0: which is like cheap ingredient. So, ਉਦਾਂ ਦੇ ਇਨਗਰੀਡੀਐਂਟ ਯੂਜ਼ ਕਰਕੇ ਉਹਦੀ ਕੁਆਲਿਟੀ ਡਿਗਰੇਡ ਕੀਤੀ ਜਾਂਦੀ ਹੈ ਔਰ ਫਿਰ ਅਗਰ ਤੁਸੀਂ ਰੀਅਲ ਰੀਅਲ ਨਹੀਂ ਪਾਉਣਾ ਤੁਸੀਂ ਕੋਈ ਵੀ ਇਨਗਰੀਡੀਐਂਟ ਉਹਦੇ ਤੁਸੀਂ ਫਲੇਵਰਸ ਪਾ ਦਿੰਦੇ ਆ ਵਿਚ ਇਜ਼ ਅਗੇਨ ਚੀਪ ਥਿੰਗ ਟੂ ਐਡ ਸੋ ਇਹੋ ਜਿਹੇ ਚੀਜ਼ਾਂ ਨਾਲ ਪਲੇ ਕਰਕੇ ਆਈ ਥਿੰਕ ਦ ਬੈਸਟ ਐਟ ਦਿਸ ਟਾਈਮ ਇਜ਼ ਕਿ ਘਰ ਬਣਾਓ ਤੇ ਘਰ ਖਾਓ ਬਿਕੋਜ਼ ਬਾਹਰ ਦਾ ਤੁਸੀਂ ਯਕੀਨ ਕਰਨਾ ਔਰ ਬਾਹਰ ਭਾਵੇਂ ਜਿੰਨੇ ਮਰਜ਼ੀ ਪੈਸੇ ਖਰਚ ਕਰ ਲਓ ਇਟਸ ਵੈਰੀ ਵੈਰੀ ਡਿਫੀਕਲਟ ਵਾਂਸ ਅ ਵਾਈਲ ਜਸਟ ਟੂ ਚੇਂਜ ਦ ਟੇਸਟ ਯੂ ਕੈਨ ਗੋ ਐਂਡ ਇੰਜੋਏ ਬਟ ਦੈਨ
1: $3 ਦੀ ਚੀਜ਼ ਖਾ ਰਹੇ ਹੋ ਫਿਰ ਵੀ ਤੁਸੀਂ ਕੰਪਲੇਨ ਕਰ ਰਹੇ ਹੋ ਫਿਰ ਤੁਹਾਡੀ ਗਲਤੀ ਹੈ
0: $50 ਦਾ ਵੀ ਮੀਲ ਖਾ ਲੋ ਤਦ ਵੀ ਤੁਸੀਂ ਕੰਪਲੇਨ ਕਰੋ ਤੇ ਤੁਹਾਡੀ ਗਲਤੀ ਨਾ ਵੀ ਹੋ ਕੇ ਤੁਹਾਡੀ ਗਲਤੀ ਹੋ ਜਾਂਦੀ ਹੈ ਬਿਕੋਜ਼ ਦੈਟਸ ਵਾਟ ਦੇ ਆਰ ਡੂਇੰਗ ਥੀਸ ਡੇਜ਼
1: ਨਾ 100% ਥੈਂਕ ਯੂ ਸੋ ਮਚ ਜੀ ਬਹੁਤ ਸ਼ੁਕਰੀਆ ਤੁਹਾਡਾ ਥੈਂਕਸ ਸੋ ਮਚ ਫੋਰ ਯੂਰ ਕਾਲ ਪ੍ਰੋਗਰਾਮ ਹੈ ਪੰਜਾਬੀ ਦਾ ਨਾ ਤੇ ਸੌਰਵ ਰਤਨ ਜੀ ਦੇ ਨਾਲ ਵੀ ਬੜੀ ਜਲਦ ਗੱਲਬਾਤ ਕਰਨੀ ਹੈ ਟੀਮ ਡਾਇਮੰਡ ਰਵੀ ਮੈਣੀ ਐਂਡ ਟੀਮ ਤੁਹਾਡੇ ਲਈ ਬਹੁਤ ਹੀ ਖਾਸ ਲਿਸਟਿੰਗਸ ਲੈ ਕੇ ਆਏ ਨੇ ਐਂਡ 25 ਸਾਲਾਂ ਤੋਂ ਅਵਾਰਡ ਵਿਨਿੰਗ ਟੀਮ ਹੈ ਟੀਮ ਡਾਇਮੰਡ ਸੁਣਦੇ ਹਾਂ
2: Hello everyone, agar aapko acche price mein ghar bechna ya khareedna hai then you know who to call Team Diamond Ravi Mani at 416-471-4081 416-471-4081 and Team Diamond lekar aaye hai kuch amazing listings pehla ghar hai is a detached bungalow in Mississauga with 3 bedrooms 4 washrooms a car garage 3 bedroom finished basement apartment and a separate entrance A beautiful home in Mississauga listed for $949,000. Dusra home is a semi-detached two-story home in Brampton with 3 bedrooms, 3 washrooms, a car garage, 1 bedroom finished basement apartment and a separate entrance. A luxurious home in Brampton listed for $799,000. So for more information about these amazing properties, call Team Diamond Ravi Mani at 416-471-4081. 416-471-4081. Team Diamond has the best team available from mortgage consultants, lawyers, and home inspectors. Our in-house mortgage experts provide business loan, financing available for first-time buyers, self-employed, and new immigrants. Minimum down payment available. Down payment issues? No problem. Private funds available. Best interest rates guaranteed. Mortgage experts can help you with bad credit or any credit issues. Ask how. So for all your real estate needs under one roof, call Team Diamond Ravi Mani. 416-471-4081. 416-471-4081. Or visit teamdiamond.ca.
1: Wow. ਕਿਆ ਬਾਤ ਹੈ ਟੀਮ ਡਾਇਮੰਡ ਸੋ ਅਵਾਰਡ ਵਿਨਿੰਗ ਟੀਮ ਹੈ ਤੁਸੀਂ ਜ਼ਰੂਰ ਟੀਮ ਡਾਇਮੰਡ ਨੂੰ ਯਾਦ ਰੱਖੋ ਰੱਖੋ ਤੇ ਜ਼ਰੂਰ ਰੱਖੋ ਰਵੀ ਮੈਣੀ ਐਂਡ ਇਹਨਾਂ ਦੀ ਟੀਮ ਇੱਕ ਇੰਡੀਅਨ ਗੋਲਫਰ ਨੇ ਦੁਨੀਆ ਭਰ ਦੇ ਇੱਕ ਸਭ ਤੋਂ ਵੱਡੇ ਗੋਲਫ ਟੂਰਨਾਮੈਂਟ ਨੂੰ ਜਿੱਤ ਕੇ ਹਿਸਟਰੀ ਕ੍ਰੀਏਟ ਕਰ ਦਿੱਤੀ ਏਰਨ ਰਾਏ ਬੀਤੇ ਦਿਨੀ 2026 PGA ਚੈਂਪੀਅਨਸ਼ਿਪ ਜਿੱਤਿਆ ਉਹਦਾ ਪਹਿਲਾ ਮੇਜਰ ਚੈਂਪੀਅਨਸ਼ਿਪ ਵਿਨ ਇੰਗਲੈਂਡ ਦਾ ਰਹਿਣ ਵਾਲਾ ਬਟ ਇੱਕ ਇੰਡੀਅਨ ਫੈਮਿਲੀ ਨੂੰ ਬਿਲੋਂਗ ਕਰਦਾ ਏਰਨ ਦੇ ਪੇਰੈਂਟਸ ਨੇ ਦਿਨ ਰਾਤ ਕੰਮ ਕਰਕੇ ਮਿਹਨਤ ਕਰਕੇ ਏਰਨ ਦਾ ਗੋਲਫ ਦਾ ਸੁਪਨਾ ਪੂਰਾ ਕੀਤਾ ਬੜੀ ਇੱਕ ਪਾਵਰਫੁਲ ਸਟੋਰੀ ਹੈ ਆਈ ਨਹੀਂ ਵੀ ਕੋਈ ਬਹੁਤੇ ਅਮੀਰ ਪਰਿਵਾਰ ਨੂੰ ਬਿਲੋਂਗ ਕਰਦਾ ਬੜੀ ਮਿਡਲ ਕਲਾਸ ਦੀ ਫੈਮਿਲੀ ਏਰਨ ਦੇ ਡੈਡ ਨੇ ਗੋਲਫ ਦੀਆਂ ਬੁੱਕਸ ਪੜ੍ਹ ਪੜ੍ਹ ਕੇ ਗੋਲਫ ਸਿੱਖੀ ਹੈ ਤੇ ਏਰਨ ਨੂੰ ਸਿਖਾਇਆ ਏਰਨ ਰਾਏ ਜਾਣਿਆ ਜਾਂਦਾ ਦੋ ਤਿੰਨ ਚੀਜ਼ਾਂ ਲਈ ਇੱਕ ਤਾਂ ਦੋ ਗਲਵ ਪਾਉਂਦਾ ਆਮ ਤੌਰ ਤੇ ਗੋਲਫਰ ਸਿਰਫ ਇੱਕ ਗਲਵ ਪਾਉਂਦੇ ਨੇ ਦੋ ਗਲਵ ਤਾਂ ਪਾਉਂਦਾ ਕਹਿੰਦਾ ਇੰਗਲੈਂਡ ਦੇ ਵਿੱਚ ਮੈਂ ਆਪਣੇ ਡੈਡ ਨਾਲ ਗੋਲਫ ਖੇਡਣੀ ਤੇ ਉਦੋਂ ਬੜੀ ਠੰਡ ਹੋਣੀ ਸੋ ਦੋਨੋਂ ਮੇਰੇ ਹੱਥ ਗਰਮ ਰਹਿਣ ਤਾਂ ਦੋ ਗਲਵ ਮੈਂ ਪਾਉਣ ਲੱਗ ਗਿਆ ਤੇ ਫਿਰ ਆਦਤ ਬਣ ਗਈ ਤੇ ਇਹਨੂੰ ਆਪਣੇ ਗੋਲਫ ਕਲੱਬਸ ਦੀ ਇੰਨੀ ਕਹਿ ਲਓ ਕਿ ਇਹਦੇ ਮਨ ਦੇ ਵਿੱਚ ਰਿਸਪੈਕਟ ਹੈ ਕਿ ਅੱਜ ਵੀ ਆਪਣੇ ਗੋਲਫ ਕਲੱਬਸ ਦੇ ਉੱਤੇ ਆਇਰਨ ਕਵਰਸ ਪਾਉਂਦਾ ਹੁਣ ਬਹੁਤ ਸਾਰੇ ਗੋਲਫਰਸ ਨੇ ਬੜੇ ਅਮੀਰ ਨੇ ਪੈਸੇ ਨੇ ਉਹਨੂੰ ਕਵਰਸ ਪਾਉਣ ਦੀ ਲੋੜ ਨਹੀਂ ਕਹਿੰਦਾ ਯਾਰ ਮੈਨੂੰ ਪਤਾ ਕਿ ਮੇਰੇ ਡੈਡ ਨੇ ਕਿੰਨੇ ਪੈਸੇ ਲਾ ਕੇ ਕਿੰਨੀ ਮਿਹਨਤ ਕਰਕੇ ਗੋਲਫ ਕਲੱਬ ਮੇਰੇ ਪਹਿਲੇ ਖਰੀਦ ਕੇ ਦਿੱਤੇ ਕਿ ਮੈਂ ਅੱਜ ਵੀ ਆਪਣੇ ਗੋਲਫ ਕਲੱਬਸ ਨੂੰ ਪ੍ਰੋਟੈਕਟ ਕਰਦਾ ਤੇ ਮੈਂ ਆਲਵੇਜ਼ ਕਵਰਸ ਪਾ ਕੇ ਰੱਖਦਾ ਸੋ

0: ਜੀ ਚੈਂਪੀਅਨਸ਼ਿਪ ਦੇ ਰਾਊਂਡ ਦੇ ਵਿੱਚ ਇੱਕ 68 ਫੁੱਟ ਪਟ ਬਣਾ ਕੇ 17ਵੇਂ ਹੋਲ ਤੇ ਏਰਨ ਕਹਿ ਲਓ ਕਿ ਉਦੋਂ ਫਿਰ ਉਹਦੀ ਜਿਹੜੀ ਜਿੱਤ ਹੈ ਉਹ ਸੀਲ ਹੋ ਗਈ, ਹਾਸਲ ਹੋ ਗਈ। ਸਿਰਫ ਪਹਿਲਾ ਇੰਡੀਅਨ ਹੈਰੀਟੇਜ ਦਾ ਗੋਲਫਰ ਨੇ ਜਿਹੜਾ ਚੈਂਪੀਅਨਸ਼ਿਪ ਜਿੱਤਿਆ, ਪਹਿਲਾ ਇੰਗਲਿਸ਼ ਬੋਰਨ ਚੈਂਪੀਅਨ ਹੈ ਇਨ 107 ਈਅਰਸ। ਸੋ ਬਹੁਤ ਇੱਕ ਮਾਣ ਵਾਲੀ ਗੱਲ ਹੈ ਸਾਰੇ ਇੰਡੀਅਨਸ ਦੇ ਲਈ ਕਿ ਏਰਨ ਰਾਏ PGA ਚੈਂਪੀਅਨਸ਼ਿਪ ਵਿਨਰ ਹੈ। ਅਤੇ ਏਰਨ ਰਾਏ $3.6 million ਜਿੱਤਿਆ ਇਸ ਬਹੁਤ ਹੀ ਕਮਾਲ ਦੇ PGA ਚੈਂਪੀਅਨਸ਼ਿਪ ਦੇ ਵਿੱਚ। ਸੋ ਏਰਨ ਰਾਏ ਅਤੇ ਰਾਏ ਪਰਿਵਾਰ ਨੂੰ ਬਹੁਤ ਸਾਰੀਆਂ ਮੁਬਾਰਕਾਂ ਹੋਣ। ਸੌਰਭ ਰਤਨ ਜੀ ਸਾਡੇ ਨਾਲ ਨੇ ਅਤੇ ਸੌਰਭ ਜੀ ਨਾਲ ਫਾਈਨੈਂਸ਼ੀਅਲ ਗੱਲਾਂ ਕਰਦੇ ਹਾਂ। ਸੌਰਭ ਜੀ, $3.6 million ਨਾਲ ਕੀ ਕਰੇ ਬੰਦਾ ਫਿਰ?
1: He will easily receive 5% of that as an income. ਮੰਨ ਕੇ ਚੱਲੋ ਕਿ $1,80,000 ਦੀ ਇਨਕਮ ਫਾਰ ਲਾਈਫ ਉਹਦੀ ਸੈੱਟ ਹੋ ਗਈ ਐਂਡ ਹੀ ਵਿਲ ਲੀਵ ਦ ਸੇਮ ਅਮਾਉਂਟ ਆਫ ਮਨੀ ਟੂ ਦ ਕਿਡਸ।
0: ਅੱਛਾ, $1,80,000 ਹੀ ਵਿਲ ਮੇਕ ਐਵਰੀ ਈਅਰ ਆਫ 3.69 million?
1: ਜੀ ਜੀ ਜੀ ਜੀ ਜੀ।
0: ਤੁਸੀਂ 5% ਰੇਟ ਨਾਲ ਦੱਸਿਆ ਹੈ।
1: ਹਾਂਜੀ,
0: ਉਹ 5% ਕੀ ਉਹ ਬਸ ਕੋਈ ਮਿਊਚੁਅਲ ਫੰਡਸ ਕਿਵੇਂ ਕਾਹਦੇ ਵਿੱਚ ਪਾਊਗਾ?
1: ਨਵੀਂ ਜੇ ਆਪਾਂ ਯੂ ਨੋ ਇਟ ਕੁਡ ਬੀ ਅ ਮਿਕਸ ਬਾਸਕਟ ਆਫ ਆਲ। ਕਾਰਨ ਕੀ ਹੈ ਕਿ ਜਦੋਂ ਆਪਾਂ ਇਨਕਮ ਲੈ ਰਹੇ ਹਾਂ ਆਪਾਂ ਬਹੁਤਾ ਰਿਸਕ ਨਹੀਂ ਲੈ ਸਕਦੇ, ਆਪਾਂ ਨੂੰ ਸਰਟਨਟੀ ਚਾਹੀਦੀ ਹੈ। ਜਿਵੇਂ ਫੋਰ ਐਗਜ਼ਾਮਪਲ 30 ਸਾਲ ਲੈਣੀ ਹੈ, 40 ਸਾਲ ਲੈਣੀ ਹੈ ਜਾਂ ਟਿਲ ਡੈਥ ਲੈਣੀ ਹੈ। ਸੋ ਆਪਾਂ ਮੇਕ ਸ਼ੋਰ ਕਰਨਾ ਹੁੰਦਾ ਕਿ ਆਪਣੀ ਕੈਪੀਟਲ ਇਰੋਡ ਨਾ ਹੋਵੇ ਤੇ ਕੰਸਿਸਟੈਂਟ ਇਨਕਮ ਹੋਵੇ, ਚਾਹੇ ਉਹ ਪ੍ਰੈਫਰਡ ਸ਼ੇਅਰਸ ਨੇ, ਡਿਵੀਡੈਂਡ ਨੇ, ਬੌਂਡਸ ਨੇ। ਸੋ ਮਿਕਸਡ ਆਫ ਆਈ ਵੁੱਡ ਸੇ ਫਿਕਸਡ ਇਨਕਮ ਐਂਡ ਡਿਵੀਡੈਂਡ ਇਨਕਮ।
0: ਵੈਰੀ ਗੁੱਡ। ਸੋ ਦੇਖਿਆ, ਮੈਂ ਇੱਕ ਗੱਲ ਦੱਸਦਾ ਤੁਹਾਨੂੰ, ਆਪਣੇ ਕੋਲ ਨਾ ਜਿਹੜੇ ਵੀ ਸਾਡੇ ਸੱਜਣ ਮਿੱਤਰ ਸੁਣ ਰਹੇ ਆ, ਕਈ ਵਾਰ ਬਿਜ਼ਨਸਿਸ ਨੇ ਬਹੁਤ ਸਾਰਾ ਪੈਸਾ ਆਪਾਂ ਸੇਵ ਕੀਤਾ ਹੋਇਆ, ਪਤਾ ਨਹੀਂ ਲੱਗਦਾ ਕਿ ਯਾਰ ਹੁਣ ਅਸੀਂ ਫਿਊਚਰ ਲਈ ਥੋੜ੍ਹੇ ਜਿਹੇ ਈਜ਼ੀ ਵੀ ਹੋ ਜਾਈਏ, ਸਾਨੂੰ ਇੱਕ ਗਰੰਟੀ ਟਾਈਪ ਇਨਕਮ ਸਾਲ ਦੀ ਮਿਲੀ ਜਾਵੇ। ਯੂ ਨੀਡ ਅ ਪ੍ਰੋਪਰ ਫਾਈਨੈਂਸ਼ੀਅਲ ਐਡਵਾਈਜ਼ਰ ਉਹਦੇ ਲਈ। ਸੋ ਸੌਰਭ ਰਤਨ ਸਾਹਿਬ ਵੈਰੀ ਨੌਲੇਜਬਲ, ਇਹਨਾਂ ਦੇ ਬਹੁਤ ਸਾਰੇ ਹਾਈ ਪੋਰਟਫੋਲੀਓ ਕਲਾਇੰਟਸ ਨੇ ਜਿਹੜੇ ਪਿਛਲੇ 20-25 ਸਾਲਾਂ ਤੋਂ ਇਹਨਾਂ ਨਾਲ ਜੁੜੇ ਆ ਅਤੇ ਦੇ ਆਰ ਵੈਰੀ ਕੰਫਰਟੇਬਲ ਨਾਓ। ਸੋ ਸੌਰਭ ਜੀ, ਹੋਰ ਜਾਣਕਾਰੀ ਥੋੜ੍ਹੀ ਜਿਹੀ ਦਿਓ।
1: ਨਵੀਂ ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਲੰਬੇ ਸਮੇਂ ਤੋਂ ਇਹ ਗੱਲ ਕਰਦੇ ਆ ਰਹੇ ਹੈਗੇ ਆ ਕਿ ਮਾਰਕੀਟ ਇਜ਼ ਅ ਪਲੇਸ ਟੂ ਮੇਕ ਮਨੀ ਐਂਡ ਮਾਰਕੀਟ ਇਜ਼ ਕੰਟੀਨਿਊਸਲੀ ਡਿਲੀਵਰਿੰਗ ਡੇਟਾ। ਡੇਟਾ ਦਾ ਮਤਲਬ ਹੈ ਕਿ ਰਿਟਰਨ, ਪੋਜ਼ਿਟਿਵ ਰਿਟਰਨ। ਲੇਕਿਨ ਜਿਹੜੇ ਐਕਟਿਵ ਮੈਨੇਜਰ ਹੈਗੇ ਨੇ, ਫੰਡ ਮੈਨੇਜਰ ਹੈਗੇ ਨੇ, ਉਹ ਅਲਫਾ ਜਨਰੇਟ ਕਰ ਰਹੇ ਨੇ ਮੱਚ ਹਾਇਰ ਦੈਨ ਦਾ ਡੇਟਾ, ਭਾਵ ਕਿ ਉਹਨਾਂ ਦੀ ਇੰਡੀਵਿਜੁਅਲ ਰਿਟਰਨ ਮਾਰਕੀਟ ਦੀ ਇੰਡੈਕਸ ਰਿਟਰਨ ਤੋਂ ਜ਼ਿਆਦਾ ਹੈਗੀ ਹੈ। ਸੋ ਇਸ ਕਰਕੇ ਚਾਹੇ ਉਹ 2026 ਮੀਨਸ, ਅਗਰ ਮੈਂ ਇਸ ਸਾਲ ਦੀ ਵੀ ਗੱਲ ਕਰਾਂ, ਈਵਨ ਮਤਲਬ ਕੈਨੇਡੀਅਨ ਮਾਰਕੀਟ ਹੋਵੇ ਜਾਂ US ਮਾਰਕੀਟ, ਐਵਰੇਜ ਰਿਟਰਨ ਗੁੱਡ ਫੰਡਸ ਦੀ ਐਨੀਵੇਅਰ ਬਿਟਵੀਨ 18-22% ਆਲਰੇਡੀ ਕਲੌਕ ਹੋ ਚੁੱਕੀ ਹੈ। ਭਾਵ ਕਿ ਇੰਨੀ ਰਿਟਰਨ ਅਸੀਂ ਕਲੌਕ ਕਰ ਚੁੱਕੇ ਹਾਂ ਐਂਡ ਦਿਸ ਇਜ਼ ਨੋਟ ਦ ਐਂਡ ਆਫ ਦ ਰੋਡ। ਜੇ ਮੈਂ ਲਾਸਟ ਈਅਰ ਦੀ ਗੱਲ ਕਰਾਂ ਤਾਂ ਕੈਨੇਡੀਅਨ ਸਮਾਲ ਕੈਪਸ ਦੀ ਰਿਟਰਨ ਫਿਨੋਮੀਨਲ ਓਵਰ 60% ਰਿਟਰਨ ਜਿਹੜੀ ਹੈਗੀ ਹੈ ਚੰਗੇ ਫੰਡਸ ਨੇ ਕਲੌਕ ਕੀਤੀ ਹੈਗੀ ਹੈ। ਔਰ US ਦੀ ਗੱਲ ਕਰੀਏ, ਗਲੋਬਲ ਦੀ ਗੱਲ ਕਰੀਏ ਤਾਂ ਰਿਟਰਨ ਇਜ਼ ਮੋਰ ਦੈਨ 27%। ਹੈਵਿੰਗ ਸੈਡ ਦੈਟ, ਲਾਸਟ 5 ਈਅਰਸ ਇਸ ਤੋਂ ਵੀ ਜ਼ਿਆਦਾ ਟ੍ਰਿਮੈਂਡਸ ਰਹੇ ਨੇ। ਅਗਰ ਐਕਟਿਵ ਮੈਨੇਜ ਫੰਡ ਅਗਰ ਆਪਾਂ ਗੱਲ ਕਰੀਏ ਤਾਂ ਰਿਟਰਨ ਓਵਰ 35%, ਜੇ 10 ਸਾਲ ਦੀ ਗੱਲ ਕਰਾਂ ਤੇ 22%, ਜੇ 20 ਸਾਲ ਦੀ ਗੱਲ ਕਰਾਂ ਤੇ 16-18% ਦੀ ਰਿਟਰਨ ਐਕਟਿਵ ਮੈਨੇਜ ਫੰਡ ਜਿਹੜੀ ਹੈਗੇ ਨੇ ਕਲੌਕ ਕਰ ਰਹੇ ਨੇ, ਪ੍ਰੋਵਾਈਡਡ ਯੂ ਹੈਵ ਡਨ ਵੈਲ ਇਨ ਵਿਦ ਯੂਅਰ ਇਨਵੈਸਟਮੈਂਟ ਇਨ ਟਰਮਸ ਆਫ ਸਿਲੈਕਸ਼ਨ। ਪਰ ਮੁੱਦਾ ਇਹ ਹੈ ਕਿ ਵਾਈ ਵੀ ਆਰ ਨੋਟ ਏਬਲ ਟੂ ਡੂ ਦੈਟ। ਤੁਸੀਂ ਹੁਣ ਜਿਵੇਂ ਬਿਜ਼ਨਸਮੈਨ ਦੀ ਗੱਲ ਕੀਤੀ, ਅੱਜ ਮੈਂ ਇਸੇ ਮੁੱਦੇ ਤੇ ਹੀ ਟੋਪਿਕ ਨੂੰ ਕਲੋਜ਼ ਕਰ ਦਿੰਦਾ ਗੱਲ ਕਹਿ ਕੇ ਆਪਣੀ। ਤੁਸੀਂ ਬਿਲਕੁਲ ਸਹੀ ਕਿਹਾ, ਸਕਸੈਸਫੁਲ ਤੇ ਪ੍ਰੋਗਰੈਸਿਵ ਬਿਜ਼ਨਸਮੈਨ ਬਹੁਤ ਸਾਰੇ ਪੈਸੇ ਬਣਾ ਰਿਹਾ, ਆਪਣੀ ਆਰਗੇਨਾਈਜੇਸ਼ਨ, ਆਪਣੀ ਕੰਪਨੀ ਜਾਂ ਆਪਣੇ ਬਿਜ਼ਨਸ ਨੂੰ ਚੰਗੇ ਤਰੀਕੇ ਨਾਲ ਰਨ ਕਰ ਰਿਹਾ ਹੈਗਾ, ਆਪਣੀ ਜ਼ਰੂਰਤ ਲਈ ਆਪਣੀ ਇਨਕਮ ਡਰਾ ਕਰ ਰਿਹਾ, ਡਿਵੀਡੈਂਡ ਲੈ ਰਿਹਾ ਜਾਂ ਜੋ ਵੀ ਲੈ ਰਿਹਾ ਹੈਗਾ, ਔਰ ਆਪਣੀਆਂ ਲੌਂਗ ਟਰਮ ਨੀਡਸ ਦੇ ਲਈ ਕਮਰਸ਼ੀਅਲ ਰੀਅਲ ਅਸਟੇਟ ਚ ਵੀ ਇਨਵੈਸਟ ਕਰ ਰਿਹਾ। ਪਰ ਕੀ ਉਹ ਆਪਣਾ ਪੈਸਾ ਜਿਹੜੀ ਉਹਦੀ ਕਾਰਪੋਰੇਸ਼ਨ ਦੇ ਵਿੱਚ ਬਚ ਗਿਆ ਜਾਂ ਉਹਦੀ ਹੋਲਡਿੰਗ ਕੰਪਨੀ ਦੇ ਵਿੱਚ ਬਚ ਗਿਆ, ਕੀ ਉਹਨੂੰ ਵੀ ਟੈਕਸ ਐਫੀਸ਼ੀਐਂਟਲੀ ਇਨਵੈਸਟ ਕਰ ਸਕਦਾ? ਤਾਂ ਮੇਰਾ ਆਨਸਰ ਹੈਗਾ ਯੈਸ। ਇਹ ਟੈਕਸ ਐਫੀਸ਼ੀਐਂਟ ਇੰਨਾ ਜ਼ਿਆਦਾ ਹੋਏਗਾ, ਨੰਬਰ 1, ਕਿ ਇਹ ਪੈਸਾ ਜਦੋਂ ਇਨਵੈਸਟ ਹੋਏਗਾ ਕਿਸੇ ਤਰ੍ਹਾਂ ਦੇ ਤੁਹਾਨੂੰ ਪੈਸਿਵ ਟੈਕਸ ਦਾ ਸਾਹਮਣਾ ਨਹੀਂ ਕਰਨਾ ਪਏਗਾ। ਨੰਬਰ 2, ਤੁਹਾਨੂੰ ਡੇ ਟੂ ਡੇ ਬੇਸਿਸ ਦੇ ਉੱਪਰ ਜਿਹੜੇ ਪੈਸਿਵ ਟੈਕਸਿਸ ਨੇ 54% ਉਹ ਨਹੀਂ ਦੇਣੇ ਪੈਣਗੇ, ਕਿਉਂਕਿ ਤੁਹਾਡਾ ਸਾਰੇ ਦਾ ਸਾਰਾ ਗੇਨ ਡਿਫਰਡ ਹੋ ਜਾਏਗਾ। ਭਾਵ ਵੈਨਐਵਰ ਯੂ ਸੈਲ ਯੂਅਰ ਇਨਵੈਸਟਮੈਂਟ, ਦ ਓਨਲੀ ਗੇਨ ਯੂ ਵਿਲ ਜਨਰੇਟ ਆਊਟ ਆਫ ਦ ਇਨਵੈਸਟਮੈਂਟ ਇਜ਼ ਨਥਿੰਗ ਬਟ ਕੈਪੀਟਲ ਗੇਨ। ਮੀਨਸ ਕਿ ਤੁਸੀਂ 26% ਤੋਂ ਵੱਧ ਟੈਕਸ, 27% ਤੋਂ ਵੱਧ ਟੈਕਸ ਨਹੀਂ ਪੇ ਕਰਨਾ। ਲਾਸਟ ਬਟ ਨਾਟ ਲੀਸਟ, ਇਹ ਪੈਸਾ ਤੁਹਾਡਾ ਹਾਈਲੀ ਲਿਕੁਇਡ ਰਹਿਣਾ ਹੈ। ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਪੈਸੇ ਦੇ ਵਿੱਚ ਕੋਈ ਲੌਕ ਇਨ ਪੀਰੀਅਡ, ਪੈਨਲਟੀਜ਼, ਕਮਿਸ਼ਨ, ਲੀਗਲ ਚਾਰਜਿਸ ਕੁਛ ਨਹੀਂ ਹੈਗਾ। ਔਰ ਜਿਹੜੇ ਲੋਕ ਰੀਅਲ ਸਟੇਟ ਦੀ ਤਰ੍ਹਾਂ ਲੈਵਰੇਜ ਕਰਨਾ ਚਾਹੁੰਦੇ ਨੇ ਕਾਰਪੋਰੇਸ਼ਨ ਚੋਂ, ਇਹ ਉਹਨਾਂ ਦੇ ਲਈ ਬਹੁਤ ਵੱਡੀ ਇੱਕ ਮੈਂ ਓਪਰਚੁਨਿਟੀ ਅੱਜ ਲੈ ਕੇ ਆਇਆ, ਕਿਉਂਕਿ ਸਾਡੀ ਤਕਰੀਬਨ 20 ਸਾਲ ਦੀ ਜੱਦੋਜਹਿਦ ਤੋਂ ਬਾਅਦ ਸਾਨੂੰ ਇਹ ਪ੍ਰੋਡਕਟ ਜਿਹੜਾ ਹੈਗਾ ਅਲਟੀਮੇਟਲੀ ਮਿਲਿਆ ਹੈ ਕਿ ਇੱਕ ਕਾਰਪੋਰੇਸ਼ਨ ਲੈਵਰੇਜ ਕਰ ਸਕਦੀ ਹੈਗੀ ਹੈ ਆਪਣੀ ਕਾਰਪੋਰੇਸ਼ਨ ਦੀ ਮਨੀ ਨੂੰ। ਫੋਰ ਐਗਜ਼ਾਮਪਲ, $2,00,000 ਤੁਹਾਡੇ ਕੋਲ ਪਿਆ ਹੈ, ਤੁਸੀਂ $6,00,000 ਕਾਰਪੋਰੇਸ਼ਨ 'ਚ ਹੀ ਬੋਰੋ ਕਰ ਲਿਆ, ਇਹ ਬੋਰੋਇੰਗ ਦੀ ਜਿਹੜੀ ਕੋਸਟ ਹੈ ਉਹ ਤੁਹਾਡੀ ਪ੍ਰਾਈਮ ਪਲੱਸ 0.75 ਹੈ, ਭਾਵ ਕਿ $6,00,000 ਦੇ ਉੱਪਰ ਸਾਲ ਦਾ 30,000 ਤੁਸੀਂ ਵਿਆਜ ਪੇ ਕਰਤਾ ਜਿਹੜਾ ਤੁਹਾਡੀ ਕਾਰਪੋਰੇਸ਼ਨ ਨੇ ਰਾਈਟ ਆਫ ਕਰ ਲਿਆ, ਤੇ ਅੱਜ $800,000 ਤੁਹਾਡੀ ਕਾਰਪੋਰੇਸ਼ਨ 'ਚੋਂ ਇਨਵੈਸਟ ਹੋ ਗਿਆ ਇਨ ਹਾਈਲੀ ਲਿਕੁਇਡ ਫੰਡਸ, ਵਿਚ ਮੀਨਸ ਯੂ ਕੈਨ ਕੀਪ ਦਿਸ ਮਨੀ ਐਸ ਲੌਂਗ ਐਸ ਯੂ ਵਾਂਟ ਫੋਰ 5, 10, 15, 20 ਈਅਰਸ। ਤੁਸੀਂ ਚੰਗੀ ਗਰੋਥ ਆਪਣੀ ਕੈਪੀਟਲ ਗੇਨ ਦੇ ਰੂਪ ਦੇ ਵਿੱਚ ਜਨਰੇਟ ਕਰੋਗੇ ਐਟ ਐਨੀ ਗਿਵਨ ਪੁਆਇੰਟ ਆਫ ਟਾਈਮ। ਸਪੋਜ਼ ਕਰੋ 5 ਸਾਲ ਤੁਹਾਡਾ ਪੈਸਾ ਡਬਲ ਹੋ ਗਿਆ, ਤੁਸੀਂ 6 ਲੱਖ ਦਾ ਲੋਨ ਵਾਪਸ ਕਰਤਾ, ਤੁਹਾਡੀ ਜੇਬ ਦੇ ਵਿੱਚ $1.1 million ਜਿਹੜਾ ਹੈਗਾ ਉਹ ਆ ਗਿਆ, ਉਹਦੇ ਉੱਪਰ ਤੁਸੀਂ ਗਵਰਨਮੈਂਟ ਨੂੰ ਜਿਹੜਾ ਹੈਗਾ ਮੈਕਸੀਮਮ $250,000 ਟੈਕਸ ਪੇ ਕੀਤਾ। ਸੋ ਐਕਸਲੈਂਟ ਓਪਰਚੁਨਿਟੀ ਬਾਈ ਲੈਵਰੇਜਿੰਗ ਯੂਰ ਓਨ ਕੈਪੀਟਲ ਵਿਦ ਬੈਂਕਸ ਮਨੀ ਐਂਡ ਇਨਵੈਸਟਿੰਗ ਐਂਡ ਜਨਰੇਟਿੰਗ ਗੁੱਡ ਅਲਫਾ ਫੋਰ ਯੂਰ ਲੌਂਗ ਟਰਮ ਕੈਪੀਟਲ ਐਪਰੀਸੀਏਸ਼ਨ ਜਾਂ ਗਰੋਥ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸੰਭਵ ਨੇ, ਜਿਹੜੀਆਂ ਕੀਤੀਆਂ ਜਾ ਸਕਦੀਆਂ, ਤੇ ਤੁਹਾਡੀ ਓਵਰਆਲ ਜਿਹੜੀ ਫਾਈਨੈਂਸ਼ੀਅਲ ਸਟਰੈਂਥ ਹੈ ਉਹ ਕਾਫੀ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਸੋ ਫੀਲ ਫਰੀ ਟੂ ਗਿਵ ਮੀ ਅ ਕਾਲ ਐਂਡ ਲੈਟਸ ਸਿਟ ਡਾਊਨ ਐਂਡ ਕ੍ਰੀਏਟ ਅ ਸਾਊਂਡ ਸਟ੍ਰੈਟਜੀ ਕਿ ਕਿਵੇਂ ਤੁਹਾਡੇ ਪੈਸੇ ਨੂੰ ਚੰਗੇ ਤਰੀਕੇ ਨਾਲ ਇਨਵੈਸਟ ਕਰ ਸਕਦੇ ਹਾਂ। 416-833-8533, 416-833-8533.
0: ਬਿਲਕੁਲ
2: ਫਰਨੀਚਰ ਦੀ ਜਦੋਂ ਵੀ ਬਾਇੰਗ ਕਰਨੀ ਆ ਤੇ ਨਾਮ ਤੁਸੀਂ ਇੱਕੋ ਯਾਦ ਰੱਖਣਾ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਸੋ ਇਸ ਵੀਕਐਂਡ ਉੱਪਰ ਬਾਈ ਜੀ ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ ਬਲੋ ਦਾ ਕੋਸਟ, ਕੋਸਟ ਤੋਂ ਵੀ ਘੱਟ ਕੀਮਤ ਉੱਪਰ ਇਨਵੈਂਟਰੀ ਤੁਹਾਨੂੰ ਕਲੀਅਰ ਆਊਟ ਕਰ ਦੇਣੀ ਆ, ਪਰਿਵਾਰਾਂ ਨੇ ਸੇਵਿੰਗ ਕਰ ਲੈਣੀ ਆ। ਸੋ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਬਹੁਤ ਸਾਰੀ ਇਨਵੈਂਟਰੀ ਜਿਹੜੀ ਕਲੀਅਰ ਆਊਟ ਕਰ ਰਹੇ ਹਾਂ ਫਲੋਰ ਮਾਡਲ। ਫਰਾਈਡੇ, ਸੈਟਰਡੇ, ਸੰਡੇ 3 ਦਿਨ ਤੁਸੀਂ ਇਸ ਸੇਲ ਦਾ ਫਾਇਦਾ ਲੈ ਸਕਦੇ ਹੋ। ਪਹੁੰਚਣਾ ਕਿੱਥੇ ਆ ਜੀ? 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਗ੍ਰੈਂਡ ਹੋਮ ਫਰਨੀਚਰ। ਤੇ ਬਾਈ ਜੀ ਮੈਂ ਜਾਂਦਾ ਜਾਂਦਾ ਡੀਲ ਦੇ ਰਹਿਣਾ ਪਰਿਵਾਰਾਂ ਨੂੰ, ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦਾ ਰਿਕਲਾਈਨਰ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਫੈਮਿਲੀ ਰੂਮ ਦੇ ਵਿੱਚ ਰਿਕਲਾਈਨਰ ਸੋਫਾ ਸੈੱਟ ਫੁੱਲੀ ਲੋਡਡ, 3-ਸੀਟਰ ਸੋਫਾ, 2-ਸੀਟਰ ਲਾਪਸਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $2,500 ਸੀ, ਲਾਸਟ ਹੀ ਪੀਸ ਆ, ਫਰਾਈਡੇ ਵਾਲੇ ਦਿਨ ਆ ਕੇ ਚੱਕ ਕੇ ਲੈ ਜਾਓ। $699 ਦਾ ਰਿਕਲਾਈਨਰ, ਇਕੱਲੀ ਚੇਅਰ ਨਹੀਂ ਰਿਕਲਾਈਨਰ ਦਾ ਸੋਫਾ ਸੈੱਟ, ਸੋਫਾ ਐਂਡ ਲਾਪਸਡ $699 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ। ਸੋ ਬਹੁਤ ਸਾਰੀ ਇਨਵੈਂਟਰੀ ਤੁਹਾਡਾ ਇੰਤਜ਼ਾਰ ਕਰ ਰਹੀ ਆ। ਫਰਾਈਡੇ, ਸੈਟਰਡੇ, ਸੰਡੇ 3 ਦਿਨ ਇਹ ਸੇਲ ਚੱਲਣੀ ਆ, ਤੁਸੀਂ ਵੀ ਜ਼ਰੂਰ ਇੱਕ ਚੱਕਰ ਲਾਓ। 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਡਾਰੀਓ ਦੀ ਬਿਲਕੁਲ ਬੈਕਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕਸਾਈਡ ਦੇ ਉੱਪਰ 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ। ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨਵੀ ਭਾਜੀ,
0: ਵੈਰੀ ਗੁੱਡ, ਗ੍ਰੈਂਡ ਹੋਮ ਫਰਨੀਚਰ ਯਾਦ ਰੱਖੋ। ਤੇ ਓਕੇ, ਦੋ ਕੁ ਬੋਲ ਲਾਉਣੇ ਆ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1515।

0: multiple locations in GTA. For more information, visit rajdhanisweets.ca.
1: Oh, wow, Viva, okay. Ek taan je grocery kar rahi hai ta Fresh Food Center 12570 Kennedy Road. Kennedy te Dougal da corner, Kennedy te Mayfield de hain. Bilkul naal Fresh Food Center nu yaad rakho. Fresh Food Center 12570 Kennedy Road. Ek taan eh thonu number dena. Ek kasi yaar ji thodi basement leak hogi hun kaniyan peh rahi hain zoran shoran naal. ਸੋ ਬੇਸਮੈਂਟ ਲੀਕ ਹੋ ਗਈ, ਕੋਈ ਗੱਲ ਨਹੀਂ, ਬੇਸਮੈਂਟ ਤੁਹਾਡੀ ਰਿਪੇਅਰ, ਸੋਰੀ ਰਿਪੇਅਰ ਨਹੀਂ, ਬੇਸਮੈਂਟ ਦੀ ਲੀਕੇਜ ਰਿਪੇਅਰ ਕਰਕੇ ਤੁਹਾਨੂੰ ਦਿੰਨੇ ਆ। ਆ ਲੋ,
2: ਬੇਸਮੈਂਟ ਲੀਕ ਕਰਦੀ ਹੈ ਤਾਂ ਅਸੀਂ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਜੀ ਦਾ ਨਾਮ ਹੀ ਰਿਕਮੈਂਡ ਕਰਦੇ ਹਾਂ। 416-451-4565 ਕੰਕਰੀਟ ਦਾ ਕੋਈ ਵੀ ਕੰਮ ਕਰਵਾਉਣ ਲਈ ਜਾਂ ਫਿਰ ਬੇਸਮੈਂਟ ਦੀ ਲੀਕੇਜ ਨੂੰ ਪ੍ਰੋਪਰ ਅਤੇ ਗਰੰਟਿਡ ਬੰਦ ਕਰਨ ਵਾਸਤੇ 416-451-4565।
1: ਹਾਂ ਜ਼ਰੂਰ ਸਤਵਿੰਦਰ ਜੀ ਨੂੰ ਯਾਦ ਰੱਖੋ ਯਾਰ। ਸਤਵਿੰਦਰ ਬਾਈ ਜੀ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਅਗਰ ਬੇਸਮੈਂਟ ਦੀ ਏ ਟੂ ਜ਼ੈਡ ਕੋਈ ਵੀ ਲੀਕੇਜ ਦੀ ਰਿਪੇਅਰ ਤਾਂ ਮਿਸਟਰ ਸਤਵਿੰਦਰ ਜੀ। ਐਂਡ ਇੱਕ ਵਾਰ ਫਿਰ ਤੋਂ ਰਾਜਵੰਤ ਕੌਰ ਜੀ ਦਾ ਤੁਹਾਨੂੰ ਨੰਬਰ ਦਿੰਦੇ ਹਾਂ। ਰਾਜਵੰਤ ਦਾ ਤੁਸੀਂ ਨੰਬਰ ਨੋਟ ਕਰੋ। ਅਗਰ ਇੰਸ਼ੋਰੈਂਸ ਚਾਹੁੰਦੇ ਹੋ ਨਾ ਕਿ ਘੱਟ ਹੋ ਜਾਵੇ, ਨੰਬਰ ਵਨ ਇੰਸ਼ੋਰੈਂਸ ਦਾ ਰੇਟ ਰਾਜਵੰਤ ਕੌਰ ਜੀ ਤੁਹਾਨੂੰ ਲੈ ਕੇ ਦਿੰਦੇ ਨੇ। ਇਹ 30 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ। 25% ਤੱਕ ਦਾ ਤੁਹਾਨੂੰ ਡਿਸਕਾਊਂਟ ਲੈ ਕੇ ਦੇਣਗੇ। ਰਾਜਵੰਤ ਕੌਰ ਨੂੰ ਤੁਸੀਂ ਫੋਨ ਕਰ ਲਓ 6476744735। ਰਾਜਵੰਤ ਕੌਰ ਤੁਹਾਡੇ ਆਟੋ ਹੋਮ ਤੇ ਕਮਰਸ਼ੀਅਲ ਇੰਸ਼ੋਰੈਂਸ ਦੇ ਮਾਹਰ ਨੇ। ਨੰਬਰ ਵਨ ਡਿਸਕਾਊਂਟ ਦੇ ਲਈ ਤੁਸੀਂ ਰਾਜਵੰਤ ਨੂੰ ਕਾਲ ਕਰ ਸਕਦੇ ਹੋ। ਸੋ ਇੱਕ ਤਾਂ ਆਹ ਹੋ ਗਿਆ, ਰਾਜਵੰਤ ਦਾ ਨੰਬਰ ਦੇਤਾ। ਕੋਈ ਵੀ ਤੁਹਾਨੂੰ ਨੰਬਰ ਚਾਹੀਦੇ ਸਾਡੇ ਵੀ, ਕਿਸੇ ਵੀ ਬਿਜ਼ਨਸ ਪਰਸਨ, ਕਿਸੇ ਵੀ ਸਾਡੇ ਆਪਣੇ ਕੀ ਕਹਿੰਦੇ ਨੇ ਸਪੋਂਸਰ ਦਾ ਨੰਬਰ ਚਾਹੀਦਾ, ਸਾਡਾ ਇੰਸਟਾਗ੍ਰਾਮ ਪੇਜ ਆ ਪੰਜਾਬੀ ਜਾਣਾ, ਉੱਥੇ ਮੈਸੇਜ ਕਰ ਦਿਉ PUNJABILEHRAN ਇੰਸਟਾਗ੍ਰਾਮ ਪੰਜਾਬੀ ਜਾਣਾ ਅਤੇ ਮੈਸੇਜ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸਾਨੂੰ ਐਨੀ ਟਾਈਮ ਕਰ ਸਕਦੇ ਹੋ ਅਤੇ ਅਸੀਂ ਤੁਹਾਡੇ ਲਈ ਹਾਜ਼ਰ ਹਾਂ।
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548।
1: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 9058-228-5800 ਤੇ ਕਾਲ ਕਰੋ। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਕੋਈ ਵੀ ਕਾਰ, ਵੈਨ, ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ। ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1478-905-799-1478 ਰੋਇਲ ਆਟੋ ਸੈਂਟਰ
3: ਸਤਿ ਸ਼੍ਰੀ ਅਕਾਲ ਜੀ ਬਹੁਤ ਸਾਰੇ ਪਰਿਵਾਰ ਪ੍ਰੀ ਪਲੈਨਿੰਗ ਬਾਰੇ ਸੋਚਦੇ ਨੇ ਜਦੋਂ ਸੋਚਦੇ ਹਨ ਤਾਂ ਲੇਟ ਹੋ ਚੁੱਕੇ ਹੁੰਦੇ ਨੇ ਉਹ ਮੌਕਾ ਡਿਸੀਜਨ ਲੈਣ ਦਾ ਨਹੀਂ ਹੁੰਦਾ ਕਿਉਂਕਿ ਉਸ ਟਾਈਮ ਸਟ੍ਰੈਸ ਐਂਗਜ਼ਾਇਟੀ ਤੇ ਅਨਸਰਟੇਨਿਟੀ ਹੁੰਦੀ ਹੈ ਇਸ ਲਈ ਅਸੀਂ ਪ੍ਰੀ ਪਲੈਨਿੰਗ ਸੈਮੀਨਾਰ ਕਰ ਰਹੇ ਹਾਂ 23 May 2026 ਸੂਜ਼ਨ ਫੈਨਲ ਸਪੋਰਟਸ ਪਲੈਕਸ ਵਿੱਚ ਇਟ ਵਿਲ ਬੀ ਅ ਟੋਟਲੀ ਇੰਟਰੈਕਟਿਵ ਸੈਸ਼ਨ ਜਿਹਦੇ ਵਿੱਚ ਆਪ ਜੀ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਤੇ ਅਸੀਂ ਮਿਲ ਬੈਠ ਕੇ ਖਾਣਾ ਵੀ ਖਾਵਾਂਗੇ ਤੇ ਆਪ ਜੀ ਦੇ ਸਵਾਲਾਂ ਦੇ ਜਵਾਬ ਵੀ ਦਿਆਂਗੇ 23 May 2026 ਸੂਜ਼ਨ ਫੈਨਲ ਸਪੋਰਟਸ ਪਲੈਕਸ ਸਵੇਰੇ 10 ਵਜੇ ਤੋਂ 1 ਵਜੇ ਤੱਕ ਮਿਲਦੇ ਸਤਿ ਸ਼੍ਰੀ ਅਕਾਲ ਜੀ

ਕਿ ਨਾ ਇਹ ਗਾਣਾ ਆਪਾਂ ਲਾਇਆ ਬੜਾ, ਮੈਂ ਤੁਹਾਡੇ ਲਈ ਕੁਝ ਕੁ ਹੋਰ ਲਾਉਣਾ, ਜਿਹੜੇ ਆਪਾਂ ਕਹਿ ਲਓ ਕਿ ਹੁਣ ਕੁਝ ਕੁ ਦਿਨ ਹੋ ਗਏ ਕੋਈ ਲਾਏ ਨਾ ਹੋਣ, ਸੁਣਦੇ ਹਾਂ।

ਸ੍ਰੀਕਾਲ ਜੀ, ਪੰਜਾਬੀ ਲਹਿਰਾਂ ਰਾਹੀਂ ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਤੁਹਾਨੂੰ ਸੁਣਾ ਰਹੇ ਹਾਂ ਜਲੰਧਰ ਤੋਂ ਲਾਈਵ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਨੂੰ ਖੰਭਿਆਂ ਤੋਂ ਮੁਕਤ ਪਿੰਡਾਂ ਵਾਲਾ ਸੂਬਾ ਬਣਾਉਣ ਦੀ ਇੱਕ ਮੁਹਿੰਮ ਦਾ ਆਗਾਜ਼ ਕੀਤਾ ਹੈ। ਮੁੱਖ ਮੰਤਰੀ ਨੇ ਆਪਣੇ ਜੱਦੀ ਪਿੰਡ ਸਤੌਜ ਤੋਂ ਪੰਜਾਬ ਦਾ ਖੰਭਾ ਰਹਿਤ ਪਿੰਡ ਪ੍ਰੋਜੈਕਟ ਸ਼ੁਰੂ ਕੀਤਾ, ਜਿਸ ਤਹਿਤ ਉਹਨਾਂ ਦਾ ਕਹਿਣਾ ਕਿ ਪਿੰਡਾਂ ਵਿੱਚ ਖੇਤੀਬਾੜੀ ਵਾਲੀਆਂ ਜ਼ਮੀਨਾਂ ਵਿੱਚੋਂ ਖੰਭੇ ਹਟਾਏ ਜਾਣਗੇ, ਬਿਜਲੀ ਦੀ ਸਪਲਾਈ ਵਾਲੇ ਖੰਭੇ ਅਤੇ ਬਿਜਲੀ ਦੀ ਸਪਲਾਈ ਨੂੰ ਨਵੇਂ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ। ਮੁੱਖ ਮੰਤਰੀ ਪਿੰਡ ਸਤੌਜ ਵਿੱਚ ਬਿਜਲੀ ਦੀਆਂ ਤਾਰਾਂ ਅੰਡਰਗਰਾਊਂਡ ਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖ ਕੇ ਆਪਣੀ ਕਿਸਮ ਦੀ ਨਿਵੇਕਲੀ ਤੇ ਇਤਿਹਾਸਕ ਪਹਿਲਕਦਮੀ ਦਾ ਆਗਾਜ਼ ਕਰਕੇ ਆਏ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਨਾ ਸਿਰਫ ਖੇਤਾਂ ਵਿੱਚ ਫਸਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੇ ਜਾਨਲੇਵਾ ਹਾਦਸਿਆਂ ਤੋਂ ਬਚਾਅ ਹੋਵੇਗਾ, ਬਲਕਿ ਉੱਪਰੋਂ ਲੰਘਦੀਆਂ ਤਾਰਾਂ ਕਾਰਨ ਬਿਜਲੀ ਦੇ ਵਾਰ ਵਾਰ ਲੱਗਣ ਵਾਲੇ ਕੱਟ ਖਤਮ ਕਰਨ ਵਿੱਚ ਵੀ ਵੱਡੀ ਮਦਦ ਮਿਲੇਗੀ। ਮੁੱਖ ਮੰਤਰੀ ਦਾ ਕਹਿਣਾ ਕਿ ਪਿੰਡਾਂ ਨੂੰ ਖਤਰਨਾਕ ਖੰਭਿਆਂ ਅਤੇ ਗੁੰਝਲਦਾਰ ਤਾਰਾਂ ਦੇ ਜਾਲ ਤੋਂ ਵੀ ਮੁਕਤੀ ਮਿਲੇਗੀ। ਪੰਜਾਬ ਵਿੱਚ ਇੱਕ ਵਾਰ ਫਿਰ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਵੀ ਲੰਘੇ ਕੱਲ ਵਿਖਾਈ ਦਿੱਤਾ ਹੈ। ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਯਾਨੀ ਕਿ ਗਮਾਡਾ ਵੱਲੋਂ ਐਰੋਟ੍ਰੋਪੋਲਿਸ ਪ੍ਰੋਜੈਕਟ ਅਤੇ ਹੋਰਨਾਂ ਸੈਕਟਰਾਂ ਦੇ ਵਿਸਥਾਰ ਲਈ ਕੀਤੀ ਜਾ ਰਹੀ ਜ਼ਮੀਨ ਪ੍ਰਾਪਤੀ ਦੀ ਪ੍ਰਕਿਰਿਆ ਦੇ ਵਿਰੋਧ ਵਿੱਚ ਇਲਾਕੇ ਦੇ ਕਿਸਾਨਾਂ ਦਾ ਗੁੱਸਾ ਪੂਰੀ ਤਰ੍ਹਾਂ ਫੁੱਟ ਪਿਆ। ਕਿਸਾਨਾਂ ਦੇ ਪੁਆਦ ਇਨਸਾਫ ਮੋਰਚਾ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਕੱਲ ਸੜਕਾਂ ਉੱਤੇ ਉਤਰ ਆਏ ਅਤੇ ਪੰਜਾਬ ਸਰਕਾਰ ਤੇ ਗਮਾਡਾ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਹ ਰੋਸ ਮਾਰਚ ਨਾਰਿਆਂ ਦੇ ਨਾਲ ਸ਼ੁਰੂ ਹੋਇਆ ਤੇ ਟਰੈਕਟਰਾਂ ਦੀ ਆਵਾਜਾਈ ਨੇ ਕਿਸਾਨਾਂ ਦਾ ਰੋਸ ਪ੍ਰਗਟਾਇਆ। ਟਰੈਕਟਰਾਂ ਉੱਤੇ ਸਵਾਰ ਕਿਸਾਨ ਮੋਹਾਲੀ ਦੇ ਏਅਰਪੋਰਟ ਰੋਡ ਤੋਂ ਹੁੰਦੇ ਹੋਏ ਮੋਹਾਲੀ ਦੇ ਫੇਜ਼ 8 ਸਥਿਤ ਗਮਾਡਾ ਦੇ ਮੁੱਖ ਦਫ਼ਤਰ ਭਵਨ ਦੇ ਆਲੇ ਦੁਆਲੇ ਉੱਡਾ ਭਵਨ ਵੱਲ ਵਧੇ। ਕਿਸਾਨਾਂ ਦੇ ਇਸ ਤਿੱਖੇ ਰੋਸ ਪ੍ਰਦਰਸ਼ਨ ਨੂੰ ਵੇਖਦਿਆਂ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਉੱਡਾ ਭਵਨ ਦੇ ਆਲੇ ਦੁਆਲੇ ਸੁਰੱਖਿਆ ਦੇ ਬੇਹੱਦ ਸਖ਼ਤ ਪ੍ਰਬੰਧ ਕੀਤੇ ਗਏ ਸਨ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਮੋਹਾਲੀ ਵਿਖੇ ਇਸ ਟਰੈਕਟਰ ਮਾਰਚ ਵਿੱਚ ਕਿਸਾਨਾਂ ਦੇ ਹੱਕਾਂ ਲਈ ਲੜਨ ਵਾਲੇ ਪ੍ਰਮੁੱਖ ਸੰਗਠਨ ਕਿਸਾਨ ਮਜ਼ਦੂਰ ਮੋਰਚਾ ਦੇ ਸੀਨੀਅਰ ਆਗੂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਪਹੁੰਚੇ। ਇਸ ਮਾਰਚ ਦੌਰਾਨ ਗੁੱਸੇ ਵਿੱਚ ਆਏ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਗਮਾਡਾ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਵਿਕਾਸ ਦੇ ਨਾਂ ਉੱਤੇ ਕਿਸਾਨਾਂ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ, ਉਹਨਾਂ ਦੀਆਂ ਜ਼ਮੀਨਾਂ ਖੋ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਗਮਾਡਾ ਕਿਸਾਨਾਂ ਦੀਆਂ ਕੀਮਤੀ ਜ਼ਮੀਨਾਂ ਨੂੰ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਅਤੇ ਬਿਨਾਂ ਕਿਸੇ ਢੁਕਵੇਂ ਮੁਆਵਜ਼ੇ ਦੇ ਧੱਕੇ ਨਾਲ ਅਕਵਾਇਰ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਜ਼ਮੀਨਾਂ ਅਕਵਾਇਰ ਕਰਨ ਦੀ ਪ੍ਰਕਿਰਿਆ ਨੂੰ ਲੈ ਕੇ ਸੂਬੇ ਭਰ ਵਿੱਚ ਕਿਸਾਨ ਆਪਣਾ ਰੋਸ ਪ੍ਰਗਟਾਉਂਦੇ ਰਹੇ ਨੇ ਅਤੇ ਹੁਣ ਇਸ ਨਵੀਂ ਮੁਹਿੰਮ ਕਰਕੇ ਵੀ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਆਉਂਦੇ ਦਿਨਾਂ ਦੌਰਾਨ ਵੀ ਤੇਜ਼ੀ ਫੜ ਸਕਦਾ ਹੈ। ਦੇਸ਼ ਅੰਦਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫੇਰ ਵਾਧਾ ਹੋ ਗਿਆ ਤੇ ਲੋਕਾਂ ਵਿੱਚ ਹੁਣ ਹਾਹਾਕਾਰ ਮਚਦੀ ਜਾ ਰਹੀ ਹੈ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਭਗ 90 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ, ਜੋ ਕਿ 5 ਦਿਨਾਂ ਵਿੱਚ ਦੂਜੀ ਵਾਰ ਹੋਇਆ ਵਾਧਾ ਹੈ। ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਦੂਜੀ ਵਾਰ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਨਾਲ ਲੋਕਾਂ ਵਿੱਚ ਬੇਚੈਨੀ ਵੱਧ ਰਹੀ ਹੈ। ਦਿੱਲੀ ਵਿੱਚ ਪੈਟਰੋਲ ਦੀ ਕੀਮਤ ਪਹਿਲਾਂ 97 ਰੁਪਏ ਪ੍ਰਤੀ ਲੀਟਰ ਸੀ, ਜੋ ਕਿ ਹੁਣ 98 ਰੁਪਏ 64 ਪੈਸੇ ਪ੍ਰਤੀ ਲੀਟਰ ਹੋ ਗਈ ਹੈ। ਡੀਜ਼ਲ ਦੀ ਕੀਮਤ ਵੀ ਹੁਣ 91 ਰੁਪਏ 58 ਪੈਸੇ ਪ੍ਰਤੀ ਲੀਟਰ ਹੋ ਗਈ ਹੈ। ਪਿਛਲੇ ਸ਼ੁੱਕਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 4 ਸਾਲਾਂ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ 3 ਰੁਪਏ ਪ੍ਰਤੀ ਲੀਟਰ ਦਾ ਵੱਡਾ ਵਾਧਾ ਕੀਤਾ ਗਿਆ ਸੀ। ਫਰਵਰੀ ਮਹੀਨੇ ਸ਼ੁਰੂ ਹੋਈ ਇਰਾਨ ਜੰਗ ਕਾਰਨ ਕੱਚੇ ਤੇਲ ਦੀਆਂ ਵਿਸ਼ਵ ਪੱਧਰ ਉੱਤੇ ਕੀਮਤਾਂ ਵਿੱਚ ਵਾਧਾ ਹੋਇਆ।
ਇਸ ਦੇ ਮੱਦੇਨਜ਼ਰ ਸਰਕਾਰੀ ਪੈਟਰੋਲੀਅਮ ਪ੍ਰਚੂਨ ਕੰਪਨੀਆਂ ਨੇ ਆਪਣੇ ਵੱਧਦੇ ਨੁਕਸਾਨ ਦਾ ਕੁਝ ਭਾਰ ਖਪਤਕਾਰਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ। ਇੱਥੇ ਤੁਹਾਨੂੰ ਵੀ ਦੱਸ ਦਈਏ ਕਿ ਪੈਟਰੋਲ ਅਤੇ ਡੀਜ਼ਲ ਤੋਂ ਇਲਾਵਾ 15 ਮਈ ਨੂੰ ਦਿੱਲੀ ਅਤੇ ਮੁੰਬਈ ਸਮੇਤ ਕਈ ਸ਼ਹਿਰਾਂ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ ਵੀ 2 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਗਿਆ ਸੀ ਅਤੇ ਹੁਣ ਸੀਐਨਜੀ ਦੀ ਕੀਮਤ ਵਿੱਚ ਇੱਕ ਵਾਰ ਫਿਰ ਪ੍ਰਤੀ ਕਿਲੋਗ੍ਰਾਮ 1 ਰੁਪਏ ਦਾ ਵਾਧਾ ਕੀਤਾ ਗਿਆ। ਕਈ ਥਾਵਾਂ ਉੱਤੇ ਪੈਟਰੋਲ ਪੰਪਾਂ ਉੱਤੇ ਲੋਕਾਂ ਦੀ ਭੀੜ ਵੀ ਵਧੀ ਹੈ ਅਤੇ ਤੇਲ ਦੀ ਸਪਲਾਈ ਨੂੰ ਲੈ ਕੇ ਵੀ ਲੋਕਾਂ ਦੇ ਮਨਾਂ ਵਿੱਚ ਸ਼ੰਕੇ ਖੜੇ ਹੁੰਦੇ ਵਿਖਾਈ ਦੇ ਰਹੇ ਨੇ। ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਿਚਕਾਰ ਗੱਠਜੋੜ ਤੇ ਗੱਲਬਾਤ ਇਸ ਵੇਲੇ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਪਿਛਲੇ ਕੁਝ ਹਫ਼ਤਿਆਂ ਦੌਰਾਨ ਦੋਵਾਂ ਧਿਰਾਂ ਵਿਚਕਾਰ ਕਈ ਦੌਰ ਦੀ ਗੱਲਬਾਤ ਦੇ ਬਾਵਜੂਦ ਵਿਚਾਰਧਾਰਾ ਦੇ ਮਤਭੇਦ ਹੱਲ ਨਹੀਂ ਹੋ ਸਕੇ, ਜਿਸ ਕਾਰਨ ਦੋ ਪੰਥਕ ਧਿਰਾਂ ਦਾ ਇਹ ਗੱਠਜੋੜ ਅੱਗੇ ਵਧਣ ਤੋਂ ਪਹਿਲਾਂ ਹੀ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ। ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਹੈ ਕਿ ਜੋ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਨੇ ਉਹੀ ਹੁਣ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਵਿੱਚ ਸ਼ਾਮਲ ਹੋ ਗਏ ਨੇ। ਉਹਨਾਂ ਦਾ ਕਹਿਣਾ ਕਿ ਇਸੇ ਕਰਕੇ ਇਹ ਗੱਠਜੋੜ ਅੱਗੇ ਨਹੀਂ ਤੁਰ ਸਕਿਆ। ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਰਮਿਆਨ ਇਹ ਗੱਠਜੋੜ ਮਹਿਜ 29 ਦਿਨਾਂ ਬਾਅਦ ਹੀ ਟੁੱਟ ਗਿਆ, ਯਾਨੀ ਕਿ ਇੱਕ ਮਹੀਨਾ ਵੀ ਨਹੀਂ ਚੱਲ ਸਕਿਆ। ਵਾਰਿਸ ਪੰਜਾਬ ਦੇ ਜਥੇਬੰਦੀ ਨੇ ਇਸ ਗੱਠਜੋੜ ਦੇ ਖਤਮ ਹੋਣ ਤੇ ਅਧਿਕਾਰਤ ਤੌਰ ਤੇ ਆਪਣੀ ਮੋਹਰ ਲਾ ਦਿੱਤੀ। ਤਰਸੇਮ ਸਿੰਘ ਨੇ ਦੱਸਿਆ ਕਿ ਇਹ ਗੱਠਜੋੜ ਇੱਕ ਤਾਲਮੇਲ ਕਮੇਟੀ ਬਣਾ ਕੇ ਕੀਤਾ ਗਿਆ ਸੀ। ਉਹਨਾਂ ਨੇ ਦੂਰੀਆਂ ਵਧਣ ਦਾ ਕਾਰਨ ਦੱਸਦਿਆਂ ਕਿਹਾ ਕਿ ਸਾਬਕਾ ਜਥੇਦਾਰ ਨੇ ਕੁਝ ਖਾਸ ਲੋਕਾਂ ਨੂੰ ਪਿੱਛੇ ਰੱਖਣ ਦੀ ਹਦਾਇਤ ਕੀਤੀ ਸੀ, ਪਰ ਇਸ ਦੇ ਉਲਟ ਉਹੀ ਲੋਕ ਹੁਣ ਅੱਗੇ ਆ ਕੇ ਕੰਮ ਕਰ ਰਹੇ ਨੇ। ਤਰਸੇਮ ਸਿੰਘ ਦਾ ਕਹਿਣਾ ਕਿ ਇਹਨਾਂ ਅੰਦਰੂਨੀ ਮਤਭੇਦਾਂ ਕਾਰਨ ਹੀ ਪੁਨਰ ਸੁਰਜੀਤ ਅਤੇ ਵਾਰਿਸ ਪੰਜਾਬ ਦੇ ਵਿਚਾਲੇ ਪਾੜਾ ਵੱਧ ਗਿਆ। ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਗੱਲਬਾਤ ਟੁੱਟਣ ਸੰਬੰਧੀ ਇੱਕ ਸਾਂਝਾ ਬਿਆਨ ਵੀ ਜਾਰੀ ਕੀਤਾ। ਆਗੂਆਂ ਨੇ ਕਿਹਾ ਕਿ ਇਹ ਫੈਸਲਾ ਵਿਚਾਰਧਾਰਕ ਮਤਭੇਦਾਂ ਕਾਰਨ ਲਿਆ ਗਿਆ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਕੁਝ ਵਿਅਕਤੀ ਜਿਨ੍ਹਾਂ ਨੇ ਪੰਥ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗੁਆ ਦਿੱਤਾ ਸੀ ਉਹਨਾਂ ਨੂੰ ਲੀਡਰਸ਼ਿਪ ਭੂਮਿਕਾਵਾਂ ਵਿੱਚ ਫਿਰ ਅੱਗੇ ਲਿਆਂਦਾ ਜਾ ਰਿਹਾ ਸੀ। ਇਹਨਾਂ ਮਤਭੇਦਾਂ ਨੂੰ ਹੀ ਗੱਠਜੋੜ ਦੇ ਟੁੱਟਣ ਦਾ ਮੁੱਖ ਕਾਰਨ ਦੱਸਿਆ ਗਿਆ। ਕਮੇਟੀ ਮੁਤਾਬਕ ਪੰਥਕ ਏਕਤਾ ਪ੍ਰਾਪਤ ਕਰਨ ਦੇ ਉਦੇਸ਼ ਨਾਲ 18 ਅਪ੍ਰੈਲ ਨੂੰ 8 ਮੈਂਬਰੀ ਤਾਲਮੇਲ ਪੈਨਲ ਬਣਾਇਆ ਗਿਆ ਸੀ। ਸਾਂਝੀ ਰਣਨੀਤੀ ਅਤੇ ਰਾਜਨੀਤਿਕ ਸਮਝ ਬਣਾਉਣ ਦੀ ਕੋਸ਼ਿਸ਼ ਵਿੱਚ ਦੋਵਾਂ ਧਿਰਾਂ ਵਿਚਕਾਰ ਕਈ ਮੀਟਿੰਗਾਂ ਹੋਈਆਂ, ਹਾਲਾਂਕਿ ਮੁੱਖ ਮੁੱਦਿਆਂ ਉੱਤੇ ਕੋਈ ਸਮਝੌਤਾ ਨਹੀਂ ਹੋ ਸਕਿਆ। ਉਧਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਤਰਫੋਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਕਹਿਣਾ ਹੈ ਕਿ ਮੁੱਖ ਆਗੂ ਦੇ ਨਾਂ ਨੂੰ ਤੈਅ ਕਰਨ ਨੂੰ ਲੈ ਕੇ ਦੋਹਾਂ ਧਿਰਾਂ ਦਰਮਿਆਨ ਸਹਿਮਤੀ ਨਹੀਂ ਬਣੀ ਅਤੇ ਇਸੇ ਕਰਕੇ ਗੱਲਬਾਤ ਨੂੰ ਇੱਕ ਬ੍ਰੇਕ ਲੱਗੀ ਹੈ। ਅੱਜ ਭਾਰਤੀ ਸਮੇਂ ਮੁਤਾਬਕ 20 ਮਈ ਦਾ ਦਿਨ ਪੰਜਾਬ ਭਰ ਵਿੱਚ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਵੱਡੇ ਪੱਧਰ ਉੱਤੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟਸ ਐਂਡ ਡਰੱਗਿਸਟਸ ਵੱਲੋਂ ਸੱਦੀ ਗਈ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿੱਚ ਪੰਜਾਬ ਅੰਦਰ ਵੀ ਅੱਜ 27,000 ਰਿਟੇਲ ਅਤੇ ਹੋਲਸੇਲ ਕੈਮਿਸਟ ਆਪਣੀਆਂ ਦੁਕਾਨਾਂ ਬੰਦ ਰੱਖਣਗੇ। ਇਹ ਵਿਰੋਧ ਪ੍ਰਦਰਸ਼ਨ ਮੁੱਖ ਤੌਰ ਤੇ ਦਵਾਈਆਂ ਦੀ ਆਨਲਾਈਨ ਵਿਕਰੀ ਅਤੇ ਈ ਫਾਰਮੇਸੀ ਪਲੇਟਫਾਰਮਾਂ ਵੱਲੋਂ ਦਿੱਤੀ ਜਾਣ ਵਾਲੀ ਭਾਰੀ ਛੋਟ ਦੇ ਖਿਲਾਫ ਹੈ, ਜਿਸ ਬਾਰੇ ਕੈਮਿਸਟਾਂ ਦਾ ਇਹ ਦਾਅਵਾ ਹੈ ਕਿ ਛੋਟੀਆਂ ਸਥਾਨਕ ਫਾਰਮੇਸੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ ਕਿਉਂਕਿ ਉਹ ਇੰਨੀਆਂ ਘੱਟ ਕੀਮਤਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ। ਅੱਜ ਦੀ ਕੈਮਿਸਟਾਂ ਦੀ ਤਾਲਾਬੰਦੀ ਕਾਰਨ ਰੋਜ਼ਾਨਾ ਦੀਆਂ ਦਵਾਈਆਂ, ਐਮਰਜੈਂਸੀ ਦਵਾਈਆਂ ਅਤੇ ਜੀਵਨ ਰੱਖਿਅਕ ਨੁਸਖਿਆਂ ਲਈ ਨੇੜਲੀਆਂ ਦਵਾਈਆਂ ਦੀਆਂ ਦੁਕਾਨਾਂ ਉੱਤੇ ਨਿਰਭਰ ਹਜ਼ਾਰਾਂ ਮਰੀਜ਼ਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ।
ਹਾਲਾਂਕਿ ਕੈਮਿਸਟ ਐਸੋਸੀਏਸ਼ਨ ਨੇ ਸਪਸ਼ਟ ਕੀਤਾ ਕਿ ਹਸਪਤਾਲਾਂ ਦੇ ਅੰਦਰ ਵਾਲੀਆਂ ਫਾਰਮੇਸੀਆਂ ਖੁੱਲੀਆਂ ਰਹਿਣਗੀਆਂ ਤਾਂ ਜੋ ਦਾਖਲ ਮਰੀਜ਼ਾਂ, ਐਮਰਜੈਂਸੀ ਕੇਸਾਂ ਅਤੇ ਗੰਭੀਰ ਦੇਖਭਾਲ ਯੂਨਿਟਾਂ ਲਈ ਕਿਸੇ ਵੀ ਮੁਸ਼ਕਲ ਤੋਂ ਬਚਿਆ ਜਾ ਸਕੇ। ਫਰੀਦਕੋਟ ਦੇ ਆਖਰੀ ਰਾਜਾ ਹਰਿੰਦਰ ਸਿੰਘ ਬਰਾੜ ਦੀ ਲਗਭਗ 25,000 ਕਰੋੜ ਰੁਪਏ ਦੀ ਸ਼ਾਹੀ ਵਿਰਾਸਤ ਨੂੰ ਲੈ ਕੇ ਪਿਛਲੇ 34 ਸਾਲਾਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਹੁਣ ਆਪਸੀ ਸਹਿਮਤੀ ਨਾਲ ਖਤਮ ਹੋ ਸਕਦੀ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਹੱਲ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਰਾਜੇਸ਼ ਬਿੰਦਲ ਨੂੰ ਸਾਲਸ ਨਿਯੁਕਤ ਕੀਤਾ ਹੈ। ਇਹ ਫੈਸਲਾ ਦੋਵਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਲਿਆ ਗਿਆ। ਅਦਾਲਤ ਨੇ ਸਾਲਸ ਨੂੰ ਅਗਲੇ 4 ਤੋਂ 6 ਹਫ਼ਤਿਆਂ ਦੇ ਅੰਦਰ ਆਪਣੀ ਰਿਪੋਰਟ ਸੌਂਪਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਵਿੱਚ ਦੱਸਿਆ ਹੈ ਕਿ ਦੋ ਕਾਨੂੰਨੀ ਵਾਰਸਾਂ ਦੇ ਸੀਨੀਅਰ ਵਕੀਲਾਂ ਨੇ ਇਹ ਸੁਝਾਅ ਦਿੱਤਾ ਸੀ ਕਿ ਜੇਕਰ ਮਾਮਲਾ ਕਿਸੇ ਸੇਵਾ ਮੁਕਤ ਜੱਜ ਨੂੰ ਵਿਚੋਲਗੀ ਲਈ ਸੌਂਪਿਆ ਜਾਵੇ ਤਾਂ ਇਸ ਗੁੰਝਲਦਾਰ ਮਸਲੇ ਦੇ ਹੱਲ ਹੋਣ ਦੀ ਪੂਰੀ ਸੰਭਾਵਨਾ ਹੈ। ਦੂਜੀ ਧਿਰ ਦੇ ਵਕੀਲ ਨੇ ਵੀ ਇਸ ਗੱਲ ਉੱਤੇ ਕੋਈ ਇਤਰਾਜ਼ ਨਹੀਂ ਜਤਾਇਆ। ਅਦਾਲਤ ਦਾ ਮੰਨਣਾ ਹੈ ਕਿ ਕਿਉਂਕਿ ਹੁਣ ਮੁੱਖ ਝਗੜਾ ਸਿਰਫ ਜਾਇਦਾਦ ਵਿੱਚ ਹਿੱਸੇਦਾਰੀ ਨੂੰ ਲੈ ਕੇ ਹੈ, ਇਸ ਲਈ ਆਪਸੀ ਸਮਝੌਤਾ ਸਭ ਤੋਂ ਵਧੀਆ ਰਾਹ ਹੋ ਸਕਦਾ ਹੈ। ਇਸ ਦੌਰਾਨ ਅਦਾਲਤ ਨੇ ਜਾਇਦਾਦ ਦੀ ਮੌਜੂਦਾ ਸਥਿਤੀ ਨੂੰ ਬਰਕਰਾਰ ਰੱਖਣ ਯਾਨੀ ਕਿ ਸਟੇਟਸ ਕੋ ਦੇ ਹੁਕਮ ਦਿੱਤੇ ਨੇ, ਜਿਸ ਦਾ ਮਤਲਬ ਹੈ ਕਿ ਕੋਈ ਵੀ ਧਿਰ ਫਰੀਦਕੋਟ ਦੇ ਆਖਰੀ ਮਹਾਰਾਜੇ ਦੀ ਜਾਇਦਾਦ ਨੂੰ ਵੇਚ ਨਹੀਂ ਸਕੇਗੀ ਅਤੇ ਨਾ ਹੀ ਕੋਈ ਨਵੀਂ ਉਸਾਰੀ ਕਰ ਸਕੇਗੀ। ਮੌਸਮ ਦੀ ਤੁਹਾਨੂੰ ਜਾਣਕਾਰੀ ਦੇਈਏ ਤਾਂ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਲੂ ਦਾ ਕਹਿਰ ਵੱਧ ਗਿਆ। ਗਰਮੀ ਲਈ ਯੈਲੋ ਅਲਰਟ ਜਾਰੀ ਹੋਇਆ ਸੀ, ਜਿਸ ਬਾਰੇ ਅਸੀਂ ਤੁਹਾਨੂੰ ਕੱਲ ਵੀ ਦੱਸਿਆ ਸੀ, ਪਰ ਗਰਮੀ ਇੰਨੀ ਪਈ ਹੈ ਕਿ ਮੌਸਮ ਵਿਭਾਗ ਨੂੰ ਆਪਣਾ ਹੀ ਜਾਰੀ ਕੀਤਾ ਅਲਰਟ ਬਦਲਣਾ ਪਿਆ। ਭਾਰੀ ਗਰਮੀ ਪੈਣ ਦੀ ਸੰਭਾਵਨਾ ਨੂੰ ਵੇਖਦਿਆਂ ਲੰਘੇ ਕੱਲ ਜੋ ਯੈਲੋ ਅਲਰਟ ਜਾਰੀ ਹੋਇਆ ਸੀ ਉਸ ਨੂੰ ਸ਼ਾਮ ਨੂੰ ਬਦਲ ਕੇ ਹੁਣ ਔਰੇਂਜ ਅਲਰਟ ਕਰ ਦਿੱਤਾ ਗਿਆ, ਜਿਸ ਦਾ ਮਤਲਬ ਹੈ ਕਿ ਲੋਕਾਂ ਨੂੰ ਗਰਮੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਲਈ ਕਿਹਾ ਗਿਆ। ਮੌਸਮ ਵਿਭਾਗ ਨੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਲਈ ਐਤਵਾਰ ਤੱਕ ਬਹੁਤ ਜ਼ਿਆਦਾ ਲੂ ਚੱਲਣ ਦਾ ਅਲਰਟ ਜਾਰੀ ਕੀਤਾ ਹੈ। ਅਗਲੇ 1 ਹਫ਼ਤੇ ਤੱਕ ਕਿਤੇ ਵੀ ਮੀਂਹ, ਹਨੇਰੀ ਜਾਂ ਤੇਜ਼ ਹਵਾਵਾਂ ਚੱਲਣ ਦੀ ਕੋਈ ਸੰਭਾਵਨਾ ਨਹੀਂ ਦੱਸੀ ਗਈ ਅਤੇ ਕਿਹਾ ਗਿਆ ਕਿ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੇਗਾ। ਚੰਡੀਗੜ੍ਹ ਦਾ ਤਾਪਮਾਨ ਜੋ ਲੰਘੇ ਕੱਲ 42 ਡਿਗਰੀ ਸੀ ਉਹ 24 ਘੰਟਿਆਂ ਬਾਅਦ 43 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਕਿ ਇਸ ਮੌਸਮ ਦੇ ਆਮ ਤਾਪਮਾਨ ਨਾਲੋਂ 4.3 ਡਿਗਰੀ ਸੈਲਸੀਅਸ ਜ਼ਿਆਦਾ ਹੈ। ਇਹ ਤਾਪਮਾਨ ਪਿਛਲੇ 14 ਸਾਲਾਂ ਵਿੱਚੋਂ 7 ਸਾਲਾਂ ਦੇ ਪੂਰੇ ਮਈ ਮਹੀਨੇ ਦੇ ਸਭ ਤੋਂ ਵੱਧ ਤਾਪਮਾਨ ਨੂੰ ਵੀ ਪਿੱਛੇ ਛੱਡ ਗਿਆ। ਪੰਜਾਬ ਵਿੱਚ ਇਸ ਵੇਲੇ ਰਾਤਾਂ ਨੂੰ ਵੀ ਮੌਸਮ ਠੰਡਾ ਨਹੀਂ ਹੋ ਰਿਹਾ ਕਿਉਂਕਿ ਰਾਤ ਦਾ ਵੀ ਘੱਟੋ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਹੋ ਰਿਹਾ ਹੈ, ਜੋ ਕਿ ਆਮ ਨਾਲੋਂ ਤਕਰੀਬਨ 1 ਡਿਗਰੀ ਸੈਲਸੀਅਸ ਜ਼ਿਆਦਾ ਹੈ। ਖਬਰਾਂ ਦੇ ਬੁਲੇਟਿਨ ਵਿੱਚ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਚਲਾਈ ਗਈ ਪੋਸਟ ਮੈਟ੍ਰਿਕ ਵਜ਼ੀਫਾ ਯੋਜਨਾ ਵਿੱਚ ਹੋਏ 500 ਕਰੋੜ ਦੇ ਘੁਟਾਲੇ ਵਿੱਚ ਸੰਬੰਧਿਤ ਰਿਕਾਰਡ ED ਨੂੰ ਭੇਜ ਦਿੱਤਾ ਗਿਆ ਅਤੇ ਇਸ ਨਾਲ ਪੰਜਾਬ ਸਰਕਾਰ ਦੇ ਸਾਬਕਾ ਮੁੱਖ ਸਕੱਤਰ ਸਮੇਤ ਕਈ IAS ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਕੈਨੇਡਾ ਤੋਂ ਆਈ ਚਰਚਿਤ 29 ਸਾਲਾ ਪੰਜਾਬੀ ਗਾਇਕਾ ਯਸ਼ਵਿੰਦਰ ਕੌਰ ਉਰਫ ਇੰਦਰ ਕੌਰ ਦੀ ਮ੍ਰਿਤਕ ਦੇ 5 ਦਿਨ ਬਾਅਦ ਬਰਾਮਦ ਹੋਈ ਹੈ। ਇਸ ਤੋਂ ਪਹਿਲਾਂ ਉਸ ਦੇ ਲਾਪਤਾ ਹੋਣ ਬਾਰੇ ਪਤਾ ਲੱਗਾ ਸੀ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੈਨੇਡਾ ਤੋਂ ਆਏ ਹੋਏ ਪ੍ਰੇਮੀ ਨੇ ਹੀ ਗਾਇਕਾ ਨੂੰ ਮਾਰ ਕੇ ਲਾਸ਼ ਨਹਿਰ ਵਿੱਚ ਸੁੱਟੀ ਸੀ। ਪੁਲਿਸ ਨੇ ਇਸ ਸੰਬੰਧੀ ਕੁਝ ਗ੍ਰਿਫਤਾਰੀਆਂ ਵੀ ਕੀਤੀਆਂ ਨੇ, ਜਦਕਿ ਮੁੱਖ ਮੁਲਜ਼ਮ ਹਾਲੇ ਫਰਾਰ ਹੈ। ਪੰਜਾਬ ਸਰਕਾਰ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ED ਨਾਲ ਜੁੜੇ ਮਾਮਲੇ ਵਿੱਚ ਵਿਸ਼ੇਸ਼ ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 22 ਮਈ ਨੂੰ ਹੋਵੇਗੀ। ਪੰਜਾਬ ਵਿੱਚ 26 ਮਈ ਨੂੰ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ 105 ਸੀਟਾਂ ਲਈ ਕੁੱਲ 10,809 ਅਰਜ਼ੀਆਂ ਜਮ੍ਹਾਂ ਹੋਈਆਂ ਸਨ,
ਜਿਸ ਤੋਂ ਬਾਅਦ ਅਰਜ਼ੀਆਂ ਦੀ ਪੜਤਾਲ ਹੋਈ ਹੈ ਤੇ ਕੁੱਲ ਮਿਲਾ ਕੇ 10,096 ਉਮੀਦਵਾਰ ਇਹ ਚੋਣ ਲੜ ਸਕਣਗੇ। ਡਾਲਰ ਦੇ ਮੁਕਾਬਲੇ ਰੁਪਈਏ ਦੀ ਕੀਮਤ ਹੋਰ ਹੇਠ ਆਈ ਹੈ, 32 ਪੈਸੇ ਹੋਰ ਟੁੱਟ ਗਿਆ, ਰੁਪਈਆ 96.52 ਦੇ ਪੱਧਰ ਉੱਤੇ ਜਾ ਪਹੁੰਚਿਆ। ਬੰਗਾਲ ਵਿੱਚ ਨਵੀਂ ਚੁਣੀ ਗਈ ਭਾਜਪਾ ਦੀ ਸਰਕਾਰ ਦੇ ਖੇਡ ਮੰਤਰੀ ਨੇ ਬੰਗਾਲ ਦੇ ਖਿਡਾਰੀਆਂ ਲਈ ਇਨਾਮਾਂ ਦੀ ਝੜੀ ਲਾ ਦਿੱਤੀ ਹੈ ਤੇ ਕਿਹਾ ਕਿ ਓਲੰਪਿਕ ਵਿੱਚ ਸੋਨਾ ਜਿੱਤਣ ਵਾਲੇ ਖਿਡਾਰੀ ਨੂੰ 8 ਕਰੋੜ ਰੁਪਏ ਮਿਲਣਗੇ। IPL ਦੇ ਲੰਘੇ ਕੱਲ ਖੇਡੇ ਗਏ ਮੈਚ ਵਿੱਚ ਰਾਜਸਥਾਨ ਰਾਇਲਸ ਨੇ ਲਖਨਊ ਸੁਪਰ ਜਾਇੰਟਸ ਨੂੰ ਹਰਾ ਦਿੱਤਾ ਤੇ ਇਹ ਨਤੀਜਾ ਪੰਜਾਬ ਕਿੰਗਸ ਦੀ ਟੀਮ ਲਈ ਵੱਡਾ ਝਟਕਾ ਹੈ ਕਿਉਂਕਿ ਇਸ ਜਿੱਤ ਦੇ ਨਾਲ ਰਾਜਸਥਾਨ ਰਾਇਲਸ ਦੀ ਟੀਮ ਟੌਪ 4 ਯਾਨੀ ਕਿ ਪਲੇ ਆਫ ਦੀਆਂ ਥਾਵਾਂ ਵਿੱਚ ਪਹੁੰਚ ਗਈ ਹੈ ਅਤੇ ਪੰਜਾਬ ਕਿੰਗਸ ਦੀ ਟੀਮ ਇਸ ਨਤੀਜੇ ਕਰਕੇ 4th ਤੋਂ 5th ਸਥਾਨ ਉੱਤੇ ਚਲੀ ਗਈ ਹੈ, ਫਿਲਹਾਲ ਪਲੇ ਆਫ ਵਾਲੀਆਂ ਥਾਵਾਂ ਵਿੱਚੋਂ ਬਾਹਰ ਆ ਗਈ ਹੈ। IPL ਵਿੱਚ ਅੱਜ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਦਾ ਮੁੰਬਈ ਇੰਡੀਅਨਸ ਨਾਲ ਹੋਵੇਗਾ। ਕੋਲਕਾਤਾ ਦੀ ਟੀਮ ਵੀ ਪਲੇ ਆਫ ਵਿੱਚ ਥਾਂ ਬਣਾਉਣ ਉੱਪਰ ਨਜ਼ਰ ਰੱਖ ਕੇ ਖੇਡੇਗੀ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਪਹਿਲਾਂ ਨਾਲੋਂ ਵੀ ਘੱਟ।
0: ਆਹ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ml ਸਿਰਫ $5.99 ਚ।
1: ਇਹ ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
2: Wholesale Club, whole lot of value.
3: This is AM 530, CHLO AM, serving Brampton, Mississauga, Toronto, the GTA, and the world at am530.ca.

ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ

ਨੰਬਰ ਲਾਇਰ ਦੇ ਰੂਪਾ ਬਾਜੀ ਦਾ ਨੰਬਰ ਤੁਸੀਂ ਆਪਣੇ ਫੋਨ ਦੇ ਵਿੱਚ ਹਮੇਸ਼ਾ ਸੇਵ ਕਰਕੇ ਰੱਖੋ। ਜੇ ਡਿੱਗਣ ਕਰਕੇ ਕਾਰ ਐਕਸੀਡੈਂਟ ਦੇ ਵਿੱਚ ਆਟੋ ਐਕਸੀਡੈਂਟ ਦੇ ਵਿੱਚ ਇਨਵੋਲਵ ਹੋਣ ਕਰਕੇ ਸੱਟ ਲੱਗੀ ਹੈ ਨਾ, ਤਾਂ ਹਜ਼ਾਰਾਂ ਲੱਖਾਂ ਡਾਲਰ ਤੁਹਾਨੂੰ ਰੂਪਾ ਬਾਈ ਜੀ ਲੈ ਕੇ ਦੇ ਸਕਦੇ ਨੇ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਫਾਈਟ ਕਰਕੇ, ਤੇ ਸਾਰੀ ਫੀਸ ਸੈਟਲਮੈਂਟ ਹੋਣ ਤੋਂ ਬਾਅਦ ਲੈਣਗੇ। ਕਾਲ ਰੂਪਾ ਬਾਈ 416-999-5939 ਯੋਰ ਪਰਸਨਲ ਇੰਜਰੀ ਲੋਇਰ ਬਰਾਡ ਟੈਂਬਰ ਲੋਇਰ ਦੇ ਰੂਪਾ ਬਾਈ ਜੀ 416-999-5939।

ਫੈਸ਼ਨ ਆਈਕਿਊ ਪ੍ਰੋਗਰਾਮ ਦੇ ਸਿਲਸਿਲੇ ਨੂੰ ਸਪਾਂਸਰ ਕਰ ਰਹੇ ਨੇ ਫੈਸ਼ਨ ਆਈਕਿਊ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ ਤੇ ਤੁਸੀਂ ਹੈਵੀ ਬਲੈਂਕਟ, ਰਜਾਈ ਵਾਲੇ ਬਲੈਂਕਟ ਬਾਏ 1 ਸੈਕਿੰਡ 25% ਆਫ, 5 ਬੈੱਡ ਸ਼ੀਟ ਓਨਲੀ $50 ਤੇ ਮੈਨਸ ਸੈਕਸ਼ਨ ਦੇ ਵਿੱਚ ਮੈਨ ਸੂਟ ਦੇ ਉੱਪਰ ਤੁਸੀਂ ਬਾਏ 1 ਸੈਕਿੰਡ 25% ਆਫ, ਲੇਡੀ ਸੈਕਸ਼ਨ ਦੇ ਵਿੱਚ ਲੇਡੀ ਸੂਟ 25 ਤੋਂ ਲੈ ਕੇ 50% ਫਲੈਟ ਆਫ ਦੇ ਉੱਪਰ ਤੁਸੀਂ ਲੈ ਸਕਦੇ ਹੋ ਲੇਡੀ ਸੈਕਸ਼ਨ ਦੇ ਵਿੱਚ ਕੁਛ ਵੀ। ਔਰ ਨਾਲ ਦੀ ਨਾਲ 4 ਪੀਸ ਦਾ ਲੈਗਿਜ ਸੈੱਟ, ਜੇ ਤੁਸੀਂ ਇੰਡੀਆ ਜਾ ਰਹੇ ਹੋ, ਘੁੰਮਣ ਜਾ ਰਹੇ ਹੋ ਤਾਂ 4 ਪੀਸ ਦਾ ਲੈਗਿਜ ਸੈੱਟ ਓਨਲੀ $175 ਦੇ ਵਿੱਚ। ਤੁਸੀਂ ਥੀਮ ਵੈਡਿੰਗ ਕਰਵਾਉਣੀ ਹੈ ਤਾਂ ਬੈਸਟ ਟੇਲਰ ਟੀਮ ਇਹਨਾਂ ਕੋਲ ਇਨ ਹਾਊਸ ਅਵੇਲੇਬਲ ਹੈ। ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਤੁਹਾਨੂੰ ਖੂਬਸੂਰਤ ਗਿਫਟ ਮਿਲੂਗਾ ਫੈਸ਼ਨ ਆਈਕਿਊ ਤੋਂ। ਤੁਸੀਂ ਪਹੁੰਚੋ ਫੈਸ਼ਨ ਆਈਕਿਊ ਦੀ ਕਿਸੇ ਵੀ ਨੇੜੇ ਵਾਲੀ ਲੋਕੇਸ਼ਨ ਤੋਂ, ਗੂਗਲ ਕਰ ਸਕਦੇ ਹੋ ਫੈਸ਼ਨ ਆਈਕਿਊ 905-453-2225 9054522225।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਣ, ਜ਼ਿੰਦਗੀ ਜ਼ਿੰਦਾਬਾਦ ਅਤੇ ਚੜ੍ਹਦੀ ਕਲਾ ਦੀ ਪਹਿਚਾਣ ਰੇਡੀਓ ਉਡਾਣ। ਪ੍ਰਭ ਸੰਤ ਦੇ ਨਾਲ ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

ਉਮੀਦ ਕਰਦੇ ਹਾਂ ਕਿ ਅੱਜ ਦਾ ਥੋੜ੍ਹਾ ਦਿਨ ਬਹੁਤ ਹੀ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲਾ ਰਿਹਾ ਹੋਵੇਗਾ। ਥੋੜ੍ਹੀ ਸ਼ਾਮ ਨੂੰ ਖੂਬਸੂਰਤ ਬਣਾਉਣ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਹਾਜ਼ਰ ਹੋ ਗਿਆ। ਸਟੂਡੀਓ ਦੇ ਘੜੀਆਂ ਦੇ ਮੁਤਾਬਿਕ 9:07 ਹੋ ਚੁੱਕੇ ਆ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 10 ਵਜੇ ਤੱਕ ਬਣ ਰਹਿਣਾ। ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ ਅਤੇ ਬਹੁਤ ਹੀ ਖੂਬਸੂਰਤ ਹਮੇਸ਼ਾ ਦੀ ਤਰ੍ਹਾਂ ਕੋਈ ਵੱਖਰੇ ਅੰਦਾਜ਼ ਦੇ ਵਿੱਚ ਵੱਖਰੀਆਂ ਗੱਲਾਂ। ਔਰ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਖਾਸ ਮਹਿਮਾਨ ਹੋਏ, ਉਹਨਾਂ ਨਾਲ ਵੀ ਮਨਾਵਾਂਗੇ, ਗੱਲਾਂ ਬਾਤਾਂ ਵੀ ਕਰਾਂਗੇ। ਪਰ ਅੱਜ ਗੱਲ ਕਿਹੜੀ ਕਰੀਏ, ਕਿਉਂਕਿ ਗੱਲਾਂ ਹੋਣੀਆਂ ਬਹੁਤ ਜ਼ਰੂਰੀ ਆ। ਕਹਿੰਦੇ ਚੁੱਪ ਮਾੜੀ ਆ, ਗੱਲਾਂ ਮਾੜੀਆਂ ਨਹੀਂ ਪਰ ਗੱਲਾਂ ਹੋਣੀਆਂ ਚਾਹੀਦੀਆਂ। ਰਿਸ਼ਤਿਆਂ ਦੇ ਵਿੱਚ ਵੀ ਜਦੋਂ ਗੱਲਾਂ ਹੋਣ ਨਾ ਤਦ ਤੱਕ ਰਿਸ਼ਤੇ ਖੂਬਸੂਰਤ ਰਹਿੰਦੇ ਆ, ਅਤੇ ਜਦੋਂ ਰਿਸ਼ਤਿਆਂ ਦੇ ਵਿੱਚ ਚੁੱਪ ਆ ਜਾਵੇ ਤਾਂ ਫਿਰ ਰਿਸ਼ਤੇ ਵੀ ਉਦੋਂ ਚੁੱਪ ਹੋ ਜਾਂਦੇ ਆ। ਸੋ ਚੁੱਪ ਨਹੀਂ ਹੋਣਾ, ਗੱਲਾਂ ਕਰਨੀਆਂ। ਸੋ ਗੱਲਾਂ ਕਰਾਂਗੇ ਇੱਕ ਦੂਜੇ ਦੇ ਨਾਲ। ਸੋ 905-673-3337 'ਤੇ ਤੁਸੀਂ ਜੁੜੇ ਹੋਏ ਹੋ ਪ੍ਰਭ ਸੰਧੂ ਦੇ ਨਾਲ। ਬਾਤ ਆ ਜੀ, ਸੋ 905-673-3337 ਕਹਿੰਦੇ ਕਿ ਇੱਕੋ ਚੀਜ਼ ਗਵਾਚੀ ਲੱਭਾਂ, ਇੱਕੋ ਚੀਜ਼ ਗਵਾਚੀ ਲੱਭਾਂ, ਜਾਂ ਇਹ ਕਹਿ ਲਈਏ ਕਿ ਕੋਈ ਚੀਜ਼ ਪਿਆਰੀ ਲੱਭਾਂ, ਕੋਈ ਚੀਜ਼ ਪਿਆਰੀ ਲੱਭਾਂ, ਆਪਣੇ ਵਿੱਚ ਬਦਕਾਰੀ ਲੱਭਾਂ। ਦਿਲ ਕੋਈ ਰੋੜ ਵੇਚ ਤਾਂ ਨਹੀਂ ਆ, ਦਿਲ ਕੋਈ ਰੋੜ ਵੇਚ ਤਾਂ ਨਹੀਂ ਆ,

0: ਜਿਹੜਾ ਜਗ੍ਹਾ ਜਗ੍ਹਾ ਸਵਾਰੀ ਲੱਭਾਂ, ਦਿਲ ਤਾਂ ਇੱਕੋ ਹੀ ਆ। ਸੋ 905-673-3337 ਅਤੇ ਸੀਨੇ ਉੱਤੇ ਖਾਵਣ ਦੇ ਲਈ ਕੋਈ ਸੱਟ ਕਰਾਰੀ ਲੱਭਾਂ। ਸੋ ਸੱਟਾਂ ਕਰਾਰੀਆਂ ਹੋਣ ਚਾਹੇ ਪੋਲੀਆਂ ਹੋਣ, ਸੱਟਾਂ ਤਾਂ ਭਾਈ ਸੱਟਾਂ ਹੀ ਹੁੰਦੀਆਂ। ਸੋ 905-673-3337 'ਤੇ ਗੱਲਾਂ ਬਾਤਾਂ ਕਰਾਂਗੇ। ਸੋ ਅੱਜ ਦੇ ਜਿਹੜੇ ਮੁੱਖ ਮਹਿਮਾਨ ਆ ਉਹਨਾਂ ਨਾਲ ਵੀ ਬਣਾ ਦਈਏ, ਪਰ ਸਭ ਤੋਂ ਪਹਿਲਾਂ ਆਪਾਂ ਦੱਸ ਦਈਏ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰਨੇ ਡ੍ਰੀਮ ਹੋਮ ਅਪਲਾਇੰਸਿਸ। ਡ੍ਰੀਮ ਹੋਮ ਅਪਲਾਇੰਸਿਸ ਵਾਲੇ ਕਹਿੰਦੇ ਬਈ ਕਮਾਲ ਆ, ਸਭ ਤੋਂ ਵੱਡੀ ਤਾਂ ਮੈਂ ਗੱਲ ਤੁਹਾਨੂੰ ਇਹ ਦੱਸਦਾ, ਜਦੋਂ ਕੋਈ ਬੰਦਾ ਇਹ ਕਹਿ ਦੇ ਨਾ ਕਿ ਤੁਸੀਂ ਪ੍ਰਾਈਜ਼ ਕਿਤੋਂ ਵੀ ਲੈ ਕੇ ਆ ਜਾਓ, ਬੀਟ ਕਰਕੇ ਦੇਵਾਂਗੇ, ਮੈਚ ਨਹੀਂ। ਸੋ ਬਾਈ ਜੀ ਕਹਿੰਦੇ ਕਿ ਅਪਲਾਇੰਸਿਸ ਲੈਣੇ ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਪ੍ਰਾਈਜ਼ ਮੈਚ ਨਹੀਂ, ਪ੍ਰਾਈਜ਼ ਬੀਟ ਕਰਕੇ ਦੇਵਾਂਗੇ। ਤੁਸੀਂ ਕਦੇ ਵੀ ਕਦੋਂ ਵੀ ਕਿਤੇ ਵੀ ਅਪਲਾਇੰਸਿਸ ਲੱਭ ਰਹੇ ਸੀ, ਸੋਚ ਰਹੇ ਸੀ ਤਾਂ ਇੱਕ ਗੇੜਾ ਡ੍ਰੀਮ ਹੋਮ ਅਪਲਾਇੰਸਿਸ ਦੇ ਜ਼ਰੂਰ ਲਾ ਕੇ, ਕਿਉਂਕਿ 100% ਤੁਹਾਡੀ ਸੇਵਿੰਗ ਹੋ ਰਹੀ ਹੈ। ਬਾਈ ਜੀ ਕਹਿੰਦੇ ਪ੍ਰਾਈਜ਼ ਅਸੀਂ ਮੈਚ ਨਹੀਂ ਕਰਨੇ, ਬੀਟ ਕਰਕੇ ਦੇਵਾਂਗੇ। ਤੁਸੀਂ ਇੱਧਰ ਉੱਧਰ ਖੱਬੇ ਸੱਜੇ ਜਿੰਨੀਆਂ ਵੀ ਐਡਵਰਟਾਈਜ਼ ਸੁਣੀਆਂ ਸਾਰੀਆਂ ਭੁੱਲ ਜਾਓ, ਸਾਰੀਆਂ ਇਕੱਠੀਆਂ ਕਰਕੇ ਉੱਥੇ ਲੈ ਜਾਓ, ਕਹੋ ਬਾਈ ਜੀ ਆਹ ਐਡਵਰਟਾਈਜ਼ ਸੁਣੀਆਂ, ਨਾਲੇ ਤਾਂ ਪ੍ਰਾਈਜ਼ ਬੀਟ ਕਰਕੇ ਦੇਣਗੇ, ਨਾਲੇ ਤੋਹਫੇ ਦੇਣਗੇ, ਅਤੇ ਨਾਲੇ ਥੋੜ੍ਹੀ ਬਹੁਤ ਸਾਰੀ ਸੇਵਿੰਗ। ਸੋ ਅੱਜ ਦੇ ਸਮੇਂ 'ਚ ਜਿਹੜੀ ਸੇਵਿੰਗ ਤੁਹਾਡੀ ਹੋ ਜਾਣੀ ਹੈ ਨਾ, ਉਹਦੇ ਵਰਗੀ ਤਾਂ ਰੀਸ ਨਹੀਂ ਆ। ਸੋ ਰੇਡੀਓ ਡਾਨ ਤੁਹਾਡੀ ਸੇਵਿੰਗ ਕਰਵਾਉਂਦਾ। ਡ੍ਰੀਮ ਹੋਮ ਅਪਲਾਇੰਸਿਸ, ਅਪਲਾਇੰਸਿਸ ਲੈਣੇ ਤਾਂ ਇੱਕ ਗੇੜਾ ਡ੍ਰੀਮ ਹੋਮ ਅਪਲਾਇੰਸਿਸ 'ਤੇ ਜ਼ਰੂਰ ਮਾਰ ਕੇ ਆਇਓ। ਅਤੇ ਅੱਜ ਫਿਰ ਗੱਲਾਂ ਬਾਤਾਂ ਕੀ ਕਰੀਏ, ਗੱਲਾਂ ਦੀ ਗੱਲ ਤਾਂ ਆਪਾਂ ਤੋਰਤੀ ਆ, ਸੋ ਗੱਲਾਂ ਕਰੀਏ ਕੀ। 905-673-3337। ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ, ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਅੱਜ ਮਿਲਣਾ ਈਵੈਂਟਸ ਦੇ ਐਮ ਡੀ, ਕਹੂੰਗਾ ਕਿ ਜਿਹੜੇ ਮਾਲਕ ਹੁੰਦੇ ਉਹਨਾਂ ਨੂੰ ਕੀ ਕਹਿੰਦੇ ਹੁੰਦੇ ਆ, ਰੋਹਨ, ਰੋਹਨ ਦੀ ਐਮ ਸੀ। ਸੋ ਡਾਇਰੈਕਟਰ ਨੇ ਮਿਲਣਾ ਈਵੈਂਟਸ ਦੇ। ਦੇਖੋ ਪਹਿਲਾਂ ਤਾਂ ਸਭ ਤੋਂ ਬਿਹਤਰੀਨ ਸ਼ੋਅ ਤੁਹਾਨੂੰ ਮੇਰੇ ਹਿਸਾਬ ਨਾਲ ਹੋ ਸਕਦਾ ਕਿ ਪਹਿਲਾਂ ਹੋਵੇ, ਪਰ ਖਾਨ ਸਾਹਿਬ ਦੇਖੋ ਅੱਜ, ਦੇਖੋ ਖਾਨ ਸਾਹਿਬ ਨੇ ਕੈਸਾ ਤੁਸੀਂ ਓਪਨਿੰਗ ਕੀਤੀ ਟੋਰਾਂਟੋ ਤੋਂ, ਕਿੱਥੇ ਪਹੁੰਚ ਗਏ ਖਾਨ ਸਾਹਿਬ। ਸੋ ਰੋਹਨ ਦਾ ਐਮਸੀ, ਬਾਈ ਜੀ ਸਤਿ ਸ਼੍ਰੀ ਅਕਾਲ, ਕੀ ਹਾਲ
1: ਚਾਲ? ਨਮਸਤੇ, ਆਦਾਬ ਤੁਹਾਨੂੰ ਸਾਰਿਆਂ ਨੂੰ, ਆਲ ਦਾ ਲਿਸਨਰਸ ਫੋਰ ਰੇਡੀਓ ਡਾਨ, ਥੈਂਕ ਯੂ। ਤੁਸੀਂ ਸਾਰੇ ਜਣੇ ਸਾਡੇ ਪ੍ਰਭ ਭਾਅ ਜੀ ਦੀ ਆਵਾਜ਼ ਸੁਣਦੇ ਹੋ, ਇਹਨਾਂ ਦੀ ਆਵਾਜ਼ ਇੰਨੀ ਸੋਹਣੀ ਹੈ। ਐਂਡ ਅੱਜ ਅਸੀਂ ਭਾਅ ਜੀ ਦੇ ਦਰਸ਼ਨ ਕੀਤੇ ਆ, ਅਸੀਂ ਉਹਦੇ ਮਿਲਣ ਆਏ ਸੀ ਭਾਅ ਜੀ ਨੂੰ, ਅਤੇ ਅੱਜ ਸੋਚਿਆ ਕਿ ਗੱਲਾਂ ਕਿਹੜੀਆਂ ਕਰਨੀਆਂ ਨੇ।
0: ਹਾਂ,
1: ਅਤੇ ਗੱਲ ਤਾਂ ਇੱਥੇ ਮੌਕੇ ਆਉਂਦੀ ਕਿ ਅੱਜ ਅੱਜ ਕੱਲ੍ਹ ਕਿੰਨੇ ਐਂਟਰਟੇਨਮੈਂਟ ਦੀ ਚੀਜ਼ਾਂ ਚੱਲ ਰਹੀਆਂ ਨੇ।
0: ਕੀ ਬਾਤ ਆ,
1: ਖਾਨ ਸਾਹਿਬ ਦਾ ਜਦੋਂ ਸ਼ੋਅ ਹੋਇਆ ਸੀ ਸਪਟੈਂਬਰ ਦੇ ਵਿੱਚ, ਉਦੋਂ ਨਾਰਥ ਅਮਰੀਕਾ 'ਚ ਉਹਦਾ ਪਹਿਲਾ ਸ਼ੋਅ ਸੀ। ਐਂਡ ਅੱਜ ਤਾਂ ਯੂ ਨੋ ਬ੍ਰਦਰ
0: ਸਾਹਿਬ ਤਾਂ ਫਿਰ ਕਿਸੇ ਨੈਕਸਟ ਲੈਵਲ ਤੇ ਪਹੁੰਚ ਗਏ,
1: ਨੈਕਸਟ ਲੈਵਲ ਤੇ ਪਹੁੰਚੇ, ਹੁਣ ਨਵਾਂ ਗਾਣਾ ਵੀ ਰਿਲੀਜ਼ ਕੀਤਾ ਉਹਨਾਂ ਨੇ। ਸੋ
0: ਚੜਾਈ ਕਮਾਲ ਆ ਜੀ, ਬਿਲਕੁਲ। ਸੋ ਤੁਸੀਂ ਮੈਸੇਜ ਕਰਿਓ ਖਾਨ ਸਾਹਿਬ ਨੂੰ, ਦੇਖੋ ਵੀ ਸਾਡਾ ਲੱਕ ਚੱਲ ਗਿਆ। ਸੋ 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ। ਸੋ ਆਪਾਂ ਰੋਜ਼ ਭੰਗੜੇ ਪਾਉਣੇ ਆ, ਰੋਜ਼ ਆਪਾਂ ਟੋਪੋ ਟੋਪ ਕੰਮ ਚੱਕ ਕੇ ਰੱਖਦੇ, ਅੱਜ ਥੋੜ੍ਹਾ ਜਿਹਾ ਵਿਰਾਗ ਨਾ ਹੋ ਜੇ, ਅੱਜ ਥੋੜ੍ਹਾ ਜਿਹਾ ਠਹਿਰਾਵ ਨਾ ਲੈ ਆਈਏ। ਰੋਹਨ, ਇੱਦਾਂ ਹੁੰਦਾ ਕਿ ਅਸੀਂ ਇਨਸਾਨ ਇਸ ਤਰ੍ਹਾਂ ਕੁਦਰਤ ਨੇ ਬਿਲਟ ਕੀਤੇ ਹੋਏ ਹਾਂ ਕਿ ਅਸੀਂ ਫੁੱਲ ਆਫ ਇਮੋਸ਼ਨ, ਜਿਸ ਇਨਸਾਨ ਦੇ ਵਿੱਚ ਇਮੋਸ਼ਨ ਨਹੀਂ ਹੈਗੇ, ਉਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਾ ਕੇ ਮੈਲਟ ਡਾਊਨ ਹੁੰਦਾ।
1: ਬਿਲਕੁਲ,
0: ਤੁਹਾਡੇ ਵਿੱਚ ਵੈਰਾਗ, ਠਹਿਰਾਵ ਤੇ ਜਿਹੜਾ ਚੱਕ ਦੋ ਰੱਖ ਦੋ ਨੱਪ ਦੋ, ਉਹ ਤਾਂ ਹੋਣਾ ਹੀ ਚਾਹੀਦਾ, ਉਹ ਤਾਂ ਪੋਜ਼ਿਟਿਵਿਟੀ ਆ, ਉਹ ਤਾਂ ਚੜ੍ਹਦੀ ਕਲਾ ਆ।
1: ਬਿਲਕੁਲ,
0: ਭੰਗੜੇ ਪਾਉਣੇ ਆਲਵੇਜ਼ ਬੱਲੇ ਬੱਲੇ, ਪਰ ਇੱਕ ਟਾਈਮ ਆਉਂਦਾ ਕਿ ਤੁਹਾਨੂੰ ਲੱਗਦਾ ਕਿ ਯਾਰ ਹੁਣ ਕੁਛ ਐਸਾ ਸੁਣੀਏ ਕਿ ਬਸ ਯਾਰ ਗੱਲ ਬਣ ਜੇ
1: ਬ੍ਰੇਕ।
0: ਹੁਣ ਇਹ ਤਾਂ ਨਹੀਂ ਹੈ ਕਿ ਵੀ ਕੋਈ ਕੁੜੀ ਕਹਿ ਦੇ ਕਿ ਬਈ ਸੌਰੀ ਬਈ ਬਸ ਆਈ ਨੀਡ ਅ ਬ੍ਰੇਕ, ਤੇ ਤੁਸੀਂ ਕਹੋ ਲੈ ਵੀ ਹੁਣ ਮੈਨੂੰ ਕੇਸ ਮੱਖਣ ਸੁਣਾਓ, ਉਹ ਤਾਂ ਫਿਰ ਕੇਸ ਮੱਖਣ ਨਹੀਂ, ਉਦੋਂ ਤਾਂ ਫਿਰ ਸਲੀਮ ਸਾਹਿਬ ਹੀ ਚੱਲਦਾ।
1: ਹਾਂ, ਉਦੋਂ ਫਿਰ ਸਾਡੇ ਜਿਹੜੇ ਦੁੱਖੜੇ ਇਹਨਾਂ ਨੇ ਪੂਰੇ ਕੀਤੇ ਆ, ਜਿੰਨੇ ਵੀ ਹਾਰਟ ਬ੍ਰੇਕ ਹੋਏ ਨੇ ਸਾਡੇ,
0: ਧੋਖਾ ਦੇਣੀ ਹੈ,
1: ਧੋਖਾ ਦੇਣੀ ਹੈ,
0: ਦੁੱਖ ਦੇਣੀ ਹੈ ਨਹੀਂ, ਫਿਰ ਕਿਹੜਾ ਨਵਾਂ ਦੁੱਖ ਦੇਣ ਆਈ ਹੈ,
1: ਕਿਹੜਾ ਨਵਾਂ।
0: ਮੈਂ ਕਹਿੰਦਾ ਯਾਰ ਦੇਖੋ ਸਲੀਮ ਸਾਹਿਬ ਦੀ ਗੱਲ ਕਮਾਲ ਆ ਕਿ ਉਹਨਾਂ ਦੇ ਫਾਦਰ ਸਾਹਿਬ ਦੀ ਉਹ ਜਿਹੜੀ ਲੈਗਸੀ ਸਾਂਭ ਰਹੇ ਆ, ਔਰ ਚਾਹੇ ਤੁਸੀਂ ਗੱਲ ਕਰ ਲਓ ਉਹਨਾਂ ਦੇ ਸੈਡ ਸੌਂਗ ਦੀ ਜਾਂ ਢੋਲ ਜ਼ਗੀਰੋ ਦਾ ਜਾਂ ਬਾਲੀਵੁੱਡ ਦੇ ਵਿੱਚ ਉਹਨਾਂ ਜਿਹੜੇ ਕਲੈਬ ਕਰਦੇ ਆ ਜਾ ਕੇ, ਤੇ ਕਮਾਲ ਆ, ਲਾਈਵ ਗਾਇਕੀ, ਦਮਦਾਰ ਗਾਇਕੀ, ਹਿੱਕ ਦੇ ਜ਼ੋਰ ਤੇ ਗਾਇਕੀ।
1: ਬਿਲਕੁਲ,
0: ਪਰ ਵਿੱਚੋਂ ਵਿੱਚੋਂ ਕਈ ਵਾਰ ਕੰਟਰੋਵਰਸੀਆਂ ਵੀ ਕਰ ਜਾਂਦੇ, ਉਹ ਸ਼ੈਤਾਨੀਆਂ ਕਰ ਜਾਂਦੇ।
1: ਹਾਂ, ਉਹ ਤਾਂ
0: ਇਨਸਾਨ ਬਹੁਤ ਪਿਆਰੇ
1: ਹੋ। ਓ ਯਾ, ਇੱਕ ਪਰਫਾਰਮਰ ਦੀ ਇੱਕ ਇਹ ਕਲਾ ਹੁੰਦੀ ਹੈ ਕਿ ਆਪਣਾਪਨ ਯੂ ਨੋ ਕਦੀ ਨਹੀਂ ਜਾਂਦਾ ਸਟੇਜ
0: ਤੇ। ਅੱਛਾ, ਉਹ ਵੈਸੇ ਮੈਨੂੰ ਇਹ ਲੱਗਦਾ ਕਿ ਉਹ ਸੋਸ਼ਲ ਮੀਡੀਆ ਦਾ ਦੌਰ ਆ ਨਾ, ਉਹਨਾਂ ਦੀ ਕੋਈ ਨਾ ਕੋਈ ਗੱਲ ਚੱਕ ਲੈਂਦੇ ਆ, ਪਰ ਉਹ ਜਿਹੜਾ ਉਹ ਉਹਦੇ 'ਚ ਅਦਾ ਹੈ ਉਹਨਾਂ ਦੀ, ਦੇਖੋ ਉਹ ਇੱਕ ਹਸਾਉਂਦੇ ਵੀ ਆ ਨਾਲ ਨਾਲ, ਸ਼ੋਅ ਜਦੋਂ ਲੈ ਕੇ ਆ ਤੁਹਾਨੂੰ ਫੁੱਲ ਐਂਟਰਟੇਨਮੈਂਟ ਕਰਦੇ ਆ
1: ਪੂਰੀ ਐਂਟਰਟੇਨਮੈਂਟ।
0: ਵਿੱਚੋਂ ਦੇਖੋ ਤੁਸੀਂ ਕਈ ਕਲਿੱਪ ਉਹਨਾਂ ਦੇ ਇਦਾਂ ਦੇ ਆਏ ਕਿ ਕਿਸੇ ਨੇ ਕਹਿਤਾ ਕਿ ਸਲੀਮ ਸਾਹਿਬ ਸਾਨੂੰ ਹੁਣ ਕੁਛ ਸੁਣਾਓ, ਫਿਰ ਉਹਨੂੰ ਆਪਣੇ ਅੰਦਾਜ਼ ਨਾਲ, ਆਪਾਂ ਕਹਿੰਦੇ ਕਿ ਜਿਵੇਂ ਮਰਾਸੀ ਇੱਕ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜਿਵੇਂ ਮਰਦਾਨਾ ਜੀ ਹੁੰਦੇ ਸੀ, ਬਾਲਾ ਜੀ ਹੁੰਦੇ ਸੀਗੇ, ਤੇ ਉਹ ਹਸਾਉਣ ਵਾਲੇ ਵੀ ਆ ਪੂਰੇ, ਐਂਟਰਟੇਨਰ ਫੁੱਲ ਆਫ, ਤੇ ਤੁਸੀਂ ਜੇ ਉਹ ਮਜ਼ਾਕ ਕਰਦੇ ਤਾਂ ਸਹਿੰਦੇ ਵੀ ਆ, ਪਰ ਇਹ ਆ ਕਿ ਗਾਇਕੀ ਦੇ ਉੱਪਰ ਕੋਈ ਸਵਾਲ ਨਹੀਂ, ਕੋਈ ਕੋਈ ਕਿੰਤੂ ਪਰੰਤੂ,
1: ਕੋਈ ਕੁਐਸਚਨ ਕਰ ਹੀ ਨਹੀਂ ਸਕਦਾ। ਜਿੱਥੇ ਉਹਨਾਂ ਦੇ ਸੁਰ ਤੱਕ ਦੀ ਨੌਲੇਜ ਹੈ ਉਹ ਆਫਕੋਰਸ ਉਹਨਾਂ ਡੈਡੀ ਤੋਂ ਉਹਨਾਂ ਨੂੰ ਮਿਲੀ ਹੈ।
0: ਕੀ ਬਾਤ ਹੈ।
1: ਤੇ ਹਲੇ ਵੀ ਮੈਂ ਉਹਨਾਂ ਸੁਣਦਾ ਹੁੰਦਾ ਵੋਇਸ ਆਫ ਪੰਜਾਬ ਤੇ ਉਹ ਜੱਜ ਕਰਦੇ ਨੇ ਬਹੁਤ ਬਹੁਤ ਆਪਣੇ ਪੁਰਾਣੇ ਗਾਣੇ ਸੁਣ ਚਰਖੇ ਦੀ ਮਿੱਠੀ ਮਿੱਠੀ ਹੂਕ ਹੁਣ ਤੱਕ
0: ਕੀ ਬਾਤ,
1: 7-8 ਸਾਲ ਦੀ ਉਮਰ ਤੇ ਗਾਇਆ ਹੁਣ ਤੱਕ ਉਹਨਾਂ ਦੀ ਵੇਰੀਏਸ਼ਨ ਚੱਲ।
0: ਮੈਂ ਬਹੁਤ ਘੱਟ ਐਸੇ ਗਾਇਕ ਵੇਖੇ ਕਿ ਜਿਨ੍ਹਾਂ ਦੀਆਂ ਵੀਡੀਓ ਜਦੋਂ ਆਉਂਦੀਆਂ ਤੇ ਉਦੋਂ ਦਿਮਾਗ ਚ ਹੁੰਦਾ ਕਿ ਯਾਰ ਕਮਾਲ ਆ ਇਹਨਾਂ ਦੀ ਡੈਡੀਕੇਸ਼ਨ ਨੂੰ, ਇਹਨਾਂ ਦੇ ਉਸ ਜਜ਼ਬੇ ਨੂੰ ਕਿ ਬਚਪਨ ਦੇ ਵਿੱਚ ਹੀ ਗਾਉਣਾ ਸ਼ੁਰੂ ਕੀਤਾ। ਜਾਂ ਤਾਂ ਫਿਰੋਜ਼ ਖਾਨ ਸਾਹਿਬ ਦੀ ਮੈਂ ਇੱਕ ਦੋ ਵੀਡੀਓ ਵੇਖੀਆਂ ਬਹੁਤ ਛੋਟੇ ਹੁੰਦੇ, ਤੇ ਜਾਂ ਸਲੀਮ ਸਾਹਿਬ ਔਰ ਬਹੁਤ ਛੋਟੀ ਉਮਰ ਦੇ ਵਿੱਚ, ਮੈਨੂੰ ਲੱਗਦਾ 6-7 ਸਾਲ ਦੀ ਉਮਰ ਦੇ ਵਿੱਚ, ਤੇ ਜਦੋਂ ਘਰ ਦੇ ਵਿੱਚ ਮਿਊਜ਼ਿਕ ਦੀ ਯੂਨੀਵਰਸਿਟੀ ਹੋਵੇ
1: ਦੇਖੋ,
0: ਤੇ ਫਿਰ ਇਹ ਚੀਜ਼ਾਂ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਖੂਨ 'ਚ ਵੀ ਨਹੀਂ ਕਹਿ ਸਕਦੇ ਆਪਾਂ, ਇਹ ਕਹਿ ਸਕਦੇ ਹਾਂ ਕਿ ਤੁਹਾਨੂੰ ਜੰਮਣ ਤੋਂ ਪਹਿਲਾਂ ਵੀ ਇਹ ਚੀਜ਼ ਉਹਦਾ ਆਗਾਜ਼ ਹੋ ਗਿਆ ਵੀ ਬਈ ਗਾਇਕ ਆ ਰਿਹਾ
1: ਆ ਰਿਹਾ,
0: ਕਿਉਂਕਿ ਆ ਕਿਹਦੇ ਘਰ ਰਿਹਾ, ਪੂਰਨ ਸ਼ਾਹ ਕੋਟੀ ਜੀ।
1: ਨਾਲੇ ਮਾਸੂ ਸਲੀਮ ਇੱਕ ਇੱਦਾਂ ਦੇ ਉਹਨਾਂ ਨੇ ਹਸਤੀ ਹੈ ਕਿ ਇੱਦਾਂ ਦੀ ਕਿ ਉਹਨੂੰ ਤੁਸੀਂ ਕੀਬੋਰਡ ਫੜਾ ਦਿਓ, ਤੁਸੀਂ ਢੋਲਕੀ ਫੜਾ ਦਿਓ, ਉਹ ਹਰ ਇੱਕ ਮਿਊਜ਼ੀਸ਼ੀਅਨ ਨੂੰ ਬੰਨ ਕੇ ਰੱਖਦੇ ਆ ਕਿ ਨਾ ਇੱਦਾਂ ਦੀ ਆਵਾਜ਼ ਆਉਣੀ ਚਾਹੀਦੀ ਹੈ।
0: ਕੀ ਬਾਤ ਹੈ।
1: ਇੱਦਾਂ ਦਾ ਪਰਫਾਰਮੈਂਸ ਜਦੋਂ ਸਟੇਜ 'ਤੇ ਹੁੰਦਾ ਹੈ ਤੁਸੀਂ ਉਹ ਪਰਫਾਰਮੈਂਸ ਮਿਸ ਕਰ ਜਾਓ, ਉਹ ਵੀ ਲਾਈਵ ਹੈ ਨਾ, ਉਹ ਵੀ ਆਈ ਥਿੰਕ ਲਾਸਟ ਟਾਈਮ ਆਇਆ ਸੀ 7-8 ਸਾਲ ਪਹਿਲਾਂ ਆਇਆ ਸੀ ਸਲੀਮ ਭਾਈ।
0: ਜੇ ਆਪਾਂ ਗਾਇਕੀ ਦੇ ਵਨਗੀਆਂ ਦੀ ਗੱਲ ਕਰੀਏ ਤੇ ਜਿੰਨਾ ਵੀ ਗਾਇਆ, ਜਿੰਨਾ ਵੀ ਗਾਇਆ, ਦੇਖੋ ਇੱਕ ਤਾਂ ਗਾਇਆ ਬਹੁਤ ਮਾਂ ਬੋਲੀ ਦੇ ਦਾਇਰੇ ਦੇ ਵਿੱਚ ਰਹਿ ਕੇ, ਕੋਈ ਇਹ ਨਹੀਂ ਕਿ ਤੁਹਾਨੂੰ ਤੁਸੀਂ ਉਹਦੇ ਵਿੱਚੋਂ ਕੋਈ ਨੁਕਸ ਲੱਭੋ, ਪਿੱਛੇ ਜੇ ਗੱਲਾਂ ਬਾਤਾਂ ਵੀ ਹੋਈਆਂ। ਪਰ ਜੇ ਪੌਪ ਗਾਇਆ ਤੇ ਹਿੱਕ ਦੇ ਜ਼ੋਰ ਤੇ ਗਾਇਆ ਤੇ ਐਸਾ ਗਾਇਆ ਕਿ ਸਮਾਜ ਵਿੱਚ ਬਹਿ ਕੇ ਸੁਣਿਆ ਜਾ ਸਕੇ,
1: ਬਿਲਕੁਲ,
0: ਮਤਲਬ ਇਹ ਨਹੀਂ ਕਿ ਜਿੱਥੇ ਬਹੁਤ ਸਾਰੀਆਂ ਕੰਟਰੋਵਰਸੀਆਂ ਹੁੰਦੀਆਂ ਕਿ ਦੇਖੋ ਇਦਾਂ ਦੇ ਗਾਣੇ ਨਹੀਂ ਗਾਉਣੇ ਚਾਹੀਦੇ ਇਦਾਂ ਦੇ, ਤੁਸੀਂ ਸਲੀਮ ਸਾਹਿਬ ਦਾ ਕੋਈ ਵੀ ਗਾਣਾ ਕੱਢ ਕੇ ਦੇਖ ਲਓ, ਤੁਸੀਂ ਨਹੀਂ ਕਹੋਗੇ ਨਹੀਂ ਯਾਰ ਇਸ ਗਾਣੇ ਦੇ ਵਿੱਚ ਆਹ ਚੀਜ਼ ਆ, ਚਾਹੇ ਉਹ ਬੋਲਾਂ ਦੇ ਪੱਖੋਂ ਹੋਵੇ ਚਾਹੇ ਉਹ ਸੁਰਾਂ ਦੇ ਪੱਖੋਂ ਹੋਵੇ, ਤੇ ਹਰ ਪੱਖੋਂ ਪਰਪੱਖ ਗਾਇਕ ਆ ਮਾਸਟਰ ਸਲੀਮ। ਫਿਰ ਦਿਓ ਕੇ ਖੁਸ਼ਖਬਰੀ, ਕੋਈ ਮਾਸਟਰ ਸਲੀਮ ਦਾ ਨਾਂ ਲਿਆ ਆ ਤੇ ਗਾਣਿਆਂ ਦਾ ਵੀ ਜ਼ਿਕਰ ਹੋ ਗਿਆ, ਫਿਰ ਖੁਸ਼ਖਬਰੀ ਵੀ ਦੇ ਦਿਓ।
1: ਮਾਸਟਰ ਸਲੀਮ ਅੱਜ ਹੁਣ ਸਾਰਿਆਂ ਨੂੰ ਅਸੀਂ ਪਹਿਲੀ ਵਾਰੀ ਦੱਸ ਰਹੇ ਹਾਂ, ਇਹ ਸਭ ਤੋਂ ਪਹਿਲੀ ਅਨਾਊਂਸਮੈਂਟ ਹੋ ਰਹੀ ਹੈ ਰੇਡੀਓ ਡਾਨ ਤੇ, ਐਂਡ ਇਹ ਹੁਣ ਵੀ ਭਾਜੀ ਤੁਹਾਡੇ ਨਾਲ ਹੀ ਸੀ, ਤੁਸੀਂ ਸਾਡੇ ਭਰਾ ਹੋ ਵੱਡੇ, ਤੁਸੀਂ ਸਾਡੇ ਗੁੱਡ ਲੱਕ ਹੋ।
0: ਕਿਆ ਬਾਤ।
1: ਤੇ ਮਾਸਟਰ ਸਲੀਮ ਆ ਰਹੇ ਨੇ ਜੀ ਟੋਰਾਂਟੋ, 24 ਜੁਲਾਈ ਨੂੰ ਅਸੀਂ ਉਹਨਾਂ ਦਾ ਸ਼ੋਅ ਰੱਖਿਆ ਇੱਥੇ ਟੋਰਾਂਟੋ ਦੇ ਵਿੱਚ, ਪੂਰਾ ਕੈਨੇਡਾ ਟੂਰ ਆਰਗਨਾਈਜ਼ ਕਰ ਰਹੇ ਹਾਂ ਅਸੀਂ, ਵੈਨਕੂਵਰ ਦੇ ਵਿੱਚ ਵੀ ਸ਼ੋਅ ਅਨਾਊਂਸ ਹੋ ਚੁੱਕਿਆ 17 ਜੁਲਾਈ ਦਾ, ਹੋਰ ਸਿਟੀਜ਼ ਦੇ ਵਿੱਚ ਵੀ ਹਾਲੇ ਗੱਲਬਾਤ ਚੱਲ ਰਹੀ ਹੈ, ਐਡਮਿੰਟਨ, ਕੈਲਗਰੀ, ਵਿਨੀਪੈਗ, ਨਾਲੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਅਸੀਂ ਸਰਪ੍ਰਾਈਜ਼ ਕਰਾਂਗੇ। ਬਟ ਟੋਰਾਂਟੋ ਦੇ ਵਿੱਚ 24 ਜੁਲਾਈ ਫਰਾਈਡੇ ਬਣਦਾ ਉਸ ਦਿਨ, ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਹੇਕਾਂ ਲੱਗਣਗੀਆਂ,
0: ਭੰਗੜੇ
1: ਪੈਣਗੇ ਤੇ ਸੁਰਾਂ ਦੀ ਜਰਨੀ ਹੋਏਗੀ। ਇਹ ਪੂਰਾ ਟੂਰ ਅਸੀਂ ਟ੍ਰਿਬਿਊਟ ਦਿੱਤੀ ਹੈ ਉਹਨਾਂ ਦੇ ਫਾਦਰ ਸਾਹਿਬ ਨੂੰ, ਉਸਤਾਦ ਪੂਰਨ
0: ਸ਼ਾਹ ਜੀ ਨੂੰ ਜੀ,
1: ਤੇ ਉਹ ਇੱਕ ਫਾਦਰ ਦਾ ਜਿਹੜਾ ਲੋਸ ਹੁੰਦਾ ਹੈ, ਜਿਹੜੇ ਫਾਦਰ ਨੇ ਸਭ ਕੁਝ ਦਿੱਤਾ ਹੋਵੇ, ਮਿਊਜ਼ਿਕ ਤੋਂ ਲੈ ਕੇ ਸੁਰਾਂ ਤੋਂ ਲੈ ਕੇ ਖਾਣ ਪੀਣ ਰੋਟੀ ਤੱਕ, ਉਸ ਫਾਦਰ ਨੂੰ ਯਾਦ ਰੱਖਦੇ ਹੋਏ ਅਸੀਂ ਇਹ ਟੂਰ ਦੀ ਪਲੈਨਿੰਗ ਕੀਤੀ ਹੈ, ਤੇ ਰੂਹ ਕਾ ਸਫ਼ਰ ਇਜ਼ ਦ ਨੇਮ ਆਫ ਦਿਸ ਟੂਰ ਵਿਦ ਮਾਸਟਰ ਸਲੀਮ। 24 ਜੁਲਾਈ
0: 24 ਜੁਲਾਈ ਨੂੰ ਡੇਟਸ ਨੋਟ ਕਰ ਲਓ, ਮਿਸੀਸਾਗਾ ਕਨਵੈਨਸ਼ਨ ਸੈਂਟਰ, ਐਮ ਰਾਈਟ?
1: ਯੈਸ, ਮਿਸੀਸਾਗਾ ਕਨਵੈਨਸ਼ਨ ਸੈਂਟਰ।
0: ਸੀਟਾਂ ਨਹੀਂ ਮਿਲਣੀਆਂ ਤੁਸੀਂ, ਮੈਂ ਰੋਹਨ ਬਾਈ ਜੀ ਨਾਲ ਗੱਲਬਾਤ ਕਰ ਰਿਹਾ ਸੀ, ਅਜੇ ਤਾਂ ਸਿਰਫ ਪੋਸਟਰ ਹੀ ਲਾਂਚ ਕੀਤਾ ਤੇ ਬਹੁਤ ਸਾਰੀਆਂ ਟਿਕਟਸ ਧੜਾ ਧੜ ਦੇਖ ਰਹੀਆਂ। ਜੇ ਤੁਸੀਂ ਕਹੋਗੇ ਕਿ ਨਹੀਂ ਯਾਰ ਅਜੇ ਤਾਂ ਬਹੁਤ ਟਾਈਮ ਪਿਆ, ਲੈ ਲਾਂਗੇ ਮੌਕੇ ਤੇ, ਫਿਰ ਚੌਕਾ ਨਹੀਂ ਵੱਜਣਾ, ਤੁਸੀਂ ਟਿਕਟਸ ਲੈ ਲਓ। ਤੇ ਜੇ ਕੋਈ ਵੀ ਗੱਲਬਾਤ ਤੁਸੀਂ ਸਪੋਂਸਰਸ਼ਿਪ ਦੇ ਬਾਬਤ ਗੱਲਬਾਤ ਕਰਨੀ ਆ, ਸ਼ੋਅ ਦੀ ਕੋਈ ਹੋਰ ਡਿਟੇਲ ਚਾਹੀਦੀ ਆ, ਤੁਸੀਂ ਬਲਕ ਦੇ ਵਿੱਚ ਟਿਕਟਾਂ ਬਾਏ ਕਰਨੀਆਂ, ਤੁਸੀਂ ਕਿਹਾ ਵੀ ਸਾਡੀ ਤਾਂ 15 ਜਣਿਆਂ ਦੀ ਫੈਮਿਲੀ ਆ, ਅਸੀਂ ਤਾਂ 20 ਜਣਿਆਂ ਦੀ ਫੈਮਿਲੀ ਆ, ਤੁਸੀਂ ਤਾਂ ਵੀ ਰੋਹਨ ਬਾਈ ਜੀ ਨੂੰ ਕਾਲ ਕਰ ਲਓ, ਦੇਖਦੇ ਹਾਂ ਕੁਛ ਹੋ ਸਕਦਾ, ਤੁਸੀਂ ਰੇਡੀਓ ਉਡਾਨ ਦਾ ਨਾਮ ਲੈ ਦਿਓ, ਕੁਛ ਨਾ ਕੁਛ ਤਾਂ ਪੱਕਾ ਹੋਊਗਾ ਬਾਈ ਜੀ, ਹੋਊਗਾ
1: ਪੱਕਾ ਹੋਏਗਾ ਜੀ।
0: ਕਿਆ ਬਾਤ।
1: ਅਸੀਂ ਤਾਂ ਹਾਲ ਦੇ ਵਿੱਚ ਇਹ ਵੀ ਰੱਖਿਆ ਕਿ ਅਸੀਂ 1-2 ਹਾਲ ਹਲੇ ਖਾਲੀ ਰੱਖੇ ਨੇ।
0: ਕਿਆ ਬਾਤ ਹੈ।
1: ਜੇ ਅਸੀਂ ਥੋੜੇ ਆਪਣੇ ਜ਼ਿਆਦਾ ਬੰਦੇ ਵੀ ਆ ਜਾਂਦੇ ਆ, ਸਾਡੇ ਫੈਮਿਲੀ ਜ਼ਿਆਦਾ ਆਉਂਦੀਆਂ, ਅਸੀਂ ਹਾਲ ਵੀ ਵੱਡਾ ਕਰ ਸਕਦੇ ਹਾਂ।
0: ਨੰਬਰ ਦਿਓ ਰੋਹਨ ਬਾਈ ਜੀ, ਜੇ ਕਿਸੇ ਨੇ ਆਪਣੀ ਸਪੋਂਸਰਸ਼ਿਪ ਬਿਜ਼ਨਸ ਦੀ ਦੇਣੀ ਹੋਵੇ, ਤੇ ਨਾਲ ਦੀ ਨਾਲ ਜੇ ਹੋ ਸਕਦਾ ਕਿ ਬਹੁਤ ਸਾਰੇ ਦੋਸਤਾਂ ਨੂੰ ਕੁਝ ਬਲਕ ਦੇ ਵਿੱਚ ਟਿਕਟਾਂ ਬਾਏ ਕਰਨੀਆਂ, ਫੈਮਿਲੀਜ਼ ਆ ਵੱਡੀਆਂ ਵੱਡੀਆਂ,
1: ਭਾਜੀ ਸਾਡਾ ਇੱਕੋ ਨੰਬਰ ਹੈ, ਉਹ ਨੰਬਰ ਕੋ ਘੁਮਾ ਕੇ ਰੇਡੀਓ ਉਡਾਨ ਤੇ
0: ਜਾਂਦਾ। ਕੀ ਬਾਤ ਆ,
1: ਹੈਨਾ?
0: ਸੋ ਤੁਸੀਂ ਸਾਨੂੰ ਵੀ ਕਾਲ ਕਰ ਲਿਓ ਤੇ ਮਿਲਣਾ ਈਵੈਂਟਸ ਤੇ ਜਾ ਕੇ, ਤੁਸੀਂ ਰੋਹਨ ਬਾਈ ਜੀ ਨਾਲ ਗੱਲਬਾਤ ਕਰ ਲਓ, ਤੁਸੀਂ ਰੇਡੀਓ ਉਡਾਨ ਤੇ ਮੇਰੇ ਇੰਸਟਾਗ੍ਰਾਮ ਦੇ ਪੇਜ ਤੇ ਵੀ ਗੱਲਬਾਤ ਕਰ ਸਕਦੇ ਹੋ, ਤੇ ਤੁਸੀਂ ਮਿਲਣਾ ਈਵੈਂਟਸ ਤੇ, ਬਾਈ ਜੀ ਹੁਣਾਂ ਦਾ ਪੇਜ ਆ ਤੇ ਘੈਂਟ ਗੱਭਰੂ ਹਮੇਸ਼ਾ ਘੈਂਟ MC, ਬਾਕੀ ਤੁਸੀਂ ਦਾਗੇ ਨਾਲੇ ਬਾਈ ਦੀਆਂ ਵੀਡੀਓ ਦੇਖਣੀ, ਤੁਸੀਂ ਕਹਿਣਾ ਅਗਰ ਇੰਨੀ એનર્ਜੀ, ਫੁੱਲ ਆਫ એનર્ਜੀ। ਸੋ 905-673-3337 ਦੇ ਗੱਲਾਂ ਬਾਤਾਂ ਹੋ ਰਹੀਆਂ, ਤੇ ਮੈਂ ਅੱਜ ਕਿਸੇ ਨਾਲ ਗੱਲ ਕਰ ਰਿਹਾ ਸੀਗਾ, ਵੈਸੇ ਜਦੋਂ ਆਪਾਂ ਟੁੱਟੇ ਦਿਲਾਂ ਦੀ ਗੱਲ ਕਰ ਲਈ, ਗੱਲਾਂ ਦੀ ਗੱਲ ਕਰ ਲਈ, ਇੱਥੇ ਰਿਸ਼ਤੇ ਬਹੁਤ ਬਿਖਰਦੇ ਆ ਇਹਨਾਂ ਕੰਟਰੀਆਂ 'ਚ, ਜ਼ਿੰਦਗੀ ਬਹੁਤ ਤੇਜ਼ ਆ, ਮੈਂ ਇਹ ਇਹ ਮਜ਼ਾਕ ਦੀ ਗੱਲ ਨਹੀਂ ਆ, ਇੱਥੇ ਮੈਂ ਕਈ ਵਾਰ ਗੱਲ ਕੀਤੀ, ਤੁਸੀਂ ਕਹਿ ਦਿੰਦੇ ਹੋ ਕਿ ਨਹੀਂ ਸੌਰੀ ਕਹਿ ਦਿਓ ਰਿਸ਼ਤੇ ਬਣ ਜਾਣਗੇ, ਬਸ ਸੌਰੀ ਕਹੀ ਜਾਓ। ਰਿਸ਼ਤਿਆਂ ਦੇ ਵਿੱਚ ਹਮੇਸ਼ਾ ਸੌਰੀ ਨਹੀਂ ਚੱਲਦੀ, ਤੁਹਾਡਾ ਲਾਈਫ ਪਾਰਟਨਰ ਤੁਹਾਡੇ ਤੋਂ ਬਹੁਤ ਸਾਰੀਆਂ ਹੋਰ ਚੀਜ਼ਾਂ ਦੀ ਵੀ ਉਮੀਦ ਰੱਖਦਾ ਆ, ਅਹਿਸਾਸ, ਵਿਸ਼ਵਾਸ। ਅਤੇ ਰਿਸ਼ਤਿਆਂ ਦੇ ਵਿੱਚ ਇੱਕ ਸੱਚਾਈ ਦਾ ਹੋਣਾ ਬਹੁਤ ਲਾਜ਼ਮੀ ਹੁੰਦਾ। ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਆ ਕਿ ਰਿਸ਼ਤੇ ਟੁੱਟਦੇ ਕਿਉਂ ਆ, ਖਾਸ ਕਰਕੇ ਇਹਨਾਂ ਪੱਛਮੀ ਮੁਲਕਾਂ ਦੀ ਗੱਲਬਾਤ ਕਰ ਲਈਏ। ਕਿਹੜੀ ਐਸੀ ਚੀਜ਼ ਆ ਕਿ ਜਿਹੜੀ ਰਿਸ਼ਤਿਆਂ ਨੂੰ ਇੱਕ ਐਸੇ ਲੈਵਲ 'ਤੇ ਲੈ ਜਾਂਦੀ ਹੈ ਕਿ ਜਿੱਥੇ ਜਾ ਕੇ ਰਿਸ਼ਤੇ ਸਾਨੂੰ ਜਵਾਬ ਦੇ ਜਾਂਦੇ ਕਿ ਬਸ ਹੁਣ ਨਹੀਂ। ਮੈਂ ਮੇਰੇ ਇੱਕ ਬਹੁਤ ਕਰੀਬੀ ਦੇ ਰਿਸ਼ਤੇ 'ਤੇ ਇਹ ਨੌਬਤ ਆਈ ਹੋਈ ਆ, ਸੋ ਮੈਂ ਉਹ ਪੇਨ ਮਹਿਸੂਸ ਕਰ ਸਕਦਾ ਕਿ ਜਦੋਂ ਤੁਸੀਂ ਇੱਕ ਕਿਸੇ ਜਾਨਵਰ ਨੂੰ ਵੀ ਆਪਾਂ ਪੈਟ ਬਣਾਈਏ ਨਾ, ਅਤੇ 20 ਦਿਨਾਂ ਬਾਅਦ ਉਹ 'ਚ ਇੰਨੀ ਮੁਹੱਬਤ ਪੈ ਜਾਂਦੀ ਆ ਕਿ ਸਾਨੂੰ ਲੱਗਦਾ ਕਿ ਇਹ ਸਾਡੇ ਸਰੀਰ ਦਾ ਇੱਕ ਅੰਗ ਆ ਅਤੇ ਸਾਡੇ ਪਰਿਵਾਰ ਦਾ ਇੱਕ ਹਿੱਸਾ ਆ, ਅਤੇ ਕੀ ਅਸੀਂ ਇੱਕ ਇਨਸਾਨ ਦੇ ਨਾਲ ਸਾਲਾਂ ਬੱਧੀ ਰਹਿ ਕੇ ਉਹਨੂੰ ਅਸੀਂ ਸਿਰਫ ਇਸ ਕਰਕੇ ਛੱਡ ਦਿੰਦੇ ਹਾਂ ਕਿ ਕੁਛ ਸਾਨੂੰ ਉਹਦੀਆਂ ਆਦਤਾਂ ਨਹੀਂ ਚੰਗੀਆਂ ਲੱਗੀਆਂ ਜਾਂ ਸਾਡਾ ਸੁਭਾਅ ਨਹੀਂ ਮਿਲਿਆ? ਕੀ ਐਸਾ ਕਾਰਨ ਹੁੰਦਾ ਕਿ ਅਸੀਂ ਰਿਸ਼ਤਿਆਂ ਤੋਂ ਮੁਨਕਰ ਹੋ ਜਾਂਦੇ ਹਾਂ? ਮਾਡਰਨ ਯੁੱਗ ਦੇ ਵਿੱਚ ਇੰਨੇ ਮਾਡਰਨ ਹੋ ਗਏ, ਅਸੀਂ ਕਹਿੰਦੇ ਕਿ ਯਾਰ ਨਹੀਂ ਸਾਨੂੰ ਪੀਸ ਚਾਹੀਦਾ, ਹਾਲਾਂਕਿ ਉਹ ਪੀਸ ਹੋ ਸਕਦਾ ਕਿ ਉਸ ਤੋਂ ਬਾਅਦ ਵੀ ਨਾ ਆਵੇ। ਇਹ ਕੋਈ ਗਰੰਟੀ ਨਹੀਂ ਕਿ ਤੁਸੀਂ ਰਿਸ਼ਤੇ ਦਾ ਪੱਲਾ ਛੱਡ ਤਾਂ ਤੁਹਾਨੂੰ ਲੱਗਿਆ ਕਿ ਤੁਸੀਂ ਤੁਹਾਨੂੰ ਪੀਸ ਆ ਗਿਆ, ਸਾਡੇ ਦਿਮਾਗ ਦੇ ਵਿੱਚ ਇਹ ਜ਼ਹਿਰ ਘੋਲ ਕੇ ਪਾ ਦਿੱਤਾ ਗਿਆ ਕਿ ਤੁਸੀਂ ਕੋਈ ਚੀਜ਼ ਤੁਹਾਨੂੰ ਨਹੀਂ ਚੰਗੀ ਲੱਗਦੀ ਛੱਡ ਦਿਓ, ਜਿਹੜਾ ਰਿਸ਼ਤਾ ਤੁਹਾਨੂੰ ਬੋਦਰ ਕਰਦਾ। ਜਾਂ ਰਿਸ਼ਤੇ ਵੀ ਕਦੀ ਕਿਸੇ ਨੂੰ ਬੋਦਰ ਕਰਦੇ ਹੁੰਦੇ ਆ? ਰਿਸ਼ਤੇ ਜ਼ਿੰਦਗੀ ਦੇ ਵਿੱਚ ਉਹਨਾਂ ਗੁਲਦਸਤਿਆਂ ਦੇ ਫੁੱਲਾਂ ਵਰਗੇ ਆ ਜਿਨ੍ਹਾਂ ਬਦਲ ਜ਼ਿੰਦਗੀ ਬੇਰੰਗ ਹੋ ਜਾਂਦੀ ਆ।
1: ਬਿਲਕੁਲ, ਕੀ ਬਾਤ ਹੈ।
0: ਤੇ ਤੁਸੀਂ ਕਿਵੇਂ ਐਸੇ ਰਿਸ਼ਤਿਆਂ ਨੂੰ ਸਾਲਾਂ ਬੱਧੀ ਨਾਲ ਰਹਿ ਕੇ ਇੱਕ ਪਰਿਵਾਰ ਨਾਂ ਦਾ ਗੁਲਦਸਤਾ ਬਣਾ ਕੇ ਬਾਅਦ 'ਚ ਕਹਿੰਦੇ ਹੋ ਯਾਰ ਨਹੀਂ ਆਪਣੀ ਨਿਭ ਨਹੀਂ ਸਕਦੀ? ਕਿੱਦਾਂ ਕਿੱਦਾਂ ਹੌਸਲਾ ਪੈਂਦਾ ਇੱਕ ਇਨਸਾਨ ਨੂੰ? ਜਾਨਵਰ ਨੂੰ ਵੀ ਮੈਂ ਹੁਣੇ ਗੱਲ ਕੀਤੀ ਕਿ ਪੈਟ ਵੀ ਰੱਖਦੇ ਹਾਂ ਨਾ, ਅਤੇ ਸਾਡੀ ਇੰਨੀ ਮੁਹੱਬਤ ਪੈ ਜਾਂਦੀ ਆ ਕਿ ਸਾਨੂੰ ਲੱਗਦਾ ਕਿ ਇਹ ਸਾਡੇ ਸਰੀਰ ਦਾ ਅੰਗ ਆ, ਸਾਡੇ ਪਰਿਵਾਰ ਦਾ ਇੱਕ ਹਿੱਸਾ। ਐਸੀ ਕਿਹੜੀ ਗੱਲ ਹੋ ਜਾਂਦੀ ਕਿ ਸਾਨੂੰ ਰਿਸ਼ਤਿਆਂ ਤੋਂ ਕਿਨਾਰਾ ਕਰਨਾ ਪੈ ਜਾਂਦਾ? ਕੀ ਈਗੋ ਹੁੰਦੀ ਆ?
1: ਮੈਨੂੰ ਪਤਾ ਕੀ ਲੱਗਦਾ ਭਾਅ ਜੀ, ਕਦੀ ਕਦੀ ਰਿਲੇਸ਼ਨਸ਼ਿਪਸ ਦੇ ਵਿੱਚ ਅਸੀਂ ਹੁਣ ਆਪਣੇ ਜਾ ਦੂਰ ਨਾ ਜਾਈਏ, ਆਪਣੇ ਆਸ ਪਾਸ ਫਰੈਂਡ ਸਰਕਲ ਦੇਖੋ, ਹੈ ਨਾ, ਆਪਣਾ ਫਰੈਂਡ ਸਰਕਲ ਮਿਡਲ ਸਕੂਲ ਹਾਈ ਸਕੂਲ ਜਿੱਦਾਂ ਲੱਗਦਾ ਹੁੰਦਾ ਯਾਰ ਆਪਣੇ ਜਿਹੜੇ 20-25 ਫਰੈਂਡ ਆ, ਕਿਆ ਬਾਤ ਹੈ ਨਾ, ਤੁਸੀਂ ਕਰ ਨਹੀਂ ਸਕਦੇ ਕੁਛ। ਫਿਰ ਹੌਲੀ ਹੌਲੀ ਸਾਰਿਆਂ ਦੇ ਵਿਆਹ ਹੁੰਦੇ ਆ, ਯੂਨੀਵਰਸਿਟੀ ਚੱਲ ਜਾਂਦੇ ਆ, ਫੈਮਿਲੀਜ਼ ਵੱਧ ਜਾਂਦੀਆਂ, ਫਿਰ ਉਹ 25 ਦੇ ਸਿਰਫ 2-2.5 ਜਣੇ ਰਹਿ ਜਾਂਦੇ। ਕਿਉਂ? ਬਿਕੋਜ਼ ਕਦੀ ਕਦੀ ਜਿਹੜਾ ਇੱਕ ਨਾ ਐਫਰਟ ਹੁੰਦਾ ਉਹ ਦੋਨੋਂ ਸਾਈਡ ਤੋਂ ਪੈਣਾ,
0: ਦੋਨੋਂ ਸਾਈਡ ਤੋਂ ਪੈਣਾ ਚਾਹੀਦਾ।
1: ਜਦੋਂ ਇੱਕ ਬੰਦੇ ਨੂੰ ਕਦੀ ਲੱਗਣ ਲੱਗ ਪੈਂਦਾ ਨਾ ਕਿ ਯਾਰ ਐਫਰਟ ਹਮੇਸ਼ਾ ਮੈਂ ਹੀ ਪਾਉਂਦਾ, ਫੋਨ ਕਾਲ ਹਮੇਸ਼ਾ ਮੈਂ ਹੀ ਕਰਦਾ, ਹੈ ਨਾ, ਇਨਵਾਈਟ ਕਿਤੇ ਕਰਨਾ ਮੈਨੂੰ ਹੀ ਆਉਂਦਾ, ਉਹ ਤੋਂ ਬਾਅਦ ਮੈਨੂੰ ਕੋਈ ਪੁੱਛਦਾ ਹੀ ਨਹੀਂ। ਫਿਰ ਹੌਲੀ ਹੌਲੀ ਜ਼ਿੰਦਗੀ ਕਰਕੇ ਬੰਦਾ ਕਹਿੰਦਾ ਯਾਰ ਛੱਡੋ, ਜਿਹੜੇ ਧਿਆਨ ਦਿੰਦੇ ਉਹਨਾਂ ਨੂੰ ਜ਼ਿਆਦਾ ਧਿਆਨ ਦਈਏ।
0: ਮੈਂ ਵੈਸੇ ਪੁੱਛਣਾ ਚਾਹੁੰਦਾ ਤੁਹਾਡੇ ਤੋਂ, ਤੁਹਾਡੀ ਰਾਏ ਕੀ ਆ ਕਿ ਰਿਸ਼ਤਿਆਂ ਨੂੰ ਤੋੜਨਾ ਇੰਨਾ ਸੌਖਾ ਹੁੰਦਾ ਕਿ ਜਦੋਂ ਆਪਾਂ ਨੂੰ ਲੱਗਦਾ ਕਿ ਸਾਨੂੰ ਕੋਈ ਚੀਜ਼ ਬੋਧਰ ਕਰ ਰਹੀ ਹੈ ਤਾਂ ਬਸ ਉਹਨੂੰ ਪਾਸੇ ਕਰ ਦਿਓ, ਉਹਨੂੰ ਤੋੜ ਦਿਓ, ਸ਼ਾਇਦ ਮੇ ਬੀ ਤੁਸੀਂ ਠੀਕ ਹੋ ਜਾਓਗੇ, ਮੇ ਬੀ ਤੁਹਾਨੂੰ ਬਿਹਤਰ ਲੱਗੂਗਾ। ਤੁਹਾਡੇ ਆਸ ਪਾਸ ਬਹੁਤ ਸਾਰੇ ਐਸੇ ਰਿਸ਼ਤੇ ਹੋਣੇ ਆ ਜਿਹੜੇ ਤੁਹਾਡੇ ਵਹਿੰਦਿਆਂ ਵਹਿੰਦਿਆਂ ਟੁੱਟ ਗਏ, ਬਹੁਤ ਸਾਰੇ ਹਸਬੈਂਡ ਵਾਈਫ ਸੈਪਰੇਟ ਹੋ ਜਾਂਦੇ ਆ, ਲੜਾਈਆਂ। ਮੈਨੂੰ ਲੱਗਦਾ ਕਿ ਐਸੀ ਕੋਈ ਫੈਮਿਲੀ ਜਿੱਥੇ ਲੜਾਈ ਨਾ ਹੋਵੇ, ਜਿੱਥੇ ਤੂੰ ਤੂੰ ਮੈਂ ਨਾ ਹੋਵੇ। ਆਪਾਂ ਸਕੇ ਭਰਾਵਾਂ 'ਚ ਵੀ ਗੱਲ ਹੁੰਦੀ ਆ, ਸਕੀਆਂ ਭੈਣਾਂ ਨਾਲ ਵੀ ਲੜਦੇ ਹਾਂ, ਪਰ ਇਹਦਾ ਮਤਲਬ ਇਹ ਥੋੜ੍ਹੀ ਆਪਾਂ ਰਿਸ਼ਤਾ ਤੋੜ ਦਿੰਦੇ ਹਾਂ। ਰਿਸ਼ਤੇ ਕਿਉਂ ਤੋੜਦੇ ਹਾਂ ਆਪਾਂ? ਕਿਹੜੀ ਐਸੀ ਗੱਲ ਹੋ ਜਾਂਦੀ ਹੈ ਕਿ ਅਸੀਂ ਰਿਸ਼ਤਾ ਹੀ ਤੋੜ ਦਿੰਦੇ ਹਾਂ? ਕਿਹੜੇ ਕਿਹੜੇ ਐਸੇ ਫੈਕਟਰ ਆ ਜਿਹੜੇ ਸਾਨੂੰ ਰਿਸ਼ਤਾ ਤੋੜਨ 'ਤੇ ਮਜਬੂਰ ਕਰਦੇ ਆ? ਮੈਂ ਇਹ ਗੱਲ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਕਰ ਰਿਹਾ ਕਿਉਂਕਿ ਮੈਂ ਇੱਕ ਐਸੇ ਫਰੈਂਡ ਸਰਕਲ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਸੀ, ਪਰ ਮੈਨੂੰ ਖੁਦ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਹ ਰਿਸ਼ਤਾ ਟੁੱਟਣ ਜਾ ਰਿਹਾ ਜਾਂ ਉਹ ਰਿਸ਼ਤਾ ਟੁੱਟਣ ਦੇ ਕਗਾਰ 'ਤੇ ਆ, ਅਤੇ ਮੈਂ ਉੱਥੇ ਆਪਣੀ ਕੋਈ ਸਲਾਹ ਵੀ ਨਹੀਂ ਦੇ ਸਕਦਾ ਕਿਉਂਕਿ ਕਈ ਵਾਰ ਬਹੁਤ ਸਾਰੀਆਂ ਚੀਜ਼ਾਂ ਪਰਸਨਲ ਹੁੰਦੀਆਂ। ਪਰ ਕੀ ਆਪਾਂ ਜਦੋਂ ਰਿਸ਼ਤਾ ਤੁਹਾਨੂੰ ਲੱਗਦਾ ਕਿ ਟੁੱਟ ਗਿਆ ਜਾਂ ਟੁੱਟ ਰਿਹਾ, ਕੀ ਤੁਸੀਂ ਐਸਾ ਕਿਹੜਾ ਮੰਤਰ ਆ ਕਿ ਤੁਸੀਂ ਉਸਨੂੰ ਜੋੜ ਸਕਦੇ ਹੋ? ਕਿਉਂਕਿ ਦੋ ਜ਼ਿੰਦਗੀਆਂ ਨੂੰ ਜੋੜਨਾ ਹੀ ਰਿਸ਼ਤੇ ਨੂੰ ਜੋੜਨਾ ਹੁੰਦਾ, ਰਿਸ਼ਤੇ ਨੂੰ ਜੋੜਨਾ ਮਤਲਬ ਕਿ ਤੁਸੀਂ ਦੋ ਜ਼ਿੰਦਗੀਆਂ ਨੂੰ ਜੋੜਤਾ।
1: ਬਿਲਕੁਲ,
0: ਇਹ ਬਹੁਤ ਵਧੀਆ ਚੀਜ਼ ਆ ਕਿ ਜੇ ਤੁਹਾਡ੾ੇ ਕੋਲ ਕੋਈ ਐਸਾ ਸੁਝਾਅ ਆ, ਤੁਹਾਨੂੰ ਲੱਗਦਾ ਕਿ ਰਿਸ਼ਤਾ ਬਿਖਰਦੇ ਰਿਸ਼ਤੇ ਨੂੰ ਆਪਾਂ ਕਿਵੇਂ ਸਮੇਟ ਸਕਦੇ ਹਾਂ, ਤਾਂ ਮੈਨੂੰ ਜ਼ਰੂਰ ਦੱਸਿਓ। 905-673-3337, 905-673-3337। ਤੇ ਅੱਜ ਸਲੀਮ ਸਾਹਿਬ ਦਾ ਵੀ ਜ਼ਿਕਰ ਹੋਇਆ, ਤੇ ਉਹਨਾਂ ਦੇ ਵੀ ਨਗਮੇ ਸੁਣਾਂਗੇ। ਓਏ ਹੋਏ, ਅੱਛਾ ਇੱਕ ਤਾਂ ਆਹ ਚੀਜ਼ ਆ ਵੀ ਤੂੰ ਬਦਲ ਗਿਆ, ਤੂੰ ਪਹਿਲਾਂ ਨਾ ਰਿਹਾ ਹੀ ਨਹੀਂ, ਤੂੰ ਇਦਾਂ ਦਾ ਨਹੀਂ ਸੀ।
1: ਬਿਲਕੁਲ,
0: ਕਿ ਬਈ ਸਮੇਂ ਦੇ ਨਾਲ ਨਾਲ ਬਦਲਣਾ ਪੈਂਦਾ, ਜੇ ਤੁਹਾਡੇ ਸੁਭਾਅ ਚ ਬਦਲਾਵ ਆਇਆ ਤੇ ਐਡਜਸਟ ਕਰੋ, ਰਿਸ਼ਤੇ ਐਡਜਸਟ ਕਰਨ ਦਾ ਨਾਮ ਆ। ਜੇ ਤੁਸੀਂ ਰਿਸ਼ਤਿਆਂ ਦੇ ਵਿੱਚ ਐਡਜਸਟ ਨਹੀਂ ਹੁੰਦੇ, ਮੈਨੂੰ ਲੱਗਦਾ ਤੁਹਾਨੂੰ ਰਿਸ਼ਤੇ ਐਡਜਸਟ ਨਹੀਂ ਕਰ ਪਾਉਣਗੇ। ਸੋ 905-673-3337 ਇੱਕ ਪਾਸੇ ਐਡਜਸਟ ਹੋ ਜਾਈਏ, ਪਹਿਲਾਂ ਅਸੀਂ 6085 ਟੋਮਕਣ ਵਾਲੇ ਪਾਸੇ ਐਡਜਸਟ ਹੋ ਜਾਈਏ, ਕਿਉਂਕਿ ਸੁੱਖ ਬਾਈ ਸਾਡੇ ਨਾਲ ਜੁੜ ਚੁੱਕੇ ਨੇ, ਬਹੁਤ ਅਮੇਜ਼ਿੰਗ ਡੀਲਾਂ ਅਤੇ ਤੋਹਫੇ ਹਮੇਸ਼ਾ ਦੀ ਤਰ੍ਹਾਂ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਬਾਈ ਜੀ ਸਾਡੇ ਨਾਲ ਆ ਗਏ ਨੇ। ਸੁੱਖ ਬਾਈ ਜੀ ਸਤਿ ਸ਼੍ਰੀ ਅਕਾਲ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ। ਫਰਾਈਡੇ ਸੈਟਰਡੇ ਸੰਡੇ ਵੀਕਐਂਡ ਆਰਜ ਗਿਆ ਤੇ ਗ੍ਰੈਂਡ ਫਰਨੀਚਰ ਦੀਆਂ ਡੀਲਾਂ ਵੀ ਤਿਆਰ ਬਰ ਤਿਆਰ ਨੇ ਪਰਿਵਾਰਾਂ ਵਾਸਤੇ, ਕਿਉਂਕਿ ਇਸ ਵਾਰੀ ਬਾਈ ਜੀ ਫਲੋਰ ਤੋਂ ਬਹੁਤ ਸਾਰੀ ਇਨਵੈਂਟਰੀ ਕਲੀਅਰ ਆਊਟ ਕਰ ਰਹੇ ਹਾਂ, ਜਿਹ ਚ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਕੰਫਰਟੇਬਲ, ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਜੀ ਹਾਂ ਕੋਸਟਡ ਇਨਵੈਂਟਰੀ ਕਲੀਅਰ ਆਊਟ ਕੀਤੀ ਜਾ ਰਹੀ ਹੈ, ਕਿਉਂਕਿ ਪਹੁੰਚ ਰਹੇ ਨੇ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਅਸੀਂ ਕਲੀਅਰ ਆਊਟ ਕਰ ਰਹੇ ਹਾਂ। ਬਲੋ ਕੋਸਟ, ਚਾਹੇ ਤੁਸੀਂ ਬੈਡਰੂਮ ਸੈੱਟ ਲੈਣਾ, ਸੋਫਾ ਲੈਣਾ, ਡਾਇਨਿੰਗ ਟੇਬਲ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਤੇ ਇਸ ਵੀਕਐਂਡ ਮੇਲਾ ਕਿੱਥੇ ਲੱਗਣਾ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਵਾਕਰ ਵਾਕਰ ਡਰਾਈਵ ਦੇ ਉੱਪਰ ਮੇਲਾ ਲੱਗਣ ਜਾ ਰਿਹਾ ਤੇ ਇਨਵੈਂਟਰੀ ਜਿਹੜੀ ਕੋਸਟ ਵੀ ਘੱਟ ਕੀਮਤ ਦੇ ਉੱਪਰ ਕਲੀਅਰ ਆਊਟ ਕੀਤੀ ਜਾਣੀ ਆ। ਤੇ ਜਾਂਦਾ ਜਾਂਦਾ ਮੈਂ ਇੱਕ ਡੀਲ ਦੇ ਰਹਿਣਾ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਤੇ ਨਾਲ ਲੈਦਰ ਦੀਆਂ 6 ਚੇਅਰਾਂ, ਟੇਬਲ ਤੇ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ $1,200 ਸੀ, ਲਾਸਟ ਹੀ ਪੀਸ ਆ। ਫਰਾਈਡੇ ਵਾਲੇ ਦਿਨ ਪਰ ਆਉਣਾ ਪੈਣਾ, ਫਰਾਈਡੇ ਸੈਟਰਡੇ ਸੰਡੇ 3 ਦਿਨ ਦੀ ਸੇਲ ਆ, ਫਰਾਈਡੇ ਵਾਲੇ ਦਿਨ ਆ ਜਾਓ। ਇੱਕੋ ਹੀ ਸੈੱਟ ਆ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ, $1,000 ਵਾਲਾ ਸਿਰਫ $99 ਦਾ, ਕੋਈ $199, $299 ਨਹੀਂ, ਟੇਬਲ ਤੇ 6 ਚੇਅਰਾਂ ਸਿਰਫ $99 ਦੇ ਵਿੱਚ ਚੈੱਕ ਇਨ ਲੈ ਜਾਓ। ਸੋ ਇਹੋ ਜਿਹੀਆਂ ਡੀਲਾਂ 'ਚ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਵੀ ਮਿਲਣੇ ਆ, ਜ਼ਰੂਰ ਇੱਕ ਚੱਕਰ ਲਓ। 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, 294 ਵਾਕਰ ਵਾਕਰ ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ
0: ਫਰਨੀਚਰ ਨੂੰ ਯਾਦ ਰੱਖਣਾ, ਤੁਸੀਂ ਫਰਨੀਚਰ ਦੀ ਕੋਈ ਵੀ ਬਾਇੰਗ ਕਰਨੀ ਕਿਸੇ ਵੀ ਤਰ੍ਹਾਂ ਦੀ ਬਾਇੰਗ, ਗ੍ਰੈਂਡ ਹੋਮ ਫਰਨੀਚਰ। ਸੋ 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ।

0: ਮੈਨੂੰ ਇਹ ਲੱਗਦਾ ਕਿ ਕਈ ਵਾਰ ਰਿਸ਼ਤਿਆਂ ਦੇ ਵਿੱਚ ਨਾ ਗਲਤ ਫਹਿਮੀਆਂ ਵੀ ਹੋ ਜਾਂਦੀਆਂ, ਅਤੇ ਅੱਜ ਕੱਲ੍ਹ ਅਸੀਂ ਆਪਣੀ ਗਲਤੀ ਮੰਨਣ ਨੂੰ ਕਦੀ ਵੀ ਤਿਆਰ ਹੀ ਨਹੀਂ ਹੁੰਦੇ। ਅਸੀਂ ਕਹਿੰਦੇ ਕਿ ਅਸੀਂ ਤਾਂ ਪਰਫੈਕਟ ਹਾਂ ਕਿ ਤੂੰ ਦੱਸ ਤੂੰ ਗਲਤ ਹਾਂ ਕਿ ਨਹੀਂ। ਸੋ 905-673-3333 ਭਾਅ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਬਲਦੇਵ ਜੀ
1: ਜੀ ਆਪਣੇ ਬੱਚੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਰਸਤਾ ਟੁੱਟ ਨਹੀਂ ਸਕਦਾ ਜੇ ਤੀਜਾ ਬੰਦਾ ਇੰਟਰਵਿਊ ਨਾ ਕਰੇ।
0: ਅੱਛਾ ਜੀ,
1: ਬਾਹਰਲੇ ਤੁਸੀਂ ਐਂ ਕਰ ਲਓ, ਤੁਸੀਂ ਐਂ ਕਰ ਲਓ। ਮੇਰਾ ਤਾਂ ਪਹਿਲਾਂ ਕਿਸੇ ਨੂੰ ਕਿਹਾ ਆਪਦੇ ਬੱਚਿਆਂ ਨੂੰ ਸੁਣਾ ਲਓ, ਸਾਡੇ ਪਰਿਵਾਰ 'ਚ ਕੋਈ ਇੰਟਰਫੇਅਰ ਕਰਨ ਦੀ ਲੋੜ ਨਹੀਂ ਤੁਹਾਨੂੰ।
0: ਹਾਂ, ਇਹ ਵੀ ਹੋ ਸਕਦਾ ਕਿ ਜਦੋਂ
1: ਬਾਹਰਲੇ ਲੋਕ ਹੀ ਤੋੜਦੇ ਰਸਤੇ, ਤੂੰ ਉਹ ਫਲਾਨਾ ਤੁਮਕਾ, ਜਿਹੜੇ ਵਿਆਹ ਕੇ ਉਹ ਆਪਣੇ ਘਰ ਦਾ ਮੈਂਬਰ ਹੀ ਆ।
0: ਕੀ ਬਾਤ ਆ, ਬਿਲਕੁਲ ਜੇ ਸਮਝੋ ਤਾਂ
1: ਦਾਉਂਦਾ ਰਿਵਾਜ ਹੈਗਾ ਇਹ ਤਾਂ। ਬਲਜਿੰਦਰ ਸਿੰਘ ਤੰਬੜ ਨੂੰ ਬਹੁਤ ਵਧਾਈਆਂ ਦੇਣੀਆਂ ਮੈਂ।
0: ਕੀ ਬਾਤ ਆ ਜੀ, ਤੰਬੜ ਸਾਹਿਬ ਆ ਰਿਹਾ ਫਿਰ ਸਵੇਰੇ, ਗੂੰਜਣੀ ਹੁਣ 6-7। ਬਿਲਕੁਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਬਲਦੇਵ ਭਾਅ ਜੀ। ਬੜੀ ਖੂਬਸੂਰਤ ਗੱਲਬਾਤ ਕਰਕੇ ਗਏ ਆ। ਕਹਿੰਦੇ ਕਿ ਜਦੋਂ ਤੀਜਾ ਇਨਸਾਨ ਦੋ ਰਿਸ਼ਤਿਆਂ ਦੇ ਵਿੱਚ ਆਉਂਦਾ, ਉਦੋਂ ਰਿਸ਼ਤਿਆਂ ਦੇ ਵਿੱਚ ਦਰਾਰਾਂ ਪੈਣੀਆਂ ਲਾਜ਼ਮੀ ਹੋ ਜਾਂਦੀਆਂ। 905-673-3333 ਰਿਸ਼ਤਾ ਇੰਨਾ ਗੂੜਾ ਕਰ ਲਓ, ਇਹਨਾਂ ਘੁੱਟ ਕੇ ਜੋੜ ਲਓ ਕਿ ਬਈ ਅੰਦਰ ਜਗ੍ਹਾ ਨਹੀਂ ਦਵੇ ਜਾਣ ਦੀ। 905-673-3333। ਅਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਰ ਜੀ ਸਾਡੇ ਨਾਲ ਜੁੜ ਚੁੱਕੇ ਨੇ। ਮੌਰਗੇ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਤੁਸੀਂ ਬਸ ਇੱਕੋ ਇੱਕ ਨਾਮ ਯਾਦ ਰੱਖਣਾ, ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ। ਜਿਵੇਂ ਕੱਲ੍ਹ ਅਸੀਂ ਕਿਹਾ ਸੀ ਕਿ ਵਨ ਕਾਲ ਵੇ, ਬਸ ਕਾਲ ਕਰਨੀ ਆ, ਮੌਰਗੇ ਦੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਕਰ ਦੇਣਗੇ ਅਤੇ ਤੁਹਾਨੂੰ ਸੁਝਾਅ ਵੀ ਦੱਸਣਗੇ ਅਤੇ ਰਸਤੇ ਪਾਉਣਗੇ ਕਿ ਬਈ ਕੀ ਕਰਨਾ। ਕਿਉਂਕਿ ਮੈਂ ਕਈ ਵਾਰੀ ਅੱਗੇ ਵੀ ਗੱਲ ਕੀਤੀ, ਮੈਨੂੰ ਮੈਸੇਜ ਬੜੇ ਭੈੜੇ ਭੈੜੇ ਆਏ। ਇੱਕ ਦਿਨ ਮੈਂ ਕਹਿ ਬੈਠਾ ਕਿ ਖੰਬੇ ਦੀਆਂ ਐਡਾਂ ਪੜ੍ਹ ਕੇ ਤੁਸੀਂ ਚਲੇ ਜਾਂਦੇ ਹੋ, ਅਤੇ ਮੈਨੂੰ ਦੋ ਤਿੰਨ ਨੋ ਨੰਬਰ ਤੋਂ ਕਾਲਜ਼ ਆ ਗਈਆਂ। ਕਹਿੰਦੇ ਕਿ ਤੁਸੀਂ ਮਤਲਬ ਤੁਸੀਂ ਕਿੰਨੇ ਖੰਬਿਆਂ ਦੇ ਐਡਾਂ ਦੇ ਪੜ੍ਹ ਕੇ ਜਾਂਦੇ ਹੋ। ਮੈਂ ਕਿਹਾ ਆਈ ਡੋਂਟ ਨੋ, ਕਿ ਫਿਰ ਮੈਨੂੰ ਕੱਟਣੀ ਪਈ ਕਾਲ। ਐਨੀਵੇ, ਸੋ 905-673-3333। ਦੇਖੋ ਬੜੀਆਂ ਬੜੇ ਕਿਸਮ ਦੇ ਦੋਸਤ ਆ ਇੱਥੇ ਬੈਠੇ ਸਾਨੂੰ ਸੁਣਦੇ। ਸੋ ਕਈਆਂ ਨੂੰ ਸਹੀ ਵੀ ਨਹੀਂ ਲੱਗਦਾ, ਕਈਆਂ ਨੂੰ ਸਹੀ ਲੱਗਦਾ। ਸੋ 905-673-3333। ਦੇਖੋ ਇਨਫੋਰਮੇਸ਼ਨ ਸਾਡਾ ਕੰਮ ਆ, ਸਹੀ ਇਨਫੋਰਮੇਸ਼ਨ ਦੇਣਾ ਜੇ। ਔਰ ਮੈਨੂੰ ਇਹ ਵੀ ਲੱਗਦਾ ਕਿ ਸਹੀ ਇਨਫੋਰਮੇਸ਼ਨ ਅਸੀਂ ਜਾਣੇ ਕਈ ਵਾਰੀ ਉਦੋਂ ਹਾਂ ਜਦੋਂ ਅਸੀਂ ਰਸਤਾ ਭਟਕ ਜਾਂਦੇ ਹਾਂ। ਰਸਤਾ ਭਟਕਣ ਤੋਂ ਪਹਿਲਾਂ ਜੇ ਅਸੀਂ ਰਸਤੇ ਦਾ ਪਤਾ ਟਿਕਾਣਾ ਕਿਸੇ ਤੋਂ ਪੁੱਛ ਲਈਏ ਨਾ, ਤਾਂ ਰਸਤਾ ਭਟਕਣ ਦੀ ਨੌਬਤ ਨਾ ਆਵੇ। ਪਰ ਸਾਨੂੰ ਕਈ ਵਾਰੀ ਇਹ ਲੱਗਦਾ ਕਿ ਨਹੀਂ, ਅਸੀਂ ਬਹੁਤ ਸਿਆਣੇ ਹਾਂ। ਕੋਈ ਵੀ ਕੰਮ ਕਰਨਾ ਮੌਰਗੇ ਦਾ, ਖਾਸ ਕਰਕੇ ਤੁਸੀਂ ਆਪਣੀ ਡਿਊ ਡਿਲੀਜੈਂਸ ਜ਼ਰੂਰ ਕਰੋ। ਤੁਸੀਂ ਆਸੇ ਪਾਸੇ ਸ਼ੋਪ ਅਰਾਊਂਡ ਕਰਨਾ ਤਾਂ ਵੀ ਕਰੋ, ਪਰ ਇੱਕ ਵਾਰ ਤੁਸੀਂ ਅਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਹੁਣ ਜੀ ਨਾਲ ਬਹਿ ਕੇ ਸਾਰਾ ਆਪਣਾ ਕੇਸ ਡਿਸਕਸ ਕਰ ਲਿਆ, ਅਤੇ ਬਸ ਫਿਰ ਤੁਹਾਡੇ ਸਾਰੇ ਰਸਤੇ ਅਗਲੇ 15-20 ਸਾਲ ਤੱਕ ਕਲੀਨ ਹੀ ਆ, ਸਾਫ਼ ਹੀ ਆ। ਰਸ਼ਮੀ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ।
2: ਬਹੁਤ ਬਹੁਤ ਧੰਨਵਾਦ ਸਰ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
0: ਵੈਰੀ ਗੁੱਡ ਈਵਨਿੰਗ ਜੀ।
2: ਤੁਸੀਂ ਪ੍ਰਭਜੀ ਬੜਾ ਸੋਹਣਾ ਟੌਪਿਕ ਲੈ ਕੇ ਆਏ ਹੋ, ਉਸ ਟੌਪਿਕ ਤੋਂ ਮੈਂ ਅਗੇਨ, ਤੁਸੀਂ ਬੜੀ ਪੋਜ਼ਿਟਿਵ ਵੱਲ ਜਾ ਰਹੇ ਹੈਗੇ ਹੋ, ਮੇਰਾ ਥੋੜਾ ਨੈਗੇਟਿਵ ਹੋ ਜਾਏਗਾ। ਬਟ ਐਟ ਦ ਸੇਮ ਟਾਈਮ ਜੇ ਨਹੀਂ ਬਣ ਰਹੀ, ਤੇ ਜੇ ਅਸੀਂ ਮੌਰਗੇਜ ਵਿੱਚ ਹੈਗੇ ਹਾਂ, ਘਰ ਲਿੱਤਾ ਹੋਇਆ, ਮੈਟ੍ਰੀਮੋਨੀਅਲ ਹਾਊਸ ਹੈ, ਕੀ ਸਿਚੁਏਸ਼ਨ ਬਣ ਸਕਦੀ ਹੈਗੀ ਹੈ, ਉਸ ਬਾਰੇ ਥੋੜਾ ਜਿਹਾ ਦੱਸਣਾ ਚਾਹਾਂਗੀ। ਕਿਉਂਕਿ ਕਈ ਵਾਰ ਉਹਦੀ ਵੀ ਅਵੇਅਰਨੈਸ ਨਹੀਂ ਹੁੰਦੀ ਹੈਗੀ ਹੈ। ਪਹਿਲੀ ਗੱਲ ਤੇ ਇਸਨੂੰ ਅਸੀਂ ਕਹਿ ਦਈਦਾ ਸਪਾਊਜ਼ਲ ਬਾਏ ਆਊਟ, ਕਿ ਅਸੀਂ ਇੱਕ ਸਪਾਊਜ਼ ਨੂੰ ਬਾਏ ਆਊਟ ਕਰ ਰਹੇ ਹੈਗੇ ਹਾਂ, ਉਹਨਾਂ ਦਾ ਹਿੱਸਾ ਜਿਹੜਾ ਖਰੀਦ ਰਹੇ ਹਾਂ। ਇੱਕ ਤਰ੍ਹਾਂ ਨਾਲ ਅਸੀਂ ਹਿੱਸਾ ਖਰੀਦ, ਮਤਲਬ ਕਿ ਪਰਚੇਜ਼ ਫਾਈਲ ਹੈ। ਐਟ ਦ ਸੇਮ ਟਾਈਮ ਬੈਂਕ ਜਿਹੜੇ ਨੇ, ਈਵਨ ਇਫ ਪਰਚੇਜ਼ ਮੰਨੀ ਜਾ ਰਹੀ ਹੈਗੀ ਹੈ, ਪਰਚੇਜ਼ ਫਾਈਲ ਵਿੱਚ 5% ਡਾਊਨ ਦੇ ਨਾਲ ਤੁਸੀਂ ਦੁਬਾਰਾ ਜਿਹੜਾ ਘਰ ਆਪਣੇ ਨਾਂ ਤੇ ਕਰ ਸਕਦੇ ਹੈਗੇ ਹੋ। ਬਟ ਇਹ ਯਾਦ ਰੱਖਣਾ ਹੈ 5% ਜਾਂ ਮੈਂ ਕਹਾਂਗੀ ਮਿਨੀਮਮ ਡਾਊਨ ਪੇਮੈਂਟ, ਕਿਉਂਕਿ ਅਗਰ ਪ੍ਰੋਪਰਟੀ ਵੈਲਿਊ ਵੱਧ ਜਾਏ ਤੇ ਉੱਥੇ ਡਾਊਨ ਪੇਮੈਂਟ ਵੱਧ ਜਾਂਦੀ ਹੈ। ਬੇਸਿਕਲੀ ਤੁਸੀਂ ਮਿਨੀਮਮ ਡਾਊਨ ਪੇਮੈਂਟ ਦੇ ਨਾਲ ਪੂਰੀ ਰੀਫਾਈਨੈਂਸ ਕਰਕੇ ਮੌਰਗੇਜ ਨੂੰ ਆਪਣੇ ਨਾਮ ਤੇ ਕਰ ਸਕਦੇ ਹੈਗੇ ਹੋ। ਬਟ ਉੱਥੇ ਕੀ ਹੈਗਾ, ਆਲਵੇਜ਼ ਰਿਮੈਂਬਰ ਕਿ ਰੀਕੁਆਲੀਫਿਕੇਸ਼ਨ ਹੈ। ਤੁਸੀਂ ਇਕੱਲੇ ਲੈ ਸਕਦੇ ਹੈਗੇ ਹੋ, ਪਰ ਤੁਸੀਂ ਕੁਆਲੀਫਾਈ ਤੁਹਾਨੂੰ ਮੌਰਗੇਜ ਲਈ ਕਰਨਾ ਪਏਗਾ, ਜਿਹਦੇ ਵਾਸਤੇ ਬੈਂਕ ਜਿਹੜਾ ਹੈਗਾ ਦੁਬਾਰਾ ਤੁਹਾਡੀ ਇਨਕਮ ਦੇਖਦਾ, ਤੁਹਾਡੇ ਕ੍ਰੈਡਿਟ ਚੈੱਕ ਕਰਦਾ। ਬੇਸਿਕਲੀ ਨਵੀਂ ਐਪਲੀਕੇਸ਼ਨ ਵਾਂਗੂ, ਅਗਰ ਤੁਸੀਂ ਕੁਆਲੀਫਾਈ ਕਰਦੇ ਹੋ, ਤੁਸੀਂ ਸਪਾਊਜ਼ਲ ਬਾਏ ਆਊਟ ਵਿੱਚ ਮਿਨੀਮਮ ਡਾਊਨ ਪੇਮੈਂਟ ਦੇ ਨਾਲ ਰੀਫਾਈਨੈਂਸ ਕਰ ਸਕਦੇ ਹੈਗੇ ਹੋ। ਨਾਲੇ ਜਿਹੜਾ ਤੁਸੀਂ ਹਿੱਸਾ ਦੇਣਾ ਹੈਗਾ, ਜਿਹਨੇ ਦੂਜੀ ਪਾਰਟੀ ਜਿਹਨੇ ਘਰ ਨਹੀਂ ਰੱਖਣਾ, ਜਦੋਂ ਤੁਸੀਂ ਹਿੱਸਾ ਦੇਣਾ, ਉਹ ਉਸੀ ਘਰ ਚੋਂ ਪੈਸੇ ਕੱਢ ਕੇ ਤੁਸੀਂ ਆਪਣਾ ਹਿੱਸਾ ਦੇ ਸਕਦੇ ਹੋ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। 6475394499, ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ।
0: ਬਹੁਤ ਬਹੁਤ ਸ਼ੁਕਰੀਆ। ਸੋ ਅਕਾਲ ਮੋਰਗੇ ਦੇ ਰਸ਼ਮੀਤ ਹੋਣਾ ਨੂੰ ਤੁਸੀਂ ਯਾਦ ਰੱਖਣਾ, ਮੋਰਗੇ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ 647-539-4499। ਜੀ ਬਿਲਕੁਲ, ਅਗਲੀ ਕਾਲ ਵੱਲ ਚੱਲਦੇ ਹਾਂ। ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
3: ਹਾਂਜੀ, ਅਮੀਰ ਨਾਲ ਜੀ।
0: ਜੀ ਜੀ ਬਿਲਕੁਲ ਜੀ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਪ੍ਰੋਗਰਾਮ ਹੈ ਜੀ ਤੁਹਾਡਾ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
3: ਟਾਈਮ ਸਿਰ ਕੰਮ ਛੱਡ ਦੇਣਾ ਹੁੰਦਾ ਮੈਂ, 4 ਤੋਂ 5 ਜਾਂ 6 ਵਜੇ ਦੇ ਬਾਅਦ। ਅੱਜ ਮੈਂ ਕਿਤੇ ਗਿਆ ਸੀ, ਅੱਜ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਜੀ, ਬਹੁਤ ਵਧੀਆ ਲੱਗਾ ਜੀ।
0: ਕੀ ਬਾਤ ਹੈ ਜੀ, ਬਹੁਤ ਸ਼ੁਕਰੀਆ।
3: ਨੇਮ ਕੀ ਆਪਣਾ?
0: ਮੇਰਾ ਨਾਂ ਜੀ ਪ੍ਰਭ ਸੰਧੂ।
3: ਅੱਛਾ, ਮੈਂ ਤੁਹਾਨੂੰ ਸੁਣਿਆ, ਠੀਕ ਆ ਠੀਕ ਆ, ਮੈਂ ਸਮਝ ਗਿਆ ਜੀ, ਸਮਝ ਗਿਆ। ਤੁਸੀਂ ਇੱਕ ਵਾਰੀ ਆਏ ਸੀ, ਉਹ ਵੀ ਮੁੰਡੇ ਦਾ ਨਾਮ ਪ੍ਰਭੇ ਸੀ, ਜਿਹੜਾ ਪਹਿਲੀ ਕਾਲ ਮੈਂ ਮਾਰੀ ਸੀ, ਹੋਰ ਕਿਤੇ ਤੁਸੀਂ ਕਹਿੰਦੇ?
0: ਮੈਂ ਤੁਹਾਡਾ ਨੰਬਰ ਪਛਾਣ ਲਿਆ ਸੀ।
3: ਮਹਾਲ
0: ਟੇਕ ਬਹਾਦਰ ਜੀ,
3: ਮਹਾਲ ਜੀ।
0: ਜੀ ਜੀ ਜੀ,
3: ਉਹਨਾਂ ਦੇ ਨਾਲ ਆਏ ਸੀ ਨਾ ਇੱਕ ਵਾਰੀ?
0: ਜੀ ਜੀ, ਉਹ ਮੇਰੇ ਨਾਲ ਆਉਂਦੇ ਸੀਗੇ।
3: ਪ੍ਰੋਗਰਾਮ ਗੱਡੀ ਚ ਚੱਲਦਾ ਸੀ ਤਾਂ ਮੈਂ ਦੇਖਾਂ, ਫਿਰ ਮੈਂ ਕਿਹਾ ਆਵਾਜ਼ ਜਾਣੀ ਪਛਾਣੀ ਇਹ ਲੱਗਦੀ ਆ।
0: ਕੀ ਬਾਤ ਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ, ਬਹੁਤ ਮੁਹੱਬਤ। ਬਿਲਕੁਲ ਜੀ, 9 ਤੋਂ 10 ਪੂਰਾ, ਅਸੀਂ ਪੂਰੇ 1.5 ਸਾਲ ਤੋਂ ਲੱਗੇ ਹੋਏ ਤੁਹਾਡੀ ਖਿਦਮਤ ਦੇ ਵਿੱਚ, ਸਵੇਰੇ ਵੀ ਆਇਆ ਕਰਾਂਗੇ 7 ਤੋਂ 8।
3: 1.5 ਸਾਲ ਤੋਂ?
0: ਹਾਂਜੀ, 1.5 ਸਾਲ ਹੋ ਗਿਆ ਜੀ ਸਾਨੂੰ।
3: ਅੱਛਾ ਜੀ,
0: ਹਾਂਜੀ,
3: ਠੀਕ ਆ ਜੀ, ਰਲਦੇ ਕੱਲ ਤੋਂ।
0: ਕੀ ਬਾਤ ਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337। ਚਲੋ, ਇਸੇ ਬਹਾਨੇ ਇੱਕ ਪਰਿਵਾਰ ਦੇ ਵਿੱਚ ਇੱਕ ਹੋਰ ਲਿਸਨਰਸ਼ਿਪ ਦਾ ਵਾਧਾ ਹੋਇਆ। ਇਹ ਪਿਆਰ ਆ ਤੁਹਾਡਾ, ਸੋ ਤੁਸੀਂ ਇੰਨਾ ਪਸੰਦ ਕਰਦੇ ਹੋ। ਬਾਕੀ ਆਵਾਜ਼ ਤਾਂ ਸਾਡੇ ਵਰਗੀ, ਬਸ ਇਹ ਆਮ ਇਨਸਾਨਾਂ ਵਰਗੀ ਆਵਾਜ਼ ਆ। ਪਰ ਚਲੋ, ਐਨੀਵੇ, ਗੱਲਾਂ ਬਾਤਾਂ ਹੋ ਰਹੀਆਂ, ਬਹੁਤ ਸਾਰੀਆਂ ਕਾਲਸ ਆਈਆਂ, ਤੁਸੀਂ ਪਲੀਜ਼ ਦੁਬਾਰਾ ਕਾਲ ਕਰ ਲਿਓ। ਬਾਈ ਜੀ ਕਹਿੰਦੇ ਕਿ ਜਦੋਂ ਜਿਹੜਾ ਪੈਟ ਹੈ ਉਹ ਵੱਢਣ ਲੱਗ ਜਾਂਦੇ, ਫਿਰ ਉੱਥੋਂ ਖਹਿੜਾ ਛੁਡਾਉਣਾ ਪੈਂਦਾ। ਓਕੇ, ਲਓ ਜੀ, ਸੋ ਜਦੋਂ ਰਿਸ਼ਤਾ ਜੁੜਦਾ ਨਾ, ਫਿਰ ਉਦੋਂ ਕਹਿੰਦੇ ਆਪਾਂ, ਇੰਨਾ ਰੱਜ ਕੇ ਤੱਕਿਆ ਭੁੱਖਾਂ ਮਰ ਗਈਆਂ, ਇੰਨਾ ਰੱਜ ਕੇ ਤੱਕਿਆ ਭੁੱਖਾਂ ਮਰ ਗਈਆਂ, ਅੱਜ ਇੱਕ ਸੂਰਤ ਵੇਖ ਕੇ ਅੱਖਾਂ ਠਰ ਗਈਆਂ। ਇੰਨਾ ਰੱਜ ਕੇ ਤੱਕਿਆ ਕਿ ਭੁੱਖਾਂ ਮਰ ਗਈਆਂ, ਉਦੋਂ ਤਾਂ ਫਿਰ ਆਪਾਂ ਇਹ ਕਹਿੰਦੇ ਹਾਂ ਕਿ ਯਾਰ ਤੈਨੂੰ ਵੇਖ ਕੇ ਤਾਂ ਬਸ ਭੁੱਖ ਲੈ ਗਈ, ਬਸ ਤੂੰ ਮੇਰਾ ਚੰਨ ਤਾਰਾ, ਬਸ ਜਿੰਨੇ ਵੀ ਇੱਧਰ ਉੱਧਰ ਦੀ ਕੁਦਰਤ ਦੇ ਸਮਾਨ ਇਕੱਠਾ ਕਰਕੇ ਤੁਸੀਂ ਕਹਿ ਦੇਣ ਕਿ ਬਸ ਤੂੰ ਹੀ ਆ, ਅਤੇ ਇੰਨਾ ਰੱਜ ਕੇ ਤੱਕਾ ਭੁੱਖਾਂ ਮਰ ਗਈਆਂ, ਅਤੇ ਅੱਜ ਇੱਕ ਸੂਰਤ ਵੇਖ ਕੇ ਅੱਖਾਂ ਠਰ ਗਈਆਂ, ਜਦ ਇੱਕ ਸੁਪਨਾ ਕੱਚੀ ਨੀਂਦਰ ਤੋੜ ਗਿਆ, ਜਦ ਇੱਕ ਸੁਪਨਾ ਕੱਚੀ ਨੀਂਦਰ ਤੋੜ ਗਿਆ, ਕੀ ਦੱਸਾਂ ਯਾਦਾਂ ਕੀ ਕੀ ਕਰ ਗਈਆਂ, ਕੀ ਦੱਸਾਂ ਫਿਰ ਯਾਦਾਂ ਕੀ ਕੀ ਕਰ ਗਈਆਂ। ਦੇਖੋ, ਇਹ ਨੌਬਤ ਨਾ ਆਵੇ ਕਿ ਤੁਹਾਡੇ ਕੋਲ ਸਿਰਫ ਯਾਦਾਂ ਰਹਿ ਜਾਣ, ਯਾਦਾਂ ਰਹਿਣ ਇੱਕ ਗੁੱਡ ਵੇ ਦੇ ਨਾਲ, ਯਾਦਾਂ ਇਹ ਨਾ ਰਹਿਣ ਕਿ ਬਾਅਦ, ਦੇਖੋ ਪਛਤਾਉਣਾ ਤਾਂ ਤੁਸੀਂ ਬਾਅਦ ਵਿੱਚ ਵੀ ਆ। ਰਿਸ਼ਤਿਆਂ ਨੂੰ ਸਾਂਭ ਕੇ ਰੱਖਣਾ ਹਰ ਕਿਸੇ ਦੇ ਵੱਸ ਦਾ ਕੰਮ ਨਹੀਂ, ਪਰ ਜੇ ਤੁਸੀਂ ਰਿਸ਼ਤਿਆਂ ਨੂੰ ਸਾਂਭ ਕੇ ਰੱਖਿਆ, ਮੈਂ ਹਮੇਸ਼ਾ ਰਿਸ਼ਤਿਆਂ ਦੀ ਗੱਲ ਇਸ ਕਰਕੇ ਕਰਦਾ ਕਿਉਂਕਿ ਮੈਨੂੰ ਇਹ ਲੱਗਦਾ ਕਿ ਠੀਕ ਆ, ਬਹੁਤ ਸਾਰੇ ਕੈਪੀਟਲਿਜ਼ਮ ਆ ਗਿਆ ਨਾ ਰੋਹਨ, ਅੱਜ ਕੀ ਹੁੰਦਾ ਕਿ ਆਪਾਂ ਕਹਿੰਦੇ ਕਿ ਜਿਹੜੀ ਚੀਜ਼ ਨਾਲ ਤੁਸੀਂ ਨਹੀਂ ਨਿਭਦੀ ਉਹਨੂੰ ਛੱਡ ਦਿਓ। ਮੈਂ ਕਹਿੰਦਾ ਕਿ ਛੱਡਣਾ ਬਹੁਤ ਸੌਖਾ, ਰੱਖਣਾ ਹੀ ਔਖਾ,
4: ਰੱਖਣਾ ਔਖਾ, ਰੱਖਣ ਲਈ ਤੁਹਾਨੂੰ ਆਪ ਥੋੜਾ ਚੇਂਜ ਹੋਣਾ
0: ਪੈਂਦਾ। ਹਾਂ, ਬਸ ਮੁੱਕਦੀ ਗੱਲ ਇਹ ਆ ਕਿ ਛੱਡਣ 'ਤੇ ਟਾਈਮ ਨਹੀਂ ਲੱਗਣਾ, ਰੱਖਣ 'ਤੇ ਟਾਈਮ ਲੱਗਣਾ, ਅਤੇ ਰੱਖਣ 'ਤੇ ਤੁਸੀਂ ਕੀ ਕਰ ਸਕਦੇ ਹੋ ਕਿ ਆਪਣੀ ਈਗੋ, ਆਕੜ, ਹੋਮੇ, ਈਰਖਾ ਵਾਲੀ ਜਿਹੜੀ ਪੰਡ ਆ ਸੁੱਟਣੀ ਪੈਣੀ ਆ। ਬਸ ਰਿਸ਼ਤਿਆਂ ਨੂੰ ਹੋਰ ਕੁਛ ਨਹੀਂ ਚਾਹੀਦਾ, ਰਿਸ਼ਤੇ ਪਿਆਰ, ਵਿਸ਼ਵਾਸ, ਮੁਹੱਬਤ, ਇੱਜ਼ਤ, ਬਸ ਇੰਨੇ ਕੁਛ ਆ। 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ। ਸਰ ਸਤਿ ਸ਼੍ਰੀ ਅਕਾਲ, 0169 ਤੁਸੀਂ ਆਉਣੇ ਰਹੋ
5: ਜੀ। ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
5: ਜੀ ਆਪਣਾ ਦੇਖੋ, ਪੇਟ ਸੀ ਤੁਸੀਂ ਗੱਲ ਕਰ ਰਹੇ ਸੋ, ਉਹਦੇ ਦੰਦ ਹੋ ਰਹੇ ਕਿ?
0: ਮਹਾਰਾਜ, ਮੈਂ ਪਿੱਟ ਦੀ ਗੱਲ ਨਹੀਂ ਕਰ ਰਿਹਾ ਸੀ, ਮੈਂ ਕਰ ਰਿਹਾ ਰਿਸ਼ਤਿਆਂ ਦੀ ਗੱਲ।
5: ਰਿਸ਼ਤਾ ਉਹ ਇੱਕ ਮਿਸਾਲ ਦੇ ਰਹੇ ਸਨ ਨਾ
0: ਜੀ,
5: ਲੇਕਿਨ ਇਨਸਾਨੀ ਰਿਸ਼ਤਾ ਨਾ ਜਿੱਥੇ ਤੁਸਾਂ ਇਹ ਕਿ ਲਾਈਆਂ ਨੇ, ਜਿਸ ਵੇਲੇ ਕਿ ਉਹਦੇ ਦੰਦ ਦੇ ਕੇ ਆਪਣੇ ਲੱਗ ਜਾਣ ਨਾ ਜਿਸ ਨੂੰ ਹੈ ਵੱਢਣ ਵਾਲੇ
0: ਜੀ,
5: ਤੇ ਫਿਰ ਉਹਦੀ ਬਿਸ ਜਿਹੜੀ ਹੈ ਸਾਰੀ ਉਮਰ ਇਹ ਕਿ ਟਿਕੀ ਰਹਿੰਦੀ ਹੈ। ਬੰਦਾ ਆਉਂਦਾ ਕਿ ਕੋਈ ਠੀਕ ਹੈ ਖਤਮ ਤਾਂ ਨਹੀਂ ਲੇਕਿਨ ਇਹ ਕਿ ਉਹ ਜਿਸ ਵੇਲੇ ਕਿਸੇ ਦੇ ਨਾਲ ਧੱਕਾ ਹੋਵੇ ਧੱਕਾ ਔਰ ਜ਼ਿਆਦਤੀ ਹੈ ਇਨਸਾਨ
0: ਤੋੜ ਦੇਣਾ
5: ਕੁਛ ਸਿਚੁਏਸ਼ਨਾ ਦੀ ਵੀ ਹੈ ਨਾ ਦੇਖੋ ਜਿਥੇ ਮੀਆਂ ਬੀਵੀ ਦਾ ਹੁੰਦੇ ਨਾ ਉਹ ਦੋਏ ਮਿਲ ਬੈਠ ਕੇ ਰੱਬ ਤੁਹਾਡਾ ਭਲਾ ਕਰੇ ਉਹ ਇਕੱਠੇ ਸਿਰ ਜੋੜ ਕੇ ਆਪਣੇ ਕਰਨ ਨਾ ਤੇ ਇਹ ਕਿ ਦੂਰੀਆਂ ਨਹੀਂ ਆਉਣਗੀਆਂ
0: ਜਿਸ
5: ਵੇਲੇ ਕਿ ਅੱਗੂ ਪਿੱਛੂ ਇਹ ਕਿ ਇਕੱਠੇ ਕੱਠ ਹੋ ਜਾਣਾ ਉਹਦੇ ਚ ਆ ਕੇ ਫਿਰ ਇਹ ਕਿ ਆਪਣੇ ਨਾ ਬੜੇ ਰੱਫੜ ਪੈ ਜਾਂਦੇ ਮੈਂ ਹੁਣ ਬੰਦਾ ਕੀ ਮੈਂ ਇਹ ਤਾਂ ਦੱਸਾਂ ਚਲੋ ਮੈਂ ਘਰਾਂ ਦੀ ਗੱਲ ਕਰਨਾ ਚਾਹੁੰਦਾ ਇੱਕ ਦੇ ਜ਼ੋਰ ਉੱਪਰ ਇਹ ਕਿ ਉਹ ਇਹਨਾਂ ਨੇ ਇੱਕ ਆਪਣੇ ਗਾਇਆ ਛੇ ਸੱਤ ਸਾਲ ਦੀ ਉਮਰ ਦੇ ਵਿੱਚ ਔਰ ਇਹ ਕਿ ਮੈਂ ਖੁਦ ਇਹ ਕਿ ਉਹਨਾਂ ਨੂੰ ਲਾਈਕ ਕਰਨਾ ਮਾਸਟਰ ਸਲੀਮ ਸਾਹਿਬ ਨੂੰ ਲੇਕਿਨ ਇੱਕ ਈਗੋ ਨੀ ਜਿਸ ਵੇਲੇ ਕਿਸੇ ਦੇ ਮਨ ਦੇ ਵਿੱਚ ਈਗੋ ਨੀ ਨਾ ਬੜਾ ਹੈ ਕਿ ਅੱਜ ਦੇ ਇਨਸਾਨ ਨੇ
0: ਕਿਆ ਬਾਤ
5: ਔਰ ਫਿਰ ਤਾਂ ਵੀ ਇੱਕ ਪਰਮਾਤਮਾ ਵੀ ਹੈ ਕਿ ਉਸ ਨੂੰ ਮਾਲਾ ਮਾਲ ਹੈ ਕਿ ਕਰਦੀ ਹੈ
0: ਕਿਆ ਬਾਤ ਹੈ ਜੀ ਕਿਆ ਬਾਤ
5: ਉਹਦੇ ਵਿੱਚ ਕਿ ਆਪਣੇ ਨਾ ਇੱਕ ਮਾਸਟਰ ਸਲੀਮ ਸਾਹਿਬ ਨੇ
0: ਬਿਲਕੁਲ ਦਰੁਸਤ ਕਿਹਾ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905-673-3337 ਇੱਕ ਤਾਂ ਰਿਸ਼ਤਿਆਂ ਵਿੱਚ ਸਭ ਤੋਂ ਵੱਡੀ ਚੀਜ਼ ਆ ਠਹਿਰਾਵ ਜਿਹਨੂੰ ਆਪਾਂ ਕਹਿੰਦੇ ਸਬਰ ਉਹ ਤਾਂ ਆਪਣੇ 'ਚ ਹੈ ਨੀਗਾ ਮੈਨੂੰ 12-13 ਕਾਲਾਂ ਆਈਆਂ ਇੱਕ ਇੱਕ ਮਿੰਟ ਵੀ ਨਹੀਂ ਵੇਟ ਕੀਤਾ ਉਹ ਭਾਈ ਪਿਆਰਿਓ ਸੱਜਣੋ ਵੇਟ ਤਾਂ ਕਰ ਲਿਆ ਕਰੋ ਅਗਲੇ ਬੰਦੇ ਦੀ ਗੱਲ ਪੂਰੀ ਹੋ ਲੈਣੀ ਅੱਛਾ ਰਿਸ਼ਤਿਆਂ ਦੇ ਵਿੱਚ ਜਦੋਂ ਆਪਾਂ ਗੱਲਬਾਤ ਕਰ ਰਹੇ ਨਾ ਆਪਾਂ ਠਹਿਰਾਵ ਦੀ ਸਬਰ ਬਹੁਤ ਜ਼ਰੂਰੀ ਹੈ ਆਪਣੇ 'ਚ ਸਬਰ ਨਹੀਂ ਹੈਗਾ ਆਪਾਂ ਕਹਿੰਦੇ ਕਿ ਸਾਡੀ ਗੱਲ ਦਾ ਸਾਨੂੰ ਜੇ ਕਿਸੇ ਨੇ ਅਗਲੇ ਸਾਡੇ ਪਾਰਟਨਰ ਨੇ ਸਾਡੇ ਰਿਸ਼ਤੇ ਦੇ ਵਿੱਚ ਸਾਨੂੰ ਕੁਛ ਕਹਿਤਾ ਤਾਂ ਅਸੀਂ ਸੁਣਨਾ ਨਹੀਂ ਪਰ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਰਿਸ਼ਤਿਆਂ ਦੇ ਵਿੱਚ ਤੁਹਾਨੂੰ ਅੰਨੇ ਗੂੰਗੇ ਅਤੇ ਬੋਲੇ ਵੀ ਹੋਣਾ ਪੈਂਦਾ ਜੇ ਰਿਸ਼ਤਿਆਂ ਨੂੰ ਤੁਸੀਂ ਤੋੜ ਤੱਕ ਨਿਭਾਉਣਾ ਸਾਡੇ ਬਜ਼ੁਰਗਾਂ ਨੇ ਕਦੀ ਸੁਣਿਆ ਹੀ ਨਹੀਂ ਸੀਗਾ ਈਵਨ ਕਿ ਤੁਹਾਡੇ ਤੁਸੀਂ ਜਾਓ ਆਪਣੇ ਪਿੱਛੇ ਬਜ਼ੁਰਗਾਂ ਦੇ ਵਿੱਚ ਕਦੋਂ ਛੁੱਟ ਛੜਾਈਆਂ ਹੁੰਦੀਆਂ ਸੀ ਕਦੋਂ ਰਿਸ਼ਤੇ ਇੱਦਾਂ ਹੁੰਦਾ ਸੀ ਕਿ ਰਿਸ਼ਤਾ ਵੀ ਆ ਛੱਡਤਾ ਸੀ ਇਹ ਤਲਾਕ ਹੋ ਗਿਆ ਉਹ ਤਾਂ ਫਿਰ ਸਾਵਾਂ ਦੇ ਨਾਲ ਹੀ ਨਿਭਦੇ ਸੀ ਮੈਂ ਮੰਨਦਾ ਕਿ ਅੱਜ ਕੱਲ੍ਹ ਸਾਡੇ ਕੋਲ ਐਕਸਕਿਊਜ਼ ਬਹੁਤ ਹੋ ਗਏ ਆ ਉਹਨੇ ਮੈਨੂੰ ਟਾਈਮ ਨਹੀਂ ਦਿੱਤਾ ਉਹਨੇ ਮੈਨੂੰ ਸਮਾਂ ਨਹੀਂ ਦਿੱਤਾ ਪਰ ਕੀ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਇਹਨੇ ਮੈਨੂੰ ਬੁਰਾ ਬੋਲਿਆ ਇਹਨੇ ਮੇਰੇ 'ਤੇ ਹੱਥ ਚੱਕਿਆ ਇਸ ਸਮੇਂ ਦੇ ਨਾਲ ਨਾਲ ਚੀਜ਼ਾਂ ਤੁਹਾਨੂੰ ਸਮੇਂ 'ਚੋਂ ਨਿਕਲਦੀਆਂ ਇਨਸਾਨ ਹਮੇਸ਼ਾ ਇੱਦਾਂ ਦਾ ਨਹੀਂ ਹੁੰਦਾ ਮੰਨ ਲਓ ਕਿ ਕੋਈ ਇਨਸਾਨ ਦਾ ਸੁਭਾਅ ਬੁਰਾ ਹੈ ਉਹਨੇ ਤੁਹਾਨੂੰ ਬੁਰਾ ਕਹਿਤਾ ਕਿ ਸਿਰਫ ਅਸੀਂ ਉਹਨੂੰ ਛੱਡਦਾਂਗੇ ਇਸ ਕਰਕੇ ਕਿ ਉਹਨੇ ਬੁਰਾ ਬੋਲਿਆ ਕਿ ਆਪਾਂ ਇੱਕ ਇਨਸਾਨ ਦੇ ਵਿੱਚ ਬਹੁਤ ਸਾਰੀਆਂ ਖੂਬੀਆਂ ਅਤੇ ਜਿਹਦੇ ਵਿੱਚ ਇੱਕ ਔਗਣ ਆ ਅਤੇ ਇੱਕ ਔਗਣ ਨੂੰ ਅਸੀਂ ਲੁਕਾ ਨਹੀਂ ਸਕਦੇ ਕਿ ਅਸੀਂ ਉਹਦੀਆਂ 100 ਖੂਬੀਆਂ ਨੂੰ ਇਸ ਕਰਕੇ ਹਾਈਡ ਕਰ ਦਿੰਦੇ ਹਾਂ ਕਿ ਉਹਦੇ ਵਿੱਚ ਇੱਕ ਔਗਣ ਆ ਕਿਉਂ ਨਾ ਆਪਾਂ ਰਿਸ਼ਤਿਆਂ ਦੇ ਵਿੱਚ ਸਿਰਫ ਅੱਛਾਈਆਂ ਨੂੰ ਵੇਖੀਏ ਬੁਰਾਈਆਂ ਨੂੰ ਛੱਡ ਦਈਏ 905-673-3337 ਇਹ ਤਾਂ ਕੰਮ ਦੂਜੇ ਪਾਸੇ ਚਲਾ ਗਿਆ ਇਹ ਤਾਂ ਉਹ ਜਿਹੜੇ ਰਿਸ਼ਤੇ ਬਚਾਉਂਦੇ ਹੁੰਦੇ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਜਿਹੜੀਆਂ ਥੈਰੇਪੀਆਂ ਜੇ ਦਿੰਦੇ ਹੁੰਦੇ
4: ਕਪਲ ਥੈਰੇਪੀ
0: ਹਾਂ ਉਹ ਇਹ ਤਾਂ ਉਧਰ ਚਲ ਗਿਆ ਕੰਮ 905-673-3337 ਜੀ ਸਤਿ ਸ਼੍ਰੀ ਅਕਾਲ ਕੁਲਦੀਪ ਜੀ ਤੁਸੀਂ ਆਉਣੇ ਰਹੋ
6: ਹਾਂਜੀ ਸਤਿ ਸ਼੍ਰੀ ਅਕਾਲ ਬੇਟਾ ਜੀ ਬਹੁਤ ਸੋਹਣਾ ਤੁਸੀਂ ਦੱਸਿਆ ਪਏ ਰਿਸ਼ਤੇ ਜਿਹੜੇ ਨਾ ਇਹ ਗਿਵ ਐਂਡ ਟੇਕ ਆ ਤੇ ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਕਿ ਤੂੰ ਬਹੁਤ ਕਰਦਾ ਮੈਂ ਬਹੁਤ ਕਰਦੀ ਇਹਦੇ ਵਿੱਚ ਤਾਂ ਬਹੁਤ ਬਹੁਤ ਹੀ ਹਸਬੈਂਡ ਵਾਈਫ ਦਾ ਜਿਹੜਾ ਰਿਸ਼ਤਾ ਨਾ ਇਹ ਤਾਂ ਬਹੁਤ ਬਰੀਕੀ ਦਾ ਇਹਦੇ ਵਿੱਚ ਇੱਕ ਦੂਸਰੇ ਨੂੰ ਪਿਆਰ ਦੀ ਪਿਆਰ ਵਧਾਉਣਾ ਚਾਹੀਦਾ ਜੇ ਕੋਈ ਗੱਲ ਗਲਤ ਹੋਈ ਆ ਤਾਂ ਉਹਨੂੰ ਮਾਫ਼ ਕਰ ਦਿਓ ਤੇ ਜੇ ਦੂਏ ਤੋਂ ਹੋਈ ਉਹ ਜੇ ਕੋਈ ਜ਼ਿਆਦਾ ਕੰਮ ਕਰ ਸਕਦਾ ਕੋਈ ਥੋੜ੍ਹਾ ਕਰ ਸਕਦਾ ਘਰਾਂ ਵਿੱਚ ਵੀ ਇੱਦਾਂ ਚੱਲਦਾ ਪਰ ਉਹ ਇੱਕ ਦੂਜੇ ਦਾ ਕੰਪਰੋਮਾਈਜ਼ ਕਰੋ ਤੁਸੀਂ ਇੱਦਾਂ ਨਹੀਂ ਵੀ ਤੂੰ ਤਾਂ ਕੁਛ ਕਰਦਾ ਨਹੀਂ ਐਵੇਂ
0: ਬਿਲਕੁਲ
6: ਕੁਛ ਦੁਨੀਆਂ ਤੇ ਅੱਗੇ ਇੰਡੀਆ ਚ ਹੋਣਾ ਜੇ ਕੋਈ ਗੁੱਸੇ ਰਾਜੀ ਹੋਇਆ ਸਹੁਰਿਆਂ ਸਹੁਰਿਆਂ ਮੇਰੇ ਦਲ ਹੋਈ ਸੱਸ ਤਾਂ ਪੇਕ ਹੀ ਚੱਲ ਜਾਣਾ ਹੋਈ
0: ਕਿਆ ਬਾਤ ਹੈ ਜੀ ਬਿਲਕੁਲ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਜੀ ਬਹੁਤ ਸ਼ੁਕਰੀਆ 905-673-3337 ਮਾਸਟਰ ਸਲੀਮ ਸਾਹਿਬ ਪਹੁੰਚ ਰਹੇ ਆ ਇੱਕ ਵਾਰ ਫਿਰ ਮੈਸੇਜ ਲੈ ਲਈਏ ਰੋਹਨ ਬਾਈ ਜੀ ਸਾਡੇ ਨਾਲ ਬੈਠੇ ਆ ਮਿਲਣਾ ਈਵੈਂਟਸ ਤੋਂ ਅਤੇ ਮਾਸਟਰ ਸਲੀਮ ਸਾਹਿਬ ਦੀ ਗੱਲ ਹੋਈ ਆ ਬਾਈ ਜੀ ਕਹਿ ਕੇ ਗਏ ਕਿ ਬਹੁਤ ਹੀ ਡਾਊਨ ਟੂ ਅਰਥ ਬਚਪਨ ਤੋਂ ਕਹਿੰਦੇ ਮੈਂ ਉਹਨਾਂ ਦੀਆਂ ਵੀਡੀਓਜ਼ ਵਗੈਰਾ ਦੇਖੀਆਂ ਔਰ ਸੁਣਦੇ ਆ ਰਹੇ ਹਾਂ ਈਗੋ ਉਹਨਾਂ 'ਚ ਬਿਲਕੁਲ ਨਹੀਂ ਹੈਗੀ ਅਫਕੋਰਸ ਕਿਉਂਕਿ ਉਹ ਐਸੇ ਘਰਾਣੇ ਤੋਂ ਆਏ ਆ ਜਿੱਥੇ ਪਿਆਰ ਮੁਹੱਬਤ ਦੀ ਮਿਸਾਲ ਹੰਸ ਭਾਅ ਜੀ ਦੇਖੋ ਉੱਥੋਂ ਸਭ ਕੁਛ ਮਿਲਿਆ ਉਹਨਾਂ ਨੂੰ ਅਤੇ ਦੇਖੋ ਕਿੰਨੀ ਮਿੱਠਤ ਆ ਉਹਨਾਂ ਦੇ ਵਿੱਚ ਮਿਠਾਸ ਕਿੰਨੀ ਆ ਆਪਣਾਪਨ ਕਿੰਨਾ ਆ ਉਹ ਜਿਹਦੇ ਕੋਲ ਬਹਿੰਦੇ ਇੱਦਾਂ ਲੱਗਦਾ ਕਿ ਲੰਬੇ ਸਮੇਂ ਤੋਂ ਜਾਣਦੇ ਹੋਣਗੇ
4: ਬਿਲਕੁਲ
0: ਸੋ ਮੇਲਾ ਈਵੈਂਟਸ ਨੇ ਤੁਹਾਨੂੰ ਦੇਖੋ ਕਿੰਨੇ ਨਾਯਾਬ ਔਰ ਪਦਮ ਸ਼੍ਰੀ ਸਿੰਗਰਸ ਲਿਆ ਕੇ ਤੁਹਾਡੇ ਸਾਹਮਣੇ ਪਰੋਸੇ ਆ, ਔਰ ਤੁਸੀਂ ਉਹਨਾਂ ਦਾ ਆਨੰਦ ਮਾਣਿਆ ਹੈ, ਖਾਨ ਸਾਹਿਬ, ਹੰਸ ਰਾਜ ਭਾਅ ਜੀ, ਔਰ ਰੋਹਨ ਭਾਅ ਜੀ, ਕਿੰਨੇ ਕੁ ਸ਼ੋਅ ਹੁਣ ਤੱਕ ਤੁਸੀਂ ਕਰ ਚੁੱਕੇ ਹੋ ਮੇਲਾ ਈਵੈਂਟਸ ਦੇ ਅੰਦਰ?
4: ਅਸੀਂ ਤਾਂ ਭਾਅ ਜੀ ਡਾਇਰੈਕਟਲੀ ਦੇਖਿਆ ਜਾਵੇ ਅਸੀਂ 4-5 ਸ਼ੋਅਜ਼ ਕਰ ਚੁੱਕੇ ਹਾਂ ਡਾਇਰੈਕਟਲੀ ਆਪਣੇ ਨਾਲ, ਬਟ ਅਸੀਂ ਹੁਣ ਕਿਉਂਕਿ ਪ੍ਰੋਡਕਸ਼ਨ ਦਾ ਵੀ ਥੋੜ੍ਹਾ ਕੰਮ ਕਰ ਲੈਂਦੇ ਹਾਂ, ਸੁਲਤਾਨ ਆਇਆ ਸੀ ਇੱਥੇ ਜਨਵਰੀ ਦੇ ਵਿੱਚ, ਉਹ ਵੀ ਅਸੀਂ ਕੀਤਾ ਸੀ, ਹੁਣੇ ਬਿਸਮਿਲ ਬਿਸਮਿਲ ਦੀ ਮਹਿਫਿਲ ਇੱਥੇ ਹੋ ਕੇ ਹਟੀ ਐਮਬੈਸੀ ਗ੍ਰੈਂਡ ਦੇ ਵਿੱਚ, ਉਸ ਵੀ ਸਾਡੀ ਪ੍ਰੋਡਕਸ਼ਨ ਸੀ, ਸੋ ਮਿਲਣਾ ਇੱਕ ਨਾ ਇੱਕ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਵਧੀਆ ਇਵੈਂਟ ਦੇ ਨਾਲ ਜੋੜੀ ਜਾਂਦੇ ਆ,
0: ਕਿਆ ਬਾਤ ਹੈ,
4: ਬਟ ਹਾਂ ਮਾਸਟਰ ਸਲੀਮ ਦੀ ਜਦੋਂ ਗੱਲ ਆਉਂਦੀ ਹੈ ਉਹਦੇ ਨਾਲ ਤਾਂ ਬਹੁਤ ਹੀ ਜ਼ਿਆਦਾ
0: ਡੇਟ,
4: ਹਾਂਜੀ,
0: ਤੇ ਨੰਬਰ ਬੋਲ ਦਿਓ, ਮੈਂ ਕਹਿੰਦਾ ਕਿ ਤੁਸੀਂ ਨੰਬਰ ਬੋਲ ਦਿਓ, ਕਿਉਂਕਿ ਹੋ ਸਕਦਾ ਕਿ ਦੋਸਤਾਂ ਨੇ ਟਿਕਟਾਂ ਲੈਣੀਆਂ ਹੋਣ, ਕਈ ਵਾਰੀ ਆਨਲਾਈਨ ਬਹੁਤ ਲੋਕਾਂ ਦੇ ਨਹੀਂ ਹੱਥ ਇੱਧਰ ਉੱਧਰ ਘੁੰਮਦੇ, ਕਹਿੰਦੇ ਨਹੀਂ ਯਾਰ ਕਾਲ ਕਰਕੇ ਗੱਲਬਾਤ ਵੱਖਰੀ ਕਰਨੀ ਆ। ਜੀ
4: ਬਿਲਕੁਲ ਜੀ, ਅਗੇਨ ਮਾਸਟਰ ਸਲੀਮ ਕੈਨੇਡਾ ਟੂਰ ਚੱਲ ਰਿਹਾ, ਰੂਹ ਕਾ ਸਫ਼ਰ ਟੂਰ ਦਾ ਨਾਮ ਹੈ, 24 ਜੁਲਾਈ ਨੂੰ ਅਸੀਂ ਇੱਥੇ, ਫਰਾਈਡੇ ਬਣਦਾ ਉਸ ਦਿਨ, 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ 7 ਵਜੇ ਡੋਰਸ ਖੁੱਲ੍ਹ ਜਾਣਗੇ ਜੀ,
0: ਅਤੇ
4: ਬਹੁਤ ਹੀ ਬਹੁਤ ਐਂਟਰਟੇਨਮੈਂਟ ਹੋਏਗੀ ਉਸ ਦਿਨ, ਅਤੇ ਟਿਕਟਾਂ ਦੇ ਲਈ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 6477783 9873, ਇਹ ਅਸੀਂ ਫਿਜ਼ੀਕਲ ਟਿਕਟਾਂ ਇੱਥੇ ਰੇਡੀਓ ਉਡਾਨ ਦੇ ਆਫਿਸ ਦੇ ਵਿੱਚ ਵੀ ਅਵੇਲੇਬਲ ਹੋਣਗੀਆਂ ਤੁਹਾਡੇ ਲਈ, ਤੁਸੀਂ ਕਦੇ ਵੀ ਭਾਅ ਜੀ ਨੂੰ ਫੋਨ ਕਰਕੇ ਕੋਈ ਵੀ ਗੱਲ ਕਰਨੀ ਹੋਵੇ, ਤੁਸੀਂ ਮੀਟ ਐਂਡ ਗ੍ਰੀਟ ਕਰਨਾ, ਅਸੀਂ ਉਹਨਾਂ ਨਾਲ ਕਾਫ਼ੀ ਇੱਕ ਚਲੋ ਹੋਰ ਅਨਾਊਂਸਮੈਂਟ ਕਰਾਂਗੇ ਭਾਅ ਜੀ ਤੁਹਾਡੇ ਸ਼ੋਅ 'ਤੇ ਆ ਕੇ ਕਰਾਂਗੇ, 2-3 ਹਫ਼ਤਿਆਂ ਦੇ ਵਿੱਚ ਇੱਕ ਬਹੁਤ ਹੀ ਪਿਆਰਾ ਜਿਹਾ ਕੰਪੀਟੀਸ਼ਨ ਅਸੀਂ ਇੱਕ ਅਨਾਊਂਸ ਕਰਾਂਗੇ, ਜਿਹਦੇ ਵਿੱਚ ਹਰ ਇੱਕ ਨੂੰ ਇੱਕ ਮੌਕਾ ਮਿਲੇਗਾ ਕਿ ਸ਼ਾਇਦ ਸਲੀਮ ਭਾਅ ਜੀ ਦੇ ਨਾਲ ਤੁਸੀਂ ਸਟੇਜ ਸ਼ੇਅਰ ਕਰ ਸਕੋ,
0: ਕਿਆ ਬਾਤ,
4: ਸੋ ਇੱਦਾਂ ਦੀ ਪਿਆਰੀ ਪਿਆਰੀ ਚੀਜ਼ਾਂ ਅਸੀਂ ਲੈ ਕੇ ਆਵਾਂਗੇ, ਅਤੇ ਕੋਈ ਵੀ ਗੱਲ ਹੋਵੇ ਪਲੀਜ਼ ਕਾਲ ਪ੍ਰਭ ਭਾਅ ਜੀ ਐਟ ਰੇਡੀਓ ਡਾਨ, ਅਤੇ ਸਾਡਾ ਨੰਬਰ 6477783 9873, ਮਾਸਟਰ ਸਲੀਮ ਜੀ ਨੂੰ ਅਸੀਂ ਬਹੁਤ ਪਿਆਰ ਨਾਲ ਵੈਲਕਮ ਕਰਨਾ।
0: ਜੀ ਬਿਲਕੁਲ, ਆਪਾਂ ਟਿਕਟ ਕਿੱਥੋਂ ਮਿਲਣੀਆਂ, ਟਿਕਟ ਵੀ ਦੱਸ ਦਿਓ ਕਿ ਟਿਕਟ ਜਾ ਕੇ ਤੁਸੀਂ ਆਨਲਾਈਨ ਕਿਸੇ ਨੇ ਟਿਕਟਾਂ ਲੈਣੀਆਂ ਉਹ ਕਿੱਦਾਂ ਲੈ ਸਕਦੇ?
4: ਬਿਲਕੁਲ ਜੀ, ਅਸੀਂ ਆਪਣੇ ਕੰਪਨੀ ਦਾ ਆਪ ਇੱਕ ਟਿਕਟਿੰਗ ਪਲੇਟਫਾਰਮ ਲਾਂਚ ਕੀਤਾ ਹੈ, ਉਹਦਾ ਨਾਮ ਹੈਗਾ milnatickets.com,
0: milnatickets.com, ਤੇ ਜੇ ਤੁਸੀਂ ਤੁਹਾਨੂੰ ਸਪੈਲਸ ਦੇ ਵਿੱਚ ਪ੍ਰੋਬਲਮ ਆ ਰਹੀ, ਤੁਸੀਂ ਸਿਰਫ ਮਿਲਣਾ ਇੰਸਟਾਗ੍ਰਾਮ ਤੇ ਜਾਣਾ, ਤੁਸੀਂ ਗੂਗਲ ਵੀ ਕਰ ਸਕਦੇ ਹੋ, ਤੁਸੀਂ ਇੰਸਟਾਗ੍ਰਾਮ ਤੇ ਚਲ ਜਿਓ ਤੇ ਮਿਲਣਾ ਇਵੈਂਟਸ ਦਾ ਪੇਜ ਜਾ ਕੇ ਤੁਸੀਂ ਰੋਹਨ MC ਬਾਈ ਵਾਲਾ ਪੇਜ ਵੇਖ ਲਿਓ, ਜਾਂ ਤੁਸੀਂ ਰੇਡੀਓ ਉਡਾਨ ਦੇ ਉੱਪਰ ਆ ਜਾਓ, ਅਸੀਂ ਅੱਜ ਬਾਇਓ ਤੇ ਪਾ ਦਾਂਗੇ, ਫਿਰ ਤੁਸੀਂ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਣੀਆਂ, ਤੁਸੀਂ ਮੈਨੂੰ ਕਾਲ ਕਰ ਲਿਓ, ਮਿਲਣਾ ਇਵੈਂਟਸ ਤੇ ਜਾ ਕੇ ਚੈੱਕ ਕਰ ਲਿਓ ਤੇ ਟਿਕਟਾਂ ਦੀ ਜਾਣਕਾਰੀ ਮਿਲ ਜਾਣੀ, ਕਿਉਂਕਿ ਫਿਰ ਬਾਅਦ ਵਿੱਚ ਤੁਸੀਂ ਇਹ ਨਾ ਕਿਹੋ ਕਿ ਬਈ ਅਸੀਂ ਰਹਿ ਗਏ, ਕਿਉਂਕਿ ਜਿਹੜੇ ਨਗਮੇ ਉੱਥੇ ਗੂੰਜਣੇ ਆ ਫਿਰ ਉਹ ਤਾਂ ਮਾਹੌਲ ਬੰਨ ਦਿੰਦੇ ਆ।
4: ਇਹ ਗੱਲ ਤੁਸੀਂ ਬਹੁਤ ਵਧੀਆ ਕਹੀ ਹੈ ਕਿ ਬਾਅਦ ਚੋਂ ਪਤਾ ਕੀ ਹੁੰਦਾ, ਪਿਆਰ ਕਰਨ ਵਾਲੇ ਬਹੁਤ ਨੇ।
0: ਹੰਸਰਾਜ ਭਾਅ ਜੀ ਵੀ ਬਹੁਤ ਲਾਂਭੇ ਮਿਲੇ ਮੈਨੂੰ, ਮੈਂ ਨਹੀਂ ਚਾਹੁੰਦਾ ਕਿ ਹੁਣ ਤੁਸੀਂ ਮੈਨੂੰ ਉਹੀ ਲਾਂਭੇ ਦਿਓ, ਟਾਈਮ ਨਾਲ ਟਿਕਟਾਂ ਲੈ ਲਿਓ, ਡਿਸਕਾਊਂਟ ਵੀ ਲੈਣੇ ਆ ਤੇ ਤੁਸੀਂ ਮੇਰੇ ਨਾਲ ਗੱਲ ਕਰ ਲਿਓ, ਆਪਾਂ ਮੈਂ ਤਰਲਾ ਕਰ ਲੈਣਾ ਰੋਹਨ ਭਾਅ ਜੀ ਦਾ,
4: ਉਹਦੀ ਕੋਈ ਗੱਲ ਨਹੀਂ ਹੈ, ਡਿਸਕਾਊਂਟ ਦੀ ਗੱਲ ਹੀ ਨਹੀਂ ਹੈ ਕਿ ਦੇਖੋ ਅਸੀਂ ਪਿਆਰ ਦਿਖਾਣਾ ਭਾਅ ਜੀ ਨੂੰ, ਅਸੀਂ ਨਾਲੇ 뮤직 ਨਾਲ ਪਿਆਰ ਕਰਨਾ, ਉੱਥੇ ਮਨੀ ਦੀ ਕੋਈ ਗੱਲ ਹੀ ਨਹੀਂ ਹੁੰਦੀ। ਮੈਨੂੰ ਲਾਸਟ ਟਾਈਮ ਅਸੀਂ ਖਾਨ ਸਾਹਿਬ ਕੀਤਾ ਸੀ ਭਾਅ ਜੀ, ਸਾਡੇ ਨਾ USA ਤੋਂ ਫੈਮਿਲੀ ਆਈ ਸੀ 3 ਜਣੇ
0: ਜੀ,
4: ਠੀਕ ਹੈ, ਉਹਨਾਂ ਨੇ ਟਿਕਟਾਂ ਲੈ ਲਈਆਂ ਸੀ 4, ਠੀਕ ਹੈ, ਜਦ ਤੱਕ ਉਹ ਇੱਥੇ ਪਹੁੰਚੇ ਮੈਨੂੰ ਪਤਾ ਲੱਗਾ, ਅਸੀਂ ਉਹਨਾਂ ਨੂੰ ਓਬਵੀਅਸਲੀ ਬਹੁਤ ਧਿਆਨ ਰੱਖਿਆ, ਫ੍ਰੀ ਅਪਗ੍ਰੇਡ ਕੀਤਾ ਉਹਨਾਂ ਦਾ, ਮਤਲਬ ਮੀਟ ਐਂਡ ਗ੍ਰੀਟ ਅਸੀਂ ਉਹਨਾਂ ਦਾ ਕਰਵਾਇਆ, ਉਹਦੇ ਕੋਈ ਪੈਸੇ ਥੋੜ੍ਹੀ ਲੱਗਦੇ ਜ਼ਿਆਦਾ, ਫਿਰ
0: ਕਿਆ ਬਾਤ,
4: ਜੋ ਤੁਸੀਂ ਆਪਣੇ ਵੱਲੋਂ ਥੋੜ੍ਹਾ ਜਿਹਾ ਐਫਰਟ ਦਿਖਾਉਂਦੇ ਹੋ, ਸਾਨੂੰ ਪਿਆਰ ਦਿਖਦਾ ਹੈ, ਅਸੀਂ ਵੀ ਪਿਆਰ ਦੇ ਭੁੱਖੇ ਹਾਂ, ਅਸੀਂ ਟਰਾਈ ਕਰਾਂਗੇ ਤੁਹਾਨੂੰ ਹਰ ਇੱਕ ਕੋਈ ਵੀ ਪ੍ਰਾਈਵੇਟ ਸ਼ੋਅ ਹੋਏਗਾ, ਕੋਈ ਵੀ ਅਸੀਂ ਮੀਟ ਐਂਡ ਗ੍ਰੀਟ ਕਰਦੇ ਹਾਂ, ਅਸੀਂ ਉਹਨਾਂ ਨਾਲ ਇੱਕ ਲਾਈਵ Q&A ਪੋਡਕਾਸਟ ਵੀ ਕਰਾਂਗੇ, ਬਹੁਤ ਚੀਜ਼ਾਂ ਨੇ ਅਸੀਂ ਤੁਹਾਨੂੰ ਬੁਲਾ ਸਕਦੇ ਹਾਂ ਉੱਥੇ।
0: ਕਿਆ ਬਾਤ ਹੈ ਜੀ, 905-673-3337 ਬਈ ਮਾਸਟਰ ਸਲੀਮ ਆ ਰਿਹਾ, ਹੋ ਜਾਓ ਕਰੜੇ, ਫਿਰ ਭੰਗੜੇ ਵੀ ਪੈਣਗੇ ਤੇ ਤੁਹਾਡੀਆਂ ਜਿਨ੍ਹਾਂ ਦੇ ਦਿਲ ਦੁਲ ਟੁੱਟੇ ਉਹ ਵੀ ਪਲਸਤਰ ਹੋ ਜਾਣੇ ਵੇਖੇ ਫਿਰ।

0: ਜੀ ਸਰ ਜੀ ਤੁਹਾਨੂੰ ਵੀ ਅਸੀਂ ਸਲਾਮ ਕਹਿੰਦੇ ਹਾਂ 0418 ਸਤਿ ਸ੍ਰੀ ਅਕਾਲ ਜੀ
1: ਸੁਣਦੇ
0: ਹੋ ਤੁਹਾਡੇ ਨਾਲ ਜੇ ਤੁਸੀਂ ਜੁੜਦੇ ਹੋ ਮੇਰੇ ਨਾਲ ਤੁਹਾਡੇ ਕਰਕੇ ਵਧੀਆ ਆ ਸੋ ਮੇਰੇ ਪ੍ਰੋਗਰਾਮ ਦਾ ਸਾਰਾ ਸ਼ਰਿਆ ਤੁਹਾਨੂੰ ਜਾਂਦਾ ਸੋ 905-673-3333 ਮਾਫ਼ ਕਰਨਾ ਮੈਂ ਕਾਲ ਚੱਕੀ ਅਤੇ ਕੱਟੀ ਗਈ ਪਲੀਜ਼ ਤੁਸੀਂ ਬਾਈ ਜੀ ਦੁਬਾਰਾ ਕਾਲ ਕਰ ਲਓ ਰਾਈਟ ਨਾਓ ਮੇਰੇ ਤੋਂ ਕਾਲ ਸਾਰੀਆਂ ਕੱਟੀਆਂ ਗਈਆਂ ਆਈ ਡੋਂਟ ਨੋ ਕੋਈ ਟੈਕਨੀਕਲ ਇਸ਼ੂ ਲੱਗਦਾ ਸੋ 905-673-3333 ਬਿਲਕੁਲ ਜੀ ਨਾਲ ਦੀ ਨਾਲ ਪ੍ਰੋਗਰਾਮ ਦੇ ਸਾਨੂੰ ਸਪੋਂਸਰ ਕਰਨੇ BDS ਹੋਮ ਪੇਂਟਿੰਗ ਤੁਸੀਂ ਬੇਸਮੈਂਟ ਦੇ ਵਿੱਚ ਪੇਂਟ ਕਰਵਾਉਣਾ ਜਾਂ ਤੁਸੀਂ ਕਮਰਸ਼ੀਅਲ ਯੂਨਿਟ ਨੂੰ ਪੇਂਟ ਕਰਵਾਉਣਾ ਜਾਂ ਤੁਸੀਂ ਘਰ ਨੂੰ ਪੇਂਟ ਕਰਵਾਉਣਾ ਇੰਟੀਰੀਅਰ ਐਕਸਟੀਰੀਅਰ ਪੇਂਟ ਕਰਵਾਉਣਾ ਅਤੇ ਜਾਂ ਤੁਸੀਂ ਕਹਿੰਦੇ ਹੋ ਕਿ ਬਾਈ ਅਸੀਂ ਡੈੱਕ ਫੈਂਸ ਪੇਂਟ ਕਰਵਾਉਣੀ ਆ ਫਲੋਰਿੰਗ ਦਾ ਕੰਮ ਕਰਵਾਉਣਾ ਤਾਂ BDS ਪੇਂਟਿੰਗ ਸਰਵਿਸ ਦੇ ਜੁਗਰਾਜ ਸਿੰਘ ਉਹਨਾਂ ਨੂੰ ਕਾਲ ਕਰ ਲਓ 905-965-6311 905-965-6311 ਜੁਗਰਾਜ ਸਿੰਘ।

0: ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ। ਜੀ ਸਰ, ਸਤਿ ਸ਼੍ਰੀ ਅਕਾਲ, ਤੇਗ ਬਹਾਦਰ ਜੀ।
1: ਹਾਂਜੀ ਹਾਂਜੀ ਹਾਂਜੀ ਪ੍ਰਭ ਜੀ।
0: ਜੀ ਜੀ ਸਰ, ਜੀ ਜੀ ਸਰ ਜੀ।
1: ਮੈਂ ਕਿਹਾ ਇਹ ਉਹੀ ਮੁੰਡਾ ਜਿਹੜਾ ਛੋਟਾ ਜਿਹਾ ਗਾਣ ਲੱਗ ਪਿਆ ਸੀ।
0: ਕੀ ਕਹਿ ਰਹੇ ਬਾਈ ਜੀ?
1: ਜਿਹੜਾ ਮੈਂ ਕਿਹਾ ਛੋਟੀ ਉਮਰ ਚ ਗਾਣ
0: ਲੱਗ ਪਿਆ। ਹਾਂ ਬਿਲਕੁਲ ਜੀ, ਬਿਲਕੁਲ ਉਹੀ ਮੁੰਡਾ ਜੀ, ਉਹੀ ਮੁੰਡਾ।
1: ਉਹ ਤਾਂ ਫੇਰ ਇੱਕ ਟੱਪਾ ਤਾਂ ਉਹ ਤਾਂ ਲਾਓ ਜੀ, ਜਿਹੜਾ ਕਹਿੰਦਾ ਚਰਖੇ ਦੀ।
0: ਹਾਂ ਉਹ ਕੀ ਬਾਤ ਹੈ, ਮੇਰਾ ਤਾਂ ਫੇਵਰਿਟ ਸੌਂਗ ਹੀ ਉਹ ਆ, ਤੁਸੀਂ ਯਾਦ ਕਰਾ ਜ਼ਰੂਰ ਲਾਉਣੇ ਆ। ਬਹੁਤ ਸ਼ੁਕਰੀਆ ਰਾਈਟ ਰੱਖ, ਕੀ ਬਾਤ ਆ, ਬਹੁਤ ਸ਼ੁਕਰੀਆ। ਇਹ ਚਰਖੇ ਦੀਆਂ ਕੂਕਾਂ ਆਪਣਾ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਲਾਈਵ ਸੁਣਨੀਆਂ ਆਪਾਂ,
1: ਜ਼ਰੂਰ ਆਵਾਂਗੇ ਜੀ।
0: ਕੀ ਬਾਤ ਆ, ਕੀ ਬਾਤ ਆ। ਟਿਕਟਾਂ ਫਿਰ ਤੁਸੀਂ ਲੈ ਲਿਓ, ਜਾਂ ਤੁਸੀਂ ਮਿਲਣਾ ਇਵੈਂਟਸ ਦੇ ਪੇਜ ਤੇ ਜਾ ਕੇ ਲੈ ਸਕਦੇ ਹੋ, ਜਾਂ ਤੁਹਾਨੂੰ ਨੰਬਰ ਅਸੀਂ ਹੁਣ ਰੋਜ਼ ਅਨਾਉਂਸ ਕਰਿਆ ਕਰਾਂਗੇ। ਬਹੁਤ ਸ਼ੁਕਰੀਆ ਬਾਈ ਜੀ।
1: ਕੋਈ ਗੱਲ ਨਹੀਂ, ਤੁਹਾਤੋਂ ਫੜ ਲਵਾਂਗੇ।
0: ਕੀ ਬਾਤ ਆ ਜੀ, ਆਪਾਂ ਲੈ ਦਾਂਗੇ ਤੁਹਾਨੂੰ, ਕੋਈ ਬਾਤ ਆ।
1: ਉਹਦੇ ਲੋਕ ਟੱਪੇ ਲਾਇਓ ਜੀ, ਤੇ ਅਸੀਂ ਆ ਸੁਣਦੇ ਹੁੰਦੇ ਸੀ, ਜ਼ਿਆਦਾ ਨਵੇਂ ਨਵੇਂ ਆਏ ਆ ਇੱਧਰ ਨੂੰ।
0: ਕੀ ਬਾਤ ਆ ਜੀ,
1: ਤੇ ਕਹਿੰਦੇ ਹੁੰਦੇ ਨਿੱਕਾ ਜਿਹਾ ਮੁੰਡਾ ਹੀ ਆ।
0: ਹਾਂ ਉਹ ਅਜੇ ਵੀ ਨਿੱਕੇ ਜਿਹੇ ਆ। ਕੀ ਬਾਤ ਆ, ਸੁਣੋ ਆਪਾਂ।

0: ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
1: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
0: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ।
1: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ। ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
2: ਕਿਆ ਬਾਤ ਹੈ ਜੀ, 905-673-3337 ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ।
0: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-3311।
2: ਕਿਆ ਬਾਤ ਹੈ ਜੀ, ਬਾਈ ਜੀ ਕਹਿੰਦੇ ਕਿ ਨਿੱਕਾ ਜਿਹਾ ਮੁੰਡਾ ਸੀ ਅਤੇ ਚਰਖੇ ਦੀ ਹੂਕ ਗਾਉਂਦਾ ਸੀ, ਉਹੀ ਮੁੰਡਾ ਆ। ਬਿਲਕੁਲ, ਚਰਖੇ ਦੀ ਹੂਕ ਨਾਲ ਸਲੀਮ ਸਾਹਿਬ ਦੀ ਜਿਹੜੀ ਇਮੇਜ ਬਣੀ ਨਾ ਰੋਹਨ ਬਾਈ ਜੀ, ਕਮਾਲ ਸੀ,
3: ਨੈਕਸਟ ਲੈਵਲ।
2: ਮੈਨੂੰ ਯਾਦ ਆ ਗਿਆ ਕਿ ਜਦੋਂ ਚਰਖੇ ਦੀ ਹੂਕ ਸੁਣਨਾ ਅਤੇ ਜਿਹਨੂੰ ਗੂਸ ਬੰਬਸ ਕਹਿੰਦੇ ਆ ਨਾ, ਉਹ ਆ ਜਾਣੇ। ਕਿਆ ਸੁਰਾਂ ਦਾ ਜਿਹੜਾ ਤੜਕਾ ਲਾਇਆ ਸੀ ਇਹਨਾਂ ਨੇ, ਔਰ ਇਸ ਚਰਖੇ ਦੀ ਹੂਕ ਨੇ ਮੈਨੂੰ ਲੱਗਦਾ ਕਿ ਸਲੀਮ ਨੂੰ ਬੁਲੰਦੀਆਂ ਤੇ ਪਹੁੰਚਾਇਆ ਸੀਗਾ। ਸੋ ਇਹ ਜਦੋਂ ਲਾਈਵ ਸੁਣਾਂਗੇ ਆਪਾਂ,
3: ਕਿਆ ਬਾਤ,
2: ਦੇਖੋ ਇਹਦੇ ਵਿੱਚ ਹੋਰ ਫਿਰ ਰੰਗ ਭਰ ਦਿੰਦੇ ਉਹਨਾਂ ਨੇ।

0: ਹਾਂਜੀ ਹਾਂਜੀ, ਜਿੱਦਾਂ ਹੁਣ ਕੋਈ ਵੀ ਆਪਣੇ ਸਪੌਂਸਰਸ ਆਉਂਦੇ ਆ, ਬਿਜ਼ਨੈਸਸ ਆਉਂਦੇ ਆ, ਕਈ ਫੈਮਿਲੀਜ਼ ਨੇ ਹਮੇਸ਼ਾ ਇਕੱਠੇ 8 ਤੋਂ 10 ਜਣੇ ਇਕੱਠੇ ਆਉਂਦੇ ਹੁੰਦੇ ਆ, ਉਹਨਾਂ ਲਈ VVIP ਫਰੰਟ ਤੇ ਟੇਬਲਸ ਆ ਆਪਣੇ ਕੋਲ, ਉਹ ਟੇਬਲ ਤੇ ਜਿੱਦਾਂ ਵੀ ਖਾਣਾ ਪਾਣੀ ਜੋ ਵੀ ਚੱਲਦਾ ਅਲਾਊਡ ਹੈ, ਤੇ ਬਾਕੀ ਜਿਹੜੇ ਥੀਏਟਰ ਸਟਾਈਲ ਤੇ VIP ਰੀ ਨਾ, ਆਪਾਂ ਬਹੁਤ ਡਿਫਰੈਂਟ ਕਰ ਰਹੇ ਹਾਂ ਇਸ ਵਾਰੀ। ਇੱਕ ਸੈਕਿੰਡ ਸਟੇਜ ਲੱਗੇਗੀ, ਇੱਕ ਮੇਨ ਸਟੇਜ ਤਾਂ ਲੱਗਦੀ ਹੈ ਜਿਹੜੀ ਬਿਲਕੁਲ ਫਰੰਟ ਤੇ, ਹੈਨਾ, ਇੱਕ ਅਸੀਂ ਹਾਲ ਦੇ ਸੈਂਟਰ ਦੇ ਵਿੱਚ ਆ ਕੇ ਇੱਕ ਹੋਰ ਸੈਕਿੰਡ ਸਟੇਜ ਲੱਗੇਗੀ, ਤਾਂ ਕਿ ਜਿਹਨੇ ਸਮਝ ਲਓ ਪਿੱਛੇ ਜਨਰਲ ਐਡਮਿਸ਼ਨ ਦੇ ਵਿੱਚ ਵੀ ਜਾਂ ਕੁਛ ਸਟੈਂਡਿੰਗ ਟਿਕਟ ਵੀ ਲਈ ਹੈ, ਉਹਨਾਂ ਲਈ ਵੀ ਸਲੀਮ ਭਾਜੀ ਬਹੁਤ ਨੇੜੇ ਆ ਕੇ ਪਰਫਾਰਮ ਕਰਨਗੇ।
1: ਕਿਆ ਬਾਤ ਹੈ ਜੀ। ਸੋ ਬਿਲਕੁਲ ਜੀ, ਤੁਸੀਂ ਟਿਕਟਾਂ ਲੈ ਲਓ, ਰੋਹਨ ਬਾਈ ਜੀ ਨਾਲ ਗੱਲ ਕਰ ਲਓ, ਜਾਂ ਤੁਸੀਂ ਮਿਲਣਾ ਟਿਕਟ 'ਤੇ ਜਾ ਕੇ ਇਹ ਟਿਕਟ ਆਪਣੀ ਬੁੱਕ ਕਰ ਲਓ। ਸੋ ਕਿਉਂਕਿ ਸਮਾਂ ਜਿੰਨਾ ਜ਼ਿਆਦਾ ਤੁਹਾਡੇ ਵਾਸਤੇ ਓਨਾ ਹੀ ਇਹ ਰਿਸਕ ਵਾਲਾ ਕੰਮ ਆ, ਕਿਉਂਕਿ ਟਿਕਟਾਂ ਆਲਰੇਡੀ ਬਹੁਤ ਸਪੀਡ ਨਾਲ ਬੁੱਕ ਹੋ ਰਹੀਆਂ, ਅਤੇ ਸਲੀਮ ਸਾਹਿਬ ਨੂੰ ਕੌਣ ਨਹੀਂ ਸੁਣਨਾ ਚਾਹੁੰਦਾ, ਉਹ ਵੀ ਲਾਈਵ।
0: ਕੋਈ ਗੱਲ,
1: ਮੈਨੂੰ ਲੱਗਦਾ ਕਿ ਬਹੁਤ ਸਮੇਂ ਬਾਅਦ ਆ ਰਹੇ ਆ
0: ਭਾਜੀ। ਦੇਖੋ, ਮਾਸਟਰ ਸਲੀਮ ਇੱਕ ਇੱਦਾਂ ਦਾ ਨਾਮ ਹੈ ਕਿ ਉਹਨੂੰ ਤੁਸੀਂ ਇੱਕ 20 ਤੋਂ ਲੈ ਕੇ 30 ਸਾਲ ਦੀ ਉਮਰ ਵਾਲੇ ਵੀ ਜਾਣਦੇ ਨੇ
1: ਜੀ,
0: ਅਤੇ ਜਿਹੜੇ 60 ਤੋਂ 70 ਸਾਲ ਵਾਲੇ ਵੀ ਜਾਣਦੇ ਨੇ, ਤੇ ਜਿਹੜੇ ਵਿਚਕਾਰ ਸਾਡੇ ਵਰਗੇ ਰਹਿ ਜਾਂਦੇ ਉਹ ਵੀ ਜਾਣਦੇ।
1: ਹਾਂ,
0: ਸੋ ਜਿੱਦਾਂ ਨਾਮ ਸੁਣਦਾ ਹੈ ਨਾ, ਲੋਕਾਂ ਨੂੰ ਲੱਗਦਾ ਚਲੋ ਕਿ ਮੇਰੀ ਦੋ ਤਾਂ ਬਚਾ ਲਓ ਤੁਸੀਂ।
1: ਮੈਂ ਕਹਿੰਦਾ ਜੀ 70s, 80s ਤੇ 90s, ਇਹਨਾਂ ਦੇ ਤਾਂ ਮਤਲਬ ਇਹ ਤਾਂ ਉਹ ਆ ਜਿਨ੍ਹਾਂ ਨੇ ਕੈਸਟਾਂ ਵੀ ਭਰਾ ਭਰਾ ਦਿੱਤੀਆਂ ਹੋਈਆਂ ਇਹਨਾਂ ਦੀਆਂ ਆਪਦੇ ਸੱਜਣਾਂ ਮਿੱਤਰਾਂ ਮੇਲੀਆਂ ਨੂੰ, ਸਕੂਲ ਟਾਈਮ ਕਾਲਜ ਟਾਈਮ ਤੇ, ਤੇ ਸਲੀਮ ਇਜ਼ ਯਾਰ ਐਵਰਗ੍ਰੀਨ।
0: ਤੇ ਆਪਾਂ ਐਕਚੁਅਲੀ ਨਾ ਕਪਲਸ ਲਈ ਇੱਕ ਸਪੈਸ਼ਲ ਟਿਕਟ ਵੀ ਰੱਖੀ ਹੋਈ ਹੈ।
1: ਕਿਆ ਬਾਤ ਹੈ।
0: ਹਾਂ, ਜਿੱਦਾਂ ਹੁਣ ਕੋਈ,
1: ਤੁਸੀਂ ਹੌਲੀ ਹੌਲੀ ਰਿਵੀਲ ਕਰ ਰਹੇ ਹੋ।
0: ਹਾਂ, ਉਹ ਤੋਂ ਹੁਣ ਤੁਸੀਂ milnatickets.com ਤੇ ਦੇਖੋਗੇ, ਉੱਥੇ ਸਭ ਕੁਝ ਤੁਹਾਨੂੰ ਦਿਖੇਗਾ।
1: ਸੋ ਤੁਸੀਂ milnatickets.com ਤੇ ਜਾ ਕੇ ਦੇਖੋ ਟਿਕਟਾਂ ਦੀਆਂ ਕਿਹੜੀਆਂ ਕਿਹੜੀਆਂ ਬਣ ਗਈਆਂ। ਤੁਸੀਂ 2 ਜਣੇ ਪਰਿਵਾਰ ਦੇ ਮੈਂਬਰ ਹੋ, 4 ਜਣੇ ਹੋ, 6 ਜਣੇ ਹੋ, ਉਸ ਹਿਸਾਬ ਨਾਲ ਟਿਕਟਾਂ ਤੁਸੀਂ ਬੁੱਕ ਕਰ ਸਕਦੇ ਹੋ, ਤੇ ਜਿਹੜਾ ਕੰਮ ਜਿੰਨੀ ਜਲਦੀ ਹੋ ਜਾਏ ਓਨਾ ਹੀ ਚੰਗਾ ਹੁੰਦਾ, ਸਿਆਣੇ ਕਹਿ ਗਿਆ ਨਾਲ ਮੈਂ ਵੀ ਕਹਿ ਗਿਆ। ਸੋ 905-677-3337 ਫਰੈਸ਼ ਹਿੱਟ ਆਉਣ ਨੂੰ ਯਾਦ ਰੱਖੋ। ਵਾਲਾਂ ਦੀ ਕਿਸੇ ਵੀ ਸਮੱਸਿਆ ਨਾਲ ਤੁਸੀਂ ਜੂਝ ਰਹੇ ਹੋ, ਤੁਹਾਨੂੰ ਲੱਗਦਾ ਕਿ ਵਾਲ ਝੜ ਰਹੇ ਆ, ਵਾਲ ਤੁਹਾਡੇ ਪਤਲੇ ਹੋ ਰਹੇ ਆ, ਇਸ ਤੋਂ ਪਹਿਲਾਂ ਕਿ ਵਾਲ ਤੁਹਾਨੂੰ ਸਤਿ ਸ਼੍ਰੀ ਅਕਾਲ ਕਹਿ ਜਾਣ, ਤੁਸੀਂ ਫਰੈਸ਼ ਹੇਅਰ ਟੋਨਿਕ ਨੂੰ ਰਾਈਟ ਵੇ ਕਾਲ ਕਰ ਲਓ। ਜਫਰ ਮਲਕ ਜੀ ਉਹਨਾਂ ਨੂੰ ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ। ਬਾਈ ਜੀ ਕਹਿੰਦੇ ਤੁਸੀਂ ਫੋਟੋ ਖਿੱਚ ਲਓ, ਤੁਸੀਂ ਫੋਟੋ ਖਿੱਚ ਲੈਣੀ ਆ, 20 ਦਿਨ ਮੇਰਾ ਤੇਲ ਲਾਉਣਾ, ਉਸ ਤੋਂ ਬਾਅਦ ਮੈਨੂੰ ਦਿਖਾਇਓ ਕਿ 21 ਸਾਲਾਂ ਦਾ ਤਜਰਬਾ ਆ, 21 ਸਾਲ ਦੀ ਜਿਹੜੀ ਘੋਰ ਤਪੱਸਿਆ ਤੋਂ ਬਾਅਦ ਫਰੈਸ਼ ਹੇਅਰ ਟੋਨਿਕ ਬਣਿਆ ਆ। 647-521-5559 ਬਾਅਦ ਵਿੱਚ ਐਵੇਂ ਟਰਕੀ ਸ਼ਰਕੀ ਜਾਂਦੇ ਫਿਰੋਗੇ, ਹਾਂ ਵਾਲ ਇੱਧਰੋਂ ਪਵਾ ਕੇ ਝੋਨੇ ਦੇ ਰਾਹ ਇੱਧਰ ਲਵਾ ਲਓ। ਸੋ ਪਹਿਲਾਂ ਹੀ ਆਪਣੇ ਵਾਲਾਂ ਦੀ ਸੰਭਾਲ ਕਰ ਲਓ, ਫਰੈਸ਼ ਹੇਅਰ ਟੋਨਿਕ ਲਾਓ, ਅਤੇ ਗੰਜੇਪਣ ਤੋਂ ਛੁਟਕਾਰਾ ਪਾਓ। ਅਤੇ ਬਾਈ ਜੀ ਕਹਿੰਦੇ ਵਾਲ ਜਿੱਥੇ ਨਹੀਂ ਹੈਗੇ ਉੱਥੇ ਵੀ ਵਾਲ ਆ ਜਾਣਗੇ, ਤੁਸੀਂ ਬਸ ਇੱਕ ਵਾਰੀ ਫੋਟੋ ਖਿੱਚ ਲਿਓ, ਤੁਹਾਨੂੰ ਫਿਰ ਪਤਾ ਲੱਗਣਾ। ਤੁਸੀਂ ਕਾਲ ਲਾ ਲਓ ਜਫਰ ਮਲਕ ਉਹਨਾਂ ਨੂੰ, 647-521-5159। ਜਫਰ ਜੀ ਕਹਿੰਦੇ ਕਿ ਸਿਰਫ 5 ਦਿਨ, ਮੈਂ ਕਿ ਨਹੀਂ ਹੋਰ ਟਾਈਮ ਦਿਓ, ਕਹਿੰਦੇ 10 ਦਿਨ, ਮੈਂ ਕਹਿੰਦਾ ਕਿ 20 ਦਿਨ, ਤੁਸੀਂ 20 ਦਿਨਾਂ ਦੀ ਗਰੰਟੀ ਆਪਾਂ ਚੱਕਦੇ ਹਾਂ, ਅਤੇ ਉਹ ਤੋਂ ਬਾਅਦ ਫੋਟੋ ਤੁਸੀਂ ਮੈਨੂੰ ਸੈਂਡ ਕਰ ਦਿਓ, ਮੈਂ ਜਫਰ ਜੀ ਹੁਣ ਸੈਂਡ ਕਰ ਦੇਣੀ ਹੈ। ਜਦੋਂ ਬੰਦਾ ਇੰਨੀ ਗਰੰਟੀ ਲੈ ਰਿਹਾ ਵੀ ਤੁਹਾਡੇ ਵਾਲਾਂ ਨੂੰ 100%, ਬਹੁਤ ਸਾਰੀਆਂ ਸਾਡੀਆਂ ਭੈਣਾਂ, ਸਾਡੇ ਬਜ਼ੁਰਗ, ਸਾਡੇ ਸੱਜਣ ਵੀਰ ਕੰਮ ਕਰਨ ਵਾਲੇ, ਅੱਜ ਕੱਲ੍ਹ ਤਾਂ ਬੱਚਿਆਂ ਦੇ ਵੀ ਵਾਲ ਝੜਨ ਲੱਗ ਗਏ ਕਿਉਂਕਿ ਇੱਥੋਂ ਦੇ ਪਾਣੀ ਦੇ ਵਿੱਚ ਕਲੋਰੀਨ ਬਹੁਤ ਜ਼ਿਆਦਾ ਆ। ਸੋ ਬਹੁਤ ਸਾਰੇ ਬੱਚੇ ਇਸ ਸਮੱਸਿਆ ਦੇ ਨਾਲ ਜੂਝ ਰਹੇ ਆ। ਸੋ ਜ਼ਰੂਰ ਇਸ, ਅੱਛਾ ਇਹ ਮਤਲਬ 100% ਇਹ ਐਸਾ ਤੇਲ ਆ, 100% ਵਰਕ ਕਰੂਗਾ, ਕਿਉਂਕਿ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਦੱਸ ਰਿਹਾ। ਮੈਂ ਇੱਕ ਆਪਣੇ ਫਰੈਂਡ ਸਰਕਲ ਨੂੰ ਪਹਿਲਾਂ ਮੈਂ ਟਰਾਈ ਕੀਤਾ, ਮੈਂ ਕਿਹਾ ਲੈ ਪਹਿਲਾਂ ਟਰਾਈ ਕਰੀਏ, ਐਵੇਂ ਮੈਂ ਰੇਡੀਓ 'ਤੇ ਕੌਨਫੀਡੈਂਸ ਨਾਲ ਬੋਲਦਾ, ਅਗਲੇ ਦੇ ਵਾਲ ਨਾ ਹੋਣ ਅਤੇ ਤੁਸੀਂ ਤਾਂ ਮੇਰੀ ਬੇਇੱਜ਼ਤੀ ਕਰਵਾ ਦੋਗੇ, ਅਤੇ ਮੈਂ 100% ਅਫਕੋਰਸ ਬਾਈ ਜੀ। ਅੱਛਾ, ਇੱਕ ਹੁੰਦਾ ਨਾ ਕਿ ਤੇਲ ਇੱਦਾਂ ਚਾਈਨਾ ਚੂਨਾ ਤੋਂ ਲਿਆ ਕੇ ਵੇਚ ਦੇਣਾ,
0: ਕੁਛ ਵੀ ਕਹਿ ਦੇਣਾ,
1: ਤੁਸੀਂ ਇੱਕ ਵਾਰੀ ਤੇਲ ਲੈ ਕੇ ਆਓ, ਤੁਸੀਂ ਲਾਓ, 20 ਦਿਨਾਂ ਬਾਅਦ ਮੈਨੂੰ ਕਾਲ ਕਰ ਲਿਓ, ਇਦੋਂ ਵੱਡੀ ਗਰੰਟੀ ਥੋੜ੍ਹੀ ਆ। ਹੁਣ ਮੈਂ $50 ਬਦਲੇ ਏਡੀ ਵੱਡੀ ਗਰੰਟੀ ਥੋੜ੍ਹੀ ਚੱਕੂੰਗਾ, ਤੁਸੀਂ ਕਾਲ ਕਰਿਓ, ਤੁਹਾਨੂੰ ਕਿੰਨਾ ਫਾਇਦਾ ਹੁੰਦਾ ਤੁਸੀਂ ਆਪ ਦੇਖ ਲਿਓ। ਜਫਰ ਮਲਕ ਹੁਣ ਕਾਲ ਕਰ ਲਿਓ, 647-521-5559। ਇਦੋਂ ਬਾਅਦ ਤਾਂ ਹੁਣ ਐਗਰੀਮੈਂਟ ਕਰਨਾ ਰਹਿ ਗਿਆ, ਵੀ ਐਗਰੀਮੈਂਟ ਕਰੋ ਵੀ ਆਉਣਗੇ ਆਉਣਗੇ ਪੱਕਾ, ਵਾਲਾਂ ਦੀ ਸਾਰੀਆਂ ਸਮੱਸਿਆ ਦਾ ਹੱਲ ਕਰ ਦੇਣਗੇ। ਤੁਸੀਂ ਕੰਸਲਟ ਵੀ ਕਰ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਜਫਰ ਮਲਕ ਹੁਣਾਂ ਨਾਲ, 647-521-5559। ਜਫਰ ਮਲਕ ਫਰੈਸ਼ ਹੇਅਰ ਟੋਨਿਕ ਦਾ ਇੱਕੋ ਇੱਕ ਨੰਬਰ ਆ। ਔਰ ਨਾਲ ਦੀ ਨਾਲ ਫਿਰ ਸਮਾਂ ਆਪਣੇ ਕੋਲ ਆਲਰੇਡੀ ਬਹੁਤ ਸੀਮਿਤ ਰਹਿ ਗਿਆ ਆ। ਸੋ ਫੈਸ਼ਨ ਆਈਕਿਊ ਨੂੰ ਯਾਦ ਰੱਖੋ, ਤੁਸੀਂ ਪ੍ਰੀਮੀਅਮ ਕੁਆਲਿਟੀ ਦਾ ਕੱਪੜਾ ਲੈਣਾ, ਅਤੇ ਏਸ਼ੀਅਨ ਭਾਈਚਾਰੇ ਦਾ ਇੱਕ ਟੌਪ ਦਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ, ਕੁੜਤੇ ਪਜਾਮੇ ਲਹਿੰਗੇ ਗਰਾਰੇ ਸ਼ਰਾਰੇ ਫੁਲਕਾਰੀਆਂ, ਤੁਸੀਂ ਬਸ ਪਹੁੰਚੋ ਫੈਸ਼ਨ ਆਈਕਿਊ, ਰੇਡੀਓ ਉਡਾਨ ਦਾ ਰੈਫਰੈਂਸ ਦਿਓ, $100 ਦੀ ਸ਼ੋਪਿੰਗ 'ਤੇ ਇੱਕ ਮੇਲੇ ਦੀ ਟਿਕਟ ਮਿਲ ਜਾਣੀ ਆ। ਭੈਣੋ ਤੁਸੀਂ ਸੁਣ ਲਓ ਧਿਆਨ ਨਾਲ, ਤੁਸੀਂ ਲਹਿੰਗੇ ਗਰਾਰੇ ਸ਼ਰਾਰੇ ਲੈਣੇ ਆ ਨਾ, ਹੁਣ ਮੌਕਾ ਆ, $100 ਦੀ ਸ਼ੋਪਿੰਗ 'ਤੇ ਇੱਕ। 30 ਪਿੰਡ ਬ੍ਰੈਂਪਟਨ ਦਾ ਮੇਲਾ ਹੋ ਰਿਹਾ ਬਹੁਤ ਤਗੜਾ, ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ 24 ਜੁਲਾਈ ਨੂੰ, ਨਹੀਂ 24 ਮਈ ਨੂੰ, ਜੁਲਾਈ 'ਚ ਨਾ ਤੁਰੇ ਫਿਰੇ ਉੱਥੇ, ਕਹਿ ਨਹੀਂ ਹੋਣਾ ਧੁੱਪ ਹੋਣੀ ਕੱਲੀ ਉੱਥੇ। ਸੋ 24 ਮਈ ਨੂੰ ਮੀਨੂ ਈਵੈਂਟਸ ਇੰਪਾਇਰਸ ਮੇਲਾ ਲੈ ਕੇ ਆ ਰਿਹਾ, ਤੁਸੀਂ ਟਿਕਟੋਕ 'ਤੇ ਮਾਰੋ, ਸਾਰੇ ਚਲਾਉਣੇ ਟਿਕਟੋਕ ਅੱਜ ਕੱਲ੍ਹ, ਟਿਕਟੋਕ 'ਤੇ ਜਾਓ, ਮੀਨੂ ਈਵੈਂਟਸ ਇੰਪਾਇਰ, ਤੇ ਜਾ ਕੇ ਟਿਕਟਾਂ ਲੈ ਲਓ ਤੇ ਤੁਸੀਂ ਫੈਸ਼ਨ ਆਈਕੋ ਤੇ ਵੀ ਟਿਕਟਾਂ ਚੱਕ ਸਕਦੇ ਹੋ। ਬਸ ਗੱਲਾਂ ਬਾਤਾਂ ਆਪਣੀਆਂ ਇੰਨੀਆਂ ਹੋ ਗਈਆਂ, ਗੱਲਾਂ ਬਾਤਾਂ ਦੇਖੋ ਕਿੰਨੀਆਂ ਹੋ ਗਈਆਂ, ਬਾਕੀ ਦੇ ਕੱਲ ਨੂੰ ਮੌਕਾ ਨਾ ਜਾਣ। 905-673-3337 ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ ਤੇ ਮਿਲਦੇ ਹਾਂ ਕੱਲ ਨੂੰ ਇਸੇ ਟਾਈਮ ਇਸੇ ਵੇਲੇ ਇਸੇ ਘੜੀ ਇਸੇ ਪਲ ਤੇ। ਤਦ ਤੱਕ ਖੁਦਾ ਹਾਫਿਸ ਤੇ ਗੁੱਡ ਨਾਈਟ, ਸ਼ੁਭ ਰਾਤਰੀ ਤੇ ਨਾਲ ਦੀ ਨਾਲ ਇੱਕ ਵਾਰ ਫਿਰ ਰੇਡੀਓ ਉਡਾਨ ਇੰਸਟਾਗ੍ਰਾਮ ਨੂੰ ਜ਼ਰੂਰ ਫੋਲੋ ਕਰੋ, ਉੱਥੇ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੇ ਹੋਰ ਪਿਆਰੇ ਸੁਨੇਹੇ, ਸਲੀਮ ਸਾਹਿਬ ਆ ਰਿਹਾ, ਇਹਦੀ ਪੂਰੀ ਜਾਣਕਾਰੀ ਤੁਹਾਨੂੰ ਸਾਡੇ ਪੇਜ ਤੋਂ ਮਿਲ ਜਾਣੀ ਹੈ। ਸੋ ਫੋਲੋ ਇੰਸਟਾਗ੍ਰਾਮ ਤੇ ਰੇਡੀਓ ਉਡਾਨ ਆਰਜੇ ਪ੍ਰਭ ਸੰਧੂ ਤੇ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ। ਤੇ ਜਾਂਦੇ ਜਾਂਦੇ ਥੋੜ੍ਹੀ ਜਿਹੀ ਘੂਕ ਹੋਰ ਸੁਣ ਲਈਏ।

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ। ਰੋਜ਼ ਦੀ ਤਰ੍ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਤੁਸੀਂ ਮਿਲਦੇ ਹਾਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਵਿੱਚ। ਹੁਣੇ ਹੁਣੇ ਤੁਸੀਂ ਸੁਣਿਆ ਰੇਡੀਓ ਪ੍ਰੋਗਰਾਮ ਉਡਾਨ ਪ੍ਰਭ ਸੰਧੂ ਦੇ ਨਾਲ, ਉਸ ਤੋਂ ਪਹਿਲੇ ਨਵੀਂ ਸਿੱਧੂ, ਔਰ ਲਗਾਤਾਰ ਸਿਲਸਿਲਾ ਹੈ ਸਵੇਰੇ 4 ਵਜੇ ਤੋਂ ਲੈ ਕੇ ਹੁਣ ਤੱਕ 11 ਵਜੇ ਤੱਕ ਤੁਹਾਨੂੰ ਵੱਖਰੇ ਵੱਖਰੇ ਰੰਗ ਬਖੇਰਦੇ ਨੇ। 5:30 AM ਦੇ ਵੱਖਰੇ ਵੱਖਰੇ ਪ੍ਰੋਗਰਾਮ ਔਰ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਹੋਸਟ ਆਪਣੇ ਆਪਣੇ ਟੈਲੈਂਟ ਦੇ ਅਨੁਸਾਰ, ਆਪਣੀ ਆਪਣੀ ਸਮਰੱਥਾ ਦੇ ਅਨੁਸਾਰ, ਆਪਣੀ ਆਪਣੀ ਕਲਾ ਦੇ ਅਨੁਸਾਰ ਤੁਹਾਡਾ ਮਨੋਰੰਜਨ ਕਰਦੇ ਹਨ, ਤੁਹਾਨੂੰ ਅਪਡੇਟ ਕਰਦੇ ਹਨ, ਔਰ ਤੁਹਾਨੂੰ ਬਿਲਕੁਲ ਪੂਰੇ ਸਮਾਜ ਦੇ ਨਾਲ, ਪੂਰੇ ਦੇਸ਼ ਦੇ ਨਾਲ, ਅੰਤਰਰਾਸ਼ਟਰੀ ਰਾਸ਼ਟਰੀ ਪੱਧਰ ਤੇ ਹਰ ਇੱਕ ਗੱਲ ਦੇ ਨਾਲ ਤੁਹਾਨੂੰ ਵਾਪਸਤਾ ਕਰਵਾਉਂਦੇ ਨੇ। ਸੋ ਸਾਡੀ ਵਾਰੀ ਆਉਂਦੀ ਹੈ 10 ਵਜੇ ਤੋਂ ਲੈ ਕੇ 11 ਵਜੇ ਤੱਕ। ਅਸੀਂ ਵੀ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨਾ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਤੁਹਾਡਾ ਐਂਟਰਟੇਨਮੈਂਟ ਕੀਤਾ ਜਾਵੇ, ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਜਾਣ, ਤੁਹਾਡੇ ਮਨ ਨੂੰ ਕੁਝ ਐਸੀਆਂ ਮਨ ਨੂੰ ਸਕੂਨ ਪਹੁੰਚਾਉਣ ਵਾਲਾ ਅੱਛਾ ਅੱਛਾ ਮਿਊਜ਼ਿਕ ਸੋਹਣਾ ਸੋਹਣਾ ਤੁਹਾਨੂੰ ਸੁਣਾਇਆ ਜਾਵੇ, ਕਿਉਂਕਿ ਟਾਈਮ ਇਸ ਵੇਲੇ ਰੈਸਟ ਕਰਨ ਦਾ ਹੁੰਦਾ। ਤੁਸੀਂ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਬੈਠੇ ਹੋ, ਰੋਜ਼ਮਰ੍ਹਾ ਦੇ ਕੰਮਾਂ ਕਾਰਾਂ ਤੋਂ ਫ੍ਰੀ ਹੋ ਕੇ ਰੋਟੀ ਪਾਣੀ ਖਾ ਕੇ ਆਪਣੇ ਆਪਣੇ ਪਰਿਵਾਰ ਦੇ ਵਿੱਚ, ਆਪਣੇ ਆਪਣੇ ਬੈਡਰੂਮ ਦੇ ਵਿੱਚ ਬੈਠੇ ਹੋ, ਤੇ ਨੈਚੁਰਲ ਹੈ ਇਸ ਵੇਲੇ ਜਿਹੜੀ ਗੱਲਬਾਤ ਹੋਣੀ ਚਾਹੀਦੀ ਹੈ, ਕੋਈ ਜ਼ਿਆਦਾ ਮਨ ਦੇ ਉੱਪਰ ਜ਼ਿਆਦਾ ਬੋਝ ਜਾਂ ਟੈਨਸ਼ਨ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਨ ਵਾਲੀ ਨਹੀਂ ਹੋਣੀ ਚਾਹੀਦੀ, ਜਿਹਦੇ ਨਾਲ ਰਾਤ ਦੀ ਸਾਡੀ ਨੀਂਦ ਖਰਾਬ ਹੋਵੇ, ਬਸ਼ਰਤੇ ਕਿ ਇਸ ਤਰ੍ਹਾਂ ਦੀ ਗੱਲਬਾਤ ਹੋਵੇ ਮਨ ਨੂੰ ਸਕੂਨ ਦੇਣ ਵਾਲੀ, ਮਨ ਨੂੰ ਮੁਹੱਬਤ ਦੇਣ ਵਾਲੀ, ਮਨ ਨੂੰ ਪਿਆਰ ਦੇਣ ਵਾਲੀ, ਮਨ ਨੂੰ ਆਰਾਮ ਦੇਣ ਵਾਲੀ, ਕਿ ਤੁਸੀਂ ਪ੍ਰੋਗਰਾਮ ਸੁਣੋ ਔਰ ਬੜੇ ਆਰਾਮ ਦੇ ਨਾਲ ਆਪਣੀ ਨੀਂਦ ਦੇ ਸੁਪਨਿਆਂ ਦੇ ਵਿੱਚ ਤੁਸੀਂ ਗੁਆਚ ਜਾਓ। ਸੋ ਦੋਸਤੋ, ਅੱਜ ਤਰੀਕ ਹੋ ਗਈ 19, ਮੰਗਲਵਾਰ ਦਾ ਦਿਨ ਹੈ, ਤੇ ਮੌਸਮ ਤੇ ਬਾਹਰ ਕਿਆ ਬਾਤ ਹੈ, ਹੁਣੇ ਥੋੜੀਆਂ ਥੋੜੀਆਂ ਕਣੀਆਂ ਵੀ ਪੈ ਕੇ ਹਟੀਆਂ ਨੇ, ਕਣੀਆਂ ਕੁਣੀਆਂ ਪੈਣ ਦੇ ਬਾਵਜੂਦ ਵੀ ਬਹੁਤ ਗੰਭੀਰ ਕਿਸਮ ਦੀ ਗਰਮੀ। ਅੱਜ ਟੈਂਪਰੇਚਰ ਤੁਹਾਨੂੰ ਪਤਾ 31 ਡਿਗਰੀ ਤੱਕ ਟੈਂਪਰੇਚਰ ਰਿਹਾ ਤੇ ਬਹੁਤ ਗਰਮੀ। ਮੈਂ ਵੀ ਅੱਜ ਘਰ ਦੇ ਵਿੱਚ ਥੋੜਾ ਜਿਹਾ ਫਿਜ਼ੀਕਲੀ ਕੰਮ ਵੀ ਕੀਤਾ, ਬੈਕਯਾਰਡ ਦੇ ਵਿੱਚ ਫਰੰਟ ਦੇ ਉੱਪਰ ਉਹ ਗਰਾਸ ਗਰੂਸ ਕਟਿੰਗ ਦੀ ਡਿਊਟੀ ਅੱਜ ਮੇਰੀ ਲੱਗੀ ਸੀ, ਤੇ ਪੂਰਾ ਪਸੀਨਾ ਆਇਆ।

0: ਗਰਮੀ ਸੀ। ਚਲੋ ਖੈਰ ਕੋਈ ਗੱਲ ਨਹੀਂ, ਜੇ ਅਸੀਂ ਇੰਨੀਆਂ ਇੰਨੀਆਂ ਸਰਦੀਆਂ ਬਰਦਾਸ਼ਤ ਕੀਤੀਆਂ ਤੇ ਗਰਮੀ ਦਾ ਵੀ ਇੱਕ ਆਪਣਾ ਲੁਤਫ ਹੈ। ਵੈਸੇ ਐਸੀ ਕੋਈ ਗੱਲ ਹੈ ਨਹੀਂ, ਅਜੇ ਦਿਨ 2 ਹੀ ਹੋਏ ਆ ਤੇ ਅਸੀਂ 2 ਦਿਨਾਂ ਦੇ ਵਿੱਚ ਹੀ ਦੇਖੋ ਘਬਰਾਹਟ ਪਾਤੀ ਹੈ। ਐਕਚੁਅਲੀ ਦੱਸਾਂ ਕਿ ਇੱਕ ਨਾ ਇਕਨੋਮਿਕਸ ਦਾ ਇੱਕ ਨਿਯਮ ਹੈ, ਉਹਨੂੰ ਟੈਕਨੀਕਲੀ ਤਾਂ ਉਹਨੂੰ ਕਹਿੰਦੇ ਲਾ ਆਫ ਡਿਮਿਨਿਸ਼ਿੰਗ ਮਾਰਜਿਨਲ ਯੂਟਿਲਿਟੀ, ਘਟਦੇ ਸਮਾਂਤਕ ਤੁਸ਼ਟੀਗੁਣ ਦਾ ਨਿਯਮ ਉਹਨੂੰ ਕਹਿੰਦੇ ਆ। ਸੋ ਤੁਹਾਨੂੰ ਪੰਜਾਬੀ ਦੇ ਵਿੱਚ ਜੇਕਰ ਮੈਂ ਸਮਝਾਵਾਂ ਤੇ, ਜਿਵੇਂ ਜਿਵੇਂ ਕਿਸੇ ਚੀਜ਼ ਦੀ ਸਾਡੇ ਕੋਲ ਬਹੁਤਾਤ ਹੁੰਦੀ ਜਾਵੇ ਨਾ, ਕੋਈ ਚੀਜ਼ ਜਿਵੇਂ ਜਿਵੇਂ ਸਾਡੇ ਕੋਲ ਵੱਧਦੀ ਜਾਵੇ, ਤਿਵੇਂ ਤਿਵੇਂ ਸਾਡੀ ਇੱਛਾ ਉਸ ਚੀਜ਼ ਦੇ ਪ੍ਰਤੀ ਨਾ ਘਟਦੀ ਜਾਂਦੀ ਹੈ। 2 ਪਰੌਂਠੇ ਅਸੀਂ ਖਾ ਲਏ, ਸਾਨੂੰ ਬੜੀ ਭੁੱਖ ਲੱਗੀ ਸੀ। ਜੇ ਮੰਮੀ ਨੇ ਮਦਰ ਨੇ ਕਿਹਾ ਨਾ ਵੀ ਤੀਜਾ ਪਰੌਂਠਾ ਦੇਵਾਂ, ਔਖੇ ਸੌਖੇ ਖਾ ਲਵਾਂਗੇ, ਔਖੇ ਸੌਖੇ। ਜੇ ਕਿਤੇ ਚੌਥਾ ਵੀ ਉਹਨੇ ਕਿਹਾ ਦੇਵਾਂ, ਨਾ ਨਾ ਨਾ ਨਾ ਨਾ ਨਾ, ਤੌਬਾ ਕਰ ਜਾਂਗੇ। ਸੋ ਜਿਵੇਂ ਜਿਵੇਂ ਕੋਈ ਚੀਜ਼ ਸਾਡੇ ਕੋਲ ਵੱਧਦੀ ਜਾਊਗੀ ਨਾ, ਉਹਦੇ ਪ੍ਰਤੀ ਸਾਡੀ ਇੱਛਾ ਜਿਹੜੀ ਨਾ ਉਹ ਘਟਦੀ ਜਾਊਗੀ। ਇੰਨੀਆਂ ਸਰਦੀਆਂ ਸੀ, -25 -27-28 ਤੱਕ ਟੈਂਪਰੇਚਰ ਅਸੀਂ ਦੇਖਿਆ, 2-2-3-3 ਫੁੱਟ ਸਨੋਅ ਪਈ ਹੁੰਦੀ ਸੀ। ਰਾਤ ਨੂੰ ਪ੍ਰੋਗਰਾਮ ਕਰਨ ਇੱਥੇ ਆਉਣਾ, ਰਾਤ ਨੂੰ ਜਾਣਾ, ਤੇ ਬੜਾ ਕੇਅਰਫੁਲੀ, ਬੜਾ ਧਿਆਨ ਦੇ ਨਾਲ, ਆਰਾਮ ਦੇ ਨਾਲ ਗੱਡੀ ਚਲਾ ਕੇ ਡਰਾਈਵ ਕਰਕੇ ਜਾਣਾ, ਪੂਰੀਆਂ ਜੈਕਟਾਂ ਸ਼ੈਕਟਾਂ, ਪੂਰੇ ਕੱਪੜੇ ਕੁਪੜੇ ਪਾ ਕੇ, ਉੱਤੇ ਕੈਪ ਕੂਪ ਲੈ ਕੇ ਆਉਣਾ। ਤੇ ਉਦੋਂ ਇੰਨੀ ਸਰਦੀ ਸੀ, ਉਦੋਂ ਦਿਲ ਕਰਦਾ ਸੀ ਯਾਰ ਗਰਮੀ ਆਵੇ, ਕਿੱਧਰ ਇੰਨੀ ਗਰਮੀ, ਇੰਨੀ ਸਰਦੀ ਦੇ ਵਿੱਚ ਸਨੋਅ ਦੇ ਵਿੱਚ ਫਿਰਦੇ ਆ। ਗਰਮੀ ਆ ਗਈ, ਥੋੜਾ ਥੋੜਾ ਮੌਸਮ ਠੀਕ ਹੋਣ ਲੱਗਾ ਤੇ ਬੜਾ ਅੱਛਾ ਲੱਗਾ, ਬਹੁਤ ਵਧੀਆ ਲੱਗਿਆ। ਹੁਣ 2-3 ਦਿਨ ਦਾ 30-31 ਟੈਂਪਰੇਚਰ ਹੋਇਆ ਤੇ ਸਾਨੂੰ ਭਾਜੜ ਪੈ ਗਈ, ਸਾਨੂੰ ਘਬਰਾਹਟ ਪੈ ਗਈ। ਨਹੀਂ ਨਹੀਂ ਯਾਰ, ਇਹ ਤਾਂ ਬਹੁਤ ਔਖਾ, ਬਹੁਤ ਮੁਸ਼ਕਲ। ਏਸੀਆਂ ਦੀਆਂ ਸਰਵਿਸ ਹੋਣੀਆਂ ਸ਼ੁਰੂ ਹੋ ਗਈਆਂ। ਮੈਂ ਤੇ ਆਪ ਕੱਲ ਸਵੇਰੇ ਉਹ ਡਕਟ ਕਲੀਨਿੰਗ ਵਾਲੇ ਬੁਲਾਏ, ਉਹ ਸਾਰਾ ਕਲੀਨ ਕਲੂਨ ਕਰਕੇ ਜਾਣਗੇ ਤੇ ਫਿਰ ਨੈਚੁਰਲ ਹੈ ਵੀ ਏਸੀ ਤੋਂ ਬਿਨਾਂ ਗੁਜ਼ਾਰਾ ਹੋਣਾ ਹੀ ਨਹੀਂ ਹੈ। ਸੋ ਕੋਈ ਗੱਲ ਨਹੀਂ, ਕੁਦਰਤ ਦੇ ਰੰਗਾਂ ਦਾ ਨਜ਼ਾਰਾ ਲਿਆ ਕਰੋ, ਪਰ ਕੁਦਰਤ ਦੇ ਨਾਲ ਨਾ ਖਿਲਵਾੜ ਨਾ ਕਰਿਆ ਕਰੋ, ਕੁਦਰਤ ਦੇ ਨਾਲ ਨਾ ਕੁਝੀਆਂ ਹਰਕਤਾਂ ਨਾ ਕਰਿਆ ਕਰੋ। ਮੈਂ ਅੱਗੇ ਵੀ ਇੱਕ ਦਿਨ ਗੱਲ ਜ਼ਿਕਰ ਕੀਤੀ ਸੀ ਕਿ 1958 ਦੀ ਗੱਲ ਹੈ ਚਾਈਨਾ ਦੀ, ਮਾਓਜ਼ੇ ਤੁੰਗ ਦਾ ਨਾਮ ਤੁਸੀਂ ਸੁਣਿਆ ਹੋਏਗਾ। ਉਸ ਦੇ ਸਲਾਹਕਾਰਾਂ ਨੇ ਉਸ ਨੂੰ ਸਲਾਹ ਦਿੱਤੀ ਕਿ ਸਾਡੇ ਦੇਸ਼ ਦੇ ਵਿੱਚ ਨਾ ਚਿੜੀਆਂ ਦੀ ਗਿਣਤੀ ਬਹੁਤ ਹੋ ਗਈ ਹੈ, ਔਰ ਚਿੜੀਆਂ ਸਾਡੀ ਫਸਲ ਦਾ ਨਾ ਬਹੁਤ ਨੁਕਸਾਨ ਕਰਦੀਆਂ ਨੇ। ਸੋ ਉਹਨੇ ਪੂਰੇ ਦੇਸ਼ ਦੇ ਵਿੱਚ ਫਰਮਾਨ ਜਾਰੀ ਕਰ ਦਿੱਤਾ ਕਿ ਚਿੜੀਆਂ ਨੂੰ ਨਾ ਜਾਲ ਲਾ ਲਾ ਕੇ ਫੜ ਦਿਓ ਤੇ ਚਿੜੀਆਂ ਨੂੰ ਨਾ ਮਾਰ ਦਿਓ, ਸਾਡੀ ਫਸਲ ਦਾ ਨੁਕਸਾਨ ਨਾ ਰਹੇ, ਸਾਡੇ ਦੇਸ਼ ਦਾ ਬਹੁਤ ਨੁਕਸਾਨ ਹੋ ਰਿਹਾ। ਸੋ ਹੋਇਆ ਕਿ ਉਹਨਾਂ ਨੇ 2 ਕਰੋੜ ਦੇ ਕਰੀਬ ਚਿੜੀਆਂ ਫੜ ਫੜ ਕੇ ਨਾ ਫੜ ਫੜ ਕੇ ਚਿੜੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਸੰਸਥਾਵਾਂ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਸੀ, ਉਹਨਾਂ ਨੇ 2 ਕਰੋੜ ਦੇ ਕਰੀਬ ਚਿੜੀਆਂ ਨਾ ਮਾਰ ਦਿੱਤੀਆਂ। ਸੋ ਨੇਚਰ ਦੇ ਨਾਲ ਖਿਲਵਾੜ ਹੀ ਹੈ ਨਾ। ਸੋ ਉਹ ਜਦੋਂ ਚਿੜੀਆਂ ਫੜ ਫੜ ਕੇ ਮਾਰੀਆਂ ਤਾਂ ਇਕੱਲੀਆਂ ਚਿੜੀਆਂ ਨਹੀਂ ਮਰੀਆਂ, ਚਿੜੀਆਂ ਦੇ ਨਾਲ ਹੋਰ ਵੀ ਬੜੇ ਜੀਵ ਜੰਤੂ ਜਿਹੜੇ ਵੀ ਜਾਲ ਦੇ ਵਿੱਚ ਆ ਗਏ, ਫੜ ਫੜ ਕੇ ਉਹਨਾਂ ਨੇ ਮਾਰੀ ਜਾਣਾ, ਖਤਮ ਕਰ ਦਿੱਤਾ। ਸੋ ਕੁਦਰਤ ਦੇ ਨਾਲ ਜਦੋਂ ਤੁਸੀਂ ਖਿਲਵਾੜ ਕਰਦੇ ਹੋ ਨਾ, ਤਾਂ ਕੁਦਰਤ ਅੱਗੋਂ ਫਿਰ ਰਿਐਕਟ ਕਰਦੀ ਹੈ। ਉਹ ਰਿਐਕਸ਼ਨ ਫਿਰ ਕੁਦਰਤ ਦਾ ਕੀ ਹੋਇਆ, 1961-62 ਦੇ ਵਿੱਚ ਜਦੋਂ ਚਿੜੀਆਂ ਖਤਮ ਹੋ ਗਈਆਂ ਨਾ, ਤੇ ਚਿੜੀਆਂ ਜਿਹੜੀਆਂ ਨਾ, ਤੁਹਾਨੂੰ ਪਤਾ ਕਿ ਫਸਲਾਂ ਨੂੰ, ਚਿੜੀਆਂ ਨੂੰ ਜੇ ਥੋੜਾ ਬਹੁਤਾ ਨੁਕਸਾਨ ਕਰਦੀਆਂ ਨਾ, ਤੇ ਫਸਲਾਂ ਨੂੰ ਬਚਾਉਂਦੀਆਂ ਵੀ ਆ ਚਿੜੀਆਂ, ਟਿੱਡੀਆਂ ਤੋਂ ਬਚਾਉਂਦੀਆਂ। ਸੋ ਟਿੱਡੀਆਂ ਫਸਲਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਕਰਦੀਆਂ। ਸੋ ਹੋਇਆ ਕਿ ਜਦੋਂ ਚਿੜੀਆਂ ਮਰ ਗਈਆਂ 2 ਕਰੋੜ, ਤੇ ਟਿੱਡੀ ਦਲ ਫੈਲ ਗਿਆ, ਟਿੱਡੀਆਂ ਇੰਨੀ ਵੱਧ ਗਿਣਤੀ ਵਿੱਚ ਹੋ ਗਈਆਂ, ਉਹਨਾਂ ਨੂੰ ਖਾਣ ਵਾਲਾ ਕੋਈ ਹੈ ਨਹੀਂ ਸੀ, ਤੇ ਦੇ ਚਿੱਡੀਆਂ ਤੇ ਟਿੱਡੀਆਂ, ਤੇ ਟਿੱਡੀਆਂ ਨੇ ਇੰਨਾ ਫਸਲ ਬਰਬਾਦ ਕੀਤੀ, ਇੰਨੀ ਫਸਲ ਬਰਬਾਦ ਕੀਤੀ ਕਿ 1961-62 ਦੇ ਵਿੱਚ ਚਾਈਨਾ ਦੇ ਵਿੱਚ ਨਾ ਅਕਾਲ ਪੈ ਗਿਆ, ਤੇ ਚਿੜੀਆਂ ਤਾਂ ਮਰੀਆਂ ਸੀ 2 ਕਰੋੜ, ਤੇ ਕਹਿੰਦੇ ਉਸ ਤੋਂ ਬਾਅਦ 4.5 ਕਰੋੜ ਦੇ ਕਰੀਬ ਲੋਕਾਂ ਨੂੰ ਮੌਤ ਦਾ ਸ਼ਿਕਾਰ ਹੋਣਾ ਪਿਆ, ਉਸ ਅਕਾਲ ਦੇ ਕਾਰਨ ਜਿਹੜਾ ਪਿਆ, ਚਿੜੀਆਂ ਨੂੰ ਮਾਰਨ ਤੋਂ ਬਾਅਦ ਟਿੱਡੀਆਂ ਦੇ ਫਸਲਾਂ ਨੂੰ ਬਰਬਾਦ ਕਰਨ ਦੇ ਕਾਰਨ। ਸੋ ਕੁਦਰਤ ਦੇ ਨਾਲ ਰਿਐਕਸ਼ਨ ਕੁਦਰਤ ਦਾ ਬਹੁਤ ਬੁਰਾ ਹੁੰਦਾ ਹੈ, ਬਹੁਤ ਭੈੜਾ ਹੁੰਦਾ ਹੈ। ਵੈਸੇ ਹੁਣ ਅਸੀਂ ਅੱਜ ਕੱਲ੍ਹ ਸਾਡੇ ਵੀ ਖਾਸ ਤੌਰ 'ਤੇ ਕੁਦਰਤ ਦੇ ਨਾਲ ਜਿਹੜਾ ਨੁਕਸਾਨ ਕਰਨ ਦਾ ਨਾ, ਘਾਣ ਕਰਨ ਦਾ ਕੋਈ ਕਸਰ ਨਹੀਂ ਛੱਡਦੇ। ਜਿਵੇਂ ਦਿਨ ਬ ਦਿਨ ਗਰੀਨਰੀ ਘਟਦੀ ਜਾ ਰਹੀ ਹੈ ਸਾਡੇ, ਮੈਂ ਖਾਸ ਤੌਰ 'ਤੇ ਸਾਡੇ ਪੰਜਾਬ ਦੀ ਗੱਲ ਕਰਦਾ, ਉੱਧਰ ਦੀ ਦਿਨ ਬ ਦਿਨ ਪੇੜ ਤੇ ਪੇੜ ਜਿਹੜੇ ਜਿਹੜੇ ਕੱਟੀ ਜਾਣ ਡੇ। ਸਾਡੇ ਅੰਮ੍ਰਿਤਸਰ ਦੇ ਵਿੱਚ ਮੈਂ ਦੇਖਿਆ BRTC ਦੀ ਪਲੈਨ ਆਈ ਸੀ, ਜਿਹੜੇ ਘੱਟੋ ਘੱਟ 100-100 ਸਾਲ ਪੁਰਾਣੇ ਪੇੜ ਸੀ ਨਾ, 50-60-70-70-80-80 ਸਾਲ ਪੁਰਾਣੇ ਜਿਹੜੇ ਬਾਬੇ ਬੋਰਡ ਬਣੇ ਹੋਏ ਸੀ, ਉਹਨਾਂ ਨੇ ਕੱਟ ਕੱਟ ਕੇ ਨਾ ਐਂ ਉੱਥੋਂ ਸਿੱਟ ਦਿੱਤੇ, ਤੇ ਉਹ ਦੀਵਾਰਾਂ ਜੀਆਂ ਖੜੀਆਂ ਕਰਕੇ ਸੜਕਾਂ ਬਣਾ ਦਿੱਤੀਆਂ। ਬੜਾ ਉਦੋਂ ਅਖਬਾਰਾਂ ਦੇ ਵਿੱਚ ਵੀ ਛਪਿਆ, ਪਰ ਆਮ ਪੜ੍ਹੇ ਲਿਖੇ ਲੋਕਾਂ ਦੀਆਂ ਅਖਬਾਰਾਂ ਦੇ ਵਿੱਚ ਸੁਣਦਾ ਕੌਣ ਹੈ? ਕਰਨਾ ਸਰਕਾਰਾਂ ਨੇ ਆਪਣੀ ਮਨ ਮਰਜ਼ੀ ਹੁੰਦੀ ਹੈ, ਤੇ ਉਹੀ 70-80 ਬੱਸਾਂ ਜਿਹੜੀ ਫਲਾਪ ਸਾਰੀ ਪਲੈਨਿੰਗ ਹੋ ਗਈ, ਉਹ ਸਾਰੀਆਂ ਉੱਥੇ ਉਜਾੜ ਦੇ ਵਿੱਚ ਖੜੀਆਂ, ਕੋਈ ਪਲੈਨਿੰਗ ਨਹੀਂ। ਲੇਕਿਨ ਉਹ ਪੇੜ ਜਿਹੜੇ ਕੱਟੇ ਗਏ ਨਾ, ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਨਾ, ਉਸ ਦਾ ਜਿਹੜਾ ਭਰਪਾਈ ਹੈ ਨਾ ਜਿਹੜੀ, ਉਹ ਕਦੇ ਨਹੀਂ ਕੀਤੀ ਜਾ ਸਕਦੀ। ਸੋ ਸਟੂਡੀਓ ਦਾ ਸਾਡੇ ਦਾ ਨੰਬਰ ਹੈ 647-367-5353, 6473-6675-353, 647-367-5353। ਤੁਸੀਂ ਕੋਈ ਗੱਲਬਾਤ ਸਾਡੇ ਨਾਲ ਸ਼ੇਅਰ ਕਰਨੀ ਹੋਵੇ ਤੇ ਕਰ ਸਕਦੇ ਹੋ। ਬਾਕੀ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਇੱਕ ਵਧੀਆ ਜਿਹੇ ਗੀਤ ਦੇ ਨਾਲ। ਸੋ ਗੀਤ ਤੋਂ ਬਾਅਦ ਆਪਾਂ ਕੋਈ ਨਾ ਕੋਈ ਵਧੀਆ ਜਿਹਾ ਵਿਸ਼ਾ ਵੀ ਸ਼ੇਅਰ ਕਰਾਂਗੇ, ਡਿਸਕਸ ਕਰਾਂਗੇ। ਵਿਸ਼ਾ ਜੇ ਮੇਰੇ ਮਨ ਦੇ ਵਿੱਚ ਆਇਆ ਸੀ, ਵਿਸ਼ੇ ਦੇਖੋ ਨਾ ਤੁਰਦਿਆਂ ਫਿਰਦਿਆਂ ਮਿਲ ਜਾਂਦੇ ਆ। ਕੋਈ ਜ਼ਰੂਰੀ ਨਹੀਂ ਹੈ ਕਿ ਆਪਾਂ ਵਿਸ਼ੇ ਨੂੰ ਕੋਈ ਤੁਸੀਂ ਸਰਚ ਕਰਨੀ ਪੈਂਦੀ ਹੈ, ਕੋਈ ਲੱਭਣਾ ਪੈਂਦਾ ਹੈ, ਕੋਈ ਗੂਗਲ ਖੋਲ੍ਹ ਕੇ ਲੱਭਣਾ ਪੈਂਦਾ। ਨਹੀਂ, ਤੁਰਦਿਆਂ ਫਿਰਦਿਆਂ ਦੋਸਤਾਂ ਮਿੱਤਰਾਂ ਨਾਲ ਮਿਲਦਿਆਂ ਬੁਲਾਉਂਦਿਆਂ ਨਾ ਬੜੇ ਵਧੀਆ ਵਧੀਆ ਗੱਲਾਂ ਬਾਤਾਂ ਮਿਲ ਜਾਂਦੀਆਂ। ਲਓ ਸਾਡੇ ਕਾਲਰ ਆਏ ਨੇ, ਗੁਰਤੇਜ ਭੁੱਲਰ ਜੀ। ਸਤਿ ਸ੍ਰੀ ਅਕਾਲ ਜੀ। 7473,
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ?
0: ਬਹੁਤ ਵਧੀਆ ਜੀ, ਬਿਲਕੁਲ ਠੀਕ ਠਾਕ।
1: ਚਲੋ ਵਧੀਆ ਵਧੀਆ ਵਧੀਆ ਚਾਹੀਦੇ। ਮੈਂ ਪਹਿਲਾਂ ਵੀ ਤੁਹਾਨੂੰ ਸੁਣਿਆ ਇੱਕ ਵਾਰੀ, ਤੁਸੀਂ ਪੰਜਾਬੀ ਦੇ ਬੋਲਦੇ ਸੀਗੇ, ਪੰਜਾਬੀ ਦੇ ਸ਼ਬਦਾਂ ਬਾਰੇ ਪੁੱਛਿਆ ਜੀ।
0: ਜੀ ਜੀ ਜੀ ਜੀ
1: ਕਿਹੜੇ ਕਿਹੜੇ ਸ਼ਬਦ ਆਪਣੇ ਮਤਲਬ ਠੇਠ ਸ਼ਬਦ ਨੇ ਜਿਹਨਾਂ ਨੂੰ ਆਪਾਂ ਘੱਟ ਸੁਣਦੇ ਹਾਂ ਇੱਥੇ, ਮਤਲਬ ਉੱਥੇ ਪੰਜਾਬ ਉੱਤੇ ਵੱਧ ਸੁਣਿਆ ਤੁਸੀਂ ਪੰਜਾਬੀ ਦੀ, ਮਤਲਬ ਜਦੋਂ ਵੀ ਤੁਸੀਂ ਕਰਦੇ ਹੋ ਪੰਜਾਬੀ ਦੀ ਗੱਲ ਹੀ ਕਰਦੇ ਹੋ?
0: ਫਿਰ ਅਸੀਂ ਸਾਰੀ ਉਮਰ ਭਾਈ ਪੰਜਾਬੀ ਦੀ ਰੋਜ਼ੀ ਰੋਟੀ ਸਾਡੀ ਪੰਜਾਬੀ ਰਹੀ ਹੈ, ਪੰਜਾਬੀ ਪੜ੍ਹਾਈ ਹੈ 35-36 ਸਾਲ, ਤੇ ਪੰਜਾਬੀ ਦੀ ਗੱਲ ਅਸੀਂ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੂਗਾ ਵੀਰ ਮੇਰੇ?
1: ਮੈਂ ਨਹੀਂ ਨਹੀਂ ਕਰਨੀ ਪੈਣੀ, ਮੈਂ ਵੀ ਕਰਦਾ ਨਾ ਗੱਲ।
0: ਬਹੁਤ ਵਧੀਆ, ਬਹੁਤ ਵਧੀਆ ਕਰਦੇ।
1: ਮੈਂ ਤੁਹਾਨੂੰ ਮਤਲਬ ਮੈਂ ਦੱਸਦਾ, ਮੈਂ ਤਾਂ ਗੱਲ ਕਰਦਾ ਜੀ, ਹੁਣ ਇੱਥੇ ਇੱਕ ਮੈਨੂੰ ਗੋਰਾ ਮਿਲਿਆ ਜੀ,
0: ਜੀ
1: ਸੈਲਵਰਨ ਦੇ ਵਿੱਚ ਜੀ
0: ਜੀ ਜੀ ਜੀ
1: ਉਹ ਪੰਜਾਬੀ ਬੋਲਦਾ ਸੀਗਾ ਜੀ।
0: ਜੀ ਜੀ ਜੀ
1: ਦੇਖ ਲੋ, ਮਤਲਬ ਉਹ ਮੈਂ ਕਿਹਾ ਵੀ ਤੂੰ ਸਿੱਖੀ ਕਿੱਥੋਂ? ਕਹਿੰਦਾ ਵੀ ਮੈਂ ਏਦਾਂ ਹੀ, ਮਤਲਬ ਜਿਹੜਾ ਬੰਦਾ ਕੰਮ ਕਰਦਾ ਸੀ ਉਹਨੇ ਮੈਨੂੰ ਥੋੜੇ ਥੋੜੇ ਸ਼ਬਦ ਸਿਖਾਏ।
0: ਹਾਂ ਦੇਖੋ ਕਿੱਡਾ
1: ਹਾਂ, ਮਤਲਬ ਉਹ ਬੋਲਦਾ ਸੀ ਪਿਓਰ, ਮਤਲਬ ਬੋਲਦਾ ਜੀ, ਮੈਂ ਆਪਾਂ ਬੋਲਦੇ ਹਾਂ ਏਦਾਂ।
0: ਅੱਛਾ ਅੱਛਾ।
1: ਤੇ ਮੈਂ ਕਿ ਮੈਂ ਮੈਨੂੰ ਕਹਿੰਦਾ ਹਾਂ ਓਏ,
0: ਬੜਾ ਮਜ਼ਾ ਆਉਂਦਾ ਯਾਰ ਤੁਹਾਨੂੰ ਆਪਣੀ ਜ਼ੁਬਾਨ ਬੋਲਣ ਵਾਲਾ ਕੋਈ ਮਿਲੇ ਤੇ ਤੁਹਾਨੂੰ ਖੁਸ਼ੀ ਚੜ ਜਾਂਦੀ ਹੈ ਬੜਾ। ਜ਼ੁਬਾਨ
1: ਮੈਂ ਕਹਿੰਦਾ ਹਾਂ ਓਏ, ਪਿੱਛੇ ਜਾ ਕੇ ਮੈਂ ਪੰਜਾਬੀ ਕਿਹੜਾ ਮੈਂ ਦੇਖਿਆ ਪਹਿਲਾਂ ਪੰਜਾਬੀ, ਕਹਿੰਦਾ ਠੀਕ ਹੈ ਠੀਕ ਹੈ, ਮੈਂ ਕਿਹਾ ਗੋਰਾ ਅੱਛਾ ਗੋਰਾ ਬੋਲਦਾ, ਮੈਂ ਕਿਹਾ ਵਧੀਆ ਵਧੀਆ। ਤੇ ਏਦਾਂ ਗੱਲਬਾਤ ਹੈ ਜੀ, ਮਤਲਬ ਵੀ ਆਪਣੇ ਜੋ ਪੰਜਾਬੀ ਦੇ ਪੁਰਾਣੇ ਸ਼ਬਦ ਨੇ
0: ਜੀ,
1: ਹੁਣ ਦੇ ਬੱਚਿਆਂ ਨੂੰ ਤਾਂ ਮਤਲਬ ਨਹੀਂ ਪਤਾ ਹੈ,
0: ਨਹੀਂ ਪਤਾ। ਮੈਂ ਕਈ ਵਾਰੀ ਨਾ ਵਿੱਚ ਕਈ ਵਾਰੀ ਕੋਸ਼ਿਸ਼ ਕਰਦਾ ਰਹਿੰਦਾ ਕਿ 2-4 ਲਫ਼ਜ਼ ਨਵੇਂ ਨਵੇਂ ਜਿਹੜੇ ਪੁਰਾਣੇ ਜਿਹੜੇ ਬੱਚਿਆਂ ਵਾਸਤੇ ਹੁਣ ਨਵੇਂ ਜਿਹੜੇ ਭੁੱਲ ਗਏ ਆ ਉਹਨਾਂ ਦੇ ਨੂੰ ਯਾਦ ਕਰਾਉਂਦੇ ਰਹੀਦਾ। ਚਲੋ ਕੋਈ ਗੱਲ ਨਹੀਂ, ਮੈਂ ਕੋਸ਼ਿਸ਼ ਜਾਰੀ ਕਰਾਂਗਾ ਇੱਦਾਂ ਦੀ।
1: ਕਿਉਂਕਿ
0: ਵੋਕੈਬਲਰੀ ਤਾਂ ਹੀ ਜ਼ਿੰਦਾ ਰਹਿੰਦੀ ਹੈ ਜੇਕਰ ਤੁਸੀਂ ਉਹਨੂੰ ਇਸਤੇਮਾਲ ਕਰਦੇ ਰਹੋ ਥੋੜਾ।
1: ਹਾਂਜੀ ਇਸਤੇਮਾਲ ਕਰਦੇ। ਹਾਂਜੀ ਹਾਂਜੀ ਹਾਂਜੀ।
0: ਚਲੋ ਬਹੁਤ ਬਹੁਤ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਗੁਰਤੇਜ ਤੋਂ ਜੁੜਿਆ। ਥੈਂਕ ਯੂ ਥੈਂਕ ਯੂ ਥੈਂਕ ਯੂ, ਸ਼ੁਕਰੀਆ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। 4587, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਤੁਸੀਂ ਆਉਂਦੇ ਰਹੇ ਹੋ, ਹੁਣ ਸਾਡੇ ਨੈਕਸਟ ਕਾਲਰ ਹੈ, ਮੈਂ ਉਹਨਾਂ ਨੂੰ ਕਰਦਾ, ਤੁਸੀਂ ਕਾਲ ਕਰੋ। 0169, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। 0169
2: ਜੀ ਜੀ ਜੀ ਭਾਜੀ, ਆਪਣੇ ਪੰਜਾਬੀ ਦੀ ਗੱਲ ਹੋ ਰਹੀ ਹੈ
0: ਜੀ ਜੀ ਜੀ।
2: ਦੇਖੋ ਤੁਸਾਂ ਦੀ ਆਵਾਜ਼ ਦੀ ਤਰਜ਼ ਹੈ ਆਲਮ ਲੋਹਾਰ ਸਿੰਘ, ਪਾਕਿਸਤਾਨ ਦੇ
0: ਜੀ ਜੀ ਜੀ ਜੀ ਜੀ।
2: ਉਹਨਾਂ ਨੂੰ ਇੱਕ ਪੰਜਾਬੀ ਗਾਇਕ ਦਾ ਗੀਤਾਂ ਦਾ ਇੱਕ ਬਾਬਾ ਬੋੜ ਵੀ ਕਿਹਾ ਜਾਂਦਾ
0: ਜੀ ਜੀ ਜੀ।
2: ਬਿਲਕੁਲ ਤੁਹਾਡੀ ਉਹ ਪੰਜਾਬੀ, ਉਹ ਵੀ ਇੱਕ ਉਹਨਾਂ ਦੀ ਪੰਜਾਬੀ ਬਿਲਕੁਲ ਇੱਕ ਆਪਣੇ ਨਾ ਆਵਾਜ਼ ਦੀ ਤਰਜ਼ ਹੈ
0: ਜੀ ਜੀ।
2: ਜਿਹਦੇ ਪਰ ਪੁੱਛ ਲਵਿਓ
0: ਜੀ
2: ਜੇ ਲੱਭੋ ਲੈ ਜਾ ਕੇ ਉਸ ਤਰ੍ਹਾਂ ਦਾ ਜਾਣਾ। ਮੈਂ ਮੇਰੇ ਉਹ ਪਿੰਡ ਚ ਆਏ ਸਨ ਤੇ ਮੇਰੇ ਰੈਲੇਟਿਵ ਸਨ, ਉਸ ਵੇਲੇ ਉਹਨਾਂ ਦੀ ਇੱਕ ਸ਼ਾਦੀ ਸੀ।
0: ਥੋੜਾ ਜਿਹਾ ਸੰਖੇਪ, ਥੋੜਾ ਜਿਹਾ ਸੰਖੇਪ ਰੱਖੋ ਜੀ ਗੱਲ ਸਾਡੇ।
2: ਹਾਂਜੀ ਹਾਂਜੀ, ਉਹ ਪਿੰਡਾਂ ਚ ਆਉਂਦੇ, ਗੱਲ ਇੱਕ ਤੁਸੀਂ ਹੁਣ ਗਰਮੀ ਦੀ ਗੱਲ ਕਰਦੇ
0: ਜੀ ਜੀ ਜੀ।
2: ਦੇਖੋ ਉਸ ਟਾਈਮ ਇੱਕ ਠੰਡੀਆਂ ਠੰਡੀਆਂ ਹਵਾਵਾਂ ਚੱਲਦੀਆਂ ਹੀ ਆ
0: ਜੀ,
2: ਤੇ ਗਰਮੀ ਉਸ ਟਾਈਮ ਤੇ ਲੋਕਾਂ ਦਾ ਸਿਰਫ ਔਰ ਸਿਰਫ ਇੱਕ ਪੰਜਾਬੀ ਸੁਣਨ ਵਾਸਤੇ, ਉਹਨਾਂ ਦੀ ਸ਼ਾਇਰੀ ਕੋਈ ਇੱਕ ਇਕੱਠ ਹੁੰਦਾ ਸੀ
0: ਜੀ ਜੀ।
2: ਲੇਕਿਨ ਹੁਣ ਤੇ ਕਿ ਦੋਵਾਂ ਪੰਜਾਬਾਂ ਚ ਇੱਕ ਪੰਜਾਬੀ ਨੂੰ ਕਾਇਮ ਦਾਇਮ ਰੱਖਣ, ਲੇਕਿਨ ਜਿਸ ਤਰ੍ਹਾਂ ਦੀ ਇੱਕ ਮਾਰਾ ਮਾਰੀ ਪੈ ਰਹੀ ਹੈ ਨਾ, ਤੇ ਤੁਸੀਂ ਇਹ ਕਿ ਉਹ ਆਪਣੀ ਹਿੰਮਤ ਕਰਦੇ ਤੋ ਇਹ ਕਿ ਬੱਚੀ ਕੁਛ ਇੱਕ ਪੰਜਾਬੀ ਇੱਕ ਆਪਣੇ ਸਿਰੇ ਚੜ ਜਾਏਗੀ, ਤੇ ਉਹ ਟਾਈਮ 100% ਪੰਜਾਬੀ ਸੀ, ਸਿਰਫ ਔਰ ਸਿਰਫ ਪੰਜਾਬੀ, ਕਦੇ ਇੱਕ ਅੱਖਰ ਨਹੀਂ ਸੁਣਿਆ ਸੀ ਇੱਕ ਆਪਣੇ ਨਾ ਹਿੰਦੀ ਲੈਂਗੁਏਜ ਦਾ।
0: ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ।
3: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਢੀਂਡਸਾ ਸਾਹਿਬ।
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਹਾਲ ਵਧੀਆ ਸਰ। ਮੈਂ ਇੱਕ ਗੱਲ ਕਰ ਰਿਹਾ ਸੀ, ਕਰਨੀ ਚਾਹੁੰਦਾ।
0: ਜੀ ਜੀ।
3: ਮੈਂ ਨਾ ਰੇਡੀਓ ਰੋਜ਼ ਸੁਣਨਾ
0: ਜੀ,
3: ਵੀ ਕੋਈ ਖਬਰਾਂ ਆਉਂਦੀਆਂ ਨੇ ਪੰਜਾਬ ਤੋਂ ਜਾਂ ਹੋਰ, ਵੀ ਨਾ ਕਈ ਵੱਡੀ ਖਬਰ ਹੁੰਦੀ ਆ, ਉਹਨੂੰ ਕਿਉਂ ਨੀ ਉਹ ਕਰਦੇ, ਮਤਲਬ ਕੋਈ ਜਾਂ ਤਾਂ ਸਪੋਂਸਰ ਖਬਰਾਂ ਕਰਦੇ ਜਾਂ ਆਪਣਾ ਸਮਝ ਤੋਂ ਬਾਹਰ ਹੈ। ਤੇ ਅੱਜ ਇੱਕ ਮੈਂ ਸ਼ੇਅਰ ਕਰਨੀ ਚਾਹੁੰਦਾ, ਸੁਪਰੀਮ ਕੋਰਟ ਇੰਡੀਆ, ਕਿਉਂਕਿ ਆਪਣਾ ਪਿਛੋਕੜ ਭਾਰਤ, ਦੇਖੋ ਇੰਡੀਆ,
0: ਜੀ ਜੀ,
3: ਠੀਕ ਹੈ ਨਾ
0: ਜੀ।
3: ਤੇ ਸੁਪਰੀਮ ਕੋਰਟ ਨੇ ਅੱਜ ਇੱਕ ਫੈਸਲਾ ਲਿਆ
0: ਜੀ,
3: ਜਿਹੜਾ ਲੰਬੇ ਸਮੇਂ ਤੋਂ ਮਤਲਬ ਬਚਪਨ ਤੋਂ ਉਡੀਕ ਰਹੇ ਸੀ ਕਿ ਜਿਹੜੇ ਅਵਾਰਾ ਕੁੱਤੇ ਬੱਚਿਆਂ ਨੂੰ ਨੋਚ ਲੈਂਦੇ ਆ, ਨੋਚ ਲੈਂਦੇ ਆ, ਔਰ ਉਹ ਉਹਨਾਂ ਨੇ ਫੈਸਲਾ ਦਿੱਤਾ ਵੀ ਉਹ ਤੁਸੀਂ ਮਾਰ ਸਕਦੇ।
0: ਬਿਲਕੁਲ।
3: ਤੇ ਉਹ ਜਿਹੜੇ ਮੈਡਮ ਸੀ ਜਿਨ੍ਹਾਂ ਨੇ ਅੜਿੱਕਾ ਸ਼ੁਰੂ ਤੋਂ ਲਾ ਰੱਖਿਆ,
0: ਮੇਨਕਾ ਗਾਂਧੀ, ਮੇਨਕਾ ਗਾਂਧੀ,
3: ਹਾਂਜੀ, ਤੇ ਉਹਨਾਂ ਦਾ ਵੀ ਨਾਲ ਇੱਕ ਡੱਬੀ ਲਾਈ ਹੈ। ਅੱਛਾ ਜੀ, ਇਹ ਤਾਂ ਪੱਲਾ ਝਾੜ ਰਿਹਾ ਸੁਪਰੀਮ ਕੋਰਟ। ਦੇਖੋ, ਸੁਪਰੀਮ ਕੋਰਟ ਨੂੰ ਵੀ ਹਜੇ ਵੀ ਕਹੀ ਜਾਂਦੇ ਆ, ਔਰ ਮੈਂ ਨਾ ਆਪਣੇ ਮਿੱਤਰਾਂ ਨੂੰ ਕਹਿਣਾ ਹੁੰਦਾ ਸੀ ਪੁਰਾਣੇ ਟਾਈਮ ਚ, ਮਤਲਬ ਪਿਛਲੇ ਸਾਲਾਂ ਚ, ਵੀ ਯਾਰ ਜਿਹੜੇ ਆ ਕੁੱਤੇ ਪੜ੍ਹਦੇ ਆ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ, ਵੀ ਯਾਰ ਜੇ ਆਪਾਂ 1000 ਕੁ ਕੁੱਤਾ ਇਕੱਠਾ ਕਰਕੇ ਉਹਨਾਂ ਦੇ ਘਰੇ ਛੱਡ ਆਈਏ ਤਾਂ ਉਹ ਉਹਨਾਂ ਨੂੰ ਪਤਾ ਤਾਂ ਲੱਗੇ ਆ, ਵੀ ਮਤਲਬ ਯਾਰ ਇੱਕ ਪਟੀਸ਼ਨ ਪਾ ਕੇ ਤੁਸੀਂ ਇੱਕ ਸੁਪਰੀਮ ਹੋ ਗਏ ਇੰਡੀਆ ਦੇ, ਇੱਕ ਆਮ ਬੰਦੇ ਦਾ ਸੁਪਰੀਮ ਹੋ ਗਏ ਇੰਡੀਆ ਦੇ, ਇੱਕ ਆਮ ਬੰਦੇ ਦਾ ਵੀ ਗੱਲ ਸੁਣੋ ਨਾ, ਦੇਖੋ ਨਿਵਾਸੀ ਆ।
0: ਨਹੀਂ, ਬੜੀਆਂ ਬੜੀਆਂ ਘਟਨਾਵਾਂ ਸੁਣੀਆਂ ਜੀ, ਜਿਹੜੇ ਕਿ ਬੜੇ ਬੜੇ ਕੁੱਤਿਆਂ ਨੇ ਬੜੇ ਬੜੇ ਬੱਚਿਆਂ ਨੂੰ, ਬੜੇ ਬੜੇ ਬਜ਼ੁਰਗਾਂ ਨੂੰ ਨੁਕਸਾਨ ਪਹੁੰਚਾਇਆ, ਵੱਢਿਆ, ਟੁੱਕਿਆ, ਈਵਨ ਇੱਥੋਂ ਤੱਕ ਕਿ ਮਾਰ ਵੀ ਦਿੱਤਾ। ਤੇ ਬਾਵਜੂਦ ਵੀ ਨਾ, ਬਸ ਉਹ ਜਿਹੜੀ ਪਟੀਸ਼ਨ ਜਿਹੜੀ ਉਹ ਮੇਨਕਾ ਗਾਂਧੀ ਵਾਲਾ ਕਰਵਾਇਆ ਨਾ, ਕਿ ਤੁਸੀਂ ਮਾਰ ਨਹੀਂ ਸਕਦੇ, ਉਸ ਕਰਕੇ ਹੀ ਇਸ ਚੀਜ਼ ਦੀ ਰੁਕਾਵਟ ਪਈ ਹੋਈ ਸੀ। ਬਸ ਮੇਰਾ ਖਿਆਲ ਜਦੋਂ ਸੁਪਰੀਮ ਕੋਰਟ ਇਨਵੋਲਵ ਹੋ ਗਈ ਨਾ, ਤੇ ਮੇਰਾ ਖਿਆਲ ਇਸ ਮਸਲੇ ਦਾ ਹੱਲ ਨਿਕਲ ਆਊਗਾ ਹੁਣ। ਹੈਲੋ ਹੈਲੋ, ਤੁਹਾਡੀ ਕੱਟ ਗਈ ਜੀ ਗੱਲ, ਹੁਣ ਮੈਂ ਅਗਲੇ ਕਾਲਰ ਨੂੰ ਲੈਣਾ, ਫਿਰ ਤੁਸੀਂ ਬਾਅਦ ਚ ਕਾਲ ਕਰਿਓ। ਸਤਿ ਸ੍ਰੀ ਅਕਾਲ ਜੀ, 4587।
4: ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵੀਰ ਜੀ ਨੇ
0: ਜੀ,
4: ਵੀ ਚਲੋ ਮਾਰ ਦੇਣਾ ਚਾਹੀਦਾ ਹਨਾ ਜਿਹੜੇ ਅਵਾਰਾ ਕੁੱਤੇ ਨੇ।
0: ਨਹੀਂ, ਕੋਈ ਹਰਜ ਨਹੀਂ।
4: ਕਾਮਾ ਵਾਰਾ,
0: ਹਾਂ
4: ਹਾਂ, ਗਾਈਆਂ ਵਾਰਾ ਕਰਦੀਆਂ ਜੀ,
0: ਹਾਂ,
4: ਇਹਨਾਂ ਦਾ ਵੀ ਹੱਲ ਦੇਖੋ ਤੋ, ਕਿੰਨਾ ਵਧੀਆ ਉਹ ਸਿੰਗਰ ਸੀਗਾ ਮੁੰਡਾ ਵਿਚਾਰਾ,
0: ਹਾਂ,
4: ਉਹ ਦੇਖੋ ਇਦਾਂ ਕਿੰਨੇ ਹੀ ਆ।
0: ਰਾਜਵੀਰ ਜਵੰਦਾ ਵੀ, ਉਹ ਵੀ ਦੋ ਹੈ ਨਾ, ਉਹ ਟੱਟੇ ਜਿਹੜੇ ਭਿੜੀ ਜਾਂਦੇ ਸੀ ਤੇ ਉਹ ਮੋਟਰਸਾਈਕਲ ਉਹਦੇ ਵਿੱਚ ਆ ਗਿਆ, ਤੇ ਉਹ ਵੀ
4: ਕਿੰਨਾ ਵੱਡਾ ਨੁਕਸਾਨ ਹੋਇਆ। ਆ ਜਾਂਦਾ ਵਾ ਜੀ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਖੇਤ ਪਹੁੰਚਦੀ ਆ।
0: ਨਹੀਂ ਨਹੀਂ ਨਹੀਂ, ਐਸੀ ਕੋਈ ਗੱਲ ਨੀ, ਜਿੱਥੇ ਹਿਊਮਨ ਲਾਈਫ ਨੂੰ ਕੋਈ ਨੁਕਸਾਨ ਹੋ ਰਿਹਾ ਨਾ, ਹਿਊਮੈਨਿਟੀ ਨੂੰ ਜਿੱਥੇ ਨੁਕਸਾਨ ਹੋ ਰਿਹਾ, ਉੱਥੇ ਕੋਈ ਇਸ ਤਰ੍ਹਾਂ ਦੀਆਂ ਭਾਵਨਾਵਾਂ ਦਾ ਮੇਰਾ ਖਿਆਲ ਹੈ ਕਿ ਕੋਈ ਇੰਨਾ ਵਜੂਦ ਰਹਿ ਨਹੀਂ ਜਾਂਦਾ।
4: ਹਾਂਜੀ, ਮਤਲਬ ਜੇ ਇਹਨਾਂ ਦੀ ਮਾਤਾ ਗਊ ਮਾਤਾ ਜਿਹੜੇ ਕਹਿੰਦੇ ਆ, ਫਿਰ ਉਹਨੂੰ ਅੱਜ ਆਪੋ ਆਪਣੇ ਘਰੇ ਰੱਖੋ, ਕਿਉਂ ਤੁਹਾਡੀ ਮਾਤਾ ਇੱਦਾਂ ਇੱਦਾਂ ਤੁਰੀ ਫਿਰਦੀ ਆ।
0: ਬਿਲਕੁਲ ਬਿਲਕੁਲ, ਬੜਾ
4: ਰੱਖੋ, ਬੰਨ ਕੇ ਚੰਗਲ।
0: ਬਹੁਤ ਤਰਸ ਆਉਂਦਾ ਜਦੋਂ ਅਵਾਰਾ ਗਊਆਂ, ਅਵਾਰਾ ਕੁੱਤੇ ਸਾਡੇ ਗਲੀਆਂ ਦੇ ਵਿੱਚ ਐਂ ਘੁੰਮਦੇ ਫਿਰਦੇ ਆ ਜਿਵੇਂ ਉਹਨਾਂ ਦਾ ਪੂਰਾ ਰਾਜ ਹੁੰਦਾ ਹੈ। ਕਈ ਵਾਰੀ ਤਾਂ ਰਾਤ ਬਰਾਤੇ ਨਾ ਕਿਸੇ ਏਰੀਏ ਮੁਹੱਲੇ ਦੇ ਵਿੱਚੋਂ ਨਿਕਲਣ ਤੋਂ ਡਰੀ ਦਾ, ਘਬਰਾਈ ਦਾ, ਵੀ ਕਿਤੇ ਜਿਹੜੇ ਪੈ ਗਏ ਤੇ ਤੁਸੀਂ ਕੰਟਰੋਲ ਕਿੱਦਾਂ ਕਰਨਾ ਇਸ ਨੂੰ ਆਪਣੇ ਆਪ ਤੋਂ।
4: ਕੁੱਤਾ ਤਾਂ ਸਰ ਹਜੇ ਚਲੋ ਫੇਰ ਵੀ ਭੌਂਕਦਾ ਜਦੋਂ ਕੋਈ ਆ ਜਾਂਦਾ, ਕੋਈ ਤੂਫਾਨ ਆਉਂਦਾ, ਕੋਈ ਏਦਾਂ ਦੀਆਂ ਬਣੀਆਂ ਹੋਈਆਂ ਪਹਿਲਾਂ ਹਨਾ, ਉਹ ਲਾਈਕ ਹਿਸਟੋਰੀਕਲ ਆਪਾਂ ਪੋਇਮਸ ਵੀ ਪੜ੍ਹਦੇ ਹੁੰਦੇ ਸੀ ਪਹਿਲਾਂ
0: ਜੀ, ਪਰ
4: ਜਿਹੜੀਆਂ ਹੁਣ ਗਾਈਆਂ ਵਾਰਾਂ ਤੁਰੀਆਂ ਫਿਰਦੀਆਂ ਇਹਨਾਂ ਬਾਰੇ ਸੁਪਰੀਮ ਕੋਰਟ,
0: ਕੁੱਤੇ ਨੂੰ ਤਾਂ ਚਲੋ ਕੋਈ ਹੈਲਪ ਕਰਕੇ ਬਚਾ ਵੀ ਦੇਊਗਾ, ਡੰਗਰ ਦੇ ਤਾਂ ਕੋਈ ਨੇੜੇ ਵੀ ਨਹੀਂ ਹੁੰਦਾ ਜੇ ਉਹ ਪੈ ਜਾਏ ਕਿਸੇ ਨੂੰ।
4: ਹਾਂਜੀ ਹਾਂ, ਉਹ ਤਾਂ ਦੇਖ ਲਓ ਕਿੰਨਾ ਤਾਕਤਵਰ ਆ ਜਾਨਵਰ, ਵੱਡਾ ਜਾਨਵਰ ਆ ਜਿਹੜਾ, ਉਹਦੇ ਬਾਰੇ
0: ਜੀ। ਸ਼ੁਕਰੀਆ ਜੀ, ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਸ਼ੇਅਰ ਕਰਨੀ ਹੋਵੇ ਕਰ ਸਕਦੇ ਹੋ, 6473653353 ਸਾਡੇ ਦਸੂੜੀ ਦਾ ਨੰਬਰ ਹੈ, 6473657535353। ਇੱਕ ਹੋਰ ਕਾਲ ਆ ਰਹੀ ਸੀ, ਉਹ ਡਿਸਕਨੈਕਟ ਹੋ ਗਈ ਵਿੱਚੋਂ, ਤੇ ਚਲੋ ਕੋਈ ਗੱਲ ਨਹੀਂ, ਆਪਾਂ ਪ੍ਰੋਗਰਾਮ ਨੂੰ ਸ਼ੁਰੂਆਤ ਕਰਦੇ ਹਾਂ। ਬਹੁਤ ਖੂਬਸੂਰਤ ਜਿਹਾ ਗਾਣਾ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ, ਉਸ ਤੋਂ ਬਾਅਦ ਤੁਹਾਡੇ ਫੋਨ ਦੀ ਇੰਤਜ਼ਾਰ ਕਰਦੇ ਹਾਂ। 6473657535353 ਦੇ ਉੱਪਰ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤੇ

0: ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਦੇ ਰੰਗ ਦੇ ਨਾਲ ਤੇ ਸਾਡਾ ਤੁਹਾਡਾ ਸਾਥ ਰਹੇਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ 11 ਵਜੇ ਤੱਕ ਤੇ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤਾਂ ਕਰ ਸਕਦੇ ਹੋ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਇੱਕ ਜਗ੍ਹਾ ਤੇ ਇੱਕ ਸਿਆਣੇ ਨੇ ਬਹੁਤ ਖੂਬਸੂਰਤ ਇੱਕ ਗੱਲ ਲਿਖੀ। ਉਹ ਕਹਿੰਦਾ ਵੀ ਖੁਸ਼ੀ ਦੇ ਵਿੱਚ ਨਾ ਕਦੇ ਕਿਸੇ ਦੇ ਨਾਲ ਕੋਈ ਵਾਅਦਾ ਨਾ ਕਰੋ। ਜਦੋਂ ਤੁਸੀਂ ਬਹੁਤ ਖੁਸ਼ ਹੁੰਦੇ ਹੋ ਨਾ ਤਾਂ ਖੁਸ਼ੀ ਦੇ ਵਿੱਚ ਕਿਸੇ ਦੇ ਨਾਲ ਕੋਈ ਪ੍ਰੋਮਿਸ ਨਾ ਕਰੋ, ਕਿਉਂਕਿ ਉਹ ਤੁਹਾਡੇ ਉੱਪਰ ਜਿਹੜਾ ਉਸ ਵੇਲੇ ਰੰਗ ਚੜਿਆ ਹੋਇਆ ਨਾ ਖੁਸ਼ੀ ਦਾ, ਤੁਹਾਡੀ ਸੋਚਣ ਦੀ ਜਿਹੜੀ ਸਮਰੱਥਾ ਹੋਰ ਤਰ੍ਹਾਂ ਦੀ ਹੈ, ਤੁਸੀਂ ਬੜੇ ਇੰਜੋਏ ਦੇ ਮੂਡ ਦੇ ਵਿੱਚ ਹੋ, ਤੁਸੀਂ ਉਸ ਵੇਲੇ ਕਿਸੇ ਦੇ ਨਾਲ ਕੋਈ ਵੀ ਐਸਾ ਵੈਸਾ ਵਾਅਦਾ ਨਾ ਕਰੋ ਜਿਹੜਾ ਤੁਸੀਂ ਫੁੱਲਫਿਲ ਨਾ ਕਰ ਸਕੋ। ਲੇਕਿਨ ਖੁਸ਼ੀ ਦੇ ਮਾਹੌਲ ਦੇ ਵਿੱਚ ਨਾ ਕਈ ਵਾਰੀ ਐਸੀਆਂ ਗੱਲਾਂ ਅਸੀਂ ਕਰ ਬੈਠਦੇ ਹਾਂ, ਜਦੋਂ ਅਸੀਂ ਪਾਰਟੀਆਂ ਪੂਟੀਆਂ 'ਚ ਵੀ ਕਿਤੇ ਬੈਠੇ ਹੁੰਦੇ ਨਾ ਦੋਸਤਾਂ ਮਿੱਤਰਾਂ ਦੇ ਵਿੱਚ, ਜਦੋਂ ਕਿਤੇ ਕੋਈ ਡਰਿੰਕ ਸ਼ਰਿੰਕ ਕੀਤੀ ਹੋਵੇ ਤਾਂ ਬੜੇ, ਉਹ ਕਹਿੰਦੇ ਵੀ ਇਸ ਤਰ੍ਹਾਂ ਦੇ ਖੁਸ਼ੀ ਦੇ ਮਾਹੌਲ ਦੇ ਵਿੱਚ ਕਿਸੇ ਦੇ ਨਾਲ ਕਦੇ ਨਾ ਕੋਈ ਪ੍ਰੋਮਿਸ ਨਾ ਕਰੋ, ਕੋਈ ਵਾਅਦਾ ਨਾ ਕਰੋ, ਕਿਉਂਕਿ ਉਸ ਵੇਲੇ ਤੁਸੀਂ ਉਹ ਕਰ ਬੈਠਦੇ ਹੋ ਲੇਕਿਨ ਬਾਅਦ ਦੇ ਵਿੱਚ ਫੁੱਲਫਿਲ ਕਰਨਾ ਨਾ ਤੁਹਾਡੇ ਲਈ ਉਹ ਸੰਭਵ ਨਹੀਂ ਹੁੰਦਾ। ਦੂਸਰੀ ਇੱਕ ਗੱਲ ਉਹਨੇ ਹੋਰ ਕੀਤੀ ਕਿ ਜਦੋਂ ਤੁਸੀਂ ਗੁੱਸੇ ਦੇ ਵਿੱਚ ਹੋ ਨਾ, ਕ੍ਰੋਧ ਦੇ ਵਿੱਚ ਹੋ, ਬਹੁਤ ਤੁਸੀਂ ਭਰੇ ਪੀਤੇ ਬੈਠੇ ਹੋ, ਤਾਂ ਉਸ ਵੇਲੇ ਕਿਸੇ ਨੂੰ ਜਵਾਬ ਨਾ ਦਿਓ। ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ, ਜਦੋਂ ਤੁਹਾਨੂੰ ਗੁੱਸਾ ਆ ਜਾਏ ਨਾ ਤੇ ਕਮ ਸੇ ਕਮ 2 ਮਿੰਟ ਤੁਸੀਂ ਆਪਣੇ ਆਪ ਤੇ ਜੇ ਕੰਟਰੋਲ ਕਰ ਲਵੋ ਨਾ, 2-4 ਮਿੰਟ ਆਪਣੇ ਆਪ ਤੇ ਕੰਟਰੋਲ ਕਰ ਲਵੋ। ਜੇ ਤੁਸੀਂ ਮੰਨ ਲਓ ਗਿਣਤੀ ਕਰਕੇ 1 ਤੋਂ ਲੈ ਕੇ 50 ਤੱਕ ਹੀ ਗਿਣ ਲਓ, ਕੰਟਰੋਲ ਕਰ ਲਓ ਆਪਣੇ ਆਪ ਦੇ ਵਿੱਚ, ਤੇ ਤੁਹਾਡੇ ਉਹ ਮਨ ਦੀ ਸਥਿਤੀ ਹੈ ਨਾ ਜਿਹੜੀ ਆਟੋਮੈਟਿਕਲੀ ਜਿਹੜੀ ਹੈ ਨਾ ਉਹ ਤਬਦੀਲ ਹੋ ਗਈ ਹੋਏਗੀ ਜਾਂ ਹੋਣੀ ਸ਼ੁਰੂ ਹੋ ਗਈ ਹੋਵੇਗੀ, ਔਰ ਤੁਹਾਨੂੰ ਬਹੁਤ ਵੱਡੀ ਆਉਣ ਵਾਲੀ ਮੁਸ਼ਕਲ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ। ਤੀਸਰਾ ਇੱਕ ਉਹਨੇ ਹੋਰ ਬਹੁਤ ਵਧੀਆ ਗੱਲ ਕੀਤੀ, ਉਹ ਕਹਿੰਦੇ ਵੀ ਜਦੋਂ ਤੁਸੀਂ ਦੁਖੀ ਹੋ, ਤੁਸੀਂ ਬਹੁਤ ਵੱਡੀ ਸਮੱਸਿਆ ਦੇ ਵਿੱਚ ਹੋ, ਬਹੁਤ ਵੱਡੇ ਦੁੱਖ ਦੇ ਵਿੱਚ ਹੋ, ਤਾਂ ਉਦੋਂ ਕਦੇ ਵੀ ਨਾ ਕੋਈ ਇਸ ਤਰ੍ਹਾਂ ਦਾ ਫੈਸਲਾ ਨਾ ਲਓ ਜਿਹੜਾ ਫੈਸਲਾ ਤੁਸੀਂ ਫੁੱਲਫਿਲ ਨਾ ਕਰ ਸਕਦੇ ਹੋ। ਸਾਡੇ ਚਰਨ ਜੀ, ਸਤਿ ਸ਼੍ਰੀ ਅਕਾਲ ਚਰਨ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਕਾਲ ਨਾ ਡਿਸਕਨੈਕਟ ਹੋ ਗਈ ਸੀ ਤੇ ਹੁਣ ਮੈਂ ਔਨ ਏਅਰ ਕੀਤਾ, ਤੁਸੀਂ ਬੋਲੋ।
1: ਟਿੱਡੀ ਦਲ ਬਾਅਦ ਵਿਚ ਪੈਦਾ ਹੋਇਆ, ਇਹ ਆਪਣੇ ਪੰਜਾਬ ਚ ਬਹੁਤ ਆਉਂਦਾ ਰਿਹਾ, ਇਹਨੂੰ ਸਿਹਲਾ ਕਹਿੰਦੇ ਹੁੰਦੇ ਸੀ।
0: ਹਾਂ, ਆਪਣੇ ਪੰਜਾਬ ਦੇ ਵਿਚ ਵੀ ਇੱਕ ਵਾਰੀ ਟਿੱਡੀ ਦਲ ਬਹੁਤ ਆਇਆ ਸੀ, ਹੁਣ ਮੈਨੂੰ ਯਾਦ ਨਹੀਂ ਕਿਹੜਾ ਸਾਲ ਹੈਗਾ ਸੀ ਉਦੋਂ।
1: ਮੈਂ ਤੁਹਾਨੂੰ ਦੱਸਦਾ ਜੀ, ਅਸੀਂ ਉਹਨਾਂ ਦਿਨਾਂ ਦੇ ਵਿਚ ਛੋਟੇ ਛੋਟੇ ਹੁੰਦੇ ਸੀਗੇ, ਅਸੀਂ ਪੀਪੇ ਲੈ ਕੇ ਤੇ ਉਹਨੂੰ ਟਾਉਣਾ ਵੀ ਸਾਡੇ ਖੇਤਾਂ ਤੋਂ ਨਿਕਲ ਜਾਵੇ।
0: ਹਾਂ, ਪੀਪੇ ਖੜਕਾਉਣੇ ਜਿਹੜੇ ਡੰਡਿਆਂ ਦੇ ਨਾਲ,
1: ਡੰਡਿਆਂ ਨਾਲ ਖੜਕਾਉਣੇ।
0: ਹਾਂ, ਮੈਨੂੰ ਵੀ ਨਹੀਂ, ਮੈਂ ਸੁਣੀ ਜ਼ਰੂਰ ਗੱਲ, ਦੇਖਿਆ ਨਹੀਂ। ਖੈਰ,
1: ਮੈਂ ਤਾਂ ਦੇਖਿਆ ਪੇਪੜੇ ਭੰਨੇ ਹੋਣੇ ਜੀ।
0: ਉਦੋਂ ਪੀਪੇ ਖੜਕਾਉਣ ਦਾ ਰਿਵਾਜ ਬੜਾ ਹੁੰਦਾ ਸੀ, ਉਦੋਂ ਜਦੋਂ ਪਿੰਡਾਂ ਦੇ ਵਿੱਚੋਂ ਕੋਈ ਜਾਨਵਰਾਂ ਨੂੰ ਜਾਂ ਚਿੜੀਆਂ ਜਨੌਰਾਂ ਨੂੰ ਜਿਹੜਾ ਕੋਈ ਉਡਾਉਣ ਦਾ ਕੰਮ ਨਾ, ਇਹ ਪੀਪੇ ਵਜਾਉਣ ਦਾ ਹੀ ਹੁੰਦਾ ਸੀ ਜ਼ਿਆਦਾਤਰ। ਉਦੋਂ
1: ਉਧਰੋਂ ਨਾ ਖੇਰਾਂ ਨਾ ਬੜੀ ਗੱਲ ਹੈ ਜੀ, ਬਾਕੀ ਤੁਸੀਂ ਕੁੱਤਿਆਂ ਦੀ ਗੱਲ ਕੀਤੀ ਹੈ, ਕੋਰੀਅਨ ਮੁਲਕ ਹੈਗੇ ਆ, ਇਹ ਬਥੇਰੇ ਕੁੱਤੇ ਖਾਂਦੇ ਆ, ਕੰਬੋਡੀਅਨ ਆ, ਆਪਣੇ ਫਿਲੀਪੀਨ ਲੋਕ, ਚਾਈਨਾ, ਇਹ ਤਾਂ ਇਹਨਾਂ ਨੂੰ ਚਾਹ ਚੜ੍ਹਦੇ ਹੁੰਦੇ ਜਦੋਂ ਕੁੱਤਾ ਰੱਜ ਕੇ ਉਹਨੂੰ ਪਹਿਲਾਂ ਖਿਲਾਉਂਦੇ ਆ ਇਹ ਚੌਲ।
0: ਨਾਗਾਲੈਂਡ
1: ਦੇ ਵਿੱਚ ਤੁਸੀਂ ਮੱਖੀ ਕਿੱਦਾਂ ਸਕਦੇ?
0: ਮੈਂ ਕਿਹਾ ਇਹ ਤਾਂ ਨਾਲੇ ਇੱਕ ਪੰਥ ਦੋ ਕਾਜ ਹੋ ਜਾਣਗੇ, ਨਾਲੇ ਸਾਡੀ ਸਮੱਸਿਆ ਤੋਂ ਨਜਾਤ ਮਿਲ ਜੂਗੀ, ਨਾਲੇ ਉਹਨਾਂ ਨੂੰ ਫਾਇਦਾ ਹੋ ਜੂ ਜਿਹਨਾਂ ਨੂੰ ਫ੍ਰੀ ਦੇ ਵਿੱਚ।
1: ਇੱਕ ਤੁਹਾਨੂੰ ਫਨੀ ਗੱਲ ਮੈਂ ਲੱਗਾ ਜੀ ਸੁਣਾਉਣ, ਤੁਸੀਂ ਪੁੱਛਣਾ ਨਾ ਕਰਿਓ ਇਸ ਗੱਲ ਦਾ, ਲੋਕਾਂ ਨੂੰ ਸੋਚਿਆ ਨਾ ਕਹਿੰਦਾ, ਮੈਨੂੰ ਨਾ ਕਿਸੇ ਜਗ੍ਹਾ ਤੇ ਕਿਸੇ ਅਖਾੜੇ ਚ ਸੱਦਿਆ ਜੀ, ਕਹਿੰਦੇ ਭਲਵਾਨ ਜੀ ਤੁਸੀਂ ਆਇਓ ਤੇ ਸਾਡੇ ਪਿੰਡ ਦੇ ਵਿੱਚ ਨਾ ਮੇਰੇ ਅਖਾੜੇ ਦੇ ਵਿੱਚ ਭਲਵਾਨਾਂ ਨਿਆਣਿਆਂ ਨੂੰ ਦਾ ਪੇ ਦੱਸਿਓ
0: ਜੀ ਜੀ।
1: ਮੈਂ ਚਲੇ ਗਿਆ ਜੀ ਉਹਨਾਂ ਦੇ ਪਿੰਡ, ਉਹ ਕਿਤੇ ਗਾਂ ਗਏ ਉਸੇ ਕੁਸ਼ਤੀ ਕਸ਼ਤੀ ਲੜਨ ਕਿਤੇ ਪਹਿਲੇ ਫਲੋਰ ਵੱਲ। ਮੈਂ ਜਦੋਂ ਉਹਨਾਂ ਦੇ ਖਾੜੀ ਜਾ ਕੇ ਦੇਖਿਆ 17 ਕੁੱਤੇ ਬੈਠੇ। ਮੈਂ ਕਿਹਾ ਬਈ ਮੈਂ ਹੁਣ ਕੀ ਇਹਨਾਂ ਨੂੰ ਮੈਂ ਕੀ ਦੱਸਾਂ।
0: ਅੱਛਾ, 17
1: 17 ਕੁੱਤੇ ਉਹਨਾਂ ਦੇ ਖਾੜੇ ਵਿੱਚ ਬੈਠੇ।
0: ਕਿਆ ਬਾਤ ਹੈ, ਕਿਆ ਬਾਤ,
1: 25-25-30 ਕੁੱਤੇ ਤੇ ਮੈਂ ਆਮ ਚੌਰਾਹਿਆਂ ਚ ਦੇਖੇ, ਜਲੰਧਰ ਸ਼ਹਿਰ ਚ ਵੀ ਦੇਖੇ। ਕਿਉਂਕਿ 8-8-10 ਬੱਚੇ ਦਿੰਦੀਆਂ ਇਹ ਸਾਲ ਦੇ, 13 ਮਹੀਨੇ 2 ਵਾਰੀ।
0: ਸਮੱਸਿਆ ਤੇ ਬਹੁਤ ਵੱਡੀ ਹੈ, ਜੇ ਹੁਣ ਸੁਪਰੀਮ ਕੋਰਟ ਨੇ ਇਹ ਡਿਸੀਜਨ ਲਿਆ ਨਾ ਤੇ ਮੇਰਾ ਖਿਆਲ ਹੈ ਬਹੁਤ ਵਧੀਆ ਹੈ,
1: ਇਹ ਖਤਮ ਹੋਣੇ ਚਾਹੀਦੇ ਜੀ, ਖਤਮ ਹੋਣੇ ਚਾਹੀਦੇ। ਤੁਹਾਨੂੰ ਪਤਾ ਨੀ ਪਿੱਛੇ ਤੁਸੀਂ ਯੂਟਿਊਬ ਤੇ ਦੇਖਿਆ ਨਾ, ਪਾਲਤੂ ਕੁੱਤੇ ਘਰ ਦੇ ਪਾਲੇ ਕੁੱਤੇ 15 ਸਾਲ ਦਾ 16 ਸਾਲ ਦਾ ਕੁੱਤਾ ਖਾ ਗਿਆ ਮੁੰਡਾ ਖਾ ਗਿਆ
0: ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ
1: ਚਲੋ ਮੈਨੂੰ ਬਹੁਤਾ ਤੁਹਾਡਾ ਟਾਈਮ ਨਹੀਂ ਦੇਣਾ ਸਤਿ ਸ਼੍ਰੀ ਅਕਾਲ
0: ਸ਼ੁਕਰੀਆ ਸ਼ੁਕਰੀਆ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਗੁਰਤੇਜ ਭੁੱਲਰ ਜੀ ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ
2: ਹਾਂਜੀ ਮੈਨੂੰ ਦੁਬਾਰੇ ਕਾਲ ਕਰਨੀ ਪਈ ਮੈਂ
0: ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਕਰੋ ਜ਼ਰੂਰ
2: ਇੱਕ ਵਾਰ ਬਠਿੰਡੇ ਜੀ ਕੋਈ ਮਤਲਬ ਚਿਟਕਲੀ ਸੀਗਾ ਜੀ ਉਹ ਲੋਕਾਂ ਨੂੰ ਕੁੱਤੇ ਵੜਵਾੜੀ ਖਵਾਈ ਗਿਆ ਬੱਕਰੇ ਥਾਂ ਤੇ ਜੀ
0: ਓਹੋ ਤੇ ਪਤਾ ਕਿੱਦਾਂ ਲੱਗਾ
2: ਪਤਾ ਤਾਂ ਲੱਗ ਜਾਂਦਾ ਜੀ ਹੁਣ ਜਦੋਂ ਕਿਸੇ ਨੇ ਦੇਖਿਆ ਹੋਣਾ ਜੀ ਮਤਲਬ ਅਖਬਾਰ ਤੇ ਖਬਰ ਵੀ ਲੱਗੀ ਸੀਗੀ ਜੀ
0: ਵੈਸੇ ਮੈਂ ਇੱਕ ਦਿਨ ਹੋਰ ਦੱਸਾਂ ਮੈਂ ਨਾ ਇੱਕ ਦੋ ਬੰਦੇ ਦੇਖੇ ਜਿਹੜੇ ਨਾ ਨੌਨ ਵੈਜ ਦੇ ਬਹੁਤ ਜਿਆਦਾ ਸ਼ੌਕੀਨ ਸੀ ਉਹ ਤਾਂ ਇੱਕ ਇੱਕ ਪਾਰਟ ਗਿਣ ਲੈਂਦੇ ਆ ਭਾਵੇਂ ਕੋਈ ਚਿਕਨ ਹੋਏ ਜਾਂ ਮਟਨ ਹੋਏ ਵੀ ਇਹ ਚੀਜ਼ ਕੀ ਹੈ ਉਹ ਤਾਂ ਇੱਕ ਮਿੰਟ ਚ ਕੁੱਤੇ ਦੇ ਉਹਨਾਂ ਨੂੰ ਪਹਿਚਾਣ ਲੈਣਾ ਕੁੱਤੇ ਨੇ ਇਹ ਪਾਰਟ ਕੁੱਤੇ ਦਾ ਕੋਈ ਚੀਜ਼
2: ਕਿਸੇ ਨੇ ਮਤਲਬ ਦੱਸਤਾ ਇੱਕ ਪੱਖੋ ਕੈਂਟੀਆਂ ਨਹੀਂ ਬਰਨਾਲੇ ਕੋਲੇ ਜੀ
0: ਹਾਂ ਹਾਂ ਹਾਂ ਹਾਂ
2: ਉੱਥੇ ਵੀ ਆ ਪਿਛਲੇ 2 ਸਾਲ ਹੋ ਗਏ ਤੇ ਕੁੱਤੇ ਵੱਢ ਕੇ ਖਵਾਈ ਗਿਆ ਜੀ ਸਾਰੇ ਨੇੜੇ ਨੇੜੇ ਕੁੱਤੇ ਮੁਕਾ ਦੇਣੇ ਜੀ
0: ਵੈਸੇ ਕਿਉਂ ਸਾਡੇ ਕੋਈ ਦੀਨ ਮਾਨ ਹੈ ਵੈਸੇ ਕੋਈ ਕਾਰੋਬਾਰ ਦਾ ਕਿਸੇ ਬਿਜ਼ਨਸ ਦਾ ਕੋਈ ਖਾਣ ਪੀਣ ਦੇ ਮਾਮਲੇ
2: ਦੇ ਬੇਈਮਾਨੀਆਂ ਬਹੁਤ ਹੈ ਜੀ ਬੇਈਮਾਨੀਆਂ ਬੜੀਆਂ ਬੇਈਮਾਨੀਆਂ ਮਤਲਬ ਵੀ ਲੋਕਾਂ ਦਾ ਦੀਨ ਮਾਨ ਹੈ ਹੀ ਨਹੀਂ ਕੋਈ ਮਤਲਬ ਖਾਣ ਵਾਲਾ ਦਾ ਵੀ ਇਹਨਾਂ ਨੂੰ ਪਰਖ ਹੀ ਨਹੀਂ ਵੀ ਕੀ ਖਾਣਾ ਇੱਕ ਨਾ ਜੀ ਉਹ ਮੈਂ ਤੁਹਾਨੂੰ ਦੱਸਦਾ ਗੱਲ ਇਹ ਹੁੰਦੀ ਹੈ ਜੀ ਗੱਲ ਇੱਕ ਜਿਹੜਾ ਸੰਗੀਤ ਦਾ ਮਤਲਬ ਪੂਰਾ ਤਕੜਾ ਬੰਦਾ ਸੰਗੀਤ ਦਾ ਜੀ ਉਹ ਛੇਤੀ ਚੀਜ਼ ਨੂੰ ਸੁੰਘ ਕੇ ਉਹਨੂੰ ਪਤਾ ਲੱਗ ਜਾਂਦਾ ਸੁਗੰਧ ਆ ਜਾਂਦੀ ਉਹਨੂੰ ਜੀ ਜਿਹੜਾ ਸੰਗੀਤ ਜਿਹੜਾ ਬੰਦਾ ਸੰਗੀਤ ਦੇ ਵਿੱਚ ਰੁੱਝਿਆ ਹੁੰਦਾ ਜੀ ਇੱਕ ਰਾਜਾ ਸੀਗਾ ਜੀ
0: ਲਖਨਊ
2: ਦਾ ਜੀ ਉਹਦੇ ਉਹ ਸੰਗੀਤ ਦਾ ਬੜਾ ਮਤਲਬ ਉਹ ਸੀਗਾ ਜੀ
0: ਸੰਗੀਤ ਪ੍ਰੇਮੀ ਸੀਗਾ ਨਾ ਠੀਕ
2: ਹੈ ਬਹੁਤ ਸੁਣਦਾ ਸੀਗਾ ਜੀ ਉਹਦੇ ਤੇ ਹਮਲਾ ਕਰਤਾ ਅੰਗਰੇਜ਼ਾਂ ਨੇ ਜੀ ਅੰਗਰੇਜ਼ਾਂ ਨੇ ਹਮਲਾ ਕਰਤਾ ਤੇ ਉਹ ਕਹਿੰਦੇ ਵੀ ਐਂ ਕਰਕੇ ਉਹਨੇ ਦੱਸਿਆ ਵੀ ਜਾ ਕੇ ਉਹਦੇ ਵਜ਼ੀਰ ਨੇ ਵੀ ਅੰਗਰੇਜ਼ਾਂ ਨੇ ਆਪਣੇ ਤੇ ਹਮਲਾ ਕਰਤਾ
0: ਜੀ
2: ਵੀ ਉਹ ਆਪਣੇ ਅੱਗੇ ਚੜਾ ਹੈ ਉਹ ਕਹਿੰਦਾ ਖੜਦਾ ਮੈਨੂੰ ਇੱਕ ਹੋਰ ਸੁਣ ਲੈਣ ਦੇ
0: ਅੱਛਾ ਅੱਛਾ
2: ਮੈਂ ਫੇਰ ਕਰਦਾ ਐਂ ਕਰਦੇ ਕਰਦੇ ਉਹ ਡੋਰ ਤੇ ਆ ਗਏ ਜੀ
0: ਜੀ
2: ਜਦੋਂ ਡੋਰ ਤੇ ਆ ਗਏ ਉਹਨਾਂ ਨੇ ਆ ਕੇ ਖੋਲ ਉਹ ਕਹਿੰਦਾ ਵੀ ਹੁਣ ਤਾਂ ਡੋਰ ਤੇ ਆ ਗਏ ਹੁਣ ਤਾਂ ਤੂੰ ਮਤਲਬ ਛੱਡ ਦੇ ਵੀ ਹੁਣ ਉਹ ਕਹਿੰਦਾ ਕੋਈ ਗੱਲ ਨੀ ਇੱਕ ਹੋਰ ਸੁਣ ਲੈਣ ਦੇ ਉਦੋਂ ਆ ਕੇ ਉਹਨੂੰ ਫੜ ਲਿਆ ਜੀ ਉਹਨੂੰ ਬੰਦ ਕਰਕੇ ਲੈ ਗਈ ਬੰਨ ਕੇ ਜੀ
0: ਅੱਛਾ
2: ਸੰਗੀਤ ਮਤਲਬ ਸੰਗੀਤ ਦਾ ਪੂਰਾ ਹੋ ਸੀਗਾ ਉਹਨਾਂ ਨੇ ਪਰ ਤੇਰੀ ਇੱਛਾ ਕੀ ਹੈਗੀ ਉਹ ਕਹਿੰਦਾ ਮੇਰੀ ਕੋਈ ਇੱਛਾ ਨੀ ਹੈਗੀ ਕਹਿੰਦਾ ਮੈਨੂੰ ਤੁਸੀਂ ਕਿਹੜਾ ਨਾ ਭੇਡਾਂ ਦੇ ਬਾੜੇ ਕੋਲ ਦੀ ਨਿਗਾ ਦਿਓ ਬਸ
0: ਅੱਛਾ ਅੱਛਾ
2: ਹਾਲਾਂਕਿ ਉਹ ਇਹ ਕਿਤਾਬ ਦੇ ਵਿੱਚ ਵੀ ਲਿਖਿਆ ਹੋਇਆ ਜੀ ਕਿ ਭੇਡਾਂ ਦੇ ਬਾੜੇ ਕੋਲ ਦੀ ਨਾ ਸੰਗੀਤ ਸੰਗੀਤ ਦਾ ਇੰਨਾ ਜ਼ਿਆਦਾ ਰੋਹ ਸੀ ਕਿ ਸੁੰਘਣ ਨਾਲ ਹੀ ਮਰ ਗਿਆ ਜੀ ਉਹ
0: ਅੱਛਾ
2: ਵੀ ਮਤਲਬ ਹਾਂਜੀ ਹਾਂਜੀ ਕਹਿਣ ਦਾ ਭਾਵ ਇਹ ਆ ਵੀ ਜਿਹੜਾ ਬੰਦਾ ਜਿਹੜੀ ਚੀਜ਼ ਦੇ ਵਿੱਚ ਸੰਗੀਤ ਦੇ ਵਿੱਚ
0: ਚਲੋ ਬਹੁਤ ਬਹੁਤ ਸ਼ੁਕਰੀਆ ਬਹੁਤ ਵਧੀਆ ਤੂੰ ਜਿਹੜੀ ਨਾ ਜਾਣਕਾਰੀ ਜਿਹੜੀ ਦਿੱਤੀ ਥੈਂਕ ਯੂ ਸਤਿ ਸ੍ਰੀ ਅਕਾਲ ਹਾਂਜੀ ਖਲੀਲ ਜੀ ਕਿਆ ਹਾਲ ਚਾਲ
3: ਜੀ ਸਤਿ ਸ੍ਰੀ ਅਕਾਲ ਕੈਸੇ ਹੈ ਦਰਸ਼ਨ ਸਾਹਿਬ
0: ਬਹੁਤ ਬੜੀਆ ਜੀ ਆਪਕੀ ਐਬਸੈਂਟ ਲਗਾਈ ਹੈ 2-3-4 ਦਿਨ
3: ਨਹੀਂ ਮੈਂ ਕਾਲ ਕੀਆ ਥਾ ਪ੍ਰੋਗਰਾਮ ਕੁਛ ਆਪ ਮੁਸਲਸਲ ਬਿਜ਼ੀ ਥੇ ਕੋਈ ਨਾ ਕੋਈ ਬਾਤਚੀਤ ਚੱਲ ਰਹੀ ਥੀ ਔਰ ਫਿਰ ਦੂਸਰੀ ਚੀਜ਼ ਕਿਆ ਹੈ ਕੋਈ ਵੀ ਚੀਜ਼ ਅਗਰ ਮੈਂ ਕੋਈ ਡਿਟੇਲ ਮੈਂ ਅਗਰ ਕੁਛ ਸਮੇਂ ਪਹਿਲੇ ਕੁਛ ਸਮਝ ਪਾਤਾ ਹੂੰ ਤਭੀ ਤੋ ਕੋਈ ਬੋਲ ਪਾਊਂਗਾ ਨਾ ਤੋ ਬੜੀ ਸ਼ੁੱਧ ਪੰਜਾਬੀ ਮੈਂ ਬਾਤ ਹੋ ਰਹੀ ਥੀ ਕੋਈ ਸਬਜੈਕਟ ਕੇ ਉਪਰ ਕੋਈ ਪ੍ਰਾਚੀਨ ਬਾਤ ਹੋ ਰਹੀ ਥੀ ਵੋ ਮੇਰੇ ਸਮਝ ਮੈਂ ਆਈ ਨਹੀਂ ਤੋ ਮੈਂ ਬੋਲਾ ਜਬ ਮੈਂ ਜਾਣਤਾ ਹੀ ਨਹੀਂ ਇਸ ਬਾਰੇ ਮੈਂ ਤੋ ਬੋਲਣਾ ਹੀ ਨਹੀਂ ਤੋ ਐਸਾ ਮੇਰਾ ਮਿਜ਼ਾਜ ਹੈ ਨਹੀਂ ਵੇ ਕਾਮ ਕੀ ਬਾਤ ਪੇ ਆਈਏ ਦੇਖੀਏ ਪਹਿਲੀ ਚੀਜ਼ ਤੋ ਇਹ ਜੋ ਕੁੱਤੇ ਵਾਲਾ ਵਾਕਿਆ ਹੈ ਇਹ ਸੁਣ ਰਹਾ ਹੂੰ ਮੈਂ ਪਹਿਲੇ ਵੀ 2-3 ਵਾਰ ਨਿਊਜ਼ ਮੈਂ ਵੀ ਪੜ੍ਹਾ ਜਿਤਨੇ ਵੀ ਮਜ਼ਹਬੀ ਮਕਾਮਾਤ ਹੈ ਜਗ੍ਹਾ ਹੈ ਪਹਿਲੇ ਤੋ ਇਨਕੋ ਬਹੁਤ ਦੂਰ ਕੇ ਹਿੱਸੇ ਸੇ ਸਿਕਿਉਰਿਟੀ ਵਗੈਰਾ ਟਾਈਟ ਹੀ ਰੱਖਣਾ ਚਾਹੀਏ ਲੇਕਿਨ ਫੋਰਨ ਸੇ ਇਤੇ ਬੰਦੇ ਕੈਨੇਡਾ ਸੇ ਬ੍ਰਿਮਟਨ ਸੇ ਇਤੇ ਜਾਤੇ ਗੁਰਦੁਆਰੇ ਸਾਹਿਬ ਅੰਮ੍ਰਿਤਸਰ ਮੈਂ ਪੰਜਾਬ ਮੈਂ ਜਾਂ ਜਾਂ ਜਿਸਕੇ ਹੈ ਮਸਜਿਦ ਮੈਂ ਮੰਦਿਰ ਮੈਂ ਹੋ ਏਹਤਿਆਤ ਕਰਨਾ ਚਾਹੀਏ ਧਾਰਮਿਕ ਜਗ੍ਹਾਓਂ ਪੇ ਪ੍ਰੋਟੈਕਸ਼ਨ ਉਸਕੇ ਲਈ ਆਸਾਨ ਤਰੀਕਾ ਯੇ ਹੈ ਦਰਸ਼ਨ ਸਾਹਿਬ ਕਿ ਡੌਗ ਸਟਿਕ ਇਲੈਕਟ੍ਰਿਕ ਕਰਕੇ ਇੱਕ ਛੜੀ ਮਿਲਤੀ
0: ਜੀ
3: ਵੋ ਆਪਣੇ ਪਾਸ ਰੱਖ ਲੀਜੀਏ ਜਿੱਥੇ ਬੰਦੇ ਬੈਠੇ ਰਹਤੇ ਵਹਾਂ ਪੇ ਜੋ ਵੀ ਸਿਕਿਉਰਿਟੀ ਮੈਂ ਉਨਕੇ ਹਾਥ ਮੈਂ ਖਾਲੀ ਰਹਿਣਾ ਉਸਮੇ ਖਾਸ ਇੱਕ ਬਟਨ ਹੋਤਾ ਔਰ ਛੋਟੀ ਪੈਨਸਿਲ ਜੋ ਸੈੱਲ ਹੋਤੀ ਨਾ ਆਪਣੇ ਟ੍ਰਾਂਸਿਸਟਰ ਕੀ ਆਪਨੇ ਦੇਖਾ ਹੋਗਾ
0: ਜੀ ਜੀ
3: ਬਸ ਆਪ ਉਸਕੋ ਬਟਨ ਦਬਾਈਏ ਕੁੱਤੇ ਕੇ ਗਲੇ ਮੈਂ ਐਸਾ ਹੋਤਾ ਜੈਸਾ ਕੋਈ ਉਸਕੋ ਫਾਂਸ ਚੁਬਾਇਆ ਗਲੇ ਮੈਂ ਵੋ ਕਿਆ ਟੈਕਨੀਕਲ ਚੀਜ਼ ਹੈ ਮੈਂ ਨਹੀਂ ਜਾਣਤਾ ਅਭੀ ਆਪਕੋ ਫੋਟੋ ਡਾਲਤਾ ਹੂੰ ਉਸਕੀ ਦੇਖ ਲੀਜੀਏ
0: ਵੋ ਕੁੱਤਾ ਫੌਰੀ ਸੇ ਇਲੈਕਟ੍ਰੀਕਲ ਸ਼ਾਟ ਹੈ ਕੋਈ ਵੋ
3: ਨਹੀਂ ਇਲੈਕਟ੍ਰਿਕ ਉਸਕੇ ਔਰ ਕੁੱਤੇ ਕੋ ਮਹਿਸੂਸ ਹੋਤਾ ਇਨਸਾਨੋਂ ਕੋ ਨਹੀਂ ਹੋਤਾ ਵੋ ਕਿਆ ਬਾਤੇ ਨੇ ਜੈਸੀ ਦਬਾਤੇ ਉਸਕੇ ਗਲੇ ਬੋਲ ਕੇ ਐਸੀ ਆਵਾਜ਼ ਨਿਕਲਤਾ ਹੋ ਗਲੇ ਮੈਂ ਕੋਈ ਐਸੀ ਲਗਤਾ ਕਿ ਉਸਕੋ ਗਲੇ ਮੈਂ ਕੋਈ ਚੀਜ਼ ਪਕੜ ਲਿਆ ਤੋ ਇੱਕਦਮ ਵਹਾਂ ਸੇ ਭਾਗਤਾ ਭਾਈ ਉਸਕੋ ਹਮਾਰਾ ہمارا مقصد صرف جانور سے دوری اختیار کرنا ہے. جیسا جتنے فارسٹ آفیسر ہوتے ہیں, میرے انکل بھی فارسٹ آفیسر تھے انڈیا میں, لیکن ان کو بندوق دی جاتی تھی, لیکن یہ بتایا جاتا تھا کہ آپ شیر پہ, چیتے پہ, کسی پہ بھی ڈائریکٹ نہ ماریں, پہلے ہوا میں گولی چلائیں.
0: ہاں بالکل,
3: تاکہ ہاں تو ان کا مقصد یہ تھا کہ بھائی جان لینا نہیں. ہاں لیکن اگر جانور آپ کی جان لینے پہ تلا ہوا ہے, یا آپ کے جتنے بھی دوسرے اسٹاف کے بندے انہیں کو مارنا چاہ رہا, بولنا نہیں جی میں تو تسی کھا کے رہوں گا, تو اس وقت پھر آپ میرا مت سوچیے, بندوق نکالیے اور تاڑ سے اس کو وہیں سلا دیجئے, چاہے وہ ہاتھی ہو کوئی بھی ہو, کیونکہ وہ انسان کی جان پہ بنائی, جیسا آپ نے ابھی کہا کہ انسانوں کی مانوتا کی نقصان ہو رہا, تو پھر ختم کرنا ایک ہو گیا. دوسرا آپ دیکھیے, میری والدہ بتاتے تھے, بڑے زبردست گائناکولوجسٹ تھے درشن جی, میں اکثر ذکر کرتا ہوں آپ لوگوں سے, میری امی بولتے تھے ہمیشہ, میں زندگی بھر ان کی بات یاد رکھتا ہوں, یہ آنکھوں سے دیکھا ہوں, یہاں کینیڈا میں بھی بولتے تھے, بیٹا جانور کا اور بچے کا کوئی بھروسہ نہیں, بولتے تھے. ارے میں بولا ممی ایسا کیوں بولتے آپ, جانور کو بچے سے ملاتے؟ بولے بیٹا میں ڈاکٹر ہوں, میں جانتی ہوں نا, تم چھوٹے بچوں کو لے کے بالکنی میں کبھی نہیں جانا, وہ دیکھتا نیچے ہائٹ سے بولتا اچھا یہ ہم کو پھینکنے کے لیے آئے, اس سے پہلے کہ تم پھینکے وہ فراک کی طرح ایسا دونوں لات مارتا آپ کے چیسٹ پہ اور آپ کے ہاتھ سے نکل جاتا ایسا, آپ بولتے یار یہ فٹ بال کی طرح چلے گیا, لیکن بچے کو کیا معلوم کہ آپ آئے اوپر سے صرف دیکھنے. تو اس لیے یہاں پہ بھی دیکھیے ڈیوائس لگا رہتا, چلڈرن پروٹیکشن اینیمل پروٹیکشن ڈیوائس کر کے, وہ رہنا چاہیے. اور بی سی میں کوئی 15 دن پہلے درشن صاحب, ایک 11 سال کا لڑکا سائیکل چلا رہا تھا گورا, وہ دو راٹ ویلر اور ایک ڈوبرمین آ کے اس کو جو ہے پھاڑ کے رکھ دیے بچے کو.
0: بالکل,
3: تو جانور کا یاد رکھیے کا کوئی بھروسہ نہیں ہے, بچوں کا بھی کوئی بھروسہ نہیں, نظر رکھو, آپ کو پتا ہی نہیں کیا رہتا ہے. یہاں کیوں بولتے کہ بچے کو یار چھوڑ کے اکیلے نہ جاؤ, انٹینڈنٹ چائلڈ مت چھوڑو, کیونکہ دونوں انگلیاں الیکٹرک میں ڈال دیتے. وہ گڈی اسٹارٹ رہتی, میں دیکھو یہاں ٹرانٹ لیف میں, بہت پرانی بات ہے, وہ با اما با دونوں گروسری ڈال رہے ہیں, وہ بےچارا ٹیکسی والا غریب بےچارا انہیں اتر کے, وہ بیوی اس کی بولی ہیلپ کرو اس کو سامان پہ, وہ بےچارا اٹھ کے ہیلپ کرا, گاڑی تو اسٹارٹ تھی, بیٹے کو انہوں نے بٹھا دیا, وہ بچہ آگے جا کے سیدھا گاڑی کا شفٹ چینج کر دیا, جیسی گاڑی ڈرائیو پہ ڈالا بچے کو کیا معلوم, سیدھا سامنے جا کے جو لوگ بیٹھے تھے بھاگنے لگے, وہ جا کے گاڑی ماری اس کو.
0: چلو
3: تو غلطی پولیس آئی. کہنے کا مقصد یہ کہ جتنا چاہے احتیاط کریے, گائے ہو کتے ہو کوئی بھی آوارہ ہو, ان کو کوشش کریے کہ حتی الامکان دور رکھے, ورنہ پھر مصیبت کا باعث بن جاتے. اگر ایک گائے بھی اگر سنگ ماری نہ ہو, زندگی بھر آپ جو ہے بیڈ پہ اوپر رہنا, آپ کی ریل کی ہڈی ختم ہو جاتی. تو یہ پلیز یہ چیزوں پہ توجہ دیجیے. شکریہ آپ کا بھی جناب,
0: جانکاری دی بہت,
3: آپ کی بھی جی, میں بھی فوٹو ڈال رہا ہوں, دیکھ لیجیے آپ.
0: ٹھیک ہے ٹھیک, تھینک یو. سو دوستو اج گل بات چل پی ہے بڑے ودیا, ایک ٹاپک چلو اپنے آپ ہی بن گیا کہ سپریم کورٹ نے جڑا ڈیسیزن لیا ہے کہ جڑے آوارا خونخار کتے, جڑے آدم خور کتے ہو چکے نا, انہوں نے مارنا جڑا نا, یہی انہوں کا سلوشن. جڑا میں نا اج ایک ہور سڈے ریڈیو پروگرام سارنگ جڑا ہوں نا, دو تو تین وہ سورن سنگھ ٹہنا جی بھی آن لائن آن ایئر ہوں, وہ خبر پنجاب دیا جہیا اپڈیٹ کرتے ہوں. میں اج ایک خبر سن رہا سی, انہوں نے زبانی انہوں نے شیئر کی تھی. کیوں کہ ایک فیملی جا رہی سی, انہوں نے نال چھوٹی ایک بچی سی, رستے دے وچ جا رہی سی, تو بچی نے کہا بھی میں واش روم جانا, مینوں کوئی باتھ روم آیا, تے پیرنٹس نے کہا بھی چلو اتھے کوئی کھیت دے لاگے سی کماد دے پرلے پاسے, وہ کہندے بھی چل تو بیٹا اتھے جایا. وہ بچی کہندے اتھے گئی وہ کماد دے پرلے پاسے واش روم کرن واسطے, تے وہ 5 منٹ ہوئے, 7 منٹ ہوئے, 10 منٹ ہوئے, تو بچی اتھوں واپس نہ آئی. تو پیرنٹس نے جا کے اتھے دیکھا, تو وہ کہندے بھی کتیاں نے اس نوں کٹیا ہویا, وہ کہندے بھی 85-85 جگہ تے اس چھوٹی بچی نوں کٹیا ہویا, اس دا سارا ماس نوچ نوچ کے وہ کھا گئے, اس دیاں ہڈیاں پسلیاں ساریاں نظر آ رہی سی, تے ایڈی بری حالت اس بچی چھوٹی دی انہوں نے کی تھی. سو جدوں اس طرح دا ماحول کریٹ ہو جائے نا, تے پھر سڈے جڑے ڈاگ لور جڑے کہندے نا, اسی ڈاگ لور ہاں, ڈاگ لور ہاں, تے پھر وہ اس طرح دے سارے کتیاں نوں تے جا تو پھر کیا جاوے بھی سنبھالو انہاں نوں, ڈاگ لورز دے جڑے سنبھالن والے انہاں نوں, کیونکہ جدوں اس طرح دا روپ دھارن کر جان نا کتے, اس طرح دے خونخار بن جان, آدم خور بن جان, تے پھر میرا خیال سوائے انہاں نوں مارن دے اور کوئی بھی جڑا نا چارہ وہ نہیں ہو سکتا. سو تسی جڑے ہو ریڈیو پروگرام سب رنگ دے نال, 647-357-5553 ساڈے سٹوڈیو دا نمبر ہے. ساڈے اس پروگرام دے اس سمے دے جڑے پراؤڈ سپانسر نے انہیں برمپٹن کیش اینڈ کیری, پورے کینیڈا دے وچ 9 وکھریاں وکھریاں لوکیشنز دے اوپر اپنی سیواواں دے رہے نے. ਤੁਸੀਂ ਕੋਈ ਆਪਣੇ ਕਿਚਨ ਦੀ ਗਰੋਸਰੀ ਲੈਣੀ ਹੋਵੇ, ਆਪਣੇ ਕਿਚਨ ਦਾ ਕੋਈ ਵੀ ਬਰਤਨ ਲੈਣਾ ਹੋਵੇ, ਜਾਂ ਆਪਣੇ

ਕੋਈ ਪੰਜਾਬੀ ਥੀਮ ਉਸਾਰਨਾ ਤਾਂ ਪੰਜਾਬੀ ਮਾਹੌਲ ਦੀ ਕੋਈ ਵੀ ਚੀਜ਼, ਕੋਈ ਚਰਖਾ, ਕੋਈ ਪੱਖੀ, ਕੋਈ ਪੀੜੀ, ਕੋਈ ਮਧਾਣੀ, ਕੋਈ ਹਲਦੀ ਰਸਮ, ਹਲਦੀ ਦੀ ਰਸਮ ਦਾ ਕੋਈ ਬੋਰਡ,

9052304800 9052304800। ਦੂਸਰੇ ਸਾਡੇ ਪ੍ਰਾਊਡ ਸਪੌਂਸਰ ਵਿਲੇਜ ਆਫ ਇੰਡੀਆ ਪੂਰੇ ਕੈਨੇਡਾ ਦੇ ਵਿੱਚ 5 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ। 114 ਕੈਨੇਡੀ ਰੋਡ, ਫੋਨ ਨੰਬਰ 905-450-3333 ਔਰ 6030 ਐਰਨ ਮਿਲ ਪਾਰਕਵੇ, 905-542-1333 ਮਿਸੀਸਾਗਾ ਦਾ ਨੰਬਰ ਹੈ। ਲੰਡਨ, ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਵਿਲੇਜ ਆਫ ਇੰਡੀਆ ਦੀ ਬ੍ਰਾਂਚ ਹੈ। ਤੁਸੀਂ ਘਰ ਦੇ ਵਿੱਚ ਕੋਈ ਫੰਕਸ਼ਨ ਕਰਨਾ ਹੈ, ਲਾਈਵ ਕੇਟਰਿੰਗ ਕਰਵਾ ਸਕਦੇ ਹੋ, ਮੈਨਿਊ ਡਿਸਾਈਡ ਕਰੋ, ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਗਰਮਾ ਗਰਮ ਹਰ ਚੀਜ਼ ਤੁਹਾਨੂੰ ਉੱਥੇ ਸਪਲਾਈ ਹੋਏਗੀ। ਕੋਈ ਫੰਕਸ਼ਨ 100-125 ਬੰਦੇ ਦਾ ਕਰਨ ਵਾਸਤੇ ਤੁਹਾਨੂੰ ਹਾਲ ਚਾਹੀਦਾ, ਪੂਰਾ ਲਾਈਟ ਐਂਡ ਸਾਊਂਡ ਦਾ ਪ੍ਰੋਪਰ ਇੰਤਜ਼ਾਮ, 100-125 ਗੱਡੀਆਂ ਦੀ ਪਾਰਕਿੰਗ, ਜੋ ਮੈਨਿਊ ਤੁਸੀਂ ਡਿਸਾਈਡ ਕਰੋਗੇ, ਇਨ ਬਿਨ ਹਰ ਇੱਕ ਚੀਜ਼ ਤੁਹਾਨੂੰ ਬਿਲਕੁਲ ਵਧੀਆ ਤਰੀਕੇ ਦੇ ਨਾਲ ਉੱਥੇ ਸਪਲਾਈ ਕੀਤੀ ਜਾਏਗੀ। ਬੁਫੇ ਇਹਨਾਂ ਦਾ ਤੁਸੀਂ ਖਾਣਾ ਚਾਹੋ ਤਾਂ ਇੱਕ ਵਾਰ ਜ਼ਰੂਰ ਮੇਰੇ ਕਹੇ ਤੇ ਟਰਾਈ ਕਰੋ। 40-50 ਆਈਟਮਾਂ ਦਾ ਬੁਫੇ ਜਿਹੜਾ ਸਿਰਫ $15-16 ਦੇ ਕੀਮਤ ਦੀ ਇਹਨਾਂ ਦੀ ਵਿੱਚ ਹੈ, ਕਿਉਂਕਿ ਵੀਕ ਡੇਜ਼ ਦੇ ਵਿੱਚ ਥੋੜ੍ਹਾ ਬਹੁਤ ਘੱਟ ਹੈ, ਵੀਕ ਐਂਡ ਦੇ ਉੱਪਰ $1-1.5 ਜਿਹੜਾ ਜ਼ਿਆਦਾ ਹੈ, ਕਿਉਂਕਿ ਉਹਦੇ ਵਿੱਚ ਆਈਟਮਾਂ ਜਿਹੜੀਆਂ ਉਨੀਆਂ ਇਨਕਰੀਜ਼

0: ਬੀਸੀ ਸਾਗਾ ਦਾ ਨੰਬਰ ਹੈ, ਤੁਸੀਂ ਕੋਈ ਜਾਣਕਾਰੀ ਲੈ ਸਕਦੇ ਹੋ। ਸੋ ਦੋਸਤੋ, ਅੱਜ ਗੱਲਬਾਤ ਚੱਲ ਰਹੀ ਸੀ ਕਿ ਜਿਹੜਾ ਸੁਪਰੀਮ ਕੋਰਟ ਨੇ ਰੂਲਿੰਗ ਦਿੱਤੀ ਹੈ, ਮੈਂ ਇੱਕ ਦਿਨ ਅੱਗੇ ਵੀ ਗੱਲ ਤੁਹਾਡੇ ਨਾਲ ਸ਼ੇਅਰ ਕੀਤੀ ਸੀ, ਅੱਜ ਫੇਰ ਸ਼ੇਅਰ ਕਰਨੀ ਚਾਹੂੰਗਾ। ਬੜੀ ਹੈ ਤੇ ਫਨੀ ਗੱਲਬਾਤ ਹੈ, ਲੇਕਿਨ ਉਹਦੇ ਵਿੱਚ ਮੈਸੇਜ ਬੜਾ ਵੱਡਾ ਕਿ ਗੱਲ ਕੁੱਤਿਆਂ ਦੀ ਚੱਲੀ ਹੈ, ਡੋਗੀਆਂ ਦੀ ਚੱਲੀ ਹੈ। ਉਹ ਕਹਿੰਦੇ ਇਨਸਾਨ ਹੈ ਨਾ ਜਿਹੜਾ, ਇਨਸਾਨ ਦੇਖੋ ਲੂੰਬੜੀ ਦੇ ਨਾਲ ਕਦੇ ਨਹੀਂ ਰਿਹਾ, ਕਦੇ ਲੂੰਬੜੀ ਦੇ ਨਾਲ ਉਹਨੇ ਇੱਕ ਮਿੰਟ ਇੱਕ ਸਕਿੰਟ ਪਾਸ ਨਹੀਂ ਕੀਤਾ ਜੰਗਲ ਦੇ ਵਿੱਚ, ਅਸਰ ਇਸ ਨੂੰ ਦੇਖਦੇ ਦੇਖਦੇ ਹਾਂ। ਸਤਿ ਸ਼੍ਰੀ ਅਕਾਲ ਜੀ ਬੀਬੀ ਗੋਸਲ ਜੀ। ਬੱਚੀ ਛੋਟੀ ਔਰ 85 ਥਾਵਾਂ ਤੋਂ ਉਹਦੀ ਕੋਈ ਲੱਤ ਨੀ ਛੱਡੀ, ਕੋਈ ਬਾਂਹ ਨੀ ਛੱਡੀ, ਕੋਈ ਸਿਰ ਨੀ ਛੱਡਿਆ ਵਿਚਾਰੀ ਦਾ ਉਹਦਾ। ਇਨਸਾਨ ਲੂੰਬੜੀ ਦੇ ਨਾਲ ਕਦੇ ਵੀ ਦੇਖੋ ਰਿਹਾ ਨੀ ਜੰਗਲ ਦੇ ਵਿੱਚ, ਅਸੀਂ ਜਾਂ ਚਿੜੀਆ ਘਰਾਂ ਦੇ ਵਿੱਚ ਅਕਸਰ ਅਸੀਂ ਦੇਖਦੇ ਹੀ ਆ ਕਿ ਇਹ ਲੂੰਬੜੀ ਹੈ, ਲੂੰਬੜੀ ਦੇ ਨਾਲ ਕਦੇ ਰਿਹਾ ਨੀ ਇਨਸਾਨ। ਦੇਖੋ ਚਲਾਕੀਆਂ ਲੂੰਬੜੀ ਤੋਂ ਕਿਤੇ ਵੱਧ ਇਨਸਾਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਲੂੰਬੜੀ ਨੂੰ ਵੀ ਮਾਤ ਪਾਉਂਦਾ ਚਲਾਕੀਆਂ ਦੇ ਵਿੱਚ, ਚਲਾਕੀਆਂ ਕਰਨ ਦੇ ਵਿੱਚ ਲੂੰਬੜੀ ਉਹਦਾ ਮੁਕਾਬਲਾ ਕਰ ਹੀ ਨਹੀਂ ਸਕਦੀ। ਬਿਲਕੁਲ ਸਹੀ ਗੱਲ ਹੈ ਨਾ ਤੁਸੀਂ। ਤੇ ਇਹਦੇ ਨਾਲ ਨਾਲ ਚਲੋ ਇੱਕ ਹੋਰ ਕਾਲਰ ਆ ਗਏ। ਸਤਿ ਸ਼੍ਰੀ ਅਕਾਲ ਜੀ, 0186 ਨੰਬਰ ਹੈ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਵੀਰਾ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
1: ਹਾਂ, ਪਹਿਲੀ ਵਾਰੀ ਪ੍ਰੋਗਰਾਮ ਸੁਣ ਰਹੇ ਜੀ ਤੁਹਾਡਾ।
0: ਬਹੁਤ ਬਹੁਤ ਸ਼ੁਕਰੀਆ, ਤੁਸੀਂ ਰੋਜ਼ ਸੁਣਿਆ ਕਰੋ, ਕਾਲ ਵੀ ਕਰਿਆ ਕਰੋ, ਬੜਾ ਵਧੀਆ ਲੱਗਦਾ।
1: ਪਹਿਲਾ ਤੁਹਾਨੂੰ ਪਹਿਲਾ ਪ੍ਰੋਗਰਾਮ ਪਹਿਲੀ ਵਾਰੀ ਸੁਣਿਆ, ਉਹ ਵੀ ਬਹੁਤ ਵਧੀਆ ਸੀ। ਤੇ ਮੈਂ ਕਿਹਾ ਜੀ, ਅੱਜ ਕੁਐਸਚਨ ਦਾ ਹਰੇਕ ਕਰੀ ਜਾਂਦਾ ਹਰੇਕ ਗੱਲ ਤੇ
0: ਜੀ,
1: ਤੇ ਜਿਹੜਾ ਕੁੱਤਾ ਹੈ ਨਾ ਜਦੋਂ ਇਹ ਬੁੱਬ ਮਾਰਦਾ, ਜਿਦਾਂ ਤੁਸੀਂ ਕਹਿੰਦੇ ਬਾਥਰੂਮ ਬੱਚਾ ਗਿਆ ਉਹ,
0: ਹਾਂਜੀ ਹਾਂਜੀ ਹਾਂਜੀ,
1: 5-7 ਮਿੰਟ ਇਹ ਜਦੋਂ ਜਿਦਾਂ ਤੁਸੀਂ ਅਮਾਊਂਟ ਦੱਸਦੇ ਆ ਕੁੱਤੇ ਦਾ, ਤੇ ਇੰਨੇ ਕੁੱਤੇ ਸੀਗੇ, ਉਦੋਂ ਟੀਕਾਂ ਹੀ ਬੜੀਆਂ ਪੈਂਦੀਆਂ ਸੀ ਜੀ ਉੱਥੇ
0: ਬੜਾ ਡਿਫਰੈਂਟ ਜੀ ਤੇ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਤੁਸੀਂ ਰੋਜ਼ ਸੁਣਿਆ ਕਰੋ, ਕਾਲ ਵੀ ਕਰਿਆ ਕਰੋ, ਤੁਸੀਂ ਬੜੀ ਵਧੀਆ ਗੱਲ ਕਰਦੇ ਹੋ ਤੇ ਅੱਛਾ ਲੱਗਦਾ ਹੈ ਗੱਲਬਾਤ ਕਰਨ ਦੇ ਵਿੱਚ।
1: ਹਾਂਜੀ ਹਾਂਜੀ, ਪਰ ਇਹਦੇ ਥੋੜੀਆਂ ਨਾ ਗਲਤ ਫਹਿਮੀਆਂ ਜੀ ਹੈਗੀਆਂ।
0: ਹਾਂ ਹਾਂ, ਕੋਈ ਗੱਲ ਨੀ, ਸਗੋਂ ਕਲੀਅਰ ਕਰਿਆ ਕਰੋ। ਜੇ ਕੋਈ
1: ਬੱਚੇ ਦੇ ਬੰਦੀ ਵੱਢਦਾ ਕੁੱਤਾ, ਬੱਚਾ ਦਵਾਈ ਪਾਉਂਦਾ।
0: ਹਾਂ ਹਾਂ ਹਾਂ, ਦਵਾਈ
1: ਪਾਉਂਦਾ, ਕੁੱਤੇ ਦਵਾਈ ਪਾਉਂਦੇ ਆ।
0: ਐਕਚੁਲੀ ਇਹ ਵੀ ਹੋ ਜਾਂਦਾ ਨਾ, ਜਦੋਂ 5-7 ਕੁੱਤੇ ਰਲ ਕੇ ਪੈ ਜਾਂਦਾ, ਫਿਰ ਬੱਚੀ ਛੋਟੀ ਦੀ ਵਿਚਾਰੀ ਦੀ ਆਵਾਜ਼ ਕਿੱਥੇ ਨਿਕਲਣ ਦੇਣੀ ਉਹਨਾਂ ਨੇ।
1: ਨਹੀਂ ਨਹੀਂ, ਕੁੱਤੇ ਦੀ ਆਵਾਜ਼ ਤਾਂ ਨਿਕਲਦੀ ਹੈ ਜੀ, ਕੁੱਤਾ ਬਿਨਾਂ ਗੱਲ ਤੋਂ ਬਾਈਟ ਨਹੀਂ ਕਰਦਾ, ਪਹਿਲਾਂ ਭੌਂਕਦਾ ਉਹ, ਤੇ ਤਾਂ ਹੀ ਬਾਈਟ ਕਰਦਾ ਜੀ ਉਹ।
0: ਚਲੋ,
1: ਮੈਂ ਤਾਂ ਕੁੱਤੇ ਰੱਖਦਾ ਰਿਹਾ ਜੀ, ਮੈਂ ਤਾਂ ਇੱਥੇ ਵੀ, ਮੈਂ 30 ਸਾਲ ਕੁੱਤਾ ਰੱਖਿਆ ਜੀ ਇੱਥੇ।
0: ਨਹੀਂ ਨਹੀਂ, ਰੱਖਣਾ ਕੋਈ ਮਾੜੀ ਗੱਲ ਨਹੀਂ, ਮੇਰਾ ਮਤਲਬ ਕਹਿਣ ਤੋਂ ਜੇ ਉਹਨੂੰ ਰੱਖ ਕੇ ਤੁਸੀਂ ਉਹਨੂੰ ਘਰ ਦੇ ਵਿੱਚ ਉਹਦੀ ਪਰਵਰਿਸ਼ ਵਧੀਆ ਢੰਗ ਨਾਲ ਕਰ, ਅਸੀਂ ਗੱਲ ਕਰਦੇ ਹਾਂ ਜਿਹੜੇ ਅਵਾਰਾ, ਜਿਨ੍ਹਾਂ ਦਾ ਕੋਈ ਰਖਵਾਲੀ ਨਹੀਂ ਕਰਦਾ, ਜਿਹੜੇ ਅਵਾਰਾ ਹੀ ਘੁੰਮਦੇ ਫਿਰਦੇ, ਜਿਨ੍ਹਾਂ ਨੂੰ ਕੋਈ ਸੰਭਾਲਣ ਵਾਲਾ ਨਹੀਂ ਹੈਗਾ ਬਸ।
1: ਓਕੇ ਵੀਰਾ ਜੀ, ਇਹ ਤੇ ਵੀ ਇੱਕ ਗੱਲ ਪੁਆਇੰਟ ਆਉਂਦਾ ਆ, ਤੇ ਗਵਰਨਮੈਂਟ ਉੱਥੇ ਕੀ ਕਰਦੀ ਹੈ ਜੀ ਫਿਰ?
0: ਹਾਂ ਬਸ,
1: ਉਹਨੂੰ ਟੀਕੇ ਲਾਉਣ, ਉਹਨੂੰ ਕੁਛ ਨਾ ਕੁਛ ਉਹਨੂੰ ਕਰਨ, ਉਹਨਾਂ ਦਾ ਗੁੱਸਾ ਕੂਲ ਕਰਨ, ਫੂਕ ਦੇਣ।
0: ਬਿਲਕੁਲ ਬਿਲਕੁਲ ਬਿਲਕੁਲ,
1: ਕੋਈ ਤਾਂ ਕੁਛ ਨੀ ਕਰਦਾ। ਤੇ ਪ੍ਰੋਗਰਾਮ ਸੁਣ ਕੇ ਬੜਾ ਧੰਨ ਧੰਨ ਜੇ ਹੋਵੇ ਜੀ,
0: ਤੁਹਾਨੂੰ
1: ਮਿਲਿਆ ਉਦਾਂ ਮੈਂ ਤੁਹਾਨੂੰ ਮਿਲਿਆ ਉਦਾਂ ਜੀ।
0: ਅੱਛਾ ਅੱਛਾ, ਚਲੋ ਬਹੁਤ ਵਧੀਆ, ਕਿੱਥੇ ਮਿਲਿਆ?
1: ਮੁੰਡਾ ਨੀ ਜੀ, ਕਬੱਡੀ ਵਾਲਾ ਮੁੰਡਾ ਨੀ ਸੀ, ਕੀ ਨਾਂ ਸੀ ਮੈਨੂੰ ਹੁਣ ਚੇਤਾ ਭੁੱਲ ਗਿਆ ਜੀ।
0: ਹਾਂ ਚਲੋ, ਕੋਈ ਨੀ, ਆਪਾਂ ਮਿਲਦੇ ਜੀ ਫਿਰ ਕਿਸੇ ਦਿਨ, ਮਿਲਦੇ ਆ, ਆਪਾਂ ਜ਼ਰੂਰ ਮਿਲਾਂਗੇ।
1: ਸ਼ੁਕਰੀਆ
0: ਸ਼ੁਕਰੀਆ ਸ਼ੁਕਰੀਆ, ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਢੀਂਡਸਾ ਸਾਹਿਬ, ਸਤਿ ਸ਼੍ਰੀ ਅਕਾਲ।
1: ਸਤਿਕਾਲ ਜੀ, ਦੋ ਲਾਈਨਾਂ ਸੁਣਾ ਦੇ ਜੀ। ਦੋ ਕਬੋਲ ਕੁਲਦੀਪ ਮਾਣਕ, ਮਾਤਾ ਲੱਦੀ, ਮਿਲਦਾ ਜੁਲਦਾ ਗਾਣਾ ਹੈ ਕਲੀ।
0: ਮਾਤਾ ਲੱਦੀ ਕੁਲਦੀਪ ਮਾਣਕ ਦਾ, ਚਲੋ ਮੈਂ ਹੁਣੇ ਤੁਹਾਡਾ ਗਾਣਾ ਕੱਢ ਕੇ ਲਗਾਉਣਾ।
1: ਜੀ ਜੀ ਜੀ ਜੀ
0: ਓਕੇ, ਥੈਂਕ ਯੂ ਥੈਂਕ ਯੂ ਥੈਂਕ ਯੂ। ਸੋ ਦੋਸਤੋ, ਤੁਸੀਂ ਗੱਲਬਾਤ ਕੋਈ ਕਰਨੀ ਹੋਵੇ ਤੇ ਕਰ ਸਕਦੇ ਹੋ। ਮੈਂ ਇਹੀ ਗੱਲ ਕਰ ਰਿਹਾ ਸੀ ਕਿ ਲੂੰਬੜੀ ਦੇ ਨਾਲ ਆਦਮੀ ਕਦੇ ਰਿਹਾ ਨਹੀਂ, ਲੇਕਿਨ ਚਲਾਕੀਆਂ ਦੇਖੋ ਤੁਸੀਂ, ਲੂੰਬੜੀ ਤੋਂ ਵੀ ਵੱਧ ਕਰਦਾ ਆਦਮੀ ਕਰਦਾ ਨਾ। ਬਿਲਕੁਲ, ਸ਼ੇਰ ਦੇ ਨਾਲ ਕਦੇ ਆਦਮੀ ਰਿਹਾ ਨਹੀਂ, ਲੇਕਿਨ ਹਮਲਾ ਕਰਨ ਵਾਲਾ ਮਿੰਟੋ ਮਿੰਟ ਹੀ, ਅਸੀਂ ਜਦੋਂ ਕਿਸੇ ਤੇ ਹਮਲਾ ਕਰਨਾ ਹੋਵੇ ਨਾ, ਤਗੜੇ ਨੇ ਕਿਸੇ ਮਾੜੇ ਤੇ ਐਂ ਸ਼ੇਰ ਦੇ ਵਾਂਗੂ ਝਪੱਟ ਮਾਰਦਾ ਕੁੱਤਾ। ਕਿੰਨੇ ਲੋਕ ਪਾਲਦੇ ਆ ਕੁੱਤੇ ਨੂੰ, ਕਿੰਨਾ ਪਾਲਤੂ ਜਾਨਵਰ ਅਸੀਂ ਕਈ ਸਮਝਦੇ ਆ, ਕਈ ਬੜੇ ਬੜੇ ਡੌਗ ਲਵਰ ਹੁੰਦੇ ਆ, ਲੇਕਿਨ ਤੁਸੀਂ ਇਨਸਾਨਾਂ ਦੇ ਵਿੱਚ, ਸਾਡੇ ਸਮਾਜ ਦੇ ਦਿੱਖ ਵਿੱਚ ਦੇਖੋ, ਵਫਾਦਾਰੀ ਕੁੱਤੇ ਤੋਂ ਅਸੀਂ ਬਹੁਤ ਘੱਟ ਸਿੱਖੀ ਹੈ। ਜਿੰਨਾ ਕਹਿੰਦੇ ਕੁੱਤਾ ਵਫਾਦਾਰ ਜਾਨਵਰ ਹੈ ਨਾ, ਸਾਡੇ ਇਨਸਾਨਾਂ ਦੇ ਵਿੱਚ ਇੰਨੀ ਵਫਾਦਾਰ ਜਿਹੜੀ ਸਾਨੂੰ ਦੇਖਣ ਨੂੰ ਨਹੀਂ ਮਿਲਦੀ। ਮੈਜੋਰਿਟੀ ਆਫ ਪੀਪਲ ਜਿਹੜੇ ਨਾ, ਉਹ ਬੇਵਫਾ ਜਿਹੜੇ, ਉਹ ਵਫਾ ਨਹੀਂ ਕਰਦੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸਾਨੂੰ ਮੈਸੇਜ ਮਿਲਦੇ ਰਹਿੰਦੇ। ਸਾਡੇ ਇੱਕ ਹੋਰ ਕਾਲਰ ਨੇ 3137, ਸਤਿ ਸ਼੍ਰੀ ਅਕਾਲ ਜੀ।
1: ਦਰਸ਼ਨ ਜੀ, ਮੈਨੂੰ ਤੁਹਾਡਾ ਨੰਬਰ ਚਾਹੀਦਾ ਸੀਗਾ, ਤੁਸੀਂ ਇੱਕ ਦਿਨ ਬੋਲਿਆ, ਮੈਂ ਨੋਟ ਨਹੀਂ ਕਰ ਸਕਿਆ।
0: ਮੇਰਾ ਪਰਸਨਲ ਜੀ?
1: ਹਾਂਜੀ ਹਾਂਜੀ,
0: ਮੇਰਾ ਨੰਬਰ ਹੈ ਜੀ 437-243-3091।
1: ਓਕੇ, ਇੰਗਲਿਸ਼ ਕੀ ਹੋਏਗਾ ਜੀ?
0: 4437-243 ਕੋਈ ਗੱਲਬਾਤ ਕਰਨੀ ਹੋਵੇ ਕਰ ਸਕਦੇ ਹੋ। 647-367-5753 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਸਾਡਾ ਤੁਹਾਡਾ ਸਾਥ ਜਿਹੜਾ ਉਹ ਰਹੇਗਾ 11 ਵਜੇ ਤੱਕ, ਤੇ ਅਸੀਂ ਤੁਸੀਂ ਮਿਲਦੇ ਤਾਂ ਹੈ ਸ਼ੁੱਕਰਵਾਰ ਤੱਕ, ਤੇ ਕੱਲ ਫਿਰ ਆਪਾਂ ਮਿਲਾਂਗੇ ਇਸੇ ਵਧੀਆ ਜਿਹੇ ਕਿਸੇ ਪ੍ਰੋਗਰਾਮ ਦੇ ਨਾਲ। ਤੇ ਹੁਣ ਇੱਕ ਤੁਹਾਨੂੰ ਖੂਬਸੂਰਤ ਜਿਹਾ ਗਾਣਾ ਸਾਡੇ ਢੀਂਡਸਾ ਸਾਹਿਬ ਨੇ ਫਰਮਾਇਸ਼ ਕੀਤੀ ਸੀ, ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਸੀ।

0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। 4445 ਨੰਬਰ ਹੈ ਜੀ ਤੁਹਾਡਾ।
1: ਸਤਿ
0: ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
1: ਉਹ ਮੈਂ ਕਿਹਾ ਭਾਜੀ, ਮੈਂ ਕੰਮ ਤੋਂ ਘਰੇ ਜਾ ਰਿਹਾ ਸੀਗਾ ਤੇ ਮੈਂ ਫੋਨ ਕੀਤਾ। ਉੱਥੇ ਡੌਗ ਦੀ ਕੋਈ ਗੱਲ ਹੋਣ ਦੀ ਸੀ, ਮੈਨੂੰ ਟੌਪਿਕ ਨਹੀਂ ਪਤਾ, ਬਟ ਮੈਂ ਚਾਹੁੰਦਾ ਸੀਗਾ ਵੀ ਮੈਂ ਤੁਹਾਡੇ ਨਾਲ ਗੱਲ ਕਰਾਂ। ਇਵੈਂਚੁਅਲੀ ਤੁਸੀਂ ਨੰਬਰ ਦੇ ਹੀ ਦਿੱਤਾ ਵੀ ਜਿੱਥੇ ਤੁਹਾਨੂੰ ਕਾਲ ਕਰ ਸਕਦੇ ਆ। ਥੈਂਕ ਯੂ ਸੋ ਮਚ।
0: ਹਾਂ ਕੋਈ ਗੱਲ ਨੀ, ਜਦੋਂ ਮਰਜ਼ੀ ਕਰਿਓ ਗੱਲ ਤੁਸੀਂ। ਜਿਹੜੇ ਸਾਡੇ ਅਵਾਰਾ ਖੂੰਖਾਰ ਜਿਹੜੇ ਆਦਮਖੋਰ ਕੁੱਤੇ ਹੋ ਗਏ ਆ ਨਾ, ਜਿਹੜੇ ਗਲੀਆਂ ਮੁਹੱਲਿਆਂ ਦੇ ਵਿੱਚ ਜਿਹੜੇ ਘੁੰਮਦੇ ਆ, ਜਿਹੜੇ ਲੋਕਾਂ ਨੂੰ ਵੱਢਦੇ ਆ, ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਆ, ਸੁਪਰੀਮ ਕੋਰਟ ਨੇ ਕਿਹਾ ਉਹਨਾਂ ਕੁੱਤਿਆਂ ਨੂੰ ਮਾਰ ਦੇਣਾ ਚਾਹੀਦਾ। ਇਹ ਸੁਪਰੀਮ ਕੋਰਟ ਨੇ ਤੇ ਇੱਥੋਂ ਹੀ ਗੱਲਾਂ ਦੇ ਵਿੱਚੋਂ ਗੱਲ ਨਿਕਲੀ ਸੀ। ਕੁਝ ਦੋ ਚਾਰ ਇੰਸੀਡੈਂਟ ਸਾਂਝੇ ਹੋਏ, ਕੁਝ ਦੋ ਚਾਰ ਦੋਸਤਾਂ ਮਿੱਤਰਾਂ ਨੇ ਆਪਣੀ ਆਪਣੀ ਰਾਏ ਦਿੱਤੀ। ਉੱਥੋਂ ਹੀ ਗੱਲਬਾਤ ਇਸ ਪਾਸੇ ਨੂੰ ਚੱਲ ਪਈ ਸੀ ਕਿ ਜਿਹੜੇ ਅਵਾਰਾ ਕੁੱਤੇ ਅਵਾਰਾ ਡੰਗਰ ਜਿਹੜੇ ਗਲੀਆਂ ਮੁਹੱਲਿਆਂ ਚ ਜਿਹੜੇ ਘੁੰਮਦੇ ਆ, ਉਹਨਾਂ ਨੂੰ ਜੇਕਰ ਸਾਂਭਣ ਸੰਭਾਲਣ ਵਾਲਾ ਕੋਈ ਨਹੀਂ ਹੈ ਨਾ, ਤੇ ਉਹਨਾਂ ਨੂੰ ਫੜ ਕੇ ਉਹਨਾਂ ਦਾ ਕੋਈ ਨਾ ਕੋਈ ਇੰਤਜ਼ਾਮ ਜ਼ਰੂਰ ਕਰਨਾ ਚਾਹੀਦਾ। ਬਸ ਕਰ ਸਕਦੇ ਹੋ ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਮੇਨ ਸਪੋਂਸਰਡ ਹੋਣੇ ਜੀ ਅਮਾਇਰਾ ਅਕੈਡਮੀ। ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ। ਸਾਡੀਆਂ ਬੀਬੀਆਂ ਭੈਣਾਂ ਨੇ ਕੋਈ ਹੇਅਰਸ ਦਾ ਟ੍ਰੀਟਮੈਂਟ ਲੈਣਾ ਹੋਵੇ ਜਾਂ ਕੋਈ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ, ਤਾਂ ਤੁਸੀਂ ਕਿਸੇ ਕਿਸਮ ਦੀ ਜਾਣਕਾਰੀ ਲੈਣੀ ਹੋਏ ਫੋਨ ਕਰੋ 905-399-9056-110। ਕੋਈ ਪ੍ਰੋਪਰਟੀ ਲੈਣੀ ਹੈ, ਪ੍ਰੋਪਰਟੀ ਵੇਚਣੀ ਹੈ, ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ, ਰਮਨ ਕਥੂਰੀਆ ਜੀ ਨਾਲ ਕੰਮ ਗੱਲ ਕਰ ਸਕਦੇ ਹੋ। ਫੋਨ ਨੰਬਰ ਹੈ 416-525-7400 416-525-7400। ਬਿਲਕੁਲ ਪਾਰਦਰਸ਼ੀ ਟ੍ਰਾਂਸਪੇਰੈਂਟ ਤਰੀਕੇ ਦੇ ਨਾਲ ਤੁਹਾਨੂੰ ਹਰ ਗੱਲ ਬੜੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਕੇ ਤੁਹਾਡੀ ਮੋਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਜੋ ਕਾਗਜ਼ ਪੱਤਰ ਕੋਈ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਪ੍ਰੋਪਰਟੀ ਲੈਣ ਜਾਂ ਪ੍ਰੋਪਰਟੀ ਵੇਚਣ ਦੇ ਵੇਲੇ, ਹਰ ਚੀਜ਼ ਤੁਹਾਨੂੰ ਬੜੇ ਪਿਆਰ ਦੇ ਨਾਲ ਸਮਝਾ ਕੇ ਤੁਹਾਡੇ ਨਾਲ ਡੀਲ ਕਰਨਗੇ। ਜਾਣਕਾਰੀ ਲੈਣ ਦੇ ਲਈ ਫੋਨ ਨੰਬਰ ਨੋਟ ਕਰੋ 416-525-7400 416-525-7400। ਸਾਡੀ ਜਿਹੜੀ ਗੱਲਬਾਤ ਚੱਲ ਰਹੀ ਸੀ ਨਾ, ਕਿ ਗੱਲਬਾਤ ਸ਼ੁਰੂ ਹੋ ਸੁਪਰੀਮ ਕੋਰਟ ਦੀ ਰੂਲਿੰਗ ਤੋਂ ਹੀ, ਲੇਕਿਨ ਨਾਲ ਮੈਂ ਦੋ ਤਿੰਨ ਛੋਟੀਆਂ ਛੋਟੀਆਂ ਗੱਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਸੀ। ਇੱਕ ਦੋ ਗੱਲਾਂ ਹੋਰ ਮੈਂ ਸ਼ੇਅਰ ਕਰਨਾ ਚਾਹੂੰਗਾ। ਉਹਦੇ ਵਿੱਚ ਉਹਨਾਂ ਲਿਖਿਆ ਹੈ ਕਿ ਇੱਕ ਮੈਂ ਪੜ੍ਹ ਰਿਹਾ ਸੀ, ਉਹਨਾਂ ਨੇ ਕਿਹਾ ਕਿ ਸੁਣਨ ਦੀ ਆਦਤ ਪਾਓ, ਕਿਉਂਕਿ ਤਾਂ ਦੁਨੀਆਂ ਦੇ ਵਿੱਚ ਤੁਹਾਨੂੰ ਕਹਿਣ ਵਾਲਿਆਂ ਦੀ ਕਮੀ ਨਹੀਂ, ਲੇਕਿਨ ਤੁਹਾਨੂੰ ਸੁਣਨ ਦੀ ਆਦਤ ਪਾਉਣੀ ਚਾਹੀਦੀ ਹੈ। ਗੁਰੂ ਨਾਨਕ ਦੇਵ ਜੀ ਨੇ ਜਦੋਂ ਚਾਰ ਉਦਾਸੀਆਂ ਕੀਤੀਆਂ ਨਾ ਆਪਣੀਆਂ ਚਾਰਾਂ ਦਿਸ਼ਾਵਾਂ ਦੇ ਵਿੱਚ ਵੱਖਰੀਆਂ ਵੱਖਰੀਆਂ ਦੇ ਵਿੱਚ, ਤਾਂ ਉਹਨਾਂ ਨੇ ਲਿਖਿਆ ਸੀ ਕਿ ਜਬ ਲਗ ਦੁਨੀਆਂ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ ਨਾਨਕ। ਉਹਨਾਂ ਨੇ ਲਿਖਿਆ ਸੀ ਪਹਿਲਾਂ ਸੁਣਨ ਦੀ ਆਦਤ ਪਾਓ, ਪਹਿਲਾਂ ਸੁਣੋ ਤੁਸੀਂ ਵੀ ਅਗਲਾ ਕੀ ਕਹਿ ਕੀ ਰਿਹਾ, ਫਿਰ ਤੁਸੀਂ ਐਨਾਲਿਸਿਸ ਕਰੋ ਵੀ ਜੇ ਉਹ ਗਲਤ ਹੈ ਉਹਨੂੰ ਕਨਵਿੰਸ ਕਰਾ ਕੇ ਠੀਕ ਕਰੋ, ਜੇ ਉਹ ਠੀਕ ਹੈ ਤਾਂ ਤੁਸੀਂ ਖੁਦ ਕਨਵਿੰਸ ਹੋ ਜਾਓ। ਇਹ ਕਿਛ ਸੁਣੀਏ ਕਿਛ ਕਹੀਏ ਦਾ ਮਤਲਬ ਇਹ ਹੀ ਹੈ ਕਿ ਸੁਣੋ ਵੀ ਕਹੋ ਵੀ, ਜਿਹੜਾ ਸਹੀ ਹੈ ਉਹਨੂੰ ਉਹਦੀ ਗੱਲ ਤੁਸੀਂ ਮੰਨ ਲੈਣੀ ਬਹੁਤ ਜ਼ਰੂਰੀ ਹੈ। ਫਿਰ ਉਹ ਕਹਿੰਦੇ ਕਿ ਦੋ ਤਿੰਨ ਗੱਲਾਂ ਜਿਹੜੀਆਂ ਨਾ ਆਦਮੀ ਨੂੰ ਮੁੱਢ ਉਹ ਪੱਲੇ ਬੰਨ ਲੈਣੀਆਂ ਚਾਹੀਦੀਆਂ, ਕਿ ਜਿੰਨੀ ਦੇਰ ਤੱਕ ਤੁਹਾਨੂੰ ਕੋਈ ਸਲਾਹ ਮੰਗਦਾ ਨਹੀਂ ਨਾ ਤੁਹਾਡੇ ਤੋਂ, ਉਨੀ ਦੇਰ ਤੱਕ ਤੁਸੀਂ ਕਿਸੇ ਦੇ ਕੰਮ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਾ ਕਰੋ, ਕਿਸੇ ਨੂੰ ਕੋਈ ਸਲਾਹ ਨਾ ਦਿਓ। ਬਿਨ ਮੰਗੇ ਸਲਾਹ ਜਿਹੜੀ ਦੇਣੀ ਨਾ ਉਹ ਬਹੁਤ ਸਹੀ ਨਹੀਂ ਹੈਗੀ, ਗਲਤ ਹੈ। ਸਤਿ ਸ਼੍ਰੀ ਅਕਾਲ ਜੀ ਚਰਨਦੀਪ ਜੀ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ। ਹਾਂਜੀ, ਕਿਸੇ ਦੇ ਕੰਮ ਚ ਦਖਲ ਨਾ ਦਿਓ ਜਿੰਨੀ ਦੇਰ ਤੱਕ ਉਹ ਤੁਹਾਡੇ ਤੋਂ ਸਲਾਹ ਮੰਗਦਾ ਨਹੀਂ। ਹਾਂ, ਸਲਾਹ ਮੰਗੇ ਫੇਰ ਜਿੰਨੀ ਕੁ ਤੁਹਾਡੀ ਸਮਰੱਥਾ ਹੈ ਤੁਸੀਂ ਉਸ ਨੂੰ ਸਲਾਹ ਦੇ ਸਕਦੇ ਹੋ, ਲੇਕਿਨ ਬਿਨਾਂ ਮੰਗੇ ਨਹੀਂ। ਮਾਫ ਕਰਨਾ ਸਿੱਖੋ, ਨਿਮਨ ਸੋ ਅੱਖਰ ਖਵਣ ਗੁਰ ਜੀਭਾ ਮਣੀਆਂ ਮੰਤ। ਗੁਰੂ ਅਮਰਦਾਸ ਜੀ ਨੇ ਲਿਖਿਆ ਨਾ ਕਿ ਤਿੰਨ ਗੁਣ ਜੇਕਰ ਅਸੀਂ ਆਪਣੇ ਆਪ ਦੇ ਵਿੱਚ ਅਪਣਾ ਲਈਏ ਨਾ, ਨਿਮਨ ਸੋ ਅੱਖਰ, ਨਿਮਨ ਮੀਨ ਨਿਮਰਤਾ, ਖਵਣ ਹੁੰਦੀ ਹੈ ਫੋਰਗਿਵਨੈਸ, ਮਾਫੀ, ਜੀਭਾ ਮਣੀਆਂ ਮੰਤ, ਆਪਣੀ ਜੀਭ ਦੇ ਵਿੱਚ ਮਿਠਾਸ ਜੇਕਰ ਅਸੀਂ ਲੈ ਆਈਏ ਨਾ, ਤੇ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਸਫਲ ਹੋ ਸਕਦੀ ਹੈ। ਸੋ ਸਾਡੇ ਪ੍ਰੋਗਰਾਮ ਹੁਣ ਸਮਾਪਤੀ ਵੱਲ ਵਧ ਰਿਹਾ, ਟਾਈਮ ਮਿੰਟ ਰਹਿ ਗਏ ਸਿਰਫ ਦੋ। ਤੁਸੀਂ ਜੇ ਕੋਈ ਕਾਲ ਕਰਨੀ ਹੈ ਕਿਸੇ ਨੇ ਤਾਂ ਕਰ ਸਕਦੇ ਆ, ਜੇ ਮੈਂ ਕਾਲ ਅਟੈਂਡ ਕਰ ਲੂੰਗਾ। ਬਾਕੀ ਕੱਲ ਫਿਰ ਆਪਾਂ ਮਿਲਾਂਗੇ 10 ਵਜੇ ਕਿਸੇ ਨਵੇਂ ਵਿਸ਼ੇ ਦੇ ਨਾਲ, ਕਿਸੇ ਨਵੇਂ ਟੌਪਿਕ ਦੇ ਨਾਲ, ਨਵੀਂ ਗੱਲਬਾਤ ਦੇ ਨਾਲ। ਵੈਸੇ ਅੱਜ ਮੈਂ ਨਵਾਂ ਵਿਸ਼ਾ ਲੈ ਕੇ ਆਇਆ ਸੀ, ਮੇਰੇ ਮਨ ਦੇ ਵਿੱਚ ਸੀ ਨਵੀਂ ਇੱਕ ਗੱਲਬਾਤ ਕਰਨੀ, ਕਿ ਉਹ ਗੱਲ ਦੇ ਵਿੱਚੋਂ ਗੱਲ ਚੱਲਦੀ ਚੱਲਦੀ ਕਿਸੇ ਹੋਰ ਪਾਸੇ ਨੂੰ ਚੱਲ ਪਈ, ਤੇ ਹੁਣ ਜਿਹੜੀ ਗੱਲਬਾਤ ਆਪਾਂ ਅੱਜ ਕਰਨੀ ਸੀ ਉਸ ਗੱਲਬਾਤ ਨੂੰ ਕੱਲ ਆਪਾਂ ਸ਼ੇਅਰ ਕਰਾਂਗੇ। ਇਹ ਵੀ ਬੜੀ ਇੰਟਰਸਟਿੰਗ ਗੱਲਬਾਤ ਹੈ, ਕੱਲ ਆਪਾਂ ਕਰਾਂਗੇ, ਹੈ ਵੀ ਫਨੀ ਜੀ ਬਣ ਜਾਣੀ ਹੈ, ਬੜੀ ਮਜ਼ੇਦਾਰ ਜੀ ਗੱਲਬਾਤ, ਤੁਹਾਡੇ ਇੰਟਰਸਟ ਦੀ ਗੱਲਬਾਤ ਹੋਏਗੀ। ਕੱਲ ਆਪਾਂ ਸਾਰੇ ਸ਼ੇਅਰ ਕਰਾਂਗੇ, ਗੱਲਬਾਤ ਕਰਾਂਗੇ। ਤੇ ਹੁਣ ਦਿਓ ਅੱਜ ਦੇ ਪ੍ਰੋਗਰਾਮ ਦੀ ਇਜਾਜ਼ਤ, ਕੱਲ ਸਭ ਕੁਝ ਠੀਕ ਠਾਕ ਰਿਹਾ ਤਾਂ ਫਿਰ ਮਿਲਾਂਗੇ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾ ਰਹੋ।

0: 530. CHLO AM. Serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: Main thoda apna vakeel Brij Mohan.

0: Mohan. Contact us at richmohan.com.
1: जे तुसी भी करना चाहते हो अपना खुद का रेडियो प्रोग्राम तो आज ही सानू कॉल करो 647-504-1557. SS Lawn Care थोड़ी लॉन की संभाल दे लई बेस्ट चॉइस। तुसी नवा घर लगवाना चाहते हो या सॉड इंस्टॉल करवानी चाहते हो, सीजनल ग्रास कटिंग, फर्टिलाइजर, वीड दी ट्रीटमेंट अते हर एक किस्म दी लॉन दी मरम्मत दे लई तैयार हन। फ्लावर बेड बनवाओ या साफ करवाओ अते प्लांट्स दी ट्रिमिंग भी करदे हन, चाहे होवे रेजिडेंशियल, कमर्शियल या फार्म हाउस दा काम। अज ही कॉल करो 437-655-1984 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
2: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।

ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਆਈ ਪੀ ਟੀਵੀ ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ ਸੱਤੇ ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475045577 6475045557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040 ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337

ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾਰਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਬਈ ਗਰਮੀ ਹੈ, ਹਾਏ ਹਾਏ ਗਰਮੀ, ਉਫ ਉਫ ਗਰਮੀ ਹੋ ਗਈ, ਗਰਮੀ ਆ ਗਈ, ਸਮਰ ਤਰਸਦੇ ਸੀ, ਹੁਣ ਕਹਿੰਦੇ ਹੋ ਕਿ ਨਵੀਂ ਯਾਰ ਗਰਮੀ ਜ਼ਿਆਦਾ ਹੋ ਗਈ।

ਫਿਰ ਆਪਾਂ ਉਸ ਚੀਜ਼ ਨੂੰ ਨਹੀਂ ਬੜਾ ਅਪਰੀਸ਼ੀਏਟ ਕਰਦੇ। ਜਦੋਂ ਚੀਜ਼ ਕੋਈ ਦੂਰ ਹੋਵੇ ਫਿਰ ਥੋੜ੍ਹੀ ਬਹੁਤੀ ਇੱਕ ਅਪਰੀਸ਼ੀਏਸ਼ਨ ਇੱਕ ਕਦਰ ਵੱਧ ਜਾਂਦੀ ਹੈ। ਹੈ ਤਾਂ ਹੀ ਤਾਂ ਹੁਣ ਦੇਖੋ ਪਹਿਲਾਂ ਗਰਮੀ ਨਹੀਂ ਸੀ ਨੇੜੇ, ਕਹਿੰਦੇ ਸੀ ਆ ਜਾਵੇ ਸਮਰ ਆ ਜਾਵੇ ਯਾਰ, ਹੁਣ ਆ ਗਈ, ਹੁਣ ਕਹਿੰਦੇ ਆ ਕਿ ਬਾਹਲੀ ਹੋ ਚੁੱਕੀ ਹੈ। ਜਦੋਂ ਕੋਈ ਤੁਹਾਡੇ ਤੋਂ ਥੋੜ੍ਹਾ ਬਹੁਤਾ ਬੰਦਾ ਦੂਰ ਹੋ ਜਾਵੇ ਫਿਰ ਆਪਾਂ ਮਿਸ ਕਰਦੇ ਹਾਂ, ਆਪਾਂ ਕਹਿੰਦੇ ਯਾਰ ਕਿ ਉਹਨੂੰ ਬਹੁਤ ਚੇਤੇ ਕਰ ਰਹੇ ਹਾਂ, ਉਹਨੂੰ ਮਿਸ ਕਰਦੇ ਆ। ਜਦੋਂ ਰੋਜ਼ ਹੀ ਕੋਈ ਇਨਸਾਨ ਤੁਹਾਨੂੰ ਮਿਲਣ ਲੱਗ ਜਾਵੇ ਫਿਰ ਤੁਸੀਂ ਕਹਿੰਦੇ ਹੋ ਯਾਰ ਇਹ ਬੰਦਾ ਬਸ ਰੋਜ਼ ਹੀ ਟੱਕਰਦਾ ਰਹਿੰਦਾ, ਕਿਤੇ ਸਾਡੇ ਤੋਂ ਦੂਰ ਹੀ ਹੋ ਜਾਵੇ। ਸੋ ਜਿਹੜੀਆਂ ਚੀਜ਼ਾਂ ਨਹੀਂ ਤੁਹਾਡੇ ਨਜ਼ਦੀਕ ਨਹੀਂ ਤੁਹਾਡੇ ਕੋਲ, ਤਾਂ ਆਫਕੋਰਸ ਉਹਨਾਂ ਦੀ ਇੱਕ ਕਦਰ ਇੱਕ ਰਿਸਪੈਕਟ ਆਪਣੇ ਮਨ ਅੰਦਰ ਮਿਲਾ ਦੇ ਕੇ ਵੱਧਦੀ ਵੱਧਦੀ ਹੈ। ਸੋ ਪ੍ਰੋਗਰਾਮ ਪੰਜਾਬੀ ਦਾ ਇੱਕ ਇੰਗਲਿਸ਼ ਦੇ ਵਿੱਚ ਕਹਾਵਤ ਹੈ ਕਿ ਦ ਗ੍ਰਾਸ ਇਜ਼ ਆਲਵੇਜ਼ ਗ੍ਰੀਨਰ ਔਨ ਦ ਅਦਰ ਸਾਈਡ। ਠੀਕ ਹੈ ਨਾ ਗੱਲ, ਕਿ ਜਿੱਥੇ ਤੁਸੀਂ ਨਹੀਂ ਹੈਗੇ ਉੱਥੇ ਹੀ ਘਾਹ ਹਰਾ ਹਰਾ ਲੱਗਦਾ, ਜਦੋਂ ਉੱਥੇ ਚਲ ਜਾਂਦੇ ਹੋ ਫਿਰ ਤੁਸੀਂ ਵੀ ਕਹਿੰਦੇ ਹੋ ਯਾਰ ਆਹ ਕਹਦਾ ਘਾਹ ਹੈ। ਪਤਾ ਨਹੀਂ ਇਹਨੂੰ ਪੰਜਾਬੀ 'ਚ ਕੀ ਕਹਾਂਗੇ ਜੇ ਆਪਾਂ ਟ੍ਰਾਂਸਲੇਟ ਕਰਨਾ ਹੋਵੇ। ਦ ਗ੍ਰਾਸ ਇਜ਼ ਆਲਵੇਜ਼ ਗ੍ਰੀਨਰ ਔਨ ਦ ਅਦਰ ਸਾਈਡ, ਜੇ ਕਿਸੇ ਨੂੰ ਪਤਾ ਹੋਵੇ ਮੈਨੂੰ ਦੱਸਿਓ ਮਾੜਾ ਆ ਕਿ ਇਹਨੂੰ ਟ੍ਰਾਂਸਲੇਟ ਆਪਾਂ ਕਿਵੇਂ ਕਰ ਸਕਦੇ ਹਾਂ। ਸੋ ਪ੍ਰੋਗਰਾਮ ਪੰਜਾਬੀ ਦਾ ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ। ਹੈਪੀ ਟਿਊਜ਼ਡੇ, ਤੇ ਸ਼ੋਰਟ ਵੀਕ ਹੈ, ਪਰਸੋਂ ਫਰਾਈਡੇ ਜੂਨੀਅਰ ਫਿਰ ਫਰਾਈਡੇ, ਤੇ ਸਮਾਂ ਭੱਜਿਆ ਜਾ ਰਿਹਾ ਹੈ। ਲੌਂਗ ਵੀਕਐਂਡ ਤੋਂ ਬਾਅਦ ਇੰਨਾ ਕੁ ਹੈ, ਲੌਂਗ ਵੀਕਐਂਡ ਵੀ ਇੰਜੋਏ ਕਰੀਦਾ ਤੇ ਜਿਹੜਾ ਸ਼ੋਰਟ ਵੀਕ ਹੈ ਉਹਨੂੰ ਵੀ ਖੂਬ ਇੰਜੋਏ ਕਰੀਦਾ। ਸੋ ਲੈਟਸ ਹੈਵ ਅ ਗੁੱਡ ਟਾਈਮ, ਇੰਜੋਏ ਕਰਦੇ ਹਾਂ ਆਪਾਂ ਇਸ

ਪਾਉਣ ਦਾ ਕੀਤਾ ਜਾ ਰਿਹਾ ਬਈ ਪੈਸ਼ਨ ਰੂਫਿੰਗ ਦੇ ਸਹਿਯੋਗ ਦੇ ਨਾਲ। ਨਵੀਂ ਰੂਫ ਲਗਵਾਉਣੀ ਹੈ ਪੈਸ਼ਨ ਰੂਫਿੰਗ, ਰੂਫ ਦੀ ਰਿਪੇਅਰ ਕਰਵਾਉਣੀ ਹੈ ਪੈਸ਼ਨ ਰੂਫਿੰਗ। ਸੋ ਕੋਈ ਵੀ

0: ਰੂਫਿੰਗ, ਫਲੈਟ ਰੂਫ, ਮੈਟਲ ਰੂਫ, ਨਵੇਂ ਗਟਰ, ਫੇਸ਼ੀਆ, ਨਵੀਆਂ ਸੋਫਿਟਸ ਲਗਵਾਉਣੀਆਂ, ਹਰ ਕਿਸਮ ਦੀ ਰੂਫ ਦੀ ਛੱਤ ਦੀ ਰਿਪੇਅਰ, ਤਾਂ ਗੁਰਲਾਲ ਬਾਈ ਪੈਸ਼ਨ ਰੂਫਿੰਗ ਵਾਲੇ। ਯਾਰ ਗੁਰਲਾਲ ਸਾਡੇ ਨਾਲ ਜੁੜੇ ਨੇ ਤਕਰੀਬਨ ਪਿਛਲੇ 7-8 ਸਾਲਾਂ ਤੋਂ। ਮੈਂ ਖੁਦ ਰੂਫ ਦਾ ਕੰਮ ਗੁਰਲਾਲ ਕੋਲੋਂ ਕਰਵਾਇਆ, ਮੇਰੀ ਫੈਮਿਲੀ ਨੇ ਗੁਰਲਾਲ ਤੋਂ ਕਰਵਾਇਆ ਰੂਫ ਦਾ ਕੰਮ, ਮੇਰੇ ਦੋਸਤ ਨੇ ਨਵੀਂ ਰੂਫ ਲਗਵਾਈ ਗੁਰਲਾਲ ਤੋਂ। ਸੋ ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ 647-919-9493 ਨਵੀਂ ਰੂਫ, ਰੂਫ ਰਿਪੇਅਰ, ਰੀ ਰੂਫਿੰਗ ਕਰਵਾਓ। ਬਹੁਤ ਸੋਹਣਾ ਵੀਰ ਹੁਣੇ ਕੰਮ ਕਰਦੇ ਆ, ਬੜੀ ਮਿਹਨਤੀ ਟੀਮ ਹੈ। 6479199413 ਮੇਰਾ ਨਾਂ ਲੈ ਦਿਓ, ਡਿਸਕਾਊਂਟ ਮਿਲ ਜੂ। 6479199413 ਹਾਂਜੀ 5744 ਕਿਵੇਂ ਹੋ? ਬਹੁਤ ਵਧੀਆ, ਬਹਿ ਜਾ ਬਹਿ ਜਾ। ਕੀ ਬਣਦਾ? ਕੁਛ ਨੀ ਬਣਦਾ, ਥੋੜੀ ਆਵਾਜ਼ ਥੋੜੀ ਜਿਹੀ ਘੱਟ ਆ ਰਹੀ ਹੈ। ਹਾਂਜੀ ਕੀ ਕਹਿ ਰਹੇ ਵੀਰੇ?
1: ਮੈਂ ਕਿਹਾ ਭਾਈ ਗਰਮੀ ਨੇ ਵੱਟ ਕੱਢ ਦਿੱਤੇ ਪੂਰੇ।
0: ਗਰਮੀ ਨੇ ਵੱਟ ਕੱਢਤੇ, ਪਹਿਲਾਂ ਹੀ ਕੱਢਤੇ ਹੈ ਤੁਸੀਂ, ਅਜੇ ਸ਼ੁਰੂ ਹੀ ਹੋਈ ਆ। ਸਾਰੀ ਚੰਗੇ ਨੇ।
1: ਮੈਂ ਉਹ ਦੱਸਣਾ ਸੀਗਾ ਆਪਣੇ ਪੰਜਾਬੀ ਚ, ਉਹ ਵੀ ਕਹਾਵਤ ਹੈਗੀ ਆ, ਲੱਡੂ ਦੂਜੇ ਦੇ ਹੱਥਾਂ ਚ ਵੱਡਾ ਲੱਗਦਾ ਜੇ ਆਪ ਖਾਈਏ।
0: ਵਾਹ ਵਾਹ ਵਾਹ, ਸਹੀ ਗੱਲ ਯਾਰ, ਮੈਂ ਇਹ ਕਿਵੇਂ ਭੁੱਲ ਗਿਆ। ਮੈਂ
1: ਗਾਣਾ ਵੀ ਹੈਗਾ ਓਦਾਂ ਵੀ, ਸਿਆਣੇ ਕਹਿੰਦੇ ਹੁੰਦੇ ਆ ਦੂਜੇ ਦੀ ਥਾਲੀ ਚ ਪਈ ਚੀਜ਼ ਜ਼ਿਆਦਾ ਵਧੀਆ।
0: ਹਾਂ ਨਹੀਂ ਗੱਲ ਤੁਹਾਡੀ ਤੇ ਲੱਗਦਾ ਨਾ ਵੈਸੇ।
1: ਸਹੀ ਗੱਲ ਆ ਬਈ,
0: ਸਿਆਣੇ ਨੇ ਸੱਚੀਆਂ ਕਹੀਆਂ। ਥੈਂਕ ਯੂ ਵੀਰੇ, ਥੈਂਕ ਯੂ। ਲੱਡੂ ਦੂਜੇ ਦੇ ਹੱਥਾਂ ਚ ਚੰਗਾ ਲੱਗਦਾ ਜੇ ਆਪ ਖਾਈਏ।

0: multiple locations in GTA. For more information, visit rajdhanisweets.ca.
1: कार वैन ट्रक दा कम होवे ता याद रखो रॉयल ऑटो सेंटर रिलायबल अफोर्डेबल अते ऑनेस्ट सर्विस जिथे कि मैं भी गड्डियां नु लेके जाना रिपेयर दे लई रॉयल ऑटो सेंटर टेस्ला दे व्हीकल्स ते भी कम करदे कोई भी रिपेयर किसी भी मेक एंड मॉडल सेफ्टी सर्टिफिकेशन उबर लिफ्ट दी सेफ्टी करोनी है स्पेशलाइज करदे ने इलेक्ट्रिकल अते कंप्यूटराइज्ड डायग्नोस्टिक कम च स्टील्स एंड मेलनी रॉयल ऑटो सेंटर एंड एमिशन टेस्टिंग रॉयल ऑटो सेंटर राज भाई जी इंसान यार हीरे बंदे ने So Royal Auto de Raj bhai ji koi bhi Uber Lyft di safety engine transmission da panga steals melni 4395 haan ji
2: haan ji paaji sat sri kaal ji
1: kivein ho
2: paaji ਵਧੀਆ ਜੀ ਇੱਕ ਤਾਂ ਕਹਾਵਤ ਦੱਸਦੇ ਤੇ ਵੀ ਦੂਜੇ ਦੀ ਥਾਲੀ ਚ ਲੱਡੂ ਵੱਡਾ ਲੱਗਦਾ ਤੇ ਇੱਕ ਦੂਜੀ ਹੁੰਦੀ ਆ ਬਈ ਦੂਜੇ ਦੇ ਹੱਥ ਚ ਕਈ ਚੱਲਦੀ ਸੌਖੀ ਲੱਗਦੀ ਹੁੰਦੀ ਵੀ ਸੌਖੀ ਚੱਲੀ ਜਾਂਦੀ ਆ ਇਹ ਜੀ
1: ਅੱਛਾ ਦੂਜੇ ਦੇ ਹੱਥ ਚ ਕਈ ਚੱਲਦੀ ਸੌਖੀ ਲੱਗਦੀ ਆ
2: ਆਪ ਚਲਾਓ ਤੇ ਪਤਾ ਲੱਗਦਾ ਜੀ
1: ਕੀ ਬਾਤ ਹੈ ਹੁਣ ਜਿਹੜੇ ਅੱਜ ਕੱਲ ਦੇ ਮੁੰਡੇ ਖੁੰਡੇ ਨੇ ਉਹ ਕਹਿਣਗੇ ਦੂਜੇ ਦੇ ਹੱਥ ਚ ਬੰਦੂਕ ਵੀ ਬੰਦੂਕ ਨਹੀਂ ਉਹ ਕਹਿਣਗੇ ਵੀ ਬੰਦੂਕ ਚੱਲਦੀ ਸੌਖੀ ਲੱਗਦੀ ਦੂਜੇ ਹੱਥ ਚ
2: ਦੂਜੇ ਦੇ ਮੋਢੇ ਤੇ ਚਲਾਉਣੀ ਸੌਖੀ ਲੱਗਦੀ ਹੈ ਜੀ
1: ਹਾਂ ਮੋਢੇ ਤੇ ਚਲਾਉਣੀ ਸੌਖੀ ਲੱਗਦੀ ਹੈ ਸਹੀ ਹੈ ਗੱਲ ਤੁਹਾਡੀ ਕੀ ਬਾਤ ਹੈ
2: ਆਪ ਚਲਾਓ ਤਾਂ ਪੰਗਾ ਪੈਂਦਾ
1: ਹੁਣ ਪਹਿਲਾਂ ਸੀਗੇ ਕਹੀਆਂ ਹੁਣ ਤਾਂ ਬੰਦੂਕਾਂ ਲ ਹੋ ਗਏ ਮੁੰਡੇ ਖੁੰਡੇ
2: ਹਾਂਜੀ ਕਹੀਆਂ ਵਾਲੇ ਹੀ
1: ਨਹੀਂ ਚਾਹੀਦਾ ਯਾਰ ਸਾਰੀ ਰਹਿਣ ਐਵੇਂ ਬੰਦੂਕਾਂ ਪਤਾ ਕਦੋਂ ਕੀ ਲੈਣਾ
2: ਅਸੀਂ ਤਾਂ ਇੱਥੇ ਵੀ ਇੰਡੀਆ ਤੋਂ ਸਟੇਨਲੈਸ ਦੀ ਲਿਆਂਦੀ ਆ ਕਈ
1: ਕਿ ਉਹਦੇ ਨਾਲ ਗਾਰਡਨਿੰਗ ਥੋੜੀ ਜਿਹੀ ਸੌਖੀ ਹੋ ਜਾਂਦੀ ਹੈ ਇੰਡੀਆ ਵਾਲੀ ਨਾਲ
2: ਨਹੀਂ ਉਹਨੂੰ ਰਸਟ ਨਹੀਂ ਲੱਗਦਾ ਜੀ ਜਿਹੜੀ ਸਟੇਨਲੈਸ ਸਟੀਲ ਦੀ ਅੱਜ ਕੱਲ ਇੰਡੀਆ ਚ ਸਟੇਨਲੈਸ ਸਟੀਲ ਦੀਆਂ ਚੱਲਦੀਆਂ ਬਹੁਤ ਤੈਨੂੰ ਪਤਾ ਹੋਣਾ ਜਿਹੜੇ ਹੁਣ ਜਾਂਦੇ ਆ
1: ਉਹ ਭਾਜੀ ਪਰ ਇੱਥੋਂ ਨਹੀਂ ਮਿਲਦੀਆਂ ਸਟੇਨਲੈਸ ਸਟੀਲ ਦੀਆਂ
2: ਇੱਥੋਂ ਨਹੀਂ ਮਿਲਦੀਆਂ ਇੱਥੇ ਅਜੇ ਰੈਗੂਲਰ ਉਹ ਦੂਜੀਆਂ ਆਉਂਦੀਆਂ ਜਿਹੜੀਆਂ ਇੱਥੇ ਆਉਂਦੀਆਂ ਹਨਾ ਜੀ ਉਹ ਕੰਮ ਦੀਆਂ ਨਹੀਂ ਹੁੰਦੀਆਂ ਮੋਸਟਲੀ ਉਹਨਾਂ ਨੂੰ ਪਤਾ ਬਈ ਇਹ ਕਿਹੜੀਆਂ ਕੈਨੇਡਾ ਚੋਂ ਵਾਪਸ ਆਉਣੀਆਂ ਜਿੱਦਾਂ ਦੀਆਂ ਮਰਜ਼ੀ ਭੇਜ ਦਿਓ ਜੀ
1: ਅੱਛਾ ਮੈਂ ਨਾ ਹੁਣੇ ਆਨਲਾਈਨ ਦੇਖ ਵੀ ਰਿਹਾ ਕਈ ਕੰਪਨੀਆਂ ਤਾਂ ਵੇਚਦੀਆਂ ਬੜੀ ਮਹਿੰਗੀਆਂ ਨੇ
2: ਮਹਿੰਗੇ ਵੀ ਵੇਚਦੇ ਆ ਪਲੱਸ ਜਿਹੜੀ ਉਹ ਕਈ ਹੁੰਦੀ ਨਾ ਸਟੇਨਲੈਸ ਸਟੀਲ ਭਾਵੇਂ ਤੁਸੀਂ ਗਿੱਲੇ ਪਾਣੀ ਚ ਘਾਹ ਜਿੱਦਾਂ ਮਰਜ਼ੀ ਵੱਢੀ ਚਲੋ ਉਹਨੂੰ ਮਿੱਟੀ ਨੀ ਲੱਗਦੀ ਜੀ
1: ਅੱਛਾ ਉਹ ਨਾਲੇ ਇੰਡੀਆ ਸਸਤੀ ਮਿਲ ਜਾਂਦੀ ਇੱਥੇ ਤੁਹਾਨੂੰ 100-200 ਦੀ ਮਿਲਦੀ
2: ਇੰਡੀਆ ਤਾਂ ਸਸਤੀ ਮਿਲ ਜਾਂਦੀ ਇੰਡੀਆ ਤਾਂ ਬਹੁਤ ਸਸਤੀ ਮਿਲ ਜਾਂਦੀ
1: ਉਹਨੂੰ ਪਰ ਤੁਸੀਂ ਟੈਚੀ ਚ ਕਿਵੇਂ ਟ੍ਰਾਂਸਫਰ ਕੀਤਾ
2: ਟੈਚੀ ਚ ਕੱਪੜੇ ਚ ਲਪੇਟ ਕੇ ਆ ਜਾਂਦੀ ਆ 10 ਤਾਂ ਕੋਰਨਰ ਟੂ ਕੋਰਨਰ ਰੱਖ ਲਿਆ ਉਹਦਾ ਜੀ ਨਹੀਂ ਤੇ ਜਿੰਨੇ ਦੀ ਉੱਥੋਂ ਕਹੀ ਆਉਂਦੀ ਉਹਨੇ ਦਾ ਇੱਥੇ 10 ਤਾਂ ਆਉਂਦਾ ਆ ਜੀ
1: ਆਪਾਂ ਨਾ ਭਾਜੀ ਹੁਣ ਜੇ ਕਿਸੇ ਕਸਟਮ ਵਾਲੇ ਨੇ ਤੁਹਾਡੇ ਟੈਚੀ ਖੋਲ ਕੇ ਦੇਖ ਲਿਆ ਨਾ ਉਹਨੇ ਕਹਿਣਾ ਯਾਰ ਆਹ ਬੰਦਾ ਕੀ ਕਰੀ ਜਾਂਦਾ
2: ਟੈਚੀ ਚ ਲਿਆ ਸਕਦੇ ਤੁਸੀਂ ਹੈਂਡ ਬੈਗ ਚ ਨਹੀਂ ਲਿਆ
1: ਸਕਦੇ ਉਹ ਤਾਂ ਫਿਰ ਹਥਿਆਰ ਬਣ ਜਾਂਦਾ ਨਾ ਆਪਣੇ ਬੰਦੇ ਇੰਡੀਆ ਤੋਂ ਨਾ ਬੜੀਆਂ ਅਜੀਬ ਅਜੀਬ ਚੀਜ਼ਾਂ ਲਿਆਉਂਦੇ ਆ ਹੁਣ ਪਤਾ ਨੀ ਕਿੱਦਾਂ ਦੇ ਕੋਈ ਖਾਣ ਪੀਣ ਵਾਲੀਆਂ ਚੀਜ਼ਾਂ ਕੋਈ ਦੇਸੀ ਜੜੀਆਂ ਬੂਟੀਆਂ ਯੇ ਵੋ ਤੁਸੀਂ ਨਹੀਂ ਪਰ ਤੁਸੀਂ ਤਾਂ ਸਿਰਾ ਹੀ ਲਾਤਾ ਕਹੀ ਲੈ ਕੇ ਆਏ ਆ ਜਿਹੜੇ ਥੈਂਕ ਯੂ ਬਹੁਤ ਸ਼ੁਕਰੀਆ ਭਾਜੀ ਥੈਂਕ ਯੂ ਸੋ ਭਾਈ ਨੇ ਸੋਹਣਾ ਕਿਹਾ ਕਹਿੰਦੇ ਕਿ ਯਾਰ ਕਹੀ ਜਿਹੜੀ ਆ ਦੂਜੇ ਦੇ ਹੱਥ ਚ ਆਪਾਂ ਕਹਿੰਦੇ ਆ ਕਿ ਸੌਖੀ ਚੱਲਦੀ ਆ ਪਰ ਸੌਖੀ ਸੁਖੀ ਕੁਛ ਨੀ ਚੱਲਦੀ ਬੰਦਾ ਮਿਹਨਤੀ ਆ ਬੰਦਾ ਥੋੜਾ ਆ ਸਿੱਖਿਆ ਹੋਇਆ ਤਾਂ ਸੌਖੀ ਲੱਗਦੀ ਆ ਯਾਦ ਰੱਖੋ ਜ਼ਰੂਰ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਏਸੀ ਖਰਾਬ ਹੈ ਏਸੀ ਰਿਪੇਅਰ ਕਰਾਓ ਜਾਂ ਤੁਸੀਂ ਫਰਨੈਸ ਏਸੀ ਨਵਾਂ ਲਵਾਉਣਾ $1800 ਤੱਕ ਦੀ ਰੀਬੇਟ ਪਾਓ 905-790-9080 905-790-9080 ਕੌਂਕਰੀਟ ਪਵਾ ਲਓ ਨਵਾਂ ਡਰਾਈਵੇ ਬਣਵਾ ਲਓ ਬੈਕਯਾਰਡ ਪੱਕੀ ਕਰਵਾ ਲਓ ਤੁਸੀਂ ਯਾਦ ਰੱਖੋ ਕੁਲਵਿੰਦਰ ਧਾਲੀਵਾਲ ਭਾਜੀ ਨੂੰ ਬਹੁਤ ਸੋਹਣਾ ਭਾਜੀ ਕੰਮ ਕਰਦੇ ਆ ਬੰਦੇ ਬਹੁਤ ਵਧੀਆ ਨੇ ਇਹਨਾਂ ਤੋਂ ਇੱਕ ਵਾਰ ਐਸਟੀਮੇਟ ਲੈ ਲਓ ਸਾਡਾ ਨਾਂ ਲੈ ਦਿਓ ਭਰੋਸੇ ਨਾਲ ਕੰਮ ਨਾਲੇ ਸਾਡਾ ਨਾਮ ਜੁੜਿਆ ਨਾਲੇ ਡਿਸਕਾਊਂਟ ਮਿਲੂਗਾ ਕੌਂਕਰੀਟ ਪਵਾਉਣੀ ਨਵਾਂ ਡਰਾਈਵੇ ਬਣਵਾਉਣਾ ਅੱਜੇ ਹੀ ਫੋਨ ਕਰੋ ਕੱਲ ਨੂੰ ਭਾਜੀ ਆ ਕੇ ਐਸਟੀਮੇਟ ਦੇ ਦੇਣਗੇ ਅੱਬਲਾ ਤਾਂ ਜੀ ਨੇੜੇ ਤੇੜੇ ਨੇ ਅੱਜ ਵੀ ਆ ਜਾਣਗੇ 647-526-2372
3: ਹੋਰ ਕਹਾਵਤ ਆ ਜਿਹੜੀ ਬਹੁਤ ਲੋਕੀ ਬੋਲਦੇ ਆ ਦੂਰ ਦੇ ਢੋਲ ਸੁਹਾਵਣੇ
1: ਦੂਰ ਦੇ ਢੋਲ ਸੁਹਾਵਣੇ ਬਿਲਕੁਲ
3: ਹਾਂਜੀ ਹਾਂਜੀ ਜਦੋਂ ਤੁਸੀਂ ਬੋਲਿਆ ਨਾ ਮੈਨੂੰ ਉਹਦੇ ਉਸੇ ਟਾਈਮ ਦਿਮਾਗ ਚ ਆ ਗਿਆ ਮੈਂ ਕਿਹਾ ਜੀ ਉਹੀ ਕਹਾਵਤ ਬਣਦੀ ਆ
1: ਨਹੀਂ ਇਹ ਵੀ ਬਾਕੀ ਬੜੀ ਸੋਹਣੀ ਚੀਜ਼ ਹੈ ਇਹਨੂੰ ਤੁਸੀਂ ਇੱਕ ਸੈਂਟੈਂਸ ਦੇ ਵਿੱਚ ਵਰਤੋ
3: ਹੁਣ ਮਤਲਬ ਜਿੱਦਾਂ ਕਿ ਆਪਾਂ ਕਹਿ ਦਈਏ ਕਿ ਜਿੱਦਾਂ ਹੁਣ ਉਹੀ ਕਹਿੰਦੇ ਆ ਨਾ ਕਿ ਅਗਲੇ ਦਾ ਆਪਾਂ ਕਹਿੰਦੇ ਆ ਕਿ ਹਾਂ ਵੀ ਜਿਦਾ ਘਰ ਬਹੁਤ ਵਧੀਆ ਯਾਰ, ਕਿੰਨਾ ਵੱਡਾ ਘਰ ਆ, ਤੇ ਬਟ ਮੇਹਨਤ ਕਿੱਦਾਂ ਅਗਲੇ ਨੇ ਕੀਤੀ ਆ ਓਹਨੂੰ ਹੀ ਪਤਾ ਨਾ ਕਿ ਦੂਰ ਦੇ ਢੋਲ ਸੁਹਾਵ ਨਹੀਂ ਲੱਗਦੇ ਆ, ਬਟ ਓਹਦੇ ਵਿਚ ਬੰਦੇ ਦੀ ਮੇਹਨਤ ਕਿੰਨੀ ਲੱਗੀ ਆ ਉਹ ਨੀ ਤੁਸੀਂ ਜਾਣਦੇ।
1: ਇਹ ਵੀ ਕਹਿ ਸਕਦੇ ਹੁਣ ਦੂਜੇ ਦਾ ਘਰ ਬੜਾ ਵੱਡਾ ਆਪਾਂ ਕਹਿੰਦੇ ਵਾਹ ਵੀ ਵਾਹ ਦੀ ਤਾਂ ਮੌਜਾਂ ਹੀ ਮੌਜਾਂ ਨੇ, ਘਰ ਦੇ ਅੰਦਰ ਕਲੇਸ਼ ਕਿੰਨਾ ਹੀ ਆਪਾਂ ਨੂੰ ਪਤਾ ਨੀ ਹੁੰਦਾ, ਫਿਰ ਵੀ ਆਪਾਂ ਕਵਾਂਗੇ ਕਿ ਦੂਰ ਦੇ ਢੋਲ ਸੁਹਾਵ ਨੀ ਲੱਗਦੇ ਆ।
3: ਸਾਰੇ
1: ਦੱਸ ਰਿਹਾ ਦੂਜੇ ਦੇ ਹੱਥਾਂ ਚ ਤਾਂ ਫਿਰ ਜੈਸਮਿਨ ਸੈਂਡਲਿਸ ਨੇ ਤੇ ਗੈਰੀ ਸੰਧੂ ਨੇ ਮਸ਼ਹੂਰ ਕਰਤੀ ਚੀਜ਼।
3: ਕੀ ਕਹਿਣਾ ਜੀ,
1: ਕਹਿਣਾ ਤਾਂ ਕੋਈ ਨਾ
3: ਭਾਜੀ, ਕਹਿ ਕੇ ਤਾਂ ਗਿਆ
1: ਇਨਫੋਰਮੇਸ਼ਨ ਵੀ ਹੈ ਤੇ ਨਾਲ ਦੀ ਨਾਲ ਤੁਹਾਨੂੰ ਅਸੀਂ ਜਾਣਕਾਰੀ ਜਲਦੀ ਦਿੰਦੇ ਹਾਂ। ਇੱਕ ਨਾ ਮੈਂ ਤੁਹਾਨੂੰ ਇਨਫੋਰਮੇਸ਼ਨ ਜ਼ਰੂਰ ਦਵਾਂ, ਪਹਿਲਾਂ ਨਵੀਂ ਕਿਚਨ ਰੈਡੀ ਕਰਾਉਣੀ ਹੈ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੇ। ਕਿਚਨ ਬ੍ਰੈਂਡ ਨਿਊ ਤਿਆਰ ਕਰਾਓ, ਬਾਰ ਨਵਾਂ ਤਿਆਰ ਕਰਵਾਓ, ਕਾਊਂਟਰ ਟੋਪ ਨਵੇਂ, ਵੈਨਿਟੀਜ਼ ਨਵੀਆਂ, ਭਾਜੀ ਦਾ ਕੰਮ ਦੇਖੋਗੇ ਨਾ ਸੱਚੀ ਤੁਹਾਡੀਆਂ ਅੱਖਾਂ ਨੂੰ ਵੀ ਚਾਅ ਚੜ ਜੂ ਕਿ ਯਾਰ ਅਸੀਂ ਵੀ ਇੱਦਾਂ ਦਾ ਕੰਮ ਕਰਵਾਉਣਾ। ਸੋ ਨਿਊ ਹਾਈਟਸ ਕਿਚਨ ਮਿਸਟਰ ਜਸਪਾਲ ਭਾਜੀ, ਐਂਡ ਬਿਲਕੁਲ ਫ੍ਰੀ ਐਸਟੀਮੇਟ ਸਾਡਾ ਨਾਂ ਲੈ ਦਿਓ, ਡਿਸਕਾਊਂਟ ਵੀ ਮਿਲੂ, ਸਾਡਾ ਨਾਂ ਫਿਰ ਲੈ ਦਿਓ, ਇੱਕ ਡਬਲ ਅੰਡਰਮਾਊਂਟ ਦਾ ਸਿੰਕ ਤੁਹਾਨੂੰ ਨਾਲ ਫ੍ਰੀ ਮਿਲੂ। ਨੰਬਰ ਹੈ 416-859-1920, ਜਸਪਾਲ ਰਾਏ ਭਾਜੀ ਦਾ ਨੰਬਰ ਇੱਕ ਵਾਰ ਫਿਰ 416-859-1920। ਤੁਸੀਂ ਬਹੁਤ ਹੀ ਕਮਾਲ ਦਾ ਨੰਬਰ ਵਨ ਕੁਆਲਿਟੀ ਦਾ ਕਿਚਨ ਰੈਡੀ ਕਰਵਾਓ, ਹਾਈ ਕੁਆਲਿਟੀ ਕੰਮ ਵੰਸ ਅਗੇਨ, ਐਂਡ ਹਾਈ ਗਲਾਸ ਮਟੀਰੀਅਲ, ਓਕ, ਐਮ ਡੀ ਐਫ, ਪੀ ਵੀ ਸੀ, ਮੇਪਲ ਵੁੱਡ, ਐਚ ਡੀ ਐਫ ਵੁੱਡ, ਫ੍ਰੀ ਐਸਟੀਮੇਟ 416-859-1920।

0: ਮੀਡੀਆ ਉਹਦੇ ਨਾਲ ਭਰਿਆ ਪਿਆ ਔਰ ਤਿੰਨ ਦਿਨ ਸੰਗਤਾਂ ਨੇ ਬਹੁਤ ਸੇਵਾ ਕੀਤੀ। ਮੈਂ ਕੱਲ ਜਦੋਂ ਗਿਆ ਤਾਂ ਮੈਨੂੰ ਬੜੀਆਂ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਮਿਲੀਆਂ ਔਰ ਉਹਨਾਂ ਨੇ ਸਿੰਘ ਹਰਜੀਤ ਦੀ ਸ਼ਲਾਘਾ ਕੀਤੀ, ਆਪਣੀ ਟੀਮ ਦੀ ਸ਼ਲਾਘਾ ਕੀਤੀ ਤੇ ਨਾਲ ਦੀ ਨਾਲ ਉੱਥੇ ਬਹੁਤ ਵੱਡੇ ਪੱਧਰ ਉੱਤੇ ਸਾਡੇ ਸਪੌਂਸਰ ਵੀ ਪਹੁੰਚੇ ਹੋਏ ਸੀ, ਜਿਹਨਾਂ ਵਿੱਚ ਭਾਈ ਦਲਬੀਰ ਸਿੰਘ ਜੀ ਕਥੂਰੀਆ ਜੋ ਕਿ ਪੰਜਾਬੀ ਜੋ ਸਾਡੀ ਚੈਰਿਟੀ ਆਰਗੇਨਾਈਜੇਸ਼ਨ ਆ ਉਹਦੇ ਚੇਅਰਮੈਨ ਨੇ ਤੇ ਨਾਲੇ ਆਪਣੇ ਪ੍ਰੋਗਰਾਮ ਕਰਦੇ ਰਾਤ ਨੂੰ 10 ਵਜੇ ਦਲਬੀਰ ਕਥੂਰੀਆ ਜੀ ਆਪਣੇ ਵਿਲੇਜ ਆਫ ਇੰਡੀਆ ਤੋਂ ਤੇ ਨਾਲ ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਤੇ ਗੁਰਮੇਲ ਸਿੰਘ ਸੱਗੂ ਜੀ ਨੇ ਸਟੇਜ ਸਕੱਤਰ ਦੀ ਸੇਵਾ ਬੜੀ ਬਾਖੂਬੀ ਦੇ ਨਾਲ ਨਿਭਾਈ। ਆਪਣੇ ਸਪੌਂਸਰ ਉੱਥੇ ਹਰਪ੍ਰੀਤ ਸੈਣੀ ਹੋਰੀ, ਰਵਿੰਦਰ ਬਸਰਾ ਜੀ ਤੇ ਸਿੰਘ ਸਾਡੇ ਪੀਜ਼ਾ ਵਾਲੇ ਤੇ ਬਹੁਤ ਸਾਰੇ ਹੋਰ ਸੇਵਾਦਾਰ ਉੱਥੇ ਆਪਣੀਆਂ ਆਪਣੀਆਂ ਸੇਵਾਵਾਂ ਦੇ ਰਹੇ ਸੀ। ਇਹ ਇੱਕ ਦ੍ਰਿਸ਼ ਵੇਖਿਆ ਹੀ ਬਣਦਾ ਸੀ ਨਵੀਂ, ਕੱਲ੍ਹ ਤੁਸੀਂ ਮਿਸ ਕਰ ਗਏ ਇਸ ਨੂੰ ਤੇ ਜੇ ਰੱਬ ਨੇ ਚਾਹਿਆ ਅਗਲੇ ਸਾਲ ਆਪਾਂ ਜ਼ਰੂਰ ਇਕੱਠੇ ਚੱਲਾਂਗੇ ਤੇ ਮੈਂ ਇੱਕ ਵਾਰੀ ਫਿਰ ਜਿੰਨੇ ਸੰਗਤਾਂ ਉੱਥੇ ਪਹੁੰਚੀਆਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਤੇ ਨਾਲ ਦੀ ਨਾਲ ਸਿੰਘ ਹਰਜੀਤ ਨੂੰ ਬੜਾ ਮਾਣ ਪਿਆਰ ਸਤਿਕਾਰ ਉਹਨਾਂ ਨੇ ਸਾਰਿਆਂ ਨੂੰ ਦਿੱਤਾ, ਉਹਨਾਂ ਨੂੰ ਵੀ ਸਾਰਿਆਂ ਨੇ ਮਾਣ ਪਿਆਰ ਸਤਿਕਾਰ ਦਿੱਤਾ ਤੇ ਆਏ ਹੋਏ ਰਾਗੀ ਜਥਿਆਂ ਦਾ ਅਤੇ ਪ੍ਰਬੰਧਕ ਸੇਵਾਦਾਰਾਂ ਦਾ। ਭਾਈ ਹਰਜਾਪ ਸਿੰਘ ਜੀ ਗਰੇਵਾਲ ਬੜੀ ਸੇਵਾ ਕਰ ਰਹੇ ਸੀ ਉੱਥੇ, ਪ੍ਰਸਿੱਧ ਰੀਅਲਟਰ ਨੇ ਤੇ ਹੋਰ ਬਹੁਤ ਸਾਰੇ ਜਿਹੜੇ ਗੁਰੂ ਘਰ ਦੇ ਪ੍ਰੇਮੀ ਆ ਉਹ ਸੇਵਾ ਕਰ ਰਹੇ ਸੀ। ਤੋ ਇੱਕ ਵਾਰੀ ਫਿਰ ਇਹ ਮਹਾਨ ਜਿਹੜਾ ਕੀਰਤਨ ਦਰਬਾਰ ਹੈ ਇਹ ਵੀ ਸਾਡੇ ਮੈਂ ਸਮਝਦਾ ਕਿ ਸਾਡੇ ਭਾਈਚਾਰੇ ਵਾਸਤੇ ਇੱਕ ਬੜੀ ਮਾਣ ਵਾਲਾ ਈਵੈਂਟ ਬਣ ਗਿਆ ਤੇ ਇਹਦੇ ਲਈ ਅਸੀਂ ਆਉਣ ਵਾਲੇ ਸਮੇਂ 'ਚ ਵੀ ਹੋਰ ਇਸ ਤੋਂ ਵਧੀਆ ਇਹਨੂੰ ਸਿੰਘ ਹਰਜੀਤ ਹੋਣੀ ਕਰਾਉਣਗੇ। ਬਹੁਤ ਮਿਹਰਬਾਨੀ
1: ਜੀ, ਥੈਂਕ ਯੂ ਫੋਰ ਯੋਰ ਟਾਈਮ,
0: ਬੜੀ ਮਿਹਰਬਾਨੀ, ਥੈਂਕ ਯੂ। ਹੁਣ ਮਾਈਕ ਮੂਹਰੇ ਆ ਤੇ ਹੁਣ ਮਾਈਕ ਛੱਡਣ ਨੂੰ ਜੀ ਨਹੀਂ ਕਰਦਾ। ਖੈਰ ਬਿਜ਼ਨਸ ਸਾਡੇ ਜਿੰਨੇ ਵੀ ਕੱਲ ਨਵੀਂ ਇਹ ਵੀ ਇਵੈਂਟ ਸੀ, ਕੱਲ 2 ਘੰਟੇ ਮੈਂ ਪ੍ਰੋਗਰਾਮ ਕੀਤਾ ਤੇ ਉਸ ਪ੍ਰੋਗਰਾਮ ਦੇ ਵਿੱਚ ਇੰਨਾ ਫਰਾਈਡੇ ਨੂੰ ਵੀ ਕੀਤਾ ਤੇ ਬਹੁਤ ਪਿਆਰ ਤੇ ਸਤਿਕਾਰ ਕਮਿਊਨਿਟੀ ਵੱਲੋਂ ਦਿੱਤਾ ਜਾਂਦਾ ਹੈ ਤੇ ਇਸ ਲਈ ਸਾਰੇ ਸਾਡੇ ਬਿਜ਼ਨਸ ਪਰਸਨ ਦਾ ਸਾਡੀ ਕਮਿਊਨਿਟੀ ਦਾ ਧੰਨਵਾਦ। ਦੇਖੋ ਇਹਨਾਂ ਦਿਨਾਂ ਵਿੱਚ ਨਾ ਸਭ ਨੂੰ ਇੱਕ ਦੂਜੇ ਦੀ ਲੋੜ ਆ, ਆਪਾਂ ਨੂੰ ਵੀ ਬਿਜ਼ਨਸ ਪਰਸਨ ਬਹੁਤ ਸਹਿਯੋਗ ਦਿੰਦੇ ਆ ਤੇ ਆਪਣਾ ਵੀ ਫਰਜ਼ ਬਣਦਾ ਕਿ ਜੇ ਬਿਜ਼ਨਸ ਆਪਣੇ ਕੋਲ ਆਇਆ ਤਾਂ ਉਹਨੂੰ ਦਿਲੋਂ ਜਾਨ ਨਾਲ ਪ੍ਰਮੋਟ ਕਰੀਏ। ਇਹਨਾਂ ਦਿਨਾਂ 'ਚ ਬਹੁਤ ਸਾਰੇ ਜਿਹੜੇ ਗਾਰਡਨਿੰਗ ਵਾਲੇ ਬਿਜ਼ਨਸ ਨੇ, ਬਹੁਤ ਸਾਰੇ ਤੁਸੀਂ ਅਗਰ ਇਹਨਾਂ ਦਿਨਾਂ 'ਚ ਫਾਰਮ ਦੇ ਮਾਲਕ ਹੋ, ਤੁਸੀਂ ਪਨੀਰੀ ਵੇਚਣੀ ਚਾਹੁੰਦੇ ਹੋ ਤਾਂ ਤੁਸੀਂ ਪੰਜਾਬੀ ਲਹਿਰਾਂ ਨਾਲ ਸੰਪਰਕ ਪੈਦਾ ਕਰੋ, ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਫਾਰਮ 'ਤੇ ਲਾਈਨਾਂ ਲੱਗ ਜਾਣ। ਤੁਹਾਨੂੰ ਕੋਈ ਵਰਕਰ ਚਾਹੀਦੇ ਆ ਕੰਮ ਕਰਨ ਵਾਸਤੇ ਫਾਰਮਾਂ ਵਿੱਚ, ਪੰਜਾਬੀ ਲਹਿਰਾਂ ਨਾਲ ਸੰਪਰਕ ਪੈਦਾ ਕਰੋ। ਤੁਹਾਡਾ ਕੋਈ ਹੋਰ ਕਾਰੋਬਾਰ ਆ, ਪੰਜਾਬੀ ਲਹਿਰਾਂ ਨਾਲ ਸੰਪਰਕ ਪੈਦਾ ਕਰੋ। ਸਵੇਰੇ ਸ਼ਾਮ ਇੱਕ ਹੀ ਨਾਮ ਪੰਜਾਬੀ ਲਹਿਰਾਂ ਤੇ ਅਸੀਂ ਤੁਹਾਡੇ ਵਾਸਤੇ ਹਾਜ਼ਰ ਹਾਂ। ਜਾਣਕਾਰੀ ਲਈ ਨੰਬਰ ਫਿਰ ਇੱਕ ਵਾਰੀ 647-504-1557।
1: ਬਿਲਕੁਲ, ਥੈਂਕ ਯੂ ਸੋ ਮਚ। ਕੋਈ ਨਾ, ਗਾਣਾ ਵੀ ਲਾਵਾਂਗੇ ਹੁਣ, ਕੁਝ ਕਾਲਾਂ ਬੜੇ ਲੰਬੇ ਸਮੇਂ ਤੋਂ ਹੋਲਡ ਤੇ ਨੇ, ਪਹਿਲਾਂ ਤਾਂ ਥੈਂਕ ਯੂ ਫਾਰ ਹੋਲਡਿੰਗ 2587। ਹਾਂਜੀ, ਵੈਲਕਮ।
2: ਮੈਂ ਮਦਨ ਮੋਹਨ ਕਰਦਾ ਬਾਪੂ ਦਾ,
1: ਫਿਰ ਦੇਖੋ ਸਾਡਾ ਨਾ ਜਿਵੇਂ ਹੁਣੇ ਡੈਡੀ ਕਹਿ ਕੇ ਗਿਆ ਕਿ ਜਦੋਂ ਮਾਈਕ ਮੂਹਰੇ ਆ ਰਿਹਾ ਛੱਡਣ ਨੂੰ ਜੀ ਨਹੀਂ ਕਰਦਾ।
2: ਉਹ ਤਾਂ ਮੇਰਾ ਵੀ ਨੀ ਕਰਦਾ, ਪਰ ਹੁਣ ਟੈਂਪਰ ਸਾਨੂੰ ਵਧਾਈਆਂ ਦੇ ਰਹੀਆਂ। ਉਹ ਤਾਂ ਦਮਦਾਰ ਪ੍ਰੋਗਰਾਮ ਦੇਖੋ ਕਿੰਨਾ ਧੂਆਂ।
1: ਕੀ ਬਾਤ ਹੈ, ਕੀ ਬਾਤ ਹੈ! ਸਵੇਰੇ ਜੁੜਿਓ ਫਿਰ 6 ਵਜੇ ਟੈਂਪਰ ਸਾਹਿਬ ਨਾਲ।
2: ਨਾ ਸਤਿੰਦਰਪਾਲ ਜੀ ਕੋਲੇ ਤੁਹਾਡੇ
1: ਨਹੀਂ? ਉਹ ਹੁਣ ਚਲੇ ਗਏ ਸਟੂਡੀਓ ਚੋਂ ਬਾਹਰ। ਦੇਸੀ ਚੱਕੀ ਬਈ ਸਾਰੇ ਇੰਜੋਏ ਕਰਦੇ ਨੇ ਤੇ ਸਿਹਤ ਨੂੰ ਤੰਦਰੁਸਤ ਰੱਖਣ ਲਈ ਦੇਸੀ ਚੱਕੀ। ਬਹੁਤ ਧੰਨਵਾਦ,
2: ਧੰਨਵਾਦ ਪੁੱਤ,
1: ਥੈਂਕ ਯੂ। 5151 ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿਵੇਂ?
3: ਹਾਂਜੀ ਠੀਕ, ਵਧੀਆ, ਤੁਸੀਂ ਕਿੱਦਾਂ?
1: ਬਹੁਤ ਵਧੀਆ ਜੀ, ਬਹੁਤ ਵਧੀਆ, ਠੀਕ ਠਾਕ।
3: ਪਹਿਲੀ ਗੱਲ ਤਾਂ ਤੁਹਾਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨ।
1: ਥੈਂਕ ਯੂ ਜੀ, ਥੈਂਕ ਯੂ
3: ਫੋਰ ਦ ਪ੍ਰੋਗਰਾਮ। ਐਂਡ ਦੂਜੀ ਗੱਲ ਨਵੀਂ ਜੀ, ਐਕਚੁਲੀ ਤੁਹਾਡੇ ਪਾਪਾ ਨੇ ਆ ਕੇ ਸਮਾਗਮ ਦਾ ਜ਼ਿਕਰ ਕੀਤਾ, ਐਕਚੁਲੀ ਮੈਂ ਉੱਥੇ ਗਈ ਸੀਗੀ ਆਪਣੇ ਬੱਚਿਆਂ ਨਾਲ
1: ਜੀ,
3: ਬੱਚਿਆਂ ਨਾਲ ਉਹ ਕਾਲੀ ਕਾਲੀ ਚ ਅਸੀਂ ਲੰਘ ਗਏ ਉੱਥੇ ਇੱਕ ਬੱਚਿਆਂ ਦੀ ਐਜੂਕੇਸ਼ਨ ਦੀ

0: ਗੱਲ ਚੱਲਦੀ ਸੀਗੀ।
1: ਠੀਕ ਹੈ,
0: ਮੈਨੂੰ
1: ਉਹਨਾਂ ਦਾ ਨੰਬਰ ਚਾਹੀਦਾ ਸੀਗਾ। ਤੁਸੀਂ ਨਾ ਮੈਂ ਤੁਹਾਨੂੰ ਨੰਬਰ ਹਰਜੀਤ ਜੀ ਦਾ ਦਿੰਦਾ ਜਿਨ੍ਹਾਂ ਨੇ ਸਮਾਗਮ ਕਰਵਾਇਆ, ਤੇ ਤੁਸੀਂ ਉਹਨਾਂ ਨੂੰ ਫੋਨ ਕਰ ਲਓ, ਤੁਹਾਨੂੰ ਸਾਰੀ ਜਾਣਕਾਰੀ।
0: ਠੀਕ ਹੈ ਜੀ,
1: ਠੀਕ ਹੈ,
0: ਮੈਨੂੰ ਨੰਬਰ,
1: ਉਹਨਾਂ ਦਾ ਨੰਬਰ ਹੈ ਜੀ 647
0: ਹਾਂਜੀ
1: 448
0: ਹਾਂਜੀ
1: 1000
0: ਓਕੇ ਜੀ,
1: ਠੀਕ ਹੈ ਜੀ,
2: ਆਪਣੇ ਬੱਚੇ ਤੇ ਦੂਜਿਆਂ ਦੀ ਬੀਵੀ ਹਰ ਕਿਸੇ ਨੂੰ ਅੱਛੀ ਲੱਗਦੀ ਹੈ।
1: ਅੱਛਾ, ਆਪਣੇ ਬੱਚੇ ਤੇ ਦੂਜਿਆਂ ਦੀ ਬੀਵੀ ਹਰੇਕ ਨੂੰ ਅੱਛੇ ਲੱਗਦੇ ਨੇ। ਠੀਕ ਹੈ, ਐਵੇਂ ਨਾ ਯਾਰ, ਤੁਸੀਂ ਕਿਸੇ ਹੋਰ ਦੀ ਬੀਵੀ ਤੇ ਕਾਹਨੂੰ ਅੱਖ ਰੱਖੀ ਫਿਰਦੇ ਹੋ? ਕਹਾਵਤ ਤਾਂ ਠੀਕ ਹੈ, ਜਿਹੜੇ ਬੰਦੇ ਉਹ ਕਹਾਵਤ ਉਹੀ ਦੱਸਦੇ ਜਿਹੜੇ ਕਹਾਵਤ ਨਾਲ ਜੁੜੇ ਹੁੰਦੇ ਆ। ਨਹੀਂ, ਗੱਲ ਤੁਹਾਡੀ ਵੈਸੇ ਠੀਕ ਹੈ, ਚਲੋ ਕੋਈ ਨਾ, ਥੈਂਕ ਯੂ ਸੋ ਮਚ। ਐਵੇਂ ਬੀਵੀਆਂ ਨੇ ਗੁੱਸੇ ਹੋਏ ਨਾ, ਹੈਂ, ਉਹਨਾਂ ਨੇ ਕਹਿਣਾ ਕਿ ਜੇ ਅਸੀਂ ਇੱਦਾਂ ਦੀ ਗੱਲ ਕਹਿਣ ਲੱਗ ਜਾਈਏ ਫਿਰ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਤੇ ਨੰਬਰ ਹੈ ਆਪਣਾ 9056733337 9056733337 ਤੇ ਗੱਲਬਾਤ ਹੋ ਰਹੀ ਹੈ। ਆਪਣੇ ਬੱਚੇ ਤੇ ਹੋਰਾਂ ਦੀ ਬੀਵੀ ਕਹਿੰਦੇ ਕਿ ਹਰੇਕ ਨੂੰ ਅੱਛੀ ਲੱਗਦੇ ਆ, ਹੈਂ। ਸੋ ਪ੍ਰੋਗਰਾਮ ਪੰਜਾਬੀ ਦਾ, ਤੇ ਨੰਬਰ ਆਪਣਾ 905 673 3337 9056733337 ਦੇ ਉੱਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਓਕੇ, ਸੋ ਦੋ ਤਿੰਨ ਤੁਹਾਨੂੰ ਮੈਸੇਜ ਦੇ ਦੀਏ, ਫਿਰ ਅਗਲੀਆਂ ਕਾਲਾਂ ਤੁਹਾਡੀਆਂ ਕੁਝ ਕੁ ਲੈਣੇ ਆ, ਤੇ ਇੱਕ ਮੈਂ ਜ਼ਰੂਰੀ ਜਾਣਕਾਰੀ ਤੁਹਾਨੂੰ ਮਾਸਟਰ ਜੁਵੈਲਰਸ ਦੀ ਦਿੰਦਾ ਹੁੰਦਾ। ਜੁਵੈਲਰੀ ਖਰੀਦਣੀ ਹੈ ਨਾ, 3000 ਸਕੁਆਇਰ ਫੁੱਟ ਦੇ ਬੜੇ ਲਗਜ਼ਰੀ ਸ਼ੋਰੂਮ ਦੇ ਵਿੱਚ ਮਾਸਟਰ ਜੁਵੈਲਰਸ ਦੀ ਬਹੁਤ ਹੀ ਕਮਾਲ ਦੀ ਲੋਕੇਸ਼ਨ ਖੁੱਲੀ ਆ। ਸੋ ਮਾਸਟਰ ਜੁਵੈਲਰਸ ਏਅਰਪੋਰਟ ਐਂਡ ਮੇਫੀਲਡ, ਜਿਹੜਾ ਨਵਾਂ ਪਲਾਜ਼ਾ, ਉੱਥੇ ਤੁਸੀਂ ਪਹੁੰਚੋ। ਏਅਰਪੋਰਟ ਮੇਫੀਲਡ 6231 ਮੇਫੀਲਡ ਰੋਡ, ਐਂਡ ਗੇੜਾ ਮਾਰੋ। ਕਿਆ ਬਾਤ ਹੈ, ਸੁੱਖ ਭਾਜੀ ਨਾਲ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਸੇ ਗ੍ਰੈਂਡ ਹੋਮ ਫਰਨੀਚਰ ਦੀਆਂ ਸੇਲਾਂ ਦੀ ਇੰਨੀ ਮੈਂ ਕਹਿੰਦਾ ਚਰਚਾ ਨਾ, ਜਿੱਥੇ ਜਾਓ ਹਰੇਕ ਕਹਿੰਦਾ ਯਾਰ ਗ੍ਰੈਂਡ ਹੋਮ ਫਰਨੀਚਰ ਦੀਆਂ ਡੀਲਾਂ ਕਿਤੋਂ ਨਹੀਂ ਮਿਲਦੀਆਂ। ਜਿੱਥੇ ਜਾਓ ਹਰੇਕ ਕਹਿੰਦਾ ਨਵੀਂ ਗ੍ਰੈਂਡ ਹੋਮ ਫਰਨੀਚਰ ਦੀ ਸਰਵਿਸ ਵੀ ਨਹੀਂ ਕਿਤੋਂ ਮਿਲਦੀ। ਅੱਜ ਵੀ ਪਹਿਲਾਂ ਸੁੱਖ ਜੀ ਨੂੰ ਹੈਲੋ ਕਰ ਲਈ। ਸੁੱਖ ਜੀ, ਵੈਲਕਮ, ਕੀ ਹਾਲ ਆ?
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਰਵੀ ਬਾਈ ਜੀ।
1: ਮੈਨੂੰ ਅੱਜ ਇੱਕ ਮੈਸੇਜ ਆਇਆ ਤੇ ਉਹ ਕਹਿੰਦੇ ਕਿ ਭਾਜੀ ਜੋ ਡੀਲਾਂ ਸੁੱਖ ਭਾਈ ਦਿੰਦੇ ਆ ਅਸੀਂ ਫਰਨੀਚਰ ਉਹਨਾਂ ਕੋਲ ਲੈਣਾ, ਉਹਨਾਂ ਦਾ ਐਡਰੈਸ ਦਿਓ। ਫਿਰ ਮੈਂ ਤੁਹਾਡਾ ਵਾਕ ਡਰਾਈਵ ਵਾਲੀ ਐਡਰੈਸ ਦੀ ਲੋਕੇਸ਼ਨ ਦਾ ਐਡਰੈਸ ਮੈਂ ਦਿੱਤਾ, ਤੇ ਕਹਿੰਦੇ ਭਾਜੀ ਬਸ ਸੁੱਖ ਭਾਈ ਦੀ ਕਮਾਲ ਹੀ ਹੈ। ਸੋ ਵਾਕ ਡਰਾਈਵ ਤੇ ਐਤਕੀ ਸੱਦਾ ਆਪਾਂ ਦੇ ਰਹੇ ਹਾਂ ਸਭ ਨੂੰ। ਸੋ ਦਈਏ ਜਾਣਕਾਰੀ ਕੀ ਡੀਲਾਂ ਐਤਕੀ ਚੱਲ ਰਹੀਆਂ ਨੇ।
3: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਪਰਿਵਾਰਾਂ ਤੱਕ ਦੇ ਰਹੇ ਹਾਂ ਜੀ। ਇਸ ਵੀਕਐਂਡ ਦੇ ਉੱਪਰ ਨਵੀ ਬਾਈ ਬਹੁਤ ਸਾਰੀ ਇਨਵੈਂਟਰੀ ਜਿਹੜੀ ਆ ਫਲੋਰ ਮਾਡਲ ਕਲੀਅਰ ਆਊਟ ਕੀਤੀ ਜਾ ਰਹੀ ਆ, ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ, ਜਿਹੜੇ ਇੱਕ ਇੱਕ ਦੋ ਦੋ ਪੀਸ ਫਲੋਰ ਤੇ ਜਿਹੜੇ ਕਲੀਅਰ ਆਊਟ ਕੀਤੇ ਜਾਣੇ ਆ। 294 ਵਾਕ ਡਰਾਈਵ ਦੇ ਉੱਪਰ, 294 ਵਾਕ ਡਰਾਈਵ ਦੇ ਉੱਪਰ ਅੱਜ ਇਸ ਫਰਾਈਡੇ ਨੂੰ ਲਾਈਵ ਲੋਕੇਸ਼ਨ ਵੀ ਪ੍ਰੋਗਰਾਮ ਚੱਲੂਗਾ, ਤੇ ਹਰੇਕ ਪਰਚੇ ਦੇ ਨਾਲ ਤੋਹਫਾ ਵੀ ਤੁਹਾਨੂੰ ਮਿਲਣਾ, ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਅੰਡਰ ਕੋਸਟ ਜਿਹੜੀ ਕਲੀਅਰ ਆਊਟ ਕੀਤੀ ਜਾਣੀ ਆ। ਚਾਹੇ ਤੁਸੀਂ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਤੇ ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਜਿਹੜੀ ਫਲੋਰ ਮਾਡਲ ਇਨਵੈਂਟਰੀ ਕਲੀਅਰ ਆਊਟ ਕੀਤੀ ਜਾ ਰਹੀ ਆ 294 ਵਾਕ ਡਰਾਈਵ ਦੇ ਉੱਪਰ। ਤੇ ਇੱਕ ਮੈਂ ਬੈਡਰੂਮ ਸੈੱਟ ਦੀ ਡੀਲ ਦਿੰਦਾ ਬਾਈ ਜੀ, ਫਰਾਈਡੇ ਵਾਲੇ ਦਿਨ ਪਰਿਵਾਰ ਪਹੁੰਚ ਜਾਣੇ। ਦੋ ਹੀ ਸੈੱਟ ਨੇ, ਇੱਕ ਫਲੋਰ ਤੇ ਇੱਕ ਬ੍ਰਾਂਡ ਨਿਊ ਪਿਆ। ਲਾਸਟ ਪੀਸ ਜਿਹੜਾ ਤੁਹਾਨੂੰ ਬੈਡਰੂਮ ਸੈੱਟ ਦਿੱਤਾ ਜਾਣਾ, ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਤੇ ਸਟੇਨਲੈਸ ਸਟੀਲ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਜਿਹਦੀ ਰੈਗੂਲਰ ਕੀਮਤ $2500 ਸੀ। ਲਾਸਟ ਹੀ ਪੀਸ ਆ, ਫਲੋਰ ਮਾਡਲ ਪੂਰਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਪੂਰਾ ਬੈਡਰੂਮ ਸੈੱਟ, $599 ਦਾ, $599 ਦਾ ਦਿੱਤਾ ਜਾਊਗਾ, ਤੇ ਕਿੰਗ ਸਾਈਜ਼ ਦਾ ਮੈਟਰਸ ਇਹਦੇ ਨਾਲ ਵੀ ਫ੍ਰੀ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਮਿਲਣੀਆਂ ਨੇ ਵੀਕਐਂਡ ਦੇ ਉੱਪਰ, ਤੁਸੀਂ ਵੀ ਇੱਕ ਚੱਕਰ ਜ਼ਰੂਰ ਲਾਓ। 294 ਵਾਕ ਡਰਾਈਵ, 294 ਵਾਕ ਡਰਾਈਵ, 294 ਵਾਕ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨਵੀਂ। ਭਾਜੀ
1: ਕਿਆ ਬਾਤ ਹੈ ਸੋ 294 ਵਾਕ ਡਰਾਈਵ ਗੇਟ ਰੈਡੀ ਐਂਡ ਡੀਲਾਂ ਲੱਗ ਚੁੱਕੀਆਂ ਪੂਰਾ ਵੀਕ ਪਹੁੰਚੋ ਤੇ ਨਾਲ ਅਸੀਂ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਫਰਾਈਡੇ ਨੂੰ ਕਰ ਰਹੇ ਹਾਂ 0647 ਹੈਲੋ
4: ਹਾਂਜੀ ਸਿੱਧਵਾਂ ਸਾਹਿਬ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਲਿਸਨਿੰਗ ਨੂੰ
1: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ
4: ਕੀ ਹਾਲ ਹੈ ਸਿੱਧਵਾਂ ਸਾਹਿਬ ਲੁਧਿਆਣੇ ਤੋਂ ਧਾਲੀਵਾਲ ਬੋਲ ਰਹੇ
1: ਹਾਂ ਉਹ ਕੀ ਬਾਤ ਹੈ ਧਾਲੀਵਾਲ ਸਾਹਿਬ ਬਹੁਤ ਵਧੀਆ ਤੁਸੀਂ ਸੁਣਾਓ ਕਿਵੇਂ ਹੋ
4: ਬਸ ਕਿਰਪਾ ਤੁਹਾਡੀ ਸਭ ਬੱਲੇ ਬੱਲੇ ਆ ਤੁਹਾਡਾ ਰੇਡੀਓ ਸੁਣ ਰਿਹਾ ਸੀ ਬਹੁਤ ਵਧੀਆ ਲੱਗ ਰਿਹਾ ਪ੍ਰੋਗਰਾਮ
1: ਥੈਂਕ ਯੂ ਭਾਜੀ
4: ਤੇ ਇੱਕ ਕੱਲ ਸਿੱਧਵਾਂ ਸਾਹਿਬ ਨੇ ਜਾ ਕੇ ਤੇ ਚਾਰ ਚੰਨ ਲਾ ਤੇ ਸਟੇਜ ਨੂੰ
1: ਕੀ ਬਾਤ ਹੈ
4: ਤੇ ਬਹੁਤ ਜ਼ਿਆਦਾ ਵਧੀਆ ਮੈਂ ਕਹਿੰਦਾ ਵਾਟੀ ਕੱਢਤੀ
1: ਵਾਟੀ ਕੱਢਤੀ ਥੈਂਕ ਯੂ ਸਰ
4: ਜਿਵੇਂ ਉਹ ਕਹਿੰਦੇ ਸੀ ਮਾਇਕ ਛੱਡਣ ਜਿਵੇਂ ਹੀ ਕਰਦਾ ਤੇ ਅਸੀਂ ਵੀ ਚਾਹੁੰਦੇ ਸੀ ਹੋਰ ਇਹਨਾਂ ਤੋਂ ਹੀ ਬੁਲਾਇਆ ਜਾਵੇ
1: ਥੈਂਕ ਯੂ ਸਰ ਥੈਂਕ ਯੂ
4: ਸਟੇਜ ਕਰਕੇ ਸਾਨੂੰ ਲੱਗਦਾ ਨਾ ਪਰ ਸਾਨੂੰ ਤਾਂ ਲੱਗਦਾ ਸਟੇਜ ਸੈਕਟਰ ਹੀ ਇਹ ਹੋਣ ਐਕਚੁਅਲੀ
1: ਨਹੀਂ ਨਹੀਂ ਥੈਂਕ ਯੂ ਸੋ ਮਚ ਬਹੁਤ ਧੰਨਵਾਦ ਤੁਹਾਡਾ
4: ਬਹੁਤ ਵਧੀਆ ਪ੍ਰੋਗਰਾਮ ਸੀ ਤੇ ਤੁਹਾਨੂੰ ਲਾਂਭਾ ਵੀ ਹੈ ਤੁਸੀਂ ਦੋਨੋਂ ਪਾਸੇ ਮਿਸ ਕਰ ਗਏ
1: ਹਾਂਜੀ
4: ਨਹੀਂ ਵੀ ਨਹੀਂ ਪਹੁੰਚੇ ਤੇ ਰੇਡੀਓ ਤੇ ਵੀ ਨਹੀਂ ਪਹੁੰਚੇ
1: ਹਾਂ ਨਹੀਂ ਉਹ ਨਾ ਮੈਂ ਮੇਰੀ ਸਕੇਡਿਊਲਿੰਗ ਦੇ ਵਿੱਚ ਇੱਕ ਗਲਤੀ ਹੋ ਗਈ ਮੈਂ ਜ਼ਰੂਰ ਪਹੁੰਚਣਾ ਸੀਗਾ ਮੈਂ ਕਿਤੇ ਆਊਟ ਆਫ ਟਾਊਨ ਸੀਗਾ ਬਟ ਅਗਲੇ ਸਾਲ ਪੱਕਾ ਮੈਂ ਪਹੁੰਚੀ ਕੱਲ ਰਾਤ ਲੇਟ ਆ
4: ਹਾਂ ਨਹੀਂ ਪਰ ਸੰਗਤਾਂ ਨੇ ਇੰਨਾ ਕੁ ਜ਼ਿਆਦਾ ਉਤਸ਼ਾਹ ਨਾਲ ਸੇਵਾ ਸਿਮਰਨ ਹਰ ਚੀਜ਼ ਮਤਲਬ ਬਹੁਤ ਵਧੀਆ ਕੀਤੀ ਤੇ ਬਾਕੀ ਤੁਹਾਡੇ ਵੀ ਉਹਦੇ ਚ ਬਹੁਤ ਵੱਡਾ ਯੋਗਦਾਨ ਸੀਗਾ ਕਿ ਵਾਰ ਵਾਰ ਸੰਗਤਾਂ ਨੂੰ ਜਿਹੜਾ ਹੈਗਾ ਸੀ ਯਾਦ ਕਰਾਇਆ ਜਾ ਰਿਹਾ ਸੀ ਤੇ ਪਰ ਇੰਟਰਨੈਸ਼ਨਲ ਪ੍ਰੋਗਰਾਮ ਹੋ ਗਿਆ ਹੁਣ ਆਪਣਾ ਪਰਮਾਤਮਾ ਕਿਰਪਾ ਕਰੇ ਵੀ ਇਦੋਂ ਹੋਰ ਦਿਨ ਦੁੱਗਣੀ ਤੇ ਰਾਤ ਚੁੱਗਣੀ ਤੱਕ ਕੀ ਤੁਹਾਨੂੰ ਵੀ ਕਰੇ ਤੇ ਆਪਣੇ ਪ੍ਰੋਗਰਾਮ ਨੂੰ ਵੀ ਅੱਗੇ ਹੋ
1: ਥੈਂਕ ਯੂ ਸਰ ਬਹੁਤ ਸ਼ੁਕਰੀਆ ਸਰ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਥੈਂਕ ਯੂ ਸੋ ਮਚ
4: ਸਿੰਘ ਹਰਜੀਤ ਜੀ ਦਾ ਬਹੁਤ ਧੰਨਵਾਦ ਕਿਉਂਕਿ ਏਡੇ ਵੱਡੇ ਪ੍ਰੋਗਰਾਮ ਜਿਹੜੇ ਹੈਗੇ ਆ ਉਹਨਾਂ ਨੂੰ ਹੈਂਡਲ ਕਰਨਾ
1: ਬਹੁਤ ਮੁਸ਼ਕਿਲ
4: ਕਰਨਾ ਬਹੁਤ ਸੌਖੀ
1: ਸਹੀ ਗੱਲ ਹੈ ਨਹੀਂ ਥੈਂਕ ਯੂ
4: ਉਹਨਾਂ ਦਾ ਬਹੁਤ ਜ਼ਿਆਦਾ ਸਾਰੀ ਸਹਿਯੋਗ ਟੀਮ ਦਾ ਬਹੁਤ ਬਹੁਤ ਧੰਨਵਾਦ
1: ਹਾਂ ਨਹੀਂ ਟੀਮ ਵਰਕ ਹੀ ਹੈ ਭਾਜੀ ਥੈਂਕ ਯੂ ਸੋ ਮਚ ਇੰਗਲਿਸ਼ ਦੇ ਵਿੱਚ ਕਹਿੰਦੇ ਆ ਟੀਮ ਵਰਕ ਮੇਕਸ ਦ ਡ੍ਰੀਮ ਵਰਕ ਸੋ ਨਹੀਂ ਬਹੁਤ ਧੰਨਵਾਦ ਤੇ ਹਰਜੀਤ ਜੀ ਨੂੰ ਬਹੁਤ ਬਹੁਤ ਇੱਕ ਵਾਰ ਫਿਰ ਤੋਂ ਤਹਿ ਦਿਲੋਂ ਮੁਬਾਰਕਾਂ ਦਿੰਦੇ ਹਾਂ ਯਾਦ ਰੱਖੋ ਨਾਲ ਦੀ ਨਾਲ ਤੁਸੀਂ ਜ਼ਰੂਰ ਇੱਕ ਮੈਸੇਜ ਸਬਜ਼ੀ ਮਾਰਕੀਟ ਦਾ ਸਬਜ਼ੀ ਮਾਰਕੀਟ ਨਾਲੇ ਗਰੋਸਰੀ ਸਟੋਰ ਹੈ ਨਾਲੇ ਰੈਸਟੋਰੈਂਟ ਹੈ ਤੇ 24 ਘੰਟੇ ਖੁੱਲ੍ਹਾ ਅੱਜ ਹੀ ਸਬਜ਼ੀ ਮਾਰਕੀਟ ਨੇ ਮੈਨੂੰ ਕੁਝ ਡੀਲਾਂ ਭੇਜੀਆਂ ਵਿਆਹਾਂ ਵਾਸਤੇ ਜਾਗੋ ਪੱਖੀਆਂ ਤੇ ਬਹੁਤ ਸਾਰਾ ਇਹਨਾਂ ਕੋਲ ਵਿਆਹਾਂ ਦਾ ਸਮਾਨ ਹੈ ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ ਤੇ ਤੁਸੀਂ ਆਪ ਕਹੋਗੇ ਨਵੀਂ ਯਾਰ ਵਾਹ ਬਈ ਵਾਹ ਸੋ ਇੱਕ ਵਾਰ ਤੁਸੀਂ ਪਹੁੰਚੋ ਛੱਜ ਵੀ ਤੁਹਾਨੂੰ ਇੱਥੋਂ ਮਿਲ ਰਹੇ ਨੇ ਜਾਗੋਆਂ ਮਿਲ ਰਹੀਆਂ ਨੇ ਐਂਡ ਹੋਰ ਬਹੁਤ ਸਾਰਾ ਸਮਾਨ ਹੀਲੀਅਮ ਵਾਲੇ ਬਲੂਨ ਮਿਲ ਰਹੇ ਹੈ ਕੋਈ ਵੀ ਬੱਚਿਆਂ ਦੇ ਪਾਰਟੀ ਲਈ ਕਾਰਟੂਨ ਬਲੂਨਸ ਬਰਥਡੇ ਬਲੂਨਸ ਤੇ ਸਪੈਸ਼ਲ ਲੈਟਰਸ ਵਾਲੇ ਵੀ ਤੁਹਾਨੂੰ ਬਲੂਨਸ ਇੱਥੇ ਮਿਲ ਰਹੇ ਨੇ ਸਪੈਸ਼ਲ ਲੈਟਰਸ ਤੇ ਨਾਲ ਹੋਰ ਕੀ ਮਿਲ ਰਿਹਾ ਢੋਲਕੀਆਂ ਰੈਂਟ ਵੀ ਕਰ ਸਕਦੇ ਹੋ ਵੈਜ ਜਾਂ ਨੋਨ ਵੈਜ ਕੇਟਰਿੰਗ ਦੇ ਵਿੱਚ ਵੀ ਮਾਹਰ ਨੇ ਲਾਈਵ ਜਲੇਬੀ ਸਟੇਸ਼ਨ ਵੀ ਲਗਾ ਸਕਦੇ ਹੋ ਇਹਨਾਂ ਕੋਲੋਂ ਤੁਸੀਂ ਇੱਕ ਵਾਰ ਪਹੁੰਚੋ ਸਬਜ਼ੀ ਮਾਰਕੀਟ 24 ਘੰਟੇ 7 ਦਿਨ ਤੁਹਾਡੇ ਲਈ ਓਪਨ ਨੇ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਜਾਂ 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ ਨੋਨ ਵੈਜ ਫਿਸ਼ ਪਕੌੜਾ ਚਿਕਨ ਪਕੌੜਾ ਚਿਕਨ ਕਬਾਬ ਚਿਕਨ ਟਿੱਕਾ 24 ਘੰਟੇ ਦੋਨਾਂ ਲੋਕੇਸ਼ਨਾਂ ਤੋਂ ਸਬਜ਼ੀ ਮਾਰਕੀਟ ਦੋ ਬੋਲ ਸੁਣੀਏ ਫਿਰ ਵਾਪਸ ਆਉਂਦੇ ਹਾਂ

ਵਾਹ ਬਈ ਵਾਹ ਯਾਰ, ਜੋ ਵੀ ਹੈ ਜੈਸਮਿਨ ਸੈਂਡਲਸ ਨੇ ਫੱਟੇ ਚੱਕਦੇ ਹੈ ਹੁਣ ਧੁਰੰਦਰ ਦੇ ਵਿੱਚ। ਜੈਸਮਿਨ ਜੈਸਮਿਨ ਹੋ ਗਈ ਤੇ ਆਨਲਾਈਨ ਤੁਸੀਂ ਦੇਖੋ, ਆਈ ਥਿੰਕ ਮੋਸਟ ਸਟ੍ਰੀਮਡ ਆਰਟਿਸਟ ਹੈ ਨਾ ਇੰਡੀਆ ਦੀ ਫੀਮੇਲ ਆਰਟਿਸਟ ਐਟਲੀਸਟ ਜੈਸਮਿਨ, ਤੇ ਧੁਰੰਦਰ ਦੇ ਤਕਰੀਬਨ ਸਾਰੇ ਗੀਤਾਂ ਦੇ ਵਿੱਚ ਜੈਸਮਿਨ। ਸੋ ਯੂ ਨੋ ਕੂਡੋਸ ਟੂ ਹਰ ਜਿਹਨੂੰ ਕਹਿੰਦੇ ਹੁੰਦੇ ਆ, ਤੇ ਫੱਟੇ ਚੱਕਦੇ ਕੁੜੀ ਨੇ ਫਿਰ ਵੀ। ਸੋ ਪ੍ਰੋਗਰਾਮ ਪੰਜਾਬੀ ਨਾ, ਤੇ ਸਟੂਡੀਓ ਦਾ ਨੰਬਰ ਹੈ 905-6736737। ਇੱਕ ਤਾਂ ਏਰਨ ਮਿਲਸ ਐਕੂਰਾ ਨੂੰ ਯਾਦ ਰੱਖੋ, ਐਕੂਰਾ ਦੀ ਗੱਡੀ, ਐਕੂਰਾ ਦਾ ਐਸਯੂਵੀ ਲੈਣਾ, ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਬਾਈ ਜੀ ਤੇ ਕਰਨ ਸ਼ਰਮਾ ਬਾਈ ਜੀ। ਏਰਨ ਮਿਲਸ ਐਕੂਰਾ 905-828-5800 ਦੋਨੋਂ ਸਾਡੇ ਵੀਰ ਮੈਨੇਜਰ ਨੇ ਐਕੂਰਾ ਦੇ, ਨਿੱਕੀ ਮੋਟੀ ਗੱਲ ਨਹੀਂ। 905-828-5800 ਐਂਡ ਇੰਡੀਆ ਦੀਆਂ ਟਿਕਟਾਂ, ਤੁਸੀਂ ਜਾਣਾ ਇੰਡੀਆ ਜਾਂ ਇੰਡੀਆ ਤੋਂ ਤੁਹਾਡੇ ਪੇਰੈਂਟਸ ਹੁਣ ਇੱਥੇ ਆ ਰਹੇ ਆ, ਕੋਈ ਯਾਰ ਦੋਸਤ ਹੈ, ਤੁਸੀਂ ਇੱਥੋਂ ਇੱਥੇ ਆਉਣਾ ਵਾਪਸ, ਤਾਂ ਦੁਆਬਾ ਟਰੈਵਲ ਇੰਡੀਆ ਦੀਆਂ ਟੋਪ ਦੀਆਂ ਟਿਕਟਾਂ, ਟੋਪ ਦੇ ਰੇਟ 905-796-7800 ਦੁਆਬਾ ਟਰੈਵਲ, 905-796-7800 ਦੁਆਬਾ ਟਰੈਵਲ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ, 905-796-7800 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਇਹ ਹੋ ਗਿਆ ਦੁਆਬਾ ਟਰੈਵਲ ਦਾ ਮੈਸੇਜ, ਤੇ ਉਸਦੇ ਨਾਲ ਨਾਲ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲੇ ਫਿਰ ਕਹਿੰਦੇ ਆ ਯਾਰ ਅਸੀਂ ਡੀਲਾਂ ਲਾਈਆਂ, ਬਾਏ ਵਨ ਗਿੱਟ ਵਨ ਫ੍ਰੀ ਵਾਲੀਆਂ, ਕਿਉਂ ਨਾ ਡੀਲਾਂ ਲਓ ਤੇ ਮੌਜਾਂ ਲੁੱਟੋ।

0: अपनी फैमिली और दोस्तों के साथ जरूर आए। वेज थाली, चना भटूरा, अमृतसरी कुलचे का स्वाद बाय वन गेट वन ऑफर के साथ जरूर उठाएं। फ्रॉम 10 AM to 8 PM सिंपली इंडियन स्वीट्स एंड रेस्टोरेंट सर्विंग यू फ्रॉम 3 लोकेशन 15 फेंटर वे 85 मॉन्टपेलियर स्ट्रीट 275 गार्डन ब्रूक ट्रेल इन ब्रैम्पटन।
1: वाह जरूर सिंपली इंडी ते पहुंचो। सो सी ना गल अज कुदरती चल पई कर रहे सी हुण इंग्लिश दे विच कहिंदे आ द ग्रास इज ऑलवेज ग्रीनर ऑन द अदर साइड। ते मैं पुछ रहे सी यार कि पंजाबी च इहनूं कहिणा वी की कहांगे वी जिहड़ी चीज़ तुहाडे कोल नहीं हैगी उही तुहानूं चंगी लगदी आ। एक वीर कहिंदा कि लड्डू दूजे दे हत्थां च चंगा लगदा ते आप खाइए तंग करदा। एक वीर हुणे कहिंदे कि दूजे दे हत्थ दे विच कही चलदी सौखी लगदी आ या दूजे दे मोढे ते बंदूक चलदी सौखी लगदी है। एक वीर कहिंदे दूर दे ढोल सुहावणे लगदे ने। एक बाई जी कहिंदे कि अपने बच्चे ते दूजे दी बीवी हरेक नूं चंगी लगदी है। चलो ये तां चलो फिर भी हासा मखा लिया बट होर कोई चीज़ां तुहाडे मन च जे आउंदियां ने वी द ग्रास इज ऑलवेज ग्रीनर ऑन द अदर साइड तां की कहना होवे। नंबर है अपना 905-673-3337 9056733337 9056733337 अपना फोन नंबर है। याद रखो फैशन आईक्यू नू क्योंकि फैशन आईक्यू ने बड़ी डीलां लातियां। तुसी हुण कस्टम कुर्ते पजामे कस्टम शेरवानियां वहवां लई कस्टम कोई कोट पैंट लेने एक किलो दूजा 25% ऑफ थोड़े व्याह आ रहे हैं घरां च ते 15-20 मैचिंग कुर्ते पजामे तैयार कराने हैं। फैशन आई क्यू 905-453-2225 फैशन आई क्यू एयरपोर्ट डेरी क्वीन कैनेडी मैकवीन मेफील्ड लेडी सूट अप टू 50% ऑफ ने। 5 बेडशीट लो $50 च हैवी कंबल ते रजाई एक किलो दूजा 25% ऑफ 905-453-2225 फैशन आई क्यू। हाँ जी 3022 वेलकम।
2: थैंक यू नवी। मैं क्या जिदा वो कह के नहीं गए सके पहला लास्ट कॉल के दूजे दी बीवी ते आपदे बच्चे ज्यादा वधिया लगदे आ हना। ओदा ही जिवें आ सोंग च कहिंदे नहीं के लड्डू दूजे दे हत्थां चंगा लगदा आप खाइए तंग करदा ओवें पंजाबी च कहावत आ कहिंदे आ वी जो दूजे दी थाली च ना हमेशा लड्डू वड्डा ही लगदा
1: आ। ए वी कहिंदे आ बिलकुल कंपेयर बहुत करदे आ पंगा ही इह मतलब अद्धिआं नूं बिमारी तां है कि आपां हरेक नाल ही कंपेयर करन लग पैंदे आ।
2: ਜਿਵੇਂ ਜਿਵੇਂ ਕਈ ਲੋਕੀ ਕਹਿ ਦਿੰਦੇ ਆ ਕਿ ਜਿਵੇਂ ਹੁਣ ਅੱਜ ਕੱਲ ਜਿਵੇਂ ਬਹੁਤ ਸੁਣਨ ਚ ਆਇਆ ਕਿ ਮੈਂਟਲ ਹੈਲਥ ਦਿਸ ਐਂਡ ਦੈਟ ਬਲਾ ਬਲਾ ਬਲਾ ADHD ਕਈ ਲੋਕਾਂ ਨੂੰ ਹੁੰਦੀ ਆ ਹਨਾ। ਕਈ ਲੋਕੀ ਇਹਨੂੰ ਬਿਮਾਰੀ ਦੇ ਤੌਰ ਤੇ ਲੈਂਦੇ ਆ ਪਰ ਇਹ ਬਿਮਾਰੀ ਤਾਂ ਨਹੀਂ ਹੈਗੀ ਇਹ ਸੁਪਰ ਪਾਵਰ ਆ ਤੁਹਾਡੇ ਵਿੱਚ ਕਿਉਂਕਿ ਤੁਸੀਂ ਇੱਕੋਦਮ ਐਡਜਸਟ ਕਰ ਲੈਂਦੇ ਆ ਕਿ ਹਾਂ ਕੀ ਹੋ ਰਿਹਾ ਆਪਣੇ ਇੱਧਰ ਉੱਧਰ। ਉਵੇਂ ਹੀ ਜਿਵੇਂ ਹੁਣ ਤੁਸੀਂ ਉਹ ਇੰਗਲਿਸ਼ ਚ ਪੁੱਛਿਆ ਨਾ ਕਿ ਗ੍ਰਾਸ ਗ੍ਰੀਨਰ ਲੁੱਕਸ ਔਨ ਦੀ ਅਦਰ ਸਾਈਡ ਦਿਸ ਐਂਡ ਦੈਟ ਰਾਈਟ।
1: दूजे दी थाली च लड्डू हमेशा वड्डा ही लगदा। 7214 हेलो
3: हेलो नवी की हाल है भाई।
1: वधिया जी किवें हो?
3: कोई
1: ना फिर थोड़े बच्चे सुन लिया कर
3: जैसी
1: बी ते मानक साहब दा सुना देने जी।
3: हां उन्होंने दोनों ने गाया काफी टाइम हो गया मेरा कल गाने नूं तां हो गए 14-15 साल आए नूं।
1: अच्छा
3: गाना हां बहुत वधिया जा रही है उहदे विच शेर दा गाउंदा मानक मूहरे गाऊ मूहरे।
1: अच्छा अच्छा शेर हां ਤੇ ਉਹਦੀ ਉਹਦਾ ਮਾਸ ਵੀ ਨਹੀਂ।
3: ਹਾਂ ਬਸ ਬਸ ਬਸ ਬਸ ਨਵੀ ਹੋਈ ਮਾਨਕ ਤੇ ਜੈਜੀ ਵੀ ਆ ਦੋਨਾਂ ਦਾ ਲੰਡਨ ਕਿਤੇ ਸ਼ੋਅ ਦਾ ਕਿਤੇ
1: ਲਾ ਦਿੰਦੇ ਲਾ ਦਿੰਦੇ ਜ਼ਰੂਰ ਜ਼ਰੂਰ ਪੱਕਾ ਹੁਣ ਲਾ ਦਿੰਦੇ ਮੈਂ ਲੱਭ ਲੈਂਦਾ ਤੇ ਅਸੀਂ ਯਾਰ ਉਹ ਗਾਣੇ ਤੇ ਕਿਹੜਾ ਅਸੀਂ ਇੰਟਰੋਡਕਸ਼ਨ ਕੀਤੀ ਸੀ ਮਾਨਕ ਸਾਹਿਬ ਦੇ ਸ਼ੇਅਰ ਨਾਲ ਹੁਣ ਮੈਨੂੰ ਯਾਦ ਨਹੀਂ ਗਾਣੇ ਦਾ ਟਾਈਟਲ ਕਿਹੜਾ ਪਰ ਕੋਈ ਨਾ ਲੱਭ ਲੈਂਦੇ ਆ 7353 ਹੈਲੋ ਜੀ ਵੈਲਕਮ
4: ਲਵੀ ਜੀ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ
4: ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਲੋਕ ਬੋਲਣ ਵਾਲੇ ਤਾਂ ਬਹੁਤ ਆ ਪਰ ਹਰ ਬੋਲਣ ਵਾਲਾ ਹੋਸਟ ਵੀ ਨਹੀਂ ਹੋ ਸਕਦਾ
1: ਨਹੀਂ ਨਹੀਂ ਥੈਂਕ ਯੂ ਸਰ
4: ਥੈਂਕ ਯੂ
1: ਜੀ ਠੀਕ ਹੈ 5163 ਹੈਲੋ
5: ਹਾਂਜੀ ਨਵੀਂ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ
5: ਪੁਰਾਣੇ ਜ਼ਮਾਨੇ ਦੇ ਵਿਚ ਮੈਂ ਇੰਨੇ ਪੁਰਾਣੇ ਜ਼ਮਾਨੇ ਚ ਤਾਂ ਹੈ ਵੀ ਨੀ ਲੇਕਿਨ ਜੋ ਮੈਂ ਹੰਡਾਇਆ ਉਹ ਜਦੋਂ ਅਸੀਂ ਕਿਸੇ ਵਿਆਹ ਸ਼ਾਦੀ ਚ ਜਾਂਦੇ ਸੀ ਕਿਸੇ ਘਰ ਰੋਟੀ ਖਾਣ
1: ਜੀ
5: ਤਾਂ ਆਪਣੇ ਘਰੋਂ ਥਾਲੀ ਲੈ ਕੇ ਜਾਂਦੇ ਸੀ
1: ਅੱਛਾ
5: ਪਿੰਡਾਂ ਦੇ ਵਿੱਚ ਆਪਣਾ ਥਾਲੀ ਕੌਲੀ ਗਲਾਸ ਆਪਣਾ ਲੈ ਕੇ ਜਾਣਾ ਆਪਣਾ ਓਦਾਂ ਹੀ ਲੈ ਕੇ ਆਉਣਾ ਵਾਪਸ
1: ਅੱਛਾ
5: ਉਹ ਜਦੋਂ ਲੱਡੂ ਵਰਤਾਉਂਦੇ ਹੁੰਦੇ ਸੀ ਨਾ ਲਾਈਨ ਲੱਗ ਜਾਂਦੀ ਸੀ ਬੈਠ ਲਾਈਨਾਂ ਚ ਬੈਠਦੇ ਹੁੰਦੇ ਸੀਗੇ ਉਹ ਇੱਕ ਲੱਡੂ ਕਿਸੇ ਨੇ ਦੋ ਦੋ ਜਲੇਬੀਆਂ ਪਾਈ ਜਾਣੀਆਂ ਕਿਸੇ ਨੇ ਇੱਕ ਲੱਡੂ ਇੱਕ ਜਲੇਬੀ ਪਾ ਦੇਣੀ ਉਹ ਦੂਜੇ ਦੀ ਥਾਲੀ ਵੱਲ ਜਾਣਾ ਦੇਖਦੇ ਸੀ ਲੋਕ
1: ਅੱਛਾ
5: ਵੀ ਉਹਦੀ ਥਾਲੀ ਵਿੱਚ ਕਿਆ ਪਾਇਆ ਮੇਰੀ ਥਾਲੀ ਚ ਕੀ ਪਾਇਆ
1: ਕੀ ਪਾਇਆ ਠੀਕ ਹੈ ਠੀਕ
5: ਹੈ ਥਾਲੀਆਂ ਤਾਂ ਸਾਰਿਆਂ ਨੇ ਨੰਗੀਆਂ ਪਈਆਂ ਨੇ ਉੱਤੇ
1: ਹਾਂ ਹਾਂ ਹਾਂ ਹਾਂ
5: ਸਾਰਿਆਂ
1: ਨੂੰ ਵਰਤਾ ਰਿਹਾ ਬਰਾਬਰ
5: ਕਹਾਵਤ
1: ਚਲੋ ਠੀਕ ਹੈ ਜੀ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਤੇ ਪ੍ਰੋਗਰਾਮ ਹੈ ਪੰਜਾਬੀ ਦਾ ਤੇ 905-673-33 ਕਾਲਾਂ ਤੁਹਾਡੀਆਂ ਇਕੱਠੀਆਂ ਗਈਆਂ ਦੁਬਾਰਾ ਤੋਂ ਕਰ ਸਕਦੇ ਹੋ 905-673-3337 ਤੁਸੀਂ ਨਵੀਂ ਰੂਫ ਲਗਵਾਉਣੀ ਹੈ ਤੁਸੀਂ ਰੂਫ ਦੀ ਰਿਪੇਅਰ ਕਰਵਾਉਣੀ ਹੈ ਯਾਦ ਰੱਖੋ ਹਮੇਸ਼ਾ ਹਮੇਸ਼ਾ ਹਮੇਸ਼ਾ ਇੱਕੋ ਇੱਕ ਟੀਮ ਪੈਸ਼ਨ ਰੂਫਿੰਗ ਗੁਰਲਾਲ ਬਾਈ ਜੀ ਨੂੰ ਫੋਨ ਕਰੋ ਫ੍ਰੀ ਐਸਟੀਮੇਟ ਮੇਰਾ ਨਾਂ ਲੈ ਦਿਓ ਡਿਸਕਾਊਂਟ ਦੇ ਲਈ ਨਿਊ ਰੂਫ ਰੀ ਰੂਫ ਫਲੈਟ ਰੂਫ ਮੈਟਲ ਰੂਫ ਨਵੇਂ ਗਟਰਸ ਫੇਸ਼ੀਆ ਸੋਫਿਟਸ ਹਰ ਕਿਸਮ ਦੀ ਰੂਫ ਦੀ ਰਿਪੇਅਰ ਗੁਰਲਾਲ ਬਾਈ ਜੀ ਤੋਂ ਵਧੀਆ ਰੇਟ ਇਹਨਾਂ ਤੋਂ ਵਧੀਆ ਕੰਮ ਨਹੀਂ ਕਿਤੋਂ ਮਿਲਣਾ ਮੈਂ ਖੁਦ ਇਹਨਾਂ ਤੋਂ ਕੰਮ ਕਰਵਾਇਆ ਨੰਬਰ ਹੈ 647-919-9913 647-919-9413 ਗੁਰਲਾਲ ਜੀ ਨੂੰ ਫੋਨ ਕਰੋ ਤੇ ਰੂਫ ਦਾ ਕੋਈ ਵੀ ਕੰਮ ਕਰਵਾਉਣਾ ਇਹਨਾਂ ਕੋਲ ਕਰਵਾਓ 2118 ਹਾਂਜੀ
6: ਸਤਿ ਸ੍ਰੀ ਅਕਾਲ ਮਹਾਰਾਜ
1: ਕਿਵੇਂ ਹੋ
6: ਏਸੀ
1: ਦਾ ਵੀ ਆਪਦਾ ਸਵਾਲ ਹੈ ਗੱਡੀ ਚ ਏਸੀ ਲੱਗਿਆ ਹੋਵੇ ਤੇ ਬੰਦੇ ਨੂੰ ਫੀਲਿੰਗ ਜੀ ਆਉਂਦੀ ਹੈ ਸਮਰ ਦੀ
6: ਮੈਂ ਤੁਹਾਡਾ ਪ੍ਰੋਗਰਾਮ ਹਮੇਸ਼ਾ ਗੱਡੀ ਬਹਿ ਕੇ ਸੁਣਦਾ
1: ਕਿਆ ਬਾਤ ਹੈ ਜੀ ਗੱਡੀ ਚ ਵਧੀਆ ਨਾਲੇ ਜਿੱਥੇ ਪਹੁੰਚਣਾ ਬੰਦਾ ਚਾਹੇ ਤੁਹਾਡੀ ਦੋ ਤਿੰਨ ਘੰਟੇ ਦੀ ਡਰਾਈਵ ਆਇਆ ਲੱਗਦਾ ਕਿ ਮਿੰਟਾਂ ਚ ਪਹੁੰਚ ਗਏ ਪੰਜਾਬੀ ਲੈਣਾ ਸੁਣਦੇ ਸੁਣਦੇ
6: ਪਾਰਕਿੰਗ ਆਪਣੀ ਬੈਠਾ ਥੱਲੇ ਮੈਂ
1: ਅੱਛਾ ਪਾਰਕਿੰਗ ਚ ਕਿਆ ਬਾਤ
6: ਕਾਫੀ ਲੱਗਦੀ ਹੋਈ ਕਾਫੀ ਪੀ ਲਈ ਆ ਅੱਛਾ ਅਸਾਂ ਤਾਂ ਇੱਥੇ ਬੈਠਾ ਤੁਹਾਡੇ ਸਾਰੇ ਪ੍ਰੋਗਰਾਮ ਸੁਣ ਰਿਹਾ
1: ਕਿਆ ਬਾਤ ਹੈ ਕਾਫੀ ਟਿਮ ਹੋਲਟਨ ਤੋਂ ਚੱਕ ਲਈ ਸ਼ਾਮ ਨੂੰ ਕੁਛ ਇੰਨੀ ਲੇਟ ਕਾਫੀ ਪੈ ਫਿਰ ਤੁਹਾਨੂੰ ਰਾਤ ਨੂੰ ਨੀਂਦ ਕਿਵੇਂ ਆ ਜਾਂਦੀ ਹੈ
6: ਕੁਛ ਨੀ ਫਰਕ
1: ਪੈਂਦਾ ਅੱਛਾ
6: ਕਦੀ ਪਹਿਲਾਂ ਵੀ ਨਹੀਂ ਪਿਆ ਹੁਣ ਵੀ ਨਹੀਂ ਪੈਂਦਾ
1: ਚਲ ਠੀਕ ਹੈ ਹੋਰ ਸੁਣਾ
6: ਉਹ ਹੁੰਦਾ ਸੀ ਭਾਜੀ ਉਹ ਕਹਿੰਦੇ ਸੀ ਹੱਥ ਨਾ ਪਹੁੰਚੇ ਥੂ ਕੌੜੀ
1: ਹਾਂ ਕੀ ਹੈ
6: ਹੱਥ ਨਾ ਪਹੁੰਚੇ ਥੂ ਕੌੜੀ
1: ਅੱਛਾ
6: ਇਹ ਵੀ ਸੇਮ ਥਿੰਗ ਹੀ ਆ
1: ਅੱਛਾ ਇਹਦਾ ਮਤਲਬ ਕੀ ਬਣਿਆ
6: ਵੀ ਜਿਹੜੀ ਚੀਜ਼ ਤੁਸੀਂ ਤੁਹਾਨੂੰ ਨਾ ਮਿਲੇ ਕਹਿੰਦੇ ਛੱਡ ਯਾਰ ਉਹਦੇ ਕੌੜੀ ਹੋਇਆ ਤਾਂ ਕੀ ਕਹਿਣਾ
1: ਅੱਛਾ ਕੌੜੀ
6: ਹੁੰਦੇ ਨੀ ਕਹਿੰਦੇ ਹਾਂ ਕੌੜੀ ਹੀ ਹੱਥ ਨਾ ਪਹੁੰਚੇ
1: ਜਿਦਾ ਉਹ ਕੀ ਸੀਗਾ ਹੱਥ ਨਾ ਪਹੁੰਚੇ ਤਾਂ ਥੂ ਕੌੜੀ ਹੈ ਅੱਛਾ ਠੀਕ ਹੈ, ਨਹੀਂ ਉਹੀ ਹੈ ਨਾ ਵੀ ਜਿਹੜਾ ਬੰਦਾ ਜਿਹਨੇ ਕਦੇ ਪ੍ਰਾਈਵੇਟ ਜੈਟ ਨੀ ਦੇਖਿਆ ਉਹਨੇ ਕਹਿਣਾ ਪ੍ਰਾਈਵੇਟ ਜੈਟ ਦਾ ਕੀ ਕਰਨਾ ਹੈ, ਜਦੋਂ ਪਹੁੰਚ ਤੋਂ ਬਾਹਰ ਹੀ ਹੈ ਫਿਰ ਕਹਿਣਾ ਹੀ ਹੈ ਕਿ ਇਹ ਕੀ ਕਰਨੀ ਹੈ ਚੀਜ਼,
6: ਉਹੀ ਆ ਗ੍ਰੀਨ
1: ਗੱਡੀ ਠੀਕ ਹੈ ਸਾਈਕਲ ਹੀ ਠੀਕ ਹੈ, ਸੋ ਜਿਹੜੀ ਚੀਜ਼ ਨਹੀਂ ਹੈਗੀ ਉਹਨੂੰ ਕਹਿਣਾ ਕਿ ਥੂ ਕੌੜੀ ਹੈ, ਕਿਆ ਬਾਤ ਹੈ। ਓਕੇ ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ ਕਿ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰ ਲਓ, ਕਰੋ ਸਟ੍ਰੀਮ ਹੈ ਇਹਨਾਂ ਦੀ ਐਪ ਜੀ ਤੇ ਆਈ ਪੀ ਐਲ ਦੇਖੋ, ਜਿੱਥੇ ਮਰਜ਼ੀ ਹੋ ਦੁਨੀਆ ਚ ਆਈ ਪੀ ਐਲ ਤੁਸੀਂ ਕਰੋ ਸਟ੍ਰੀਮ ਨਾਲ ਦੇਖੋ, ਐਂਡ ਕਰੋ ਸਟ੍ਰੀਮ ਡੋਟ ਸੀ ਏ ਨਾਲ ਆਈ ਪੀ ਟੀ ਵੀ ਲਗਵਾਓ ਢਿੱਲੋਂ ਵੀਡੀਓ ਦਾ 905-204-1313 905-204-1313 ਢਿੱਲੋਂ ਵੀਡੀਓ 5077 ਹੈਲੋ
7: ਸਤਿ ਸ੍ਰੀ ਅਕਾਲ ਨਵੀ ਹਾਂ ਕੀ ਹਾਲ ਹੈ
1: ਬਹੁਤ ਵਧੀਆ ਜੀ ਕਿਵੇਂ ਹੋ
7: ਵਧੀਆ ਵਧੀਆ ਵਧੀਆ ਮੈਂ ਤੁਹਾਨੂੰ ਉਹ ਵੀ ਮੈਂ ਵੀ ਇਨਪੁਟ ਪਾਉਣੀ ਸੀਗੀ
1: ਜੀ
7: ਪਹਿਲਾਂ ਅੱਜ ਤੋਂ 15-20 ਸਾਲ ਪਹਿਲਾਂ ਨਾ ਜੀ ਘਰਾਂ ਦੇ ਵਿੱਚ ਵਿਆਹ ਸ਼ਾਦੀ ਦੇ ਵਿੱਚ ਨਾ ਲੱਡੂ ਵੰਡਣ ਵਾਸਤੇ ਆਪਣੇ ਸ਼ਰੀਕੇ ਕਬੀਲੇ ਵਿੱਚੋਂ ਆਪਾਂ ਬੁਲਾਉਂਦੇ ਹੁੰਦੇ ਸੀਗੇ ਤੇ ਉਹ ਲੱਡੂ ਜਦੋਂ ਵੱਟ ਕੇ ਕੋਈ ਕਿਸੇ ਦਾ ਹੱਥ ਵੱਡਾ ਹੁੰਦਾ ਭਾਰਾ ਹੁੰਦਾ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿਸੇ ਦਾ ਹਲਕਾ ਹੁੰਦਾ ਕੋਈ ਵੱਡਾ ਵੱਟੀ ਜਾਂਦਾ ਕੋਈ ਛੋਟਾ ਵੱਟੀ ਜਾਂਦਾ ਰਾਈਟ
1: ਜੀ ਜੀ ਜੀ
7: ਤੇ ਫਿਰ ਐਂਡ ਆਫ ਦਾ ਡੇ ਫਿਰ ਜਦੋਂ ਉਹ ਵੰਡਣ ਲੱਗਦੇ ਸੀਗੇ ਕਹਿੰਦੇ ਕਿ ਲਓ ਵੀ ਆਪਾਂ ਦੋ ਦੋ ਇਹਨਾਂ ਦੇ ਚਾਰ ਚਾਰ ਝੋਲੀ ਚ ਪਾ ਦਿਓ ਜਿਵੇਂ
8: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
9: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
8: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
9: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
8: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
9: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
8: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
9: ਪ੍ਰੋਗਰਾਮ ਪੰਜਾਬੀ ਲਹਿਰਾਂ
8: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
10: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
11: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ।
12: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: संगीत, देश दुनिया दिया ताजा तरीन जानकारियां ना लबरेज, महकांदी सौगात वंदा, सांचा विरसा,
1: स्वर भारतक शुक्रवार, 5:30 AM पे, स्वर 4 बजे तो 5 बजे तक, बिजनेस डे पर जागते पसार ले, संपर्क करो,
0: सांचा विरसा दी टीनो, 647-835-5294, 647-835-5294,
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: डी1 फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल। टू लोकेशंस टू सर्व यू, 2575 स्टील एवेन्यू ईस्ट ब्रैम्पटन, 9057900560, 6 मार्कोनी कोर्ट बोल्टन, 9059519394। स्टीफन फर्नीचर की धमाकेदार फेस्टिवल सीजन से।
1: बड़े वीरे, चंगा ट्रक ते वधिया जॉब लैण लई किथे जावां?
2: ता फिर तू क्वालिटी लॉजिस्टिक क्वालिटी ट्रक सेल वालियां कोल जा।
3: 12 महीने कम पाओ
2: ते नाले चंगे डॉलर कमाओ।
4: क्वालिटी लॉजिस्टिक इंक, जिन्हां नूं पाल है काबिल ते ईमानदार ट्रक ड्राइवर्स, ट्राला ड्राइवर्स ते ओनर ऑपरेटर्स दी। वधेरे जानकारी लई क्वालिटी लॉजिस्टिक इंक दे जसवीर होरां नूं कॉल करो
5: 416-717-2929।
4: 416-717-2929। क्वालिटी लॉजिस्टिक इंक, 14 स्टेनवे बुलेवर्ड, यूनिट 4, इटोबिको।
6: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ।
4: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
6: ਵੈਜ, ਨੌਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
4: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ। ਪਿਓਰ ਪੰਜਾਬੀ, 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
7: ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
8: ਲੈ, ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
7: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640,
8: 647-706-6640।
9: ਓਏ, ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ
10: ਮੈਂ? ਸੁਣਿਆ ਜੀ, ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
11: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਕਸਨ।
12: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
10: ਕਾਲ ਕਰੋ ਜੇਐਨ ਗੈਰੀ ਨੂੰ
12: 9054595533,
10: 905-459-5533 ਤੇ
12: PNJ ਸਪ੍ਰਿੰਗ ਵੀਲ ਅਲਾਈਨਮੈਂਟ।
13: ਲੇਡੀਜ਼ ਐਂਡ ਜੈਂਟਲਮੈਨ, ਯੂ ਆਰ ਨਾਟ ਰੈਡੀ ਫॉर ਦਿਸ,
14: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਿਰੀਸ਼ ਸ਼ਰਮਾ।
15: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੌਰਗੇਜਸ, ਪ੍ਰਾਈਵੇਟ ਫੰਡਸ,
14: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ,
15: ਕਾਲ 647-606-8110
14: ਔਰ ਵਿਜ਼ਿਟ ਸ਼ਰਮਾ ਮੌਰਗੇਜਸ ਡੋਟ

ਰਿਸ਼ਤੇ ਕਦੇ ਵੀ ਪੈਸਿਆਂ ਜਾਂ ਤੋਹਫ਼ਿਆਂ ਨਾਲ ਨਹੀਂ ਗੂੜੇ ਹੁੰਦੇ। ਰਿਸ਼ਤੇ ਕਦੇ ਵੀ ਪੈਸੇ ਜਾਂ ਤੋਹਫ਼ਿਆਂ ਨਾਲ ਨਹੀਂ ਗੂੜੇ ਹੁੰਦੇ, ਰਿਸ਼ਤੇ ਹਮੇਸ਼ਾ ਪਿਆਰ ਅਤੇ ਇੱਜ਼ਤ ਦੇਣ ਨਾਲ ਗੂੜੇ ਹੁੰਦੇ ਨੇ, ਕਿਉਂਕਿ ਪਿਆਰ ਤੋਂ ਵੱਡੀ ਕੋਈ ਦੌਲਤ ਨਹੀਂ ਅਤੇ ਇੱਜ਼ਤ ਤੋਂ ਵੱਡਾ ਕੋਈ ਤੋਹਫ਼ਾ ਨਹੀਂ।

0: ਲੇਖਤਾਂ ਚੰਗੇ ਲਿਖੇ ਹਨ ਤਕਦੀਰਾਂ ਵਿੱਚ, ਲੇਖਤਾਂ ਚੰਗੇ ਲਿਖੇ ਹਨ ਤਕਦੀਰਾਂ ਵਿੱਚ, ਬਰਕਤ ਨਹੀਂ ਹੈ, ਬਰਕਤ ਨਹੀਂ ਹੈ ਹੱਥ ਦੀਆਂ ਲਕੀਰਾਂ ਵਿੱਚ, ਦੇਖਣ ਲਈ ਤਮਾਸ਼ਾ ਅੱਜ ਅਮੀਰਾਂ ਦਾ, ਮੈਂ ਭੇਸ ਬਦਲ ਕੇ ਰਹਿੰਦਾ ਹਾਂ ਫਕੀਰਾਂ ਵਿੱਚ, ਬਚਣ ਲਈ ਜ਼ਮਾਨੇ ਦੀਆਂ ਚੋਟਾਂ ਤੋਂ, ਬਚਣ ਲਈ ਜ਼ਮਾਨੇ ਦੀਆਂ ਚੋਟਾਂ ਤੋਂ ਲਪੇਟ ਰੱਖੀ ਹੈ ਆਪਣੀ ਖੁਦੋ ਲੀਰਾਂ ਵਿੱਚ, ਉਹ ਗੁਰੂ ਸਿਖਾਉਂਦੇ ਸਭ ਨੂੰ ਪਹਿਲਵਾਨੀ ਦੇ, ਉਹ ਗੁਰ ਸਿਖਾਉਂਦੇ ਸਭ ਨੂੰ ਪਹਿਲਵਾਨੀ ਦੇ, ਖੜਨ ਜੋਗੀ ਵੀ ਜਾਨ ਨਹੀਂ ਸਰੀਰਾਂ ਵਿੱਚ, ਆਪ ਪਾਲ ਕੇ ਡੰਗ ਮਰਵਾਇਆ ਪਿੰਡੇ 'ਤੇ, ਲੱਭ ਰਹੇ ਨੇ ਸੱਪ ਨੂੰ ਹੁਣ ਲਕੀਰਾਂ ਵਿੱਚ, ਜੀਵ ਵਿੱਚ ਹੈ ਤਾਕਤ ਜਿੰਨੀ, ਯੁੱਧ ਲਈ ਹੁੰਦੀ ਨਹੀਂ ਤਲਵਾਰ ਵਿੱਚ ਨਾ ਤੀਰਾਂ ਵਿੱਚ, ਉਹ ਵੱਡਿਆਂ ਮੂਹਰੇ ਬੋਲਦਾ ਹੀ ਕਦੇ ਨਹੀਂ, ਮਦਹੋਸ਼ ਵੱਜਿਆ ਮੋਹ ਦੀਆਂ ਜੰਜੀਰਾਂ ਵਿੱਚ, ਮਦਹੋਸ਼ ਵੱਜਿਆ ਮੋਹ ਦੀਆਂ ਜੰਜੀਰਾਂ ਵਿੱਚ। ਇਹਨਾਂ ਸਤਰਾਂ ਨਾਲ ਤੁਸੀਂ ਸੁਣਾਉਣਾ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਅਰਜੀਤ ਸਿੰਘ ਨੇ, ਜੋ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਨੂੰ ਬੁੱਧਵਾਰ, ਬੁੱਧ ਕੰਮ ਸ਼ੁੱਧ ਲੈ ਲਿਆ ਕੰਮ ਗੇਟ 'ਚ, ਮਿਡ ਵੀਕ 'ਚ ਤਾਂ ਆ ਵੀ ਗਏ, ਤਾਂ ਦਿਨੇ ਇੱਕ ਲੰਘਿਆ ਸੀ। 20 ਮਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ, 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦਾ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 14 ਟੈਂਪਰੇਚਰ ਆ, ਮਿਸਿਸ ਅੱਗ 'ਚ ਮਾਲਟਨ 'ਚ ਹਵਾ ਪੂਰੀ ਚੱਲਦੀ ਹੈ ਭਾਈ, ਐਂ ਲੱਗਦਾ ਵੀ ਜਿਵੇਂ ਹਵਾ ਨੇ ਅੜਾ ਕੇ ਲੈ ਜਾਣਾ ਹੁੰਦਾ ਆਪਾਂ ਨੂੰ, ਚੱਕਵੀਂ ਆ ਪੂਰੀ, ਠੰਡ ਲੱਗਦੀ ਆ, ਪਰ ਟੈਂਪਰੇਚਰ ਫੀਲ ਲਾਈਕ 10 ਆ। ਅਤੇ ਦੁਪਹਿਰ ਨੂੰ 16, ਸ਼ਾਮ ਨੂੰ 17, ਰਾਤ ਨੂੰ 11 ਟੈਂਪਰੇਚਰ ਆ। 5:48 'ਤੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ, ਅਤੇ 8:42 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 905-600-73-33-37, ਕੋਈ ਟ੍ਰੈਫਿਕ ਦੀ ਗੱਲਬਾਤ ਆ, ਕੋਈ ਰੱਬ ਨਾ ਕਰੇ ਕਿਤੇ ਕੋਈ ਵਿਘਨ ਦੇਖਦੇ ਹੋ ਤੁਸੀਂ ਰੋਡ ਦੇ ਉੱਪਰ, ਕੋਈ ਕੰਸਟਰਕਸ਼ਨ ਕਿਤੇ ਚੱਲਦੀ ਆ, ਜਾਂ ਫਿਰ ਕੋਈ ਐਕਸੀਡੈਂਟ ਕਿਤੇ ਹੋਇਆ ਹੋਇਆ, ਚਲੋ ਬਾਬਾ ਸੁੱਖ ਰੱਖੇ ਕੁਛ ਇਹੋ ਜਿਹਾ ਨਾ ਹੋਵੇ, ਅਤੇ ਫਿਰ ਤੁਸੀਂ ਸ਼ੇਅਰ ਕਰ ਸਕਦੇ ਹੋ ਰੋਡ ਦੀ ਕੰਡੀਸ਼ਨ 905-600-73-33-37। ਕਮਿਊਨਿਟੀ ਨਿਊਜ਼ ਆ, ਕੋਈ ਹੋਰ ਤੁਹਾਡੇ ਕੋਲ ਗੱਲਬਾਤ ਹੈਗੀ ਆ, ਕੋਈ ਸੰਦੇਸ਼ਾ ਦੇਣਾ ਚਾਹੁੰਦੇ ਹੋ ਵੀ ਹਾਂ ਭਾਈ ਫਲਾਨੀ ਜਗ੍ਹਾ ਫਲਾਨਾ ਇਕੱਠ ਹੋ ਰਿਹਾ, ਕਾਹਤੋਂ ਹੋ ਰਿਹਾ, ਕਿਉਂ ਹੋਣਾ, ਫਿਰ ਉੱਥੇ ਕਿਹਨੇ ਆਉਣਾ, ਕਿਹੜੇ ਲੀਡਰ ਨੇ ਆਉਣਾ, ਕਿਹੜੇ ਲੋਕਾਂ ਨੇ ਆਉਣਾ, ਫਿਰ ਉਹ ਵੀ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ 905-600-73-33-37। ਬਸ ਇੰਨੀ ਕੁ ਬੇਨਤੀ ਆ ਵੀ ਆਪਣੇ ਘਰਾਂ ਦੇ ਹਰੇਕ ਦੇ ਕੋਲ, ਘਰਾਂ ਦੇ ਕੋਲ ਪਾਰਕਾਂ ਹੁੰਦੀਆਂ ਨੇ, ਤੁਸੀਂ ਵੀ ਉਹ ਸੰਦੇਸ਼ੇ ਲਾ ਸਕਦੇ ਹੋ ਰੋਜ਼, ਇੱਕ ਦੂਜੇ ਨੂੰ ਆਪਾਂ ਅੱਗੇ ਚੇਤੇ ਕਰਾਉਂਦੇ ਰਹੀਏ ਵੀ ਉਹਨਾਂ ਨੂੰ ਪਾਰਕਾਂ ਨੂੰ ਰੱਖਣ ਦਾ, ਸਾਫ਼ ਰੱਖਣ ਦਾ ਆਪਣਾ ਹੀ ਕਰਤੱਵ, ਆਪਾਂ ਹੀ ਫਿਰਨਾ ਉੱਥੇ, ਆਪਣੇ ਬੱਚਿਆਂ ਨੇ ਹੀ ਫਿਰਨਾ, ਬਸ ਵੀ ਆ ਜਿਹੜੇ ਆਪਣੇ ਪਾਲਤੂ ਬੱਚੇ ਰੱਖੇ ਹੋਏ ਆ ਆਪਾਂ ਘਰਾਂ ਦੇ ਵਿੱਚ, ਹੈ ਨਾ, ਬਹੁਤ ਲੋਕਾਂ ਨੇ, ਅਤੇ ਉਹਨਾਂ ਨੂੰ ਮਾੜਾ ਜਿਹਾ ਧਿਆਨ ਨਾਲ, ਜੇ ਪਾਰਕਾਂ 'ਚ ਘੁੰਮਾਉਣੇ ਆ ਤੁਸੀਂ, ਉਹਨਾਂ ਨੂੰ ਖੁੱਲ੍ਹਾ ਜਿਹਾ ਛੱਡਣਾ, ਮਾੜਾ ਜਿਹਾ ਦੇਖ ਕੇ ਬਚ ਬਚਾ ਕੇ, ਕਿਸੇ ਨਿਆਣੇ ਨੂੰ ਨਾ ਪੈਣ ਪਾਉਣ ਉਹ, ਅਤੇ ਫਿਰ ਉਹਨਾਂ ਦਾ ਜਿਹੜਾ ਗੰਦ ਮੰਦ ਜਿਹਾ ਉਹ ਤੁਸੀਂ ਚੱਕ ਲਿਓ ਭਾਈ, ਆਪਣੀ ਝੋਲੇ ਜਿਹੇ 'ਚ ਪਾ ਲਿਓ ਲਿਫਾਫਾ ਜਿਹੜਾ ਹੁੰਦਾ, ਅਤੇ ਕਿਉਂਕਿ ਉੱਥੇ ਵੀ ਕਿਸੇ ਨਾ ਕਿਸੇ ਬਜ਼ੁਰਗ ਨੇ, ਕਿਸੇ ਆਂਟੀ ਨੇ, ਭੈਣ ਨੇ, ਛੋਟੇ ਬੱਚਿਆਂ ਨੇ, ਭਰਾਵਾਂ ਨੇ, ਦੋਸਤਾਂ ਮਿੱਤਰਾਂ ਨੇ ਸੈਰ ਕਰਨੀ ਹੁੰਦੀ ਆ, ਅਤੇ ਬਸ ਇੰਨੀ ਕੁ ਮੇਰੀਆਂ ਬੇਨਤੀ ਹੈ, ਜੇ ਮੰਨ ਲਓ ਤੁਸੀਂ, ਬਸ ਅੱਗੇ ਤੁਹਾਡੀ ਮਰਜ਼ੀ ਆ, ਅੱਗੇ ਤਾਂ ਤੁਸੀਂ ਸਿਆਣੇ ਹੀ ਸਾਰੇ, ਫਿਰ ਤਾਂ ਕਹਿਣ ਦੀ ਲੋੜ ਹੀ ਨਹੀਂ, ਹੈ ਨਾ, ਇੱਦਾਂ ਹੁੰਦਾ। ਚਲੋ 905-600-73-33-37 ਜੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ, 416-477-2040 ਜੇ ਇੱਥੇ ਚੱਲਦਾ ਆ ਵੈਸੇ ਪ੍ਰੋਗਰਾਮ ਸਾਰਾ, 24 ਘੰਟੇ 7 ਦਿਨ ਤੁਸੀਂ ਵੱਖ ਵੱਖ ਟਾਈਮਾਂ 'ਤੇ ਪ੍ਰੋਗਰਾਮ ਸੁਣ ਸਕਦੇ ਹੋ, ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਸਕਦੇ ਹੋ, ਹੋਰ ਵੀ ਐਪਾਂ ਬਹੁਤ ਨੇ, ਉਹ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ, ਉਹ ਫਿਰ 530 'ਤੇ ਜਿੰਨੇ ਪ੍ਰੋਗਰਾਮ ਚੱਲਦੇ ਆ ਉਹ ਐਪਾਂ ਦੇ ਨਾਲ ਤੁਸੀਂ ਪ੍ਰੋਗਰਾਮਾਂ ਦੇ ਨਾਲ ਜੁੜ ਸਕਦੇ ਹੋ। ਤੁਸੀਂ ਮੈਸੇਜ ਪਾਉਣੇ ਆ ਵਟਸਐਪ ਕਰਨੇ 647-835-5594-84-85-2994 'ਤੇ, ਆਪਣੀ ਮੈਸੇਜਾਂ ਦੇ ਜ਼ਰੀਏ ਗੱਲਬਾਤ ਹੋ ਸਕਦੀ ਆ, ਵਟਸਐਪ ਦੇ ਜ਼ਰੀਏ ਗੱਲਬਾਤ ਹੋ ਸਕਦੀ ਆ। ਬਲਦੇਵ ਸਿੰਘ ਸਿੱਧੂ ਸਾਹਿਬ ਨੇ ਭੇਜਿਆ ਕੁਛ ਤੜਕੇ ਹੀ, ਕੀ ਭੇਜਤਾ, ਕਹਿੰਦਾ ਚਾਹ ਦੇ ਕੱਪ ਭੇਜਤੇ, ਇੱਕ ਇਹਨਾਂ ਨੇ ਦੋ ਗੂਠੇ ਖੜ੍ਹੇ ਕਰਕੇ ਭੇਜੇ ਆ, 2-3 ਝੰਡੇ ਨੇ ਕੈਨੇਡਾ ਦੇ, ਇੱਕ ਜਹਾਜ਼ ਹੈ, ਹੁਣ ਗੂਠੇ ਖੜ੍ਹੇ, 5-6 ਚਾਹ ਦੇ ਕੱਪ ਨੇ, 7, 3 ਝੰਡੇ ਹੋ ਗਏ ਕੈਨੇਡਾ ਦੇ, ਅਤੇ ਇੱਕ ਜਹਾਜ਼ ਅੜਾਇਆ ਇਹਨਾਂ ਨੇ, ਪਤਾ ਨਹੀਂ ਹੁਣ ਕਿੱਧਰ ਨੂੰ ਜਾਣਾ, ਉਹ ਪਤਾ ਨਹੀਂ ਹੁਣ ਕਿਹੜੇ ਪਾਸੇ ਨੂੰ ਜਾ ਰਿਹਾ। ਚਲੋ ਆਹ ਪਤਾ ਨਹੀਂ ਕੀ ਭੇਜਿਆ, ਇਹ ਮੈਂ ਦੇਖ ਲੈਂਦਾ ਬਾਅਦ ਦੇ ਵਿੱਚ। ਲਖਵਿੰਦਰ ਮੁਲਤਾਨੀ ਭਾਅ ਜੀ ਨੇ ਖਾਸਾ ਕੁਛ ਭੇਜਤਾ, ਇੰਨਾ ਤਾਂ ਨਹੀਂ ਭਾਅ ਜੀ ਖਾ ਹੋਣਾ ਕਿਉਂਕਿ ਮੈਂ ਚਾਹ ਪੀ ਲਈ ਆ, ਥੈਂਕ ਯੂ ਸੋ ਮਚ ਤੁਹਾਡਾ, ਪਰ ਹੈ ਸਾਰਾ ਹੀ ਤੁਹਾਡਾ, ਜਾਣੀ ਮਤਲਬ ਵਧੀਆ ਵਧੀਆ ਵਧੀਆ ਚੀਜ਼ਾਂ ਨੇ, ਸਟੋਬਰੀ, ਪਪੀਤਾ, ਹੈਂ ਆਵਾ ਕੀ ਆ, ਆਵਾਕਾਡੋ, ਉਹ ਪਤਾ ਨਹੀਂ ਇੱਕ ਬੱਚ ਗਈ ਆ ਕਈ ਕੁ ਸਾਹ, ਤੁਸੀਂ ਬਸ ਤੁਸੀਂ ਹੱਟਦੇ ਹੋ ਕਿਤੇ, 8475 ਤੋਂ। ਹਾਂਜੀ ਕਹਿੰਦੇ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਵਿਦ ਗ੍ਰੇਟ ਰਿਸਪੈਕਟ ਟੂ ਯੂ, ਗ੍ਰੇਟ ਸ਼ੋ, ਪਲੀਜ਼ ਪਲੀਜ਼ ਪਲੀਜ਼ ਪਲੀਜ਼। ਅੱਛਾ ਗ੍ਰੇਟ ਸ਼ੋ, ਚਲੋ ਠੀਕ ਆ, ਥੈਂਕ ਯੂ ਜੀ, ਸਾਰਾ ਕੁਛ ਵਧੀਆ, ਤੁਹਾਡਾ ਮੈਸੇਜ ਉਹੀ ਰਿਪੀਟ ਵਾਲਾ, ਥੈਂਕ ਯੂ ਸੋ ਮਚ, ਬਹੁਤ ਵਧੀਆ, ਚੱਕ ਕੇ ਰੱਖੋ ਫੱਟੇ। ਮੈਨੂੰ ਤੁਸੀਂ ਆਪਣਾ ਨਾਮ ਨਹੀਂ ਭੇਜਿਆ, ਜੇ ਨਾਮ ਨਾਲ ਭੇਜੋ ਬਹੁਤ ਵਧੀਆ ਲੱਗੇ ਮੈਨੂੰ, ਕਿਉਂਕਿ ਮੈਂ ਕੱਲ੍ਹ ਐਪ ਡਾਊਨਲੋਡ ਕਰ ਲਈ, ਅੱਗੇ ਨਾਮ ਆਉਂਦੇ ਹੁੰਦੇ ਸੀ ਮੇਰੇ ਕੋਲ, ਉਹ ਸਾਰੇ ਮੇਰੇ ਨਾਮ ਉੱਡ ਗਏ ਵਿੱਚੋਂ, ਪਤਾ ਨਹੀਂ ਆਈ ਡੋਂਟ ਨੋ ਕਿਉਂ ਉੱਡ ਗਏ, ਕੀ ਹੋ ਗਿਆ ਚੱਕਰ ਜਿਹਾ, ਉਹ ਕਹਿੰਦੇ ਮੈਂ ਪੰਗਾ ਪੁੰਗਾ ਆਪ ਹੀ ਕੁਛ ਲੈ ਲਿਆ। ਲਖਵਿੰਦਰ ਭਾਅ ਜੀ ਨੰਗਾ, ਸਤਿ ਸ਼੍ਰੀ ਅਕਾਲ ਜੀ, ਇਹਨੂੰ
1: ਗੁੱਡ ਮਾਰਨਿੰਗ ਸਰ ਜੀ,
0: ਕਿੱਦਾਂ ਸਿਹਤ?
1: ਮੈਂ ਕਿਹਾ ਨੰਬਰ 1
0: ਆਜੋ ਆਜੋ ਆਜੋ, ਹੋਰ
1: ਸਿਹਤ ਪਿਛਲੇ ਸਾਲ ਦਾ ਬੈਟਰ ਬਣਾਈ ਯਾਰ ਜੀ।
0: ਅੱਛਾ ਹਾਂ, ਲੈ ਚੱਲ ਬੱਲੇ ਬੱਲੇ ਫਿਰ ਤਾਂ ਪੂਰੀ,
1: ਇਹ ਮੇਰਾ ਐਵਰੀ ਈਅਰ ਜਦੋਂ ਆਸਾ ਨਵਾਂ ਸਾਲ ਚੜ੍ਹਦਾ ਉਹਨੂੰ ਟਾਰਗੇਟ ਬਣਾਈਦਾ ਵੀ ਅਗਲੇ ਸਾਲ
0: ਮਾੜਾ ਜਾ ਮਾਸ ਬੇਚਾਰਾ ਥੋੜਾ ਜਾ
1: ਭੁੱਲਦਾ ਨੀ, ਹੱਥ ਪਾਊਗਾ ਜਿਹੜਾ
0: ਨੀ ਕੰਮ ਚ, ਤਾਂ ਮੈਂ ਤੁਹਾਡੀ ਦੇਖ ਲਿਓ ਮਸ਼ੀਨ ਜੀ, ਮੋਟਰ ਜੀ ਚੱਲਦੀ ਕਿਆਰੀ ਜੀ ਬਣਾ ਦੀ ਤੁਸੀਂ, ਪੈਰਾਂ ਦੇ ਵਜਨ ਕਾਹਨੂੰ ਦੇਣਾ ਵੱਧ, ਪੈਰਾਂ ਨੂੰ ਤਕਲੀਫ,
1: ਇਸੇ ਕਰਕੇ ਤਾਂ ਗੋਡੇ ਬੈਕ
0: ਪੈਰਾਂ ਨੂੰ ਤਕਲੀਫ ਨੀ ਦੇਣੀ,
1: ਵਧੀਆ ਖੁਰਾਕ ਖਾਣ, ਖਾਣ ਭਾਵੇਂ ਥੋੜੀ ਪਰ ਵਧੀਆ ਖਾਣ ਸਾਰੇ, ਜਿਹੜਾ ਜਿਹੜਾ ਖਾ ਸਕਦਾ। ਤੇ ਅਗਲੀ ਗੱਲ ਭਾਜੀ, ਇਹ ਜਿਹੜਾ ਵੈਦਰ ਆ ਨਾ, ਇਹਦੇ ਕਰਕੇ ਵੀ ਮੈਂ ਕਹਿਣਾ ਸੀਗਾ, ਇੱਕ ਵੈਦਰ ਕੱਲ ਵੇਖ ਲੋ 30-29 ਡਿਗਰੀ ਤੋਂ ਇੱਕਦਮ ਡ੍ਰੌਪ ਹੋ ਗਿਆ 15-16 ਡਿਗਰੀ, ਤੇ ਮੇਰੇ ਸਾਰੇ ਸਰੋਤੇ ਵੀ ਵੀਰ ਵੀ ਸਾਰੇ ਕੰਮਾਂ ਤੇ ਜਾਂਦੇ ਸਵੇਰੇ, ਇਹ ਵੈਦਰ ਤੋਂ ਵੀ ਬਚ ਕੇ ਰਹਿਣ, ਥੋੜਾ ਜਿਹਾ ਧਿਆਨ ਰੱਖਣਾ ਆਪਣਾ,
0: ਬਿਲਕੁਲ
1: ਕਿਉਂਕਿ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ
0: ਭਾਜੀ,
1: ਤੁਸੀਂ ਵੀ ਥੋੜਾ ਜਿਹਾ ਰੱਖਿਆ ਕਰੋ ਧਿਆਨ।
0: ਮੈਂ ਬਸ ਸਿੱਖਦਾ ਹੁਣ ਤੋਂ, ਡਾਇਟ ਡੂਟ ਜੀ ਕੀ ਕਹਿੰਦੇ ਹੁੰਦੇ ਉਹ ਲੈ ਲੈਣੀ ਆ,
1: ਤੁਹਾਡੇ ਕੋਲ ਵੀ ਪਹੁੰਚ ਜਾਂਦੇ ਆ, ਬੜੀ ਗੱਲ
0: ਏਦਾਂ ਹੀ ਆ, ਬਹੁਤ
2: ਮੌਸਮ ਦਾ ਨਾ ਅਜੇ ਵੀ ਲਗਾਤਾਰ ਅਗਲੇ 5-6 ਦਿਨ ਜਿਹੜਾ ਟੈਂਪਰੇਚਰ ਆ ਉਹ ਰਾਤ ਦਾ ਸਿੰਗਲ ਡਿਜਿਟ ਆ, ਤੇ ਮੰਨ ਕੇ ਚਲੋ ਥੋੜਾ ਬਚਾ ਕਰਕੇ ਚਲੋ ਠੰਡ ਦਾ, ਕਿਉਂਕਿ ਆਪਾਂ ਇਕਦਮ ਜੈਕਟਾਂ ਜੂਕਟਾਂ ਸਾਂਭ ਦਿੰਦੇ ਆ,
0: ਬਾਹਰ ਚ ਭੱਜਦੇ ਕਿੰਨੇ ਕ ਜਾਣੇ ਆ,
2: ਨਹੀਂ ਇਹ ਤੇ ਇੱਕ ਆਪਣੇ ਕਲਚਰ ਦਾ ਹਿੱਸਾ ਆ,
0: ਚਲੋ ਬਹੁਤ ਸੋਹਣਾ ਹੋਇਆ, ਵਧਾਈਆਂ ਹੋ ਗਿਆ ਸਾਨੂੰ ਫਿਰ,
2: ਸੁਣਦੇ ਜੀ ਤੁਹਾਡਾ ਬਹੁਤ ਸੋਹਣਾ। ਬਾਕੀ ਇੱਕ ਮੈਂ ਕਹਿਣਾ ਸੀ, ਹੁਣ ਸੀਜ਼ਨ ਸ਼ੁਰੂ ਆ ਤੇ ਕਾਫੀ ਗੈਸਟਾਂ ਵਗੈਰਾ ਬਾਰਬਿਊਕਰੀ ਡਿਮਾਂਡ ਹੁੰਦੀ ਆ, ਕੁਛ ਐਟਕ ਉੱਪਰ ਵੀ ਰੇਟ ਕਾਫੀ ਵਧੀਆ ਚੱਲਦੀ ਪਈ, ਉਹ ਬਹੁਤ ਸੋਹਣੀ ਚੀਜ਼ ਆ ਤੁਹਾਡੇ ਸਰੋਤੇ ਜਿੰਨੇ, ਮੈਂ ਕਹਿੰਦਾ ਆਪ ਵੀ ਜਿੰਨਾ ਰਿਸ਼ਤੇਦਾਰ ਆ ਮਿੱਤਰ ਆ, ਹੁਣ ਤੇ ਕਾਫੀ ਜਿਹੜੇ ਜਿੱਦਾਂ ਕਹਿ ਲਓ ਕਿ ਮੇਰੇ ਭਰਾ ਦੇ ਪੈਣੀ ਆ, ਮੇਰੇ ਦੋਸਤ ਤੇ ਪੈਣੀ, ਕਾਫੀ ਇੱਦਾਂ ਕਾਲਾਂ ਆਉਂਦੀਆਂ, ਤੇ ਉਹ ਵਧੀਆ ਚੀਜ਼ ਆ, ਜ਼ਰੂਰ ਲਾਹਾ ਲੈਣ ਸਾਡੇ ਜਿੰਨੇ ਵੀ ਸਰੋਤੇ ਆ। ਬਾਕੀ
0: ਘੱਟੋ ਘੱਟ ਮੈਨੂੰ ਲੱਗਦਾ 40-45 ਜਾਣੇ ਤਾਂ ਮੈਂ ਹੀ ਨੰਬਰ ਤੁਹਾਨੂੰ ਦਿੱਤੇ ਹੋਣੇ ਰੇਡੀਓ ਤੋਂ ਬਿਨਾਂ, ਰੇਡੀਓ ਤੋਂ ਬਿਨਾਂ,
2: ਹਾਂਜੀ ਹਾਂਜੀ ਬਿਲਕੁਲ,
0: ਰੇਡੀਓ ਦੇ ਲਿਸਨਰ ਤੋਂ ਬਿਨਾਂ ਮਤਲਬ, ਹੈ ਨਾ,
2: ਬਿਲਕੁਲ ਜੀ ਬਿਲਕੁਲ, ਕੋਈ ਸ਼ੱਕ ਨੀ ਮੈਨੂੰ ਆਨ ਏਅਰ ਕਹਿਣ ਚ, ਬੜਾ ਸਾਥ ਆ ਤੁਹਾਡਾ, ਤੇ ਮੈਨੂੰ ਲੱਗਦਾ ਤੜਕੇ ਤੜਕੇ ਲੋਕੀ ਪ੍ਰੋਗਰਾਮ ਦੇਖੋ, ਗੱਲ ਇਹ ਨੀ ਹੁੰਦੀ, ਗੱਲ ਹੁੰਦੀ ਹੈ ਕਿ ਵੇਖੋ ਲੋਕੀ ਕਹਿੰਦਾ ਪ੍ਰਮਾਣ ਨੀ ਅੰਜਾਮ ਦੇਖਦੇ ਆ ਕਿ ਤੁਸੀਂ ਕਿੰਨੀ ਮਿਹਨਤ ਕੀਤੀ ਹੈ, ਨੀ ਕਿਹਾ ਦੇਖਣਾ ਤੁਹਾਡਾ ਰਿਜ਼ਲਟ ਕੀ ਆ ਉਹ ਜ਼ਿਆਦਾ ਇੰਪੋਰਟੈਂਟ ਆ ਤੁਹਾਡੀ ਲਾਈਫ ਚ।
0: ਸੱਚੀ ਗੱਲ,
2: ਮੈਂ ਕਿਹੜੀ ਹੱਸਦਾ ਨਾ ਕਿ ਬੱਚੇ ਕਹਿੰਦੇ ਪੜ੍ਹਦੇ ਬੜੇ, ਮੈਂ ਕਿਹਾ ਪੜ੍ਹੀ ਜਾਓ ਰਿਜ਼ਲਟ ਆਉਂਦੇ ਦੇਖਾਂਗੇ ਕਿੰਨਾ ਕੁ ਪੜ੍ਹੇ,
0: ਪਤਾ ਲੱਗਣਾ।
2: ਥੈਂਕ ਯੂ ਸਰ,
0: ਥੈਂਕ ਯੂ,
2: ਤੁਹਾਡਾ ਰਿਜ਼ਲਟ ਵਧੀਆ ਜੀ, ਤੁਹਾਡਾ ਬਹੁਤ ਸੋਹਣਾ ਰਿਜ਼ਲਟ ਆ ਜੀ। ਥੈਂਕ ਯੂ,
0: ਨੋ ਪ੍ਰੋਬਲਮ, ਥੈਂਕ ਯੂ ਸੋ ਮਚ। ਕਮਲਜੀਤ ਭਾਈ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ। ਤੁਹਾਨੂੰ ਵੀ ਬਹੁਤ ਬਹੁਤ ਨਗਰ ਕੌਂਸਲ ਦੇ, ਤੁਸੀਂ ਬਿਨਾਂ ਇਲੈਕਸ਼ਨ ਤੋਂ ਉਮੀਦਵਾਰ ਬਣਾ ਲਏ ਸਾਰੇ ਹੀ।
3: ਉਹ ਨਹੀਂ ਨਹੀਂ ਅਜੇ ਕੁਛ ਨੀ ਹੋਇਆ ਏਡਾ, ਮੈਂ ਚਲੋ ਪਹਿਲਾਂ ਇੱਥੇ ਦੀ ਗੱਲ ਕਰ ਲਾ, ਜਿਹੜੀ ਤੁਸੀਂ ਆ ਗੱਲ ਪਾਰਕਾਂ ਦੀ ਕੀਤੀ ਆ 100% ਜੇ ਸੇਫਟੀ ਪੱਖੋਂ ਦੇਖੀ ਜਾਈਏ ਸਾਡੇ ਬੰਦੇ ਉਹਦੇ ਵਿੱਚ ਬਹੁਤ ਜ਼ਿਆਦਾ ਬਾਕੀ ਨਾ ਉਹ ਬੈਟਰ ਆ, ਜਿਹੜੇ ਜਿਹੜੇ ਐਨੀਮਲ ਜਿਹੜੇ ਜ਼ਿਆਦਾ ਡੇਂਜਰਸ ਹੁੰਦੇ ਨਾ, ਦੂਜੀ ਕਮਿਊਨਿਟੀ ਦੇ ਬੰਦਿਆਂ ਨੇ ਖੁੱਲੇ ਛੱਡੇ ਹੁੰਦੇ ਆ ਕੈਂਡੇਬੂ ਪਾਰਕ ਦੇ ਵਿੱਚ, ਔਰ ਜਦੋਂ ਸਨੋ ਹਟੀ ਹੈ ਨਾ, ਮੈਲਟ ਹੋਈ ਆ ਆਲਮੋਸਟ ਤਕਰੀਬਨ, ਉਹ ਗੁੱਛੀਆਂ ਜਿਹੀਆਂ ਬਣੀਆਂ ਇੰਨੀਆਂ ਕੁ ਅਸੀਂ ਦੇਖੀਆਂ ਨਾ ਉੱਥੇ ਆਲੇ ਦੁਆਲੇ ਪਈਆਂ, ਕੋਈ ਹਰੇ ਰੰਗ ਦਾ ਲਫਾਫਾ, ਕੋਈ ਚਿੱਟੇ ਦਾ,
0: ਕਾਲੇ ਦਾ, ਕੋਈ
3: ਭਾਈ ਕੋਈ ਕਾਲੇ ਦਾ, ਹੈਂ ਤੁਸੀਂ ਚੱਕੋ। ਔਰ ਮੰਡੇ ਦੀ ਗੱਲ ਹੈ, ਲਾਸਟ ਮੰਡੇ ਦੀ, ਕਿਉਂਕਿ ਆਪਾਂ ਹੈਗੇ ਆ ਮਤਲਬ ਪ੍ਰਤੱਖ ਨੂੰ ਕਹਿੰਦੇ ਪ੍ਰਮਾਣ ਨੀ ਹੁੰਦਾ ਜੀ, ਇਹ ਨੀ ਆਪਾਂ ਰੇਡੀਓ ਤੇ ਗੱਲ ਕਰਦੇ, ਆਪਾਂ ਰਿਐਲਿਟੀ ਚ ਇੱਦਾਂ ਕਰੀਦੀ ਆ। ਔਰ ਮੈਂ ਕਹਿ ਕੇ ਚੁਕਵਾਇਆ, ਮੈਂ ਕਿਹਾ ਲਫਾਫਾ ਤੇਰੇ ਕੋਲ ਆ, ਕਿਉਂ ਮੈਂ ਥੋੜਾ ਪਰੇ ਦਫ਼ਤਰ ਫਾਰਵੇ ਸਕਾਂ ਨਾ, ਮੈਂ ਉੱਥੇ ਘੁੰਮਣ ਜਾਈਦਾ ਸੀ ਸਾਰਾ ਦੇਖੀਦਾ। ਤੇ ਭਾਈ ਇਹਨਾਂ ਨੂੰ ਜੇ ਰੱਖਿਆ ਆ ਤੁਸੀਂ, ਤੇ ਸਾਂਭ ਸੰਭਾਲ ਵੀ ਰੱਖੋ ਨਾ ਇਹਨਾਂ ਦੀ ਕਰਕੇ, ਤੇ ਮੇਰੇ ਖਿਆਲ ਸਿਟੀ ਨੂੰ ਹੋਰ ਸਟ੍ਰਿਕਟ ਹੋਣਾ ਚਾਹੀਦਾ।
0: ਮੇਰੇ ਤਾਂ ਚਲੋ ਨਹੀਂ ਹੈਗਾ, ਐਗਜ਼ਾਮਪਲ ਦੇ ਕੇ ਕਹਿ ਦਿੰਦਾ ਮੈਂ ਵੀ ਮੈਂ ਆਪ ਕੰਮ ਤੇ ਆ ਹਨਾ, ਮੇਰੇ ਵਾਈਫ ਕੰਮ ਤੇ ਆ, ਉਹ ਬਾਪੂ ਮੇਰੇ ਭਾਪਾ ਜੀ ਹੋਣੀ ਜਾਂ ਮਾਤਾ ਮੇਰੀ ਜਾਂ ਕੋਈ ਮੇਰੀ ਸੱਸ ਸਹੁਰਾ ਮੰਨ ਲਓ, ਕੋਈ ਬਜ਼ੁਰਗ ਆਦਮੀ ਘਰ ਚ ਹੁੰਦੇ ਆ ਨਾ, ਸਭ ਦੇ ਹੈਗੇ, ਕਈਆਂ ਦੇ ਨਾ ਹੋਣਗੇ, ਉਹ ਤੁਰੇ ਹੁੰਦੇ ਆ ਲੈ ਕੇ, ਉਹਨਾਂ ਤੋਂ ਸਮਝਦਾ ਹੈ ਨੀ ਕੁੱਤਾ ਹਨਾ ਜਾਂ ਕੋਈ ਵੀ, ਉਹ ਫਿਰ ਨਾ ਉਹ ਚੱਕਦੇ ਆ ਉਹਨਾਂ ਦਾ ਉਹ ਗੰਦ ਮੰਦ ਜਿਹਾ ਜਿਹੜਾ ਉਹਨਾਂ ਨੂੰ ਹੁੰਦਾ,
3: ਨਹੀਂ ਚੱਕਦੇ ਹੀ ਨੀ। ਔਰ ਦੂਜੀ ਨਾ ਮੋਸਟ ਪਤਾ ਕੀ ਪ੍ਰੋਬਲਮ ਆਪਣੀ ਕਮਿਊਨਿਟੀ ਦੇ ਵਿੱਚ, ਜਿਹੜੀਆਂ ਮੈਂ ਗੱਲਾਂ ਬਾਤਾਂ ਸੁਣੀਆਂ, ਸਾਡੇ ਵੀ ਘਰ ਪਰ ਰੌਲਾ ਪਿਆ ਸੀ ਲਿਆਉਣ ਦਾ, ਪਤਾ ਵੀ ਨਹੀਂ ਸਾਡੇ ਤਾਂ ਖੈਰ ਹੋਮਲੈਂਡ ਸਕਿਉਰਟੀ ਦੇ ਕਹਿਤਾ ਸੀ ਨਹੀਂ ਜ਼ਰੂਰਤ ਨੀ ਹੈਗੀ। ਔਰ ਉਹਦੇ ਵਿੱਚ ਇੱਦਾਂ ਸੀਗਾ, ਉਹ ਨਿਆਣੇ ਪਹਿਲਾਂ ਜਿੱਦ ਕਰਕੇ ਘਰਦੇ ਮਾਵੇ ਤੋਂ ਮੰਗਵਾ ਲੈਂਦੇ ਉਹਨਾਂ ਨੂੰ, ਉਹ ਉਹਨਾਂ ਕੋਲੋਂ ਮਹੀਨਾ ਨੀ ਕੱਟ ਹੁੰਦਾ, ਉਹ ਫਿਰ ਨਿਆਣੇ ਮਾਂ ਪਿਓ ਦੇ ਗਲ ਪੈ ਜਾਂਦਾ। ਸੋ ਇਸ ਕਰਕੇ ਭਾਈ ਨਿਆਣੇ ਨੂੰ ਦੱਸੋ ਨਾ, ਨਾ ਤੇ ਨਾ, ਹਾਂ ਤੇ ਹਾਂ, ਕਿਉਂਕਿ ਨਿਆਣੇ ਨੇ ਇੱਥੇ ਆਪਣੇ ਬੂਟ ਵਾ ਜਿਹੜੇ ਉਹ ਨੀ ਚੱਕ ਕੇ ਸਹੀ ਜਗ੍ਹਾ ਤੇ ਰੱਖਦੇ,
0: ਸੱਚੀ ਗੱਲ ਆ, ਫੀਤੇ ਨੀ ਬੰਨਣੇ ਆਉਂਦੇ ਕਈਆਂ ਦਾ,
3: ਫੀਤੇ ਲੱਗਿਆ ਹੁਣ ਬੰਨਣੇ ਬੰਨਣੇ ਆ ਗਏ ਇਹਨਾਂ ਨੂੰ। ਮਸਲਾ ਇਹ ਆ ਵੀ ਕਈ ਸਾਰੀਆਂ ਚੀਜ਼ਾਂ ਆ, ਦੇਖੋ ਸ਼ੌਂਕ ਆ, ਪਰ ਸਾਨੂੰ ਉਹਦੇ ਨਾਲ ਨਾਲ ਨਾ ਦੂਜਿਆਂ ਦਾ ਵੀ ਖਿਆਲ ਰੱਖਣਾ ਚਾਹੀਦਾ, ਸਾਡੇ ਸ਼ੌਂਕ ਦਾ ਕਿਸੇ ਨੂੰ ਕੋਈ ਦੁੱਖ ਨਾ ਹੋਵੇ। ਬਾਕੀ ਉਹ ਇਲੈਕਸ਼ਨਾਂ ਦੀ ਗੱਲ ਹੈ, ਉਹ ਯਾਰ ਪਤਾ ਕੀ ਗੱਲ ਹੈ, ਉਹ ਕੁਛ ਨੀ ਹੈਗਾ ਉੱਥੇ, ਐਵੇਂ ਰੌਲਾ ਹੀ ਆ, ਏਦਾਂ ਦੀ ਕੋਈ ਗੱਲ ਹੈਗੀ, ਛੋਟੀ ਜਿਹੀ ਗੱਲ ਹੈ, ਤੁਸੀਂ ਚੱਕਣੀ ਹੁੰਦੀ ਹੈ ਥੋੜੇ ਜਿਹੇ ਸਟੇਸ਼ਨ ਵਾਲਿਆਂ ਨੇ।
0: ਨਹੀਂ ਨਹੀਂ ਨਹੀਂ ਨਹੀਂ, ਗੱਲ ਸੁਣ੾, ਮੇਰੀ ਗੱਲ ਸੁਣੋ, ਕਿਉਂ ਛੋਟੀ ਜੀ ਗੱਲ ਆ, ਜਿੱਥੇ 50-100 ਬੰਦਾ ਪੁਲਿਸ ਵਾਲੇ ਨੂੰ ਘੇਰ ਕੇ ਖੜਾ ਹੋਵੇ ਜਾਂ SDM ਨੂੰ ਘੇਰ ਕੇ ਖੜਾ ਹੋਵੇ, SDM ਮੰਨਦਾ ਹੋਵੇ ਵੀ ਹਾਂ ਇਹ ਸਾਡੀ ਮਿਸਟੇਕ ਆ, ਉਹ ਛੋਟੀ ਮੋਟੀ ਗੱਲ ਤਾਂ ਹੈ ਨੀ।
3: ਉਹਦੇ ਵਿੱਚ ਪਤਾ ਕੀ ਆ, ਜੇ ਤੁਸੀਂ ਆਪਾਂ ਨਾ ਪੰਜਾਬ ਦੇ ਪਿੱਛੋਂ ਕੀ ਜਿੱਦਾਂ ਇੱਥੇ ਆ ਨਾ, ਪੰਜਾਬ ਦੇ ਵਿੱਚ ਵੀ ਇੱਦਾਂ ਹੀ ਆ, ਹਾਲੇ ਸਰਪੰਚ ਨੀ ਆ, ਸਰਪੰਚ ਹੀ ਬੰਦਾ
0: ਕਰਦਾ, ਤੁਹਾਡੇ ਜਗਰਾਓ ਵਾਲੀ ਮੈਡਮ MLA ਆ, ਉਹਦਾ ਘਰ ਵਾਲਾ ਲੇਡੀਜ਼ ਦੀ ਜਗ੍ਹਾ ਬੰਦਾ ਫਾਰਮ ਭਰ ਰਿਹਾ ਸੀ।
3: ਮੈਂ ਤੁਹਾਨੂੰ ਉਹੀ ਦੱਸਦਾ ਵੀ ਜਿਹੜਾ ਵੀ ਜੋ ਕੁਛ ਵੀ ਹੈ ਨਾ,
0: MLA ਨੂੰ ਪਤਾ ਹੀ ਲੱਗਿਆ ਮੈਨੂੰ ਕੋ ਮੈਡਮ ਨੂੰ
3: DSP ਦੀ ਨਾਲ ਜਾਂ SL ਨਾਲ ਜਾ ਕੇ ਤੂੰ ਤੜਕ ਬਹਿਸਣਾ ਜਾ ਕੇ ਸਾਰਾ ਕੁਛ ਕਰਨਾ,
0: DSP ਉਹਨੂੰ ਸ਼ਰਤ ਲਾ ਕੇ ਕਹਿਣਾ 10 ਦਿਨਾਂ ਚ DSP ਨੂੰ ਸਸਪੈਂਡ ਹੋਊਗਾ।
3: ਮੈਂ ਕਿਹਾ ਜੀ ਸਸਪੈਂਡ ਹੋ ਜਾਏਗਾ ਦੱਸ ਦਿਨ, ਇੰਨਾ
0: ਟਾਈਮ ਕਿਉਂ ਲੱਗਿਆ? ਮੈਂ ਤੁਹਾਨੂੰ ਹੋਰ ਦੱਸਦਾ, ਕੋਈ ਇਹੋ ਜਿਹੀ ਵੀਡੀਓ ਨੀ ਜਿਹੜੀ ਤੂੰ ਤਾਂ ਕਿਹਾ ਹੋਵੇ, ਉਹ ਤੁਸੀਂ ਤੋਂ ਬਿਨਾਂ ਨਹੀਂ ਬੋਲਿਆ। SHO 2 ਖੜੇ ਸੀ ਕੱਥੋਂ ਨੰਗਲ ਵਾਲਾ ਤੇ ਦੂਜਾ, ਉਹ ਨੀ ਬੋਲੇ ਕਰਮਦੀਪ ਸੀ ਇੱਕ ਦਾ ਨਾਂ, ਇੱਕ ਦਾ ਖਰੇ ਕੀ ਨਾਂ ਲਿਆ, ਵੀ ਉਹ ਨੀ ਬੋਲੇ, ਇਹ ਕਿਉਂ ਬੋਲਿਆ? ਕਿਉਂਕਿ ਇਹ ਸਿੱਧਾ ਡਾਇਰੈਕਟ DSP ਭਰਤੀ ਹੋਇਆ,
3: ਕੋਈ
0: ਮਰਿਆਦਾ ਤਾਂ ਹੁੰਦੀ ਆ ਨਾ, ਇਹ ਥੋੜੀ ਕਹਿਣਾ ਚਾਹੀਦਾ ਤੂੰ ਚੱਲ ਅੱਗੇ ਮੈਂ ਆਇਆ।
3: ਸਾਹਿਬ ਗੱਲ ਹੈਗੀ ਏਦਾਂ ਪੰਜਾਬ ਦੇ ਲੋਕ ਨਾ ਬਹੁਤ ਜ਼ਿਆਦਾ ਸਿਆਣੇ ਆ, ਪਰ ਮੈਂ ਇੱਥੇ ਦੇ ਮੀਡੀਆ ਨੂੰ ਮੈਂ ਹੁਣ ਲਗਾਤਾਰ ਇੱਕ ਮੈਂ ਸਵਾਲ ਕਰ ਰਿਹਾ ਜਿੱਥੇ ਵੀ ਆਪਾਂ ਗੱਲਬਾਤ ਕਰੀ ਦੀ ਆ, ਇੰਨੇ ਤੁਹਾਡੇ ਲਿਸਨਰ ਆ, ਇੰਨੀ ਤੁਹਾਡੀ ਬੈਕਬੋਨ ਆ, ਲੋਕੀ ਤੁਹਾਡੇ ਨਾਲ ਆ, ਹਨਾ, ਇੱਕ ਹੌਸਪੀਟਲ ਦਾ ਯਾਰ ਕੋਈ ਕੰਮ ਕਰਾਓ, ਤਾਂ ਸਰਕਾਰਾਂ ਕੀ ਕਰ ਰਹੀਆਂ?
0: ਹੌਸਪੀਟਲ ਦੀ ਅਸੀਂ ਗ੍ਰਾਹੀ ਨੀ ਕਰਨੀ ਜੀ,
3: ਲੋਕ
0: ਹੈਗੇ ਮੂਹਰੇ ਮੂਹਰੇ ਤੁਰੇ ਫਿਰਦੇ
3: ਬਹੁਤ ਹੈ ਨਾ, ਹੁਣ ਇਹਦੇ ਮਸਲਾ ਇਹ ਆ ਉਹਦੇ ਵਿੱਚ ਆ, ਯੂਨੀਵਰਸਿਟੀ
0: ਆਇਆ ਬਾਬੇ ਨਾਨਕ ਦਾ ਬਰਥਡੇ ਹੋਰ 2 ਮਹੀਨੇ ਨੂੰ 4 ਨੂੰ ਦੇਖਿਓ ਇੱਥੇ ਨਾ ਖੋਲਣ ਆਪਣੇ ਝੋਲੀਆਂ ਅੱਡ ਲਾਣੀਆਂ ਵੀ ਲਿਆਓ ਜੀ,
3: ਉੱਥੇ ਬਾਬੇ ਨਾਨਕ ਦੇ
0: ਉੱਥੇ 13-13 ਸੀ ਵੀ ਵਿੱਚ, ਮੈਂ ਵੀ ਹੋਊਂਗਾ 13-13 ਜੀ, 13 ਹੀ ਬਾਬਾ 13 ਅੱਗੇ
3: ਕਰ ਦੋ 13 ਤੇ ਪੈਸਾ ਜਾਂਦਾ ਕਿੱਥੇ ਆ, ਤੇ ਇਹ ਸਾਨੂੰ ਜ਼ਰੂਰ ਸੋਚਣਾ ਪਊਗਾ। ਬਾਕੀ ਇੱਥੇ ਬੈਂਕਾਂ ਦਾ ਖਿਆਲ ਰੱਖੋ, ਇਲੈਕਸ਼ਨ ਆ ਰਹੀ ਹੈ ਅਕਤੂਬਰ ਦੇ ਵਿੱਚ, ਆਪਾਂ ਨੇ ਹੁਣ ਚੇਂਜ ਜਿਹੜੀ ਚੇਂਜ ਕਰਨੀ ਆ ਸਾਰੀ,
0: ਚੇਂਜ ਹੋਣੀ ਚਾਹੀਦੀ ਆ 100% ਹੋਣੀ
3: ਚਾਹੀਦੀ। ਤੰਬੜ ਸਾਹਿਬ ਅੱਜ ਆ ਰਹੇ ਨੇ ਤੁਹਾਡੇ 607 ਤੇ,
0: ਵੈਰੀ ਗੁੱਡ,
3: ਬਸ ਵੀ ਗੱਲ ਇਹੀ ਆ ਵੀ ਵਕਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ।
0: ਥੈਂਕ ਯੂ
3: ਬਾਬੂ, ਮਿਹਰਬਾਨੀ,
0: ਥੈਂਕ ਯੂ ਸੋ ਮਚ। ਹਰਮਨ ਭਾਈ ਦਾ 4467 ਦਾ ਮੈਸੇਜ ਆ, ਗੁੱਡ ਮਾਰਨਿੰਗ ਵੀਰ ਜੀ, ਕਿੱਦਾਂ, ਹੈਪੀ ਵੈਨਸਡੇ, ਪ੍ਰੋਗਰਾਮ ਗੋਇੰਗ ਨੰਬਰ 1। ਚਲੋ ਥੈਂਕ ਯੂ, ਲਵ ਜੂ ਤੁਹਾਨੂੰ ਵੀ। ਬਲਦੇਵ ਸਿੰਘ ਸਿੱਧੂ ਸਾਹਿਬ ਦੇ ਵੀ ਮੈਸੇਜ ਕਾਫੀ ਆਈ ਜਾਂਦੇ ਆ, ਤੇ ਇਧਰੋਂ ਵੀ ਮੈਸੇਜਾਂ ਤੇ ਢੇਰ ਲੱਗੇ ਪਏ ਆ। ਹੈ ਚੱਕੋ ਫੱਟੇ 10:37 ਤੋਂ ਆਪਣੇ ਕੰਗ ਸਾਹਿਬ, ਥੈਂਕ ਯੂ ਸੋ ਮਚ, ਗੁੱਡ ਮਾਰਨਿੰਗ। 34:34 ਤੋਂ ਮਲਤਾਨੀ ਭਾਅ ਜੀ ਦਾ ਵੀ ਮੈਸੇਜ ਆ, ਮਲਤਾਨੀ ਭਾਅ ਜੀ ਦੇਖ ਲਓ, ਫੜ ਲਿਆ ਤੁਹਾਡਾ ਬੰਦਾ ਜਿਹੜਾ ਟਰੱਕ ਚੋਰੀ ਕੀਤਾ ਸੀ ਤੁਹਾਡਾ ਉਹਨੇ, ਹਨਾ, ਆਹੋ ਪਰਸੋਂ ਦੀ ਖਬਰ ਆਪਾਂ ਗੱਲ ਵੀ ਕੀਤੀ ਇਸ ਟੌਪਿਕ 'ਤੇ। ਚਲੋ ਅਤੇ ਚੰਗੀ ਗੱਲ ਆ, 8520 ਤੋਂ ਰਿਸ਼ਮ ਭਾਅ ਜੀ ਦਾ ਵੀ ਮੈਸੇਜ ਆ ਗਿਆ, ਥੈਂਕ ਯੂ ਸੋ ਮਚ, ਗੁੱਡ ਮਾਰਨਿੰਗ ਪਿਆਰ ਭਰੀ। ਅਤੇ ਸੰਧੂ ਸਾਹਿਬ ਤੁਹਾਨੂੰ ਵੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਅਤੇ ਨਾਲ ਦੀ ਨਾਲ ਸਤਨਾਮ ਭਾਅ ਜੀ ਦਾ ਵੀ ਮੈਸੇਜ ਹੈ, ਸਤਿ ਸ਼੍ਰੀ ਅਕਾਲ ਜੀ ਕਹਿੰਦੇ, ਥੈਂਕ ਯੂ ਸੋ ਮਚ। ਪਰਮਿੰਦਰ ਦੀਆਂ ਕਾਫੀ ਖਬਰਾਂ ਆ ਗਈਆਂ। ਪ੍ਰੇਮ ਜੀ ਚਲੋ ਆਓ ਫਿਰ, ਤੁਸੀਂ ਆ ਜਾਓ, ਕਿੱਦਾਂ ਸਿਹਤ?

0: ਆਪਣੇ ਬੱਚਿਆਂ ਨੇ ਜਿੱਦ ਕਰਕੇ ਰੱਖਿਆ, ਉਹ ਫਿਰ ਜਾਂ ਤਾਂ ਉਹ ਆਪਣੀ ਕਰਨ ਹਨਾ ਰਿਸਪੋਂਸੀਬਿਲਟੀ ਲੈਣ, ਨਹੀਂ ਤਾਂ ਫਿਰ ਡੋਗ ਨੂੰ ਦੁਬਾਰਾ ਵਾਪਸ ਦੇ ਦੇਣ।
1: ਬਿਲਕੁਲ
0: ਇਹੀ ਹੈ ਨਾ। ਤੇ ਦੂਸਰਾ ਮੈਂ ਇਹ ਵੀ ਕਹਿਣਾ ਕਿ ਇਕੱਲਾ ਪਾਰਕਾਂ ਦੇ ਵਿੱਚ ਹੀ ਨੀ ਗੰਦ ਪੈਂਦਾ, ਵੈਸੇ ਵੀ ਦੇਖਿਆ ਜਾਵੇ ਮਿਊਨਿਸਪੈਲਿਟੀ ਦੀਆਂ ਵੀ ਕੁਛ ਰਿਸਪੋਂਸੀਬਿਲਟੀਜ਼ ਹੈ ਨਾ। ਮੈਂ ਉਹ ਕਹਾਵਤ ਹੈ ਕਹਿੰਦੇ ਕਰਦਾ ਹੈ ਸੰਸਾਰ ਪੂਜਾ ਉੱਤੋਂ ਉੱਤੋਂ, ਰੱਬ ਵੀ ਮਿਹਰਬਾਨ ਉੱਤੋਂ ਉੱਤੋਂ। ਅੱਜ ਕੱਲ ਲੋਕੀ ਵੀ ਸਫਾਈ ਉੱਤੋਂ ਉੱਤੋਂ ਰੱਖਦੇ ਤੇ ਮਿਊਨਿਸਪੈਲਿਟੀਆਂ ਵਾਲੇ ਵੀ ਢੀਠ ਹੋਏ ਪਏ ਆ, ਉਹ ਵੀ ਕਲੀਨ ਅਪ ਨੀ ਕਰਦੇ ਹੈਗੇ, ਨਾ ਉਹ ਘਾਹ ਕੱਟਦੇ ਆ। ਹਾਈਵੇ ਤੇ ਮੈਂ ਦੇਖਦਾ ਕਿੰਨਾ ਕਿੰਨਾ ਘਾਹ ਉਦੀ ਉਜਾੜਾ ਜਾ ਨੀ ਪਿਆ ਹੁੰਦਾ ਜਿੱਦਾਂ ਕਿਤੇ,
1: ਬਿਲਕੁਲ
0: ਮਤਲਬ ਬਹੁਤ ਬੁਰੇ ਹਾਲ ਆ ਵਿੱਚ ਉਹਨਾਂ ਦੇ, ਕਿੰਨਾ ਕਿੰਨੇ ਘਰ ਦੇ ਬੈਗ ਫਸੇ ਹੁੰਦੇ ਉਹਨਾਂ ਦੇ ਵਿੱਚ।
1: ਸੱਚੀ ਗੱਲ
0: ਲਾਈਕ ਇਹ ਤਾਂ ਹੁਣ ਜਿਹੜੀ ਸਿਟੀ ਦੀ ਰਿਸਪੋਂਸੀਬਿਲਟੀ ਆ ਨਾ, ਇਕੱਲੀ ਬ੍ਰੈਂਪਟਨ ਦੀ ਮੈਂ ਗੱਲ ਕਰਦਾ, ਜਿੰਨਾ ਵੀ ਤੁਸੀਂ ਹੁਣ ਡਾਜੀ ਚ ਘੁੰਮ ਕੇ ਦੇਖ ਲਓ, ਇਹ ਏਡੀ ਗੰਦ ਜਿਹਾ ਪਿਆ ਆ, ਵਧੀਆ ਗੱਲ ਨੀ ਹੈਗੀ। ਧੰਨਵਾਦ ਜੀ,
1: ਸਹੀ ਗੱਲ, ਥੈਂਕ ਯੂ, ਥੈਂਕ ਯੂ। ਅਮਰਜੀਤ ਭਾਈ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਲੰਘੋ।
2: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਸਾਰੇ ਪਰਿਵਾਰ ਨੂੰ ਜੀ ਧੰਨਵਾਦ ਜੀ।
1: ਕਿੱਦਾਂ ਸਿੱਤਾਂ?
2: ਬਹੁਤ ਵਧੀਆ, ਬਹੁਤ ਵਧੀਆ।
1: ਬੰਦਾ ਛੇਤੀ ਹੋ ਚੱਕਿਆ ਗਿਆ ਦੇਖ ਲਓ, ਹੈ
2: ਦੇਖੋ ਕੀ ਮਤਲਬ ਕਹਿੰਦੇ ਅੱਤ ਚੱਕੀ ਹੋਈ
1: ਆ, ਰੱਬ ਦੇ ਰੰਗ ਨੇ ਇਹ।
2: ਹਾਂਜੀ ਗੁਰੂ ਮਹਾਰਾਜ ਦੇ। ਬਾਕੀ ਬਾਬਾ ਜੀ ਭਲੀ ਕਰੇ ਮਹਾਰਾਜ ਜੀ, ਇਹ ਬੰਦਾ ਜਲਮ ਹੈ, ਬਾਹਰ ਨੀ ਆਉਣਾ ਚਾਹੀਦਾ ਮੇਰੇ ਹਿਸਾਬ ਚ।
1: ਜਿਹਦੇ ਵੀ ਘਰ ਦੇ ਵਿੱਚੋਂ ਡਰਾਈਵਰ ਚੋਂ ਗੱਡੀਆਂ ਚੋਰੀ ਹੋ ਗਈਆਂ ਭਾਈ, ਉਹਨਾਂ ਦੇ ਜਾਣ ਚ ਜਾ ਕੇ ਦੇਖ ਲਓ, ਸ਼ਾਇਦ ਲੱਭ ਲੁੱਭ ਜਾਵੇ।
2: ਬਈ ਬਾਲਾ ਹੀ ਭਾਜੀ ਅੱਧ ਆ, ਇਹਨੇ ਤਾਂ ਇੰਡੀਆ ਤੋਂ ਵੀ ਅੱਧ ਉੱਤੇ ਨਗਾਤਾ ਜੀ ਕੰਮ, ਆਪਣਾ ਹੀ ਕਬਜ਼ਾ ਕਰੀ ਜਾਂਦਾ।
1: ਟੇਢਾ ਜਿਹਾ ਹੈ ਨਾ, ਮੈਨੂੰ ਲੱਗਦਾ ਅੱਖਾਂ ਤੋਂ ਤਾਂ ਆਇਆ ਦੇ, ਮੈਂ ਟੇਢਾ ਜਿਹਾ ਹੁੰਦਾ।
2: ਨਹੀਂ ਉਹਦੀ ਅੱਖਾਂ ਹੀ ਦੱਸਦੀਆਂ ਨੇ ਜੀ ਬੰਦਾ ਖਤਰਨਾਕ ਹੈ ਨਾ।
1: ਅੱਛਾ,
2: ਤੇ ਮਤਲਬ ਇੰਨੀ ਬੇਰਹਿਮੀ ਲੋਕਾਂ ਨਾਲ ਕਰਦਾ ਜੀ, ਬਹੁਤ ਮਤਲਬ ਜ਼ਾਲਮ ਜੀ, ਬਹੁਤ ਜ਼ਾਲਮ ਜੀ।
1: ਇਹਨੂੰ
2: ਤੇ ਮਤਲਬ ਖੜੇ ਮੈਦਾਨ ਦੇ ਵਿੱਚ ਸਿਰ ਚ ਗੋਲੀ ਮਾਰ ਕੇ ਮਾਰ ਦਿੰਦੇ ਹੋਏ ਬੰਦੇ,
1: ਜਾਂ
2: ਤੜਫਾ ਕੇ ਮਾਰਨਾ ਇਹੋ ਜਿਹਾ ਬੰਦਾ ਜੀ। ਨਹੀਂ ਭਾਜੀ ਬਹੁਤ ਜ਼ੁਲਮ ਵੀ ਕੀਤਾ ਹੈ, ਤੇ ਇਹਨਾਂ ਨੇ ਗੁਰਦੁਆਰਾ ਸਾਹਿਬ ਤੋਂ ਬਾਹਰੋਂ ਕਾਰਾਂ ਬਹੁਤ ਚੱਕੀਆਂ ਨੇ ਭਾਜੀ।
1: ਨਹੀਂ ਗੁਰਦੁਆਰਾ ਲੋਕਾਂ ਦੇ ਡਰਾਈਵਰ ਚੋਂ ਵੀ ਕਹਿੰਦੇ ਚੱਕ ਕੇ ਲੱਗ ਗਿਆ।
2: ਹਾਂ ਜੀ ਦੇਖ ਲਓ ਇਹ ਬੰਦੇ
1: ਕਾਫੀ ਕਾਰਾਂ ਫੜੀਆਂ ਨੇ। ਹਾਂ,
2: ਤੇ ਇਹ ਜਿਹੜੇ ਨਾਲ ਚਾਰ ਪੰਜ ਚਮਚੇ ਲੱਗੇ ਉਹ ਵੀ ਨਾਲ ਰਗੜੇ ਜਾਣੇ ਚਾਹੀਦੇ ਨੇ ਇਹਦੇ ਨਾਲ ਜੀ।
1: ਸਹੀ ਗੱਲ,
2: ਓਕੇ ਸਹੀ ਗੱਲ, ਓਕੇ ਧੰਨਵਾਦ ਵੀਰੇ, ਬਹੁਤ ਮਿਹਰਬਾਨੀ ਸਭ ਸਰੋਤਿਆਂ ਦੀ,
1: ਥੈਂਕ ਯੂ ਸੋ ਮਚ। 7:28 ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਦਰਬਾਰ ਜੀ ਜੀ ਆਣਾ
3: ਜਲ ਬਾਈ ਜੀ, ਕਿਵੇਂ ਹੋ?
1: ਕਿਰਪਾ ਤੁਸੀਂ ਸੁਣਾਓ
3: ਬਾਈ ਜੀ। ਕੋਈ ਵੀ ਕੁੱਤਾ ਨਾ ਪਾਰਕ ਚ ਲੈ ਕੇ ਜਾਂਦੇ ਆ ਆਪਾਂ,
1: ਹਾਂਜੀ
3: ਅੰਟਾਰੀਓ ਦਾ ਕਾਨੂੰਨ ਆ ਜੀ, ਉਹਦੇ ਰੱਸੀ ਨਹੀਂ ਪਈ ਹੋਈ, ਤੁਸੀਂ 311 ਦੇ ਲਾ ਇਨਫੋਰਸਮੈਂਟ ਅਫੀਸਰ ਨੂੰ ਉੱਥੇ ਸੱਦ ਕੇ, ਇੱਕ ਕ੍ਰਿਮੀਨਲ ਚਾਰਜ ਆ ਬਾਈ ਜੀ।
1: ਅੱਛਾ, ਜੇ ਖੁੱਲਾ ਛੱਡ ਦੇਣਾ ਹੈ
3: ਬਿਨਾਂ ਲੀਸ਼ ਤੋਂ, ਆਪਾਂ ਪਬਲਿਕ ਦੇ ਵਿੱਚ ਕੁੱਤਾ ਨਹੀਂ ਲੈ ਕੇ ਜਾ
1: ਚੱਕੋ,
3: ਠੀਕ ਹੈ ਜੀ। ਆ ਪਿਛਲੇ ਹਫਤੇ ਇੱਥੇ ਵੈਸਟਰਨ 401 ਦੇ ਏਰੀਆ ਚ ਕਿਸੇ ਕੁੱਤੇ ਨੇ ਇੱਥੇ ਬੰਦੇ ਨੂੰ ਅਟੈਕ ਕਰਤਾ ਸੀ,
4: ਦੇਖੋ ਬਾਬਾ ਨਾਨਕ ਜੀ ਇੱਕ ਵਾਰ ਆ ਗਏ, ਉਹਨਾਂ ਨੇ ਤਾਂ ਮੁੜ ਕੇ ਆਉਣਾ ਨੀ, ਇੱਥੇ ਇੱਕ ਵਾਰ ਗਿਆ ਕੋਈ ਨੀ ਮੁੜ ਕੇ ਆਉਂਦਾ, ਜਨਮ ਦਿਨ ਮਨਾਈ ਚੱਲੋ ਨਾ ਮਨਾਈ ਚੱਲੋ। ਜਿਹੜਾ ਪੁਜਾਰੀ ਹੈ ਨਾ ਉਹਨੂੰ ਬਹੁਤ ਫਾਇਦਾ ਹੋਇਆ, ਹੱਟੀਆਂ ਪਾ ਲਈਆਂ, ਜੇ ਉਹ ਨਾ ਧਾਰਮਿਕ ਵਿਰਤੀ ਦੇ ਲੋਕ ਆਉਂਦੇ ਨਾ, ਲੋਕਾਂ ਦਾ ਕੰਮ ਕਰਨਾ ਪੈਂਦਾ,
1: ਬਿਲਕੁਲ
4: ਨਜ਼ਾਰੇ ਆ, ਲੋਕ ਪੈਸੇ ਸੁੱਟੀ ਜਾਂਦੇ ਆ, ਪਾਠ ਕਰੀ ਜਾਂਦੇ ਆ, ਰਟੇ ਰਟਾਏ ਗੱਲ ਨੀ ਕੋਈ ਬਾਤ ਨੀ, ਉਹਦਾ ਇੱਕ ਦੁੱਕੀ ਦਾ ਫਾਇਦਾ ਨੀ ਕਿਤੇ ਵੀ, ਇੱਕ ਦੁੱਕੀ ਦਾ ਫਾਇਦਾ ਨੀ, ਜੋ ਅਸੀਂ ਕਰਾਂਗੇ ਉਹੀ ਹੋਣਾ ਆ। ਜੋ ਇਹਨਾਂ ਦਾ
1: ਜਿੰਨਾ ਪਾਠ ਕਰਦੇ ਆ, ਚਾਹੇ ਉਹ ਕਿਸੇ ਵੀ ਧਰਮ ਦਾ, ਮਤਲਬ ਕਿਸੇ ਵੀ ਧਰਮ ਦਾ, ABC ਦਾ, ਫੇਰ ਤਾਂ ਬੇਅਦਬੀਆਂ ਜਾਂ ਗਲਤ ਕੰਮ ਹੋਣੇ ਹੀ ਨਾ,
4: ਹੋਣੇ ਹੀ ਨੀ ਚਾਹੀਦੇ। ਹਵਾ ਸਾਫ਼ ਹੋਣੀ ਚਾਹੀਦੀ, ਪਾਣੀ ਸਾਫ਼ ਹੋਣਾ ਚਾਹੀਦਾ, ਬੰਦੇ ਨੂੰ ਰੋਟੀਆਂ ਦੇ ਥਾਲ ਉੱਤਰੋ ਉੱਤਰਨੇ ਚਾਹੀਦੇ ਆ। ਕੋਈ
1: ਹਰੇਕ ਘਰ ਦੇ ਵਿੱਚ ਅਰਦਾਸ ਹੁੰਦੀ ਹੋਊਗੀ, ਹੁੰਦੀ ਆ, ਮੇਰੇ ਵੀ ਹੁੰਦੀ ਆ, ਤੁਹਾਡੇ ਵੀ, ਸਭ ਤੇ ਹੁੰਦੀ ਹੋਊ। ਕਿਸੇ ਪਾਠ ਫੋਟੋ ਤੇ ਪਾਠ ਲਾ ਲਿਆ ਆਪਾਂ, ਕਿਸੇ ਰੇਡੀਓ ਚ ਪਾਠ ਲਾ ਲਿਆ, ਬੰਦੇ ਆਪ ਬੋਲ ਕੇ ਪੜ੍ਹ ਕੇ ਆਪ ਪਾਠ, ਬਜ਼ੁਰਗ ਜਾਂ ਲੇਡੀਜ਼ ਘਰਾਂ ਚ ਜਾਂ ਬੰਦੇ ਕਰਦੇ ਆ ਨਾ ਸਵੇਰੇ ਸ਼ਾਮ, ਫਿਰ ਤਾਂ ਲੜਦੇ ਹੀ ਨਹੀਂ ਹੋਣਗੇ ਕਿਸੇ ਨਾਲ।
4: ਉਹਨਾਂ ਤੇ ਇੱਕ ਪੈਸੇ ਦਾ ਅਸਰ ਨੀ ਹੈਗਾ, ਭਾਵੇਂ ਸਾਡੇ ਘਰ ਦੇ ਹੋਣ ਭਾਵੇਂ ਮੈਂ ਹੋਵਾਂ, ਇੱਦਾਂ ਅਸਰ ਪੈਣ ਲੱਗੇ ਫਿਰ ਤਾਂ ਬਸ ਦੁਨੀਆਂ ਚੱਲ ਹਟੀ। ਉਹ ਤੇ ਇਹਨਾਂ ਨੂੰ ਲਿਖ ਕੇ ਦੇ ਗਿਆ ਤਾਂ ਨਜ਼ਾਰੇ ਲੁੱਟੋ ਹੁਣ ਰਹਿੰਦੀ ਦੁਨੀਆਂ ਤੱਕ,
1: ਗੁਟਕਾ ਹੱਥ ਜੇ ਹੁੰਦਾ ਉਦੋਂ ਕੰਨ ਨੂੰ ਫੋਨ ਲਾ ਲੈ
4: ਹੋਰ।

0: ਤੁਹਾਡੇ ਬਾਪੂ ਨੇ ਰੱਟੇ ਲਾ ਲਾ ਕੇ ਦੋ ਦੋ ਢਾਈ ਢਾਈ ਘੰਟੇ ਦਾ ਰੱਟਿਆ ਪਿਆ, ਢਾਈ ਘੰਟੇ ਸਵੇਰ ਨੂੰ, ਢਾਈ ਤਕਾਲਾ ਨੂੰ, ਪਤਾ ਨੀ ਕੀ ਬੈਠਾ ਸੀ ਹੋਰ ਬਸ ਪਤਾ ਨੀ ਸਿੱਖਣਾ ਸੁੱਖਣਾ ਕੁਛ ਨੀ ਚਾਹਦੇ। ਬਾਕੀ ਜਿਹੜੇ ਕੁੱਤਿਆਂ ਦੇ ਸਰਦਾਰ ਇਹਨਾਂ ਨੇ ਹਟਣਾ ਹੈ ਨੀ, ਇਹ ਬਿਲਕੁਲ
1: ਜਿਵੇਂ ਆਪਾਂ ਕਹੀ ਜਾਓ ਨਾ ਬਸ ਕਿਤੇ ਨਾ ਬਸ਼ਰਮੋ ਕਹਿੰਦੇ ਉਹ ਕਰਨਗੇ ਮਾੜੀ ਮੋਟੀ ਦਾਖਲ ਜੀ ਆਊਗੀ ਉਹ ਕਿਸੇ ਨਾ ਕਿਸੇ ਨੂੰ ਸੁਣ ਕੇ ਵੀ ਸਾਨੂੰ ਵੀ ਕੋਈ ਦੇਖ ਸਕਦਾ,
0: ਇਹ ਹੋ ਨੀ ਸਕਦਾ। ਹੁਣ ਜੇ ਕੁੱਤਾ ਰੱਸੀ ਤੋਂ ਬਿਨਾਂ ਆ ਉਧਰ ਕਾਲ ਕਰੋਗੇ ਇਨਫੋਰਸਮੈਂਟ ਵਾਲਾ ਮਿੰਟ 'ਚ ਆ ਜਾਊਗਾ, ਅਗਲਾ ਤਾਂ ਕੁੱਤਾ ਲੈ ਕੇ ਉਹ ਜਾਂਦਾ ਆ ਰੱਸੀ ਪਾ ਕੇ ਜਦੇ
1: ਵੀਡੀਓ ਬਣਾ ਲਓ ਤੈਨੂੰ ਤੇਰਾ ਕੀ ਜਾਂਦਾ। ਮੈਂ ਸਾਡਾ ਘਰ ਆ ਯਾਰ ਸਾਹਮਣੇ, ਇੱਥੇ ਨਿਆਣੇ ਨੇ ਪਾਰਕ 'ਚ ਖੇਡਣਾ। ਕਹਿੰਦਾ ਕੋਈ ਨੀ ਯਾਰ ਟਾਈਮ ਲੱਗੂ ਚੱਕ ਕੇ ਲੈ ਜਾਊਗਾ। ਕਹਿੰਦਾ
0: ਉਹੀ ਹੈ ਨਾ,
1: ਕੀ ਕਰੋ ਇੱਥੇ ਬੰਦਾ
0: ਲੜਨ ਝਗੜਨ ਲੱਗੋ
1: ਪਿਛਲੇ ਸਾਲ ਦੀ ਗੱਲ
0: ਰਹਿ ਜਾਂਦਾ।
1: ਉਹ ਹੁਣ ਵੀ ਜਦ ਮੇਰੇ ਨਾਲ ਦੇਖਦਾ ਅੱਖਾਂ ਕੱਢ ਕੇ ਲੱਗਦਾ
0: ਉੱਤੇ ਹੈ ਹੀ ਬਹੁਤ ਹੈ, ਨਿੱਕੀ ਨਿੱਕੀ ਜਿਹੀ ਕਤੀੜੀ ਤੋਂ ਲੈ ਕੇ ਗਿੱਠ ਗਿੱਠ ਤੋਂ ਲੈ ਕੇ ਉਹ 'ਚ ਲੱਕ ਲੱਕ ਮੋਢਿਆਂ ਮੋਢਿਆਂ ਦੀ
1: ਨਹੀਂ, ਉਹਨਾਂ ਨੂੰ ਰਜਾਈਆਂ 'ਚ ਕਰਾ ਲੈਣਾ ਆਪਣੇ ਉੱਥੇ ਕਰਾਉਣ ਸਮਾਂ ਤੇ ਸਾਰਾ ਕੁਛ ਇੱਥੇ ਪਾਉਂਦੇ ਆ ਨਾਲ ਉਹਨਾਂ ਨੂੰ।
0: ਆਹੋ ਨਾ ਸੁਣਦੇ ਆ, ਮੂੰਹ ਮਾਂ ਚੱਟਦੇ ਆ,
1: ਮੂੰਹ ਮਾਂ ਚੱਟਦੇ ਆ,
0: ਜਵਾਕ ਹੈ ਇਹਨਾਂ ਦੇ
1: ਬੱਚੇ
0: ਚਲੋ
1: ਦੋ ਗਾਣੇ ਸੁਣਦੇ ਹੋਲਡ ਰੱਖੇ।

0: ਨਾ ਸੁਣੋ ਵੀ ਧਿਆਨ ਨਾ ਹਰਦੇਵ ਭਾਜੀ ਸਤਿ ਸ਼੍ਰੀ ਅਕਾਲ ਜੀ ਜੀ ਆਨ ਲੰਘਿਓ ਹੈਲੋ
1: ਗੱਲ ਕਰਦੇ ਹਾਂਜੀ ਜੀ ਰਿਸ਼ਤੇਦਾਰੀਆਂ ਹੈਗੀ ਆ ਬੰਦੇ ਨੂੰ ਮੇਰੀ ਸ਼ਰਮ ਨੀ ਆਉਂਦੀ ਮੁੜ ਕੇ ਭਾਜੀ ਕਰਦੇ ਕੀ ਹੋ ਜਾ ਚੰਗੇ ਕੰਟਰੀ ਚ ਆਇਆ ਬੇੜਾ ਹੀ ਕਰਕ ਕਰ
0: ਮਾਰਿਆ ਕੀ ਕਹਿੰਦੇ ਹੁੰਦੇ ਝੂਠੇ ਇਲਜ਼ਾਮ ਲੱਗ ਗਏ ਸਾਡੇ ਤੇ ਹੋਰ ਉੱਥੇ ਕੀ
1: ਸਾਡੇ ਵੀ ਜਦੋਂ ਮੈਂ ਇੰਡੀਆ ਤੋਂ ਆਇਆ ਸੀ 9 ਦਸੰਬਰ ਨੂੰ ਗੱਡੀ ਲੈ ਗਿਆ ਸੀਗੇ ਪਰਸੋਂ ਪੁਲਿਸ ਵਾਲਾ ਆ ਗਿਆ ਕਹਿੰਦਾ ਬੰਦਾ ਫੜ ਲਿਆ ਸੀ ਤੇ ਆਹ ਪੇਪਰ ਸਾਈਨ ਕਰ ਦੋ ਕਹਿੰਦਾ
0: ਲੱਭ ਲਓ ਸ਼ਾਇਦ ਉੱਥੇ ਹੀ ਹੋਊਗੀ
1: ਨਹੀਂ ਉਹ ਤਾਂ ਜਿਹੜਾ ਬੰਦਾ ਲੈ ਗਿਆ ਸੀਗਾ ਸਾਡੇ ਵੀਡੀਓ ਬਣੀ ਗਈ ਸੀਗੀ ਉਹਦਾ ਦੇਖ ਲਿਆ ਸੀਗਾ ਜਿਹੜਾ ਲੈ ਕੇ ਜਾ ਭੱਜ ਲਿਆ ਸੀਗਾ ਗੱਡੀ ਤੇ ਉਹ ਜਿੰਨੀਆਂ ਸਟਰੀਟ ਤੇ ਗੱਡੀਆਂ ਚੱਕ ਹੋਈਆਂ ਸੀਗੀਆਂ ਉਹ ਸਾਰਿਆਂ ਦੇ ਪੇਪਰ ਸਾਈਨ ਕਰਾਉਂਦਾ ਸੀਗਾ ਪੁਲਿਸ ਵਾਲਾ 2-3 ਸੀਗੇ ਉਹਦੇ ਕੋਲ
0: ਸਹੀ ਗੱਲ ਸਿੱਧੀ ਲਾ ਲਈ ਮਾਈਕ ਮੂਰਨ ਦਾ ਫੋਨ ਸੁਣਦੇ ਤੁਹਾਡੀ ਆਵਾਜ਼ ਕੋਈ ਨੀ ਕਰ ਲੋ
2: ਅੱਛਾ ਸੁਣਦੇ ਆ
0: ਹਾਂਜੀ
2: ਹੁਣ ਪਰਮਿੰਦਰ ਜੀ ਇੱਕ ਸਵਾਲ ਸੀਗਾ ਮੇਰਾ ਜਿਹੜੇ ਨਾ ਪੰਜਾਬ ਚ ਸੈਂਟਰ ਵਾਲੇ ਉਹ ਕੱਟਣ ਲੱਗੇ ਨੇ ਰਾਸ਼ਨ ਕਾਰਡ
3: ਸਿਹਤ ਬਸ ਠੀਕ ਹੈ ਘਰੇ ਹਾਊਸ ਅਰੈਸਟ
0: ਚਲੋ
3: 3 ਮਹੀਨੇ
0: ਠੀਕ ਹੈ ਰੱਬ ਸੁੱਖ ਰੱਖੇ ਤੰਦਰੁਸਤ
3: ਤੁਹਾਡਾ ਪ੍ਰੋਗਰਾਮ ਸੁਣਨ ਉੱਠੀ
0: ਆ ਥੈਂਕ ਯੂ
4: ਡਾਕਟਰ ਸਾਹਿਬ ਨੂੰ ਨੰਬਰ ਦੇਣਗੇ
0: 416
4: 416 884 84
0: ਡਾਕਟਰ ਰਜਿੰਦਰ ਰਜਿੰਦਰ ਗਰਾਇਆ ਗਰੋਸਰੀ ਨਹੀਂ ਕੀਤੀ ਉੱਥੋਂ ਚੰਗੇ ਪੈਸੇ ਤੁਹਾਡੇ ਬਚ ਸਕਦੇ ਆ ਤਾਂ ਤੁਸੀਂ ਗਰੋਸਰੀ ਕਰਨ ਜਾ ਕੇ ਆਇਓ ਦਾਣਾ ਮੰਡੀ ਕਿੱਥੇ ਜਾਣਾ ਕਿੱਥੇ ਆ ਬ੍ਰੈਮਲੀ ਐਂਡ ਕੁਈਨ ਦਾ ਕਾਰਨਰ ਬਣਦਾ ਤੇ ਉੱਥੇ ਫਿਰ ਤੁਸੀਂ ਦਾਣਾ ਮੰਡੀ ਵਾਲਿਆਂ ਦੇ ਕਰ ਲਓ ਗਰੋਸਰੀ ਸਾਰੀਆਂ ਗਰੋਸਰੀਆਂ ਗਰੋਸਰੀ ਜੋ ਜੋ ਹੁੰਦਾ 905-286-9957 17-29 ਸਟਰੀਟ ਈਸਟ ਬ੍ਰੈਂਪਟਨ ਦੇ ਵਿੱਚ ਨੇ ਅਤੇ ਨਾਲ ਦੀ ਨਾਲ ਜੰਗ ਸਟੀਲ ਫੋਰਡ ਵਾਲਿਆਂ ਦਾ ਤੁਸੀਂ ਪਿੱਕਾ ਲੈਣਾ ਚਾਹੁੰਦੇ ਹੋ ਫੋਰਡ ਦਾ F-150 ਜੀਰੋ ਡਾਊਨ ਪੇਮੈਂਟ ਦੇ $125 ਦੀ ਲੀਜ਼ ਆ ਵੀਕਲੀ ਉਹ ਵੀ ਤੁਸੀਂ ਸੰਪਰਕ ਉੱਥੇ ਕਰ ਲਿਓ ਬਰੈਂਕੋ ਦੀਆਂ ਗੱਡੀਆਂ ਲਿੰਕਨ ਦੀਆਂ ਗੱਡੀਆਂ ਵੀ ਲੈ ਸਕਦੇ ਹੋ ਤੀਆਂ ਪਿੰਡ ਬਰੈਂਪਟਨ ਦੀਆਂ ਕੱਲ੍ਹ ਨੂੰ ਚੇਤਾ ਰੱਖਿਓ ਕੱਲ੍ਹ ਨੂੰ ਕੋਈ ਭਰਾ ਨਾ ਫੋਨ ਕਰਿਓ ਭੈਣਾਂ ਕੁੜੀਆਂ ਆਂਟੀਆਂ ਚਾਚੀਆਂ ਤਾਈਆਂ ਫੋਨ ਕਰਨ ਜਿੰਨੀਆਂ ਜਣੀਆਂ ਕੱਲ੍ਹ ਨੂੰ ਫੋਨ ਕਰਨਗੀਆਂ ਸਾਰੀਆਂ ਨੂੰ ਅੱਧ ਮੁੱਲ ਦੇ ਵਿੱਚ ਹਾਫ ਰੇਟ 'ਤੇ ਤੁਸੀਂ ਟਿਕਟਾਂ ਲੈਣੀਆਂ ਨੇ 2 ਜਣੀਆਂ ਕਰ ਲਿਓ 10 ਜਣੀਆਂ ਕਰ ਲਿਓ 50 ਜਣੀਆਂ ਕਰ ਲਿਓ 100 ਉਹਨਾਂ ਨੇ ਮੈਨੂੰ 20 ਦੀ ਆਫਰ ਦਿੱਤੀ ਸੀ ਪਰ ਆਪਾਂ 100 ਤੱਕ ਵੀ ਪਹੁੰਚਾ ਲੈਣੀ ਜੋਏ ਕੋਈ ਗੱਲ ਨਹੀਂ ਮੈਂ ਆਪੇ ਐਡਜਸਟ ਕਰ ਲੂੰਗਾ ਅਤੇ ਤੁਸੀਂ ਜਿੰਨੀਆਂ ਕੁੜੀਆਂ ਕੱਲ੍ਹ ਨੂੰ ਭੈਣਾਂ ਫੋਨ ਚਾਹੇ ਜੇ ਭਰਾ ਸੁਣਦੇ ਆ ਹੁਣ ਪ੍ਰੋਗਰਾਮ ਨੂੰ ਆਪਣੀਆਂ ਵਾਈਫ ਨੂੰ ਆਪਣੀ ਭੈਣਾਂ ਨੂੰ ਆਪਣੀ ਮੰਮੀ ਨੂੰ ਜਾਂ ਜਿਹਨੂੰ ਮਰਜ਼ੀ ਤੁਸੀਂ ਕਾਲ ਕੱਲ੍ਹ ਨੂੰ ਕਰਾ ਸਕਦੇ ਹੋ ਅਤੇ ਫਿਰ ਉਹ ਫਿਰ ਆਪਾਂ ਦੇਖ ਲਾਂਗੇ ਕੱਲ੍ਹ ਨੂੰ ਕਿੱਦਾਂ ਉਹਨਾਂ ਨੂੰ ਉਹ ਕਰਨਾ ਥੈਂਕ ਯੂ ਸੋ ਮਚ ਅਤੇ 19942 ਹਾਰਟ ਲੇਕ ਰੋਡ 'ਤੇ ਹੈਗਾ ਆਉਣ ਵਾਲੇ ਐਤਵਾਰ ਨੂੰ ਜਿਹੜਾ ਪਰਸੋਂ ਉੱਥੇ ਨੂੰ ਐਤਵਾਰ ਆਉਣਾ 416-674-1996 ਤਾਂ ਮੈਨੂੰ ਜਿਹੜਾ ਸੰਪਰਕ ਕਰ ਲਿਓ ਜਿੰਦਾਬਾਦ ਮੇਲਾ ਆ ਰਿਹਾ ਆਪਣੇ ਸ਼ਹਿਰ ਦੇ ਵਿੱਚ 30 ਮਈ ਨੂੰ ਆ ਜਿਹੜਾ ਪਰਸੋਂ ਨੂੰ ਸ਼ਨੀਵਾਰ ਚੌਥੇ ਨੂੰ ਆਉਣਾ ਇਹ ਤੋਂ ਅਗਲਾ ਸ਼ਨੀਵਾਰ ਨੂੰ ਚਾ ਮੇਜਰ ਚੱਕ ਸਾਬੂ ਲੈ ਕੇ ਆ ਰਹੇ ਆ ਜੀ ਜੇ ਸੁਖਵਿੰਦਰ ਸੁੱਖੀ ਨੇ ਗਾਉਣਾ ਰਮਨਦੀਪ ਕੌਰਾ ਬੁੱਕਣ ਜੱਟਾ ਅਤੇ ਬੋਬੀ ਭੰਧੇਰਾ ਆਪਣੇ ਮਿੱਤਰ ਆ ਇੱਥੋਂ ਅਤੇ 519-577-5577 ਇਹਦੀ ਕੋਈ ਟਿਕਟ ਨਹੀਂ ਹੈਗੀ ਫਰੀ ਆ ਚੰਗੂਜੀ ਸੈਕੰਡਰੀ ਸਕੂਲ ਆ ਜਿਹੜਾ ਆਪਣੇ ਇੱਥੇ 1370 ਵਿਲੀਅਮ ਪਾਰਕਵੇ 'ਤੇ ਉੱਥੇ ਆ ਕੋਈ ਪੈਸਾ ਨਹੀਂ ਸ਼ਾਮੀ 5-5:30 ਵਜੇ ਡੋਰਾਂ ਓਪਨ ਹੋ ਜਾਣੀਆਂ ਪਰ ਪਾਸ ਲੈਣਾ ਪੈਣਾ ਤੁਹਾਨੂੰ ਉਹਨਾਂ ਤੋਂ ਪੈਸਾ ਕੋਈ ਨਹੀਂ ਲੱਗਣਾ ਫਰੀ ਐਂਟਰੀ ਆ 519-577-5557 ਦੇ ਉੱਪਰ ਸੰਪਰਕ ਕਰ ਲਿਓ ਤੇ ਇੱਕ ਸੂਸਾ ਪਿੰਡ ਵਾਲੇ ਬਾਬਾ ਜਵਾਹਰ ਦਾਸ ਜੀ ਦਾ ਸਲਾਨਾ ਜੋੜ ਮੇਲਾ ਆਉਣ ਵਾਲੇ ਐਤਵਾਰ ਨੂੰ ਭੋਗ ਪੈਣੇ, ਪਰਸੋਂ ਨੇ ਸ਼ੁੱਕਰਵਾਰ ਨੂੰ ਖੰਡਪਾਠ ਸਾਹਿਬ ਆਰੰਭ ਹੋਣੇ ਡਿਕਸੀ ਗੁਰਦੁਆਰਾ ਸਾਹਿਬ, ਤੁਸੀਂ ਉਹਦੀ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਸਰਬਜੀਤ ਸਿੰਘ ਸੂਚ ਸਾਹਿਬ ਨਾਲ 416-357-6667 ਜਾਂ ਫਿਰ ਧਰਮਿੰਦਰ ਸਿੰਘ ਸੂਚ 416-879-6824 'ਤੇ ਸੰਪਰਕ ਕਰ ਲਓ। ਮੈਥੋਂ ਐਨੀ ਟਾਈਮ ਇਹ ਨੰਬਰ ਲਏ ਜਾ ਸਕਦੇ ਆ। ਤੁਸੀਂ ਗਰਾਜ ਡੋਰ ਗਰਾਜ ਰਿਪੇਅਰ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਸਨੀ ਬਾਈ ਨਾਲ ਸੰਪਰਕ ਕਰ ਲਿਓ 647-470-1245। ਅਤੇ ਤੁਹਾਡੇ ਵਾਲ ਡਿੱਗਦੇ ਆ ਕੰਘੀ ਦੇ ਵਿੱਚ, ਖਾਸੇ ਗੁੱਛਾ ਵਾਲਾਂ ਦਾ ਆ ਜਾਂਦਾ, ਉਹਦੇ ਤੁਸੀਂ ਤੇਲ ਲਾਉਣਾ ਚਾਹੁੰਦੇ ਹੋ ਸਿਰ ਨੂੰ ਫਰੈਸ਼ ਹੇਅਰ ਟੋਨਿਕ ਵਾਲੇ, ਜਾਂ ਫਿਰ ਮਲਿਕ ਸਾਹਿਬ ਨਾਲ ਸੰਪਰਕ ਕਰ ਲਿਓ 647-521-5169। ਮੈਂ ਖੁਦ ਵੀ ਵਰਤੋਂ ਕਰਨ ਲੱਗਿਆ, ਕੱਲ੍ਹ ਮੈਂ ਪਰਸੋਂ ਰਾਤ ਨੂੰ ਲਾਇਆ ਸੀਗਾ, ਅੱਜ ਫੇਰ ਜਾ ਕੇ ਹੁਣ ਲਾਉਣਾ ਫਿਰ ਸੌ ਜਾਣਾ। ਅਤੇ 647-521-5169 ਉਹ ਕਹਿੰਦੇ ਹਫ਼ਤਾ ਕੁ ਲਾ ਕੇ ਦੇਖੋ ਤੁਹਾਨੂੰ ਇਹਦਾ ਰਿਜ਼ਲਟ ਪਤਾ ਲੱਗ ਜੂਗਾ। ਜੇ ਕਿਸੇ ਦੇ ਵੀ ਸਿਰ ਦੇ ਵਾਲ ਝੜਦੇ ਆ, ਚਾਹੇ ਤੁਸੀਂ ਵਾਲ ਰੱਖੇ ਹੋਏ ਆ ਲੰਬੇ ਲੰਬੇ ਵਾਲ ਆ ਤੁਹਾਡੇ, ਜਾਂ ਤੁਹਾਡਾ ਮੇਰੇ ਵਾਂਗ ਰੋਡੇ ਹੋ ਤੁਸੀਂ, ਅਤੇ ਵਾਲ ਨਵੇਂ ਵੀ ਆ ਸਕਦੇ ਹੋ ਤੇਲ ਨਾਲ, ਉਹ ਕਹਿੰਦੇ ਪਰ ਟੁੱਟਣਗੇ ਨਹੀਂ ਵਾਲ, ਝੜਨਗੇ ਨਹੀਂ, ਚਿੱਟੇ ਵਾਲਾਂ ਨੂੰ ਕਾਲੇ ਵੀ ਕਰ ਸਕਦਾ ਉਹ ਸ਼ਾਇਦ ਆ। ਕਹਿੰਦੇ ਵਾਲਾਂ ਦਾ ਝੜਨਾ ਰੋਕਦਾ, ਤੁਹਾਡੀ ਸ਼ਖਸੀਅਤ ਨੂੰ ਨਿਖਾਰਦਾ, 5-7 ਦਿਨਾਂ 'ਚ ਕਹਿੰਦੇ ਫਰਕ ਆ, ਪਿਛਲੇ 20 ਸਾਲਾਂ ਤੋਂ ਵਿੱਚ ਤੁਹਾਡੀ ਕਹਿੰਦੇ ਸੇਵਾ 'ਚ ਸਿੱਧੇ ਗਾਹਕ ਤੱਕ ਪਹੁੰਚਾਇਆ ਜਾਂਦਾ। 3 ਸ਼ੀਸ਼ੀਆਂ ਲਾਉਂਗੇ 1 ਸ਼ੀਸ਼ੀ $50 ਦੀ ਆ, ਜੇ 3 ਸ਼ੀਸ਼ੀਆਂ ਲਾਉਂਗੇ $45 ਦੇ ਹਿਸਾਬ ਨਾਲ 3 ਸ਼ੀਸ਼ੀਆਂ ਲੈ ਕੇ, ਤਾਂ 4th ਸ਼ੀਸ਼ੀ ਫਰੀ ਆਊਗੀ। ਉਹ ਕੋਈ ਉਹ ਜਿਹੜਾ ਆਪਣਾ ਰੈਫਰੈਂਸ ਦਊਗਾ ਨਾ ਰੇਡੀਓ ਦਾ। 647-521-5169 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਜੇ ਤੁਸੀਂ ਹਜੇ ਤੱਕ ਪਰਮਿੰਦਰ ਦੀ ਆਵਾਜ਼ ਨਹੀਂ ਸੁਣੀ, ਪਰਮਿੰਦਰ ਜੀ ਆਇਆਂ ਨੂੰ ਨੰਗਾ ਸਤਿ ਸ਼੍ਰੀ ਅਕਾਲ, ਸਵਾਗਤ ਆ
5: ਜੀ। ਸਰਜੀਤ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਇੱਕ ਕੈਨੇਡਾ ਗਵਰਨਮੈਂਟ ਵਧੀਆ ਕੰਮ ਕਰਨ ਲੱਗੀ ਆ, ਇੱਕ ਤਾਂ ਸਰਵੇ ਕੱਲ ਆਇਆ, ਉਹ ਕਹਿੰਦੇ ਵੀ ਸਰਵੇ ਦੇ ਵਿੱਚ ਜਸਟਿਨ ਟਰੂਡੋ ਸਾਹਿਬ ਦੀ ਜੋ ਕਾਰਗੁਜ਼ਾਰੀ ਸੀ ਕੈਨੇਡਾ ਦੇ ਬਤੌਰ ਪ੍ਰਧਾਨ ਮੰਤਰੀ, ਉਹ ਸਭ ਤੋਂ ਮਾੜੀ ਪ੍ਰਧਾਨ ਮੰਤਰੀ ਕਾਰਗੁਜ਼ਾਰੀ ਰਹੀ ਆ, ਇਹ ਸਰਵੇ ਦੇ ਵਿੱਚ ਹੋਇਆ। ਅਤੇ ਦੂਜਾ ਉਹਨਾਂ ਨੇ ਕੈਨੇਡਾ ਵਾਲਿਆਂ ਨੇ ਹੁਣ ਜਿਹੜਾ ਕੀਤਾ, ਕਹਿੰਦਾ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥਨ ਜੇਕਰ ਆਪਣੇ ਪਤੀ ਜਾਂ ਪਤਨੀਆਂ ਨੂੰ ਕੈਨੇਡਾ ਵਿੱਚ ਸਪੋਂਸਰ ਕਰਨਾ ਚਾਹੁੰਦੇ ਹਨ, ਉਹਨਾਂ ਲਈ ਜਲਦ ਨਵਾਂ ਕਾਨੂੰਨ ਆ ਰਿਹਾ ਹੈ ਜਿਸ ਵਿੱਚ ਸਪੋਜ ਜਿਸ ਨੂੰ ਸਪੋਂਸਰ ਕਰਨਾ ਹੈ ਲਈ ਵੀ ਇੰਗਲਿਸ਼ ਭਾਸ਼ਾ ਦੀ ਮੁਹਾਰਤ ਲਾਜ਼ਮੀ ਹੋਵੇਗੀ। ਭਾਵ ਹੁਣ ਘੱਟ ਪੜ੍ਹੇ ਲਿਖੇ ਜਾਂ ਅਨਪੜ੍ਹ ਪਤੀ ਪਤਨੀ ਨੂੰ ਕੈਨੇਡਾ 'ਚ ਨਹੀਂ ਸੱਦਿਆ ਜਾਵੇਗਾ। ਯਾਨੀ ਕਹਿਣ ਦਾ ਭਾਵ ਸਿੱਧੀ ਗੱਲ ਮੁਕਾਓ ਵੀ ਜਿਹੜੇ ਪੜ੍ਹੇ ਲਿਖੇ ਹੋਏ ਕੁੜੀਆਂ ਮੁੰਡੇ ਆਉਂਦੇ ਆ, ਜੇ ਉਹ ਸਾਡੇ ਵਰਗਿਆਂ ਨੂੰ ਅਨਪੜ੍ਹਾਂ ਨੂੰ ਸੱਦਣਾ ਹੋਊਗਾ ਤਾਂ ਭਾਈ ਉਹ ਕੈਨੇਡਾ 'ਚ ਨਹੀਂ ਆ ਸਕਣਗੇ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ। ਬਸ ਸਿੱਧੀ ਜੀ ਗੱਲ। ਹੁਣ ਇਹ ਪਤਾ ਨਹੀਂ ਕਿੰਨੀ ਕੁ ਉਹਨਾਂ ਨੇ ਉਸ ਰੱਖਣੀ ਆ ਵੀ 2 ਬੈਂਡ ਹੋਣ, 5 ਹੋਣ, 4 ਹੋਣ, ਇਹ ਵੱਧ ਹੀ ਗੱਲ ਹੈ। ਚੰਗੂਜੀ ਪਾਰਕਵੇ ਦਾ ਚੰਗੂਜੀ ਬ੍ਰੈਮਲੀ ਸਿਟੀ ਸੈਂਟਰ 'ਤੇ ਆਪਾਂ ਦੇਖ ਲਿਆ ਜੋ ਕਾਰਨਾਮਾ ਆਪਣੇ ਆ ਲੋਕ ਆ ਜਾਂ ਦੂਜੇ ਲੋਕ ਆ, ਇਹ ਹਜੇ ਕਲੀਅਰ ਨਹੀਂ ਹੋਇਆ ਵੀ ਕਿਹਨੇ ਕੀਤਾ, ਉਹ ਲੱਗ ਜਾਣਾ ਪਤਾ ਕੱਲ੍ਹ ਪਰਸੋਂ ਤੱਕ। 17-18 ਜਾਣੇ ਕਹਿੰਦੇ ਆ ਪੁਲਿਸ ਨੇ ਰਾਊਂਡ ਕੀਤੇ ਆ। ਕੈਨੇਡਾ 'ਚ ਫਰੌਤੀ ਰੈਕਟ ਦਾ ਪਰਦਾਫਾਸ਼ ਹੋ ਗਿਆ, ਪੰਜਾਬੀ ਨੌਜਵਾਨ ਨੂੰ ਬੰਧਕ ਬਣਾ ਕੇ ਕੀਤਾ ਜ਼ੁਲਮ। ਅਤੇ ਕੈਨੇਡਾ 'ਚ ਫਰੌਤੀ ਅਤੇ ਗੋਲੀਬਾਰੀ ਮਾਮਲੇ 'ਚ 22 ਸਾਲਾ ਪੰਜਾਬੀ ਨੌਜਵਾਨ ਗੁਰਸੇਵਕ ਸਿੰਘ ਗ੍ਰਿਫਤਾਰ ਹੋ ਗਿਆ ਜੀ। ਅਤੇ ਮੁੱਕੇਬਾਜ਼ੀ ਦੇ ਘਰ ਵਿੱਚ ਵਾਪਸੀ ਨੂੰ ਲੈ ਕੇ ਚਰਚਾ ਹੋ ਗਈ ਕੈਨੇਡਾ ਸਰੀ ਦੇ ਵਿੱਚ। ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਟਰੁੱਥ ਸੋਸ਼ਲ ਪੋਸਟ ਵਿੱਚ ਐਲਾਨ ਕੀਤਾ ਕਿ ਉਹ ਇਰਾਨ ਉੱਤੇ ਮੰਗਲਵਾਰ ਯਾਨੀ ਅੱਜ ਕੱਲ੍ਹ ਸੀ ਨਾ ਲਈ ਯੋਜਨਾਬੱਧ ਸੈਨਿਕ ਹਮਲਾ ਟਾਲ ਰਹੇ ਹਨ। ਇਸ ਦਾ ਕਾਰਨ ਗਲਫ ਦੇ ਸਾਥੀ ਦੇਸ਼ਾਂ ਖਾਸ ਤੌਰ 'ਤੇ ਕਤਰ, ਸਾਊਦੀ ਅਰਬ ਅਤੇ UAE ਦੇ ਲੀਡਰਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਇਸ ਲਈ ਸਮਾਂ ਮੰਗਿਆ ਹੈ ਕਿ ਉਹ ਸੀਰੀਅਸ ਨੈਗੋਸ਼ੀਏਸ਼ਨ ਚੱਲ ਰਹੀਆਂ ਹਨ। ਮੁੱਖ ਗੱਲਾਂ, ਚਲੋ ਵਧੀਆ ਗੱਲ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ 23-26 ਤੱਕ ਭਾਰਤ ਦਾ ਦੌਰਾ ਕਰਨਗੇ। ਅਮਰੀਕਾ 'ਚ ਸ਼ਿਕਾਗੋ ਨੇੜੇ ਭਿਆਨਕ ਸੜਕ ਹਾਦਸੇ 'ਚ 25 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਪਰਮਿੰਦਰ ਜੀ, ਅਕਾਲੀ ਦਲ ਦੇ ਪੁਨਰ ਸੁਰਜੀਤ ਨੂੰ ਝਟਕੇ 'ਤੇ ਝਟਕਾ ਲੱਗ ਰਿਹਾ ਹੁਣ, ਕੀ ਹੋ ਗਿਆ ਅਲੀ ਸਾਹਿਬ ਨੂੰ?
5: ਪੁਨਰ ਸੁਰਜੀਤ ਨੂੰ ਝਟਕੇ ਤੇ ਝਟਕਾ ਤੇ ਠਾ ਝਟਕਾ ਪੂਰੀ ਗੱਲ ਕਰਿਆ। ਸੋ ਇਹ ਠਾ ਝਟਕਾ ਪਹਿਲੀ ਵਾਰ ਨਹੀਂ ਲੱਗਾ। ਜਿਹੜੀ ਅੱਜ ਖਬਰ ਆ ਰਹੀ ਹੈ ਕਿ ਮਨਪ੍ਰੀਤ ਇਆਲੀ ਨੇ ਵੀ ਅਲਵਿਦਾ ਕਹਿਤਾ, ਓਕੇ ਬਾਏ ਬਾਏ ਟਾਟਾ, ਉਹ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਿਹਾ ਕਿ ਭਾਈ ਆ ਚੁੱਕੋ ਸਾਰੇ ਆਪਣੇ ਤਾਮਜਾਮ ਸਾਰੇ ਅਹੁਦੇ। ਔਰ ਇਹ ਪਹਿਲਾ ਝਟਕਾ ਨਹੀਂ ਆ, ਸਭ ਤੋਂ ਪਹਿਲਾਂ ਚਰਨਜੀਤ ਬਰਾੜ ਗਏ ਸੀ, ਬਰਜਿੰਦਰ ਸਿੰਘ ਮੱਖਣ ਬਰਾੜ, ਬੀਬੀ ਪਰਮਜੀਤ ਕੌਰ ਲੈਂਡਰਾ ਕਰ ਰਿਹਾ ਸੀ, ਸਿੰਘ ਪੰਜੋਲੀ, ਸੁਰਜੀਤ ਸਿੰਘ ਰੱਖੜਾ ਵੀ ਚਲੇ ਗਏ। ਸੋ ਮੈਨੂੰ ਲੱਗਦਾ ਕਿ ਹੁਣ ਤਾਂ ਭਾਈ ਕਾਫੀ ਮੁਸ਼ਕਲ ਹੋ ਜਾਣਾ ਇਹਨਾਂ ਲਈ। ਸੋ ਨਾਲ ਦੀ ਨਾਲ ਉਹਨਾਂ ਨੇ ਇੱਕ ਤਾਲਮੇਲ ਕਮੇਟੀ ਬਣੀ ਸੀ ਜਿਹੜੀ, ਉਹਦੇ ਉਹ ਕਨਵੀਨਰ ਬਣੇ ਸੀ, ਉਹ ਤਾਲਮੇਲ ਕਮੇਟੀ ਜਿਹੜੀ ਵਾਰਸ ਅਕਾਲੀ ਦਲ ਅੰਮ੍ਰਿਤਪਾਲ ਵਾਲੀ ਪਾਰਟੀ ਨਾਲ ਰਲ ਕੇ ਬਣਾਈ ਸੀ, ਹਾਲਾਂਕਿ ਉਹ ਗੱਠਜੋੜ ਵੀ ਟੁੱਟ ਗਿਆ ਸੀ, ਪਰ ਉਹਨਾਂ ਨੇ ਅੱਜ ਇਹ ਕਹਿਤਾ ਕਿ ਮੈਂ ਕਨਵੀਨਰ ਦਾ ਅਹੁਦਾ ਵੀ ਛੱਡਿਆ, ਸਾਰਾ ਕੁਛ ਛੱਡ ਦਿੱਤਾ। ਨਾਲ ਦੀ ਨਾਲ ਇਹ ਵੀ ਕਿਹਾ ਕਿ ਨਾ ਤਾਂ ਮੈਂ ਭਾਜਪਾ ਕਾਂਗਰਸ ਤੇ ਆਮ ਆਦਮੀ ਪਾਰਟੀ ਜਾਣਾ, ਨਾ ਮੈਂ ਮਤਲਬ ਇਹਦਾ ਸਵਾਲ ਪੈਦਾ ਹੁੰਦਾ। ਸੋ ਸਵਾਲਾਂ ਦਾ ਸਵਾਲ ਇਹ ਆ ਕਿ ਮਨਪ੍ਰੀਤ ਐਲੀ ਨੇ ਹੁਣ ਜਾਣਾ ਕਿਹੜਾ, ਕੀ ਉਹ ਸਿਆਸਤ ਛੱਡਣਗੇ? ਜੇ ਸਿਆਸਤ ਕਰਨਗੇ ਤਾਂ ਆਪਣੀ ਪਾਰਟੀ ਬਣਾਉਣਗੇ। ਹਾਲੇ ਉਹਨਾਂ ਦਾ ਕੋਈ ਵੀ ਭਵਿੱਖ ਤੈਅ ਨਹੀਂ, ਅਕਾਲੀ ਦਲ ਬਾਦਲ ਤੋਂ ਸੁਰਜੀਤ ਤੋਂ ਹੁਣ ਬਿਲਕੁਲ ਉਹ ਸਿਆਸਤ ਤੋਂ ਵੱਖ ਹੋ ਕੇ ਆਈਸੋਲੇਟ ਹੋ ਗਏ ਨੇ। ਦੇਖਦੇ ਆ ਕਿ ਮਨਪ੍ਰੀਤ ਐਲੀ ਜਿਹੜੇ ਇੱਕ ਵੱਖਰਾ ਮੁਕਾਮ ਰੱਖਦੇ ਨੇ ਬਾਦਲਾਂ ਨਾਲੋਂ ਵੀ ਵੱਖ ਹੋਏ, ਉਹ ਹੁਣ ਆਪਣਾ ਅਗਲਾ ਸਿਆਸੀ ਪੈਂਤੜਾ ਕੀ ਅਪਣਾਉਂਦੇ ਨੇ, ਇਹ ਹੁਣ ਸਭ ਤੋਂ ਵੱਡਾ ਜਿਹੜਾ ਇੱਕ ਪੰਜਾਬ ਦੇ ਵਿੱਚ ਚਰਚਾ ਚੱਲ ਰਹੀ ਹੈ।
0: ਬੀਬੀ ਸਰਬਜੀਤ ਕੌਰ ਮਾਣਕੋ ਕਹਿੰਦੀ ਸਰਕਾਰ ਨੇ, ਨਾਲੇ ਆਮ ਆਦਮੀ ਪਾਰਟੀ ਦੀ MLA, ਉਹ ਕਹਿੰਦੀ ਸਰਕਾਰ ਸਾਡੇ ਨਾਲ ਧੱਕਾ ਬੜਾ ਕਰ ਰਹੀ ਆ। ਉਹ ਪੱਤਰਕਾਰ ਕਹਿੰਦਾ ਕਿਉਂ ਤੁਹਾਡੇ ਨਾਲ ਬੀਬੀ ਜੀ ਕੀ ਧੱਕਾ ਹੋ ਗਿਆ? ਉਹ ਕਹਿੰਦੀ ਮੇਰੇ ਪਤੀ ਨੇ ਵਾਰਡ ਨੰਬਰ 1 ਦੇ ਵਿੱਚੋਂ, ਵਾਰਡ ਨੰਬਰ 1 ਦੇ ਵਿੱਚੋਂ ਪੇਪਰ ਭਰੇ ਸੀ MC ਲਈ, ਕਹਿੰਦੀ ਸਾਡੇ ਰੱਦ ਕਰਤੇ। ਉਹ ਕਹਿੰਦਾ ਜੀ ਉਹ ਤਾਂ ਵਾਰਡ ਹੈ ਜਨਾਨੀਆਂ ਲਈ, ਲੇਡੀਜ਼ ਲਈ ਤਜਰਬਾ। ਕਹਿੰਦੀ ਤਾਂ ਕੀ ਹੋ ਗਿਆ, ਅਸੀਂ ਵੀ ਤਾਂ ਜਨਾਨੀ ਹੈ। ਉਹ ਕਹਿੰਦਾ ਤੁਸੀਂ ਜਨਾਨੀ ਹੋ, ਤੁਹਾਡਾ ਬੰਦਾ ਤਾਂ ਨਹੀਂ ਜਨਾਨੀ। ਉਹ ਕਹਿੰਦੀ ਸਾਡੇ ਨਾਲ ਧੱਕਾ ਹੋ ਗਿਆ, ਦੱਸੋ ਕੀ ਕਰਿਆ ਜਾਵੇ ਹੁਣ।
5: ਇਹ ਸਿਰਫ ਜਿਹੜੀ ਬੀਬੀ ਮਾਣੂਕੇ ਦਾ ਸਵਾਲ ਨਹੀਂ ਹੈ, ਪੰਜਾਬ ਦੇ ਵਿੱਚ ਇਸ ਵੇਲੇ ਇੱਕ ਤਾਂ ਕੁਦਰਤੀ ਤੌਰ ਤੇ ਜਿਹੜੀ ਗਰਮੀ ਪੈ ਰਹੀ ਆ 47 degrees ਦੇ ਨੇੜੇ
0: ਤੇੜੇ ਗਰਮੀ ਆ ਗਈ, ਫਿਰ ਗਰਮੀ ਨਾਲ
5: ਬਿਲਕੁਲ, ਔਰ ਜਿਹੜੀ ਕਾਗਜ਼ ਜਿਹੜੇ ਕੈਂਸਲ ਹੋਏ ਨੇ ਐਡੀ ਵੱਡੀ ਪੱਧਰ ਤੇ ਅਰਜੀ ਜੀ ਹੋਏ ਨੇ ਕਿ 713 ਉਮੀਦਵਾਰਾਂ ਦੇ ਕਾਗਜ਼ ਕੈਂਸਲ ਹੋ ਗਏ ਨੇ। ਮੋਹਾਲੀ ਚ 114, ਬਠਿੰਡਾ ਚ 82, ਅੰਮ੍ਰਿਤਸਰ ਚ 72, ਗੁਰਦਾਸਪੁਰ
0: ਚ ਮਜੀਠਾ ਤੇ ਮਾਨਸਾ, ਮਜੀਠਾ ਤੇ ਮਾਨਸਾ ਕਹਿੰਦੇ ਜ਼ਿਆਦਾ ਚਰਚਾ ਚ। ਉੱਧਰ ਬਾਂਸਲ ਸਾਹਿਬ ਦੇ ਵੀ ਧੱਕੇ ਮੁੱਕੇ ਕੱਲ੍ਹ ਪੈ ਗਏ MLA ਨੇ ਮੌਜੂਦਾ, ਅਤੇ ਉੱਧਰੋਂ ਮਜੀਠਾ ਸਾਹਿਬ ਦੇ ਵੀ, ਮਜੀਠੀਆ ਸਾਹਿਬ ਦੇ ਵੀ ਕਹਿੰਦੇ SDM ਸਾਹਿਬ ਨਾਲ ਅਤੇ DSP ਸਾਹਿਬ ਨਾਲ ਕਾਫੀ ਰੌਲਾ ਰੱਪਾ ਪਿਆ ਉੱਥੇ।
5: ਬਿਲਕੁਲ, ਇੱਕ ਉਸੇ ਤਰੀਕੇ ਦਾ ਮਾਹੌਲ ਜਿਹੜਾ ਬਣ ਰਿਹਾ ਜਿਹੜਾ ਅਸੀਂ ਜ਼ਿਮਨੀ ਚੋਣਾਂ 'ਚ ਹਰਜੀਤ ਜੀ ਦੇਖਿਆ ਸੀ, ਜਾਂ ਜਿਹੜੀਆਂ ਪੰਚਾਇਤੀ ਚੋਣਾਂ 'ਚ ਦੇਖਿਆ ਸੀ ਕਿ ਕਿਸ ਤਰੀਕੇ ਨਾਲ ਕਾਗਜ਼ ਪਹਿਲਾਂ ਤਾਂ ਕੈਂਸ ਦਾਖਲ ਕਰਨ 'ਤੇ ਬਹੁਤ ਸਾਰੀਆਂ ਰੁਕਾਵਟਾਂ।
0: ਮਜੀਠੇ ਦਾ ਜਿਹੜਾ EO ਸੀ ਨਾ, ਮਜੀਠੇ ਦਾ EO ਸੀ, ਉਹਨੇ ਮੈਨੂੰ ਨਾਮ ਨਹੀਂ, ਛਿੱਬੜ ਸਾਹਿਬ ਸ਼ਾਇਦ, ਕੀ ਨਾਂ ਰੋਂਗ ਹੋ ਸਕਦਾ ਮੈਂ ਤੋਂ ਲਿਆ, ਉਹਨਾਂ ਦਾ ਤਬਾਦਲਾ ਤਾਂ ਕਰਤਾ ਚੋਣ ਕਮਿਸ਼ਨ ਨੇ।
5: ਬਿਲਕੁਲ, ਵੱਖ ਵੱਖ ਥਾਵਾਂ ਤੇ ਵੱਖ ਵੱਖ ਐਕਟੀਵਿਟੀ ਨੇ, ਔਰ ਅੱਜ ਦੀ ਜਿਹੜੀ ਵੱਡੀ ਐਕਟੀਵਿਟੀ ਆ ਅੰਮ੍ਰਿਤਸਰ ਤੋਂ ਆ ਰਹੀ ਆ। ਅੰਮ੍ਰਿਤਸਰ ਦੇ ਵਿੱਚ ਅਕਾਲੀ ਦਲ ਬਾਦਲ ਦੇ ਤੇ ਕਾਂਗਰਸ ਦੇ ਵਰਕਰ ਗੁੱਥਮ ਗੁੱਥਾ ਹੋ ਗਏ ਨੇ। ਇੱਕ ਅਕਾਲੀ ਕੌਂਸਲਰ ਇੰਦਰਜੀਤ ਪੰਡੋਰੀ ਦੇ ਪੁੱਤਰ ਦੀ ਵੀ ਕੁੱਟਮਾਰ ਹੋਈ ਆ, ਉਸ ਤੋਂ ਬਾਅਦ ਜਦੋਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਉੱਥੇ ਮੁੜ ਕੇ ਫਿਰ ਪਿੜ ਪਏ ਨੇ। ਸੋ ਪੂਰੇ ਪੰਜਾਬ ਦੇ ਵਿੱਚ ਇੱਕ ਹੀਟ ਮਹਿਸੂਸ ਕੀਤੀ ਜਾ ਰਹੀ ਆ। ਇੱਕ ਤਾਂ ਕੁਦਰਤ ਜਿਹੜੀ ਗਰਮੀ ਉੱਪਰੋਂ ਅੱਗ ਵਰ ਰਹੀ ਆ, ਪਰ ਸਿਆਸਤ ਦੀ ਗਰਮੀ ਰਲ ਕੇ ਜਿਹੜਾ ਪੂਰੇ ਪੰਜਾਬ ਦਾ ਇੱਕ ਤਰੀਕੇ ਨਾਲ ਰਾਜਨੀਤੀ ਦੇ ਵਿੱਚ ਉਬਾਲ ਆਇਆ ਹੋਇਆ।
0: ਤਵਾ ਕਿਚਨ ਤੇ ਜ਼ਰੂਰ ਜਾ ਕੇ ਆਇਓ, 50-50 ਸਨੀਵੈਲ ਗੇਟ ਬ੍ਰੈਂਪਟਨ ਦੇ ਵਿੱਚ ਨੇ, ਏਅਰਪੋਰਟ ਐਂਡ ਬਵੇੜ ਦਾ ਏਰੀਆ ਕਹਿ ਲਓ ਤੁਸੀਂ, ਮਾਊਂਟੇਨੇਸ਼ ਟੋਰਬ੍ਰਮ ਅਤੇ ਏਅਰਪੋਰਟ ਦੇ ਵਿਚਾਲੇ ਬਵੇੜ 'ਤੇ ਇੱਕ ਲਾਈਟਾਂ ਪੈਂਦੀਆਂ, ਸਨੀਵੈਲ ਗੇਟ ਦੀਆਂ, ਇੱਕ ਪਾਸੇ ਨੂੰ ਮਾਊਂਟੇਨੇਸ਼ ਮੁੜਦੀ ਆ। ਉੱਥੇ ਤੁਸੀਂ ਟੋਪ ਦਾ ਖਾਣਾ ਖਾਣਾ ਚਾਹੁੰਦੇ ਹੋ, ਬਹਿ ਕੇ ਖਾਣਾ, ਕੇਟਰਿੰਗ ਤੁਸੀਂ ਕਰਾਉਣੀ ਚਾਹੁੰਦੇ ਹੋ, 905-790-1699 'ਤੇ ਸੰਪਰਕ ਕੀਤਾ ਜਾ ਸਕਦਾ। ਨਾਵੇਰ ਕੌਂਫਰਟ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ, ਤੁਸੀਂ ਫਰਨਸ ਦਾ ਕੋਈ ਕੰਮ ਆ ਮੇਰੇ ਘਰ, ਫਰਨਸ ਕੱਲ੍ਹ ਮੈਂ ਸੰਧੂ ਸਾਹਿਬ ਨਾਲ ਗੱਲ ਕਰਦਾ ਸੀ, ਅਸੀਂ ਫਿਲਟਰ ਚੇਂਜ ਕੀਤਾ, ਜਾਂ ਤਾਂ ਮੇਰੇ ਤੋਂ ਮਿਸਟੇਕ ਹੋਈ ਆ ਵੀ ਸਾਡਾ ਫਿਲਟਰ ਨਹੀਂ ਚੇਂਜ ਹੋ ਸਕਿਆ, ਅਤੇ ਜਾਂ ਜੇ ਕੀਤਾ ਸੀ, ਕਿਉਂਕਿ ਕਰਦਾ ਮੈਂ ਹੀ ਹੁੰਦਾ, ਮੈਨੂੰ ਚੇਤਾ ਦਿਮਾਗ 'ਚੋਂ ਨਿਕਲ ਗਈ ਗੱਲ ਵੀ ਕਰਿਆ ਸੀ ਜਾਂ ਨਹੀਂ, ਵੀ ਉਹਨੇ ਸਾਰੇ ਖਿੱਚ ਲਿਆ ਉਹ ਫਿਲਟਰ ਵਿੱਚ ਨੂੰ, ਅਤੇ ਪਰ ਉੱਥੇ ਪਾਣੀ ਦੀਆਂ, ਜਿਵੇਂ ਕੱਲ੍ਹ ਸੰਧੂ ਸਾਹਿਬ ਨੇ ਸਪੈਸ਼ਲ ਕਿਹਾ ਸੀ ਵੀ ਪਾਣੀ ਉੱਥੇ ਹੋ ਸਕਦਾ ਚੋਕ ਹੋਇਆ ਹੋਵੇ, ਉਹ ਵੀ ਪ੍ਰੋਬਲਮ ਆਈ ਆ। ਹੁਣ ਕਿਸੇ ਦਿਨ ਇਹਨੂੰ ਸੱਦ ਕੇ ਜਾਂ ਵੀਡੀਓ ਬਣਾ ਕੇ ਭੇਜਦਾ। ਤੋ ਤੁਹਾਡੇ ਘਰੇ ਕੋਈ ਇਹੋ ਜਿਹੀ ਪ੍ਰੋਬਲਮ ਲੱਗਦੀ ਹੈ, 647-746-4640 'ਤੇ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਆ। ਕੁਆਲਿਟੀ ਲੋਜਿਸਟਿਕਿੰਗ ਕਰ ਲਿਆ, ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ ਕੰਟੇਨਰਾਂ ਦੀ ਜੋਬ 'ਤੇ, 416-717-2929, 416-455-9311 'ਤੇ ਸੰਪਰਕ ਕਰ ਲਿਓ। ਵਧੀਆ ਟੋਪ ਦਾ ਖਾਣਾ ਖਾਣਾ ਚਾਹੁੰਦੇ ਹੋ, ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ, 647-338-3972 'ਤੇ ਗੁਰਜੀਤ ਰੰਧਾਵਾ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਸਟੀਫਨ ਫਰਨੀਚਰ ਵਾਲੇ ਕਹਿੰਦੇ ਵੀ ਤੁਸੀਂ ਫਰਨੀਚਰ ਦੀਆਂ ਕੋਈ ਵੀ ਆਈਟਮਾਂ ਲੈਣੀਆਂ 905-790-0560 'ਤੇ। ਪਰਮਿੰਦਰ ਜੀ, 26 ਸਾਲ ਬਾਅਦ ਕਹਿੰਦੇ ਰੋਪੜ ਨੇੜੇ ਭਾਖੜਾ 'ਚੋਂ ਬਾਹਰ ਆਈ ਕਾਰ ਵਿੱਚੋਂ 4 ਮੁਖੀ ਕੰਗਾਲ ਨਿਕਲੇ, 26 ਸਾਲ ਹੋ ਗਏ।
5: ਬਿਲਕੁਲ, ਸਾਲ 2000 ਦੇ ਵਿੱਚ ਜਿਹੜਾ ਕੀਰਤਪੁਰ ਸਾਹਿਬ ਦੇ ਨੇੜੇ ਪਿੰਡ ਪੈਂਦਾ ਜੀ ਕੋਟਲਾ, ਉੱਥੇ ਦਾ ਇੱਕ ਪਰਿਵਾਰ ਗਾਇਬ ਹੋ ਗਿਆ ਸੀ। ਵਿਆਹ ਤੋਂ ਵਾਪਸ ਆ ਰਿਹਾ ਸੀ, ਉਸ ਕਾਰ ਦੇ ਵਿੱਚ ਤਿੰਨ ਬੰਦੇ ਸੀ, ਇੱਕ ਬੱਚਾ ਸੀ, ਔਰ ਉਸ ਤੋਂ ਬਾਅਦ ਉਹਨਾਂ ਦਾ ਪਤਾ ਨੀ ਲੱਗਿਆ। ਸਾਲ 2000 ਤੋਂ ਲੈ ਕੇ 2026 ਆ ਗਿਆ, ਔਰ ਅੱਜ ਅਚਾਨਕ ਇੱਕ ਗੁੱਤਾਖੋਰਾ ਕਮਲਪ੍ਰੀਤ ਸੈਣੀ, ਉਹਨੇ ਉਹ ਕਾਰ ਰੋਪੜ ਨੇੜੇ ਨਹਿਰ ਚੋਂ ਲੱਭ ਰਹੀ ਆ। ਹਰਜੀਤ ਜੀ, ਕਮਾਲ ਦੀ ਗੱਲ ਇਹ ਆ ਕਿ ਉਸ ਨਹਿਰ ਦੇ ਵਿੱਚੋਂ ਜਦੋਂ ਕਾਰ ਕੱਢੀ ਗਈ ਆ, ਹਾਲਾਂਕਿ ਉਹ ਕਾਰ ਆਪਣੇ ਆਪ ਦੇ ਵਿੱਚ ਕੰਪਲੀਟ ਨੀ ਸੀ, ਇੱਕ ਪੂਰੀ ਤਰ੍ਹਾਂ ਡੈਮੇਜ ਕਾਰ ਸੀ ਕਿਉਂਕਿ 26 ਸਾਲ ਹੋ ਗਏ ਨੇ, ਪਰ ਉਹ ਮਨੁੱਖੀ ਕੰਕਾਲ ਹੱਡੀਆਂ ਜਿਹੜੀਆਂ ਉਹ ਉਸੇ ਤਰੀਕੇ ਨਾਲ ਕਾਰ ਦੇ ਵਿੱਚੋਂ ਟਿੱਕੀਆਂ ਹੋਈਆਂ ਮਿਲੀਆਂ, ਔਰ ਉਹਨਾਂ ਦੇ ਵਿੱਚੋਂ 8 ਸਾਲ ਦਾ ਬੱਚਾ ਸੀ, ਔਰ 8 ਸਾਲ ਦੇ ਬੱਚੇ ਨੇ ਸਕੂਲ ਦੀ ਡਰੈਸ ਪਾਈ ਹੋਈ ਸੀ। ਸੋ ਪਿੰਡ ਕੋਟਲਾ ਦੇ ਪਰਿਵਾਰ ਦਾ ਅੱਜ 26 ਸਾਲ ਬਾਅਦ ਪਤਾ ਲੱਗਾ ਕਿ ਉਹ ਮਿਸ ਕਿੱਥੇ ਹੋਇਆ ਸੀ, ਹਾਲਾਂਕਿ ਇਹ ਕਿਵੇਂ ਸਾਰਾ ਭਾਣਾ ਵਾਪਰਿਆ ਇਹ ਹਾਲੇ ਵੀ ਇੱਕ ਜਿਹੜਾ ਰਹੱਸ ਰਾਜ ਬਣਿਆ ਹੋਇਆ, ਅੱਗੇ ਪੁਲਿਸ ਦੀ ਜਾਂਚ ਜਾਰੀ ਹੈ ਜੀ।
0: ਦਲਵੀਰ ਸਿੰਘ ਸਿੱਧੂ ਸਾਹਿਬ ਸੁਣਦਾ ਪ੍ਰੋਗਰਾਮ, ਉਹ ਵੀ ਵਾਹਿਗੁਰੂ ਭੇਜਦੇ ਆ, ਥੈਂਕ ਯੂ ਕਹਿੰਦੇ, ਅਤੇ 4467 ਤੋਂ ਵੈਰੀ ਨਾਈਸ ਸੌਂਗ ਸਿਰਾ, ਮੈਨੂੰ ਲਿੰਕ ਸੈਂਡ ਕਰ ਦਿਓ ਕਹਿੰਦੇ। 7332 ਤੋਂ ਵੀ ਗੁੱਡ ਮਾਰਨਿੰਗ ਦਾ ਮੈਸੇਜ ਆ ਹਰਮੇਲ ਸਿੰਘ ਭਾਅ ਜੀ ਦਾ, ਥੈਂਕ ਯੂ ਸਰ। ਅਤੇ ਵਿਸ਼ਾਲ ਬਾਈ ਜੀ ਸੁਣਦੇ ਪ੍ਰੋਗਰਾਮ ਨੂੰ, ਵਿਸ਼ਾਲ ਜੀ ਥੈਂਕ ਯੂ ਸੋ ਮੱਚ, ਲਵ ਯੂ। ਅਤੇ ਕੁਮਾਰੀ ਆਂਟੀ ਜੀ ਵੀ ਸੁਣਦੇ ਪ੍ਰੋਗਰਾਮ ਨੂੰ, 2396 ਤੋਂ ਪਹਿਲਾਂ ਉਹਨਾਂ ਨੇ ਮੈਨੂੰ ਜਲੇਬੀ ਉਹ ਕੀ ਹੁੰਦਾ ਇਹ ਕੀ ਢੋਕਲਾ ਅਤੇ ਸਮੋਸਾ ਅਤੇ ਚਾਹ ਦਾ ਕੱਪ ਭੇਜਿਆ, ਅਤੇ ਹੁਣ ਹੈਪੀ ਵੈਂਸਡੇ ਕਹਿੰਦੇ, ਗੁੱਡ ਮਾਰਨਿੰਗ, ਥੈਂਕ ਯੂ। ਅਤੇ ਬਲਜਿੰਦਰ ਤੰਬੜ ਸਾਹਿਬ, ਅੱਜ ਮੈਨੂੰ ਲੱਗਦਾ ਅੱਜ ਸਟਾਰਟ ਕਰਨਾ ਇਹਨਾਂ ਨੇ ਕਿ ਪਤਾ ਨਹੀਂ, ਇਹ ਨਹੀਂ ਮੇਰੀ ਗੱਲ ਹੋਈ ਇਹਨਾਂ ਨਾਲ ਵੀ, ਅੱਜ 6 ਤੋਂ 7 ਕਰਨਾ ਇਹਨਾਂ ਨੇ ਪ੍ਰੋਗਰਾਮ, ਜਾਂ ਕੱਲ੍ਹ ਤੋਂ ਕਰਨਾ, ਜਾਂ ਅਗਲੇ ਵੀਕ ਤੋਂ ਕਰਨਾ। ਤੰਬੜ ਸਾਹਿਬ ਲੈ ਕੇ ਪ੍ਰੋਗਰਾਮ ਆਪਣਾ ਹਾਜ਼ਰ ਹੋਇਆ ਕਰਨਗੇ, ਤੱਤੀਆਂ ਤੱਤੀਆਂ ਸ਼ਹਿਰ ਦੀਆਂ ਗੱਲਾਂ ਆਪਾਂ ਸਾਰਿਆਂ ਨੂੰ ਸੁਣਨ ਨੂੰ ਮਿਲਿਆ ਕਰਨਗੀਆਂ। ਅਤੇ ਇੱਥੇ ਫਿਰ ਕੋਈ ਰੌਲਾ ਰੱਪਾ ਕਿਸੇ ਨੇ ਪਾਉਣਾ ਨੀਗਾ, ਅਤੇ ਨਾ ਪਾਉਣ ਦੇਣਾ ਕਿਸੇ ਨੇ, ਨਾ ਪਾਉਣਾ ਹੀ ਆ, ਬਸ ਆਪਣਾ ਨਜ਼ਾਰੇ ਲਓ, ਐਸ਼ ਕਰੋ, ਦੇਸੀ ਸਿਨੇ ਫਿਲਮ 'ਤੇ ਚੱਲ ਜਿਓ, ਜਗਦੀਸ਼ ਬਾਈ ਨਾਲ ਕਰ ਲਿਓ ਸੰਪਰਕ 416-930-1251, ਕਿਉਂਕਿ ਇਸ ਚੈਨਲ 'ਤੇ ਇੱਕ ਗੱਲ ਆ ਵੀ ਕੋਈ ਇੰਟਰਫੇਰੈਂਸ ਨਹੀਂ ਹੈਗੀ ਇੱਥੇ, ਬਸ ਇੰਨੀ ਕੁ ਖੂਬੀ ਹੈ ਇਹਦੀ, ਨਹੀਂ ਤਾਂ ਬਾਕੀ ਤਾਂ ਸਭ ਚਮਚੇ ਨੇ, ਸਿਟੀ ਤੋਂ ਪੈਸੇ ਲੈਂਦੇ ਆ, ਗ੍ਰਾਹੀਆਂ ਕਰਦੇ ਨੇ, ਇਕੱਠੇ ਕਰਦੇ ਆ, ਇਲਜ਼ਾਮ ਨੇ, ਲੋਕ ਲਾਉਂਦੇ ਆ, ਅਸੀਂ ਵੀ ਉੱਦਾਂ ਹੀ ਲਾਉਂਦੇ ਹਾਂ, ਔਰ 100% ਸਿੱਧਾ ਕਹਿੰਦੇ ਆ ਵੀ ਸਿਟੀ ਦੀ ਤੁਸੀਂ ਗੱਲ ਨਹੀਂ ਕਰ ਸਕਦੇ। ਅਤੇ ਜਦਕਿ ਜਿਹੜਾ ਬੰਦਾ ਕੋਈ ਵੀ ਹੋਵੇ, ਏ ਬੀ ਸੀ ਕੋਈ ਵੀ ਰੇਡੀਓ ਵਾਲਾ ਹੋਵੇ, ਨਿਊਟਰਲ ਚੱਲਦਾ ਹੁੰਦਾ ਅਤੇ ਉਹਨੂੰ ਚੱਲਣ ਦਾ ਉਹਦਾ ਹੱਕ ਆ, ਅਤੇ ਚੱਲਣਾ ਵੀ ਚਾਹੀਦਾ। ਹਾਂ, ਇਹ ਹੋ ਸਕਦਾ ਖਬਰ ਦੇ ਵਿੱਚ ਕੋਈ ਪੱਖ ਕੀਤਾ ਜਾ ਸਕਦਾ, ਇੱਧਰ ਲਈ ਉੱਧਰ ਲਈ ਉੱਧਰ ਲਈ ਇੱਧਰ ਲਈ ਹੋ ਸਕਦੇ ਆ, ਪਰ ਜੋ ਸੱਚਾਈ ਆ ਜਾਂ ਖਬਰਾਂ ਕਿਤੋਂ ਬਣ ਕੇ ਆਉਂਦੀਆਂ, ਖਬਰ ਉਹੀ ਹੁੰਦੀ। ਜੇ ਬਿਲਡਿੰਗ ਵੇਚੀ ਆ ਤਾਂ ਬਿਲਡਿੰਗ ਉਹ ਵਿਕੀ ਆ, ਟੋਰਾਂਟੋ ਸਟਾਰ 'ਤੇ ਕਰ ਦਿਓ ਕੇਸ, ਜਿਹਨੇ ਕਰਨਾ ਆ ਛੋਟੇ ਮੋਟੇ ਮੇਰੇ ਤੇ ਵਰਗਿਆਂ ਨੂੰ ਫੜ ਕੇ ਕੀ ਕਰ ਲਾਂਗੇ, ਕੀ ਹੋ ਜੂਗਾ ਉਹਦੇ ਨਾਲ, ਕਰੋ ਉਸ ਟੋਰਾਂਟੋ ਸਟਾਰ 'ਤੇ ਅਰਬਾਂ ਖਰਬਾਂ ਦਾ ਡਾਲਰਾਂ ਦਾ, ਉਹ ਕਹੋ ਉਹਨਾਂ ਨੂੰ ਵੀ ਤੁਸੀਂ ਖਬਰ ਕਿਉਂ ਲਾਈ, ਭਾਈ ਫੜ ਲਓ ਉਹਨਾਂ ਦੀ ਪਹੁੰਚ ਜਾ ਕੇ। ਇੱਥੇ ਕਹਿੰਦੇ ਸਾਡਾ 7-8 ਹਜ਼ਾਰ ਮਹੀਨੇ ਦਾ, $10,000 ਸਿਟੀ ਦੇ ਮੇਅਰ ਸਾਹਿਬ ਨੇ ਮਾਰ ਦੇਣਾ ਜੀ, ਅਸੀਂ ਤੁਹਾਨੂੰ ਗੱਲਾਂ ਕਰਨ ਦੇਤੀਆਂ। ਚਲੋ ਤੰਬੜ ਸਾਹਿਬ ਖੁੱਲ੍ਹ ਕੇ ਚੱਕ ਦਿਓ ਫੱਟੇ, ਬਾਬੇ ਦੀ ਕਿਰਪਾ। ਅੱਛਾ ਪਰਮਿੰਦਰ ਜੀ, ਹਾਂਜੀ 6-43 ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ ਜੀ ਯਾਰ, ਅੱਧਾ ਸਕਿੰਟਾ, ਚਲੋ ਥੈਂਕ ਯੂ, ਲਾਗੀ ਥੈਂਕ ਯੂ ਸੋ ਮਚ, ਥੈਂਕ ਯੂ। ਹਾਜ਼ਰੀ ਤਾਂ ਹੁਣ ਹਾਜ਼ਰੀ ਤਾਂ ਰਹਿਣ ਦਿਆ ਕਰੋ ਯਾਰ, ਹਾਜ਼ਰੀ ਵਾਲਾ ਨਹੀਂ ਕੰਮ ਆਪਾਂ ਕਰਿਆ ਕਰਨਾ। ਚਲੋ ਪਰਮਿੰਦਰ ਜੀ, ਇੱਕ ਜਾਂਦੇ ਹੈਡ ਲੈਣ ਕਰ ਲਓ, 58 ਤਾਂ ਹੋ ਗਏ ਯਾਰ, ਖਬਰਾਂ ਤਾਂ 2 ਏ ਸੀ ਹੁਣ ਹੋਰ ਦੀ।
5: ਸੀਐਮ ਭਗਵੰਤ ਮਾਨ ਦੀ ਪੀਐਮ ਮੋਦੀ ਤੇ ਟਿੱਪਣੀ ਨਾਲ ਪੰਜਾਬ ਦੀ ਰਾਜਨੀਤੀ ਚ ਉਵਾਲ, ਰਵਨੀਤ ਬਿੱਟੂ ਨੇ ਸੀਐਮ ਭਗਵੰਤ ਮਾਨ ਨੂੰ ਕਹਿਤਾ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦਾ ਬੰਦਾ। ਆਪ ਆਗੂ ਜੀ ਰਵਨੀਤ ਬਿੱਟੂ ਨੂੰ ਪੈਰ ਨਿਕਲੇ, ਪੁੱਛਿਆ ਪੁਲਵਾਮਾ ਪਹਿਲਗਾਮ ਦਿੱਲੀ ਬੰਬ ਧਮਾਕਿਆਂ ਦੀ ਜਾਂਚ ਚੋਂ ਕੀ ਨਿਕਲਿਆ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ 2 ਦਿਨਾਂ ਲਈ ਅੱਜ ਤੋਂ ਲੁਧਿਆਣਾ ਚ, ਸੀਐਮ ਭਗਵੰਤ ਮਾਨ ਹਲਵਾਰਾ ਏਅਰਪੋਰਟ ਤੇ ਕਰਨਗੇ ਸਵਾਗਤ। ਅਦਾਕਾਰ ਯੋਗਰਾਜ ਸਿੰਘ ਦੀ ਅਗਾਊਂ ਜ਼ਮਾਨਤ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਚ ਸੁਣਵਾਈ ਅੱਜ। ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਲੁੱਧੜ ਨੇ ਵੀ ਫੜਿਆ ਆਪ ਦਾ ਝਾੜੂ। ਸੀਐਮ ਭਗਵੰਤ ਮਾਨ ਨੇ ਸੰਦੀਪ ਲੁੱਧੜ ਨੂੰ ਆਪ ਚ ਸ਼ਾਮਲ ਹੋਣ ਮੌਕੇ ਕੀਤਾ ਸਨਮਾਨਿਤ। ਹੁਸ਼ਿਆਰਪੁਰ ਦਾ ਨੌਜਵਾਨ ਦਿੱਲੀ ਤੋਂ ਅਗਵਾ ਕਰਨਾਲ ਚ ਗੋਲੀ ਮਾਰ ਕੇ ਕਤਲ ਜੀ।
0: ਥੈਂਕ ਯੂ ਸੋ ਮਚ, ਜੁੜਦੇ ਕੱਲ੍ਹ ਦੇ ਪ੍ਰੋਗਰਾਮ ਚ, ਬਹੁਤ ਬਹੁਤ ਥੈਂਕ ਯੂ ਲਵਜੂ। ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵੱਧਾ ਘਾਟਾ ਬੋਲਿਆ ਗਿਆ, ਕਰ ਦਿਓ ਮਾਫ ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ, 530 ਦਾ ਜਾਂ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ, ਬੁਲਾਈਏ ਫਤਿਹ ਕੱਲ੍ਹ ਨੂੰ ਮਿਲਣ ਦੀ ਉਮੀਦ ਨਾਲ, ਚੱਲੀਏ ਘਰਾਂ ਨੂੰ, ਚਲੋ ਚੱਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਆਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇ ਗੈਰੀ ਨੂੰ
3: 905-459-5533
1: 905-459-5533
3: PNJ ਸਪ੍ਰਿੰਗ ਵੀਲ ਅਲਾਈਨਮੈਂਟ

0: 2% jump, assas, grasses, hibiscus, nodded, horsey, beasts, bole, sonny hall, sassia call.
1: ਕਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7763 416 917

0: ਹੈ ਮਾਤਾ ਜੀ ਵੈਰੀ ਗੁੱਡ ਮਾਰਨਿੰਗ ਜੀ ਹੈਪੀ ਵੈਡਨਸਡੇ ਤੁਹਾਡਾ ਆਪਣਾ ਪ੍ਰੋਗਰਾਮ ਸੰਜਰੀ ਸਵੇਟ ਵਿਦ ਸ਼ੰਮੀ ਪੱਟਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ ਖਿਦਮਤ ਦੇ ਵਿੱਚ ਹਾਜ਼ਰ ਹੈ 6 ਵਜੇ ਤੱਕ ਤੁਹਾਡਾ ਸਾਡਾ ਸਾਥ ਹੋਵੇਗਾ ਦੀਨ ਦੁਨੀਆ ਅਤੇ ਕੁਛ ਜਿਹੜੇ ਸਾਡੇ ਲੋਕਲ ਜਿਹੜੀਆਂ ਖਬਰਾਂ ਉਹਨਾਂ 'ਤੇ ਇੱਕ ਗੱਲਬਾਤ ਝਾਤੀ ਹੈ ਜਿਹੜੀ ਉਹ ਮਾਰਾਂਗੇ ਅੱਛਾ ਸਟਾਰਟ ਕੀਤਾ ਪਰਸਨਲ ਫੋਨ 'ਤੇ ਪਲੀਜ਼ ਕਾਲ ਨਾ ਕਰੋ ਤੁਸੀਂ ਆ ਜਿਹੜਾ ਆਪਣੇ ਇੱਥੇ ਰੇਡੀਓ 'ਤੇ ਜਿਹੜੀ ਕਾਲ ਕਰ ਸਕਦੇ ਹੋ ਸੋ ਸਟੂਡੀਓ ਨੇ ਕੋਈ ਅਪਡੇਟ ਦੇਣੀ ਹੈ ਜਾਂ ਫਿਰ ਕੋਈ ਹੋਰ ਨਿਊਜ਼ ਵਿਊਜ਼ ਤੁਹਾਡੇ ਤੱਕ ਹੈਗੀ ਹੈ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਨੰਬਰ ਸਟੂਡੀਓ ਦਾ 905-673-3337 905-673-3337 ਅਤੇ ਦੋਸਤੋ ਤੁਸੀਂ ਇਹ ਜਿਹੜੀ ਕਾਲ ਕਰ ਸਕਦੇ ਹੋ ਅਤੇ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ ਕਹਿੰਦੇ ਪਰਮਾਤਮਾ ਦਾ ਉਹਨਾਂ ਦਾਤਾਂ ਲਈ ਸ਼ੁਕਰਾਨਾ ਕਰਿਆ ਕਰੋ ਜਿਹੜੀਆਂ ਉਸ ਨੇ ਤੁਹਾਨੂੰ ਬਿਨਾਂ ਮੰਗਿਆ ਹੀ ਬਖਸ਼ੀਆਂ ਹਨ ਜਦੋਂ ਕੋਈ ਸਾਥ ਛੱਡ ਦੇਵੇ ਰੱਬ ਉਂਗਲੀ ਫੜਨ ਵਾਲਾ ਕੋਈ ਨਾ ਕੋਈ ਭੇਜ ਦਿੰਦਾ ਹੈ ਗੁਰੂ ਘਰ ਦੇ ਬਾਹਰ ਬਹੁਤ ਸੋਹਣਾ ਲਿਖਿਆ ਹੋਇਆ ਸੀ ਬੰਦੇ ਜੇ ਤੂੰ ਗੁਨਾਹ ਕਰਕੇ ਥੱਕ ਗਿਆ ਤਾਂ ਅੰਦਰ ਆ ਜਾ ਪਰਮਾਤਮਾ ਦੀ ਰਹਿਮਤ ਅੱਜ ਵੀ ਤੇਰਾ ਇੰਤਜ਼ਾਰ ਕਰ ਰਹੀ ਹੈ ਕਿਆ ਬਾਤ ਹੈ ਜਿਹੜੇ ਸਬਰ ਸੰਤੋਖ ਦੇ ਨਾਲ ਰਹਿੰਦੇ ਹਨ ਉਹਨਾਂ ਕੋਲ ਹਰ ਚੀਜ਼ ਕਿਸੇ ਨਾ ਕਿਸੇ ਤਰੀਕੇ ਆਪ ਹੀ ਪੁੱਜ ਜਾਂਦੀ ਹੈ ਜੋ ਨਸੀਬ ਵਿੱਚ ਹੈ ਉਹ ਵਕਤ ਸਿਰ ਜ਼ਰੂਰ ਮਿਲੇਗਾ ਬਸ ਤੂੰ ਮਾਲਕ ਦੀ ਰਜ਼ਾ ਵਿੱਚ ਸਬਰ ਅਤੇ ਸ਼ੁਕਰ ਕਰਨਾ ਸਿੱਖ ਲੈ ਹਰ ਰਿਸ਼ਤੇ ਦੇ ਆਪਣੀ ਕਿਸਮ ਦੇ ਸੁੱਖ ਦੁੱਖ ਆਪਣੀ ਕਿਸਮ ਦੇ ਵਿਰੋਧ ਅਤੇ ਆਪਣੇ ਕਿਸਮ ਦੀਆਂ ਗਲਤ ਫਹਿਮੀਆਂ ਹੁੰਦੀਆਂ ਨੇ ਕਿਆ ਬਾਤ ਹੈ ਅੱਖਰਾਂ ਦਾ ਜਿਸ ਕੋਲ ਬੋਧ ਨਹੀਂ ਵਿਗਿਆਨਕ ਤਾਂ ਨਹੀਂ ਬਣ ਸਕਦਾ ਪਰ ਸੰਤ ਬਣ ਸਕਦਾ ਸਾਇੰਸ ਖੜੀ ਹੈ ਪਦਾਰਥ ਨੂੰ ਜਾਣਨ ਤੇ ਧਰਮ ਖੜਾ ਹੈ ਆਪਣੇ ਆਪ ਨੂੰ ਬਦਲਣ ਤੇ ਇਹ ਸੰਤ ਮਸਕੀਨ ਜੀ ਕਿਹਾ ਕਰਦੇ ਸਨ ਕਿਆ ਬਾਤ ਹੈ ਬਹੁਤ ਹੀ ਖੂਬਸੂਰਤ ਸਤਰਾਂ ਤੇ ਕਹਿੰਦੇ ਕੋਈ ਭੁੱਲ ਗਿਆ ਮਕਸਦ ਆਉਣ ਦਾ ਕੋਈ ਕਰਕੇ ਮਕਸਦ ਹੱਲ ਚੱਲਿਆ ਗੁਲਾਮ ਫਰੀਦਾ ਇੱਥੇ ਸਭ ਮੁਸਾਫਿਰ ਨੇ ਕੋਈ ਅੱਜ ਚੱਲਿਆ ਤੇ ਕੋਈ ਕੱਲ ਚੱਲਿਆ ਸਬਰ ਕਰਨ ਵਾਲਾ ਇਨਸਾਨ ਕਦੇ ਵੀ ਕਮਜ਼ੋਰ ਨਹੀਂ ਹੁੰਦਾ ਕਿਉਂਕਿ ਉਹ ਜਿੰਨੀ ਵਾਰੀ ਵੀ ਟੁੱਟਦਾ ਹੈ ਰੱਬ ਉਸ ਨੂੰ ਹੋਰ ਮਜ਼ਬੂਤ ਕਰ ਦਿੰਦਾ ਹੈ ਆਹ ਸੁਣ ਕੇ ਜਰਾ ਇਸ ਸਤਰਾਂ ਦੇ ਨਾਲ ਫਿਰ ਆਪਾਂ ਜਿਹੜਾ ਆ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਕਹਿੰਦੇ ਜਿਸ ਘਰ ਵਿੱਚ ਵੱਡਿਆਂ ਦੀ ਇੱਜ਼ਤ ਹੁੰਦੀ ਹੈ ਉਸ ਘਰ ਵਿੱਚ ਰੱਬ ਦੀ ਰਹਿਮਤ ਵੀ ਹੁੰਦੀ ਹੈ ਬਰਕਤ ਸਿਰਫ ਪੈਸਿਆਂ ਨਾਲ ਨਹੀਂ ਆਉਂਦੀ ਮਿੱਠੇ ਬੋਲ ਤੇ ਸੁਖੀ ਸੋਚ ਨਾਲ ਵੀ ਆਉਂਦੀ ਹੈ ਜਿੱਥੇ ਮਿਲ ਬੈਠ ਕੇ ਰੋਟੀ ਖਾਧੀ ਜਾਵੇ ਉੱਥੇ ਖੁਸ਼ੀਆਂ ਆਪਣੇ ਆਪ ਆ ਵਸਦੀਆਂ ਨੇ ਘਰ ਛੋਟਾ ਹੋਵੇ ਕੋਈ ਗੱਲ ਨਹੀਂ ਪਰ ਦਿਲ ਵੱਡੇ ਹੋਣੇ ਚਾਹੀਦੇ ਨੇ ਸੋ ਇੱਦਾਂ ਘਰਾਂ ਦੇ ਵਿੱਚ ਬਰਕਤਾਂ ਪੈਂਦੀਆਂ ਨੇ ਕਿਆ ਬਾਤ ਹੈ ਦੋਸਤੋ ਤੁਹਾਡਾ ਆਪਣਾ ਪ੍ਰੋਗਰਾਮ ਸੰਜਰੀ ਸਵੇਰ ਵਿੱਚ ਸ਼ੰਮੀ ਪੱਟਾ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ ਸਟੂਡੀਓ ਨੂੰ ਦੇ ਵਿੱਚ ਤਾਂ ਤੁਸੀਂ ਜਿਹੜਾ 905-673-3337 'ਤੇ ਕਾਲ ਕਰ ਸਕਦੇ ਹੋ ਡਾਇਲ ਟੂ ਲਿਸਨ ਨੰਬਰ ਹੈ ਜਿਹੜਾ ਉਹ ਚੱਲਦਾ ਪਿਆ ਆ ਕੱਲ੍ਹ ਵੀ ਚੱਲਦਾ ਹੈ ਅੱਜ ਵੀ ਚੱਲਦਾ ਅਤੇ ਉਹ ਜਿਹੜੀ ਇੱਕ ਟੈਕਨੀਕਲ ਫਾਲਟ ਗਲਿਚ ਆ ਗਿਆ ਸੀ ਉਸ ਨੂੰ ਦਰੁਸਤ ਕਰ ਲਿਆ ਗਿਆ ਸੋ ਤੁਸੀਂ ਡਾਇਲ ਟੂ ਲਿਸਨ ਕਰਕੇ ਵੀ ਸਾਨੂੰ ਇਹ ਜਿਹੜਾ ਸੁਣ ਸਕਦੇ ਹੋ 416-477-2040 'ਤੇ 416-477-2040 'ਤੇ ਡਾਇਲ ਟੂ ਲਿਸਨ ਕੀਤਾ ਜਾ ਸਕਦਾ ਅਤੇ ਉੱਥੇ ਹੀ ਤੁਸੀਂ ਪੰਜਾਬੀ ਲਹਿਰਾਂ ਦੀ ਐਪ ਜਾਂ ਫਿਰ ਸਿੰਪਲ ਰੇਡੀਓ ਜਾਂ ਆਈ ਹਰਟ ਰੇਡੀਓ 'ਤੇ ਵੀ ਗਲੋਬਲੀ ਸਾਨੂੰ ਤੁਸੀਂ ਇਹ ਜਿਹੜਾ ਲਾਈਵ ਸਟ੍ਰੀਮ ਕਰ ਸਕਦੇ ਹੋ ਅਤੇ ਸੁਣ ਸਕਦੇ ਹੋ ਸੋ ਅੱਜ ਵੀ ਕੁਛ ਕੁ ਜਿਹੜੇ ਖਾਸ ਮੁੱਦੇ ਹੈ ਉਹਨਾਂ ਦੇ ਉੱਤੇ ਗੱਲ ਕਰਾਂਗੇ ਅਤੇ ਮੈਨੂੰ ਆਸ ਹੈ ਤੁਸੀਂ ਆਪੋ ਆਪਣੀ ਸ਼ਮੂਲੀਅਤ ਹੈ ਜਿਹੜਾ ਉਹਨਾਂ ਵਿਸ਼ਿਆਂ ਦੇ ਉੱਤੇ ਕਰੋਗੇ ਕਿਉਂਕਿ ਅੱਜ ਬੁੱਧਵਾਰ ਵਾਲਾ ਦਿਨ ਹੈ ਮੈਨੂੰ ਸੱਚੀ ਦੱਸਾਂ ਮੈਨੂੰ ਅੱਜ ਲੱਗਿਆ ਹੀ ਨਹੀਂ ਵੀ ਅੱਜ ਬੁੱਧ ਅੱਜ ਮੈਨੂੰ ਇੱਦਾਂ ਲੱਗਿਆ ਮੰਗਲਵਾਰ ਹੈ ਨਾ ਲੌਂਗ ਵੀਕਐਂਡ ਤੋਂ ਬਾਅਦ ਬੰਦਾ ਉਸੇ ਰੂਟੀਨ ਦੇ ਵਿੱਚ ਤੁਰਿਆ ਜਾਂਦਾ ਪਰ ਭੁਲੇਖਾ ਜਿਹਾ ਪੈ ਜਾਂਦਾ ਲਓ ਜੀ ਬੁੱਧਵਾਰ ਹੈ ਜਿਹੜਾ ਉਹ ਵੀ ਆ ਗਿਆ ਉਹ ਤਬਾ ਕੀਚਨ ਵਾਲੇ ਆ ਜਿਹੜੇ ਸਾਡੇ ਨਾਲ ਆ ਚੁੱਕੇ ਇਹਨਾਂ ਦੀ ਆਪਾਂ ਕੁਇਕਲੀ ਆ ਜਿਹੜੇ ਇਹਨਾਂ ਦੀ ਅਨਾਊਂਸਮੈਂਟ ਲੈ ਕੇ ਅਤੇ ਫਿਰ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਅਤੇ ਅੱਜ ਜਿਹੜੀ ਮੈਂ ਦੋ ਕੁ ਗੱਲਾਂ ਜਿਹੜੀਆਂ ਜਾਂ ਦੋ ਕੁ ਵਿਸ਼ੇ ਆ ਜਿਹਨਾਂ ਨੂੰ ਮੈਂ ਛੂਹਣਾ ਚਾਹਾਂਗਾ ਅਤੇ ਉਹਦੇ 'ਤੇ ਤੁਸੀਂ ਆਪੋ ਆਪਣੇ ਜਿਹੜੇ ਵਿਚਾਰ ਆ ਜਿਹੜੇ ਉਹ ਦੇ ਸਕਦੇ ਹੋ ਅਤੇ ਕੀ ਤੁਸੀਂ ਸੋਚਦੇ ਪਏ ਹੋ ਇੱਕ ਤਾਂ ਕਹਿੰਦੇ ਜੁਲਾਈ ਦੇ ਵਿੱਚ ਸ਼ਾਇਦ ਇੱਕ ਅਨਾਊਨ ਆ ਰਿਹਾ IRCC ਵੱਲੋਂ ਸਪਾਊਜ਼ਲ ਜਿਹੜਾ ਵਰਕ ਪਰਮਿਟ ਨੇ ਜਿੱਦਾਂ ਇੱਥੇ ਕੋਈ ਜਾਂ ਵਰਕ ਪਰਮਿਟ 'ਤੇ ਹੈ ਜਾਂ ਫਿਰ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ 'ਤੇ ਇੱਥੇ ਹੈ ਅਤੇ ਉਹ ਆਪਣੇ ਸਪਾਊਸ ਨੂੰ ਜੇ ਇੱਥੇ ਸੱਦਣਾ ਚਾਹੁੰਦੇ ਨੇ ਪਹਿਲਾਂ ਕੀ ਹੁੰਦਾ ਸੀਗਾ ਤੁਸੀਂ ਆ ਜਿਹੜੇ ਆਪਣੇ ਸਪਾਊਸ ਦੀ ਉਹ ਸਪੋਂਸਰ ਕਰ ਦਿੰਦੇ ਸੀਗੇ ਅਤੇ ਉਹ ਇੱਥੇ ਪਹੁੰਚ ਜਾਂਦੇ ਸੀਗੇ ਉਹਨਾਂ ਨੂੰ ਓਪਨ ਵਰਕ ਪਰਮਿਟ ਹੈ ਜਿਹੜਾ ਮਿਲ ਜਾਂਦਾ ਸੀ ਜਿਹਨੂੰ ਆਪਾਂ ਸਪਾਊਸਲ ਓਪਨ ਵਰਕ ਪਰਮਿਟ ਕਹਿੰਦੇ ਹਾਂ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕੈਨੇਡਾ ਸਰਕਾਰ ਹੈ ਉਹ ਚੇਂਜਸ ਕਰਨ ਜਾ ਰਹੀ ਹੈ ਵੀ ਉਹਦੇ ਵਿੱਚ ਹੁਣ ਜਿਹੜਾ ਆ ਇੱਕ ਲੈਂਗੁਏਜ ਟੈਸਟ ਆ ਜਿਹੜਾ ਉਹ ਫਿੱਟ ਕੀਤਾ ਜਾ ਰਿਹਾ, ਉਹ ਇੰਗਲਿਸ਼ ਦਾ ਵੀ ਹੋ ਸਕਦਾ, ਉਹ ਫਰੈਂਚ ਦਾ ਵੀ ਹੋ ਸਕਦਾ ਆ। ਸੋ ਲਾਜ਼ਮੀ ਆ ਜਿਹੜਾ ਉਸ ਟੈਸਟ ਨੂੰ ਆ ਜਿਹੜਾ ਪਾਸ ਕੀਤਾ ਜਾਵੇਗਾ। ਕਿੰਨਾ ਕੁ ਥਰੈਸ਼ ਹੋਲਡ ਰੱਖਿਆ, ਕਿੰਨੇ ਕੁ ਮਿਨੀਮਮ ਬੈਂਡ ਚਾਹੀਦੇ ਆ, ਉਹਦੇ ਬਾਬਤ ਹਜੇ ਕੋਈ ਅਪਡੇਟ ਨਹੀਂ ਆਈ, ਪਰ ਉਹ ਵੀ ਛੇਤੀ, ਕਿਉਂਕਿ ਹਜੇ ਆ ਜਿਹੜੀ ਇਸ ਟਾਈਮ ਪ੍ਰੀ ਕੰਸਲਟੇਸ਼ਨ ਦੇ ਵਿੱਚ ਆ ਜਿਹੜੀ ਇਹ ਗੱਲਬਾਤ ਚੱਲ ਰਹੀ ਹੈ, ਅਤੇ ਮੇਰੇ ਖਿਆਲ ਮਹੀਨੇ ਡੇਢ ਮਹੀਨੇ ਤੱਕ ਆ ਜਿਹੜਾ ਇਹ ਕਾਨੂੰਨ ਆ ਜਿਹੜਾ ਫਿਰ ਲਾਗੂ ਕਰ ਦਿੱਤਾ ਜਾਵੇਗਾ। ਕੀ ਤੁਸੀਂ ਇਸ ਦੇ ਨਾਲ ਮੰਨਦੇ ਹੋ ਵੀ ਇਮੀਗ੍ਰੇਸ਼ਨ ਦੇ ਵਿੱਚ ਸੁਧਾਰ ਆਵੇਗਾ ਜੇ ਇਸ ਤਰ੍ਹਾਂ ਦੀਆਂ ਚੇਂਜਸ ਆ ਜਿਹੜੀਆਂ ਸਰਕਾਰ ਕਰਨ ਜਾ ਰਹੀ ਹੈ? ਕਿਉਂਕਿ ਆਪਾਂ ਪਿੱਛੇ ਦੇਖਿਆ ਪਿਛਲੇ ਇੱਕ ਸਾਲ ਦੇ ਵਿੱਚ ਕਾਫੀ ਕੁਛ ਆ ਜਿਹੜਾ ਇਮੀਗ੍ਰੇਸ਼ਨ ਦੇ ਵਿੱਚ ਚੇਂਜਸ ਹੋਈਆਂ, ਕਈ ਆ ਜਿਹੜੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਆ ਜਿਹੜੇ ਬੱਚੇ ਜੱਟ ਫਿਰ ਟੈਂਪਰੀ ਵਰਕ ਪਰਮਿਟ ਹੈ ਜਿਨ੍ਹਾਂ ਦੇ ਐਕਸਪਾਇਰ ਹੋ ਗਏ ਸੀ, ਉਹਨਾਂ ਨੂੰ ਵਾਪਸ ਵੀ ਮੁੜਨਾ ਪਿਆ। ਚਲੋ ਵਾਪਸ ਇਸੇ ਆਸ ਦੇ ਨਾਲ ਮੁੜੇ ਆ ਵੀ ਅਸੀਂ ਵਾਪਸ ਹੈ ਜਿਹੜੇ ਕੈਨੇਡਾ ਆਵਾਂਗੇ। ਹਾਂਜੀ, ਸੋ ਹਰ ਇੱਕ ਦਾ ਸੁਪਨਾ ਆ ਜੀ ਕੈਨੇਡਾ ਆਉਣ ਦਾ। ਕਈ ਵਾਰ ਇਹ ਹੁੰਦਾ ਵੀ ਹਾਲਾਤ ਉਸ ਤਰ੍ਹਾਂ ਦੇ, ਕਈ ਵਾਰ ਆਪਾਂ ਕਹਿੰਦੇ ਵੀ ਯਾਰ ਕੈਨੇਡਾ ਉਹ ਨਹੀਂ ਰਿਹਾ, ਪਰ ਦੋਸਤੋ ਉਤਾਰ ਚੜ੍ਹਾਅ ਜਿਹੜੇ ਹੈ ਉਹ ਚੱਲਦੇ ਰਹਿੰਦੇ ਜ਼ਿੰਦਗੀ ਦੇ ਵਿੱਚ। ਜੇ ਸਮਾਂ ਪਹਿਲਾਂ ਵਾਲਾ ਅੱਜ ਨਹੀਂ ਤੇ ਅੱਜ ਵਾਲਾ ਅੱਗੇ ਨਹੀਂ ਰਹੇਗਾ। ਸੋ ਸਮੇਂ ਨੇ ਚੇਂਜ ਹੋਣਾ, ਇਹ ਸਮੇਂ ਦਾ ਰਿਵਾਜ਼ ਹੈ ਅਤੇ ਬੜੇ ਚਿਰ ਤੋਂ ਚੱਲੇ ਆ ਰਿਹਾ ਅਤੇ ਇਸੇ ਤਰ੍ਹਾਂ ਚੱਲਦਾ ਰਹੇਗਾ। ਸੋ ਫਿਲਹਾਲ ਇਸ 'ਤੇ ਹੈ ਜਿਹੜਾ ਤੁਸੀਂ ਕੋਈ ਆਪਣੀ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ ਵੀ ਤੁਸੀਂ ਹੈ ਜਿਹੜਾ ਇਹ ਸਮਝਦੇ ਹੋ ਵੀ ਇਟ ਇਜ਼ ਦਾ ਰਾਈਟ ਸਟੈਪ IRCC ਨੇ ਜਿਹੜਾ ਲਿਆ ਵੀ ਜਿਹੜੇ ਸਪਾਊਜ਼ਲ ਵਰਕ ਪਰਮਿਟ ਦੇ ਉੱਤੇ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੈਂਗੁਏਜ ਟੈਸਟ ਹੈ ਜਿਹੜਾ ਇਹ ਲਾਗੂ ਕਰਨ ਜਾ ਰਹੇ ਨੇ। ਹਾਲਾਂਕਿ ਇਹਦੇ 'ਤੇ ਕਾਫੀ ਹੈ ਜਿਹੜੇ ਕਈ ਲੋਕ ਖੁਸ਼ ਵੀ ਹੈਗੇ ਆ, ਕਈ ਲੋਕ ਹੈ ਜਿਹੜੇ ਉਹ ਕਹਿੰਦੇ ਵੀ ਨਹੀਂ ਇੱਦਾਂ ਨਹੀਂ ਹੋਣਾ ਚਾਹੀਦਾ। ਪਰ ਇਸ ਦੇ ਨਾਲ ਕਈ ਜਿਹੜੇ ਕਹਿ ਲਓ ਵਿਦਵਾਨ ਨੇ ਜਾਂ ਫਿਰ ਇਮੀਗ੍ਰੇਸ਼ਨ ਬਾਬਤ ਹੈ ਜਿਹੜੀ ਸਮੇਂ ਰੱਖਦੇ ਨੇ ਉਹ ਕਹਿੰਦੇ ਵੀ ਇਸ ਦੇ ਨਾਲ ਹੈ ਜਿਹੜਾ ਕਈ ਵਾਰ ਇਹ ਹੁੰਦਾ ਸੀਗਾ ਵੀ ਕਈ ਵਾਰ ਜਿਹੜੇ ਬੱਚੇ ਹੁੰਦੇ ਸੀ ਉਹਨਾਂ ਉੱਤੇ ਵੀ ਪ੍ਰੈਸ਼ਰ ਪਾ ਦਿੱਤਾ ਜਾਂਦਾ ਸੀਗਾ, ਜਾਂ ਫਿਰ ਜਿਹੜਾ ਇੱਦਾਂ ਦੇ ਵਿਆਹ ਕੀਤੇ ਜਾਂਦੇ ਸੀਗੇ ਵੀ ਜਿਹੜਾ ਇੱਕ ਪੜ੍ਹਿਆ ਲਿਖਿਆ ਹੁੰਦਾ ਸੀਗਾ ਉਹਨੂੰ ਬਾਹਰ ਤੋਰ ਦਿੱਤਾ, ਮਤਲਬ ਇੱਕ ਕੰਟਰੈਕਟ ਵੈਡਿੰਗ ਹੈ ਜਿਹੜੀ ਉਹ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਪੰਜਾਬ ਦੇ ਵਿੱਚ। ਹੋਰ ਪਾਸੇ ਵੀ ਹੋਣਗੀਆਂ, ਪਰ ਆਪਾਂ ਪੰਜਾਬ 'ਤੇ ਕੇਂਦਰਿਤ ਰਹਿੰਦੇ ਹਾਂ ਕਿ ਉਸ ਦੇ ਨਾਲ ਜਾਂ ਇਸ ਕਾਨੂੰਨ ਦੇ ਨਾਲ ਇਸ ਚੀਜ਼ ਉੱਤੇ ਠੱਲ ਪਵੇਗੀ ਜਾਂ ਫਿਰ ਜਿਹੜੇ ਲੂਪ ਹੋਲਸ ਹੈ ਜਿਹੜੇ ਹੋਰ ਨਾ ਹੋਰ ਕੋਈ ਲੱਭ ਲਏ ਜਾਣਗੇ। ਹਾਂਜੀ, ਸੋ ਕੁਛ ਕੁ ਜਿਹੜੇ ਵਾਹੁਣ ਦੇ ਵਿੱਚ ਇੱਕ ਚੋਰੀ ਹੋਈ ਉਹਦੇ 'ਤੇ ਵੀ ਆਪਾਂ ਗੱਲਬਾਤ ਕਰਾਂਗੇ। ਚੰਗੂਦੀ ਪਾਰਕ ਦੇ ਉੱਤੇ ਜਿਹੜੇ ਜਿਨ੍ਹਾਂ ਨੇ ਆ ਜਿਹੜੀਆਂ ਕਹਿ ਲਓ ਆਤਿਸ਼ਬਾਜ਼ੀਆਂ ਚਲਾਈਆਂ ਸੀਗੀਆਂ, 13 ਜਣਿਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਅਤੇ ਉਮਰਾਂ ਤੁਸੀਂ ਸੁਣੋਗੇ ਹੈਰਾਨ ਹੋ ਜਾਓਗੇ। ਸੋ ਇਸੇ ਤਰ੍ਹਾਂ ਦੀ ਘਟਨਾ ਐਸ਼ ਬ੍ਰਿਜ 'ਤੇ ਵੀ ਵਾਪਰੀ ਸੀ, ਉੱਥੇ ਵੀ 2 ਜਣਿਆਂ ਨੂੰ ਆ ਜਿਹੜਾ ਕਹਿ ਲਓ ਵੀ ਹਿਰਾਸਤ ਦੇ ਵਿੱਚ ਲਿਆ ਗਿਆ, ਚਾਰਜਸ ਲਾਏ ਗਏ ਆ। ਜਦੋਂ ਤੁਸੀਂ ਟਰੈਵਲ ਕਰ ਰਹੇ ਹੋ ਏਅਰ ਟਰੈਵਲ, ਅਤੇ ਜ਼ਰੂਰ ਆਪਣੇ ਲਗਜ ਨੂੰ ਲੈ ਕੇ ਆ ਜਿਹੜੇ ਜਾਗਰੂਕ ਰਹੋ। ਉਹਦੇ 'ਤੇ ਅੱਜ ਇੱਕ ਸਟੋਰੀ ਆ ਜਿਹੜੀ ਅਸੀਂ ਕਵਰ ਕਰਨ ਜਾ ਰਹੇ ਹਾਂ, ਅਤੇ ਨਾਲ ਦੀ ਨਾਲ ਜਿਹੜੀ ਡੋਰ ਨੋਕਿੰਗ ਹੁੰਦੀ ਹੈ, ਭਾਵੇਂ ਮੈਂ ਰੀਅਲ ਸਟੇਟ ਬ੍ਰੋਕਰ ਹਾਂ, ਮੈਂ ਵੀ ਇਹ ਜਿਹੜਾ ਡੋਰ ਨੋਕਿੰਗ ਕਈ ਵਾਰ ਕੀਤੀ ਹੈ, ਪਰ ਡੋਰ ਨੋਕਿੰਗ ਦੇ ਇਸ ਦੇ ਵਿੱਚ ਤੁਹਾਡੇ ਤੋਂ ਤੁਹਾਡੇ 'ਤੇ ਪ੍ਰੈਸ਼ਰ ਪਾ ਕੇ ਆ ਜਿਹੜੇ ਹਜ਼ਾਰਾਂ ਡਾਲਰਾਂ ਦੀ ਠੱਗੀ ਵੱਜ ਸਕਦੀ ਹੈ। ਸੋ ਇੱਕ ਉਹ ਸਟੋਰੀ ਵੀ ਅੱਗੇ ਜਾ ਕੇ ਆਪਾਂ ਕਵਰ ਕਰਾਂਗੇ। ਜੁੜੇ ਰਹਿਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ਮੀ ਪਟਲ ਦੇ ਨਾਲ। ਤਵਾ ਕਿਚਨ ਤੋਂ ਮੈਨੂੰ ਲੱਗਦਾ ਅਨਮੋਲ ਜੀ ਹਾਜ਼ਰ ਨੇ। ਅਨਮੋਲ ਜੀ ਵੈਲਕਮ ਜੀ, ਐਨੋ ਸਤਿ ਸ਼੍ਰੀ ਅਕਾਲ ਜੀ। ਅਨਮੋਲ ਜੀ
1: ਅੱਜ ਮੈਂ ਤੁਹਾਡੇ ਲਈ ਨਵੀਆਂ ਡੀਲਸ ਲੈ ਕੇ ਆਈ ਹਾਂ। ਸਵੇਰ ਦਾ ਟਾਈਮ ਹੈ, ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਪਰਾਂਠੀ ਜ਼ਰੂਰ ਟਰਾਈ ਕਰਿਓ ਆ ਕਿ ਸਾਡਾ ਜਿਹੜਾ ਫੇਮਸ ਦਾਰਾ ਸਿੰਘ ਪਰਾਂਠਾ ਸਪੈਸ਼ਲ ਉਹ ਜ਼ਰੂਰ ਟਰਾਈ ਕਰਿਓ ਜੀ ਆ ਕਿ ਜਿਹਦੇ ਵਿੱਚ ਤਿੰਨ ਤਿੰਨ ਫਿਲਿੰਗਸ ਹੁੰਦੀਆਂ, ਆਲੂ ਦੀ, ਪਨੀਰ ਦੀ ਅਤੇ ਗੋਭੀ ਦੀ, ਅਤੇ ਉਹਦੇ ਨਾਲ ਤੁਹਾਨੂੰ ਰਾਇਤਾ ਅਤੇ ਪਿੱਕਲ ਮਿਲਦਾ। ਪਿੱਕਲ ਅਸੀਂ ਖੁਦ ਇੱਥੇ ਰੈਡੀ ਕਰਦੇ ਹਾਂ ਜੀ, ਸਾਰਾ ਸਾਡਾ ਜਿਹੜਾ ਉਹਦੇ ਵਿੱਚ ਇਨਗਰੀਡੀਐਂਟਸ ਹੁੰਦੇ ਆ ਸਾਰੇ ਸਾਡੇ ਖੁਦ ਤਿਆਰ ਕੀਤੇ ਹੁੰਦੇ, ਸਾਰੇ ਅਸੀਂ ਮਸਾਲੇ ਵਗੈਰਾ ਖੁਦ ਪਾਉਂਦੇ ਹਾਂ ਉਹਦੇ ਵਿੱਚ। ਉਸ ਤੋਂ ਇਲਾਵਾ ਜੀ ਸਾਡਾ ਤਵਾ ਚਿਕਨ ਜ਼ਰੂਰ ਟਰਾਈ ਕਰੋ। ਤਵਾ ਚਿਕਨ ਜਿਹੜਾ ਸਾਡਾ ਸਪੈਸ਼ਲ, ਉਹ ਸਪੈਸ਼ਲਿਟੀ ਸਾਡੀ ਇਹ ਹੈ ਕਿ ਅਸੀਂ ਸਪੈਸ਼ਲ ਤਵੇ 'ਤੇ ਬਣਾਉਂਦੇ ਹਾਂ ਜੀ, ਅਤੇ ਉਹਦੇ ਵਿੱਚ ਤੁਹਾਨੂੰ ਚਾਰ ਚਾਰ ਲੈਗ ਪੀਸ ਮਿਲਦੇ ਆ, ਕਿਉਂਕਿ ਹੋਰ ਰੈਸਟੋਰੈਂਟ ਵਿੱਚ ਸਿਰਫ 2 ਜਾਂ 3 ਦਿੰਦੇ ਹਾਂ, ਅਸੀਂ ਤੁਹਾਨੂੰ ਚਾਰ ਚਾਰ ਲੈਗ ਪੀਸ ਦਿੰਦੇ ਹਾਂ, ਅਤੇ ਸਪੈਸ਼ਲ ਉਹਦੇ ਵਿੱਚ ਵੀ ਅਸੀਂ ਜਿਹੜੇ ਸਪਾਈਸ ਆ ਉਹ ਖੁਦ ਰੈਡੀ ਕਰਕੇ ਪਾਉਂਦੇ ਹਾਂ। ਉਸ ਤੋਂ ਇਲਾਵਾ ਜੀ ਅੱਜ ਸਾਡੀ ਡੀਲ ਇਹ ਚੱਲ ਰਹੀ ਹੈ ਕਿ ਜੇ ਤੁਸੀਂ ਕੋਈ ਵੀ ਲਾਈਕ ਵੈਜੀ ਕਰਦੇ ਹੋ, ਕੋਈ ਵੀ ਕਰੀ ਵਾਲੀ ਤੁਸੀਂ ਡਿਸ਼ ਔਡਰ ਕਰਦੇ ਤਾਂ ਉਹਦੇ ਨਾਲ ਤੁਹਾਨੂੰ 2 ਬਟਰ ਨਾਨ ਫ੍ਰੀ ਦਿੱਤੇ ਜਾਣਗੇ। ਉਸ ਤੋਂ ਬਾਅਦ ਕੋਈ ਨੋਨ ਵੈਜੀਟੇਰੀਅਨ ਕਰਦੇ ਆ ਤੁਸੀਂ ਕੋਈ ਵੀ ਕਰੀ, ਉਹਦੇ ਨਾਲ ਵੀ ਤੁਹਾਨੂੰ 2 ਬਟਰ ਨਾਨ ਫ੍ਰੀ ਹੈ। ਅਤੇ ਜਿਹੜੇ ਸਾਡੇ ਚਨੇ ਭਟੂਰੇ ਜ਼ਰੂਰ ਟਰਾਈ ਕਰਿਓ, ਕਿਉਂਕਿ ਸਾਡੇ ਜਿਹੜੇ ਭਟੂਰੇ ਆ ਉਹ ਬਹੁਤ ਜ਼ਿਆਦਾ ਹਲਕੇ ਹੁੰਦੇ ਆ, ਅਤੇ ਜਿਹੜਾ ਸਾਡਾ ਓਇਲ ਆ ਉਹ ਰੋਜ਼ ਡੇਲੀ ਤੋਂ ਚੇਂਜ ਹੁੰਦਾ, ਤਾਂ ਜਿਹੜੇ ਸਾਡੇ ਭਟੂਰੇ ਆ ਉਹ ਬਹੁਤ ਜ਼ਿਆਦਾ ਹਲਕੇ ਹੁੰਦੇ ਆ, ਤੁਹਾਨੂੰ ਬਲੋਟਿੰਗ ਵਗੈਰਾ ਕੁਛ ਨਹੀਂ ਹੁੰਦਾ ਹੈਗਾ ਖਾ ਕੇ ਉਹਨਾਂ ਨੂੰ। ਚਨੇ ਸਾਡੇ ਬਹੁਤ ਚਟਪਟੇ ਹੁੰਦੇ ਆ ਜੀ, ਜਿਹੜੇ ਅਸੀਂ ਨਾਲ ਦਿੰਦੇ ਹਾਂ, ਅਤੇ ਉਹਦੇ ਨਾਲ ਅਸੀਂ ਖੁਦ ਜਿਹੜਾ ਗਾਜਰ ਦਾ ਅਚਾਰ ਪਾਇਆ ਹੁੰਦਾ ਉਹ ਦਿੰਦੇ ਹਾਂ ਸੈਲਡ, ਤੇ ਨਾਲ ਅਨੀਅਨ ਦਿੰਦੇ ਹਾਂ ਤੇ ਨਾਲ ਸਾਡਾ ਮਿਰਚ ਦਾ ਅਚਾਰ ਹੁੰਦਾ ਜਿਹੜਾ ਅਸੀਂ ਤੁਹਾਨੂੰ ਭਟੂਰਿਆਂ ਦੇ ਨਾਲ ਤੇ ਅੰਮ੍ਰਿਤਸਰੀ ਕੁਲਚੇ ਦੇ ਨਾਲ ਦਿੰਦੇ ਹਾਂ। ਇਹਨਾਂ ਤੇ ਵੀ ਆਪਣੀ ਡੀਲ ਚੱਲ ਰਹੀ ਹੈ ਜੀ, $13 ਦੇ ਤੁਹਾਨੂੰ ਦੋ ਮਿਲਣਗੇ। ਉਸ ਤੋਂ ਬਾਅਦ ਨਿਊਟਰੀ ਕੁਲਚੇ ਤੇ ਵੀ ਡੀਲ ਚੱਲ ਰਹੀ ਹੈ, ਦੋ $13 ਦੇ। ਸੇਮ ਬਿਰਿਆਨੀ ਤੇ ਨਿਊਡਲ ਸਾਰੇ ਹੀ ਤੁਹਾਨੂੰ ਅੱਜ ਡੀਲ ਚੱਲ ਰਹੀ ਹੈ ਆਪਣੀ $13
0: ਦੀ। ਕੀ ਬਾਤ ਹੈ ਜੀ, ਤੇ ਨੰਬਰ ਤੇ ਐਡਰੈਸ ਹੈ ਜਿਹੜਾ ਉਹ ਜ਼ਰੂਰ ਜੀ ਸਾਂਝਾ ਕਰ ਦਿਓ।
1: ਹਾਂਜੀ, ਤਾਂ ਸਾਡਾ ਨੰਬਰ ਹੈਗਾ 9057901699, 905-790-1699। ਸਾਡਾ ਐਡਰੈਸ ਹੈਗਾ 50 ਸਨੀਵੈਲ ਗੇਟ, ਬ੍ਰੈਂਪਟਨ
0: ਜੀ। ਥੈਂਕ ਯੂ ਅਨਮੋਲ ਜੀ, ਬਹੁਤ ਬਹੁਤ ਧੰਨਵਾਦ ਜੀ ਕਮਾਲ ਦੀਆਂ ਡੀਲਸ ਵਾਸਤੇ। ਥੈਂਕ ਯੂ ਜੀ। ਸੋ ਦੋਸਤੋ ਆਓ ਫਿਰ ਅੱਜ ਜਿਹੜਾ ਆਪਾਂ ਅਗਲਾ ਪ੍ਰੋਗਰਾਮ ਆਪਾਂ ਵਧਾਉਂਦੇ ਹਾਂ, ਕੁਛ ਕੁ ਜਿਹੜੇ ਮੈਂ ਜਿੱਦਾਂ ਤੁਹਾਡੇ ਨਾਲ ਕਿਹਾ ਕੁਛ ਸਟੋਰੀਜ਼ ਹੈ ਜਿਹੜੀਆਂ ਉਹ ਕਵਰ ਕਰਨ ਜਾ ਰਿਹਾ ਮੈਂ। ਮੁਲਤਾਨੀ ਸਾਹਿਬ ਵੈਲਕਮ ਜੀ, ਆਇਆਂ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸ਼ਮੀ ਭਾਜੀ, ਸਾਰੇ ਪਰਿਵਾਰ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਜੀ, ਵੈਲਕਮ ਜੀ ਆਇਆਂ ਨੂੰ ਜੀ।
2: ਭਾਜੀ ਮਤਲਬ ਇਹ ਵਰਕ ਪਰਮਿਟ ਦੇ ਬੁਲਾਉਣੇ ਚਾਹੀਦੇ ਨੇ, ਵੈਸੇ ਲੋੜ ਆ ਇਹਨਾਂ ਨੂੰ, ਕੈਨੇਡਾ ਨੂੰ ਜ਼ਰੂਰ ਲੋੜ ਆ। ਤੇ ਪਰ ਇਹਨਾਂ ਦਾ ਗੌਰਮੈਂਟ ਦਾ ਕੋਈ ਸਿਸਟਮ ਵਧੀਆ ਹੋਣਾ ਚਾਹੀਦਾ, ਜਿੱਥੇ ਜ਼ਰੂਰਤਮੰਦ ਲੋੜ ਆ ਉੱਥੇ ਜ਼ਰੂਰ ਚਾਹੀਦੇ ਨੇ ਬੰਦੇ, ਯਾਨੀ ਕਿ ਉੱਥੇ ਫਿਰ ਘੱਟੋ ਘੱਟ ਵੀ 4-5 ਸਾਲਾਂ ਬਾਅਦ ਉਹਨਾਂ ਨੂੰ ਪੀਅਰ ਵੀ ਮਿਲਣੀ ਚਾਹੀਦੀ ਆ, ਫਿਰ ਉਹਨਾਂ ਨੂੰ ਪੂਰਾ ਅਧਿਕਾਰ ਮਿਲਣਾ ਚਾਹੀਦਾ, ਲਾਇਸੈਂਸ ਮਿਲਣਾ ਚਾਹੀਦਾ, ਜੋ ਸਿਸਟਮ ਹੈ ਉਹ ਚੱਲਣਾ ਚਾਹੀਦਾ। ਇਹ ਨਾ ਹੋਏ ਉੱਥੋਂ ਤੋਂ ਬੁਲਾ ਕੇ ਫਿਰ ਇੱਥੇ ਧੱਕੇ ਖਾਂਦੇ ਨੇ ਲੋਕ, ਕੈਸ਼ ਤੇ ਕੰਮ ਕਰਾ ਕੇ ਉਹਨਾਂ ਨੂੰ ਪੈਸੇ ਨਹੀਂ ਦਿੰਦੇ, ਬੁਰੇ ਬੰਕੇ ਦਿਹਾੜੇ, ਫਿਰ ਚੋਰੀਆਂ ਠੱਗੀਆਂ, ਮਤਲਬ ਸਾਰੇ ਕੰਮ ਉਹਦੇ ਸਿਸਟਮ ਹੋਣਾ ਚਾਹੀਦਾ ਵਧੀਆ। ਅੱਗੇ ਟੂਡੋ ਸਾਹਿਬ ਨੇ ਬਹੁਤ ਮੈਸ ਪਾਇਆ ਜੀ
0: ਭਾਜੀ, ਉਹ ਤਾਂ ਕਹਿੰਦੇ ਇਸੇ ਕਰਕੇ ਜਿਹੜੀਆਂ ਕੰਟਰੈਕਟ ਜਿਹੜੀਆਂ ਵੈਡਿੰਗਸ ਹੈ ਜਿਹੜੀਆਂ ਉਹ ਪੰਜਾਬ ਦੇ ਵਿੱਚ ਵੱਧ ਗਈਆਂ ਸੀਗੀਆਂ, ਕਈ ਬੱਚਿਆਂ ਤੇ ਜਿਹੜਾ ਪ੍ਰੈਸ਼ਰਾਈਜ਼ ਵੀ ਆ ਜਿਹੜਾ ਪਾਇਆ ਗਿਆ ਸੀਗਾ, ਜਾਂ ਫਿਰ ਕਈ ਵਾਰ ਜਿਹੜਾ ਇਸ ਹਿਸਾਬ ਦੇ ਨਾਲ ਜਿਹੜਾ ਠੇਕੇ ਦੇ ਵਿਆਹ ਕੀਤੇ ਜਾਂਦੇ ਸੀਗੇ ਵੀ ਤੁਸੀਂ ਤੁਹਾਨੂੰ ਆ ਜਿਹੜਾ ਖਰਚਾ ਚੱਕਾਂਗੇ, ਫਿਰ ਸਾਡੇ ਬੱਚੇ ਨੂੰ ਆ ਜਿਹੜਾ ਤੁਸੀਂ ਉੱਥੇ ਬੁਲਾ ਲਿਓ।
2: ਉਹੀ ਭਾਜੀ ਪਹਿਲਾਂ ਵੀ ਤੇ ਹੋਇਆ ਜੀ, ਦੇਖੋ ਕੁੜੀਆਂ ਨੇ ਕੀ ਕੀਤਾ, ਮੁੰਡਿਆਂ ਨੂੰ ਇੱਥੇ ਬੁਲਾ ਗਏ, ਮੁੰਡੇ ਡਿਪਰੈਸ਼ਨ ਚਲੇ ਗਏ, ਤੇ ਕੁੜੀਆਂ ਨੇ ਜਿਹੜੇ ਤੁਹਾਨੂੰ ਪਤਾ ਹੀ ਹੈ ਕਹਿ ਨਹੀਂ ਸਕਦੇ ਹੁਣ ਦੇਰ, ਮਤਲਬ ਜੋ ਇੱਥੇ ਕੰਮ ਕਰਦੀਆਂ ਨੇ ਕੁੜੀਆਂ ਆਪਣੀਆਂ
0: ਜੀ ਜੀ,
2: ਮਤਲਬ ਗਲਤ ਕੰਮ ਬਹੁਤ ਜ਼ਿਆਦਾ, ਸਿਸਟਮ ਮਿਸ ਯੂਜ ਬਹੁਤ ਜ਼ਿਆਦਾ ਹੀ ਹੁੰਦਾ ਭਾਜੀ,
0: ਸ਼ੋਸ਼ਣ ਹੈ ਜਿਹੜਾ ਹਰ ਸਿਸਟਮ ਦਾ ਹੋਣ ਲੱਗ ਪੈਂਦਾ
2: ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵੀਰੇ।
0: ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ। ਸੋ ਦੋਸਤੋ ਜੇ ਇਮੀਗ੍ਰੇਸ਼ਨ ਬਾਬਤ CBSA ਦੇ ਮੁਤਾਬਕ ਹੈ ਜਿਹੜੀ ਹੈ ਗੱਲ ਤੁਰੀ ਹੈ, ਤੇ ਇੱਕ ਹੋਰ ਇਹਦੇ ਨਾਲ ਹੀ ਮੈਂ ਸ਼ੇਅਰ ਕਰ ਲੈਂਦਾ, ਤੇ ਉਸ ਤੋਂ ਬਾਅਦ ਫਿਰ ਅੱਜ ਦੀਆਂ ਜਿਹੜੀਆਂ ਦੋ ਖਾਸ ਸਟੋਰੀਜ਼ ਹੈ ਫਿਰ ਉੱਧਰ ਵੱਲ ਆਪਾਂ ਚੱਲਾਂਗੇ। YRP ਯੋਰਕ ਰੀਜਨਲ ਪੁਲਿਸ ਹੈ ਜਿਹੜੇ, ਉਹਨਾਂ ਨੇ ਹੈ ਜਿਹੜਾ 4 ਜਣਿਆਂ ਨੂੰ ਹੈ ਜਿਹੜਾ ਗ੍ਰਿਫਤਾਰ ਕੀਤਾ ਆ, ਜਿਨ੍ਹਾਂ ਦੇ ਉੱਤੇ 20 ਘਰਾਂ ਦੇ ਉੱਤੇ ਉਹਨਾਂ ਨੇ ਡਾਕੇ ਮਾਰੇ ਸੀਗੇ। ਇਹ ਯੋਰਕ ਰੀਜਨ ਜਾਂ ਫਿਰ GTA ਦੇ ਜਿਹੜੇ ਹੋਰ ਏਰੀਆਜ਼ ਦੇ ਵਿੱਚ ਹੈ। ਅੱਛਾ, ਅਤੇ ਇਹ ਪਿਛਲੇ ਸਾਲ ਵੀ ਹੈ, ਇਹ ਕਿਤੇ ਨਿਊਜ਼ ਹੈ ਜਿਹੜੀ ਹਲਕੀ ਜਿਹੀ ਆਈ ਸੀ, ਅਤੇ ਮੈਂ ਇਹਦੇ ਨਾਲ ਤੁਹਾਡਾ ਜਿਹੜਾ ਆ ਸਾਂਝੀ ਕੀਤੀ ਸੀ ਇਹ ਖਬਰ। ਪਰ ਪ੍ਰੋਜੈਕਟ ਟਾਊਨ ਹੈ ਜਿਹੜਾ, ਇਹ ਇਸ ਅਪ੍ਰੈਲ ਦੇ ਵਿੱਚ ਲਾਂਚ ਕੀਤਾ ਗਿਆ ਹੈ ਪ੍ਰੋਜੈਕਟ, ਅਤੇ ਇਨਵੈਸਟੀਗੇਟਰਸ ਹੈ ਜਿਹੜੇ ਉਹਨਾਂ ਨੇ ਆ ਜਿਹੜਾ ਦੱਸਿਆ ਵੀ ਭਾਈ ਇਹ ਜਿਹੜੇ ਲੋਕ ਆ ਜਿਹੜੇ ਕਿਸ ਤਰ੍ਹਾਂ ਆ ਕੇ ਠੱਗੀਆਂ ਕਰਦੇ ਸੀਗੇ। ਇਹ ਪਹਿਲਾਂ ਤਾਂ ਜਿਹੜੇ ਆ ਇਹ ਟੂਰਿਸਟ ਵੀਜ਼ੇ 'ਤੇ ਇੱਥੇ ਆਉਂਦੇ ਆ, ਲੀਗਲੀ ਤੌਰ 'ਤੇ ਆ ਜਿਹੜਾ ਕੈਨੇਡਾ ਦੇ ਵਿੱਚ ਐਂਟਰ ਕਰਦੇ ਆ, ਅਤੇ ਇਹ ਮੌਸਮੀ ਰੌਬਰਸ ਨੇ, ਠੱਗ ਨੇ, ਮੌਸਮੀ ਜਿਹੜੇ ਆਉਂਦੇ ਨਾ ਵੀ ਉਨੇ ਕੁ ਟਾਈਮ ਪੀਰੀਅਡ ਦੇ ਵਿੱਚ ਆ ਜਿਹੜਾ ਕੈਨੇਡਾ ਦੇ ਵਿੱਚ ਐਂਟਰ ਕਰਨਾ, ਇੱਥੇ ਆ ਕੇ ਆ ਜਿਹੜੇ ਵੱਖ ਵੱਖ ਕ੍ਰਾਈਮ ਕਰਨੇ, ਔਰਗਨਾਈਜ਼ਡ ਕ੍ਰਾਈਮ ਹੋ ਗਿਆ, ਜਾਂ ਫਿਰ ਘਰਾਂ ਦੇ ਵਿੱਚ ਹੋਮ ਇਨਵੇਜ਼ਨ ਕਰਨੀ ਆ, ਜਾਂ ਲੁੱਟਾਂ ਖੋਹਾਂ ਕਰਨੀਆਂ, ਅਤੇ ਫਿਰ ਜਿਹੜਾ ਸਾਰਾ ਮਾਲ ਆ ਜਿਹੜਾ ਇਕੱਠਾ ਕਰਕੇ ਆ ਜਿਹੜਾ ਆਪਣੇ ਪੈਸੇ ਪੂਸੇ ਬਣਾ ਕੇ ਆ ਜਿਹੜਾ ਫਿਰ ਆ ਜਿਹੜਾ ਆਪਣੇ ਮੁਲਕ ਨੂੰ ਉਡਾਰੀ ਮਾਰ ਜਾਂਦੇ ਸੀਗੇ। ਅਤੇ ਹੁਣ ਆ ਜਿਹੜਾ ਇਹਨਾਂ ਨੇ 4 ਜਣਿਆਂ ਨੂੰ ਗ੍ਰਿਫਤਾਰ ਕੀਤਾ, ਅਤੇ ਮੈਂ ਤਾਂ ਹੈਰਾਨ ਹੈ ਵੀ ਪਤਾ ਨਹੀਂ ਕਿੰਨੀ ਵਾਰ ਆ ਜਿਹੜੇ ਇਸ ਤਰ੍ਹਾਂ ਇਹ ਲੋਕ ਆਏ ਅਤੇ ਇੱਥੇ ਆ ਜਿਹੜੀਆਂ ਠੱਗੀਆਂ ਕੀਤੀਆਂ, ਪਰ ਹਜੇ ਤੱਕ ਹੈ ਜਿਹੜਾ ਪੁਲਿਸ ਕੋਲ ਹੈ ਜਿਹੜੇ ਸਿਰਫ ਇਹਨਾਂ ਨੇ ਨਿਊਜ਼ ਪਹਿਲਾਂ ਦਿੱਤੀ ਸੀ, ਪਰ ਗ੍ਰਿਫਤਾਰੀਆਂ ਜਿਹੜੀਆਂ ਉਨੀ ਤੌਰ 'ਤੇ ਨਹੀਂ ਹੋ ਸਕੀਆਂ। ਕੀ ਇਹਨਾਂ ਦੇ ਜਿਹੜੇ ਵੀਜ਼ੇ ਆ ਜਿਹੜੇ ਉਹ ਸਸਪੈਂਡ ਆ ਜਿਹੜੇ, ਜਾਂ ਪੁਲਿਸ ਨੇ ਆ ਜਿਹੜਾ, ਜਾਂ ਫਿਰ CBSA ਨੇ ਆ ਜਿਹੜਾ ਉਹ ਟਰੈਕ ਨਹੀਂ ਕੀਤਾ ਵੀ ਬਾਕੀ ਆ ਜਿਹੜੇ ਇਹ ਬੰਦੇ ਆ ਜਿਹੜੇ ਸ਼ਾਤਰ ਆ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੂੰ ਡੈਪੋਟੇਸ਼ਨ 'ਤੇ ਇਹਨਾਂ ਦੇ ਵੀਜ਼ੇ ਰੱਦ ਕੀਤੇ ਜਾਣ? ਹਾਂਜੀ, ਸੋ ਇੱਦਾਂ ਦੇ ਜਿਹੜੇ ਫਿਲਹਾਲ 4 ਜਣੇ ਹੋਰ ਗ੍ਰਿਫਤਾਰ ਕੀਤੇ ਨੇ। ਸੋ ਇਹ ਬੇਸਮੈਂਟ ਦੀ ਜਿਹੜੀਆਂ ਛੋਟੀਆਂ ਤਾਕੀਆਂ ਹੁੰਦੀਆਂ, ਕਹਿੰਦੇ ਉੱਥੋਂ ਦੀ ਘਰ ਦੇ ਵਿੱਚ ਐਂਟਰ ਕਰਦੇ ਸੀਗੇ, ਅਤੇ ਅੰਦਰ ਜਾ ਕੇ ਫਿਰ ਜਿਹੜੇ ਵਿਕਟਮਸ ਹੁੰਦੇ ਸੀਗੇ ਉਹਨਾਂ ਕੋਲੋਂ ਪੈਸੇ, ਸੋਨੇ, ਜਵਾਹਰਾਤ ਦੀ ਆ ਜਿਹੜੀ ਉਹ ਮੰਗ ਕਰਦੇ ਸੀਗੇ। ਗੁਰਸ਼ਰਨ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਭਾਜੀ
0: ਜੀ,
3: ਭਾਜੀ ਮੈਂ ਉਹਦੇ ਵਿਚਾਰ ਦੇਣੇ ਸੀ, ਜਿਹੜਾ ਵਰਕ ਪਰਮਿਟ ਨੇ ਆਈਲੈਟਸ ਕੀਤੀ ਨਾ, ਥੋੜਾ ਜਿਹਾ ਹੋ ਤਾਂ ਗਲਤ ਹੀ ਗਿਆ ਜੀ ਬਾਈ ਜੀ।
0: ਅੱਛਾ, ਗਲਤ ਹੋ ਗਿਆ ਤੁਹਾਡੇ ਹਿਸਾਬ ਨਾਲ?
3: ਹਾਂਜੀ ਭਾਜੀ, ਗੱਲ ਆਈ ਹੈ ਨਾ ਵੀਰ ਜੀ, ਉੱਥੇ ਕੰਮ ਧੰਦੇ ਵਾਲੇ ਬੰਦੇ ਆਪਣੇ ਹਨਾ, ਜਿਹੜੇ ਜਿਵੇਂ ਜੱਟ ਜਿਮੀਦਾਰਾਂ ਜਵਾਕ ਸੀਗੇ ਨਾ ਜੀ, ਉਹਨਾਂ ਤੋਂ ਪੜਿਆ ਲਿਖਿਆ ਨਹੀਂ ਬਾਹਲਾ ਜਾਇਆ ਜਾਂਦਾ, ਉਹ ਆਉਂਦੇ ਸੀ ਨਾਲ ਲੱਗ ਕੇ, ਉਹ ਕੰਮ ਕਰਦੇ ਸੀ ਇੱਥੇ, ਗਲਤ ਤਾਂ ਥੋੜੇ ਹੀ ਸੀਗੇ ਬਾਈ, 1-2% ਹੀ ਸੀ ਬੰਦੇ। ਤੁਸੀਂ ਜਾ ਕੇ ਵੇਖੋ ਬਾਈ, ਪਿੰਡਾਂ ਦੇ ਪਿੰਡ ਲੋਕ ਆਪਣੇ ਨਾ ਜਿਹੜੇ ਥੋੜੀਆਂ ਜ਼ਮੀਨਾਂ ਵਾਲੇ ਸੀਗੇ, ਬੜੇ ਖੁਸ਼ਹਾਲ ਹੋ ਗਏ ਸੀਗੇ, ਉਹਨਾਂ ਦੀ ਬੜੀ ਕਮਾਈ ਕੈਨੇਡਾ ਤੋਂ ਜਾਂਦੀ ਸੀਗੀ ਜੀ।
0: ਜੀ ਜੀ,
3: ਨਹੀਂ ਤਾਂ ਬਾਈ ਜੀ ਉਹ 6 ਮਹੀਨਾ ਬਾਅਦ 2 ਲੱਖ ਰੁਪਇਆ 3 ਲੱਖ ਰੁਪਇਆ ਆਉਂਦਾ ਸੀਗਾ, ਉਹਦਾ ਟਾਈਮ ਪਾਸ ਵੀ ਨਹੀਂ ਹੁੰਦਾ ਜੀ ਬਾਈ ਜੀ, ਪਿੰਡਾਂ 'ਚ ਕੋਠੀਆਂ ਪੈ ਗਈਆਂ, ਜਾ ਕੇ ਤੁਸੀਂ ਵੇਖਿਓ
0: ਜੀ ਜੀ,
3: ਇਹ ਸਾਰਾ ਹੋਇਆ ਤਾਂ ਗਲਤ ਆ ਬਾਈ ਜੀ। ਹੁਣ ਆਪਾਂ ਕਈ ਵਾਰ ਮਾੜਾ ਕਹਿਣ ਲੱਗ ਜਾਂਦੇ ਹਾਂ, ਉਹ ਥੋੜੇ ਜਿਹੇ ਗਲਤ ਸੀਗੇ ਬਾਈ, 1-2% ਹੀ ਸੀ, ਬਾਹਲੇ ਤਾਂ ਚੰਗੇ ਹੀ ਸੀਗੇ
0: ਬਾਈ। ਭਾਜੀ ਮੈਨੂੰ ਲੱਗਦਾ ਵੀ ਇਹਦੇ ਨਾਲ ਦੇਖੋ ਇੱਕ ਦੂਸਰਾ ਪੱਖ ਵੀ ਮੈਂ ਸ਼ੁਰੂ ਲਾਉਣਾ, ਜਿੱਦਾਂ ਤੁਸੀਂ ਗੱਲ ਕੀਤੀ ਹੈ ਵੀ ਉਹਦੇ ਨਾਲ ਇਹ ਵੀ ਸੀ, ਕਹਿੰਦੇ ਕਿ ਗਰੀਬ ਘਰਾਂ ਦੇ ਜਿਹੜੇ ਬੱਚੇ ਆ ਜਿਹੜੇ ਉਹ ਤਰ ਗਏ ਸੀਗੇ ਇਹਦੇ ਨਾਲ।
3: ਹਾਂਜੀ ਇਹੀ ਤਰ ਗਈ ਨਾ, ਸਾਰੇ ਗਰੀਬ ਹੀ ਆ ਬਾਈ ਜੀ, 80% ਲੋਕ ਜੱਟ ਵਿਚਾਰੇ ਜਿਹੜੇ ਕੰਮ ਧੰਦੇ, ਜ਼ਮੀਨਾਂ ਘੜੀਆਂ ਬਾਈ 4-4, 5-5 ਕਿੱਲੇ, 2-2 ਕਿੱਲੇ, 3-3 ਕਿੱਲੇ ਰਹਿ ਗਈ, ਉਹ ਸਾਰੇ ਕੈਨੇਡਾ ਵੜ ਗਏ ਸੀ ਬਾਈ, ਉਹ ਚੰਗੀ ਰੋਟੀ ਪਾਣੀ ਖਾਣ ਲੱਗ ਗਏ
0: ਸੀ।
3: ਮੇਨ ਰੀਜ਼ਨ ਇਹ ਹੋਇਆ ਤਾਂ ਧੱਕਾ ਹੀ ਆ ਬਾਈ ਆਹ।
0: ਜੀ ਜੀ ਜੀ, ਠੀਕ ਹੈ ਭਾਈ, ਥੈਂਕ ਯੂ, ਥੈਂਕ ਯੂ ਗੁਰਸ਼ਰਨ ਭਾਜੀ, ਥੈਂਕ ਯੂ ਜੀ। ਸੋ ਗੁਰਸ਼ਰਨ ਭਾਜੀ ਹੁਣੀ ਕਹਿੰਦੇ ਵੀ ਇਹ ਨਹੀਂ ਹੋਣਾ ਚਾਹੀਦਾ, ਫਿਲਹਾਲ ਹੋਇਆ ਨਹੀਂ ਪਰ ਹੋਣ ਵਾਲਾ ਆ, ਹਜੇ ਹੋਇਆ ਨਹੀਂ। ਓ ਸੋਰੀ, ਇੱਕ ਕਾਲ ਆ, ਡ੍ਰੌਪ ਹੋ ਗਈ, ਦੁਬਾਰਾ ਕਾਲ ਕਰ ਲਿਓ, ਇਹ ਮੇਰੇ ਕੋਲ ਹੀ ਆ ਬਟਨ ਕੋਈ ਪ੍ਰੈਸ ਹੋ ਜਾਂਦਾ। ਸ਼ਵੇਤਾ ਜੀ ਵੈਲਕਮ ਜੀ, ਗੁੱਡ ਮਾਰਨਿੰਗ ਜੀ।
4: ਸ਼ਾਮੀ ਭਾਜੀ ਕੀ ਹਾਲ ਚਾਲ?
0: ਬਹੁਤ ਬਹੁਤ ਵਧੀਆ ਭਾਜੀ, ਥੈਂਕ ਯੂ ਜੀ। ਪਟਨਾਗਰ ਸਾਹਿਬ ਕਿਆ ਬਾਤ ਹੈ ਮਯੰਕ ਜੀ, ਤੁਹਾਨੂੰ ਅਸੀਂ ਕਾਫੀ ਦੇਰ ਤੋਂ ਲੱਭ ਰਹੇ ਸੀਗੇ।
4: ਭਾਜੀ ਮੈਂ ਮਯੰਕ ਨਹੀਂ ਹੈਗਾ।
0: ਅੱਛਾ ਮਯੰਕ ਨਹੀਂ ਹੈਗੇ, ਉਹ ਪਿੱਛੇ ਪਟਨਾਗਰ ਆ ਰਿਹਾ ਤੁਹਾਡੇ ਵੱਲ ਲੱਗਦਾ ਨਾ।
4: ਐਕਚੁਅਲੀ ਮੇਰੇ ਵਾਈਫ ਦੇ ਨਾਮ ਤੇ ਪਿੱਛੇ ਪਟਨਾਗਰ ਆਉਂਦਾ।
0: ਚਲੋ ਬਹਾਨੇ ਨਾਲ ਹੱਸ ਖੇਡ ਲਏ ਥੋੜਾ ਜਿਹਾ। ਜੀ ਜੀ ਭਾਜੀ,
4: ਮੋਰਗੇਜ ਕਰਵਾ ਦੇਣੀ।
0: ਚਲੋ ਤੁਹਾਨੂੰ ਹੋਰ ਪ੍ਰੋਫੈਸ਼ਨ ਚ ਪਾ ਦਿੱਤਾ ਸੀਗਾ, ਬੜਾ ਸਟ੍ਰੈਸਫੁਲ ਪ੍ਰੋਫੈਸ਼ਨ ਹੈ ਉਹ ਜੀ।
4: ਮੈਨੂੰ ਲੱਗ ਰਿਹਾ ਸੀ ਤੁਸੀਂ ਮੈਨੂੰ ਦਿਸ਼ਾ ਦੇਣ ਲੱਗੇ ਸੀਗੇ ਕੋਈ ਜੀ। ਹਾਂ ਯਾਰ ਨਹੀਂ ਪਾ।
0: ਓਹੋ ਸੌਰੀ ਭਾਜੀ, ਸੌਰੀ ਜੀ ਜੀ ਜੀ
4: ਨਹੀਂ ਨਹੀਂ ਇਟਸ ਓਕੇ ਭਾਜੀ
0: ਜੀ, ਵੈਲਕਮ ਜੀ ਵੈਲਕਮ।
4: ਭਾਈ ਜੋ ਗੱਲ ਚੱਲ ਰਹੀ ਸੀਗੀ ਕਿ ਹਾਂ ਵੀ ਵਰਕ ਪਰਮਿਟ ਵਾਲਿਆਂ ਨੂੰ ਜੀ ਇੰਗਲਿਸ਼ ਲੈਂਗੁਏਜ ਜਿਹੜਾ ਹੈਗਾ, ਮੇਰੇ ਹਿਸਾਬ ਨਾਲ ਜੀ ਉਹਨਾਂ ਨੇ ਜੇ ਇਹ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀਗਾ ਜੀ। ਇਹ ਜਿਹੜੀ ਚੀਜ਼ ਹੈਗੀ ਹੈ, ਜੇ ਉਹ ਅੱਜ ਸੋਚ ਰਿਹਾ ਨਾ, ਜੇ ਉਹਨਾਂ ਨੂੰ 4-5 ਸਾਲ ਪਹਿਲਾਂ ਵੀ ਇਹ ਚੀਜ਼ ਕਰਨੀ ਚਾਹੀਦੀ ਸੀਗੀ।
0: ਅੱਛਾ ਜੀ, ਉਹਦੇ ਨਾਲ ਕੀ ਫਰਕ ਤੁਹਾਨੂੰ ਲੱਗਦਾ ਸੀ ਪੈਣਾ ਭਾਜੀ?
4: ਦੇਖੋ ਜੀ, ਜਿਵੇਂ ਤੁਸੀਂ ਪਹਿਲਾਂ ਵੀ ਕਾਫੀ ਚੀਜ਼ਾਂ ਤੁਸੀਂ ਪਹਿਲਾਂ ਬੋਲਤੀ ਆ, ਕੰਟਰੈਕਟ ਮੈਰਿਜ ਰੁਕ ਜਾਂਦੀ ਹਨਾ ਜੀ, ਲਈ ਐਕਸਪਲੋਇਟੇਸ਼ਨ ਰੁਕ ਜਾਂਦੀ, ਔਰ ਇੱਥੇ ਆ ਕੇ ਨਾ ਹਰ ਕੋਈ ਬੰਦਾ ਉਹ ਜਨਰਲ ਲੇਬਰ ਵਾਲੇ ਕੰਮ ਚ ਨਾ ਵਸਦਾ ਜੀ, ਠੀਕ ਹੈ। ਔਰ ਮਤਲਬ ਕਿ ਜਿਵੇਂ ਕਹਿੰਦਾ ਨਾ ਕਿ ਉਹ ਕੋਈ ਟਾਈਮ ਸੀਗਾ ਕਿ ਹਰ ਕੋਈ ਬੰਦਾ ਏਦਾਂ ਆ ਗਿਆ ਕਿ ਉਹਨੂੰ ਪਤਾ ਹੀ ਨੀ ਚੱਲਿਆ ਕਿ ਕਰਨਾ ਕੀ ਹੈ ਕੀ ਨਹੀਂ ਕਰਨਾ। ਮਤਲਬ ਕਿ ਈਵਨ ਦੋ ਉਹਨਾਂ ਨੂੰ ਇੱਥੇ ਆ ਕੇ ਕਿੰਨੀ ਕਮਿਊਨੀਕੇਸ਼ਨ ਚ ਪ੍ਰੋਬਲਮ ਆਈ ਹੈ ਹਨਾ, ਤੇ ਮੇਰੇ ਹਿਸਾਬ ਨਾਲ ਜੇ ਉਹ ਛੋਟਾ ਜਿਹਾ ਇੰਗਲਿਸ਼ ਦਾ ਟੈਸਟ ਵੀ ਇੱਕ 5 ਬੈਂਡ ਜਾਂ 6 ਬੈਂਡ ਵੀ ਰੱਖੇ ਹੁੰਦੇ ਨਾ, ਐਟਲੀਸਟ ਉਹਨਾਂ ਨੂੰ ਬੇਸਿਕ ਨੌਲੇਜ ਹੁੰਦੀ ਕਿ ਇਸ ਤਰ੍ਹਾਂ ਦੇ ਵੀ ਹੈਗੇ ਜਿਹਨਾਂ ਨੂੰ ਬਿਲਕੁਲ ਹੀ ਕੁਛ ਨਹੀਂ ਪਤਾ ਹੋਵੇ।
0: ਜੀ ਜੀ ਬਿਲਕੁਲ,
4: ਬਟ ਕਿਉਂਕਿ ਇਹਨਾਂ ਨੂੰ ਚਾਹੀਦਾ ਸੀਗਾ ਸਕਿੱਲ ਹਨਾ
0: ਜੀ,
4: ਤੇ ਹੁਣ ਕੋਈ ਵੀ ਇਸ ਤਰ੍ਹਾਂ ਦਾ ਬੰਦਾ ਨਹੀਂ ਆਇਆ ਜੇ ਉਹ ਐਟਲੀਸਟ ਲਾਈਕ ਇੰਗਲਿਸ਼ ਬੋਲਣ ਵਾਲਾ ਵਾਸਤੇ ਵੀ ਆਉਂਦਾ, ਉਹ ਸ਼ਾਇਦ ਅੱਗੇ ਕੋਈ ਹੋਰ ਆਪਣਾ ਕੋਰਸ

0: ਪਹਿਲਾਂ ਹੁੰਦੀ ਸੀ।
1: ਅੱਛਾ ਜੀ।
0: ਮੈਂ ਕਾਲਜ ਵੀ ਗਿਆ ਤੇ ਮੇਰੇ ਟੀਚਰ ਕਹਿੰਦੇ ਕਿ ਜਿਹੜਾ ਤੂੰ ਕੋਰਸ ਲਿਆ ਬੜਾ ਹਾਰਡ ਆ ਕਿ ਇੱਥੇ 20% ਜਿਹੜੀਆਂ ਪਾਸ ਆਊਟ ਆ ਤੇਰੇ ਲਈ ਔਖਾ। ਮੈਂ ਕਿਹਾ ਮੈਨੂੰ ਇੰਨਾ ਪਤਾ ਵੀ ਮੈਨੂੰ ਬੋਲਣ ਚ ਦਿੱਕਤ ਆ ਸਕਦੀ ਸਮਝਣ, ਪਰ ਮੈਨੂੰ ਪੜ੍ਹਨੇ ਚ ਜਾਂ ਮੈਨੂੰ ਦੋ ਦੋ ਚਾਰ ਕਹਿਣ ਚ ਕੋਈ ਦਿੱਕਤ ਨੀ ਆ। ਯਕੀਨ ਕਰੋ ਮੈਂ ਦੋਨੇ ਕੋਰਸ ਮਤਲਬ ਕਲਾਸ ਦਾ ਟੋਪਰ ਸੀ ਤੇ ਅੱਜ ਮੈਂ ਵਧੀਆ ਮਤਲਬ ਆਪਣੀ ਜਿੰਨੀ ਕੁ ਮੈਨੂੰ ਇੰਗਲਿਸ਼ ਚਾਹੀਦੀ ਆਪਣੇ ਕੰਮ ਲਈ ਬੋਲਦਾ। ਦੂਜੀ ਗੱਲ, ਮੇਰੀ ਇੱਕ ਲੜਕੀ ਇੰਪਲਾਈ ਜੀ 9 ਸਾਲ ਤੋਂ ਇੱਥੇ ਸੀ ਤੇ ਉਹ ਪੋਸਟ ਗ੍ਰੈਜੂਏਟ ਆ। ਉਹਦੀ ਮਾਂ ਨੇ ਇੱਕ ਲੜਕੇ ਦੱਸਤਾ ਵੀ ਮੁੰਡਾ 8 ਪੜਿਆ ਸੀ, ਬਹੁਤ ਪੱਖੇ ਲੱਗਦਾ ਸੀ।
1: ਕਹਿੰਦੇ
0: ਮੈਂ 3 ਵਾਰੀ ਰਿਸ਼ਤਾ ਮੋੜਿਆ, ਅਸਲ ਉਹ ਚਲੋ ਰਿਸ਼ਤਾ ਹੋ ਗਿਆ। ਉਹ ਹੁਣ ਲੜਕਾ ਇੱਥੇ ਡੰਪ ਟਰੱਕ ਚ ਆਉਂਦਾ ਵਾ, ਲੜਕੀ ਜੋਬ ਕਰਦੀ ਆ ਔਰ ਉਹ ਆਪਣੀ ਵਧੀਆ ਸਕਸੈਸਫੁਲ ਲਾਈਫ ਜਾ ਰਿਹਾ। ਮੁੰਡੇ ਨੇ ਇੱਥੇ ਆ ਕੇ ਟਰੱਕ ਦਾ ਸੈਂਸਰ ਕਵਰ ਕੀਤਾ। ਮੈਂ ਗੱਲ ਮੰਨਦਾ ਕਿ ਅੰਗਰੇਜ਼ੀ ਬੋਲਣੀ ਆਉਣੀ ਚਾਹੀਦੀ। ਮੇਰੇ ਵਾਈਫ ਬੈਕਹੋਮ ਚ ਲੈਕਚਰ ਸੀ ਪਰ ਇਹ ਫੋਨ ਸੁਣ ਤੋਂ ਡਰਦੇ ਜਾਂਦੇ ਨਵੇਂ ਨਵੇਂ ਆਏ ਆ ਤੇ ਮੇਰੇ ਵਾਈਫ ਹੁਣ ਟੀਚਰ ਨੇ, ਇਸ ਕਰਕੇ ਜ਼ਰੂਰੀ ਆ ਚੋ ਮੈਂ ਮੰਨਦਾ। ਪਰ ਥੋੜਾ ਬਹੁਤ ਜੇ ਮਤਲਬ ਇੱਕ ਪੱਖ ਦੇਖਿਆ ਜਾਵੇ ਤੇ ਬੰਦਾ ਸਿੱਖ ਜਾਂਦਾ ਜਿੱਥੇ ਰਹਿੰਦਾ ਵਾ। ਹੁਣ ਆਪਾਂ ਕਹਿੰਦੇ ਅੰਗਰੇਜ਼ ਅੰਗਰੇਜ਼ੀ ਬੋਲਦੇ ਨੇ, ਪੜ੍ਹ ਅੰਗਰੇਜ਼ੀ। ਹੁਣ ਆਪਾਂ ਵੀ ਤਾਂ ਪੰਜਾਬੀ ਬੋਲਦੇ ਹਾਂ, ਪੰਜਾਬੀ ਨਹੀਂ ਸਕੂਲਾਂ ਚ ਗਏ। ਮੇਰਾ ਬਾਪੂ ਸਕੂਲ ਨਹੀਂ ਗਿਆ ਜੀ, ਮੇਰੇ ਬੇਟੇ ਸਕੂਲ ਨਹੀਂ ਗਈ,
1: ਬਿਲਕੁਲ
0: ਮੇਰੇ ਡੈਡੀ ਸਕੂਲ ਨਹੀਂ ਗਏ, ਪਰ ਵਧੀਆ ਪੰਜਾਬੀ ਬੋਲਦੇ।
1: ਜੀ ਜੀ।
0: ਇਸ ਕਰਕੇ ਮੈਨੂੰ ਲੱਗਦਾ ਥੋੜਾ ਬਹੁਤ ਨਾ ਮਤਲਬ ਮੈਂ ਮੰਨਦਾ, ਮੈਂ ਸਹਿਮਤ ਹਾਂ ਬਿਲਕੁਲ, ਪਰ ਇੰਨਾ ਵੀ ਨੀ ਹੈਗਾ ਕਿ ਜੇ ਇੱਕ ਬੰਦਾ ਬੋਲਦਾ। ਹੁਣ ਲੜਕਾ ਇੱਥੇ ਟਰੱਕ ਚਲਾਉਂਦਾ, ਲੜਕੀ ਮੇਰੇ ਕੋਲ ਜੋਬ ਕਰਦੀ ਆ ਤੇ ਆਪਣੀ ਬੜੀ ਵਧੀਆ ਸਕਸੈਸਫੁਲ ਜਾ ਰਹੇ। ਬਾਕੀ ਦੂਜੇ ਗੱਲ ਚ ਮੈਂ ਦੇਖੋ ਜਿਹੜੀ ਹੁਣ ਚੋਰੀਆਂ ਦੀ ਗੱਲ ਕਰਦੇ ਆ, ਡਕੈਤੀਆਂ ਨਾ, ਅਸਲ ਚ ਇਹ ਕੰਟਰੀ ਚ ਪਹਿਲਾਂ ਕਦੀ ਏਦਾਂ ਹੈ ਨੀ ਸੀ। ਇਹ ਸਾਰਾ ਕੋਈ ਨਵਾਂ ਆ ਤੇ ਮੈਨੂੰ ਲੱਗਦਾ ਕਿ ਹੌਲੀ ਹੌਲੀ ਕਾਨੂੰਨ ਚੇਂਜ ਹੋ ਰਹੇ ਆ ਤੇ ਇਹਨਾਂ ਵਾਸਤੇ ਸਭ ਕੁਝ ਨਵਾਂ, ਕਾਰ ਚੋਰੀ, ਚੋਰੀਆਂ, ਠੱਗੀਆਂ, ਠੋਰੀਆਂ, ਇਮੀਗ੍ਰੇਸ਼ਨ, ਭੈਣਾਂ ਨੇ ਵਿਆਹ ਕਰਕੇ ਜਿਹੜੇ ਬੰਦੇ ਆਏ ਆ, ਬਹੁਤ ਕੁਝ ਵਾਪਰਿਆ ਵਾ। ਕਦੀ ਇੱਥੇ ਪਾਸਪੋਰਟ ਨਾ ਲਿਖ ਕੇ ਬੱਚੇ ਆਉਂਦੇ, ਲੋਕੀ ਆਪਣੇ ਬੱਚਿਆਂ ਨੂੰ ਲੈ ਕੇ ਦੁਬਾਰੇ ਆਪਣੇ ਜਿਹੜੇ ਭਤੀਜੇ ਉਹਨਾਂ ਨਾਂ ਲਿਖ ਕੇ ਲੈ ਕੇ, ਬਹੁਤ ਕੁਝ ਗਲਤ ਵਾਪਰਿਆ, ਠੀਕ ਹੋ ਰਿਹਾ। ਬਾਕੀ ਤੁਹਾਡੇ ਵਿਚਾਰ ਸੁਣਦੇ
1: ਜੀ, ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ, ਥੈਂਕ ਯੂ ਵੈਰੀ ਮਚ ਜੀ ਤੁਹਾਡੇ ਵਿਚਾਰਾਂ ਵਾਸਤੇ। ਅਗਲੀ ਕਾਲ ਲੈਣਾ ਮੈਂ 2905 ਜੀ, ਸਵਾਗਤ ਹੈ ਜੀ।
2: ਹੈਲੋ, ਸਤਿ ਸ੍ਰੀ ਅਕਾਲ ਵੀਰਾ ਜੀ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਭਾਜੀ ਜੀ। ਇਹਨੂੰ
2: ਜੋ ਇਹ ਹੋਣ ਲੱਗਾ ਹੋਊ ਤਾਂ ਵਧੀਆ ਹੀ। ਇੱਕ ਤਾਂ ਪਹਿਲੀ ਗੱਲ ਇਹ ਸੀ, ਦੇਖੋ ਜਦੋਂ ਆਪਣੇ ਪੰਜਾਬ ਚ ਇੱਦਾਂ ਕਰਦੇ, ਜਿਹੜੀਆਂ ਕੁੜੀਆਂ ਮੋਸਟਲੀ ਪੜ ਜਾਂਦੀਆਂ ਸੀ, ਮੁੰਡੇ ਪੜ੍ਹਦੇ ਨੀ ਸੀ, ਉਹ ਜਿਹੜੇ ਤਗੜੇ ਘਰਾਂ ਦੇ ਮੁੰਡੇ ਜਿਹੜੇ ਜੇ ਕਹਿ ਲਓ ਅਵਾਰਾ ਹੁੰਦੇ ਸੀ ਜਾਂ ਜਿਹੜੇ ਕੋਈ ਕਰਦੇ, ਉਹ ਧੱਕੇ ਨਾਲ ਜਾਂ ਪੈਸੇ ਦੇ ਜ਼ੋਰ ਦੇ ਨਾਲ ਉਹ ਰਿਸ਼ਤੇ ਕਰ ਦਿੰਦੇ ਸੀ। ਉਹ ਕੁੜੀਆਂ ਚਾਹੁੰਦੀਆਂ, ਕੁੜੀਆਂ ਦੇ ਮਾਂ ਪਿਓ ਫੋਰਸ ਕਰਕੇ ਕਰਾਉਂਦੇ ਰਿਸ਼ਤੇ ਤੇ ਤੁਸੀਂ ਇਹ ਰਿਸ਼ਤਾ ਕਰ ਲਓ, ਆਪਾਂ ਨੂੰ ਪੈਸੇ ਕਿੱਥੋਂ ਲਾਉਣੇ, ਤੇ ਤੇਰੀ ਪੜ੍ਹਾਈ ਹੋ ਜਾਓ। ਕੁੜੀਆਂ ਇੱਥੇ ਦੇਣੀਆਂ ਪੈਸੇ ਉਹਨਾਂ ਦੇ ਮੰਗਦੇ ਸੀ ਮੁੰਡਿਆਂ ਦੇ, ਕੁੜੀਆਂ ਇੱਥੇ ਆ ਕੇ ਉਹ ਕੁੜੀਆਂ ਉਹ ਮੁੰਡੇ ਨੂੰ ਚਾਹੁੰਦੀਆਂ ਤਾਂ ਹੁੰਦੀਆਂ ਨੀ ਸੀ, ਉਹ ਕੁੜੀਆਂ ਮੁੰਡੇ ਮੁੰਡੇ ਇੱਥੇ ਹੋਰ ਲੱਭ ਲੈਂਦੀਆਂ ਸੀ। ਉਹ ਵੱਡੀ ਪ੍ਰੋਬਲਮ ਆਈ ਆ, ਉਹਦੇ ਨਾਲ ਬਹੁਤ ਵੱਡੀ ਪ੍ਰੋਬਲਮ ਆਈ ਆ ਤੇ ਲੜਾਈਆਂ ਝਗੜੇ ਹੋਏ ਆ ਪਿੰਡਾਂ 'ਚ, ਉੱਥੇ ਕੇਸ ਥਾਣਿਆਂ ਤੱਕ ਕੇਸ ਗਏ ਆ। ਜੇ ਪਹਿਲਾਂ ਇਹ ਲੈਂਗੁਏਜ ਐਟਲੀਸਟ ਬੱਚੇ ਜਿਹੜੇ ਆ ਉਹਨਾਂ ਦੀ ਕੋਈ ਮੈਚਿੰਗ ਹੁੰਦੀ ਤੇ ਇੱਕ ਕੋਈ ਲੜਕੀ ਪੜ੍ਹੀ ਆ, ਲੜਕਾ ਵੀ ਥੋੜਾ ਬਹੁਤ ਪੜ੍ਹਿਆ ਹੁੰਦਾ ਉਹਦੇ ਹਿਸਾਬ ਦਾ ਹੁੰਦਾ, ਤਾਂ ਉਹ ਰਿਸ਼ਤੇ ਵਧੀਆ ਹੋਣੇ ਸੀ। ਜਿਹੜੇ ਬੱਚੇ ਆ ਉਹਨਾਂ ਵਾਸਤੇ ਵਧੀਆ ਹੋਣਾ ਸੀ। ਇਹ ਹੁਣ ਜਿੱਦਾਂ ਕਹਿੰਦੇ ਊਟ ਦੇ ਘਰ ਜਿੱਦਾਂ ਦੂਜੇ ਨੂੰ ਬਦਲਣ ਦੀ ਆਈ ਗੱਲ ਆ, ਕੁੜੀ ਚੰਗੀ ਜ਼ਿਆਦਾ ਪੜ੍ਹੀਆਂ ਲਿਖੀਆਂ, ਮੁੰਡੇ ਓਦਾਂ ਦੇ ਜਿਹੜੇ ਬਿਲਕੁਲ ਪੜ੍ਹਨ ਵਾਲੇ ਵੀ ਸੀ, ਬੱਚੇ ਜਿਹੜੇ ਨਸ਼ੇ ਪੱਤੇ ਵੀ ਕਰਦੇ ਸੀ, ਉਹ ਉਹਨਾਂ ਨੂੰ ਪਿਆ ਹੋ ਗਏ ਪੈਸੇ ਜੋੜਨਾ। ਘਰਦਿਆਂ ਨੂੰ ਮੁੰਡਿਆਂ ਨੂੰ ਇਹ ਸੀ ਪੈ ਪਾ ਖੇਤ ਵੇਚ ਕੇ ਲਾ ਲਿਓ ਪੈਸੇ, ਕੋਈ ਗੱਲ ਨੀ ਮੁੰਡਾ ਸਾਡਾ ਇੱਥੇ ਵਿਗੜਿਆ ਬਾਹਰ ਜਾ ਕੇ ਚਲ ਜਾਊਗਾ। ਬਹੁਤ ਵਧੀਆ, ਪਹਿਲਾਂ ਇਹ ਗੱਲ ਕਰ ਦਿੰਦੇ ਤਾਂ ਬਹੁਤ ਵਧੀਆ ਸੀ, ਪਰ ਹੁਣ ਵੀ ਡਿਪੈਂਡ ਕਰਦਾ ਵੀ ਜਿਹੜੇ ਟੈਸਟ ਆਉਣੇ ਆ ਕੇਨ ਲੈਣੇ ਆ, ਉੱਥੇ ਬੱਚੇ ਦੇ ਬੈਂਡ ਵੀ ਪੈਸੇ ਦੇ ਦੇ ਕੇ ਲਏ ਗਏ
1: ਆ, ਉੱਥੇ ਵੀ ਮਿਲ ਜਾਂਦੇ, ਇਹ ਵੀ ਚੱਲ ਪਿਆ ਰਿਹਾ।
2: ਬੈਂਡ ਵੀ ਜਿਹੜੇ ਪੈਸੇ ਨੇ ਹੁਣ ਲੈਂਗੁਏਜ ਟੈਸਟ ਨੂੰ ਕੀ ਪਤਾ ਕੇਨ ਕਿਹੜੀ ਜਾਂਚ ਹੁੰਦੇ ਦੇਣਾ,
1: ਸਹੀ ਗੱਲ,
2: ਟੈਸਟ ਲਾਓ ਉਹ ਉੱਥੇ ਪੈਸੇ ਫੇਰ ਚੱਲਣਗੇ
1: ਜੀ,
2: ਪੈਸੇ ਦੇ ਕੇ ਫੇਰ ਕੋਲ ਆ ਜਾਂਦੇ।
1: ਜੀ ਜੀ ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸੋ ਤੁਸੀਂ ਆ ਜਿਹੜਾ ਸਾਰਿਆਂ ਨੇ ਆ ਜਿਹੜਾ ਕੁਛ ਕੁ ਜਿਹੜੀਆਂ ਗੱਲਾਂ ਉਜਾਗਰ ਕੀਤੀਆਂ, ਠੀਕ ਹੈ, ਪ੍ਰੋਜ਼ ਵੀ ਨੇ ਅਤੇ ਕੌਨਸ ਵੀ ਨੇ, ਅਤੇ ਆਹ ਵੀ ਗੱਲ ਹੈ ਵੀ ਜੇ ਆਇਲਸ ਲਾਤਾ ਤਾਂ ਉੱਥੇ ਵੀ ਲੂਪ ਹੋਲਸ ਨੇ ਪੈਸੇ ਦੇ ਕੇ ਆ ਜਿਹੜੇ ਬੈਂਡ ਆ ਜਿਹੜੇ ਖਰੀਦੇ ਜਾਂਦੇ ਨੇ, ਕਈ ਸਟੋਰੀਜ਼ ਆ ਜਿਹੜੀਆਂ ਉਹ ਚੱਕੀਆਂ ਗਈਆਂ। ਫਰੈਂਚ ਦਾ ਟੈਸਟ ਹੈ, ਉਹਦੇ 50 ਪੁਆਇੰਟ ਐਡ ਹੁੰਦੇ ਸੀਗੇ, ਇੱਥੇ ਵੀ ਆ ਜਿਹੜੇ ਫਰਜ਼ੀ ਆ ਜਿਹੜੇ ਉਹ ਲਾ ਦਿੱਤੇ ਗਏ, ਬਾਅਦ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਵਾਲਿਆਂ ਨੂੰ ਪਤਾ ਚੱਲਿਆ ਅਤੇ ਫਿਰ ਉਹਨਾਂ ਨੇ ਆ ਜਿਹੜਾ ਇਨ ਪਰਸਨ ਜਾਂ ਫਿਰ ਔਨ ਸਕਰੀਨ ਆ ਜਿਹੜੀ ਅਪੁਆਇੰਟਮੈਂਟ ਲੈਣੀ ਸ਼ੁਰੂ ਕਰ ਦਿੱਤੀ ਜਾਂ ਇੰਟਰਵਿਊ ਲੈਣੀ ਸ਼ੁਰੂ ਕਰ ਦਿੱਤੀ ਵੀ ਬਾਕੀ ਹੈ ਤੁਹਾਨੂੰ ਫਰੈਂਚ ਬੋਲਣੀ ਆਉਂਦੀ ਵੀ ਹੈ ਜਾਂ ਫਿਰ ਸਿਰਫ ਹੈ ਜਿਹੜੇ ਇਹ ਫਰਜ਼ੀ ਹੈ ਜਿਹੜਾ ਟੈਸਟ ਹੈ। ਸੋ ਸਮੇਂ ਦੇ ਨਾਲ ਬਹੁਤ ਕੁਛ ਚੇਂਜ ਹੁੰਦਾ। ਗੱਲ ਇਹ ਹੈ ਵੀ ਜੇ ਸਾਨੂੰ ਫਰੀਡਮ ਮਿਲੀ ਹੈ, ਕਈ ਵਾਰ ਆ ਜਿਹੜਾ ਕੁਛ ਕੁ ਜਿਹੜੇ ਸ਼ਰਾਰਤੀ ਅੰਸਰਾਂ ਕਰਕੇ ਉਹ ਫਰੀਡਮ ਦਾ ਸ਼ੋਸ਼ਣ ਹੈ ਜਿਹੜਾ ਕੀਤਾ ਜਾਂਦਾ, ਸੋ ਬਾਅਦ ਦੇ ਵਿੱਚ ਫਿਰ ਉਸ ਦਾ ਕੰਪਨਸੇਸ਼ਨ ਹੈ ਜਿਹੜਾ, ਉਸ ਦਾ ਫਿਰ ਹਰਜ਼ਾਨਾ ਕਹਿ ਲਓ, ਕੰਪਨਸੇਸ਼ਨ ਛੱਡੋ, ਉਹ ਸਾਰਿਆਂ ਨੂੰ ਐ ਫਿਰ ਭੁਗਤਣਾ ਪੈਂਦਾ। ਆ ਜਿਹੜਾ ਚੰਗੂਦੀ ਪਾਰਕ ਦੇ ਵਿੱਚ ਹੋਇਆ, ਮੈਂ ਉਹਦੀ ਕੱਲ੍ਹ ਸਟੋਰੀ ਕਵਰ ਕੀਤੀ, ਤੁਸੀਂ ਆਪਾਂ ਆਪਣੇ ਵਿਊ ਪੁਆਇੰਟ ਦਿੱਤੇ, 13 ਜਣਿਆਂ ਨੂੰ ਆ ਜਿਹੜਾ ਫਿਲਹਾਲ ਚਾਰਜ ਕੀਤਾ ਗਿਆ ਅਤੇ ਉਹਨਾਂ 'ਤੇ ਬੜੇ ਸੰਜੀਦਾ ਜਿਹੜੇ ਜੁਰਮ ਹੈ ਜਿਹੜੇ ਉਹ ਲਾਏ ਗਏ, ਕਿਉਂਕਿ ਤੁਸੀਂ ਕਿਸੇ 'ਤੇ ਰਾਹਗੀਰ ਦੇ ਉੱਤੇ ਜਾਂ ਉੱਥੇ ਜਿਹੜਾ ਇਕੱਠ ਹੈ ਜਿੱਥੇ ਬੱਚੇ

0: ਤੇ ਆਤਿਸ਼ਬਾਜ਼ੀਆਂ, ਕਿਸੇ ਦੀ ਅੱਖ 'ਚ ਸੱਟ ਲੱਗ ਸਕਦੀ ਸੀ, ਕਿਸੇ ਦੇ ਕੱਪੜਿਆਂ ਨੂੰ ਅੱਗ ਲੱਗ ਸਕਦੀ ਸੀਗੀ। ਸੋ 13 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਮਰਾਂ ਤੁਸੀਂ ਸੁਣੋ 17 ਤੋਂ ਲੈ ਕੇ 26 ਸਾਲ। ਸਭ ਤੋਂ ਛੋਟਾ ਜਿਹੜਾ ਆ ਉਹ 17 ਸਾਲ ਦਾ ਆ ਤੇ ਉਸ ਤੋਂ 26 ਸਾਲ ਦੇ ਵਿਚਕਾਰ ਹੈ ਜਿਹੜੇ ਇਹ ਏਜ ਗਰੁੱਪ ਹੈ। ਹੁਣ ਆਪਾਂ ਇਹ ਨਹੀਂ ਕਹਿ ਸਕਦੇ ਕਿਹੜੀ ਕਮਿਊਨਿਟੀ ਦੇ ਨਾਲ, ਆਪਾਂ ਇਹ ਨਹੀਂ ਕਹਿ ਸਕਦੇ ਜਦੋਂ ਤੱਕ ਸਾਡੇ ਕੋਲ ਹੈ ਜਿਹੜਾ ਪੂਰੇ ਜਿਹੜੇ ਵੇਰਵੇ ਨਹੀਂ ਆਉਂਦੇ ਉਦੋਂ ਤੱਕ ਆਪਾਂ ਇਹ ਨਹੀਂ ਦੱਸ ਸਕਦੇ ਵੀ ਇਹ ਬੱਚੇ ਆ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸੀਗੇ ਜਾਂ ਇੱਥੋਂ ਦੇ ਬੋਰਨ ਸੀਗੇ ਜਾਂ ਮਿਕਸ ਸੀਗੇ। ਸੋ ਇਹ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਜਿੱਦਾਂ ਤਫਤੀਸ਼ ਹੋਵੇਗੀ ਉਸੇ ਤਰ੍ਹਾਂ ਕੋਈ ਵੀ ਅਪਡੇਟ ਆਵੇਗੀ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪਰ ਇਹ ਚੀਜ਼ਾਂ ਪਹਿਲਾਂ ਨਾ ਕਦੇ ਦੇਖਿਆ ਸੀ, ਕਿਉਂਕਿ ਹੁਣ ਅੱਜ ਦੇ ਸਮੇਂ ਦੇ ਵਿੱਚ ਲੋਕ ਆਪਣੇ ਬੱਚਿਆਂ ਨੂੰ ਭੀੜ ਭੜੱਕੇ ਏਰੀਏ ਦੇ ਵਿੱਚ ਲੈ ਕੇ ਜਾਣ ਤੋਂ ਗੁਰੇਜ਼ ਕਰਦੇ ਨੇ। ਉਹ ਡਰਦੇ ਨੇ, ਉਹ ਸਹਿਮ ਦੇ ਵਿੱਚ ਹੈ ਵੀ ਪਤਾ ਨਹੀਂ ਉੱਥੇ ਕੀ ਹੋ ਜੂਗੀ, ਪਤਾ ਨਹੀਂ ਉੱਥੇ ਕਿੱਦਾਂ ਦੀ ਭਾਜੜ ਪੈ ਜੂਗੀ। ਸੋ ਐਸ਼ ਬ੍ਰਿਜ ਦੇ ਉੱਤੇ ਵੀ ਹੈ ਜਿਹੜਾ, ਉੱਥੇ ਵੀ ਇੱਦੀ ਹੈ ਲੋਕਾਂ ਦੇ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ, ਉੱਥੇ ਵੀ 2 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਸੋ ਵੈਰੀ ਬੈਡ, ਇੱਦਾਂ ਦਾ ਹੋਣਾ ਨਹੀਂ ਚਾਹੀਦਾ। ਪਰ ਪੁਲਿਸ ਹੈ ਜਿਹੜਾ ਆਪਣਾ ਕੰਮ ਕਰ ਰਹੀ ਹੈ, ਪ੍ਰਸ਼ਾਸਨ ਹੈ ਇਸ ਟਾਈਮ ਹੈ ਜਿਹੜਾ ਜਾਗਰੂਕ ਹੈ। ਅੱਛਾ ਦੋਸਤੋ, ਤੁਸੀਂ ਇਹ ਜਿਹੜੇ ਸਨੋ ਬਰਡਸ ਜੈਟਸ ਹੈ ਜਿਹੜੇ ਦੇਖੇ ਹੈ, ਇਹ ਕੈਨੇਡਾ ਡੇ ਦੇ ਉੱਤੇ ਹੈ ਜਿਹੜਾ 1 ਜੁਲਾਈ ਦੇ ਉੱਤੇ ਹੈ ਜਿਹੜੇ ਜੈਟਸ ਹੈ ਜਿਹੜੇ ਤੁਸੀਂ ਦੇਖੋ ਵੀ ਐਰੋਬੈਟਿਕਸ ਜਿਹੜੇ ਕਰਤੱਵ ਕਰਦੇ ਦੇਖੇ ਜਾਂਦੇ ਹਨ। ਸੋ ਹੁਣ ਹੈ ਜਿਹੜਾ ਆਹ ਸੀਜ਼ਨ ਆ ਜਿਹੜਾ ਇਹਨਾਂ ਦਾ ਆਖਰੀ ਹੋਵੇਗਾ। ਸੋ ਇਸ ਕਰਕੇ ਆਪਣੇ ਬੱਚਿਆਂ ਨੂੰ ਹੈ ਜਿਹੜਾ ਇਸ ਵਾਰ ਜ਼ਰੂਰ ਜਿਹੜੇ ਜਹਾਜ਼ਾਂ ਦੇ ਕਰਤੱਵ ਹੋਣੇ ਆ ਜ਼ਰੂਰ ਦਿਖਾਈਓ, ਕਿਉਂਕਿ ਇਸ ਤੋਂ ਬਾਅਦ 4 ਸਾਲਾਂ ਬਾਅਦ, ਕਿਉਂਕਿ ਇਹ ਫਲੀਟ ਇਹ ਬੰਦ ਨਹੀਂ ਕੀਤੀ ਜਾ ਰਹੀ, ਪਰ 4 ਸਾਲ ਦਾ ਵਿੱਚ ਹੈ ਜਿਹੜਾ ਗੈਪ ਆ ਜਾਵੇਗਾ, ਕਿਉਂਕਿ ਸਰਕਾਰ ਕਹਿੰਦੀ ਹੈ ਵੀ ਇਹ ਜਿਹੜੇ ਜੈਟਸ ਹੈ ਜਿਹੜੇ ਹੁਣ ਆਪਣੀ ਉਮਰ ਹੈ ਜਿਹੜੀ ਹੰਢਾ ਚੁੱਕੇ ਨੇ। ਸੋ ਇਸ ਕਰਕੇ ਇਹਨਾਂ ਦੀ ਰਿਪਲੇਸਮੈਂਟ ਹੈ ਜਿਹੜੀ ਉਹ ਕੀਤੀ ਜਾਵੇਗੀ। ਸੋ ਜੋ ਰਿਪਲੇਸਮੈਂਟ ਆ ਉਹ 2030 ਤੱਕ ਉਪਲਬਧ ਹੈ ਜਿਹੜੀ ਹੋਵੇਗੀ। ਸੋ ਇਸ ਕਰਕੇ ਅਗਲੇ 4 ਸਾਲਾਂ ਵਾਸਤੇ ਜਿਹੜੇ ਇਹਨਾਂ ਦੇ ਕਰਤੱਵ ਹੈ ਜਿਹੜੇ ਸਾਨੂੰ ਦੇਖਣ ਨੂੰ ਨਹੀਂ ਮਿਲਣਗੇ। ਸੋ ਇਸ ਕਰਕੇ ਸਨੋ ਬਰਡ ਜੈਟਸ ਜਿਹੜੇ ਕਿ ਇਸ ਸਾਲ ਆਖਰੀ ਹੈ ਜਿਹੜੀ ਇਹ ਉਡਾਨ ਆਪਣੀ ਭਰਨਗੇ ਅਤੇ ਤੁਹਾਡਾ ਮਨ ਪਰਚਾਵਾ ਕਰਾਂਗੇ, ਅਤੇ ਜ਼ਰੂਰ ਆਪ ਅਤੇ ਆਪਣੇ ਬੱਚਿਆਂ ਨੂੰ ਲੈ ਕੇ ਜਾਇਓ। ਮੈਨੂੰ ਇੱਥੇ ਪਤਾ ਕਈ ਪੀੜ੍ਹੀ ਦਰ ਪੀੜ੍ਹੀ ਆ ਜਿਹੜੇ ਇਹ ਚੀਜ਼ਾਂ ਦੇਖਦੇ ਆ ਰਹੇ ਨੇ, ਉਹਨਾਂ ਵਾਸਤੇ ਥੋੜ੍ਹੀ ਇਹ ਨਮੋਸ਼ੀ ਦੀ ਗੱਲ ਵੀ ਹੋਵੇਗੀ, ਕਿਉਂਕਿ ਇੱਕ ਰਿਵਾਜ਼ ਸੀ, ਇੱਕ ਰਿਚੁਅਲ ਸੀਗਾ ਵੀ ਇਹ ਜਿਹੜੇ ਸਨੋਬਰਡ ਜੈਟਸ ਹੈ ਅਤੇ ਹਰ ਕੈਨੇਡੀਅਨਸ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਦਾ ਸੀਗਾ। ਇਸ ਤੋਂ ਪਹਿਲਾਂ ਟਰੂਡੋ ਸਰਕਾਰ ਨੇ ਆ ਜਿਹੜਾ ਮਿਲੀਅਨਸ ਆਫ ਡਾਲਰਸ ਆ ਜਿਹੜੇ ਉਹ ਥੋੜ੍ਹੇ ਰੱਖੇ ਸੀਗੇ ਵੀ ਇਹਨਾਂ ਦੀ ਜਿਹੜੀ ਲਾਈਫ ਹੈ ਇਹਨਾਂ ਜੈਟਸ ਦੀ ਆ ਜਿਹੜੀ ਉਹ ਇਨਕਰੀਜ਼ ਕੀਤੀ ਜਾਵੇ 2030 ਤੱਕ। ਪਰ ਹੁਣ ਜਿਹੜੀਆਂ ਨਵੀਂ ਅਪਡੇਟਸ ਆਈਆਂ, ਸਰਕਾਰ ਕਹਿ ਰਹੀ ਹੈ ਵੀ ਆਹ ਸੀਜ਼ਨ ਹੀ ਆ ਜਿਹੜੇ ਇਹ ਸਨੋਬਰਡਸ ਜੈਟਸ ਆ ਜਿਹੜੇ ਹਵਾ ਦੇ ਵਿੱਚ ਕਲਾਬਾਜ਼ੀਆਂ ਕਰਨਗੇ, ਉਸ ਤੋਂ ਬਾਅਦ ਇਹਨਾਂ ਨੂੰ ਰਿਟਾਇਰ ਕਰ ਦਿੱਤਾ ਜਾਵੇਗਾ ਅਤੇ ਜਿਹੜੇ ਨਵੇਂ ਜੈਟਸ ਹੈ ਉਹ 2030 ਤੱਕ ਆਉਣਗੇ। ਅਤੇ ਉਹ ਵੀ ਹਜੇ ਪੱਕਾ ਸਮਾਂ ਨਹੀਂ ਹੈਗਾ ਵੀ 2030 ਦੇ ਕਿਹੜੇ ਮਹੀਨੇ ਦੇ ਵਿੱਚ ਆਉਣਗੇ। ਸੋ ਉੱਥੇ ਇੱਕ ਜਿਹੜੀ ਮੈਂ ਸਟੋਰੀ ਹੋਰ ਕਵਰ ਕਰਨ ਜਾ ਰਿਹਾ, ਭੁਪਿੰਦਰ ਭਾਜੀ ਵੈਲਕਮ ਜੀ, ਇਹਨੂੰ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਪਠਾਨ ਸਾਹਿਬ
0: ਜੀ।
1: ਦੇਖੋ ਇੱਥੇ ਇਸ ਮੁਲਕ ਦੇ ਵਿੱਚ ਲਗਭਗ 100 ਦੇਸ਼ ਤੋਂ ਵੱਖ ਵੱਖ ਸੱਭਿਆਚਾਰਾਂ ਦਾ ਬੰਦਾ ਆਇਆ ਹੋਇਆ ਤੇ ਜੋ ਕੁਛ ਇੱਥੇ ਚੰਗਾ ਮਾੜਾ ਹੋ ਰਿਹਾ ਉਹਦੇ ਮੁਕਾਬਲੇ ਤਾਂ ਬਹੁਤ ਹੀ ਘੱਟ ਆ, ਨਾ ਮਾਤਰ ਆ। ਇੰਨੇ ਜਣੇ ਇਕੱਠੇ ਰਹਿ ਰਹੇ ਆ, 19 ਤਾਂ ਹੋਣੀ ਆ, ਬਿਲਕੁਲ ਸੁਰਗ ਤਾਂ ਬਣ ਨਹੀਂ ਜਾਣਾ। ਜਿੱਥੇ ਇੱਕ ਮੁਲਕ ਦੇ ਹੀ ਰਹਿੰਦੇ ਨੇ ਇੱਕੋ ਸੋਚਦੇ ਉੱਥੇ ਵੀ ਇੰਨਾ ਕੁ ਤਾਂ ਹੁੰਦਾ, ਪਰ ਉਸ ਮੁਕਾਬਲੇ ਤਾਂ ਇੱਥੇ ਬਹੁਤ ਹੀ ਘੱਟ ਹੈ, ਐਵੇਂ ਰੌਲਾ ਰੱਪਾ ਵੱਧ ਹੋ ਜਾਂਦਾ।
0: ਤਾਂ ਤੁਸੀਂ ਇਹ ਜਿਹੜਾ ਤੁਸੀਂ ਕਹਿੰਦੇ ਵੀ ਇਹ ਕੋਈ ਖਾਸ ਮੁੱਦਾ ਨਹੀਂ ਹੈਗਾ, ਕੋਈ ਖਾਸ ਮਸਲਾ ਨਹੀਂ ਹੈਗਾ ਜਿੱਥੇ ਆਪਾਂ ਜਿਹੜੀ ਆਹ ਗੱਲ ਕਰ ਰਹੇ ਹਾਂ?
1: ਨਹੀਂ ਨਹੀਂ ਨਹੀਂ, ਮਸਲਾ ਠੀਕ ਹੈ, ਤੁਸੀਂ ਗੱਲ ਕਰ ਸਕਦੇ ਹੋ, ਨਹੀਂ ਗੱਲ ਕਰਨਾ ਹੱਕ ਆ, ਫਰਜ਼ ਵੀ ਆ। ਤੇ ਮਤਲਬ ਜੋ ਜਿੱਦਾਂ ਕਈ ਬੰਦੇ ਕਹਿੰਦੇ ਰਹਿੰਦੇ ਖਰੇ ਵੀ ਅਸਮਾਨ ਹੀ ਡਿੱਗ ਗਿਆ, ਪਰ ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ।
0: ਅੱਛਾ।
1: ਤੇ ਜੋ ਕੁਛ ਵੀ ਸੁਧਾਰ ਹੁੰਦਾ ਤੋੜ ਉਹਦਾ ਵੀ ਹੁੰਦਾ ਆ, ਜੇ ਹੁਣ ਅੰਗਰੇਜ਼ੀ ਬੋਲਣ ਵਾਲੇ ਆ ਜਾਣਗੇ ਤਾਂ ਉਹ ਵੀ ਕੋਈ ਦੇਵਤੇ ਨਹੀਂ ਹੋਣਗੇ, ਬੰਦੇ ਹੀ ਹੋਣੇ। ਹੁਣ ਇੱਥੇ ਸਰਕਾਰ ਚ ਤਾਂ ਸਾਰੇ ਪੜ੍ਹੇ ਲਿਖੇ ਨੇ, ਇੱਥੋਂ ਦੇ ਨੇ ਨਾਲੇ, ਤੇ ਉੱਥੇ ਘਪਲੇ ਨੀ ਹੁੰਦੇ। ਹੇਰਾ ਫੇਰੀਆਂ ਲੋਕਾਂ ਦਾ ਜਿੰਨਾ ਹਰਾਮ ਕੀਤਾ ਸਰਕਾਰ ਨੇ, ਦੇਖੋ। ਤੇ ਫਿਰ ਆਮ ਬੰਦੇ ਤੋਂ ਅਸੀਂ ਕੀ ਆਸ ਰੱਖਦੇ ਹਾਂ? ਬਿਲਕੁਲ ਨਹੀਂ। ਜਦੋਂ ਪੜ੍ਹੇ ਲਿਖੇ ਇੰਨਾ ਕੁਛ ਕਰ ਸਕਦੇ, ਭ੍ਰਿਸ਼ਟਾਚਾਰ ਗਵਨ ਉਰਾ ਪਰਾ ਉਹ ਵੀ ਮਿਲੀਅਨ ਬਿਲੀਅਨ ਦੇ ਹਿਸਾਬ ਨਾਲ, ਇਹ ਛੋਟੀ ਛੋਟੀਆਂ ਗੱਲਾਂ ਤੇ ਕੁਛ ਵੀ ਨੀ ਹੈਗੀਆਂ।
0: ਜੀ ਜੀ ਜੀ, ਥੈਂਕ ਯੂ ਭੁਪਿੰਦਰ ਭਾਈ, ਬਹੁਤ ਬਹੁਤ ਧੰਨਵਾਦ। ਇਹ ਤਾਂ ਗੱਲ ਸਹੀ ਹੈ, ਕਿਸੇ ਦੇ ਅੰਦਰ ਝਾਕ ਕੇ ਤਾਂ ਨਹੀਂ ਦੇਖ ਸਕਦੇ, ਪਰ ਆਪਾਂ ਜਿਹੜਾ ਇੱਕ ਇਹ ਦੇਖ ਸਕਦੇ ਹਾਂ ਕਿੰਨੀ ਕੁ ਆਪਾਂ ਪ੍ਰੀਕੋਸ਼ਨਸ ਆ ਜਿਹੜੀਆਂ ਲੈ ਸਕਦੇ ਹਾਂ। ਕੱਲ੍ਹ ਜਿਹੜੇ ਜੌਲ ਸਾਹਿਬ ਵੀ ਦੱਸ ਰਹੇ ਸੀਗੇ ਵੀ ਤੁਸੀਂ ਇਹ ਦੇਖੋ ਵੀ ਇੱਕ ਟਾਈਮ ਸੀਗਾ ਜਦੋਂ 100 ਐਪਲੀਕੈਂਟ ਸੀਗਾ, ਉਹਨਾਂ ਦੇ ਵਿੱਚੋਂ 95 ਜਿਹੜੇ ਆ ਰਿਜੈਕਟ ਕਰ ਦਿੱਤੇ ਜਾਂਦੇ ਤੇ 5 ਜਣਿਆਂ ਨੂੰ ਚੁਣਿਆ ਜਾਂਦਾ ਸੀਗਾ। ਤੇ ਉਹਦਾ ਇਹ ਸੀਗਾ, ਕਹਿੰਦੇ ਅਸੀਂ ਆਪਣੇ ਵੱਲੋਂ ਆ ਜਿਹੜਾ ਪੂਰੀ ਤਰ੍ਹਾਂ ਆਪਣੇ ਵੱਲੋਂ ਪ੍ਰੀਕੋਸ਼ਨਸ ਲੈ ਕੇ ਆ ਜਿਹੜੀਆਂ ਇੰਨੀਆਂ ਕਿ ਐਪਲੀਕੇਸ਼ਨ ਲੈਂਦੇ, ਇੱਦਾਂ ਨਹੀਂ ਸੀ ਵੀ ਉਹ ਜਿਹੜੇ ਬਾਕੀ 95 ਜਣੇ ਜਿਹੜੇ ਲਾਹ ਦਿੱਤੇ ਉਹ ਯੋਗ ਨਹੀਂ ਸੀਗੇ, ਯੋਗ ਉਹ ਵੀ ਸੀਗੇ, ਪਰ ਸਭ ਤੋਂ ਵੱਧ ਜਿਹੜੇ ਯੋਗ ਸੀਗੇ ਸਿਰਫ ਉਨੇ ਕੁ ਹੀ ਆ ਜਿਹੜੇ ਹਾਇਰ ਕੀਤੇ ਜਾਂਦੇ ਸੀ। ਬ੍ਰੈਂਪਟਨ ਦੇ ਵਕੀਲ ਵਿਕਰਮਜੀਤ ਸਿੰਘ ਔਜਲਾ ਓਨਟਾਰੀਓ ਕੋਰਟ ਆਫ ਜਸਟਿਸ ਦੇ ਜੱਜ ਨਿਯੁਕਤ ਕੀਤੇ ਗਏ ਨੇ। ਸੋ ਔਜਲਾ ਪਰਿਵਾਰ ਨੂੰ ਅਤੇ ਕਮਿਊਨਿਟੀ ਨੂੰ ਬਹੁਤ ਬਹੁਤ ਮੁਬਾਰਕਾਂ। ਦੋਸਤੋ ਇੱਕ ਸਟੋਰੀ ਹੈ ਜਿਹੜੀ ਹੁਣ ਮੈਂ ਕਵਰ ਕਰਨ ਜਾ ਰਿਹਾ, ਜੇ ਤੁਸੀਂ ਏਅਰ ਟਰੈਵਲ ਕਰਦੇ ਹੋ, ਮੈਂ ਕਹਿੰਦਾ ਸਾਰਿਆਂ ਨੇ ਏਅਰ ਟਰੈਵਲ ਤਾਂ ਕੀਤਾ ਤਾਂ ਹੀ ਇੱਥੇ ਪਹੁੰਚੇ ਹਾਂ, ਅਤੇ ਉਹਦੇ ਬਾਬਤ ਇੱਕ ਖਾਸ ਸਟੋਰੀ ਹੈ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਮੈਂ ਅਗਲੀ। ਉਹਦੇ 'ਤੇ ਤੁਸੀਂ ਕੋਈ ਆਪਣੀ ਜਿਹੜੀ ਵਿਚਾਰ ਜਾਂ ਕੋਈ ਤੁਹਾਡੇ ਨਾਲ ਇੱਦਾਂ ਦਾ ਕੋਈ ਹੱਡ ਬੀਤੀ ਹੋਈ ਹੋਵੇ ਤਾਂ ਜ਼ਰੂਰ ਆਪਣੇ ਸਾਂਝੇ ਕਰ ਦਿਓ। ਡੋਰ ਨੋਕਿੰਗ ਦੇ ਉੱਤੇ ਆ ਜਿਹੜੇ ਕੁਛ ਕੁ ਲੋਕ ਆ ਜਿਹੜੇ ਸ਼ਰਾਰਤੀ ਅਨਸਰ ਆ ਜਿਹੜੇ ਇਸ ਟਾਈਮ ਡੋਰ ਨੋਕ ਕਰ ਰਹੇ ਨੇ, ਉਹ ਦਰਵਾਜ਼ਾ ਖੜਕਾ ਕੇ ਇਸ ਟਾਈਮ ਸਭ ਤੋਂ ਵੱਧ ਇਹ ਐਕਟਿਵ ਬਰਲਿੰਗਟਨ ਦੇ ਏਰੀਏ ਦੇ ਵਿੱਚ, ਉਹ ਦਰਵਾਜ਼ਾ ਖੜਕਾਉਂਦੇ ਨੇ ਅਤੇ ਕਹਿੰਦੇ ਨੇ ਵੀ ਭਾਈ ਤੁਹਾਡੇ ਡਰਾਈਵੇ ਦਾ ਕੰਮ ਹੋਣ ਵਾਲਾ, ਤੁਹਾਡੀਆਂ ਛੱਤਾਂ ਦੀਆਂ ਕੁਛ ਸ਼ਿੰਗਲਸ ਆ ਜਿਹੜੀਆਂ ਉਹ ਉੱਡ ਗਈਆਂ, ਜੇ ਤੁਸੀਂ ਕੰਮ ਨਹੀਂ ਕਰਾਇਆ ਤਾਂ ਪਾਣੀ ਆ ਜਿਹੜਾ ਉਹ ਸੀਲਿੰਗ ਤੱਕ ਪਹੁੰਚ ਜਾਵੇਗਾ ਅਤੇ ਉਹ ਚੋਣ ਲੱਪਣ ਗਿਆ। ਸੋ ਬੰਦੇ ਡਰ ਜਾਂਦੇ ਆ ਅਤੇ ਉਹ ਅੱਗੇ ਤੋਂ ਜਦੋਂ ਬੰਦਾ ਥੋੜ੍ਹਾ ਜਿਹਾ ਪੈਨਿਕ ਜਿਹਾ ਹੋਣ ਲੱਗਦਾ ਤਾਂ ਉਹ ਫਿਰ ਜਿਹੜਾ ਆ ਦੱਸਦੇ ਰੈਮੇਡੀਜ਼ ਦੱਸਦੇ ਆ ਵੀ ਭਾਈ ਅਸੀਂ ਆ ਜਿਹੜਾ ਕੰਮ ਕਰਦੇ ਹਾਂ, ਅਸੀਂ ਇਸ ਕੰਪਨੀ ਹੈ, ਕੰਪਨੀ ਵੀ ਆ ਜਿਹੜੀ ਇੱਕ ਪ੍ਰੋਫੈਸ਼ਨਲ ਕੰਪਨੀ, ਪਰ ਉਹਨਾਂ ਦੇ ਵਿੱਚ ਉਹ ਕੰਮ ਨਹੀਂ ਕਰਦੇ, ਉਹਨਾਂ ਨੇ ਫੇਕ ਆਈਡੀਆਂ ਹੋਈਆਂ ਬਣਾਈਆਂ ਹੋਈਆਂ ਨੇ। ਸੋ ਅਸੀਂ ਉਸ ਕੰਪਨੀ 'ਚ ਬਿਲੋਂਗ ਕਰਦੇ ਹਾਂ, ਕੰਪਨੀ ਨਾਲ ਕੰਮ ਕਰਦੇ ਹਾਂ, ਇਸ ਟਾਈਮ ਅਸੀਂ ਆ ਜਿਹੜਾ ਕੰਸਟਰਕਸ਼ਨ ਦਾ ਕੰਮ ਕਰਦੇ ਸੀਗੇ ਉੱਥੋਂ ਦਾ ਬਹੁਤ ਸਾਰਾ ਮਟੀਰੀਅਲ ਹੈ ਜਿਹੜਾ ਉਹ ਬਚਿਆ ਹੋਇਆ ਕਿਉਂਕਿ ਬਿਲਡਰਸ ਨੇ ਆ ਜਿਹੜਾ ਫਿਲਹਾਲ ਕੰਸਟਰਕਸ਼ਨ ਪ੍ਰੋਜੈਕਟ ਰੋਕ ਦਿੱਤੇ ਹੈ। ਸੋ ਅਸੀਂ ਉਸੇ ਮਟੀਰੀਅਲ ਦੇ ਨਾਲ ਤੁਹਾਡਾ ਡਰਾਈਵੇ ਵੀ ਠੀਕ ਕਰ ਦਾਂਗੇ, ਤੁਹਾਡੀਆਂ ਜਿਹੜੀਆਂ ਸ਼ਿੰਗਲਸ ਹੈ ਰੂਫ ਰਿਪੇਅਰ ਕਰ ਦਾਂਗੇ, ਅਤੇ ਪ੍ਰਾਈਸ ਹੈ ਜਿਹੜੀ ਮਾਰਕੀਟ ਦੇ ਵਿੱਚ ਚੱਲਦੀ ਪਈ ਹੈ ਉਸ ਤੋਂ ਅੱਧੀ ਪ੍ਰਾਈਸ ਦੇ ਉੱਤੇ। ਅਗਲਾ ਇੱਕਦਮ ਕਹਿੰਦਾ ਵੀ ਅੱਛਾ ਸਿਰਫ ਇੰਨੀ ਕੀਮਤ 'ਤੇ ਮੇਰਾ ਕੰਮ ਕਰ ਦਿੱਤਾ ਜਾਵੇਗਾ, ਅਗਲਾ ਕਹਿੰਦਾ ਵੀ ਠੀਕ ਹੈ ਜੀ ਤੁਸੀਂ ਕਰ ਦਿਓ। ਉਹ ਪੇਸ਼ਗੀ ਅਮਾਊਂਟ ਹੈ ਜਿਹੜੀ ਕੁਛ ਵੀ ਥਾਊਜ਼ੈਂਡਸ ਆਫ ਡਾਲਰ ਲੈ ਲੈਂਦੇ ਨੇ, ਉਸ ਤੋਂ ਬਾਅਦ ਜਾਂ ਤਾਂ ਆਉਂਦੇ ਨਹੀਂ, ਫੋਨ ਹੀ ਨਹੀਂ ਚੱਕਦੇ, ਜਾਂ ਫਿਰ ਆ ਕੇ ਥੋੜ੍ਹਾ ਜਿਹਾ ਸਮਾਨ ਰੱਖ ਜਾਂਦੇ ਆ, ਹੋਰ ਉਹਨਾਂ ਤੋਂ ਪੈਸੇ ਲੈ ਲੈਂਦੇ ਆ, ਅਤੇ ਅੱਧ ਵਿਚਾਲੇ ਕੰਮ ਛੱਡ ਕੇ ਆ ਜਿਹੜੇ ਰਫੂ ਚੱਕਰ ਹੋ ਜਾਂਦੇ ਨੇ। ਸੋ ਇਸ ਕਰਕੇ ਇੱਦਾਂ ਦੇ ਲੋਕਾਂ ਤੋਂ ਆ ਜਿਹੜਾ ਜਾਗਰੂਕ ਰਹੋ, ਕੰਮ ਉਹਨਾਂ ਤੋਂ ਕਰਵਾਓ ਜਿਨ੍ਹਾਂ ਦਾ ਤੁਸੀਂ ਨਾਮ ਹੈ ਜਿਹੜਾ ਕਮਿਊਨਿਟੀ ਦੇ ਵਿੱਚ ਸੁਣਿਆ ਹੋਇਆ, ਕੀਤਾ ਹੋਇਆ ਕੰਮ ਹੈ ਜਿਹੜਾ ਉਹ ਦੇਖਿਆ ਹੋਇਆ, ਜਾਂ ਫਿਰ ਕਿਤੇ ਤੁਹਾਨੂੰ ਰੈਫਰੈਂਸ ਦੇ ਵਿੱਚ ਜਿਹੜੇ ਉਹ ਤੁਹਾਡੇ ਕੋਲ ਆ ਰਹੇ ਨੇ। ਬਾਕੀ ਕੰਸਟਰਕਸ਼ਨ ਦਾ ਕੋਈ ਕੰਮ ਕਰਾਉਣਾ, KPD ਰੈਨੋਵੇਸ਼ਨ ਦੇ ਸਰਦਾਰ ਮਨਦੀਪ ਸਿੰਘ ਜੀ ਹੈ, ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਲੰਬਾ ਤਜਰਬਾ ਰੈਜੀਡੈਂਸ਼ਲ ਕਮਰਸ਼ੀਅਲ ਰੈਨੋਵੇਸ਼ਨ ਦੇ ਵਿੱਚ, ਨੰਬਰ ਹੈ ਜੀ 416-272-8214, 416-272-8214 'ਤੇ KPD ਰੈਨੋਵੇਸ਼ਨ ਦੇ ਸਰਦਾਰ ਮਨਦੀਪ ਸਿੰਘ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਤੁਹਾਡੀ ਰਿਨਿਊਅਲ ਆ ਰਹੀ ਹੈ ਹੋਮ ਆਟੋ ਇੰਸ਼ੋਰੈਂਸ ਦੀ ਤਾਂ ਮਨਵੀਰ ਸਿੰਘ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਲੰਬਾ ਤਜਰਬਾ ਇਹਨਾਂ ਕੋਲ, ਬਹੁਤ ਸਾਰੀਆਂ ਕੰਪਨੀਜ਼ ਦੇ ਨਾਲ ਕੰਮ ਕਰਦੇ ਆ। ਬਾਕੀ ਆ ਜਿਹੜਾ, ਮੈਂ ਇਹ ਨਹੀਂ ਕਹਿੰਦਾ ਵੀ ਜਿਹੜੇ ਮੇਰੇ ਸਪੋਂਸਰ ਹੈ ਤੁਸੀਂ ਉਹਨਾਂ ਨੂੰ ਹੀ ਬਿਜ਼ਨਸ ਦਿਓ, ਸ਼ਾਪ ਅਰਾਊਂਡ ਕਰੋ ਜਿੱਥੇ ਤੁਹਾਨੂੰ ਲੱਗਦਾ ਬੈਸਟ ਰੇਟ ਅਤੇ ਬੈਸਟ ਕੁਆਲਿਟੀ ਸਰਵਿਸਿਜ਼ ਮਿਲ ਰਹੀ ਹੈ, ਉੱਥੇ ਫਿਰ ਤੁਸੀਂ ਕੰਮ ਕਰਵਾਓ। ਸੋ ਮਨਵੀਰ ਜੀ ਹੁਣ ਦਾ ਨੰਬਰ 647-219-2870, 647-219-2870 'ਤੇ ਮਨਵੀਰ ਜੀ ਹੁਣਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਬਾਕੀ ਤੁਸੀਂ ਆ ਜਿਹੜਾ ਮੋਰਗੇਜ ਬਾਬਤ ਕੋਈ ਵੀ ਸਰਵਿਸਿਸ ਲੈਣੀਆਂ ਨੇ ਤਾਂ ਫਿਰ ਤੁਸੀਂ ਰਸ਼ਮੀਤ ਕੌਰ ਜੀ ਅਕਾਲ ਮੋਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕੋਈ ਤੁਹਾਡੀ ਪ੍ਰੋਪਰਟੀ ਦੇ ਵਿੱਚ ਹੀਲੌਕ ਪਈ ਹੋਈ ਹੈ, ਇਕੁਇਟੀ ਪਈ ਹੋਈ ਹੈ, ਮੋਰਗੇਜ ਹੈ ਜਿਹੜੀ ਉਹ ਕਹਿ ਲਓ ਵੀ ਫਿਕਸ ਹੈ, ਇਹ ਕਹਿੰਦੇ ਬਿਨਾਂ ਮੋਰਗੇਜ ਤੋੜੇ ਕੋਈ ਪੈਨਲਟੀ ਨਹੀਂ ਤੁਹਾਨੂੰ ਪਵੇਗੀ, ਪਰ ਉਹ ਇਕੁਇਟੀ ਹੈ ਜਿਹੜੀ ਉਹ ਤੁਹਾਡੀ ਐਕਸੈਸ ਕਰਵਾ ਦੇਣਗੇ। ਬਾਕੀ ਡੈਟ ਕੰਸੋਲੀਡੇਟ ਕਰਾਉਣਾ ਚਾਹੁੰਦੇ ਹੋ, ਰਸ਼ਮੀਤ ਕੌਰ ਜੀ ਹੋਣਾ ਦਾ ਨੰਬਰ 647-539-4499, 647-539-4499 'ਤੇ ਰਸ਼ਮੀਤ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ।

0: ਦੋਸਤੋ ਅਸੀਂ ਆ ਜਿਹੜੀਆਂ ਕਰਪਸ਼ਨ ਦੀਆਂ ਵੱਖ ਵੱਖ ਸਟੋਰੀਜ਼ ਆ ਜਿਹੜੀਆਂ ਤੁਹਾਡੇ ਨਾਲ ਕਵਰ ਕੀਤੀਆਂ, ਭਾਵੇਂ ਉਹ ਸਾਡੇ ਲੋਕਲ ਹੋਵੇ ਜਾਂ ਫਿਰ ਪ੍ਰੋਵਿੰਸ਼ੀਅਲ ਲੈਵਲ 'ਤੇ ਹੋਵੇ ਜਾਂ ਫਿਰ ਫੈਡਰਲ ਲੈਵਲ 'ਤੇ ਹੋਵੇ, ਅਤੇ ਅੱਜ ਜਿਹੜੀ ਤੁਹਾਡੇ ਨਾਲ ਇੱਕ ਕਰਪਸ਼ਨ ਲੈਵਲ 'ਤੇ ਜਿਹੜੀ ਸਟੋਰੀ ਕਵਰ ਕਰਨ ਜਾ ਰਹੇ ਹਾਂ ਉਹ ਟੋਰੋਂਟੋ ਪੀਅਰਸਨ ਏਅਰਪੋਰਟ ਦੀ ਹੈ। ਤੁਸੀਂ ਮੈਂ ਅਸੀਂ ਸਾਰੇ ਹੀ ਅੱਜ ਆਪਣੇ ਜਨਮ ਭੂਮੀ ਜਾਣਾ ਅਤੇ ਟੋਰੋਂਟੋ ਪੀਅਰਸਨ ਏਅਰਪੋਰਟ ਦਾ ਇਸਤੇਮਾਲ ਕਰਦੇ ਹਾਂ, ਪਰ ਇੱਕ ਬਹੁਤ ਵੱਡੀ ਕਰਪਸ਼ਨ ਆ ਜਿਹੜੀ ਇੱਥੇ ਫੜੀ ਗਈ ਹੈ। ਸੋ ਕਰਪਸ਼ਨ ਆ ਜਿਹੜੀ ਕਿੱਦਾਂ ਹੁੰਦੀ ਸੀਗੀ ਇਹ ਮੈਂ ਤੁਹਾਡੇ ਨਾਲ ਇੱਕ ਸਟੋਰੀ ਕਵਰ ਕਰਨ ਲੱਗਾ। ਇਹ ਇਸ ਤਰ੍ਹਾਂ ਹੋਇਆ, ਇਹ 17 ਇਨੋਸੈਂਟ ਪੈਸੈਂਜਰਸ ਦੇ ਨਾਲ ਆ ਜਿਹੜਾ ਫਿਲਹਾਲ ਇਸ ਤਰ੍ਹਾਂ ਇਹ ਵਾਪਰ ਚੁੱਕਾ, ਜਿਨ੍ਹਾਂ ਨੇ ਆ ਜਿਹੜੀਆਂ ਫਲਾਈਟਸ ਲਿੱਤੀਆਂ ਡੋਮੀਨੀਅਨ ਰਿਪਬਲਿਕ ਜਿੱਦਾਂ ਛੁੱਟੀਆਂ ਮਨਾ ਕੇ ਜਾਂਦੇ ਆ ਉੱਥੇ, ਹਾਂਜੀ, ਪੈਰਿਸ, ਜਰਮਨੀ, ਮੋਰੋਕੋ, ਬਰਮੂਡਾ, ਫਿਲੀਪੀਨਸ, ਕੋਰੀਆ। ਸੋ ਇਹਨਾਂ ਡੈਸਟੀਨੇਸ਼ਨ ਨੂੰ ਜੇ ਫਲਾਈਟਸ ਗਈਆਂ ਨੇ ਜਾਂ ਭਾਵੇਂ ਤੁਹਾਡੀ ਅੱਗੇ ਕਨੈਕਟਿੰਗ ਫਲਾਈਟਸ ਸੀਗੀਆਂ ਤਾਂ ਤੁਸੀਂ ਥੋੜ੍ਹੇ ਸਾਵਧਾਨ ਹੋ ਜਾਓ। ਉੱਦਾਂ ਤਾਂ ਟੋਰੋਂਟੋ ਪੀਅਰਸਨ ਏਅਰਪੋਰਟ 'ਤੇ 3000 ਦੇ ਕਰੀਬ ਹੈ ਜਿਹੜੇ ਕੈਮਰੇ ਲੱਗੇ ਹੋਏ ਨੇ, ਪਰ ਫਿਰ ਵੀ ਉੱਥੇ ਕਈ ਜਗ੍ਹਾ ਜਿਹੜੇ ਇਹੋ ਜਿਹੇ ਨੇ ਸਪੋਟਸ ਨੇ ਜਿੱਥੇ ਬਲਾਈਂਡ ਸਪੋਟਸ ਨੇ। ਸੋ ਹੁਣ ਕੀ ਹੋਇਆ, ਇੱਕ ਬੀਬੀ ਸੀਗੀ, ਉਹਨੇ ਜਿਹੜਾ ਕਿਤੇ ਜਾਣਾ ਸੀਗਾ ਅਤੇ ਉਹਨੇ ਨਿਕੋਲ ਨਾਂ ਦੀ ਉਹ ਬੀਬੀ 35 ਸਾਲ ਦੀ ਟੋਰੋਂਟੋ ਦੀ ਰਹਿਣ ਵਾਲੀ, ਉਹਨੇ ਨਿਊਜ਼ੀਲੈਂਡ ਜਾਣਾ ਸੀ, ਆਕਲੈਂਡ, ਹੈ ਨਾ ਜੀ, ਆਪਣੀ ਫੈਮਿਲੀ ਦੇ ਨਾਲ ਟ੍ਰਿਪ 'ਤੇ ਜਾ ਰਹੀ ਸੀਗੀ। ਅਤੇ ਇੱਥੋਂ ਦੀ ਟੋਰੋਂਟੋ ਪੀਅਰਸਨ ਤੋਂ ਜਿਹੜਾ ਜਹਾਜ਼ ਉੱਡਿਆ ਅਤੇ ਵੈਨਕੂਵਰ ਲੈਂਡ ਕੀਤਾ, ਅਤੇ ਵੈਨਕੂਵਰ ਤੋਂ ਹੈ ਜਿਹੜਾ ਉੱਥੋਂ ਦੀ ਫਿਰ ਜਿਹੜੀ ਹੈ ਮੇਰੇ ਖਿਆਲ ਡਾਇਰੈਕਟ ਫਲਾਈਟ ਹੈ ਜਿਹੜੀ ਨਿਊਜ਼ੀਲੈਂਡ ਨੂੰ ਜਾਂਦੀ ਹੈ। ਸੋ ਉਹਦੇ 'ਤੇ ਹੈ ਜਿਹੜਾ ਜਦੋਂ ਉਹ ਬੈਠ ਗਈ, ਟੇਕ ਆਫ ਹੋਣ ਵਾਲਾ ਸੀਗਾ, ਗੇਟ ਬੰਦ ਹੋਣ ਵਾਲੇ ਹੀ ਸੀਗੇ, ਜਨ ਇੱਕਦਮ ਹੈ ਜਿਹੜੀ ਕਹਿੰਦੇ ਉੱਥੇ ਤਰਥਲੀ ਮੱਚ ਗਈ। ਕੁਝ ਕੁ ਜਿਹੜੇ CBSA ਦੇ ਜਿਹੜੇ ਮੈਂਬਰਸ ਨੇ ਉਹ ਜਹਾਜ਼ ਦੇ ਵਿੱਚ ਐਂਟਰ ਹੁੰਦੇ ਨੇ ਅਤੇ ਬੜੇ ਅਗਰੈਸਿਵਲੀ ਹੈ ਜਿਹੜੇ ਉੱਥੇ ਬੋਲਦੇ ਨੇ ਵੀ ਆਹ ਕੌਣ ਹੈ, ਆਹ ਕੌਣ ਹੈ। ਅਤੇ ਨਿਕੋਲ ਹੈ ਜਿਹੜੀ ਉਹ ਖੜ੍ਹੀ ਹੁੰਦੀ ਹੈ ਅਤੇ ਕਹਿੰਦੀ ਵੀ ਮੈਂ ਹਾਂ, ਅਤੇ ਕਹਿੰਦੀ ਵੀ ਮੈਨੂੰ ਹੱਥ ਕੜੀਆਂ ਲਾ ਕੇ ਜਹਾਜ਼ ਦੇ ਵਿੱਚੋਂ ਆ ਜਿਹੜਾ ਉਤਾਰ ਲਿਆ ਜਾਂਦਾ। ਅਤੇ ਮੇਰੇ ਕੋਲ ਤਫਤੀਸ਼ ਹੁੰਦੀ ਹੈ ਵੀ ਆਹ ਜਿਹੜਾ ਬੈਗੇਜ ਹੈ ਜਿਹੜਾ ਆਹ ਲਗੇਜ ਹੈ ਜਿਹੜਾ ਤੁਹਾਡਾ, ਬੀਬੀ ਕਹਿੰਦੀ ਹਾਂਜੀ ਮੇਰਾ ਆ। ਅਤੇ ਕਹਿੰਦੀ ਵੀ ਪਰ ਮੈਂ ਕਿਹਾ ਨਹੀਂ, ਉਹ ਕਹਿੰਦੀ ਵੀ ਆਹ ਜਿਹੜਾ ਲਗੇਜ ਦੇ ਜਿਹੜਾ ਸਟਿੱਕਰ ਹੈ ਜਿਹੜਾ ਇਹ ਤੁਹਾਡਾ, ਕਹਿੰਦੀ ਹਾਂਜੀ ਮੇਰਾ ਆ, ਪਰ ਕਹਿੰਦੀ ਲਗੇਜ ਹੈ ਜਿਹੜਾ ਉਹ ਮੇਰਾ ਨਹੀਂ ਹੈਗਾ, ਲਗੇਜ ਹੈ ਜਿਹੜਾ ਕੋਈ ਹੋਰ ਹੈ, ਕਹਿੰਦੀ ਇਹ ਮੈਂ ਨਹੀਂ ਦਿੱਤਾ। ਪਰ ਕਹਿੰਦੀ ਵੀ ਮੈਂ ਕਿਸ ਤਰ੍ਹਾਂ ਪ੍ਰੂਫ ਕਰਦੀ, ਕਿਉਂਕਿ ਉਸ ਲਗੇਜ ਦੇ ਉੱਤੇ ਜਿਹੜਾ ਸਟਿੱਕਰ ਲੱਗਾ ਹੋਇਆ ਸੀਗਾ ਉਹ ਉਹਦਾ ਹੀ ਸਟਿੱਕਰ ਲੱਗਾ ਹੋਇਆ ਸੀਗਾ, ਉਹਦੇ ਕੋਲ ਹੀ ਉਹ ਨੰਬਰ ਸੀਗਾ। ਅਤੇ ਉਸਨੂੰ ਆ ਜਿਹੜਾ ਕਹਿੰਦੇ ਉਸ ਵਕਤ ਗ੍ਰਿਫਤਾਰ ਕੀਤਾ ਗਿਆ, ਕਈ ਘੰਟੇ ਆ ਜਿਹੜਾ ਹਿਰਾਸਤ ਦੇ ਵਿੱਚ ਰੱਖਿਆ ਗਿਆ ਅਤੇ ਬਾਅਦ ਦੇ ਵਿੱਚ ਆ ਜਿਹੜਾ ਪੁਲਿਸ ਨੇ ਆ ਜਿਹੜਾ CBSA ਨੇ ਆ ਜਿਹੜਾ ਉਸਨੂੰ ਛੱਡ ਦਿੱਤਾ। ਸੋ ਇੱਦਾਂ ਕਈ ਪੈਸੈਂਜਰਸ ਦੇ ਨਾਲ ਹੋਇਆ। ਅਤੇ ਹੁਣ ਆ ਜਿਹੜਾ ਇੱਥੋਂ ਦੀ ਕੀ ਕਿੱਦਾਂ ਇਹ ਚੀਜ਼ ਹੋਈ ਹੈ, ਤੁਸੀਂ ਇੱਥੇ ਆਪਣਾ ਲਗੇਜ ਆ ਜਿਹੜਾ ਡਿਪੋਜ਼ਿਟ ਕਰ ਦਿੰਦੇ ਹੋ, ਕਨਵੇਅਰ ਬੈਲਟ 'ਤੇ ਭੇਜ ਦਿੰਦੇ ਹੋ, ਅੰਦਰ ਜਿਹੜੇ ਕੰਮ ਕਰਦੇ ਪਏ ਨੇ ਵਰਕਰਸ ਉਹ ਇੱਕ ਔਰਗਨਾਈਜ਼ਡ ਕ੍ਰਾਈਮ ਦਾ ਹਿੱਸਾ ਬਣੇ ਹੋਏ ਨੇ। ਉਹ ਕੀ ਕਰਦੇ ਨੇ, ਜਿਹੜੇ ਮਤਲਬ ਜਿਨ੍ਹਾਂ ਦੀ ਟਰੈਵਲ ਹਿਸਟਰੀ ਬਹੁਤ, ਜਿਨ੍ਹਾਂ ਨੂੰ ਪਤਾ ਹੀ ਨਹੀਂ ਵਿਚਾਰੇ ਪੈਸੈਂਜਰਸ, ਉਹ ਤਾਂ ਆਪਣੇ ਪਰਿਵਾਰਾਂ ਦੇ ਨਾਲ ਟਰੈਵਲ ਕਰ ਰਹੇ, ਉਹਨਾਂ ਦਾ ਸਟਿੱਕਰ ਲਾ ਕੇ ਜਿਨ੍ਹਾਂ ਲਗੇਜ ਦੇ ਵਿੱਚ ਕਹਿ ਲਓ ਵੀ ਡਰੱਗਸ ਸਮਗਲ ਕੀਤੀਆਂ ਜਾ ਰਹੀਆਂ ਨੇ, ਉਹਨਾਂ 'ਤੇ ਉਹ ਸਟਿੱਕਰ ਆ ਜਿਹੜਾ ਚਿਪਕਾ ਦਿੰਦੇ ਸੀਗੇ। ਹੁਣ ਕੁਝ ਤਾਂ ਜਿਹੜੇ ਲਗੇਜ ਆ ਜਿਹੜੇ ਉਹ ਲੰਘ ਜਾਂਦੇ ਸੀਗੇ, ਪਰ ਜਿਹੜੇ ਫੜੇ ਜਾਂਦੇ ਸੀਗੇ ਉਹਨਾਂ ਦੇ ਵਿੱਚ ਜਿਹੜੇ ਇਹ ਪੈਸੈਂਜਰ ਸੀਗੇ, ਇਨੋਸੈਂਟ ਪੈਸੈਂਜਰਸ ਸੀਗੇ, ਇਹਨਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀਗਾ। ਅਤੇ ਫਿਰ ਕੀ ਹੁੰਦਾ ਸੀਗਾ, ਜਿੱਥੇ ਡੈਸਟੀਨੇਸ਼ਨ 'ਤੇ ਉਹ ਲਗੇਜ ਪਹੁੰਚਣਾ ਸੀਗਾ ਉੱਥੇ ਵੀ ਆ ਜਿਹੜੇ ਔਰਗਨਾਈਜ਼ ਕ੍ਰਾਈਮ ਦੇ ਜਿਹੜੇ ਮੈਂਬਰ ਉੱਥੇ ਹੁੰਦੇ, ਉਹਨਾਂ ਨੇ ਫਿਰ ਉੱਥੇ ਜਿਹੜਾ ਉਹ ਸਟਿੱਕਰ ਆ ਜਿਹੜਾ ਉੱਥੋਂ ਦੀ ਲਾ ਦੇਣਾ ਅਤੇ ਉਹ ਲਗੇਜ ਆ ਜਿਹੜਾ ਉਹ ਜਿੱਥੇ ਪਹੁੰਚਣਾ ਉੱਥੇ ਪਹੁੰਚਾ ਦੇਣਾ। ਸੋ ਇੱਦਾਂ ਦੀ ਕਰਪਸ਼ਨ ਆ ਜਿਹੜੀ ਟੋਰੋਂਟੋ ਪੀਅਰਸਨ ਏਅਰਪੋਰਟ 'ਤੇ ਆ ਜਿਹੜੀ ਉਹ ਚੱਲੀ ਹੈ। ਸੋ ਹੁਣ CBSA ਨੇ ਕਿਹਾ ਵੀ ਤੁਸੀਂ ਇੱਦਾਂ ਦੀ ਖੱਜਲ ਖੁਆਰੀ ਤੋਂ ਬਚਣ ਵਾਸਤੇ ਕੀ ਕਰ ਸਕਦੇ ਹੋ। ਪਹਿਲਾਂ ਤਾਂ ਇਹ ਆ, ਜਿਹੜਾ ਲਗੇਜ ਆ ਜਿਹੜਾ ਤੁਸੀਂ ਜਮ੍ਹਾਂ ਕਰਵਾ ਰਹੇ ਹੋ ਉੱਥੇ ਕਨਵੇਅਰ ਬੈਲਟ 'ਤੇ ਭੇਜ ਰਹੇ ਹੋ, ਉਹਦੀ ਫੋਟੋ ਖਿੱਚ ਕੇ ਰੱਖੋ। ਸਟਿੱਕਰ ਜਿਹੜਾ ਲਾਉਂਦੇ ਹੋ, ਇੱਕ ਸਟਿੱਕਰ ਆਪਾਂ ਲਗੇਜ 'ਤੇ ਲਾਉਂਦੇ ਹਾਂ ਅਤੇ ਇੱਕ ਰਸੀਦ ਹੈ ਜਿਹੜੀ ਉਹ ਸਾਨੂੰ ਦੇ ਦਿੰਦੇ, ਕਈ ਵਾਰ ਆਪਾਂ ਪਾਸਪੋਰਟ 'ਤੇ ਚਿਪਕਾ ਲੈਂਦੇ, ਕਈ ਵਾਰ ਆਪਾਂ ਅਣਜਾਣ ਪੁਣੇ 'ਤੇ ਉਹ ਰਸੀਦ ਸਿੱਟ ਦਿੰਦੇ ਹਾਂ। ਉਹ ਕਹਿੰਦੇ ਉਸ ਨੂੰ ਸੰਭਾਲ ਕੇ ਰੱਖੋ ਅਤੇ ਲਗੇਜ ਦੀ ਫੋਟੋ ਆ ਜਿਹੜੀ ਹੈਵ ਟੂ ਰੱਖੋ, ਬਾਕੀ ਏਅਰ ਟੈਗ ਵਗੈਰਾ ਤੁਸੀਂ ਆ ਜਿਹੜਾ ਆਪਣੇ ਲਗੇਜ 'ਤੇ ਆ ਜਿਹੜਾ ਉਹ ਰੱਖ ਸਕਦੇ ਹੋ ਤਾਂ ਕਿ ਤੁਸੀਂ ਆਪਣੇ ਲਗੇਜ ਨੂੰ ਆ ਜਿਹੜਾ ਟਰੈਕ ਕਰ ਸਕੋ। ਸੋ ਇੱਦਾਂ ਦੀਆਂ ਕੁਝ ਕੁ ਪ੍ਰੀਕੋਸ਼ਨਸ ਹੈ ਜਿਹੜੀਆਂ CBSA ਨੇ ਆ ਜਿਹੜੀਆਂ ਉਹ ਜਾਰੀ ਕੀਤੀਆਂ ਨੇ। ਅੱਛਾ, ਇਹ ਉਹ ਕਹਿੰਦੇ ਵੀ ਸ਼ੁਕਰ ਹੈ ਅਸੀਂ ਕੈਨੇਡਾ ਦੇ ਵਿੱਚ ਹੀ ਫੜ ਹੋਏ, ਜੇ ਕਿਤੇ ਹੋਰ ਮੁਲਕ ਦੇ ਵਿੱਚ ਜਿੱਥੇ ਡੈਸਟੀਨੇਸ਼ਨ ਹੈ ਜੇ ਉੱਥੇ ਫੜੇ ਜਾਂਦੇ ਤਾਂ ਇਸ ਟਾਈਮ ਡੋਮੀਨੀਅਨ ਰਿਪਬਲਿਕ ਦੇ ਵਿੱਚ 3 ਕੈਨੇਡੀਅਨਸ ਹੈ ਜਿਹੜੀ ਉਹ ਜੇਲ੍ਹ ਟਾਈਮ ਦੇ ਵਿੱਚ ਨੇ। ਤੇ ਫਿਲਹਾਲ ਹੈ ਜਿਹੜਾ ਉਹਨਾਂ ਤੇ ਜਿਹੜੇ ਉਹ ਚਾਰਜਸ ਡਰੋਪ ਕਰ ਦਿੱਤੇ ਗਏ ਵੀ ਉਹਨਾਂ ਨੇ ਆ ਜਿਹੜਾ ਬਹੁਤ ਵੱਡੀ ਤਾਦਾਦ ਦੇ ਵਿੱਚ ਡਰੱਗਸ ਸਮਗਲ ਕੀਤੇ ਆ, ਪਰ ਫਿਰ ਵੀ ਹਜੇ ਵੀ ਆ ਜਿਹੜਾ ਉਹ ਲੀਗਲ ਪ੍ਰੋਸੈਸ ਥਰੂ ਜਾ ਰਹੇ ਨੇ। ਸੋ ਇਸ ਕਰਕੇ ਦੋਸਤੋ ਬਹੁਤ ਜ਼ਿਆਦਾ ਜਾਗਰੂਕ ਰਹੋ, ਅੱਜ ਕੱਲ੍ਹ ਸਮੇਂ ਸਮੇਂ 'ਤੇ ਤੁਹਾਨੂੰ ਜਾਗਰੂਕ ਅਤੇ ਸੁਚੇਤ ਹੋਣ ਦੀ ਲੋੜ ਹੈ। ਆਪਣਾ ਲਗੇਜ ਕਿਹੜਾ ਲੈ ਕੇ ਜਾ ਰਹੇ ਹੋ ਉਹਦੀ ਪ੍ਰੋਪਰ ਫੋਟੋ ਖਿੱਚ ਕੇ ਰੱਖੋ, ਜਦੋਂ ਤੁਸੀਂ ਆ ਸਟਿੱਕਰ ਵੀ ਲਾਇਆ ਉਦੋਂ ਵੀ ਆ ਜਿਹੜੀ ਆਪਣੀ ਫੋਟੋ ਖਿੱਚ ਕੇ ਆਪਣੇ ਫੋਨ ਦੇ ਵਿੱਚ ਰੱਖੋ ਵੀ ਭਾਈ ਸਾਡਾ ਤਾਂ ਆਹ ਲਗੇਜ ਹੈ। ਕੀ ਪਤਾ ਟੋਰੋਂਟੋ ਪੀਅਰਸਨ ਦੇ ਏਅਰਪੋਰਟ 'ਤੇ ਕਿਹੜੇ ਵਰਕਰ ਆ ਜਿਹੜੇ ਤੁਹਾਡੇ ਲਗੇਜ ਦਾ ਸਟਿੱਕਰ ਆ ਜਿਹੜਾ ਡਰੱਗ ਕੈਰੀ ਕਰ ਰਿਹਾ ਲਗੇਜ ਉਹਦੇ 'ਤੇ ਲਾ ਦੇਣ, ਅਤੇ ਫਿਰ ਤੁਸੀਂ ਆ ਜਿਹੜਾ ਕਿਸੇ ਕਸੂਤੀ ਸਥਿਤੀ ਦੇ ਵਿੱਚ ਫਸ ਜਾਵੋ। ਸੋ ਇਹਦੇ 'ਤੇ ਕੋਈ ਤੁਸੀਂ ਆਪਣੀ ਕੋਈ ਗੱਲ ਕਰਨਾ ਚਾਹੁੰਦੇ ਹੋ, ਸਟੂਡੈਂਟ ਨੰਬਰ 905-673-3337। ਕਮਲਜੀਤ ਭਾਅ ਜੀ ਆਇਆਂ ਨੂੰ ਵੈਲਕਮ ਜੀ।
1: ਜੀ ਸਤਿ ਸ੍ਰੀ ਅਕਾਲ ਜੀ। ਦੇਖੋ ਕੈਨੇਡਾ ਦੇ ਵਿੱਚ ਹਰ ਰੋਜ਼ ਹੀ ਮਤਲਬ ਨਵੀਆਂ ਨਵੀਆਂ ਕਹਾਣੀਆਂ ਮਿਲਦੀਆਂ ਸੁਣਨ ਨੂੰ। ਪਹਿਲਾਂ ਪੁਲਿਸ ਵਾਲੇ ਫੜੇ ਗਏ, ਜਿੱਥੇ ਕੋਈ ਕਾਰਵਾਈ ਹੋਈ ਤਾਂ ਸਾਨੂੰ ਪਤਾ ਨੀ।
0: ਸਪੇਨ ਦੇ ਵਿੱਚ ਜਿਹੜੇ ਹੋਏ ਜੀ, ਸਪੇਨ ਦੇ ਵਿੱਚ
1: ਕਾਰ ਜਾਣ ਦੀ, ਹਾਂਜੀ, ਜਿਹੜੇ ਪਹਿਲਾਂ ਪੁਲਿਸ ਵਾਲੇ ਫੜੇ ਆ। ਹੁਣ ਇਹਦੇ ਵਿੱਚ ਦੇਖੋ ਜਿਹੜੇ ਕਰੂ ਮੈਂਬਰ ਸੀਗੇ ਇਹ ਏਅਰਪੋਰਟ ਤੇ ਅਥਾਰਟੀ ਦੇ ਕੰਮ ਕਰਦੇ ਆ, ਪਹਿਲਾਂ ਤਾਂ ਬੈਗਾਂ ਦਾ ਰੌਲਾ ਸੀ, ਬੈਗ ਤੋੜਦੇ ਆ, ਆਹ ਦੇਖੋ ਏਦਾਂ ਚੱਕ ਚੱਕ ਮਾਰਦੇ ਆ। ਫਿਰ ਉਹ ਤੋਂ ਬਾਅਦ ਦੇ ਵਿੱਚ ਤੁਹਾਡੇ ਸਾਹਮਣੇ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੋਲਡਨ ਸਟ੍ਰੀਟ ਜਿਹੜੀ ਹਾਈਟ ਹੋਈ ਆ, ਸਭ ਤੋਂ ਵੱਡੀ, ਉਹਦਾ ਪੈਸਾ ਵੀ ਨੀ, ਕੁਛ ਵੀ ਮਿਲਿਆ ਗਿਆ, ਉਹ ਬੰਦੇ ਨੇ ਮੇਰਾ 3 ਸਾਲ ਦੀ ਜੇਲ੍ਹ ਹੋਈ। ਆਹ ਹੁਣ ਨਵੀਂ ਕਹਾਣੀ ਸ਼ੁਰੂ ਹੋ ਗਈ। ਹੁਣ ਦੇਖੋ ਬੈਂਕਾਂ ਦੇ ਵਿੱਚ ਆਉਣੀ ਆ, ਤੁਹਾਨੂੰ ਇਹ ਪਤਾ ਲੱਗੇਗਾ ਕਿ ਬੈਂਕ ਦਾ ਕਰਮਚਾਰੀ ਤੁਹਾਡੇ ਅਕਾਊਂਟਾਂ ਦੇ ਖਿਲਾਫ ਵਰੀ ਤੇ ਕੁਛ ਵੀ ਮਤਲਬ ਇਸ ਵੇਲੇ ਸੇਫ ਨਹੀਂ ਹੈਗਾ। ਰੋਜ਼ ਦੇਖੋ ਸਰਕਾਰਾਂ ਦੇ ਅੰਡਰ ਕੰਮ ਕਰਨ ਵਾਲੇ ਜਿਹੜੇ ਅਦਾਰੇ ਆ, ਅਗਰ ਉਹ ਹੀ ਸੇਫ ਨਹੀਂ ਹੈਗੇ ਤੇ ਫਿਰ ਅਸੀਂ ਕਿੱਥੇ ਜਾਈਏ? ਉਹ ਤੋਂ ਬਾਅਦ ਕਿਉਂਕਿ ਸਰਕਾਰਾਂ ਜਿਹੜੀਆਂ ਕਾਨੂੰਨ ਨੀ ਹੈਗੇ ਇਹਨਾਂ ਦੇ ਕੋਲ, C-24 ਪਤਾ ਨੀ ਕਿਹੜਾ ਬਿੱਲ ਦਾ ਰੌਲਾ ਸੀਗਾ, ਉਹਦੇ ਵਿੱਚ ਉਹਨਾਂ ਨੇ ਪਟੀਸ਼ਨ ਪਾ ਦਿੱਤੀ ਅੱਗੇ ਜੀ। ਉਹ ਕਹਿੰਦੇ ਜੀ ਆਹ ਕਾਨੂੰਨ ਇਹਦੇ ਤੇ ਇੱਦਾਂ, ਇਹਨੂੰ ਕੁਛ ਨੀ ਹੋ ਸਕਦਾ। ਸੋ ਹੁਣ ਜਿਹੜੇ ਬੰਦੇ 17 ਬੰਦੇ ਫੜੇ ਗਏ ਜੀ, ਜਿਹੜੇ ਏਅਰਪੋਰਟ ਤੋਂ ਜਿਹੜੇ ਟੈਗ ਦਾ ਵਗੈਰਾ ਜੋ ਕਰਦੇ ਸੀਗੇ, ਉਹ ਮਸਲਾ ਹੈ ਵੀ ਇਹਨਾਂ ਬੰਦਿਆਂ ਦੇ ਹੀ ਜਿਹੜਾ ਸਿਨ ਨੰਬਰ ਹੈ ਉਹਦੇ ਉੱਤੇ ਪਾ ਦਿੱਤਾ ਜਾਵੇ। ਇਹ ਬੰਦੇ ਕਿਤੇ ਵੀ ਕੰਮ ਕਰਨ ਦੇ ਯੋਗ ਨੀ ਹੈਗੇ ਸਾਰੀ ਲਾਈਫ ਕੈਨੇਡਾ ਦੇ ਵਿੱਚ। ਜੇ ਤਾਂ ਉਹ ਇਲੀਗਲ ਚੱਕ ਕੇ ਤੜਾਓ ਉਹਨਾਂ ਨੂੰ ਇੱਥੋਂ ਕੀ ਕਰਨਾ, ਹਨਾ? ਕੋਰਟਾਂ ਦੇ ਵਿੱਚ ਫੈਸਲੇ ਕਰਨ ਦਾ ਕੋਈ ਟਾਈਮ ਨੀ ਹੈਗਾ, ਜਾਂ ਹੋਰ ਕੀ ਵੀ ਤੋਂ ਵੱਡਾ ਤੁਹਾਨੂੰ ਪ੍ਰੂਫ ਚਾਹੀਦਾ, ਹਨਾ? ਇਹ ਸਿੱਧਾ ਲਿਜਾ ਕੇ ਉਹਨਾਂ ਨੂੰ ਦੜਾਓ ਇੱਥੋਂ, ਤੇ ਬਾਕੀ ਸਰਕਾਰਾਂ ਖੁਦ ਜਾਣਦੀਆਂ, ਅਸੀਂ ਖੁਦ ਦੇਖਣਾ ਕਿ ਕਿਹੜੇ ਬੰਦੇ ਸਾਡੇ ਲਈ ਕੰਮ ਕਰਦੇ ਆ ਤੇ ਕਿਹੜੀ ਸਰਕਾਰ ਜਾਂ ਕਿਹੜਾ ਸਾਡਾ ਨੁਮਾਇੰਦਾ ਸਾਡੇ ਲਈ ਕੰਮ ਨਹੀਂ ਕਰਨਾ, ਚਾਹੇ ਉਹ ਫੈਡਰਲ ਤੇ ਆ, ਚਾਹੇ ਉਹ ਸਾਡਾ ਪ੍ਰੋਵਿੰਸ ਲੈਵਲ ਤੇ, ਚਾਹੇ ਸਾਡਾ ਇੱਥੇ ਜੀ ਆਪਣੇ ਬ੍ਰੈਂਪਟਨ ਜਾਂ ਕੁਛ ਵੀ
0: ਪਾਸ
1: ਹੋਇਆ। ਬਾਕੀ ਸ਼ਮੀ ਸਾਹਿਬ ਆ ਰਹੇ ਆ, ਵੈਲਕਮ ਬੈਕ ਸਰ। ਸੋ ਮਿਹਰਬਾਨੀ
0: ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਭਾਜੀ, ਥੈਂਕ ਯੂ ਜੀ। ਜਸਲ ਸਾਹਿਬ ਕਿਆ ਬਾਤ ਹੈ ਜੀ, ਪ੍ਰਮੋਟਰ ਸਾਹਿਬ ਆ ਗਏ ਸਾਡੇ ਗਲਫ ਤੋਂ। ਭਾਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਜੀ।
2: ਸਤਿ ਸ੍ਰੀ ਅਕਾਲ ਜੀ, ਮੈਂ ਪ੍ਰੋਗਰਾਮ ਸੁਣ ਲਿਆ, ਬੜਾ ਇਨਫੋਰਮੇਸ਼ਨ ਦਿੱਤੀ ਹੈ, ਵਧੀਆ
0: ਜੀ, ਥੈਂਕ ਯੂ।
2: ਮੈਂ ਵੀ ਦੇਖੀ ਸੀ ਰਾਤ ਵੈਸੇ ਵੀਡੀਓ ਇਹ
0: ਜੀ,
2: ਤੇ ਬਹੁਤ ਵਧੀਆ ਜੀ, ਕਿਉਂਕਿ ਅਵੇਅਰ ਕਰਨਾ ਚਾਹੀਦਾ, ਇਹ ਵਾਕਈ ਬਹੁਤ ਵੱਡਾ ਜਿਵੇਂ ਕਹਿੰਦੇ ਡਰਾਉਣਾ ਕ੍ਰਾਈਮ ਆ ਜੀ। ਤੁਸੀਂ ਭੁੱਲ ਜਾ ਰਹੇ ਹੋ ਤੁਹਾਡੇ ਨਾਲ ਇਹੋ ਜੇ, ਤੇ ਦੇਖੋ ਕਿੰਨੀ ਬੰਦਾ ਟਰੈਵਲ ਚ ਪਹੁੰਚ ਜਾਂਦਾ ਜੀ, ਕਿੱਥੇ ਦੀ ਕਿੱਥੇ।
0: ਸਹੀ ਗੱਲ ਹੈ ਜੀ,
2: ਇਸੇ ਕਰਕੇ ਤੁਹਾਨੂੰ ਸਲੂਟ ਆ ਜੀ, ਤੁਸੀਂ ਵਧੀਆ ਵਿਸ਼ੇ ਲੈ ਕੇ ਆਉਂਦੇ ਹੋ ਤੇ ਵਧੀਆ ਮਤਲਬ ਇਨਫੋਰਮੇਸ਼ਨ ਦਿੰਦੇ ਹੋ, ਤੇ ਪ੍ਰਮਾਤਮਾ ਕਰੇ ਜੀ ਇਸੇ ਤਰ੍ਹਾਂ ਤੁਸੀਂ ਸੇਵਾ ਕਰਦੇ ਰਹੋ ਸਾਰਿਆਂ ਦੀ
0: ਜੀ,
2: ਬਹੁਤ ਵਧੀਆ ਜੀ। ਤੇ
0: ਕਿਹੜੀ ਮੁਸ਼ਕਿਲ ਤੇ ਕਿਸੇ ਦੀ ਵਜ੍ਹਾ ਕਰਕੇ ਫਸ ਜਾਈਏ, ਹਨਾ? ਸੋ ਆਪਣੇ ਆਪ ਰੱਖਣਾ ਪੈਣਾ, ਆਪਣੇ ਆਪ ਨੂੰ ਸਾਂਭ ਕੇ ਸਾਨੂੰ
2: ਜੀ
0: ਜੀ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜਸਰ ਸਾਹਿਬ, ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਪੈਰ ਪੈਰ ਤੇ ਜਿਹੜੀ ਕਰਪਸ਼ਨ ਹੈ ਇੱਥੇ ਵੀ ਪਸਾਰਾ ਕਰ ਰਹੀ ਹੈ, ਪਹਿਲਾਂ ਨਹੀਂ ਸੀ ਪਤਾ। ਤੁਸੀਂ ਆ ਜਿਹੜਾ ਸਰਵਿਸ ਅੰਟਾਰੀਓ ਤੋਂ ਦੇਖੋ, ਰੀਵਿਨ ਆ ਜਿਹੜਾ ਗੱਡੀਆਂ ਕਰਨ ਵਾਸਤੇ ਜਿਹੜੇ ਉਹ ਆਰਗਨਾਈਜ਼ ਕ੍ਰਾਈਮ ਦੇ ਨਾਲ ਜੁੜੇ ਹੋਏ ਨੇ। ਹੁਣ ਟੋਰੋਂਟੋ ਪੀਅਰਸਨ ਏਅਰਪੋਰਟ ਦੇ ਜਿਹੜੇ ਵਰਕਰਸ ਹੈ ਉਹ ਸਟਿੱਕਰਸ ਹੈ ਜਿਹੜੇ ਲੱਗੇ ਤੁਹਾਡੇ ਤੋਂ ਲਾ ਕੇ ਕਿਸੇ ਹੋਰ ਲੱਗੇ ਤੇ ਲਾ ਦਿੰਦੇ ਆ, ਜਿਸ ਦੇ ਨਾਲ ਤੁਸੀਂ ਕਸੂਤੀ ਸਥਿਤੀ ਦੇ ਵਿੱਚ ਆ ਜਿਹੜਾ ਤੁਸੀਂ ਫਸ ਸਕਦੇ ਹੋ। ਸੋ ਇੱਦਾਂ ਦੀਆਂ ਕਈ ਕਈ ਸਟੋਰੀਜ਼ ਆ ਜਿਹੜੀਆਂ ਤਾਂ ਅਸੀਂ ਤੁਹਾਡੇ ਨਾਲ ਇਸੇ ਤਰ੍ਹਾਂ ਕਵਰ ਕਰਦੇ ਰਹਾਂਗੇ। ਬਾਕੀ ਤੁਸੀਂ ਕੋਈ ਅਪਲਾਈਸਿਸ ਬਾਏ ਕਰਨਾ ਚਾਹੁੰਦੇ ਹੋ ਤਾਂ ਫਿਰ ਡਰੀਮ ਹੋਮ ਅਪਲਾਈਸਿਸ, ਹਾਂਜੀ, ਉੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ। 2915 ਅਰਜਨਟੀਆ ਰੋਡ, ਯੂਨਿਟ ਨੰਬਰ 2, ਮਿਸਿਸਾਗਾ ਵਿਖੇ ਵਾਕਿਆ ਨੇ। 3 ਅਪਲਾਈਸਿਸ ਤੇ $600, 5 ਅਪਲਾਈਸਿਸ ਤੇ $1200 ਦਾ ਤੁਹਾਨੂੰ ਜਿਹੜਾ ਹੈ ਡਿਸਕਾਊਂਟ ਦੇਣਗੇ। ਹੋਰ ਤਾਂ ਹੋਰ 10% ਹੋਰ ਐਡੀਸ਼ਨਲ ਆਫ ਹੈ ਜਿਹੜਾ ਪੈਕੇਜ ਤੇ ਦਿੱਤਾ ਜਾਵੇਗਾ। ਤੁਸੀਂ ਸਿੰਗਲ ਅਪਲਾਈਸਿਸ ਲੈਣੇ ਆ ਜਾਂ ਫਿਰ ਬੰਡਲ ਅਪਲਾਈਸਿਸ ਤੁਸੀਂ ਬਾਏ ਕਰਨਾ ਚਾਹੁੰਦੇ ਹੋ, ਡ੍ਰੀਮ ਹੋਮ ਅਪਲਾਈਸਿਸ ਦੀ ਟੀਮ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ, 2915 ਅਰਜੈਂਟੀਆ ਰੋਡ ਯੂਨਿਟ ਨੰਬਰ 2, ਜਾਂ ਫਿਰ ਤੁਸੀਂ 905-805-3000 ਤੇ ਵੀ ਹੈ ਤੁਸੀਂ ਵਿਜ਼ਿਟ ਜਾਂ ਕਾਲ ਹੈ ਜਿਹੜੀ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ। ਟਰੱਕਾਂ ਟਰੇਲਾਂ ਦਾ ਕੰਮ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਫਿਰ ਇੱਕੋ ਨਾਮ ਯਾਦ ਰੱਖੋ ਦੋਸਤੋ, ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ। ਐਨੂਅਲ ਸੇਫਟੀ ਐਮਿਸ਼ਨ ਟੈਸਟ ਕਰਾਉਣਾ, ਆਇਲ ਚੇਂਜ ਕਰਾਉਣਾ, ਇੰਜਨ ਰਿਪੇਅਰ, ਏਸੀ ਰਿਪੇਅਰ ਕਰਾਉਣਾ ਚਾਹੁੰਦੇ ਹੋ, ਟਾਇਰ ਸਰਵਿਸ ਕੋਈ ਕਰਾਉਣੀ ਹੈ, ਜਾਂ ਫਿਰ ਤੁਸੀਂ ਇਹ ਟਰਾਂਸਮਿਸ਼ਨ ਦਾ ਡੈਫ ਹੈ ਜਿਹੜੇ ਉਹ ਰੀਬਿਲਟ ਕਰਾਉਣੇ ਨੇ, ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ ਸਪੈਸ਼ਲਾਈਜ਼ਡ ਕਰਦੇ ਨੇ ਇਹ ਕਾਰ ਹੌਲਰਸ ਦੇ, ਜਿਹੜੇ ਗੱਡੀਆਂ ਹੌਲ ਕਰਦੇ ਨੇ ਉਹਦੇ ਵਿੱਚ ਸਪੈਸ਼ਲਾਈਜ਼ ਕਰਦੇ ਨੇ, ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ। ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ ਪ੍ਰੋਗਰਾਮ ਦਾ ਹਵਾਲਾ ਦੇ ਦਿਓ ਵੀ ਭਾਈ ਸ਼ੰਮੀ ਭੱਠਲ ਨੂੰ ਸੁਣ ਕੇ ਆਏ ਹਾਂ, ਤੁਹਾਡੀ ਜਿਹੜੀ PM ਇੰਸਪੈਕਸ਼ਨ ਹੈ ਟਰੱਕਾਂ ਦੀ ਉਹ ਫ੍ਰੀ ਆਫ ਕਾਸਟ ਹੈ ਜਿਹੜੀ ਉਹ ਕੀਤੀ ਜਾਵੇਗੀ। ਫੁੱਲੀ ਫੈਂਸਡ ਯਾਰਡ ਹੈ, 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਵਾਕੇ ਨੇ। ਤੁਸੀਂ ਜਾਂ ਫਿਰ ਸਰਦਾਰ ਗੁਰਪ੍ਰੀਤ ਸਿੰਘ ਜੀ ਅਤੇ ਉਹਨਾਂ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ, 519-490-6 519-400-9061 'ਤੇ। ਢਿੱਲੋਂ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਜੀ?
0: ਬਹੁਤ ਵਧੀਆ ਸਰ, ਬਹੁਤ ਵਧੀਆ, ਥੈਂਕ ਯੂ ਜੀ।
3: ਭਾਅ ਜੀ ਪਹਿਲਾਂ ਤਾਂ ਥੈਂਕ ਯੂ, ਤੁਸੀਂ ਵਧੀਆ ਵਿਸ਼ਾ ਲਿਆਂਦਾ ਜਿਹੜਾ ਡਰੱਗ ਵਾਲਾ ਸੀਗਾ ਬੈਗਸ ਦਾ। ਇੱਕ ਤਾਂ ਇਹ ਹੋ ਜਾਂਦਾ ਇਹਦੇ ਚ ਲਾਈਕ ਜਦੋਂ ਵੀ ਬੰਦਾ ਕੋਈ ਫਸ ਜਾਂਦਾ ਉਹਨੂੰ ਸਮਝ ਨੀ ਆਉਂਦੀ ਬੰਦੇ ਨੇ ਰਿਐਕਟ ਕਿੱਦਾਂ ਕਰਨਾ, ਹਨਾ। ਵੈਸੇ ਬੰਦਾ ਅਨਸਟੇਬਲ ਜਿਹਾ ਹੋ ਜਾਂਦਾ, ਉਹ ਬੰਦਾ ਲਾਈਕ ਉਹਨਾਂ ਤੇ ਵੈਸੇ ਪ੍ਰੈਸ਼ਰ ਪੈ ਜਾਣਾ ਜਦੋਂ ਇੱਦਾਂ ਦੀ ਹੋਵੇ ਨਾ।
0: ਸਹੀ ਗੱਲ,
3: ਗੱਲਬਾਤ
0: ਜੀ ਜੀ।
3: ਤੇ ਮੇਰਾ ਆਪਦਾ ਇੱਕ ਐਕਸਪੀਰੀਅੰਸ ਹੋਇਆ ਖੈਰੇ ਦੇ ਨਾਲ, ਡਿਫਰੈਂਟ ਹੈਗਾ ਪੀਅਰਸਨ ਦਾ। ਆਪਾਂ ਟਰੈਵਲ ਕਰ ਰਹੇ ਸੀਗੇ ਫੈਮਿਲੀ ਨਾਲ ਇੰਡੀਆ, ਤਾਂ ਆਪਣੇ ਇਹਨਾਂ ਨੇ ਜਿੱਥੇ ਸਿਕਿਉਰਿਟੀ ਚੈੱਕ ਇਨ ਹੁੰਦਾ ਗਾ, ਲਾਈਕ ਆਪਾਂ ਟ੍ਰੇਨ ਚ ਫੋਨ ਵਗੈਰਾ ਰੱਖਦੇ ਆ, ਇਲੈਕਟ੍ਰੋਨਿਕਸ ਰੱਖਦੇ ਆ, ਉੱਥੋਂ ਸਾਡੇ ਉਹਨਾਂ ਨੇ 3 ਫੋਨ ਗੈਪ ਕਰਤੇ ਸੀਗੇ ਨਵੰਬਰ ਦੀ ਗੱਲ ਲਾਸਟ। ਹਾਲੇ ਤੱਕ ਕੁਛ ਮਿਲੇ ਹੀ ਨੀ ਉਹਨਾਂ ਨੇ, ਜਿੱਥੇ ਤੱਕ ਮੈਨੂੰ ਲੱਗਦਾ ਕਿ ਉਹ ਸਿਕਿਉਰਿਟੀ ਗਾਰਡ ਨੀ ਚੱਕੇ ਸੀ ਉਹਨਾਂ ਦੇ ਨੇ। ਉੱਥੇ ਕੈਟਸਾਂ ਦੀ ਸਿਕਿਉਰਿਟੀ ਹੁੰਦੀ ਆ, ਲਾਈਕ ਵਾਈਟ ਯੂਨੀਫਾਰਮ ਚ ਹੁੰਦੇ ਜਿਹੜੀ ਵੀ ਇਮੀਗ੍ਰੇਸ਼ਨ ਨੂੰ ਡੀਲ ਕਰਦੇ ਆ
0: ਜੀ। ਢਿੱਲੋਂ ਸਾਹਿਬ, ਮੈਂ ਕਹਿੰਦਾ ਵੀ ਆਪਾਂ ਇਹ ਸਟੋਰੀ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਕਵਰ ਕਰਾਂਗੇ, ਕਿਉਂਕਿ ਅੱਜ ਸਮਾਂ ਇਜਾਜ਼ਤ ਨਹੀਂ ਦਿੰਦਾ, ਪਰ ਇਹ ਬੜੀ ਇੰਟਰਸਟਿੰਗ ਸਟੋਰੀ ਹੈ ਜਿਹੜੀ ਤੁਸੀਂ ਸਾਂਝੀ ਕੀਤੀ ਹੈ।
4: ਓ, ਹੀਟ ਵੇਵ ਆ ਗਈ,
5: ਕੀ ਗੱਲ ਇੰਨੀ ਜਲਦੀ?
4: ਹਾਂਜੀ, ਤੇ ਪਤਾ ਹੈ ਇਸ ਦਾ ਕੀ ਮਤਲਬ?
5: ਸਨਸਕ੍ਰੀਨ, ਹਾਈਡਰੇਸ਼ਨ, ਐਨਕਾਂ ਤੇ ਸੇਵਿੰਗਸ ਵੀ, ਕਿਉਂਕਿ ਹੋਲਸੇਲ ਕਲੱਬ ਹੀਟ ਵੇਵ ਆ ਗਿਆ ਹੈ। ਹੁਣੇ ਲੱਭੋ 3.78 ਲੀਟਰ ਫ੍ਰੈਂਕਸ ਰੈਡ ਹੌਟ ਸੌਸ ਸਿਰਫ $14.99 ਚ। ਓਹੋ, ਉੱਤੇ ਤੋਂ ਕੀਮਤਾਂ 15 ਜੁਲਾਈ ਤੱਕ ਲੌਕ ਨੇ। ਓ ਭਾਈ, ਇਹ ਤਾਂ ਗਰਮਾ ਗਰਮ ਡੀਲ ਹੈ, ਕੋਈ ਮੈਂਬਰਸ਼ਿਪ ਵੀ ਨਹੀਂ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ ਜਾਂ wholesaleclub.ca ਤੇ ਜਾਓ।
6: ਹੋਲਸੇਲ ਕਲੱਬ, ਹੋਲ ਲੋਟ ਆਫ ਵੈਲਿਊ।

0: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics aaj hi call karo 905-500-9992 905-564-9292.
1: CWC Immigration is one of the largest immigration companies and the 4 office Canada ch ne te 12 India ch. Main Mr. Khera nu personally janda, main unna de office vi gaya te unna de clients nu vi milya. Mainu lagda hai ke oh they believe in quality and they are dedicated to providing competent services to the client.
2: Sitariyan di pasand thodi sariyan di pasand. CWC Immigration, express entry, work permit, family sponsorship, immigration appeals, immigration de har masle da hal. CWC Immigration 905-670-4444.
0: GTA the best transportation companies nal mauka mil reha hai vadhiya dollar kamaan da te gaddi chalaun da.
3: Alpha Trans nu chahide ne AZ drivers, team driver ate owner operator, vadhiya pay package ate 12 mahine kam te maan satkar vi pura karde ne.
0: Aaj hi sampark karo Lakhi Saini nu 905-799-1525 905-799-1525 ya visit karo 105 East Drive, Brampton.
4: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ
0: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ ਕਰੋ ਡਾਈਨ ਇਨ ਟੇਕ ਆਊਟ ਡਿਫਰੈਂਟ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA ਬਲਕ ਆਰਡਰਲੀ ਸਾਡੀ ਫੈਕਟਰੀ ਵਿਜ਼ਿਟ ਕਰੋ
5: ਓ ਜੀ ਹੁਣ ਤੁਸੀਂ ਵੀ ਦੇਰ ਨਾ ਲਗਾਓ ਗ੍ਰੀਨ ਵੈਲੀ ਸੁਪਰ ਮਾਰਕੀਟ ਆਓ ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ ਵੈਜੀਟੇਬਲ ਫਰੈਸ਼ ਫਰੂਟ ਮੀਟ ਚਿਲਡ ਬੀਅਰ ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ ਮੇਫੀਲਡ ਦੇ ਨੁੱਕਰ ਤੇ ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200 ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ

0: ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ 'ਤੇ 530 AM ਰਾਇਲ 'ਤੇ। 6 ਵਜੇ ਤੋਂ ਲੈ ਕੇ 7 ਵਜੇ ਤੱਕ ਸਾਡਾ ਤੁਹਾਡਾ ਸਾਥ ਰਹੇਗਾ, ਸਦਾ ਹੀ ਸਾਥ ਰਹਿੰਦਾ। ਕਿਆ ਬਾਤ ਆ, ਨਵ ਏਅਰ ਕੰਫਰਟ ਤੋਂ ਮੇਰੇ ਵੀਰ ਜਤਿੰਦਰ ਭਾਅ ਜੀ ਦੀ ਕਾਲ ਆ ਗਈ ਹੈ, ਉਹ ਤੁਹਾਡੀ ਵੀ ਕਾਲ ਲੈਂਦੇ ਹਾਂ। ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾ ਲਈਏ, ਮਈ ਮਹੀਨੇ ਦੀ 20 ਤਰੀਕ ਆ, ਦਿਨ ਬੁੱਧਵਾਰ, ਅਤੇ ਵੈਲਕਮ ਕਰਦੇ 530 AM ਰਾਇਲ 'ਤੇ। ਆਵਾਜ਼ ਕਿਸ ਤਰ੍ਹਾਂ ਜਾ ਰਹੀ ਹੈਗੀ ਮੇਰੇ ਵੀਰ ਨੇ ਹੀ ਦੱਸ ਦੇਣਾ। ਪਹਿਲਾਂ ਕਾਲ ਲੈ ਲੈਂਦਾ, ਕੰਸੋਲ ਮੇਰੇ ਵਾਸਤੇ ਨਵਾਂ ਆ, ਸੋ ਦੇਖ ਲੈਂਦੇ ਹਾਂ ਕਿੱਦਾਂ ਚੱਲਦਾ। ਸਤਿ ਸ਼੍ਰੀ ਅਕਾਲ ਜੀ, ਵਨ ਸੈਕਿੰਡ, ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ।
1: ਸਤਿ ਸ਼੍ਰੀ ਅਕਾਲ ਸਰ ਗੁਰਿੰਦਰ ਤੰਬੜ ਸਾਹਿਬ, ਪਹਿਲਾਂ ਤੇ ਮੈਂ ਇੱਕ ਗੱਲ ਕਹੂੰਗਾ
0: ਜੀ,
1: ਤੁਹਾਡੇ ਵਰਗੀ ਬਹਾਦਰ ਨਰ ਔਰ ਵਿਜ਼ਨਰੀ ਜਿਹੜੀ ਸੋਚ ਦੇ ਲੋਕ ਆ, ਇਹਨਾਂ ਦੀ ਆਵਾਜ਼ ਦੱਬਣੀ ਨਹੀਂ ਚਾਹੀਦੀ।
0: ਧੰਨਵਾਦ ਤੁਹਾਡਾ। ਆਵਾਜ਼ ਦੱਬਦਾ ਬੰਦਾ ਇੱਕੋ ਸਕਦਾ, ਗੁਰੂ ਸਾਹਿਬ ਹਨ।
1: ਠੀਕ ਆ, ਮੈਂ ਉਹ ਜ਼ਿਆਦਾ ਨਹੀਂ ਟੇਸ ਜਾਣਾ ਚਾਹੁੰਦਾ, ਮੈਂ ਇੰਨੀ ਚਾਹੁੰਦਾ ਜਿੰਨੇ ਵੀ ਤੁਹਾਡੇ ਸੋਤੇ ਸੁਣਦੇ ਆ, ਜਿੰਨੇ ਵੀ ਤੁਹਾਡੇ ਸਪੋਂਸਰ ਆ, ਇਹੋ ਜਿਹੀ ਆਵਾਜ਼ ਨੂੰ ਜ਼ਰੂਰ ਸਾਥ ਦਿਓ। ਇਹੋ ਜਿਹੀ ਵਿਜ਼ਨਰੀ ਨਿਰਦਾਰ ਔਰ ਦਬਾਕ ਜਿਹੜੀ ਆਵਾਜ਼ ਆ, ਜੇ ਦੱਬ ਗਈ ਤੇ ਆਪਾਂ ਬਹੁਤ ਕੁਝ ਲੂਜ਼ ਕਰ ਜਾਵਾਂਗਾ ਜੀ, ਮੈਂ ਇੰਨਾ ਕਹਿਣਾ ਚਾਹੁੰਦਾ। ਬਾਕੀ ਬਿਨੀ ਇਹ ਗੱਲਾਂ ਫਿਰ ਕਦੀ ਕਰਾਂਗੇ, ਤੁਹਾਨੂੰ ਸੁਣਦੇ ਆ।
0: ਬਹੁਤ ਬਹੁਤ ਧੰਨਵਾਦ, ਆਪ ਤੁਹਾਨੂੰ ਰਾਜਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਸੋ 530 AM ਰਾਲ 'ਤੇ ਤੁਸੀਂ 6 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣਿਆ ਕਰੋਗੇ ਸਾਨੂੰ। ਬਹੁਤ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਇਆ ਕਰਾਂਗੇ, ਜੋ ਕੁਝ ਹੋ ਰਿਹਾ, ਜੋ ਕੁਝ ਹੋ ਸਕਦਾ ਅਤੇ ਕੱਲ੍ਹ ਹੀ ਹੋ ਰਿਹਾ, ਇਹ ਕਿਣ ਕੀਤਾ, ਸਾਡਾ ਫਰਜ਼ ਹੈਗਾ ਦੱਸਣ ਵਾਸਤੇ। ਅਤੇ ਜਿਹੜੀ ਖਬਰ ਨੈਸ਼ਨਲ ਮੀਡੀਆ 'ਤੇ ਚੱਲਦੀ ਹੁੰਦੀ ਆ ਜਾਂ ਸਾਨੂੰ ਮਿਲਦੀ ਹੈਗੀ ਆ, ਉਹੀ ਆਪਾਂ ਕਵਰ ਕਰੀਦੀ ਆ। ਜੇ ਕਿਤੇ ਹੈਗੀ ਹੈ ਤਾਂ ਹੀ ਬੋਲੀਦੀ ਆ, ਉਹ ਤੋਂ ਬਗੈਰ ਨਹੀਂ ਕੁਛ ਚੱਲਦਾ। ਨਹੀਂ ਤਾਂ ਆਪਾਂ ਮਾਹਰ ਬੰਦੇ ਲੈ ਕੇ ਆਈਦੇ ਆ, ਜਿਹਨਾਂ ਨੇ ਵਕੀਲ ਅਤੇ ਵਕੀਲਾਂ ਨੇ ਆਪਣੀ ਗੱਲ ਕਰਨੀ ਹੁੰਦੀ ਆ, ਇਮੀਗ੍ਰੇਸ਼ਨ ਵਾਲਿਆਂ ਨੇ ਆਪਣੀ ਗੱਲ ਕਰਨੀ ਹੁੰਦੀ ਹੈ, ਕਿ ਉਹ ਖੁਦ ਮਾਹਰ ਹੁੰਦੇ ਆ ਆਪਣੀ ਬਿਜ਼ਨਸ ਦੇ ਵਿੱਚ। ਹੁਣ ਜਿੱਦਾਂ ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ ਮੈਂ ਗੱਲਬਾਤ ਕਰਨ ਲੱਗ ਪਵਾਂ ਹੀਟਿੰਗ ਸਿਸਟਮ ਦੀ, ਜਾਂ ਮੈਂ ਕੰਮ ਹੀ ਨਹੀਂ ਕੀਤਾ, ਮੈਂ ਸਟੱਡੀ ਨਹੀਂ ਕੀਤਾ, ਮੈਂ ਕਿੱਦਾਂ ਪ੍ਰੋਫੈਸ਼ਨਲੀ ਕਰ ਸਕਦਾ, ਉਹੀ ਕਰ ਸਕਦੇ ਹਨ। ਸੋ ਆਪਾਂ ਸਿਰਫ ਐਡਵਰਟਾਈਜ਼ਮੈਂਟ ਦੇ ਸਕਦੇ ਹਾਂ, ਖਬਰਾਂ ਪੜ੍ਹ ਸਕਦੇ ਹਾਂ ਅਤੇ ਵਿਚਾਰਾਂ ਦੀ ਸਾਂਝ ਪਾ ਸਕਦੇ ਹਨ। 6 7 6 0 3 ਸਤਿ ਸ਼੍ਰੀ ਅਕਾਲ ਜੀ, ਆ ਪ੍ਰੋਗਰਾਮ ਦੇ ਵਿੱਚ।
2: ਸਤਿ
0: ਸ਼੍ਰੀ ਅਕਾਲ ਜੀ,
2: ਸਤਿ ਸ਼੍ਰੀ ਅਕਾਲ ਜੀ,
0: ਧੰਨਵਾਦ। ਆਪਾਂ ਤੁਹਾਡੇ ਲਈ ਇੱਥੇ ਬੈਠੇ ਹਾਂ, ਤੁਹਾਡਾ ਆਪਣਾ ਹੀ ਪ੍ਰੋਗਰਾਮ, ਕਿਉਂਕਿ ਮੈਨੂੰ ਮੋਹਰੇ ਹੁਣ ਦਾ ਕੰਮ ਕਰਨ ਨੂੰ ਮਿਲਿਆ ਵੀਰ ਮੇਰੇ, ਪਰ ਬੈਕ ਐਂਡ ਦੇ ਤੁਹਾਡੇ ਵਰਗੇ ਵੀਰ ਬਹੁਤ ਵੱਡੀ ਟੀਮ ਹੈ ਸਾਡੀ। ਕਮਿਊਨਿਟੀ ਨੂੰ ਆਪਾਂ ਹੋਰ ਜਾਗਰਤ ਕਰੀਏ, ਇਹ ਕੈਨੇਡਾ ਬਹੁਤ ਵਧੀਆ ਕੰਟਰੀ ਹੈਗੀ ਆ, ਲੋਕ ਤਰਸ ਰਹੇ ਸਨ ਇੱਥੇ ਪਹੁੰਚਣ ਵਾਸਤੇ, ਪਰ ਕੱਲ੍ਹ ਹੀ ਇੱਦਾਂ ਹੀ ਹੋ ਗਈ। ਹੁਣ ਡਰ ਲੱਗਦਾ ਆਪਣੇ ਘਰ ਵਿੱਚ ਵੀ ਜਦੋਂ ਪਹੁੰਚਦਾ ਵੀ ਰਾਤੇ ਨੂੰ ਸਵੇਰ ਨੂੰ ਉੱਠਾਂਗੇ ਕਿ ਨਹੀਂ ਉੱਠਾਂਗੇ, ਜੋ ਕੁਝ ਹੋ ਰਿਹਾ। ਸੋ ਇਸ ਆ ਬਿਊਟੀਫੁਲ ਕੰਟਰੀ, ਇੰਜੋਏ ਕਰੀਏ। ਬਹੁਤ ਬਹੁਤ ਧੰਨਵਾਦ ਕਾਲ ਕਰਨ ਦਾ, ਮੈਂ ਕੱਲ੍ਹ ਲੈਣ ਮੈਂ ਸਾਰੀਆਂ ਹੀ ਬਿਜ਼ੀ ਹੋ
2: ਗਈ।
0: ਸਤਿ ਸ਼੍ਰੀ ਅਕਾਲ ਜੀ, ਮੈਂ ਅਗਲੀ ਕਾਲ 'ਤੇ ਜਾਂਦਾ, ਜੇ ਕਿਸੇ ਦੀ ਕਾਲ ਕੱਟੀ ਗਈ ਮੈਂ ਕੱਟਣੀ ਨਹੀਂ ਹੈਗੀ, ਕਿਉਂਕਿ ਨਵਾਂ ਸਿਸਟਮ ਹੈ ਅਤੇ ਉਸ ਸਿਸਟਮ ਦੀ ਵਰਤਣ ਦੀ ਕੋਸ਼ਿਸ਼ ਕਰਨੀ, ਹੌਲੀ ਆਪਣੇ ਸਟੂਡੀਓ ਵਿੱਚ ਪਹੁੰਚ ਜਾਵਾਂਗੇ। ਅਗਲੀ ਕਾਲ ਹੈਗੀ ਆ 5680 ਫਿਰ 94 45 5680। ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ
3: ਸਤਿ ਸ਼੍ਰੀ ਅਕਾਲ ਬਾਈ ਜੀ।
0: ਸਤਿ ਸ਼੍ਰੀ ਅਕਾਲ ਜੀ,
3: ਬਹੁਤ ਵਧੀਆ ਜੀ, ਤੁਹਾਡੀ ਆਵਾਜ਼ ਸੁਣ ਲਈ ਬਹੁਤ ਵਧੀਆ ਲੱਗਿਆ,
0: ਪਰ ਇੰਡੀਆ ਦੇ ਮੇਨ ਹੈਡਲਾਈਨ ਤੁਹਾਨੂੰ ਦੱਸ ਦਿਆ ਕਰਾਂਗੇ ਜਰੂਰ।
3: ਠੀਕ ਆ ਜੀ,
0: ਜੋ ਤੁਸੀਂ ਚਾਹੁੰਦੇ ਹੋ ਆਪਾਂ ਲੈ ਕੇ ਆਵਾਂਗੇ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ, ਤੁਸੀਂ ਵਿਰਾਸਤ ਟੀਵੀ ਵੀ ਦੇਖ ਸਕਦੇ ਹੋ, ਇਹ ਚੈਨਲ ਚੱਲਦਾ ਵੱਖ ਵੱਖ ਸਟ੍ਰੀਮਿੰਗ ਡਿਵਾਈਸਿਸ 'ਤੇ, ਅਤੇ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ 5:30 AM ਡਾਇਲ 'ਤੇ, 9445 ਇਹ ਕੈਪਟਨ ਸਾਹਿਬ ਦਾ ਨੰਬਰ ਲੱਭਦਾ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
3: ਵਾਹਿਗੁਰੂ ਜੀ ਕੀ ਫਤਿਹ,
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਤੁਸੀਂ ਇਸ ਚੈਨਲ ਤੇ ਆਏ ਹੋ, ਤੁਹਾਨੂੰ ਅਸੀਂ ਵਧਾਈਆਂ ਦਿੰਦੇ, ਆਓ ਸਾਰੇ ਮਿਲ ਕੇ ਤੰਬੜ ਸਾਹਿਬ ਦੀ ਮਦਦ ਕਰੀਏ, ਤਾਂ ਕਿ ਰੋਜ਼ ਸਵੇਰੇ ਸਵੇਰੇ ਅਸੀਂ ਇਹਨਾਂ ਨੂੰ ਸੁਣਿਆ ਕਰੀਏ, ਆਓ ਨਾਲੇ ਸਾਰੇ ਮਿਲ ਕੇ ਕੈਨੇਡਾ ਨੂੰ ਵੀ ਉੱਚਾ ਚੱਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰਿਆਂ ਵਾਸਤੇ ਹੀ ਬੈਠਾ, ਸਾਰੇ ਹੀ ਆਪਣੇ ਹਨ, ਜਿਹੜੇ ਮਾੜੇ ਹਨ, ਚੰਗੇ ਕੰਮ ਨਹੀਂ ਕਰਦੇ, ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਦੀ ਆ, ਜਿਹੜੇ ਚੰਗੇ ਹਨ ਉਹਨਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕਰੀਦੀ ਆ। ਅਤੇ ਲਓ ਜੀ 16:61 ਤੁਸੀਂ ਨੈਕਸਟ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
4: ਅਮਰ ਵੀਰ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
4: ਮੈਂ ਵੀਰ ਜੀ ਤੁਹਾਡੇ ਨਾਲ ਇੱਕ ਪਿਛਲੇ ਹਫ਼ਤੇ ਆਫ ਦੀ ਏਅਰ ਵੀ ਗੱਲ ਕੀਤੀ ਸੀ, ਮੈਨੂੰ ਬੜਾ ਚੰਗਾ ਲੱਗਿਆ ਅੱਜ ਤੁਹਾਡੀ ਆਵਾਜ਼ ਸੁਣੀ ਮੈਂ, ਤੇ ਤੁਸੀਂ ਵਧੀਆ ਚੈਨਲ ਦੇ ਉੱਤੇ ਆ ਗਏ ਭਾਜੀ, ਮੈਂ ਐਪਰੀਸ਼ੀਏਟ ਕਰ ਰਿਹਾ ਤੁਹਾਡਾ ਬਹੁਤ ਬਹੁਤ। ਚੜ੍ਹਦੀ ਕਲਾ ਚੜ੍ਹਾ ਮੇਰਾ ਵੀਰ, ਜਿੱਦਾਂ ਦੀ ਵੀ ਜਿੱਦਾਂ ਕੈਪਟਨ ਸਾਹਿਬ ਜੀ ਦੱਸ ਕੇ ਗਏ ਆ, ਜਿੱਦਾਂ ਦੀ ਵੀ ਮਤਲਬ ਵਧੀਆ ਗੱਲਾਂ ਤੁਸੀਂ ਕਰਦੇ ਹੋ, ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਵੀਰ ਜੀ, ਤੁਹਾਡੇ ਨਾਲ ਆ ਜਿੱਥੇ ਕਹੋਗੇ ਉੱਥੇ ਖੜਾ ਜੀ।
0: ਧੰਨਵਾਦ ਜੀ ਵੀਰੇ, ਖੁਸ਼ ਰਹੋ, ਚੜ੍ਹਦੀ ਕਲਾ ਵਿੱਚ ਸਦਾ ਹੀ ਰਹੋ, ਚੈਨਲ ਸਾਰੇ ਹੀ ਵਧੀਆ ਹੁੰਦੇ ਆ। ਸੋ ਜਿਹੜਾ 530 AM ਡਾਇਲ, ਇਹਦੀ ਜਿਹੜੀ ਪਹੁੰਚ ਹੈ ਨਾ ਦੂਰ ਦੂਰ ਤੱਕ ਰਿਹਾ, ਅੱਜ ਕੱਲ੍ਹ ਤਾਂ ਇੰਟਰਨੈਟ ਦਾ ਯੁੱਗ ਹੈਗਾ, ਸਾਡੀ ਐਪ ਡਾਊਨਲੋਡ ਕਰ ਲਓ ਵਿਰਾਸਤ ਮੀਡੀਆ, ਤੁਸੀਂ ਔਨਲਾਈਨ ਸੁਣ ਸਕਦੇ ਹੋ ਦੁਨੀਆ ਭਰ ਜਿੱਥੇ ਵੀ ਬੈਠੇ ਹੋ। ਪਰ ਜਿਹੜੀ ਰੇਡੀਓ ਦੇ ਵਿੱਚ ਤੁਸੀਂ ਬੈਠਦੇ ਹੋ, ਜੋ ਟਰੱਕ ਡਰਾਈਵਰ ਵੀਰ, ਟੈਕਸੀ ਵਾਲੇ ਜਾਂ ਹੋਰ ਬਿਜ਼ਨਸ ਵਾਲੇ ਆਪਣੇ ਕੰਮਾਂ ਕਾਰਾਂ 'ਤੇ ਜਾਂਦੇ ਹਨ, ਅਤੇ ਉਹਨਾਂ ਨੂੰ ਕੋਈ ਚੈਨਲ ਨਹੀਂ ਸਵਿੱਚ ਕਰਨਾ ਪੈਂਦਾ ਕਿਉਂਕਿ ਸਾਰੇ ਪਾਸੇ ਪਹੁੰਚਦਾ, ਸਪੈਸ਼ਲੀ GTA ਦੇ ਏਰੀਆ ਦੇ ਵਿੱਚ। ਸੋ 530 AM ਦੀ ਜਿਹੜੀ ਟੀਮ ਹੈਗੀ, ਜਿੰਨੇ ਵੀ ਹੋਸ ਇੱਥੇ ਬੈਠਦੇ ਹਨ, ਮੈਨੂੰ ਕਹਿੰਦੇ ਸੀ ਵੀ ਐਡਾਂ ਇੱਥੇ ਮਹਿੰਗੀਆਂ ਮਿਲਦੀਆਂ, ਐਡਾਂ ਮਿਲ ਜਾਂਦੀਆਂ ਹਨ, ਇਹ ਐਡਾਂ 'ਤੇ ਤੁਹਾਡੇ ਜਿਹੜੇ ਫੋਨ ਕਾਲ ਦੇ ਹਿਸਾਬ ਨਾਲ ਪ੍ਰੋਗਰਾਮ ਚੱਲਦੇ ਹਨ, ਤੁਸੀਂ ਫੋਨ ਕਾਲ ਕਰਦੇ ਰਹੋ, ਤੁਹਾਡੇ ਵਾਸਤੇ ਖਬਰਾਂ ਬਹੁਤ ਸਾਰੀਆਂ ਆਪਾਂ ਲੈ ਕੇ ਆਉਣੀਆਂ, ਸਾਡਾ ਸਾਥ ਦਿਆ ਕਰਨਗੇ, ਜਰਨਲਸ ਹਨ, ਤੁਸੀਂ ਕਾਫੀ ਲੰਬੇ ਸਮੇਂ ਤੋਂ ਇਹਨਾਂ ਨੂੰ ਜਾਣਦੇ ਹੋ, ਬੜੀ ਮਿਹਨਤ ਨਾਲ ਪ੍ਰੋਗਰਾਮ ਲੈ ਕੇ ਆਇਆ ਕਰਨਗੇ, ਅਤੇ ਸਾਡਾ ਸਾਥ ਦਿਆ ਕਰਨਗੇ। ਗੁਰਮੁਖ ਸਿੰਘ ਬਾਰੀਆ ਜੀ ਸਾਥ ਦਿਆ ਕਰਨਗੇ, ਅਤੇ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ, ਨਵੇਂ ਤੋਂ ਨਵੇਂ ਜਿਹੜੇ ਮਿੱਤਰ ਦੋਸਤ ਮਿਲਦੇ ਹਨ। ਮੈਨੂੰ ਕਾਫੀ ਲੰਬਾ ਟਾਈਮ ਹੋ ਗਿਆ ਮੀਡੀਆ ਦੇ ਵਿੱਚ, ਇਹ ਮੇਰਾ ਪੈਸ਼ਨ ਹੈਗਾ ਆ, ਉਹਦਾ ਫੁੱਲ ਟਾਈਮ ਜਿਹੜੀ ਜੋਬ ਹੈਗੀ, ਆਪਾਂ ਸ਼ੇਰ ਆਟੇ ਦੇ ਨਾਲ ਕੰਮ ਕਰਦੇ ਹਾਂ, ਬਰਾੜ ਮਿਲ ਦੀ ਚੱਕੀ ਦਾ ਆਟਾ, ਸ਼ੇਰ ਆਟਾ, ਅਤੇ ਤੁਸੀਂ ਬੜਾ ਰਿਸਪੋਂਸ ਦਿੱਤਾ, ਬਹੁਤ ਬਹੁਤ ਧੰਨਵਾਦ। ਪਰ ਮੀਡੀਆ ਮੇਰਾ ਪੈਸ਼ਨ ਹੈਗਾ ਆ, ਕਮਿਊਨਿਟੀ ਵਿੱਚ ਕਮਿਊਨਿਟੀ ਦੇ ਕੰਮ ਕਰਨੇ ਸਾਡਾ ਪੈਸ਼ਨ ਹੈਗਾ। ਲਓ ਜੀ, ਬਲਰਾਜ ਜੀ ਦੀ ਵੀ ਕਾਲ ਹੈਗੀ ਹੈ, ਅਤੇ ਛੱਤੀ ਬਾਈ ਲੈ ਲੈਂਦੇ। ਛੱਤੀ ਬਾਈ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
5: ਬਾਈ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
5: ਤੁਹਾਡੀ ਪਹਿਲੀ ਵਾਰੀ ਆਵਾਜ਼ ਸੁਣੀ ਹੈ ਜੀ ਮੈਂ, ਜ਼ਿਆਦਾ ਰੇਡੀਓ ਇਹੀ ਸੁਣਦਾ। ਬੈਸਟ ਵਿਸ਼ੇਸ਼ ਤੁਹਾਨੂੰ ਨਵੇਂ ਪ੍ਰੋਗਰਾਮ ਲਈ।
0: ਕਿਆ ਬਾਤ ਆ, ਥੈਂਕ ਯੂ, ਧੰਨਵਾਦ ਤੁਹਾਡਾ ਕਾਲ ਕਰਦੇ ਰਿਹਾ ਕਰੋ। ਕਈ ਵਾਰੀ ਇੱਦਾਂ ਹੋ ਜਾਂਦਾ, ਬਹੁਤ ਸਾਰੇ ਮੁੱਦੇ ਹੁੰਦੇ ਆ ਤੁਹਾਡੇ ਕੋਲ, ਬਹੁਤ ਸਾਰੀ ਜਾਣਕਾਰੀ ਹੁੰਦੀ, ਸਾਡੇ ਨਾਲੋਂ ਵੱਧ ਤੁਸੀਂ ਜਾਣਕਾਰੀ ਰੱਖਦੇ ਹੋ, ਆਫ ਏਅਰ ਵੀ ਕਾਲ ਕਰਕੇ ਦੱਸ ਸਕਦੇ ਹੋ ਵੀ ਇਸ ਵਿਸ਼ੇ 'ਤੇ ਗੱਲਬਾਤ ਕਰ ਲਓ। ਥੈਂਕ ਯੂ ਤੁਹਾਡਾ, ਥੈਂਕ ਯੂ ਵੈਰੀ ਮੱਚ, ਵਿਸ਼ ਦੇ ਰਹੇ, ਬਹੁਤ ਬਹੁਤ ਧੰਨਵਾਦ। ਬਲਰਾਜ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
6: ਸਤਿ ਸ਼੍ਰੀ ਅਕਾਲ ਜੀ ਬਾਈ ਜੀ।
0: ਇੱਕ ਬਲਰਾਜ ਬਿਲਗਾ ਮੈਂ ਜਾਣਦਾ, ਬੜੇ ਪਿਆਰੇ ਗੀਤ ਗਾਉਂਦਾ, ਇੱਕ ਆ ਨਵੇਂ ਬਲਰਾਜ ਆ ਗਏ
6: ਪ੍ਰੋਗਰਾਮ ਦੇ ਵਿੱਚ। ਪਹਿਲਾਂ ਸੁਬਹਾ ਅੰਮ੍ਰਿਤਸਰ ਦਾ ਹੁਕਮਨਾਮਾ ਲੱਗਦਾ, ਫਿਰ ਉਸ ਤੋਂ ਬਾਅਦ ਸਬਦ, ਉਸ ਤੋਂ ਬਾਅਦ ਚ ਆਪਣਾ ਪ੍ਰੋਗਰਾਮ ਚੱਲਦਾ, 6 ਤੋਂ 8 ਵਾਲੇ ਪ੍ਰੋਗਰਾਮ ਦੇ ਵਿੱਚ ਜ਼ਰੂਰੀ ਹੈ। ਤੇ ਇਹ ਪਰਵਿੰਦਰ ਭੈਣ ਜੀ ਐਂ ਕਰਦੇ ਸੀ, ਕਈ ਸਾਲਾਂ ਤੋਂ ਚੱਲਣਾ ਆਉਂਦਾ, ਪਹਿਲਾਂ ਦੇਸ਼ ਪੱਤੇ ਹੁੰਦਾ ਸੀ, ਹੁਣ ਪੰਜਾਬੀ ਲੈਣਾ ਹੋ ਗਿਆ ਇਹ। ਹਾਂ, ਤੁਹਾਨੂੰ ਸਰੋਤੇ ਨੇ ਕਿਸੇ ਨੇ ਦੱਸਿਆ ਨੀ ਹੈ, 24 ਘੰਟੇ ਪ੍ਰੋਗਰਾਮ ਚੱਲਦਾ, 24 ਘੰਟੇ ਚਾਹ ਟਾਈਮ ਆ ਜਿਹੜਾ ਇਹ ਸਵੇਰੇ ਪਹਿਲਾਂ ਅੰਮ੍ਰਿਤਸਰ ਦਾ ਹੁਕਮਨਾਮਾ, ਉਦੋਂ ਬਾਅਦ ਸਰ ਫੇਰ ਆਪਣਾ ਸਾਰੇ ਪ੍ਰੋਗਰਾਮ ਚੱਲੀ ਜਾਂਦਾ।
0: ਧੰਨਵਾਦ ਤੁਹਾਡਾ ਕਾਲ ਕਰਨ ਦਾ, ਦੱਸ ਦਿਆ ਕਰੋ ਕੀ ਕੋਈ ਚਾਹਦੇ ਪ੍ਰੋਗਰਾਮ ਦੇ ਵਿੱਚ, ਉਹੀ ਲਿਆਂਦੀ ਆਪਾਂ ਪੂਰੀ ਕੋਸ਼ਿਸ਼ ਕਰਾਂਗੇ। ਅਮਰੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ, ਰਾਜ ਖੁਸ਼ੀ ਰੱਖੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਹੁਕਮਨਾਮਾ ਤਾਂ ਆ ਜਾਂਦਾ, ਕੀ ਹੁਕਮ ਨੂੰ ਉਸ ਨੂੰ ਆਪਾਂ ਮੰਨਦੇ ਹਾਂ ਕਿ ਨਹੀਂ ਮੰਨਦੇ, ਉਹਦੀ ਆਪਾਂ ਗੱਲਬਾਤ ਕਰਾਂਗੇ। ਲਓ ਜੀ, ਗੁਰਮੁਖ ਸਿੰਘ ਜੀ ਵੀ ਆ ਗਏ ਹਨ, ਕਮਲਜੀਤ ਸਿੰਘ ਜੀ, ਪਹਿਲਾਂ ਕਮਲਜੀਤ ਸਿੰਘ ਦੀ ਕਾਲ ਨਾਲ ਫਿਰ ਗੁਰਮੁਖ ਸਿੰਘ ਨਾਲ ਆਪਾਂ ਗੱਲਬਾਤ ਕਰਾਂਗੇ। ਕਮਲਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ।
7: ਅੰਬਰ ਸਾਹਿਬ ਸਤਿ ਸ਼੍ਰੀ ਅਕਾਲ ਤੇ ਵੈਲਕਮ ਬੈਕ ਸਰ, ਤੇ ਜਿੱਦਾਂ ਸੋਤਿਆਂ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਤੁਹਾਡੀ ਬੜੀ ਬੇਸਬਰੀ ਨਾਲ ਆਪਾਂ ਸਾਰੇ ਹੀ ਉਡੀਕ ਕਰ ਰਹੇ ਸੀਗੇ, ਤੇ ਬਾਕੀ ਖਿੱਚ ਕੇ ਰੱਖੋ ਕੰਮ ਨੂੰ, ਗੱਲਬਾਤ ਸਾਡੀ ਚਾਹੁੰਦਾ ਕਿ ਤੁਸੀਂ ਇੰਨੇ ਕੁ ਦਿਨ ਆਫ ਦੇ ਰਹੇ ਹੋ, ਪਰ ਤੁਹਾਡਾ ਜਾਂ ਜੋ ਆਪਣਾ ਮਿਸ਼ਨ ਸੀ, ਜੋ ਆਪਣੀ ਗੱਲਬਾਤ ਸੀ, ਉਹ ਨਿਰੰਤਰ ਜਾਰੀ ਆ ਲੋਕਾਂ ਦੇ ਨਾਲ, ਜੋ ਅਸੀਂ ਅੱਗੇ ਬਦਲਾਅ ਲਿਆਉਣਾ ਚਾਹੁੰਦੇ ਹਾਂ, ਤੇ ਬਾਕੀ ਖਿੱਚ ਕੇ ਰੱਖੋ ਕੰਮ ਨੂੰ, ਤੇ ਇੱਕ ਲਾਈਨ ਲਾ ਦਿਓ ਜੀ, ਸਭ ਫੜੇ ਜਾਣਗੇ, ਪਰਮੀਸ਼ ਵਰਮਾ ਦਾ ਗਾਣਾ ਜਿਹੜਾ। ਥੈਂਕ ਯੂ ਸਰ, ਮਿਹਰਬਾਨੀ,
0: ਬਹੁਤ ਬਹੁਤ ਧੰਨਵਾਦ, ਸਭ ਫੜੇ ਜਾਣਗੇ। ਗੁਰਮੁਖ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
8: ਜੀ। ਤੰਬੜ ਸਾਹਿਬ ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ, ਪਰਿਵਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਤੰਬੜ ਸਾਹਿਬ ਮੇਰੇ ਵੱਲੋਂ ਵੀ ਐਜ ਏ ਨਿਊਜ਼ ਹੋਸਟ ਵੀ, ਤੇ ਆਪਾਂ ਕਹਿ ਲਈਏ ਪਹਿਲਾਂ ਵੀ ਆਪਾਂ ਮੈਂਬਰ ਹੈਗੇ ਜੀ 530 AM ਦੇ, ਤੁਹਾਨੂੰ 530 AM ਦੇ ਆਉਣ ਤੇ ਬਹੁਤ ਬਹੁਤ ਮੁਬਾਰਕਾਂ ਜੀ ਆਇਆਂ ਨੂੰ ਜੀ। ਠੀਕ ਹੈ ਜੀ, ਆਪਾਂ ਰਲ ਮਿਲ ਕੇ ਸਾਰੇ ਸਰੋਤਿਆਂ ਨੂੰ ਤੇ ਸਰੋਤਿਆਂ ਦੇ ਵਿਚਾਰ ਆਪਾਂ ਕਹਿਣਾ ਪਹਿਲਾਂ ਲਵਾਂ ਕਰਾਂਗੇ ਕਿ ਸਰੋਤਾ ਜਿਹੜਾ ਰੀਅਲ ਸਾਡੀ ਪ੍ਰੋਪਰਟੀ ਹੈਗੀ ਹੈ ਜੀ,
0: ਠੀਕ
8: ਹੈ ਜੀ, ਤਾਂ ਉਹਨਾਂ ਨੂੰ ਨਾਲ ਜੋੜ ਕੇ ਉਹਨਾਂ ਦੇ ਵਿਚਾਰਾਂ ਦੇ ਨਾਲ ਅਸੀਂ ਇੱਕ ਕੰਕਲੂਜਨ ਕੱਢਿਆ ਕਰਾਂਗੇ ਕਿ ਸਾਡੀ ਜਿਹੜੀ ਕੈਨੇਡਾ ਸੋਸਾਇਟੀ ਹੈਗੀ ਆ ਉਹਦੇ ਵਿੱਚ ਅਸੀਂ ਐਜ ਏ ਕੈਨੇਡੀਅਨ ਜਾਂ ਆਪਾਂ ਕਹਿ ਲਈਏ ਐਜ ਏ ਕੈਨੇਡਾ ਦੀ ਧਰਤੀ ਦੇ ਬਛਿੰਦੇ ਹੋਣ ਦੇ ਨਾਤੇ ਇਸ ਦੇਸ਼ ਨੂੰ ਕਿਵੇਂ ਵਧੀਆ ਬਿਲਡ ਕਰ ਸਕਦੇ ਹਾਂ, ਜਿਹੜੀਆਂ ਇੱਥੇ ਕੁਝ ਏਦਾਂ ਦੀਆਂ ਡੈਲੀਕੁਐਂਸੀ ਹੈਗੀਆਂ ਨੇ ਜਾਂ ਆਪੋ ਆਪਣੇ ਤੌਰ ਤੇ ਆਪਣੇ ਨੂੰ ਸੁਧਾਰਦੇ ਹੋਏ ਆਪਾਂ ਕਿਵੇਂ ਅੱਗੇ ਵੱਧ ਸਕੀਏ, ਇੱਕ ਚੰਗਾ ਪਲੇਟਫਾਰਮ ਦੇਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਤੁਹਾਡੀ ਰਹਿਨਮਾਈ ਦੇ ਵਿੱਚ ਤੇ ਕੁਝ ਦੁਬਾਰਾ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ। ਤੇ ਬਿਲਕੁਲ ਜਿਵੇਂ ਤੁਸੀਂ ਗੱਲਬਾਤਾਂ ਕਰ ਰਹੇ ਸੀਗੇ ਅੱਜ ਕਿਉਂਕਿ ਆਪਣਾ ਪਹਿਲਾ ਪ੍ਰੋਗਰਾਮ ਆ ਤੇ ਸਾਰੇ ਸਰੋਤਿਆਂ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨੀਆਂ ਨੇ, ਸ਼ੁਭਕਾਮਨਾਵਾਂ ਵੀ ਦੇਣੀਆਂ ਨੇ ਲੈਣੀਆਂ ਨੇ, ਠੀਕ ਹੈ ਜੀ, ਤਾਂ ਸਾਡੀਆਂ ਦੁਆਵਾਂ ਵੀ ਅਸੀਂ ਸਾਡੇ ਸਰੋਤਿਆਂ ਦੇ ਨਾਲ ਹੈਗੀਆਂ ਨੇ ਤੇ ਆਪਾਂ ਥੋੜਾ ਸ਼ਾਰਟ ਰੱਖਾਂਗੇ, ਕਾਰਨ ਇਹ ਆ ਕਿ ਆਪਾਂ ਸਰੋਤਿਆਂ ਨੂੰ ਸਾਰਾ ਨਾਲ ਸ਼ਾਮਿਲ ਕਰਨਾ ਹੈਗਾ ਤੇ ਮੈਂ ਕੁਛ ਹਾਈਲਾਈਟ ਜਿਹੜੇ ਪਹਿਲਾਂ ਸਾਂਝੇ ਕਰਾਂਗਾ ਫਿਰ ਤੁਸੀਂ ਨਾਲ ਕਮਰਸ਼ੀਅਲ ਵਗੈਰਾ ਆਪਾਂ ਨਾਲ ਲੈਂਦੇ ਰਹਾਂਗੇ ਜੀ ਕਿ ਕਿਵੇਂ ਜਿਵੇਂ ਮੈਂ ਸ਼ੁਰੂਆਤ ਹੀ ਆਪਣਾ ਪ੍ਰੋਗਰਾਮ ਦੀ ਕੀਤੀ ਹੈਗੀ ਆ ਕਿ ਕੈਨੇਡਾ ਦੀ ਧਰਤੀ ਦੇ ਉੱਪਰ ਆਪਾਂ ਇੱਥੇ ਸਕਸੈਸ ਹੋਣ ਆਏ ਹੈਗੇ ਹਾਂ ਆਪਣੀ ਕਮਿਊਨਿਟੀ ਦਾ ਤੇ ਕੈਨੇਡਾ ਦਾ ਮਾਣ ਵਧਾਉਣ ਆਏ ਹੈਗੇ ਹਾਂ, ਲੇਕਿਨ ਪਿਛਲੇ ਸਮਿਆਂ ਦਰਮਿਆਨ ਜੋ ਇੱਥੇ ਕੁਛ ਹੋਇਆ ਸਾਡੇ ਲੋਕ ਸ਼ਿਕਾਰ ਹੈਗੇ ਆ, ਮਲਟੀ ਮਿਲੀਅਨਸ ਜਿਹੜੇ ਏਦਾਂ ਦੀਆਂ ਧੋਖਾਧੜੀਆਂ ਹੋਈਆਂ ਜੀ, ਚਾਹੇ ਆਪਾਂ ਮਿਹਨਤ ਦੇ ਨਾਲ ਇੱਥੇ ਸਾਡੇ ਲੋਕਾਂ ਨੇ ਬਿਲਡ ਕੀਤਾ ਕਿ ਸਾਡੀ ਕਮਿਊਨਿਟੀ ਇੱਥੇ ਅੰਗਰੇਜ਼ਾਂ ਦੇ ਸਮੇਂ 1900 ਆਪਾਂ ਕਹਿ ਲਈਏ 12 ਤੋਂ 1896 ਤੋਂ ਹੀ ਆਉਣੀ ਸ਼ੁਰੂ ਹੋਈ ਆ, ਤਾਂ ਮਿਹਨਤ ਦੇ ਨਾਲ ਉੱਥੇ ਬਿਲਡ ਕੀਤਾ ਆਪਣੇ ਆਪ ਨੂੰ ਆਪਾਂ, ਠੀਕ ਹੈ ਜੀ, ਤਾਂ ਲੇਕਿਨ ਹੁਣ ਕੁਝ ਸ਼ਾਰਟ ਕਮਸ ਏਦਾਂ ਦੀਆਂ ਸਾਹਮਣੇ ਆਉਣ ਵਾਲੀਆਂ ਹੋ ਗਈਆਂ ਕਿ ਹਰ ਬੰਦਾ ਚਾਹੁੰਦਾ ਕਿ ਛੇਤੀ ਛੇਤੀ ਪੈਸਾ ਆਵੇ, ਇਹ ਬੰਦੇ ਦੀ ਇੱਕ ਮਨਸਾ ਹੁੰਦੀ ਆ, ਲੇਕਿਨ ਨਾਲ ਦੀ ਨਾਲ ਕੈਨੇਡਾ ਦੀ ਧਰਤੀ ਤੋਂ ਬਹੁਤ ਸਾਰੇ ਏਦਾਂ ਦੇ ਫਰੋਡ ਸਕੈਮਰ ਹੈਗੇ ਆ ਜਿਹੜੇ ਕਿ ਏਦਾਂ ਦੀਆਂ ਕਈ ਸਕੀਮਾਂ ਚਲਾ ਕੇ ਕਿਵੇਂ ਕੈਨੇਡੀਅਨ ਲੋਕਾਂ ਨੂੰ ਠੱਗ ਰਹੇ ਹੈਗੇ ਆ, ਇਹਦੀ ਇੱਕ ਰਿਪੋਰਟ ਬੜੀ ਖਾਸ ਹੈਗੀ ਆ ਮੇਰੇ ਕੋਲ, ਇਹ ਸਾਂਝੀ ਕਰਾਂਗੇ ਨਾਲ ਦੀ ਨਾਲ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਣਾ ਨੇ ਅਮੈਰੀਕਾ ਦਾ ਜਵਾਬ ਦਿੱਤਾ ਜੀ, ਜਿਹੜਾ ਕਿ ਅਮੈਰੀਕਾ ਨੇ ਇਤਿਹਾਸਕ ਇੱਕ ਮਿਲਟਰੀ ਬੋਰਡ ਨੂੰ ਉਹਦੇ ਜੋ ਆਪਣੇ ਆਪ ਨੂੰ ਵੱਖ ਕਰ ਲਿਆ ਅਸਥਾਈ ਤੌਰ ਤੇ, ਤਾਂ ਇਹਨੂੰ ਰਿਵਿਊ ਚ ਪਾ ਦਿੱਤਾ, ਉਹਦੇ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਹੋਣਾ ਨੇ ਕੀ ਜਵਾਬ ਦਿੱਤਾ, ਤਾਂ ਦੁਬਾਰਾ ਉਹਨਾਂ ਨੇ ਯੂਰਪ ਵੱਲ ਜਿਹੜਾ ਉਹਨਾਂ ਦਾ ਝੁਕਾਅ ਹੈਗਾ ਜਾਂ ਡਿਵਰਸਿਫਿਕੇਸ਼ਨ ਕੀਤੀ ਜਾਣੀ ਹੈ ਵਪਾਰ ਦੀ ਜਾਂ ਸੁਰੱਖਿਆ ਪੱਖੋਂ, ਉਹਦੀ ਵੀ ਗੱਲਬਾਤ ਕੀਤੀ ਹੈ ਜੀ। ਇਹਦੇ ਨਾਲ ਨਾਲ ਇੱਕ ਬੜੀ ਅਹਿਮ ਖਬਰ ਹੈਗੀ ਆ ਕਿ ਟੋਰਾਂਟੋ ਪੀਸ ਰਿਪੋਰਟ ਉੱਤੇ ਪਿਛਲੇ ਸਮਿਆਂ ਦਰਮਿਆਨ ਇੱਕ ਸੰਸਦੀ ਖੁਲਾਸਾ ਕੀਤਾ ਜੀ RCMP ਨੇ ਕਿ ਕਿਵੇਂ ਉੱਥੇ ਜਿਹੜੇ ਬੈਗਜ ਹੈਗੇ ਆ ਯਾਤਰੀਆਂ ਦੇ ਉਹਨਾਂ ਦੇ ਟੈਗ ਚੇਂਜ ਕਰ ਦਿੱਤੇ ਜਾਂਦੇ ਸੀ ਜਿਹੜੇ ਡਰੱਗ ਨਾਲ ਭਰੇ ਬੈਗ ਆ, ਤਾਂ ਇਹ ਤੋਂ ਵੀ ਇਹ ਸੰਸਦੀ ਗਈ ਖੁਲਾਸਾ ਹੈਗਾ ਕਿ ਟੋਰਾਂਟੋ ਪੀਅਰਸਨ ਏਅਰਪੋਰਟ ਦੇ ਜਿਹੜੇ ਕਰਮਚਾਰੀ ਹੈਗੇ ਆ ਕੁਛ ਬੈਗਜ ਲਗਤ ਕਰਮਚਾਰੀ
0: ਜੀ,
8: ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਕਿਵੇਂ ਹੋਈਆਂ ਨੇ। CTV ਨੇ ਇੱਕ ਵੱਡਾ ਖੁਲਾਸਾ ਕੀਤਾ ਜੀ ਇਹਦੇ ਉੱਤੇ ਕਿ ਕਿਵੇਂ ਜਿਹੜੇ ਆਮ ਯਾਤਰੀ ਆ 17 ਉਹਨਾਂ ਦੀ ਪਹਿਚਾਣ ਕੀਤੀ ਹੈ ਜੀ, ਉਹਨਾਂ ਨੂੰ ਕੀ ਪਰੇਸ਼ਾਨੀਆਂ ਆਈਆਂ ਨੇ, ਇਹਦੇ ਉੱਪਰ ਵੀ ਆਪਾਂ ਝਾਤ
0: ਜਿੰਨੀ ਬਲਦੇਵ ਨੇ ਮਾਰਕੀਟਿੰਗ ਕੀਤੀ ਕੱਲ ਮੈਂ ਨੀ ਕਰ ਸਕਦਾ ਸੀਗਾ,
8: ਜਿਹੜਾ ਕਹਿੰਦੇ ਹੁਕਮਨਾਮਾ ਤੁਸੀਂ ਆਪਣਾ ਪ੍ਰੋਗਰਾਮ ਵਧੀਆ ਚੜ੍ਹਦੀ ਕਲਾ ਚਲਾਓ, ਧੰਨਵਾਦ, ਬਹੁਤ ਬਹੁਤ ਵਧਾਈ,
0: ਬਹੁਤ ਬਹੁਤ ਧੰਨਵਾਦ ਤੁਹਾਡਾ। ਉਹ ਗੱਲ ਕਹਿ ਗਿਆ ਜੇ ਮੈਂ ਵੀ ਮੈਂ ਤਾਂ ਛੋਟੀ ਜੀ ਕੀਤੀ ਸੀ ਵੀ ਹੁਕਮਨਾਮਾ ਮੰਨਣਾ ਵੀ ਚਾਹੀਦਾ ਹੈਗਾ, ਹੁਕਮਨਾਮਾ ਜਿਹੜਾ ਆਉਂਦਾ ਆ ਸਮਝਣਾ ਅਤੇ ਮੰਨਣਾ ਬੜਾ ਜ਼ਰੂਰੀ ਹੁੰਦਾ ਆ। ਗੁਰਮੁਖ ਸਿੰਘ ਵਾਰੀਆ ਰੰਧਾਵਾ ਜੀ ਕਹਿ ਲੈਂਦੇ ਹਾਂ, ਪਰ ਗੁਰਮੁਖ ਸਿੰਘ ਵਾਰੀਆ ਜੀ ਸਾਡੇ ਨਾਲ ਹਨ, ਕਾਫੀ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕਰ ਖਬਰਾਂ 'ਤੇ ਵਿਚਾਰ ਕਰਿਆ ਕਰਾਂਗੇ ਜ਼ਰੂਰ। ਹੈਡਲਾਈਨਸ ਤੁਹਾਨੂੰ ਕਾਫੀ ਸਾਰੀਆਂ ਦੱਸ ਦਿੱਤੀਆਂ, ਹੋਰ ਹੈਡਲਾਈਨਸ ਵੀ ਹਨ। ਆਪਾਂ ਕੈਨੇਡਾ ਦੀ ਤਾਂ ਵੱਧ ਗੱਲ ਕਰਨੀ ਆ, ਮੈਂ ਜਿੰਨੇ ਵੀ ਸਾਡੇ ਪ੍ਰੇਮੀ ਹਨ ਜਾਂ ਪੰਜਾਬ ਦੀ ਆਵਾਜ਼ ਸੁਣਨਾ ਚਾਹੁੰਦੇ ਹਨ ਉਹ ਆਪਾਂ ਛੱਡ ਆਏ, ਆਪਣਾ ਹੀ ਆ ਪੰਜਾਬ, ਆਪਣੀ ਧਰਤੀ ਆ, ਕਿਉਂਕਿ ਅਸੀਂ ਉੱਥੇ ਜੰਮੇ ਪਲੇ ਹਾਂ। ਮੈਂ ਤਾਂ ਛੋਟਾ ਹੁੰਦਾ ਇੱਥੇ ਆ ਗਿਆ ਤਾਂ 45 ਸਾਲ ਹੋ ਗਏ, ਸਾਨੂੰ ਕੈਨੇਡਾ ਦੇ ਵਿੱਚ ਪਹੁੰਚਿਆਂ ਨੂੰ ਪਿਆਰ ਕਰਦੇ ਹਾਂ, ਪਰ ਜਿੰਨਾ ਗੰਦ ਉੱਥੇ ਆਪਾਂ ਫੈਲਾ ਦਿੱਤਾ ਹੈਗਾ ਉਹੀ ਇੱਥੇ ਫੈਲਣ ਲੱਗ ਪਿਆ। ਅਸੀਂ ਚੰਗੇ ਵਾਸਤੇ ਆਏ ਸੀਗੇ, ਸੋਚਦੇ ਸੀਗੇ ਮੁੜ ਕੇ ਵਾਪਸ ਜਾਵਾਂਗੇ, ਵਾਪਸ ਜਾਣ ਦੀ ਕੋਸ਼ਿਸ਼ ਕਰ ਸੋਚਿਆ ਕਹਿੰਦੇ ਉੱਥੇ ਤਾਂ ਉਹ ਚੀਜ਼ ਹੈ ਨਹੀਂ ਪੰਜਾਬ ਦੇ ਵਿੱਚ, ਹੁਣ ਇੱਥੇ ਰਹਿਣਾ ਚਾਹੁੰਦੇ, ਹੁਣ ਇੱਥੇ ਲੋਕ ਕਹਿੰਦੇ ਇੱਥੇ ਕੀ ਕੁਝ ਹੋਣ ਲੱਗ ਪਿਆ, ਕੀ ਕੁਝ ਹੋ ਰਿਹਾ, ਅਤੇ ਹੁਣ ਜਾਵਾਂਗੇ ਕਿੱਥੇ ਜਾਵਾਂਗੇ। ਪਰ ਕੈਨੇਡਾ ਨੂੰ ਵੀ ਲਵ ਦਿਸ ਕੰਟਰੀ, ਬਹੁਤ ਕੁਛ ਹੈਗਾ ਕੈਨੇਡਾ ਦੇ ਕੋਲ ਜੇ ਸਹੀ ਤਰੀਕੇ ਨਾਲ ਇਹ ਚਲਾਈ ਜਾਵੇ। ਜਿੰਨੇ ਵੀ ਸਾਡੇ ਸੋ ਕਾਲ ਦੇ ਲੀਡਰ ਹਨ, ਮੈਂ ਕਹਿ ਕਰਦਾ, ਕਹਿੰਦੇ ਪੜ੍ਹੇ ਲਿਖੇ ਹੋਣੇ ਚਾਹੀਦੇ, ਪੜ੍ਹੇ ਲਿਖੇ ਨੇ ਵੀ ਕੀ ਕਰ ਲਿਆ। ਲਓ ਜੀ, ਸੁਖਰਾਜ ਸੰਧੂ ਜੀ ਵੀ ਆ ਗਏ ਹਨ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
9: ਬਲਜਿੰਦਰ ਤੰਬੜ ਸਾਹਿਬ ਬਹੁਤ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ, ਵਾਰੀਆ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਵਿਰਾਸਤ ਮੀਡੀਆ ਨੂੰ ਇੱਕ ਨਵੀਂ ਫ੍ਰੀਕੁਐਂਸੀ ਦੇ ਉੱਤੇ ਤੁਸੀਂ ਲੈ ਕੇ ਆਏ ਆ, ਔਰ ਬੜਾ ਉਮੀਦ ਆ ਕਿ ਪਿਛਲੀ ਵਾਰ ਦੀ ਤਰ੍ਹਾਂ ਹੋਰ ਵੀ ਬਹੁਤ ਸਫਿਰਤਾ ਦੇ ਨਾਲ ਪਾਪੂਲਰ ਸ਼ੋਅ ਹੋ ਨਿਬੜੂਗਾ। ਸੋ ਆਈ ਐਮ ਐਲ ਏ ਦੀ ਪੂਰੀ ਟੀਮ ਵੱਲੋਂ ਔਰ ਜਿੰਨੇ ਵੀ ਸਾਡੇ ਸਪੋਰਟਰਸ ਹੈਗੇ ਆ ਸਾਰਿਆਂ ਵੱਲੋਂ ਸ਼ਿਵ ਸੈਨ ਕਾਰ ਵਾਸ਼ ਦੇ ਅੱਗੇ ਚੱਲ ਕੇ ਆਪਾਂ ਐਡਵਰਟਾਈਜਮੈਂਟ ਲਗਾ ਕੇ ਮੇਲਾ ਲੱਗਣ ਜਾ ਰਿਹਾ ਨੌਰਥ ਦੇ ਵਿੱਚ ਐਲਸਟਨ 'ਚ, ਸਾਨੂੰ ਬਹੁਤ ਬਹੁਤ ਮੁਬਾਰਕਾਂ, ਆਉਣ ਵਾਲੇ ਦਿਨਾਂ ਦੇ ਵਿੱਚ ਸਾਂਝ ਪਾਇਆ ਕਰਾਂਗੇ। ਬਿਲਕੁਲ,
0: ਬਹੁਤ ਬਹੁਤ ਧੰਨਵਾਦ ਸੁਖਰਾਜ ਸੰਧੂ ਸਾਹਿਬ, ਸਾਰੇ ਪਾਸੇ ਹੀ ਨਿਗਰਾਨੀ ਦੇ ਨਾਲ ਸੋਚ ਸਮਝ ਕੇ ਗੱਲਾਂ ਬਾਤਾਂ ਕਰਦੇ ਹਨ ਅਤੇ ਕਾਫੀ ਸਾਰੀ ਜਾਣਕਾਰੀ ਰੱਖਦੇ ਹਨ। ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ। ਆਈ ਐਮ ਐਲ ਏ ਦੀ ਟੀਮ ਨਾਗਰਾ ਫਲ ਦਾ ਮੇਲਾ ਕਰਵਾਈਦਾ ਸੀਗਾ। ਬਾਰੀਏ ਸਾਹਿਬ ਇੱਕ ਵਾਰੀ ਫਿਰ ਜੀ ਆਇਆਂ ਨੂੰ ਮੈਂ ਕੱਲ੍ਹ ਬਾਕੀ ਕੱਲ੍ਹ ਨੂੰ ਕਹਿੰਦਾ ਤੁਸੀਂ ਹੋਲਡ 'ਤੇ ਰੱਖੋ, ਜੇ ਮੇਰੇ ਨਾਲ ਸੰਪਰਕ ਕਰਨਾ ਵੀ ਸਟੂਡੀਓ ਦੇ ਵਿੱਚ ਨੰਬਰ 905-673-3337 ਆ, ਅਤੇ ਇਸਦੇ ਨਾਲ ਨਾਲ ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 'ਤੇ ਕਰ ਸਕਦੇ ਹੋ। ਸੋ ਬਾਰੀਆ ਸਾਹਿਬ ਐਜ਼ ਅ ਗੈਸਟ, ਐਜ਼ ਅ ਟੀਮ ਮੈਂਬਰ ਕਹਿ ਸਕਦੇ ਹਨ, ਮੇਰੇ ਤਾਂ ਸਾਰੇ ਟੀਮ ਮੈਂਬਰ ਆ ਜਿਹੜੇ ਕੱਲ੍ਹ ਵੀ ਕਰਦੇ ਹਨ, ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈਗਾ, ਕਾਫੀ ਸਾਰੀਆਂ ਖਬਰਾਂ ਲੈ ਕੇ ਆਇਆ ਕਰਨਗੇ। ਮੈਂ ਤੁਹਾਡੇ ਵਾਸਤੇ ਨਾ ਮੈਂ ਪਹਿਲੇ ਦਿਨ ਤੋਂ ਦੱਸ ਦੇਵਾਂ, ਇੱਕ ਬਹੁਤ ਤਕੜੀ ਆ ਜੋਬਾਂ ਸਾਡੇ ਕੋਲ ਹਨ, ਤੁਹਾਨੂੰ ਮਿਲ ਸਕਦੇ ਆ, ਇਹ ਬਹੁਤ ਵੱਡੀ ਕੰਪਨੀ ਆ, ਪਰ ਨੰਬਰ ਮੈਂ ਅੱਜ ਮੈਂ ਤੁਹਾਨੂੰ ਆਪਣਾ ਦੇ ਦਿੰਦਾ, ਟੈਕਸਟ ਮੈਸੇਜ ਮੈਨੂੰ ਕਰ ਦਿਓ, ਅਤੇ ਇਹਨਾਂ ਦੇ ਕੋਲ ਬਹੁਤ ਸਾਰੀਆਂ ਜੋਬਸ ਅਵੇਲੇਬਲ ਹਨ, ਮਿਲ ਰਾਈਟਸ, ਐਕਸਪੀਰੀਅੰਸ ਮਿਲ ਰਾਈਟਸ, $30 ਤੋਂ ਲੈ ਕੇ $40 ਪਰ ਘੰਟੇ ਤੁਹਾਨੂੰ ਪੈਸੇ ਮਿਲ ਸਕਦੇ ਆ, ਗੋਲਫ ਦੇ ਵਿੱਚ ਅਤੇ ਮਿਸਸਾਗਾ ਦੇ ਵਿੱਚ, ਜਾਂ ਕਈ ਵਾਰੀ ਆਪਾਂ ਗੋਲਫ ਵੀ ਕਹਿੰਦਾ, ਗੋਲਫ ਅਤੇ ਮਿਸਸਾਗਾ ਦੇ ਵਿੱਚ ਐਕਸਪੀਰੀਅੰਸ ਸ਼ੀਟ ਮੈਟਲ ਐਂਡ ਸਟੇਨਲੈਸ ਸਟੀਲ ਜਿਹੜਾ ਕੰਮ ਜਾਣਦੇ ਹਨ, ਅਤੇ ਐਕਸਪੀਰੀਅੰਸ ਵੈਲਡਰ ਜਿਹੜੇ ਹਨ, ਅਤੇ ਮਿਗ ਵੈਲਡਰ, ਟਿਗ ਵੈਲਡਰ, ਸਪੈਸ਼ਲੀ ਟਿਗ ਵੈਲਡਰ ਦਾ ਐਕਸਪੀਰੀਅੰਸ ਹੋਵੇ, ਤੁਸੀਂ $25-$37 ਪਰ ਆਵਰ ਲੈ ਸਕਦੇ ਹੋ ਡਿਪੈਂਡਿੰਗ ਔਨ ਦਾ ਐਕਸਪੀਰੀਅੰਸ। ਅਤੇ ਏਜ਼ਡ ਡਰਾਈਵਰਾਂ ਦੇ ਵੀ ਰੋਲ ਹਨ, ਤੁਹਾਨੂੰ ਮੈਂ ਨੰਬਰ ਦੇ ਦਿੰਦਾ, ਤੁਸੀਂ ਮੇਰੇ ਨੰਬਰ 'ਤੇ ਟੈਕਸ ਕਰ ਦੇਣਾ, ਇਹ ਜੋਬ ਜਿਹੜੀਆਂ ਹਨ ਛੇਤੀ ਚਲੀ ਜਾਣੀਆਂ, ਬਹੁਤ ਵੱਡੀ ਕੰਪਨੀ ਆ, ਬਹੁਤ ਸਾਨੂੰ ਸਪੋਂਸਰ ਵੀ ਕਰਦੀ ਇਹ ਕੰਪਨੀ, ਪਰ ਕਿਉਂਕਿ ਮੈਨੂੰ ਜਦੋਂ ਉਹਨਾਂ ਨੂੰ ਪਤਾ ਲੱਗਾ 530 'ਤੇ ਮੈਂ ਆ ਰਿਹਾ, ਉਹ ਕਹਿੰਦੇ ਇੰਨਾ ਕੁਛ ਬੋਲਦੇ ਆਪਣਾ ਨੰਬਰ ਦੇ ਦਿਓ ਅਤੇ ਗਾਹਾਂ ਸਾਡੇ ਨਾਲ ਸ਼ੇਅਰ ਕਰ ਦਿਓ। ਸੋ ਜੇ ਕੋਈ ਵੈਲਡਰ ਹੈਗਾ, ਮਿਲ ਰਾਈਟ ਹੈਗਾ, ਅਤੇ ਮਿਲ ਰਾਈਟ ਦੇ $30-$40 ਪਰ ਘੰਟੇ ਡਿਪੈਂਡ ਔਨ ਦਾ ਐਕਸਪੀਰੀਅੰਸ, ਜਿਹੜੇ ਟਿਗ ਵੈਲਡਰ ਹਨ ਉਹਨਾਂ ਦੇ $25-$37 ਪਰ ਆਵਰ ਮਿਲ ਸਕਦੇ ਆ, ਐਕਸਪੀਰੀ ਡਿਪੈਂਡ ਕਰਦਾ ਐਕਸਪੀਰੀਅੰਸ ਕਿੰਨਾ ਆ। 416-451-2222 'ਤੇ ਮੈਨੂੰ ਟੈਕਸ ਮੈਸੇਜ ਕਰ ਦੇਣਾ ਅਤੇ ਤੁਹਾਡਾ ਨੰਬਰ ਪਹੁੰਚਾਉਣ ਦੀ ਮੈਂ ਕੋਸ਼ਿਸ਼ ਕਰ ਦੇਵਾਂਗਾ। ਆਉਣ ਵਾਲੇ ਦਿਨਾਂ ਵਿੱਚ ਸਾਰੇ ਹੀ ਸਪੋਂਸਰ ਸ਼ੇਅਰ ਕਰਾਂਗੇ। ਮੈਂ ਅਵੀ ਧਾਲੀਵਾਲ ਦਾ ਧੰਨਵਾਦ ਕਰਨਾ ਚਾਹੁੰਦਾ, ਉਹ ਕੈਂਡੀਡੇਟ ਵੀ ਹਨ ਫੋਰ ਮੇਅਰ ਆਫ ਬਰੈਂਪਟਨ, ਆਪਣੀ ਉਹਨਾਂ ਨਾਂ ਪਾ ਦਿੱਤਾ ਹੈਗਾ ਆ। ਸੋ ਅਵੀ ਧਾਲੀਵਾਲ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, ਅਤੇ ਨਾਲ ਅਲਫਾ ਟਰਾਂਸੋ ਲੱਕੀ ਅਤੇ ਸੁੱਖੀ ਸੈਣੀ ਸਾਹਿਬ, ਸਟਾਰਗੇਟ ਲੈਜੈਸਟਿਕ ਦੀ ਟੀਮ, ਹੈਪੀ ਸੋਤਾ ਗਰਲਾਟ ਅਤੇ ਮੱਖਣ ਅਤੇ ਸਾਬਾ ਸਰਜੀ ਸੋਤਾ ਸਾਹਿਬ, ਗੁਰਮੇਲ ਸੰਧੂ, ਅਤੇ ਫਿਰ ਆਪਾਂ ਗੁਰਮਤ ਸਿੰਘ ਜੀ ਤੁਹਾਡੇ ਨਾਲ ਗੱਲਬਾਤ ਕਰਨੀ ਆ। ਗੁਰਮੇਲ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ।
10: ਜੀ ਸਤਿ ਸ਼੍ਰੀ ਅਕਾਲ ਤੰਬੜ ਸਾਹਿਬ, ਬੜੀ ਖੁਸ਼ੀ ਹੋਈ ਤੁਹਾਨੂੰ 5:30 AM ਤੇ ਅੱਜ ਤੁਹਾਡੀ ਆਵਾਜ਼ ਸੁਣੀ ਆ, ਫਿਰ ਬਾਗ ਬਾਗ ਹੋ ਗਿਆ।
0: ਧੰਨਵਾਦ ਜੀ,
10: ਬਹੁਤ ਮੁਬਾਰਕਾਂ ਤੁਹਾਨੂੰ ਜੀ, ਕੈਨ ਸਿੰਘ ਵੱਲੋਂ ਤੇ ਮੇਰੇ ਵੱਲੋਂ ਸਾਰਿਆਂ ਨੂੰ
0: ਧੰਨਵਾਦ। ਤੁਹਾਡਾ ਕੈਨ ਸਿੰਘ ਦੀ ਟੀਮ ਬੜੇ ਟੂਰਨਾਮੈਂਟ ਕਰਵਾਉਂਦੀ ਰਹੀ ਆ, ਸੌਕਰ, ਕਬੱਡੀ, ਵਾਲੀਬਾਲ, ਬੱਚੇ ਦੀਆਂ ਰੇਸਾਂ। ਸੋ ਕੈਨ ਸਿੰਘ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਸੰਧੂ ਸਾਹਿਬ ਤੁਹਾਡਾ ਧੰਨਵਾਦ। ਗੁਰਮੁਖ ਸਿੰਘ ਜੀ,
11: ਬਿਲਕੁਲ
0: ਮਾਫ ਕਰ ਦੇਣਾ ਤੁਹਾਨੂੰ ਮੈਂ ਹੋਲਡ ਤੇ ਪਾ, ਜਿਹੜਾ ਮੇਰਾ ਹੈੱਡਫੋਨ
11: ਹੈ। ਨਹੀਂ ਨਹੀਂ, ਤੁਸੀਂ ਹਮੇਸ਼ਾ ਇਦਾਂ ਹੀ ਰੱਖਣਾ ਆਪਾਂ ਕਿ ਜਦੋਂ ਜਦੋਂ ਸਰੋਤੇ ਆਉਂਦੇ ਉਹਨਾਂ ਦੀ ਕਾਲ ਡਿਲੇ ਨਹੀਂ ਕਰਨੀ ਆਪਾਂ, ਕਿਉਂਕਿ ਜੁੜੇ ਹੋਏ ਆ, ਇੱਕ ਲਾਈਨ ਆਪਣੇ ਕੋਲ ਹੈਗੀ ਆ, ਪਰ ਇਹਦੇ ਨਾਲ ਨਾਲ ਜਿੰਨੇ ਸਰੋਤੇ ਆਉਂਦੇ ਹੈਗੇ ਆ ਤਾਂ ਉਹਨਾਂ ਨੂੰ ਆਪਾਂ ਪ੍ਰਾਇਓਰਟੀ ਦੇਣੀ ਆ ਜੀ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ, ਕਿਉਂਕਿ ਉਹਨਾਂ ਨੇ ਜਿਹੜਾ ਕੰਟਰੀਬਿਊਟ ਕਰਨਾ ਹੈਗਾ ਉਹਦੇ ਵਿੱਚੋਂ ਆਪਣਾ ਕੋਈ ਕੰਕਲੂਜਨ ਨਿਕਲ ਸਕਦਾ। ਤੇ ਮੇਰੇ ਸਰੋਤਿਆਂ ਨੂੰ ਵੀ ਬੇਨਤੀ ਹੈ ਕਿ ਕੋਈ ਵੀ ਖਬਰਾਂ ਚੱਲਦੀਆਂ ਹੋਣ ਜਾਂ ਵਿਸ਼ੇ ਤੇ ਆਪਾਂ ਡਿਸਕਸ ਕਰਦੇ ਹੋਈਏ ਵਿੱਚ ਤੁਸੀਂ ਕੋਈ ਕੰਟਰੀਬਿਊਟ ਕਰਨਾ, ਜਦੋਂ ਮਰਜ਼ੀ ਕਾਲ ਕਰੋ ਤੇ ਆਪਣੇ ਜਿਹੜੇ ਪੁਆਇੰਟ ਆ ਜਾਂ ਜਿਹੜੀ ਨੌਲੇਜ ਆ ਜ਼ਰੂਰ ਦਿਓ, ਤੁਹਾਡੀ ਨੌਲੇਜ ਦੇ ਬੇਸ ਤੇ ਹੀ ਅਸੀਂ ਕੰਟਰੀਬਿਊਟ ਜਿਹੜਾ ਵਧੀਆ ਕਰ ਸਕਦੇ ਹਾਂ, ਸਾਡਾ ਮੰਨਣਾ ਹੈਗਾ ਜੀ।
0: ਜੀ ਆ ਐਲੇ ਟਰੱਕ ਤੇ ਰਾਜਾ ਬਾਈ ਕਿਆ ਬਾਤ ਹੈ, ਰਾਜਾ ਬਾਈ ਨੇ ਐਲੇ ਟਰੱਕ ਵਾਸ਼ ਖੋਲਿਆ ਸੀ ਨਾ ਰਦਰਫੋਰ ਰੋਡ ਤੇ ਬ੍ਰੈਂਪਟਨ ਦੇ ਵਿੱਚ, ਰੌਣਕਾਂ ਹੀ ਲੱਗੀਆਂ ਰਹਿੰਦੀਆਂ ਸੀਗੀਆਂ, ਬੜੀ ਮਿਹਨਤ ਕੀਤੀ ਇਸ ਸਾਡੇ ਵੀਰ ਨੇ, ਮਿਹਨਤ ਹਰ ਇੱਕ ਕਰਦਾ ਆ, ਕਈਆਂ ਨੂੰ ਮਾਰਕੀਟਿੰਗ ਕਰਨੀ ਆਉਂਦੀ ਹੁੰਦੀ ਆ ਅਤੇ ਲਾਈਨ ਹੀ ਲੱਗੀ ਰਹਿੰਦੀ, ਸੱਤੇ ਦਿਨ ਖੁੱਲ੍ਹੇ ਹੁੰਦੇ ਸੀਗੇ, ਪਰ ਹੌਲੀ ਹੌਲੀ ਫਿਰ ਇਹਨਾਂ ਨੂੰ ਕੰਮ ਘਟਾਉਣਾ ਪਿਆ ਅਤੇ ਮੁੜ ਕੇ ਫਿਰ ਵਾਪਸ ਆਏ ਹਨ ਐਲੇ ਟਰੱਕ ਲੂਵ ਐਂਡ ਵਾਸ਼ 'ਤੇ। ਰਾਜਾ ਬਾਈ ਨੂੰ ਵਧਾਈ ਹੋਵੇ। ਨੰਬਰ ਹੋ ਜਾਂਦਾ 416-953-9162। ਗੁਰਮੁਖ ਸਿੰਘ ਜੀ, ਤੁਸੀਂ ਇਹਨਾਂ ਨੂੰ ਵੱਧ ਜਾਣਦੇ ਹੋ?
11: ਬਿਲਕੁਲ ਰਾਜਾ ਜੀ, ਜਿਹੜੇ ਆ ਕਿਉਂਕਿ ਟਰੈਕਿੰਗ ਸੈਕਟਰ ਦੇ ਨਾਲ ਜੁੜਿਆ ਜਿਹੜਾ ਜਿੰਨਾ ਬਿਜ਼ਨਸਮੈਨ ਆ ਸਾਰੇ ਇਹਨਾਂ ਨੂੰ ਜਾਣਦੇ ਹੈਗੇ ਆ ਜੀ। ਮਲਟੀਪਲ ਜਿਹੜੀਆਂ ਇਹਨਾਂ ਦੀਆਂ ਸਰਵਿਸਿਸ ਹੈਗੀਆਂ, ਭਾਵ ਨਾਲ ਕਾਰਾਂ ਦੀ ਵੀ ਜਿਹੜੀ ਰਸਟ ਪਰੂਫਿੰਗ, ਜਿਹੜੀ ਟਾਇਰ ਅਲਾਈਨਮੈਂਟ ਆ, ਟਾਇਰ ਚੇਂਜ ਕਰਦੇ ਆ, ਨਵੇਂ ਟਾਇਰ ਪੁਰਾਣੇ ਟਾਇਰ ਪਾਉਂਦੇ ਹੈਗੇ ਆ ਜੀ। ਤਾਂ ਟਰੱਕਾਂ ਦਾ ਹੱਥ ਧਰਨ ਲਈ ਸਰਵਿਸ 24 ਘੰਟੇ ਵੱਡੀ ਗੱਲ ਖੁੱਲ੍ਹੀ ਹੈਗੀ। ਸਾਡੇ ਡਰਾਈਵਰ ਭਰਾ ਜਿਹੜਾ ਵੀਕਐਂਡ ਬਚਾਉਣਾ ਚਾਹੁੰਦੇ ਕਿ ਵੀਕਐਂਡ ਦੇ ਉੱਪਰ ਬੱਚਿਆਂ ਦੇ ਨਾਲ ਹੋਣਾ ਵਾ, ਤਾਂ ਉਹ ਆਪਣੀ ਸਰਵਿਸ ਜਿਹੜੀ ਡੇ ਟਾਈਮ ਦੇ ਉੱਪਰ ਕਿਸੇ ਵੀ ਟਾਈਮ ਤੇ ਜਾ ਸਕਦੇ ਹੈਗੇ ਜੀ। ਕੋਈ ਅਪਾਇੰਟਮੈਂਟ ਦੀ ਲੋੜ ਨਹੀਂ ਹੈਗੀ, ਫਸਟ ਕਮ ਫਸਟ ਸਰਵ ਹੈਗਾ। ਤੇ ਬਾਕੀ ਆਪਾਂ ਇਹਨਾਂ ਦੀ ਗੱਲਬਾਤ ਕਰਦੇ ਰਵਾਂਗੇ ਜੀ। ਤਾਂ ਅੱਗੇ ਵੱਧਦੇ ਹਾਂ ਤੰਬੜ ਸਾਹਿਬ, ਜਦੋਂ ਆਪਾਂ ਇਹ ਗੱਲਬਾਤ ਕਰ ਰਹੇ ਹੈਗੇ ਹਾਂ ਕਿ ਕਈ ਘਟਨਾਵਾਂ ਸਾਡੇ ਚਾਰਜ ਫਿਰੇ ਵਾਪਰਦੀਆਂ ਨੇ, ਨੈਗੇਟਿਵ ਪੋਜ਼ਿਟਿਵ, ਠੀਕ ਹੈ ਜੀ, ਤੇ ਕੁਝ ਆਪਾਂ ਪੋਜ਼ਿਟਿਵ ਗੱਲਾਂ ਵੀ ਨਾਲ ਨਾਲ ਕਰਦੇ ਹੀ ਰਹਿਣਾ ਕਿ ਪੋਜ਼ਿਟਿਵ ਗੱਲਾਂ ਜਿਹੜੀ ਇੱਥੋਂ ਦੀ ਜਨਰੇਸ਼ਨ ਹੈਗੀ ਆ ਉਹਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਦੱਸਣੀਆਂ, ਕਿ ਉਹਨਾਂ ਦਾ ਹੌਂਸਲਾ ਵਧਾਉਣ ਵਾਸਤੇ ਆਪਾਂ ਕਹਿ ਸਕਦੇ ਹਾਂ। ਤਾਂ ਕੱਲ੍ਹ ਜਿਹੜੀ ਇਹ ਖਬਰ ਆਈ ਸੀ, ਸ਼ਾਇਦ ਤੁਸੀਂ ਸਾਂਝੀ ਕਰ ਦਿੱਤੀ ਹੋਵੇ 10 ਮਿੰਟ ਪਹਿਲਾਂ, ਕਿ ਬ੍ਰੈਂਪਟਨ ਦੇ ਵਕੀਲ ਵਿਕਰਮਜੀਤ ਸਿੰਘ ਜਿਹੜੇ ਹੈਗੇ ਔਜਲਾ, ਠੀਕ ਹੈ ਜੀ, ਇੱਕ ਜੱਜ ਵਜੋਂ ਉਹਨਾਂ ਦੀ ਨਿਯੁਕਤੀ ਹੋਈ ਆ। ਸੋ ਕਹਿਣ ਨੂੰ ਭਾਵੇਂ ਖਬਰ ਸਾਰੀ ਕਮਿਊਨਿਟੀ 'ਚ ਪਹਿਲਾਂ ਹੈਗੀ, ਪਰ ਕਮਿਟਮੈਂਟ ਆਪਾਂ ਨੇ ਤਾਂ ਕਮੈਂਟ ਇਹ ਦੇਣਾ ਹੈਗਾ ਕਿ ਸਾਡੀ ਕਮਿਊਨਿਟੀ ਦੇ ਨੌਜਵਾਨ ਦੀਆਂ ਬਹੁਤ ਸਾਰੀਆਂ ਖਬਰਾਂ ਨੈਗੇਟਿਵ ਸ਼ੇਅਰ ਕੀਤੀਆਂ ਜਾਂਦੀਆਂ ਕਿ ਫਲਾਣੇ ਕ੍ਰਾਈਮ 'ਚ ਉਹ ਫੜੇ ਗਏ ਆ ਜੀ, ਫਲਾਣਾ ਉਹਨਾਂ ਦਾ ਕੇਸ ਹੋਇਆ, ਚੋਰੀਆਂ ਡਕੈਤੀਆਂ ਜੋ ਵੀ ਹੋਈਆਂ। ਅਨਫੋਰਚੁਨੇਟਲੀ ਜਿਹੜੀ ਜਨਰੇਸ਼ਨ ਹੈਗੀ ਆ ਉਹਦਾ ਕੋਈ ਕਸੂਰ ਨਹੀਂ ਹੁੰਦਾ, ਅਸਲ ਦੇ ਵਿੱਚ ਮੈਂ ਇਹ ਹਮੇਸ਼ਾ ਦੱਸ ਦਿੰਦਾ, ਕਿਤੇ ਨਾ ਕਿਤੇ ਜਿਹੜਾ ਜਿਹੜੇ ਦੇਸ਼ 'ਚ ਆਪਾਂ ਆਏ ਹਾਂ ਉਹਨਾਂ ਦੇ ਸਿਸਟਮ 'ਚ ਕਰੈਕਸ਼ਨ ਦੀ ਵੀ ਲੋੜ ਹੁੰਦੀ ਆ, ਇਨਡਾਇਰੈਕਟਲੀ ਆਪਾਂ ਕਹਿ ਸਕਦੇ ਹਾਂ। ਆਪਣੇ ਆਪ ਦੀ ਜਿਹੜੀ ਮੰਥਨ ਹੈ ਉਹ ਵੀ ਜ਼ਰੂਰੀ ਹੈਗਾ, ਲੇਕਿਨ ਜਿਹੜੇ ਇਹ ਨੌਜਵਾਨ ਜਿੰਨੀਆਂ ਵੱਡੀਆਂ ਨਿਯੁਕਤੀਆਂ ਹੋ ਰਹੀਆਂ ਜੀ ਹੁਣ, ਜਿਹੜੀ ਮੈਂ ਖਬਰ ਸਾਂਝੀ ਕੀਤੀ ਆ, ਆਪਣੇ ਜਿੰਨੇ ਨੌਜਵਾਨ ਸੁਣਦੇ ਹੋਣ ਉਹਨਾਂ ਲਈ ਪ੍ਰੇਰਨਾ ਸਰੋਤ ਹੈਗਾ ਕਿ ਜੇ ਤੁਹਾਡੇ ਮਨ ਦੇ ਵਿੱਚ ਕੋਈ ਕਮਿਟਮੈਂਟ ਹੈਗੀ ਆ ਤਾਂ ਤੁਸੀਂ ਕਿਤੇ ਵੀ ਜਿਹੜਾ ਇਸ ਦੇਸ਼ ਦੀ ਜਿਹੜੇ ਅਹੁਦੇ ਤੇ ਪਹੁੰਚ ਸਕਦੇ ਆ। ਕੈਨੇਡਾ ਦੀ ਜਿਹੜੀ ਖੂਬਸੂਰਤੀ ਤੰਬੜ ਸਾਹਿਬ ਇਹ ਹੈਗੀ ਆ ਕਿ ਕੈਨੇਡਾ ਦੇ ਵਿੱਚ ਕੋਈ ਵੀ ਡਿਸਪਰੇਸ਼ਨ ਜਿਹੜਾ ਨਸਲ ਦੇ ਬੇਸ ਦੇ ਉੱਪਰ, ਬੰਦੇ ਦੇ ਵੇਸ਼, ਭਾਸ਼ਾ ਜਿਹੜੀ ਹੈਗੀ ਆ, ਧਰਮ ਦੇ ਵਿਹਾਵ ਦੇ ਉੱਪਰ ਨਹੀਂ ਕੀਤਾ ਜਾਂਦਾ। ਇਹ ਕੈਨੇਡਾ ਵਰਲਡ ਭਾਰ ਦੇ ਵਿੱਚ ਏਦਾਂ ਦਾ ਮੁਲਕ ਹੈਗਾ ਜਿੱਥੇ ਹਰ ਬੰਦੇ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਅੱਗੇ ਵਧਣ ਦਾ ਮੌਕਾ ਜਿਹੜਾ ਮਿਲਦਾ। ਇਹਦੇ ਨਾਲ ਨਾਲ ਆਪਾਂ ਜਦੋਂ ਅੱਗੇ ਵਧਾਂਗੇ ਤੇ ਇੱਕ ਅਨਫੋਰਚੁਨੇਟ ਖਬਰ ਸੀ ਕਿ ਨਵੰਬਰ 2023 ਦੇ ਵਿੱਚ ਕੈਲਡਨ ਜਿਹੜਾ ਮੇਫੀਲਡ ਐਂਡ ਏਅਰਪੋਰਟ ਦੇ ਉੱਪਰ ਇੱਕ ਬੜਾ ਦੁਖਦਾਈ ਹਾਦਸਾ ਵਾਪਰਿਆ ਸੀਗਾ। ਇੱਕ ਗੁਰਸਿੱਖ ਜੋੜਾ ਜਿਹੜਾ ਸੀਗਾ ਆਪਣੇ ਬੱਚਿਆਂ ਨੂੰ ਇੱਥੇ ਮਿਲਣ ਆਇਆ ਸੀ, ਠੀਕ ਹੈ ਜੀ, ਜਗਤਾਰ ਸਿੰਘ 57 ਸਾਲਾਂ ਤੇ ਹਰਭਜਨ ਕੌਰ 55 ਸਾਲਾਂ ਉਹਨਾਂ ਦੀ ਪਤਨੀ ਸੀਗੀ ਜੀ। ਉਹਨਾਂ ਨੂੰ ਨਹੀਂ ਸੀ ਪਤਾ ਕਿ ਇੱਥੇ ਕੀ ਵਾਪਰਨਾ ਹੈਗਾ, ਲੇਕਿਨ ਆਪਣੇ ਬੱਚਿਆਂ ਨੂੰ ਇੱਥੇ ਮਿਲਣ ਆਇਆ। ਤਾਂ ਨਵੰਬਰ 2023 ਨੂੰ ਅਚਾਨਕ ਜਿਹੜਾ ਹਮਲਾਵਰ ਆਉਂਦਾ ਤਾਂ ਘਰ 'ਚ ਦਾਖਲ ਹੋ ਕੇ ਗੋਲੀਆਂ ਦਾ ਮੀਂਹ ਭਰਾਉਂਦਾ ਜੀ, ਤਾਂ ਦੋਵਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਆ। ਤੇ ਉਹਨਾਂ ਦੀ ਪੁੱਤਰੀ ਜਿਹੜੀ ਆ, ਧੀ ਜਿਹੜੀ ਆ, ਕਾਫੀ ਵੱਡੀਆਂ ਲਾਈਫ ਥ੍ਰੈਟਨਿੰਗ ਇੰਜਰੀਸ ਨਾਲ ਹਸਪਤਾਲ ਦੇ ਵਿੱਚ ਕਈ ਮਹੀਨੇ ਜਿਹੜੀ ਸੀ ਦਾਖਲ ਰਹੀ ਸੀ। ਇਹਦੇ ਉੱਪਰ ਵੱਡੇ ਸਵਾਲ ਉਦੋਂ ਹੀ ਉੱਠੇ ਸੀ ਕਿ ਅਪੀਲ ਪੁਲਿਸ, ਉਹਨਾਂ ਦੇ ਨੋਟਿਸ ਸੀ ਕਿ 4 ਦਿਨ ਪਹਿਲਾਂ ਅਪੀਲ ਪੁਲਿਸ ਇਸ ਰੈਜੀਡੈਂਸ ਵਿੱਚ ਗਈ ਸੀ ਤਾਂ ਪੁੱਛਤਾਛ ਕੀਤੀ ਸੀ ਕੁਛ, ਤਾਂ ਉਹ ਸਮੇਂ ਦੇ ਇੱਕ ਵਿਸ਼ੇਸ਼ ਵਿਅਕਤੀ ਦਾ ਨਾਮ ਵੀ ਉਹਨਾਂ ਪੁੱਛਿਆ ਕਿ ਉਹ ਵਿਅਕਤੀ ਕੀ ਇੱਥੇ ਰਹਿੰਦਾ ਹੈਗਾ। ਲੇਕਿਨ ਘਰ ਵਾਲਿਆਂ ਨੂੰ ਅਲਰਟ ਨਹੀਂ ਕੀਤਾ, ਜਾਂ ਇੰਨਾ ਵੱਡਾ ਜਦੋਂ ਖਤਰਾ ਸੀ ਕਿ ਇੱਥੇ ਕੋਈ ਵਿਅਕਤੀ ਰਹਿ ਰਿਹਾ ਸੀ ਜਿਹਨੂੰ ਕਿ ਡਰੱਗ ਤਸਕਰੀ ਦੇ ਲੋਕ ਜਿਹੜੇ ਲੱਭ ਰਹੇ ਸੀਗੇ, ਤਾਂ ਉਹਨਾਂ ਹਾਲਤਾਂ ਜਦੋਂ ਪੁਲਿਸ ਨੂੰ ਜਾਣਕਾਰੀ ਸੀ ਤਾਂ ਵੱਡਾ ਸਵਾਲ ਉਦੋਂ ਕਮਿਊਨਿਟੀ ਸੀਗੇ, ਪੁਲਿਸ ਨੇ ਜਿਹੜੇ ਉੱਥੇ ਰਹਿ ਰਹੇ ਲੋਕ ਆ ਜਿਹਨਾਂ ਦਾ ਕੋਈ ਬਹੁ ਵਾਸਤਾ ਨਹੀਂ ਇਸ ਗੱਲ ਨਾਲ, ਉਹਨਾਂ ਨੂੰ ਸਤਰਕ ਕਿਉਂ ਨਹੀਂ ਕੀਤਾ, ਜਾਂ ਉਹਨਾਂ ਨੂੰ ਉੱਥੋਂ ਸੇਫ ਜਿਹੜਾ ਸੀ ਉਹਨਾਂ ਨੂੰ ਉੱਥੋਂ ਹੋਰ ਪਾਸੇ ਕਿਉਂ ਨਹੀਂ ਕੀਤਾ, ਡੀਰਲਗੇਟ ਕਿਉਂ ਨਹੀਂ ਕੀਤਾ। ਤਾਂ ਹੁਣ ਇਹਨੂੰ ਲੈ ਕੇ ਜਿਹੜੇ ਉਹਨਾਂ ਦੀ ਪੁੱਤਰੀ ਜਸਪ੍ਰੀਤ ਕੌਰ ਸਿੱਧੂ ਤੇ ਉਹਦੇ ਪਰਿਵਾਰ ਵੱਲੋਂ ਜਿਹੜਾ 70-80 ਮਿਲੀਅਨ ਦਾ ਕਲੇਮ ਜਿਹੜਾ ਜੀ ਅਪੀਲ ਪੁਲਿਸ ਦੇ ਕੀਤਾ ਹੈਗਾ, ਕਿ ਇਸ ਗੱਲ ਨੂੰ ਲੈ ਕੇ ਕਿ ਜੇ ਪੁਲਿਸ ਸਮੇਂ ਸਿਰ ਅਲਰਟ ਕਰਦੀ

0: ਉਦੋਂ ਵੀ ਚੱਲੀ ਸੀ ਕਿ ਬਹੁਤ ਸਾਰੇ ਲੋਕ ਜਿਹੜੇ ਮਾੜੀ ਦੁਨੀਆਂ ਦੇ ਨਾਲ ਜੁੜੇ ਹੋਏ ਆ ਜੀ, ਅਨਫਾਰਚੂਨੇਟਲੀ ਸਾਡੀ ਕਮਿਊਨਿਟੀ ਦੇ ਨਾਲ ਵੀ ਰਿਲੇਟਡ ਹੈਗੇ ਆ, ਉਹ ਜੇਲ੍ਹਾਂ 'ਚ ਹੈਗੇ ਆ। ਲੇਕਿਨ ਇੱਕ ਗੁਰਸਿੱਖ ਜਿਹੜਾ ਜੋੜਾ ਜਿਹਦਾ ਕੋਈ ਬਹੁ ਵਾਸਤਾ ਇਸ ਨਾਲ ਗੱਲ ਨਾਲ ਨਹੀਂ ਸੀ, ਉਹਦੀ ਜਾਨ ਜਿਹੜੀ ਸੀ ਇਹਦੇ ਚਲੀ ਗਈ ਸੀ। ਤੰਬੜ ਸਾਹਿਬ
1: ਜੀ, ਤੁਸੀਂ ਤੁਸੀਂ ਲਾਈਨ ਹੋਲਡ ਤੇ ਰੱਖਣਾ, 3056 ਕਾਫੀ ਲੰਬੇ ਸਮੇਂ ਤੋਂ ਹੋਲਡ ਤੇ ਹਨ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
2: ਤੰਬੜ ਵੀਰ ਜੀ, ਸਤਿ ਸ੍ਰੀ ਅਕਾਲ। ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ 5 ਖੜੀ ਤੇ ਆਉਣ ਦੀਆਂ।
1: ਧੰਨਵਾਦ ਜੀ,
2: ਮਹਾਰਾਜ ਤੁਹਾਡਾ ਪ੍ਰੋਗਰਾਮ ਏਦਾਂ ਚੱਲਦੀ ਚੜ੍ਹਦੀ ਕਲਾ ਰੱਖੇ, ਸੱਚੇ ਪਾਤਸ਼ਾਹ ਤੁਹਾਡੀ ਆਵਾਜ਼ ਬੁਲੰਦ ਰਹੇ। ਤੇ ਗੁਰਮੁਖ ਸਿੰਘ ਵੀਰ ਵਾਰੀਆ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਜੀ। ਭਾਜੀ, ਜਿੱਦਾਂ ਇਹਨਾਂ ਨੇ ਹੁਣ ਖ਼ਬਰਾਂ ਦਿੱਤੀਆਂ ਹਨਾ, ਆਪਣੇ ਗੁਰਸਿੱਖ ਜੋੜੇ ਦੀ 4-5 ਸਾਲ ਪਹਿਲਾਂ ਘਟਨਾ ਹੋਈ ਸੀ ਮੇਫੀਲਡ ਦੇ ਏਅਰਪੋਰਟ ਦੇ ਉੱਤੇ ਕਾਰਨਰ ਦੇ, ਇਹ ਵੀ ਬੜੀ ਦੁਖਦਾਈ ਸੀ ਉਦੋਂ। ਤੇ ਸਾਰੀ ਪੁਲਿਸ ਨਿਕੰਮੀ ਪਤਾ ਨੀ ਕੀ ਕਰ ਰਹੀ ਹੈ ਜੀ, ਇਹਨੂੰ ਪਤਾ ਹੋਣ ਦੇ ਬਾਵਜੂਦ ਵੀ ਬੰਦਿਆਂ ਨੂੰ ਇਹ ਫੇਰ ਵੀ ਹੁਣ ਆਪਣੇ ਉੱਤੇ ਪਹਿਲਾਂ ਜਿਹੜੇ ਉੱਧਰ ਡਿਕਸੀ ਗੁਰਦੁਆਰੇ ਕੋਲ ਬੰਦੇ ਨੂੰ ਸਿਰਿਆਂ ਗੋਲੀਆਂ ਮਾਰ ਕੇ ਮਾਰ ਗਏ, ਪਤਾ ਨੀ ਲੱਗ ਰਿਹਾ ਕੀ ਹੋ ਰਿਹਾ ਕੀ ਨਹੀਂ ਜੀ। ਪੁਲਿਸ ਹੁਣ ਪਰਸੋਂ ਚੌਥਾ ਜਿਹੜੇ ਚੰਕੂਜੀ ਦਾ ਵਿਕਟੋਰੀਆ ਡੇ ਤੇ ਜਿਹੜਾ ਜਲੂਸ ਕੱਢਿਆ ਨੀ, ਉਹ ਤਾਂ ਬਿਲਕੁਲ ਨਿੰਦਣ ਯੋਗਾ। ਉਹ ਪਤੇ ਉਹ ਸਿਰਿਆਂ ਕਾਰਾਂ ਦੇ ਵਿੱਚ ਦੇਖੋ ਜੀ ਪਟਾਕੇ ਚਲਾ ਰਹੇ ਪਬਲਿਕਾਂ ਨੂੰ, ਕਿੱਦਾਂ ਉਹ ਧੂੰਆਂ ਕੱਢ ਰਿਹਾ। ਇਹਨਾਂ ਨੇ ਕੋਈ ਚਾਰਜ ਕੀਤੇ ਕੋਈ ਦੱਸਦੇ ਨੀ ਇਹ ਪੁਲਿਸ ਵਾਲੇ ਕੀ ਕਰਦੇ ਕੀ ਨਹੀਂ, ਆਪਣੇ ਬੰਦੇ ਹਨਾ ਬਸ ਲਕੋਈ ਫਿਰਦੇ ਆ। ਜੇ ਤਾਂ ਇਹਨਾਂ ਨੇ ਇੱਕ ਵਾਰੀ ਚੱਜ ਦੀਆਂ ਸਜਾਵਾਂ ਦਿੱਤੀਆਂ, ਹੁਣ ਚੱਕ ਕੇ ਡਿਪੋਰਟ ਕੀਤੇ। ਹੁਣ ਜਿਹੜਾ ਵੀ ਕੋਈ ਵੀ ਬੰਦਾ ਜਿਹੜਾ ਗਲਤ ਕੰਮ ਕਰਦਾ ਵਾ, ਹੁਣ ਚੰਗੇ ਤਾਂ ਸਾਰੇ ਕੋਲ ਆਪਣਾ ਬੰਦਾ ਫੈਮਿਲੀ ਨਾਲ ਬੈਠਾ ਹੁੰਦਾ ਪਾਰਕ ਦੇ ਜਾ ਕੇ, ਉੱਥੇ ਸ਼ਰਾਰਤੀ ਅਨਸਰ ਜਾ ਕੇ ਲੋਕ ਪਬਲਿਕ ਦੇ ਵਿੱਚ ਪਟਾਕੇ ਚਲਾਉਂਦੇ ਤੇ ਪਬਲਿਕ ਦੇ ਉੱਤੇ ਸਿੱਟਦੇ ਆ, ਤੇ ਪੁਲਿਸ ਕੀ ਕਰਦੀ ਇੱਥੇ ਜੀ ਫਿਰ।
1: ਧੰਨਵਾਦ ਤੁਹਾਡਾ, ਮੈਂ ਵੀ ਇਸ ਦਾ ਥੋੜ੍ਹਾ ਜਿਹਾ ਜਵਾਬ ਦੇ ਦਿੰਦਾ। ਪਹਿਲਾਂ ਮੈਂ ਵੈਲਕਮ ਕਰ ਦੇਵਾਂ ਬੂਟਾ ਧਾਲੀਵਾਲ ਵੱਲੋਂ, ਸਟਾਰਗੇਟ ਵੱਲੋਂ ਸਾਡਾ ਵੈਲਕਮ ਕਰਦੇ, ਤੁਹਾਡਾ ਵੈਲਕਮ ਕਰਦੇ। ਟੈਕਸਟ ਮੈਸੇਜ ਮੈਨੂੰ ਬਹੁਤ ਸਾਰੇ ਆ ਰਹੇ ਹਨ, ਬਹੁਤ ਬਹੁਤ ਧੰਨਵਾਦ। ਅਤੇ ਸਤਿੰਦਰਪਾਲ ਸਿੱਧਵਾਂ ਸਾਹਿਬ ਇਹਨਾਂ ਦੀ ਟੀਮ ਦਾ ਬਹੁਤ ਲੰਬੇ ਸਮੇਂ ਤੋਂ ਮੀਡੀਆ ਦੀ ਬਿਜ਼ਨਸ ਵਿੱਚ ਹਨ, ਕਮਿਊਨਿਟੀ ਨੂੰ ਜਾਗਰਤ ਕਰਦੇ ਹਨ, ਅਤੇ ਕਿਆ ਬਾਤ ਆ, ਜਦੋਂ ਬੱਚੇ ਵੀ ਫਾਲੋ ਕਰਨ ਲੱਗ ਪਏ ਨਾ ਤੁਹਾਡੀ ਬਿਜ਼ਨਸ ਨੂੰ ਅਤੇ ਤੁਹਾਡੀ ਸੋਚ ਨੂੰ, ਬੜਾ ਚੰਗਾ ਲੱਗਦਾ। ਕਿਉਂਕਿ ਨਵੀਂ ਬੇਟਾ, ਮੈਂ ਬੇਟਾ ਹੀ ਕਹਿ ਸਕਦਾ ਕਿਉਂਕਿ ਮੇਰਾ ਬੇਟਾ ਵੀ ਇਹਨਾਂ ਦੀ ਉਮਰ ਜਿੱਡਾ ਕੁ ਵੱਡਾ ਹੈਗਾ ਆ, ਅਤੇ ਜਿਸ ਹਿਸਾਬ ਨਾਲ ਪ੍ਰੋਗਰਾਮ ਕਰਦੇ ਹਨ, ਪੰਜਾਬੀ ਬੋਲਦੇ ਹਨ, ਮੈਂ ਤਾਂ ਹਜੇ ਤੱਕ ਸਿੱਖ ਰਿਹਾ ਹੈਗਾ ਹਾਂ, ਕਿਉਂਕਿ ਆਪਣੀ ਮਾਂ ਬੋਲੀ ਜਿਹੜੀ ਆਉਣੀ ਬੜੀ ਜ਼ਰੂਰੀ ਹੁੰਦੀ ਆ। ਅਤੇ ਇੱਕ ਮੈਂ ਵਧਾਈ ਦੇਣਾ ਚਾਹੁੰਦਾ ਸਿੰਘ ਹਰਜੀਤ ਨੂੰ। ਕੋਈ ਵੀ ਚੰਗਾ ਕੰਮ ਹੁੰਦਾ ਨਾ, ਕਈਆਂ ਨੂੰ ਹੁੰਦਾ ਯਾਰ ਨਾ ਮੈਂ ਇਕੱਲੇ ਬੋਲਾਂ, ਸਿੰਘ ਹਰਜੀਤ ਗ੍ਰੇਟ ਜੋਬ। ਕੋਈ ਵੀ ਕੰਮ ਈਜ਼ੀ ਨਹੀਂ ਹੁੰਦਾ। ਤੁਸੀਂ ਜਿਹੜਾ ਸਮਾਗਮ ਰੱਖਿਆ ਸੀਗਾ, ਧਾਰਮਿਕ ਸਮਾਗਮ, ਇਹ ਕੰਮ ਕੀਤਾ ਨਾ, ਲੋਕਾਂ ਨੂੰ ਚੰਗੇ ਕੰਮ ਵੱਲ ਜੋੜਨਾ ਬੜਾ ਜ਼ਰੂਰੀ ਹੁੰਦਾ ਹੈ। ਨਿਮਰਤਾ ਮਿਲ ਜਾਂਦੀ ਹੈ ਗੁਰੂ ਦੀ ਬਾਣੀ ਨਾਲ ਜੁੜਦੇ ਹੋ। ਸੋ ਇੱਕ ਵਾਰੀ, ਦੋ ਵਾਰੀ, ਤਿੰਨ, ਪੰਜਵੀਂ ਵਾਰੀ ਸੀਗਾ ਆਈ ਬਲੀਵ ਇਹ ਜਿਹੜਾ ਇਹਨਾਂ ਨੇ ਪ੍ਰੋਗਰਾਮ ਰੱਖਿਆ ਸਿੰਘ ਹਰਜੀਤ ਦੀ ਟੀਮ ਨੇ 5:30 AM ਵੱਲੋਂ ਅਤੇ ਸਾਡੇ ਵੱਲੋਂ, ਮੇਰੇ ਪਰਿਵਾਰ ਵੱਲੋਂ, ਅਤੇ ਵਧਾਈ ਹੋਵੇ। ਚੰਗੇ ਪ੍ਰੋਗਰਾਮ ਉਲੀਕਣੇ ਚਾਹੀਦੇ ਨੇ। ਹਰ ਇੱਕ ਐਂਟਰਟੇਨਮੈਂਟ ਵੱਖਰੀ ਵੱਖਰੀ ਤਰ੍ਹਾਂ ਹੁੰਦੀ ਆ, ਪਰ ਇਹ ਸਾਡਾ ਆਪਣਾ ਇੱਕ ਧਾਰਮਿਕ ਪ੍ਰੋਗਰਾਮ ਸੀਗਾ ਜਿਹੜਾ ਇਹਨਾਂ ਨੇ ਰੱਖਿਆ। ਬਹੁਤ ਸਾਰੇ ਲੋਕ ਉੱਥੇ ਪਹੁੰਚੇ, ਸੰਗਤਾਂ ਪਹੁੰਚੀਆਂ, ਪੂਰਾ ਇੰਜੋਏ ਕੀਤਾ, ਕਰਨਾ ਵੀ ਚਾਹੀਦਾ। ਬਾਣੀ ਤੁਹਾਨੂੰ ਨਿਮਰਤਾ ਵੱਲ ਲੈ ਕੇ ਜਾਂਦੀ ਹੈਗੀ ਆ, ਸੁਣਿਆ ਕਰੋ। ਇੰਟਰਨੈਟ ਦੇ ਉੱਪਰ ਬਹੁਤ ਕੁਝ ਸਿੱਖਣ ਨੂੰ ਹੈਗਾ ਆ, ਸਿੱਖ ਸਕਦੇ ਹੋ। ਹੱਥ ਵਿੱਚ ਤੁਹਾਡੇ ਰੱਬ ਤਾਂ ਸਾਰੀ ਜਗ੍ਹਾ ਵੱਸਦਾ, ਪਰ ਉਸ ਫੋਨ ਵਿੱਚ ਵੀ ਰੱਬ ਵੱਸਦਾ। ਜੇ ਦੇਖਿਆ ਜਾਵੇ ਨਾ, ਬਹੁਤ ਕੁਝ ਚੰਗੀਆਂ ਗੱਲਾਂ ਸੁਣਨ ਨੂੰ ਵੀ ਹੁੰਦੀਆਂ ਹਨ, ਤਾਂ ਕਈ ਪ੍ਰੋਗਰਾਮ ਉਲੀਕੇ ਜਾਂਦੇ ਲੋਕਾਂ ਨੂੰ ਇਹਨਾਂ ਚੰਗੇ ਕੰਮਾਂ ਵੱਲ ਜੋੜਨ ਵਾਸਤੇ। ਸੋ ਸਿੰਘ ਹਰਜੀਤ, ਤੁਹਾਨੂੰ ਵਧਾਈ ਹੋਵੇ, ਬੜਾ ਵਧੀਆ ਪ੍ਰੋਗਰਾਮ ਤੁਸੀਂ ਰੱਖਿਆ ਸੀਗਾ। ਰੱਬ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਇਸ ਦੇ ਨਾਲ ਨਾਲ ਚੱਕ ਸਾਬੋ ਜਿਹੜੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ, ਰਹਿਣਾ ਵੀ ਚਾਹੀਦਾ, ਉਹ ਵੀ ਇੱਕ ਪ੍ਰੋਗਰਾਮ ਲੈ ਕੇ ਆ ਰਹੇ ਨੇ। ਉਹਦੀ ਜਾਣਕਾਰੀ ਮੈਂ ਥੋੜ੍ਹੀ ਜਿਹਾ ਠਹਿਰ ਕੇ ਦੇ ਦੇਵਾਂਗਾ। ਟਾਈਮ ਬੜੀ ਛੇਤੀ ਲੰਘ ਹੀ ਰਿਹਾ ਹੈਗਾ, ਸਾਡੀਆਂ ਗੱਲਾਂ ਬਾਤਾਂ ਚੱਲ ਰਹੀ ਹੈ। ਗੁਰਮੁਖ ਸਿੰਘ ਬਾਰੀਆ ਸਾਹਿਬ ਦੇ ਨਾਲ ਖਬਰਾਂ ਲੈ ਕੇ ਪਹੁੰਚੇ ਹੋਏ ਹਨ। ਜਿਹੜੀ ਖਬਰ ਤੁਸੀਂ ਪੁਲਿਸ ਹੀ ਕੀਤੀ, ਪੁਲਿਸ ਕਰਦੀ ਕੀ ਆ, ਹੁਣ ਪੁਲਿਸ ਕਰੇ ਵੀ ਕੀ? ਜਿੱਥੇ ਦੇਖੋ ਕਪਲੇ, ਅੱਜ ਕੱਲ੍ਹ ਯੂਟਰਨ ਦੇਖ ਲਓ ਕਿੰਨੇ ਵੱਜ ਰਹੇ ਹਨ ਸੜਕਾਂ 'ਤੇ, ਕਿੰਨੇ ਐਕਸੀਡੈਂਟ ਹੋ ਰਹੇ। ਅੱਗੇ ਕਦੇ ਦੇਖੇ ਹੀ ਨਹੀਂ ਸੀਗੇ, ਜਿਹੜਾ ਦੇਖਦਾ 80 ਵਾਲੀ ਸਪੀਡ 'ਤੇ ਖੜਾ ਕਰਕੇ ਕੋਈ ਸਵਾਰੀ ਚੱਕਣ ਲੱਗਾ ਹੁੰਦਾ ਆ, ਯਾਰ ਖੂੰਜੇ 'ਤੇ ਗੱਡੀ ਖੜੀ ਕਰ ਲਵੋ। ਆਹ ਹੁਣ ਜਿਹੜੇ ਪਟਾਕੇ ਚਲਾਉਣੇ ਸੀਗੇ, ਪਰਿਵਾਰ ਆ ਕੇ ਦੇਖਦੇ ਹਨ, ਇੰਜੋਏ ਕਰਦੇ ਹਨ, ਇਹ ਲੋਕ ਜਿਹੜੇ ਸ਼ਰਾਰਤੀ ਲੋਕ ਕੀ ਕਰਨ ਲੱਗ ਪਏ? ਜਿਹੜਾ ਲਾ ਹੈ ਨਾ, ਰੂਲ ਦਾ ਰੈਗੂਲੇਸ਼ਨ, ਜੇ ਜੇਲ੍ਹ ਹੋਵੇ ਨਾ 10-10, 15-15 ਸਾਲ ਦੀ, ਤਾਂ ਮੁੜ ਕੇ ਸੋਚਣ ਬਿਨਾਂ ਇੱਦਾਂ ਦੇ ਕੰਮ ਕਰਦੇ ਕਰਨ ਵਾਸਤੇ। ਪਰ ਨਹੀਂ, ਸਾਡਾ ਕਹਿਣ ਦਾ ਸੋਚਦਾ, ਜਿਹੜੇ ਮਾੜੇ ਕੰਮ ਹੋ ਰਹੇ ਹਨ ਜਾਂ ਨਿਆਣੇ ਸ਼ਰਾਰਤੀ ਹਨ, ਇਹਨਾਂ ਨੂੰ ਸਮਝਾਇਆ ਜਾਵੇ। ਇਹ ਹੁਣ ਸਮਝਦੇ ਨਹੀਂ ਅੱਜ ਕੱਲ੍ਹ, ਅੱਜ ਕੱਲ੍ਹ ਤੁਹਾਨੂੰ ਸਖ਼ਤ ਹੋਣਾ ਪੈਣਾ ਹੈਗਾ ਆ, ਇਹ ਨਹੀਂ ਸਮਝਦੇ। ਕਿੰਨੇ ਤਕੜੇ ਸਿਟੀ ਦੇ ਰੱਖੇ ਹੋਏ ਪ੍ਰੋਗਰਾਮ ਤੁਸੀਂ

0: ਖਰਾਬ ਕੀਤੇ। ਲੱਖਾਂ ਦਾ ਪੈਸਾ ਲੱਗਦਾ ਕਿਉਂਕਿ ਲੋਕਾਂ ਨੂੰ ਖੁਸ਼ ਕਰਨ ਵਾਸਤੇ ਹੁੰਦਾ ਆ, ਚਾਹੇ ਪਟਾਕੇ ਸਿੱਢੀ ਚਲਾਉਂਦੀ ਆ ਜਾਂ ਨਾਗਰਾ ਫਲ ਪਟਾਕੇ ਚੱਲਦੇ ਹਨ, ਲੋਕਾਂ ਨੂੰ ਖੁਸ਼ ਕਰਨ ਵਾਸਤੇ ਰੱਖੇ ਹੁੰਦੇ ਆ, ਵੀ ਲੋਕ ਰਾਤ ਦਿਨ ਮਿਹਨਤ ਕਰਦੇ ਇੰਜੋਏ ਕਰ ਲੈਣ, ਪਾਰਕ ਵਿੱਚ ਜਾ ਕੇ ਬੈਠਦੇ ਆ। ਆ ਸ਼ਰਾਰਤੀ ਲੋਕ ਜੋ ਪਟਾਕੇ ਗੱਡੀ ਵਿੱਚ ਪਟਾਕੇ ਚਲਾਉਣ ਲੱਗੇ ਸੀਗੇ ਬਾਰੀਆ ਸਾਹਿਬ ਬਾਹਰ ਨੂੰ ਕੱਢ ਕੇ, ਜੇ ਕਿਸੇ ਦੇ ਲੱਗ ਜਾਂਦਾ, ਜੇ ਜੇ ਕਿਸੇ ਕਿਸੇ ਬਿਲਡਿੰਗ ਨੂੰ ਅੱਗ ਲੱਗ ਜਾਂਦੀ, ਕਿਸੇ ਘਰ ਨੂੰ ਅੱਗ ਲੱਗ ਜਾਂਦੀ, ਘਰ ਵਿੱਚ ਬੱਚੇ ਹੁੰਦੇ ਤਾਂ ਐਸੀ ਘਟਨਾ ਵਾਪਰ ਜਾਂਦੀ, ਫਿਰ ਕੀ ਹੋਣਾ ਸੀਗਾ। ਸੋ ਸਜ਼ਾ ਜਿਹੜੀ ਇੱਥੇ ਨਾ ਬਹੁਤ ਕਮ ਹੈਗੀ ਆ, ਜਾਂ ਟਾਈਮ ਬਹੁਤ ਲੱਗ ਜਾਂਦਾ ਹੈਗਾ ਆ। ਜਿਹੜਾ ਸਿਸਟਮ ਸਾਡੀਆਂ ਸਰਕਾਰਾਂ ਨੇ ਠੀਕ ਕਰਨ, ਸਰਕਾਰਾਂ ਸੁੱਤੀਆਂ ਪਈਆਂ। ਆ ਡੱਗ ਫੋਰਡ ਦਾ ਹਜੇ ਪਲੇਨ ਉੱਡਿਆ ਨਹੀਂ ਸੀਗਾ, ਮੁੜ ਕੇ ਲੈਂਡ ਵੀ ਹੋ ਗਿਆ, ਅਤੇ ਹੁਣ ਉਹ ਵੀ 2 ਲੱਖ ਪਤਾ ਨਹੀਂ ਕਿੱਧਰ ਨੂੰ ਪੈਸਾ ਕਿੱਧਰ ਕੀ ਵੇਸਟ ਕੀਤਾ। ਬਹੁਤ ਸਾਰੀਆਂ ਖਬਰਾਂ ਸਾਡੇ ਕੋਲ ਹੁੰਦੀਆਂ ਹਨ, ਕਵਰ ਕਰਿਆ ਕਰਾਂਗੇ, ਪਰ ਤੁਸੀਂ ਸੋਚਦੇ ਪੜ੍ਹੇ ਲਿਖੇ ਗਾਹਾਂ ਭੇਜ ਦਿੱਤੇ, ਪੜ੍ਹੇ ਲਿਖੇ ਕੀ ਕਰਦੇ ਆ, ਤੁਹਾਡੇ ਸਾਹਮਣੇ ਹੀ ਆ। ਆ ਦੇਖ ਲਵੋ ਕਿੰਨੇ ਘਪਲੇ ਪਰ ਘਪਲੇ ਹੋ ਰਹੇ ਹਨ, ਮਿਲੀਅਨਸ ਐਂਡ ਬਿਲੀਅਨਸ ਡਾਲਰ ਯੂਕਰੇਨ ਨੂੰ ਜਾ ਰਿਹਾ। ਮੈਨੂੰ ਪਤਾ ਨਹੀਂ ਲੱਗਦਾ ਉਸ ਕਮੇਡੀਅਨ ਦੀ ਇਹਨਾਂ ਨੇ ਜਨਾਨੀ ਛੇੜੀ ਉਹਦੀ ਕੀ ਕੀਤਾ ਆ ਯਾਰ, ਇੰਨੇ ਪੈਸੇ ਦੇ ਰਹੇ ਹੈਗੇ ਉਹਨਾਂ ਨੂੰ। ਸਾਡਾ ਇੱਥੇ ਕਹਿਣ ਦਾ ਵੀ ਸਰਦਾ ਨਹੀਂ ਹੈਗਾ ਆ। ਅਤੇ ਮੇਰਾ ਨਾ ਜਿਹੜਾ ਹੈੱਡਫੋਨ ਹੈ ਸਵਾਰ ਕੇ ਮੈਨੂੰ ਆਵਾਜ਼ ਨਹੀਂ ਦੇ ਰਿਹਾ, ਪਰ ਮੈਂ ਕਾਲਾਂ ਲੈ ਲਵਾਂ ਅਤੇ ਫਿਰ ਆਪਾਂ ਗੁਰਮੁਖ ਸਿੰਘ ਤੁਹਾਡੇ ਨਾਲ ਵੀ ਗੱਲਬਾਤ ਕਰਦੇ ਹੈਗੇ ਹਾਂ। 7028 ਤੁਸੀਂ ਨੈਕਸਟ ਹੋ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਸਤਿ ਸ਼੍ਰੀ ਅਕਾਲ ਭਾਈ ਬਲਜਿੰਦਰ ਜੀ, ਥੈਂਕ ਯੂ ਤੁਹਾਡਾ ਸਮਾਂ ਦੇਣ ਲਈ ਅਤੇ ਨਵੇਂ ਚੈਨਲ ਤੇ ਆਉਣ ਲਈ।
0: ਧੰਨਵਾਦ।
1: ਗੁਰਮੁਖ ਜੀ ਨੇ ਖਬਰ ਦਿੱਤੀ ਹੈ ਕਿ ਜਿਹੜੀ ਉਹ ਮੇਫੀਲਡ ਵਾਲੀ ਸੀਗੀ
0: ਜੀ,
1: ਜਦੋਂ ਰਾਇਨ ਬੈਡਿੰਗ ਗ੍ਰਿਫਤਾਰ ਕੀਤਾ FBI ਨੇ ਮੈਕਸੀਕੋ ਦੇ ਵਿੱਚੋਂ, ਉਸ ਤੋਂ ਪਹਿਲਾਂ ਜਿਹੜੇ ਥੋੜੇ ਬੰਦੇ ਪਹਿਲਾਂ ਹੋਰ ਗ੍ਰਿਫਤਾਰ ਕੀਤੇ ਸੀ ਉਹਨਾਂ ਦੀ ਸਟੇਟਮੈਂਟ ਦੇ ਮੁਤਾਬਕ ਇਸ ਘਰ ਦੇ ਵਿੱਚ ਜਿੱਥੇ ਜੋੜੇ ਦਾ ਕਤਲ ਹੋਇਆ 10 ਵਾਰ ਡਰੱਗ ਸਪਲਾਈ ਕੀਤੀ ਗਈ ਆ
0: ਜੀ।
1: ਠੀਕ ਹੈ ਜੀ, ਕੁਛ ਨਾ ਕੁਛ ਤਾਂ ਦਾਲ ਚਵਾਈ ਚ ਕਾਲਾ ਸੀ। ਠੀਕ ਆ, ਜਿੱਥੋਂ ਧੂੰਆਂ ਉੱਥੇ ਹੀ ਨਿਕਲਦਾ ਹੁੰਦਾ ਜਿੱਥੇ ਅੱਗ ਲੱਗੀ ਹੋਵੇ।
0: ਸੋ ਤੁਸੀਂ ਕਹਿ ਰਹੇ ਜਿੱਥੇ ਜਿੱਥੇ ਬਜ਼ੁਰਗ ਉਹ ਸੀਗੇ, ਜਿਹੜਾ ਪਰਿਵਾਰ ਸੀਗਾ, ਮਾਫ਼ ਕਰਨਾ ਬਜ਼ੁਰਗ ਕਹਿ ਬੈਠਾ ਕਿਉਂਕਿ ਉਮਰ ਦਾ ਮੈਨੂੰ ਨਹੀਂ ਪਤਾ, ਪਰ ਫਿਰ ਵੀ ਉਹਨਾਂ ਜਿੱਥੇ ਗੋਲੀਆਂ ਚੱਲ ਕੇ ਮੌਤ ਹੋਈ ਸੀ, ਤੁਸੀਂ ਕਹਿ ਉੱਥੇ 10 ਵਾਰੀ ਡਰੱਗ ਸਪਲਾਈ ਹੋਈ ਸੀ।
1: ਸਪਲਾਈ ਹੋਈ ਹੋਈ ਆ ਜੀ, ਇਹ ਆਲਰੇਡੀ ਔਨ ਰੈਕਰਡ ਆਈ ਇਹ ਗੱਲਾਂ, ਇਹ OPP ਦੀ ਜਦੋਂ ਕਾਨਫਰੰਸ ਹੋਈ ਉਹਦੇ ਵਿੱਚ ਗੱਲਾਂ ਕਹੀਆਂ ਗਈਆਂ ਨੇ
0: ਜੀ। ਧੰਨਵਾਦ ਤੁਹਾਡਾ, ਤੇ ਆਪਾਂ ਹੁਣ OPP ਦੇ ਕੋਈ ਨੁਮਾਇੰਦੇ ਨੂੰ ਲੈ ਕੇ ਆਵਾਂਗੇ ਜ਼ਰੂਰ, ਕਿਉਂਕਿ ਆਪਾਂ ਹਰ ਇੱਕ ਗੱਲ ਜਿਹੜੀ ਆ ਉਹ
1: ਰਾਇਨ ਬੈਡਿੰਗ ਦੀ ਇਹ ਸਟੇਟਮੈਂਟ ਤੇ ਜਦੋਂ ਫੜੇ ਗਏ ਆ, ਉਸ ਤੋਂ ਬਾਅਦ ਹੀ ਇਹ ਗੱਲਾਂ ਨੇ ਸਾਰੀਆਂ ਜਿੰਨੀਆਂ ਵੀ ਹੋਈਆਂ ਜੀ, FBI ਨੇ ਜਿਹੜੀ ਇਹ ਗ੍ਰਿਫਤਾਰ ਕੀਤੀ ਤੇ ਸੀ।
0: ਧੰਨਵਾਦ ਜੀ ਵੀਰੇ, ਤੁਸੀਂ ਆਪਣੇ ਵਿਚਾਰ ਦੇ ਦਿੱਤੇ ਹੈਗੇ ਏਅਰ ਤੇ, ਕਿਉਂਕਿ ਬਾਰੀਆ ਸਾਹਿਬ ਮੈਂ ਅੱਜ ਪਹਿਲੇ ਦਿਨ ਇੱਥੇ ਪ੍ਰੋਗਰਾਮ 'ਤੇ ਬੈਠਾ, ਪ੍ਰੋਗਰਾਮ ਤਾਂ ਬਹੁਤ ਕੀਤੇ ਆਪਾਂ, ਪਰ ਆਪਾਂ ਖੋਜ ਕੇ ਲੈ ਕੇ ਆਵਾਂਗੇ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਕਹਿੰਦੇ 10 ਵਾਰੀ ਉੱਥੇ ਡਰੱਗ ਸਪਲਾਈ ਹੋਈ ਸੀਗੀ ਜਦੋਂ ਬਜ਼ੁਰਗ ਉੱਥੇ ਰਹਿੰਦੇ ਸੀਗੇ ਜਾਂ ਜਿਹੜਾ ਪਰਿਵਾਰ ਰਹਿੰਦਾ ਸੀਗਾ।
2: ਸਤੰਬਰ ਸਾਹਿਬ, ਮੈਂ 2-3 ਗੱਲਾਂ ਨੇ ਸਰੋਤੇ ਕਰਕੇ ਗਏ ਆ
0: ਜੀ,
2: ਉਹਨੂੰ ਲੜੀ ਉਹਦੀ ਜੋੜਨ ਦੀ ਕੋਸ਼ਿਸ਼ ਕਰਾਂਗਾ। ਪਹਿਲੀ ਗੱਲ ਤੇ ਆਪਣੇ ਸਰੋਤਿਆਂ ਨੇ ਗੱਲ ਕਹੀ ਹੈ ਕਿ ਪੁਲਿਸ ਦਾ ਰੋਲ ਸਹੀ ਨਹੀਂ ਹੈਗਾ, ਤਾਂ ਕੱਲੀ ਪੁਲਿਸ ਦਾ ਰੋਲ ਹੀ ਨਹੀਂ ਸਹੀ ਹੈਗਾ, ਬਹੁਤ ਕੁਛ ਸਾਡਾ ਪੋਲੀਟੀਕਲ ਸੈਟਅਪ ਜਿਹੜਾ ਉਹਨੂੰ ਵੀ ਕਰੈਕਟ ਕਰਨ ਦੀ ਲੋੜ ਹੈਗੀ ਆ, ਕਿ ਕਿਉਂਕਿ ਜਿਹੜੀ ਪੁਲਿਸ ਹੈ ਜਿੰਨਾ ਕੁ ਦਾ ਦਾਇਰਾ ਹੈਗਾ ਕੰਮ ਕਰਨ ਦਾ, ਕੋਨਸਟੀਟਿਊਸ਼ਨ ਤੌਰ ਤੇ ਜਿੰਨੇ ਕੁ ਉਹਨੂੰ ਅਧਿਕਾਰ ਮਿਲੇ ਆ, ਠੀਕ ਹੈ ਜੀ, ਮੇਰੀ ਨੌਲੇਜ ਵਿੱਚ ਹੈਗਾ ਪਿਛਲੇ ਸਾਲ ਤੋਂ ਅਸੀਂ ਕਈ ਖਬਰਾਂ ਸਾਂਝੀਆਂ ਕੀਤੀਆਂ। ਤੰਬੜ ਸਾਹਿਬ, ਤੁਸੀਂ ਇੱਥੇ ਪੁਰਾਣੇ ਰੈਜੀਡੈਂਟ ਜੇ, ਕਮਿਊਨਿਟੀ ਨੂੰ ਇੱਥੇ ਕੈਨੇਡਾ ਦੀ ਸੋਸਾਇਟੀ ਨੂੰ ਵੈਲ ਸਮਝਦੇ ਜੇ, ਠੀਕ ਹੈ, ਇੱਥੇ ਜਿਹੜੀ ਪੁਲਿਸ ਹੈਗੀ ਆ, ਜਿਹੜਾ ਇੱਕ ਉਹਦਾ ਕੋਨਸਟੀਟਿਊਸ਼ਨ ਦਾਇਰਾ ਹੈਗਾ ਉਹਦੇ ਵਿੱਚ ਕੰਮ ਕਰਨ ਵਾਲੀ ਪੁਲਿਸ ਹੈਗੀ ਆ, ਕਈ ਪ੍ਰੋਜੈਕਟ ਜਿਹੜੇ ਹੈਗੇ ਆ ਪੁਲਿਸ ਲਾਂਚ ਕਰਦੀ ਆ, 2 ਸਾਲ ਜਾਂ 6 ਮਹੀਨੇ ਉਹਦੇ ਤੇ ਕੰਮ ਕਰਦੀ ਆ, ਬੰਦਿਆਂ ਨੂੰ ਨੈਪ ਅਪ ਕਰਦੀ ਆ, ਅਰੈਸਟ ਕਰਦੀ ਆ, ਕੋਰਟ 'ਚ ਪੇਸ਼ ਕਰਦੀ ਆ, ਠੀਕ ਹੈ ਜੀ, ਤਾਂ ਉਹਦੀਆਂ ਖਬਰਾਂ ਸਾਡੇ ਕੋਲ ਆਉਂਦੀਆਂ ਰਹਿੰਦੀਆਂ ਨੇ ਕਿ ਪੁਲਿਸ ਨੇ ਉਹਦੇ ਤੇ ਕੀ ਵਰਕਆਊਟ ਕੀਤਾ ਹੈਗਾ, ਠੀਕ ਹੈ। ਲੇਕਿਨ ਦਿੱਕਤ ਕਿੱਥੇ ਆਉਂਦੀ ਹੈਗੀ ਆ, ਦਿੱਕਤ ਆਉਂਦੀ ਹੈਗੀ ਆ ਜਦੋਂ ਜਾ ਕੇ ਜਿਹੜਾ ਜਸਟਿਸ ਡਿਪਾਰਟਮੈਂਟ ਹੈ ਜਾਂ ਜਿਹੜੇ ਸਾਡੇ ਆਪਾਂ ਇਹ ਕਹਿ ਸਕਦੇ ਹਾਂ ਕਿ ਗਵਰਨਮੈਂਟ ਤੌਰ ਤੇ ਜਿਹਨਾਂ ਨੇ ਪ੍ਰੋਟੈਕਟ ਕਰਨਾ ਆ ਕੇਸ ਨੂੰ, ਠੀਕ ਹੈ ਜੀ, ਅਟਾਰਨੀ ਜਨਰਲ ਹੁੰਦੇ ਜਿਹੜੇ ਗਵਰਨਮੈਂਟ ਦੇ, ਠੀਕ ਹੈ ਜੀ, ਇਹਦੇ ਨਾਲ ਨਾਲ ਜਿਹੜਾ ਕੋਰਟ ਸਟਾਫ ਹੈ, ਅੱਗੇ ਜੇਲ੍ਹਾਂ ਭਰੀਆਂ ਪਈਆਂ ਨੇ, ਜਾਂ ਜਿਹੜੇ ਲਾਅ ਵੀ ਜਿਹੜੇ ਹੈਗੇ ਸੀਗੇ, ਅੱਜ ਜਿੱਦਾਂ ਦਾ ਸਨੀਰੀਓ ਕੈਨੇਡੀਅਨ ਸੋਸਾਇਟੀ ਦਾ ਚੇਂਜ ਹੋ ਗਿਆ, ਤਾਂ ਜਿੱਦਾਂ ਦੇ ਲੋਕ ਇੱਥੇ ਵੜ ਗਏ ਹੈਗੇ ਆ ਕੇ, ਉਦਾਂ ਦੇ ਲਾਅ ਜਿਹੜੇ ਆ ਉਹ ਨਹੀਂ ਹੈਗੇ ਮੇਰੇ ਕਹਿਣ ਦੇ ਮੁਤਾਬਕ। ਸੋ ਕਿਤੇ ਨਾ ਕਿਤੇ ਜਦੋਂ ਅਸੀਂ ਇਹ ਵੱਡੇ ਸਵਾਲ ਉਠਾਉਂਦੇ ਹਾਂ ਤਾਂ ਸਾਨੂੰ ਜਿਹੜਾ ਟੋਟਲ ਸੈਟਅਪ ਹੈਗਾ ਉਹਦੇ ਖਿਲਾਫ਼ ਨਹੀਂ, ਮੈਂ ਕਹੂੰਗਾ ਉਹਨੂੰ ਕਰੈਕਟ ਕਰਨ ਵਾਸਤੇ ਗੱਲ ਕਰਨੀ ਪੈਣੀ ਆ, ਤੇ ਗੱਲ ਕਿੱਦਾਂ ਕਰਨੀ ਹੈਗੀ ਜਦੋਂ ਆਪਾਂ ਤੰਬੜ ਸਾਹਿਬ ਤੁਹਾਡਾ ਫਰਜ਼ ਬਣਦਾ ਆਪਣਾ ਫਰਜ਼ ਬਣਦਾ ਕਿਸੇ ਵਿਸ਼ੇ ਦੇ ਉੱਪਰ ਪਲੇਟਫਾਰਮ ਲਿਆ ਕੇ ਉਹਨਾਂ ਦੇ ਲੋਕਾਂ ਨੂੰ ਆਪਣੇ ਨਾਲ ਲਿਆਉਣਾ ਤੇ ਆਵਾਜ਼ ਉਠਾਉਣੀ, ਅੱਗੇ ਇਹਨਾਂ ਨੂੰ ਇਸ ਆਵਾਜ਼ ਨੂੰ ਚੈਨਲਾਈਜ਼ ਕੀਤਾ ਜਾ ਸਕਦਾ। ਜੇ ਮਿਊਂਸੀਪਲ ਲੈਵਲ ਦੇ ਉੱਪਰ ਵੀ ਇਲੈਕਸ਼ਨਾਂ ਆਉਂਦੀਆਂ ਨੇ ਤੁਹਾਡੇ ਕੋਲ, ਹੁਣ ਆਉਣ ਵਾਲੀਆਂ ਨੇ ਗਾਂ, ਠੀਕ ਹੈ ਜੀ, ਸਿਟੀ ਲੈਵਲ ਦੇ ਉੱਪਰ, ਇਸ ਤੋਂ ਇਲਾਵਾ ਪ੍ਰੋਵਿੰਸ਼ੀਅਲ ਲੈਵਲ ਤੇ ਆਉਂਦੀਆਂ ਨੇ, ਫੈਡਰਲ ਲੈਵਲ ਤੇ ਆਉਂਦੀਆਂ ਨੇ। ਆਪਾਂ ਸਾਰੇ ਵੋਟ ਜਿਹੜਾ ਕੰਟਰੀਬਿਊਟ ਕਰਦੇ ਹਾਂ, ਜਦੋਂ ਅਸੀਂ ਵੋਟ ਕੰਟਰੀਬਿਊਟ ਕਰਦੇ ਹਾਂ ਉਹ ਸਹੀ ਸਮਾਂ ਹੈਗਾ ਤੁਹਾਨੂੰ ਆਪਣੀ ਗੱਲ ਰੱਖਣ ਦਾ, ਜੇ ਤੁਹਾਨੂੰ ਲੱਗਦਾ ਹੈਗਾ ਕਿਤੇ ਕਰੈਕਟ ਕਰਨਾ ਆ। ਦੂਜਾ ਹੈਗਾ ਕਿ ਆਪਣੀ ਆਵਾਜ਼ ਨੂੰ ਚੈਨਲਾਈਜ਼ ਕੀਤਾ ਜਾ ਸਕਦਾ। ਈਮੇਲ ਹਰ ਕੌਂਸਲਰ ਦੀਆਂ ਹੈਗੀਆਂ ਨੇ, ਹਰ MPP ਦੀਆਂ MP ਦੀਆਂ ਹੈਗੀਆਂ ਨੇ, ਜਿਹੜੇ ਮਸਲੇ ਹੈਗੇ ਆ ਚੈਨਲਾਈਜ਼ ਕਰਕੇ ਉਹਨਾਂ ਤੱਕ ਅਫੀਸ਼ੀਅਲ ਤੌਰ ਤੇ ਆਵਾਜ਼ ਪਹੁੰਚਾਉਣੀ, ਇਹਨਾਂ ਗੱਲਾਂ ਦੀ ਬਹੁਤ ਜ਼ਰੂਰੀ ਹੈਗੀ ਆ।
3: ਬਾਰਸਲੋਨਾ ਚ ਜਿਹੜੇ 3 ਪੁਲਿਸ ਆਫਿਸਰ ਟੋਰਾਂਟੋ ਦੇ ਗ੍ਰਿਫਤਾਰ ਹੋਏ, ਉਹ ਕਿਹੜੇ ਜੁਰਮ ਚ ਹੋਏ ਜੀ? ਉਹ ਜੇ ਤੁਹਾਨੂੰ ਪਤਾ ਹੋਵੇ ਤਾਂ ਉਹ ਖਬਰ ਜ਼ਰੂਰ ਦੱਸਣੀ ਜੀ। ਥੈਂਕ ਯੂ
0: ਗੁਰਮਲ ਸਿੰਘ, ਤੁਸੀਂ ਲਾਈਨ ਹੋਲਡ ਤੇ ਰੱਖੋ, ਤੁਸੀਂ ਖਬਰ ਦੀ ਉਹ ਸਾਂਝ ਪਾ ਦਿਓ। ਇੱਕ ਮੈਂ ਗੱਲ ਕਹਿਣਾ ਚਾਹੁੰਦਾ ਹੈਗਾ ਨਾ, ਮਿਸਿਸਾਗਾ ਦੀ ਕੌਂਸਲਰ ਸੀਗੀ ਦੀਪਕਾ, ਅਸੀਂ ਉਹਨਾਂ ਦੀ ਇੰਟਰਵਿਊ ਕੀਤੀ ਸੀ ਜਦੋਂ ਉਹਨਾਂ ਨੇ ਮੋਸ਼ਨ ਲੈ ਕੇ ਆਉਂਦਾ ਸੀਗਾ ਬਈ ਜਿਹੜੀ ਪੀਲ ਰੀਜਨ ਪੁਲਿਸ ਹੈ ਨਾ, ਆਈ ਥਿੰਕ $830 million ਦਾ ਜਿਹੜਾ ਇਹਨਾਂ ਦਾ ਬਜਟ ਹੈਗਾ ਹੈ ਨਾ, ਵਨ ਆਫ ਦਾ ਲਾਰਜੈਸਟ ਬਜਟ ਹੈਗਾ, ਬਈ ਉਹਨਾਂ ਦੀ ਵੈਲਿਊ ਟੂ ਮਨੀ ਔਡਰ ਹੋਣੀ ਚਾਹੀਦੀ ਆ। ਇੱਕ ਤਾਂ ਹੁੰਦੀ ਔਰਡਰ ਕਰ ਦਿੰਦੇ ਆ ਚਲੋ ਜੀ ਆਹ ਕੁਛ ਕਰਦੇ, ਇੱਕ ਹੁੰਦੀ ਵੈਲਿਊ ਟੂ ਮਨੀ, ਇਕੱਲੀ ਇਕੱਲੀ ਚੀਜ਼ ਕਿੱਥੇ ਪੈਸਾ ਲੱਗ ਰਿਹਾ ਕੀ ਹੋ ਰਿਹਾ। ਅਤੇ ਉਹ ਮੋਸ਼ਨ ਲੈ ਕੇ ਨਾ, ਮੋਸ਼ਨ ਪਤਾ ਕੀ ਹੋਇਆ, ਇਹਨਾਂ ਨੇ ਪਾਸ ਨਹੀਂ ਕੀਤਾ। ਉਹਦੇ ਵਿੱਚ ਪੈਟ੍ਰਿਕ ਬਰਾਊਨ ਵੀ ਸੀਗਾ, ਬਾਕੀ ਸਾਰੇ ਜਿਹੜੇ ਸੀਗੇ ਕੌਂਸਲਰ, ਰੀਜਨਲ ਕੌਂਸਲਰ ਸੀਗੇ, ਜਿਨ੍ਹਾਂ ਨੇ ਕਿਹਾ ਨਹੀਂ ਜੀ ਪੁਲਿਸ ਨਹੀਂ ਔਰਡਰ, ਇਹ ਪੁਲਿਸ ਦਾ ਇਹ ਖਰਚਾ ਨਹੀਂ ਔਰਡਰ ਹੋਣਾ ਚਾਹੀਦਾ। ਯਾਰ ਅਗਲੇ ਸਾਲ ਖਰੇ $930 million ਹੋ ਜਾਣਾ, ਬਾਕੀ ਸਾਰੀਆਂ ਆਪਾਂ ਡਿਪਾਰਟਮੈਂਟ ਆਡਿਟ ਕਰਦੇ ਹਾਂ ਕਿ ਵੈਲਿਊ ਟੂ ਮਨੀ ਪੁਲਿਸ ਦੀ ਨਹੀਂ ਆਰਡਰ ਕਰ ਸਕਦੇ, ਅਤੇ ਇਹਨਾਂ ਨੇ ਨਾ ਕੀਤੀ ਆ। ਪੁੱਛ ਲਿਓ ਪੈਸਾ ਕਿੱਥੇ ਜਾਂਦਾ, ਪੁੱਛ ਲਿਓ ਵੀ ਬਈ ਕੀ ਹੋ ਰਿਹਾ। ਬਹੁਤ ਸਾਰੇ ਐਸੇ ਪੁਲਿਸ ਆਫਿਸਰ ਹਨ ਜਿਨ੍ਹਾਂ ਦੇ ਉੱਪਰ ਕੇਸ ਚੱਲ ਰਹੇ ਹਨ ਅਤੇ ਵਿਦ ਪੇ ਘਰ ਬੈਠੇ ਹਨ, ਸਿਸਟਮ ਵਿੱਚ ਗਲਤੀ ਹੈ ਨਾ। ਪੈਸਾ ਕਿਹਦਾ, ਮੇਰਾ ਵੀ ਹੈਗਾ, ਟੈਕਸ ਪੇਅਰ ਦਾ ਪੈਸਾ। ਆਹ ਦੇਖ ਲਵੋ, ਆਹ ਜਿਹੜੀ ਲਿਕਰ ਹੈਗੀ ਆ, ਬਰਬਨ ਵਿਸਕੀ ਜਿਹੜੀ ਹੈਗੀ ਆ, ਇਹਨਾਂ ਨੇ ਟੈਰਿਫ ਦੀ ਖਾਤਰ ਜੋ ਕੁਛ ਹੋ ਰਿਹਾ ਟਰੰਪ ਨੇ ਕੀਤਾ, ਮੈਂ ਟਰੰਪ ਨੇ ਜੋ ਕੁਛ ਕੀਤਾ ਟੈਰਿਫ ਦੇ ਵਿੱਚ, ਟੈਰਿਫ ਲਾਉਣ ਦੇ ਵਿੱਚ ਰੋਕ ਲਈ ਨਾ, ਉਹਦਾ ਖਰਚਾ ਮਿਲੀਅਨਸ ਆਫ ਡਾਲਰ ਪੈ ਰਿਹਾ ਸਾਨੂੰ ਸਿਰਫ ਸਟਾਕ ਰੱਖਣ ਵਾਸਤੇ। ਉਹ ਯਾਰ ਵੇਚ ਕੇ ਪਾਸੇ ਕਰੋ, ਤੁਹਾਡਾ ਟੈਕਸ ਫਿਰ ਦਾ ਪੈਸਾ ਹੈ, ਕੀ ਸ਼ੋਅ ਕਰਨ ਲੱਗੇ ਹੋ? ਇੰਨਾ ਤੁਸੀਂ ਪੈਸਾ ਟੈਰਫ ਤੋਂ ਨਹੀਂ ਬਚਾਉਣਾ ਜਿੰਨਾ ਤੁਸੀਂ ਉਹ ਜਿਹੜੀ ਵਿਸਕੀ ਉਹ ਸਾਂਭ ਕੇ ਰੱਖੀ, ਉੱਤੇ ਲੱਗ ਜਾਣਾ ਤੁਹਾਡਾ। ਸੋ ਬਹੁਤ ਸਾਰੀਆਂ ਖਬਰਾਂ ਲੈ ਕੇ ਆਇਆ ਕਰਾਂਗੇ। ਮੈਂ ਨਹੀਂ ਚਾਹੁੰਦਾ ਟੈਕਸ ਪੇਅਰ ਦੇ ਪੈਸੇ ਲੱਗਣ। ਆ ਬਿਲਡਿੰਗ ਵੀ ਕੀ ਸੀ ਬਰੈਂਪਟਨ ਦੇ ਵਿੱਚ, ਤੁਸੀਂ ਸਾਰੇ ਜਾਣਦੇ ਹੋ। ਈਵਨ ਇਹਨਾਂ ਦੇ ਆਪਣੇ ਔਰਡਰ ਨੇ ਬੰਦੇ ਨੇ ਕਿਹਾ ਸੀਗਾ, ਔਰਡਰ ਕੀਤੀ ਸੀ ਵੀ $10 million ਮਹਿੰਗੀ ਆ, ਫਿਰ ਵੀ ਖਰੀਦ ਲਈ। ਯਾਰ ਮੇਰੇ 40-50 million ਬਣ ਜਾਣ, ਜੇ ਮੈਂ 10 million 15 million ਕਿਸੇ ਸੰਸਥਾ ਨੂੰ ਡੋਨੇਟ ਕਰ ਦੇਵਾਂ ਤਾਂ ਹਰ ਇੱਕ ਚੀਜ਼ ਸਪੋਂਸਰ ਕਰ ਲਵਾਂ, ਮੈਨੂੰ ਕੀ ਮਾੜਾ? ਮੈਂ ਤਾਂ ਟੈਕਸ ਵੀਰ ਦੇ ਪੈਸੇ ਚੋਰੀ ਕੀਤੇ ਆ। ਸੋ ਚੋਰੀ ਕੀਤੇ ਆ, ਕਮਾਏ ਆ, ਇਹ ਤੁਸੀਂ ਖੁਦ ਜਾਣਦੇ ਹੋ। ਸੋ ਪੈਸਾ ਤੁਹਾਡਾ ਪੈਸਾ ਨਾ ਜਦੋਂ ਨਾ ਇੱਦਾਂ ਵੇਸਟ ਹੁੰਦਾ ਪਰ ਦੁੱਖ ਲੱਗਦਾ। ਆਪਾਂ ਸਾਰੀਆਂ ਖਬਰਾਂ 'ਤੇ ਸਾਂਝ ਪਾਇਆ ਕਰਾਂਗੇ। ਮੈਂ ਇੱਥੇ ਬੈਠਾ ਮਾਈਕ 'ਤੇ ਐਜ਼ ਅ ਹੋਸਟ, ਤੁਸੀਂ ਵੀ ਸਾਡਾ ਸਾਥ ਦਿੰਦੇ ਹੋ, ਲਾਈਨਾਂ ਸਾਰੀਆਂ ਬਿਜ਼ੀ ਹੋ ਗਈਆਂ, ਪਰ ਯਾਰ ਗਲਤਾਂ ਕਰ ਸਕਦੇ ਹਾਂ ਨਾ। ਜੇ ਮੇਰੇ ਕੋਲ ਅੰਕੜਾ ਗਲਤ ਸਾਂਝਾ ਹੋ ਗਿਆ, ਜੇ ਖਬਰ ਥੋੜ੍ਹੀ ਇੱਧਰ ਉੱਧਰ ਹੋ ਗਈ ਆ, ਇੱਥੇ ਆ ਕੇ ਸਮਝਾ ਦੇਵੋ। ਆਪਾਂ ਤਾਂ ਜੇ ਕੋਈ ਖਬਰ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਜਾਂ ਵਕੀਲ ਨੂੰ ਜਾਂ ਡਾਕਟਰ ਨੂੰ ਅਕਾਊਂਟੈਂਟ ਨੂੰ ਲੈ ਕੇ ਆਈਦਾ, ਕਿਉਂਕਿ ਉਹ ਖੁਦ ਮਾਹਿਰ ਹਨ ਉਹਨਾਂ ਚੀਜ਼ਾਂ ਵਿੱਚ। ਜੇ ਇਮੀਗ੍ਰੇਸ਼ਨ ਵਿੱਚ ਕੋਈ ਪ੍ਰੋਬਲਮ ਹੈਗੀ, ਆਪਾਂ ਗੁਰਪ੍ਰੀਤ ਖਹਿਰਾ ਨੂੰ ਲੈ ਆਈਦਾ। ਆ ਜੋ ਕੁਝ ਇਹਨਾਂ ਨੇ ਇੱਥੇ ਕੈਨੇਡਾ ਦਾ ਸੱਤਿਆਨਾਸ਼ ਕੀਤਾ ਕਹਿ ਸਕਦੇ ਹੈਗੇ, ਜੋ ਕੁਝ ਕੈਨੇਡਾ ਦਾ ਕੀਤਾ ਕਿਹਨਾਂ ਨੇ ਕੀਤਾ, ਉੱਪਰ ਤੋਂ ਲੈ ਕੇ ਥੱਲੇ ਤੱਕਰ। ਯਾਰ ਦੋ ਦੋ ਕਮਰਿਆਂ ਵਿੱਚ ਤੁਸੀਂ 2,000 ਸਟੂਡੈਂਟ ਵਾੜ ਦਿੱਤੇ, ਉਦੋਂ ਪਤਾ ਨਹੀਂ ਸੀਗਾ ਵੀ ਘਰਾਂ ਦੀਆਂ ਪ੍ਰਾਈਸਾਂ ਇੱਧਰ ਨੂੰ ਚਲੇ ਜਾਣਗੀਆਂ, ਸਪਲਾਈ ਡਿਮਾਂਡ ਦੀ ਪ੍ਰੋਬਲਮ ਆ ਜਾਵੇਗੀ, ਗਰਾਜਾਂ ਵਿੱਚ ਤੁਸੀਂ ਕਮਰੇ ਬਣਾ ਲਵਾਂਗੇ, ਹੁਣ ਕਹਿੰਦੇ ਬੇਸਮੈਂਟ ਲੀਗਲ ਕਰੋ। ਸੋ ਉੱਪਰ ਤੋਂ ਲੈ ਕੇ ਥੱਲੇ ਤੱਕਰ ਇਹਨਾਂ ਦੀ ਗਲਤੀ ਸੀਗੀ, ਇਹਨਾਂ ਨੇ ਕੱਖ ਨਹੀਂ ਕੀਤਾ। ਉੱਧਰੋਂ ਜਸਟਿਨ ਟਰੂਡੋ ਸੱਦੀ ਗਿਆ ਸਾਰਿਆਂ ਨੂੰ, ਇੱਧਰੋਂ ਡੱਗ ਫੋਰਡ ਹੁਣੀ ਕਹਿੰਦੇ ਆ ਤਾਂ ਬੜਾ ਕੰਮ ਵਧੀਆ ਵੀ ਬੱਚਿਆਂ ਦੇ ਜਿਹੜੇ ਜਿਹੜੇ ਮੇਨ ਕਾਲਜ ਆ ਉਹਨਾਂ ਨੂੰ ਪ੍ਰਾਈਵੇਟ ਕਾਲਜ ਬਣਾ ਦੇ, ਦੋ ਦੋ ਕਮਰੇ ਵਿੱਚ ਦੋ ਦੋ ਹਜ਼ਾਰ ਸਟੂਡੈਂਟ ਵਾੜ ਦਿੱਤੇ ਇਹਨਾਂ ਨੇ, ਕਿਹਨ ਸਿੱਖਿਆ ਕਿੰਨੀ ਕੁ ਪੜ੍ਹਾਈ ਕੀਤੀ ਆ, ਫਿਰ ਜਦੋਂ ਪਤਾ ਤੁਹਾਨੂੰ ਪੜ੍ਹਾਈ ਔਨਲਾਈਨ ਸੀਗੀ ਫਿਰ ਸੱਦੇ ਕਰ ਲਈ ਇੱਥੇ, ਕਿਸੇ ਵੀ ਕੰਟਰੀ ਤੋਂ ਸੀਗੇ ਉੱਥੇ ਬੈਠੇ ਔਨਲਾਈਨ ਪੜ੍ਹੀ ਜਾਂਦੇ ਬਹੁਤ, ਜੋ ਕੁਝ ਹੋਇਆ ਸਭ ਤੋਂ ਵੱਧ ਯੋਗਦਾਨ ਇਹਨਾਂ ਲੀਡਰਾਂ ਨੇ ਪਾਇਆ ਇਸ ਕੰਟਰੀ ਨੂੰ ਇੱਥੇ ਤੱਕ ਪਹੁੰਚਾਉਣ ਵਾਸਤੇ। ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਆ, ਮੈਂ ਸ਼ੁਰੂ ਹੋ ਜਾਂਦਾ, ਕਿੱਥੋਂ ਸ਼ੁਰੂ ਹੋਵਾਂ, ਉੱਪਰੋਂ ਸ਼ੁਰੂ ਹੋ ਜਾਂਦਾ 35-15 ਤੋਂ ਸ਼ੁਰੂ ਹੁੰਦਾ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
4: ਸੰਭੜ ਬਾਈ ਜੀ, ਪ੍ਰੀਤ ਬੋਲਦਾ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਵੀਰੇ?
4: ਵਧੀਆ ਵਧੀਆ। ਅਤੇ ਇਸ ਟਾਈਮ 'ਤੇ ਆ ਗਏ ਜੀ ਤੁਸੀਂ?
0: ਵੀਰੇ ਤੁਸੀਂ ਬੋਲੀ ਜਾਓ, ਕੋਈ ਮੇਰਾ ਨਾ ਇੱਥੇ ਹੈੱਡਫੋਨ ਨਹੀਂ ਚੱਲਦਾ, ਤੁਸੀਂ ਬੋਲੀ ਜਾਓ।
4: ਬਸ ਮੈਂ ਤਾਂ ਮੁਬਾਰਕਾਂ ਦੇਣੀਆਂ ਸੀਗੀ ਇਸ ਟਾਈਮ 'ਤੇ ਆਉਣ ਦੀਆਂ ਜੀ।
0: ਧੰਨਵਾਦ ਤੁਹਾਡਾ, ਅਤੇ ਆਇਆ ਕਰੋ ਜ਼ਰੂਰ
4: ਜੀ, ਤੁਹਾਡੇ ਨਾਲ ਹੈ ਦੱਬੀ ਚਲੋ ਕਿਲੀ ਕਰਾਂ।
0: ਬਹੁਤ ਬਹੁਤ ਧੰਨਵਾਦ, ਮਾਫ ਕਰਨਾ ਮੇਰੀ ਹੈੱਡਫੋਨ ਦੀ ਥੋੜ੍ਹੀ ਪ੍ਰੋਬਲਮ ਜੀ ਆਈ ਸੀ, ਮੈਨੂੰ ਆਵਾਜ਼ ਦੁਬਾਰਾ ਸੁਣ ਨਹੀਂ ਰਹੀ ਸੀਗੀ, ਅਤੇ ਮੈਂ ਅਗਲੀ ਕਾਲ 'ਤੇ ਚੱਲਦਾ। ਸਤਿ ਸ਼੍ਰੀ ਅਕਾਲ ਜੀ, ਲੱਗਦਾ ਬਹਾਦਰ ਆ ਪੂਰੀ, ਲੱਗਦਾ ਅਗਲੀ ਗੱਲ 'ਤੇ ਚੱਲ ਜਾਂਦਾ, ਮਾਫ ਕਰਨਾ ਜੇ ਲਾਈਨ ਕੱਟੀ ਗਈ ਤਾਂ ਅਗਲੀ ਗੱਲ 'ਤੇ ਚੱਲ ਜਾਂਦਾ ਹੈਗਾ ਆ। ਗਗਨਦੀਪ ਕਿ ਸਗਨਦੀਪ ਆ?
5: ਸਗਨਦੀਪ ਭਾਈ, ਸਤਿ ਸ਼੍ਰੀ ਅਕਾਲ।
0: ਸਗਨਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
5: ਭਾਈ ਬਹੁਤ ਬਹੁਤ ਮੁਬਾਰਕਾਂ ਇੱਕ ਤਾਂ ਤੁਹਾਡੇ ਨਵੇਂ ਪ੍ਰੋਗਰਾਮ ਲਈ, ਅਤੇ ਦੂਜੀ ਗੱਲ ਭਾਜੀ ਉਹ ਪਿੱਛੇ ਜੇ ਕਹਿ ਕੇ ਗਏ ਸੀ ਨਾ ਪੁਲਿਸ ਵਾਲੇ ਜਿਹੜੇ 3 ਗ੍ਰਿਫਤਾਰ ਕੀਤੇ ਹੈਗੇ
0: ਜੀ,
5: ਤੇ ਉਹ ਭਾਜੀ ਗ੍ਰਿਫਤਾਰ ਨਹੀਂ ਕੀਤੇ ਗਏ, ਉਹਨਾਂ ਨੂੰ ਸਸਪੈਂਡ ਕੀਤਾ ਆ ਜੋਬ ਤੋਂ। ਇੱਕ ਪੁਲਿਸ ਵਾਲਾ ਵਕੇਸ਼ਨ ਤੋਂ ਵਾਪਸ ਆ ਗਿਆ, ਜਦੋਂ ਉਹ ਵਾਪਸ ਆਇਆ ਉਹਨੂੰ ਆਉਂਦੇ ਸਸਪੈਂਸ਼ਨ ਮਿਲ ਗਈ ਆ, ਤੇ ਦੋ ਹਾਲੇ ਵਕੇਸ਼ਨ ਤੇ ਆ, ਹਾਲੇ ਉਹ ਵਾਪਸ ਨਹੀਂ ਆਏ ਗਏ। ਤੇ ਇੱਕ ਭਾਜੀ ਮੈਂ ਕੈਨੇਡੀਅਨ ਲਾਅ ਸਿਸਟਮ ਦੀ ਗੱਲ ਕਰਨੀ ਸੀ, ਇਹਦਾ ਤਾਂ ਭਾਜੀ ਇੰਨਾ ਕੁ ਜ਼ਿਆਦਾ ਬੁਰਾ ਹਾਲ ਹੈਗਾ। ਇੱਕ ਨਾ ਇੱਥੇ ਤੁਹਾਨੂੰ ਪਤਾ ਹੋਏਗਾ, ਲੰਡਨ ਦੇ ਕੋਲੇ ਨਾ 2023 ਦੇ ਵਿੱਚ ਇੱਕ 19 ਸਾਲਾਂ ਦਾ, ਚਲੋ ਬੱਚਾ ਹੀ ਮੈਂ ਕਹਿ ਦਿੰਦਾ ਵਾ, 19 ਸਾਲਾਂ ਦੇ ਬੱਚੇ ਤੋਂ ਇੱਕ ਐਕਸੀਡੈਂਟ ਹੋਇਆ ਸੀ, ਤੇ ਐਕਸੀਡੈਂਟ ਦੇ ਵਿੱਚ ਇੱਕ 11 ਸਾਲਾਂ ਦੇ ਜਵਾਕ ਦੀ ਡੈਥ ਹੋ ਗਈ ਸੀ, ਤੇ 3 ਪੈਡੈਸਟ੍ਰੀਅਨ ਇੰਜਰਡ ਹੋ ਗਏ ਸੀਗੇ। ਤੇ 2023 ਤੋਂ ਲੈ ਕੇ ਟਿਲ ਟੂਡੇ ਹਲੇ ਤੱਕ ਉਹ ਮੁੰਡਾ ਪਹਿਲੀ ਕਸਟਡੀ ਤੋਂ ਡੇਟ ਤੇ ਆਇਆ ਸੀਗਾ, ਉਹ ਤਰੀਕ ਤੇ ਆਇਆ ਸੀ, ਉਦੋਂ ਹੀ ਉਹਨੂੰ ਬੇਲ ਮਿਲ ਗਈ ਸੀ, ਤੇ ਟਿਲ ਟੂਡੇ ਉਹਦੇ ਨਾਲ ਹਲੇ ਤੱਕ ਤਰੀਕਾ ਚੱਲਦਾ ਪਿਆ। ਹਾਲਾਂਕਿ 11 ਸਾਲਾਂ ਦੇ ਬੱਚੇ ਦੀ ਐਟ ਪੁਆਇੰਟ ਉੱਥੇ ਮੌਕੇ ਤੇ ਡੈਥ ਹੋ ਗਈ ਸੀ, 19 ਸਾਲਾਂ ਦਾ ਡਰਾਈਵਰ ਸੀਗਾ। ਸੈਂਟ ਥੋਮਸ ਦੀ ਇਹ ਖ਼ਬਰ ਹੈ ਭਾਜੀ, ਮੈਂ ਖੁਦ ਉਹਦੀ ਤਰੀਕ ਤੇ ਗਿਆ ਹੋਇਆ ਆ, ਮੈਂ ਆਪਣੀ ਯੂਨੀਵਰਸਿਟੀ ਵੱਲੋਂ ਗਿਆ ਸੀਗਾ। ਹਾਂਜੀ,
0: ਸਿਸਟਮ ਕਿੰਨਾ ਡਿਲੇ ਹੈਗਾ।
5: ਹਾਂਜੀ, ਸਿਸਟਮ ਦੇਖ ਲਓ ਕਿੰਨਾ ਡਿਲੇ ਹੈ, ਨਾਲੇ ਏਦਾਂ ਨਹੀਂ ਸੀ ਬੱਚਾ ਇੰਜਰਡ ਹੋਇਆ ਸੀ ਜਾਂ ਉਹ ਹਾਸਪਿਟਲ ਜਾ ਕੇ ਉਹਦੀ ਡੈਥ ਹੋਈ ਸੀ, ਬੱਚਾ ਇਹ ਮੌਕੇ ਤੇ ਬੱਚੇ ਦੀ ਡੈਥ ਹੋਈ ਸੀ 11 ਸਾਲਾਂ ਦੇ ਬੱਚੇ ਦੀ। ਤੇ ਕੈਨੇਡੀਅਨ ਸਿਸਟਮ ਇੰਨਾ ਜ਼ਿਆਦਾ ਉਹ ਹੈਗਾ, ਹਲੇ ਤੱਕ 3 ਸਾਲ ਹੋ ਗਏ, ਇਹ ਜੁਲਾਈ ਦੀ ਗੱਲ ਆ ਕਿ ਅਗਲੇ ਮਹੀਨੇ ਉਹ ਪੂਰੇ 3 ਸਾਲ ਹੋ ਜਾਣੇ ਹੈਗੇ, ਤੇ ਹਲੇ ਤੱਕ ਉਹਦੇ ਮੁੰਡੇ ਦੀਆਂ ਤਰੀਕਾ ਚੱਲ ਰਹੀਆਂ, ਤੇ ਉਹ ਮੁੰਡਾ ਬੇਲ ਤੇ ਹੈਗਾ ਜਿਹਨੇ ਐਕਸੀਡੈਂਟ ਕੀਤਾ ਸੀਗਾ।
0: ਧੰਨਵਾਦ ਤੁਹਾਡਾ ਕਾਲ ਕਰਦਾ, ਮੈਂ ਅਗਲੀ ਕਾਲ ਤੇ ਚੱਲਦਾ। ਆਉਣ ਵਾਲੇ ਦਿਨਾਂ ਵਿੱਚ ਕਾਫੀ ਲੰਬੀ ਚੌੜੀ ਗੱਲਬਾਤ ਕਰਿਆ ਕਰੇ, ਇੱਕ ਮੈਂ ਗੱਲ ਦੱਸ ਦੇਵਾਂ ਹੈਗਾ ਆ, CBC ਦੀ ਡਾਕੂਮੈਂਟਰੀ ਸੀਗੀ ਜਿਹੜਾ ਆਡੈਂਟੀ ਥੈਫਟ ਹੋ ਰਿਹਾ ਹੈਗਾ ਆ, ਉਹ ਲੋਕ ਕਹਿੰਦੇ ਵੀ ਸਾਡੇ ਨਾਵਾਂ ਦੇ ਕ੍ਰੈਡਿਟ ਕਾਰਡ ਬਣਾ ਕੇ ਸਾਡੇ ਪੈਸੇ ਕਢਾਈ ਜਾਂਦੇ, ਅਤੇ ਬੈਂਕ ਉਹਨਾਂ ਵੱਲ ਲੱਗ ਪਏ ਜਿਨ੍ਹਾਂ ਨੇ ਮਾੜਾ ਕੰਮ ਕੀਤਾ, ਉਹਨਾਂ ਵੱਲ ਬੜਾ ਧਿਆਨ ਨਹੀਂ ਦਿੱਤਾ। ਉਹ ਲੋਕਾਂ ਦੇ ਜਿਹੜੀਆਂ ਫਾਈਲਾਂ ਸੀਗੀਆਂ, ਆਈ ਥਿੰਕ 500-500 ਪੇਜ ਦੀ ਫਾਈਲ ਹੋ ਗਈ ਸੀਗੀ, ਸੋ ਅਸਲੀ ਬੰਦੇ ਦੀ ਹੈਲਪ ਨਹੀਂ ਕਰਦੇ, ਜਿਹੜੇ ਚੋਰ ਹਨ ਉਹ ਨਜ਼ਾਰੇ ਲੈ ਰਹੇ ਹਨ, ਡਾਰਕ ਵੈਬ 'ਤੇ ਬਹੁਤ ਕੁਛ ਵਿਕ ਰਿਹਾ ਹੈਗਾ ਆ। ਸੋ ਕਾਲਡ ਲੀਡਰ ਉੱਪਰ ਤੋਂ ਲੈ ਕੇ ਥੱਲੇ ਤੱਕਰ ਲੇਜ਼ੀ ਬੈਠੇ ਹਨ, ਜੇ ਇਹ ਥੋੜ੍ਹਾ ਜਿਹਾ ਕੰਮ ਤੇਜ਼ ਕਰਨਾ ਯਾਰ ਛੱਡ ਦੇਵੋ, ਭੋਗ ਖੰਡ ਪਾਠ ਅਤੇ ਗ੍ਰੈਂਡ ਓਪਨਿੰਗ, ਲੋਕਾਂ ਨੇ ਮੰਨ ਜਾਣਾ, ਕੰਮ ਕਰਕੇ ਦਿਖਾਲੋ, ਕੈਨੇਡਾ ਨੂੰ ਸਾਫ਼ ਸੁਥਰਾ ਮੁੜ ਕੇ ਬਣਾ ਕੇ ਦਿਖਾਲੋ, ਇਕੱਠੇ ਹੋ ਕੇ ਬੈਠ ਕੇ ਕਮਰੇ ਵਿੱਚ ਵੜ ਜਾਵੋ, ਨਿਕਲਣਾ ਵੜ ਜਾ ਤੱਕ ਰੂਲ ਨਹੀਂ ਚੇਂਜ ਕਰਦੇ। ਫਿਰ ਕਹਿੰਦੇ ਵੀ 100 ਜਾਂ 10 ਹਜ਼ਾਰ ਕੇਸ ਇਹਨਾਂ ਨੇ ਛੱਡਣੇ ਪਏ ਕਿਉਂਕਿ ਡਿਲੇ ਹੋ ਗਏ, ਅਤੇ ਉਹਨਾਂ ਟਾਈਮ ਸਿਰ ਉਹਨਾਂ ਦੀ ਸੁਣਵਾਈ ਨਹੀਂ ਹੋਈ। ਫਿਰ ਇੱਦਾਂ ਦੇ ਕੰਮ ਹੋਣੇ ਜੇ ਤੁਸੀਂ ਨਹੀਂ ਕੰਮ ਕਰਨਾ। ਅਮਰਜੀਤ ਅਤੇ ਫਿਰ RS ਅਤੇ ਫਿਰ ਗੁਰਮੁਖ ਸਿੰਘ, ਅਮਰਜੀਤ ਜੀ ਆ ਜਾਓ।
6: ਹੈਲੋ, ਹਾਂਜੀ ਹਾਂਜੀ, ਤੰਬੜ ਸਾਹਿਬ ਸਤਿ ਸ਼੍ਰੀ ਅਕਾਲ ਵੀਰੇ।
0: ਸਤਿ ਸ਼੍ਰੀ ਅਕਾਲ ਜੀ,
6: ਬਹੁਤ ਬਹੁਤ ਵੈਲਕਮ ਜੀ, ਬਹੁਤ ਦਿਨਾਂ ਬਾਅਦ ਤੁਹਾਡੀ ਆਵਾਜ਼ ਸੁਣੀ ਜੀ।
0: ਧੰਨਵਾਦ ਤੁਹਾਡਾ। ਸੋ ਅਸੀਂ ਇੱਥੇ ਬੈਠੇ ਹਾਂ 5:30 AM ਡਾਲ 'ਤੇ, ਸਤਿੰਦਰਪਾਲ ਸਿੱਧਵਾ ਅਤੇ ਇਹਨਾਂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ, ਅਤੇ ਜਿਹੜਾ ਸਾਨੂੰ 6-7 ਟਾਈਮ ਮਿਲਿਆ, ਸ਼ਾਇਦ ਗਾਹਾਂ ਵੱਧ ਵੀ ਜਾਵੇ।
6: ਬਾਕੀ ਤੰਬੜ ਸਾਹਿਬ ਬਹੁਤ ਬਹੁਤ ਧੰਨਵਾਦ, ਖਬਰਾਂ ਬਹੁਤ ਦਿੰਦੇ ਤੁਸੀਂ, ਬੱਲੇ ਬੱਲੇ ਕਰਾਉਂਦੇ ਹੋ, ਅਤੇ ਮੈਂ ਇੱਕ ਪੁੱਛਣਾ ਚਾਹੁੰਦਾ ਜੀ ਭਾਜੀ ਹੋਰਾਂ ਕੋਲ ਖਬਰ ਕਿ ਜਿਹੜਾ ਇੱਕ ਪਿੱਛੇ ਫੜਿਆ ਜੀ ਆਪਣਾ, ਮੈਂ ਕਹਿਣਾ ਨਹੀਂ ਚਾਹੁੰਦਾ ਉਹਦੇ ਮਾੜਾ ਚੰਗਾ ਸ਼ਬਦ, ਵੀ ਉਹ ਜਿਹੜਾ ਟਰੱਕ ਤੇ ਕਾਰਾਂ ਚੋਰੀ ਕਰਕੇ ਆਪਣੀ ਜਾਨ ਭਰ ਲਈ ਸੀ ਜਸਵਿੰਦਰ ਸਿੰਘ ਜੀ
0: ਜੀ,
6: ਉਹਨੂੰ ਸਜ਼ਾ ਹੋ ਗਈ ਸੀ ਜਾਂ ਬਿੱਲ ਤੇ ਜਲਦੀ ਆ ਜਾਏਗਾ ਜੀ ਬਾਹਰ ਉਹ ਗੁੰਡਾ ਜੀ?
0: ਗੁਰਮੁਖ ਬਾਰੀਆ ਸਾਹਿਬ, ਤੁਸੀਂ ਗੱਲਬਾਤ ਸੁਣ ਲਈ ਹੋਣੀ ਆ, ਫਿਰ ਮੈਂ ਅਗਲੀ ਕਾਲ ਤੇ।
2: ਹਾਂ ਸੰਬਰ ਸਾਹਿਬ, ਗੱਲ ਏਦਾਂ ਹੈਗੀ ਆ ਵੀ ਹੁਣ ਮਿੰਟ ਹੁਣ 8 ਰਹਿ ਗਏ ਤੇ 8 ਮਿੰਟਾਂ ਚ ਆਪਾਂ ਕਲਾਈਡ ਇਹ ਕਰਨਾ ਕਿ ਸਰੋਤਾਂ ਤੇ 3 ਸਵਾਲ ਸੀਗੇ, 3 ਸਵਾਲਾਂ ਦੀ ਰੋਸ਼ਨੀ ਨੂੰ ਕੋਈ ਘਟਨਾਵਾਂ ਕੋਟ ਕਰੂੰਗਾ ਜਾਂਦੇ ਜਾਂਦੇ
0: ਜੀ।
2: ਤਾਂ ਸਿਆਰੀ ਜੁੜਦੇ ਹੈਗੇ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਵੀ ਆਪਾਂ ਸਿਸਟਮ ਕਰੈਕਟ ਕਿੱਦਾਂ ਕਰ ਸਕਦੇ ਹਾਂ, ਕਿ ਪੁਲਿਸ ਦੀ ਗੱਲ ਚੱਲੀ ਸੀ ਜਿਹੜੀ, ਮੈਂ ਪੁਲਿਸ ਦੀ ਗੱਲ ਪਹਿਲਾਂ ਦੱਸੀ ਕਿ ਚੰਗਾ ਪੱਖ ਸੀਗਾ, ਜ਼ਿੰਮੇਵਾਰੀ ਵਾਲਾ ਪੱਖ ਸੀਗਾ, ਲੇਕਿਨ ਪੱਖ ਹੋਰ ਵੀ ਹੈਗੇ ਆ। ਜਿਹੜਾ ਸਵਾਲ ਆਇਆ ਸੀ ਟੋਰਾਂਟੋ ਪੁਲਿਸ ਦਾ, ਬਿਲਕੁਲ 7 ਪੁਲਿਸ ਅਫਸਰ ਐਕਟਿਵ ਤੇ 1 ਰਿਟਾਇਰ ਜਿਹੜਾ ਸੀ ਉਹਨਾਂ ਦੀ ਗ੍ਰਿਫਤਾਰੀਆਂ ਹੋਈਆਂ ਸੀਗੀਆਂ ਪਿਛਲੇ ਸਮੇਂ ਦਰਮਿਆਨ। ਚਾਰਜ ਕ੍ਰਿਮੀਨਲ ਚਾਰਜ ਲੱਗੇ ਹੈਗੇ ਆ, ਦੋਸ਼ ਹੈਗਾ ਸੀਗਾ ਗੈਰ ਕਾਨੂੰਨੀ ਤੌਰ ਤੇ ਜਿਹੜਾ ਡਾਟਾ ਸੀਗਾ ਕੁਝ ਵਿਸ਼ੇਸ਼ ਵਿਅਕਤੀਆਂ ਦਾ ਉਹ ਲੀਕ ਕੀਤਾ ਗਿਆ, ਜਿਹੜੇ ਆਰਗਨਾਈਜ਼ਡ ਕ੍ਰਾਈਮ ਹੈਗੇ ਆ, ਕ੍ਰਿਮੀਨਲ ਲੋਕ ਹੈਗੇ ਆ, ਉਹਨਾਂ ਨੂੰ ਉਲਟਾ ਜਦੋਂ ਪ੍ਰੋਟੈਕਸ਼ਨ ਪੁਲਿਸ ਨੇ ਦੇਣੀ ਹੁੰਦੀ ਆ ਤਾਂ ਇਹਨਾਂ ਤੇ ਦੋਸ਼ ਆ ਜਿਹੜੇ ਕਿ ਹਾਲੇ ਸਾਬਤ ਨਹੀਂ ਹੋਏ, ਕੋਰਟ ਵਿੱਚ ਕੇਸ ਚੱਲਣਾ ਹੈਗਾ, ਲੇਕਿਨ ਬਿਲਕੁਲ ਸਸਪੈਂਸ਼ਨਾਂ ਵੀ ਹੋਈਆਂ ਨੇ। ਇਹਦੇ ਵਿੱਚ ਵੱਡਾ ਜਿਹੜਾ ਦੋਸ਼ ਲੱਗਾ ਸੀ ਕਿ ਟੋਰਾਂਟੋ ਦੇ ਵਿੱਚ ਇੱਕ ਕਤਲ ਹੋਇਆ ਸੀ, ਜਿਸ ਕਤਲ ਦੇ ਮਾਮਲੇ 'ਚ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਬੈਠੀ ਸੀ, ਉਹਦੀ ਜਾਣਕਾਰੀ ਜਿਹੜੀ ਆਰਗਨਾਈਜ਼ ਕ੍ਰਾਈਮ ਕ੍ਰਿਮੀਨਲ ਲੋਕ ਆ ਉਹਨਾਂ ਕੋਲ ਕਿਵੇਂ ਪਹੁੰਚੀ, ਉਹਦੇ ਸੰਬੰਧ 'ਚ ਵੱਡੀ ਜਾਂਚ ਜਿਹੜੀ ਇਹ ਚੱਲੀ ਸੀਗੀ। ਜਿਹੜਾ ਬਿਲਕੁਲ ਜਿਹੜਾ ਕਤਲ ਵੀ ਹੋਇਆ ਸੀ ਮੇਫੀਲਡ ਦੇ ਉੱਪਰ, ਉਹਦੇ ਸੰਬੰਧ ਵਿੱਚ ਵੀ ਇੱਕ ਵੱਡਾ ਸਵਾਲ ਹਮੇਸ਼ਾ ਪਹਿਲਾਂ ਮੈਂ ਜਾਣਕਾਰੀ ਸਾਂਝੀ ਕਰ ਦਿੱਤੀ ਹੈ, ਜੁੜਿਆ ਰਿਹਾ ਕਿ ਪੁਲਿਸ ਨੇ ਮੌਕੇ ਤੇ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾਈ, ਜਾਂ ਉਸ ਜਿਹੜਾ ਜਿਹੜੇ ਲੋਕ ਸੀਗੇ ਜਿਹੜੇ ਰਹਿ ਰਹੇ ਉਹਨਾਂ ਨੂੰ ਸੁਰੱਖਿਅਤ ਕਿਉਂ ਨਹੀਂ ਕੀਤਾ, ਚਾਹੇ ਉੱਥੇ ਡਰੱਗ ਪਹਿਲਾਂ ਡਿਲੀਵਰ ਹੁੰਦੀ ਸੀ ਜਾਂ ਨਹੀਂ ਹੁੰਦੀ, ਉਹਦਾ ਸਾਡਾ ਵਾਸਤਾ ਨਹੀਂ ਹੈਗਾ, ਸਾਡਾ ਵਾਸਤਾ ਪਬਲਿਕ ਜਿਹੜੀ ਕਮਿਟਮੈਂਟ ਦਾ ਹੈਗਾ। ਤਾਂ ਤੀਜਾ ਸਵਾਲ ਇਹਨਾਂ ਸਾਂਝਾ ਕੀਤਾ, ਬਿਲਕੁਲ ਇੱਕ ਵਿਅਕਤੀ ਦੀ ਗ੍ਰਿਫਤਾਰੀ ਹੋਈ ਆ ਜੀ, ਜਿਹੜਾ ਟੋ ਟਰੱਕ ਸੋ ਕਾਰਡ ਕੰਪਨੀ ਦੇ ਮਾਲਕ ਸੀਗੇ, ਹਾਲਾਂ ਇਹ ਵੀ ਦੋਸ਼ ਹੀ ਹੈ, ਸਾਬਤ ਕੋਈ ਨਹੀਂ ਹੋਇਆ, ਲੇਕਿਨ ਇਹ ਜਿਹੜੇ ਦੋਸ਼ ਲੱਗੇ ਹੈਗੇ ਕਿ ਬਹੁਤ ਸਾਰੇ ਵਹੀਕਲ ਅਨ ਅਧਿਕਾਰ ਦੇ ਤੌਰ ਦੇ ਉੱਪਰ ਟੋ ਕੀਤੇ ਗਏ, ਤਾਂ ਉਹਨਾਂ ਨੂੰ ਇੱਕ ਵਿਸ਼ੇਸ਼ ਜਾਂਚ ਵਿੱਚ ਲਿਜਾਇਆ ਗਿਆ ਸੀਗਾ, ਪੁਲਿਸ ਨੇ ਇਸ ਚੀਜ਼ ਨੂੰ ਨਭ ਕੀਤਾ, ਜਾਂਚ ਕੀਤਾ, ਤਾਂ ਉਸ ਤੋਂ ਬਾਅਦ ਗ੍ਰਿਫਤਾਰੀ ਬਿਲਕੁਲ ਜਸਵਿੰਦਰ ਸਿੰਘ ਗਿੱਲ ਉਹਦੀ ਹੋਈ ਆ, ਦੋਸ਼ ਲੱਗੇ ਆ, ਚਾਰਜ ਲੱਗੇ ਆ, ਗ੍ਰਿਫਤਾਰੀ ਵੀ ਹੋਈ ਆ। ਜਿੱਥੋਂ ਤੱਕ ਸਜ਼ਾ ਦੀ ਗੱਲ ਹੈਗੀ ਆ, ਸਜ਼ਾ ਹੁੰਦੀ ਆ ਜੀ, ਇਹ ਨਹੀਂ ਗੱਲ ਹੁੰਦੀ ਨਹੀਂ, ਪਰ ਦਿੱਕਤਾਂ ਇਹ ਆਉਂਦੀਆਂ ਨੇ ਕਿ ਉੱਥੇ ਗੱਲ ਆ ਜਾਂਦੀ ਆ ਕਿ ਜਿੱਥੇ ਸਾਡੇ ਅਟਾਰਨੀ ਜਨਰਲ ਜਮਾ ਹੈਗਾ, ਭਾਵ ਕੇਸਾਂ ਦਾ ਜਮਾ ਹੈਗਾ, ਉਹਨੂੰ ਕੇਸ ਲੜਨ ਵਾਸਤੇ ਸਮਾਂ ਨਹੀਂ ਹੈਗਾ, ਦੂਜੇ ਪਾਸੇ ਅੱਗੇ ਜੇਲ੍ਹਾਂ ਭਰੀਆਂ ਪਈਆਂ। ਇਹ ਵਾ ਵਿਸ਼ਾ, ਇਹ ਵੀ ਵਿਸ਼ਾ ਜਿਹੜਾ ਤੰਬਰ ਸਾਹਿਬ ਆਪਾਂ ਲਿਆਵਾਂਗੇ
0: ਜ਼ਰੂਰ,
2: ਕਿ ਇੰਨੇ ਸਾਲ ਹੋ ਗਿਆ ਜੇਲ੍ਹਾਂ ਜਿਹੜੀਆਂ ਭਰੀਆਂ ਨੇ ਉਹ ਕਿਉਂ ਇਹਦਾ ਸਮੱਸਿਆ ਬਣੀ ਹੋਈ ਆ। ਤੁਸੀਂ ਸਮਾਂ ਅਪ ਕਰੋ, ਮੈਂ ਫਿਰ ਖੀਰਲੇ ਮਿੰਟ ਦੇ ਵਿੱਚ ਆਪਣਾ ਸਮਾਂ ਜਿਹੜਾ ਕਰਕੇ ਜਾਊਂਗਾ ਜੀ।
0: ਜੀ ਲਾਈਨਾਂ ਤੁਸੀਂ ਹੋਲਡ ਦੇ ਰੱਖੋ, ਬਸ ਇੱਕ ਧੰਨਵਾਦ ਕਰਦਾ ਸਮੋਸਾ ਸਵੀਟਸ ਫੈਕਟਰੀ ਵਾਲਿਆਂ ਦਾ, ਬਹੁਤ ਬਹੁਤ ਧੰਨਵਾਦ। ਥਰੂਵੇ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਆ ਹਿੰਦਾ ਭਾਅ ਜੀ, ਇਹਨਾਂ ਦਾ ਧੰਨਵਾਦ। ਮੈਟਰੋ ਇਮੀਗ੍ਰੇਸ਼ਨ ਤੋਂ ਸੁਰੇਸ਼ ਗੁਪਤਾ ਸਾਹਿਬ, ਨਵ ਏਅਰ ਤੋਂ ਜਤਿੰਦਰ ਭਾਅ ਜੀ, ਅਤੇ ਸਿੰਘ ਹਰਜੀਤ ਦੀ ਮੈਂ ਇੱਕ ਵਾਰੀ ਫਿਰ ਵਧਾਈ ਦਿੰਦਾ, ਬੜਾ ਵਧੀਆ ਪ੍ਰੋਗਰਾਮ ਇਹਨੇ ਅਲੀਕਿਆ, ਸਟਾਰਗੇਟ ਲੈਜੈਸਿਚ, ਸੀਡਬਲਸੀ ਇਮੀਗ੍ਰੇਸ਼ਨ, ਟੋਪ ਆਟੋ ਕਲੈਜਨ, ਦੁਆਬਾ ਸਵੀਸ, ਇਮ ਸਵਿਸ, ਸ਼ੇਰ ਆਟਾ, ਕਟਾਰੀਆ ਟੂਰਸ ਐਂਡ ਟਰੈਵਲ, ਕਾਲ ਕਰ ਲਿਓ, 87 ਪ੍ਰਾਈਸ ਵੀ ਟਿਕਟਾਂ ਮਿਲਦੀਆਂ। ਅਤੇ ਇਸ ਦੇ ਨਾਲ ਨਾਲ ਜਸਪਾਲ ਗੁਹਨੀਆ, ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਤੋਂ ਸਰਜੀਤ ਸਿੰਘ, ਡਾਇਮੰਡ ਟਰੱਕ ਪਾਰਟ ਤੋਂ ਸਰਜੀਤ ਅਤੇ ਬਲਕਾਰ ਜੀ, ਫਰੀ ਵੈਰੀਅਲ ਸੇਟ ਤੋਂ ਐਂਡੀ ਰਾਜ, ਅਤੇ ਮਾਈ ਸੈਲਫ, ਜੇ ਕੋਈ ਪ੍ਰੋਪਰਟੀ ਚਾਹੀਦੀ ਸਾਡੇ ਨਾਲ ਸੰਪਰਕ ਕਰ ਲਿਓ, ਬਹੁਤ ਸਾਰੀ ਸਾਡੇ ਕੋਲ 416-455-4800, ਕੈਨੇਡਾ ਕੰਸਿਊਮਰ ਕ੍ਰੈਡਿਟ ਸਿਸਟਮ ਜਸਵੀਰ ਸਿੰਘ ਹੁੰਨਲ ਸਾਹਿਬ, ਅਲਫਾ ਟਰਾਂਸ ਤੋਂ ਲਖੀਰ ਸੁਖੀ ਸੈਣੀ ਸਾਹਿਬ, ਜਸ ਭੁੱਲਰ ਸਾਹਿਬ ਮੋਰਗੇਜਸ ਲੈ ਕੇ ਆਉਂਦੇ ਹਨ, ਮਜੈਸੇ ਕਿਚਨਸ, ਅਤੇ ਨਾਲ ਨਾਲ ਮੈਟਰੋ ਇਮੀਗ੍ਰੇਸ਼ਨ ਸੁਰੇਸ਼ ਗੁਪਤਾ ਜੀ, ਗ੍ਰੀਨ ਵੈਲੀ ਸੁਪਰ ਮਾਰਕੀਟ, ਇੱਥੇ ਨਰਸਰੀ ਪਹੁੰਚੀ ਹੋਈ ਹੈਗੀ, ਤੁਸੀਂ ਫਲ ਬੂਟੇ ਲੈ ਸਕਦੇ ਹੋ, ਬੀ ਕੇ ਟੈਕਸ ਐਂਡ ਅਕਾਊਂਟਿੰਗ, ਰੈੱਡ ਰੋਜ਼ ਕਨਵੈਨਸ਼ਨ ਸੈਂਟਰ, ਐੱਲ ਪੀ ਰੂਫਿੰਗ, ਬਾਮਰਾ ਕੰਸਟਰਕਸ਼ਨ, ਢਿੱਲੋਂ ਵੀਡੀਓ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਸਾਰੇ ਆਪਾਂ ਸਪੋਂਸਰ ਹੀ ਆਪਾਂ ਜਾਣਕਾਰੀ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਸਤਨਾਮ ਸਿੰਘ ਦੀ ਕਾਲ ਹੈਗੀ ਆ, ਅਤੇ ਆਰ ਐੱਸ ਵਾਲਿਆਂ ਦੀ ਕਾਲ ਹੈਗੀ, ਮੈਂ ਹੁਣੇ ਲੈਂਦਾ, ਪਹਿਲਾਂ ਮੈਂ ਦੱਸ ਦੇਵਾਂ, ਰੱਬ ਤੁਹਾਡੇ ਘਰ ਵਸਦਾ, ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ, ਬੱਚਿਆਂ ਨੂੰ ਚੰਗੇ ਕੰਮਾਂ ਵੱਲ ਲਾ ਦੇਵੋ, ਦੱਸਦੇ ਆ ਕਰੋ, ਆ ਸਾਡੇ ਮਾਂ ਪਿਆ, ਅਸੀਂ ਤੁਹਾਡੇ ਮਾਂ ਪਿਆ, ਰਲ ਮਿਲ ਕੇ ਆਪਾਂ ਸੇਵਾ ਕਰਨੀ ਆ। ਮੈਂ ਕਦੇ ਕੁੱਤੇ ਬਿੱਲੀਆਂ ਦੇ ਅਗੇਂਸਟ ਨਹੀਂ ਹੁੰਦਾ, ਜਾਨਵਰਾਂ ਨਾਲ ਵੱਖਰਾ ਪਿਆਰ ਹੁੰਦਾ, ਪਰ ਪਹਿਲਾਂ ਇਨਸਾਨੀਅਤ ਤੌਰ 'ਤੇ ਇਨਸਾਨ ਨਾਲ ਪਿਆਰ ਕਰਿਆ ਕਰੋ, ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਹੈ। ਕਿੱਧਰ ਨੂੰ ਭੱਜੇ ਫਿਰਦੇ ਹਾਂ, ਦੌੜੇ ਭੱਜੇ ਫਿਰਦੇ ਹਾਂ, ਆਪਾਂ ਕੀ ਲੱਭਦੇ ਹਾਂ, ਰੱਬ ਤਾਂ ਤੁਹਾਡੇ ਘਰ ਵਸਦਾ ਯਾਰ, ਸੇਵਾ ਕਰਿਆ ਕਰੋ। ਸੇਵਾ ਕਰਨੀ ਬੜੀ ਜ਼ਰੂਰੀ ਆ, ਕਿਉਂਕਿ ਉਹ ਵੀ ਸਿਆਣੇ ਹੋ ਗਏ ਹਨ, ਕਈ ਵਾਰੀ ਨਾ ਬਜ਼ੁਰਗ ਖੰਘਦੇ ਨਹੀਂ ਚੰਗੇ ਲੱਗਦੇ ਤੁਹਾਨੂੰ, ਕੁੱਤਾ ਭਾਵੇਂ ਟੱਟੀ ਦੇ ਪਿਸ਼ਾਬ ਸੋਫੇ 'ਤੇ ਕਰ ਦੇਵੇ, ਉਹ ਚੱਕ ਲੈਣੀ ਆਪਾਂ, ਸੋਚਿਆ ਕਰੋ ਯਾਰ। ਓਕੇ ਮੈਂ ਦੋ ਕਾਲਾਂ ਲੈ ਲਵਾਂ ਫਿਰ ਆਪਾਂ ਸਮਾਪਤ ਕਰਦੇ ਹਾਂ, ਟਾਈਮ ਸਮਾਪਤੀ ਵੱਲ ਜਾ ਰਹੇ ਆ। ਸਤਨਾਮ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ।
7: ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ, ਆਪਾਂ ਜਰਾਬ ਖਰੀਦਣ ਜਾਂਦੇ ਹਾਂ ਡਾਲਰ ਅਮਾਉਂਟ ਤੋਂ $1 ਦੀ ਹੁੰਦੀ ਹੈ ਅਤੇ ਜਿਹੜੇ ਬੰਦੇ ਨੂੰ ਘਰ ਖਰੀਦਿਆ ਭਾਈ ਸਾਹਿਬ ਮਾਰੇ ਗਏ ਜੀ, ਉਹਨੂੰ ਪਤਾ ਨਹੀਂ ਸੀ ਵੀ ਇੱਥੇ ਚਿੱਟਾ ਵਿਕਦਾ ਜਾਂ ਕਾਲਾ ਵਿਕਦਾ ਜੀ।
0: ਧੰਨਵਾਦ ਤੁਹਾਡਾ ਅਤੇ ਇਹਦੀ ਗੱਲ ਕੱਲ੍ਹ ਨੂੰ ਕਰਾਂਗੇ। ਹੁਣ ਆਰ ਐੱਸ ਵਾਲਿਆਂ ਦਾ ਕਾਲ ਆ ਗਈ। ਆਰ ਐੱਸ ਸਤਿ ਸ਼੍ਰੀ ਅਕਾਲ ਜੀ।
8: ਬਾਈ ਬਾਈ ਬਾਈਆਂ ਦਾ ਬਾਈ
0: ਉਹ ਬਾਈ ਬਾਈ ਕੀ ਹਾਲ ਚਾਲ?
8: ਵਧੀਆ ਵਧੀਆ ਹਾਲ ਚਾਲ। ਇਸ ਤਰ੍ਹਾਂ ਕਹਿੰਦਾ ਮੈਨੂੰ ਦਿਓ ਵਧਾਈਆਂ ਜੀ, ਮੈਂ 530 ਤੇ ਕਰਦਾ ਪੱਟੀਆਂ। ਹਾਂਜੀ ਤੇ ਬਾਕੀ ਇੱਕ ਰੂਮ ਵਾਲੇ ਕਮਰਿਆਂ ਦੀ ਕਾਲਜਾਂ ਦੀ ਗੱਲ ਕਰਦੇ ਸੀ ਬੰਦ ਹੋ ਗਏ
0: ਜੀ।
8: ਉਹ ਜੋ ਫੈਡਰਲ ਸਰਕਾਰ ਨੇ ਕਾਨੂੰਨ ਚੇਂਜ ਕੀਤੇ ਆ ਵੀ ਉਹ ਜਿਹੜਾ 12 ਗ੍ਰੇਡ ਵਾਲਾ ਇੱਥੇ 12 ਆਈਲੈਟ ਵਾਲਾ ਆਊਗਾ ਉਹਨੂੰ ਹਸਬੈਂਡ ਨੂੰ ਉਹਦੇ ਨੂੰ ਘਰ ਵਾਲੇ ਸਪੋਜ ਨੂੰ ਵੀਜ਼ਾ ਨਹੀਂ ਮਿਲਣਾ, ਉਹ ਬੰਦ ਹੋ ਗਿਆ ਆਟੋਮੈਟਿਕੀ ਜੀ। ਇਹ ਤਾਂ ਫੈਡਰਲ ਸਰਕਾਰ ਜਦੋਂ ਮਰਜ਼ੀ ਬੰਦ ਕਰਦੀ ਸੀ, ਪ੍ਰੋਵਿੰਸ਼ਲ ਸਰਕਾਰ ਕੁਛ ਨਹੀਂ ਕਰ ਸਕਦੀ ਸੀ ਜਦੋਂ ਮਰਜ਼ੀ ਬੰਦ। ਹੁਣ ਬੰਦ ਹੋਏਗਾ ਜੀ ਉਹਨਾਂ ਦੇ ਹਾਜ਼ਰੀ ਨਾਲੇ।
0: ਤੁਸੀਂ ਕਹਿੰਦੇ ਪ੍ਰੋਵਿੰਸ਼ੀਅਲ ਸਰਕਾਰ ਕੁਛ ਨਹੀਂ ਕਰ ਸਕਦੀ ਸੀਗੀ, ਹੁਣ ਮੈਨੂੰ ਫਿਰ ਗੁਰਪ੍ਰੀਤ ਖਹਿਰਾ ਸਾਹਿਬ ਲੈ ਕੇ ਆਉਣਾ ਪਵੇਗਾ। ਬਹੁਤ ਬਹੁਤ ਧੰਨਵਾਦ ਬਾਈ ਬਾਈ ਜੀ, ਨਜ਼ਾਰਾ ਆ ਜਾਂਦਾ ਅਤੇ ਆਪਾਂ ਗੱਲਬਾਤ ਕਰੇ ਪ੍ਰੋਵਿੰਸ਼ੀਅਲ ਸਰਕਾਰ ਕਿੰਨਾ ਕੁ ਕਰ ਸਕਦੀ ਸੀਗੀ। ਡੱਗ ਫੋਰ ਜੀ ਜੇਲ੍ਹਾਂ ਬਣਾ ਦੇਵੋ ਅਤੇ 10,000 ਤੋਂ ਵੱਧ ਜਿਹੜੇ ਆ ਇੱਥੇ ਕਿੰਨੇ ਸੀਗੇ ਜਿਹੜੇ ਆ ਕੇਸ ਆ ਉੱਦਾਂ ਹੀ ਛੱਡਣੇ ਪਏ ਕਿਉਂਕਿ ਟਾਈਮ ਨਹੀਂ ਮਿਲਿਆ, ਟਾਈਮ ਸਿਰ ਸੁਣਵਾਈ ਨਹੀਂ ਸੁਣੀ ਗਈ ਜਾਂ ਜੇਲ੍ਹਾਂ ਭਰੀਆਂ ਹੋਈਆਂ ਸੀਗੀਆਂ। ਬਹੁਤ ਕੁਛ ਸੀਗਾ, ਸਾਰੀ ਗੱਲਬਾਤ ਕਰਾਂਗੇ। ਸਾਡੇ ਕੋਲ 30 ਸਕਿੰਟ ਹਨ। ਗੁਰਮੁਖ ਸਾਹਿਬ ਤੁਸੀਂ ਸਮਾਪ ਕਰ ਦਿਓ ਫਿਰ ਮੈਂ ਵੀ ਗੁਰਬਾਈ ਕਰ ਦੇਵਾਂ।
2: ਬਿਲਕੁਲ ਤੰਬੜ ਸਾਹਿਬ ਜਾਂਦੇ ਜਾਂਦੇ ਆਪਾਂ ਇਹੀ ਕਹਿਣਾ ਕਿ ਸਾਡਾ ਪਹਿਲਾ ਪ੍ਰੋਗਰਾਮ ਸੀ, ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਬੜਾ ਪਿਆਰ ਦਿੱਤਾ ਜੀ। ਆਪਾਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਅਹਿਮ ਮਸਲਿਆਂ ਤੇ ਗੱਲਬਾਤਾਂ ਕਰਨੀਆਂ ਹੈਗੀਆਂ ਨੇ ਤਾਂ ਆਪਣਾ ਕੰਟਰੀਬਿਊਟ ਜ਼ਰੂਰ ਪਾਉਂਦੇ ਰਹੋ। ਆਪਾਂ ਚੰਗੇ ਵਿਸ਼ੇ ਲੈ ਕੇ ਆਵਾਂਗੇ ਤੇ ਰਲ ਮਿਲ ਕੇ ਜਿਹੜਾ ਚੰਗਾ ਸਿੱਟਾ ਆ ਕੀ ਕਰਨਾ ਚਾਹੀਦਾ ਕੱਢਾਂਗੇ। ਧੰਨਵਾਦ ਤੰਬੜ ਸਾਹਿਬ, ਆਪਾਂ ਦੁਬਾਰਾ ਕੱਲ ਜੁੜਦੇ ਹਾਂ ਜੀ।
0: ਬਹੁਤ ਬਹੁਤ ਧੰਨਵਾਦ ਗੁਰਮੁਖ ਸਿੰਘ ਬਾਰੀਆ ਸਾਹਿਬ, ਕਾਫੀ ਸਾਰੀਆਂ ਖਬਰਾਂ ਲੈ ਕੇ ਐਸੇ ਇੱਦਾਂ ਖਬਰਾਂ ਲੈ ਕੇ ਆਇਆ ਕਰਾਂਗੇ। ਬਲਦੇਵ ਸਿੰਘ ਤੁਹਾਡੀ ਲਾਸਟ ਕਾਲ ਆ, ਆ ਜਾਓ ਜੀ, ਆ ਜਾਓ ਜੀ,
2: ਹੈਲੋ,
0: ਆ ਜਾਓ।
2: ਸੈਂਟਰ ਸਰਕਾਰ ਦਾ ਕੋਈ ਕਸੂਰ ਨਹੀਂ, ਡੰਗ ਫੋੜ ਦਾ ਕਸੂਰ ਆ।
0: ਥੈਂਕ ਯੂ ਤੁਹਾਡਾ, ਇਹ ਸ਼ੁਗਰ ਮੇਲਾ ਚੱਲਦਾ ਰਹਿਣਾ। ਦੇਖੋ ਜੀ ਆਪਸ ਵਿੱਚ ਆਪਾਂ ਨਾ ਇਕੱਠੇ ਹੋ ਕੇ ਬੈਠ ਕੇ ਕੌਫੀ ਪੀਵਾਂਗੇ ਸਾਰੇ ਜਾਣੇ, ਜੋ ਕੁਝ ਹੈਗਾ ਤੁਹਾਡੇ ਵਾਸਤੇ ਸਾਹਮਣੇ ਲੈ ਕੇ ਆਇਆ ਕਰਾਂਗੇ। ਤੁਹਾਡਾ ਆਪਣਾ ਹੀ ਪ੍ਰੋਗਰਾਮ ਤੁਹਾਨੂੰ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਇੱਕ ਵਾਰੀ ਫਿਰ ਸਾਰਿਆਂ ਦਾ ਮੈਂ ਵੈਲਕਮ ਕਰਦਾ, ਮੇਰੇ ਤੋਂ ਵੱਧ ਨੌਲੇਜ ਤੁਸੀਂ ਰੱਖਦੇ ਹੋ, ਆਪਾਂ ਰਲ ਮਿਲ ਕੇ ਸ਼ੇਅਰ ਕਰਨੀ ਆ। ਕਿਸ
9: After a night out with your friends, not having a plan for a safe ride home can leave you in a bad spot. You can end up riding in an ambulance, a police car, or a hearse. These unplanned modes of transportation are costly alternatives and do not take you home. Your plan for a safe ride home can include a taxi, a designated driver, or public transit. Drink responsibly, choose your ride. Thanks from Arrive Alive, Drive Sober, Desjardins Insurance, and the Beer Store.

0: ਪੰਜਾਬੀ ਦਾ ਪ੍ਰੋਗਰਾਮ ਸੌਂਪਦਾ ਰੇਡੀਓ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਬਾਵਾਂ ਨੂੰ
0: ਚੋੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
0: ਇਹ ਗਿੱਧਾ ਭੰਗੜੇ ਅਤੇ ਗਿੱਧਾ ਦੀਆਂ ਝਲਕਾਰਾਂ ਨੇ
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ ਸੱਤ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀ ਦੀ ਸੇਵਾ ਵਿੱਚ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our

0: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ AM 530 ਫ੍ਰੀਕੁਐਂਸੀ ਤੇ ਤੇ ਅੱਜ ਜੀ 20 ਮਈ 2026 ਦਾ ਬਹੁਤ ਹੀ ਪਿਆਰਾ ਦਿਨ ਤੇ ਮੈਂ ਰੁਪਿੰਦਰ ਕੌਰ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੇ ਬਹੁਤ ਹੀ ਨਿੱਘੀ ਪਿਆਰੀ ਜੀ ਗੁੱਡ ਮਾਰਨਿੰਗ ਆਖਦੀ ਹਾਂ। ਸੋ ਜੀ ਅੱਜ ਪਿਆਰੇ ਦਿਨ ਦੀ ਸ਼ੁਰੂਆਤ ਅਸੀਂ ਕਰ ਰਹੇ ਹਾਂ ਇਕੱਠਿਆਂ, ਜੋ ਅੱਜ ਹੌਲੀ ਹੌਲੀ ਜੋ ਹਫ਼ਤੇ ਦਾ ਮਿਡ ਜੋ ਹੈ ਇਹ ਵੀ ਆ ਹੀ ਗਿਆ ਅਤੇ ਲੱਗਦਾ ਕਿ ਹੁਣ ਤਾਂ ਹਫ਼ਤਾ ਸ਼ੁਰੂ ਹੋਇਆ ਸੀ। ਅਤੇ ਜੀ ਉਮੀਦ ਕਰਦੇ ਹਾਂ ਜੋ ਸ਼ੁਰੂਆਤ ਅੱਜ ਦੀ ਹੋਈ ਹੈ ਤੁਹਾਡੀ ਸਾਰਿਆਂ ਦੀ ਚੰਗੀ ਹੋਈ ਹੈ। ਅਤੇ ਸ਼ੁਰੂਆਤ ਜੋ ਹੈ ਦਿਨ ਦੀ ਜੇਕਰ ਉਸ ਪਰਮਾਤਮਾ ਦੇ ਸ਼ੁਕਰਾਨੇ ਦੇ ਨਾਲ ਕਰੀਏ ਤਾਂ ਮੇਰੇ ਖਿਆਲ, ਮੈਂ ਪਰਸਨਲੀ ਇਸ ਚੀਜ਼ ਨੂੰ ਬਿਲੀਵ ਕਰਦੀ ਹਾਂ ਕਿ ਉਸ ਤੋਂ ਵਧੀਆ ਜੋ ਸ਼ੁਰੂਆਤ ਹੈ, ਜੋ ਦਿਨ ਜੋ ਅਸੀਂ ਸ਼ੁਰੂ ਕਰਦੇ ਹਾਂ ਉਸ ਤੋਂ ਵਧੀਆ ਕੀ ਹੋ ਸਕਦਾ। ਕਿਉਂਕਿ ਬਿਨਾਂ ਗ੍ਰੈਟੀਟਿਊਡ ਤੋਂ, ਬਿਨਾਂ ਸ਼ੁਕਰਾਨੇ ਤੋਂ ਕੁਝ ਵੀ ਜੋ ਹੈ ਉਹ ਨਹੀਂ ਤੁਸੀਂ ਚੰਗਾ ਮਹਿਸੂਸ ਕਰ ਸਕਦੇ। ਪਰ ਜਦੋਂ ਤੁਸੀਂ ਸ਼ੁਕਰਾਨਾ ਕਰ ਲੈਂਦੇ ਹੋ ਪਰਮਾਤਮਾ ਦਾ ਤਾਂ ਹਰ ਚੀਜ਼ ਜੋ ਹੈ ਉਸ ਦੇ ਵਿੱਚ ਇੱਕ ਅਲੱਗ ਹੀ ਆਨੰਦ ਜੋ ਹੈ ਉਹ ਸ਼ਾਮਿਲ ਜ਼ਰੂਰ ਹੋ ਜਾਂਦਾ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਜੀ ਤੁਹਾਡੇ ਸਫ਼ਰ ਦਾ ਸਾਥੀ, ਅਤੇ ਅੱਜ ਤੁਸੀਂ ਜੋ ਹੁਣੇ ਸੁਣ ਕੇ ਆਏ ਹੋ ਜੀ ਤੰਬੜ ਸਾਹਿਬ ਨੂੰ, ਸੋ ਪੰਜਾਬੀ ਲਹਿਰਾਂ ਦੀ ਜੋ ਟੀਮ ਹੈ ਉਹ ਰੋਜ਼ਾਨਾ ਜੋ ਵੱਧ ਰਹੀ ਹੈ, ਅਤੇ ਜੋ ਸਮਾਂ ਜੋ ਹੈ ਜੋ 6 ਤੋਂ 7 ਤੁਸੀਂ ਉਹਨਾਂ ਨਾਲ ਸ਼ੁਰੂ ਕੀਤਾ, ਅਤੇ ਪਹਿਲਾਂ ਤਾਂ ਉਹਨਾਂ ਨੂੰ ਖਾਸ ਮੁਬਾਰਕਾਂ। ਅਤੇ ਜੀ ਹੁਣ 7 ਤੋਂ 8 ਦਾ ਸਫ਼ਰ ਜੋ ਹੈ ਉਹ ਸਾਡਾ ਤੁਹਾਡਾ ਇਕੱਠਿਆਂ ਰਹੇਗਾ। ਅਤੇ ਜੋ ਸ਼ੁਰੂਆਤ ਜੋ ਹੈ ਉਹ ਬਿਲਕੁਲ ਇੰਡੀਆ ਵੱਲੋਂ ਆਈਆਂ ਖ਼ਬਰਾਂ ਨਾਲ ਹੀ ਅਸੀਂ ਕਰਾਂਗੇ, ਕਿਉਂਕਿ ਮੈਂ ਜਾਣਦੀ ਹਾਂ ਕਿ ਤੁਸੀਂ ਉਡੀਕ ਜੋ ਹੈ ਅੱਜ ਦੀਆਂ ਜੋ ਬੁਲੇਟਿਨ ਜੋ ਜਿਨ੍ਹਾਂ ਦੀ ਉਡੀਕ ਜੋ ਹੈ ਰੋਜ਼ਾਨਾ ਰਹਿੰਦੀ ਹੈ, ਅਤੇ ਉਡੀਕ ਹੁਣ ਥੋੜ੍ਹੀ ਜਿਹੀ ਅਸੀਂ ਮੁਕਾ ਲਈਏ। ਅਤੇ ਰਮੇਸ਼ ਜੀ ਦਾ ਮੈਂ ਸਵਾਗਤ ਪ੍ਰੋਗਰਾਮ ਦੇ ਵਿੱਚ ਕਰਦੀ ਹਾਂ। ਰਮੇਸ਼ ਜੀ ਸਵਾਗਤ ਹੈ ਜੀ ਅੱਜ ਦੇ ਇਸ ਸਫ਼ਰ ਦੇ ਵਿੱਚ, ਸਤਿ ਸ਼੍ਰੀ ਅਕਾਲ।
1: ਰੁਪਿੰਦਰ ਜੀ ਸ਼ੁਕਰੀਆ ਮਿਹਰਬਾਨੀ, ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਇਸ ਤੋਂ ਪਹਿਲਾਂ ਕਿ ਰੁਪਿੰਦਰ ਜੀ ਅੱਜ ਅੱਗੇ ਚੱਲੀਏ
0: ਜੀ,
1: ਬੜੇ ਸਾਰੇ ਸੁਨੇਹੇ ਇਸ ਟੈਲੀਫੋਨ ਦੇ ਵਿੱਚ ਖੜ ਕੇ ਆ ਕਿ ਕੀ ਕਾਰਨ ਹੈ ਤੁਸੀਂ ਆਏ ਨੀ, ਕੀ ਕਾਰਨ ਹੈ ਤੁਸੀਂ ਲੇਟ ਹੋ, ਕੀ ਕਾਰਨ ਹੈ, ਕੀ ਤਬਦੀਲੀ ਹੈ
0: ਜੀ।
1: ਸਰੋਤਿਓ ਤੁਸੀਂ ਬਹੁਤ ਸਾਰਿਆਂ ਨੇ ਸਵਾਲ ਪੁੱਛਣਾ, ਮੈਂ ਉਸ ਸਵਾਲ ਤੋਂ ਪਹਿਲਾਂ ਦੱਸਦਾ, ਰੇਡੀਓ ਪੰਜਾਬੀ ਲਹਿਰਾਂ ਸਾਡੇ ਸਤਿੰਦਰ ਸਿੱਧਵਾ ਸਾਹਿਬ, ਉਹਨਾਂ ਦੇ ਸਪੁੱਤਰ ਨਵੀ ਜੀ, ਉਹ ਮੈਨੇਜਮੈਂਟ ਦਾ ਹੈੱਡ ਨੇ, ਉਹ ਇਸ ਪਲੇਟਫਾਰਮ ਨੂੰ ਆਪਰੇਟ ਕਰਦੇ ਆ। ਉਹਨਾਂ ਨੇ ਨਿਰਣਾ ਲੈਣਾ ਹੁੰਦਾ ਕਿ ਕਿਹੜੀ ਆਵਾਜ਼ ਤੁਹਾਡੇ ਕੰਨਾਂ ਚ ਕਦੋਂ ਪਾਉਣੀ ਹੈ, ਕਿੰਨੇ ਸਮੇਂ ਲਈ ਪਾਉਣੀ ਹੈ। ਇਹਦੇ ਵਿੱਚ ਮੇਰੇ ਹੱਥ ਵਸ ਬਹੁਤਾ ਕੁਛ ਹੁੰਦਾ ਨੀ, ਸਤਿੰਦਰ ਸਿੱਧਵਾ ਜੀ, ਨਵੀ ਜੀ ਜਿਵੇਂ ਜਿਵੇਂ ਮੈਨੂੰ ਟੈਲੀਫੋਨ ਤੇ ਘੰਟੀ ਖੜਕਾ ਕੇ ਆਖ ਦਿੰਦੇ ਆ, ਸੁਨੇਹਾ ਲਾ ਦਿੰਦੇ ਆ, ਮੈਂ ਤੁਹਾਡੀ ਸੇਵਾ ਚ ਹਾਜ਼ਰ ਹੁੰਦਾ। ਸੋ ਨਾਰਾਜ਼ ਨਹੀਂ ਹੋਣਾ, ਕਈ ਵਾਰ ਮੈਨੇਜਮੈਂਟ ਦੀਆਂ ਆਪਣੀਆਂ ਜ਼ਰੂਰਤਾਂ, ਮੈਨੇਜਮੈਂਟ ਦੀਆਂ ਆਪਣੀਆਂ ਦਿੱਕਤਾਂ, ਬਹੁਤ ਕੁਛ ਹੁੰਦਾ ਹੈ। ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਯਤਨ ਇਹੀ ਕਰਾਂਗੇ ਕਿ ਜੋ ਪੰਜਾਬ ਦੇ ਵਿੱਚ, ਭਾਰਤ ਵਿੱਚ ਵਾਪਰਦਾ ਹੈ, ਜਿੰਨਾ ਵੀ ਸਮਾਂ ਮਿਲੇਗਾ ਉਹ ਹੂਬ ਹੂ ਬਿਲਕੁਲ ਸਹੀ ਰੂਪ ਚ ਤੁਹਾਡੇ ਕੰਨਾਂ ਦੇ ਵਿੱਚ ਮੈਂ ਪਾਉਂਦਾ ਰਹਾਂ
0: ਜੀ। ਸ਼ੁਕਰੀਆ ਰਮੇਸ਼ ਜੀ ਥੋੜ੍ਹਾ ਜਿਹਾ ਇਸ ਬਾਰੇ ਵੀ ਦੱਸਣ ਲਈ, ਅਤੇ ਸਰੋਤਿਆਂ ਨੂੰ ਬੇਨਤੀ ਜ਼ਰੂਰ ਅਸੀਂ ਇਹੀ ਕਰਾਂਗੇ ਕਿ ਸਮਾਂ ਚਲੋ ਕੋਈ ਵੀ ਹੋਵੇ ਅਤੇ ਤੁਹਾਡਾ ਪਿਆਰ, ਤੁਹਾਡਾ ਸਾਥ ਜੋ ਹੈ ਇਸੇ ਨਾਲ ਹੀ ਸਾਡਾ ਪ੍ਰੋਗਰਾਮ ਜੋ ਹੈ ਸੱਜਦਾ। ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਾਡੇ ਨਾਲ ਜੁੜਦੇ ਹੋ। ਅਤੇ ਰਮੇਸ਼ ਜੀ ਕਾਲਾਂ ਅਸੀਂ ਚਲੋ ਆਉਣੀਆਂ ਜੋ ਸ਼ੁਰੂ ਹੋਈਆਂ ਨੇ ਥੋੜ੍ਹੇ ਸਮੇਂ ਦੇ ਵਿੱਚ ਸ਼ੁਰੂ ਕਰਾਂਗੇ। ਮੈਂ ਨੰਬਰ ਇੱਕ ਵਾਰੀ ਚਲੋ ਦੱਸ ਦੇਵਾਂ, ਨੰਬਰ 905-673-3337 905-673-3337 ਜੀ ਇਹ ਸਟੂਡੀਓ ਦੇ ਨੰਬਰ ਨੇ, ਤੁਸੀਂ ਇਸ ਵਿਚਾਰ ਚਰਚਾ ਦੇ ਵਿੱਚ ਸ਼ਾਮਿਲ ਇਸ ਨੰਬਰ ਨਾਲ ਹੋ ਸਕਦੇ ਹੋ। ਤੇ ਫੋਨ ਰਾਹੀਂ ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਸੁਣਨਾ, ਨੰਬਰ 416-477-2040 416-477-2040 ਇਹ ਨੰਬਰ ਹੈ, ਫੋਨ ਰਾਹੀਂ ਤੁਸੀਂ ਸੁਣ ਸਕਦੇ ਹੋ ਕੈਨੇਡਾ ਦੇ ਵਿੱਚ। ਤੇ ਯੂ ਐਸ ਦੇ ਵਿੱਚ ਨੰਬਰ 641-741-0860-641-741-0860 ਇਹ ਨੰਬਰ ਹੈ ਜੀ, ਤੁਸੀਂ ਇਹ ਯੂ ਐਸ ਦੇ ਵਿੱਚ ਡਾਇਲ ਕਰ ਸਕਦੇ ਹੋ। ਅਤੇ ਨਾਲ ਹੀ ਪੰਜਾਬੀ ਲਹਿਰਾਂ ਦੀ ਐਪ ਤਾਂ ਤੁਹਾਨੂੰ ਪਤਾ ਹੀ ਹੈ, ਤੁਸੀਂ ਡਾਊਨਲੋਡ ਹਜੇ ਤੱਕ ਨਹੀਂ ਕੀਤੀ ਤਾਂ ਜ਼ਰੂਰ ਕਰੋ, ਤਾਂ ਜੋ ਕਿ ਭਾਵੇਂ ਤੁਸੀਂ ਫਿਰ ਯੂ ਐਸ ਕੈਨੇਡਾ ਦੇ ਵਿੱਚ, ਭਾਵੇਂ ਇੰਡੀਆ ਪਾਕਿਸਤਾਨ ਕਿਤੇ ਵੀ ਯੂਰਪ ਦੇ ਵਿੱਚ ਵੀ ਹੋ, ਅਤੇ ਪ੍ਰੋਗਰਾਮ ਨੂੰ ਲਾਈਵ ਤੁਸੀਂ ਸੁਣ ਸਕਦੇ ਹੋ ਜੀ ਇਸ ਵੇਲੇ। ਰਮੇਸ਼ ਜੀ ਸ਼ੁਰੂਆਤ ਕਾਲਾਂ ਦੀ ਕਰਾਂਗੇ, ਪਰ ਉਸ ਤੋਂ ਪਹਿਲਾਂ ਸ਼ੁਰੂਆਤ ਜੀ ਖ਼ਬਰਾਂ ਦੀ ਵੀ ਬਿਲਕੁਲ ਕਰ ਲਈਏ, ਅਤੇ ਦੋ ਤਿੰਨ ਟਾਈਟਲ ਅਸੀਂ ਜੋ ਪਹਿਲਾਂ ਥੋੜ੍ਹੇ ਡਿਸਕਸ ਕਰੀਏ। ਅਤੇ ਰਮੇਸ਼ ਜੀ ਗੱਲ ਪਹਿਲੀ ਸਿਆਸਤ ਦੀ ਤੋਰਾਂਗੇ, ਇਹ ਅਸੀਂ ਬਹੁਤ ਦੇਖਿਆ ਕਿ ਸਿਆਸਤ ਦੇ ਵਿੱਚ ਜੋ ਹੈ ਕੋਈ ਵੀ ਆਗੂ ਜੋ ਹੈ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਦੇ ਵਿੱਚ ਝੱਟ ਪਹੁੰਚ ਜਾਂਦੇ ਨੇ, ਗੱਲ ਆਪਣੇ ਫਾਇਦੇ ਦੀ ਹੁੰਦੀ ਹੈ। ਅਤੇ ਖ਼ਬਰ ਕੁਝ ਅਜਿਹੀ ਹੀ ਹੈ ਤੇ ਇੱਕ ਅਕਾਲੀ ਆਗੂ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਇਹਨਾਂ ਨੇ ਆਪਣੀ ਪਾਰਟੀ ਜੋ ਹੈ ਛੱਡੀ ਹੈ ਤੇ ਪੰਜਾਬ 'ਚ ਸਿਆਸੀ ਭੂਚਾਲ ਇਸ ਦੇ ਨਾਲ ਜ਼ਰੂਰ ਮੱਚਿਆ। ਸੋ ਗੱਲ ਕਿਹੜੇ ਅਕਾਲੀ ਆਗੂ ਦੀ ਹੋ ਰਹੀ ਹੈ ਜੀ, ਕੀ ਪੂਰੀ ਖਾਸ ਰਿਪੋਰਟ ਹੈ?
1: ਰੁਪਿੰਦਰ ਜੀ, ਗੱਲ ਇਸ ਤਰ੍ਹਾਂ ਹੈ ਕਿ ਇਸ ਵੇਲੇ ਨਾ ਪੰਜਾਬ ਦੇ ਵਿੱਚ
0: ਜੀ
1: ਸੂਰਜ ਤੇ ਸਿਆਸਤ ਦੋਨਾਂ ਦੇ ਤੇਵਰ ਇੰਨੇ ਕੁ ਤਿੱਖੇ ਆ ਕਿ ਤੁਸੀਂ ਪੁੱਛੋ ਨਾ। ਸੂਰਜ ਆਪਣਾ ਪੂਰਾ ਕਹਿਰ ਦਿਖਾ ਰਿਹਾ ਹੈ। ਪੰਜਾਬ ਦੇ ਵਿੱਚ ਕੁਝ ਥਾਵਾਂ ਤੇ 47 ਡਿਗਰੀ ਤੱਕ ਪਾਰਾ ਪਹੁੰਚ ਗਿਆ ਤੇ ਦੂਜੇ ਪਾਸੇ ਸਿਆਸਤ ਹੈ ਜਿਹਦਾ ਨਾਪ ਤੋਲ ਹੀ ਕੋਈ ਨੀ, ਪਤਾ ਨੀ ਕਿਹੜੀ ਡਿਗਰੀ ਤੱਕ ਪਹੁੰਚ ਗਿਆ ਤੇ ਕਿੱਥੇ ਤੱਕ ਪਹੁੰਚ ਜਾਣਾ। ਤੁਸੀਂ ਅਕਾਲੀ ਦਲ ਦਾ ਜ਼ਿਕਰ ਕੀਤਾ ਹੈ
0: ਜੀ,
1: ਪੰਜਾਬ 'ਚ ਬੜੇ ਅਕਾਲੀ ਦਲ ਹੈ। ਇੱਕ ਅਕਾਲੀ ਦਲ ਭਾਈ ਅੰਮ੍ਰਿਤਪਾਲ ਸਿੰਘ ਵਾਲਾ ਅਕਾਲੀ ਦਲ ਹੈ ਜਿਹਦੇ ਬਾਰੇ ਕਹਿੰਦੇ ਆ ਕਿ 2027 ਦੇ ਵਿੱਚ ਲੋਕਾਂ ਨੇ ਅੰਮ੍ਰਿਤਪਾਲ ਦੀ ਪਾਰਟੀ ਨੂੰ ਬੜੀ ਵੱਡੀ ਗਿਣਤੀ 'ਚ ਵੋਟਾਂ ਪਾਉਣੀਆਂ ਲੋਕਾਂ ਨੇ ਕਹਿੰਦੇ। ਇੱਕ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਹੈ ਜਿਹੜਾ ਕਹਿੰਦਾ ਅਸਲੀ ਅਕਾਲੀ ਦਲ ਹੀ ਇਹੋ, ਬਾਕੀ ਤੇ ਐਵੇਂ ਹੀ ਹੈ। ਸਿਮਰਜੀਤ ਸਿੰਘ ਮਾਨ ਕਹਿੰਦਾ ਜਿਹੜਾ ਅਸੂਲ ਸਿਧਾਂਤ ਮੇਰੇ ਕੋਲ ਹੈ ਕਿਸੇ ਕੋਲ ਹੈ ਹੀ ਨਹੀਂ, ਤੇ ਇੱਕ ਉਹ ਅਕਾਲੀ ਦਲ ਹੈ ਜਿਹਦੇ ਪ੍ਰਧਾਨ ਅਕਾਲ ਤਖਤ ਸਾਹਿਬ ਤੇ ਸਾਬਕਾ ਜਥੇਦਾਰ ਹੈ ਗਿਆਨੀ ਹਰਪ੍ਰੀਤ ਸਿੰਘ ਹੁਣੀ
0: ਜੀ,
1: ਤੇ ਜਿਸ ਅਕਾਲੀ ਲੀਡਰ ਦਾ ਤੁਸੀਂ ਜ਼ਿਕਰ ਕੀਤਾ ਹੈ ਹੁਣ ਉਹਦੀ ਪਾਰਟੀ ਕਾਗਜ਼ਾਂ ਦੇ ਵਿੱਚ ਜੇ ਮੈਂ ਗੱਲ ਕਰਾਂ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਹੈ ਉਹਦੀ ਪਾਰਟੀ। ਉਵੇਂ ਜਿਸ ਪਾਰਟੀ ਤੇ ਨਾਲ ਚਲਾ ਗਿਆ ਸੀ ਉਸ ਪਾਰਟੀ ਦਾ ਨਾਮ ਅਕਾਲੀ ਦਲ ਪੂਨਰ ਸੁਰਜੀਤ, ਤੇ ਜਿਹੜੀ ਪਾਰਟੀ ਦੇ ਸੰਮੇਲਨਾਂ ਚ ਜਾ ਕੇ, ਮੀਟਿੰਗਾਂ ਚ ਜਾ ਕੇ, ਪ੍ਰੋਗਰਾਮਾਂ ਚ ਜਾ ਕੇ ਭਾਸ਼ਣ ਕਰਦਾ ਉਸ ਪਾਰਟੀ ਦਾ ਨਾਮ ਹੈ ਵਾਰਸ ਪੰਜਾਬ ਦੇ ਭਾਵਕੀ ਅੰਮ੍ਰਿਤਪਾਲ ਵਾਲੀ ਪਾਰਟੀ
0: ਜੀ।
1: ਉਹ ਤਿੰਨੇ ਹੀ ਪਾਰਟੀਆਂ ਦਾ ਲੀਡਰ ਕਹਿ ਸਕਦੇ ਹਾਂ ਜਿਹੜਾ ਅੱਜ ਆਪਣੀ ਪਾਰਟੀ ਨੂੰ ਛੱਡ ਗਿਆ, ਜਾਂ ਦੂਜੇ ਸ਼ਬਦਾਂ ਚ ਕਹੀਏ ਕਿ ਜਿਸ ਪਾਰਟੀ ਲਈ ਉਸਨੇ ਮੈਂਬਰਸ਼ਿਪ ਕੀਤੀ ਸੀ, ਜਿਸ ਪਾਰਟੀ ਦਾ ਉਹ ਮੁੱਢਲਾ ਫਾਊਂਡਰ ਆਗੂ ਸੀ ਉਸ ਪਾਰਟੀ ਨੂੰ ਛੱਡਿਆ, ਉਸ ਲੀਡਰ ਦਾ ਨਾਮ ਹੈ ਮਨਪ੍ਰੀਤ ਇਆਲੀ ਤੇ ਪਾਰਟੀ ਦਾ ਨਾਮ ਹੈ ਅਕਾਲੀ ਦਲ ਪੂਨਰ ਸੁਰਜੀਤ
0: ਜੀ।
1: ਅਕਾਲੀ ਦਲ ਪੂਨਰ ਸੁਰਜੀਤ ਨੂੰ ਤੇ ਇਸ ਵਿੱਚ ਕੋਈ ਸ਼ੱਕ ਨੀ ਰੁਪਿੰਦਰ ਜੀ, ਬਹੁਤ ਵੱਡਾ ਝਟਕਾ ਹੈ, ਛੋਟਾ ਝਟਕਾ ਨਹੀਂ ਹੈ। ਲਗਾਤਾਰ ਉਹਦੇ ਲੀਡਰ ਉਹਨੂੰ ਛੱਡ ਛੱਡ ਕੇ ਜਾ ਰਹੇ ਹੈ, ਕਦੇ ਮੱਖਣ ਬਰਾੜ ਚਲਾ ਗਿਆ, ਉਹ ਅਕਾਲੀ ਦਲ ਬਾਦਲ ਧੜੇ ਚਲਾ ਗਿਆ, ਇੱਕ ਦੋ ਦਿਨ ਪਹਿਲੀ ਗੱਲ ਹੈ ਸੁਰਜੀਤ ਸਿੰਘ ਰੱਖੜਾ ਚਲਾ ਗਿਆ, ਅੱਜ ਮਨਪ੍ਰੀਤ ਇਆਲੀ ਚਲੇ ਗਏ। ਮਨਪ੍ਰੀਤ ਇਆਲੀ ਕਹਿੰਦਾ ਕਿ ਗੱਲ ਇਹ ਆ ਨਾ ਮੈਂ ਕਾਂਗਰਸ ਵਿੱਚ ਜਾਵਾਂ, ਨਾ ਮੈਂ ਆਮ ਆਦਮੀ ਪਾਰਟੀ ਚ ਜਾਵਾਂ, ਨਾ ਮੈਂ ਭਾਜਪਾ ਚ ਜਾਵਾਂ, ਨਾ ਮੈਂ ਦਿੱਲੀਓਂ ਚੱਲਣ ਵਾਲੀਆਂ ਪਾਰਟੀਆਂ ਚ ਨਹੀਂ ਜਾਣਾ, ਨਾ ਮੈਂ ਬਾਦਲਾਂ ਦੇ ਨਾਲ ਜਾਣਾ। ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਮੈਂ ਸਿੱਖ ਬੁੱਧੀਜੀਵੀਆਂ ਦੇ ਨਾਲ ਬੈਠਾਂਗਾ, ਵਿਚਾਰਾਂ ਕਰਾਂਗਾ, ਫਿਰ ਸਲਾਹ ਕਰਾਂਗਾ, ਫਿਰ ਫੈਸਲਾ ਲਵਾਂਗਾ ਕਿ ਕਿੱਧਰ ਜਾਣਾ ਹੈ। ਹਾਲਾਂਕਿ ਬੜੀ ਵੱਡੀ ਗੱਲ ਆਖੀ ਕਿ ਨਾ ਮੈਂ ਕਾਂਗਰਸ ਵਿੱਚ ਜਾਣਾ, ਨਾ ਮੈਂ ਭਾਜਪਾ ਚ ਜਾਣਾ, ਨਾ ਮੈਂ ਬਾਦਲਾਂ ਦੇ ਨਾਲ ਜਾਣਾ, ਨਾ ਮੈਂ ਆਮ ਆਦਮੀ ਪਾਰਟੀ ਜਾਣਾ, ਤੇ ਭਾਈ ਤੂੰ ਜਾਣਾ ਕਿੱਥੇ ਆ ਫਿਰ? ਇੱਕ ਸ਼ਬਦ ਜਿਹੜਾ ਉਹ ਕਹਿ ਗਿਆ ਕਿ ਆਉਣ ਵਾਲੇ ਦਿਨਾਂ ਚ ਸਿੱਖ ਬੁੱਧੀਜੀਵੀਆਂ ਦੇ ਨਾਲ ਸਲਾਹ ਕਰਾਂਗਾ ਤੇ ਫੈਸਲਾ ਲਵਾਂਗਾ, ਇਹ ਸ਼ਬਦ ਆਪਣੇ ਆਪ ਚ ਇੱਕ ਬੁਝਾਰਤ, ਇੱਕ ਭੇਦ ਭਰਿਆ ਸ਼ਬਦ ਹੈ। ਹਾਲਾਂਕਿ ਉਹ ਕਹਿੰਦੇ ਮੈਂ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ। ਅਕਾਲੀ ਦਲ ਪੂਨਰ ਸੁਰਜੀਤ ਬਾਰੇ ਕਹਿੰਦੇ ਕਿ ਉਹ ਨੈਤਿਕਤਾ ਇੱਕ ਵਾਰ ਚੁੱਕਾ ਹੈ ਅਕਾਲੀ ਦਲ ਪੂਨਰ ਸੁਰਜੀਤ। ਇੱਥੇ ਮੈਂ ਦੱਸਦਾ ਕਿ ਜਿਹੜੀ ਤਾਲਮੇਲ ਕਮੇਟੀ ਬਣੀ ਸੀ ਬੀਤੇ ਦਿਨਾਂ ਦੇ ਵਿੱਚ ਅਕਾਲੀ ਦਲ ਪੂਨਰ ਸੁਰਜੀਤ ਦੀ ਤੇ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਵਾਲੇ ਅਕਾਲੀ ਦਲ ਦੀ, ਉਸ ਪਾਰਟੀ ਦੇ ਕਨਵੀਨਰ ਸੀਗੇ ਮਨਪ੍ਰੀਤ ਇਆਲੀ, ਹੁਣ ਉਹ ਕਨਵੀਨਰਸ਼ਿਪ ਵੀ ਗਈ, ਜਦੋਂ ਉਸ ਪਾਰਟੀ ਚ ਨਹੀਂ ਰਹੇ ਤੇ ਫਿਰ ਕਨਵੀਨਰਸ਼ਿਪ ਕਿੱਥੋਂ? ਔਰ ਮਨਪ੍ਰੀਤ ਇਆਲੀ ਬਾਰੇ ਮੈਂ ਦੱਸਦਾ ਕਿ ਮਨਪ੍ਰੀਤ ਇਆਲੀ 2 ਦਸੰਬਰ ਤੇ ਸੰਨ 2024 ਨੂੰ ਜਿਹੜੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 5 ਮੈਂਬਰੀ ਕਮੇਟੀ ਬਣੀ ਸੀ
0: ਜੀ,
1: ਜਿਸਨੇ ਨਵੇਂ ਸਿਰੇ ਤੋਂ ਅਕਾਲੀ ਦਲ ਦਾ ਪੁਨਰ ਗਠਨ ਕਰਨ ਲਈ ਮੈਂਬਰਸ਼ਿਪ ਕਰਾਉਣੀ ਸੀ, ਉਸ ਕਮੇਟੀ ਦੇ ਮੈਂਬਰ ਸੀਗੇ 5 ਜਣੇ ਸੀ, 5ਜਣਿਆਂ ਚੋਂ ਇੱਕ ਮਨਪ੍ਰੀਤ ਇਆਲੀ ਸੀ। ਭਾਵ ਕਿ ਮਨਪ੍ਰੀਤ ਇਆਲੀ ਦਾ ਰੁਤਬਾ ਸਿਆਸੀ ਤੌਰ ਤੇ ਵੀ ਇਸ ਵੇਲੇ ਬਹੁਤ ਵੱਡਾ ਸੀ ਔਰ ਪੰਥਕ ਸੱਥਾਂ ਵਿੱਚ ਵੀ ਬਹੁਤ ਵੱਡਾ ਉਹਨਾਂ ਦਾ ਰੁਤਬਾ ਸੀ। ਇਸ ਵੇਲੇ ਉਹ ਵਿਧਾਇਕ ਹੈ ਪੰਜਾਬ ਦੀ ਵਿਧਾਨ ਸਭਾ ਵਿੱਚ, ਜਦੋਂ ਜਾ ਕੇ ਬੈਠਦੇ ਆ ਤੇ ਉਹ ਅਕਾਲੀ ਦਲ ਬਾਦਲ ਵਾਲੇ ਪਾਸਿਓਂ ਜਾ ਕੇ ਬੈਠਦੇ ਆ, ਉਧਰੋਂ ਹੀ ਟਿਕਟ ਮਿਲੀ ਸੀ, ਉਧਰੋਂ ਹੀ ਜਿੱਤੀ ਸੀ ਔਰ ਪਹਿਲੀ ਵਾਰ ਨਹੀਂ ਵਿਧਾਇਕ ਬਣੇ, ਇਸ ਤੋਂ ਪਹਿਲਾਂ ਵੀ ਬਣੇ ਜਦੋਂ ਦਾਖੇ ਵਾਲੀ ਸੀਟ ਤੋਂ ਉਹਨਾਂ ਦੇ ਜਿਮਨੀ ਚੋਣ ਹੋਈ ਸੀ, ਕਿਉਂਕਿ ਉੱਥੇ HS ਫੂਲਕਾ ਹੁਣੀ ਜਿਹੜੇ ਅੱਜ ਕੱਲ ਭਾਜਪਾ ਦੀ ਘਨੇਰੀ ਚੜ੍ਹੇ ਆ, ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ, ਉਦੋਂ ਵਿਧਾਇਕ ਬਣੇ, ਉਸ ਤੋਂ ਪਹਿਲਾਂ ਵੀ ਇੱਕ ਵਾਰ ਵਿਧਾਇਕ ਬਣੇ, ਤੀਜੀ ਵਾਰ ਵਿਧਾਇਕ ਹੈ ਮਨਪ੍ਰੀਤ ਇਆਲੀ
0: ਜੀ।
1: ਔਰ 2022 ਵਿੱਚ ਤੇ ਉਸ ਵੇਲੇ ਮਨਪ੍ਰੀਤ ਆਲੀ ਵਿਧਾਇਕ ਬਣੇ ਜਦੋਂ ਪੰਜਾਬ ਦੇ ਵਿੱਚ ਝਾੜੂ ਦੀ ਹਨੇਰੀ ਬੰਗ ਰਹੀ ਸੀ ਤੋ ਮਨਪ੍ਰੀਤ ਆਲੀ ਸਿਆਸਤ ਦਾ ਵੀ ਪੰਜਾਬ ਦਾ ਵੱਡਾ ਚਿਹਰਾ ਆ ਧਾਰਮਿਕ ਭਾਰਤੀ ਪੰਥਕ ਸੱਥਾਂ ਦਾ ਵੀ ਇੱਕ ਵੱਡਾ ਚਿਹਰਾ ਆ ਤੇ ਪੈਸੇ ਧੇਲੇ ਪੱਖੋਂ ਵੀ ਆਖਦੇ ਆ ਕਿ ਵਾਹਵਾ ਪੈਸੇ ਧੇਲੇ ਉਸਨੇ ਬੀਤੇ ਸਮੇਂ ਕਮਾਏ ਆ ਕਿਉਂਕਿ ਇੱਕ ਵੱਡਾ ਕਲੋਨਾਈਜ਼ਰ ਵੱਡਾ ਪ੍ਰੋਪਰਟੀ ਡੀਲਰ ਵੀ ਹੈ ਕਹਿੰਦੇ ਮਨਪ੍ਰੀਤ ਆਲੀ ਤੇ ਉਸ ਮਨਪ੍ਰੀਤ ਆਲੀ ਨੇ ਜਿਹੜਾ ਅਕਾਲੀ ਦਲ ਪੁਨਰ ਸੁਰਜੀਤ ਹੈ ਉਹਨੂੰ ਵੱਡਾ ਝਟਕਾ ਦੇ ਦਿੱਤਾ ਬਾਕੀ ਹੋਰ ਕਿਹਨੂੰ ਕਿਹਨੂੰ ਕਿੱਦਾਂ ਦਾ ਝਟਕਾ ਲੱਗਦਾ ਇਹ ਸਮਾਂ ਦੱਸੇਗਾ ਸੋ ਮਨਪ੍ਰੀਤ ਆਲੀ ਦਾ ਆਹ ਜਿਹੜਾ ਇੱਕ ਨੁਕਤਾ ਆ ਕਿ ਮੈਂ ਪੰਥਕ ਧਿਰਾਂ ਦੇ ਨਾਲ ਬੁੱਧੀਜੀਵੀਆਂ ਦੇ ਨਾਲ ਸਿੱਖ ਬੁੱਧੀਜੀਵੀਆਂ ਨਾਲ ਸਲਾਹ ਮਸ਼ਵਰਾ ਕਰਕੇ ਫੈਸਲਾ ਲਵਾਂਗਾ ਸੋ ਵੇਖਦੇ ਹਾਂ ਸਿੱਖ ਬੁੱਧੀਜੀਵੀ ਉਹਨੂੰ ਕੀ ਸਲਾਹ ਦਿੰਦੇ ਆ ਤੇ ਕਿਹੜੇ ਪਾਸੇ ਫਿਰ ਆਉਣ ਵਾਲੇ ਦਿਨਾਂ ਚ ਜਾ ਕੇ ਮਨਪ੍ਰੀਤ ਆਲੀ ਬੈਠਦੇ
0: ਜੀ ਰਮੇਸ਼ ਜੀ ਇਸ ਤੇ ਚਰਚਾ ਜੋ ਹੈ ਬਿਲਕੁਲ ਬਣੀ ਰਹੇਗੀ ਤੇ ਅਗਲੀ ਖਬਰ ਤੋਂ ਪਹਿਲਾਂ ਜੀ ਮੈਂ ਤੁਹਾਨੂੰ ਇਸ ਘਰ ਬਾਰੇ ਵੀ ਦੱਸ ਦਵਾਂ ਕਿਉਂਕਿ ਸਮਾਂ ਇਦਾਂ ਦਾ ਹੈ ਕਿ ਅਸੀਂ ਜਦੋਂ ਇਨਵੈਸਟਮੈਂਟ ਪ੍ਰੋਪਰਟੀ ਬਾਰੇ ਸੋਚਦੇ ਹਾਂ ਤੇ ਪਹਿਲਾਂ ਹੁਣ ਅਸੀਂ ਪ੍ਰਾਈਸ ਦੇਖਦੇ ਹਾਂ ਤੇ ਕਿ ਪ੍ਰਾਈਸ ਜੋ ਹੈ ਸਾਡੀ ਅਫੋਰਡੇਬਿਲਿਟੀ ਦੇ ਵਿੱਚ ਹੋਵੇ ਅਸੀਂ ਮੁਸ਼ਕਿਲ ਦੇ ਵਿੱਚ ਨਾ ਆ ਜਾਈਏ ਤੇ ਅਜਿਹਾ ਪ੍ਰੋਜੈਕਟ ਜੀ ਤੁਹਾਡੇ ਲਈ ਅਜਿਹੀ ਲਿਸਟਿੰਗ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ ਤੇ ਰੀਐਲਟਰ ਜਪਿੰਦਰ ਬਰਾੜ ਦੀ ਐਕਸਕਲੂਸਿਵ ਲਗਜ਼ਰੀ ਲਿਸਟਿੰਗ ਬਾਰੇ ਜੀ ਮੈਂ ਗੱਲ ਕਰ ਰਹੀ ਹਾਂ ਤੇ ਇਹ ਕੈਲੇਡਨ ਦੇ ਵਿੱਚ ਪ੍ਰੋਪਰਟੀ ਹੈ 20 ਗਲਾਸਫੋਰਡ ਕੋਰਟ ਤੁਸੀਂ ਆਨਲਾਈਨ ਵੀ ਚੈੱਕ ਕਰ ਸਕਦੇ ਹੋ ਤੇ ਉਹਨਾਂ ਪਰਿਵਾਰਾਂ ਲਈ ਬਿਲਕੁਲ ਪਰਫੈਕਟ ਹੈ ਜੋ ਇੱਕ ਵੱਡਾ ਲਗਜ਼ਰੀ ਘਰ ਲੱਭ ਰਹੇ ਨੇ ਖਾਸ ਕਰਕੇ ਜੁਆਇੰਟ ਫੈਮਿਲੀ ਲਈ ਤੇ ਪ੍ਰਾਈਜ਼ ਜੀ ਅਨਬਲੀਵੇਬਲ ਪ੍ਰਾਈਜ਼ ਹੈ 3 ਲੱਖ ਮਾਫੀ ਚਾਹੁੰਦੀ ਹਾਂ 3 ਲੱਖ ਤਾਂ ਨਹੀਂ ਹੈ ਪਰ 39,99,000 ਦੇ ਵਿੱਚ ਤੁਸੀਂ ਓਨ ਕਰ ਸਕਦੇ ਹੋ ਤੇ ਇੱਕ ਬਹੁਤ ਹੀ ਲਾਜਵਾਬ ਕਸਟਮ ਬਿਲਟ ਲਗਜ਼ਰੀ ਐਸਟੇਟ ਘਰ ਹੈ 2021 ਦੇ ਵਿੱਚ ਹੀ ਇਹ ਤਿਆਰ ਹੋਇਆ ਤੇ ਇਹ ਘਰ ਲਗਭਗ 3.6 ਏਕੜ ਦੇ ਵਿੱਚ ਪ੍ਰਾਈਵੇਟ ਲੈਂਡ ਦੇ ਵਿੱਚ ਇਹ ਬਣਿਆ ਤੇ ਜੀ ਲਗਜ਼ਰੀਅਸ ਸਪੇਸ ਹੈ ਤੇ ਨਾਲ ਹੀ ਲਗਭਗ 7,000 ਸਕੁਆਇਰ ਫੁੱਟ ਦੀ ਵਾਕਆਊਟ ਬੇਸਮੈਂਟ ਵੀ ਹੈ ਸੋ ਟੋਟਲ ਏਰੀਆ ਤੁਹਾਨੂੰ 18,000 ਸਕੁਆਇਰ ਫੁੱਟ ਤੋਂ ਵੱਧ ਦਾ ਲਿਵਿੰਗ ਸਪੇਸ ਮਿਲ ਰਿਹਾ ਸੋ ਵੱਡੇ ਪਰਿਵਾਰ ਜੋ ਚਾਹੁੰਦੇ ਨੇ ਕਿ ਅਸੀਂ ਅਲੱਗ ਅਲੱਗ ਨਾ ਰਹੀਏ ਅਸੀਂ ਇਕੱਠੀਆਂ ਇੱਕ ਵੱਡੀ ਸਪੇਸ ਦੇ ਵਿੱਚ ਰਹੀਏ ਤੇ ਉਹ ਪੰਜਾਬ ਵਾਲੀ ਯਾਦ ਜੋ ਹੈ ਉਹ ਇੱਥੇ ਵੀ ਬਣੀ ਰਹੇ ਜੋ ਸਾਂਝ ਇੱਥੇ ਵੀ ਬਣੀ ਰਹੇ ਜੀ ਤੁਹਾਡੇ ਲਈ ਇਹ ਪਰਫੈਕਟ ਪ੍ਰੋਪਰਟੀ ਹੈ ਤੇ ਜੇ ਤੁਸੀਂ ਐਡਾ ਵੱਡਾ ਕਸਟਮ ਲਗਜ਼ਰੀ ਅਸਟੇਟ ਬਿਲਡ ਕਰਨਾ ਚਾਹੁੰਦੇ ਹੋ ਪਹਿਲਾਂ ਤੁਹਾਨੂੰ ਲੈਂਡ ਖਰੀਦਣੀ ਪੈਣੀ ਹੈ ਫਿਰ ਕੰਸਟਰਕਸ਼ਨ ਕੋਸਟ ਫਿਰ ਪਰਮਿਟ ਫਿਰ ਡਿਵੈਲਪਮੈਂਟ ਚਾਰਜਸ ਤੇ ਬਥੇਰਾ ਕੁਝ ਆ ਜਾਂਦਾ ਪਰ ਇਹ ਪ੍ਰੋਪਰਟੀ ਜੋ ਹੈ ਤੁਹਾਨੂੰ ਜੋ 39,99,000 ਦੇ ਵਿੱਚ ਜੋ ਮਿਲ ਰਹੀ ਹੈ ਤੇ ਇਹ ਪ੍ਰੋਪਰਟੀ ਦੀ ਵੈਲਿਊ ਦੇ ਹਿਸਾਬ ਦੇ ਨਾਲ ਇੱਕ ਰੇਅਰ ਓਪਰਚੁਨਿਟੀ ਤੁਹਾਡੇ ਲਈ ਬਿਲਕੁਲ ਹੈ ਜੋ ਘਰ ਜੋ ਹੈ ਉਹ ਸ਼ਾਨਦਾਰ ਬਣਿਆ ਸੋ ਘਰ ਦੇ ਅੰਦਰ ਗ੍ਰੈਂਡ ਫੋਇਰ ਹੈ ਜਿਸ ਵਿੱਚ 22 ਫੁੱਟ ਸੀਲਿੰਗਸ ਨੇ ਫਾਰਮਲ ਲਿਵਿੰਗ ਰੂਮ ਹੈ ਪ੍ਰਾਈਵੇਟ ਆਫਿਸਿਸ ਵੀ ਨੇ 19 ਫੁੱਟ ਸੀਲਿੰਗ ਫੈਮਿਲੀ ਰੂਮ ਦੀ ਹੈ ਡਿਜ਼ਾਈਨਰ ਕਿਚਨ ਹੈ ਸੋ ਤੁਸੀਂ ਆਪ ਆਨਲਾਈਨ ਇਸ ਪ੍ਰੋਪਰਟੀ ਨੂੰ ਚੈੱਕ ਕਰੋ ਤੇ ਤੁਸੀਂ ਦੇਖੋਗੇ ਕਿ ਕੰਮ ਜੋ ਹੈ ਉਹ ਕਿੰਨਾ ਲਾਜਵਾਬ ਹੋਇਆ 2021 ਦੇ ਵਿੱਚ ਹੀ ਇਹ ਪ੍ਰੋਪਰਟੀ ਤਿਆਰ ਹੋਈ ਹੈ ਉੱਪਰ 6 ਬੈਡਰੂਮ ਨੇ ਹਰ ਬੈਡਰੂਮ ਦੇ ਵਿੱਚ ਵਾਕ ਇਨ ਕਲੋਜ਼ਿਟ ਹੈ ਪ੍ਰਾਈਮਰੀ ਬੈਡਰੂਮ ਦੇ ਵਿੱਚ ਸਪਾ ਵਰਗਾ ਜੀ 5 ਪੀਸ ਦਾ ਪੂਰਾ ਜੋ ਇਨਸੂਟ ਹੈ ਹੂ ਬਹੁਤ ਹੀ ਵੱਡੀ ਵਾਕ ਇਨ ਕਲੋਜ਼ਿਟ ਹੈ ਅਤੇ ਪ੍ਰਾਈਵੇਟ ਬਾਲਕੋਨੀ ਵੀ ਹੈ ਸੋ ਬਾਹਰੋਂ ਵੀ ਘਰ ਕਮਾਲ ਦਾ ਅੰਦਰੋਂ ਵੀ ਘਰ ਕਮਾਲ ਦਾ ਤੇ 7 ਗਰਾਜ ਸਪੋਟਸ ਨੇ ਤੇ 35 ਤੋਂ ਵੱਧ ਕਾਰਾਂ ਦੀ ਪਾਰਕਿੰਗ ਹੈ ਸੋ ਜੁਆਇੰਟ ਫੈਮਿਲੀ ਬਿਜ਼ਨਸ ਫੈਮਿਲੀ ਆ ਉਹਨਾਂ ਲਈ ਪਰਫੈਕਟ ਜਿਨ੍ਹਾਂ ਨੂੰ ਸਪੇਸ ਪ੍ਰਾਈਵੇਸੀ ਤੇ ਲਗਜ਼ਰੀ ਇਹ ਤਿੰਨੋਂ ਚੀਜ਼ਾਂ ਚਾਹੀਦੀਆਂ ਨੇ ਸੋ ਤੁਸੀਂ ਇਸ ਪ੍ਰੋਪਰਟੀ ਬਾਰੇ ਜੀ ਜਪਿੰਦਰ ਬਰਾੜ ਜੀ ਨੂੰ ਆਪਣੀ ਕਾਲ ਕਰਨੀ ਹੈ ਕੋਈ ਵੀ ਇਸ ਪ੍ਰੋਪਰਟੀ ਬਾਰੇ ਤੁਹਾਡਾ ਕੁਐਸਚਨ ਹੈ ਤੇ ਤੁਸੀਂ ਰੀਐਲਟਰ ਜਪਿੰਦਰ ਬਰਾੜ ਜੀ ਨੂੰ ਫੋਨ ਆਪਣਾ ਕਰ ਸਕਦੇ ਹੋ ਨੰਬਰ 4167293616 416-729-3616 ਤੇ ਤੁਸੀਂ ਆਪਣੀ ਕਾਲ ਇਹਨਾਂ ਨੂੰ ਕਰ ਸਕਦੇ ਹੋ ਕਿਉਂਕਿ ਇੱਕ ਰੇਅਰ ਓਪਰਚੁਨਿਟੀ ਮੈਂ ਸੋਚਦੀ ਹਾਂ ਇਹ ਹੈ ਸੋ ਲਗਜ਼ਰੀ ਹੈ ਲੈਂਡ ਹੈ ਪ੍ਰਾਈਵੇਸੀ ਹੈ ਤੇ ਵੱਡੀ ਫੈਮਿਲੀ ਲਈ ਜੋ ਲਿਵਿੰਗ ਦਾ ਇੱਕ ਪਰਫੈਕਟ ਕੰਬੀਨੇਸ਼ਨ ਜੀ ਇਹ ਪ੍ਰੋਪਰਟੀ ਹੈ ਰਮੇਸ਼ ਜੀ ਗੱਲ ਹੁਣ ਥੋੜ੍ਹੀ ਜਿਹੀ ਅੱਗੇ ਆਮ ਆਦਮੀ ਪਾਰਟੀ ਦੀ ਵੀ ਤੋਰ ਲਈਏ ਤੇ ਖਬਰ ਹੈ ਕੇਜਰੀਵਾਲ 2 ਦਿਨ ਦੇ ਦੌਰੇ ਤੇ ਪੰਜਾਬ ਪਹੁੰਚੇ ਨੇ ਜੀ ਕੀ ਖਾਸ ਰਿਪੋਰਟ ਹੈ
1: ਰੁਪਿੰਦਰ ਜੀ ਅਰਵਿੰਦ ਕੇਜਰੀਵਾਲ ਵੈਸੇ ਕੋਈ ਪਹਿਲੀ ਵਾਰ ਪੰਜਾਬ ਦੇ ਦੌਰੇ ਤੇ ਨਹੀਂ ਆਏ ਕਈ ਵਾਰ ਤੇ ਕਈ ਕਈ ਦਿਨ ਲਗਾਤਾਰ ਪੰਜਾਬ ਰਹਿ ਕੇ ਉਹ ਗਏ ਆ ਕਿਉਂਕਿ ਪੰਜਾਬ ਚ ਭਾਈ ਅਗਲਿਆਂ ਦੀ ਸਰਕਾਰ ਹੈ ਤੇ ਉਸ ਪਾਰਟੀ ਦੇ ਉਹ ਕੌਮੀ ਕਨਵੀਨਰ ਹੈ ਜਿਹੜਾ ਤਾਜ਼ਾ ਤਰੀਨ ਅਰਵਿੰਦ ਕੇਜਰੀਵਾਲ ਦਾ ਦੌਰਾ ਆ ਇਹ ਇਸ ਕਰਕੇ ਚਰਚਾ ਵਿੱਚ ਆ ਇੱਕ ਤੇ ਆਮ ਆਦਮੀ ਪਾਰਟੀ ਨੇ ਆਪਣੀ ਜਿਹਨੂੰ ਆਪਾਂ ਜਥੇਬੰਦਕ ਬੈਠਕ ਆਖਦੇ ਹਾਂ ਉਹ ਬੈਠਕ ਰੱਖੀ ਹੋਈ ਹੈ ਲੁਧਿਆਣੇ ਵਿਖੇ
0: ਜੀ
1: ਮਨੀਸ਼ ਸਿਸੋਦੀਆ ਪਹਿਲਾਂ ਹੀ ਪਹੁੰਚ ਚੁੱਕੇ ਆ ਹੋਰ ਉਹਨਾਂ ਦੀ ਪਾਰਟੀ ਦੇ ਦਿੱਲੀ ਵਾਲੇ ਲੀਡਰ, ਪੰਜਾਬ ਵਾਲੇ ਲੀਡਰ ਉਹ ਵੀ ਉਸ ਬੈਠਕ ਦੇ ਵਿੱਚ ਪਹੁੰਚੇ ਆ। ਪਰ ਉੱਥੇ ਹੁਣ ਅਰਵਿੰਦ ਕੇਜਰੀਵਾਲ ਜੀ ਨੇ ਵੀ ਥੋੜੇ ਸਮੇਂ ਚ ਲੁਧਿਆਣੇ ਪਹੁੰਚਣਾ, ਹਲਵਾਰਾ ਹਵਾਈ ਅੱਡੇ ਤੇ ਉਹ ਪਹੁੰਚ ਚੁੱਕੇ ਆ। ਉਹ ਪਹੁੰਚਣ ਦਾ ਮਕਸਦ ਹੈ ਆਮ ਆਦਮੀ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਪੰਜਾਬ ਦੇ ਵਿੱਚ ਮਜ਼ਬੂਤ ਕਰਨ ਦੇ ਲਈ ਜਗਾੜਬੰਦੀ ਭਾਰਤੀ ਉਹਦੇ ਲਈ ਚਰਚਾ ਕਰ। ਦੂਜਾ ਜਿਹੜਾ ਉਹਦਾ ਵਿੱਚ ਕਾਰਨ ਆ, ਦੂਜਾ ਜਿਹੜਾ ਕਾਰਨ ਇਹ ਆ ਕਿ ਐਸ ਆਈ ਆਰ ਜਿਹੜੀ ਪੰਜਾਬ ਚ ਹੋ ਰਹੀ ਹੈ, ਉਸ ਐਸ ਆਈ ਆਰ ਤੇ ਆਮ ਆਦਮੀ ਪਾਰਟੀ ਦਾ ਪੈਂਤੜਾ ਕੀ ਹੋਵੇ, ਕੀ ਨੀਤੀ ਬਣਾਈ ਜਾਣੀ ਹੈ, ਉਹ ਇੱਕ ਉੱਥੇ ਚਰਚਾ ਹੋਣੀ ਹੈ। ਇਸ ਤੋਂ ਇਲਾਵਾ ਜਦੋਂ ਤਾਜ਼ਾ ਤਰੀਨ ਮੈਂ ਗੱਲ ਕਰਾਂ ਹਲਵਾਰਾ ਹਵਾਈ ਅੱਡੇ ਤੇ ਜਿਹੜਾ ਥੋੜੇ ਦਿਨ ਪਹਿਲਾਂ ਹੀ ਚਾਲੂ ਹੋਇਆ, ਜਹਾਜ਼ ਵਿੱਚ ਬਹਿ ਕੇ ਦਿੱਲੀ ਤੋਂ ਉੱਥੇ ਪਹੁੰਚੇ ਤੇ ਭਗਵੰਤ ਮਾਨ ਜੀ ਸਵੇਰ ਦੇ ਉੱਥੇ ਪਹੁੰਚੇ ਸੀ ਸਵਾਗਤ ਕਰਨ ਦੇ ਲਈ
0: ਜੀ।
1: ਉਹਨਾਂ ਨੇ ਸਵਾਗਤ ਕੀਤਾ ਅਰਵਿੰਦ ਕੇਜਰੀਵਾਲ ਦਾ ਔਰ ਐਲਾਨ ਕੀਤਾ ਗਿਆ ਕਿ ਅਸੀਂ ਹਲਵਾਰਾ ਹਵਾਈ ਅੱਡੇ ਦਾ ਜਿਹੜਾ ਨਾਮ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਰੱਖਣ ਦੀ ਕਹਿੰਦੇ ਜ਼ੋਰਦਾਰ ਮੰਗ ਕਰਦੇ ਹਾਂ। ਅਸੀਂ ਪੰਜਾਬ ਦੀ ਵਿਧਾਨ ਸਭਾ ਚ ਕਹਿੰਦੇ ਅਸੀਂ ਮਤਾ ਪਾਸ ਕੀਤਾ ਹੋਇਆ। ਭਗਵੰਤ ਮਾਨ ਜੀ ਨੇ ਇਹ ਵੀ ਕਿਹਾ ਕਿ ਭਾਈ ਇਸ ਪ੍ਰੋਜੈਕਟ ਦੇ ਵਿੱਚ ਸੂਬਾ ਸਰਕਾਰ ਦਾ ਵੀ ਬਹੁਤ ਵੱਡਾ ਯੋਗਦਾਨ ਹੈ, ਪੰਜਾਬ ਦਾ ਬੜਾ ਵੱਡਾ ਯੋਗਦਾਨ ਹੈ, ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਅਕਵਾਇਰ ਕਰਕੇ ਇਹ ਹਵਾਈ ਅੱਡਾ ਬਣਾਇਆ ਗਿਆ। ਇਸ ਕਰਕੇ ਪੰਜਾਬ ਦੀ ਮੰਗ ਹੈ ਕਿ ਇਸ ਹਵਾਈ ਅੱਡੇ ਦਾ ਨਾਮ ਜਿਹੜਾ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਰੱਖਿਆ ਜਾਵੇ। ਉਹ ਗੱਲ ਅਰਵਿੰਦ ਕੇਜਰੀਵਾਲ ਨੇ ਵੀ ਆਖੀ ਹੈ। ਸੋ ਅਰਵਿੰਦ ਕੇਜਰੀਵਾਲ ਜੀ ਦੋ ਦਿਨ ਦੇ ਦੌਰੇ ਤੇ ਆ ਗਏ ਹੈ। ਜੋ ਕੁਛ ਮਨੀਸ਼ ਸਿਸੋਦੀਆ ਜੀ ਨੇ ਆਪਣੇ ਮੂੰਹੋਂ ਦੱਸਿਆ ਇਸ ਬੈਠਕ ਦਾ, ਉਹਨਾਂ ਨੇ ਐਸ ਆਈ ਆਰ ਦੱਸਿਆ ਕਿ ਇੱਕ ਸਾਡਾ ਜਿਹੜਾ ਵਿਸ਼ੇਸ਼ ਕਾਰਨ ਹੈ
0: ਜੀ
1: ਐਸ ਆਈ ਆਰ ਨੂੰ ਲੈ ਕੇ, ਜਿਹੜੀ ਐਸ ਆਈ ਆਰ ਪੰਜਾਬ ਦੇ ਵਿੱਚ ਸ਼ੁਰੂ ਹੋਣ ਜਾ ਰਹੀ 15 ਜੂਨ ਤੋਂ, ਉਹਨੂੰ ਲੈ ਕੇ ਜਿਸ ਢੰਗ ਦੇ ਨਾਲ ਵਰਕਰਾਂ ਨੂੰ ਤਿਆਰੀ ਕਰਾਉਣੀ ਹੈ, ਜੋ ਪੈਂਤੜਾ ਅਪਣਾਉਣਾ, ਉੱਤੇ ਗੱਲਾਂ ਬਾਤਾਂ ਕਰਦੀਆਂ। ਬਾਕੀ ਗੱਲ ਬੜੀ ਸਾਫ਼ ਹੈ ਕਿ ਇਸ ਵੇਲੇ ਪੰਜਾਬ ਦੀਆਂ ਸ਼ਹਿਰੀ ਚੋਣਾਂ ਦਾ ਅਖਾੜਾ ਭਖਿਆ ਹੋਇਆ ਤੇ ਸ਼ਹਿਰੀ ਚੋਣਾਂ 2027 ਤੋਂ ਪਹਿਲਾਂ ਇੱਕ ਕਿਸਮ ਦਾ ਉਹਦਾ ਸਿਆਸੀ ਸੈਮੀ ਫਾਈਨਲ ਹੈ ਤੇ ਉਹਦੇ ਦੌਰਾਨ ਵੀ ਇਹ ਮੀਟਿੰਗ ਬੜੀ ਮਹੱਤਵਪੂਰਨ ਹੈ। ਤੇ ਪਤਾ ਇਹ ਵੀ ਲੱਗਾ ਕਿ ਮਨੀਸ਼ ਸਿਸੋਦੀਆ ਵੀ ਤੇ ਅਰਵਿੰਦ ਕੇਜਰੀਵਾਲ ਵੀ ਵੱਖ ਵੱਖ ਵੱਡੇ ਲੀਡਰਾਂ ਦੇ ਨਾਲ ਵਿਚਾਰਾਂ ਵੀ ਕਰਨਗੇ, ਅਲੱਗ ਤੋਂ ਬੈਠਕਾਂ ਵੀ ਕਰਨਗੇ। ਉਹਦਾ ਕਾਰਨ ਇਹ ਵੀ ਹੈ ਕਿ ਜੋ ਬੀਤੇ ਸਮੇਂ ਦੇ ਵਿੱਚ ਇਹਨਾਂ ਦੀ ਪਾਰਟੀ ਨੂੰ ਕਰਾਰਾ ਝਟਕਾ ਲੱਗਿਆ, ਕਈ ਰਾਜ ਸਭਾ ਮੈਂਬਰ ਛੱਡ ਕੇ ਚਲੇ ਗਏ ਤੇ ਲਗਾਤਾਰ ਇਸ ਗੱਲ ਦੇ ਚਰਚੇ ਆ ਕਿ ਕਈ ਹੋਰ ਜਾ ਸਕਦੇ ਆ, ਉਹਨੂੰ ਵੀ ਲੈ ਕੇ ਕਿਤੇ ਨਾ ਕਿਤੇ ਚਰਚੇ ਕੀਤੇ ਜਾਣੇ ਆ। ਸੋ 2 ਦਿਨ ਦੀ ਫੇਰੀ ਤੇ ਅਰਵਿੰਦ ਕੇਜਰੀਵਾਲ ਆਏ ਆ। ਸੋ ਵੇਖਦੇ ਹਾਂ 2 ਦਿਨ ਚ ਅਰਵਿੰਦ ਕੇਜਰੀਵਾਲ ਕਿਹਦੇ ਕਿਹਦੇ ਨਾਲ ਮੀਟਿੰਗਾਂ ਕਰਦੇ ਆ
0: ਜੀ। ਰਮੇਸ਼ ਜੀ ਤੇ ਜੀ ਨਾਲ ਹੀ ਐਚ ਕੇ ਮੂਵਰਸ ਦਾ ਨੰਬਰ ਤੁਸੀਂ ਜ਼ਰੂਰ ਨੋਟ ਕਰ ਲਓ ਜੀ, ਨੰਬਰ 416-524-6604। ਨੌਰਥ ਅਮਰੀਕਾ ਦੇ ਵਿੱਚ ਕਿਤੇ ਵੀ ਮੂਵ ਤੁਸੀਂ ਹੋਣਾ, ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਜਾਣਾ, ਕੋਈ ਸ਼ਹਿਰ ਹੀ ਤੁਸੀਂ ਬਦਲਣਾ ਜਾਂ ਫਿਰ ਮੁਲਕ ਆਪਣਾ ਬਦਲਣਾ, ਪਰ ਤੁਸੀਂ ਚਾਹੁੰਦੇ ਹੋ ਕਿ ਜੋ ਮੂਵ ਅਸੀਂ ਹੋਣਾ ਤੇ ਸਾਡਾ ਸਮਾਨ ਜੋ ਹੈ ਇਹ ਜੀ ਸਾਂਭਿਆ ਚੰਗੀ ਤਰ੍ਹਾਂ ਜਾਵੇ ਤੇ ਕੋਈ ਨੁਕਸਾਨ ਨਾ ਹੋਵੇ, ਤੇ ਐਚ ਕੇ ਮੂਵਰਸ ਜੀ ਪ੍ਰੋਫੈਸ਼ਨਲੀ ਕੰਮ ਕਰਦੇ ਨੇ ਤੇ ਪੈਕਿੰਗ ਤੋਂ ਲੈ ਕੇ ਟਰੱਕਸ ਦੇ ਵਿੱਚ ਲੋਡ ਕਰਨਾ, ਅਨਲੋਡ ਕਰਨਾ ਜੀ 416-524-6704 416-524-6704 ਜੀ ਐਚ ਕੇ ਮੂਵਰਸ ਦਾ ਇਹ ਨੰਬਰ ਹੈ। ਓਫਿਸ਼ੀਅਲ ਮੂਵਰਸ ਨੇ ਜੀ ਪੰਜਾਬੀ ਲਹਿਰਾਂ ਦੇ, ਤੇ ਤੁਸੀਂ ਹਰਮਿੰਦਰ ਜੀ ਨੂੰ ਆਪਣਾ ਫੋਨ ਕਰਨਾ 416-524-6704 ਤੇ ਜੀ। ਤੇ ਜੀ ਨਾਲ ਹੀ ਅਸੀਂ ਨੋਟ ਇਹ ਵੀ ਬਿਲਕੁਲ ਕਰਵਾ ਦਈਏ, ਮੋਰਗੇਜ ਦੀ ਗੱਲ ਕਰਾਂਗੇ ਤੇ ਅੱਛੇ ਮੋਰਗੇਜ ਆਪਸ਼ਨਸ ਕੀ, ਘਰ ਜੋ ਹੈ ਅਸੀਂ ਸੋਚਦੇ ਹਾਂ ਕਿ ਲੈ ਲਈਏ ਪਰ ਮੋਰਗੇਜ ਦਾ ਕੀ ਬਣੇਗਾ। ਸੋ ਹਰਮਨ ਬੱਤਾ ਜੀ ਤੁਹਾਨੂੰ ਸਹੀ ਸਲਾਹ ਦੇਣਗੇ, ਮਲਟੀਪਲ ਲੈਂਡਰਸ ਦੇ ਨਾਲ ਇਹਨਾਂ ਦਾ ਪੂਰਾ ਕੰਮ ਹੈ ਤੇ 647-685-9000 647-685-9000 647-685-9000 ਜੀ ਹਰਮਨ ਬੱਤਾ ਜੀ ਦਾ ਇਹ ਨੰਬਰ ਹੈ। ਮੋਰਗੇਜ ਰਿਨਿਊਅਲ ਆ ਗਈ ਹੈ, ਪ੍ਰੀ ਅਪਰੂਵਲ ਹੈ ਤੇ ਪਹਿਲੀ ਮੋਰਗੇਜ ਦੂਸਰੀ ਮੋਰਗੇਜ ਜੀ ਦਿਨਾਂ ਦੇ ਵਿੱਚ ਜੀ ਤੁਹਾਡਾ ਕੰਮ 647-685-9000 ਤੇ ਕਾਲ ਕਰਕੇ ਬਿਲਕੁਲ ਬਣੇਗਾ ਜੀ। ਰਮੇਸ਼ ਜੀ ਅਗਲੀ ਖਬਰ ਵੱਲ ਚੱਲਾਂਗੇ ਤੇ ਖਬਰ ਹੈਰਾਨੀ ਵਾਲੀ ਹੈ ਕਿਉਂਕਿ ਮੈਡੀਕਲ ਸਟੋਰ ਖਬਰ ਨੇ ਰਮੇਸ਼ ਜੀ ਭਾਰਤ ਦੇ ਵਿੱਚ ਇਹਨਾਂ ਦੀ ਹੜਤਾਲ ਜੋ ਹੈ ਇਨੀ ਦਿਨੀ ਚੱਲ ਰਹੀ ਹੈ, ਸੋ ਕੀ ਮਸਲਾ ਜੀ?
1: ਰੁਪਿੰਦਰ ਜੀ ਵਾਕਿਆ ਹੀ ਇਹ ਬਹੁਤ ਹੈਰਾਨੀਜਨਕ ਹੈ
0: ਜੀ।
1: ਜਿੰਨੀਆਂ ਮਰਜ਼ੀ ਹੜਤਾਲਾਂ ਹੋ ਜਾਣ, ਜਿੰਨੇ ਮਰਜ਼ੀ ਪੰਜਾਬ ਕਿਸਾਨਾਂ ਨੇ ਬੰਦ ਕੀਤੇ, ਸੜਕਾਂ ਜਾਮ ਕੀਤੀਆਂ, ਰੇਲ ਗੱਡੀਆਂ ਜਾਮ ਕੀਤੀਆਂ, ਇੱਥੋਂ ਤੱਕ ਕਿ ਕੋਰੋਨਾ ਮਹਾਮਾਰੀ ਜਦੋਂ ਜਿਹਨੂੰ ਆਪਾਂ ਸੰਪੂਰਨ ਲਾਕਡਾਊਨ ਕਰਫਿਊ ਵੇਖਿਆ ਹੈ, ਉਹਦੇ ਵਿੱਚ ਵੀ ਮੈਡੀਕਲ ਸਟੋਰ ਖੁੱਲਣ ਦੀ ਆਗਿਆ ਹੁੰਦੀ ਹੈ
0: ਜੀ।
1: ਕਿਸਾਨ ਭਾਵੇਂ ਵੱਡੇ ਤੋਂ ਵੱਡਾ ਸ਼ਹਿਰ ਜਾਮ ਕਰ ਦੇਣ, ਪਰੰਤੂ ਕਿਸਾਨਾਂ ਨੇ ਵੀ ਕਦੇ ਨਾ ਹਸਪਤਾਲਾਂ ਨੂੰ, ਨਾ ਮੈਡੀਕਲ ਸਟੋਰਾਂ ਨੂੰ ਤੇ ਨਾ ਐਂਬੂਲੈਂਸਾਂ ਨੂੰ ਰੋਕਿਆ। ਕਹਿੰਦੇ ਕਿ ਭਾਈ ਲੋਕਾਂ ਨੂੰ ਸਹੂਲਤ ਮਿਲਣੀ ਚਾਹੀਦੀ ਤੇ ਫਿਰ ਉਹ ਮੈਡੀਕਲ ਸਟੋਰ ਆਪ ਹੀ ਹੜਤਾਲ ਤੇ ਚਲੇ ਜਾਣ, ਭਾਵ ਕਿ ਸਾਰੀਆਂ ਦੁਕਾਨਾਂ ਦੇ ਸ਼ਟਰ ਹੇਠਾਂ ਆ ਜਾਣ, ਦੁਕਾਨਾਂ ਬੰਦ ਹੋ ਜਾਣ। ਤੁਸੀਂ ਵੇਖੋ ਕਿੱਡੀ ਵੱਡੀ ਗੱਲ ਹੈ ਜਿਹੜੀ ਕਦੇ ਹੋਇਆ ਹੀ ਨਹੀਂ, ਤੇ ਉਹ ਹੋ ਜਾਏ ਹੈਰਾਨੀਜਨਕ ਤੇ ਹੈਗਾ ਹੀ। ਔਰ ਪੂਰੇ ਦੇਸ਼ ਵਿੱਚ ਹੋਇਆ ਰਪਿੰਦਰ ਜੀ, ਪੂਰੇ ਦੇਸ਼ ਵਿੱਚ। PGI ਕਿੱਡਾ ਵੱਡਾ ਹਸਪਤਾਲ ਹੈ ਚੰਡੀਗੜ੍ਹ ਚ ਪੈਂਦਾ, ਉਹਦੇ ਮੈਡੀਕਲ ਸਟੋਰ ਬੰਦ ਹੋ ਗਏ। ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਬਹੁਤ ਸਾਰੀਆਂ ਰਿਪੋਰਟਾਂ ਆ ਜਿੱਥੇ ਮੈਂ ਕਹਿ ਸਕਦਾ ਕਿ 90% ਬੰਦ ਦਾ ਇਸ਼ਾਰਾ ਹੈ ਕਿ 90% ਬੰਦ ਰਹੇ ਨੇ ਅੰਮ੍ਰਿਤਸਰ ਵਰਗੇ, ਚੰਡੀਗੜ੍ਹ, ਮੋਹਾਲੀ ਵਰਗੇ। ਔਰ ਮੈਂ ਇਕੱਲੇ ਪੰਜਾਬ ਦਾ ਜ਼ਿਕਰ ਕਰਾਂ, 25,000 ਦੇ ਕਰੀਬ ਜਿਨ੍ਹਾਂ ਦੇ ਕੋਲ ਲਾਇਸੈਂਸ ਹੈ, ਲਾਇਸੈਂਸ ਵਾਲੇ ਮੈਡੀਕਲ ਸਟੋਰ ਹੈ, 25,000 ਲਾਇਸੈਂਸ ਵਾਲੇ, ਬਿਨਾਂ ਲਾਇਸੈਂਸ ਤੋਂ ਵੀ ਬਥੇਰੇ ਹੈ। ਇਕੱਲੇ ਚੰਡੀਗੜ੍ਹ ਦੇ ਵਿੱਚ 1,000 ਹੈ
0: ਜੀ।
1: ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਤੇ ਚੰਡੀਗੜ੍ਹ ਵਿੱਚ ਹੀ ਬੰਦ ਹੋਏ ਆ, ਬਾਕੀ ਭਾਰਤ ਵਿੱਚ ਤੁਸੀਂ ਵੇਖ ਲਓ ਕਿੱਡਾ ਅੰਕੜਾ ਹੈ। ਹੁਣ ਕਾਰਨ ਕੀ ਹੈ ਜਿਹੜੇ ਬੰਦ ਹੋਏ, ਜਿਹੜੀ ਹੜਤਾਲ ਕੀਤੀ ਹੈ ਇਹਨਾਂ ਕੈਮਿਸਟਾਂ ਨੇ? ਉਹਨਾਂ ਦਾ ਇਤਰਾਜ਼ ਹੈ ਕਿ ਜਿਹੜਾ ਆਨਲਾਈਨ ਢੰਗ ਦੇ ਨਾਲ ਲੋਕਾਂ ਨੂੰ ਦਵਾਈਆਂ ਮਿਲਦੀਆਂ, ਜਿਹੜਾ ਅੱਜ ਕੱਲ੍ਹ ਅਸੀਂ ਮੋਬਾਈਲ ਦੇ ਉੱਪਰ ਬਟਨ ਦੱਬਦੇ ਹਾਂ, ਜੋ ਸਾਨੂੰ ਪਸੰਦ ਹੈ, ਜਿਹੜੀ ਚੀਜ਼ ਦੀ ਲੋੜ ਹੈ, ਅਸੀਂ ਆਨਲਾਈਨ ਮੰਗਾ ਦਿੰਦੇ ਹਾਂ, ਪੈਸੇ ਉਹਨਾਂ ਦੇ ਖਾਤੇ ਚ ਪਾ ਦਈਦਾ, ਤਾਂ ਅਗਲਿਆਂ ਦਾ ਬੰਦਾ ਘਰ ਆ ਕੇ ਸਾਨੂੰ ਫੜਾ ਜਾਂਦਾ ਹੈ। ਉਹਦਾ ਉਹ ਵਿਰੋਧ ਕਰ ਰਿਹਾ ਕਿ ਅਸੀਂ ਨਹੀਂ ਇਹ ਚੱਲਣ ਦੇਣਾ, ਅਸੀਂ ਦਵਾਈਆਂ ਆਨਲਾਈਨ ਨਹੀਂ ਵਿਕਣ ਦੇਣੀਆਂ। ਉਹਨਾਂ ਦੇ ਤਰਕ ਹੈ, ਉਹ ਕਹਿੰਦੇ ਜੀ ਗੱਲ ਇਹ ਹੈ ਕਿ ਇਹਦੇ ਨਾਲ ਸਾਡੇ ਸਟੋਰਾਂ ਦੀ ਸੇਲ ਘਟੀ ਹੈ, ਉਹ ਤੇ ਬਿਨਾਂ ਹੀ ਪਰਚੀ ਤੋਂ, ਡਾਕਟਰ ਦੀ ਬਿਨਾਂ ਪਰਚੀ ਤੋਂ ਹੀ ਦੇਈ ਜਾ ਰਹੇ ਹੈ, ਉਹ ਤੇ ਨੌਜਵਾਨਾਂ ਨੂੰ ਗਲਤ ਨਾ ਲਾ ਦੇਣ, ਕਿਤੇ ਨੌਜਵਾਨਾਂ ਨੂੰ ਨਸ਼ਾ ਨਾ ਪਰੋਸ ਦੇਣ, ਉਹਨਾਂ ਨੂੰ ਪੁੱਛਣ ਵਾਲਾ ਹੀ ਕੋਈ ਨੀ, ਉਹਨਾਂ ਤੇ ਚੈੱਕ ਹੀ ਕੋਈ ਨੀ ਹੈਗਾ
0: ਜੀ।
1: ਹਾਲਾਂਕਿ ਠੀਕ ਹੈ ਤਰਕ ਉਹਨਾਂ ਦੇ, ਮੈਂ ਇਹ ਨਹੀਂ ਕਹਿਣਾ ਕਿ ਸੇਲ ਨਹੀਂ ਘਟੇਗੀ, ਸੇਲ ਘਟੇਗੀ ਘਟੇਗੀ। ਉਹ ਵੱਡੇ ਮਗਰਮੱਛ ਹੈ ਜਿਨ੍ਹਾਂ ਨੇ ਆਨਲਾਈਨ ਵਿਧੀ ਦੇ ਨਾਲ ਲੋਕਾਂ ਚ ਘਰਾਂ ਚ ਉਹ ਸਾਰਾ ਕੁਛ ਪਹੁੰਚਾਉਣਾ ਕਰ ਦਿੱਤਾ। ਪਰੰਤੂ ਸਵਾਲ ਇਹ ਆ ਰੁਪਿੰਦਰ ਜੀ ਕਿ ਇਕੱਲਾ ਦਵਾਈਆਂ ਵਾਲੇ ਢਾਂਚੇ ਦੀ ਸੇਲ ਥੋੜੋ ਘਟੀ ਹੈ, ਆਨਲਾਈਨ ਤੇ ਸਾਰਾ ਕੁਛ ਹੀ ਸੁੱਖ ਦੇ ਨਾਲ ਆ ਗਿਆ
0: ਜੀ।
1: ਤੁਸੀਂ ਤੇ ਮੋਟਰਸਾਈਕਲ ਭਾਵੇਂ ਘਰ ਬੈਠ ਕੇ ਆਨਲਾਈਨ ਮੰਗਾ ਲਓ, ਸਾਈਕਲ ਤੋਂ ਲੈ ਕੇ ਮੋਟਰਸਾਈਕਲ, ਬੱਚੇ ਦੇ ਖਿਡੌਣੇ ਤੋਂ ਲੈ ਕੇ ਖਾਣ ਪੀਣ ਵਾਲੀ ਜਿਹੜੀ ਮਰਜ਼ੀ ਚੀਜ਼ ਮੰਗਾ ਲਓ, ਚਾਹੇ ਖਾਣ ਪੀਣ ਵਾਲੀ ਤੁਸੀਂ ਕੱਚੀ ਘਾਣੀ ਤੇਲ ਮੰਗਾਉਣਾ ਉਹ ਵੀ ਮੰਗਾ ਲਓ, ਤੇ ਚਾਹੇ ਤੁਸੀਂ ਕੁਛ ਖਾਣ ਪੀਣ ਦੇ ਲਈ ਤਿਆਰ ਕੀਤਾ ਖਾਣਾ ਮੰਗਾਉਣਾ ਉਹ ਵੀ ਮੰਗਾ ਲਓ, ਸਾਰਾ ਕੁਛ ਤੇ ਆ ਰਿਹਾ। ਕਿਹੜੀ ਚੀਜ਼ ਨਹੀਂ ਜਿਹੜੀ ਆਨਲਾਈਨ ਆ ਰਹੀ? ਅਸਲ ਕਹਾਣੀ ਜਿਹੜੀ ਮੈਨੂੰ ਜਾਪਦੀ ਹੈ, ਮੈਡੀਕਲ ਸਟੋਰਾਂ ਨੂੰ ਜਾ ਕੇ ਸੇਕ ਕਿੱਥੇ ਲੱਗਾ? ਇੱਕ ਤੇ ਸੱਚ ਹੈ ਕਿ ਸੇਲ ਘਟੀ ਹੋਵੇਗੀ
0: ਜੀ।
1: ਅਸਲ ਵਿੱਚ ਨਾ ਰੁਪਿੰਦਰ ਜੀ, ਭਾਰਤ ਵਿੱਚ ਜਿਹੜਾ ਮੈਡੀਕਲ ਢਾਂਚਾ ਹੈ, ਵੈਸੇ ਤੇ ਕੁੱਲ ਜਹਾਨ ਵਿੱਚ ਇੱਕ ਗੋਰਖ ਧੰਦਾ ਬਣ ਗਿਆ
0: ਜੀ।
1: ਏਡਾ ਕੁ ਗੋਰਖ ਧੰਦਾ ਆ ਕਿ ਏਡੇ ਕੁ ਚ ਭੇਦ ਹੈ ਕਿ ਪੁੱਛੋ ਹੀ ਨਾ। ਹਾਲਾਤ ਇਹ ਆ ਕਿ ਮੈਡੀਸਨ ਦੇ ਵਿੱਚ ਦੋ ਤਰ੍ਹਾਂ ਦੀਆਂ ਦਵਾਈਆਂ ਤੇ ਪਹਿਲਾਂ ਹੀ ਆ, ਇੱਕ ਨੂੰ ਅਸੀਂ ਐਥੀਕਲ ਕਹਿੰਦੇ ਹਾਂ, ਇੱਕ ਨੂੰ ਆਪਾਂ ਜੈਨਰਿਕ ਆਖਦੇ ਹਾਂ। ਹੁਣ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਕੀਮਤਾਂ ਜਿਹੜੀਆਂ 10-10-15 ਗੁਣਾ MRP ਲਿਖਿਆ ਹੁੰਦਾ, 10-10-15 ਗੁਣਾ, ਭਾਵ ਕਿ ਜਿਹੜਾ ਦਵਾਈ ਦਾ ਪੱਤਾ ਇੱਕ 10 ਰੁਪਏ ਉਹਦੀ ਕੀਮਤ ਆ, ਕਈ ਵਾਰ ਉਹ ਤੁਹਾਨੂੰ ਮਾਰਕੀਟ ਚੋਂ 150 ਰੁਪਏ ਦਾ ਮਿਲਦਾ। ਕੈਂਸਰ ਵਾਲੀਆਂ ਦਵਾਈਆਂ ਜਿਹੜੀਆਂ ਅਸਲ ਵਿੱਚ 500-700 ਦੀ ਹੁੰਦੀ ਹੈ, ਉਹ ਤੁਹਾਨੂੰ 7-7-8-8 ਹਜ਼ਾਰ ਦੀ ਮਿਲਦੀ ਹੈ
0: ਜੀ।
1: ਬਾਕੀ 10-15 ਗੁਣਾ, ਕਈ ਤੇ ਜ਼ਿਆਦਾ ਵੀ ਆਖਦੇ। ਹੁਣ ਉਹ ਭੇਦ ਖੁੱਲਣੇ ਸ਼ੁਰੂ ਹੋ ਗਏ ਆਨਲਾਈਨ ਦੇ ਨਾਲ, ਕੰਪੀਟੀਸ਼ਨ ਹੋ ਗਿਆ। ਆਨਲਾਈਨ ਕੰਪਨੀ ਵਾਲੇ ਕਹਿੰਦੇ ਕਿ ਭਾਈ ਸੇਮ ਸਾਲਟ ਤੁਹਾਡੇ ਘਰ ਪਹੁੰਚ ਜਾਊਗਾ, ਨਾ ਅਸੀਂ ਪਹੁੰਚਾਉਣ ਦੇ ਪੈਸੇ ਲਵਾਂਗੇ। ਜਿਹੜੀ ਦਵਾਈ ਤੁਸੀਂ 1200 ਰੁਪਏ ਦੀ ਮਾਰਕੀਟ ਚੋਂ ਖਰੀਦੇ, ਅਸੀਂ 300 ਦੀ ਦੇਣ ਨੂੰ ਤਿਆਰ ਹਾਂ ਜਾਂ 400 ਦੀ ਦੇਣ ਨੂੰ ਤਿਆਰ ਹਾਂ। ਤੇ ਮੈਂ ਤੇ ਗਾਹਕ ਹਾਂ, ਮੈਨੂੰ ਜਿੱਥੋਂ ਸਸਤੀ ਚੀਜ਼ ਮਿਲੇਗੀ ਮੈਂ ਲੈਣੀ ਹੈ। ਹੁਣ ਗੱਲ ਇਹ ਆ ਕਿ ਕੈਮਿਸਟਾਂ ਦੇ ਭੇਦ ਖੁੱਲਣੇ ਸ਼ੁਰੂ ਹੋ ਗਏ, ਗਾਹਕ ਦਾ ਨਖਰਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਗਿਆ। ਹੁਣ ਜਿਹੜਾ ਇਹ ਗੋਰਖ ਧੰਦਾ ਭਾਰਤ ਵਿੱਚ, ਮੈਂ ਤੇ ਪਹਿਲਾਂ ਹੀ ਕਿਹਾ ਕਿ ਚਾਹੇ ਹਸਪਤਾਲ ਦਾ ਢਾਂਚਾ, ਚਾਹੇ ਮੈਡੀਕਲ ਸਟੋਰਾਂ ਦਾ, ਇਹ ਗੋਰਖ ਧੰਦਾ ਹੈ
0: ਜੀ।
1: ਰੁਪਿੰਦਰ ਜੀ, ਭਾਰਤ ਵਿੱਚ ਹੁਣ ਵੀ, ਅੱਜ ਵੀ, ਇਸ ਸਮੇਂ ਵੀ ਤੁਸੀਂ ਇੱਕ ਸਕੈਨਿੰਗ ਕਰਾਉਣੀ ਹੈ, ਤੁਸੀਂ ਇੱਕ ਐਕਸਰਾ ਕਰਾਉਣਾ ਹੈ, ਤੁਸੀਂ ਬਲੱਡ ਟੈਸਟ ਕਰਾਉਣੇ ਹੈ, ਜਿਹੜਾ ਡਾਕਟਰ ਤੁਹਾਨੂੰ ਲਿਖ ਕੇ ਦਿੰਦਾ ਹੈ, ਲਗਭਗ ਔਸਤਨ 30-50% ਉਹਦਾ ਕਮਿਸ਼ਨ ਹੁੰਦਾ ਹੈ। ਭਾਵ ਕਿ ਜਿਹੜੀ ਸਕੈਨਿੰਗ ਤੁਸੀਂ 2000 ਦੀ ਕਰਾਉਂਦੇ ਆ, ਅਸਲ ਰੇਟ ਉਹਦਾ 1000-1200 ਆ, 700-800 ਤੇ ਕਮਿਸ਼ਨ ਜਾਂਦਾ ਜਿਹੜਾ ਤੁਹਾਨੂੰ ਲਿਖ ਕੇ ਦਿੰਦਾ। ਏਡਾ ਵੱਡਾ ਗੋਰਖ ਧੰਦਾ
0: ਜੀ,
1: ਬੱਚੇ ਤੋਂ ਲੈ ਕੇ ਉੱਪਰ ਤੱਕ ਸਾਰਿਆਂ ਨੂੰ ਪਤਾ। ਭਗਵੰਤ ਮਾਨ, ਪੰਜਾਬ ਦਾ ਮੁੱਖ ਮੰਤਰੀ ਵੀ ਇਸ ਗੱਲ ਤੇ ਕਹਿ ਚੁੱਕਾ ਹੈ ਕਿ ਮੈਡੀਕਲ ਸਟੋਰਾਂ ਦੇ ਵਿੱਚ ਵੱਡੇ ਪੱਧਰ ਤੇ ਗੜਬੜੀਆਂ ਹੈ। ਭਾਰਤ ਦੀ ਸਰਕਾਰ ਵੀ ਕਹਿ ਚੁੱਕੀ ਹੈ, ਪਰੰਤੂ ਕਾਰਵਾਈ ਕੋਈ ਨੀ। 12-12-15-15 ਗੁਣਾ ਜਦੋਂ ਉੱਤੇ MRP ਪ੍ਰਿੰਟ ਹੋ ਕੇ ਆਵੇਗਾ ਜ਼ਿਆਦਾ, ਤੇ ਗਾਹਕ ਨੂੰ ਫਿਰ ਜਿੱਥੋਂ ਸਸਤਾ ਮਿਲਦਾ ਗਾਹਕ ਨੇ ਲੈਣਾ। ਹੁਣ ਮੈਡੀਕਲ ਸਟੋਰਾਂ ਵਾਲੇ ਚੀਕ ਰਹੇ, ਮੈਡੀਕਲ ਸਟੋਰਾਂ ਵਾਲੇ ਕਹਿੰਦੇ ਸਾਡੀ ਸੇਲ ਘੱਟ ਗਈ, ਔਰ ਸੇਲ ਦੇ ਨਾਲ ਵੱਡੀ ਗੱਲ ਭੇਦ ਖੁੱਲ ਗਏ। ਹੁਣ ਜਦੋਂ ਭੇਦ ਖੁੱਲੇ, ਮੇਰੇ ਵਰਗਾ ਮੈਡੀਕਲ ਸਟੋਰ ਤੇ ਵੀ ਦਵਾਈ ਲੈਣ ਜਾਵੇ, ਉਹ ਕਹਿੰਦਾ ਭਾਈ ਆ ਤੂੰ ਮੈਨੂੰ 300 ਦਾ ਕਹਿੰਦਾ, ਮੈਂ ਤੇ 120 ਰੁਪਏ ਦੀ ਦਵਾਈ ਲੈਣਾ ਇਹੋ। ਉਹ ਕਹਿੰਦਾ ਚੱਲ ਰੌੜਾ ਨਾ, ਆਪਾਂ 50 ਰੁਪਏ ਘੱਟ ਦੇ ਦਿਓ। ਕਹਿੰਦਾ 50 ਕਿਉਂ ਘੱਟ ਦੇਵਾਂ, ਜਾਂ ਘੱਟ ਕਰਨੇ ਤੇ ਇੰਨੇ ਕਰ। ਹੁਣ ਜਿੱਥੇ ਛੋਟੀਆਂ ਕਮਾਈਆਂ ਸੀ ਉਹ ਕਮਾਈਆਂ ਛੋਟੀਆਂ ਹੋ ਜਾਣੀਆਂ, ਫਰਕ ਤੇ ਆਪੇ ਪੈਣਾ ਆ। ਸੋ ਇਸ ਕਰਕੇ ਜਿਹੜੀ ਇਹ ਹੜਤਾਲ ਹੈ ਕੁਛ ਹੱਦ ਤੱਕ

0: 47 526 23 72 ਟੈਰੈਕਸ ਕੰਕਰੀਟ ਸਰਵਿਸਿਜ਼ ਦੇ ਲਈ ਤੁਸੀਂ ਨੋਟ ਕਰਕੇ ਜ਼ਰੂਰ ਰੱਖਣਾ। ਰਮੇਸ਼ ਜੀ, ਕਾਲਾਂ ਸਾਡੇ ਕੋਲ ਬਹੁਤ ਨੇ ਅਤੇ ਮਾਫ਼ੀ ਚਾਹੁੰਦੇ ਹਾਂ ਜੀ, ਤੁਹਾਨੂੰ ਇੰਤਜ਼ਾਰ ਕਾਫ਼ੀ ਕਰਾਉਣਾ ਪਿਆ, ਪਰ ਜੀ ਬਿਲਕੁਲ ਔਨੀਅਰ ਲਵਾਂਗੇ। ਜਤਿੰਦਰ ਜੀ ਸਾਡੇ ਨਾਲ ਨੇ, ਸਤਿ ਸ਼੍ਰੀ ਅਕਾਲ ਜੀ, ਪਰ ਇਹ ਕਾਲ ਵਿੱਚ ਕੱਟ ਗਈ ਹੈ ਜੀ। 7479 ਕਾਲ ਇਹ ਵੀ ਕੱਟ ਗਈ ਹੈ, ਮਾਫ਼ੀ ਚਾਹੁੰਦੀ ਹਾਂ ਕਿਉਂਕਿ ਹੋਲਡ 'ਤੇ ਰਹਿਣਾ ਪਿਆ, ਮੇਰੇ ਖਿਆਲ ਕਾਲ ਵਿੱਚ ਕੱਟ ਗਈ। ਦੁਬਾਰਾ ਤੁਸੀਂ ਜ਼ਰੂਰ ਟਰਾਈ ਕਰ ਸਕਦੇ ਹੋ ਜੀ। ਅਗਲੀ ਕਾਲ ਸਾਡੇ ਨਾਲ 9445 ਜੀ, ਸਵਾਗਤ ਹੈ ਅੰਕਲ ਜੀ, ਸਤਿ ਸ਼੍ਰੀ ਅਕਾਲ ਜੀ।
1: ਹੁਸ਼ਿਆਰਪੁਰੀ ਜੀ ਅਤੇ ਬੀਬਾ ਜੀ, ਸਤਿ ਸ਼੍ਰੀ ਅਕਾਲ। ਹੁਸ਼ਿਆਰਪੁਰੀ ਜੀ, ਛੋਟੇ ਜਿਹੇ ਦੋ ਸਵਾਲ
0: ਜੀ।
1: ਸਰਦਾਰ ਸੁਰਜੀਤ ਸਿੰਘ ਰੱਖੜਾ ਪਾਰਟੀ ਚਲਾ ਗਿਆ, ਕੱਲ ਮੈਂ ਸੁਣ ਰਿਹਾ ਸੀ ਕਿ ਬੀਬੀ ਜਗੀਰ ਕੋਲ ਇਹ ਕਹਿੰਦੀ ਹੈ ਕਿ ਉਹ ਉਸ ਪਾਰਟੀ ਵਿੱਚ ਚਲਾ ਗਿਆ ਜਿਸ ਨੇ ਅਕਾਲ ਤਖ਼ਤ ਨਾਲ ਮੱਥਾ ਲਾਇਆ। ਤੁਸੀਂ ਮੈਨੂੰ ਦੱਸੋ ਕੀ ਵਾਕਿਆ ਜੀ, ਆਪਾਂ ਅਕਾਲ ਤਖ਼ਤ ਨਾਲ ਮੱਥਾ ਲਾਇਆ? ਦੂਜੀ ਸਵਾਲ, ਬੀਬੀ ਜੀ ਜਗੀਰ ਕੋਲ 6 ਮਹੀਨੇ ਜੇਲ੍ਹ ਕੱਟ ਕੇ ਆਈ ਆ, ਉਹਦੇ ਕੇਸ ਦਾ ਕੀ ਬਣਿਆ? ਬਾਕੀ ਇਹਦੇ ਕੇਸ ਉਹਦਾ ਪਿੰਡਿਕ ਸੀ, ਜਵਾਨ ਸੇ ਬਾਹਰ ਆਈ ਆ, ਉੱਥੇ ਤਾਂ ਕੈਦੀ ਵੀ ਰੀਕ ਰਿਹਾ ਬੀਬੀ ਜਗੀਰ ਕੋਲ ਨੂੰ, ਕਿਉਂਕਿ ਉਹਨਾਂ ਨੂੰ ਇਸ ਨੇ ਪੰਜਾਬੀ ਪੜ੍ਹਾਈ ਸੀ। ਬੀਬੀ ਜਗੀਰ ਕੋਲ ਪੜ੍ਹੀ ਲਿਖੀ ਆ, ਉਹ ਰੋਜ਼ ਅਰਦਾਸ ਕਰਦੇ ਨੇ ਬੀਬੀ ਜਗੀਰ ਕੋਲ ਜੇਲ੍ਹ ਚ ਆ ਗਏ ਤੇ ਬਾਕੀ ਸਾਰੀ ਪੜ੍ਹਾਈ ਜਿਹੜੀ ਰਹਿ ਗਈ ਕੰਪਲੀਟ ਕਰਾਏ? ਦੋਨਾਂ ਸਵਾਲਾਂ ਦੇ ਬਾਰੇ ਦੱਸੋ ਮੈਨੂੰ ਜਰਾ
0: ਜੀ। ਸ਼ੁਕਰੀਆ ਜੀ ਰਮੇਸ਼ ਜੀ।
2: ਕੈਪਟਨ ਸਾਹਿਬ, ਤੁਸੀਂ ਮੇਰੇ ਮੂੰਹੋਂ ਕਹਾਉਣਾ, ਬਸ ਪਤਾ ਤੁਹਾਨੂੰ ਸਾਰਾ ਆ। ਦੇਖੋ, ਜਿਹੜਾ ਅਕਾਲ ਤਖ਼ਤ ਨਾਲ ਨਾ ਮੱਥਾ ਲਾਇਆ ਸ਼ਬਦ ਹੈ, ਅਕਾਲੀ ਦਲ ਕੋਈ ਵੀ ਧਿਰ ਹੋਵੇ, ਕੋਈ ਵੀ, ਬੜੀਆਂ ਧਿਰਾਂ ਨਾ ਅਕਾਲੀ ਦਲ, ਕਈ ਧਿਰਾਂ ਬਣ ਗਈਆਂ, ਜਦੋਂ ਇਹਨਾਂ ਤੋਂ ਸਵਾਲ ਦਾ ਕਿਤੇ ਜਵਾਬ ਨਾ ਆਵੇ ਇਹ ਘਿਰ ਜਾਣ ਤੇ ਫਿਰ ਇਹਨਾਂ ਤੇ ਇੱਕੋ ਇੱਕ ਸ਼ਬਦ ਹੁੰਦਾ ਜੀ, ਇਹਨਾਂ ਨੇ ਅਕਾਲ ਤਖ਼ਤ ਸਵਟਾਇਆ। ਹਾਲਾਂਕਿ ਇਹ ਸੱਚ ਹੈ, ਇੱਥੋਂ ਦੀਆਂ ਹਕੂਮਤਾਂ ਨੇ ਅਕਾਲ ਤਖ਼ਤ ਸਵਟਾਇਆ
0: ਜੀ,
2: ਪਰੰਤੂ ਇਹ ਸ਼ਬਦ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਅਕਾਲੀ ਦਲ ਬਹੁਤ ਪੂਰੀ ਤਰ੍ਹਾਂ ਚਾਰੇ ਪਾਸਿਓਂ ਘਿਰ ਜਾਵੇ। ਜਿਹੜਾ ਆਮ ਆਦਮੀ ਪਾਰਟੀ ਦੇ ਦੋਸ਼ ਹੈ, ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਕੱਲ ਦੀ ਪਾਰਟੀ ਹੈ, ਉੱਤੇ ਤਾਂ ਦੋਸ਼ ਲਾਉਣਾ ਹੀ ਕੋਈ ਨਹੀਂ ਬਣਦਾ। ਨਾਲੇ ਗੱਲ ਹੈ ਕਿ ਛੱਜ ਤੇ ਬੋਲੇ, ਛਾਨਣੀ ਕਿਉਂ ਬੋਲੇ? ਇਹ ਜਿੰਨੇ ਸਿਆਸੀ ਲੀਡਰ ਆਮ ਆਦਮੀ ਪਾਰਟੀ ਦੇ ਦੋਸ਼ ਲਾਉਂਦੇ ਹੈ, ਜੇ ਇਹ ਚੰਗੇ ਹੁੰਦੇ ਤਾਂ ਪੰਜਾਬ ਦੇ ਵਿੱਚ ਲੋਕਾਂ ਨੇ ਝਾੜੂ ਨੂੰ ਕਦੇ ਵੋਟਾਂ ਹੀ ਨਹੀਂ ਪਾਉਣੀਆਂ ਸੀ। ਲੋਕ ਅਰਵਿੰਦ ਕੇਜਰੀਵਾਲ ਨੂੰ ਵੋਟਾਂ ਨਹੀਂ ਪਾਈਆਂ ਸੀ, ਮੈਂ ਉਦੋਂ ਵੀ ਜ਼ਿਕਰ ਕੀਤਾ ਸੀ, ਲੋਕਾਂ ਨੇ ਇੱਕ ਬਦਲਾਅ ਨੂੰ ਪਾਈਆਂ ਸੀ। ਬਦਲਾਅ ਲੋਕ ਇਸ ਕਰਕੇ ਲੈ ਕੇ ਆਏ ਸੀ ਨਾ, ਤੋਂ ਦੁਖੀ ਸੀ ਇਸ ਕਰਕੇ। ਤੇ ਕੈਪਟਨ ਸਾਹਿਬ, ਗੱਲ ਹੀ ਬੜੀ ਸਿੱਧੀ ਪੱਧਰੀ ਹੈ, ਬੀਬੀ ਜਗੀਰ ਕੌਰ ਜਾਂ ਹੋਰ ਏਦਾਂ ਦੇ ਬੜੇ ਜਣੇ ਕਮਲੇ ਲੋਕ ਹੈਗੇ ਆ ਜਿਹੜੇ ਐਵੇਂ ਹੀ ਜਦੋਂ ਇਹਨਾਂ ਨੂੰ ਕੋਈ ਸਵਾਲ ਦਾ ਜਵਾਬ ਨਹੀਂ ਆਉਂਦਾ ਤੇ ਉੱਧਰ ਕਹਿਣ ਲੱਗ ਪੈਂਦੇ ਆ ਜੀ, ਉਹ ਅਸਲ ਵਿੱਚ ਅਕਾਲ ਤਖ਼ਤ ਨਾਲ ਮੱਥਾ ਲਾਇਆ ਜਿਹੜਾ ਸ਼ਬਦ ਤਾਜ਼ਾ ਤਰੀਨੇ ਕਹਿ ਰਹੇ ਆ, ਉਹ ਜੀ ਬੇਅਦਬੀ ਦੇ ਕਾਨੂੰਨਾਂ ਨੂੰ ਲੈ ਕੇ ਕੈਪਟਨ ਸਾਹਿਬ ਕਹਿ ਰਹੇ ਆ, ਜਿਹੜੇ ਬੇਅਦਬੀ ਸੰਬੰਧੀ ਕਾਨੂੰਨ ਬਣਾਇਆ ਹੈ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਧੜਾ ਪਹਿਲਾਂ ਤੇ ਇਸ ਗੱਲ ਕਰਕੇ ਚੁੱਪ ਰਿਹਾ, ਉਹਨਾਂ ਨੂੰ ਲੱਗਦਾ ਸੀ ਕਿ ਕਾਨੂੰਨ ਪਾਸ ਹੀ ਨਹੀਂ ਹੋਣੇ, ਤੇ ਜਦੋਂ ਪਾਸ ਨਹੀਂ ਹੋਵੋਗੇ ਅਸੀਂ ਘੇਰਾਂਗੇ ਜੀ, ਇਹਨਾਂ ਨੇ ਕੀ ਕੀਤਾ, ਸਰਕਾਰ ਫੇਲ ਹੋ ਗਈ। ਜਦੋਂ ਉਹ ਕਾਨੂੰਨ ਪਾਸ ਹੋ ਗਏ, ਹੁਣ ਉਹ ਕਾਨੂੰਨ ਦੇ ਵਿੱਚ ਜਿਹੜੇ ਕੁਛ ਨੁਕਤੇ ਬਾਕੀ ਮੈਂ ਕਹਿ ਸਕਦਾ ਇਤਰਾਜ਼ਯੋਗ ਹੈਗੇ ਆ, ਹੁਣ ਉਹਨਾਂ ਨੂੰ ਲੈ ਕੇ ਮੋਰਚਾ ਲਾ ਕੇ ਬੈਠੇ ਆ। ਔਰ ਮੈਂ ਇੱਥੇ ਇਸ ਗੱਲ ਦਾ ਰੁਪਿੰਦਰ ਜੀ ਜ਼ਿਕਰ ਕਰਦਾ, ਇੱਕ ਮੋਰਚਾ ਵਾਕਿਆ ਅਕਾਲੀ ਦਲ ਬਦਲ ਲਾਉਣ ਜਾ ਰਿਹਾ ਹੈਗਾ
0: ਜੀ,
2: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮਾਫ਼ ਕਰਦਾ ਅਕਾਲੀ ਦਲ ਨਹੀਂ ਕਹਿਣਾ ਕਿਉਂਕਿ ਸਿੱਧੇ ਤੌਰ ਤੇ ਨਹੀਂ ਅਸੀਂ ਕਹਿ ਸਕਦੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੁਪਿੰਦਰ ਜੀ ਐਲਾਨ ਕਰ ਦਿੱਤਾ, ਅਸੀਂ 31 ਤਰੀਕ ਨੂੰ ਵੱਡਾ ਪੰਥਕ ਇਕੱਠ ਕਰ ਰਹੇ ਹਾਂ, ਬਾਬਾ ਬਕਾਲਾ ਵਿਖੇ ਵੱਡਾ ਪੰਥਕ ਇਕੱਠ ਸੱਦ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਦੇ ਖਿਲਾਫ਼, ਪੰਜਾਬ ਸਰਕਾਰ ਦੇ ਬਣਾਏ ਬੇਅਦਬੀ ਕਾਨੂੰਨਾਂ ਦੇ ਖਿਲਾਫ਼। ਸੋ ਕੈਪਟਨ ਸਾਹਿਬ, ਕਹਾਣੀ ਉਹ ਹੈ, ਇਹ ਅੱਜ ਕੱਲ ਆਮ ਆਦਮੀ ਪਾਰਟੀ ਤੇ ਜਿਹੜਾ ਦੋਸ਼ ਲੱਗ ਰਿਹਾ ਨਾ ਅਕਾਲ ਤਖ਼ਤ ਨਾਲ ਮੱਥੇ ਦਾ
0: ਜੀ,
2: ਉਹ ਬੇਅਦਬੀ ਸੰਬੰਧੀ ਕਾਨੂੰਨਾਂ ਨੂੰ ਲੈ ਕੇ ਲੱਗ ਰਿਹਾ। ਬਾਕੀ ਜਿਹੜਾ ਬੀਬੀ ਜਗੀਰ ਕੌਰ ਤੇ ਕੇਸ ਸੀ, ਉਹਦੇ ਵਿੱਚ ਜੀ ਉਹ ਬਰੀ ਹੋ ਗਈ ਹੈ ਕੈਪਟਨ ਸਾਹਿਬ, ਕੇਸ ਹੁਣ ਨਹੀਂ ਰਿਹਾ। ਹਾਲਾਂਕਿ ਤੁਸੀਂ, ਅਸੀਂ ਉਹ ਸੱਚ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਬੀਬੀ ਜਗੀਰ ਕੌਰ ਤੇ ਕਿਹੜੀ ਉਂਗਲ ਉੱਠੀ, ਕਿਹੜੀ ਉਂਗਲ ਕਰਕੇ ਉੱਤੇ ਉਹਨੂੰ ਸਜ਼ਾ ਹੋਈ ਸੀਗੀ। ਉਸਨੇ ਆਪਣੀ ਕੁੜੀ ਤੇ ਆਪਣੀ ਕੁੜੀ ਦੇ ਪੇਟ ਵਿੱਚ ਪਲ ਰਹੇ ਬੱਚਾ, ਉਹਦਾ ਕਹਿੰਦੇ ਆ ਕਿ ਸਾਰਾ ਕਤਲ ਕਰਾਇਆ ਸੀਗਾ ਉਹ ਕਾਰਨ, ਚਲੋ ਹੁਣ ਅਸੀਂ ਉੱਧਰ ਜਾਣਾ ਨੀ ਹੈਗਾ। ਔਰ ਇਹ ਉਹ ਬੀਬੀ ਜਗੀਰ ਕੌਰ ਜਿਹੜੀ ਅੱਜ ਆਪਣੇ ਆਪ ਨੂੰ ਕਹਿੰਦੀ ਕਿ SGPC ਦੀ ਪ੍ਰਧਾਨ ਮੈਂ ਬਣਨਾ, ਆਪਣੇ ਆਪ ਨੂੰ ਬਹੁਤ ਨਾਤੀ ਤੋਤੀ ਦੱਸ ਰਹੀ ਆ, ਆਹ ਦੋਸ਼ ਉੱਤੇ ਲੱਗੇ, ਆਪਣੀ ਧੀ ਦੇ ਕਤਲ ਦੇ ਦੋਸ਼ ਉੱਤੇ ਲੱਗੇ ਹੋਏ
0: ਜੀ। ਜੀ ਰਮੇਸ਼ ਜੀ, ਤੇ ਜੀ ਨਾਲ ਹੀ ਅਗਲੀ ਕਾਲ ਵੱਲ ਚੱਲਣ ਤੋਂ ਪਹਿਲਾਂ ਮੈਂ ਪ੍ਰੋਗਰਾਮ ਦੇ ਵਿੱਚ ਹਰਦੀਪ ਜੀ ਦਾ ਸਵਾਗਤ ਗ੍ਰੈਂਡ ਹੋਮ ਫਰਨੀਚਰ ਤੋਂ ਜ਼ਰੂਰ ਕਰ ਲਵਾਂ ਜੀ। ਤੁਸੀਂ ਯਾਦ ਰੱਖਣਾ, ਇਸ ਸ਼ੁੱਕਰਵਾਰ ਸ਼ਾਮੀ 6 to 9 ਵਜੇ ਜੀ ਸਾਡੀ ਲਾਈਵ ਔਨ ਲੋਕੇਸ਼ਨ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਪਾਸ ਰਹਿਣ ਵਾਲੀ ਹੈ, ਤਾਂ ਜੋ ਕਿ ਜੋ ਅੱਛੀਆਂ ਡੀਲਸ ਫਰਨੀਚਰ 'ਤੇ ਨੇ, ਤੁਸੀਂ ਚਾਹੁੰਦੇ ਹੋ ਕਿ ਘਰੇ ਹੁਣ ਆਪਣਾ ਅੱਛਾ ਸਿਟਿੰਗ ਰੂਮ ਹੋਵੇ ਜਿੱਥੇ ਸੋਹਣਾ ਸੋਫਾ ਹੋਵੇ, ਜਾਂ ਫਿਰ ਬੈੱਡਰੂਮ ਸੈੱਟ ਤੁਸੀਂ ਨਵਾਂ ਲੈਣਾ ਹੈ, ਅਤੇ ਅੱਛੀਆਂ ਡੀਲਸ ਤੁਹਾਨੂੰ ਇੱਥੋਂ ਮਿਲਣਗੀਆਂ,

0: अनबिलीवेबल प्राइजेस होणगे ते थोड़ा जा वेरवा लै लिए। हरदीप जी स्वागत है, सत श्री अकाल जी, वेरी गुड मॉर्निंग।
1: ਬਹੁਤ ਸ਼ੁਕਰੀਆ, ਧੰਨਵਾਦ ਰੁਪਿੰਦਰ ਜੀ। ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਪੰਜਾਬੀ ਲਹਿਰਾਂ ਦਾ, ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਗ੍ਰੈਂਡ ਹੋਮ ਫਰਨੀਚਰ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ, ਜਿਹ ਚ ਬਹੁਤ ਸਾਰੇ ਬੈਡਰੂਮ ਸੈਟ, ਸੋਫਾ ਸੈਟ, ਡਾਇਨਿੰਗ ਟੇਬਲ ਫਲੋਰ ਤੋਂ ਹੀ ਕਲੀਅਰ ਆਊਟ ਕੀਤੇ ਜਾਣੇ ਆ, ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਬਲੋ ਦਾ ਕੋਸਟ ਜਿਹੜੀ ਇਨਵੈਂਟਰੀ ਕਲੀਅਰ ਆਊਟ ਕੀਤੀ ਜਾਣੀ ਆ। ਫਰਾਈਡੇ, ਸੈਟਰਡੇ, ਸੰਡੇ ਤਿੰਨ ਦਿਨ ਦੀ ਇਹ ਜਿਹੜੀ ਸੇਲ ਲੱਗਣ ਜਾ ਰਹੀ ਆ। ਕੋਈ ਵੀ ਫਰਨੀਚਰ ਦੀ ਬਾਈ ਕਰਨੀ ਆ, ਬੈਡਰੂਮ ਸੈਟ, ਸੋਫਾ ਸੈਟ, ਡਾਇਨਿੰਗ ਟੇਬਲ, ਤਾਂ ਜ਼ਰੂਰ ਇੱਕ ਚੱਕਰ ਲਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਨੂੰ ਮਿਸ ਨਾ ਕਰਿਓ, ਜ਼ਰੂਰ ਇੱਕ ਚੱਕਰ ਲਓ 294 ਵਾਕਰ ਡਰਾਈਵ ਦੇ ਉੱਪਰ। ਬਹੁਤ ਸਾਰੇ ਜਿਹੜੇ ਬੈਡਰੂਮ ਸੈਟ, ਸੋਫਾ ਸੈਟ, ਬਲੋ ਦਾ ਕੋਸਟ ਜਿਹੜੇ ਕਲੀਅਰ ਆਊਟ ਕੀਤੇ ਜਾਣੇ ਆ। ਸੋ ਜਾਂਦੇ ਜਾਂਦਾ ਮੈਂ ਇੱਕ ਡੀਲ ਦੇ ਰਹਿਣਾ, ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਬਾਏ ਕਰਨਾ, ਜੀ ਹਾਂ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ $1,200 ਸੀ, ਲਾਸਟ ਹੀ ਪੀਸ ਆ, ਫਲੋਰ ਮਾਡਲ ਤੁਸੀਂ ਚੈੱਕ ਕੇ ਲੈ ਜਿਓ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਤੇ 6 ਚੇਅਰਾਂ ਸਿਰਫ $99 ਦਾ, ਜੀ ਹਾਂ, ਸਿਰਫ $99 ਦੇ ਵਿੱਚ ਟੇਬਲ ਤੇ 6 ਚੇਅਰਾਂ ਮਿਲਣਗੀਆਂ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਇਸ ਵੀਕਐਂਡ ਦੇ ਉੱਪਰ, ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ, ਤੁਸੀਂ ਵੀ ਇੱਕ ਚੱਕਰ ਜ਼ਰੂਰ ਲਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਨੂੰ ਮਿਸ ਨਾ ਕਰਿਓ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੀ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ। ਥੈਂਕ ਯੂ ਵੈਰੀ ਮਚ ਜੀ।
0: ਜੀ ਹਰਦੀਪ ਜੀ, ਤੁਹਾਡਾ ਥੈਂਕ ਯੂ ਜੀ, ਤੁਸੀਂ ਇੰਨੀਆਂ ਪਿਆਰੀਆਂ ਡੀਲਸ ਲੈ ਕੇ ਆਏ ਹੋ, ਤੇ $99 ਦੇ ਵਿੱਚ ਜੀ ਤੁਸੀਂ ਡਾਇਨਿੰਗ ਟੇਬਲ ਆਪਣਾ ਲੈ ਕੇ ਜਾਓ, ਸੋ ਇਹ ਡੀਲਸ ਮਿਸ ਨਹੀਂ ਕਰਨੀਆਂ। ਤੇ ਨਾਲ ਹੀ ਜੀ ਟੈਕਸਲ ਅਕਾਊਂਟਿੰਗ ਦਾ ਜ਼ਿਕਰ ਅਸੀਂ ਕਰਾਂਗੇ। ਸੋ ਬੁੱਕ ਕੀਪਿੰਗ, ਕਾਰਪੋਰੇਟ ਟੈਕਸੇਸ਼ਨ ਦੇ ਲਈ ਜੋ ਇੱਕ ਫਰਮ ਹੈ ਜੋ ਪੂਰੀ ਮਿਹਨਤ ਜੋ ਹੈ ਕਰਦੀ ਹੈ ਕਿ ਤੁਹਾਨੂੰ ਸਹੀ ਸਲਾਹ ਮਿਲੇ, ਤੁਹਾਡਾ ਕੰਮ ਸਹੀ ਹੋਵੇ, ਸੋ ਭਰੋਸੇਮੰਦ ਨਾ ਤੇ ਟੈਕਸਲ ਅਕਾਊਂਟਿੰਗ ਨੂੰ ਤੁਸੀਂ ਆਪਣੀ ਕਾਲ ਕਰਨੀ ਹੈ 647-461-0361 ਤੇ 647-461-0361 647-461-0361 ਜੀ ਟੈਕਸਲ ਅਕਾਊਂਟਿੰਗ ਦੇ ਲਈ ਤੁਸੀਂ ਨੋਟ ਬਿਲਕੁਲ ਰੱਖੋ ਜੀ। ਤੇ ਨਾਲ ਸਾਡੇ ਜੀ ਅਗਲੀ ਕਾਲ ਹੈ ਜੀ, ਨਵ ਜੀ ਸਵਾਗਤ ਹੈ ਜੀ।
2: ਸਸਿਕਾਲ ਹੁਸ਼ਿਆਰ ਸਤਿੰਦਰ ਜੀ, ਅਸਲ ਚ ਤੁਸੀਂ ਗੱਲ ਕੀਤੀ ਆ ਵੀਰ ਜੀ ਹੁਣਾਂ ਨੇ, ਜਿਹੜੇ ਮੈਡੀਕਲ ਫਾਰਮੇਸੀਆਂ ਨੇ ਪੂਰੇ ਪੰਜਾਬ ਦੇ ਵਿੱਚ, ਰਮੇਸ਼ ਜੀ ਮੈਂ ਬੜਾ ਨੇੜੇ ਤੋਂ ਜੁੜੇ ਦਾ ਮੈਡੀਕਲ ਸਿਸਟਮ ਨਾਲ, ਇੱਕ ਡਰੱਗ ਇੰਸਪੈਕਟਰ ਹੁੰਦਾ ਜਿਹੜਾ ਪੂਰੇ ਪੰਜਾਬ ਨੂੰ ਮੋਨੀਟਰ ਕਰਦਾ ਜਾਂ ਜ਼ਿਲ੍ਹੇ ਨੂੰ ਮੋਨੀਟਰ ਕਰਦਾ ਆ, ਯਕੀਨ ਕਰਿਓ ਉਹ ਬੰਦਾ ਇੰਨੀ ਕੁ ਕਮਾਈ ਕਰਦਾ ਵਾ। ਔਰ ਇਹ ਗੱਲ ਲੁਕੀ ਛਿਪਣੀ ਡੇਲੀ ਆਪਾਂ ਚਰਚਾ ਕਰਦੇ ਹਾਂ, ਮੰਤਰੀ ਲੈ ਕੇ ਸੰਤਰੀ ਤੱਕ, ਜਿਹੜੀ ਵਿਜੀਲੈਂਸ ਆ ਉਹਨੂੰ CBI ਘੇਰੀ ਫਿਰਦੀ ਆ, ਕਿੰਨੇ ਮੰਤਰੀ ਆ, ਕਿੰਨੇ ਆਪਣੇ IG DIG ਪੁਲਿਸ ਵਾਲੇ ਆ, ਉੱਥੇ ਹਰ ਬੰਦਾ ਕਰਪਸ਼ਨ ਨਾਲ ਇਨਵੋਲਵ ਆ। ਹੁਣ ਮੈਡੀਕਲ ਸਿਸਟਮ ਪ੍ਰਾਈਵੇਟ ਕਿਉਂ ਹੋਇਆ, ਤੁਹਾਡਾ ਪ੍ਰਾਈਵੇਟ ਸਿਸਟਮ ਐਜੂਕੇਸ਼ਨ ਕਿਉਂ ਹੋਇਆ, ਇਹ ਕੋਈ ਭੁੱਲ ਨਹੀਂ ਹੈਗੀ। ਮੈਂ ਐਗਜ਼ਾਮਪਲ ਦੇਣੀ ਚਾਹੁੰਦਾ, ਮੇਰੇ ਇੱਕ ਦੋਸਤ ਆ ਜੀ ਉਹ ਟੀਚਰ ਆ, 1000 ਸਰਕਾਰੀ ਟੀਚਰ ਦੀ ਕਨਵੋਕੇਸ਼ਨ ਸੀ ਉੱਥੇ ਕਿ ਆਪਾਂ ਸਰਕਾਰੀ ਐਜੂਕੇਸ਼ਨ ਦੇ ਸਰਕਾਰੀ ਸਕੂਲ ਕਿੱਦਾਂ ਅੱਗੇ ਵਧਾ ਸਕਦੇ ਹਾਂ। ਉਹ ਬੜਾ ਵਿਜ਼ਨਰੀ ਆ ਮੇਰਾ ਦੋਸਤ, ਉਹਨੇ ਗੱਲ ਕੀਤੀ ਵੀ ਤੁਸੀਂ 1000 ਜਿਹੜੇ ਟੀਚਰ ਆਏ ਹੋ, ਕੋਈ ਹੱਥ ਖੜਾ ਕਰੋ ਕਿ ਤੁਹਾਡਾ ਆਪਣਾ ਸਰਕਾਰੀ ਸਕੂਲ ਚ ਬੱਚਾ ਪੜ੍ਹਦਾ, ਔਰ ਯਕੀਨ ਕਰਿਓ ਉਸ ਕਿਸੇ ਵੀ ਗਵਰਨਮੈਂਟ ਟੀਚਰ ਦਾ ਆਪਣਾ ਬੱਚਾ ਸਰਕਾਰੀ ਸਕੂਲ ਚ ਨਹੀਂ ਸੀ ਪੜ੍ਹਦਾ। ਜਦ ਤੱਕ ਉਹਨਾਂ ਦੇ ਆਪਣੇ ਬੱਚੇ ਨਹੀਂ ਪੜ੍ਹਦੇ ਤਦ ਤੱਕ ਕੋਈ ਵੀ ਸੁਧਾਰ ਨਹੀਂ ਹੋ ਸਕਦਾ, ਜਦ ਤੱਕ ਲੀਡਰ ਖੁਦ ਨਹੀਂ ਆਪਣੇ ਸਰਕਾਰੀ ਹਸਪਤਾਲ ਇਲਾਜ ਕਰਾਉਂਦੇ। ਇਹ ਸਿਸਟਮ ਵਿਗੜਿਆ ਹੋਇਆ ਜੀ, ਬਹੁਤਾ ਕਹਿਣ ਦੀ ਲੋੜ ਨਹੀਂ, ਬਾਕੀ ਤੁਹਾਡੇ ਵਿਚਾਰ ਸੁਣੇ। ਥੈਂਕ ਯੂ
0: ਜੀ, ਸ਼ੁਕਰੀਆ ਜੀ। ਜੀ ਰਮੇਸ਼ ਜੀ,
3: ਦੇਖੋ ਸਰੋਤਿਓ, ਮੇਰਾ ਅੱਜ ਤੱਕ ਦੀ ਬਣੀ ਸਮਝ ਹੈ, ਹੋ ਸਕਦਾ ਮੈਂ ਕਿਤੇ ਗਲਤ ਵੀ ਹੋਵਾਂ, ਬਿਲਕੁਲ ਵੀ ਸਰਕਾਰੀ ਅਧਿਆਪਕ ਜਾਂ ਤੁਸੀਂ ਬਾਕੀ ਆਮ ਲੋਕ, ਚਾਹੇ ਮੁਲਾਜ਼ਮ ਦੇ ਰੂਪ ਚ, ਚਾਹੇ ਸਰਕਾਰੀ ਚਾਹੇ ਪ੍ਰਾਈਵੇਟ ਚ, ਦੁਕਾਨਦਾਰ ਹੋ ਜਾਂ ਆਮ ਜਿਹੜੇ ਅਸੀਂ ਮਿਡਲ ਮੈਨ ਆਖਦੇ, ਤੁਸੀਂ ਇਸ ਪ੍ਰਾਈਵੇਟ ਢਾਂਚੇ ਲਈ ਜ਼ਿੰਮੇਵਾਰ ਨਹੀਂ ਹੋ। ਤੁਹਾਡਾ 0% ਵੀ ਨੁਕਸ ਨਹੀਂ, 0% ਵੀ ਤੁਸੀਂ ਕਸੂਰਬਾਰ ਨਹੀਂ ਹੋ। ਇੱਕ ਉਦਾਹਰਨ ਦਾ ਜਵਾਬ ਦੇ ਦੇਣਾ, ਅਧਿਆਪਕਾਂ ਦੇ ਬੱਚੇ
0: ਜੀ,
3: ਦੇਖੋ ਇੱਕ ਸਮਾਂ ਸੀ ਪੰਜਾਬ ਦੇ ਵਿੱਚ, ਉਹ ਸਮਾਂ ਕੋਈ ਇਹ ਨਹੀਂ ਆ ਕਿ 100 ਸਾਲ ਪੁਰਾਣਾ, ਅਸੀਂ ਲਗਭਗ 1990 ਤੱਕ ਚਲੇ ਜਾਈਏ, ਤੇ ਸੀਗਾ ਹੀ ਸਰਕਾਰੀ ਸਕੂਲ, ਤੇ ਉੱਥੇ ਚਾਹੇ ਮਾਸਟਰ ਦਾ ਬੱਚਾ ਚਾਹੇ ਉਹਦੇ ਵਿੱਚ ਦੂਸਰਾ ਤੀਸਰਾ ਬੱਚਾ, ਕੁਝ ਇੱਕ ਪ੍ਰਾਈਵੇਟ ਸਕੂਲ ਸੀ, ਬੜੇ ਦੂਰ ਪਾਰ ਹੁੰਦੇ ਸੀ, ਕੁਝ ਇੱਕ ਸਾਰਿਆਂ ਦੇ ਬੱਚੇ ਉੱਥੇ ਪੜ੍ਹਦੇ ਸੀ, ਤੇ ਉਸ ਵੇਲੇ ਫਿਰ ਪ੍ਰਾਈਵੇਟ ਤੇ ਸ਼ੁਰੂ ਹੋਇਆ, ਉਸ ਵੇਲੇ ਤੇ ਅਧਿਆਪਕਾਂ ਦੇ ਬੱਚੇ ਪੜ੍ਹਦੇ ਸੀ ਨਾ। ਤੁਸੀਂ ਸਰੋਤਿਓ ਇਸ ਗੱਲ ਨੂੰ ਸਮਝੋ, ਜੇ ਅਧਿਆਪਕਾਂ ਨੇ ਬੱਚੇ ਪਹਿਲਾਂ ਹਟਾ ਲਏ, ਘਰਾਂ ਚ ਪਾ ਲਏ, ਘਰਾਂ ਚ ਰੱਖ ਲਏ, ਫਿਰ ਤਾਂ ਅਸੀਂ ਕਹੀਏ ਜੀ ਉਹ 5-7, 10-15 ਸਾਲਾਂ ਚ ਪ੍ਰਾਈਵੇਟ ਢਾਂਚਾ ਉਸਰ ਗਿਆ, ਮਾਸਟਰਾਂ ਨੇ ਇੰਤਜ਼ਾਰ ਕੀਤਾ ਜੀ ਅਸੀਂ ਤਾਂ ਨੀ ਇੱਥੇ ਪੜ੍ਹਾਉਣੇ, ਮਾਸਟਰਾਂ ਨੇ ਤੇ ਕਦੇ ਕਿਹਾ ਹੀ ਨੀ ਸੀ ਕਿ ਅਸੀਂ ਪ੍ਰਾਈਵੇਟ ਸਕੂਲ ਚ ਪੜ੍ਹਾਉਣੇ ਆ। ਸੱਚੀ ਗੱਲ ਇਹ ਆ ਕਿ ਮਾਸਟਰ ਹੋਵੇ ਜਾਂ ਕੋਈ ਡਾਕਟਰ ਹੋਵੇ ਜਾਂ ਦੂਜਾ ਤੀਜਾ, ਸਰਕਾਰੀ ਸਕੂਲ ਚ ਕਿਉਂ ਨੀ ਅੱਜ ਪੜ੍ਹਾ ਰਿਹਾ? ਅੱਜ ਸਰਕਾਰੀ ਸਕੂਲ ਦੀ ਬਿਲਡਿੰਗ, ਸਰਕਾਰੀ ਸਕੂਲ ਦਾ ਇਨਫਰਾਸਟ੍ਰਕਚਰ, ਸਰਕਾਰੀ ਸਕੂਲ ਚ ਲੋੜੀਂਦੇ ਅਧਿਆਪਕ ਨਹੀਂ ਹੈ। ਜੇ ਉੱਥੇ ਲੋੜੀਂਦਾ ਇਨਫਰਾਸਟ੍ਰਕਚਰ ਹੋਵੇ, ਲੋੜੀਂਦੇ ਅਧਿਆਪਕ ਹੋਣ, ਉਹਨਾਂ ਨੂੰ ਮਰਦਮਸ਼ੁਮਾਰੀ ਤੇ ਨਾ ਭੇਜਿਆ ਜਾਵੇ, ਉਹਨਾਂ ਨੂੰ ਨਿੱਤ ਦੀਆਂ ਵੋਟਾਂ ਤੇ ਨਾ ਭੇਜਿਆ ਜਾਵੇ। ਪੰਜਾਬ ਦੀ ਸਰਕਾਰ, ਮੈਂ ਬੀਤੇ ਦਿਨਾਂ ਚ ਜ਼ਿਕਰ ਕੀਤਾ ਸੀ, ਪੰਜਾਬ ਦੇ ਆਪਣੇ ਕਿਸੇ ਪਿੰਡ ਨੂੰ, ਕਿਸੇ ਵੀ ABC ਪਿੰਡ ਨੂੰ ਟੈਲੀਫੋਨ ਦੀ ਘੰਟੀ ਗੜਕਾ ਕੇ ਪੁੱਛ ਲਓ, ਚਾਹੇ ਪ੍ਰਾਇਮਰੀ ਸਕੂਲ, ਚਾਹੇ ਮਿਡਲ ਸਕੂਲ, ਚਾਹੇ ਹਾਈ ਸਕੂਲ, ਸੈਕੰਡਰੀ ਸਕੂਲ, 90% ਵੈਸੇ 99 ਆ, ਮੈਂ ਤਾਂ 90 ਕਿਹਾ ਕਿ ਸ਼ਾਇਦ ਅੰਕੜਾ ਇੱਧਰ ਉੱਧਰ ਨਾ ਹੋਵੇ, 90% ਅਧਿਆਪਕ ਕੋਈ BLO SIR ਕਰ ਰਿਹਾ, ਕੋਈ ਜਿਹੜਾ ਮਰਦਮਸ਼ੁਮਾਰੀ ਕਰ ਰਿਹਾ, ਕੋਈ ਪੰਜਾਬ ਦਾ ਡਰੱਗ ਸੈਂਸਿਸ ਕਰ ਰਿਹਾ। ਦੱਸੋ ਇੱਥੇ ਅਧਿਆਪਕ ਦਾ ਕੀ ਕਸੂਰ ਹੈ? ਅਧਿਆਪਕ ਨੂੰ ਤੇ ਇਸ ਕਰਕੇ ਨੀ ਉਹ ਆਪਣਾ ਬੱਚਾ ਲਾ ਰਿਹਾ, ਉਹਨੂੰ ਪਤਾ ਸੱਚ ਦਾ, ਅਧਿਆਪਕ ਜ਼ਿੰਮੇਵਾਰੀ ਹੈ, ਪ੍ਰਾਈਵੇਟ ਢਾਂਚਾ ਤੱਕ ਕੇ ਖੜਾ ਕੀਤਾ ਗਿਆ, ਇਹਦੇ ਲਈ ਅਧਿਆਪਕ ਜਾਂ ਤੁਸੀਂ ਲੋਕ ਜ਼ਿੰਮੇਵਾਰੀ ਹੈ ਕਿ ਤੁਸੀਂ ਉੱਥੋਂ ਬੱਚੇ ਹਟਾ ਲਏ ਤੇ ਤਾਂ ਪ੍ਰਾਈਵੇਟ ਸਕੂਲ ਖੁੱਲੇ ਆ। ਪ੍ਰਾਈਵੇਟ ਸਕੂਲ ਤੇ ਪੈਰਲਲ ਖੁੱਲੇ ਆ ਸਰਕਾਰੀ ਦੇ, ਸਰਕਾਰੀ ਢਾਂਚੇ ਚ ਜਾਣ ਬੁੱਝ ਕੇ ਉਣਤਾਈਆਂ ਪਾਈਆਂ ਗਈਆਂ, ਬੱਚਿਆਂ ਦੀ ਗਿਣਤੀ ਵੱਧ ਸੀ, ਉੱਥੇ ਲੋੜ ਸੀ ਬਿਲਡਿੰਗਾਂ ਦੀ, ਨਹੀਂ ਆਪਾਂ ਬਿਲਡਿੰਗਾਂ ਬਣਾ ਕੇ ਦਿੱਤੀਆਂ ਸਮੇਂ ਸਿਰ, ਪ੍ਰਾਈਵੇਟ ਨੂੰ ਆਪਾਂ ਉਤਸ਼ਾਹਿਤ ਕੀਤਾ। ਪੰਜਾਬ ਦੇ ਵਿੱਚ ਸਰਕਾਰੀ ਯੂਨੀਵਰਸਿਟੀ ਲਈ ਪੈਸਾ ਹੈ ਨੀ ਗਾ, ਪ੍ਰਾਈਵੇਟ ਯੂਨੀਵਰਸਿਟੀ ਵਾਲੇ ਨੂੰ ਅਸੀਂ ਰਾਜ ਸਭਾ ਚ ਮੈਂਬਰ ਭੇਜਦੇ ਹਾਂ, ਫਿਰ ਦੇਖਿਆ ਨਾ ਸਵਾਦ, ਪ੍ਰਾਈਵੇਟ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਦਾ ਦਰਜਾ ਦਵਾਇਆ, ਉਹਨੂੰ ਰਾਜ ਸਭਾ ਚ ਮੈਂਬਰ ਭੇਜਿਆ ਤੇ ਅਗਲਾ ਟਪੂਸੀ ਮਾਰ ਕੇ ਚਲਾ ਗਿਆ ਭਾਜਪਾ ਦੇ ਵਿੱਚ, ਆਹ ਕੁਛ ਹੀ ਹੋਣਾ ਹੈ। ਸੋ ਤੁਸੀਂ ਲੋਕ ਜ਼ਿੰਮੇਵਾਰ ਨਹੀਂ ਹੈ, ਅਧਿਆਪਕ ਜ਼ਿੰਮੇਵਾਰ ਨਹੀਂ ਹੈ, ਪ੍ਰਾਈਵੇਟ ਢਾਂਚਾ ਇੱਕ ਵਿਧੀਵਤ ਖੜਾ ਕੀਤਾ ਗਿਆ ਢਾਂਚਾ ਆ, ਜਿਹੜਾ ਮੁੱਠੀ ਭਰ ਲੋਕ ਜਿਹੜੇ ਸਿਆਸੀ ਲੋਕਾਂ ਨੂੰ ਫੰਡਿੰਗ ਕਰਦੇ ਆ, ਉਂਗਲਾਂ ਤੇ ਨਚਾਉਂਦੇ ਨੇ, ਉਹਨਾਂ ਦਾ ਖੜਾ ਕੀਤਾ ਢਾਂਚਾ। ਔਰ ਮੈਡੀਕਲ ਸਟੋਰਾਂ ਦਾ ਜ਼ਿਕਰ ਕੀਤਾ, ਵਾਕਿਆ ਤੁਸੀਂ ਸੱਚ ਬੋਲਿਆ, ਜਿਹੜਾ ਇੱਕ ਇਲਾਕੇ ਦਾ, ਜ਼ਿਲ੍ਹੇ ਦਾ ਡਰੱਗ ਇੰਸਪੈਕਟਰ ਹੁੰਦਾ ਹੈ, ਉਹ ਵਾਕਿਆ ਜਿਹੜਾ ਹੈਗਾ ਬਹੁਤ ਮੋਟੀ ਕਮਾਈ ਕਰਦਾ, ਤੇ ਉਹਦੇ ਵਿੱਚ ਦੀ ਸਰਕਾਰਾਂ ਕਮਾਈ ਕਰਦੀਆਂ।
0: ਅਫਸੋਸ ਹੁੰਦਾ ਰਮੇਸ਼ ਜੀ, ਅਜਿਹਾ ਜੋ ਸਿਸਟਮ ਹੈ ਇਸ ਬਾਰੇ ਜਾਣ ਕੇ। ਅਗਲੀ ਕਾਲ ਅਸੀਂ ਲਵਾਂਗੇ ਤੇ ਨਾਲ ਮੈਂ ਏਬਲ ਇੰਸ਼ੋਰੈਂਸ ਤੋਂ ਮੈਂਡੀ ਗਿੱਲ ਜੀ ਦਾ ਸੰਦੇਸ਼ ਜੀ ਤੁਹਾਨੂੰ ਜ਼ਰੂਰ ਦੇ ਦੇਵਾਂ। ਗੱਲ ਕਰਾਂਗੇ ਪਰਸਨਲ ਤੇ ਕਮਰਸ਼ੀਅਲ ਇੰਸ਼ੋਰੈਂਸ ਦੀ, ਗੱਲ ਕਰਾਂਗੇ ਕਿ ਤੁਸੀਂ ਆਪਣੀ ਟਰੱਕ, ਕਾਰ, ਵੈਨ ਲਈ ਇੰਸ਼ੋਰੈਂਸ ਪਾਲਿਸੀ ਚੰਗੀ ਚਾਹੁੰਦੇ ਹੋ, ਨਾਲ ਹੀ ਘਰ ਤੇ ਬਿਜ਼ਨਸ ਦੇ ਲਈ। ਤੇ ਮੈਂਡੀ ਗਿੱਲ ਜੀ ਜੀ ਏਬਲ ਇੰਸ਼ੋਰੈਂਸ ਤੋਂ ਇਸ ਗੱਲ ਦੇ ਹੀ ਮਾਹਰ ਨੇ, ਤੇ ਤੁਸੀਂ ਨੰਬਰ ਨੋਟ ਕਰ ਲਓ ਤਾਂ ਜੋ ਕਿ ਚੰਗੀਆਂ ਪਾਲਿਸੀਜ਼ ਤੁਸੀਂ ਲੈ ਸਕੋ। ਖਾਸ ਤੌਰ ਤੇ ਓਨਰ ਆਪਰੇਟਰ ਫਲੀਟ ਓਨਰਸ ਲਈ ਇਹਨਾਂ ਕੋਲ ਬਹੁਤ ਅੱਛੀ ਫਲੈਕਸੀਬਲ ਟਰੱਕਿੰਗ ਇੰਸ਼ੋਰੈਂਸ ਆਪਸ਼ਨਸ ਨੇ। ਨੰਬਰ 6479995909 ਹੈ, 6479299509, ਜਾਂ ਫਿਰ ਨੰਬਰ ਇੱਕ ਹੋਰ ਜੀ ਨੋਟ ਕਰੋ ਜੀ, 6478381899, 6478831899 ਜੀ ਮੈਂਡੀ ਗਿੱਲ ਜੀ ਦੇ ਲਈ ਇਹ ਨੰਬਰ ਨੇ। ਤੇ ਨਾਲ ਸਾਡੇ ਜੀ ਅਗਲੀ ਕਾਲ ਹੈ 4701 ਜੀ, ਵੈਲਕਮ ਜੀ।
4: ਸੋਚਿਆ ਨੀ ਸੀ ਵੀ ਕਾਰ ਨਹਿਰ ਕੰਨੀ ਗਈ ਆ, ਜਾਂ ਉਦੋਂ ਕਿਉਂ ਨੀ ਸੀ ਲੱਭੀ ਗਈ? ਪਲੀਜ਼ ਦੱਸੋਗੇ ਸਰ, ਮੈਂ ਫੇਰ ਸੁਣਦਾ। ਥੈਂਕ ਯੂ ਸਰ
0: ਜੀ। ਰਮੇਸ਼ ਜੀ,
3: 2000 ਦੀ ਘਟਨਾ, ਵਾਕਿਆ 26 ਸਾਲ ਬਾਅਦ ਭਾਖੜੇ ਦੇ ਵਿੱਚੋਂ ਇੱਕ ਕਾਰ ਤੇ ਕਾਰ ਦੇ ਵਿੱਚੋਂ ਪਿੰਜਰ, ਬਾਕੀ ਮ੍ਰਿਤਕ ਜਿਹੜੇ ਸਰੀਰ ਨਿਕਲਿਆ। ਸਰੋਤਿਓ, ਪੁਲਿਸ ਵਾਲੇ ਪਾਸਿਓਂ ਇੱਦਾਂ ਦੀ ਕੋਈ ਜਾਣਕਾਰੀ ਨਹੀਂ ਜਿਹੜੀ ਮੈਂ ਆਪ ਜੀ ਨੂੰ ਦੇ ਸਕਾਂ, ਕੇਵਲ ਤੇ ਕੇਵਲ ਕੁਝ ਇੱਕ ਅਜੇ ਖਬਰਾਂ ਨੇ। ਮੈਨੂੰ ਲੱਗਦਾ ਥੋੜੀ ਜਿਹੀ ਇਹ ਤੋਂ ਆਪਾਂ ਛਾਣਬੀਨ ਹੋ ਲੈਣ ਦੋ, ਯਤਨ ਕਰਾਂਗੇ ਕੱਲ ਇਸ ਮਸਲੇ ਤੇ ਮੈਂ ਤੁਹਾਨੂੰ ਕੁਛ ਨਾ ਕੁਛ ਜ਼ਰੂਰ ਦੱਸ ਸਕਾਂ
0: ਜੀ। ਤੇ ਜੀ ਅਗਲੀ ਕਾਲ ਹੈ ਅਮਨਦੀਪ ਜੀ, ਵੈਲਕਮ ਜੀ।
5: ਮੈਡੀਸਨ ਖਤਮ ਹੋ ਗਈ ਤੇ ਮੈਂ ਓਹਨੂੰ ਕਿਹਾ ਯਾਰ ਹਫ਼ਤੇ ਦੀ ਮੈਡੀਸਨ ਲੈ ਰਹੇ ਮੈਨੂੰ ਕਿਤੇ ਨਾ, ਵੀ ਜੇ ਤੇਰੇ ਕੋਲ ਹੈਗੀ ਆ ਤੇ। ਉਹ ਕਹਿੰਦਾ ਵੀ ਮੈਂ ਤੇ ਨੀ ਰੱਖਦਾ, ਲੇਕਿਨ ਮੈਂ ਦੇ ਦੇਣਾ, ਪਰ ਤੂੰ ਇੱਥੋਂ ਲੈ ਕੇ ਜਾ, ਤੂੰ ਉੱਥੋਂ ਕੋਲ ਲੈਣੀ, ਇੰਨੀ ਮਹਿੰਗੀ ਲੈਂਦਾ ਤੂੰ ਉੱਥੋਂ ਕੈਨੇਡਾ ਜਾ ਕੇ। ਤੇ ਮੈਂ ਉਹਨੂੰ ਕਿਹਾ ਚੱਲ ਯਾਰ ਮੈਨੂੰ ਲੈ ਦੇ ਵੀ ਸੇਮ ਮੈਡੀਸਨ ਚਾਹੀਦੀ, ਕਹਿੰਦਾ ਸੇਮ ਹੀ ਲੈ ਦੇ।
0: ਉਹਨੇ
5: ਨਾ ਜਿੱਥੋਂ ਉਹ ਆਪ ਦਵਾਈਆਂ ਲੈਂਦਾ ਸੀ ਉਹਨੇ ਮੈਡੀਕਲ ਸਟੋਰ ਵਾਲਿਆਂ ਨੂੰ ਫੋਨ ਕੀਤਾ ਵੀ ਮੇਰਾ ਇਸ ਤਰ੍ਹਾਂ ਕੈਨੇਡਾ ਤੋਂ ਫਰੈਂਡ ਆਇਆ ਤੇ ਮੇਰਾ ਕਲੋਜ ਫਰੈਂਡ ਆ ਤੇ ਉਹਨੂੰ ਕੰਟਰੋਲ ਰੇਟ ਤੇ ਮੈਡੀਸਨ ਦੇ ਦੀ। ਮੈਂ ਜੀ ਉਹਦੇ ਕੋਲ 6 ਮਹੀਨੇ ਦੀ ਦਵਾਈ ਲੈ ਮੈਂ ਉਹਨੂੰ ਕਿਹਾ ਬਣਾ ਦੇ ਤੇ ਉਹਨੇ ਬਣਾ ਤੀ। ਉਹਨੇ ਟੋਟਲ ਪੈਸੇ ਬਣਾ ਲਈ 4,800 ਕੁਝ ਰੁਪਏ ਨਾ ਤੇ ਜਦੋਂ ਥੱਲੇ ਉਹਨੇ ਲਿਖਤਾ ਵੀ ਤੁਸੀਂ ਡਾਕਟਰ ਦੇ ਫਰੈਂਡ ਹੋ ਮੇਰੇ ਡਾਕਟਰ ਦਾ ਨਾਂ ਲੈ ਕੇ ਫਰੈਂਡ ਦਾ ਤੇ ਮੈਨੂੰ ਮੇਰੇ ਕੋਲ ਉਹਨੇ 1800 ਰੁਪਇਆ ਚਾਰਜ ਕੀਤਾ ਜੀ ਤੇ ਕਿੱਥੇ 4800 ਤੇ ਕਿੱਥੇ 1800 ਤੇ 1800 ਵਿੱਚ ਵੀ ਉਹਨੇ ਕੋਈ ਕਮਾਈ ਕੀਤੀ ਹੋਵੇਗੀ ਕੋਲੋਂ ਪਾ ਕੇ ਤੂੰ ਦਿੰਦਾ ਨੀ ਨਾ ਮੈਡੀਕਲ ਡਾਕਟਰ ਨੂੰ ਦਿੰਦਾ ਵਾ ਮੈਡੀਕਲ ਸਟੋਰ ਵਾਲਾ ਨਾ ਸਾਨੂੰ
0: ਜੀ
5: ਤੇ ਹੁਣ ਦੇਖੋ ਕਿੱਡਾ ਗੋਰਖ ਧੰਦਾ ਹੈਗਾ ਉਹਨਾਂ ਦਾ ਵੀ ਉਹਨਾਂ ਨੇ ਕਿੰਨੀ ਲੁੱਟ ਮਚਾਈ ਹੋਈ ਹੈ ਕਿ ਜੇ 1800 ਦੇ ਵਿੱਚ 800 ਵੀ ਕਮਾਇਆ ਹੋਇਆ ਤੇ ਉਹ ਜਦੋਂ ਆਮ ਪਬਲਿਕ ਨੂੰ ਦਿੰਦਾ ਤੇ 4000 ਕਮਾਉਂਦਾ ਨਾ ਉਹਦੇ
0: ਜੀ
5: ਤੇ ਇਹੋ ਜਿਹਾ ਗੋਰਖ ਧੰਦੇ ਦੇ ਕਰਕੇ ਤੇ ਉਹ ਰੋਂਦੇ ਪਏ ਹੁਣ ਵੀ ਸਾਡਾ ਗੋਰਖ ਧੰਦਾ ਬੰਦ ਹੋ ਗਿਆ। ਇਹ ਆਪਣੇ ਹੁਸ਼ਿਆਰਪੁਰੀ ਸਾਹਿਬ ਦੀ ਗੱਲ ਬਿਲਕੁਲ ਸਹੀ ਹੈ ਵੀ ਉਹਨਾਂ ਦਾ ਇਹ ਨੀ ਹੈ ਕਿ ਉਹਨਾਂ ਦੇ ਪ੍ਰਾਈਵੇਟ ਜਿਹੜੀਆਂ ਆਨਲਾਈਨ ਦਵਾਈਆਂ ਮਿਲਣ ਲੱਗ ਪਈਆਂ ਉਹਦੇ ਕਰਕੇ ਉਹ ਰੋਂਦੇ ਪਏ ਵੀ ਗਲਤ ਦਵਾਈਆਂ ਦੇ ਰਹੇ ਆ। ਉਹ ਰੋਂਦੇ ਆਪਣੀ ਕਮਾਈ ਨੂੰ ਆ ਕਿ ਸਾਡਾ ਜਿਹੜਾ ਗੋਰਖ ਧੰਦਾ ਸੀ ਉਹ ਬੰਦ ਹੁੰਦਾ ਜਾਂਦਾ ਪਿਆ ਤਾਂ ਅਸੀਂ ਵੱਡੇ ਵੱਡੇ ਸਟੋਰ ਹੋਰ ਬਣਾਉਣੇ ਸੀ ਜਾਂ ਹੋਰ ਜਿਹੜੇ ਵੱਡੀ ਵੱਡੀਆਂ ਬਿਲਡਿੰਗਾਂ ਉਸਾਰਨੀਆਂ ਸੀ ਉਹ ਕਿੱਥੋਂ ਉਸਾਰਾਂਗੇ।
0: ਜੀ ਸ਼ੁਕਰੀਆ ਜੀ ਸਰ ਤੁਸੀਂ ਆਪਣਾ ਜੋ ਤਜਰਬਾ ਸਾਂਝਾ ਕੀਤਾ। ਰਮੇਸ਼ ਜੀ ਇਸ ਉਦਾਹਰਣ ਤੋਂ ਹੀ ਪਤਾ ਲੱਗਦਾ ਕਿ ਕਿੱਡਾ ਵੱਡਾ ਮਾਰਜਨ ਜੋ ਹੈ ਇਸ ਗੋਰਖ ਧੰਦੇ ਦੇ ਵਿੱਚ ਚੱਲਦਾ। ਜੀ ਇਸ ਬਾਰੇ ਕੁਝ ਕਹੋਗੇ?
3: ਰਪਿੰਦਰ ਜੀ ਜਦੋਂ ਨਾ ਬੱਚਾ MBBS ਕਰ ਲੈਂਦਾ ਤੇ ਉਸ ਤੋਂ ਬਾਅਦ ਫਿਰ ਦੋ ਕੈਟਾਗਰੀਆਂ ਹੁੰਦੀਆਂ ਨੇ ਕਿ ਇੱਕ ਨੇ ਸਰਜੀਕਲ ਚ ਜਾਣਾ ਹੁੰਦਾ, ਕੁਛ ਬੱਚਿਆਂ ਨੇ ਮਹਾਰਤ ਹਾਸਲ ਕਰਨੀ ਹੁੰਦੀ, ਕੁਛ ਮੈਡੀਸਨ ਦੇ ਖੇਤਰ ਦੇ ਵਿੱਚ। ਇਹ ਹੁਣ ਇੱਥੇ ਨਾ ਇੱਕ ਧਾਰਨਾ ਬਣ ਗਈ ਹੈ ਸਾਡੇ ਵਰਗ ਜਾਂ ਬਹੁਤ ਸਾਰੇ ਲੋਕਾਂ ਚ, ਜੇ ਅਸੀਂ ਕਿਸੇ MT ਮੈਡੀਸਨ ਤੋਂ ਜਾਂਦੇ ਹਾਂ ਨਾ ਚੈੱਕਅਪ ਕਰਾਉਣ ਤੇ ਹੁਣ ਸਾਨੂੰ 5-7-10 ਗੋਲੀਆਂ ਦੇਣੀਆਂ ਹੀ ਦੇਣੀਆਂ। ਉਹਦਾ ਕਾਰਨ ਆ ਫੀਸ ਹੁਣ ਸਾਡੇ ਤੋਂ ਲੈਣੀ 200-300-400 ਜਾਂ 500 ਰੁਪਇਆ ਜਿਹਨੂੰ ਆਪਾਂ OPD ਫੀਸ ਆਖਦੇ ਹਾਂ। ਮੋਟੀ ਕਮਾਈ ਉਹਨੂੰ ਦਵਾਈ ਚੋਂ ਹੀ ਹੋਣੀ ਹੈ ਕਿਉਂਕਿ MT ਮੈਡੀਸਨ ਹੈ, ਸਰਜਰੀ ਵਾਲਾ ਡਾਕਟਰ ਨਹੀਂ ਹੈ। ਹੁਣ ਦੂਜੇ ਪਾਸੇ ਤੁਸੀਂ ਸਰਜਰੀ ਵਾਲੇ ਡਾਕਟਰ ਤੋਂ ਚਲੇ ਜਾਓ, ਹੁਣ ਉਹਨੂੰ ਕਮਾਈ ਤਾਂ ਹੋਣੀ ਹੈ ਕਿ ਜੇ ਉਹ ਕਿਸੇ ਨੂੰ ਆਪਰੇਸ਼ਨ ਕਰੇਗਾ। ਇੱਥੇ ਹਾਲਾਤ ਆ ਕਿ ਆਪਰੇਸ਼ਨ ਕਰਨ ਵਾਲਾ ਡਾਕਟਰ ਭਾਵੇਂ ਤੁਹਾਡਾ ਸ਼ਾਇਦ ਸਰਦਾ ਹੀ ਹੋਵੇ ਬਿਨਾਂ ਸਟੰਟ ਤੋਂ ਜਾਂ ਬਿਨਾਂ ਆਪਰੇਸ਼ਨ ਤੋਂ, ਹੁਣ ਕਰਨਾ ਹੀ ਕਰਨਾ ਕਿਉਂਕਿ ਉਹਨਾਂ ਜਿਹੜੀ ਡਿਗਰੀ ਕੀਤੀ ਆ ਉਹਨੂੰ ਡਿਗਰੀ ਕੋਈ ਜੁੱਤੀਆਂ ਕੱਢਣ ਨੂੰ ਥੋੜੋ ਕੀਤੀ ਆ, ਉਹਨੂੰ ਆਪਰੇਸ਼ਨ ਕਰੂਗਾ ਤੇ ਪੈਸੇ ਬੋਝੇ ਚ ਆਉਣੇ ਆ। ਸੋ ਇੱਥੇ ਆ ਕੁਛ ਚੋਰ ਬਜ਼ਾਰੀ ਚੱਲਦੀ ਹੈ, ਪੂਰਾ ਢਾਂਚਾ ਹੀ ਇੱਥੇ ਜਿਹੜਾ ਹੈਗਾ ਮੈਡੀਸਨ ਦਾ ਢਾਂਚਾ ਏਡਾ ਕੁ ਕਾਲਾ ਬਜ਼ਾਰੀ। ਇੱਥੇ ਪੁੱਛੋ ਨਾ, ਹਸਪਤਾਲ ਦੇ ਲਈ ਤੁਸੀਂ ਕੇਵਲ ਤੇ ਕੇਵਲ ਇੱਕ ਪੈਸੇ ਵਾਲੀ ਚੀਜ਼ ਹੋ। ਹਸਪਤਾਲ ਚਲੇ ਜਾਓ ਤੁਸੀਂ, ਭਾਵੇਂ ਤੁਹਾਨੂੰ ਛਿੱਕਾਂ ਹੋਈਆਂ ਹੁਣ, ਉਹ ਮਿੰਟ 5 ਲਾਉਂਦਾ ਐਡਮਿਟ ਕਰ ਲਈ ਔਰ 7000 ਦੇ ਟੈਸਟ ਲਿਖ ਦਿੰਦਾ, 3500 ਦੀ ਦਵਾਈ ਦੇ ਕੇ ਤੁਰਦਾ। ਕਿਉਂਕਿ ਮੈਡੀਸਨ ਵਾਲੇ ਨੂੰ ਕਮਾਈ ਦਵਾਈਆਂ ਚੋਂ ਹੈ, ਸਰਜਨ ਨੂੰ ਕਮਾਈ ਆਪਰੇਸ਼ਨ ਚੋਂ ਹੈ, ਉਹਨਾਂ ਨੇ ਆਹ ਕੁਛ ਹੀ ਕਰਨਾ। ਔਰ ਬਹੁਤ ਵੱਡੇ ਪੱਧਰ ਤੇ ਖਾਲੀ ਪੇਟ ਦਵਾਈ ਆਮ ਤੌਰ ਤੇ ਇੱਥੇ ਨਾਲ ਲਿਖ ਦਿੱਤੀ ਜਾਂਦੀ ਜਦੋਂ 5-4 ਗੋਲੀਆਂ ਦਿੱਤੀਆਂ ਜਾਂਦੀਆਂ ਕਿ ਭਾਈ ਇਹ ਖਾਲੀ ਪੇਟ ਖਾ ਲਈ। ਔਰ ਉਹ ਖਾਲੀ ਪੇਟ ਦੇ ਪੱਤੇ ਜਿਹੜਾ ਇੱਕ ਸਪੈਸੀਫਿਕ ਸਾਲਟ ਹੈ ਜਿਹਨੂੰ ਆਪਾਂ DSRP ਸ਼ਾਰਟਕਟ ਕਹਿ ਦਿੰਦੇ ਹਾਂ, ਰਪਿੰਦਰ ਜੀ 30 ਰੁਪਏ ਦਾ ਪੱਤਾ ਮਾਰਕੀਟ ਚੋਂ ਮਿਲਦਾ। ਤੁਸੀਂ ਆਮ ਹੀ ਤੁਸੀਂ ਜਦੋਂ ਕਿਤੇ ਹੋਲਸੇਲ ਦੀ ਮਾਰਕੀਟ ਚੋਂ 30 ਰੁਪਏ ਦਾ ਮਿਲਦਾ
0: ਜੀ,
3: ਤੇ ਉਹਦੇ ਉੱਪਰ ਆਮ ਤੌਰ ਤੇ ਜਿਹੜਾ MRP 150 ਜਾਂ 200 ਹੁੰਦਾ। ਹੁਣ ਦੇਖੋ ਤੁਸੀਂ ਕਿੱਥੇ 30 ਰੁਪਏ ਦਾ ਪੱਤਾ, ਕਿੱਥੇ 150 ਜਾਂ 200 ਰੁਪਏ ਦਾ ਪੱਤਾ। ਆਹ ਕੁਛ ਤੇ ਇੱਥੇ ਚੱਲ ਰਿਹਾ। ਔਰ ਮੈਂ ਤੇ ਬੜਾ ਸਾਫ਼ ਹਾਂ ਕਿ ਇਹ ਜਿਹੜਾ ਰੌਲਾ ਰੱਪਾ ਇਸ ਵੇਲੇ ਪਿਆ, ਇਹ ਮੈਡੀਕਲ ਸਟੋਰਾਂ ਵਾਲਿਆਂ ਤੋਂ ਪਵਾਇਆ ਗਿਆ ਕਿ ਭਾਈ ਤੁਸੀਂ ਰੌਲਾ ਪਾਓ, ਅਸੀਂ ਸਰਕਾਰਾਂ ਫਿਰ ਕਵਾਂਗੇ ਜੀ ਅਸੀਂ ਆਨਲਾਈਨ ਦਵਾਈਆਂ ਦੀ ਵਿਕਰੀ ਨਹੀਂ ਹੋਣ ਦੇਣੀ। ਤੁਸੀਂ ਵੇਖਿਓ ਹੋਰ ਹਫ਼ਤੇ 15 ਦਿਨ ਤੱਕ ਸਰਕਾਰਾਂ ਨੇ ਇਹਨਾਂ ਦੀ ਸ਼ਾਦੀ ਪੂਰਨੀ ਆ, ਸਰਕਾਰਾਂ ਨੇ ਕਹਿਣਾ ਕਿ ਅਸੀਂ ਆਨਲਾਈਨ ਦਵਾਈਆਂ ਦੀ ਵਿਕਰੀ ਨਹੀਂ ਹੋਣ ਦੇਣੀ। ਕਾਰਨ ਆ ਕਿ ਸਰਕਾਰਾਂ ਨੂੰ ਵੀ ਇਹ 'ਚ ਨੁਕਸ ਜਿਹੜਾ ਇਹਦਾ ਭੇਦ ਖੁੱਲਦੇ ਆ, ਸਰਕਾਰਾਂ ਤੇ ਵੀ ਉਂਗਲ ਉੱਠਦੀ ਹੈ। ਸੋ ਇਹ ਹੜਤਾਲ ਕੀਤੀ ਵੀ ਗਈ ਹੈ ਤੇ ਤੱਕ ਕੇ ਮੈਨੂੰ ਲੱਗਦਾ ਕਿ ਇੱਕ ਢਾਂਚੇ ਵੱਲੋਂ ਕਰਾਈ ਵੀ ਗਈ ਹੈ।
0: ਜੀ ਰਮੇਸ਼ ਜੀ, ਤੇ ਮੈਂ ਇਹ ਸੋਚਦੀ ਹਾਂ ਵੀ ਇਹਨਾਂ ਲੋਕਾਂ ਨੂੰ ਪਰਮਾਤਮਾ ਤੋਂ ਡਰ ਨਹੀਂ ਲੱਗਦਾ ਵੀ ਕਰਮਾਂ ਦੀ ਸਜ਼ਾ ਤਾਂ ਅੰਤ 'ਚ ਮਿਲਦੀ ਹੀ ਹੈ। ਚਲੋ ਅਗਲੀ ਕਾਲ ਵੱਲ ਚੱਲਾਂਗੇ। ਅਪਲਾਈਨਸ ਜੰਕਸ਼ਨ ਦਾ ਮੈਂ ਜ਼ਿਕਰ ਕਰ ਦੇਵਾਂ ਜੀ। ਅਪਲਾਈਨਸਿਸ ਤੁਸੀਂ ਘਰੇ ਆਪਣੇ ਨਵੇਂ ਲੈ ਕੇ ਆਉਣੇ, ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ, ਅੱਛੇ ਕੋਂਬੋ ਅਪਲਾਈਨਸ ਜੰਕਸ਼ਨ ਪਾਸ ਤੁਹਾਨੂੰ ਮਿਲਣੇ ਤੇ ਅੱਛੀਆਂ ਡੀਲਸ ਡਿਸਕਾਊਂਟਸ ਦੇ ਨਾਲ। ਤੇ ਤੁਸੀਂ ਲੋਕੇਸ਼ਨਸ ਨੋਟ ਕਰ ਲਓ, ਮਿਸੀਸਾਗਾ ਤੇ ਸਟੀਲਸ ਜੀ ਬ੍ਰੈਂਪਟਨ ਦੇ ਇੱਕ ਪਾਸੇ ਪਹਿਲੀ ਲੋਕੇਸ਼ਨ ਹੈ ਤੇ ਫਿਰ ਏਅਰਪੋਰਟ ਤੇ ਕਲਾਰਕ ਤੇ ਜੀ ਇਹਨਾਂ ਦੀ ਨਵੀਂ ਲੋਕੇਸ਼ਨ ਵੀ ਆਈ ਹੈ। ਸੋ ਅਪਲਾਈਨਸ ਜੰਕਸ਼ਨ ਤੁਸੀਂ ਨੋਟ ਰੱਖਣਾ ਜੀ। ਤੇ ਸਾਡੇ ਨਾਲ ਅਗਲੇ ਕਾਲਰ ਨੇ 3430 ਜੀ, ਵੈਲਕਮ ਜੀ।
6: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਜੀ ਸਰ।
6: ਹਾਂਜੀ ਹੁਸ਼ਿਆਰਪੁਰ ਜੀ, ਆ ਇੱਕ ਦੋ ਕੁਸਚਨ ਨੇ, ਇੱਕ ਤਾਂ ਐਸ ਆਰ ਆਈ ਬਾਰੇ ਅਪਡੇਟ ਦਿਓ ਜੀ, ਇੱਕ ਦੱਸੋ ਜਿਹੜੇ ਮੈਡੀਕਲ ਸਟੋਰ ਹੁੰਦੇ ਇਹ ਰਜਿਸਟਰਡ ਹੁੰਦੇ ਆ ਜਾਂ ਪੀ ਆਈ ਜਿਹੜੇ, ਇਹਨਾਂ ਬਾਰੇ ਜ਼ਰੂਰ ਦੱਸਿਓ ਵੀ ਜਿਹੜੇ ਆਮ ਜਿੱਦਾਂ ਹੁੰਦੇ ਮਹੱਲਿਆਂ ਵਿੱਚ ਜੀ। ਥੈਂਕ ਯੂ ਜੀ।
0: ਜੀ ਸ਼ੁਕਰੀਆ ਜੀ। ਜੀ ਰਮੇਸ਼ ਜੀ।
3: ਦੇਖੋ ਜੀ, ਇਸ ਤਰ੍ਹਾਂ ਆ, ਮੈਡੀਕਲ ਸਟੋਰ ਇੱਕ ਜਿਹੜਾ ਇੱਕ ਤੁਹਾਡੇ ਘੱਟੋ ਘੱਟ ਫਾਰਮੇਸੀ ਕੀਤੀ ਹੋਵੇ, ਫਾਰਮੇਸੀ ਇੱਕ ਡਿਗਰੀ ਹੈ ਜਿਹਨੂੰ ਆਪਾਂ ਡੀ ਫਾਰਮੇਸੀ ਵੀ ਕਹਿੰਦੇ, ਇੱਕ ਡੀ ਫਾਰਮੇਸੀ ਦੀ ਪੜ੍ਹਾਈ ਹੈ, ਘੱਟੋ ਘੱਟ ਡੀ ਫਾਰਮੇਸੀ ਕੀਤੀ ਹੋਵੇ, ਇਹ ਤੋਂ ਅੱਗੇ ਵੀ ਹੈ, ਡੀ ਤੋਂ ਅੱਗੇ ਬੀ ਵੀ ਫਾਰਮੇਸੀ ਹੈ, ਜਾਂ ਤੁਸੀਂ ਡਾਕਟਰ ਹੋ, ਤੁਸੀਂ ਤੁਹਾਡੇ ਕੋਲ ਉਹ ਮਾਨਤਾ ਆ, ਤੁਸੀਂ ਬਕਾਇਦਾ ਮੈਡੀਕਲ ਸਟੋਰ ਖੋਲ ਸਕਦੇ ਹੋ। ਇੱਕ ਤੇ ਇਹ ਡਿਗਰੀ ਜ਼ਰੂਰੀ ਹੈ, ਉਹ ਤੋਂ ਬਿਨਾਂ ਇਹ ਨਹੀਂ ਕਿ ਮੈਨੂੰ ਦਵਾਈਆਂ ਦੀ ਜਾਣਕਾਰੀ ਮੈਂ ਖੋਲ ਲਵਾਂ, ਮੈਂ ਬਿਲਕੁਲ ਨਹੀਂ ਖੋਲ ਸਕਦਾ। ਹਾਂ, ਠੱਗੀ ਇੱਕ ਕੀ ਚੱਲਦੀ ਹੈ, ਤੁਸੀਂ ਡੀ ਫਾਰਮੇਸੀ ਕੀਤੀ ਹੈ, ਤੁਸੀਂ ਕੈਨੇਡਾ ਚਲੇ ਗਏ ਡੀ ਫਾਰਮੇਸੀ ਕਰਕੇ, ਜਾਂ ਤੁਸੀਂ ਡੀ ਫਾਰਮੇਸੀ ਕੀਤੀ ਹੈ, ਤੁਸੀਂ ਕੋਈ ਹੋਰ ਕੰਮ ਕਰਦੇ ਹੋ, ਤੁਸੀਂ ਆਪਣਾ ਲਾਇਸੈਂਸ ਮੈਨੂੰ ਕਿਰਾਏ ਤੇ ਦੇ ਦਿੰਦੇ ਹੋ, ਇਹ ਵੀ ਧੰਦਾ ਇੱਕ ਚੱਲਦਾ ਹੈ। ਔਰ ਏਦਾਂ ਦਾ ਧੰਦਾ ਵੀ ਚੱਲਦਾ ਹੈ ਕਿ ਲਾਇਸੈਂਸ ਇੱਕ ਹੈ ਤੇ ਦੁਕਾਨਾਂ ਉੱਤੇ ਦੋ ਦੋ ਚੱਲਦੀਆਂ ਨੇ, ਏਦਾਂ ਦਾ ਧੰਦਾ ਵੀ ਚੱਲਦਾ ਹੈ, ਪਰੰਤੂ ਲਾਇਸੈਂਸ ਜ਼ਰੂਰੀ ਹੈ ਜੀ। ਇਹ ਤੋਂ ਬਿਨਾਂ ਵੀ ਥੋੜੀਆਂ ਬਹੁਤੀਆਂ ਦੁਕਾਨਾਂ ਹੈਗੀਆਂ ਜਿਹੜੀਆਂ ਬਿਨਾਂ ਲਾਇਸੈਂਸ ਤੋਂ ਉੱਪਰਲੇ ਅਫਸਰਾਂ ਦੇ ਨਾਲ ਮਿਲੀ ਭੁਗਤ ਦੇ ਨਾਲ ਚੱਲਦੀਆਂ, ਨਹੀਂ ਤੇ ਲਾਇਸੈਂਸ ਕਿਸੇ ਨਾ ਕਿਸੇ ਦਾ ਕਿਰਾਏ ਤੇ ਲੈ ਕੇ ਚੱਲਦੀਆਂ ਹੈਗੀਆਂ। ਇਹ ਮੈਡੀਕਲ ਸਟੋਰਾਂ ਦੀ ਰਜਿਸਟ੍ਰੇਸ਼ਨ ਦਾ ਬੇਸਿਕ ਫਾਰਮੂਲਾ, ਬੇਸਿਕ ਢੰਗ ਹੈ
0: ਜੀ।
3: ਐਸ ਆਈ ਆਰ 15 ਜੂਨ ਤੋਂ ਸ਼ੁਰੂ ਹੋਣੀ ਹੈ ਜੀ। 15 ਜੂਨ ਤੋਂ ਐਸ ਆਈ ਆਰ ਪੂਰੇ ਪੰਜਾਬ ਚ ਸ਼ੁਰੂ ਹੋ ਕੇ ਨਿਰੰਤਰ ਇੱਕ ਮਹੀਨਾ ਹਰੇਕ ਵੋਟਰ ਤੱਕ, ਜਿਹੜਾ ਸਥਾਨਕ ਬੀ ਐਲ ਓ ਹੁੰਦਾ, ਬੂਥ ਲੈਵਲ ਅਫਸਰ, ਜਿਹੜਾ ਆਮ ਤੌਰ ਤੇ ਅਧਿਆਪਕ ਹੁੰਦਾ ਉਸ ਖੇਤਰ ਦਾ, ਉਹਨੂੰ ਪਹੁੰਚ ਕਰਨੀ ਹੈ ਹਰੇਕ ਘਰ ਵਿੱਚ। ਔਰ ਪਹੁੰਚ ਕਰਕੇ ਉਹਦੇ ਵਿੱਚ ਦੋ ਢੰਗ ਹੈ, ਇੱਕ ਮੈਪਿੰਗ ਸ਼ਬਦ ਹੈ, ਇੱਕ ਸਬੂਤ ਸ਼ਬਦ ਹੈ। ਮੈਪਿੰਗ ਤੋਂ ਭਾਵ ਹੈ ਕਿ ਤੁਸੀਂ ਇਸ ਪਿੰਡ ਦੇ ਵੋਟਰ ਹੋ, ਤੁਹਾਡੇ ਮਾਤਾ ਪਿਤਾ ਦੀ ਵੋਟ ਪਹਿਲਾਂ ਵੀ ਸੀਗੀ, ਉਹ ਤੁਹਾਨੂੰ ਮੈਪ ਕਰ ਦੇਗਾ, ਤੁਹਾਨੂੰ ਕੁਛ ਨਹੀਂ ਪੁੱਛਿਆ ਜਾਵੇਗਾ, ਤੁਹਾਡੀ ਵੋਟ ਯੈਸ। ਜੇ ਤੁਹਾਡੇ ਮਾਤਾ ਪਿਤਾ ਦੀ ਉੱਥੇ ਵੋਟ ਨਹੀਂ ਸੀ, ਤੁਸੀਂ ਬਾਹਰੋਂ ਆਏ ਆ, ਜਿਵੇਂ ਉਦਾਹਰਣ ਦੇ ਤੌਰ ਤੇ ਪਿੰਡ ਦੀ ਨੂੰਹ ਆ ਜਾਂ ਕੋਈ ਬਾਹਰੋਂ ਆ ਕੇ ਵਸਿਆ, ਜਾਂ ਤੁਸੀਂ ਪਹਿਲਾਂ ਉੱਥੇ ਕਿਸੇ ਕਾਰਨ ਵੋਟ ਨਹੀਂ ਬਣਾਈ ਸੀ, ਤੇ ਫਿਰ ਤੁਹਾਨੂੰ ਢੁੱਕਵੇਂ ਸਬੂਤ ਦੇਣੇ ਪੈਣਗੇ। ਇਹ ਐਸ ਆਈ ਆਰ ਦਾ ਬੇਸਿਕ ਢੰਗ ਹੈ ਜਿਹੜੀ 15 ਜੂਨ ਤੋਂ ਸ਼ੁਰੂ ਹੋਣੀ ਹੈ
0: ਜੀ। ਰਮੇਸ਼ ਜੀ, ਤੇ ਜੀ ਨਾਲ ਹੀ ਮੈਂ ਤੁਹਾਨੂੰ ਯਾਦ ਕਰਵਾ ਦਵਾਂ ਜੀ ਰੀਅਲਟਰ ਜਪਿੰਦਰ ਬਰਾੜ ਦੀ ਐਕਸਕਲੂਸਿਵ ਲਗਜ਼ਰੀ ਲਿਸਟਿੰਗ ਬਾਰੇ ਵੀ, ਕਿਉਂਕਿ ਜੋ ਅਜਿਹਾ ਮੌਕਾ ਹੈ ਕਿ ਤੁਹਾਡਾ ਪਰਿਵਾਰ ਵੱਡਾ ਹੈ, ਤੁਸੀਂ ਚਾਹੁੰਦੇ ਹੋ ਕਿ ਇੱਕ ਵੱਡਾ ਘਰ ਹੋਵੇ, ਸਾਰੇ ਇਕੱਠੇ ਰਹੀਏ, ਤੇ 20 ਗਲਾਸਫੋਰਡ ਕੋਰਟ ਕੈਲੇਡਨ ਤੇ ਜੀ ਇਹ ਲੋਕੇਸ਼ਨ ਹੈ। ਪ੍ਰੋਪਰਟੀ ਤੁਹਾਡੇ ਪਰਿਵਾਰ ਲਈ ਹੈ ਪਰਫੈਕਟ, ਕਿਉਂਕਿ ਇੱਕ ਵੱਡਾ ਲਗਜ਼ਰੀ ਘਰ ਹੈ, ਖਾਸ ਤੌਰ ਤੇ ਜੀ ਜੁਆਇੰਟ ਫੈਮਿਲੀ ਲਈ। ਤੇ ਪ੍ਰਾਈਜ਼ ਚਲੋ ਸੁਖਾਲਾ ਦੱਸ ਦਈਏ, 3.99 ਮਿਲੀਅਨ, 4 ਮਿਲੀਅਨ ਦੇ ਲਾਗੇ ਪ੍ਰੋਪਰਟੀ ਦਾ ਪ੍ਰਾਈਜ਼ ਹੈ। ਤੇ ਬਣਿਆ ਹੋਇਆ 2021 ਦੇ ਵਿੱਚ ਨਵਾਂ ਨਕੋਰ ਤਿਆਰ ਹੋਇਆ, 3.6 ਏਕੜ ਦਾ ਪ੍ਰਾਈਵੇਟ ਲੈਂਡ ਹੈ, ਤੇ ਜੀ 18 ਸਕੁਆਇਰ ਫੁੱਟ ਵੱਧ, ਇਸ ਤੋਂ ਵੀ ਵੱਧ ਜੋ ਲਿਵਿੰਗ ਸਪੇਸ ਹੈ, ਕਿਉਂਕਿ 11,700 ਸਕੁਆਇਰ ਫੁੱਟ ਜੋ ਹੈ ਲਿਵਿੰਗ ਸਪੇਸ ਤੁਹਾਨੂੰ ਮਿਲ ਰਿਹਾ, ਤੇ ਨਾਲ ਹੀ 7,000 ਸਕੁਆਇਰ ਫੁੱਟ ਦੀ ਵਾਕਆਊਟ ਬੇਸਮੈਂਟ ਵੀ ਹੈ। ਤੇ ਐਡੇ ਵੱਡੇ ਕਸਟਮ ਘਰ ਦੀ ਜੇਕਰ ਅਸੀਂ ਗੱਲ ਕਰੀਏ, ਇਸ ਨੂੰ ਖਰੀਦੀਏ, ਲੈਂਡ ਨੂੰ ਆਪ ਤਿਆਰ ਕਰਵਾਈਏ, ਸੋ ਕਿੰਨੀ ਕੋਸਟ ਜੋ ਪੈ ਜਾਣੀ ਹੈ, ਪਰ ਤੁਹਾਨੂੰ 4 ਮਿਲੀਅਨ ਦੇ ਲਾਗੇ 3.99 ਮਿਲੀਅਨ ਤੇ ਇਹ ਜੋ ਪ੍ਰੋਪਰਟੀ ਲਿਸਟਡ ਹੈ, ਤੁਸੀਂ ਇਸ ਪ੍ਰੋਪਰਟੀ ਦੇ ਮਾਲਕ ਬਣ ਸਕਦੇ ਹੋ। ਤੇ ਘਰ ਜੋ ਹੈ ਬਹੁਤ ਹੀ ਖੂਬਸੂਰਤੀ ਦੇ ਨਾਲ ਜੋ ਤਿਆਰ ਹੋਇਆ, 19 ਫੁੱਟ ਸੀਲਿੰਗ ਫੈਮਿਲੀ ਰੂਮ ਦੇ ਵਿੱਚ, 22 ਫੁੱਟ ਸੀਲਿੰਗਸ ਜੋ ਨੇ ਫਾਰਮਲ ਲਿਵਿੰਗ ਰੂਮ ਦੀਆਂ, ਪ੍ਰਾਈਵੇਟ ਆਫਿਸ ਵੀ ਹੈ, ਕਿਚਨ, ਬਹੁਤ ਹੀ ਵੱਡਾ ਆਈਲੈਂਡ ਹੈ, ਵਾਕ ਇਨ ਪੈਂਟਰੀ ਹੈ, ਸਨ ਰੂਮ ਹੈ ਸਕਾਈ ਲਾਈਟ ਦੇ ਨਾਲ, ਤੇ ਜੀ 6 ਬੈਡਰੂਮਸ ਨੇ, ਹਰ ਬੈਡਰੂਮ ਚ ਵਾਕ ਇਨ ਕਲੋਜ਼ਟ ਹੈ, ਤੇ ਬਾਹਰੋਂ ਵੀ ਕਮਾਲ, ਅੰਦਰੋਂ ਵੀ ਘਰ ਕਮਾਲ, ਕਿਉਂਕਿ 7 ਗਰਾਜ ਸਪੋਟਸ ਨੇ, ਤੇ 35 ਤੋਂ ਵੀ ਵੱਧ ਕਾਰਾਂ ਦੀ ਪਾਰਕਿੰਗ ਲਈ ਸਪੇਸ ਹੈ। ਸੋ ਜੁਆਇੰਟ ਫੈਮਿਲੀ, ਬਿਜ਼ਨਸ ਫੈਮਿਲੀ ਆ, ਉਹਨਾਂ ਲਈ ਪਰਫੈਕਟ ਹੈ ਜਿਨ੍ਹਾਂ ਨੂੰ ਸਪੇਸ ਵੀ ਚਾਹੀਦਾ, ਜਿਨ੍ਹਾਂ ਨੂੰ ਪ੍ਰਾਈਵੇਸੀ ਵੀ ਚਾਹੀਦੀ ਹੈ, ਤੇ ਲਗਜ਼ਰੀ ਵੀ ਚਾਹੀਦੀ ਹੈ। ਸੋ ਤੁਸੀਂ ਨੋਟ ਇਹ ਵੀ ਕਰੋ ਕਿ ਜੀ ਇਸ ਸ਼ਨੀਵਾਰ 1 ਤੋਂ 6 ਵਜੇ ਤੱਕ ਓਪਨ ਹਾਊਸ ਰੀਐਲਟਰ ਜਪਿੰਦਰ ਬਰਾੜ ਇਸ ਪ੍ਰੋਪਰਟੀ ਤੇ ਹੋਸਟ ਕਰ ਰਹੇ ਨੇ, ਤੁਸੀਂ ਆਪ ਆਓ, ਆ ਕੇ ਇਸ ਡਰੀਮ ਘਰ ਨੂੰ ਵੇਖ ਸਕਦੇ ਹੋ ਤੁਸੀਂ, ਤੇ ਜੀ ਆਨਲਾਈਨ ਵੀ ਇਸ ਘਰ ਬਾਰੇ ਤੁਸੀਂ ਚੈੱਕ ਕਰ ਸਕਦੇ ਹੋ। ਤੁਸੀਂ ਨੋਟ ਕਰੋ, 20 ਗਲਾਸਫੋਰਡ ਕੋਰਟ ਕੈਲੇਡਨ। ਸੋ ਕਹਿ ਸਕਦੇ ਹਾਂ ਕਿ ਇੱਕ ਰੇਅਰ ਓਪਰਚੁਨਿਟੀ ਹੈ, ਇੱਕ ਸੁਨਹਿਰੀ ਮੌਕਾ ਹੈ ਕਿ ਤੁਸੀਂ ਇਸ ਲਗਜ਼ਰੀਅਸ ਘਰ ਨੂੰ ਆਪਣਾ ਕਰ ਸਕਦੇ ਹੋ। ਨੰਬਰ ਹੈ 4167293616, ਜਪਿੰਦਰ ਬਰਾੜ ਜੀ ਨੂੰ ਫੋਨ ਹੋ ਸਕਦਾ 416-729-3616, 4167293619 ਤੇ ਕਾਲ ਹੋ ਸਕਦੀ ਹੈ ਜੀ। ਤੇ ਸਾਡੇ ਨਾਲ ਅਗਲੇ ਕਾਲਰ ਨੇ ਜੀ, ਸਚਵੰਤ ਜੀ, ਵੈਲਕਮ ਹੈ ਜੀ। ਥੋੜਾ ਜਿਹਾ ਸਰ ਸ਼ਾਰਟ ਰੱਖਿਓ ਜੀ
7: ਸਮਾਂ। ਹਾਂਜੀ ਬਿਲਕੁਲ, ਤੁਹਾਡਾ ਸਮਾਂ ਕਲੋਜ਼ ਹੋਈ ਆ ਤਾਂ ਮੇਰੇ ਛੋਟੇ ਛੋਟੇ ਦੋ ਕੁਐਸਚਨ ਨੇ। ਇੱਕ ਰਮੇਸ਼ ਜੀ, ਆ ਦੱਸਿਓ ਜਿਹੜੀ CJP ਨਵੀਂ ਪਾਰਟੀ ਬਣੀ ਆ ਨੌਜਵਾਨਾਂ ਦੀ, ਜਿਹੜੇ ਕਿ ਤੁਹਾਡੇ ਇੱਥੇ ਕਿਸੇ ਨੇ ਕਹਿਤਾ ਕਿ ਜੱਜ ਨੇ ਵੀ ਭਾਈ ਇਹ ਕਾਕਰੋਚ ਨੇ, ਉਹਨਾਂ ਨੇ ਪਾਰਟੀ ਨਵੀਂ ਖੜੀ ਕਰ ਲਈ ਤੇ ਕਹਿੰਦੇ 80 ਲੱਖ ਉਹਦੇ ਮੈਂਬਰ ਵੀ ਬਣ ਗਏ 48 ਘੰਟਿਆਂ ਚ, ਉਹਦੇ ਬਾਰੇ ਜ਼ਰੂਰ ਦੱਸਿਓ। ਇੱਕ ਆਪਣੇ ਨਾਰਵੇ ਦੇ ਵਿੱਚ ਮੋਦੀ ਸਾਹਿਬ ਫੇਰ ਕਹਿੰਦੇ ਕੁਐਸਚਨਾਂ ਤੋਂ ਭੱਜ ਗਏ, ਤੇ ਉਹ ਜਿਹੜੇ ਉਹਨਾਂ ਦੇ ਨਾਲ ਡੈਲੀਗੇਸ਼ਨ ਗਏ ਸੀ ਉਹ ਵੀ ਇੱਕ ਬੀਬੀ ਪੱਤਰਕਾਰ ਦੇ ਨਾਲ ਉਲਝ ਗਏ, ਉਹਨਾਂ ਬਾਰੇ ਜ਼ਰੂਰ ਦੱਸਿਓ ਕਿਵੇਂ।
0: ਜੀ ਸ਼ੁਕਰੀਆ ਜੀ। ਜੀ ਰਮੇਸ਼ ਜੀ,
3: ਬੱਚੇ ਨਾ ਮੈਲਟੀ ਟੋਫੀਆਂ ਬੜੀਆਂ ਪਸੰਦ ਕਰਦੇ ਆ, ਤੇ ਸਰੋਤਿਓ ਪ੍ਰਧਾਨ ਮੰਤਰੀ ਨੂੰ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੇ ਉਹ ਟੋਫੀਆਂ ਦੇ ਦਿੱਤੀਆਂ, ਤੇ ਹੁਣ ਤੁਸੀਂ ਆਪਣੇ ਆਪ ਵੇਖ ਲਓ ਕਿ ਭਾਰਤ ਦੇ ਪ੍ਰਧਾਨ ਮੰਤਰੀ ਜਿਹੜੇ ਵੱਖ ਵੱਖ ਦੇਸ਼ਾਂ ਚੋਂ ਵੱਡੇ ਵੱਡੇ ਸਨਮਾਨ ਲੈ ਕੇ ਆਉਂਦੇ ਆ। ਤਾਜ਼ਾ ਤਿੰਨ ਕੁਛ ਘੰਟੇ ਪਹਿਲਾਂ ਦੀ ਗੱਲ ਹੈ ਕਿ ਉੱਥੇ ਉਹਨਾਂ ਨੇ ਗਿਫਟ ਦੇ ਤੌਰ ਤੇ ਟੋਫੀਆਂ ਦਿੱਤੀਆਂ, ਤੇ ਉਹ ਟੋਫੀਆਂ ਦੇ ਨਾਲ ਉੱਥੇ ਰੀਲਾਂ ਬਣਾਉਂਦੇ ਨਜ਼ਰ ਆਏ ਹੈ, ਤੇ ਜੇ ਇਹੀ ਕਾਰਾ ਕਿਤੇ ਰਾਹੁਲ ਗਾਂਧੀ ਵਾਲੇ ਪਾਸਿਓਂ ਕੀਤਾ ਹੁੰਦਾ ਤੇ ਹੁਣ ਨੂੰ ਮਜ਼ਾਕ ਦਾ ਪਾਤਰ ਲੋਕਾਂ ਨੇ ਬਣਾਇਆ ਹੋਣਾ ਸੀ। ਜਿਹੜਾ ਕਾਕਰੋਚ ਵਾਲੀ ਗੱਲ ਬੜੀ ਮਹੱਤਵਪੂਰਨ ਗੱਲ ਹੈ, ਮੈਨੂੰ ਲੱਗਦਾ ਕਿ ਅੱਜ ਸਮਾਂ ਆਗਿਆ ਨਹੀਂ ਦਿੰਦਾ। ਭਾਰਤ ਦੇ ਚੀਫ ਜਸਟਿਸ ਦੇ ਮੂੰਹੋਂ ਨਿਕਲਿਆ ਸ਼ਬਦ ਇਸ ਵੇਲੇ ਭਾਰਤ ਦੇ ਵਿੱਚ ਇੱਕ ਸਿਆਸੀ ਪਾਰਟੀ, ਹਾਲਾਂਕਿ ਸਿਆਸੀ ਪਾਰਟੀ ਚੋਣ ਕਮਿਸ਼ਨ ਦੇ ਦਫ਼ਤਰ ਚ ਨਹੀਂ ਜਿਹਨੂੰ ਆਪਾਂ ਸੋਸ਼ਲ ਮੀਡੀਆ ਆਖਦੇ, ਉੱਥੇ ਬਣ ਚੁੱਕੀ ਹੈ, ਔਰ ਕੱਲ ਆਪਾਂ ਸਰੋਤਿਓ ਤੇ ਚਰਚਾ ਕਰਾਂਗੇ।
0: ਜੀ ਬਿਲਕੁਲ ਜੀ, ਤੇ ਨਾਲ ਹੀ ਬ੍ਰੈਂਪਟਨ ਕ੍ਰੇਮਟੋਰੀਅਮ ਦਾ ਮੈਂ ਪਤਾ ਨੋਟ ਨੰਬਰ ਨੋਟ ਕਰਵਾ ਦਵਾਂ ਜੀ, ਕਿਉਂਕਿ ਜੋ ਸੱਚ ਜ਼ਿੰਦਗੀ ਦਾ ਹੈ ਇੱਕ ਦਿਨ ਅਸੀਂ ਸਾਰਿਆਂ ਨੇ ਜਾਣਾ, ਤੇ ਫਿਊਨਰਲ ਪ੍ਰੀ ਪਲੈਨਿੰਗ ਦੀਆਂ ਵੀ ਇਹਨਾਂ ਕੋਲ ਸੇਵਾਵਾਂ ਨੇ, ਕ੍ਰੀਮੇਸ਼ਨ ਫਿਊਨਰਲ ਕਮਿਊਨਿਟੀ ਦੇ ਰੀਤੀ ਰਿਵਾਜ਼ਾਂ ਦੇ ਅਕੋਰਡਿੰਗ। ਨੰਬਰ
8: 900 Don Clean with the Don Ducks. Oh, he's doing dishes with Don Platinum. The only soap trusted to say wildlife affected by oil. And Platinum removes up to 99% of grease and food residue, so he doesn't have to work so hard. Well, flat my wings. What'll he do with all that unused elbow grease? Organize the fridge, the spice rack, the junk drawer. What are you quacking on about? He's gonna make enchiladas.
9: More dishes? That's giving this duck goosebumps.
10: Don Platinum, the better grease getter.
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
12: 647-504-1557 647-504-1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4736551984।
5: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
7: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 4166552000।
8: What is the reason?
9: This is the effect of famous masala chai by Navigator's Cafe.
8: I know this place. They're also famous for delicious snacks like aloo patties, samosa, vada pav, spring rolls, mango lassi and my favorite, samosa chaat and bhel.
10: Navigator's Cafe, located at northwest corner of Queen Street East and Airport Road in Brampton. They are conveniently open 24/7.
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
11: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਬੈਸਟ ਗਿਫਟ ਜਿਸ ਵਿਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313

0: ਸਾਰੇ ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ। ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਪਿਆਰੀ ਮਿੱਠੀ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ। ਵੈਸੇ ਤੁਸੀਂ ਜੁੜੇ ਹੀ ਹੋਏ ਹੋ ਸਾਡੇ ਨਾਲ ਸਵੇਰ ਦੇ ਛੱਡੋ, ਤੁਸੀਂ ਰਾਤ ਦੀ ਸਾਡੇ ਨਾਲ ਜੁੜੇ ਹੋ। ਰਾਤ 6 ਵਜੇ ਤੋਂ ਲਗਾਤਾਰ ਪੰਜਾਬੀ ਲਹਿਰਾਂ ਦੇ ਸਾਰੇ ਪ੍ਰੋਗਰਾਮਸ ਦਾ ਆਨੰਦ ਮਾਣ ਰਹੇ ਹੋ। ਸੋ ਉਮੀਦ ਕਰਦੇ ਹਾਂ ਤੁਹਾਡੀ ਸਵੇਰ ਚੰਗੀ ਹੈ, ਪਿਆਰੀ ਹੈ, ਮਿੱਠੀ ਹੈ ਅਤੇ ਯੂ ਹੈਵਿੰਗ ਅ ਗੁੱਡ ਟਾਈਮ। ਕੱਲ੍ਹ ਕਣੀਆਂ ਨੇ ਥੋੜ੍ਹਾ ਬਹੁਤਾ ਸਿਸਟਮ ਕੂਲ ਡਾਊਨ ਕੀਤਾ ਵੀਕਐਂਡ ਤੋਂ ਬਾਅਦ, ਅੱਜ ਵੀ ਬਟ ਕਾਫੀ ਖੂਬਸੂਰਤ ਦਿਨ। ਕਹਿੰਦੇ ਨੇ ਕਿ 15-16-17 ਤੱਕ ਪਹੁੰਚ ਜਾਵੇਗਾ ਐਂਡ ਕੋਈ ਬਾਰਿਸ਼ ਨਹੀਂ, ਹਲਕੀ ਫੁਲਕੀ ਬੱਦਲਵਾਈ। ਕੱਲ੍ਹ ਨੂੰ ਹੋਰ ਕੂਲ ਡਾਊਨ ਹੋਜੂ, ਪਰਸੋਂ ਨੂੰ ਹੋਰ ਅਤੇ ਸੈਟਰਡੇ ਸੰਡੇ ਨੂੰ ਹੋਰ ਅਤੇ ਅਗਲੇ ਹਫ਼ਤੇ ਤੋਂ ਇੱਕ ਵਾਰ ਫਿਰ ਤੋਂ ਗਰਮੀਆਂ ਦਾ ਜੋ ਸਟ੍ਰੈਚ ਹੈ ਉਹ ਸ਼ੁਰੂ ਹੋਵੇਗਾ। ਸੋ ਗੈਟ ਰੈਡੀ ਪ੍ਰੋਗਰਾਮ ਪੰਜਾਬੀ ਦਾ। ਵੈਲਕਮ ਸਭ ਨੂੰ ਐਂਡ ਸਟੂਡੀਓ ਦਾ ਨੰਬਰ ਇੱਕ ਕੁਇਕ ਆਲਵੇਜ਼ ਤੁਹਾਨੂੰ ਯਾਦ ਹੈ, 905-673-3337 'ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਕੱਲ੍ਹ ਯਾਰ ਜਿਹੜੇ ਲੋਕ ਬਾਸਕਟਬਾਲ ਦੇ ਫੈਨ ਨੇ, ਬੜਾ ਇੱਕ ਫਸਵਾਂ ਮੈਚ ਹੋਇਆ ਕਲੀਵਲੈਂਡ ਅਤੇ ਨਿਊਯਾਰਕ ਦਾ। ਕਲੀਵਲੈਂਡ ਵਾਲੇ ਜਿੱਤਦੇ ਜਿੱਤਦੇ ਹਾਰੇ ਮਿਲਦਾ ਰਹਿੰਦੇ ਸੀਗੇ 4-5 ਮਿੰਟ ਅਤੇ 12-14 ਪੁਆਇੰਟਾਂ 'ਤੇ ਜਿੱਤ ਰਹੇ ਸੀ ਅਤੇ ਐਂਡ 'ਤੇ ਜਾ ਕੇ ਓਵਰ ਟਾਈਮ 'ਚ ਹਾਰੇ। ਸੋ ਸਪੋਰਟਸ ਦੇਖਣ ਦਾ ਵੀ ਉਦੋਂ ਮਜ਼ਾ ਆਉਂਦਾ ਜਦੋਂ ਮੈਚ ਐਨ ਪੂਰਾ ਫਸਵਾਂ ਹੋਵੇ। ਸੋ ਕੱਲ੍ਹ ਸੀਗਾ ਫਸਵਾਂ, ਬਟ ਥੋੜ੍ਹਾ ਜਿਹਾ ਹੈਰਾਨੀ ਹੋਈ ਕਿ 12-13 ਪੁਆਇੰਟਾਂ 'ਤੇ ਟੀਮ ਜਿੱਤਦੀ ਅਤੇ ਜਿੱਤਦੀ ਹਾਰੀ। ਸੋ ਐਨੀਥਿੰਗ ਕੈਨ ਹੈਪਨ। 38 ਤੋਂ ਕੱਟੇਗੀ ਕਾਲ 7309। ਹਾਂਜੀ
1: ਹਾਂਜੀ ਸਨੀ, ਜਿਹੜਾ ਗਾਣਾ ਲਾਇਆ ਸੀ ਨਾ, ਬਸ ਮੈਂ ਬਹੁਤ ਸੈਡ ਜੇ ਮੂਡ ਚ ਜਾ ਰਿਹਾ ਸੀ ਕੰਮ ਤੇ ਅੱਜ, ਤੇ ਉਹ ਗਾਣੇ ਨੇ ਨਾ ਮੈਨੂੰ ਥੋੜਾ ਜਿਹਾ, ਤੂੰ ਬੰਬ ਵਜਾ ਦੇ ਜਾਣੀ 100-100 ਨੰਬਰ ਮੈਂ ਤੈਨੂੰ ਦੇ ਰਿਹਾ। ਕੀਪ ਇਟ ਅਪ ਬੇਟਾ,
0: ਥੈਂਕ ਯੂ,
1: ਬਲੈਸ ਯੂ, ਸਟੇ ਬਲੈਸ।
0: ਬਹੁਤ ਧੰਨਵਾਦ ਜੀ, ਸ਼ੁਕਰੀਆ। ਨਹੀਂ ਗਾਣੇ ਤਾਂ ਹੀ ਤਾਂ ਸਵੇਰੇ ਸਵੇਰੇ ਤੁਹਾਡੇ ਲਈ ਇਦਾਂ ਦੇ ਲਾਈਦੇ ਆ, ਹੈਂ ਫਿਲਮਾਂ ਵਰਗੀ ਜ਼ਿੰਦਗੀ ਦਾ ਖੌਰੇ ਕਿੱਦਾਂ ਐਂਡ ਹੋਣਾ ਹੈ। ਬਹੁਤ ਸੋਹਣਾ ਯਾਰ ਲਿਖਿਆ ਆਰ ਨੇ ਥੋੜ੍ਹਾ ਇਹਨੇ ਅਤੇ ਬੜਾ ਵਧੀਆ ਗਾਇਆ। ਇੱਦਾਂ ਦੇ ਗੀਤ ਲੱਭਣੇ ਮੁਸ਼ਕਿਲ ਨੇ। ਮੈਂ ਅਸੀਂ ਤਾਂ ਸਾਡੀ ਨਾ ਇੱਕ ਬਣੀ ਹੋਈ ਹੈ ਪਲੇਲਿਸਟ, ਘੱਟੋ ਘੱਟ ਤਕਰੀਬਨ 100 ਗਾਣੇ ਇੱਦਾਂ ਦੇ ਹੋਣਗੇ, ਕਿਉਂਕਿ ਹੁੰਦਾ ਕਿ ਤੁਹਾਡੇ ਲਈ ਰੋਜ਼ ਚੇਂਜ ਕਰ ਕਰਕੇ ਲਾਈਏ। ਸੋ ਤੁਹਾਡੇ ਮਨ 'ਚ ਵੀ ਨਾ ਕੋਈ ਇੱਦਾਂ ਦੇ ਹੈਗੇ ਨੇ ਗੀਤ, ਸਾਨੂੰ ਤੁਸੀਂ ਇੰਸਟਾਗ੍ਰਾਮ 'ਤੇ ਭੇਜ ਦਿਆ ਕਰੋ, ਪੇਜ ਆ ਪੰਜਾਬੀ ਲੈਣਾ ਉੱਥੇ ਭੇਜ ਦਿਆ ਕਰੋ। 3839 ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਬ੍ਰੈਂਪਟਨ ਵਿੱਚ ਮੁੰਡਾ ਰਹਿੰਦਾ ਹੈ, ਕਿਆ ਬਾਤ ਹੈ। ਬੋਲਟਨ ਵੀ ਵਧੀਆ ਯਾਰ, ਬੋਲਟਨ ਜਾ ਕੇ ਥੋੜਾ ਜਿਹਾ ਅਲੱਗ ਜਿਹਾ ਫੀਲ ਹੁੰਦਾ ਬ੍ਰੈਂਪਟਨ ਨਾਲੋਂ। ਬ੍ਰੈਂਪਟਨ ਤੋਂ 5-7 ਦਿਨ ਬਾਹਰ ਚਲ ਜਾਓ, ਜਦੋਂ ਵਾਪਸ ਮੁੜਦੇ ਆ ਨਾ ਜੀ ਤਾਂ ਬ੍ਰੈਂਪਟਨ ਹੀ ਲੱਗਦਾ।
1: ਹਾਂਜੀ ਇਹ ਤਾਂ ਗੱਲ ਹੈ, ਬਾਹਰ ਜਾ ਕੇ ਸੁਣਨਾ ਜਾ
0: ਨਾ। ਸਹੀ ਗੱਲ ਹੈ, ਚਲੋ ਥੈਂਕ ਯੂ ਵੀਰੇ, ਇੰਜੋਏ ਕਰੋ ਆਪਣੇ ਦਿਨ ਨੂੰ, ਬਹੁਤ ਧੰਨਵਾਦ। ਨਹੀਂ ਐਵੇਂ ਨਹੀਂ ਕਹਿੰਦੇ ਹੋਮ ਸਵੀਟ ਹੋਮ ਹੈ, ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਬਲਕ ਨਾ ਬੁਖਾਰੇ ਹੈ। ਸੋ ਬਾਕੀ ਚਾਹੇ ਤੁਸੀਂ ਇਟਲੀ ਚਲ ਜਾਓ, ਚਾਹੇ ਤੁਸੀਂ ਮਾਇਮੀ ਫਲੋਰਿਡਾ ਚਲ ਜਾਓ, ਜਿੱਥੇ ਮਰਜ਼ੀ ਤੁਸੀਂ ਗੇੜਾ ਘੁੰਮ ਲਾਇਓ, ਜਦੋਂ ਮੁੜ ਕੇ ਬੰਦਾ ਬ੍ਰੈਂਪਟਨ ਐਂਟਰੀ ਹੁੰਦਾ ਨਾ ਏਅਰਪੋਰਟ ਰੋਡ ਤੋਂ, ਫਿਰ ਤੁਸੀਂ ਟੱਪਦੇ ਹੋ ਕੁਈਨ ਨੂੰ, ਫਿਰ ਪਤਾ ਲੱਗਦਾ ਹਾਂ ਯਾਰ ਆ ਗਏ ਘਰੇ। ਜੋ ਵੀ ਹੈ, ਮੈਨੂੰ ਪਤਾ ਹੋਰ ਕੰਟਰੀਜ਼ ਦੇ ਵਿੱਚ ਪਾਮ ਟਰੀਜ਼ ਨੇ, ਬੀਚਿਸ ਨੇ, ਪਰ ਜਿੱਥੇ ਬੰਦਾ ਜੰਮਿਆ ਪਲਿਆ ਹੋਵੇ ਫਿਰ ਨੈਚੁਰਲੀ ਆਪਾਂ ਨੂੰ ਉਹ ਚੀਜ਼ ਚੰਗੀ ਲੱਗਦੀ ਹੈ। ਹੁਣ ਜਦੋਂ ਤੁਸੀਂ ਪਿੰਡ ਜਾਂਦੇ ਹੋ, ਆਪਾਂ ਕੋਈ ਵੀ ਚਲੋ ਪਿੰਡ ਜਾਂਦੇ ਹਾਂ ਤਾਂ ਪਿੰਡ ਜਾ ਕੇ ਜਿਹੜਾ ਨਜ਼ਾਰਾ ਉਹ ਤਾਂ ਫਿਰ ਉਹਨੂੰ ਤੁਸੀਂ ਐਕਸਪਲੇਨ ਵੀ ਨਹੀਂ ਕਰ ਸਕਦੇ। ਠੀਕ ਹੈ ਨਾ ਗੱਲ, ਚਾਹੇ ਤੁਸੀਂ 10 ਸਾਲਾਂ ਬਾਅਦ ਜਾਓ, ਜਦੋਂ ਪਿੰਡ ਬੰਦਾ ਐਂਟਰ ਕਰਦਾ ਫਿਰ ਹੁੰਦਾ ਯਾਰ ਵਾਹ ਆ ਗਏ ਆਪਣੇ ਘਰ। ਓਕੇ, ਇੱਕ ਨਾ ਮੈਂ ਤੁਹਾਨੂੰ ਇੱਕ ਬਹੁਤ ਹੀ ਯੂਨੀਕ ਕਮਾਲ ਦੀ ਲਗਜ਼ਰੀ ਲਿਸਟਿੰਗ ਦੀ ਜਾਣਕਾਰੀ ਦੇਣੀ ਆ। ਅੱਜ ਆਪਾਂ ਗੱਲ ਕਰ ਰਹੇ ਹਾਂ ਰੀਅਲਟਰ ਜਪਿੰਦਰ ਬਰਾੜ ਦੀ ਐਕਸਕਲੂਸਿਵ ਲਗਜ਼ਰੀ ਲਿਸਟਿੰਗ। ਕੈਲੇਡਨ ਦੇ ਵਿੱਚ ਇਹ ਪ੍ਰੋਪਰਟੀ ਹੈ। ਇਹ ਪ੍ਰੋਪਰਟੀ ਉਹਨਾਂ ਪਰਿਵਾਰਾਂ ਲਈ ਬਹੁਤ ਹੀ ਕਮਾਲ ਦੀ ਹੈ ਜੋ ਇੱਕ ਬਹੁਤ ਵੱਡਾ ਲਗਜ਼ਰੀ ਘਰ ਲੱਭ ਰਹੇ ਨੇ। ਚਾਹੇ ਕੋਈ ਜੁਆਇੰਟ ਫੈਮਿਲੀ ਹੈ, ਦੋ ਭਰਾ ਨੇ, ਤੁਸੀਂ ਇਕੱਠੇ ਰਹਿਣਾ ਚਾਹੁੰਦੇ ਹੋ, ਇੱਕ ਕਸਟਮ ਬਿਲਟ ਲਗਜ਼ਰੀ ਘਰ ਹੈ, ਹੁਣੇ ਬਣਿਆ 2021 ਚ। 3.6 ਏਕੜ ਲੈਂਡ ਹੈ, 3.5 ਏਕੜ ਤੋਂ ਵੀ ਵੱਧ ਉਹ ਵੀ ਕੈਲੇਡਨ ਚ, ਤੇ ਤਕਰੀਬਨ 11,700 ਸਕੁਏਅਰ ਫੁੱਟ ਅਬਵ ਗ੍ਰੇਡ ਹੈ, 7,000 ਸਕੁਏਅਰ ਫੁੱਟ ਦੀ ਵਾਕਡ ਬੇਸਮੈਂਟ ਹੈ, ਟੋਟਲ 18,000 ਸਕੁਏਅਰ ਫੁੱਟ ਤੋਂ ਵੱਧ ਲਿਵਿੰਗ ਸਪੇਸ ਹੈ। ਤੁਸੀਂ ਸੋਚੋ ਜੇ ਤੁਸੀਂ ਇੱਦਾਂ ਦਾ ਘਰ ਆਪ ਬਿਲਡ ਕਰਨਾ, ਪਹਿਲਾਂ ਲੈਂਡ ਖਰੀਦੋ, ਕੰਸਟਰਕਸ਼ਨ ਕੋਸਟ, ਪਰਮਿਟ, ਡਿਵੈਲਪਮੈਂਟ ਚਾਰਜਿਸ, ਲਗਜ਼ਰੀ ਕੰਮ, ਬੇਸਮੈਂਟ, ਲੈਂਡਸਕੇਪਿੰਗ, ਗਰਾਜ, ਸਾਰਾ ਕੁਛ ਤਾਂ ਤੁਹਾਨੂੰ ਪਤਾ ਕਿੱਡੀ ਕੀਮਤ 'ਤੇ ਬਣ ਜਾਣਾ। ਇਹ ਤੁਹਾਨੂੰ ਬਹੁਤ ਰੀਜ਼ਨੇਬਲ ਪ੍ਰਾਈਸ 'ਚ ਘਰ ਮਿਲ ਜੂਗਾ। 22 ਫੁੱਟ ਦੀ ਅੰਦਰ ਵਾਰਡਨ ਸਾਰ ਸੀਲਿੰਗਸ ਨੇ, ਫੋਰਮਲ ਲਿਵਿੰਗ ਰੂਮ, ਪ੍ਰਾਈਵੇਟ ਆਫਿਸ, 19 ਫੁੱਟ ਸੀਲਿੰਗ, ਫੈਮਿਲੀ ਰੂਮ 'ਚ ਹੈ, ਡਿਜ਼ਾਇਨਰ ਕਿਚਨ ਹੈ। ਇੱਕ ਵਾਰ ਘਰ ਦੇਖੋ ਤੁਸੀਂ, ਆਪ ਕਹੋਗੇ ਨਵੀਂ ਕਮਾਲ ਹੀ ਹੈ। 7 ਗਰਾਜ ਦੇ ਵਿੱਚ ਗੱਡੀਆਂ ਪਾਰਕ, ਅਤੇ ਬਾਹਰ 35 ਗੱਡੀਆਂ ਦੀ ਪਾਰਕਿੰਗ ਹੈ। ਜੁਆਇੰਟ ਫੈਮਿਲੀ, ਫੈਮਿਲੀ ਬਿਜ਼ਨਸ, ਜਾਂ ਤੁਸੀਂ ਵਧੀਆ ਇੱਕ ਵੱਡਾ ਘਰ ਲੱਭ ਰਹੇ ਹੋ, ਤੁਸੀਂ ਇੱਕ ਵਾਰ ਕਾਲ ਕਰੋ ਜਪਿੰਦਰ ਨੂੰ। ਕੈਲੇਡਨ 'ਚ ਘਰ ਹੈ, ਤਕਰੀਬਨ 12,000 ਅਬਵ ਗ੍ਰੇਡ, ਟੋਟਲ 18,000 ਸਕੁਏਅਰ ਫੁੱਟ, 3.5 ਏਕੜ ਤੋਂ ਵੱਧ ਲੈਂਡ। 416-729-3616, 416-729-3616, 416-729-3616, 4169-3616, ਬਹੁਤ ਸੋਹਣਾ ਬਣਿਆ ਘਰ ਹੈ। 416-729-3616, 416-729-3616 ਜੀ। 8777 ਹੈਲੋ,
1: ਹਾਂਜੀ ਮਾਏ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਵੈਲਕਮ।
1: ਮੇਰਾ ਗੱਲ ਇਹ ਆ ਵੀ ਸੌਕਰ ਦਾ ਵਰਲਡ ਕੱਪ ਹੋਣਾ ਵਾ ਅਮੈਰੀਕਾ 'ਚ, ਕੈਨੇਡਾ ਤੇ ਮੈਕਸੀਕੋ। ਮੈਂ ਨਾ ਇੱਕ ਬੋਰਡ ਵੀ ਹਜੇ ਤੱਕ ਨੀ ਲਾਇਆ ਵੀ ਕਿੰਨਾ ਸੌਕਰ ਦਾ ਵਰਲਡ ਕੱਪ ਆ ਜਾਂ ਕਿਸ ਤਰ੍ਹਾਂ ਵਾ। ਸੈਲੀਬ੍ਰੇਟ ਹੋਣਾ ਚਾਹੀਦਾ, ਹੁਣ ਨੂੰ ਸਟਾਰਟ ਹੋਣਾ ਚਾਹੀਦਾ। ਪਲੇਅਰਾਂ ਦੀ ਸੋਹਣੇ ਸੋਹਣੇ ਜਿਹੜੇ ਕੈਨੇਡਾ ਦੇ ਪਲੇਅਰ ਆ ਉਹਨਾਂ ਦੀ ਵੀ ਫੋਟੋ ਲੱਗਣੀਆਂ ਚਾਹੀਦੀਆਂ, ਪਤਾ ਲੱਗੇ ਵੀ ਇੱਕ ਬੜਾ ਤਗੜਾ ਫੈਸਟੀਵਲ ਹੈ ਕਿੰਨਾ ਜਿਹੜਾ ਇਹ ਸੌਕਰ ਵਰਲਡ ਕੱਪ, ਜਿਹੜਾ ਇੱਕ ਛੋਟੀ ਮੋਟੀ ਚੀਜ਼ ਨੀ।
0: ਨਹੀਂ ਨਹੀਂ ਤੁਹਾਨੂੰ ਪਰ ਡਾਊਨ ਟਾਊਨ ਦੇ ਵਿੱਚ ਦਿਸਦਾ ਨੀ ਕੋਈ ਬੋਰਡ ਬੂਰਡ ਲੱਗਿਆ?
1: ਮੈਨੂੰ ਤਾਂ ਡਾਊਨ ਟਾਊਨ ਚ ਵੀ ਨੀ ਦੇਖਿਆ। ਮੈਂ ਅਮੈਰੀਕਾ ਚ ਇੰਨਾ ਘੁੰਮਦਾ ਵਾ, ਮੈਂ ਅਮੈਰੀਕਾ ਚ ਟਰੱਕ ਚਲਾਈਦਾ ਜਾਈਦਾ, ਇੱਕੋ ਜਗ੍ਹਾ ਇੱਕ ਬੋਰਡ ਲੱਗਾ ਸੀ ਉਹ ਇੰਡੀਆਨਾ ਐਪਲਸ ਦੇ ਵਿੱਚ, ਇੰਡੀਆਨਾ ਸਟੇਟ ਆ, ਉੱਥੇ ਇੱਕੋ ਹੀ ਬਸ ਵਰਲਡ ਕੱਪ ਦੀ ਫੋਟੋ, ਕੋਈ ਵੀ ਕੁਛ ਨੀ। ਜਿਸ ਤਰ੍ਹਾਂ ਕਿ ਯੂਰਪ ਚ ਹੁੰਦਾ ਜਾਂ ਹੋਰ ਕਿਤੇ ਹੁੰਦਾ ਵਾ, ਉਹਦੇ ਮਾਂ ਹੀ ਲਿਆ ਦਿੰਦੇ ਨੇਰੀਆਂ ਜੀ। ਇਹਨਾਂ ਨੂੰ ਯੂਕਰੇਨ ਨੂੰ ਪੈਸੇ ਭੇਜਣੇ, ਉਹਨਾਂ ਨੇ ਮਿੰਟ ਨੀ ਲਾਉਂਦੇ
0: ਉੱਥੇ। ਨਾ ਭਾਜੀ, ਯੂਰਪ ਦੇ ਵਿੱਚ ਸੌਕਰ ਦਾ ਕਰੇਜ਼ ਕਿੰਨਾ, ਇੰਟਰਨੈਸ਼ਨਲੀ ਚਲੋ ਫੁੱਟਬਾਲ ਦਾ ਕਰੇਜ਼ ਹੈ, ਇੱਥੇ ਵੀ ਚਲੋ ਜਦੋਂ ਮੈਚ ਹੋਏ ਉਦੋਂ ਕਰੇਜ਼ ਹੋਊਗਾ, ਆਲਰੇਡੀ ਸੋਲਡ ਆਊਟ ਟਿਕਟਾਂ। ਨਹੀਂ ਨਹੀਂ ਤੁਹਾਡੀ ਗੱਲ ਠੀਕ ਹੈ ਕਿ ਥੋੜ੍ਹਾ ਜਿਹਾ ਕਰੇਜ਼ ਜ਼ਰੂਰ ਬਣਾਉਣਾ ਚਾਹੀਦਾ।
1: ਸਰ ਜੀ, ਮੈਂ ਹੁਣ ਇੱਕ ਮਹੀਨਾ ਪਹਿਲਾਂ ਸਟਾਰਟ ਹੋਣਾ ਚਾਹੀਦਾ ਇਹ ਕੰਮ, ਕੰਪਨੀਆਂ ਨੂੰ ਪਤਾ ਲੱਗੇ। ਹਾਂਜੀ, ਪਤਾ ਲੱਗਦਾ ਵੀ ਉਹ ਕੰਟਰੀ ਦਾ ਨਾਂ ਹੁੰਦਾ ਜਦੋਂ ਕੈਮਰਾ ਪਊ। ਇੱਕ ਸਟੇਡੀਅਮ ਇੰਨਾ ਏਡਾ ਵਧੀਆ ਨੀ ਬਣਾਇਆ,
0: ਸਟੇਡੀਅਮ ਦੀ ਜਿਹੜੀਆਂ ਸੀਟਾਂ ਵੀ ਬੜੀਆਂ, ਲੱਗਦਾ ਜਿਵੇਂ ਬੰਦਾ ਡਿੱਗਣਾ ਪਵੇ ਉੱਥੋਂ।
1: ਹਾਂਜੀ, ਉਹਦੇ ਨਾਲ ਦੋ ਬੰਦੇ ਨਾਲ ਲੈ ਕੇ ਜਾਣੇ ਪੈਣੇ ਵੀ ਫੜ ਕੇ ਰੱਖੀ।
0: ਚਲੋ ਦੇਖਦੇ ਹਾਂ ਕੀ ਬਣਦਾ ਵਰਲਡ ਕੱਪ ਦਾ। ਦੇਖੋ ਅਸਲ ਦੇ ਵਿੱਚ ਇਹ ਜਿਹੜੇ ਆਪਣਾ ਆਪਣਾ ਜੇ ਨੌਰਥ ਅਮੈਰੀਕਾ ਨਾ, ਇੱਥੇ 2-3 ਹੀ ਸਪੋਰਟਸ ਦਾ ਕਰੇਜ਼ ਹੈ। ਅਮੈਰੀਕਨ ਫੁੱਟਬਾਲ ਦਾ ਚਲੋ ਬਹੁਤ ਜ਼ਿਆਦਾ ਆ, ਬਾਸਕਟਬਾਲ, ਹਾਕੀ ਦਾ, ਅਤੇ ਹੁਣ ਚਲੋ ਬੇਸਬਾਲ ਦਾ ਵੀ ਥੋੜ੍ਹਾ ਬਹੁਤ ਹੈ। ਇਸ ਤੋਂ ਇਲਾਵਾ ਉਹ ਬੜਾ ਨਹੀਂ ਪ੍ਰਾਇਓਰਟੀ ਦਿੰਦੇ ਹੋਰ ਕਿਸੇ ਖੇਡ ਨੂੰ। ਹਾਂ ਨਹੀਂ, ਕਰਾਉਣਾ ਤਾਂ ਹੈਗਾ ਹੀ, ਹੁਣ ਇੰਨੀ ਇਕੋਨਮੀ ਨੂੰ ਬੂਸਟ ਆਊਗਾ, ਹੋਜੂ ਬੱਲੇ ਬੱਲੇ, ਕੋਈ ਨਾ, ਵੇਟ ਕਰੋ। ਹੁਣ 2-4 ਹਫ਼ਤੇ ਆ ਫਿਰ ਵਰਲਡ ਕੱਪ ਸ਼ੁਰੂ ਆ, ਅਤੇ ਲੈਟਸ ਸੀ ਕਿ ਉਦੋਂ ਕੀ ਬਣਦਾ। ਪਰ ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ, ਤੁਹਾਡਾ ਵੈਲਿਡ ਕੰਸਰਨ ਹੈ ਤੁਹਾਡਾ। ਵਕਾਰ ਖਾਨ ਜੀ ਸਾਡੇ ਨਾਲ ਨੇ, ਖਾਨ ਸਾਹਿਬ ਵੈਲਕਮ।
2: ਥੈਂਕ ਯੂ ਸੋ ਮਚ ਨਵੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੇ ਕੋਲ ਰੋਜਸ ਦੀ ਬਹੁਤ ਹੀ ਵੱਡੀ ਪ੍ਰਮੋਸ਼ਨ ਹੈ, ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਹਾਂ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 864 8647 864 8000 18 साल से रॉजर्स दे कॉर्पोरेट इंप्लाई हां ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ ਨੰਬਰ ਅਗੇਨ
0: 6 4 7 8 6 4 8 000 6 4 7 8 6 4 8 000 6 4 7 sorry 4 1 6 8 6 4 8 000 ਤੇ ਕਾਲ ਕਰੋ ਤੇ ਤੁਸੀਂ ਗੱਲਬਾਤ ਸੋਰੀ 6 4 7 8 6 4 8 000 6 4 7 8 6 4 8 000 ਵਕਾਰ ਜੀ ਥੈਂਕ ਯੂ ਬਹੁਤ ਸ਼ੁਕਰੀਆ ਸਰ ਸੋ ਪ੍ਰੋਗਰਾਮ ਹੈ ਪੰਜਾਬੀ ਦਾ ਤੇ 8500 ਨੰਬਰ ਸੋਰੀ ਹੈ ਤੁਹਾਡੀ ਕਾਲ ਮੇਰੇ ਤੋਂ ਟਾਈਮ ਸਿਰ ਲੈਣੀ ਹੋਈ ਲੈਣੀ ਲੱਗਿਆ ਸੀ ਮੈਂ ਫਿਰ ਮੈਂ ਕਿਹਾ ਯਾਰ ਵਕਾਰ ਜੀ ਵੀ ਹੋਲਡ ਕਰ ਰਿਹਾ ਸੋ ਨੋ ਪ੍ਰੋਬਲਮ ਐਨੀ ਟਾਈਮ ਕਾਲ ਕਰ ਲੈ ਕਰੋ ਤੁਸੀਂ ਤਾਂ ਸਾਡੇ ਰੈਗੂਲਰ ਸੱਜਣ ਹੋ ਤੇ ਤੁਹਾਡੀ ਕਾਲ ਦੀ ਉਡੀਕ ਰਹੇਗੀ ਇੱਕ ਮੈਂ ਐਮਪਾਇਰ ਆਟੋ ਬੋਡੀ ਐਂਡ ਰਿਪੇਅਰ ਦਾ ਨੰਬਰ ਤੁਹਾਨੂੰ ਵਾਰ ਵਾਰ ਤਾਂ ਦਿੰਦਾ ਕਿਉਂਕਿ ਮੈਂ ਚਾਹੁੰਦਾ ਤੁਸੀਂ ਗੱਡੀ ਦੀ ਕੋਈ ਬੋਡੀ ਦੀ ਰਿਪੇਅਰ ਦਾ ਕੰਮ ਕਰਾਉਣਾ ਤਾਂ ਵਧੀਆ ਬੰਦਿਆਂ ਕੋਲੋਂ ਕਰਾਓ ਸੋ ਕੋਈ ਵੀ ਐਕਸੀਡੈਂਟ ਹੋ ਗਿਆ ਡਾਇਰੈਕਟ ਇੰਸ਼ੋਰੈਂਸ ਨਾਲ ਸਾਰੀ ਡੀਲਿੰਗ ਇਹ ਕਰਨਗੇ ਬਸ ਗੱਡੀ ਇਹਨਾਂ ਕੋਲ ਲੈ ਜਾਓ ਸਾਰੀ ਹੈਡੇਕ ਹੀ ਸਾਂਭਣਗੇ ਤੁਹਾਨੂੰ ਰੈਂਟਲ ਵੀ ਲੈ ਕੇ ਦੇਣਗੇ ਐਮਪਾਇਰ ਆਟੋ ਬੋਡੀ ਐਂਡ ਰਿਪੇਅਰ ਗੱਡੀ 'ਚ ਕੋਈ ਕਹਿ ਲਓ ਡੈਂਟ ਪੈ ਗਿਆ ਕੋਈ ਬੰਪਰ ਟੁੱਟ ਗਿਆ ਫੈਂਡਰ ਟੁੱਟ ਗਿਆ ਏ ਟੂ ਜ਼ੈਡ ਬੋਡੀ ਵਰਕ ਹੈ ਗੱਡੀ ਪੇਂਟ ਕਰਾਉਣੀ ਹੈ ਤਾਂ 905-453-6780 181 ਰਦਰਫੋਰਡ ਰੋਡ ਸਾਊਥ 905-453-6780 905-453-6780 ਹਾਂਜੀ 8500 ਜੀ
3: ਹਾਂਜੀ ਭਾਜੀ ਕਹਿੰਦਾ ਜੀ
0: ਠੀਕ ਹੈ ਵੀਰੇ ਕਿਵੇਂ ਹੋ
3: ਵਧੀਆ ਵਧੀਆ ਕੀ ਬਣਦਾ ਭਾਜੀ
0: ਬਹੁਤ ਵਧੀਆ ਹਜੇ ਬਣਦਾ ਤਾਂ ਕੁਛ ਨਹੀਂ ਹੈ ਬਸ
3: ਥੋੜਾ ਜੁੜੇ ਆ ਲੱਗਦਾ ਭਾਜੀ ਆਵਾਜ਼ ਸੁਣ ਕੇ ਲੱਗਦਾ ਵੀ ਹਜੇ ਕਾਫੀ ਪੀਤੀ ਨਹੀਂ
0: ਕਿਉਂ ਆਏ ਕਿਉਂ ਲੱਗਦਾ ਮੈਂ ਤਾਂ ਪੂਰੇ ਜ਼ੋਰ ਨਾਲ ਬੋਲ ਰਿਹਾ
3: ਆਵਾਜ਼ ਅੱਜ ਥੋੜੀ ਭਾਰੀ ਹੈ ਨਾ ਨਹੀਂ ਤਾਂ ਤਿੱਖੀ ਤਿੱਖੀ ਹੁੰਦੀ ਆ
0: ਅੱਛਾ ਜੀ ਭਾਰੀ ਹੈ ਪਤਾ ਨਹੀਂ ਹੁਣ ਭਾਰੀ ਹੈ ਤਿੱਖੀ ਹੈ ਦੇਖਦੇ ਆ ਤੁਸੀਂ ਦੱਸ ਸਕਦੇ ਹੋ ਤਾਂ
3: ਵਧੀਆ ਵਧੀਆ ਭਾਜੀ ਮੈਂ ਤਾਂ ਵੇਖਿਆ ਭਾਜੀ ਦੀ ਕਾਲ ਆਈ ਸੀ ਨਾ ਵੀ ਯੂਰਪ ਦੇ ਵਿੱਚ ਤਾਂ ਬਹੁਤ ਕਰੇਜ਼ ਆ ਜੀ ਸੌਕਰ ਦਾ ਨਾ
0: ਜੀ
3: ਤੇ ਅਗਲੇ ਸਟੇਡੀਅਮ ਚ ਵੀ ਪੂਰਾ ਜਾਂਦੇ ਆ ਤੇ ਜੇ ਨਹੀਂ ਵੀ ਜਾਣਾ ਹੋਵੇ ਪੱਬ ਦੇ ਵਿੱਚ ਬਹਿ ਕੇ ਪੂਰਾ ਇੰਜੋਏ ਕਰਦੇ ਅਗਲੇ ਆਪਣੀ ਗੇਮ
0: ਨਹੀਂ ਉੱਥੇ ਨਾ ਜਿਹੜਾ ਸਟੇਡੀਅਮਸ ਦਾ ਵੀ ਕਰੇਜ਼ ਆ ਉਹਨੂੰ ਤੁਸੀਂ ਮੈਚ ਨਹੀਂ ਕਰ ਸਕਦੇ ਜਿਹੜੇ ਹਿਸਾਬ ਨਾਲ ਉਹ ਐਕਸਾਈਟਮੈਂਟ ਦਿਖਾਉਂਦੇ ਆ ਚਾਹੇ ਕੋਈ ਛੋਟਾ ਮੋਟਾ ਮੈਚ ਵੀ ਹੋਵੇ ਤਾਂ ਇੰਨਾ ਜ਼ਿਆਦਾ ਇਕੱਠ ਉੱਥੇ ਤਾਂ ਸਟੇਡੀਅਮ ਦੇ ਅੰਦਰ ਅੱਗਾਂ ਲੱਗਦੀਆਂ ਨੇ ਤਾਂ ਕਿ ਸ਼ੋਅ ਲਈ ਵੀ ਦੂਜੀ ਟੀਮ ਡਰ ਜਾਵੇ
3: ਹਾਂਜੀ ਹਾਂਜੀ ਭਾਜੀ ਬਿਲਕੁਲ ਸਹੀ ਗੱਲ ਆ ਇੱਥੇ ਆਪਣੇ ਇੱਥੇ ਕਲਚਰ ਹਜੇ ਘੱਟ ਆ ਥੋੜਾ ਬਟ ਹੌਲੀ ਹੌਲੀ ਵੱਧ ਜੂਗਾ ਕੋਈ ਨਾ
0: ਇੱਥੇ ਹੁਣ ਚਲੋ ਟੋਰਾਂਟੋ ਐਫਸੀ ਹੈ ਬਟ ਠੀਕ ਹੈ ਥੋੜਾ ਬਹੁਤ ਕਰੇਜ਼ ਹੈ ਬਟ ਉਨਾ ਨਹੀਂ ਹੈ ਜਿਸ ਲੈਵਲ ਤੇ ਹੁਣ ਚਲੋ ਇੱਕ ਯੂਰੋਪੀਅਨ ਨੇ ਜ਼ਿਆਦਾਤਰ ਖੇਡ ਹੈ ਫੁੱਟਬਾਲ ਉਹ ਹੁਣ ਜੇ ਉੱਥੇ ਜਾਓ ਉਹਨਾਂ ਨੂੰ ਉਨਾ ਹੋਰ ਕਿਸੇ ਸਪੋਰਟਸ ਦਾ ਕਰੇਜ਼ ਹੈ ਨਹੀਂ ਗਾ ਜਿੰਨਾ ਸੌਕਰ ਦਾ ਰਾਈਟ
3: ਹਾਂਜੀ ਭਾਜੀ ਇਹ ਤਾਂ ਗੱਲ ਹੈ
0: ਸੋ ਨਹੀਂ ਹੋ ਜੂਗਾ ਇੱਥੇ ਵੀ ਹੁਣ ਜਦੋਂ ਮੈਚਸ ਸ਼ੁਰੂ ਹੋਏ ਵੱਡੀਆਂ ਵੱਡੀਆਂ ਟੀਮਾਂ ਪਹੁੰਚੀਆਂ ਤਾਂ ਆਪੇ ਹੀ ਸ਼ਹਿਰ 'ਚ ਬਜ਼ ਕ੍ਰੀਏਟ ਹੋ ਜਾਣਾ ਹੁਣ ਕੱਲ੍ਹ ਤਾਂ ਦਾਰੂ ਉਹਨਾਂ ਨੇ ਐਕਸਟੈਂਡ ਕਰਤੀ ਕਿ ਸਵੇਰੇ 4 ਵਜੇ ਤੋਂ ਦਾਰੂ ਤੁਸੀਂ ਪੀ ਸਕਦੇ ਹੋ ਸੋ ਹੌਲੀ ਹੌਲੀ ਬਣ ਰਹੀ ਹੈ ਗੱਲ ਅੰਟੇਰੀਓ ਗਵਰਨਮੈਂਟ ਟੂਰਿਜ਼ਮ ਨੂੰ ਤੇ ਲੋਕਲ ਬਿਜ਼ਨਸ ਨੂੰ ਸਪੋਰਟ ਕਰ ਰਹੀ ਹੈ ਤੇ ਲਾਇਸੈਂਸਡ ਰੈਸਟੋਰੈਂਟ ਤੇ ਬਾਹਰ ਹੁਣ ਸਵੇਰੇ 4 ਵਜੇ ਤੱਕ ਦਾਰੂ ਵੇਚ ਸਕਦੇ ਆ ਇਹ 11 ਜੂਨ ਤੋਂ ਲੈ ਕੇ 19 ਜੁਲਾਈ ਤੱਕ ਹੈ ਹੁਣ ਦੁਨੀਆ ਭਰ ਚੋਂ ਲੋਕ ਆ ਰਹੇ ਆ ਇੱਥੇ ਤੇ ਵਰਲਡ ਕੱਪ ਦਾ ਜਸ਼ਨ ਮਨਾਉਣ ਲਈ ਪਹੁੰਚ ਰਹੇ ਨੇ ਦਾਰੂ ਹੁਣ ਸਵੇਰੇ 4 ਵਜੇ ਤੱਕ ਤਾਂ ਫਿਰ ਬਹਿਜਾ ਹੋਜੂ ਹੈ ਜਿਹੜੇ ਸਵੇਰੇ ਤੜਕੇ ਸਵੇਰ ਤੱਕ ਪੀਂਦੇ ਆ ਉਹਨਾਂ ਨੂੰ ਤਾਂ ਮੌਜਾਂ ਲੱਗ ਗਈਆਂ ਸੁਣੇ ਪੀਓ ਖਾਓ ਪੀਓ ਐਸ਼ ਕਰੋ ਬਟ ਥੋੜੇ ਲਿਮਿਟ ਦੇ ਵਿੱਚ ਰਹਿ ਕੇ ਸੌਰਭ ਰਤਨ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਸੌਰਭ ਜੀ ਵੈਲਕਮ
4: Thank you, Navi. Good morning to you and all the listeners. I know, main quick message de raha Navi aaj. Dekho, bahut sare log, kal mainu kaafi sare calls aaye evening de vich, aur I was happy ke we share right amount of information. Aur koshish yahi hundi hai ke perspective jehda hai ga build kita jave. Dekho, volatility market de vich hai gi hai, eh aun wale dinan de vich vadhegi. Us to baad eh slide down hoegi. Market de vich jehda earning de growth da jehda potential hai, ਉਹਨੂੰ ਮਾਰਕੀਟ ਬੈਲੈਂਸ ਆਊਟ ਕਰ ਰਹੀ ਹੈਗੀ ਹੈ ਜਿਹੜੀ ਸਟੇਟ ਆਫ ਹਾਰਮੋਸ ਦੀ ਜਿਹੜੀ ਹੈਗੀ ਹੈ ਡਿਸਰਪਸ਼ਨ ਜਿਹੜੀ ਹੈਗੀ ਹੈ ਸੋ ਆਇਲ ਮਾਰਕੀਟ ਦਾ ਸਟ੍ਰੈਸ ਇੰਟਰਸਟ ਰੇਟ ਦੇ ਉੱਪਰ ਵੀ ਦੇਖਣ ਨੂੰ ਮਿਲ ਰਿਹਾ ਟ੍ਰੈਜਰੀਜ਼ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਇਹ ਸਾਰੀਆਂ ਚੀਜ਼ਾਂ ਪਰਮਾਨੈਂਟ ਨਹੀਂ ਹੈਗੀਆਂ ਕਿਉਂਕਿ ਇਨਫਲੇਸ਼ਨਰੀ ਪ੍ਰੈਸ਼ਰ ਜਿਹੜਾ ਹੈਗਾ ਉਹ ਹੌਲੀ ਹੌਲੀ ਈਜ਼ ਆਊਟ ਹੋਏਗਾ ਔਰ ਉਹਦੇ ਨਾਲ ਨਾਲ ਯੂਐਸ ਇਲੈਕਸ਼ਨ ਵੀ ਜਿਹੜੇ ਹੈਗੇ ਨੇ ਇਨ ਪਿਕਚਰ ਹੈਗੇ ਨੇ ਸੋ ਇਸੇ ਕਰਕੇ ਮੈਂ ਇਹ ਗੱਲ ਕਹਿੰਦਾ ਹੁੰਦਾ ਕਿ ਮਾਰਕੀਟ ਦੇ ਵਿੱਚ ਤੁਸੀਂ ਆਪਣੀ ਟਾਈਮਿੰਗ ਜਿਹੜੀ ਹੈਗੀ ਹੈ ਉਹਨੂੰ ਆਈ ਵੁੱਡ ਸੇ ਪਲਾਨ ਆਊਟ ਕਰਨਾ ਨਾ ਕਿ ਮਾਰਕੀਟ ਨੂੰ ਟਾਈਮ ਕਰਨ ਦੀ ਕੋਸ਼ਿਸ਼ ਕਰਨੀ ਹੈ ਭਾਵ ਕਿ ਵਟ ਐਵਰ ਵੀ ਹੈਵ ਮੇਡ ਫਰੋਮ ਜਨਵਰੀ ਟਿਲ ਨਾਓ ਵੀ ਮੇ ਮੇਕ ਲੈਸ ਫਰੋਮ ਨਾਓ ਟਿਲ ਆਈ ਵੁੱਡ ਸੇ ਸਪਟੰਬਰ ਐਂਡ ਦੈਨ ਵੀ ਹੈਵ ਵੋਲੇਟਿਲਿਟੀ ਸੈਸ਼ਨ ਐਂਡ ਦੈਨ ਨੈਕਸਟ ਈਅਰ ਆਈ ਵੁੱਡ ਸੇ ਕਿ ਕਿਸ ਤਰ੍ਹਾਂ ਦੇ ਨਾਲ ਸੈਨਟ ਤੇ ਜਿਹੜਾ ਹੈਗਾ ਹਾਊਸ ਦਾ ਜਿਹੜਾ ਹੈਗਾ ਵਾ ਤਾਲਮੇਲ ਬਣਦਾ ਹੈ ਸੋ ਮਾਰਕੀਟ ਆਲਵੇਸ ਗਿਵ ਦੇਅਰ ਅਲਫਾ ਪ੍ਰੋਵਾਈਡਡ ਯੂ ਹੈਵ ਪਲੇਡ ਅ ਗੁੱਡ ਬੇਟਾ ਇਨ ਦਾ ਮਾਰਕੀਟ ਭਾਵ ਕਿ ਤੁਹਾਡੀ ਸਿਲੈਕਸ਼ਨ ਤੇ ਐਂਟੀ ਸਿਲੈਕਸ਼ਨ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਵੋਲੇਟਿਲਿਟੀ ਵਗੈਰਾ ਇਹ ਤਾਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਸੋ ਇਸ ਕਰਕੇ ਕ੍ਰੀਏਟ ਅ ਪਲਾਨ ਸਟਿਕ ਟੂ ਦਾ ਪਲਾਨ ਮੇਕ ਸ਼ੋਰ ਯੂਰ ਪਲਾਨ ਹੈਜ਼ ਆਲ ਦਾ ਗੁੱਡ ਥਿੰਗਸ ਵਿਚ ਇਟ ਨੀਡਸ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ ਫੀਲ ਫਰੀ ਟੂ ਗਿਵ ਮੀ ਅ ਕਾਲ 416-833-8533 416-833-8533 ਥੈਂਕ ਯੂ ਨਵੀਨ
0: ਥੈਂਕ ਯੂ ਸਰ 416-833-8533 ਸੌਰਵ ਜੀ ਨਾਲ ਗੱਲਬਾਤ ਤੁਸੀਂ ਜ਼ਰੂਰ ਕਰੋ ਓਕੇ ਆਪਾਂ ਸਾਰੇ ਛੋਟੇ ਹੁੰਦੇ ਗੇਮਾਂ ਖੇਡਦੇ ਰਹੇ ਹਾਂ ਤੇ ਬੜੇ ਬੱਚੇ ਚਲੋ ਗੇਮਸ ਖੇਡਦੇ ਨੇ ਬੱਚੇ ਆਪਣੇ ਪੇਰੈਂਟਸ ਨੂੰ ਕਹਿੰਦੇ ਮੋਮ ਡੈਡ ਫੋਨ ਦੋ ਗੇਮ ਖੇਡਣੀ ਆ ਇੱਕ ਗ੍ਰੈਂਡ ਮਦਰ ਹੈ ਤੇ ਉਹਨੇ ਸਟੋਰੀ ਸ਼ੇਅਰ ਕੀਤੀ ਕਹਿੰਦੀ ਮੇਰੇ 8 ਸਾਲ ਦਾ ਗ੍ਰੈਂਡ ਸਨ ਹੈ ਉਹ ਰੋਬਲੋਕਸ ਬਹੁਤ ਖੇਡਦਾ ਰੋਬਲੋਕਸ ਕੋਈ ਗੇਮ ਹੈ ਮੈਂ ਚਲੋ ਕਦੇ ਖੇਡੀ ਤਾਂ ਹੈ ਨਹੀਂ ਤਾਂ ਦੇਖੀ ਹੈ ਬਟ ਉਹ ਨਾ ਗੇਮ ਦੇ ਵਿੱਚ ਚੀਜ਼ਾਂ ਖਰੀਦਣ ਲੱਗ ਗਿਆ ਅੱਜ ਕੱਲ੍ਹ ਤੁਸੀਂ ਸਪੋਜ਼ ਕਰੋ ਕੋਈ ਗੇਮ ਖੇਡਦੇ ਹੋ ਤੁਸੀਂ ਕੋਈ ਐਕਸੈਸਰੀਜ਼ ਬਾਏ ਕਰ ਲਈਆਂ ਕੋਈ ਤੁਸੀਂ ਕੈਰੈਕਟਰ ਬਣਾਇਆ ਉਹਦੇ ਲਈ ਕੋਈ ਚੀਜ਼ਾਂ ਬਾਏ ਕਰ ਲਈਆਂ ਤੇ ਲੇਡੀ ਕਹਿੰਦੀ ਕਿ ਮੇਰੇ ਗ੍ਰੈਂਡ ਸਨ ਨੇ $2000 ਤੱਕ ਦੀਆਂ ਚੀਜ਼ਾਂ ਮੇਰੇ ਫੋਨ ਤੇ ਬਾਏ ਕਰਕੇ ਮੇਰਾ ਕ੍ਰੈਡਿਟ ਕਾਰਡ ਇਹਨੇ ਕਹਿ ਲਓ ਕਿ ਫੱਟੇ ਚੱਕਤੇ ਤੇ ਰੋਬਲੋਕਸ ਖੇਡਦਾ ਖੇਡਦਾ ਤੁਸੀਂ ਉਹਦੇ ਵਿੱਚ ਕਈ ਫਰੈਂਡ ਜੇ ਬਣਦੇ ਆ ਉਹਨਾਂ ਨਾਲ ਖੇਡੋ ਆਪਣੀ ਇੱਕ ਵਰਚੁਅਲ ਦੁਨੀਆ ਬਣਾਓ ਗੇਮ ਫਰੀ ਹੈ ਬਟ ਕਈ ਟੂਲ ਆਪਣੇ ਕੈਰੇਕਟਰ ਲਈ ਕੱਪੜੇ ਬਾਏ ਕਰਨੇ ਆ ਤਾਂ ਤੁਹਾਨੂੰ ਪੈਸੇ ਦੇਣੇ ਪੈਂਦੇ ਆ ਐਂਡ ਉਹਨੂੰ ਪੁੱਛਿਆ ਗਿਆ ਯਾਰ ਕਿ ਤੂੰ 8 ਸਾਲ ਦਾ ਤੈਨੂੰ ਤੇਰੀ ਗ੍ਰੈਂਡ ਮਦਰ ਦਾ ਕ੍ਰੈਡਿਟ ਕਾਰਡ ਕਿੱਥੋਂ ਮਿਲ ਗਿਆ ਕਹਿੰਦਾ ਕਿ ਮੈਂ ਉਹਦਾ ਪਰਸ ਫਰੋਲ ਲਿਆ ਤੇ ਪਰਸ ਦੇ ਵਿੱਚੋਂ ਕ੍ਰੈਡਿਟ ਕਾਰਡ ਮਿਲ ਗਿਆ ਤੇ ਚਲੋ ਜੀ ਮੈਂ ਪੈਸੇ ਖਰਚਤੇ ਨਾ ਕੋਈ ਰੀਫੰਡ ਮਿਲਦਾ ਸੋ ਤੁਸੀਂ ਦੇਖੋ ਯਾਰ ਬੱਚੇ ਬਾਹਲੇ ਤੇਜ਼ ਨੇ ਹੈ ਕ੍ਰੈਡਿਟ ਕਾਰਡ ਆਪਣੀ ਗ੍ਰੈਂਡ ਮਾਂ ਦਾ ਪਰਸ ਚੋਂ ਕੱਢ ਕੇ ਤੇ ਜਾ ਕੇ ਆਨਲਾਈਨ ਗੇਮ ਦੇ ਉੱਤੇ ਖਰਚ ਦਿੱਤੇ $2000 ਲੂਜ਼ ਕਰਨਾ ਕੋਈ ਸੌਖੀ ਗੱਲ ਤਾਂ ਹੈ ਨਹੀਂ ਬਟ ਹੁਣ ਕਰੇ ਵੀ ਕੀ ਤੁਸੀਂ ਬੱਚਿਆਂ 'ਤੇ ਥੋੜ੍ਹੀ ਜਿਹੀ ਨਿਗਾਹ ਰੱਖੋ ਐਵੇਂ ਬੱਚੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੇਮਾਂ ਖੇਡਦੇ ਆ ਸਮਾਰਟਫੋਨਾਂ ਦਾ ਪੰਗਾ ਇੰਟਰਨੈਟ ਦਾ ਪੰਗਾ ਹੁਣ ਆਪਾਂ ਗੇਮਾਂ ਖੇਡਦੇ ਸੀ ਨਿਨਟੈਂਡੋ ਜਾਂ ਗੇਮ ਬੋਏ ਹੁੰਦਾ ਸੀ PSP ਹੁੰਦਾ ਸੀਗਾ ਉਹ ਇੰਟਰਨੈਟ ਨਾਲ ਨਹੀਂ ਸੀ ਜੁੜਿਆ ਨਾ ਤੁਸੀਂ ਕੁਛ ਖਰੀਦ ਸਕਦੇ ਸੀਗੇ ਚਲੋ ਬਾਅਦ 'ਚੋਂ ਐਕਸਬੋਕਸ ਵਗੈਰਾ ਆਇਆ ਉਹ 'ਤੇ ਚਲੋ ਇਹ ਚੀਜ਼ਾਂ ਬਣੀਆਂ ਵੀ ਕ੍ਰੈਡਿਟ ਕਾਰਡ ਜੋੜੋ ਅਤੇ ਤੁਸੀਂ ਚੀਜ਼ਾਂ ਫਿਰ ਬਾਏ ਕਰ ਸਕਦੇ ਹੋ ਬਟ ਪਹਿਲੀਆਂ 'ਚ ਤਾਂ ਬਸ ਇਕੱਲੀ ਗੇਮ ਸੀ ਔਰ ਕੁਛ ਨਹੀਂ ਹੁਣ ਬੱਚੇ ਬੜੇ ਤੇਜ਼ ਹੋ ਗਏ 0575 ਹਾਂਜੀ
5: ਹਾਂਜੀ ਨਵੀਂ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ
0: ਵਧੀਆ ਜੀ ਕਿਵੇਂ ਹੋ
5: ਬਸ ਵਧੀਆ ਇਹ ਮੈਂ ਰੋਡ ਬਲੋਕਸ ਕੇ ਬਾਰੇ ਮੈਂ ਪਹਿਲੀ ਵਾਰ ਯਹਾਂ ਕਮਿਊਨਿਟੀ ਨਾ ਸੈਮੀਨਾਰ ਹੋਤੇ ਹੈ ਯੇ ਕੈਨੇਡੀਅਨ ਗਵਰਨਮੈਂਟ ਔਰ ਸਕੂਲਸ ਮਿਲ ਕੇ ਕਰਤੇ ਰਹਤੇ ਹੈ ਬੱਚੋਂ ਕੋ ਕੈਸੇ ਮਤਲਬ ਇਨ ਸਬ ਚੀਜ਼ੋਂ ਸੇ ਵੋ ਕਰੇਂ ਤੋ ਵਹਾਂ ਸੁਨਾ ਥਾ ਤੋ ਵਹਾਂ ਵੋ ਸਮਝਾ ਰਹੇ ਥੇ ਔਰ ਅਭੀ ਦੂਸਰਾ ਹੁਆ ਥਾ ਉਸਮੇ ਵੀ ਆਇਆ ਤੋ ਮੈਨੇ ਤੋ ਉਸਕੇ ਬਾਅਦ ਬਲੌਕ ਹੀ ਕਰ ਦਿਆ ਥਾ ਰੋਡ ਬਲੋਕਸ ਕਿਆ ਉਨਕੋ ਨਿਨਟੈਂਡੋ ਹੀ
0: ਕਹਿੰਦੇ ਹੈ ਉਸਕਾ ਰੋਬਲੌਕਸ ਕਾ ਕਿਆ ਬਤਾਤੇ ਹੈ ਕਿ ਅੱਛਾ ਨਹੀਂ ਹੈ ਇਸ ਪ੍ਰੋਬਲਮ ਕੀ ਕਿਆ ਹੈ ਉਸਮੇ
5: ਪ੍ਰੋਬਲਮ ਵੇ ਉਸਮੇ ਅਨੋਨਿਮਸ ਚੈਟਿੰਗ ਵੀ ਹੋ ਜਾਤੀ ਹੈ ਇਟਸ ਵਲਨਰੇਬਲ ਫਾਰ ਸਪੈਸ਼ਲੀ ਫਾਰ ਗਰਲਸ ਗਰਲਸ ਕਾ ਵੋ ਜ਼ਿਆਦਾ ਕਹਤੇ ਹੈ
0: ਅੱਛਾ
5: ਭਾਈ ਦੈਟਸ ਅ ਪ੍ਰੋਬਲਮ ਯੇ ਪੈਸੋ ਵਾਲੀ ਪ੍ਰੋਬਲਮ ਤੋ ਅਲੱਗ ਅਲੱਗ ਹੈ ਐਂਡ ਬਟ ਦੇ ਆਰ ਲੋਟ ਆਫ ਮਤਲਬ ਚਾਈਲਡ ਵਾਲਾ ਚਾਈਲਡ ਟ੍ਰੈਫਿਕਿੰਗ ਹੋਤੀ ਹੈ ਉਸ ਪੇ ਚਾਈਲਡ ਪੈਡੋਫਾਈਲਸ ਵਗੈਰਾ ਹੋਤੇ
0: ਅੱਛਾ
5: ਔਰ ਬਹੁਤ ਸਾਰੀ ਚੀਜ਼ੇ ਹੋਤੀ ਹੈ ਜੋ ਅਨੋਨਿਮਸ ਚੈਟ ਸ਼ੁਰੂ ਹੋ ਜਾਤੀ ਹੈ ਉਸ ਪੇ ਜੋ ਵੋ ਬਲੌਕ ਨਹੀਂ ਕਰਤਾ ਯਾ ਤੋ ਪੇਰੈਂਟਲ ਕੰਟਰੋਲਸ ਵਗੈਰਾ ਕੌਣ ਲਗਾਤਾ ਹੈ ਪੇਰੈਂਟਸ ਲਗਾਤੇ ਨਹੀਂ ਹੈ ਯਾ ਫਿਰ ਜੋ ਵੀ ਹੈ वो करें, कोई भी अचानक से आपकी बेटी को रीच कर लेगा, ये कर लेगा, बच्चे इतने समझदार तो होते नहीं है, तो वो ज्यादा प्रॉब्लम है रोड ब्लॉक्स के साथ।
0: अच्छा,
5: तो उन्होंने ये समझाया कि ऐसी सारी चीजें ना, एक एज आने दो, उनको मेच्योरिटी आने दो, धीरे धीरे देना शुरू करो ना दो। और ये मतलब कैनेडियन गवर्नमेंट और कैनेडियन स्कूल इतने बड़े अच्छे अच्छे सेमिनार्स चलाते हैं, वो मतलब लोग कम जाते हैं, उन पे टाइम नहीं निकालते। मैं कहता हूँ सबको, हमारी कम्युनिटी को एटलीस्ट टाइम निकालना चाहिए, वो सेमिनार्स में जाना चाहिए, टाइम टू टाइम होते रहते हैं वो।
0: जी जी, नहीं चलो ठीक है, एक 8 साल का बच्चा है, उसको क्या जरूरत है कि किसी के साथ चैटिंग करे उस एज में?
5: एग्जैक्टली वही सब वो बताते हैं कि स्क्रीन कितना टाइम देना है, कितना नहीं देना, कैसे कंट्रोल करना है, क्या टेक्निक्स यूज करनी है ताकि बच्चे भी अपसेट ना हो, वो सब वो बताते हैं।
0: ठीक है, नहीं बिल्कुल, थैंक यू सर। अच्छा, रोबलॉक्स दे विच चैटिंग भी रैंडम जण हुंदी है, ਸਾਡੇ ਉਹ ਸ਼ੁਰੂ ਹੋਇਆ ਸੀ ਜਦੋਂ ਐਕਸਬਾਕਸ ਲਾਈਵ ਮਤਲਬ PS ਪਲੇਸਟੇਸ਼ਨ ਲਾਈਵ ਵਗੈਰਾ ਸ਼ੁਰੂ ਹੋਇਆ, ਉਦੋਂ ਚਲੋ ਕਿਸੇ ਨਾਲ ਖੇਡਣਾ, ਉਹ ਵੀ ਯਾਰ ਉਹ ਚੈਟਿੰਗ ਹੈ ਵੀ ਬੜੀ ਖਤਰਨਾਕ ਹੈ। ਮੈਨੂੰ ਯਾਦ ਹੈ ਕੋਈ ਗੇਮ ਖੇਡਣੀ ਤੇ ਹੈਡਫੋਨ ਜੇ ਲਾ ਲੈਣੇ, ਤੁਹਾਨੂੰ ਪਤਾ ਹੀ ਨਹੀਂ ਕਿਹਦੇ ਨਾਲ ਗੱਲ ਕਰ ਰਹੇ ਹੋ, ਤੁਹਾਨੂੰ ਗਾਲਾਂ ਕੱਢ ਰਹੇ, ਤੁਸੀਂ ਉਹਨੂੰ ਗਾਲਾਂ ਕੱਢ ਰਹੇ ਹੋ, ਤੇ ਬੱਚੇ ਅੱਧੀ ਅੱਧੀ ਰਾਤ ਸਵੇਰੇ 3-3, 4-4 ਵਜੇ ਤੱਕ ਖੇਡਦੇ, ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰਦੇ ਰਹਿੰਦੇ ਸੀ। 2660 ਹੈਲੋ।
6: ਮੈਨੂੰ ਲਾ ਕੇ ਬੈਠਾ ਹੋਇਆ, ਕਰੋ ਤੁਸੀਂ ਆਪਣਾ ਡਾਊਨਲੋਡ, ਪਰ ਸੰਡੇ ਲਾ ਕੇ ਬਹਿ ਜਾਂਦਾ ਸਵੇਰ ਸਵੇਰੇ, ਵੀ ਅੱਧਾ ਪੌਣਾ ਘੰਟਾ ਮੇਰੇ ਨਾਲ ਖੇਡੋ ਆਪਣਾ। ਤੇ ਹਾਂ, ਮੈਨੂੰ ਵੀ ਕਹਿ ਰਹੇ, ਕਹਿੰਦਾ ਮੈਨੂੰ ਆਪਣਾ ਮਤਲਬ ਖਰੀਦਣੇ ਆ, ਉਹਦੇ ਚੋਂ ਆਪਣਾ ਅਲੱਗ ਅਲੱਗ ਉਹਦੇ ਨਾ ਅਲੱਗ ਅਲੱਗ ਗੇਮਸ ਹੈਗੀਆਂ, ਕੋਈ ਛੋਟੀਆਂ ਛੋਟੀਆਂ ਗੇਮਸ, ਮੈਨੂੰ ਕੁਝ ਖਰੀਦਣਾ ਉਹਦੇ ਚ, ਮੈਨੂੰ ਆਪਣਾ ਖਰੀਦ ਕੇ ਦਵੋ, ਕੁਆਇੰਸ ਇੱਦਾਂ ਇਹ ਹੈ ਵੋ ਹੈ, ਤਾਂ ਮੈਂ ਤਾਂ ਮਨਾ ਕੀਤਾ। ਤੇ ਚੈਟਿੰਗ ਚੂਟਿੰਗ ਜਿਹੜੀ ਹੁਣੀ ਭਾਈ ਦੱਸ ਕੇ ਗਈ ਹੈ, ਇਹ ਤਾਂ ਕੰਸਰਨ ਹੈਗਾ, ਇਹਦੇ ਬਾਰੇ ਮੈਨੂੰ ਪਤਾ ਨੀ ਸੀਗਾ,
0: ਮੈਨੂੰ
6: ਨਾ
0: ਕੋਈ ਬਰਥਡੇ ਲਈ ਕੱਪੜਾ ਚਾਹੀਦਾ, ਨਾ ਕੋਈ ਸ਼ੂ ਚਾਹੀਦੇ ਆ, ਬਸ ਮੈਨੂੰ ਗੇਮ ਦੇ ਵਿੱਚ ਕੋਇਨ ਖਰੀਦ ਕੇ ਦੇ ਦੋ। ਹੈ
6: ਆਪਣਾ ਮਤਲਬ ਪਤਾ ਨੀ ਕੀ ਲੈਣੀ ਹੈਗੀ, ਕੋਈ ਸੌਟ ਲੈਣੀ ਹੈਗੀ,
0: ਕੀ ਕਰੋਗੇ?

0: ਰਹੇ ਨੇ, ਕਿਸੇ ਕੋਲ ਹੋਰ ਕੋਈ ਜਾਣਕਾਰੀ ਹੈਗੀ ਇਹਦੀ ਰੋਬਲੋਕਸ ਬਾਰੇ ਦੱਸਿਓ। ਨੰਬਰ ਹੈ ਆਪਣਾ 905-673-3337 905-673-3337। ਅਵਾਰਡ ਵੀ ਦਿੱਤੀ ਹੋਈ ਹੈ ਗੇਮ, ਕਿਡਸ ਚੋਇਸ ਅਵਾਰਡ ਫੋਰ ਫੇਵਰੇਟ ਵੀਡੀਓ ਗੇਮ। ਅੱਛਾ ਠੀਕ ਹੈ, ਇੰਨੀ ਮਸ਼ਹੂਰ ਹੈ। ਸੋ ਖੈਰ ਸਾਡੇ ਨਾਲ ਸੁੱਖ ਭਾਜੀ ਜੁੜਿਆ ਗ੍ਰੈਂਡ ਹੋਮ ਫਰਨੀਚਰ ਤੋਂ। ਭਾਜੀ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ। ਇਸ ਵੀਕਐਂਡ ਦੇ ਉੱਪਰ ਬਹੁਤ ਸਾਰੀ ਇਨਵੈਂਟਰੀ ਜਿਹੜੀ ਸੀ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ, ਜਿਹ ਚ ਬਹੁਤ ਸਾਰੇ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਫਲੋਰ ਮਾਡਲ ਜਿਹੜੇ ਲਾਸਟ ਸਾਡੇ ਕੋਲ ਪੀਸ ਪਏ ਨੇ ਉਹ ਕਲੀਅਰ ਆਊਟ ਕੀਤੇ ਜਾਣੇ ਆ ਬਿਲੋ ਦਾ ਕੋਸਟ, ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਜਿਹੜੀ ਇਨਵੈਂਟਰੀ ਕਲੀਅਰ ਆਊਟ ਕੀਤੀ ਜਾਣੀ ਆ। ਤੁਸੀਂ ਵੀ ਇੱਕ ਚੱਕਰ ਜ਼ਰੂਰ ਲਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਿਓ ਇਸ ਵੀਕਐਂਡ ਦੇ ਉੱਪਰ, ਕਿਉਂਕਿ ਬਹੁਤ ਸਾਰੀ ਇਨਵੈਂਟਰੀ ਤੁਸੀਂ $2,000 ਦੀ ਸੇਵਿੰਗ ਕਰ ਸਕਦੇ ਹੋ, ਕਿਉਂਕਿ ਬਹੁਤ ਸਾਰੀ ਇਨਵੈਂਟਰੀ ਜਿਹੜੀ ਕਲੀਅਰ ਆਊਟ ਕੀਤੀ ਜਾਣੀ ਆ। ਤੇ ਜਾਂਦਾ ਜਾਂਦਾ ਮੈਂ ਇੱਕ ਡੀਲ ਦੇ ਰਹਿਣਾ ਪਰਿਵਾਰਾਂ ਨੂੰ, ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਲਈ ਸੋਫਾ ਸੈੱਟ ਲੈਣਾ ਮਾਡਰਨ, ਲਾਸਟ ਹੀ ਪੀਸ ਹੈ ਸਾਡੇ ਕੋਲ ਦੋ, ਇੱਕ ਬ੍ਰੈਂਡ ਨਿਊ ਤੇ ਇੱਕ ਫਲੋਰ ਮਾਡਲ, ਦੋ ਹੀ ਪੀਸ ਨੇ। ਵੀਕਐਂਡ ਦੇ ਉੱਪਰ ਆ ਕੇ ਤੁਸੀਂ ਹੋਲਡ ਕਰ ਸਕਦੇ ਹੋ। ਲੈਦਰ ਦਾ ਮਾਡਰਨ ਸੋਫਾ ਸੈੱਟ, ਵਾਈਟ ਐਂਡ ਬਲੈਕ ਦਾ ਕੰਬੀਨੇਸ਼ਨ, ਲੈਦਰ ਦਾ ਸੋਫਾ ਸੈੱਟ, ਸੋਫਾ ਲਫਸਿਡ ਐਂਡ ਚੇਅਰ, 3-ਸੀਟਰ ਸੋਫਾ, 2-ਸੀਟਰ ਲਫਸਿਡ ਨਾਲ ਸਿੰਗਲ ਚੇਅਰ, ਜਿਹਦੀ ਰੈਗੂਲਰ ਕੀਮਤ $1,500 ਸੀ, ਪਰ ਫਲੋਰ ਕਲੀਅਰੈਂਸ ਦੀ ਸੇਲ ਦੇ ਉੱਪਰ ਲਾਸਟ ਹੀ ਪੀਸ ਹੈ ਕੰਪਲੀਟ ਸੋਫਾ ਸੈੱਟ, $399 ਦਾ, $399 ਦੇ ਵਿੱਚ ਸੋਫਾ ਲਫਸਿਡ ਤੇ ਚੇਅਰ ਤਿੰਨੋ ਹੀ ਪੀਸ ਮਿਲਣਗੇ ਕਰੋਮ ਲੈਕਸਰ ਨਾਲ। ਸੋ ਇਹੋ ਜਿਹੇ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਬਹੁਤ ਸਾਰੀ ਇਨਵੈਂਟਰੀ ਜਿਹੜੀ ਕਲੀਅਰ ਆਊਟ ਕੀਤੀ ਜਾਣੀ ਹੈ ਇਸ ਵੀਕਐਂਡ ਦੇ ਉੱਪਰ। ਤੁਸੀਂ ਵੀ ਇੱਕ ਚੱਕਰ ਜ਼ਰੂਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਨਵੀ ਭਾਜੀ।
0: ਕਿਆ ਬਾਤ ਹੈ, ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਤੇ ਤੁਸੀਂ ਜ਼ਰੂਰ ਸਭ ਨੇ ਪਹੁੰਚਣਾ, ਵਧੀਆ ਡੀਲਾਂ ਲਓ। ਤੇ ਇਸ ਵੀਕ ਏਅਰਪੋਰਟ ਕੁਈਨ ਵਾਲੀ ਲੋਕੇਸ਼ਨ ਤੇ ਸੇਲਾਂ ਚੱਲ ਰਹੀਆਂ ਨੇ, 294 ਵਾਕਰ ਡਰਾਈਵ। ਓਕੇ, ਅੱਜ ਆਪਾਂ ਇੱਕ ਸਿਚੁਏਸ਼ਨ ਬਾਰੇ ਗੱਲਬਾਤ ਥੋੜ੍ਹੀ ਜਿਹੀ ਕਰਨੀ ਹੈ। ਦੋ ਭੈਣ ਭਰਾ ਨੇ, ਭਰਾ ਵੱਡਾ ਤੇ ਜਿਹੜੀ ਭੈਣ ਹੈ ਉਹ ਚਲੋ ਉਮਰ ਦੇ ਵਿੱਚ ਥੋੜ੍ਹੀ ਜਿਹੀ ਛੋਟੀ ਹੈ, ਦੋਨਾਂ ਦੇ ਬੱਚਾ ਹੋਣ ਵਾਲਾ, ਬੱਚਾ ਚਲੋ ਹੋ ਜਾਂਦਾ ਤੇ ਜਿਹੜੀ ਭੈਣ ਹੈ ਉਹਨਾਂ ਦੋਨਾਂ ਦੇ ਮੁੰਡਾ ਹੋਇਆ ਤੇ ਉਹਨਾਂ ਦੋਨਾਂ ਦਾ ਜਿਹੜਾ ਬਾਪ ਹੈ ਉਹਦੀ ਚਲੋ ਡੈਥ ਹੋ ਗਈ ਸੀਗੀ, ਹੋ ਗਏ ਕੁਝ ਕੁ ਸਾਲ, ਬੱਚਾ ਹੁੰਦਾ ਤੇ ਜਿਹੜੀ ਛੋਟੀ ਭੈਣ ਹੈ ਉਹਨੇ ਬੱਚੇ ਦਾ ਨਾਂ ਸੇਮ ਰੱਖਤਾ ਜੋ ਉਹਦੇ ਬਾਪ ਦਾ ਨਾਮ ਸੀਗਾ। ਸੋ ਤੁਸੀਂ ਸੁਪੋਜ਼ ਕਰੋ ਬਾਪ ਦਾ ਨਾਂ, ਹਾਂ ਕੀ ਹੁਣ ਨਾਂ ਦੇਈਏ, ਚਲੋ ਬਾਪ ਦਾ ਨਾਂ ਸੀਗਾ ਸੁਰਜੀਤ। ਸੋ ਜਿਹੜੀ ਕੁੜੀ ਹੈ ਉਹਦੇ ਹੁਣ ਮੁੰਡਾ ਹੋਇਆ ਉਹਨੇ ਨਾਮ ਸੁਰਜੀਤ ਰੱਖਤਾ ਤੇ ਜਿਹੜਾ ਉਹਦਾ ਭਰਾ ਹੈ ਉਹ ਕਹਿੰਦਾ ਵੀ ਯਾਰ ਤੂੰ ਡੈਡੀ ਦਾ ਨਾਂ ਦੇ ਤਾ ਮੁੰਡੇ ਨੂੰ, ਵੀ ਤੂੰ ਸਲਾਹ ਤਾਂ ਕਰ ਲੈਂਦੀ ਵੀ ਡੈਡੀ ਦਾ ਨਾਂ ਦੇਣਾ ਮੈਂ, ਵੀ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ, ਮੈਂ ਅਕਸਰ ਤੇਰਾ ਭਰਾ ਹੈ। ਤੇ ਉਹ ਕਹਿੰਦੀ ਯਾਰ ਮੈਂ ਆਪਣੇ ਡੈਡ ਨੂੰ ਟ੍ਰਿਬਿਊਟ ਦੇਣਾ ਸੀਗਾ, ਏਡੀ ਕਿਹੜੀ ਗੱਲ ਆ। ਉਹ ਜਿਹੜਾ ਭਰਾ ਹੈ ਉਹ ਅਪਸੈਟ ਹੈ, ਕਹਿੰਦਾ ਯਾਰ ਡੈਡ ਦਾ ਨਾਮ ਹੈ, ਜੇ ਮੈਂ ਯੂਜ਼ ਕਰਨਾ ਜਾਂ ਤੂੰ ਯੂਜ਼ ਕਰਨਾ ਆਪਾਂ ਇੱਕ ਦੂਜੇ ਨਾਲ ਸਲਾਹ ਕਰੀਏ, ਤੂੰ ਬਿਨਾਂ ਪੁੱਛੇ ਨਾਂ ਰੱਖ ਲਿਆ। ਚਲੋ ਮੁੰਡੇ ਨੂੰ ਹੋਊਗਾ ਕਿ ਬਾਪ ਦਾ ਨਾਮ ਹੈ, ਇਹ ਕਿਉਂ ਗਾਹਾਂ ਦੀ ਗਾਹਾਂ ਯੂਜ਼ ਕਰ ਰਹੀ ਹੈ, ਥੋੜ੍ਹਾ ਬਹੁਤਾ ਉਹ ਇੱਕ ਯੂਨੀਕ ਬਾਪ ਤਾਂ ਕੀ ਰਹਿਣਾ ਚਾਹੀਦਾ ਨਾਂ। ਹੁੰਦੇ ਨੇ ਕਈ ਲੋਕਾਂ ਦੇ ਮਨਾਂ ਦੇ ਵਿੱਚ ਕੋਈ ਥੋਟਸ ਜਿਹੜੇ ਆਉਂਦੇ ਆ, ਉਹਨੂੰ ਸੀਗਾ ਵੀ ਜੇ ਤੂੰ ਡੈਡੀ ਦਾ ਨਾਂ ਦੇਣਾ ਆਪਣੇ ਮੁੰਡੇ ਨੂੰ ਤਾਂ ਸਾਡੇ ਨਾਲ ਸਾਰੀ ਫੈਮਿਲੀ ਨਾਲ ਤੂੰ ਸਲਾਹ ਕਰ ਦੀ। ਕੁੜੀ ਕਹਿੰਦੀ ਹੈ ਕਿ ਉਹ ਮੇਰਾ ਵੀ ਪਿਓ ਹੈ, ਮੈਂ ਜੋ ਮਰਜ਼ੀ ਕਰਾਂ। ਹੁਣ ਤੁਹਾਡਾ ਕੀ ਖਿਆਲ ਹੈ, ਤੁਹਾਨੂੰ ਲੱਗਦਾ ਕਿ ਨਾਮ ਦੀ ਇੱਦਾਂ ਇੱਕ ਡਿਸਕਸ਼ਨ ਕਰਨੀ ਜ਼ਰੂਰੀ ਹੈ? ਹੁਣ ਕੁੜੀ ਕਹਿੰਦੀ ਹੈ ਮੇਰਾ ਮੁੰਡਾ, ਮੈਂ ਉਹਦਾ ਨਾਂ ਜੋ ਮਰਜ਼ੀ ਰੱਖਾਂ, ਚਾਹੇ ਤੇਰਾ ਨਾਂ ਰੱਖ ਲਵਾਂ, ਤੈਨੂੰ ਕੀ ਹੈ। ਮੁੰਡੇ ਨੂੰ ਲੱਗਦਾ ਕਿ ਹੈ ਜੇ ਪਿਓ ਦਾ ਨਾਂ ਯੂਜ਼ ਕਰਨਾ ਤਾਂ ਸਾਰੇ ਪਰਿਵਾਰ ਨਾਲ ਤੈਨੂੰ ਸਲਾਹ ਕਰਨੀ ਚਾਹੀਦੀ ਸੀ, ਸਾਰੇ ਸਹਿਮਤ ਹੋਣ ਤਾਂ ਹੀ ਯੂਜ਼ ਕਰਦੀ। ਹੁਣ ਮੁੰਡਾ ਇਮੋਸ਼ਨਲ ਹੋਊਗਾ ਉਹਦਾ ਡੈਡ ਉਹਦੇ ਨਾਲ, ਉਹ ਚਲੋ ਉਹਨਾਂ ਦੀ ਇੱਕ ਰਿਲੇਸ਼ਨਸ਼ਿਪ ਬੜੀ ਕਲੋਜ਼ ਹੋਊਗੀ, ਸੌ ਚੀਜ਼ਾਂ ਚਲੋ ਮਨ ਦੇ ਵਿੱਚ ਆਉਂਦੀਆਂ ਨੇ। ਹੁਣ ਤੁਹਾਨੂੰ ਲੱਗਦਾ ਕੁੜੀ ਨੂੰ ਸਲਾਹ ਕਰਨ ਦੀ ਲੋੜ ਸੀ ਭਰਾ ਨਾਲ ਅਤੇ ਬਾਕੀ ਪਰਿਵਾਰ ਨਾਲ ਕਿ ਮੈਂ ਵੀ ਡੈਡੀ ਦਾ ਨਾਂ ਦੇਣਾ ਚਾਹੁੰਦੀ ਹਾਂ ਆਪਣੇ ਮੁੰਡੇ ਨੂੰ, ਵੀ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਇਤਰਾ

0: ਆਸਾਨੀ ਹੈ, ਨੰਬਰ ਹੈ ਆਪਣਾ 9056733337, 9056733337 ਤੇ ਗੱਲਬਾਤ ਹੋ ਰਹੀ ਹੈ ਆਪਣੀ। ਤੇ ਏਰਨ ਮਿਲਸ ਐਕਿਰਾ, ਐਕਿਰਾ ਦੀ ਗੱਡੀ ਲੈਣੀ ਹੈ, ਦੋ ਵੀਰ ਨੇ ਸਾਡੇ ਮੈਨੇਜਰ ਨੇ ਏਰਨ ਮਿਲਸ ਐਕਿਰਾ ਤੇ, ਜਗਦੀਪ ਤੇ ਕਰਨ, ਇਹਨਾਂ ਨੂੰ ਕਾਲ ਕਰੋ, ਵਧੀਆ ਐਕਿਰਾ ਦੀ ਡੀਲ ਲੈ ਕੇ ਦੇਣਗੇ। 9058285800, 9058285800। ਜੀ 1236, ਹੈਲੋ,
1: ਹਾਂਜੀ ਵੀਰੇ, ਕੀ ਹਾਲ ਚਾਲ ਆ?
0: ਠੀਕ ਹੈ ਜੀ, ਕਿਵੇਂ ਹੋ?
1: ਵਧੀਆ ਜੀ, ਵਧੀਆ। ਮੈਨੂੰ ਨੀ ਲੱਗਦਾ ਵੀਰੇ ਕੋਈ ਇਤਰਾਜ਼ ਹੋਣਾ ਚਾਹੀਦਾ ਕਿਸੇ ਵੀ ਨਾਂ ਤੇ, ਕਿਉਂਕਿ ਆਪਣੇ ਇਮੋਸ਼ਨ ਨਾਲ ਜੁੜੇ ਹੁੰਦੇ ਆ। ਆਪਾਂ ਜੇ ਕੋਈ ਨਾਂ ਰੱਖ ਵੀ ਲੈਂਦੇ ਹਾਂ ਤਾਂ ਉਹ ਆਪਣੇ ਨਾਲ ਹਮੇਸ਼ਾ, ਜਿੰਨਾ ਚਿਕਰ ਆਪਾਂ ਜਿਉਂਦੇ ਉਹਨਾਂ ਚਿਕਰ ਆਪਾਂ ਉਹਦੇ ਬੱਚੇ ਦੇ ਨਾਂ ਚ ਭਾਲੀ ਜਾਂਦੇ ਹਾਂ ਨਾ, ਉਸਦੇ ਨਾਲ ਜਿਉਂਦੀ ਰਹਿੰਦੀ ਹੈ। ਸੋ ਮੈਂ ਵੀ ਆਪਦਾ ਯਾਨੀ ਕਿ ਬੱਚਿਆਂ ਦਾ ਨਾਂ ਉਸ ਤਰ੍ਹਾਂ ਹੀ ਰੱਖਿਆ ਹੈਗਾ, ਕਿਉਂਕਿ ਮੇਰੇ ਡੈਡੀ ਦਾ ਨਾਂ ਸੀਗਾ ਤੇਜਿੰਦਰ ਸਿੰਘ, ਮੇਰੀ ਮਾਤਾ ਦਾ ਨਾਂ ਪਰਮਜੀਤ ਕੌਰ। ਡੈਡੀ ਹੈ ਨੀ ਗਏ ਹੁਣ ਦੁਨੀਆ ਤੇ, ਤਾਂ ਮੈਂ ਆਪਦੇ ਮੁੰਡੇ ਦਾ ਨਾਂ ਰੱਖਿਆ ਆਪਦੇ ਨਾਂ ਤੇ, ਮੇਰੇ ਪਾਪਾ ਦੇ ਤੇ, ਯਾਨੀ ਕਿ ਮੇਰਾ ਨਾਂ ਰਵਿੰਦਰ ਆ, ਮੈਂ ਉਹਦਾ ਨਾਂ ਰੱਖਿਆ ਰਵਤੇਜ।
0: ਠੀਕ ਹੈ।
1: ਉਦੋਂ 6 ਮਹੀਨਿਆਂ ਬਾਅਦ ਮੇਰੇ ਵੱਡੇ ਭਰਾ ਦੇ ਮੁੰਡਾ ਹੋਇਆ ਸੀ, ਉਹਦਾ ਨਾਂ ਮੇਰੀ ਮੰਮੀ ਨੇ ਤੇ ਪਾਪਾ ਦੇ ਨਾਂ ਤੇ ਰੱਖਤਾ, ਪਰਮਤੇਜ।
0: ਅੱਛਾ, ਤੇ ਤੁਹਾਨੂੰ ਦੋਨਾਂ ਨੂੰ ਕੋਈ ਇਤਰਾਜ਼ ਨਹੀਂ ਹੋਇਆ ਵੀ ਯਾਰ ਡੈਡੀ ਦਾ ਨਾਂ ਵਰਤਿਆ ਤੁਸੀਂ?
1: ਨਹੀਂ ਨਹੀਂ, ਕੋਈ ਇਤਰਾਜ਼ ਨਹੀਂ ਵੀਰੇ, ਜਮਾ ਖੁਸ਼ੀ ਖੁਸ਼ੀ ਰੱਖਿਆ ਸੀ ਵੀ ਸਾਨੂੰ ਐਂ ਲੱਗੇ ਨਾ ਵੀ ਸਾਡੇ ਇਮੋਸ਼ਨ ਜੁੜੇ ਹੋਏ ਆ ਮਾਂ ਪਿਓ ਨਾਲ, ਤਾਂ ਉਹ ਹਮੇਸ਼ਾ ਸਾਡੇ ਨਾਲ ਜਿਉਂਦੇ ਰਹਿਣਗੇ ਹਮੇਸ਼ਾ ਐਂਡ ਤੱਕ, ਜਿੰਨਾ ਚਿਰ
0: ਨਹੀਂ। ਪਰ ਹੁਣ ਜੇ ਉਹ ਭਰਾ ਹੈ ਉਹ ਸੋਚਦਾ ਯਾਰ ਕਿ ਮੈਂ ਵੀ ਇਹੀ ਨਾਂ ਰੱਖਣਾ ਸੀਗਾ, ਤੂੰ ਮੈਨੂੰ ਮੇਰੇ ਨਾਲ ਸਲਾਹ ਤਾਂ ਕਰ ਲੈਂਦੀ?
1: ਨਹੀਂ ਬਿਲਕੁਲ ਹੀ ਨਹੀਂ ਵੀਰੇ, ਜਦੋਂ ਤੁਹਾਡੀ ਆਪਦੀ ਅੰਡਰਸਟੈਂਡਿੰਗ ਹੈਗੀ ਆ ਫਿਰ ਕੋਈ ਚੱਕਰ ਹੀ ਨਹੀਂ। ਹੁਣ ਜਿਵੇਂ ਮੈਂ ਪਰਮ ਤੇ ਰੱਬ ਤੇ ਰੱਖਤਾ ਆਪਦੇ ਮੁੰਡੇ ਦਾ ਨਾਂ ਆਪਦੇ ਨਾਂ ਤੇ, ਆਪਦੇ ਪਾਪਾ ਦੇ ਨਾਂ ਤੇ, ਤਾਂ ਉਹ ਮੰਮੀ ਦੇ ਤੇ ਸੀ ਉਹਦੇ ਨਾਂ ਤੇ ਰੱਖਤਾ, ਉਹਨੂੰ ਵੀ ਕੋਈ ਇਤਰਾਜ਼ ਨਹੀਂ ਆਉਂਦਾ। ਹਾਂ ਇਹ ਵੀ ਠੀਕ ਆ, ਬਹੁਤ ਸੋਹਣਾ ਆਉਂਦਾ ਇਹ, ਦੋਨਾਂ ਦੇ ਨਾਂ ਦਿਓਗੇ ਮੰਮੀ ਦੇ ਤੇ ਪਾਪਾ ਦੇ ਤੇ, ਕੋਈ ਇਤਰਾਜ਼ ਹੀ ਨਹੀਂ ਹੋਇਆ ਸਾਨੂੰ ਇੱਕ ਦੂਜੇ ਨੂੰ।
0: ਠੀਕ ਹੈ, ਚਲੋ ਨਹੀਂ ਇਤਰਾਜ਼ ਚਲੋ ਨਹੀਂ ਹੁੰਦਾ, ਚੰਗੀ ਗੱਲ ਆ। ਬਟ ਕਈਆਂ ਨੂੰ ਹੁੰਦਾ ਯਾਰ ਕਿ ਕਮ ਸੇ ਕਮ ਆਪਾਂ ਆਪਸ ਵਿੱਚ ਗੱਲ ਤਾਂ ਕਰ ਲਈਏ, ਜੇ ਆਪਾਂ ਕੋਈ ਫੈਮਿਲੀ ਦੀ ਚੀਜ਼ ਆਏ ਯੂਜ਼ ਕਰ ਰਹੇ ਹਾਂ ਤਾਂ ਐਟਲੀਸਟ ਚਲੋ ਦੋਨਾਂ ਦੀ ਸਹਿਮਤੀ ਹੋਵੇ, ਤਾਂ ਥੋੜ੍ਹੀ ਜਿਹੀ ਫਿਰ ਉਹ ਜਿਹੜੀ ਇੱਕ ਕਨਫਿਊਜ਼ਨ ਜੀ ਆ ਉਹ ਉਸ ਤੋਂ ਬਚੇ ਰਹਿੰਦੇ ਆ। ਸੋ ਨੰਬਰ ਹੈ ਆਪਣਾ 9056733337, 9056733337, 4839। ਹੈਲੋ
2: ਜੀ, ਨਵੀਂ ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਜੀ।
2: ਜੀ, ਨਥਿੰਗ ਰੋਂਗ ਵਿਦ ਹੈਵਿੰਗ ਅ ਨੇਮ। ਉਹ ਕੁੜੀ ਨੇ ਕੋਈ ਗਲਤੀ ਨਹੀਂ ਕੀਤੀ, ਭਰਾ ਨੂੰ ਸਮਝਣਾ ਚਾਹੀਦਾ ਹੈ ਉਹਦੇ ਪਿਓ ਦਾ ਨਾਂ ਅਲਾਈਵ ਕਰਨ ਲਈ, ਉਹ ਆਪਣੇ ਆਪਣੇ ਮੁੰਡੇ ਦਾ ਵੀ ਰੱਖ ਲਵੇ ਨਾ।
0: ਤੁਸੀਂ
2: ਬਿਲਕੁਲ ਸਹੀ ਕਹਿੰਦਾ, ਪਰ ਉਹ ਭਰਾ ਨੂੰ ਭੈਣ ਦੇ ਨਾਲ ਨਾਰਾਜ਼ ਨਹੀਂ ਹੋਣਾ ਚਾਹੀਦਾ। ਮੇਰੇ ਡੈਡ ਬਹੁਤ ਹੋਏ ਜਦੋਂ, ਵੈਨ ਹੀ ਪਾਸਡ ਅਵੇ, ਮੇਰੀ ਸਭ ਤੋਂ ਛੋਟੀ ਭੈਣ ਨੇ ਮੇਰੇ ਡੈਡੀ ਦੀ ਕੜੀ ਮੁੰਦਰੀ, ਉਹਨੇ ਕਿਹਾ ਜੀ ਮੈਨੂੰ, ਮੈਂ ਲੈਣਾ ਚਾਹੁੰਦੀ ਹਾਂ ਵੀਰ। ਮੈਂ ਕਿਹਾ ਪੁੱਤਰ ਤੂੰ ਰੱਖ ਲੈ, ਨਥਿੰਗ ਰੋਂਗ ਵਿਦ ਇਟ। ਹਾਲਾਂ ਤੁਹਾਨੂੰ ਪਤਾ ਹੈ ਬੇਟੇ ਦੇ ਕੋਲ ਹੁੰਦੀਆਂ ਨੇ, ਉਹਦਾ ਫਿਰ ਬੇਟਾ ਅੱਗੋਂ ਲੈਂਦਾ ਚੀਜ਼ਾਂ, ਪਰ ਮੈਨੂੰ ਇਹ ਸੀ ਕਿ ਨਹੀਂ ਉਹ ਜ਼ਿਆਦਾ ਲਿੰਕ ਉਹ ਸ਼ੋ ਕਰਦੀ ਪਈ। ਮੈਂ ਪੁੱਛਿਆ ਤੂੰ ਲੈ ਲਾ, ਕੋਈ ਗੱਲ ਨੀ। ਸੋ ਮੇਰਾ ਖਿਆਲ ਹੈ ਭਰਾ ਨੂੰ ਸਮਝਣਾ ਚਾਹੀਦਾ, ਇਹ ਚ ਕੋਈ ਮਾੜੀ ਗੱਲ ਨਹੀਂ ਪੈਣੀ।
0: ਤੁਹਾਨੂੰ ਇਹ ਵੀ ਨੀ ਲੱਗਦਾ ਕਿ ਭੈਣ ਨੂੰ ਚਲੋ ਸਲਾਹ ਕਰ ਲੈਣੀ ਚਾਹੀਦੀ ਸੀ ਕਿ ਵੀਰੇ ਮੈਂ ਨਾਂ ਰੱਖ ਰਹੀ ਹਾਂ ਬੇਟੇ ਦਾ ਸੇਮ ਡੈਡ ਦੇ ਨਾਮ ਦੇ ਨਾਲ ਦਾ, ਵੀ ਤੈਨੂੰ ਕੋਈ ਮਾਇੰਡ ਤਾਂ ਨੀ?
2: ਇਸ ਪੁਆਇੰਟ ਤੇ ਐਗਰੀ ਹਾਂ ਮੈਂ ਤੁਹਾਡੇ ਨਾਲ, ਪਰ ਕਈ ਦਫ਼ਾ ਨਹੀਂ ਵੀ ਇਮੋਸ਼ਨ ਇੰਨੇ ਜ਼ਿਆਦਾ ਹਾਈ ਹੁੰਦੇ ਨੇ, ਕਹਿੰਦੇ ਨੇ ਜੀ ਮੈਂ ਤੇ ਆਹੀ ਰੱਖਣਾ। ਸੋ ਮੈਂ ਉਹ ਭੈਣ ਦੇ ਨਾਲ ਸਾਈਡ ਲਵਾਂਗਾ ਕਿ ਨਹੀਂ,
0: ਸੋਚੋ ਜੇ ਉਹ ਭਰਾ ਹੈ ਉਹਦਾ ਵੀ ਹੁਣ ਗਾਹਾਂ ਬੱਚਾ ਹੋਣ ਵਾਲਾ, ਉਹ ਜੇ ਸੋਚ ਰਿਹਾ ਸੀ ਯਾਰ ਕਿ ਮੈਂ ਵੀ ਨਾਮ ਯੂਜ਼ ਕਰਨਾ ਸੀਗਾ, ਇਹ ਮੇਰੇ ਨਾਲ ਐਟਲੀਸਟ ਥੋੜੀ ਬਹੁਤੀ ਡਿਸਕਸ਼ਨ ਤਾਂ ਕਰ ਲੈਂਦੀ ਤੇ ਫਿਰ, ਜਾਂ ਜੇ ਉਹਨੂੰ ਸੀਗਾ ਯਾਰ ਕਿ ਕੋਈ ਨਾ ਯੂਜ਼ ਕਰੇ ਡੈਡੀ ਦਾ ਨਾਂ, ਡੈਡੀ ਕੋਲ ਰਹਿਣ ਦਿਓ, ਆਪਾਂ ਆਪਣੇ ਬੱਚੇ ਨੂੰ ਆਪਦੀ ਇੱਕ ਅਲੱਗ ਆਈਡੈਂਟੀ ਦਿਓ ਤੇ ਉਹਨਾਂ ਦਾ ਕੋਈ ਹੋਰ ਨਾਂ ਰੱਖ ਦਿਓ, ਨਾਂ ਤਾਂ ਕਰੋੜਾਂ ਨਾਮ ਨੇ ਦੁਨੀਆ ਦੇ। ਸੋ ਨੰਬਰ ਹੈ ਆਪਣਾ 9056673337। ਤੁਹਾਡਾ ਕੀ ਖਿਆਲ ਹੈ, ਤੁਹਾਡਾ ਕੀ ਓਪੀਨੀਅਨ ਹੈ, ਅੱਜ ਤੁਹਾਡੇ ਤੋਂ ਜਾਣ ਰਹੇ ਹਾਂ। 9056733337 ਆਪਣਾ ਨੰਬਰ ਹੈ, 9056673337 ਆਪਣਾ ਫੋਨ ਨੰਬਰ ਹੈ। ਇੱਕ ਤੁਹਾਨੂੰ ਅਸੀਂ ਇਨਫੋਰਮੇਸ਼ਨ ਦਈਏ ਬਈ, ਬਿਓਂਡ ਆਈਵਰ ਐਨਕਾਂ ਚਾਹੀਦੀਆਂ ਹੰਬਰ ਵੈਸਟ ਤੇ ਗੋਰਵੇ ਦੇ ਕੋਰਨਰ ਤੇ, ਬਿਓਂਡ ਆਈਵਰ ਰੋਮੀ ਬਾਈ ਜੀ ਨੂੰ ਤੁਸੀਂ ਕਾਲ ਕਰਨੀ ਹੈ। ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ, ਆਈ ਡਾਕਟਰ ਇਹਨਾਂ ਕੋਲ ਅਵੇਲੇਬਲ ਨੇ। ਨੰਬਰ ਇਜ਼ 9057933937, beyond Iowa 905-793-3937. ਗੱਲਬਾਤ ਜ਼ਰੂਰ ਤੁਸੀਂ ਰੋਮੀ ਹੁਣ ਨਾਲ ਕਰੋ ਅਤੇ ਆਪਣੇ ਮਨਪਸੰਦ ਦੀਆਂ ਸਨਗਲਾਸਿਸ ਵਿਜ਼ਨ ਦੀਆਂ ਐਨਕਾਂ ਹੰਬਰ ਵੈਸਟ ਗੋਰਵੇ ਤੋਂ ਲੈ ਕੇ ਆਓ। 1403 ਹੈਲੋ।
3: ਹਾਂਜੀ ਬਿਲਕੁਲ ਸਹੀ ਗੱਲ ਹੈ, ਡਿਸਕਸ ਕਰਨਾ ਚਾਹੀਦਾ।
0: ਡਿਸਕਸ ਕਰਨਾ ਚਾਹੀਦਾ, ਠੀਕ ਹੈ, ਉਹ ਕਿਉਂ?
3: ਉਹ ਮੈਂ ਵੀ ਮੇਰੇ ਦੋ ਬੱਚੇ, ਦੋ ਨਾ ਇੱਕ ਨਾ ਮੈਂ ਦਾਦਾ ਠਾਕਰ ਸਿੰਘ ਸੀਗਾ। ਮੇਰੇ ਮੁੰਡਾ ਹੈਗਾ ਠਾਕਰ ਵੀਰ ਸਿੰਘ, ਕੁੜੀ ਦਾ ਨਾਮ ਹੈਗਾ ਠਾਕਰ ਦੀਪ ਕੌਰ।
0: ਸਾਰਿਆਂ ਨਾਲ ਸਲਾਹ ਕੀਤੀ?
3: ਹਾਂਜੀ ਹਾਂਜੀ, ਰੱਖਣਾ ਚਾਹੀਦਾ ਕਿ ਨਹੀਂ ਚਾਹੀਦਾ?
0: ਅੱਛਾ,
3: ਮੇਰੇ ਪੇਰੈਂਟਸ ਕਹਿੰਦੇ ਹਾਂ ਠੀਕ ਆ, ਵਧੀਆ ਰੱਖ ਲਾ।
4: ਉਹਦੇ ਫਾਦਰ ਦਾ ਨਾਂ ਆਊਗਾ, ਉਹ ਨਾਂ ਲੈ ਕੇ ਕਹੂਗੀ ਇਧਰ ਤੇਰੇ ਅੱਜ ਖਿਆਰਤਾਂ ਕੰਧਾ ਤੇਰੇ ਕੰਨਾਂ ਦੇ ਮਾਰਾ ਚਪੇੜ। ਉਹਨੂੰ ਆਪਣੇ ਫਾਦਰ ਦਾ ਜਿਹਨੂੰ ਨਾਂ ਲਊਗੀ ਉਹਨੂੰ ਕਿੰਨਾ ਸਾਹਮਣੇ ਕਿੰਨਾ ਉਹਦੇ ਚਿਹਰਾ ਨਾ, ਉਹ ਨਾਂ ਨੀ ਰੱਖਣਾ ਚਾਹੀਦਾ। ਪਤਾ ਗੱਲ ਕੀ, ਮੇਰੇ ਨਾਲ ਐਗਰੀ ਕਰੋ ਨਾ ਕਰੋ, ਹੋਰ ਨਾਮ ਬੜੇ ਵਧੀਆ ਵਾ।
0: ਹਾਂਜੀ,
4: ਉਹਦੇ ਨਾਂ ਦੇ ਫਾਦਰ ਦੇ ਨਾਂ ਤੁਹਾਨੂੰ ਇੰਨਾ ਹੀ ਚੰਗਾ ਲੱਗਦਾ ਵੀ ਮੇਰਾ ਸਾਡੇ ਫਾਦਰ ਦਾ ਨਾਂ ਜਿੰਦਾ ਰਹੇ, ਉਹਦੇ ਨਾਂ ਦੇ ਕੋਈ ਚੀਜ਼ ਬਣਾਵਾਂ ਇਹੋ ਜੀ। ਹਾਂਜੀ, ਸਕੂਲ ਬਣਾ ਲਓ ਫਾਦਰ ਦੇ ਨਾਂ ਦੇ।
0: ਨਹੀਂ ਠੀਕ ਹੈ ਤੁਹਾਡੀ ਗੱਲ, ਤੁਸੀਂ ਹੁਣ ਬੱਚੇ ਨੂੰ ਡਾਂਟਣਾ, ਬੱਚੇ ਨੂੰ ਟੋਕਣਾ, ਫਿਰ ਤੁਸੀਂ ਪਿਓ ਦੇ ਨਾਂ ਤੋਂ ਕਹੋਗੇ?
4: ਫਿਰ ਪਿਓ ਦੇ ਨਾਂ ਦੇ ਕਹੋਗੇ? ਕਈ ਵਾਰ ਮੂੰਹ ਚੋਂ ਗਾਲ ਵੀ ਨਿਕਲ ਜਾਂਦੀ ਆ ਕਈ ਵਾਰ ਛੋਟੇ ਬੱਚੇ ਨੂੰ ਛੋਟੀ ਜੀ।
0: ਜੀ ਜੀ ਜੀ ਜੀ, ਚਲੋ ਨੀ, ਵੈਲਿਡ, ਤੁਹਾਡਾ ਵੀ ਵੈਲਿਡ ਪੁਆਇੰਟ ਹੈ ਭਾਈ। ਇਹ ਤਾਂ ਕਹਿੰਦੇ ਕਿ ਰੱਖਣਾ ਹੀ ਨਹੀਂ ਚਾਹੀਦਾ, ਉਹਨਾਂ ਦਾ ਨਾਂ ਉਹਨਾਂ ਦਾ ਰਹਿਣ ਦਿਓ। ਚਲੋ ਇਹਨਾਂ ਦਾ ਇੱਕ ਪੁਆਇੰਟ ਵੀ ਕਿਤੇ ਨਾ ਕਿਤੇ ਠੀਕ ਹੈ। ਸੋ ਸਾਡੇ ਨਾਲ ਅਗਲੀ ਕਾਲ ਤੋਂ ਪਹਿਲਾਂ ਪਰਮਿੰਦਰ ਜੀ ਜੁੜਿਆ ਸੁਜੋਕ ਹੋਮਿਓ ਕਲੀਨਿਕ ਤੋਂ। ਜੀ ਪਰਮਿੰਦਰ ਜੀ, ਵੈਲਕਮ।
5: ਵੈਰੀ ਗੁੱਡ ਮਾਰਨਿੰਗ ਨਵੀ ਐਂਡ ਵਾਰਮ ਹੈਲੋ ਟੂ ਆਲ ਆਰ ਲਿਸਨਰਸ।
0: ਸੁਜੋਕ ਹੋਮਿਓ ਕਲੀਨਿਕ ਬ੍ਰੈਂਪਟਨ ਮਿਸਾਗਾ ਦੋ ਕਲੀਨਿਕਸ ਤੋਂ ਤੁਹਾਡੇ ਲਈ ਹਾਜ਼ਰ ਨੇ, 647-846-2516। ਅੱਜ ਡਿਸਕਸ਼ਨ ਥੋੜ੍ਹੀ ਜਿਹੀ ਮੈਨੋਪਾਜ਼ ਬਾਰੇ ਕਰਾਂਗੇ। ਅਤੇ ਪਰਮਿੰਦਰ ਜੀ, ਫੀਮੇਲਸ ਕੋਲ ਕੋਈ ਹੋਰ ਵੀ ਸਲੂਸ਼ਨ ਹੈ ਅਦਰ ਦੈਨ ਹੋਰਮੋਨ ਰਿਪਲੇਸਮੈਂਟ ਥੈਰੇਪੀ?
5: ਬਿਲਕੁਲ ਨਵੀ, ਦੇਖੋ ਪਹਿਲੀ ਗੱਲ ਤਾਂ ਜਦੋਂ ਅਸੀਂ ਮੈਨੋਪਾਜ਼ ਬਾਰੇ ਗੱਲ ਕਰਦੇ ਹਾਂ, ਵੀ ਆਲਰੇਡੀ ਨੋ ਇਟਸ ਰਿਲੇਟਿਡ ਟੂ ਫੀਮੇਲ ਬਟ ਨੋਟ ਅ ਡਿਜ਼ੀਜ਼, ਬਿਮਾਰੀ ਨਹੀਂ ਹੈ। ਫੀਮੇਲ ਦੀ ਏਜ ਦੇ ਨਾਲ ਰਿਲੇਟਿਡ ਇੱਕ ਮੇਜਰ ਮਾਈਲ ਸਟੋਨ ਹੈ, ਉਸ ਮਾਈਲ ਸਟੋਨ ਦੇ ਅੰਦਰ ਦਿਸ ਮਾਈਲ ਸਟੋਨ ਕਮ ਇਨ ਫੀਮੇਲ ਬਿਟਵੀਨ 45 to 55, ਇਹਨਾਂ 10 ਸਾਲਾਂ ਦੇ ਅੰਦਰ ਜ਼ਿਆਦਾਤਰ ਫੀਮੇਲ ਬਿਮਾਰੀਆਂ ਤਾਂ ਜਿਹੜੀਆਂ ਨੇ, ਹੋ ਸਕਦਾ ਇੱਕ ਬਿਮਾਰੀ ਜਾਂ ਦੂਜੀ ਜਾਂ ਤੀਜੀ ਬਿਮਾਰੀ 20-30-40-50% ਪਾਪੂਲੇਸ਼ਨ ਨੂੰ ਆਉਣੀ ਹੋਵੇ। ਮੈਨੋਪਾਜ਼ 100% ਪਾਪੂਲੇਸ਼ਨ ਆਉਣਾ, ਵਿਚ ਮੀਨਸ ਹਰ ਫੀਮੇਲ ਵਿਲ ਗੋ ਥਰੂ ਦਿਸ ਬਿਟਵੀਨ ਦੀਜ਼ ਈਅਰਸ। ਔਰ ਇਹਦੇ ਅੰਦਰ ਮੇਨਲੀ ਕੀ ਹੈ, ਫੀਮੇਲਸ ਮੈਂਸਟਰਲ ਸਾਈਕਲ ਵਿਲ ਪਾਜ਼ ਪਰਮਾਨੈਂਟਲੀ, ਕਿ ਉਹਨਾਂ ਦਾ ਪਰਮਾਨੈਂਟਲੀ ਮੈਂਸਟਰਲ ਸਾਈਕਲ ਰੁਕ ਜਾਏਗਾ। ਉਹਨਾਂ ਦੇ ਅੰਦਰ ਦੇ ਮੇਨ ਫੀਮੇਲ ਹਾਰਮੋਨਸ ਡਿਕਲਾਈਨ ਕਰਨਗੇ, ਐਸਟ੍ਰੋਜਨ ਐਂਡ ਪ੍ਰੋਜੈਸਟਰਨ, ਅਤੇ ਉਹਨਾਂ ਦੀਆਂ ਓਵਰੀਜ਼ ਸ਼ਟ ਹੋ ਜਾਣਗੀਆਂ। ਸੋ ਵਿਚ ਮੀਨਸ ਕਿ ਫੀਮੇਲ ਦੇ ਕੋਲ ਐਗ ਨੰਬਰ ਆਫ ਐਗ ਰਿਲੀਜ਼ ਖਤਮ ਹੋ ਜਾਏਗੀ। ਔਰ ਇਸ ਟਾਈਮ ਦੇ ਅੰਦਰ ਫੀਮੇਲ ਨੂੰ ਜਿਹੜੀ ਪ੍ਰੋਬਲਮਸ ਆਉਂਦੀਆਂ ਨੇ, ਉਹਦੇ ਅੰਦਰ ਹਾਟ ਫਲੈਸ਼ਸ ਹੋ ਗਈਆਂ, ਰਾਤ ਨੂੰ ਪਸੀਨੇ ਆਉਣਾ, ਉਹਨਾਂ ਦੇ ਮੈਂਸਟਰਲ ਸਾਈਕਲ ਦਾ ਪਹਿਲਾਂ ਇਰੈਗੂਲਰ ਹੋ ਜਾਣਾ, ਉਹਨਾਂ ਨੂੰ ਸਲੀਪ ਇਸ਼ੂਜ਼ ਆਉਣਾ, ਫਟੀਗ ਹੋਣਾ, ਡਰਾਈਨੈਸ ਹੋਣਾ, ਵੈਜੀਨਲ ਡਰਾਈਨੈਸ ਹੋਣਾ, ਪੇਨਫੁਲ ਇੰਟਰਕੋਰਸ ਹੋਣਾ, ਵੇਟ ਗੇਨ ਹੋ ਜਾਣਾ, ਮਸਲ ਏਕ ਹੋਣਾ, ਹੇਅਰ ਥਿਨਿੰਗ ਹੋਣਾ, ਐਂਡ ਦੇਰ ਆਰ ਇਮੋਸ਼ਨਲ ਡਿਸਆਰਡਰਸ ਐਸ ਵੈਲ, ਜਿਵੇਂ ਕਿ ਮੂਡ ਸਵਿੰਗਸ ਹੋਣਾ, ਐਂਗਜ਼ਾਇਟੀ, ਡਿਪਰੈਸ਼ਨ, ਲੋ ਮੂਡ, ਕੰਸਨਟ੍ਰੇਸ਼ਨ ਇਸ਼ੂਜ਼, ਬ੍ਰੇਨ ਫਾਗ ਐਂਡ ਮੱਚ ਮੋਰ। ਸੋ ਬਹੁਤ ਵੱਡਾ ਚੇਂਜ ਫੀਮੇਲ ਦੀ ਲਾਈਫ 'ਚ ਇਸ ਏਜ ਦੇ ਵਿੱਚ ਆਉਂਦਾ ਹੈ। ਔਰ ਬਹੁਤ ਵਾਰੀ ਮੇਰੇ ਕੋਲ ਜਦੋਂ ਪੇਸ਼ੈਂਟਸ ਆਉਂਦੀਆਂ ਤਾਂ ਉਹ ਕਹਿੰਦੀਆਂ ਵੀ ਸਾਡੀ ਫੈਮਿਲੀ ਨੂੰ ਇਸ ਚੀਜ਼ ਬਾਰੇ ਅੰਡਰਸਟੈਂਡਿੰਗ ਨਹੀਂ ਹੈਗੀ। ਸਾਡਾ ਤਾਂ ਇਹ ਪਲੈਟਫਾਰਮ ਦਾ ਮਕਸਦ ਇਹੀ ਹੈ ਨਾ ਨਵੀ, ਟੂ ਐਜੂਕੇਟ ਆਲ ਆਰ ਲਿਸਨਰਸ ਟੂ ਅੰਡਰਸਟੈਂਡ ਵੀ ਤੁਹਾਡੀ ਵਾਈਫ, ਤੁਹਾਡੀ ਮਦਰ ਇਸ ਫੇਜ਼ ਦੇ ਵਿੱਚੋਂ ਦੀ ਲੰਘ ਰਹੇ ਹੈ, ਜਿਹਦੇ ਅੰਦਰ ਉਹਨਾਂ ਨੂੰ ਗੁੱਸਾ ਵੀ ਆਏਗਾ। ਉਹ ਪਹਿਲਾਂ ਇੱਦਾਂ ਨਹੀਂ ਸੀ ਕਰਦੇ, ਖਿਜਣਗੇ ਵੀ, ਕਦੀ ਬਾਰੀ ਖੋਲਣਗੇ, ਕਦੀ ਦਰਵਾਜ਼ੇ ਤੋਂ ਬਾਹਰ ਜਾਣਗੇ, ਵਿੰਟਰ 'ਚ ਵੀ ਪੱਖਾ ਛੱਡਣਗੇ, ਇਸ ਚੀਜ਼ਾਂ ਹੋਣਗੀਆਂ। ਵੀ ਨੀਡ ਟੂ ਸਪੋਰਟ ਦੈਮ। ਔਰ ਜਦੋਂ ਉਸ ਘਰੋਂ ਸਪੋਰਟ ਨਹੀਂ ਮਿਲਦਾ, ਫਿਰ ਫੀਮੇਲ ਹੋਰ ਇਰੀਟੇਬਲ ਹੁੰਦੀ ਹੈ, ਹੋਰ ਐਂਗਰੀ ਹੁੰਦੀ ਹੈ, ਹੋਰ ਡਿਸਅਪੋਇੰਟਡ ਹੁੰਦੀ ਹੈ, and that leads to even more major complications. I have seen two females with suicidal thoughts as well. ਕਿ ਵੀ ਮੈਨੂੰ ਕੋਈ ਘਰੋਂ support ਨਹੀਂ ਮਿਲਦੀ and I'm going through all this and ਮੈਨੂੰ ਸੁਣਨ ਨੂੰ ਮਿਲਦਾ ਹੈਗਾ. ਸਭ ਤੋਂ ਪਹਿਲਾਂ ਤਾਂ let's educate ourselves to understand about it. ਤੇ ਦੂਜਾ ਜਿਹੜਾ ਤੁਹਾਡਾ question ਸੀਗਾ ਕਿ ਕੀ HRT ਤੋਂ ਇਲਾਵਾ, which means hormone therapy ਤੋਂ ਇਲਾਵਾ ਵੀ ਕੁਝ ਕੀਤਾ ਜਾ ਸਕਦਾ ਹੈ. There are great remedies in homeopathy. As in here, ਆਪਾਂ clearly ਇੱਕ ਚੀਜ਼ ਸਮਝੀ ਹੈ, hormones ਘੱਟ ਰਹੇ ਹੈਗੇ ਆ, ਉਹ ਨੈਚੁਰਲੀ ਘੱਟ ਨਹੀਂ ਹੈ, ਇੱਕ ਦਿਨ ਖਤਮ ਹੀ ਹੋਣੇ ਆ. ਤੇ ਫਿਰ ਕਿੰਨਾ ਕੁਛ ਅਸੀਂ ਆਪਣੀ ਡਾਇਟ ਦੇ ਵਿੱਚ ਨਵੀਂ ਸੁਣਦੇ ਹਾਂ, ਹਾਰਮੋਨਸ ਵਾਲੀਆਂ ਚੀਜ਼ਾਂ ਨਾ ਖਾਓ, ਹਾਰਮੋਨਸ ਵਾਲੇ ਮੀਟ ਨਾ ਖਾਓ. ਵੀ ਡੂ ਲਰਨ ਆਲ ਦੀਸ ਥਿੰਗਸ, ਰਾਈਟ? ਤੇ ਫਿਰ ਅਸੀਂ ਕਿੱਦਾਂ ਚੋਇਸਿਸ ਬਣਾਉਂਦੇ ਹੈਗੇ ਆ ਕਿ ਜਦੋਂ ਸਰੀਰ ਨੈਚੁਰਲੀ ਸ਼ਟ ਡਾਊਨ ਹੋ ਰਿਹਾ ਤੇ ਅਸੀਂ ਸਿੰਥੈਟਿਕ ਹਾਰਮੋਨਸ ਪਾਈਏ ਇਹਨਾਂ ਸਿਮਟਮਸ ਨੂੰ ਟੈਂਪਰੇਰੀ ਸ਼ਟ ਡਾਊਨ ਕਰਨ ਲਈ, ਵੇਅਰ ਐਜ਼ ਇਹ ਸਿਮਟਮਸ ਫਿਰ ਵੀ ਆਉਣੇ ਕਦੀ ਤੇ ਹਾਰਮੋਨ ਥੈਰੇਪੀ ਵੀ ਬੰਦ ਕਰਾਂਗੇ. ਇਹੀ ਸੇਮ ਪ੍ਰੋਬਲਮ ਅਸੀਂ ਜਦੋਂ PCOD ਬਾਰੇ ਗੱਲ ਕੀਤੀ ਸੀ ਕਿ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ ਦੇ ਅੰਦਰ ਫੀਮੇਲਸ ਨੂੰ ਪੀਰੀਅਡ ਨਹੀਂ ਆ ਰਹੇ ਤੇ ਅਸੀਂ ਸਿੰਥੈਟਿਕ ਹਾਰਮੋਨ ਲੈ ਕੇ ਆਰਟੀਫਿਸ਼ਲ ਪੀਰੀਅਡਸ ਕ੍ਰੀਏਟ ਕਰਦੇ ਹਾਂ, ਜਿਹਦੇ ਨਾਲ ਫੀਮੇਲ ਦੀ ਬਾਡੀ ਦੇ ਅੰਦਰ ਆਲਰੇਡੀ ਚੱਲ ਰਹੇ ਇਰੈਗੂਲਰ ਹਾਰਮੋਨਸ ਹੋਰ ਵੀ ਵਰਸ ਹੋ ਜਾਂਦੇ ਆ. ਸੋ ਇਫ ਤੁਸੀਂ ਇਸ ਚੀਜ਼ ਤੋਂ ਸਫ਼ਰ ਕਰ ਰਹੇ ਹੋ, ਯੂ ਆਰ ਗੋਇੰਗ ਥਰੂ ਦਿਸ ਟਾਈਮ ਵੇਅਰ ਇਹ ਸਾਰੀਆਂ ਚੀਜ਼ਾਂ ਤੁਹਾਡੇ ਅੰਦਰ ਹੋ ਰਹੀਆਂ ਹੈਗੀਆਂ, ਸਭ ਚੀਜ਼ਾਂ ਲਈ ਦੇਰ ਆਰ ਗ੍ਰੇਟ ਨੈਚੁਰਲ ਰਿਪਲੇਸਮੈਂਟਸ, ਥੈਰੇਪੀਸ ਐਂਡ ਟ੍ਰੀਟਮੈਂਟਸ ਇਨ ਹੋਮਿਓਪੈਥੀ ਜਿਹੜੇ ਕਿ ਤੁਹਾਡੇ ਸਾਰੇ ਸਿਮਟਮਸ ਨੂੰ, ਚਾਹੇ ਉਹ ਹਾਟ ਫਲੱਸ਼ਿਸ ਹੈ, ਡਰਾਈਨੈਸ ਹੈ, ਇਰੀਟੇਬਿਲਿਟੀ ਹੈ, ਮੂਡ ਸਵਿੰਗਸ, ਐਂਗਜ਼ਾਇਟੀ ਹੈ, ਇਹ ਸਭ ਕੁਛ ਟ੍ਰੀਟ ਕੀਤਾ ਜਾ ਸਕਦਾ ਹੈ. ਐਂਡ ਫੋਰ ਦੈਟ ਤੁਹਾਨੂੰ ਸੁਜੋਕ ਹੋਮਿਓਕਲੀਨਿਕ ਕੰਟੈਕਟ ਕਰਨਾ ਪਏਗਾ. ਨੰਬਰ ਟੂ ਰੀਚ 6472516.
0: ਸੁਜੋਕ ਹੋਮਿਓ ਕਲੀਨਿਕ 6478562516, 6472516. ਤੇ ਪਰਮਿੰਦਰ ਜੀ ਦੇ ਨਾਲ ਗੱਲਬਾਤ ਕਰੋ. ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ. ਸੋ ਓਕੇ, ਅੱਜ ਅਸੀਂ ਡਿਸਕਸ਼ਨ ਕਰ ਰਹੇ ਸੀ ਇੱਕ ਭੈਣ ਭਰਾ ਬਾਰੇ. ਜਿਹੜੀ ਭੈਣ ਹੈ ਉਹਦੇ ਬੱਚਾ ਹੁੰਦਾ ਤੇ ਉਹ ਬੱਚੇ ਦਾ ਨਾਂ ਸੇਮ ਆਪਣੇ ਬਾਪ ਦੇ ਨਾਮ ਨਾਲ ਦਾ ਰੱਖ ਲੈਂਦੀ ਹੈ ਤੇ ਭਰਾ ਨੂੰ ਇਤਰਾਜ਼ ਹੁੰਦਾ. ਭਰਾ ਕਹਿੰਦਾ ਯਾਰ ਜੇ ਤੂੰ ਡੈਡੀ ਦਾ ਨਾਂ ਯੂਜ਼ ਕਰਨਾ ਸੀਗਾ ਕੰਮ ਸੇ ਕੰਮ ਤੂੰ ਸਲਾਹ ਤਾਂ ਕਰ ਲੈਂਦੀ ਮੇਰੇ ਨਾਲ, ਵੀ ਦੇਖ ਵੀਰੇ ਤੈਨੂੰ ਕੋਈ ਇਸ਼ੂ ਤਾਂ ਨਹੀਂ ਹੈ ਮੈਂ ਡੈਡੀ ਦਾ ਨਾਂ ਦੇ ਰਹੀ ਹਾਂ ਮੁੰਡੇ ਨੂੰ. ਤੇ ਉਹ ਕਹਿੰਦਾ ਕਿ ਤੇਰਾ ਵੀ ਪਿਓ ਹੈ ਮੇਰਾ ਵੀ ਪਿਓ ਹੈ, ਹੁਣ ਜੇ ਮੈਨੂੰ ਕੋਈ ਇਤਰਾਜ਼ ਹੈ ਮੈਂ ਨਹੀਂ ਚਾਹੁੰਦਾ ਕਿ ਤੂੰ ਯੂਜ਼ ਕਰੇ ਇਸ ਨਾਮ ਨੂੰ, ਐਟਲੀਸਟ ਤੂੰ ਪੁੱਛ ਲੈਂਦੀ ਤੇ ਆਪਾਂ ਯੂ ਨੋ ਇੱਕ ਡਿਸਕਸ਼ਨ ਕਰ ਲੈਂਦੇ. ਕੁੜੀ ਕਹਿੰਦੀ ਮੈਂ ਜੋ ਮਰਜ਼ੀ ਕਰਾਂ ਮੈਂ ਨਾ ਯੂਜ਼ ਕਰਨਾ ਨਾ ਕਰਨਾ, ਜੇ ਮੈਂ ਮਾਮ ਦਾ ਯੂਜ਼ ਕਰਨਾ ਨਾ ਕਰਨਾ ਉਹ ਮੇਰੀ ਮਰਜ਼ੀ ਹੈ. ਮੁੰਡਾ ਕਹਿ ਰਿਹਾ ਕਿ ਨਹੀਂ ਤੈਨੂੰ ਕਮ ਸੇ ਕਮ ਮੇਰੇ ਨਾਲ ਜ਼ਰੂਰ ਸਲਾਹ ਕਰਨੀ ਚਾਹੀਦੀ ਸੀ. ਹੁਣ ਤੁਹਾਡਾ ਕੀ ਖਿਆਲ ਹੈ, ਜੇ ਉਹ ਭੈਣ ਆਪਣੇ ਬਾਪ ਦਾ ਨਾਂ ਯੂਜ਼ ਕਰ ਰਹੀ ਹੈ, ਡਸ ਸ਼ੀ ਨੀਡ ਟੂ ਡਿਸਕਸ ਆਪਣੇ ਭਰਾ ਨਾਲ ਜਾਂ ਨਹੀਂ? 905-673-3337 ਆਪਣਾ ਨੰਬਰ ਹੈ, 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ. ਯਾਦ ਰੱਖੋ ਜ਼ਰੂਰ ਤੁਸੀਂ ਕੁਆਲਿਟੀ ਕਾਰ ਰਿਪੇਅਰ ਨੂੰ, ਊਬਰ ਜਾਂ ਲਿਫਟ ਦੀ ਸੇਫਟੀ ਇਨਸਪੈਕਸ਼ਨ ਕਰਾਉਣੀ ਆ, ਗੱਡੀ ਦੀ ਇੰਜਨ ਜਾਂ ਟ੍ਰਾਂਸਮਿਸ਼ਨ ਦਾ ਕੋਈ ਪੰਗਾ ਪੈ ਗਿਆ, ਕੁਆਲਿਟੀ ਕਾਰ ਰਿਪੇਅਰ ਦੇ ਮਿਸਟਰ ਕੁਲਵੰਤ ਬਾਈ ਜੀ ਹਾਜ਼ਰ ਨੇ. ਓਇਲ ਚੇਂਜ ਕਰਾਉਣਾ, ਬ੍ਰੇਕਾਂ ਚੇਂਜ ਕਰਾਉਣੀਆਂ, ਸਸਪੈਂਸ਼ਨ, ਕੋਈ ਵੀ ਇਸ਼ੂ, 905-460-1111. ਊਬਰ ਲਿਫਟ ਦੀ ਸੇਫਟੀ ਬਹੁਤ ਰੀਜ਼ਨੇਬਲ ਰੇਟ 'ਚ, 905-460-1111 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ. ਕੁਆਲਿਟੀ ਕੁਆਲਿਟੀ ਕੁਆਲਿਟੀ ਕਾਰ ਰਿਪੇਅਰ ਦੀ ਟੀਮ ਨੂੰ. ਜੇ ਤੁਸੀਂ ਬਿਜ਼ਨਸ ਚਲਾਉਂਦੇ ਹੋ ਤੇ ਤੁਹਾਡੀ ਬੁੱਕ ਕੀਪਿੰਗ ਪਿੱਛੇ ਰਹਿ ਗਈ ਤਾਂ ਤੁਸੀਂ ਟੈਕਸਲ ਅਕਾਊਂਟਿੰਗ ਦੀ ਟੀਮ ਨੂੰ ਯਾਦ ਰੱਖੋ. ਟੈਕਸਲ ਅਕਾਊਂਟਿੰਗ ਤੁਹਾਡੀ ਹਰ ਇੱਕ ਅਕਾਊਂਟਿੰਗ ਦੀ ਨੀਡ ਪੂਰੀ ਕਰਦੇ ਨੇ, ਤੁਹਾਡੀ ਮਦਦ ਕਰਦੇ ਨੇ, ਮੇਕ ਸ਼ੁਰ ਕਰਨਗੇ ਤੁਹਾਡੇ ਅਕਾਊਂਟਸ CRA ਰੈਡੀ ਰਹਿਣਗੇ. ਪੇਰੋਲ, HST, ਕਾਰਪੋਰੇਟ ਟੈਕਸ, CRA ਕੰਪਲਾਈਂਸ ਦੀ ਕੋਈ ਟੈਨਸ਼ਨ ਹੈ? ਇਹ ਬੁੱਕ ਕੀਪਿੰਗ, ਪੇਰੋਲ, ਕਾਰਪੋਰੇਟ ਟੈਕਸ ਫਾਈਲਿੰਗ, HST ਸਪੋਰਟ ਪੂਰਾ ਸਾਲ ਤੁਹਾਡੀ ਮਦਦ ਕਰਦੇ ਨੇ. ਇੱਕ ਬਿਲਕੁਲ ਮੁਫਤ, ਬਿਲਕੁਲ ਫ੍ਰੀ ਆਪਣੀ ਟੈਕਸ ਰਿਵਿਊ ਇਹਨਾਂ ਨਾਲ ਬੁੱਕ ਕਰੋ 15-20 ਮਿੰਟ ਦੀ. ਨੰਬਰ ਹੈ 647-461-0361, 647-461-0361, 647-461-0361 ਤੇ ਕਾਲ ਕਰੋ. ਸੋਰੀ ਯਾਰ ਤੁਹਾਡੀਆਂ ਦੋ ਕਾਲਾਂ ਕੱਟੀਆਂ ਗਈਆਂ. ਸੋ ਆਪਣੇ ਕੋਲ ਸਿਰਫ 5-7 ਮਿੰਟ ਬਾਕੀ ਨੇ, ਤੁਸੀਂ ਆਪਣਾ ਓਪੀਨੀਅਨ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ ਕਿ ਜ਼ਰੂਰਤ ਸੀਗੀ ਉਸ ਕੁੜੀ ਨੂੰ ਕਿ ਆਪਣੇ ਭਰਾ ਨਾਲ ਸਲਾਹ ਕਰਦੀ ਨਾਮ ਰੱਖਣ ਤੋਂ ਪਹਿਲਾਂ ਜਾਂ ਨਹੀਂ। 905-673-3337 ਸਟੂਡੀਓ ਦਾ ਫੋਨ ਨੰਬਰ ਹੈ, 9056733337। ਹੁਣ ਬੜੇ ਪਰਿਵਾਰ ਨੇ, ਹੁਣ ਇੱਕ ਵੀਰ ਕਹਿੰਦੇ ਨਵੀਂ ਮੈਂ ਆਪਣੇ ਦਾਦੇ ਦਾ ਨਾਂ ਯੂਜ਼ ਕੀਤਾ, ਮੈਂ ਜ਼ਰੂਰ ਪਰਿਵਾਰ ਨਾਲ ਸਲਾਹ ਕੀਤੀ ਸੀਗੀ। ਕੁਝ ਕੁ ਹੈਗੇ ਨੇ ਲੋਕ ਉਹ ਆਪਣੇ ਮੋਮ ਦਾ ਡੈਡ ਦਾ ਨਾਂ ਯੂਜ਼ ਕਰ ਲੈਂਦੇ ਆ, ਕਈ ਚਲੋ ਪਰਿਵਾਰਾਂ 'ਚ ਡਿਸਕਸ਼ਨ ਕਰ ਲੈਂਦੇ ਆ, ਕਈ ਕਹਿੰਦੇ ਐਡੀ ਕਿਹੜੀ ਗੱਲ ਹੈ, ਨਾਂ ਹੀ ਆ, ਜੇ ਰੱਖਣਾ ਤਾਂ ਦੋਨੋਂ ਵੀ ਰੱਖ ਲੈਣ। ਹੁਣ ਇੱਕ ਮੈਨੂੰ ਕਾਲ ਆਈ ਕਹਿੰਦੇ ਨਵੀ ਜੇ ਜਿਹੜਾ ਮੁੰਡਾ ਉਹਨੂੰ ਇੰਨਾ ਇਤਰਾਜ਼ ਆ ਉਹ ਵੀ ਰੱਖ ਲਵੇ ਆਪਣੇ ਮੁੰਡੇ ਦਾ ਉਹੀ ਨਾਮ। ਹੁਣ ਨਾਂ ਹੈ ਜਿਹੜਾ ਮਰਜ਼ੀ ਯੂਜ਼ ਕਰ ਸਕਦੇ, ਕਿਹੜਾ ਕਿ ਬਸ ਜਿਹੜਾ ਮੁੰਡਾ ਉਹੀ ਯੂਜ਼ ਕਰ ਲਵੇ। ਸੋ ਇੱਕ ਪੇਰੈਂਟਸ ਦਾ ਨਾਮ ਯੂਜ਼ ਕਰਨ ਤੋਂ ਪਹਿਲਾਂ ਕੀ ਆਪਣੇ ਸਿਬਲਿੰਗ ਨਾਲ ਆਪਣੇ ਪਰਿਵਾਰ ਨਾਲ ਸਲਾਹ ਕਰਨੀ ਜ਼ਰੂਰੀ ਹੈ ਜਾਂ ਨਹੀਂ। ਨੰਬਰ ਹੈ ਆਪਣਾ 905-673-3337, 9056733337, 9056733337 ਆਪਣਾ ਫੋਨ ਨੰਬਰ ਹੈ, 905-673-3337। ਤੁਸੀਂ ਅਗਰ ਨਵੀਂ ਕਿਚਨ ਰੈਡੀ ਕਰਾਉਣੀ ਹੈ ਨਾ, ਬਹੁਤ ਹੀ ਹਾਈ ਐਂਡ ਕੰਮ, ਬਹੁਤ ਹੀ ਕਮਾਲ ਦਾ ਡਿਸਕਾਊਂਟ ਮੇਰੇ ਨਾਮ ਨਾਲ, ਤੁਸੀਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ ਫੋਨ ਕਰੋ। ਬਹੁਤ ਹੀ ਸੋਹਣਾ ਯਾਰ ਕਿਚਨ ਦਾ ਕੰਮ ਕਰਦੇ ਆ ਭਾਜੀ ਹੁਣੇ। ਨੰਬਰ ਹੈ 416-859-1920। ਇੱਕ ਡਬਲ ਅੰਡਰਮਾਊਂਟ ਸਿੰਕ ਵੀ ਫ੍ਰੀ ਦੇਣਗੇ, ਡਿਸਕਾਊਂਟ ਵੀ ਦੇਣਗੇ ਸਾਡੇ ਨਾਮ ਨਾਲ। ਨੰਬਰ ਹੈ 416-859-1920। ਜੀ 1706, ਹੈਲੋ, ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਭਾਜੀ, ਵੈਸੇ ਤਾਂ ਨਾ ਨਹੀਂ ਰੱਖਣਾ ਚਾਹੀਦਾ, ਚਲੋ ਠੀਕ ਹੈ ਇਮੋਸ਼ਨ ਜਿਹਾ ਸਾਰਾ ਠੀਕ ਹੈ, ਬਟ ਕੱਲ ਨੂੰ ਨਾ ਬੰਦਾ ਸਾਰੀ ਉਮਰ ਇੱਕ ਪ੍ਰੈਸ਼ਰ 'ਚ ਰਹਿੰਦਾ ਅਤੇ ਨਾਲੇ ਕੰਪੈਰੀਜ਼ਨ ਜਿਹਾ ਰਹਿੰਦਾ। ਕੱਲ ਨੂੰ ਕਦੇ ਵੀ ਕੋਈ ਗਲਤ ਕੀਤਾ ਕੰਮ, ਸਾਰਿਆਂ ਨੇ ਕਹਿਣਾ ਤੇਰਾ ਪਿਓ ਤਾਂ ਇੱਦਾਂ ਸੀ ਹੈ ਨਾ, ਤੂੰ ਇੱਦਾਂ ਉਹਦਾ ਨਾਮ ਖਰਾਬ ਕਰਤਾ, ਉਹ ਸਾਰੀ ਉਮਰ ਕੰਪੈਰੀਜ਼ਨ ਚੱਲਦਾ ਹੀ ਰਹਿਣਾ ਇੱਕ।
0: ਅੱਛਾ, ਬੱਚੇ ਲਈ ਵੀ ਤੁਸੀਂ ਕਹਿੰਦੇ ਹੋ ਕਿ ਕਿਤੇ ਨਾ ਕਿਤੇ ਡਿਸਐਡਵਾਂਟੇਜ ਆ।
6: ਐਗਜੈਕਟਲੀ, ਹਾਂ ਉਹਦੇ ਲਈ ਵੀ ਸਾਰੀ ਉਮਰ, ਕਿਉਂਕਿ ਉਹਨੇ ਸਾਰੀ ਉਮਰ ਸੁਣਨਾ ਪੈਣਾ, ਕੁਛ ਵੀ ਗਲਤ ਕਰੇਗਾ ਉਹਨੇ ਕਹਿਣਾ ਤੇਰਾ ਪਿਓ ਤੇ ਇੱਦਾਂ ਸੀ, ਰਾਈਟ, ਹੁਣ ਆਹ ਕਰ ਰਹੇ ਜਾਂ ਕਿਸ ਤਰ੍ਹਾਂ ਕਰ ਰਿਹਾ। ਦੂਸਰਾ ਹੈ ਕਿ ਜਿਹੜਾ ਸਲਾਹ ਚਲੋ ਠੀਕ ਹੈ ਕਰਨੀ ਚਾਹੀਦੀ, ਬਟ ਇਹੀ ਹੁਣ ਬ੍ਰਦਰ ਨੇ ਰੱਖਣਾ ਦਾ, ਉਹਨੇ ਰੱਖ ਲੈਣਾ ਸੀ, ਉਹਨੇ ਕਦੇ ਨੀ ਸੀ ਸਿਸਟਰ ਨਾਲ ਸਲਾਹ ਕਰਨੀ। ਹਾਂ ਤੇ ਫਿਰ ਠੀਕ ਹੈ, ਜੇ ਉਹਨੇ ਵੀ ਰੱਖ ਲਿਆ ਤੇ ਠੀਕ ਹੈ, ਬਾਕੀ ਇੱਡੀ ਕੋਈ ਗੱਲ ਨੀ, ਜਾ ਕੇ ਦੋਵੇਂ ਸਲਾਹ ਕਰਦੇ, ਬਟ ਮੈਂ ਆਮ ਪ੍ਰੀਟੀ ਸ਼ੋਰ ਕਿ ਜੇ ਉਹ ਰੱਖ ਲੈਂਦੇ ਨੇ।
0: ਬਟ ਤੁਹਾਨੂੰ ਲੱਗਦਾ ਕਿ ਵੈਸੇ ਕਿਸੇ ਨੂੰ ਰੱਖਣਾ ਹੀ ਨਹੀਂ ਚਾਹੀਦਾ?
6: ਬਿਲਕੁਲ ਨਹੀਂ ਰੱਖਣਾ ਚਾਹੀਦਾ।
0: ਚਲੋ ਠੀਕ ਹੈ, ਵੈਸੇ ਹੀ ਟ੍ਰੈਂਡ ਬਹੁਤ ਹੈ, ਬਹੁਤ ਸਾਰੇ ਲੋਕ ਰੱਖਦੇ ਆ, ਸਿਰਫ ਆਪਣੀ ਕਮਿਊਨਿਟੀ 'ਚ ਪਤਾ ਨਹੀਂ ਜੇ ਉਨਾ ਹੈਗਾ, ਬਟ ਗੋਰਿਆਂ ਗੋਰਿਆਂ 'ਚ ਕਾਫੀ ਹੈ। ਹੁਣ ਮੁੰਡੇ ਵੀ ਰੱਖ ਲੈਂਦੇ ਆ, ਕੁੜੀਆਂ ਵੀ ਰੱਖ ਲੈਂਦੀਆਂ, ਉਹ ਚਲੋ ਉਹਨਾਂ ਨੂੰ ਇਹ ਹੁੰਦਾ ਕਿ ਇੱਕ ਆਪਾਂ ਆਪਣੇ ਪੇਰੈਂਟ ਨੂੰ ਇੱਕ ਕਿਸਮ ਦਾ ਟ੍ਰਿਬਿਊਟ ਦੇ ਰਹੇ ਹਾਂ, ਉਹਨਾਂ ਨੂੰ ਸਾਰੀ ਉਮਰ ਯਾਦ ਰੱਖਣ ਦੇ ਲਈ ਕਾਫੀ ਸਾਰੇ ਰੱਖ ਲੈਂਦੇ ਨੇ। ਇੱਕ ਤੁਸੀਂ HK ਮੂਵਰਸ ਨੂੰ ਯਾਦ ਰੱਖੋ, ਨੰਬਰ 1 ਮੂਵਿੰਗ ਕੰਪਨੀ, ਮੋਸਟ ਰਿਲਾਇਬਲ ਆਪਣੇ ਸ਼ਹਿਰ ਦੀ ਮੂਵਿੰਗ ਕੰਪਨੀ, ਬੜੇ ਪੁਰਾਣੇ ਬੰਦੇ ਨੇ HK ਮੂਵਰਸ। 416-524-6704, 416-524-6704, HK ਮੂਵਰਸ ਨੂੰ ਯਾਦ ਜ਼ਰੂਰ ਰੱਖੋ। ਇੱਕ ਨਾ ਲਿਸਟਿੰਗ ਬਾਰੇ ਅੱਜ ਤੁਹਾਡੇ ਨਾਲ ਅਸੀਂ ਜਾਣਕਾਰੀ ਸ਼ੇਅਰ ਕਰ ਰਹੇ ਹਾਂ, ਇੱਕ ਬਹੁਤ ਹੀ ਟੌਪ ਦਾ ਲਗਜ਼ਰੀ ਘਰ ਹੈ, ਕਸਟਮ ਬਿਲਟ, 11,700 ਸਕੁਏਅਰ ਫੁੱਟ ਅਬਵ ਗ੍ਰੇਡ ਹੈ, ਤੇ 7,000 ਸਕੁਏਅਰ ਫੁੱਟ ਦੀ ਵਾਕਆਊਟ ਬੇਸਮੈਂਟ ਹੈ, ਟੋਟਲ 18,000 ਸਕੁਏਅਰ ਫੁੱਟ ਤੋਂ ਵੱਧ ਲਿਵਿੰਗ ਸਪੇਸ ਹੈ, ਲਗਜ਼ਰੀ ਫਿਨਿਸ਼ਿਸ ਨੇ, 22 ਫੁੱਟ ਦੀ ਸੀਲਿੰਗ ਹੈ, 3.5 ਏਕੜ ਤੋਂ ਵੀ ਵੱਧ ਲੈਂਡ ਹੈ, ਮੋਰ ਦੈਨ 3.6 ਏਕੜ, 22 ਫੁੱਟ ਦੀ ਸੀਲਿੰਗ ਅੰਦਰ ਵੜਨ ਸਾਰ, ਉੱਪਰ 6 ਬੈਡਰੂਮ ਨੇ, ਹਰ ਬੈਡਰੂਮ 'ਚ ਵਾਕ ਇਨ ਕਲੋਜ਼ਿਟ ਅਤੇ ਔਨ ਸਵੀਟ, ਯਾਨੀ ਕਿ ਪ੍ਰਾਈਵੇਟ ਬੈਥਰੂਮ ਹੈ। ਤੁਸੀਂ ਇਸ ਘਰ ਦੀ ਜਾਣਕਾਰੀ ਲਓ, ਕੈਲੇਡਨ 'ਚ ਘਰ ਹੈ, ਅਲਟਰਾ ਲਗਜ਼ਰੀ ਘਰ, ਜਪਿੰਦਰ ਬਰਾੜ ਨੂੰ ਅੱਜ ਹੀ ਫੋਨ ਕਰੋ, 3.5 ਏਕੜ ਤੋਂ ਵੱਧ ਲੈਂਡ, 416-729-3616, 416-729-3616, 416-769-3616, 6807, ਹੈਲੋ,
7: ਹਾਂਜੀ
0: ਸਤਿ ਸ਼੍ਰੀ ਅਕਾਲ ਨਵੀਂ,
7: ਨਵੀਂ ਮੈਂ ਤੁਹਾਡਾ ਸ਼ੋ ਸੁਣਦੀ ਸੀ, ਬਈ ਉਹ ਜਿਹੜਾ ਭੈਣ ਭਰਾ ਨੂੰ ਆਪਸ ਵਿੱਚ ਬਈ ਨਾਂ ਰੱਖਣ ਬਾਰੇ ਕੋਈ ਪ੍ਰੋਵੀਜ਼ਨ ਨਹੀਂ ਪੈ ਗਈ ਹੈ ਨਾ, ਉਹ ਪਤਾ ਕੀ ਹੈ ਜੀ, ਹੁਣ ਉਹਦੇ ਭਰਾ ਦੇ ਬੱਚੇ ਹੈਗੇ ਆ, ਜੇ ਤਾਂ ਭਰਾ ਦੇ ਬੱਚੇ ਹੈਗੇ ਆ,
0: ਉਹਦੇ ਵੀ ਬੱਚਾ ਹੋਣਾ
7: ਹੋਣਾ ਹਜੇ ਆ, ਫਿਰ ਠੀਕ ਆ, ਫਿਰ ਭੈਣ ਨੂੰ ਦੱਸ ਦੇਣਾ ਚਾਹੀਦਾ ਸੀ ਮੈਂ ਆਹੀ ਕਰਨ ਲੱਗੀ ਆ, ਫਿਰ ਸਲਾਹ ਕਰ ਲੈਣੀ ਚਾਹੀਦੀ ਸੀਗੀ।
0: ਪਰ ਕਿਉਂ,
7: ਹੋ ਸਕਦਾ ਉਹ ਵੀ ਨੀ ਚਾਹੁੰਦਾ ਹੋਵੇ ਮੈਂ ਵੀ ਰੱਖਾਂ।
0: ਅੱਛਾ ਨਹੀਂ, ਪਰ ਭੈਣ ਦੇ ਪਹਿਲਾਂ ਬੱਚਾ ਹੋ ਗਿਆ, ਉਹ ਹੁਣ ਉਹਦੀ ਇੱਕ ਰਾਈਟ ਹੈ, ਪਹਿਲਾਂ ਰੱਖ ਲਵੇ, ਨਹੀਂ
7: ਪਰ ਉਸ ਤਰ੍ਹਾਂ ਚੱਲ ਕੋਈ ਨਾ ਵੀ ਸਲਾਹ ਕਰ ਦੱਸ ਦਿੰਦੀ ਵੀ ਮੈਂ ਐਵੇਂ ਕਰਨ ਲੱਗੀ ਆ ਵੀ ਫਿਰ ਵੀ ਬਾਪ ਤਾਂ ਦੋਨਾਂ ਦਾ ਸਾਂਝਾ ਹੀ ਆ ਬੱਚੇ ਦੋਨਾਂ ਦਾ ਬਾਪ ਸਾਂਝਾ ਵਾ ਮਾਂ ਵੀ ਸਾਂਝੀ ਆ ਭੈਣ ਭਰਾ ਆਪਸ ਵਿੱਚ ਪਿਆਰ ਨਾਲ ਸਲਾਹ ਕਰ ਸਕਦੇ
0: ਸਲਾਹ ਨਹੀਂ ਚਲੋ ਗੱਲ ਤੁਹਾਡੀ ਠੀਕ ਹੈ ਜੇ ਆਪਸ ਵਿੱਚ ਗੱਲਬਾਤ ਹੋਵੇ ਵਧੀਆ ਤੁਸੀਂ ਇੱਕ ਦੂਜੇ ਨਾਲ ਸਲਾਹ ਕਰ ਲਓ ਤਾਂ ਇਹ ਜਿਹੜੀਆਂ ਲੜਾਈਆਂ ਨੇ ਇਹਨਾਂ ਤੋਂ ਬਚ ਸਕਦੇ ਹੋ ਹੈ
7: ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਹੋਰ ਉਹਨੇ ਕੋਈ ਗਲਤ ਨਹੀਂ ਕੀਤਾ ਕੁੜੀ ਵੀ ਬਾਪ ਦਾ ਨਾਂ ਰੱਖ ਸਕਦੀ ਹੈ
0: ਮੁੰਡਾ ਵੀ ਰੱਖ ਸਕਦਾ
7: ਪਰ ਕੋਈ ਨਹੀਂ ਸਲਾਹ ਕਰ ਸਕਦੀ ਸੀ
0: ਠੀਕ ਹੈ ਸਲਾਹ ਕਰ ਲੈਣੀ ਚਾਹੀਦੀ ਸੀ ਠੀਕ ਹੈ ਓਕੇ ਸਬਜ਼ੀ ਮਾਰਕੀਟ ਗਰੋਸਰੀ ਸਟੋਰ ਵੀ ਹੈ ਰੈਸਟੋਰੈਂਟ ਵੀ ਹੈ 24 ਘੰਟੇ ਖੁੱਲੇ ਆ ਹੁਣ ਵਿਆਹਾਂ ਵਾਸਤੇ ਜਾਗੋਆਂ ਪੱਖੀਆਂ ਸਾਰਾ ਵਿਆਹਾਂ ਦਾ ਸਮਾਨ ਤੁਹਾਨੂੰ ਇੱਥੋਂ ਮਿਲ ਰਿਹਾ ਛੱਜ ਤੁਸੀਂ ਢੋਲਕੀਆਂ ਰੈਂਟ ਕਰਨੀਆਂ ਨੇ ਸਬਜ਼ੀ ਮਾਰਕੀਟ 10 ਲੋਰ ਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਹੀਲੀਅਮ ਵਾਲੇ ਬਲੂਨ ਬੱਚਿਆਂ ਦੇ ਬਰਥਡੇ ਲਈ ਕਾਰਟੂਨ ਤੇ ਬਰਥਡੇ ਸਪੈਸ਼ਲ ਲੈਟਰ ਬਲੂਨ ਸਾਰਾ ਕੁਝ ਮਿਲ ਰਿਹਾ ਬਾਕੀ ਪਨੀਰ ਪਕੌੜਾ ਮਿਕਸ ਪਕੌੜਾ ਕਬਾਬ ਸਾਰਾ ਕੁਝ 24 ਘੰਟੇ ਅਵੇਲੇਬਲ ਸਬਜ਼ੀ ਮਾਰਕੀਟ ਸਬਜ਼ੀ ਮਾਰਕੀਟ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ
8: ਓ ਹੀਟ ਵੇਵ ਆ ਗਈ
9: ਕੀ ਗੱਲ ਇੰਨੀ ਜਲਦੀ
8: ਹਾਂਜੀ ਤੇ ਪਤਾ ਹੈ ਇਸ ਦਾ ਕੀ ਮਤਲਬ
9: ਸਨਸਕ੍ਰੀਨ ਹਾਈਡਰੇਸ਼ਨ ਐਨਕਾ ਤੇ ਸੇਵਿੰਗਸ ਵੀ ਕਿਉਂਕਿ ਹੋਲਸੇਲ ਕਲੱਬ ਹੀਟ ਵੇਵ ਆ ਗਿਆ ਹੈ ਹੁਣੇ ਲੱਭੋ 3.78 ਲੀਟਰ ਫ੍ਰੈਂਕਸ ਰੈਡ ਹੌਟ ਸੌਸ ਸਿਰਫ $14.99 ਚ ਓਹੋ ਉੱਤੇ ਤੋਂ ਕੀਮਤਾਂ 15 ਜੁਲਾਈ ਤੱਕ ਲੌਕ ਨੇ
10: ਓ ਭਾਈ ਇਹ ਤਾਂ ਗਰਮਾ ਗਰਮ ਡੀਲ ਹੈ
9: ਕੋਈ ਮੈਂਬਰਸ਼ਿਪ ਵੀ ਨਹੀਂ ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ ਜਾਂ ਹੋਲਸੇਲ ਕਲੱਬ .ca ਤੇ ਜਾਓ
11: ਹੋਲਸੇਲ ਕਲੱਬ whole lot of value
12: This is AM 530, CHLO AM, serving Brampton, Mississauga, Toronto, the GTA, and the world at am530.ca.

0: ਕਸਟਮਰਸ ਨੂੰ ਤੇ ਉਹਨਾਂ ਦੇ ਰਿਵਿਊਸ ਜਾਂ ਵਿਊਸ ਅਕਸਰ ਇਹ ਹੁੰਦੇ ਨੇ।
1: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ। ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ। ਸੱਚ ਮੰਨੋ ਸਵਾਦ ਹੀ ਆ ਗਿਆ ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ। ਇਹਨਾਂ ਦੀ ਸਰਵਿਸ ਐਕਸੀਲੈਂਟ ਹੈ। ਤਾਂ ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੀ।
2: 50 Sunnyvale Gate, Brampton, Montnash and Boveda intersection या विजिट करो www.tawakitchen.ca 905-790-1699 905-790-1699
0: taawakitchen.ca। जदों असी फूड डिलीवर करदे आ कस्टमर्स नूं तां उहनां दे रिव्यूज या व्यूज अक्सर इह हुंदे ने।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੈਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ। ਫਿਰ ਵੀ ਕੈਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
2: ਤਵਾ ਕਿਚਨ, 50 Sunnyvale Gate, Brampton, Mountnash and Boveda intersection ਜਾਂ ਵਿਜ਼ਿਟ ਕਰੋ www.tawakitchen.ca 905-790-1699 TAWA Kitchen.ca। www.tawakitchen.ca 905-790-1699 TAWA Kitchen.ca।
4: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰ ਡੀ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕੜ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀ ਰਿਅਲਟੀ, ਬ੍ਰੋਕਰ ਆਫ ਰੈਕਟ ਹਰਦੀਪ ਪੰਦੇਰ, ਐਂਡ 905-671-2000।
5: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
6: 6'2" लंबे दारा सिंह जी ने अपने जीवन काल में करीब 500 मैच खेले, उसमें से एक भी मैच नहीं हारे।
7: इसी तरह तवा किचन का दारा सिंह पराठा भी हार नहीं मान रहा। चैंपियन इन पराठा मार्केट,
8: जो कि मिल रहा है 2410 एट तवा किचन, 30 रैम्बलर ड्राइव, ब्रैम्पटन, क्लोज टू कैनेडी एंड स्टील्स, 905-451-2600, 905-455-2600।
9: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ and rear brake change at $750, and AC recharge is at just $180. So reach out to them, call at 905-452-9955. Inada address is 71 Stafford Drive, Brampton. They right now a hiring bhi kar rahe ne, je tanu truck mechanic da koi experience hai, you can call them. Their number is 905-452-9955.
10: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੇਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
11: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
10: ਫੇਅਰਡੇਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
11: ਅੱਜ ਹੀ ਕਾਲ ਕਰੋ ਫੇਅਰਡੇਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ,
10: 905-671-2000, 905-671-2000।
11: ਫੇਅਰਡੇਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
12: ਘਰ ਨੂੰ ਘਰ ਬਣਾਉਂਦਾ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 Regan Road, Brampton. ज्यादा जानकारी ले कॉल करो परमजीत होरा 905-803-8056 905-803-8056।
13: कैनेडा रेवेन्यू एजेंसी यानी कि CRA बिना किसी कोर्ट जजमेंट तो तुम्हारे बैंक अकाउंट को सीज या फ्रीज कर सकते हैं। तुसी CRA दे कर्जे नो लीगली माफ करवा सकते हो। फॉर मोर इनफॉरमेशन कॉल DCAP
14: 905-908-2499 और विजिट 411debt.ca। सम कंडीशंस अप्लाई।
15: महंगाई के इस दौर में मैं पूछता हूँ भाई बहनों, क्या आपको $10 फॉर टू कोई दे पाएगा कि नहीं? मैं आपसे पूछता हूँ, खाना चाहोगे कि नहीं?
16: क्यों नहीं खाना चाहेंगे? तवा किचन दे रहा है ना, अमृतसरी कुलचा 2 for $10, बिरयानी 2 for $10, न्यूट्री कुलचा 2 for $10।
17: अरे बस बस, फोन नंबर और एड्रेस तो दो।
8: तवा किचन एट 30 रैम्बलर ड्राइव ब्रैम्पटन क्लोज टू कैनेडी एंड स्टील्स 905-455-2600।
17: इतना ही नहीं, ग्रैंड ओपनिंग स्पेशल और भी आइटम है $10 फॉर टू।
18: ऑटो ओनर्स
19: F-150 Ford पंजाबियों विच बहुत ही प्रचलित ते कामयाब ट्रक मनाया जाता है। F-150 या मस्टैंग या लिंकन या फोर्ड की कोई भी गड्डी खरीदने लिए अनिल चोपड़ा, रोहन चोपड़ा, राहुल चोपड़ा, चोपड़ा ब्रदर्स, चोपड़ा फैमिली तुहाडे लिए हाजिर है। 42 साल तो टॉप सेल इन ओंटारियो कार डीलरशिप दे विच टॉप दा नाम मिल्टन फोर्ड तो चोपड़ा। कितों भी गड्डी खरीदने तो पहला मिल्टन फोर्ड ते कॉल कर सकते हो 416-302-9941-6302-9941।
18: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
20: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810।
19: घर नूं पेंट कराउणा हुंदा है, कन्फ्यूज हो जांदे हो बहुत सारे पेंटर्स ते पेंटिंग कंपनी दे नंबर, पर तुसी रियल्टी पेंटिंग नूं क्यों नहीं चुनोगे? फायर स्टेशन, 5-star होटल्स, बिल्डर दे कस्टम कार्स या सरकारी इमारतां नूं पेंट कर चुके हन, उत्थे तुहाडे घर नूं 24 घंटिआं दे अंदर अंदर पेंट कर दिंदे हन। इन्हां दा रेट इन्हां दी क्वालिटी नूं कोई भी मैच नहीं कर सकदा। 7 साल दे कीते हुए काम दी गारंटी होवेगी। फ्री एस्टीमेट लई सुखमन नूं कॉल कर सकदे हो 416-816-8401 416-816-8401।
21: याद है मैनू जदों मेरा फर्स्ट एक्सीडेंट होया सी, किन्नी परेशान हो गई सी मैं। इंश्योरेंस नाल डील करना, गड्डी पेंट कराना, किन्ने झंझट। थैंक्स करदी हां मैं स्पीडएक्स ऑटो कलिजन वालियां दा, जिन्ना ने मेरी इंश्योरेंस नाल खुद डील कीता, रेंटल कार भी दित्ती ते मेरी कार नू बिल्कुल नवी वर्गी बना दित्ता। ते तुसी भी पहुंचो स्पीडएक्स ऑटो कलिजन 181 रदरफोर्ड रोड साउथ यूनिट 11 ते या कॉल करो 416-277-9221 416-277-9221।
19: टैक्स का सीजन आ चुका है, पुराने अकाउंटेंट नाल खुश नहीं हो या टैक्स दे विच थोड़ियां बचत किथे होई हैं, केड़े केड़े लिमिट्स तुहाडे लई सरकार ने सेट किते हन, लोन मिल सकदे ने या किते भी थोड़ी कंपनी दी शेप किस तरह होनी चाहीदी है। पंजाब टैक्स सॉल्यूशन दे जगजीत साचा जी मिसिसागा ते कैम्ब्रिज दीआं 2 locations तों नवीआं फाइल्स इत्थे लै रहे ने, उत्थे तुहानूं सुचेत करदे हन आउण वाले समें लई। टैक्स दीआं सर्विसिज़ लई पंजाब टैक्स सॉल्यूशन 416-720-3642 416-720-3642 पंजाब टैक्स सॉल्यूशन।
22: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200-95922-00 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
23: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨਹੀਂ ਆਉਣਾ ਅੱਜ?
24: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
23: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
24: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ 1 door ਤੋਂ ਬੜੋ, ਦੂਜੇ ਤੋਂ ਨਿਕਲੋ। ਸੇਵਿੰਗ $100 ਦੀ 905-458-1331 ਸਟੇਪਲ ਬੁਸ਼ ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ। ਫਰੈਸ਼ ਗਰੋਸਰੀ ਡਿਪੂ 905-458-1300।
0: ਡਰਾਈਵ ਕਰ ਰਹੇ ਹੋ? ਸ਼ੋ ਨੂੰ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
1: ਡਰਾਈਵਿੰਗ ਲਾਇਸੈਂਸ?
0: ਨੋ।
1: ਪੁਲਿਸ ਆਫਿਸਰ?
0: ਨੋ ਨੋ।
1: ਟ੍ਰੈਫਿਕ ਲਾਇਸੈਂਸ?
0: ਨੋ।
1: ਦੈਨ
2: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਆਂ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900 6473259100 ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
3: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ।
4: ਓ ਯਾਰ, ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ। ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
25: ਨਿਰਮਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾਂ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
26: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
27: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
28: ਰੇਡੀਓ ਆਵਾਜ਼, ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ ਤੇ ਐਵਰੀ ਸੈਟਰਡੇ 10 ਤੋਂ 1 ਵਜੇ ਤੱਕ ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।
29: ਹਾਂ ਵੀ ਰਣਵੀਰ,
30: ਰੇਡੀਓ ਆਵਾਜ਼।
29: ਹਾਂ ਵੀ ਰਣਵੀਰ।

ਤਣਕੇ ਜਿੰਨੀ ਕਦਰ ਨੇ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤੇ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤੇ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਿਆ ਸਤਿਕਾਰ ਇੱਕ ਵਾਰ ਫਿਰ ਤੋਂ ਰੂਹਾਂ ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ਬਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

HLO डिजिटल AM फ्रीक्वेंसी रही टोरंटो पेंसिल्वेनिया न्यूयॉर्क वाशिंगटन न्यूजर्सी तक सुन रहे हो आप सब का हार्दिक स्वागत करते हैं। रेडियो प्रेजेंट कर रहे हैं PSN रिपोर्ट के ट्रैक 6 जिथे ट्रांजैट तुहानू हवा च उड़दी नज़र आऊ वाइट और ग्रीन कलर की और ग्रे स्काईज के नाल नाल रलमी धुप के नाल PSN रिपोर्ट के ट्रैक बड़े खूबसूरत नज़र आ रहे हैं जिथे थंडरस्टॉर्म की गल की जा रही है कि एकदम वड्डा चेंज यानी कि लंडन के एरिए हो तो छतरियां लैके निकले हो लंडन किचन वाटल कैम्ब्रिज उप ईस्ट वाल वैसट वाल जाने हो तो तुम्हें थोड़ा जहा टाइम एक्सट्रा लग सकता है थंडरस्टॉर्म की वॉर्म की गल की गई हैगी। दूसरे पास तुम सारे ठीक ठाक होंगे उम्मीद करदा चढ़ती कला निरभौ निरवैर कोई खौफ नहीं मन के अंदर कोई डर नहीं है कोई शांत चित निरभौ निरवैर जो थोड़े कर्मा चाह थोड़े को रहना जो नहीं है लख कोशिश कर लियो नहीं रहना है। कई बार असं सोचते हाँ कि सब कुछ चला गया पर तो पता ही नहीं होंगी कि एक नवी शुरुआत की गल होंगी है। 2016 दे विच अराउंड सितंबर महीना सी मैंने याद सी कि मैंने यह लगता सी सब कुछ चलिया गया सब कुछ खत्म हो गया। मैं फाइनेंशियल आस्पैक्ट के उत्ते गल करता जिथे अज सारा संसार लंघ रहा एक आदमी जिसका नाम डोनल्ड ट्रंप है उसने जापान कोरिया उस आदमी ने यूरोप ते हुण देखियो अगला स्टैप भारत का भारत की इकोनमी के उत्ते वड्डा असर पाया उस आदमी ने ते इस आदमी दे माड़े कर्मा दे कारण पता नहीं किन्ने क लोग इस समय आवाजार हो गए। इस आदमी की बदकिस्मती आ जदों भी ये आउंदा दुनिया च वड्डी त्रासदी आउंदी है। पिछली बार जदों ये आदमी आया सी तुसीं सारे भुल गए उस समय करोना वायरस वर्गी नामुराद बीमारी जिहड़ी हुण तक तुसीं देखी नहीं सी तुसीं देखी ते जदों ये जित रहा सी ना जिहड़े लोग कह रहे सी बिजनेस लैके आओ बिजनेस वो बिजनेस कहण वाले खुद बैंकरप्ट हो गए बैंकरप्सियां फाइल हो गई उन्हां दीआं ट्रक खड़े हो गए सब खड़ा हो गया बुरे हाल बांके दिहाड़े हो गए। हर सवेर उठ के इस आदमी ने कुछ ना कुछ कहर बरतौना हुंदा क्यों क्योंकि ये चाहुंदा कि अनस्टेबिलिटी सारे पासे रहे ते मैं जिथे पैसा लाया होया मेरा स्टॉक्स विच ते मेरे साथियों ने लाया होया उहदी मैनिपुलेशन मेरे हाथ च आ कल सवेर नूं कह दूंगा कि ईरान माफ़ी मंग रहा ते कोई चिट्ठी भेजी है रात उन्होंने मैनू ते उन्होंने फोन ते कहा भी बड़ी जिहड़ी हैगी आ बेइज्जती वाली गल आ साडा बहुत बर्बाद हो गया साडे फौजी भज रहे ने साढ़े ये हो गया साढ़े वो हो गया तो मैं हुण उन्होंने माफ़ करूँगा स्टॉक्स तेल दे उपर सब कुछ उपर चला गया धाड़ देके भी हो गया सॉल्व गिरी हुई चीज़ है ना तो अगली सवेर कहिंदा चिट्ठी खोली उस शर्त मैनू वधिया नहीं लगी मैं नहीं करता है। सो ये सब तो वड्डा घपला जिहड़ा दुनिया का स्कैंडल आ मेरी गल याद कही रखियो मैं जो गल रेडियो ते अज तक कही है इकोनमी ते लैके हर चीज़ की सब साबित होया। मैं एक गल कही सी कि इकोनमी रिवाइव करूगी वह ना रिवाइव करन दा कारण डोनल्ड ट्रंप है। अगर नैचुरली तुसी लाने हो कि इकोनमी रिवाइव होनी चाहिए है समा आया होया इकोनमी का रिवाइव होण दा हुण उपर नूं जाण दा बट इस आदमी ने पैर रख्या होया ब्रेक दे उत्ते लैट सी हुण किस करवट बैठदा पर तुसी चढ़दी कला च रहना। मैं 2016 ते सितंबर ते बैक च लै गया मैं सोचा सब कुछ खत्म हो गया सब कुछ मैनू पता ही नहीं सीगा कि पिछला डिलीट करके सतगुर सच्चे पातशाह ने नवा कुछ लिख दिता हैगा ते मैं निराश सी तू काहे डोले प्राणियां तद राखेगा सिरजनहार जिन पैदाइश तू किया सोई दे आधार ते जिथे पहले सच्चे पातशाह कह के कहने कि सैल पत्थर मैं जंत पाए ताका रिजक आगे कर तरिया कीड़े ने जन्म लेना पत्थरां दे विच उहदा रिजक आ गया तो आपां कदे डोलना हैगा। नानक चिंता मत करो चिंता तो उस परमेश्वर नूं होनी चाहिए जिन्हें सानू पैदा किया उहदी हैगी आ ते रहेगी जस्ट तुसी ही उसकी कृपा तो बाहर जा चुके हो इसलिए सब कुछ हो रहा। 16 तो बाद मैं इन्ना ग्रो होया आत्मविश्वास दे विच पैसे बाद दी गल है मानसिक जिहड़ा मेरा लैवल सी ते उस तो अलावा मेरे व्यवहार सब कासे दे विच ग्रोथ हुई और परमात्मा ने छप्पड़ पाड़ दिते ते कईआं ने मैंने बहना मैं कहना छप्पड़ फट गया उपर नूं छत वल देखण लग जाणा मैं कहा ये नहीं कुदरत की बिना जानी है वड्डे बेप्रवाहे दी कृपा ऐसी हुई सब कुछ छप्पड़ फट गया। ਬ੍ਰੈਕਫਾਸਟ ਕਰ ਰਿਹਾ ਹੁੰਦਾ ਮੈਂ ਬੈਠਾ ਨਾ ਨਾਲ ਟੇਬਲ 'ਤੇ ਦੇਖ ਰਿਹਾ ਹੁੰਦਾ ਕੁਛ ਨਾ ਕੁਛ ਤੁਹਾਡੇ ਵਾਸਤੇ ਕੀ ਹੋਊਗਾ ਅੱਜ ਮੇਰੇ ਕੋਲ
ਤਾਂ ਉੱਥੇ ਮਹਾਂਪੁਰਖ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੀ। ਦੋ ਮਹਾਂਪੁਰਸ਼ ਮਹਾਂਪੁਰਸ਼ਾਂ ਦੇ ਉੱਪਰ ਕੁਛ ਵੀਡੀਓਜ਼ ਬਣਾਏ ਹੋਏ ਸੀ, ਉਹ ਦੇਖਣ ਲੱਗ ਗਿਆ। ਸੰਤ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ ਅਤੇ ਹੰਸਾਲੀ ਵਾਲੇ ਮਹਾਰਾਜ ਨੇ ਜਿਹੜੇ ਉਹਨਾਂ ਦੇ ਉੱਪਰ, ਮੈਨੂੰ ਯਾਦ ਆ ਕਿ ਇੱਕ ਸਬ ਇੰਸਪੈਕਟਰ ਸੀ ਟ੍ਰੈਫਿਕ ਦੇ ਵਿੱਚ, ਸ਼ਾਇਦ ਗੁਰਮਿਲ ਸਿੰਘ ਨਾਮ ਸੀ ਉਹਦਾ, ਅਤੇ ਇੱਕ ਉਹਦਾ ਭਰਾ ਡੀ ਐੱਸ ਪੀ ਸੀ। ਇਹ ਦੋਨੋਂ ਹੀ ਹੰਸਾਲੀ ਵਾਲੇ ਬਾਬਾ ਜੀ ਦੇ ਕੋਲ ਜਾਣਾ, ਇਹਨਾਂ ਨੇ ਆਸ਼ੀਰਵਾਦ ਲੈਣਾ, ਵੀਕਲੀ ਜਾਣਾ ਇਹਨਾਂ ਨੇ। ਅਤੇ ਮੈਨੂੰ ਯਾਦ ਆ ਵੀ ਇੱਕ ਵਾਰੀ ਉਹਨਾਂ ਨੇ ਮੈਨੂੰ ਕਿਹਾ, ਬਹੁਤ ਸਮੇਂ ਪਹਿਲਾਂ ਦੀ ਗੱਲ ਇਹ, ਅਤੇ ਮੈਨੂੰ ਕਿਹਾ ਕਿ ਤੁਸੀਂ ਜ਼ਰੂਰ ਜਾ ਕੇ ਆਓ, ਮੇਰੇ ਨਾਲ ਚੱਲਿਓ ਇਸ ਵਾਰ। ਮੈਂ ਉਦੋਂ ਵੀ ਟਾਲ ਦਿੱਤਾ, ਅਗਲੀ ਵਾਰ ਫਿਰ ਉਹਨਾਂ ਨੇ ਕਿਹਾ ਸੀ ਟਾਲਤਾ, ਵੀ ਕਿਹੜਾ ਜਾਊਗਾ ਸਰਹੰਦ ਦੇ ਕੋਲ ਹੰਸਾਲੀ ਅੱਗੇ ਜਾ ਕੇ ਰਾਜਪੁਰੇ ਤੋਂ ਪਹਿਲਾਂ, ਅਤੇ ਜੇ ਕੋਈ ਸੰਤ ਮਹਾਂਪੁਰਸ਼ਾਂ ਨੂੰ ਜਾਣਦਾ ਹੰਸਾਲੀ ਵਾਲਿਆਂ ਨੂੰ ਤਾਂ ਗੱਲ ਵੀ ਕਰ ਸਕਦਾ ਹੈਗਾ, ਜੇ ਕੋਈ ਸੰਤ ਮਹਾਂਪੁਰਸ਼ਾਂ ਨੂੰ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੂੰ ਜਾਣਦਾ ਉਹ ਵੀ ਗੱਲ ਕਰ ਸਕਦਾ। ਅਤੇ ਜਦੋਂ ਤੱਕ ਦੇਖੋ ਸੰਤ ਮਹਾਂਪੁਰਸ਼ ਸੰਤ ਈਸ਼ਰ ਸਿੰਘ ਜੀ ਰਹੇ, ਕੋਕਾ ਕੋਲਾ ਨੇ ਪੂਰੀ ਚੜ੍ਹਾਈ ਰੱਖੀ ਹੈ ਪੂਰੇ ਇੰਡੀਆ 'ਚ, ਕੋਕੋ ਕੋਲਾ ਹਰੇਕ ਪੀਂਦਾ ਸੀ। ਜਦੋਂ ਗਏ ਉਹ ਤੋਂ ਬਾਅਦ ਕੋਕੋ ਕੋਲਾ ਵਿਕ ਗਈ, ਮਹਾਂਪੁਰਸ਼ਾਂ ਦੇ ਬਚਨ ਸੀ ਕੋਕੋ ਕੋਲਾ ਵਾਲਿਆਂ ਨੂੰ, ਉਹ ਬਚਨ ਪੂਰੇ ਹੋਈ ਗਏ। ਹੁਣ ਦੂਜੇ ਪਾਸੇ ਮਹਾਂਪੁਰਸ਼ਾਂ ਦੇ ਜਿਹੜਾ ਇਹ ਸਬ ਇੰਸਪੈਕਟਰ ਆ ਗੁਰਮਿਲ ਸਿੰਘ, ਇਹ ਬਾਰ ਬਾਰ ਕਹੇ ਚੱਲੋ ਜੀ ਮਹਾਰਾਜ ਇੱਕ ਵਾਰ ਦੇਖ ਕੇ ਆਓ, ਮਿਲ ਕੇ ਆਓ, ਜ਼ਰੂਰ ਆਓ, ਦਰਸ਼ਨ ਕਰੋ ਮਹਾਰਾਜ ਜੀ ਦੇ, ਚੱਲੋ ਤਾਂ ਸਹੀ। ਹੁਣ ਮੈਨੂੰ ਨਹੀਂ ਪਤਾ ਸੀਗਾ ਕਿ ਮੇਰਾ ਕਰਮਾਂ 'ਚ ਇਹ ਲਿਖਿਆ ਸੀ ਕਿ ਜਦੋਂ ਮੈਂ ਉੱਥੇ ਜਾਊਂਗਾ ਬਚਨ ਹੋਣਗੇ ਅਤੇ ਬਚਨਾਂ ਤੋਂ ਬਾਅਦ ਜ਼ਿੰਦਗੀ 'ਚ ਚੇਂਜ ਆਊਗਾ, ਪਹਿਲਾਂ ਔਖਾ ਬਹੁਤ ਆਊਗਾ, ਉਸ ਤੋਂ ਬਾਅਦ ਉਹ ਸੁਖਾਲਾ ਹੋ ਜੂਗਾ। ਤਾਂ ਮੈਂ ਜਦੋਂ ਗਿਆ ਸੀ, ਮੈਨੂੰ ਇੰਨੇ ਹੀ ਮਹਾਂਪੁਰਸ਼ਾਂ ਨੇ ਕਿਹਾ, ਬਹੁਤ ਬਿਰਧ ਸੀਗੇ, ਬਜ਼ੁਰਗ ਸੀ, ਜੇਬਾਂ 'ਚ ਸੋਨਾ, ਜੇਬਾਂ 'ਚ ਨੋਟ ਹੋਣੇ, ਐਂ ਕੱਢ ਕੇ ਪ੍ਰਸ਼ਾਦ ਮੰਗੋ ਕਿਸੇ ਨੂੰ ਫੜਾ ਦੇਣੇ, ਐਂ ਕਿਸੇ ਨੇ ਪਾ ਦੇਣੇ ਜੇਬ 'ਚ, ਮੰਜੇ 'ਤੇ ਬੈਠੇ ਸੰਦੂਕ ਦੇ ਉੱਪਰ ਜਿਹੜਾ ਲੱਕੜ ਦਾ ਹੁੰਦਾ ਉਹਦੇ 'ਤੇ ਬੈਠੇ, ਉੱਤੇ ਕੰਬਲ ਵਿਛਾ ਕੇ ਅਤੇ ਜਾ ਕੇ ਬੈਠ ਗਏ ਸੀ ਥੱਲੇ। ਅਤੇ ਉਹਨੇ ਕਿਹਾ ਜੀ ਇਹ ਮੁੰਡੇ ਨੇ ਜੀ ਫਲਾਣੇ ਫਲਾਣੇ ਨੇ ਐਕਸ ਵਾਈ ਜ਼ੈੱਡ, ਮੈਂ ਚਲੋ ਨਹੀਂ ਕਹੂੰਗਾ ਇੰਟਰੋਡਕਸ਼ਨ 'ਚ। ਤਾਂ ਉਹ ਐਂ ਦੇਖਿਆ, ਮੈਂ ਜਦੋਂ ਜਾ ਕੇ ਗੋਡਿਆਂ ਨੂੰ ਸਿਰ ਲਾਇਆ, ਮੈਨੂੰ ਉਹਨਾਂ ਨੇ ਪਿੱਠ 'ਤੇ ਹੱਥ ਰੱਖ ਕੇ ਕਿਹਾ, ਹਾਂਜੀ ਕਿਰਪਾ ਕਰਤੀ ਉਹਨਾਂ ਨੇ, ਮਤਲਬ ਬਚਨ ਕਰ ਦਿੱਤੇ ਕਿ ਚੜ੍ਹਦੀ ਕਲਾ ਹੋਊਗੀ, ਕਿਰਪਾ ਹੋਊਗੀ, ਠੀਕ ਹੈ। ਹੁਣ ਜਦੋਂ ਅਸੀਂ ਚੱਲੇ ਨਾ, ਮੈਨੂੰ ਉਹਨੇ ਬੰਦੇ ਨੇ ਗੁਰਮਿਲ ਸਿੰਘ ਨੇ ਕਿਹਾ, ਕਹਿੰਦਾ ਮੈਨੂੰ ਬੜੀ ਹੈਰਾਨੀ ਹੋਈ ਵੀ ਇਹ ਤਾਂ ਬਹੁਤ ਘੱਟ ਬਚਨ ਕਰਦੇ ਨੇ, ਬਹੁਤ ਹੀ ਘੱਟ ਬੋਲਦੇ ਨੇ, ਬਸ ਨਾਮ ਜਪਦੇ ਰਹਿੰਦੇ ਨੇ। ਅਤੇ ਬਈ ਤੁਹਾਡੇ ਲਈ ਉਹਨਾਂ ਨੇ ਇਹ ਕਿਹਾ, ਜ਼ਰੂਰ ਤੁਹਾਡੇ ਲਈ ਕੁਛ ਖਾਸ ਹੋਊਗਾ ਜ਼ਿੰਦਗੀ 'ਚ, ਯਾਦ ਰੱਖਿਓ ਮੇਰੀ ਗੱਲ, ਕਹਿੰਦੇ। ਮੈਨੂੰ ਯਾਦ ਆਇਆ ਜਦੋਂ ਮੈਂ ਇੱਥੇ ਫਲੀਟ ਬੋਰਡ ਦੇ ਬਾਹਰ ਬ੍ਰਹਮਲੀ ਰੋਡ ਦੇ ਉੱਤੇ ਨਵਾਂ ਆਇਆ, ਰਹਿਣ ਨੂੰ ਜਗ੍ਹਾ ਨਾ ਕੋਈ, ਅਤੇ ਇਕੱਲਾ ਹੋਣਾ, ਕੰਮ ਹੋਣਾ ਨਾ ਕੋਈ ਕੋਲ, ਹਰ ਵੇਲੇ ਇੰਤਜ਼ਾਰ ਕਰਦੇ ਰਹਿਣਾ ਸੈੱਲ ਫੋਨ ਦੇ ਉੱਤੇ ਕਿ ਕਿਸੇ ਏਜੰਸੀ 'ਚੋਂ ਫੋਨ ਵੱਜੂਗਾ ਅਤੇ ਮੈਂ ਫਟਾਫਟ ਕੰਮ 'ਤੇ ਪਹੁੰਚੂਗਾ। ਸ਼ੂਜ਼ ਪਾ ਕੇ ਰੱਖਣੇ ਬੈਗ ਦੇ ਵਿੱਚ, ਨਾਲ ਨਿਊਡਲਸ ਦੇ ਜਿਹੜੇ ਡੱਬੀਆਂ ਹੁੰਦੀਆਂ ਨੇ ਉਹ ਪਾ ਕੇ ਰੱਖਣੀਆਂ, ਜਿਹੜੇ ਬੋਕਸ ਜਿਹੇ ਬਣੇ ਹੁੰਦੇ ਡੱਬੇ ਜਿਹੇ ਉਹ ਪਾ ਕੇ ਰੱਖਣੇ, ਸ਼ੂਜ਼ ਪਾ ਕੇ ਰੱਖਣੇ ਲਿਫਾਫਿਆਂ 'ਚ ਲਪੇਟ ਕੇ ਕੰਮ ਵਾਸਤੇ, ਅਤੇ ਇੱਕ ਸ਼ਰਟ ਨਾਲ ਰੱਖਣੀ ਵੀ ਜੇ ਉੱਥੇ ਖਰਾਬ ਹੋ ਗਈ ਤਾਂ ਦੂਜੀ ਪਾ ਲਾਂਗੇ, ਕੰਮ ਦੀ ਉਡੀਕ ਕਰਨੀ ਬੈਠੇ ਰਹਿਣਾ। ਤਾਂ ਉਹ ਬੱਸ ਸਟੋਪ 'ਤੇ ਬਹਿ ਜਾਣਾ ਕਈ ਵਾਰੀ, ਉੱਥੇ ਕਲਾਰਕ ਦੇ ਕੋਲ ਜਾ ਕੇ ਉੱਥੋਂ ਬੈਠੇ ਲੋਕਾਂ ਦੀਆਂ ਗੱਡੀਆਂ ਲੰਘਦੀਆਂ ਦੇਖੀ ਜਾਣੀਆਂ, ਅਤੇ ਜਾਂ ਫਿਰ ਉਹ ਸਾਹਮਣੇ ਨਾਈਟਸ ਬ੍ਰਿਜ ਬਿਲਡਿੰਗ ਹੁੰਦੀ ਸੀ ਉਹਦੇ ਘਾਹ 'ਤੇ ਬਹਿ ਜਾਣਾ, ਘਾਹ 'ਤੇ ਬੈਠੇ ਬੱਚਿਆਂ ਨੂੰ ਖੇਡਦੇ ਦੇਖੀ ਜਾਣਾ, ਬੱਚੇ ਖੇਡਦੇ ਹੁੰਦੇ ਸੀ ਬਾਹਰ, ਗਰਮੀਆਂ ਸੀ, ਬੈਠੇ ਦੇਖੀ ਜਾਣਾ, ਕਹਿਣਾ ਵੀ ਜ਼ਿੰਦਗੀ ਕਿੱਥੇ ਲੈ ਆਈ ਯਾਰ, ਕੋਈ ਸਮਝ ਨਹੀਂ ਆ ਰਿਹਾ ਹੈਗਾ। ਹੁਣ ਮੈਂ ਇਹ ਸੋਚਦਾ ਹੁੰਦਾ ਵੀ ਕਿੰਨਿਆਂ ਨੂੰ ਹੱਥ ਪਾਈਦਾ, ਕਿੰਨਿਆਂ ਨੂੰ ਕਹੀਦਾ ਵੀ ਦੱਸ ਵੀ ਕੁਛ ਕਰਨਾ ਤਾਂ ਚੱਲ ਨਾਲ ਲੱਗਦੇ, ਚਲੋ ਠੀਕ ਹੈ ਲੋਕਾਂ ਲਈ ਸਾਡਾ ਕਰੈਕਟਰ ਐਸੈਸੀਨੇਸ਼ਨ ਜਿਹਨੇ ਕਰਨੀ ਉਹਨੇ ਉਹਦੇ 'ਤੇ ਬੋਲੀ ਜਾਣਾ, ਜਿਹਨੇ ਚੰਗਾ ਬੋਲਣਾ ਸਾਨੂੰ ਚੰਗਾ ਬੋਲੀ ਜਾਣਾ, ਜਿਹਨੇ ਮਾੜਾ ਬੋਲਣਾ ਮਾੜਾ ਬੋਲੀ ਜਾਣਾ, ਬੜਾ ਫਰਕ ਨਹੀਂ ਪੈਂਦਾ। ਪਰ ਹਰੇਕ ਦੀ ਬਾਂਹ ਫੜਨ ਦੀ ਕੋਸ਼ਿਸ਼ ਕਰਦੀ ਹੈ ਕਿ ਇਹ ਸੋਚੀਦਾ ਕਿ ਸਾਡੀ ਤਾਂ ਕਿਸੇ ਨੇ ਫੜੀ ਨਹੀਂ, ਅਸੀਂ ਤਾਂ ਕਿਸੇ ਦੀ ਫੜੀਏ ਨਾ, ਅਸੀਂ ਵੀ ਉੱਦਾਂ ਨਾ ਹੋ ਜਾਈਏ ਜਿੱਦਾਂ ਅਸੀਂ ਸੋਚਦੇ ਸੀ ਲੋਕਾਂ ਪ੍ਰਤੀ ਕਿ ਯਾਰ ਕੋਈ ਮਦਦ ਨਹੀਂ ਕਰਕੇ ਰਾਜੀ ਕਿਸੇ ਦੀ। ਮੈਨੂੰ ਯਾਦ ਆ ਮੇਰੇ ਕਜ਼ਨ ਨੇ ਕਿਹਾ ਕਿ ਇੱਥੇ ਮਰਸਡੀਜ਼ ਗੱਡੀਆਂ ਦੀ ਰਿਟਰਨ ਹੁੰਦੀ ਹੈ, ਜਿਹੜੀ ਰੈਂਟਲ ਕਾਰਾਂ ਉਹ ਧੋ ਕੇ ਖੜੀਆਂ ਕਰਨੀਆਂ ਕਰਨਗੀਆਂ, ਉਹਨਾਂ ਦੇ ਮੈਟ ਮੂਟ ਸਾਫ਼ ਕਰ ਲੈਂਦੇ, ਉਹ ਵਾਪਸ ਆ ਜਾਂਦੇ, ਲੋਨਰ ਕਾਰਸ ਜਿਹਨੂੰ ਆਪਾਂ ਕਹਿੰਦੇ ਹਾਂ, ਅਤੇ ਇਹਨੂੰ ਡੀਲਰਸ਼ਿਪ 'ਤੇ ਲਵਾਉਂ, ਉਹਦੇ ਕੋਲ ਮਰਸਡੀਜ਼ ਕਾਰ ਸੀ ਉਹਨਾਂ ਦਿਨਾਂ 'ਚ। ਤਾਂ ਮੈਂ ਕਿੰਨੇ ਦਿਨ ਬੈਠਾ ਫੋਨ ਦੀ ਵੇਟ ਕਰ ਜਾਣਾ, ਆਪਣੀ ਸਿਸਟਰ ਨੂੰ ਕਾਲ ਕਰਕੇ ਪੁੱਛਣਾ ਭਾਅ ਜੀ ਦਾ ਫੋਨ ਤਾਂ ਨਹੀਂ ਆਇਆ ਹੈਗਾ ਕਿ ਮਰਸਡੀਜ਼ ਵਾਲਿਆਂ ਦਾ ਮੈਨੂੰ ਭੇਜਣਾ ਸੀ। ਫਿਰ ਮੈਨੂੰ ਯਾਦ ਆ ਮੈਨੂੰ ਪਹਿਲੀ ਨੌਕਰੀ ਮਿਲੀ ਗਾਰਬੇਜ ਚੱਕਣ ਦੀ, ਕੂੜਾ ਚੱਕਣ ਦੀ, ਆ ਜਿਹੜੇ ਬਿਲਡਿੰਗਾਂ ਦੇ ਮਗਰ ਬਿੰਨ ਪਏ ਹੁੰਦੇ ਨੇ ਕਮਰਸ਼ੀਅਲ ਏਰੀਏ ਦੇ ਵਿੱਚ, ਲਾਲ ਕਾਲੇ ਕਾਲੇ ਨੀਲੇ ਨੀਲੇ ਦੇ, ਉਹ ਚੱਕਣੇ ਉਹਨਾਂ ਦੇ ਵਿੱਚੋਂ, ਕਈ ਵਾਰੀ ਲੋਕ ਕੂੜਾ ਵੀ ਸੁੱਟ ਦਿੰਦੇ ਸੀ, ਉਹ 'ਚੋਂ ਗੱਤੇ ਦੇ ਬੋਕਸ ਅਲੱਗ ਕੱਢਣੇ, ਬਾਕੀ ਦਾ ਚੀਜ਼ਾਂ ਅਲੱਗ ਕੱਢ ਦੇਣੀਆਂ। ਮੈਨੂੰ ਯਾਦ ਆ ਕੱਪੜਿਆਂ 'ਚੋਂ ਇੰਨੀ ਬਦਬੂ ਆਉਣੀ ਕਿ 11 ਨੰਬਰ ਬੱਸ ਚੜ੍ਹਨਾ, ਲੋਕਾਂ ਨੇ ਦੂਰ ਦੂਰ ਹੋ ਕੇ ਖੜ੍ਹਨਾ, ਈਵਨ ਕੱਪੜੇ ਬਦਲ ਵੀ ਲੈਣੇ ਮੈਂ ਆਉਂਦੇ ਹੋਏ ਨੇ।
ਤਿੰਨ ਬੱਸਾਂ ਬਦਲ ਕੇ ਉਸ ਸਮੇਂ ਅੱਠ ਸਾਢੇ ਅੱਠ ਨੌ ਡਾਲਰ ਮਿਨੀਮਮ ਵੇਜ ਸੀ। ਮੈਂ $4 ਪਰ ਆਵਰ 'ਤੇ ਕੰਮ ਕਰਦਾ ਸੀ। ਸਾਡੇ ਚੀਕਾਂ ਨਹੀਂ ਮਾਰ ਦਿੰਦੇ ਕਿਉਂਕਿ ਮੇਰੇ 'ਚ ਹੁਨਰ ਕੋਈ ਨਹੀਂ ਸੀਗਾ। ਮੈਂ ਸਹੀ ਡਿਜ਼ਰਵ ਕਰਦਾ ਸੀ $4, ਔਰ ਮੈਂ $4 'ਤੇ ਕੰਮ ਕਰਦਾ ਕਿਉਂਕਿ ਮੈਂ ਡਿਜ਼ਰਵ ਹੀ ਉਹ ਕਰਦਾ ਸੀ। ਮੈਨੂੰ ਆਉਂਦਾ ਕੁਛ ਨਹੀਂ ਸੀਗਾ। ਇਸ ਕੰਟਰੀ ਨੇ ਬਹੁਤ ਕੁਛ ਸਿਖਾਇਆ, ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ। ਅੱਗੇ ਵੀ ਭੁੱਖੇ ਨਹੀਂ ਸੁੱਤੇ ਅਤੇ ਹੁਣ ਵੀ ਨਹੀਂ ਸੌਣਾ ਅਤੇ ਅੱਗੇ ਵੀ ਨਹੀਂ ਸੌਵਾਂਗੇ। ਸ਼ੁਕਰਗੁਜ਼ਾਰ ਰਹੋ ਪਰਮਾਤਮਾ ਦੇ, ਸਹਿਣਸ਼ੀਲਤਾ ਵਧਾਓ। ਜੇ ਪਰਮਾਤਮਾ ਨੇ ਕੁਛ ਇੱਦਾਂ ਦਾ ਲਿਖਿਆ ਜਿਹੜਾ ਤੁਹਾਨੂੰ ਲੱਗਦਾ ਤੁਹਾਡੇ ਮੁਤਾਬਕ ਨਹੀਂ ਹੋਇਆ, ਤੁਹਾਡੀਆਂ ਇੱਛਾਵਾਂ ਦੇ ਉੱਤੇ ਸੱਟ ਵੱਜੀ, ਇਹ ਤੁਸੀਂ ਹੋ, ਉਹਦੀ ਕਿਰਪਾ ਤਾਂ ਉਵੇਂ ਹੀ ਆ। ਜਿਹੜੀ ਬਾਤ ਸੁਣ ਰਹੇ ਐਮ 530 ਡਾਲ 'ਤੇ, ਮੈਂ ਅਮਦੀਪ ਸਿੰਘ ਬੈਰੀਪਾਲ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਸਾਰਿਆਂ ਨਾਲ ਰੂਬਰੂ ਹਾਂ। ਔਰ ਉਮੀਦ ਕਰਦਾ ਕਿ ਅੱਜ ਦੇ ਸ਼ੋਅ ਦੇ ਵਿੱਚ ਵੀ ਤੁਸੀਂ ਸਾਡੇ ਹਮਸਫ਼ਰ ਬਣੋਗੇ। ਸ਼ੋਅ ਦੇ ਵਿੱਚ ਕਾਲ ਕਰਨ ਲਈ 905-600-7373 905-673-3337 ਐਸਾ ਸ਼ੋਅ ਜੋ ਚੜ੍ਹਦੀ ਕਲਾ 'ਚ ਲੈ ਕੇ ਜਾਂਦਾ, ਐਸਾ ਸ਼ੋਅ ਜੋ ਪੋਜ਼ਿਟਿਵਿਟੀ 'ਚ ਲੈ ਕੇ ਜਾਂਦਾ, ਐਸਾ ਸ਼ੋਅ ਜੋ ਤੁਹਾਨੂੰ ਤੁਹਾਡੇ ਨਾਲ ਜੋੜ ਦਿੰਦਾ। ਮੈਂ ਹਾਂ ਅਮਦੀਪ ਸਿੰਘ, ਆ ਜਾਓ ਫਿਰ ਇੱਕ ਵਾਰ 905-600-7373-337। ਕਿਵੇਂ ਹੋ ਵੀ ਪਿਆਰੇ ਹੋ? 905-673-3337 ਸਟੂਡੀਓ ਦੇ

0: 5673337 ਅਵਤਾਰ ਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ। ਬਸ ਮੈਂ ਨਾ ਗੁਰਦੁਆਰੇ ਨਿਕਲ ਕੇ ਆ ਰਿਹਾ ਸੀਗਾ ਤੇ ਮੈਂ ਤੁਹਾਡਾ ਸੁਣ ਰਿਹਾ, ਬਹੁਤ ਹੀ ਵਧੀਆ, ਗੁੱਡ ਜੋਬ ਕੀ ਬੇਟਾ, ਬਾਬਾ ਤੁਹਾਨੂੰ ਤੰਦਰੁਸਤੀ ਦੇਵੇ ਐਂਡ ਸਟੇ ਬਲੈਸਡ, ਗੁੱਡ ਜੋਬ।
0: ਥੈਂਕ ਯੂ ਸੋ ਮਚ ਸਰ। ਅਵਤਾਰ ਬਰਾੜ ਵਰਗੇ ਲੋਕ ਜਿਹੜੇ ਸਾਨੂੰ ਮਿਲੇ, ਬਹੁਤ ਪਿਆਰੀ ਸ਼ਖਸੀਅਤ ਨੇ, ਇਹਨਾਂ ਨੂੰ ਚਾਅ ਚੜ੍ਹ ਜਾਂਦਾ ਜਦੋਂ ਕੋਈ ਗੋਲਫ ਸਿੱਖਣ ਦੀ ਗੱਲ ਕਰਦਾ। ਗੋਲਫ ਖੇਡਣੀ ਸਿੱਖਣੀ ਹੈ ਨਾ ਜੇ, ਗੋਲਫ ਦੇ ਮਹਾਂਗੁਰੂ ਨੇ ਬੜਾ ਇਹਨਾਂ ਨਾਲ ਵੀ ਕੰਮ ਕੀਤਾ। ਅਵਤਾਰ ਬਰਾੜ ਮੈਂ ਆਵਾਜ਼ ਤੋਂ ਪਛਾਣਿਆ, ਹੁਣ ਬਰਾੜ ਸਾਹਿਬ ਬੋਲਦੇ ਨੇ ਪ੍ਰਿੰਟਿੰਗ ਵਾਲੇ, ਇਹਨਾਂ ਦੀ ਬੜੀ ਤਕੜੀ। ਟੋਰਾਂਟੋ 'ਚ ਜਿਹੜੀ ਪ੍ਰਿੰਟਿੰਗ ਦੇ ਵੱਡੇ ਜਿਹੜੇ ਗਰੁੱਪ ਨੇ ਨਾ, ਸਭ ਤੋਂ ਵੱਡੇ, ਉਹਨਾਂ 'ਚੋਂ ਬਰਾੜ ਸਾਹਿਬ ਇੱਕ ਨੇ। ਇਹਨਾਂ ਦੀ ਬੜੀ ਵੱਡੀ ਕੰਪਨੀ ਹੈ ਪ੍ਰਿੰਟਿੰਗ ਦੇ ਵਿੱਚ, ਅਤੇ ਲੱਖਾਂ ਪੇਪਰ ਰੋਜ਼ ਪ੍ਰਿੰਟ ਹੋ ਕੇ ਨਿਕਲਦਾ ਉੱਥੇ। ਵੱਡੇ ਵੱਡੇ ਮਸ਼ੀਨ ਲੱਗਿਆ, ਕਾਰਖਾਨਾ ਇਹਨਾਂ ਨੇ ਬੜੀ ਜੋਬ ਜਨਰੇਟ ਕੀਤੀ ਹੈ। ਘੱਟੋ ਘੱਟ ਨਹੀਂ ਇਹਨਾਂ ਦੇ ਕਾਰਖਾਨੇ 'ਚ 50 ਬੰਦੇ ਕੰਮ ਕਰਦੇ ਨੇ। ਅਤੇ ਉਹ ਇਨਸਾਨ ਆ, ਜੇ ਤੁਸੀਂ ਕਦੇ ਕਹਿ ਦਿਓ ਨਾ ਮੈਂ ਗੋਲਫ ਖੇਡਣੀ ਸਿੱਖਣੀ ਹੈ, ਤੁਹਾਨੂੰ ਫ੍ਰੀ ਦੇ ਵਿੱਚ ਗੋਲਫ ਖੇਡਣੀ ਸਿਖਾਉਣ ਲੱਗ ਜਾਂਦੇ। ਸ਼ੌਂਕ ਹੈ, ਸ਼ੌਕੀਨ ਆ, ਗੋਲਫ ਖੇਡਣ ਲਈ ਦੁਨੀਆ 'ਚ ਕਿਤੇ ਵੀ ਜਾਣਾ ਪਵੇ ਉੱਥੇ ਚਲੇ ਜਾਂਦੇ।

0: सन तुम्हारी आसा तुम ही सजन सुमेले सजन सुहेले हे सतगुर सच्चे पातशाह जी तुहाडी ही शरण दे विच मैं हाँ तुहाडी ही आस दे नाल इह जिंदगी चल रही है ते तुसी ही सब तो परम मित्र मेरे हो मेरे अंग संग रहना जी दातिया इहो बेनती मेरी। हाँ जी अवनीत सत श्रीकाल जी।
1: सत श्रीकाल अमन की हाल चाल है।
0: हाँ जी सत श्रीकाल चढ़दी कला जी किवें हो तुसी ठीक हो?
1: बस ठीक ठाक मैं सिर्फ इना ही कहना सीगा मैं हुणे 5 मिनट ही लाया दुबारा रेडियो मैं हुणे क्रॉसिंग करके हटी मैनूं इन्नी पॉजिटिविटी फील हुई है ना मैं सिर्फ प्रोग्राम थोड़ा सुनदी हां मैं यूजली कई बार ड्राइव करदे सुनदी हां पर मैं फिर फोन ते कर लैनी हुंदी हां क्योंकि जे घरे काम करदी हां मैनूं थोड़ी आवाज च सिर्फ मेरे पापा दी आवाज पछाण आंदी आ ते मैं सिर्फ प्रोग्राम इस करके सुनदी हां बिलकुल जिदां थोड़ा सुभाव बहुत ब्लंट है बहुत अपवर्ड है ते उहना उह वी इन्ने ही कब्बे इन्ने ही एटीट्यूड वाले पर दिल बहुत साफ है बहुत साफ है
0: ऑलवेज अवेलेबल टू हेल्प
1: अदर्स। मेरे पापा दा सरदार रणजीत सिंह सप्पल।
0: ठीक है उन्हें जरूर मेरे वालों सत श्री अकाल कहो ठीक है अमरजीत सत श्रीकाल जी।
2: ਸਤਿ ਸ਼੍ਰੀ ਅਕਾਲ ਸਰ।
0: ਹਾਂਜੀ
2: ਬਹੁਤ ਵਧੀਆ ਸਰ ਤੁਸੀਂ ਬਸ ਮੈਂ ਤਾਂ ਤੁਹਾਨੂੰ ਸਿਰਫ ਇਸ ਲਈ ਫੋਨ ਕੀਤਾ ਮੈਂ ਡਰਾਈਵ ਕਰ ਰਿਹਾ ਸੀ ਤੇ ਮੈਨੇ ਇੱਕ ਨਾ ਔਨ ਕੀਤਾ ਰੇਡੀਓ ਤੇ ਜਿਹੜਾ ਸ਼ਬਦ ਤੁਸੀਂ ਲਾਇਆ ਜੀ ਮੈਂ ਸਿਰਫ ਇਹ ਜਾਨਣਾ ਚਾਹੁੰਦਾ ਵੀ ਬਸ ਮਜ਼ਾ ਹੀ ਆ ਗਿਆ ਜੀ ਦਿਨ ਹੀ ਬਣਾਤਾ ਤੁਸੀਂ
0: ਆਨੰਦ ਦੀ ਅਵਸਥਾ ਕਿਆ ਕਰੋ ਆਨੰਦ ਦੀ ਅਵਸਥਾ ਪਤਾ ਕਿਹੜੀ ਹੁੰਦੀ ਆ ਜਦੋਂ ਸਾਰੇ ਫਿਕਰ ਮਹਾਰਾਜ ਕਹਿੰਦਾ ਦੁੱਖ ਰੋਗ ਸੰਤਾਪ ਪੁੱਤਰੇ ਸੁਣ ਸੱਚੀ ਬਾਣੀ ਸੰਤ ਸਾਜਨ ਭਾਈ ਸਰਸੇ ਪੂਰੇ ਗੁਰ ਤੇ ਜਾਣੀ ਉਸ ਪੂਰੇ ਗੁਰ ਦੀ ਕਿਰਪਾ ਜਦੋਂ ਹੁੰਦੀ ਆ ਨਾ ਬਾਈ ਜੀ ਫਿਰ ਨਾ ਫਿਕਰ ਜਿਹਾ ਨਹੀਂ ਹੁੰਦਾ ਬੜਾ ਵੀ ਜ਼ਮੀਨ ਤੇ ਸੋਣਾ ਕਿ ਮੰਜੇ ਤੇ ਸੋਣਾ ਕੋਈ ਫਰਕ ਨਹੀਂ ਜੀਵਨ ਹੈ ਭਾਈ ਮਹਿਤਾਬ ਸਿੰਘ ਜੀ ਨੇ ਭਾਈ ਮਹਿਤਾਬ ਸਿੰਘ ਜੀ ਤੁਮਰੀ ਸ਼ਰਨ ਤੁਮਹਾਰੀ ਆਸਾ ਆਨੰਦ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਆਨੰਦ ਹੈ ਥੈਂਕ ਯੂ ਸਰ ਥੈਂਕ ਯੂ

ਕਵਨ ਗੁਣ ਕਹੀਏ, ਤੇਰੇ ਬੇਸ਼ੁਮਾਰ ਗੁਣ ਨੇ ਜਿਹੜੇ, ਬੇਸ਼ੁਮਾਰ ਬੇਅੰਤ ਸਵਾਮੀ, ਤੇਰੋ ਅੰਤ ਕਿਨ ਹੀ ਲਈਏ, ਤੇਰਾ ਅੰਤ ਕਿਹਨੇ ਪਾਲਣਾ ਹੈਗਾ। ਮੇਰੇ ਕੋਲ ਤਾਂ ਇੱਕ ਜੀਵ ਹੈ, ਤੇਰੇ ਕਰੋੜਾਂ ਅਰਬਾਂ ਜਿਹੜੇ ਗੁਣ ਨੇ, ਮੈਂ ਉਹਨਾਂ ਦੀ ਸਿਫਤ ਕਿਵੇਂ ਕਰ ਸਕਦਾ।

14-15 ਮਿੰਟ ਤੁਹਾਡੇ ਨਾਲ ਹੀ ਗੱਲ ਕਰ ਰਿਹਾ ਔਰ ਉਮੀਦ ਕਰਦਾ ਕਿ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਇੱਕ ਵਾਰ ਫਿਰ ਤੋਂ ਜੇ ਕੋਈ ਵੀ ਇਸ ਸ਼ਬਦ ਨੂੰ ਸੁਣਨਾ, ਭਾਈ ਮਹਿਤਾਬ ਸਿੰਘ ਜੀ ਆਪਣੇ ਗੱਡੀਆਂ 'ਚ ਨਾ ਯੂਟਿਊਬਾਂ 'ਤੇ ਗਾਣੇ ਗੁਣੇ ਲਾਉਣ ਨਾਲੋਂ ਸ਼ਬਦ ਲਾਇਆ ਕਰੋ ਔਰ ਤੁਹਾਡੇ 'ਤੇ ਬਹੁਤ ਕਿਰਪਾ ਹੋਊਗੀ। ਅੱਜ ਸਵੇਰੇ ਮੈਂ ਮਹਾਂਪੁਰਸ਼ਾਂ ਦੀਆਂ ਗੱਲਾਂ ਸੁਣ ਕੇ ਆਇਆ ਨਾ, ਮੈਂ ਗੱਲ ਕਰ ਰਿਹਾ ਸੀ ਆਪਣੇ ਘਰੇ। ਸੰਤੋਸ਼, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਹੰਸਾਲੀ ਵਾਲੇ ਮਹਾਂਪੁਰਸ਼, ਮੈਂ ਉਹਨਾਂ ਦੀ ਗੱਲ ਕੀਤੀ। ਚਲੋ, ਕਿਸੇ ਨੇ ਗੱਲ ਨੀ ਕੀਤੀ, ਮੈਂ ਇਹ ਗੱਲ ਤਾਂ ਕਰਦਾ ਨਾ, ਮੈਨੂੰ ਇਹ ਨੀ ਹੁੰਦਾ ਕਿ ਤੁਸੀਂ ਉਹਦੇ 'ਤੇ ਫਟਾਫਟ ਗੱਲਾਂ ਕਰਨੀ ਸ਼ੁਰੂ ਕਰ ਦਿਓ। ਮੈਨੂੰ ਹੁੰਦਾ ਹੁੰਦਾ ਇਹਨਾਂ 'ਤੇ ਵਿਚਾਰ ਕਰਿਆ ਕਰੋ। ਪਾਪਾ ਜੀ ਕਹਿੰਦੇ ਹੁੰਦੇ ਸੀ ਕਿ ਕਲਯੁੱਗ ਦੇ ਵਿੱਚ ਨਾ ਉਸ ਪਰਮੇਸ਼ਵਰ ਦੀ ਗੱਲ ਕਰਨ ਨੂੰ ਹੀ ਸਤਸੰਗ ਮੰਨਿਆ ਜਾਂਦਾ ਹੈਗਾ। ਸਤਸੰਗ ਲਈ ਇਕਾਂਤ ਹੋਣ ਦੀ ਲੋੜ ਨਹੀਂ, ਕਲਯੁੱਗ 'ਚ ਤੁਸੀਂ ਇੱਦਾਂ ਬੈਠੇ ਹੀ ਗੱਲ ਕਰਦੇ ਹੋ ਨਾ। ਮਹਾਂਪੁਰਸ਼ਾਂ ਨੇ ਹੰਸਾਲੀਆਂ ਦੇ ਬਚਨ ਸੀ ਕਿ ਅਮਰੀਕਾ ਲਈ ਹਮੇਸ਼ਾ ਬੋਲ ਦਿੰਦੇ ਸੀ। ਉਹ ਕਹਿੰਦੇ ਸੀ ਕਿ ਜਿਹੜੀਆਂ ਬੀਬੀਆਂ ਨੇ ਸਾਡੀਆਂ ਬਹੁਤ ਤਰੱਕੀ ਕਰਨਗੀਆਂ। ਇਹ ਗੱਲ ਜਿਹੜੀ ਹੈ ਮਹਾਂਪੁਰਸ਼

0: ਤੁਹਾਡੇ ਸਾਰਿਆਂ 'ਚ ਸਭ ਤੋਂ ਘਟੀਆ ਮੈਂ ਹੈਗਾ। ਸੰਤੋਸ਼ ਉਹਨਾਂ ਨੂੰ 50% ਪਤਾ ਹੋਊਗਾ, ਕੋਈ ਹੋਰ ਮੇਰੇ ਨੇੜੇ ਰਹਿੰਦਾ ਉਹਨਾਂ ਨੂੰ 80 ਪਤਾ ਹੋਊਗਾ, ਮੈਨੂੰ ਆਪਣੇ ਆਪ ਨੂੰ 100% ਪਤਾ, ਤੁਹਾਨੂੰ ਮੇਰੇ ਬਾਰੇ 5%। ਸਭ ਤੋਂ ਘਟੀਆ ਮੈਂ ਹਾਂ ਭਾਜੀ, ਮੈਂ ਗਲੀਆਂ ਦਾ ਰੋੜਾ ਕੂੜਾ, ਮੇਰੇ ਸਾਹਿਬ ਦੀਆਂ ਵਡਿਆਈਆਂ, ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਜੀ ਕਿ ਤੁਹਾਡੇ ਸਾਰਿਆਂ ਨਾਲ ਮਿਲ ਲਈਦਾ ਇੱਥੇ, ਅਤੇ ਜਿਵੇਂ ਦੇ ਹੈਗੇ ਉਵੇਂ ਦੇ ਰਹੀਦਾ, ਕੋਸ਼ਿਸ਼ ਕਰੀਦੀ ਆ ਕਿ ਨੈਚੁਰਲੀ ਰਹੀਏ, ਨਾ ਡਰਾਮੇਬਾਜ਼ੀਆਂ ਪਖੰਡ ਕਰੀਏ ਕਿਸੇ ਨਾਲ ਵੀ, ਕੀ ਲੋੜ ਕੀ ਆ, ਕਿਹਨੂੰ ਦਿਖਾ ਕੇ ਆਪਾਂ ਇੰਪ੍ਰੈਸ ਕਰਨਾ, ਕਿਹਨੂੰ ਆਪਾਂ ਆਪਣੇ ਮਗਰ ਲਾਉਣਾ, ਕਿਹਦੇ ਮਗਰ ਆਪਾਂ ਲੱਗਣਾ। ਮੈਨੂੰ ਉਹ ਮਹਾਂਪੁਰਸ਼ਾਂ ਦੀ ਗੱਲ ਯਾਦ ਆਉਂਦੀ, ਸੰਤੋਸ਼ ਉਹ ਕਹਿੰਦੇ ਵੀ ਤੁਸੀਂ, ਮੈਂ ਦੱਸਦਾ ਹੰਸਾਲੀ ਵਾਲੇ ਮਹਾਂਪੁਰਸ਼ਾਂ ਨੇ ਲੜਕੀਆਂ ਦੇ ਪੜ੍ਹਨ ਦੇ ਪੜ੍ਹਾਉਣ ਦੇ ਬੜੇ ਸ਼ੌਕੀਨ ਸੀਗੇ, ਉਹਨਾਂ ਨੂੰ ਸੀ ਵੀ ਬੱਚੇ ਪੜ੍ਹਨ, ਬੱਚੀਆਂ ਪੜ੍ਹਨ, ਉਹਨਾਂ ਨੂੰ ਇੱਕ ਸ਼ੌਂਕ ਸੀ, ਜਿਵੇਂ ਆਪਾਂ ਨੂੰ ਸ਼ੌਂਕ ਨਹੀਂ ਹੁੰਦੇ, ਨਾਮ ਸਿਮਰਨ ਉਹਨਾਂ ਦਾ ਸ਼ੌਂਕ ਸੀਗਾ
1: ਜੀ।
0: ਬਾਬਾ ਭਾਗ ਸਿੰਘ ਜੀ ਉਹਨੇ ਹੁਸ਼ਿਆਰਪੁਰ ਵਾਲੇ ਪਾਸੇ ਯੂਨੀਵਰਸਿਟੀ ਬਣਾਈ ਆ, ਸੰਤੋਸ਼ ਜਦੋਂ ਵੀ ਜਾਈਦਾ ਨਾ ਉੱਥੇ ਜਾ ਕੇ ਮੱਥਾ ਟੇਕ ਕੇ ਆਈਦਾ। ਹੁਸ਼ਿਆਰਪੁਰ ਦੇ ਇਸ ਏਰੀਏ ਦੇ ਵਿੱਚ ਜਿੱਥੇ ਭਾਗ ਸਿੰਘ ਉਹਨਾਂ ਨੇ ਯੂਨੀਵਰਸਿਟੀ ਬਣਾਈ ਆ, ਰਿਵਾਜ਼ ਹੁੰਦਾ ਸੀ 10ਵੀਂ ਤੋਂ ਬਾਅਦ ਕੁੜੀਆਂ ਨੂੰ ਘਰਾਂ 'ਚ ਬਿਠਾ ਲੈਂਦੇ ਸੀ, ਸੰਤੋਸ਼ ਪੜ੍ਹਨ ਨਹੀਂ ਭੇਜਦੇ ਸੀਗੇ
1: ਜੀ।
0: ਬੜਾ ਉਹਨਾਂ ਦੇ ਹਿਰਦੇ ਨੂੰ ਚੋਟ ਲੱਗੀ, ਉਹਨਾਂ ਨੇ ਇੰਸਟੀਟਿਊਟ ਸਟਾਰਟ ਕੀਤਾ, ਪਹਿਲਾਂ ਕਾਲਜ ਕੀਤਾ ਫਿਰ ਯੂਨੀਵਰਸਿਟੀ ਬਣਾਈ। ਹਾਂਜੀ
1: ਜੀ।
0: ਸੰਤ ਈਸ਼ਰ ਸਿੰਘ ਜੀ ਉਹਨਾਂ ਨੇ ਸਕੂਲ ਬਣਾਏ ਬੜੇ ਟੌਪ ਦੇ, ਆਪ ਆਰਮੀ 'ਚ ਰਹੇ ਨੇ ਨਾ,
1: ਹਾਂਜੀ,
0: ਰਾੜਾ ਸਾਹਿਬ ਵਾਲੇ ਬੜੇ ਟੌਪ ਦੇ ਸਕੂਲ ਬਣਾਏ। ਕੋਈ ਰਾੜਾ ਸਾਹਿਬ ਵਾਲੇ ਪਾਸੇ ਰਹਿੰਦਾ ਤਾਂ ਦੱਸੂਗਾ ਕਿ ਸਾਡਾ ਛੋਟਾ ਜਿਹਾ ਟਾਊਨ ਆ, ਹਸਪਤਾਲ ਉੱਥੇ 20 ਸਾਲ ਪਹਿਲਾਂ ਖੁੱਲ੍ਹ ਗਿਆ ਸੀ, ਟੌਪ ਦਾ ਹਸਪਤਾਲ। ਮਤਲਬ ਇਹ ਜਿਹੜੇ ਬ੍ਰਹਮ ਗਿਆਨੀ ਨੇ ਨਾ, ਆਪਣੇ ਨਾਲ ਬੜਾ ਕੁਛ ਲੈ ਕੇ ਆਉਂਦੇ ਨੇ, ਬੜਾ ਕੁਛ ਲੈ ਕੇ ਆਉਂਦੇ ਨੇ। ਜਦੋਂ ਆਪਣੀ ਜ਼ਿੰਦਗੀ 'ਚੋਂ ਇਹ ਗੱਲਾਂ ਖਤਮ ਹੋ ਜਾਂਦੀਆਂ ਨੇ ਜਿਹੜੀਆਂ ਆਪਾਂ ਹੁਣ ਕਰਦੇ ਹਾਂ, ਫਿਰ ਰਹਿ ਜਾਂਦਾ ਡਿਪਰੈਸ਼ਨ, ਸਟ੍ਰੈਸ। ਜਿਹੜੇ ਚੜ੍ਹਦੀ ਕਲਾ ਵਾਲੇ ਉਹ ਕਹਿੰਦਾ ਕੋਈ ਨਹੀਂ ਚਲਿਆ ਗਿਆ, ਤਾਂ ਮੈਨੂੰ ਹੁਨਰ ਤਾਂ ਨਹੀਂ ਮੇਰਾ ਕਿਸੇ ਨੇ ਖੋਹ ਲਿਆ ਨਾ, ਹੁਨਰ ਤਾਂ ਮੇਰੇ ਕੋਲ, ਮੈਂ ਫਿਰ ਰਾਈਜ਼ ਕਰੂੰਗਾ। ਅੱਜ ਦੇ ਸ਼ੋਅ ਦੇ ਵਿੱਚ ਸ਼ਾਮਿਲ ਹੋਣਾ, ਮੇਰੇ ਨਾਲ ਸ਼ਿਵਾਨੂ ਪਹੁੰਚ ਚੁੱਕੇ ਨੇ। ਸ਼ਿਵਾਨੂ ਜੀ ਕੈਸੇ ਆਪ?
2: ਬਿਲਕੁਲ ਬੜੀਆ ਅਮਨ ਭਾਈ, ਆਪ ਬਤਾਏ?
0: ਬਸ ਬੜੀਆ ਸ਼ਿਵਾਨੂ, ਇਕਨੋਮੀ ਅਪ ਐਂਡ ਡਾਊਨ ਹੈ।
2: ਹਾਂਜੀ,
0: ਔਰ ਇੱਕ ਅਪ ਐਂਡ ਡਾਊਨ ਮੈਂ ਹਮੇਸ਼ਾ ਕਹਿੰਦਾ ਨਾ, ਚੜ੍ਹਦੀ ਕਲਾ ਨਾਲ ਰਹੋ।
2: ਬਿਲਕੁਲ,
0: ਅੱਜ ਦਾ ਦਿਨ ਬਹੁਤ ਵਧੀਆ ਕੱਢਣਾ ਆਪਾਂ ਨੇ ਚੜ੍ਹਦੀ ਕਲਾ ਨਾਲ।
2: ਬਿਲਕੁਲ,
0: ਕੱਲ ਵੀ ਮੈਂ ਦੋ ਜਣਿਆਂ ਨੂੰ ਕਾਲ ਕੀਤੇ, ਇੱਕ ਅੱਜ ਹੋਰ ਕੋਈ ਨਵਾਂ ਬਿਜ਼ਨਸ ਜੁਆਇਨ ਕਰਨਾ ਨੈਗਰਾ ਫਾਲ ਤੋਂ, ਉਹਨਾਂ ਨੇ ਆਪਾਂ ਨੇ ਜੁਆਇਨ ਕਰਨਾ, ਕੱਲ ਇੱਕ ਬਿਜ਼ਨਸ ਨੇ ਹੋਰ ਜੁਆਇਨ ਕੀਤਾ, ਮੈਂ ਇੱਕੇ ਕਾਲ ਕਰਦਾ, ਬਸ ਇੱਕੇ ਕਾਲ ਸ਼ਿਵਾਨੂ
2: ਜੀ।
0: ਹਾਂਜੀ, ਤੁਹਾਨੂੰ ਮੈਸੇਜ ਲਿਖ ਕੇ ਭੇਜਦਾ ਵੀ ਆਪਣਾ ਕੰਮ ਸ਼ੁਰੂ ਕਰੋ ਵੀ ਆਪਣਾ ਦੁਬਾਰਾ, ਹੈ ਨਾ, ਕਿਉਂਕਿ ਜਿਨ੍ਹਾਂ ਨੇ ਆਪਾਂ ਨੂੰ ਕੰਮ ਦੇਣਾ ਨਾ ਸ਼ਿਵਾਨੂ, ਆਪਾਂ ਨੂੰ ਸੁਣਦੇ ਪਏ ਨੇ ਸਾਰੇ।
2: ਬਿਲਕੁਲ ਬਿਲਕੁਲ
0: ਸਹੀ ਹੈ ਨਾ।
2: ਬਿਲਕੁਲ,
0: ਜਿਨ੍ਹਾਂ ਦੇ ਘਰਾਂ 'ਚੋਂ ਕੁਛ ਨਿਕਲ ਕੇ ਸਾਡੇ ਕੋਲ ਆਉਣਾ ਨਾ, ਅਤੇ ਸਾਡੇ ਘਰਾਂ 'ਚ ਆਉਣਾ ਸ਼ਿਵਾਨੂ, ਅਤੇ ਸਾਡੇ ਘਰਾਂ 'ਚ ਦੀਵੇ ਬਲਣੇ ਨੇ ਸ਼ਿਵਾਨੂ। ਬਹੁਤ ਅੱਛਾ ਮਾਡਲ ਨਾ, ਅੱਜ ਮੈਂ ਸਵੇਰੇ ਪੜ੍ਹਦਾ ਪਿਆ ਸੀ, ਡੀ ਮਾਰਟ ਨੇ ਇੰਡੀਆ ਵਿੱਚ, ਡੀ ਮਾਰਟ ਪਤਾ ਨਾ, ਜਦੋਂ ਹਰਸ਼ਦ ਮਹਿਤਾ ਸਕੈਂਡਲ ਕਰ ਰਿਹਾ ਸੀਗਾ ਪੈਸੇ ਦਾ, ਡੋਨਲਡ ਟਰੰਪ ਵਾਂਗੂ, ਜਿਵੇਂ ਹੁਣ ਡੋਨਲਡ ਟਰੰਪ ਕਰ ਰਿਹਾ, ਪੈਸਾ ਸਾਰਾ ਇੱਕ ਮਾਰਕੀਟ 'ਚ ਇਕੱਠਾ ਕਰ ਦਿਉ, ਉੱਥੋਂ ਲੋਕਾਂ ਨੂੰ ਛੇਤੀ ਅਮੀਰ ਹੋਣਾ ਸਿਖਾਓ, ਛੇਤੀ ਅਮੀਰ ਕਰਦੇ ਕਰਦੇ ਉਹਨਾਂ ਤੋਂ ਸਾਰਾ ਕਢਾ ਲਓ, ਜਦੋਂ ਨਿਕਲਿਆ ਇੱਕ ਦਿਨ 'ਚ ਠਾ ਠਾ ਫਸ ਕਰ ਦਿਉ।
2: ਬਿਲਕੁਲ,
0: ਅਤੇ ਨਾ ਡੀ ਮਾਰਟ ਦਾ ਜਿਹੜਾ ਮਾਲਕ ਸੀਗਾ, ਅੱਜ ਮੈਂ ਉਹਦੇ 'ਤੇ ਕੇਸ ਸਟੱਡੀ ਪੜ੍ਹ, ਮੈਂ ਰੋਜ਼ ਇੱਕ ਕੇਸ ਸਟੱਡੀ ਸ਼ਿਵਾਨੂੰ, ਆਲਮੋਸਟ ਤਕਰੀਬਨ ਹਫ਼ਤੇ 'ਚ 5 ਕੇਸ ਸਟੱਡੀਜ਼ ਕਰਦਾ ਹੈਗਾ।
2: ਬੜੀਆ,
0: ਕਿਹੜੀ ਕੰਪਨੀ ਕਿਵੇਂ ਬਣੀ ਸੀ, ਕੀ ਹੋਇਆ ਸੀ, ਉਹਨਾਂ ਦਾ ਬੇਸਿਕ ਫਾਰਮੈਟ ਕੀ ਰਿਹਾ ਹੈਗਾ ਕੰਪਨੀ ਨੂੰ ਖੜ੍ਹਾ ਕਰਨ ਦਾ। ਡੀ ਮਾਰਟ ਨੇ ਕੀ ਕਿਹਾ ਕਿ ਐਂਡ ਯੂਜ਼ਰ ਨੂੰ ਕੁਆਲਿਟੀ ਆਰਾਮ ਨਾਲ ਅਤੇ ਵਧੀਆ ਦੇ ਦਿਉ, ਅਤੇ ਪ੍ਰਾਈਜ਼ ਉਹ ਦੇ ਦਿਉ ਕਿ ਐਕਸਟਰਾ ਖਰਚੇ ਘੱਟ ਕਰ ਦਿਉ ਜਿਹੜੇ ਪਏ ਹੋਏ ਨੇ, ਡੀ ਮਾਰਟ ਨੇ ਕਿਹਾ। ਸ਼ਿਵਾਨੂ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਹੀ ਡੀ ਮਾਰਟ ਵਰਗੀ ਡੀਲ ਬਣਾ ਕੇ ਦਿੰਦਾ, ਔਰ ਉਸ ਆਦਮੀ ਨੇ ਮਲਟੀਪਲ ਸਟੋਰ ਖੜ੍ਹੇ ਕੀਤੇ। ਤੈਨੂੰ ਪਤਾ ਸ਼ਿਵਾਨੂ, ਮੇਰੇ ਵਾਂਗੂ ਹਰੇਕ ਜਗ੍ਹਾ 'ਤੇ ਉਹ ਗੱਲੇ 'ਤੇ ਆਪ ਖੜ੍ਹਦਾ ਸੀ, ਡੀ ਮਾਰਟ ਦਾ ਮਾਲਕ। ਉਸ ਸਮੇਂ ਉਹ 100 ਕਰੋੜ 'ਚ ਪਹੁੰਚ ਚੁੱਕਿਆ ਸੀ ਜਦੋਂ ਗੱਲੇ 'ਤੇ ਖੜ੍ਹਾ ਹੁੰਦਾ ਸੀਗਾ, ਡੀ ਮਾਰਟ ਜਿਹੜੇ ਪਹਿਲੇ ਖੁੱਲ੍ਹੇ ਬੰਬੇ ਵੱਲ ਖੁੱਲ੍ਹੇ, ਉਹ ਗੱਲੇ 'ਤੇ ਖੜ੍ਹਾ ਹੁੰਦਾ ਤਾ, ਲੋਕੋ ਸੇ ਬਾਤ ਕਰਤਾ ਥਾ, ਪੁੱਛਤਾ ਥਾ, ਕੋਈ ਚੀਜ਼ ਕੋਈ ਫੀਡਬੈਕ ਦੀਜੀਏ, ਕੁਛ ਬੋਲੀਏ, ਠੀਕ ਹੈ,
2: ਵੈਰੀ ਇੰਪੋਰਟੈਂਟ,
0: ਵੈਰੀ ਇੰਪੋਰਟੈਂਟ ਸਰ, ਵੈਰੀ ਇੰਪੋਰਟੈਂਟ। ਮੈਂ ਕਿਸੇ ਬਿਜ਼ਨਸ 'ਤੇ ਮੈਂ ਤੁਹਾਡੇ ਆ ਕੇ ਖਰਚ ਮਾਨਾ, ਤੁਹਾਡਾ ਕਸਟਮਰ ਖੜ੍ਹਾ, ਮੈਂ ਜਿਹੜੇ ਗੱਲ ਕਰਨੀ ਸ਼ੁਰੂ ਕਰਦਾ ਕਿ ਇਹਨਾਂ ਦੀ ਸਰਵਿਸ ਕਿੱਦਾਂ ਦੀ ਹੈ, ਕੋਈ ਤੁਹਾਨੂੰ ਇਹਨਾਂ ਦੀ ਕੋਈ ਕੰਪਲੇਂਟ ਹੈਗੀ ਹੈ, ਜੇ ਹੈਗੀ ਹੈ, ਮੈਂ ਕੱਲ ਫਰੈਸ਼ ਗਰੋਸਰੀ ਡਿਪੂ ਵਾਲਿਆਂ ਨੂੰ ਫੀਡਬੈਕ ਦਿੱਤੀ, ਮੈਂ ਕਿਹਾ ਫਲਾਣੀ ਚੀਜ਼ ਨੂੰ ਐਂ ਕਰ ਦਿਓ ਅਤੇ ਤੁਹਾਡਾ ਕਲਾਇੰਟਲ ਹੋਰ ਵੱਜੂਗਾ, ਹੈ, ਕੱਲ ਮੈਂ ਕਾਲ ਕਰਕੇ ਉਹਨੂੰ ਦੱਸਿਆ, ਹੈ ਨਾ, ਉਹਨਾਂ ਦੀ ਵਿਟਵੀ ਵਾਲੀ ਲੋਕੇਸ਼ਨ ਆ, ਮੈਂ ਕਿਹਾ ਉੱਧਰ ਕਸਟਮਰ ਹੋਰ ਵੱਜੂਗਾ ਤੁਹਾਡਾ, ਆਹ ਕਰੋ ਤੁਸੀਂ, ਹੈ ਨਾ। ਸੋ ਮੇਰੀ ਮੈਨੂੰ ਖੁਸ਼ੀ ਹੁੰਦੀ ਆ ਜੇ ਸਾਰਿਆਂ ਕੋਲ ਗਾਹਕ ਜਾਣਗੇ, ਅਤੇ ਤੁਸੀਂ ਅਗਰ ਗਾਹਕ ਦੇ ਤੌਰ 'ਤੇ ਆਉਂਦੇ ਹੋ, ਸਾਡੀ ਕੋਸ਼ਿਸ਼ ਹੁੰਦੀ ਆ, ਦੇਖੋ ਅਸੀਂ ਰੱਬ ਨਹੀਂ ਹੈਗੇ, ਕਈ ਵਾਰੀ ਗਲਤ ਬੰਦੇ ਵੀ ਰੇਡੀਓ 'ਤੇ ਆ ਜਾਂਦੇ ਹੋਣਗੇ, ਆ ਜਾਂਦੇ ਨੇ ਇੱਕ ਦੋ, ਮੈਂ ਮੰਨਦਾ ਹੈਗਾ, ਪਰ ਮੈਂ ਕਦੇ ਗਲਤ ਤਰੀਕੇ ਨਾਲ ਪੈਸਾ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਹੜੇ ਗਲਤ ਤਰੀਕੇ ਵਾਲੇ ਲੋਕ ਹੁੰਦੇ ਨੇ ਨਾ, ਤੁਹਾਨੂੰ ਆਫਰ ਬਹੁਤ ਵੱਡੀਆਂ ਦਿੰਦੇ ਨੇ। ਪਿਛਲੇ ਮਹੀਨੇ ਮੇਰੇ ਕੋਲ ਪ੍ਰਪੋਜ਼ਲ ਬੈਂਕਰਪਸੀ ਕੇ ਬਿਜ਼ਨਸ ਕੇ ਲੀਏ ਬੰਦੇ ਮਿਲੇ ਥੇ, ABCDEF ਉਨਕਾ ਨਾਮ ਥਾ, ਉਹਨਾਂ ਨੇ ਬੋਲਾ ਕਿ ਹਮੇ ਇੱਕ ਕਲਾਇੰਟ ਭੇਜ ਦਿਓ, $25,000 ਦੇ ਦੇਂਗੇ, ਮੈਂ ਏਅਰ ਪੇ ਬਤਾਤਾ ਹੂੰ, $25,000 ਦੇ ਦੇਂਗੇ, ਇੱਕ ਕਲਾਇੰਟ ਭੇਜ ਦਿਆ ਕਰੋ।

0: ਸ਼ਿਵਾਨੂੰ 25,000 ਲੈਣ ਦੀ ਬਜਾਏ ਨਾ ਮੈਂ,
1: ਹਾਂਜੀ
0: ਮੈਂ ਕਦੇ ਲੈਣੇ ਸੀ, ਮੈਨੂੰ ਤਾਂ ਲੋੜ ਹੀ ਨਹੀਂ ਲੈਣ ਦੀ।
1: ਹਾਂਜੀ ਹਾਂਜੀ ਬਿਲਕੁਲ
0: ਠੀਕ ਹੈ, ਸਾਡੇ ਅਸੀਂ ਕੋਈ ਪਾਪ ਦੀ ਕਮਾਈ ਆਪਣੇ ਬੱਚਿਆਂ ਦੇ ਢਿੱਡਾਂ 'ਚ ਨਹੀਂ ਪਾਉਣੀ ਹੈਗੀ।
1: ਬਿਲਕੁਲ,
0: ਅਸੀਂ ਉਹਨਾਂ ਦੇ ਪੇਟ 'ਚ ਕੈਂਸਰ ਨਹੀਂ ਪਾਲਣੇ ਹੈਗੇ।
1: ਬਿਲਕੁਲ ਬਿਲਕੁਲ,
0: ਪਾਪ ਦੀ ਕਮਾਈ ਦੇ।
1: ਬਿਲਕੁਲ,
0: ਅੱਛਾ ਕਿਉਂਕਿ ਉਹ ਵੱਡੇ ਹੋ ਰਹੇ ਨੇ ਸਿਸਟਮ 'ਚੋਂ, ਇੱਥੋਂ ਛੱਡ ਕੇ ਇੰਡੀਆ ਨਹੀਂ ਜਾ ਸਕਦੇ, ਅਸੀਂ ਇੰਡੀਆ ਛੱਡ ਕੇ ਇੱਥੇ ਆ ਗਏ ਸੀ।
1: ਹਾਂਜੀ
0: ਅੱਛਾ, ਹੁਣ ਨਾ ਮੈਂ ਉਸ ਗੱਲ ਨੂੰ ਸੁਣਨ ਤੋਂ ਬਾਅਦ ਬਲੀਵ ਮੀ 10 ਬੰਦਿਆਂ ਨੂੰ ਅਵੇਅਰ ਕੀਤਾ, ਮੈਂ 10 ਬੰਦਿਆਂ ਨੂੰ ਕਿ ਬਾਈ ਜੀ ਕਰਿਓ ਨਾ, ਮੁੜ ਕੇ ਜੇਲ੍ਹ 'ਚ ਤੁਸੀਂ ਜਾਣਾ, ਇਹਨਾਂ ਨੇ ਲੱਭਣਾ ਵੀ ਨਹੀਂ ਤੁਹਾਨੂੰ, ਟਰੇਸ ਵੀ ਨਹੀਂ ਹੋਣੇ ਕਿੱਥੇ ਨੇ, ਅਤੇ ਇਹਨਾਂ ਨੇ ਕੋਈ ਡਾਕੂਮੈਂਟ ਨਹੀਂ ਸਾਈਨ ਕਰਨਾ, ਡਾਕੂਮੈਂਟ ਸਾਰੇ ਤੁਸੀਂ ਸਾਈਨ ਕਰਨੇ ਨੇ, ਇਹਨਾਂ 'ਤੇ ਇੱਕ ਕਾਗਜ਼ ਵੀ ਸਾਈਨ ਨਹੀਂ ਕਰਨਾ ਤੁਹਾਡਾ, ਤੁਸੀਂ ਹਰ ਜਗ੍ਹਾ ਪੀਅਰ ਹੋਣਾ, ਸਬੂਤ ਹੋਣਗੇ ਤੁਹਾਡੇ ਕੋਲ। ਅੱਜ ਇਹ ਕਾਨੂੰਨ ਹੈਗਾ ਬੈਂਕਰਪਸੀ ਐਂਡ ਇਨਸੋਲਵੈਂਸੀ ਐਕਟ, ਇਹ ਕਾਨੂੰਨ ਤੁਹਾਡੇ ਸਾਰੇ ਗੁਨਾਹ ਮਾਫ ਕਰ ਦਿੰਦਾ ਫਾਈਨਾਂਸ ਦੇ ਵਿੱਚ, ਪਰ ਜੇ ਤੁਸੀਂ ਠੱਗੀ ਕਰਕੇ ਇਹਦੇ ਵਿੱਚ ਵੜਦੇ ਹੋ ਨਾ, ਠੱਗੀ ਸਰਵਾਈਵ ਕਰ ਜਾਂਦੀ ਹੈ, ਉਹਨੂੰ ਕਹਿੰਦੇ ਡੈਟ ਸਰਵਾਈਵ ਕਰ ਗਿਆ। ਡੈਟ ਸਰਵਾਈਵਲ ਕੀ ਹੁੰਦੀ ਹੈ ਕਿ ਡੈਟ ਜਿਹੜਾ ਇਨਸੋਲਵੈਂਸੀ 'ਚੋਂ ਬਾਹਰ ਨਿਕਲ ਗਿਆ, ਕ੍ਰਿਮੀਨੋਲੋਜੀ 'ਚ ਚਲਾ ਗਿਆ, ਕ੍ਰਿਮੀਨਲ ਕੇਸ ਮੈਂ ਅਵੇਅਰ ਕਰ ਰਿਹਾ, ਤੁਹਾਨੂੰ ਸਾਰਿਆਂ ਨੂੰ ਜਾਗਰੂਕ ਕਰ ਰਿਹਾ, ਡਰਾ ਨਹੀਂ ਰਿਹਾ, ਮੈਂ ਤੁਹਾਨੂੰ ਗਰੰਟੀ ਕਰਦਾ ਤੁਸੀਂ ਕਿਤੇ ਨਾ ਕਿਤੇ ਫਸ ਜਾਣਾ ਸਾਰਿਆਂ ਨੇ। ਕੋਈ ਬੰਦਾ ਕਿਸੇ ਗਲਤ ਬੰਦੇ ਤੋਂ ਪੈਸੇ ਨਾ ਫੜੋ। ਇੱਦਾਂ ਕਈ ਵਾਰੀ ਕਾਰਪੋਰੇਸ਼ਨਾਂ ਖਰੀਦਦੇ ਨੇ, ਉਹਦੇ 'ਚ ਮਨੀ ਲਾਂਡਰਿੰਗ ਕਰਦੇ ਨੇ ਸ਼ਬਾਨੂੰ, ਆਰਸੀਐਮਪੀ ਦੇ ਫੋਨ ਆਉਂਦੇ ਬਲੌਕ ਕਾਲਾਂ ਤੋਂ ਕਿ ਤੁਹਾਡੀ ਕਾਰਪੋਰੇਸ਼ਨ ਸੀ ਉਹ ਕਿੱਥੇ ਆ, ਕਿਵੇਂ, ਤੁਸੀਂ ਕਹਿੰਦੇ ਉਹ ਤਾਂ ਮੈਂ ਕਿਸੇ ਨੂੰ ਸਾਈਨ ਕਰਤੀ ਸੀ। ਵਿਕਟਮ ਬਣਨ ਦੀ ਕੋਸ਼ਿਸ਼ ਨਾ ਕਰਿਓ। ਆ ਤੁਸੀਂ ਕਹਿੰਦੇ ਨਾ ਕੱਲ ਪਟਾਕੇ 'ਚ ਲੱਗ ਗਿਆ ਚਿਕੂਜੀ ਪਾਰਕ 'ਚ, 14 ਚਾਰਜ ਲੱਗੇ ਨੇ, ਡੱਕ ਦਿੰਦੇ ਅਗਲੇ ਫੜ ਕੇ, ਜਦੇ ਤੁਹਾਨੂੰ ਲੱਗਦਾ ਕੋਈ ਫੜਦੀ ਹੋ ਰਹੇ, ਕਾਰਾਂ ਵਾਲੇ ਜਿਹੜੇ ਫੜ ਲੈਂਦੇ ਨੇ ਰਾਈਟ ਵੇ, ਇਹ ਆ ਗੋਲੀਆਂ ਵਾਲੇ ਰੋਜ਼ ਫੜੇ ਹੁੰਦੇ ਨੇ, ਫੜੇ ਹੁੰਦੇ ਕਿ ਨਹੀਂ?
1: ਬਿਲਕੁਲ,
0: ਖਾਲੀ ਪੰਜਾਬ ਪੁਲਿਸ ਵਾਂਗੂ ਪੈਰਾਂ ਭਾਣੇ ਬਿਠਾ ਕੇ ਨਾ, ਕੁੱਟ ਕੁੱਟ ਕੇ ਪਿਛਵਾੜੇ ਲਾਲ ਕਰਕੇ ਨਹੀਂ ਬਿਠਾਏ ਹੁੰਦੇ। ਇੱਥੇ ਇੱਕ ਹਿਊਮਨ ਰਾਈਟਸ ਦੇ ਅੰਡਰ ਕਿਸੇ ਬੰਦੇ ਨਾਲ ਅਭੱਦਰ ਚੀਜ਼ ਨਹੀਂ ਕੀਤੀ ਜਾ ਸਕਦੀ, ਇਸ ਲਈ ਇਹ ਜਿਹੜੇ ਕ੍ਰਿਮੀਨਲਸ ਨੇ ਚਾਮਲ ਜਾਂਦੇ ਨੇ, ਅਦਰਵਾਈਜ਼ ਇਹ ਤਾਂ ਇੱਕ ਦਿਨ 'ਚ ਇਹ ਵੀ ਕਰ ਦੇਣ ਸਿੱਧੇ, ਇਹਨਾਂ ਨੂੰ ਕੀ ਔਖਾ, ਬੋਲੋ ਜੀ, ਕਿਉਂਕਿ ਹਿਊਮਨ ਰਾਈਟਸ ਹੈਗੇ ਨੇ। ਮਾਨਸਿਕ ਬਿਮਾਰੀਆਂ ਸਮਝੀਆਂ ਜਾਂਦੀਆਂ ਨੇ ਕਿ ਮੈਂਟਲ ਸ਼ਾਇਦ ਕਿਸੇ ਬਿਮਾਰੀ ਨਾਲ ਜੂਝ ਰਿਹਾ ਹੋਣਾ ਬੰਦਾ, ਤਾਂ ਤੋਂ ਆਹ ਗਲਤੀ ਹੋ ਗਈ, ਤਰਸ ਕੀਤਾ ਜਾਂਦਾ। ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਨਾ ਸਿੱਧਾ ਨੇ, ਭਗਤੀ ਕਰ ਰਹੇ ਸੀ ਪਹਾੜਾਂ 'ਚ ਬੈਠ ਕੇ, ਕਿ ਧਰਤੀ ਕਾਹਦੇ 'ਤੇ ਚੱਲਦੀ ਆ? ਉਸ ਵੇਲੇ ਸਾਇੰਟਿਸਟ ਬਾਬਾ ਨੇ ਕਿਹਾ ਸੀ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤਲੇ ਕਵਣ ਜੋਰ ਜੀ ਜਾਤ ਰੰਗਾਂ ਕੇ ਰੰਗਾਂ ਕੇ ਨਾਮ। ਮਹਾਰਾਜ ਨੇ ਕਿਹਾ, ਉਹ ਕਹਿੰਦੇ ਨੌਲੇ ਬੋਲ ਦੇ ਸਿੰਘਾਂ ਦੇ ਉੱਤੇ ਧਰਤੀ ਖੜੀ ਆ। ਕਈ ਚੀਜ਼ਾਂ ਇਤਿਹਾਸਕ ਬਣਾ ਦਿੰਦੇ ਲੋਕ, ਕਈ ਇਤਿਹਾਸਕ ਹੁੰਦੇ, ਕਿਤੇ ਮਿਥਿਹਾਸ ਹੁੰਦਾ। ਤਾਂ ਮਹਾਰਾਜ ਨੇ ਉੱਥੇ ਕਿਹਾ ਕਿ ਧੌਲ ਧਰਮ ਦਿਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ, ਜਿਹੜਾ ਬੰਦਾ ਕਿਸੇ 'ਤੇ ਰਹਿਮ ਕਰ ਲੈਂਦਾ, ਤੁਹਾਡੇ ਨਾਲ ਕੁਛ ਮਾੜਾ ਕਰ ਜਾਵੇ ਨਾ, ਅਸ਼ਵਾਨੂ ਗਵਾਹ, ਤੁਸੀਂ ਉਹ ਮਾੜੇ ਕੀਤੇ 'ਤੇ ਵੀ ਰਹਿਮ ਕਰੋ, ਵੀ ਪਤਾ ਨਹੀਂ ਇਹਦੀ ਕੀ ਮਜਬੂਰੀ ਹੋਣੀ ਹੈ, ਸਾਡੇ ਨਾਲ ਇਹਨੇ ਕਿਉਂ ਮਾੜਾ ਕੀਤਾ, ਇਹ ਗਵਾਹ ਹੈ ਵਿੱਚ। ਕਈ ਵਾਰੀ ਲੋਕਾਂ ਨੂੰ ਲੱਗ ਲੈਂਦਾ ਆਪਾਂ ਡਰਦੇ ਹਾਂ, ਆਪਾਂ ਡਰਦੇ ਨਹੀਂ ਹੁੰਦੇ, ਆਪਾਂ ਨੂੰ ਸਮਝ ਆ ਗਈ ਹੁੰਦੀ ਹੈ ਐਕਚੁਅਲ 'ਚ, ਸਮਝ ਆ ਗਈ ਹੁੰਦੀ ਹੈ, ਪਰਮਾਤਮਾ ਸਮਝਾ ਚੁੱਕੇ ਹੁੰਦੇ ਨੇ। ਪਰਮਾਤਮਾ ਤੋਂ ਜੇ ਤੁਸੀਂ ਗੱਲ ਨਾ ਸਮਝੋ ਨਾ, ਪਰਮ ਆਤਮਾ, ਫਿਰ ਤੁਸੀਂ ਕੁਛ ਨਹੀਂ ਸਮਝ ਸਕਦੇ। ਸ਼ਿਵਾਨੂੰ ਮੇਰੇ ਨਾਲ, ਸ਼ਿਵਾਨੂੰ ਜੀ ਆਪਣੀ ਕੰਪਨੀ ਰਾਈਟ ਵਿੰਡੋ ਫੋਰਸ, ਦੂਸਰਾ ਪੋਲਿਸੀ, ਇਹਦੀਆਂ ਪੋਲਿਸੀਆਂ ਡੀਮਾਰਟ ਵਰਗੀਆਂ ਹੁੰਦੀਆਂ ਕਿ ਲੋਕਾਂ ਕੋਲ ਪੈਸੇ ਘੱਟ ਨੇ, ਕੋਈ ਗੱਲ ਨਹੀਂ, ਤੁਸੀਂ ਅੱਜ ਘੱਟ ਪੈਸੇ ਦੇ ਕੇ ਵਿੰਡੋਜ਼ ਚੇਂਜ ਕਰਾ ਲਓ। ਇੱਕ ਸਰਵੇ ਕਰਾਉਣਗੇ, ਤੁਹਾਡੇ ਘਰ ਆ ਕੇ ਦੱਸ ਦੇਣਗੇ ਕਿੰਨਾ ਐਨਰਜੀ ਬਿੱਲ ਐਕਸਟਰਾ ਹੁੰਦਾ, ਜਿੰਨਾ ਤੁਹਾਡਾ ਬਿਜਲੀ ਪਾਣੀ ਦਾ ਬਿੱਲ, ਬਿਜਲੀ ਦਾ ਬਿੱਲ ਬਚਣਾ ਅਤੇ ਉਹਦਾ ਤੁਹਾਡਾ ਗੈਸ ਦਾ ਬਿੱਲ ਬਚਣਾ ਨਾ, ਉਨੀ ਕਿਸ਼ਤ ਬਣਾ ਦਿੰਦੇ ਨੇ। ਸ਼ਿਵਾਨੂੰ ਦੋ ਜੀ ਇਨਫੋਰਮੇਸ਼ਨ।
1: ਸੋ ਅਮਨ ਭਾਈ, ਜੈਸੇ ਕਿ ਆਪਨੇ ਬਤਾਇਆ ਕਿ ਜੈਸੇ ਗੈਸ ਕੇ ਬਿੱਲ ਲੋਕੋ ਕੇ ਬਹੁਤ ਜ਼ਿਆਦਾ ਆਤੇ ਹੈਂ, ਫਰਨੇਸ ਕਾ ਬਿੱਲ ਬਹੁਤ ਆਤਾ ਹੈ ਸਰਦੀਓ ਮੇਂ, ਅਬ ਏਸੀ ਕਾ ਬਿੱਲ ਆਏਗਾ, ਲੋਕੋ ਕੋ ਰਿਅਲਾਈਜ਼ ਹੀ ਨਹੀਂ ਹੋਤਾ, ਕਿਉਂਕਿ ਵੋ ਐਸੇ ਮਾਹੌਲ ਮੇਂ ਹੀ ਰਹਿ ਰਹੇ ਹੋਤੇ ਹੈਂ ਕਿ ਉਨਕੋ ਲਗਤਾ ਹੈ ਕਿ ਯਹੀ ਨਾਰਮਲ ਹੈ, ਐਸੀ ਹਵਾ ਆਤੀ ਹੋਗੀ ਸ਼ਾਇਦ, ਲੇਕਿਨ ਜਬ ਉਨਕੇ ਘਰ ਮੇਂ ਏਅਰ ਟਾਈਟਨੈਸ ਹੋਤੀ ਹੈ, ਜਬ ਹਮ ਨਿਊ ਵਿੰਡੋਜ਼ ਲਗਾਤੇ ਹੈ ਤੋ ਏਕਦਮ ਘਰ ਏਅਰ ਸੀਲ ਹੋ ਜਾਤਾ ਹੈ, ਜਬ ਵੋ ਏਅਰ ਸੀਲ ਹੋ ਜਾਤਾ ਹੈ ਤੋ ਆਟੋਮੈਟਿਕਲੀ ਆਪਕਾ ਫਰਨੇਸ ਚਲਤਾ ਹੀ ਨਹੀਂ ਹੈ। ਮੈਂ ਕਈ ਘਰੋਂ ਕੋ ਜਾਨਤਾ ਹੂੰ ਜਹਾਂ ਪੇ ਧੂਪ ਆਤੀ ਹੈ ਔਰ ਧੂਪ ਟ੍ਰੈਪ ਹੋ ਜਾਤੀ ਹੈ ਜਬ ਹਮ ਵਿੰਡੋ ਲਗਾਤੇ ਹੈਂ, ਉਨਕੇ ਫਰਨੇਸ ਟ੍ਰਿਗਰ ਹੀ ਨਹੀਂ ਹੋਤੇ ਅਮਨ ਭਾਈ, ਈਵਨ -15 ਮੇਂ ਉਨਕਾ ਫਰਨੇਸ ਹੀ ਨਹੀਂ ਚਲਤਾ, ਬਿਕੋਜ਼ ਅਗਰ ਇੱਕ ਵਾਰ ਧੂਪ ਆਪਕੇ ਘਰ ਮੇਂ ਟ੍ਰੈਪ ਹੋ ਗਈ ਹੈ ਔਰ ਏਅਰ ਲੀਕੇਜ ਨਹੀਂ ਹੋ ਰਹੀ ਹੈ ਤੋ ਆਟੋਮੈਟਿਕਲੀ ਆਪਕੇ ਘਰ ਮੇਂ ਗਰਮਾਇਸ਼ ਰਹੇਗੀ, ਫਰਨੇਸ ਕੋ ਸੈਂਸ ਹੋ ਜਾਤਾ ਕਿ ਆਪਕਾ ਘਰ ਗਰਮ ਹੈ ਤੋ ਚਲਤਾ ਹੀ ਨਹੀਂ ਹੈ। ਸੋ ਅਭੀ ਜੋ ਪੀਛੇ ਸਰਦੀ ਨਿਕਲੀ ਹੈ, ਅਗਰ ਆਪ ਲੋਗੋ ਕੋ ਫੀਲ ਹੋਆ ਹੈ ਕਿ ਭਾਈ ਆਪਕੇ ਬੜ ਗਏ ਹੈ ਬਹੁਤ ਜ਼ਿਆਦਾ ਬਿਲਸ ਔਰ ਆਪਕੋ ਲੀਕੇਜ ਹੈ ਜਾਂ ਆਪਕੋ ਠੰਡੀ ਹਵਾ ਆਤੀ ਹੈ, ਯੇ ਰਾਈਟ ਟਾਈਮ ਹੈ ਆਪਣਾ ਚੇਂਜ ਕਰਾਨੇ ਕਾ, ਆਗੇ ਜਾ ਕੇ ਹਰ ਚੀਜ਼ ਪੇ ਇਨਫਲੇਸ਼ਨ ਪੇ ਰੇਟ ਬੜਨੇ ਵਾਲੇ ਹੈ ਤੋ ਇਟਸ ਬੈਟਰ ਕਿ ਜਿਤਨਾ ਜੋ ਕਾਮ ਕਰਨਾ ਹੈ ਵੋ ਉਸੀ ਸਮੇਂ ਕਰ ਲਿਆ ਜਾਏ ਵੋ ਬੈਟਰ ਹੈ। ਹਾਂ ਮੁਝੇ ਸਮਝ ਆਤਾ ਕਿ ਲੋਗੋ ਕੋ ਫਾਈਨੈਂਸ ਕੀ ਪ੍ਰੋਬਲਮ ਹੈ ਤੋ ਉਸਕੇ ਲਈ ਵੀ ਇੱਕ ਸੋਲਿਊਸ਼ਨ ਹੈ, ਆਪ ਹਾਰਡਲੀ 15-20% ਡਾਊਨ ਦੀਜੀਏ, ਜਿਸ ਮੇਂ ਹੋ ਸਕਦਾ ਕਿ ਆਪਕਾ ਬਿੱਲ 10,000 ਹੋ ਤੋ ਆਪਣੇ 1500 ਜਾਂ 2000 ਦੇਣੇ, ਬਾਕੀ ਆਪਕੀ ਛੋਟੀ ਛੋਟੀ ਛੋਟੀ ਆਸਾਨ ਕਿਸ਼ਤੋਂ ਕੇ ਅੰਦਰ ਐਜ਼ ਮਿਨੀਮਮ ਹੈ $79-99 ਪਰ ਮੰਥ ਕੇ ਹਿਸਾਬ ਸੇ ਹਮ ਆਪਕੇ ਸਾਰੇ ਘਰ ਕੀ ਵਿੰਡੋਜ਼ ਚੇਂਜ ਕਰ ਦੇਂਗੇ, ਪਲੱਸ ਇਸਕੇ ਅੰਦਰ ਡੋਰਸ ਵੀ ਇਨਕਲੂਡਿਡ ਹੈ। सो एनर्जी स्टार डोर है, अमेरिकन थर्मल ग्लास है और जर्मन लॉक है। ये तीनों चीजों का कॉम्बिनेशन जो है ये बड़ा यूनिक है और इसको कोई ब्रेक नहीं कर सकता। नॉर्मली कंपनीज अपने प्रोडक्ट बेचने की कोशिश करती है, हम कस्टमर की रिक्वायरमेंट के बेसिस के ऊपर उसका क्या बजट है उस हिसाब से उसको अला कार्ट मेन्यू जिसको कहते हैं अमन भाई, जैसे नजारा रेस्टोरेंट में मैं गया था तो वहाँ अला कार्ट मेन्यू भी था, तो ऐसे हम भी अला कार्ट मेन्यू देते हैं जिसके अंदर आपको जो लॉक्स चाहिए, जैसे आपको ग्लास चाहिए, हर चीज आपको आपकी।
0: तो मैं ये कहूंगा कि तुसी एक एस्टीमेट बारो ले लियो या दो ले लियो, उसके बाद शवानू नु बुलायो प्लीज।
1: बिल्कुल
0: हाँ जी, मैंने एक बीजी पूछा कहने फलाना तेल मिलता बोतल, वो कहने आ बीमारियां दूर हो जांदियां ने। मैं कि मैं अजे कॉल करके ना हार्ट एंड स्ट्रोक आने रिसर्च बंद करा माता, ना हार्ट एंड स्ट्रोक आने रिसर्च बंद करा माता, जे तेल की बोतल ना इलाज होने लग गए ये 25-25 रुपए दियां क्यों बिकन, ये तो 25,000 की बिकनी चाहिए आ जी। इसलिए शिवानू दे विंडो 25 रुपए दियां नहीं बिकदियां, शिवानू तुहानू तसली कराऊगा, तुसी एक फ्री एस्टीमेट लई कॉल करो, किश्त देवांगे शिवानू 2,000 स्क्वायर फीट के घर की अप्रोक्सीमेटली किश्त कितनी बन जाएगी डाउन पेमेंट के साथ?
1: सर तकरीबन आप मान के चलो 90 से लेके 110 के बीच में पर मंथ।
0: पर मंथ है ना, 90 तो $110 दे विच विंडोज चेंज होंगे, पर तुहानू नाल नाले समझा दूंगा फॉर्मूले दा किन्नी एनर्जी बिल एक्स्ट्रा पे कर रहे हो, तुसी $70 के भी एनर्जी दा बिल एक्स्ट्रा पे कर रहे हो विंडो खराब होने करके।
1: बहुत आम बात है अमन भाई, बहुत आम बात है।
0: वो $70-80 जो बिजली के बिल पाने वो जाने गैस के बिल, शिवानू बचा दो, शिवानू नंबर बोलिए 416-206-3200 ਦੇ ਕੰਟੈਕਟ ਕਰਨਾ ਹੈਗਾ। ਥੈਂਕ ਯੂ ਸ਼ਿਵਾਨੂ,
1: ਥੈਂਕ ਯੂ,
0: ਥੈਂਕ ਯੂ। 416-206-3200 416-206-3200 ਸੰਤੋਸ਼ ਜੀ, ਆਪਣੇ ਲੰਬਾ ਚੌੜਾ ਸਵਾਲ ਭੇਜ ਦਿਆ, ਆਜ ਮਾਰੇ ਕੋ ਆਪਕਾ ਸਵਾਲ ਥੋੜਾ ਸਾ ਡਿਫਰੈਂਟ ਨਜ਼ਰ ਆ ਰਹਾ ਹੈ
2: ਜੀ। ਅਮਨ ਜੀ
0: ਇਹ ਕੀ ਫਰਕ ਕੀ ਅੱਜ?
2: ਅੱਜ ਥੋੜਾ ਜਿਹਾ ਫਰਕ ਪਾਇਆ ਅਮਨ ਜੀ, ਦੇਖਦੇ ਹਾਂ ਆਂਸਰ ਕੀ ਨਿਕਲਦਾ।
0: ਦੱਸੋ ਸੀ
2: ਜੀ, ਬਿਲਕੁਲ ਅੱਜ ਮੈਂ ਮਾਈਨਸ ਨਹੀਂ ਲੈ ਕੇ ਆਈ, ਵਿੱਚ ਮਾਈਨਸ ਛੁੱਟੀਆਂ ਤੇ ਚੱਲ ਗਿਆ।
0: ਤੁਹਾਡਾ ਕੁਐਸਚਨ ਨਾ ਮੈਂ ਆਪਣੀ ਸਿਸਟਰ ਤੇ ਮੇਰੇ ਮਦਰ ਬੈਠੇ ਸੀ ਰਾਤ, ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਸੰਤੋਸ਼ ਕਿਤੇ ਗਈ ਕਿਸੇ ਮਗਰ ਲੱਗ ਗਈ, ਕਹਿੰਦੇ ਕਿਸੇ ਬਾਬੇ ਮਗਰ ਲੱਗ ਗਈ, ਮੈਂ ਕਿਹਾ ਨਹੀਂ ਮੈਂ ਕਿਹਾ ਉਹ ਗੱਡੀ 'ਚ ਸੀਗੀ, ਉਹ ਕਹਿੰਦੀ ਮੈਂ ਕਿਸੇ ਦੇ ਮਗਰ ਮਗਰ ਜਾਏਗੀ, ਫਿਰ ਮੈਂ ਸ਼ੀਸ਼ਾ ਖੋਲ੍ਹ ਕੇ ਉਹਨਾਂ ਗੱਲ ਵੀ ਕੀਤੀ ਵੀ ਲੋਕ ਦੱਸ ਰਹੇ ਸੀ, ਨਿਕਲਿਆ ਕੁਛ ਹੋਰ, ਖੋਦਿਆ ਪਹਾੜ ਨਿਕਲਿਆ ਜੂਹਾ। ਅੱਜ ਦਾ ਸਵਾਲ ਹੈ, ਸਵਾਲ ਕੀ ਸੰਤੋਸ਼?
2: ਹਾਂਜੀ, ਅੱਜ ਦਾ ਸਵਾਲ ਹੈਗਾ ਮੈਥ ਦੇ ਉੱਪਰ। ਸੋ ਮੇਰਾ ਕੁਐਸਚਨ ਹੈਗਾ ਆ 60 ÷ 5 × 0 + 9 × 3 ਕਿੰਨਾ ਆਂਸਰ ਹੋਏਗਾ? ਮੈਂ ਰਿਪੀਟ ਕਰਦੀ ਹਾਂ, 60 ÷ 5 × 0 + 9 × 3
0: ਹਾਂ
2: ਕਿੰਨਾ ਹੋਏਗਾ ਆਂਸਰ?
0: ਮੈਂ ਥੋੜਾ ਸਵਾਲ ਲੱਭਣ ਲੱਗਿਆ ਕਿੱਥੇ ਦੁਆਰਾ, ਇੱਕ ਵਾਰ ਫਿਰ
2: ਟੈਕਸਟ ਕੀਤਾ ਅਮਨ ਜੀ,
0: ਮੈਂ ਲੱਭੀ ਜਾਂਦਾ ਸੰਤੋਸ਼,
2: ਮੈਂ ਦੁਬਾਰਾ ਟੈਕਸਟ ਕਰ ਦਿੰਦੀ ਹਾਂ।
0: ਨਹੀਂ ਨਹੀਂ ਕੋਈ ਚੱਕਰ ਨਹੀਂ,
2: 60 ÷ 5
0: ਮਿਲ ਗਿਆ, 60 ÷ 5 × 0 = 9 × 3 60 ÷ 5 × 0 + 9 ਤੇ ਮਲਟੀਪਲਾਈ 3, ਆਂਸਰ ਕੀ ਹੋਗਾ? 905-673-33-37 ਸੰਤੋਸ਼ ਕੇ ਸਵਾਲ ਕਾ ਮੂੰਹ ਤੋੜ ਜਵਾਬ ਦੇ ਗਏ ਭਾਈ ਬਹਿਣੋ। ਮੈਂ ਆਪਸੇ ਪੁੱਛਤਾ ਹੂੰ, ਮੈਨੇ ਏਂਜਲਾ ਜੋਲੀ ਕੇ ਸਾਥ ਆਪਣੀ ਵੀਡੀਓ ਡਾਲੀ, ਆਪਕੋ ਕੈਸੀ ਲੱਗੀ? ਅੱਛਾ, 905-673-33-37 ਕਾਲ ਕਰਨੀ ਹੈ। ਲੋਰੀਅਲ ਇਮੀਗ੍ਰੇਸ਼ਨ, ਇਸ ਸਮੇਂ ਨਾ ਇਮੀਗ੍ਰੇਸ਼ਨ 'ਚ ਕੱਲ੍ਹ ਇਹਨਾਂ ਨੇ ਇੱਕ ਨਵੀਂ ਗੱਲ ਕੀਤੀ ਆ ਕਿ ਜਿਹੜੇ ਸਪਾਊਸ ਆਉਣਗੇ ਨਾ, ਕੁੜੀਆਂ ਵਿਆਹ ਕਰਾ ਕੇ ਆਉਂਦੇ ਹੁੰਦੇ ਸੀ, 12ਵੀਂ ਪਾਸ ਕਰਨ ਵਾਲੀ ਕੁੜੀ ਕੋਲ ਆਈਲੈਟਸ ਦੇ 6 ਬੈਂਡ ਹਨ, 25 ਲੱਖ ਰੁਪਈਏ ਵਾਲਾ ਕੰਟੈਕਟ ਕਰੇ, ਉਹ 25 ਲੱਖ ਵਾਲੇ ਝਾੜਤੇ ਇਹਨਾਂ ਨੇ, ਹੁਣ ਇਹਨਾਂ ਨੇ ਆਈਲੈਟਸ ਪਾੜ ਦਿੱਤੀ ਹੈ ਕਿ ਉਹ ਵੀ ਆਈਲੈਟਸ ਕਰਕੇ ਇੱਥੇ ਆਊਗਾ। ਹੁਣ ਲੋਰੀਅਲ ਇਮੀਗ੍ਰੇਸ਼ਨ ਕਹਿੰਦੀ ਹੈ ਕਿ ਤੁਸੀਂ ਸਹੀ ਢੰਗ ਨਾਲ ਕੈਨੇਡਾ 'ਚ ਪਹੁੰਚ ਚੁੱਕੇ ਹੋ, ਸਹੀ ਢੰਗ ਨਾਲ ਇਮੀਗ੍ਰੇਸ਼ਨ ਤੱਕ ਅਪਰੋਚ ਕਰਨੀ ਹੈ, ਨਿਊ ਬ੍ਰਾਂਸਵਿਕ ਭੱਜ ਜਾ ਇੱਥੇ ਭੱਜ ਜਾ ਨਾਲੋਂ, ਤੁਸੀਂ ਟੋਰਾਂਟੋ 'ਚ ਬੈਠ ਕੇ ਗੱਲਬਾਤ ਕਰ ਸਕਦੇ ਹੋ। ਲੋਰੀਅਲ ਇਮੀਗ੍ਰੇਸ਼ਨ 4 ਕੰਸਲਟੈਂਟ ਨੇ, ਇਹਨਾਂ 'ਚੋਂ ਇੱਕ ਪੈਰਾਲੀਗਲ ਆ ਅਤੇ ਇਹਨਾਂ 'ਚੋਂ ਇੱਕ ਮਿਨਿਸਟਰੀ 'ਚ ਕੰਮ ਕਰ ਚੁੱਕਿਆ ਹੈਗਾ ਅਤੇ ਮਿਨਿਸਟਰੀ ਦੇ ਵਿੱਚ ਕਾਫੀ ਸਾਰੇ ਕੰਮ ਕੀਤੇ, ਫਿਰ ਉਸ ਤੋਂ ਬਾਅਦ ਟਾਈਮ ਹੁੰਦਾ ਕਿ 2 ਸਾਲ ਤੁਸੀਂ ਔਫ ਰੱਖਣਾ ਹੁੰਦਾ, ਉਹ ਤੋਂ ਬਾਅਦ ਆਪਣਾ ਕੰਮ ਕਰ ਸਕਦੇ ਹੋ। 905-903-3200, 905-903-3200, 905-903-3200 ਤੇ ਕਾਲ ਕਰਦੇ ਆਂ। ਖੁਸ਼ ਰਹਿਣ ਵਾਲੇ ਪ੍ਰੀਤ ਨੇ ਜਿਹੜੇ ਉਹ ਗੱਲ ਕਰ ਰਹੇ ਮੇਰੇ ਨਾਲ।
3: ਰਮਨੀਕ
0: ਸਿੰਘ ਜੀ, ਰਮਨੀਕ ਜੀ ਸੁਣਦੇ ਰਹੋ ਬਾਕੀਆਂ ਨੂੰ ਵੀ ਫੇਰ, ਤੇ ਦੁਬਾਰਾ 60 ਲਾਈਨ ਖਾਲੀ ਆ। 60 ਡਿਵਾਈਡਡ 5 ਗੁਣਾ 0 ਜਮਾ 9 ਗੁਣਾ 3 ਐਂਸਰ ਕੀ ਹੋਊਗਾ? ਕੋਵਲ ਨੂੰ ਕਾਲ ਕਰਨੀ ਆ ਆਲ ਲਿੰਕ ਟਰੈਵਲ ਤੋਂ, 905-239-7711, 905-239-7711। ਘੁੰਮਣ ਕਿਤੇ ਵੀ ਜਾਣਾ, ਕਿਊਬੈਕ ਚ ਕਿਊਬਾ ਜਾਣਾ ਤੁਸੀਂ ਜਾਂ ਮੈਕਸੀਕੋ ਜਾਣਾ, ਉੱਥੇ ਕੀ ਹਾਲਾਤ ਨੇ, ਕਿਹੜੇ ਸ਼ਹਿਰ 'ਚ ਜਾ ਸਕਦੇ ਹਾਂ ਜੀ, ਇਹ ਸਾਰਾ ਦੇਖੋ। ਔਨਲਾਈਨ ਦੇ ਵਿੱਚ ਠੱਗੀਆਂ ਬਹੁਤ ਹੁੰਦੀਆਂ ਨੇ, ਕਈ ਵਾਰੀ ਏਅਰਪੋਰਟ 'ਤੇ ਖੜ੍ਹੇ ਹੁੰਦੇ ਹੋ, ਹੋਟਲ ਵਾਲੇ ਕਹਿੰਦੇ ਟੈਕਸੀ ਦੇ ਪੈਸੇ ਅਲੱਗ ਤੋਂ ਪੇ ਕਰੋ, ਤੁਹਾਡੇ 4 ਬੰਦੇ ਗਏ ਹੁੰਦੇ ਆ ਅਤੇ $250 ਟੈਕਸੀ ਦਾ ਬਣ ਜਾਂਦਾ। ਕੋਮਲ ਆਲ ਲਿੰਕ ਟਰੈਵਲ ਤੋਂ ਇੰਡੀਆ ਦੀ ਟਿਕਟ ਸਭ ਤੋਂ ਲੋਸਟ ਪ੍ਰਾਈਸ 'ਤੇ ਲੈਣੀ ਆ, 905-239-7711, 905-239-7711। ਔਰ ਇਹਦੇ ਨਾਲ ਨਾਲ ਟਰੂ ਨੌਰਥ ਵਾਲਿਆਂ ਦਾ ਨੰਬਰ ਨੋਟ ਕਰ ਲਓ, ਗ੍ਰੈਵਲ ਦਾ ਕੋਈ ਵੀ ਕੰਮ ਕਰਾਉਣਾ, ਗ੍ਰੈਵਲ ਪਾਉਣੀ ਆ ਤੁਸੀਂ ਆਪਣੇ ਡਰਾਈਵ ਵਿੱਚ, ਕਿਸੇ ਨੇ ਵੀ ਆਪਣੇ ਯਾਰਡ 'ਚ ਪਾਉਣੇ ਆ, ਇਹਨਾਂ ਕੋਲ ਟਰੱਕ ਅਤੇ ਇਕਿਉਪਮੈਂਟ ਸਾਰੇ ਨੇ ਗ੍ਰੈਵਲ ਦੇ, ਮਸ਼ੀਨਰੀ ਆ, ਇਹ ਮਸ਼ੀਨਰੀ ਰੈਂਟ ਵੀ ਕਰਦੇ ਆ, ਜੇ ਕੋਈ ਡਰਾਈਵੇ ਪੱਟਣ ਦਾ ਕੰਮ ਕਰਦਾ, ਡਰਾਈਵੇ ਬਣਾਉਣ ਦਾ ਕੰਮ ਕਰਦਾ, ਮਸ਼ੀਨਰੀ ਵੀ ਰੈਂਟ ਕਰਦੇ ਨੇ। ਟਰੂ ਨੌਰਥ 'ਤੇ ਜਿੰਨੇ ਵੀ ਕੌਂਕਰੀਟ ਵਾਲੇ ਡਰਾਈਵੇ ਵਾਲੇ ਕੰਮ ਕਰਦੇ ਨੇ ਬੰਦੇ, ਤੁਸੀਂ ਆਪਣੀ ਵੇਸਟ ਆ ਜਿਹੜੀ ਉਹ ਸਿੱਟਣੀ ਆ, ਤੁਹਾਨੂੰ ਬੜਾ ਔਖਾ ਲੱਗਦਾ, ਕੈਨੇਡੀ ਐਂਡ ਤੁਸੀਂ ਪਹੁੰਚਣਾ ਹੈਗਾ ਡੇਰੀ ਦੇ ਕੋਲ, ਟਰੂ ਨੌਰਥ ਦਾ ਯਾਰਡ ਆ ਇੱਥੇ, 5 ਮਿੰਟਾਂ 'ਚ ਵਿਹਲੇ ਹੋ ਜਾਓਗੇ ਸਿੱਟ ਕੇ ਉੱਥੇ, 5 ਮਿੰਟਾਂ ਬਾਅਦ ਤੁਸੀਂ ਨਿਕਲ ਜਾਓਗੇ ਉੱਥੋਂ। ਟਰੂ ਨੌਰਥ, ਟਰੂ ਨੌਰਥ ਦਾ ਨੰਬਰ ਆ 416-803-0623। ਗ੍ਰੈਵਲ ਪਾਉਣੀ ਆ, ਯਾਰਡ ਪਟਾਉਣਾ, ਮਸ਼ੀਨਰੀ ਰੈਂਟ ਕਰਨੀ ਆ, ਡੰਪ ਟਰੱਕ ਚਾਹੀਦੇ ਨੇ, ਬਿਨ ਚਾਹੀਦੇ ਨੇ, ਟਰੂ ਨੌਰਥ 416-803-0623। ਅਤੇ ਏਜਡ ਡਰਾਈਵਰ ਚਾਹੀਦੇ ਨੇ ਜਿਹੜੇ ਸੰਤੋਸ਼ ਦੇ ਕੁਐਸਚਨ ਵਰਗੇ ਆਂਸਰ ਵਰਗੇ ਪੈਸੇ ਬਣਾਉਣੇ ਚਾਹੁੰਦੇ ਨੇ। ਕਿਉਂ ਸੰਤੋਸ਼ ਜੀ?
2: ਹਾਂਜੀ ਹਾਂਜੀ ਬਿਲਕੁਲ,
0: ਤੁਹਾਡਾ ਆਂਸਰ ਵੱਡਾ ਸਾਰਾ ਹੁੰਦਾ ਨਾ, 8 ਤੋਂ ਲੈ ਕੇ $10,000 ਪਰ ਮੰਥ ਬਣਾਉਣਾ ਚਾਹੁੰਦੇ ਹੋ। ਇਸ ਸਮੇਂ ਏਜਡ ਡਰਾਈਵਰਸ ਦੀ ਟੀਮ ਨੂੰ ਹਾਇਰ ਕੀਤਾ ਜਾ ਰਿਹਾ 2 ਸਾਲ ਦੇ ਐਕਸਪੀਰੀਅੰਸ ਨਾਲ, ਅਮੈਰੀਕਾ ਦਾ ਵੀਜ਼ਾ ਲਾਜ਼ਮੀ। ਅਤੇ ਤੁਸੀਂ ਕਾਲ ਕਰਨੀ ਆ 647-8319-3047 831-4930 'ਤੇ ਗੱਲ ਕਰੋ। ਏਜਡ ਲਾਈਸੈਂਸ ਡਰਾਈਵਰ ਜਿਹੜੇ ਚਾਹੀਦੇ ਨੇ, ਟ੍ਰਿਪਲ ਏ ਲੈਂਡਸਕੇਪਿੰਗ ਇੰਟਰਲੋਕਿੰਗ ਦਾ ਕੰਮ ਕਰਦੇ ਨੇ, ਪਲਾਜ਼ਿਆਂ ਦੀ ਮੇਨਟੇਨੈਂਸ ਕਰਦੇ ਨੇ, ਕੋਈ ਵੱਡੀ ਪ੍ਰੋਪਰਟੀ ਆ ਮੇਨਟੇਨੈਂਸ ਕਰਾਉਣੀ ਹੈ, ਤੁਸੀਂ ਟ੍ਰਿਪਲ ਏ ਲੈਂਡਸਕੇਪਿੰਗ ਨੂੰ ਕਾਲ ਕਰ ਸਕਦੇ ਹੋ। ਘਾਹ ਲਗਵਾਉਣਾ 647-84-12-13। ਕੁਐਸਚਨ ਇੱਕ ਵਾਰ ਫਿਰ ਰਿਪੀਟ ਕਰਿਓ ਆਪਣਾ।
2: ਜੀ ਬਿਲਕੁਲ ਅਮਨ ਜੀ, ਸੋ ਮੇਰਾ ਕੁਐਸਚਨ ਹੈਗਾ 60 ÷ 5 ×0 + 9 ×3 7 ÷ 5 × 0 + 9 × 3
0: ਸਵਾਲ ਦਾ ਸਹੀ ਜਵਾਬ ਦੇਣ ਵਾਲੇ ਲੋਕ ਸੰਤੋਸ਼ ਦੇ ਧੰਨਵਾਦ ਦੇ ਪਾਤਰ ਹੋਣਗੇ। ਇੰਨੇ ਜਾਣੇ ਹੋ, ਇੱਕ ਅੱਜ ਸੰਤੋਸ਼ ਨੇ 0 ਵਿੱਚ ਪਾ ਕੇ ਮੈਨੂੰ ਕਹਿੰਦੇ ਅਮਨ ਜੀ ਅੱਜ ਆਂਸਰ ਸਹੀ ਨਹੀਂ ਆਉਣਾ ਕਿਸੇ ਤੋਂ ਵੀ।
2: ਜੀ ਬਿਲਕੁਲ,
0: ਮੈਂ ਸੰਤੋਸ਼ ਨੂੰ ਕਿਹਾ ਸੰਤੋਸ਼ ਹੋਣ ਹਾਰ ਵਿਦਵਾਨ ਕੇ ਹੁੱਤ ਚੀਕਣੇ ਪਾਤ, ਇਹ ਤਾਂ ਬੜੇ ਹੋਣ ਹਾਰ ਵਿਦਵਾਨ ਲੋਕ ਨੇ ਜਿਹੜੇ ਤੇਰੇ ਸਵਾਲ ਨੂੰ ਰਿਜ਼ੋਲਵ ਕਰਕੇ ਐਮ ਮਾਰਨਗੇ। ਇਹਨਾਂ ਨੇ ਕਿਹੜਾ ਕੋਈ ਜ਼ੋਰ ਲਾਉਣਾ ਹੁੰਦਾ, ਏਆਈ ਨੂੰ ਪੁੱਛ ਲੈਣਾ ਹੁੰਦਾ, ਜਿਹਾ ਜਿਹਾ ਏਆਈ ਦੱਸੀ ਜਾਂਦਾ ਉਹੋ ਜਿਹਾ ਮੰਨੀ ਜਾਂਦੇ ਨੇ। ਕਈ ਵਾਰੀ ਕੀ ਦੱਸਦੀ ਆ, ਬਹੁਤ ਵਾਰ ਗਲਤ, ਮੇਰੇ ਨਾਲ ਚਾਈਨਾ 'ਚ ਬਹੁਤ ਵਾਰ ਉਹਨੇ ਗਲਤ ਕੀਤਾ, ਸਾਰਾ ਸ਼ਹਿਰ ਘੁਮਾਤਾ ਸਾਨੂੰ ਇੱਕ ਦਿਨ ਇਹਨੇ, ਬਾਅਦ 'ਚ ਕਹਿੰਦੇ ਉਹ ਮੈਨੂੰ ਨਹੀਂ ਪਤਾ ਲੱਗਿਆ, ਤੁਸੀਂ ਮੈਨੂੰ ਠੀਕ ਤਰ੍ਹਾਂ ਨਹੀਂ ਦੱਸ ਪਾਏ, ਲੈ ਮੇਰੇ 'ਤੇ ਭਾਂਡਾ ਭੰਨਤਾ। ਹਾਂਜੀ ਰਣਜੀਤ, ਕੀ ਕਹੋਗੇ?
4: 27
0: ਤੁਹਾਡੇ ਹਿਸਾਬ ਨਾਲ? 27 ਆ।
4: ਹਾਂਜੀ
0: ਚਲੋ, ਬਾਕੀ ਤੋਂ ਪੁੱਛ ਲੈਣਾ, 905-673-33-37। ਹਾਂਜੀ ਸਤਿ ਸ਼੍ਰੀ ਅਕਾਲ ਜੀ।
5: ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
5: ਇਹਦਾ ਆਨਸਰ ਹੈਗਾ 63
0: 63 ਆ ਨਾ?
5: ਹਾਂਜੀ ਹਾਂਜੀ।
0: ਤੁਹਾਡਾ ਨਾਂ ਕੀ ਆ?
5: ਲਵਪ੍ਰੀਤ ਸਿੰਘ ਜੀ।
0: ਲਵਪ੍ਰੀਤ ਸਿੰਘ, ਜਿਉਂਦੇ ਵਸਦੇ ਰਹੋ, ਜਾਗਦੇ ਰਹੋ, ਹੁਸ਼ਿਆਰ ਰਹੋ। ਡੈਂਟਿਸਟਰੀ ਐਟ ਰੈਂਬਲਰ, ਤੁਸੀਂ ਦੰਦਾਂ ਦੀ ਕੋਈ ਵੀ ਇਲਾਜ ਕਰਾਉਣਾ ਹੈਗਾ ਆਪਣਾ, ਦੰਦਾਂ ਦਾ ਸਰਜਰੀ ਤੋਂ ਲੈ ਕੇ ਕੋਈ ਰੂਟ ਕਨਾਲ ਦਰਦ ਹੋ ਰਿਹਾ, ਤੁਹਾਡੇ ਜਿਹੜੇ ਬੈਨੀਫਿਟਸ ਨੇ ਨਾ, ਇਹ ਲਾਈਫ ਟਾਈਮ ਨਹੀਂ ਹੈਗੇ, ਇਹਨਾਂ ਨੇ ਬੜੀ ਚੇਂਜਸ ਕਰਤੀਆਂ ਪਹਿਲੇ ਸਾਲ ਦੇ ਵਿੱਚ ਡੈਂਟਿਸਟ ਦੀਆਂ। ਤੁਸੀਂ ਪਲੀਜ਼ ਇੱਕ ਤਾਂ ਆਪਣਾ ਡੈਂਟਿਸਟ ਪਲਾਨ ਆ ਜਿਹੜਾ ਉਹ ਰਿਨਿਊ ਕਰਾਓ, 1 ਸਾਲ ਲਈ ਉਹ ਵੈਲਿਡ ਸੀਗਾ, ਉਹ ਸਾਲ ਦੀ ਸਾਲ ਕਰਦੇ ਨੇ ਇਹ, ਕਦੋਂ ਇਹਨਾਂ ਨੇ ਬੰਦ ਕਰ ਦੇਣਾ? ਆਜ ਰਾਤ 12 ਵਜੇ ਸੇ ਸਾਰੇ ਡੈਂਟਲ ਪ੍ਰੋਗਰਾਮ ਕੈਂਸਲ, ਫਿਰ ਪਤਾ ਲੱਗੂਗਾ। 905-452-8211 ਤੇ ਇੱਕ ਤਾਂ ਆਪਣੇ ਡੈਂਟਲ ਪਲਾਨ ਨੂੰ ਰਿਨਿਊ ਕਰਾ ਲਓ ਇੱਕ ਸਾਲ ਲਈ ਹੋਰ, ਇਹ 'ਚ ਵਿਸਲੇ ਨਾ ਹੋਵੋ, ਕਰਾ ਲਓ ਫਟਾਫਟ। 90,000 ਤੋਂ ਘੱਟ ਇਨਕਮ ਵਾਲੇ ਦੰਦਾਂ ਦਾ ਇਲਾਜ ਫਰੀ ਕਰਾ ਸਕਦੇ, 17 ਸਾਲ ਤੋਂ ਘੱਟ ਉਮਰ ਵਾਲੇ ਦੰਦਾਂ ਦਾ ਇਲਾਜ ਫਰੀ ਕਰਾ ਸਕਦੇ ਆ ਡੈਂਟਿਸਟਰੀ ਐਟ ਰੈਂਬਲਰ। ਜਿਹੜੇ ਵੀ 5 ਲੋਕ ਜਿਹੜੇ ਇੱਥੇ ਅੱਜ ਕਾਲ ਕਰਨਗੇ, ਆਪਣੇ ਕਾਰਡ ਰਿਨਿਊ ਕਰਵਾ ਲੈਣਗੇ ਫੋਨ 'ਤੇ, ਹੈਲਪ ਕਰ ਦਿੰਦੇ ਨੇ ਨਾਲ ਤੁਹਾਨੂੰ। ਜੇ ਤੁਸੀਂ ਦੰਦਾਂ ਦਾ ਚੈੱਕਅਪ ਕਰਾਉਂਦੇ ਹੋ, 100 ਡੋਲ ਦਾ ਬਰੱਸ਼ ਆ, ਇਲੈਕਟ੍ਰਿਕ ਬਰੱਸ਼ ਹੁੰਦਾ ਜਿਹੜਾ ਆਪਣੇ ਆਪ ਦੰਦ ਸਾਫ ਕਰਦਾ, ਉਹ ਬਿਲਕੁਲ ਫਰੀ ਹੈ। 905-452-8211 9545518211 ਦੇ ਉੱਤੇ ਕਾਲ ਕਰਨੀ ਹੈ। ਡਕਟ ਕਲੀਨਿੰਗ ਕਰਾਉਣੀ ਹੈ ਜਿਹਨਾਂ ਨੇ, $150 'ਚ 3,000 square feet ਤੱਕ ਦਾ ਘਰ, 3,000 ਤੱਕ ਦਾ, ਨਾਲ ਫਿਲਟਰ ਬਿਲਕੁਲ ਫਰੀ ਆ। ਆਪਣੇ ਆਪ ਤੁਹਾਡੇ ਫਿਲਟਰ ਟਰੱਕ 'ਚੋਂ ਕੱਢ ਕੇ ਲਿਆਉਣਗੇ, ਨਵੇਂ ਪਾ ਦੇਣਗੇ, ਪੁਰਾਣੇ ਫਿਲਟਰ ਕੱਢ ਦੇਣਗੇ। ਫਰਨਸ ਦੀ ਏਜ ਵਧਾਓ, ਆਪਣੀ ਏਜ ਵਧਾਓ, ਸਾਫ਼ ਸੁਥਰੀ ਹਵਾ ਆਪਣੇ ਘਰ ਦੇ ਅੰਦਰ ਰੱਖੋ। ਏਸੀ ਦੇ ਉੱਤੇ ਵੀ ਅਸਰ ਪੈਂਦਾ, ਅਤੇ ਤੁਸੀਂ ਜਦੋਂ ਡਕਟ ਕਲੀਨ ਕਰਾਓਗੇ ਵੈਂਟ ਜ਼ਰੂਰ ਕਲੀਨ ਕਰਾ ਲਿਓ ਸਾਈਡ ਵਾਲਾ ਜਿਹਦੇ 'ਚ ਲਾਂਡਰੀ ਕਰਦੇ ਹੋ। ਨੰਬਰ ਹੈ 416-769-1521, ਨਾਨਕ ਡਕਟ ਕਲੀਨਿੰਗ, 416-729-1521, 416-769-1521। ਰੁਪਿੰਦਰ ਰਾਏ, ਰੁਪਿੰਦਰ ਨੂੰ ਤੁਸੀਂ ਜੋ 416-561-1800 'ਤੇ ਕਾਲ ਕਰਦੇ ਹੋ ਇੰਸ਼ੋਰੈਂਸ ਵਾਸਤੇ, ਕੋਈ ਗੱਲ ਨਹੀਂ ਰੁਪਿੰਦਰ, ਕੱਲ ਨੂੰ ਕਰ ਲਿਓ। ਅਤੇ ਤੁਸੀਂ 1087 ਨੰਬਰ ਵਾਲੇ ਮੇਰੇ ਨਾਲ, ਹੈਲੋ।
6: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ।
6: ਹਾਂਜੀ 27 ਆਨਸਰ ਹੈ ਜੀ।
0: ਕਿੰਨਾ?
6: 27।
0: 27, ਤੁਹਾਡਾ ਸ਼ੁਭ ਨਾਮ?
6: ਸੁਖਵਿੰਦਰ ਸਿੰਘ।
0: ਸੁਖਵਿੰਦਰ ਜੀ, ਜਿਉਂਦੇ ਪਾਸੇ ਰਹੋ। 27 ਸੁਖਵਿੰਦਰ ਦਾ ਆਨਸਰ ਹੈ। ਮਨਮੋਹਨ ਸਿੰਘ ਨੂੰ ਆਟੋ ਇੰਸ਼ੋਰੈਂਸ ਲਈ ਕਾਲ ਕਰੋ, ਆਟੋ ਇੰਸ਼ੋਰੈਂਸ ਦਾ ਰੇਟ ਅਗਰ ਘੱਟ ਨਹੀਂ ਰਿਹਾ, ਇਹਦਾ ਮਤਲਬ ਮਨਮੋਹਨ ਸਿੰਘ ਨੂੰ ਕਾਲ ਨਹੀਂ ਕੀਤੀ ਆਪਾਂ ਨੇ ਹਜੇ ਤੱਕ। ਮਨਮੋਹਨ ਸਿੰਘ ਦਾ ਨੰਬਰ ਹੈ 416-990-3200, 416-990-3200, 416-990-3200। ਮੈਨੂੰ ਚਰਨਪ੍ਰੀਤ ਦਾ ਫੋਨ ਆਇਆ ਸਪੈਸ਼ਲੀ, ਚਰਨਪ੍ਰੀਤ ਦਾ ਸੋਰੀ, ਮੈਨੂੰ ਸੰਤੋਸ਼ ਉਹ ਕਹਿੰਦਾ, ਕਹਿੰਦਾ ਕੱਲ੍ਹ ਤੁਹਾਡੇ ਰੇਡੀਓ 'ਤੇ ਮੈਂ ਸਵੇਰੇ ਬੋਲ ਕੇ ਗਿਆ, 2 ਕੇਟਰਿੰਗ ਮੈਂ ਬੁੱਕ ਕੀਤੀਆਂ, 100 ਬੰਦੇ ਦੀ ਅਤੇ 160 ਬੰਦਿਆਂ ਦੀ। ਕਹਿੰਦਾ ਦੋਨੋਂ ਤੁਹਾਡੇ ਰੇਡੀਓ ਤੋਂ ਆਏ ਵੀ ਸਵੇਰੇ ਸੁਣ ਕੇ। ਕਿਸੇ ਨੇ ਵੀ ਕੇਟਰਿੰਗ ਕਰਾਉਣੀ ਆ ਬਾਈ ਜੀ, ਕੇਟਰਿੰਗ ਕਰਾਉਣੀ ਆ, ਜੇ ਇਹੋ ਜਿਹੀ ਸਰਵਿਸ ਇਹ ਦੇਣਗੇ, ਵੱਡੀ ਦੁਕਾਨ ਫਿੱਕੇ ਪਕਵਾਨ ਵਾਲਾ ਕੰਮ ਨਾ ਕਰੋ, ਉਹ ਫਲਾਣਿਆਂ ਤੋਂ ਕਰਾਉਣੀ ਆ। ਫਰੋਜ਼ਨ ਫੂਡ ਰੱਖਦੇ ਨੇ ਅਗਲੇ, ਫਰੋਜ਼ਨ ਫੂਡ ਨੂੰ ਗਰਮ ਕਰਕੇ ਖਿਲਾਉਂਦੇ ਨੇ ਤੁਹਾਨੂੰ, ਫਿਰ ਬਿਲਕੁਲ ਉਸੇ ਦਿਨ ਦਾ ਬਣਿਆ ਹੋਇਆ ਖਾਣਾ, ਉਸੇ ਦਿਨ ਦਾ। ਚਰਨਪ੍ਰੀਤ ਕਹਿੰਦਾ ਕਈ ਵਾਰੀ ਅਗਲੇ ਨੂੰ ਕਹੀਦਾ ਵੀ ਅਸੀਂ ਸੌਂਕ ਵੀ ਦੱਸ ਸਕਦੇ ਵੀ ਅੱਜ ਦਾ ਹੀ ਬਣਿਆ ਖਾਣਾ, ਖਾ ਕੇ ਪਤਾ ਲੱਗ ਜੂ। ਖਾਣਾ ਦੱਸ ਦਿੰਦਾ ਮੈਂ ਉਦੋਂ ਦਾ ਬਣਿਆ ਕਿ ਨਹੀਂ। ਬਹੁਤ ਜ਼ਿਆਦਾ ਕਰੀਮੀ ਖਾਣਾ ਜਿਹੜਾ ਤੁਸੀਂ ਖਾਂਦੇ, ਕਰੀਮੀ, ਉਹ ਕਰੀਮ ਤਾਂ ਪਾਈ ਹੁੰਦੀ ਆ ਕਿਉਂਕਿ ਖਾਣਾ ਪੁਰਾਣਾ ਬਣਿਆ ਹੁੰਦਾ, ਉਹਨੂੰ ਠੀਕ ਕਰਨਾ ਹੁੰਦਾ, ਉਹਨੂੰ ਕਹਿੰਦੇ ਸੈੱਟ ਕਰਨਾ। ਤੁਸੀਂ ਚਰਨਪ੍ਰੀਤ ਉਹਨਾਂ ਨੂੰ ਕਾਲ ਕਰਨੀ ਆ ਕੇਟਰਿੰਗ ਵਾਸਤੇ, ਤਵਾ 905-790-1699। ਪੀਜ਼ਾ ਦੀ ਕੇਟਰਿੰਗ ਕਰਾਉਣੀ ਆ, ਪੀਜ਼ੇ ਦੀ, ਰੋਟੀ ਔਰ ਪੀਜ਼ਾ ਦੋਨੋਂ ਰੱਖਣੇ ਨੇ, ਦੋਨਾਂ ਦਾ ਵੀ ਆਪਸ਼ਨ ਹੈਗਾ। 647-547-4200 ਪੀਜ਼ਾ ਸ਼ੈਫ ਦਾ ਨੰਬਰ ਹੈ, ਪੀਜ਼ਾ ਸ਼ੈਫ। ਹਰ ਰੋਜ਼ ਲੋਕ ਪੀਜ਼ਾ ਪਿੱਕ ਕਰ ਰਹੇ ਨੇ ਪੀਜ਼ਾ ਸ਼ੈਫ ਤੋਂ, ਪੀਜ਼ਾ ਸ਼ੈਫ, 2 ਲਾਰਜ ਪੀਜ਼ੇ ਨਾਲ ਤੀਸਰੀ ਬਰਿਆਨੀ ਬਿਲਕੁਲ ਫਰੀ ਹੋਊਗੀ ਤੁਹਾਨੂੰ। 2 ਲਾਰਜ ਪੀਜ਼ੇ ਨਾਲ ਭਟੂਰੇ ਦੀ ਪਲੇਟ ਅਗਰ ਪਿੱਕ ਕਰਨੀ ਹੈ ਕਿਸੇ ਨੇ, ਕੋਈ ਖਾਣੇ ਵਾਲਾ ਅਲੱਗ ਹੈਗਾ, $25 ਦੇ ਵਿੱਚ 2 ਲਾਰਜ ਪੀਜ਼ੇ, 6 ਟੋਪਿੰਗ 2 ਡਿਪਿੰਗ ਨਾਲ ਤੀਸਰੀ ਆਈਟਮ ਫਰੀ ਆ। ਤੀਸਰਾ ਤੁਸੀਂ ਅੰਮ੍ਰਿਤਸਰੀ ਕੁਲਚਾ ਖਾਣਾ, ਉਹ ਬਿਲਕੁਲ ਫਰੀ ਹੈ। ਤੀਸਰਾ ਤੁਸੀਂ ਫਰਾਈਜ਼ ਨਾਲ ਲੈਣੀਆਂ ਨੇ, ਮਤਲਬ ਤੀਸਰੀ ਆਈਟਮ ਦਾ ਕੋਈ ਪੈਸਾ ਨਹੀਂ ਪੇ ਕਰਨਾ। ਪੀਜ਼ਾ ਸ਼ੈਫ, 647-547-4200, 647-547-4200। 30 ਰੈਂਬਲਰ ਡਰਾਈਵ ਦੇ ਉੱਤੇ ਨੇ ਤਵਾ ਕਿਚਨ 'ਤੇ ਇਹਨਾਂ ਦੀ ਲੋਕੇਸ਼ਨ, 30 ਰੈਂਬਲਰ, 905-452-2600 ਜਾਂ 647-547-4200 'ਤੇ ਕਾਲ ਕਰਨੀ ਹੈ। ਇਸੇ ਤਰ੍ਹਾਂ ਕਿਸੇ ਨੇ ਪਾਰਟੀ ਰੱਖੀ ਹੈ, 100 ਬੰਦੇ ਤੱਕ ਦੀ ਪਾਰਟੀ ਆ, ਬਾਰ ਬਣੀ ਹੋਈ ਹੈ, ਤੁਸੀਂ ਜਨਮਦਿਨ ਮਨਾਉਣਾ, ਕੈਬਨਸ ਬਣੇ ਹੋਏ ਨੇ ਤੁਹਾਡੇ, ਤੁਹਾਨੂੰ ਬੜੀ ਛੇਤੀ ਬਫੇ ਵੀ ਇਹਨਾਂ ਨੇ ਲਾ ਦੇਣਾ ਹੈਗਾ, ਅਤੇ ਨਾਲ ਨਾਲ ਸਟੇਜ ਬਣੀ ਹੋਈ ਹੈ, ਬਹੁਤ ਕੁਛ ਆ, ਨਜ਼ਾਰਾ। ਪੈਟੀਓ ਬਹੁਤ ਵੱਡਾ, ਐਡਾ ਪੈਟੀਓ ਨਹੀਂ ਹੈ ਕਿਸੇ ਰੈਸਟੋਰੈਂਟ ਦਾ। ਨਜ਼ਾਰਾ ਬੁੱਕ ਕਰੋ, ਅਤੇ ਜਨਮਦਿਨ ਦਾ ਤੁਹਾਡਾ ਕੇਕ ਹੈ, ਪ੍ਰੋਵਾਈਡ ਕਰਨਗੇ ਤੁਹਾਨੂੰ। ਨਜ਼ਾਰਾ ਦਾ ਨੰਬਰ ਹੈ 905-451-2600, 905-451-2600। ਬਰਥਡੇ ਕੇਕ ਤੁਹਾਨੂੰ ਇਹ ਪ੍ਰੋਵਾਈਡ ਕਰਨਗੇ, ਜੇ 10 ਬੰਦਿਆਂ ਤੋਂ ਵੱਧ ਤੁਸੀਂ ਹੈਗੇ ਹੋ। 905-451-2600 'ਤੇ ਕਾਲ ਕਰਨੀ ਹੈ। ਇਸੇ ਤਰ੍ਹਾਂ ਤੁਸੀਂ ਐਟਲਸ ਕਿਚਨ ਵਾਲਾ ਨੰਬਰ ਨੋਟ ਕਰੋ, ਕਿਚਨ ਚੇਂਜ ਕਰਾਉਣੀ ਹੈ ਜਾਂ ਕਿਚਨ ਰਿਪੇਅਰ ਕਰਾਉਣੀ ਹੈ, ਐਟਲਸ ਕਿਚਨ, 742-778-7800। ਔਰ ਗ੍ਰੀਨ ਵੈਲੀ ਗਾਰਡਨ ਸੈਂਟਰ, ਜੇ ਤੁਸੀਂ ਨਹੀਂ ਗਏ, ਅੱਜ ਵੀ ਜਾ ਕੇ ਆਓ। ਬੂਟੇ ਸ਼ਾਮ ਨੂੰ ਗਾਹ ਪਿਆ ਹੁੰਦਾ ਉੱਥੇ, ਫੁੱਲ, ਬੂਟੇ, ਸਬਜ਼ੀਆਂ, ਇਹ ਸਾਰੇ 'ਚ ਟੋਪ ਦਾ ਨਾਮ ਹੈ ਗ੍ਰੀਨ ਵੈਲੀ। 2 ਲੋਕੇਸ਼ਨ ਨੇ, ਮਕਵੀਨ ਐਂਡ ਮੇਫੀਲਡ 'ਤੇ, ਜਿੱਥੇ ਗ੍ਰੀਨ ਵੈਲੀ ਗਰੋਸਰੀ ਸਟੋਰ ਆ, ਉਹਦੇ ਨਾਲ ਦੂਸਰੀ ਲੋਕੇਸ਼ਨ ਹੈ 2547 ਐਂਬਲਟਨ ਰੋਡ, ਹੈਰੀਟੇਜ ਰੋਡ ਐਂਡ ਐਂਬਲਟਨ ਦਾ ਇੰਟਰਸੈਕਸ਼ਨ ਹੈ, 647-222-5601 647-222-5601 ਦੇ ਉੱਤੇ ਕਾਲ ਕਰਨੀ ਹੈ। ਐਚ ਐਸ ਪੀ ਕੰਸਟਰਕਸ਼ਨ ਤੋਂ ਜੋ ਜਗਜੀਤ ਸਿੰਘ ਪਨੇਸਰ ਨੇ, ਇੰਜੀਨੀਅਰ ਨੇ, ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਕਰਾਉਣੀ ਹੈ, 416-671-0709
7: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
8: Wholesale Club, whole lot of value.
9: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਰਾਤ ਆ ਮੈਂ ਛੱਡ ਦਿੰਨੀ ਆ, ਪਰ ਜਨਾਬ ਚੱਲੇ ਕਿੱਥੇ ਹੋ?
3: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ, ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
2: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼, ਜਿਨ੍ਹਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
3: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9978।
4: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰੋਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ। ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਹਾਂ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
5: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ। ਸਾਰੇ ਬ੍ਰਾਂਡਸ ਦੇ ਆਥੋਰਾਈਜ਼ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-5000-005।

ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਦਿਨ ਹੋ ਗਿਆ ਜੀ ਬੁੱਧਵਾਰ ਦਾ ਅਤੇ ਅੱਜ ਤਰੀਕ ਕਿੰਨੀ ਹੈ ਜੀ? ਅੱਜ ਹੋ ਗਈ 20 ਤਰੀਕ, ਮਈ ਮਹੀਨੇ ਦੀ ਚੱਲ ਰਹੀ ਹੈ ਜੀ 20 ਤਰੀਕ ਅਤੇ ਨਾਲ ਦੀ ਨਾਲ ਸਾਲ ਚੱਲ ਰਿਹਾ 2026 ਦਾ। ਜੇ ਆਪਾਂ ਦੇਸੀ ਮਹੀਨੇ ਜੇਠ ਦੀ ਗੱਲ ਕਰੀਏ ਤਾਂ ਅੱਜ ਹੋ ਗਈ 6 ਤਰੀਕ, 6 ਜੇਠ, ਸੰਮਤ ਚੱਲ ਰਿਹਾ ਨਾਨਕਸ਼ਾਹੀ 558, ਸਮਾਂ ਹੋ ਗਿਆ ਜੀ 10:06, 11 ਵਜੇ ਤਾਂ ਗੱਲਬਾਤ ਚੱਲੇਗੀ ਤੁਹਾਡੀ ਸਾਡੀ ਅਤੇ ਸਾਡੀ ਅਤੇ ਤੁਹਾਡੀ। 647-874-1313 ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਕੋਈ ਵੀ ਗੱਲਬਾਤ ਸਾਂਝੀ ਕਰ ਸਕਦੇ ਹੋ। ਤੇ ਲਓ ਜੀ ਮੌਸਮ ਦੇ ਲਈ ਇਹ ਪਹਿਲਾਂ ਖਬਰਸਾਰ, ਮੌਸਮ ਕੀ ਕਹਿੰਦਾ ਹੈ। ਮੌਸਮ ਬੜਾ ਔਸਮ ਬਣਿਆ ਹੋਇਆ ਤੇ ਬੜਾ ਫਲਕਚੁਏਟ ਹੁੰਦਾ, ਕਦੀ ਤਾਂ ਐਨ ਗਰਮੀ ਜੀ ਲੱਗਣ ਲੱਗ ਜਾਂਦੀ ਹੈ ਤੇ ਕਦੀ ਠੰਡਕ, ਹੁਣ ਠੰਡਕ ਜੀ ਹੈ ਮੌਸਮ ਦੇ ਵਿੱਚ, ਹੈ ਨਾ।

ਲਓ ਜੀ, ਮਿਊਜ਼ਿਕ ਜਿਹੜਾ ਹੈਗਾ ਬੜਾ ਵਧੀਆ, ਸੋ ਜਦੋਂ ਗਿਟਾਰ ਵੱਜਦੀ ਹੈ ਫਿਰ ਤਾਂ ਨਜ਼ਾਰਾ ਹੀ ਬੰਨ ਹੋ ਜਾਂਦਾ ਹੈ ਨਾ। ਸੋ ਇਹ ਬੜੇ ਵਧੀਆ ਸਾਰੇ ਹੀ ਜਿਹੜਾ ਇੰਸਟਰੂਮੈਂਟਲ ਮਿਊਜ਼ਿਕ ਹੈ, ਰੋਮੈਂਟਿਕ ਮਿਊਜ਼ਿਕ ਹੈ ਇਹ ਸਾਰਾ। ਅਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਅਤੇ ਗੀਤ ਸੰਗੀਤ ਵੀ ਤੁਹਾਡੇ ਲਈ ਪੇਸ਼ ਕਰਾਂਗੇ ਕਿ ਤੁਸੀਂ ਵੀ ਕੋਈ ਗੀਤ ਸੰਗੀਤ ਸਪੈਸ਼ਲ ਤੌਰ 'ਤੇ ਸੁਣਨਾ ਹੁੰਦਾ ਨਾ, ਅਤੇ ਜ਼ਰੂਰ ਤੁਸੀਂ ਕਾਲ ਕਰ ਲਿਆ ਕਰੋ ਸਟੂਡੀਓ ਦੇ ਵਿੱਚ ਜਾਂ ਮੈਸੇਜ ਭੇਜ ਦਿਆ ਕਰੋ। ਅਤੇ ਕਈ ਵਾਰ ਹੁੰਦਾ ਕਿਸੇ ਦੀ ਵੈਡਿੰਗ ਐਨਵਰਸਰੀ ਹੈ, ਕੋਈ ਬਰਥਡੇ ਹੈ, ਜਾਂ ਫਿਰ ਸਪੈਸ਼ਲ ਤੌਰ 'ਤੇ ਕੋਈ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ, ਬਿਲਕੁਲ, ਕਿਉਂਕਿ ਨਿਊਜ਼ ਜਾਂ ਗੱਲਾਂ ਬਾਤਾਂ ਤੁਹਾਡੇ ਨਾਲ ਆਪਾਂ ਕਰਦੇ ਰਹਿੰਦੇ ਹਾਂ, ਪਰ ਨਾਲ ਦੀ ਨਾਲ ਗੀਤ ਸੰਗੀਤ ਵੀ ਤੁਹਾਡੇ ਲਈ ਜ਼ਰੂਰ, ਕਿਉਂਕਿ ਨਾ ਮਿਊਜ਼ਿਕ ਜਦੋਂ ਆਪਾਂ ਸੁਣਦੇ ਹਾਂ ਤਾਂ ਬਹੁਤ ਸਕੂਨ ਜਿਹਾ ਜਿਹੜਾ ਮਿਲ ਜਾਂਦਾ। ਸੋ ਕਦੇ ਕਦੇ ਆਪਾਂ ਸੈਡ ਹੁੰਦੇ ਹਾਂ, ਫਿਰ ਸੈਡ ਸੌਂਗ ਸੁਣਨ ਨੂੰ ਦਿਲ ਕਰਦਾ, ਕਦੇ ਕਦੇ ਬੜੇ ਖੁਸ਼ ਹੁੰਦੇ ਹਾਂ, ਫਿਰ ਐਂ ਹੁੰਦਾ ਵੀ ਪੂਰੀ ਹਾਈਪ ਵਾਲੇ ਗੀਤ, ਚੜ੍ਹਦੀ ਕਲਾ ਵਾਲੇ ਗੀਤ ਆਪਾਂ ਸੁਣੀਏ, ਕਦੇ ਕਦੇ ਜਿਹੜਾ ਗੀਤ ਸੁਣਨ ਨੂੰ ਹੀ ਦਿਲ ਨਹੀਂ ਕਰਦਾ, ਹੈ ਨਾ। ਦੇਖੋ ਜਿਹੜੇ ਇਮੋਸ਼ਨਸ ਹੈ ਨਾ ਆਪਣੇ, ਉਹ ਚੇਂਜ ਹੁੰਦੇ ਰਹਿੰਦੇ ਆ ਲਾਈਫ ਦੇ ਨਾਲ, ਕਿਉਂਕਿ ਲਾਈਫ ਦੇ ਵਿੱਚ ਬੜਾ ਕੁਛ ਘਟਿਤ ਹੋ ਜਾਂਦਾ, ਕਦੀ ਵਧੀਆ ਕਦੀ ਨਹੀਂ ਵਧੀਆ, ਕਿਉਂਕਿ ਇਹ ਲਾਈਫ ਹੈ। ਇਹਦੇ 'ਚ ਕਦੇ ਇੱਦਾਂ ਨਹੀਂ ਹੁੰਦਾ ਵੀ ਹਾਂ ਹੁਣ ਸਾਰਾ ਕੁਛ ਹੀ ਗਲਤ ਹੋ ਰਿਹਾ, ਪਰ ਕਦੇ ਕਦੇ ਹੁੰਦਾ। ਜਿਵੇਂ ਮੈਂ ਨਾ ਇੱਕ ਦਿਨ ਉਦਣ ਤੁਹਾਨੂੰ ਕਹਾਵਤ ਜੀ ਬੋਲੀ ਅਤੇ ਮੈਨੂੰ ਬਾਅਦ 'ਚ ਲੱਗਿਆ ਵੀ ਨਹੀਂ ਇਹ ਪੂਰੀ ਠੀਕ ਨਹੀਂ ਸੀਗੀ, ਕਿਉਂਕਿ ਕਈ ਵਾਰ ਤੁਸੀਂ ਜਦੋਂ ਕੋਈ ਗੱਲ ਕਰਦੇ ਨਾ ਉਹ ਯਾਦ ਹੀ ਨਹੀਂ ਆਉਂਦੀ। ਅਤੇ ਜਿਵੇਂ ਕਹਿੰਦੇ ਆ ਵੀ ਜੇ ਬੁਰਾ ਵਕਤ ਆਉਂਦਾ ਤਾਂ ਕੰਡਿਆਂ ਦੇ ਵਿੱਚ ਤਾਂ ਕੱਪੜੇ ਫਸਦੇ ਹੀ ਹੁੰਦੇ ਆ, ਝੂੰਡਾਂ ਦੇ ਵਿੱਚ ਵੀ ਫਸਣ ਲੱਗ ਜਾਂਦੇ। ਝੂੰਡ ਤਾਂ ਬੜੇ ਜਿਵੇਂ ਕਹਿੰਦੇ ਸਿਲਕੀ ਜਿਹੇ, ਸੋਫਟ ਜਿਹੇ ਹੁੰਦੇ ਆ, ਉਹਨਾਂ ਦੇ ਕੋਲ ਤੁਸੀਂ ਕੋਈ ਕੱਪੜਾ ਜਿਵੇਂ ਚੁੰਨੀ ਜਾਂ ਕੋਈ ਵੀ ਲੈ ਕੇ ਐਂ ਨਿਕਲੋ ਅਤੇ ਬਸ ਉਹ ਸਿਲਕ ਦੀ ਵਾਂਗੂ ਫਿਸਲ ਜਾਂਦੀ ਹੈ ਨਾ। ਸੋ ਉਦੋਂ ਕਹਿੰਦੇ ਆ ਵੀ ਜਦੋਂ ਮਾੜਾ ਟਾਈਮ ਹੁੰਦਾ, ਜਿਵੇਂ ਕੰਡਿਆਂ 'ਚ ਤਾਂ ਕੱਪੜੇ ਫਸਦੇ ਹੀ ਆ, ਓਬਵੀਅਸ ਹੈ, ਅਤੇ ਜਦੋਂ ਮਾੜਾ ਟਾਈਮ ਹੁੰਦਾ ਕਹਿੰਦੇ ਝੁੰਡਾਂ 'ਚ ਵੀ ਕੱਪੜੇ ਫਸਣ ਲੱਗ ਜਾਂਦੇ। ਮਤਲਬ ਕਈ ਵਾਰੀ ਕੋਈ ਕੰਮ ਆਪਾਂ ਕਰਦੇ ਹਾਂ ਉਹ ਗਲਤ ਗਲਤ ਗਲਤ ਗਲਤ ਹੀ ਹੋਈ ਜਾਂਦਾ, ਮਤਲਬ ਫੇਵਰ ਦੇ ਵਿੱਚ ਨਹੀਂ ਹੁੰਦਾ, ਜਿਵੇਂ ਆਪਾਂ ਕਹਿੰਦੇ ਬੈਡ ਲੱਕ। ਅਤੇ ਕਈ ਵਾਰੀ ਤੁਸੀਂ ਕੁਛ ਵੀ ਨਹੀਂ ਕਰਦੇ, ਇੰਨਾ ਮਾੜਾ ਜਿਹਾ ਤੁਸੀਂ ਕੋਈ ਕੋਸ਼ਿਸ਼ ਕੀਤੀ ਤਾਂ ਜਿਵੇਂ ਕਹਿੰਦੇ ਆ ਕੀ ਕਹਿੰਦੇ ਹੁੰਦੇ ਆ, ਅੰਨੇ ਦੇ ਪੈਰ ਥੱਲੇ ਬਟੇਰਾ, ਕਈ ਵਾਰ ਉੱਦਾਂ ਹੋ ਜਾਂਦਾ। ਸੋ ਇਹ ਨਾ ਜ਼ਿੰਦਗੀ ਇਹਦੇ 'ਚ ਇੱਦਾਂ ਹੀ ਚੱਲੀ ਜਾਂਦਾ, ਕਦੀ ਤਾਂ ਬੜਾ ਵਧੀਆ, ਜੇ ਵਧੀਆ ਚੱਲ ਰਿਹਾ ਸਮਾਂ ਵਧੀਆ ਹੀ ਚੱਲੀ ਜਾਊਗਾ, ਤੁਸੀਂ ਕੋਈ ਐਫਰਟ ਜ਼ਿਆਦਾ ਕਰੋ ਚਾਹੇ ਨਾ ਕਰੋ, ਅਤੇ ਉਹ ਤੁਹਾਡੀ ਝੋਲੀ 'ਚ ਚੀਜ਼ ਪਈ ਜਾਂਦੀ। ਕਈ ਵਾਰੀ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਜਿਵੇਂ ਕਹਿੰਦੇ ਆ ਨਾ ਵੀ ਤੁਸੀਂ ਮਿਹਨਤ ਕੀਤੀ ਬੜੀ ਪਰ ਫਿਰ ਵੀ ਹੱਥ ਪੱਲੇ ਕੁਝ ਨਹੀਂ ਪਿਆ, ਕਈ ਵਾਰ ਇੱਦਾਂ ਹੁੰਦਾ। ਸੋ ਇਹ ਜ਼ਿੰਦਗੀ ਦੇ ਵਿੱਚ ਸਾਰਾ ਕੁਛ ਇੱਦਾਂ ਮਿਕਸ ਜਿਹਾ ਚੱਲੀ ਜਾਂਦਾ, ਪਰ ਉਹੀ ਹੈ ਮਿਕਸ ਜਿਹਾ ਹੀ ਹੋਵੇ, ਇੱਦਾਂ ਨਾ ਹੋਵੇ ਕਿ ਜੇ ਸਾਰਾ ਕੁਛ ਹੀ ਖਤਮ ਹੋ ਰਿਹਾ ਤਾਂ ਸਾਰਾ ਕੁਛ ਹੀ ਖਤਮ ਹੋਈ ਜਾਵੇ, ਹੈ ਨਾ, ਫਿਰ ਵੀ ਬੰਦਾ ਘਬਰਾ ਜਾਂਦਾ, ਓਬਵੀਅਸ ਹੈ। ਅਤੇ ਕਈ ਵਾਰੀ ਸਾਰਾ ਕੁਛ ਠੀਕ ਹੋਈ ਜਾਂਦਾ ਤਾਂ ਸਾਰਾ ਕੁਛ ਹੀ ਠੀਕ ਹੋਈ ਜਾਂਦਾ, ਅਤੇ ਫਿਰ ਪਰ ਜੇ ਮਿਕਸ ਜਿਹਾ ਚੱਲੀ ਜਾਵੇ, ਹੈ ਨਾ, ਕਦੀ ਠੀਕ ਹੋ ਗਿਆ ਕੋਈ ਕੰਮ ਅਤੇ ਕਦੀ ਗਲਤ ਹੋ ਗਿਆ ਕੋਈ, ਫਿਰ ਇੰਨਾ ਨਮੋਸ਼ੀ ਜੀ ਨਹੀਂ ਝੱਲਣੀ ਪੈਂਦੀ। ਸੋ ਲਓ ਜੀ, ਗੱਲਾਂ ਬਾਤਾਂ ਗੀਤ ਸੰਗੀਤ ਤੁਹਾਡੇ ਲਈ ਪੇਸ਼ ਕਰਾਂਗੇ। ਸੋ ਇਹ ਜ਼ਿੰਦਗੀ ਹੈ, ਜ਼ਿੰਦਗੀ 'ਚ ਐਂ ਸਭ ਕੁਛ ਚੱਲੀ ਜਾਂਦਾ, ਅਤੇ ਬਸ ਰੱਬ ਸੁੱਖ ਰੱਖੇ, ਸਾਰਾ ਕੁਛ ਸਭ ਦਾ ਠੀਕ ਰਹੇ, ਸਾਰੇ ਬੜੇ ਤਰੱਕੀ ਕਰਨ, ਬਿਜ਼ਨਸਾਂ ਦੇ ਵਿੱਚ ਵਾਧਾ ਹੋਵੇ। ਜਿਵੇਂ ਆਪਾਂ ਚਲੋ ਆਪਾਂ ਹੁਣ ਥੋੜ੍ਹੀ ਜਿਹੀ ਗੱਲਬਾਤ ਕਰਦੇ ਹੁੰਦੇ ਹਾਂ ਵੀ ਇਕੋਨਮੀ ਇੱਦਾਂ ਦੀ ਹੈ, ਪਰ ਚੱਲੀ ਜਾਂਦਾ ਸਾਰਾ ਕੁਛ, ਹੈ ਨਾ, ਕਦੀ ਉੱਪਰ ਕਦੀ ਥੱਲੇ, ਅਤੇ ਜਿਵੇਂ ਇਨਫਲੇਸ਼ਨ ਰੇਟ ਹੈ ਉਹ ਵੱਧ ਜਾਂਦਾ, ਕਦੀ ਮਾੜਾ ਮੋਟਾ ਘਟਾ ਦਿੰਦੇ ਆ, ਜਦੋਂ ਇੰਟਰਸਟ ਰੇਟ ਘਟਾਉਣੇ ਹੁੰਦੇ ਆ ਉਹਨੂੰ ਘੱਟ ਕਰ ਦਿੰਦੇ ਆ, ਜਦੋਂ ਵਧਾਉਣੇ ਹੁੰਦੇ ਉਹਨੂੰ ਵਧਾ ਦਿੰਦੇ ਆ, ਫਿਰ ਕਹਿੰਦੇ ਹੁਣ ਗਰੋਸਰੀ ਪ੍ਰਾਈਸਿਸ ਘੱਟ ਹੋ ਗਈਆਂ ਸੀ, ਹੁਣ ਕਹਿੰਦੇ ਆ ਕਿ ਗੈਸ ਪ੍ਰਾਈਸਿਸ ਕਰਕੇ ਜਿਹੜਾ ਇਨਫਲੇਸ਼ਨ ਰੇਟ ਆ ਉਹ ਵਧਿਆ। ਸੋ ਇਹ ਨਾ ਸਾਰਾ ਕੁਛ ਬਸ ਸਰਕਾਰਾਂ ਜਿੱਧਰ ਨੂੰ ਉਹਨਾਂ ਨੂੰ ਲੋਟ ਲੱਗਦਾ ਨਾ ਆਪਣਾ ਕਿ ਅਸੀਂ ਕਿਵੇਂ ਕੀ ਕਰਨਾ, ਅਤੇ ਉਵੇਂ ਹੀ ਉਹ ਕਰੀ ਜਾਂਦੇ ਆ। ਅਤੇ ਬਾਕੀ ਜਿਵੇਂ ਹੁਣ ਕੋਈ ਵੀ ਸਰਕਾਰ ਆਉਂਦੀ ਹੈ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ ਵੀ ਅਸੀਂ ਕੁਛ ਕਰੀਏ ਵਧੀਆ, ਪਰ ਆਪਣੇ ਤਰੀਕੇ ਨਾਲ ਉਹ ਕਰਦੇ ਆ। ਜਿਵੇਂ ਹੁਣ ਇੱਕ ਰਿਪੋਰਟ ਆਈ ਹੈ ਜਿਹੜਾ ਸਰਵੇ ਕੀਤਾ ਗਿਆ, ਉਹਦੇ ਵਿੱਚ ਜਸਟਿਨ ਟਰੂਡੋ ਸਾਹਿਬ ਕਹਿੰਦੇ ਆ ਵਰਸਟ ਪ੍ਰਾਈਮ ਮਿਨਿਸਟਰ ਐਵਰ, ਜਿਹੜੇ ਆ ਉਹ ਉਸ ਪੋਲ ਦੇ ਉਸ ਸਰਵੇ ਦੇ ਅਧੀਨ ਆ ਰਹੇ ਆ। ਸੋ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ, ਅਤੇ ਹੋਰ ਵੀ ਕਾਫੀ ਨਿਊਜ਼ ਹੈਗੀਆਂ ਉਹ ਵੀ ਗੱਲਬਾਤ ਕਰਦੇ ਹਾਂ। ਅਤੇ ਇੱਕ ਪਹਿਲਾਂ ਜਿਹੜੀ ਕੱਲ੍ਹ ਵੀ ਆਪਾਂ ਨੇ ਗੱਲ ਕੀਤੀ ਸੀਗੀ ਕਿ ਜਿਹੜਾ ਵਿਕਟੋਰੀਆ ਡੇ 'ਤੇ ਫਾਇਰ ਵਰਕਸ ਜਿਹੜੇ ਕੀਤੇ ਗਏ ਇੱਕ ਗੱਡੀ ਦੇ ਵਿੱਚ, ਹੈ ਨਾ। ਸੋ ਦੇਖੋ, ਵੈਸੇ ਮੈਂ ਤਾਂ ਕੱਲ੍ਹ ਬਲਦੇਵ ਭਾਅ ਜੀ ਮੈਨੂੰ ਕਹਿੰਦੇ ਮੈਂ ਵੀਡੀਓ ਭੇਜੀ ਆ, ਮੈਂ ਤਾਂ ਲੱਭਦੀ ਰਹੀ, ਕੋਈ ਨਹੀਂ ਭੇਜੀ, ਪਤਾ ਨਹੀਂ ਕਿਹਨੂੰ ਭੇਜ ਦਿੱਤੀ ਤੁਸੀਂ। ਸੋ ਉਂਝ ਮੈਂ ਦੇਖਿਆ ਸੋਸ਼ਲ ਮੀਡੀਆ 'ਤੇ, ਕਿਉਂਕਿ ਉਸ ਤੋਂ ਪਹਿਲਾਂ ਨਹੀਂ ਸੀ ਮੈਂ ਦੇਖੀ। ਸੋ ਉਹ ਤਾਂ ਬੜੇ ਬੁਰੇ ਤਰੀਕੇ ਦੇ ਨਾਲ ਫਾਇਰ ਵਰਕਸ ਗੱਡੀ ਦੇ ਵਿੱਚ, ਦੇਖੋ ਕਹਿੰਦੇ ਉਹ ਪਹਿਲਾਂ ਤਾਂ ਅੰਦਰੋਂ ਕੱਢੇ ਉੱਥੋਂ ਚਿੰਗੂਜ਼ੀ ਪਾਰਕ ਤੋਂ, ਫਿਰ ਬਾਹਰ ਜਾ ਕੇ ਇੱਦਾਂ ਕਰਨ ਲੱਗ ਗਏ, ਪਰ ਹੁਣ ਉਹਨਾਂ ਬਾਰੇ ਨਿਊਜ਼ ਆ ਰਹੀ ਹੈ ਕਿ ਉਹਨਾਂ ਨੂੰ ਅਰੈਸਟ ਕਰ ਲਿੱਤਾ ਗਿਆ। ਸੋ ਜਿਹੜਾ ਵਿਕਟੋਰੀਆ ਡੇ 'ਤੇ
ਸੰਬੰਧ ਦੇ ਵਿੱਚ ਫਾਇਰਵਰਕਸ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਇਸ ਦੌਰਾਨ ਆਪਣੀਆਂ ਕਾਰਾਂ ਦੇ ਵਿੱਚ ਲੋਕਾਂ ਉੱਪਰ ਜਿਹੜੇ ਪਟਾਕੇ ਸੁੱਟ ਰਹੇ ਸੀ, ਸੋ ਜਿਹੜਾ ਆਪਾਂ ਵੀਡੀਓ ਦੇਖਦੇ ਹਾਂ ਬੜੀ ਉਹ ਐਂ ਲੱਗਦੀ ਹੈ ਕਿ ਜਿਵੇਂ ਗੋਲੀਆਂ ਹੀ ਕੋਈ ਵਰਸਾ ਰਿਹਾ ਹੈ ਨਾ। ਵੈਸੇ ਤਾਂ ਉਸ ਟਾਈਮ ਤਾਂ ਹੋਇਆ ਹੀ ਹੋਊਗਾ, ਸੋ ਕਿੱਦਾਂ ਦਾ ਉਹ ਦ੍ਰਿਸ਼ ਹੋਊਗਾ, ਕਿਉਂਕਿ ਉਹਦੇ ਵਿੱਚ ਕੀ ਹੈ ਕਿ ਜਿਹਨੇ ਵੀਡੀਓ ਬਣਾਈ ਉਹ ਚਲੋ ਦੂਰੋਂ ਬਣਾਈ ਉਹਨਾਂ ਨੇ, ਪਰ ਇਹਦੇ ਨਾਲ ਨਾਲ ਜਿਹੜੇ ਰੋਡ 'ਤੇ ਹੋਣੇ ਆ, ਚਲੋ ਉਹ ਚਾਹੇ ਫਾਇਰ ਵਰਕਸ ਹੀ ਚਲਾ ਰਹੇ ਸੀ, ਲੋਕ ਤਾਂ ਡਰ ਹੀ ਜਾਂਦੇ ਆ, ਕੋਈ ਡਰ ਕੇ ਇੱਧਰ ਉੱਧਰ ਗੱਡੀ ਮਾਰ ਦੇਵੇ, ਐਕਸੀਡੈਂਟ ਹੋ ਜਾਂਦਾ, ਕਿਸੇ ਦੀ ਜਾਨ ਚਲੀ ਜਾਂਦੀ ਜਾਂ ਅੱਗ ਲੱਗ ਜਾਂਦੀ ਕਿਸੇ ਤਰੀਕੇ, ਸੋ ਕਿੱਡਾ ਉਹਨਾਂ ਨੇ ਇਹ ਗਲਤ ਕੰਮ ਕੀਤਾ। ਅਤੇ ਗੱਲ ਕੀ ਹੈ ਕਿ ਏਜ ਇੱਦਾਂ ਦੀ ਹੁੰਦੀ ਆ, ਹੁਣ ਏਜ ਉਹਨਾਂ ਦੀ ਦੱਸੀ ਗਈ ਕਿਉਂਕਿ ਅਰੈਸਟ ਕੀਤਾ ਗਿਆ 13 ਜਣਿਆਂ ਨੂੰ, ਇਹ ਜਿਹੜੇ ਕਾਰ ਦੇ ਥਰੂ ਉਹ ਪਟਾਕੇ ਇੱਧਰ ਉੱਧਰ ਸੁੱਟ ਰਹੇ ਸੀਗੇ ਰੋਡ ਦੇ ਉੱਪਰ। ਅਤੇ ਏਜ ਪਤਾ ਉਹਨਾਂ ਦੀ ਕਿੰਨੀ ਆ, 18 ਤੋਂ ਲੈ ਕੇ 26 ਸਾਲ ਦੇ ਵਿਚਕਾਰ ਉਹਨਾਂ ਦੀ ਏਜ ਆ। ਔਰ ਕਹਿੰਦੇ ਉਹਨਾਂ ਕੋਲ ਵੈਪਨਸ ਵੀ ਮਿਲੇ ਆ, ਸੋ ਵੈਪਨਸ ਰੱਖਣ ਦੇ ਚਾਰਜਿਸ ਵੀ ਉਹਨਾਂ 'ਤੇ ਲੱਗੇ ਆ। ਅਤੇ ਫਿਰ ਹੁਣ ਕਹਿੰਦੇ ਇਹਦੇ ਗੰਭੀਰ ਸਿੱਟੇ ਨਿਕਲ ਸਕਦੇ ਆ ਕਿਉਂਕਿ ਚਾਰਜਿਸ ਬੜੇ ਗੰਭੀਰ ਲੱਗਣਗੇ। ਅਤੇ ਜਿਵੇਂ ਆਪਾਂ ਇੱਥੇ ਸੁਣਦੇ ਹੁੰਦੇ ਹਾਂ ਕਿ ਹਾਂਜੀ ਬੇਲ ਮਿਲ ਗਈ, ਜ਼ਮਾਨਤ ਮਿਲ ਗਈ, ਸੋ ਕਹਿੰਦੇ ਜ਼ਮਾਨਤ ਵੀ ਸ਼ਾਇਦ ਨਾ ਮਿਲੇ ਕਿਉਂਕਿ ਉਹਨਾਂ ਨੇ ਕੰਮ ਹੀ ਇੱਦਾਂ ਦਾ ਕੀਤਾ। ਵੈਸੇ ਤਾਂ ਕੋਈ ਵੀ ਗਲਤੀ ਕਰਦਾ ਨਾ, ਇੱਥੇ ਹੋਣਾ ਇੱਦਾਂ ਹੀ ਚਾਹੀਦਾ ਕਿ ਬੜੇ ਉਹਨਾਂ ਦੇ, ਕਿਉਂਕਿ ਜੇ ਇੱਦਾਂ ਦਾ ਕੁਛ ਹੋ ਜਾਂਦਾ ਭਿਆਨਕ ਸਿੱਟੇ ਨਿਕਲਣੇ ਸੀ, ਸੋ ਬੇਲ ਨਹੀਂ ਮਿਲਣੀ ਚਾਹੀਦੀ ਕੋਈ ਵੀ ਜਦੋਂ ਇੱਦਾਂ ਦੀ ਹਰਕਤ ਕਰਦਾ। ਬਾਹਰਲੀਆਂ ਜਿਹੜੀਆਂ ਕਿ ਬੜੀਆਂ ਸਟ੍ਰਿਕਟ ਕੰਟਰੀਜ਼ ਹੈ ਨਾ, ਉਹਨਾਂ ਵਾਂਗ ਹੀ ਇਹਨਾਂ ਨੂੰ ਵਿਚਰਨਾ ਚਾਹੀਦਾ, ਉੱਦਾਂ ਦੇ ਹੀ ਕਾਨੂੰਨ ਬਣਾਉਣੇ ਚਾਹੀਦੇ ਆ। ਕਿਉਂ ਇੱਦਾਂ ਕਰਦੇ ਆ, ਕਿਉਂਕਿ ਹੁਣ ਜੇ ਕੋਈ ਹਾਦਸਾ ਵੱਡਾ ਵਾਪਰ ਜਾਂਦਾ ਤਾਂ ਕੌਣ ਜ਼ਿੰਮੇਵਾਰ ਸੀ, ਹੈ ਨਾ, ਕਿਸੇ ਦੀ ਜਾਨ ਉਈ ਚਲੀ ਜਾਂਦੀ ਹੈ ਜਾਈ। ਅਤੇ ਜਿਹੜੇ ਲੋਕ ਉੱਥੇ ਇੰਜੋਏ ਕਰਨ ਆਏ ਹੋਏ ਸੀਗੇ, ਸੋ ਉਹਨਾਂ ਨੂੰ ਕਿੰਨੀ ਨਮੋਸ਼ੀ ਝੱਲਣੀ ਪਈ ਵੀ ਲੈ ਇਹ ਕੀ ਹੋ ਗਿਆ, ਹੈ ਨਾ। ਸੋ ਕਹਿੰਦੇ 20,000 ਲੋਕਾਂ ਨੂੰ, ਤਕਰੀਬਨ 20,000 ਦੀ ਗਿਣਤੀ ਦੱਸੀ ਜਾ ਰਹੀ ਹੈ, ਉਹਨਾਂ ਨੂੰ ਵਾਪਿਸ ਮੁੜਨਾ ਪਿਆ। ਸੋ ਕਿੱਥੇ ਤਾਂ ਜਿਹੜਾ ਹੈ ਆਪਾਂ ਕਹਿੰਦੇ ਇੰਜੋਏ ਕਰਨਾ ਸੀ ਲੋਕਾਂ ਨੇ, ਉੱਥੇ ਗਏ ਸੀ, ਕਿੰਨੀ ਦਿਨ ਦੀ ਵੇਟ ਕਰਦੇ ਹੁੰਦੇ ਆ ਅਤੇ ਕਦੋਂ ਤਿਆਰ ਹੋ ਕੇ ਫਿਰ ਪਹੁੰਚਦੇ ਆ ਉੱਥੇ ਦੇ ਅੱਗੇ, ਫਿਰ ਉਹ ਭਜਾ ਦੇਣ ਪੁਲਿਸ ਵਾਲੇ ਵੀ ਜਾਓ ਜਾਓ ਭਾਈ ਇੱਥੇ ਤਾਂ ਹੁਣ ਖਤਰਾ ਪੈਦਾ ਹੋ ਗਿਆ। ਸੋ ਬੜੀ ਇਹ ਮਾੜੀ ਗੱਲ ਹੈ, ਪਤਾ ਨਹੀਂ ਕੌਣ ਇੱਦਾਂ ਕਰਦੇ ਆ, ਕਿਉਂ ਕਰਦੇ ਆ, ਜਾਂ ਫਿਰ ਕੋਈ ਇਹਦੇ ਪਿੱਛੇ ਸਾਜਿਸ਼ ਹੈ ਕਿਸੇ ਤਰੀਕੇ ਦੀ, ਪਰ ਜਿਹਨੇ ਵੀ ਕੀਤਾ ਬਹੁਤ ਗਲਤ ਕੀਤਾ। ਬਾਕੀ ਹੁਣ ਦੇਖਦੇ ਹਾਂ ਵੀ ਇਹਦਾ ਸਿੱਟਾ ਕੀ ਨਿਕਲਦਾ, ਬਾਕੀ ਅੱਗੋਂ ਕੰਨ ਹੁੰਦੇ ਆ ਕਿ ਨਹੀਂ ਹੁੰਦੇ। ਹੁਣ ਅੱਗੇ ਫਿਰ ਦੀਵਾਲੀ ਵੀ ਆਉਣੀ ਹੈ, ਦੀਵਾਲੀ ਮੌਕੇ ਫਿਰ ਹੋਰ ਬੰਦਿਸ਼ਾਂ ਜਿਹੜੀਆਂ ਲੱਗਣ ਦਾ ਖਦਸ਼ਾ ਹੈਗਾ, ਕਿਉਂਕਿ ਬ੍ਰੈਂਪਟਨ ਦੇ ਵਿੱਚ ਤਾਂ ਫਾਇਰ ਵਰਕਸ ਪ੍ਰਾਈਵੇਟਲੀ ਚਲਾ ਹੀ ਨਹੀਂ ਸਕਦੇ ਇੰਡੀਵਿਜੁਅਲੀ, ਹੈ ਨਾ, ਜਿਹੜੀ ਸਿਟੀ ਹੈ ਉਹ ਹੀ ਤੁਹਾਡੇ ਲਈ ਬੰਦੋਬਸਤ ਕਰੂੰਗੀ, ਸੋ ਉਹਨਾਂ ਨੇ ਕੀਤੇ ਸੀ ਉਹ ਵੀ ਨਹੀਂ ਚੱਲਣ ਦਿੱਤੇ। ਸੋ ਕਿੰਨੀ ਟੈਕਸਪੇਅਰ ਦੀ ਮਨੀ ਹੈ ਜਿਹੜੀ ਉਹ ਚੀਜ਼ਾਂ 'ਤੇ, ਜਿਹੜੇ ਇਹ ਸਾਰੇ ਬੰਦੋਬਸਤ ਕੀਤੇ ਜਾਂਦੇ ਪਹਿਲਾਂ, ਹੈ ਨਾ, ਉਹ 'ਤੇ ਲੱਗਦੀ ਹੈ। ਸੋ ਇਹ ਭਾਰ ਲੋਕਾਂ 'ਤੇ ਹੀ ਪੈਂਦਾ, ਪਤਾ ਨਹੀਂ ਲੋਕ ਕਿਉਂ ਨਹੀਂ ਸਮਝਦੇ। ਅਤੇ ਲਓ ਜੀ, ਜੁੜਿਆ ਤੁਸੀਂ ਗੁਰਦਾਸ ਰੇਡੀਓ ਦੇ ਨਾਲ, ਅਤੇ ਜਿੱਥੇ ਚਲੋ ਆਪਾਂ ਟਾਈਮ ਟਾਈਮ 'ਤੇ ਸੁਣਦੇ ਰਹਿੰਦੇ ਹਾਂ। ਹੁਣ ਇਹ ਤਾਂ ਚਲੋ ਕਹਿੰਦੇ ਆ ਵੀ ਕੈਨੇਡੀਅਨ ਸੀ ਜਿਹਨਾਂ ਨੇ ਕੀਤਾ, ਪਰ ਜਿਨ੍ਹਾਂ ਨੇ ਵੀ ਕੀਤਾ ਗਲਤ ਕੀਤਾ, ਜਿਹੜੇ ਇੱਥੇ ਆ ਗਏ ਨਾ, ਚਾਹੇ ਉਹ ਕਿਸੇ ਵੀ ਕੰਟਰੀ ਤੋਂ ਆਏ ਆ, ਰਹਿੰਦੇ ਤਾਂ ਇੱਥੇ ਹੀ ਹੁੰਦੇ ਆ ਉਸ ਸਮੇਂ, ਚਾਹੇ ਉਹਨਾਂ ਦਾ ਕੋਈ ਵੀ ਸਟੇਟਸ ਹੋਵੇ, ਅਤੇ ਇਸ ਸਮੇਂ ਤਾਂ ਆਪਾਂ ਸਾਰੇ ਜਿਹੜੇ ਤਾਂ ਚਲੋ PR ਜਾਂ ਵਰਕ ਪਰਮਿਟ ਜਾਂ ਜੋ ਵੀ ਉਹਨਾਂ ਦਾ ਸਟੇਟਸ ਹੈਗਾ ਸਿਟੀਜ਼ਨ, ਉਹ ਹੈਗੇ ਤਾਂ ਕੈਨੇਡੀਅਨ ਹੀ ਹੈ, ਪਰ ਜਦੋਂ ਤੁਸੀਂ ਇੱਥੇ ਆਏ ਹੋਏ ਹੋ, ਚਾਹੇ ਵਿਜ਼ਿਟਰ ਹੀ ਹੋ, ਤਾਂ ਤੁਸੀਂ ਕੈਨੇਡਾ ਦੇ ਵਿੱਚ ਵਿਚਰ ਰਹੇ ਹੋ। ਸੋ ਉਸ ਹਿਸਾਬ ਦੇ ਨਾਲ ਹੀ ਆਪਾਂ ਨੂੰ ਜਿਹੜਾ ਹੈ ਵਿਚਰਨਾ ਚਾਹੀਦਾ, ਰਹਿਣਾ ਚਾਹੀਦਾ। ਇੱਦਾਂ ਨਹੀਂ ਹੈ ਵੀ ਹੁੜਦੰਗ ਮਚਾ ਦਿਉ, ਦੂਜਿਆਂ ਨੂੰ ਹਾਨੀ ਪਹੁੰਚਾਓ ਅਤੇ ਫਿਰ ਆਪ ਵੀ ਖਤਰੇ 'ਚ ਹੋ ਜਾਓ। ਹੁਣ ਉਹਨਾਂ ਦਾ ਪਤਾ ਨਹੀਂ ਕੀ ਬਣਨਾ, ਪਰ ਚਲੋ ਨਾਲ ਦੀ ਨਾਲ ਇੱਕ ਹੋਰ ਵਧੀਆ ਖਬਰ ਵੀ ਸੁਣਾ ਦੀ ਹੈ, ਕਿਉਂਕਿ ਆਪਾਂ ਜਦੋਂ ਆਪਣੇ ਕਈ ਵਾਰ ਪੰਜਾਬੀ ਭਾਈਚਾਰੇ ਦੇ ਬੜੀ ਖਬਰਾਂ ਇੱਦਾਂ ਦੀਆਂ ਆਉਂਦੀਆਂ ਜਿਹੜੀਆਂ ਕਿ ਆਪਾਂ ਨੂੰ ਵਧੀਆ ਨਹੀਂ ਲੱਗਦੀਆਂ, ਕਿਤੇ ਕਿਤੇ ਨਾਮ ਉਹਨਾਂ ਦੇ ਆ ਜਾਂਦੇ ਆ ਕਿਸੇ ਕ੍ਰਾਈਮ ਦੇ ਵਿੱਚ, ਕਿਸੇ ਚੋਰੀ ਦੇ ਵਿੱਚ, ਕਿਸੇ ਸਟੈਬਿੰਗ ਦੇ ਵਿੱਚ, ਕਿਸੇ ਮਰਡਰ ਵਿੱਚ, ਅਤੇ ਪਰ ਇੱਕ ਨਾਮ ਵਧੀਆ ਆਇਆ ਜੀ, ਉਹ ਆਪਾਂ ਹੁਣ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ। ਸੋ ਕੱਲ੍ਹ ਦਾ ਤੁਸੀਂ ਵੀ ਇਹ ਨਾਮ ਬੜਾ ਦੇਖ ਰਹੇ ਸੁਣ ਰਹੇ ਹੋਣੇ ਆ ਸੋਸ਼ਲ ਮੀਡੀਆ 'ਤੇ ਵੀ, ਅਤੇ ਚਲੋ ਆਪਣੇ ਇੱਥੇ ਵੀ ਨਿਊਜ਼ ਦੇ ਵਿੱਚ ਵੀ। ਸੋ ਇਹ ਆਪਣੇ ਕੈਨੇਡਾ ਵਿੱਚ ਪੰਜਾਬੀ ਅਤੇ ਸਿੱਖ ਭਾਈਚਾਰੇ ਦੇ ਲਈ ਬੜੀ ਮਾਣ ਵਾਲੀ ਗੱਲ ਹੈ ਜੀ ਇਹ, ਕਿਉਂਕਿ ਵਿਕਰਮਜੀਤ ਸਿੰਘ ਔਜਲਾ ਜਿਹੜੇ ਬ੍ਰੈਂਪਟਨ ਵਾਰਡ 10 ਦੇ ਹੈਗੇ ਜੀ, ਜਿਹੜੇ ਨਾਹਰ ਸਿੰਘ ਔਜਲਾ ਜੀ ਹੈਗੇ ਅਤੇ ਅਵਤਾਰ ਕੌਰ ਔਜਲਾ ਉਹਨਾਂ ਦੇ ਇਹ ਸਪੁੱਤਰ ਹੈਗੇ। ਸੋ ਇਹ ਜਿਹੜੇ ਵਿਕਰਮਜੀਤ ਸਿੰਘ ਔਜਲਾ ਹੈਗੇ, ਸੋ ਇਹਨਾਂ ਨੇ ਬੜਾ ਵਧੀਆ ਮਾਰਕਾ ਮਾਰਿਆ ਜੀ, ਔਰ 2011 ਤੋਂ ਇਹ ਲਾਅ ਦੀ ਪ੍ਰੈਕਟਿਸ ਕਰ ਰਹੇ ਸੀਗੇ ਅਤੇ ਕਰਾਊਨ ਅਟੋਰਨੀ ਵਜੋਂ ਜਿਹੜੀ ਆਪਣੀ ਸੇਵਾ ਇਹ ਨਿਭਾ ਰਹੇ ਸੀ। ਸੋ ਹੁਣ
ਕਿਉਂਕਿ ਉਹਨਾਂ ਦੀ ਕੁਆਲੀਫਿਕੇਸ਼ਨ ਬੜੀ ਵਧੀਆ ਹੋਣੀ ਹੈ, ਪ੍ਰੋਫੈਸ਼ਨਲ ਰੈਕਰਡ ਉਹਨਾਂ ਦਾ ਬੜਾ ਵਧੀਆ। ਸੋ ਉਸ ਬੇਸ ਦੇ ਉੱਪਰ ਓਨਟੈਰੀਓ ਦੇ ਅਟੋਰਨੀ ਜਨਰਲ ਡੱਗ ਡਾਊਨੀ ਨੇ ਉਹਨਾਂ ਨੂੰ ਸੁਪੀਰੀਅਰ ਕੋਰਟ ਆਫ ਜਸਟਿਸ ਦਾ ਜੱਜ ਅਪੁਆਇੰਟ ਕੀਤਾ। ਸੋ ਵੈਰੀ ਗੁੱਡ ਨਿਊਜ਼ ਹੈ ਜੀ, ਅਤੇ ਬਹੁਤ ਐਕਸੀਲੈਂਟ ਆਪਾਂ ਕਹਿ ਸਕਦੇ ਹਾਂ ਕੰਮ ਉਹਨਾਂ ਵੱਲੋਂ ਕੀਤਾ ਗਿਆ। ਸੋ ਸੁਪੀਰੀਅਰ ਕੋਰਟ ਆਫ ਜਸਟਿਸ ਦਾ ਜੱਜ ਅਪੁਆਇੰਟ ਕੀਤਾ ਗਿਆ ਵਿਕਰਮਜੀਤ ਸਿੰਘ ਔਜਲਾ ਜੀ ਨੂੰ। ਸੋ ਉਹਨਾਂ ਦੇ ਪੇਰੈਂਟਸ ਨੂੰ, ਉਹਨਾਂ ਦੇ ਪਰਿਵਾਰ ਨੂੰ ਅਤੇ ਬਾਕੀ ਆਪਣੀ ਸਾਰੀ ਕਮਿਊਨਿਟੀ ਨੂੰ ਜੀ, ਬੜੇ ਹੀ ਮਾਣ ਵਾਲੀ ਗੱਲ ਹੈ। ਸੋ ਵਧਾਈਆਂ ਸਾਰਿਆਂ ਨੂੰ ਬਹੁਤ ਬਹੁਤ। ਸੋ ਕਹਿੰਦੇ 27 ਨੂੰ ਇਹ ਔਰੇਂਜਵਿਲ ਕੋਰਟ ਦੇ ਵਿੱਚ ਆਪਣੀ ਡਿਊਟੀ ਜਿਹੜੀ ਹੈ ਸੰਭਾਲਣਗੇ। ਸੋ ਬਹੁਤ ਵਧੀਆ ਗੱਲ ਹੈ ਜੀ। ਸੋ ਇੱਦਾਂ ਹੀ ਹੋਣਾ ਚਾਹੀਦਾ। ਦੇਖੋ ਜਿਹੜੇ ਬੱਚੇ ਆ ਪੜ੍ਹਦੇ ਲਿਖਦੇ, ਫਿਰ ਜਦੋਂ ਤਰੱਕੀ ਕਰਦੇ ਆ, ਆਪਣਾ ਨਾਮ ਰੋਸ਼ਨ ਕਰਦੇ, ਆਪਣੇ ਪੇਰੈਂਟਸ ਦਾ ਕਰਦੇ, ਆਪਣੀ ਫੈਮਿਲੀ ਦਾ, ਹੈ ਨਾ, ਦਾਦੇ ਪੜਦਾਦਿਆਂ ਦਾ, ਸੋ ਬੜਾ ਵਧੀਆ ਲੱਗਦਾ। ਸੋ ਬਹੁਤ ਬਹੁਤ ਮੁਬਾਰਕਾਂ ਜੀ, ਅਤੇ ਬੜਾ ਵਧੀਆ। ਜਦੋਂ ਇਹ ਮੈਂ ਨਿਊਜ਼ ਪੜ੍ਹੀ ਤਾਂ ਬੜਾ ਵਧੀਆ ਲੱਗਿਆ। ਸੋ ਇੱਦਾਂ ਹੀ ਵਧੀਆ ਵਧੀਆ ਹੀ ਹੋਣਾ ਚਾਹੀਦਾ ਜੀ ਸਾਰਾ ਕੁਛ। ਸੋ ਮੁਬਾਰਕਾਂ ਜੀ ਸਾਰਿਆਂ ਨੂੰ। ਸੋ ਜਦੋਂ ਜਿਵੇਂ ਨਾ ਕਈ ਵਾਰ ਆਪਾਂ ਦੇਖਦੇ ਹਾਂ ਕਿ ਨੈਗੇਟਿਵ ਵੀ ਗੱਲਾਂ ਹੁੰਦੀਆਂ, ਪੋਜ਼ਿਟਿਵ ਵੀ। ਕਈ ਵਾਰ ਆਪਾਂ ਨੈਗੇਟਿਵ ਗੱਲਾਂ ਨੂੰ ਬੜਾ, ਜਿਵੇਂ ਜਿਹੜੀ ਕੰਟਰੋਵਰਸ਼ੀਅਲ ਪੁਆਇੰਟ ਹੁੰਦੇ ਆ ਉਹਨਾਂ ਨੂੰ ਬੜਾ ਚੱਕਿਆ ਜਾਂਦਾ, ਜਿੱਥੇ ਕੁਛ ਚੰਗਾ ਹੋ ਰਿਹਾ ਹੁੰਦਾ ਕਈ ਵਾਰ ਉਹ ਨਹੀਂ ਆਪਾਂ ਗੱਲ ਕਰਦੇ। ਪਰ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਨਿਊਜ਼, ਚੰਗੀ ਮਾੜੀ, ਸਾਰਾ ਕੁਛ ਦੱਸਣਾ ਜ਼ਰੂਰੀ ਹੁੰਦਾ। ਕਿਉਂਕਿ ਇੱਦਾਂ ਵੀ ਨਹੀਂ ਹੈਗਾ ਕਿ ਸਾਰਾ ਕੁਛ ਮਾੜਾ ਹੀ ਹੋਈ ਜਾਂਦਾ, ਚੰਗਾ ਕਰਨ ਵਾਲੇ ਵੀ ਹੈਗੇ ਆ। ਇੱਦਾਂ ਇੱਕ ਟੋਰੋਂਟੋ ਦੀ ਵੀ ਖਬਰ ਸੀਗੀ ਕਿ ਇੱਕ ਸਰਦਾਰ ਮੁੰਡੇ ਨੇ ਜਿਹੜੀ ਹੈਲਪ ਕੀਤੀ ਸੀਗੀ। ਸੋ ਕਹਿੰਦੇ ਆ ਵੀ ਜਦੋਂ ਕੁਛ ਗਲਤ ਕਰ ਦਿੰਦੇ ਆ ਉਹ ਤਾਂ ਬੜੀਆਂ ਗੱਲਾਂ ਉਛਾਲੀਆਂ ਜਾਂਦੀਆਂ, ਪਰ ਜਦੋਂ ਕੋਈ ਕਿਸੇ ਲਈ ਚੰਗਾ ਕਰਦਾ ਨਾ ਉਹ ਵੀ ਕਰਨਾ ਚਾਹੀਦਾ। ਇੱਦਾਂ ਇੱਕ ਲੜਕੀ ਦੀ ਨਿਊਜ਼ ਆ ਰਹੀ ਹੈ ਕਿ ਉਹਨੇ ਇੱਕ ਗੋਰੀ ਜਿਹਦੀ ਕਿ ਦਵਾਈ ਨਹੀਂ ਉਹਨੂੰ ਮਿਲ ਰਹੀ ਹੋਣੀ, ਸੋ ਫਿਰ ਉਹਨੂੰ ਮੋਢੇ 'ਤੇ ਚੁੱਕ ਕੇ ਉਹ ਹੋਸਪਿਟਲ ਲੈ ਗਈ। ਸੋ ਉਹਨੇ ਗੋਰੀ ਨੇ ਵੀ ਉਹਦਾ ਧੰਨਵਾਦ ਕੀਤਾ। ਸੋ ਆਪਣੀ ਕਮਿਊਨਿਟੀ ਦੀ ਸੇਵਾ, ਕਹਿਣ ਦਾ ਮਤਲਬ ਚੰਗੇ ਵੀ ਹੈਗੇ ਮਾੜੇ ਵੀ। ਸੋ ਜੇ ਆਪਾਂ ਮਾੜਿਆਂ ਦੀ ਗੱਲ ਦੱਸਦੇ ਹਾਂ, ਬਿਲਕੁਲ ਦੱਸਣੀ ਬਣਦੀ ਹੈ ਜੋ ਵੀ ਨਿਊਜ਼ 'ਚ ਹੈਗੀ, ਪਰ ਜਦੋਂ ਕੁਝ ਚੰਗਾ ਹੁੰਦਾ ਉਹਦੀ ਗੱਲਬਾਤ ਵੀ ਪਹੁੰਚਾਈ ਜਾਣੀ ਚਾਹੀਦੀ ਹੈ ਸਾਡੇ ਸਾਰੇ ਸਰੋਤਿਆਂ ਤੱਕ। ਸੋ ਬਿਲਕੁਲ ਜੀ। ਸੋ ਜੁੜਿਆ ਜੀ ਤੁਸੀਂ ਗੁਰਦਾਸ ਰੇਡੀਓ ਦੇ ਨਾਲ, ਗੱਲਾਂ ਬਾਤਾਂ ਇੱਦਾਂ ਹੀ ਕਰਾਂਗੇ। ਤੁਸੀਂ ਵੀ ਕੋਈ ਗੱਲਬਾਤ ਸਾਂਝੀ ਕਰਨਾ ਚਾਹੁੰਦੇ ਹੋ, 647-8-7413-13 ਸਟੂਡੀਓ ਦਾ ਨੰਬਰ ਹੈ, 6478741313।

0: ਲਓ ਜੀ, ਜੁੜਿਆ ਤੁਸੀਂ ਗੁਣਤਾਸ ਰੇਡੀਓ ਦੇ ਨਾਲ। ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋਣਗੀਆਂ, ਹੁਣ ਆਪਾਂ ਕਰਦੇ ਹਾਂ ਤੁਹਾਡੇ ਨਾਲ ਵੀ ਗੱਲਬਾਤ। ਤੇ ਪ੍ਰੋਗਰਾਮ ਦਾ ਸਮਾਂ 10:23 ਹੋ ਚੁੱਕਿਆ ਜੀ, ਤੇ 11 ਵਜੇ ਤੱਕ ਹੀ ਗੱਲਬਾਤ ਤੁਹਾਡੀ ਸਾਡੀ ਚੱਲਦੀ ਹੈ। ਤੇ ਲਓ ਜੀ, ਮੈਂ ਇੱਕ ਨੰਬਰ ਦੇ ਦਵਾਂ ਤੁਹਾਨੂੰ, ਔਰ ਇਹ ਨੰਬਰ ਹੈਗਾ ਈਗਲ ਟਰੱਕ ਸੇਲਸ ਦੇ ਬਿੱਲ ਸੇਖੋਂ ਜੀ ਦਾ। ਜੇਕਰ ਤੁਸੀਂ ਚਾਹੁੰਦੇ ਹੋ ਨਾ ਬਹੁਤ ਵਧੀਆ ਟਰੱਕ ਤੁਸੀਂ ਲੈਣੇ ਆ, ਕਿਉਂਕਿ ਇਹਨਾਂ ਦੇ ਕੋਲ ਇਸ ਸਮੇਂ 2019 ਦੇ ਫਰੇਟ ਲਾਈਨਰ ਟਰੱਕਸ 3 ਯੂਨਿਟ ਆਏ ਹੋਏ ਆ। 2019 ਦੇ ਫਰੇਟ ਲਾਈਨਰ ਜਿਹੜੇ ਟਰੱਕ ਹੈ ਜੀ, ਬਿਲਕੁਲ ਰੈਡੀ ਖੜ੍ਹੇ ਆ 3, ਅਤੇ 2022 ਦੇ TP ਅਤੇ 2023 ਕੈਨਵਰਥ, T689 ਐਂਡ ਪੀਟਰ ਬੈਲਟ 579। ਸੋ ਇਹ ਇਹਨਾਂ ਦੇ ਕੋਲ ਬਿਲਕੁਲ ਰੈਡੀ ਹੈ ਜੀ ਟਰੱਕ। ਸੋ ਸਟੋਕ ਜਿਹੜਾ ਹੈਗਾ, ਜਿਵੇਂ ਆਪਾਂ ਕਹਿੰਦੇ ਹਾਂ ਵੀ ਇਹ ਆਇਆ ਹੋਇਆ 2019, 2022, 2023 ਦੇ ਇਹ ਟਰੱਕ ਜਿਹੜੇ ਬੜੇ ਵਧੀਆ ਵਧੀਆ ਤੁਸੀਂ ਲੈਣੇ ਆ ਤਾਂ ਇਹਨਾਂ ਦੇ ਕੋਲ ਪਹੁੰਚਣਾ, ਕਿਉਂਕਿ ਇਹ ਕਹਿੰਦੇ ਆ ਕਿ ਬੜੇ ਲੋਅ ਕਿਲੋਮੀਟਰ ਇਹ ਚੱਲੇ ਹੋਏ ਆ। ਸੋ ਵਾਰੰਟੀ ਦੇ ਨਾਲ ਤੁਹਾਨੂੰ ਇਹ ਟਰੱਕ ਮਿਲਣੇ ਆ, 2019 ਫਰੇਟ ਲਾਈਨਰ, 2022 TP, 2023 ਕੈਨਵਰਥ, T689 ਅਤੇ ਪੀਟਰ ਬੈਲਟ ਦੇ 579। ਸੋ ਇਹ ਸਟੋਕ ਇਹਨਾਂ ਦੇ ਕੋਲ ਅਵੇਲੇਬਲ ਹੈਗਾ ਜੀ। ਸੋ ਫਾਈਨਾਂਸਿੰਗ ਵੀ ਔਨ ਦਾ ਸਪੋਟ ਹੈ। ਨੰਬਰ ਨੋਟ ਕਰੋ 416-819-6000, 4168196000 'ਤੇ ਜਿਹੜੀ ਗੱਲਬਾਤ ਹੈ ਤੁਸੀਂ ਕਰੋਗੇ, 416-819-6000 'ਤੇ ਤੁਸੀਂ ਬਿੱਲ ਸੇਖੋਂ ਜੀ ਨਾਲ ਗੱਲਬਾਤ ਜਿਹੜੀ ਉਹ ਕਰ ਸਕਦੇ ਹੋ, ਕਿਉਂਕਿ ਇਹ ਟਰੱਕ ਲੈਣ ਦੇ ਲਈ ਤੁਹਾਨੂੰ ਕਾਲ ਕਰਨੀ ਪੈਣੀ ਹੈ, ਅਪੁਆਇੰਟਮੈਂਟ ਬਣਾਓ ਜਾਓ, ਅਤੇ ਫਾਈਨਾਂਸਿੰਗ ਤੁਹਾਡੀ ਔਨ ਦਾ ਸਪੋਟ ਹੋ ਜਾਣੀ ਹੈ। ਸੋ ਦੇਰ ਕਾਹਦੀ, ਨੰਬਰ ਨੋਟ ਕਰ ਲਓ 416-819-6000, 4168196000 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਲਓ ਜੀ, ਹੁਣ ਆਪਾਂ ਰੀਅਲ ਐਸਟੇਟ ਦੀ ਦੁਨੀਆ ਚੱਲਦੇ ਹਾਂ। ਪਰਮਜੀਤ ਦਿਓਲ ਜੀ ਸਾਡੇ ਨਾਲ ਜੁੜੇ ਹਾਂ, ਅਤੇ ਇਹਨਾਂ ਤੋਂ ਆਪਾਂ ਰੀਅਲ ਐਸਟੇਟ ਦੀ ਲਈਏ ਜਾਣਕਾਰੀ। ਜੀ ਸਰ,
1: ਸਤਿ ਸ੍ਰੀ ਅਕਾਲ ਜੀ। ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤੇ ਨਾਲ ਕੁਛ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਪੀਜ਼ਾ ਸਟੋਰ ਜਿਹੜਾ ਕਿ ਬਰਲਿੰਗਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਪੀਜ਼ਾ ਸਟੋਰ ਤੁਹਾਨੂੰ ਬੜੀ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, ਡੰਡਾਸ ਐਂਡ ਐਪਲਬੀ ਦੇ ਨਜ਼ਦੀਕ, ਅਤੇ ਇਸਦੀ ਸੇਲ ਤੁਹਾਨੂੰ $10,000 ਪਰ ਵੀਕ ਗਰੰਟੀ ਦੇ $100 ਪਰ ਮੰਥ ਇਨਕਲੂਡਿੰਗ TMI, ਇਨਕਲੂਡਿੰਗ HST, ਲੀ ਜਿਹੜੀ ਆ ਉਹ 5+5 ਹੋਵੇਗੀ, ਤੇ ਪ੍ਰਾਈਸ ਜਿਹੜੀ ਆ ਬਹੁਤ ਹੀ ਲੋਅ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ, ਜਾਂ ਤੁਸੀਂ ਸਰੋਡ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ, ਜਾਂ ਨਾਗਰਾਪਾਲ ਦੇ ਵਿੱਚ ਬਿਲਕੁਲ ਪਾਸ ਦੇ ਨਜ਼ਦੀਕ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਲਿਸਟ ਕੀਤਾ ਹੋਇਆ, ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਵੀ ਜਿਹੜਾ ਕਿ ਬਿਊਟੀ ਸਲੋਨ ਤੁਹਾਨੂੰ ਬਹੁਤ ਹੀ ਟੋਕਵੀ ਲੋਕੇਸ਼ਨ ਤੇ ਮਿਲ ਰਿਹਾ, ਜਿਸ ਦੀ ਸੇਲ ਤੁਹਾਨੂੰ $24,000 ਪਰ ਮੰਥ ਗਰੰਟੀ ਦੇ ਨਾਲ ਮਿਲੇਗੀ, ਰੈਂਟ ਸਿਰਫ $5,200 ਪਰ ਮੰਥ ਹੋਵੇਗਾ, ਇਨਕਲੂਡਿੰਗ TMI HST, ਲੀ ਜਿਹੜੀ ਆ ਉਹ ਲੋਂਗ ਟਰਮ 3+5+5 ਹੋਵੇਗੀ, ਤੇ ਪ੍ਰਾਈਸ ਬਹੁਤ ਹੀ ਲੋਅ ਰੱਖੀ ਗਈ ਆ, ਬੇਹੱਦ ਲੋਅ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਬਿਊਟੀ ਸਲੋਨ ਮਿਲ ਰਿਹਾ ਵਾ, ਬਹੁਤ ਹੀ ਟੋਕਵੀ ਲੋਕੇਸ਼ਨ ਤੇ ਬ੍ਰਾਂਪਟਨ ਦੇ ਵਿੱਚ, ਜਿਹੜਾ ਕਿ ਬਵੇੜ ਅਤੇ ਕੈਨੇਡੀ ਦੇ ਨਜ਼ਦੀਕ। ਅਤੇ ਇਸ ਦੀ ਹੋਰ ਇਨਫੋਰਮੇਸ਼ਨ ਲੈਣ ਲਈ ਜਾਂ ਬ੍ਰਾਂਪਟਨ ਦੇ ਵਿੱਚ ਇੱਕ ਹੋਰ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਉਹ ਦੇਖਣ ਲਈ, ਜਾਂ ਮਿਸਾਗਾ ਦੇ ਵਿੱਚ 2 ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣ ਲਈ, ਜਾਂ ਕੈਲਡਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣ ਦੇ ਲਈ, ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਕਾਰ ਰਿਪੇਅਰ ਸ਼ਾਪ ਦਾ ਬਿਜ਼ਨਸ ਵਿਦ ਪ੍ਰਾਪਰਟੀ ਇਹ ਮਾਰਕੀਟ ਦੇ ਵਿੱਚ ਲਿਆਂਦਾ ਗਿਆ ਵਾ, ਜਿਸ ਦੀ ਕਾਰ ਰਿਪੇਅਰ ਸ਼ਾਪ ਦੀ ਜਿਹੜੀ ਸੇਲ ਵਾ 1.2 million ਤੋਂ ਉੱਪਰ ਪਰ ਈਅਰ, ਅਤੇ ਇਸ ਦੇ ਨਾਲ 2 ਯੂਨਿਟ ਮਿਲ ਰਹੇ ਹਨ ਜਿਹੜੇ ਕਿ ਬਹੁਤ ਹੀ ਗੁੱਡ ਪ੍ਰਾਈਸ ਦੇ ਵਿੱਚ ਮਿਲ ਰਹੇ ਹਨ, ਅਤੇ ਬਹੁਤ ਹੀ ਟੋਕਮੀ ਲੋਕੇਸ਼ਨ ਤੇ ਬ੍ਰਾਂਪਟਨ ਦੇ ਈਸਟ ਵਾਲੇ ਪਾਸੇ। ਅਤੇ ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਤੁਸੀਂ ਵੀ ਕੋਈ ਪ੍ਰਾਪਰਟੀ ਸੇਲ ਕਰਨ ਜਾਂ ਬਿਜ਼ਨਸ ਸੇਲ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378, 416-993-7378।
0: ਥੈਂਕ ਜੀ। ਜੀ ਥੈਂਕ ਯੂ ਵੈਰੀ ਮੱਚ। ਬਿਲਕੁਲ ਜੀ, ਪਰਮਜੀਤ ਦਿਓਲ ਜੀ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਜੇ ਕੋਈ ਵੀ ਰੀਅਲ ਇਸਟੇਟ ਦੇ ਵਿੱਚ ਤੁਸੀਂ ਟ੍ਰਾਂਜੈਕਸ਼ਨ ਕਰਨਾ ਚਾਹੁੰਦੇ ਹੋ, ਤੇ ਫੇਰ ਵਧੀਆ ਜਿਹੜੀ ਡੀਲ ਹੈ ਤੁਹਾਡੀ ਐਨ ਹੋ ਜਾਣੀ ਹੈ। 416-993-7378 ਨੰਬਰ ਹੈ, 416-993-7378 ਤੇ ਗੱਲਬਾਤ ਹੋ ਸਕਦੀ ਹੈ। ਅੱਛਾ, ਹੁਣ ਨਾ ਇੱਕ ਪਬਲਿਕ ਓਪੀਨੀਅਨ ਦੀ ਆਪਾਂ ਗੱਲਬਾਤ ਕਰਦੇ ਹਾਂ। ਕਹਿੰਦੇ ਜਸਟਿਨ ਟਰੂਡੋ ਸਾਹਿਬ ਨੂੰ ਵਰਸਟ ਪ੍ਰਾਈਮ ਮਿਨਿਸਟਰ ਇਨ ਕੈਨੇਡੀਅਨ ਹਿਸਟਰੀ ਜਿਹੜਾ ਕਿਹਾ ਗਿਆ, ਕਿ ਸਭ ਨਾਲੋਂ ਵਰਸਟ ਪ੍ਰਾਈਮ ਮਿਨਿਸਟਰ ਜੇ ਕੋਈ ਹੋਇਆ ਹੁਣ ਤੱਕ ਕੈਨੇਡਾ ਦੀ ਹਿਸਟਰੀ ਦੇ ਵਿੱਚ, ਤਾਂ ਉਹ ਮਿਸਟਰ ਜਸਟਿਨ ਟਰੂਡੋ ਹਨ। ਤੇ ਇਹ ਕੀ ਰੀਜ਼ਨ ਬਣ ਗਿਆ? ਤੁਹਾਨੂੰ ਵੀ ਲੱਗਦਾ ਵੀ ਇਹ ਬਿਲਕੁਲ ਸਹੀ ਇਹਨਾਂ ਨੇ ਕਿਹਾ ਵੀ ਹਾਂਜੀ ਜਸਟਿਨ ਟਰੂਡੋ ਜਿਹੜੇ ਆ ਉਹ ਬਿਲਕੁਲ ਯਾਨੀ ਕਿ ਸਭ ਤੋਂ ਥੱਲੇ ਆ, ਜਿਹੜੀ ਜਿੰਨੇ ਵੀ ਪ੍ਰਾਈਮ ਮਿਨਿਸਟਰ ਹੁਣ ਤੱਕ ਹੋਏ ਆ ਉਸ ਸੂਚੀ ਦੇ ਵਿੱਚ ਵਰਸਟ ਪ੍ਰਾਈਮ ਮਿਨਿਸਟਰ ਵਜੋਂ ਇਹਨਾਂ ਨੂੰ ਕਿਹਾ ਗਿਆ? ਤੇ ਤੁਹਾਡੇ ਹਿਸਾਬ ਦੇ ਨਾਲ ਤੁਸੀਂ ਵੀ ਕਹਿੰਦੇ ਹੋ ਵੀ ਹਾਂ ਵਰਸਟ ਹੀ ਆ, ਬਿਲਕੁਲ ਬੇਕਾਰ, ਜਾਂ ਇਹਨਾਂ ਦੀ ਜਿੰਨੀ ਦੇਰ ਇਹਨਾਂ ਨੇ ਕੰਮ ਕੀਤਾ ਜਿਹੜੀ ਟੈਨਿਓਰ ਸੀਗੀ ਉਹਦੇ ਵਿੱਚ ਕੀ ਤੁਸੀਂ ਗੱਲ ਕਹੋਗੇ ਜਿਹਦੇ ਬੇਸ ਦੇ ਉੱਪਰ ਇਹਨਾਂ ਨੂੰ ਵਰਸਟ ਪ੍ਰਾਈਮ ਮਿਨਿਸਟਰ ਐਲਾਨਿਆ ਗਿਆ? ਤੁਸੀਂ ਕੀ ਕਹਿੰਦੇ ਹੋ? ਤੁਸੀਂ ਵੀ ਕਹਿੰਦੇ ਹੋ ਵੀ ਹਾਂ ਵਰਸਟ ਹੀ ਹੈ, ਖਰਾਬ ਹੀ ਹੈ ਇਹਨਾਂ ਦੇ ਜਦੋਂ ਜਿੰਨੀ ਦੇਰ ਇਹ ਪ੍ਰਾਈਮ ਮਿਨਿਸਟਰ ਰਹੇ ਆ, ਤੇ ਕੁਛ ਜਿਹੜਾ ਹੈਗਾ ਨਾ ਲੋਕਾਂ ਨੂੰ ਉਹਦਾ ਫਾਇਦਾ ਹੋਇਆ ਤੇ ਨਾ ਦੇਸ਼ ਨੇ ਕੋਈ ਤਰੱਕੀ ਕੀਤੀ, ਗਰੋਥ ਨਹੀਂ ਹੋਈ ਕੋਈ, ਏਦਾਂ ਹੀ ਆ ਕਿ ਨਹੀਂ ਬਹੁਤ ਵਧੀਆ, ਕਿਹਨਾਂ ਨੂੰ ਬਹੁਤ ਵਧੀਆ ਲੱਗਦੇ ਆ ਪਰ ਕਿਉਂ ਫਿਰ ਕਹਿਤਾ ਵਰਸਟ ਪ੍ਰਾਈਮ ਮਿਨਿਸਟਰ? ਤੇ ਆ ਜਾਓ ਕਰੀਏ ਗੱਲਬਾਤ, ਦੇਖੀਏ ਤਾਂ ਸਹੀ ਤੁਸੀਂ ਕੀ ਸੋਚਦੇ ਹੋ ਤੇ ਕਿਹੜੀ ਗੱਲੋਂ ਵਰਸਟ ਇਹਨਾਂ ਨੂੰ ਕਿਹਾ ਗਿਆ। 647-874-1313 ਤੇ ਤੁਹਾਡੀ ਸਾਡੀ ਗੱਲਬਾਤ ਸਟੂਡੀਓ 'ਚ ਹੋ ਸਕਦੀ ਹੈ। ਦੇਖਦੇ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਇਹ ਪਬਲਿਕ ਓਪੀਨੀਅਨ ਆਇਆ ਇਹ ਬਿਲਕੁਲ ਸਹੀ ਹੈ ਕਿ ਨਹੀਂ ਸਹੀ ਹੈਗਾ, ਦੇਖਦੇ ਹਾਂ। ਜੇ ਗੱਲਬਾਤ ਕਰੋਗੇ ਤਾਂ ਪਤਾ ਲੱਗੇਗਾ। 647-874-1313 ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰਨ ਦੇ ਲਈ ਕਾਲ ਕਰ ਸਕਦੇ ਹੋ। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-452-99-55, 905-452-9955।
2: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਉਹ ਇਹਦੇ 'ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
4: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤਾਂ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।

0: 8150 ਗੌਰ ਬ੍ਰਹਮ ਰੋਡ ਯੂਨਿਟ ਨੰਬਰ 1 905-799 8877 sofastudio.ca ਥੈਂਕ ਯੂ ਜੀ
1: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-365-2340 ਜੀ ਤੁਸੀਂ ਜੁੜੇ ਜੀ ਗੁਰਤਾਸ ਰੇਡੀਓ ਦੇ ਨਾਲ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਆਪਾਂ ਕਰ ਰਹੇ ਹਾਂ ਤੇ ਤੁਹਾਡੀ ਕਾਲ ਆਊਗੀ ਤਾਂ ਫਿਰ ਤੁਹਾਡੇ ਵਿਚਾਰ ਆਉਣਗੇ ਬਾਕੀ ਦੇਖਦੇ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਇਹ ਰੀਸੈਂਟ ਪੋਲ ਹੋਈ ਹੈ ਇਹ ਕੀਤੀ ਹੈ ਜੀ ਰਿਸਰਚ ਕੰਪਨੀ ਨੇ ਔਰ ਉਹਨਾਂ ਨੇ ਦੇਖਿਆ ਕਿ 47% ਆਫ ਕੈਨੇਡੀਅਨਸ ਜਿਹੜੇ ਆ ਪ੍ਰਾਈਮ ਮਿਨਿਸਟਰ ਨੂੰ ਕੈਨੇਡੀਅਨ ਹਿਸਟਰੀ ਦੇ ਵਿੱਚ ਸਭ ਤੋਂ ਵਰਸਟ ਪ੍ਰਾਈਮ ਮਿਨਿਸਟਰ ਉਹਨਾਂ ਨੇ ਸੋਚਿਆ ਵੀ ਇਹ ਸਭ ਤੋਂ ਵਰਸਟ ਪ੍ਰਾਈਮ ਮਿਨਿਸਟਰ ਹੈ ਇਹਦੇ ਵਿੱਚ ਜੇ ਆਪਾਂ ਦੇਖੀਏ ਤਾਂ ਐਲਬਰਟਾ ਦਾ ਨੰਬਰ ਹਾਇਰ ਹੈ ਯਾਨੀ ਕਿ ਜਿਹੜੇ ਐਲਬਰਟਾ ਵਾਸੀ ਹੈਗੇ ਆ ਉਹ 63% ਹੈ ਔਰ ਓਨਟੈਰੀਓ ਦੇ 51% ਹੈ ਜਿਹੜੇ ਕਿ ਆਲ ਏਜ ਗਰੁੱਪਸ ਵਾਲੇ ਜਿਹੜੇ ਲੋਕ ਹੈ ਯਾਨੀ ਕਿ ਸਾਰੇ ਹੀ ਕਹਿ ਰਹੇ ਆ ਵੀ ਇਹ ਬਹੁਤ ਹੀ ਮਾੜਾ ਪ੍ਰਾਈਮ ਮਿਨਿਸਟਰ ਰਿਹਾ ਸੋ ਹੁਣ ਤੁਸੀਂ ਦੱਸਣਾ ਕਿ ਕਿਹੜੀ ਕਿਹੜੀ ਗੱਲੋਂ ਤੁਹਾਨੂੰ ਕਿਹੜੀ ਗੱਲ 'ਤੇ ਲੱਗਿਆ ਠੀਕ ਅਤੇ ਕਿਹੜੀ 'ਤੇ ਲੱਗਿਆ ਗਲਤ ਪਰ ਤਕਰੀਬਨ ਤਾਂ ਜਿਵੇਂ ਆਪਾਂ ਕਹਿੰਦੇ 47% ਵੈਸੇ ਅੱਧੇ ਨਹੀਂ ਹੈਗੇ ਅੱਧੇ ਤੋਂ ਘੱਟ ਹੀ ਹੈ ਜਿਹੜੇ ਮਾੜੇ ਕਹਿ ਰਹੇ ਇਹਦਾ ਮਤਲਬ ਹੈ ਕਿ ਜਿਹੜੇ ਬਾਕੀ ਹੈ 53% ਹੋ ਗਏ ਉਹ ਤਾਂ ਉਹਨਾਂ ਦਾ ਤਾਂ ਨਹੀਂ ਨਾ ਵਿਚਾਰ 47% ਦਾ ਵਿਚਾਰ ਹੈ ਕਿ ਵਰਸਟ ਪ੍ਰਾਈਮ ਮਿਨਿਸਟਰ ਅਤੇ ਕਿੰਨੇ ਕੁ ਲੋਕ ਹੈਗੇ ਜਿਹੜੇ 53% ਦੇ ਵਿੱਚ ਆਉਂਦੇ ਆ ਜਿਹੜੇ ਕਿ ਵਰਸਟ ਨਹੀਂ ਮੰਨਦੇ ਤੋ ਤੁਹਾਡੇ ਵਿਚਾਰ ਹੈ ਜਿਹੜੇ ਉਹ ਆ ਸਕਦੇ ਆ ਵੀ ਦੱਸੋ ਤਾਂ ਸਹੀ ਵੀ ਕਿਹੜੀ ਗੱਲੋਂ ਤੋਂ ਵਰਸਟ ਦੱਸਿਆ ਗਿਆ ਜਾਂ ਜੇ ਤੁਹਾਨੂੰ ਚੰਗਾ ਲੱਗਿਆ ਕਿਉਂਕਿ ਜਸਟਿਨ ਟਰੂਡੋ ਸਾਹਿਬ ਦੀ ਚੜ੍ਹਾਈ ਬੜੀ ਸੀਗੀ ਜਦੋਂ ਦੂਜੀ ਵਾਰ ਵੀ ਇਲੈਕਸ਼ਨ ਹੋਏ ਹੈ ਨਾ ਜਿਹੜੇ ਲੋਕ ਹੈ ਬੜੇ ਖੁਸ਼ ਸੀ ਜਦੋਂ ਇਲੈਕਸ਼ਨ ਹੋਏ ਉਦੋਂ ਵੀ ਹਾਂਜੀ ਲਿਬਰਲ ਹੀ ਆਊਗੀ ਮਿਸਟਰ ਜਸਟਿਨ ਟਰੂਡੋ ਹੀ ਸਾਨੂੰ ਪ੍ਰਾਈਮ ਮਿਨਿਸਟਰ ਚਾਹੀਦੇ ਆ ਅਤੇ ਜਦੋਂ ਫਿਰ ਦੂਜੀ ਵਾਰ ਵੀ ਇਹ ਜਿੱਤ ਗਏ ਸੀਗੇ ਹੈ ਨਾ ਪਰ ਜਦੋਂ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਜਦੋਂ ਕੋਵਿਡ ਸੀਗਾ ਕੋਵਿਡ ਦਾ ਸਮਾਂ 19 'ਚ ਸਟਾਰਟ ਹੋਇਆ ਹੈ ਨਾ ਐਂਡ ਦੇ ਵਿੱਚ ਦਸੰਬਰ 'ਚ ਯਾਨੀ ਕਿ 2020 ਦੇ ਵਿੱਚ ਕੋਵਿਡ ਫਰਵਰੀ ਤੋਂ ਜ਼ਿਆਦਾ ਜਿਹੜਾ ਹੈਗਾ ਭਾਰੂ ਹੋ ਗਿਆ ਸੀਗਾ ਅਤੇ ਉਹਦੇ ਵਿੱਚ ਲੋਕਾਂ ਨੂੰ ਬੜੇ ਪੈਸੇ ਵੰਡੇ ਚਾਹੇ ਕੋਈ ਬਿਜ਼ਨਸ ਪਰਸਨ ਸੀਗੇ ਚਾਹੇ ਕੋਈ ਆਮ ਲੋਕ ਵੀ ਕੋਈ ਭੁੱਖਾ ਨਾ ਮਰੇ ਹੈ ਨਾ ਕਿਉਂਕਿ ਕੰਮ ਕਾਜ 'ਤੇ ਨਹੀਂ ਜਾਣਾ ਸੀਗਾ ਅਤੇ ਉਦੋਂ ਬੜੇ ਲੋਕ ਖੁਸ਼ ਸੀਗੇ ਅਤੇ ਜਿਹਨੇ ਜਿਹੜੇ ਨਹੀਂ ਵੀ ਐਲੀਜੀਬਲ ਸੀ ਉਹਨਾਂ ਨੇ ਵੀ ਪੈਸੇ ਲੈ ਲਏ ਸੀਗੇ ਇੱਦਾਂ ਵੀ ਬੜਾ ਹੋਇਆ ਸੀਗਾ ਹੈ ਨਾ ਅਤੇ ਬਾਕੀ ਹੁਣ ਤੁਸੀਂ ਦੱਸਣਾ ਵੀ

0: ਬੰਦ ਹੀ ਤਾਂ ਨਹੀਂ ਹੋ ਗਈ ਕਿਤੇ ਮੈਨੂੰ ਪਤਾ ਹੀ ਨਾ ਲੱਗੇ ਮੈਂ ਬੋਲੀ ਜਾਵਾਂ। ਅਤੇ ਕਾਲ ਕਰੋ, ਗੱਲਬਾਤ ਕਰੀਏ ਆਪਾਂ ਮਿਸਟਰ ਜਸਟਿਨ ਟਰੂਡੋ ਦੀ। ਅਤੇ ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜਾ ਰੀਸੈਂਟ ਪੋਲ ਆਇਆ ਇਹ ਸਹੀ ਹੈ ਕਿ ਨਹੀਂ? ਤੁਹਾਡੇ ਵਿਚਾਰ ਵੀ ਹੋ ਸਕਦੇ, ਕੋਈ ਜ਼ਰੂਰੀ ਨਹੀਂ ਹੈਗਾ। ਕਿਉਂਕਿ ਜਦੋਂ ਨਾ ਕੋਈ ਪੋਲ ਕੀਤੇ ਜਾਂਦੇ ਆ, ਓਪੀਨੀਅਨ ਪੁੱਛਿਆ ਜਾਂਦਾ ਲੋਕਾਂ ਤੋਂ, ਤਾਂ ਸਾਰੇ ਵੀ ਉਹਦੇ 'ਚ ਪਾਰਟੀਸਪੇਟ ਨਹੀਂ ਕਰਦੇ, ਪਰ ਜਿੰਨੇ ਕਰਦੇ ਆ ਉਹਦੇ ਵਿੱਚੋਂ ਪਰਸੈਂਟੇਜ ਜਿਹੜੀ ਆ ਉਹ ਕੱਢ ਦਿੰਦੇ ਆ ਨਾ। ਸੋ ਬਿਲਕੁਲ ਜੀ, ਦੇਖਦੇ ਹਾਂ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਜਾਂ ਨਹੀਂ ਕਹਿਣਾ ਚਾਹੁੰਦੇ। ਅਤੇ ਬਾਕੀ ਮੈਂ ਆਪਣਾ ਨੰਬਰ ਦੇ ਦੇਵਾਂ ਤੁਹਾਨੂੰ, ਜੇ ਤੁਸੀਂ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਦਾ ਕੋਂਬੋ ਪਲਾਨ ਲੈਣਾ ਤਾਂ ਵੀ ਤੁਸੀਂ ਮੈਨੂੰ ਕਾਲ ਕਰਨੀ ਹੈ, ਜਾਂ ਫਿਰ ਆਪਾਂ ਡਿਸੇਬਿਲਿਟੀ ਦੀ ਗੱਲਬਾਤ ਥੋੜ੍ਹੀ ਜਿਹੀ ਕਰ ਲੈਂਦੇ ਹਾਂ ਅੱਜ। ਡਿਸੇਬਿਲਿਟੀ ਇੰਸ਼ੋਰੈਂਸ ਜਿਹੜੀ ਹੈ ਨਾ ਸੈਲਫ ਇੰਪਲੋਇਡ ਦੇ ਲਈ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਕੰਮ ਕਾਜ ਤੋਂ ਕੁਛ ਨਹੀਂ ਮਿਲਣਾ ਜੇ ਕੋਈ ਕਿਸੇ ਕਿਸਮ ਦਾ ਐਕਸੀਡੈਂਟ ਹੈਪਨ ਹੋ ਜਾਏ, ਯਾਨੀ ਕਿ ਉਹਨਾਂ ਨੂੰ ਘਰ ਬਹਿਣਾ ਪੈ ਜਾਏ ਕਿਸੇ ਐਕਸੀਡੈਂਟ ਕਰਕੇ, ਕੋਈ ਸੱਟ ਚੋਟ ਲੱਗ ਜਾਏ ਤਾਂ। ਸੋ ਉਹਨਾਂ ਨੂੰ ਨਾ ਆਪਣੀ ਡਿਸੇਬਿਲਿਟੀ ਜ਼ਰੂਰ ਕਰਾਉਣੀ ਚਾਹੀਦੀ ਹੈ। ਜੇ ਡਿਸੇਬਿਲਿਟੀ ਤੁਸੀਂ ਕਰਵਾਉਂਦੇ ਹੋ ਨਾ ਆਪਣੀ ਇੰਸ਼ੋਰੈਂਸ, ਉਹਦੇ ਨਾਲ ਕੀ ਹੁੰਦਾ ਕਿ ਉਹਦੇ ਨਾਲ ਜੇ ਤੁਸੀਂ ਕੰਮ 'ਤੇ ਨਹੀਂ ਜਾ ਸਕਦੇ ਤਾਂ ਜਿਹੜੇ ਤੁਹਾਨੂੰ ਘਰੇ ਬੈਠਿਆਂ ਨੂੰ ਇੱਕ ਲੰਬਸਮ ਅਮਾਊਂਟ ਹੈ ਜਿਹੜਾ ਉਹ ਹਰ ਮਹੀਨੇ ਆਇਆ ਕਰੂਗਾ, ਜਿੰਨੀ ਤੁਸੀਂ ਐਲੀਜੀਬਲ ਹੁੰਦੇ ਹੋ ਆਪਣੀ ਐਨੂਅਲ ਇਨਕਮ ਦੇ ਅਕੋਰਡਿੰਗ। ਅਤੇ ਨਾਲ ਦੀ ਨਾਲ ਫਿਰ ਤੁਸੀਂ ਉਨੀ ਦੇਰ ਤੱਕ, ਕਿਉਂਕਿ ਖਰਚੇ ਤਾਂ ਚੱਲੀ ਜਾਣੇ ਹੁੰਦੇ ਆ, ਪਰ ਇਨਕਮ ਰੁਕ ਜਾਂਦੀ ਹੈ ਜੇ ਕੋਈ ਵੀ ਇੱਦਾਂ ਦੀ ਮਿਸ ਹੈਪਨਿੰਗ ਹੋ ਜਾਏ। ਸੋ ਉਹਨੂੰ ਤੁਸੀਂ ਕਵਰ ਕਰਨ ਦੇ ਲਈ ਆਪਣੀ ਡਿਸੇਬਿਲਿਟੀ ਇੰਸ਼ੋਰੈਂਸ ਜ਼ਰੂਰ ਕਰਾਉਣੀ ਹੁੰਦੀ ਹੈ। ਬਾਕੀ ਟਰੈਵਲ ਇੰਸ਼ੋਰੈਂਸ ਜਿਹੜੇ ਸਾਡੇ ਵੀਰ ਭੈਣ ਜਾਂਦੇ ਆ ਜੀ ਟਰੱਕ ਲੈ ਕੇ ਆਊਟ ਆਫ ਪ੍ਰੋਵਿੰਸ ਜਾਂ ਫਿਰ US ਨੂੰ, ਸੋ ਤੁਸੀਂ ਆਪਣੀ ਟਰੈਵਲ ਇੰਸ਼ੋਰੈਂਸ ਜ਼ਰੂਰ ਕਰਾਓ ਤਾਂ ਕਿ ਤੁਹਾਨੂੰ ਮੁਸ਼ਕਿਲ ਨਾ ਆਵੇ ਜੇ ਉੱਥੇ ਜਾ ਕੇ ਕੋਈ ਵੀ ਮਿਸ ਹੈਪਨਿੰਗ ਹੋਵੇ, ਕੋਈ ਐਕਸੀਡੈਂਟ ਹੈਪਨ ਹੋ ਜਾਏ, ਹੋਸਪਿਟਲਾਈਜ਼ ਤੁਹਾਨੂੰ ਹੋਣਾ ਪਵੇ, ਅਤੇ ਤੁਹਾਡੇ ਕੋਲ ਟਰੈਵਲ ਇੰਸ਼ੋਰੈਂਸ ਦਾ ਜੇ ਪਲਾਨ ਹੋਊਗਾ ਤਾਂ ਕੰਪਨੀ ਪੇ ਕਰੂਗੀ ਸਾਰਾ ਕੁਛ ਜਿੰਨਾ ਖਰਚਾ ਹੋਊਗਾ ਉਸ ਸਮੇਂ ਹੋਸਪਿਟਲ ਦਾ। ਸੋ ਅਦਰਵਾਈਜ਼ ਤਾਂ ਫਿਰ US ਡਾਲਰ ਦੇ ਵਿੱਚ ਤੁਹਾਨੂੰ ਪੇ ਕਰਨਾ ਪੈਣਾ ਜੇ ਤੁਸੀਂ US ਦੇ ਵਿੱਚ ਹੋ। ਸੋ ਇਸ ਕਰਕੇ ਜਿਹੜਾ ਆਊਟ ਆਫ ਪ੍ਰੋਵਿੰਸ ਵੀ ਤੁਸੀਂ ਜਾਂਦੇ ਹੋ, ਤੁਹਾਡਾ ਹੈਲਥ ਕਾਰਡ ਨੇ ਕੁਛ ਸਾਰਾ ਕੁਛ ਨਹੀਂ ਕਵਰ ਕਰਨਾ, ਕੁਛ ਅਮਾਊਂਟ ਕਵਰ ਕਰੂਗੀ। ਸੋ ਇਸ ਕਰਕੇ ਜ਼ਰੂਰ ਆਪਣੀ ਟਰੈਵਲ ਇੰਸ਼ੋਰੈਂਸ ਕਰਵਾ ਕੇ ਰੱਖੋ ਤਾਂ ਕਿ ਤੁਹਾਨੂੰ ਪ੍ਰੋਬਲਮ ਜਿਹੜੀ ਨਾ ਹੋਵੇ। ਸੋ ਨੰਬਰ ਮੇਰਾ ਨੋਟ ਕਰ ਲਓ ਜੀ, ਡਿਸੇਬਿਲਿਟੀ ਇੰਸ਼ੋਰੈਂਸ ਅਤੇ ਟਰੈਵਲ ਇੰਸ਼ੋਰੈਂਸ ਤੁਸੀਂ ਲੈਣਾ ਚਾਹੁੰਦੇ ਹੋ, ਅਤੇ ਨੰਬਰ ਮੇਰਾ ਹੈਗਾ ਜੀ 647-765-2340 6477652340, ਅਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਬਾਕੀ ਬੱਚਿਆਂ ਦਾ ਜਿਹੜਾ ਐਜੂਕੇਸ਼ਨ ਪਲਾਨ ਹੈ ਜੀ, ਉਹ ਵੀ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰਾਉਣਾ ਹੁੰਦਾ, ਕਿਉਂਕਿ ਜਿਹੜੀ ਗੌਰਮੈਂਟ ਹੈ ਉਹ ਬਹੁਤ ਵਧੀਆ ਗ੍ਰਾਂਟ ਦਿੰਦੀ ਬੱਚਿਆਂ ਨੂੰ ਐਜੂਕੇਸ਼ਨ ਦੇ ਲਈ। ਸੋ 17 ਸਾਲ ਤੁਸੀਂ ਵੀ ਕੰਟਰੀਬਿਊਟ ਕਰੋਗੇ ਉਹ 'ਤੇ ਹੀ ਗ੍ਰਾਂਟ ਮਿਲਣੀ ਹੈ, ਜਿੰਨਾ ਤੁਸੀਂ ਫੁੱਲ ਫਲੈਜ ਅਮਾਊਂਟ ਜਿਹੜਾ ਹੈਗਾ ਉਹ ਕੰਟਰੀਬਿਊਟ ਕਰਦੇ ਹੋ, ਫੁੱਲ ਫਲੈਜ ਤੁਹਾਨੂੰ ਗ੍ਰਾਂਟ ਮਿਲ ਜਾਂਦੀ ਹੈ, ਅਤੇ ਬਾਕੀ ਬੜੀ ਵਧੀਆ ਗਰੋਥ ਹੁੰਦੀ ਤੁਹਾਡੇ ਕੰਟਰੀਬਿਊਸ਼ਨ ਦੀ। ਅਤੇ ਜੇ ਤੁਸੀਂ 50,000 ਮੈਕਸ ਤੁਸੀਂ ਉਹਦੇ ਵਿੱਚ RESP 'ਚ ਕੰਟਰੀਬਿਊਟ ਕਰ ਸਕਦੇ ਹੋ, ਅਤੇ ਉਹਨੇ ਤਕਰੀਬਨ 17 ਸਾਲਾਂ ਦੇ ਵਿੱਚ 1,00,000 ਤੱਕ ਦੀ ਅਮਾਊਂਟ, 1,00,000 ਤੱਕ ਦੀ ਅਮਾਊਂਟ ਜਿਹੜੀ ਉਹ ਪਹੁੰਚ ਜਾਂਦੀ ਹੈ। ਸੋ ਜਦੋਂ ਬੱਚੇ ਨੇ ਯੂਨੀਵਰਸਿਟੀ ਕਾਲਜ ਦੇ ਵਿੱਚ ਜਾਣਾ ਉਦੋਂ ਤੁਸੀਂ ਉਹ ਮਨੀ ਨੂੰ ਬੱਚੇ ਦੀ ਐਜੂਕੇਸ਼ਨ 'ਤੇ ਖਰਚ ਕਰਨਾ। ਸੋ ਮੇਰਾ ਨੰਬਰ ਤੁਸੀਂ ਨੋਟ ਕਰ ਲਓ ਜੀ, ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ, ਜਾਂ FHSA TFSA RRSP ਦਾ ਅਕਾਊਂਟ ਤੁਸੀਂ ਓਪਨ ਕਰਾ ਕੇ ਸੇਵਿੰਗ ਕਰਨਾ ਚਾਹੁੰਦੇ ਹੋ, ਤਾਂ ਮੇਰਾ ਨੰਬਰ 647-765-2340 6477652340 'ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਅਤੇ ਲਓ ਜੀ, ਸਾਡੇ ਨਾਲ ਮਨਜੀਤ ਜੁੜੇ ਆ, ਮਨਜੀਤ ਤੋਂ ਆਪਾਂ ਅਪਲਾਇੰਸ ਜੰਕਸ਼ਨ ਦੀ ਜਾਣਕਾਰੀ ਲੈਂਦੇ ਹਾਂ। ਜੀ ਮਨਜੀਤ,
1: ਥੈਂਕ ਯੂ ਸੋ ਮਚ ਜਸਵਿੰਦਰ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 $1499 ਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਇਨਵੈਸਟਰ ਇਸ ਟਾਈਮ ਪ੍ਰੋਗਰਾਮ ਸੁਣਦੇ ਨੇ, ਇਨਵੈਸਟਮੈਂਟ ਪ੍ਰੋਪਰਟੀ ਜਾਂ ਪਰਸਨਲ ਯੂਜ਼ ਲਈ 5 ਦੇ 5 ਸਟੇਨਲੈਸ ਸਟੀਲ ਦੇ ਅਪਲਾਈਂਸ ਦਾ ਕੋਂਬੋ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾ, ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ, ਟਾਲ ਟੱਬ ਦੀ ਡਿਸ਼ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਈਂਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $3999 ਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਬਿਲਟ ਇਨ ਅਪਲਾਈਂਸਿਸ ਦੇ ਉੱਪਰ ਇਸ ਟਾਈਮ ਜੈਨੇਅਰ ਆਫਰ ਕਰ ਰਿਹਾ 20% ਦਾ ਡਿਸਕਾਊਂਟ, $1200 ਦੀ ਸੇਵਿੰਗ ਅਸੀਂ ਕਿਚਨ ਏਡ ਦੇ ਉੱਪਰ ਲੈ ਕੇ ਦੇ ਰਹੇ ਹਾਂ, ਤੇ $1200 ਦੀ ਸੇਵਿੰਗ ਬੋਸ਼ ਵਰਗੇ ਪ੍ਰੀਮੀਅਮ ਬਿਲਟ ਇਨ ਅਪਲਾਈਂਸਿਸ ਦੇ ਬ੍ਰਾਂਡ ਦੇ ਉੱਪਰ ਤੁਸੀਂ ਲਗਾ ਸਕਦੇ ਆ। ਕੋਈ ਵੀ ਡੀਲ ਤੁਸੀਂ ਅਪਲਾਈ

0: अप्लायंसेज या टीवी सेक्शन जो देख रहे हो विजिट करो अप्लायंस जंक्शन ब्रैम्पटन वेस्ट मिसिसागा रोड से स्टील वाली लोकेशन ब्रैम्पटन ईस्ट एयरपोर्ट रोड एंड क्लार्क वाली लोकेशन नंबर टू कॉल इज 905-450-0054 905-450-0054 अप्लायंस जंक्शन थैंक यू सो मच फॉर द टाइम जी
1: जी बहुत बहुत धन्यवाद बिल्कुल थैंक यू थोड़ा तो लो जी अपलायंस जंक्शन 905-450-0054 से गलबात जी की जा सकती है तो जे तुम ट्रैवल करने का प्लैन बना रहे हो तो थानू ETN ट्रैवल्स नू कॉन्टैक्ट करना पैना क्योंकि ETN ट्रैवल्स वाले कहते हैं कि बहुत वधिया रेट के उपर तुम एयरफेयर जोड़े लै सकते हो चाहे तुम टूर ट्रिप पर जाना चाहते हो क्रूज पर जाना चाहते हो पैकेज बड़े वधिया थानू इन्हों तो मिल सकते हैं सवेरे 9 बजे तो रह के रात के 8:30 तक का समा हों जी इन्हों के कोल जे तुम विजिट करना चाहते हो 905-453-1301 नंबर है 905-463-1301 ते ETN ट्रैवल्स नू कॉन्टैक्ट करो इस तो इलावा जेकर तुम चाहते हो कि बहुत वधिया तुम डोर विंडो का काम करवा फिर थानू SL विंडोज एंड डोरस नू कॉन्टैक्ट करना पैना क्योंकि ये की कहिंदे आ ये कहिंदे आ भी ना जदों असी विंडो डोरस दा थोड़े कोई लीकेज डैमेज उन्हां च हो रहा कुछ नवीं तुसी विंडो डोर दा काम करवाना चाहते हो जां वैसे थोड़ी बहुत कोई खराबी उन्हां च है ना तां तुसी जरूर कॉल करो सानू बाकी अपग्रेड बड़ा कुछ इन्होंने करके जाना फ्री ट्रिपल ग्लास लगा के जाएंगे जे विंडोज़ का काम करते हैं जे डोरस का करते हैं तो 4-pin सेफ्टी लॉक फ्री जरा ये लगा के जाएंगे ते नाल दी नाल तुसी पोर्च जे बनाना चाहते हो वरांडा कवर करवाना चाहते हो तां भी तुसी इन्हां नू कॉल कर लो क्योंकि हुण समा बड़ा वधिया थोड़े कोल है ना बहुत वधिया वड्डे वड्डे दिन हुंदे आ सो इन्हां दिनां दे विच मौसम वधिया हुंदा ते तुसी अपना जिहड़ा भी काम करवाउणा बड़ा वधिया क्योंकि विंटर तो पहलां पहलां तुसी इह सारे काम अपने निपटा सकदे हो सो बाकी फाइनैंसिंग भी कहिंदे अवेलेबल हैगी आ सो कैश नूं कॉल कर लो 647-9426-0047 नंबर है 647-9260047 ते तुसी गलबात करोगे 647-9260047 ते गलबात जिहड़ी है ओह कीती जा सकती है सिल्वर लैडर विंडोज एंड डोरस दे नाल ते लो जी मैं देख रही सीगी कि कहिंदे आ कि 4 विचों 1 तो वध कनेडियन द्वारा जिहड़ा हुण तक दा सब तो वधिया प्रधानमंत्री दी सूची विच 5 जने शामिल है वह किहड़े किहड़े है पीयर ट्रूडो 30% दे नाल मार्क कारनी नूं मिली है परसेंटेज 29% स्टीफन हार्पर 29% जॉन ए मैकडोनल्ड नूं 27% ते जीन क्रेटियन 27% जिहड़ी वोट मिली है भी ये वधिया सीगे सारे प्राइम मिनिस्टर पर जिहड़े सभनां नूं थल्ले चले गए वह चले गए जस्टिन ट्रूडो साहब ते पीयर ट्रूडो नूं कहिंदे बेबी बूमरस 34% तो वोटां दा सब तो वड्डा अनुपात उन्हां तो मिलिया बाकी उस तो बाद जिहड़े ब्रायन मलरोनी है 32% ते लेस्टर पीयरसन 31% नाल आउंदे आ ते जनरेशन एक्स हार्पर नू 37% नाल पहले स्थान ते रख दिए ते उस तो बाद पीयर ट्रूडो 34% नाल ते क्रेटियन ते मिलरोनी 33% नाल दूजे स्थान ते है सो बाकी हुण देखो बाकी भी कई प्राइम मिनिस्टर होए है ना पर जस्टिन ट्रूडो साहब ने अपने वल्लों तो बड़ा कुछ किया सीगा पर नहीं गल बनी उन्हां वल्लों है ना सो हुण तक वैसे किन्ने क अपने प्राइम मिनिस्टर टोटल होए आ कैनेडा दे हुण तक दे किन्ने क प्राइम मिनिस्टर टोटल होए आ ते आ जाओ ये भी गलबात कर लैंदे आ साडे लिसनर्स दे नाल देखिए पता है कि नहीं किन्ने प्राइम मिनिस्टर टोटल है बाकी जस्टिन ट्रूडो साहब बारे थोड़े विचार है जे कोई वह भी तुसी दस सकदे हो ते देख लो वैसे ना जदों जस्टिन ट्रूडो साहब ने पैसे वंडे तो सारे बड़े खुश सी लै ले हैं हुण जे जस्टिन ट्रूडो साहब की गल आई है तो उन्हां बारे आपां विचार देणों संग रहे हैं विचार नहीं दे रहे अपने कि हाँ थानू किदां लगदे आ कोई नहीं ओपीनियन पोल इदां आया पर तुसी अपना दसो थानू किदां लगे वधिया नहीं या कि थानू उन्हां च कमी लगी है ਸੋ ਜ਼ਰੂਰ ਜਿਹੜੀ ਗੱਲਬਾਤ ਹੈ ਉਹ ਕਰਨੀ ਚਾਹੀਦੀ ਹੈ ਜੀ, ਜਦੋਂ ਆਪਾਂ ਇੱਥੇ ਦੀ ਗੱਲਬਾਤ ਕਰਦੇ ਹਾਂ, ਨਹੀਂ ਤਾਂ ਫਿਰ ਚੱਲੀਏ ਆਪਾਂ ਆਪਣੇ ਪੰਜਾਬ ਵੱਲ ਨੂੰ। ਅੱਛਾ ਜੇ ਨਾ ਆਪਾਂ ਇੰਡੀਆ ਦੀ ਵੀ ਗੱਲ ਕਰੀਏ, ਮੈਂ ਇੱਕ ਨਿਊਜ਼ ਦੇਖੀ, ਚਲੋ ਆਪਾਂ ਇਹ ਪ੍ਰਾਈਮ ਮਿਨਿਸਟਰ ਸਾਹਿਬ ਦੀ ਗੱਲ ਕੀਤੀ ਹੈ, ਜੇ ਤੁਸੀਂ ਇਹਦੇ ਬਾਰੇ ਗੱਲਬਾਤ ਕਰਨੀ ਹੈ ਮੋਸਟ ਵੈਲਕਮ ਹੈ ਜੀ। ਤੇ ਕਿੰਨੇ ਪ੍ਰਾਈਮ ਮਿਨਿਸਟਰ ਹੁਣ ਤੱਕ ਦੇ ਟੋਟਲ ਆਪਣੇ ਕੈਨੇਡਾ ਦੇ ਵਿੱਚ ਪ੍ਰਾਈਮ ਮਿਨਿਸਟਰ ਵਜੋਂ ਜਿਹੜੇ ਰਹਿ ਚੁੱਕੇ ਆ, ਕਿੰਨੇ ਟੋਟਲ ਮੈਂ ਪੁੱਛਿਆ, ਬਸ ਨੰਬਰ ਹੀ ਪੁੱਛਿਆ, ਦੱਸੋ ਜੇ ਪਤਾ। ਅੱਛਾ ਮੈਂ ਨਾ ਇੱਕ ਨਿਊਜ਼ ਦੇਖ ਰਹੀ ਸੀ ਜਿਹੜੀ ਕਿ ਮੈਨੂੰ ਨਾ ਬੜਾ ਲੱਗਿਆ ਵੀ ਦੇਖੋ ਇੰਡੀਆ ਦੇ ਵਿੱਚ ਕੀ ਹੋ ਰਿਹਾ ਹੈ ਨਾ। ਇੱਕ ਨਾ ਲੜਕੀ ਆ ਜਿਹੜੀ ਕਿ, ਚਲੋ ਗੁਰਜੀਤ ਭਾਅ ਜੀ ਦੀ ਕਾਲ ਆ ਗਈ ਤੇ ਆਪਾਂ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਆ। ਹਾਂਜੀ ਭਾਅ ਜੀ ਕੀ ਹਾਲ ਚਾਲ?
2: ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ।
1: ਹਾਂਜੀ ਭਾਜੀ।
2: ਹਾਂਜੀ ਤੇ ਭੈਣ ਜੀ ਟੋਡਾ ਸਾਹਿਬ ਵਧੀਆ ਸੀ, ਬਹੁਤ ਵਧੀਆ ਕੰਮ ਕੀਤੇ ਆ ਜੀ ਇਹਨਾਂ ਨੇ।
1: ਪਰ ਇਹ ਕਿਉਂ ਇੰਨੇ
2: ਕੋਵਿਡ ਦੇ ਵਿੱਚ
1: ਵਰਸਟ ਕਹਿਤਾ ਇਹਨਾਂ ਨੇ?
2: ਭੈਣ ਜੀ ਹੁਣ ਦੇਖੋ 10 ਸਾਲ ਹੋ ਗਏ, ਮੈਂ ਨਾ ਕੋਈ ਕਾਰ ਖਰੀਦੀ ਆ ਨਾ ਕੋਈ ਘਰ ਖਰੀਦਿਆ, ਜਿੱਥੇ ਬੈਠੇ ਆ ਉੱਥੇ ਬੈਠੇ ਆ ਨਾ। ਮੇਰੇ ਲਈ ਤਾਂ ਕੁਛ ਨੀ ਮਾੜਾ ਕੀਤਾ ਇਹਨੇ, 10-10 ਘਰ ਖਰੀਦ ਲਏ ਲੋਕਾਂ ਨੇ। ਇਹ ਜੀ ਹੁਣ ਪੈਸਾ ਲੈ ਲਿਆ ਉਹ ਜਾਲੀ ਕੰਪਨੀਆਂ ਖੋਲ੍ਹ ਖੋਲ੍ਹ ਕੇ, ਹਨਾ। ਕੋਵਿਡ ਦੇ ਵੇਲੇ ਇਹਨਾਂ ਨੇ ਬਹੁਤ ਫੰਡ ਲਏ, 2-2 ਹਜ਼ਾਰ ਟੱਬਰਾਂ ਨੇ 4-4 ਜੀ ਟੱਬਰ ਚ ਬਹਿ ਕੇ ਪੈਸੇ ਲੈ ਲਏ। ਹੁਣ ਇਹ ਭੰਡੀ ਜਾਂਦੇ ਆ ਜੀ ਲੋਕੀ, ਹਨਾ ਜੀ। ਹੁਣ ਘਰ ਨੇ ਵੇਚ ਲਓ, 10-10 ਘਰ ਲਿਆ ਉਹਨਾਂ ਨੂੰ ਵੇਚ ਲਓ। ਰਿਸੈਸ਼ਨ ਕਿਹੜਾ ਭੈਣ ਜੀ, ਪਹਿਲੀ ਵਾਰ ਆਇਆ ਇੱਥੇ 1970, 1975, 1980 ਜਿੰਨੇ ਅੰਕਲ ਮੈਨੂੰ ਜਾਣਦੇ ਪੁਰਾਣੇ, ਜਿਹੜੇ 1968 ਦੇ ਗੇੜ ਆਏ ਉਹ 65 ਦੇ ਹੈ ਨਾ ਜੀ, ਉਹ ਕਹਿੰਦੇ ਹਰ 5 ਸਾਲ ਬਾਅਦ ਇੱਥੇ ਰਿਸੈਸ਼ਨ ਆਉਂਦਾ ਸੀ। ਹੁਣ ਥੋੜਾ ਲੇਟ ਆਇਆ, 2009 ਚ ਵੀ ਆਇਆ ਹਨਾ। ਤੇ ਇਹ ਸਾਰੇ ਆਉਂਦੇ ਹੀ ਚੱਲੀ ਜਾਂਦਾ ਜੀ, ਇਹਦੇ ਸਰਕਲ ਆ, ਇਹ ਗਰੀਬੀ ਅਮੀਰੀ ਦਾ ਪਾੜਾ ਖਤਮ ਕਰਦੇ ਆ ਰਿਸੈਸ਼ਨ ਲਿਆ ਕੇ, ਹਨਾ। ਇਹ ਲੋਕੀ ਉਹ ਲੋਕੀ ਆ ਜੀ ਜਿਹੜੇ ਲਾਲਚੀ ਲੋਕ ਆ, ਜਿਹੜੇ ਜਿਹੜੇ ਇੱਕ ਹੱਥੀ ਕੰਮ ਨੀ ਕਰਨਾ ਚਾਹੁੰਦੇ ਜੀ, ਬੇਈਮਾਨੀਆਂ ਹੇਰਾ ਫੇਰੀਆਂ ਕਰਨਾ ਚਾਹੁੰਦੇ ਆ ਨਾ ਜੀ। ਤੇ ਕੰਮ ਤਾਂ ਚੱਲੀ ਜਾਂਦੇ ਆ ਜੀ, ਜੇ ਕਿਸੇ ਨੇ ਕਰਨਾ ਹੋਵੇ ਤਾਂ, ਜੇ ਕਿਸੇ ਨੇ ਘਰੋਂ ਬਾਹਰ ਰਹਿਣਾ ਕੰਮ ਤਾਂ ਆ। ਹੁਣ ਘਰ ਵਿਹਲੇ ਬੈਠਿਆਂ ਨੂੰ ਥੋੜਾ ਮਿਲਣਾ ਜੀ ਤੁਹਾਨੂੰ, ਹਨਾ। ਇਹ ਚਾਹੁੰਦੇ ਆ ਕਿ ਸਾਡੇ ਠੱਗੀ ਠੋਰੇ ਚੱਲੀ ਜਾਣ। ਇਹ ਭੰਡੀ ਜਾਂਦੇ ਆ ਜੀ ਲੋਕੀ, ਤੇ ਥੋੜੇ ਕੁ ਬੰਦੇ ਆ ਜੀ, ਇਹ ਵੀ ਮੋਦੀ ਭਗਤ ਥੋੜੇ ਜਿਹੇ ਹੈਗੇ ਆ ਜੀ ਇੱਥੇ, ਜਿਹੜੇ ਮੰਦਾ ਚੰਗਾ ਬੋਲੀ ਜਾਂਦੇ ਆ ਜੀ, ਹਨਾ। ਹਰਪੁਰ ਦੇ ਟਾਈਮ ਚ ਭੈਣ ਜੀ ਲੋਕੀ ਚੀਕਾਂ ਮਾਰਦੇ ਹੁੰਦੇ ਸੀ ਕਿ ਸਾਈ ਜੀ ਇਮੀਗ੍ਰੇਸ਼ਨ ਨੀ ਖੋਲਦੀ, ਇਮੀਗ੍ਰੇਸ਼ਨ ਖੋਲੋ, ਸਾਡੀ ਭੂਆ ਨੀ ਆਉਂਦੀ, ਸਾਡਾ ਮਾਮਾ ਨੀ ਆਉਂਦਾ ਜੀ, ਫਲਾਨਾ ਸਿੰਗਰ ਨੀ ਆਉਂਦਾ, ਫਲਾਨਾ ਕਬੱਡੀ ਵਾਲਾ ਨੀ ਆਉਂਦਾ। ਹੁਣ ਜੇ ਉਹ ਆ ਗਏ ਆ ਤਾਂ ਹੁਣ ਇਹ ਉਦਾਂ ਲੋਕੀ ਮੰਦਾ ਚੰਗਾ, ਇਹਨਾਂ ਟੱਬਰਾਂ ਦੇ ਟੱਬਰ ਇੱਥੇ ਵਾੜਦੇ ਜੀ ਉਸ ਬੰਦੇ ਨੇ।
1: ਹਾਂ ਹੁਣ ਉਹੀ ਗੱਲ ਹੈ, ਜਦੋਂ ਇਹਨਾਂ ਦਾ ਸਮਾਂ ਸੀਗਾ 10 ਸਾਲ ਜਿਵੇਂ ਇਹਨਾਂ ਨੇ ਜੋਬ ਆਪਣੇ ਪੋਸਟ ਤੇ ਰਹੇ ਆ, ਤਾਂ ਉਦੋਂ ਸਾਰੇ ਕਹਿੰਦੇ ਸੀ ਵਧੀਆ ਵਧੀਆ। ਤੇ ਹੁਣ ਮੈਂ ਤਾਂ ਆਪ ਉਂਝ ਹੈਰਾਨ ਆ ਵੀ ਕਿਉਂ ਇਹ ਇੰਨਾ ਬਿਲਕੁਲ ਵਰਸਟ ਪ੍ਰਾਈਮ ਮਿਨਿਸਟਰ ਹੀ ਘੋਸ਼ਿਤ ਜਿਹੜਾ ਉਹ ਕਰ ਦਿੱਤਾ ਇਹਨਾਂ ਨੂੰ। ਤੇ
2: ਇੱਦਾਂ ਦਾ ਕੁਛ ਨੀ ਹੈਗਾ, ਇਹ ਲੋਕੀ ਆਪਣਾ ਦਿਮਾਗ ਸਾਫ ਕਰਨ, ਇਹਨਾਂ ਦੇ ਦਿਮਾਗ 'ਚ ਗੰਦਗੀ ਭਰੀ ਹੈ ਲੋਕਾਂ ਦੇ ਜੀ, ਹਨਾ।
1: ਚਲੋ
2: ਉਹ ਬਹੁਤ ਵਧੀਆ ਇਨਸਾਨ ਸੀ, ਬਹੁਤ ਵਧੀਆ ਕੰਮ ਕਰਕੇ ਗਏ ਜੀ, ਸਾਡਾ ਤਾਂ ਕੁਛ ਨੀ ਮਾੜਾ ਕੀਤਾ ਜੀ। ਹਾਂਜੀ ਤੇ ਮਾੜਾ ਉਹਨਾਂ ਦਾ ਹੋਇਆ ਜੀ ਨੀ 10-10 ਘਰ ਖਰੀਦਿਆ ਜੀ।
1: ਠੀਕ ਆ ਠੀਕ ਆ, ਥੈਂਕ ਯੂ
2: ਥੈਂਕ ਯੂ।
1: ਲਓ ਜੀ ਬਿਲਕੁਲ, ਕਹਿੰਦੇ ਵੀ ਨਹੀਂ, ਮੈਂ ਉਹੀ ਕਹਿੰਦੀ ਹਾਂ ਵੀ ਤੁਸੀਂ ਆਪਣੇ ਵਿਚਾਰ ਦਿਓ, ਹੈਨਾ। ਹੁਣ ਇਹ ਤਾਂ 47% ਤੱਕ, ਚਲੋ ਉਹੀ ਕਿਹੜਾ ਸਾਰੇ ਉਹਦੇ 'ਚ ਜਿਹੜਾ ਪਬਲਿਕ ਓਪੀਨੀਅਨ ਲੈਂਦੇ ਆ ਉਹਦੇ 'ਚ ਕਿਹੜਾ ਸਾਰੇ ਪਾਰਟੀਸਪੇਟ ਕਰਦੇ ਆ, ਪਰ 47% ਦੀ ਰਾਏ ਹੈਗੀ ਆ ਉਹ 'ਤੇ ਹੀ ਇਹਨਾਂ ਨੇ ਜਿਹੜਾ ਹੈਗਾ ਆਪਣਾ ਓਪੀਨੀਅਨ ਜਿਹੜਾ ਉਹ ਦੇ ਦਿੱਤਾ। ਤੇ ਉਹਦੇ ਰਿਗਾਰਡਿੰਗ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤੁਹਾਨੂੰ ਵੀ ਇਹੀ ਲੱਗਦਾ? ਕਿਉਂਕਿ ਇਹ ਜ਼ਰੂਰੀ ਨਹੀਂ ਹੁੰਦਾ, ਮੈਂ ਉਹੀ ਗੱਲ ਕਰਦੀ ਹੁੰਦੀ ਹਾਂ ਕਿ ਜਦੋਂ ਵੀ ਕੋਈ, ਚਾਹੇ ਕੋਈ ਚੰਗਾ ਕਿਸੇ ਨੂੰ ਕਹਿ ਰਿਹਾ ਕੋਈ ਮਾੜਾ ਕਹਿ ਰਿਹਾ, ਉਹਨੂੰ ਐਨਾਲਾਈਜ਼ ਵੀ ਆਪਾਂ ਕਰ ਸਕਦੇ ਹੁੰਦੇ ਹਾਂ ਨਾ, ਵੀ ਕਿੱਥੇ ਜਿਹੜੀ ਆ ਮਾੜੀ ਗੱਲ ਹੋਈ ਹੈ, ਕਿਹੜੀ ਵਧੀਆ ਨਹੀਂ ਹੋਈ। ਮੈਂ ਤਾਂ ਆਪ ਜਦੋਂ 2020 ਦੇ ਵਿੱਚ, ਹੈ ਨਾ, ਜਦੋਂ ਲੋਕਾਂ ਨੂੰ ਪੈਸੇ ਵੰਡੇ ਉਦੋਂ ਲੋਕ ਕਿੱਡੇ ਖੁਸ਼ ਹੋ ਰਹੇ ਸੀ, ਫਿਰ ਇਮੀਗ੍ਰੇਸ਼ਨ ਇਹਨਾਂ ਨੇ ਕੀਤੀ। ਉਂਝ ਤਾਂ ਚਲੋ ਇਹਨਾਂ ਦੀ ਨੀਤੀਆਂ ਦੇ ਵਿੱਚ ਥੋੜ੍ਹੀ ਜਿਹੀ ਚੇਂਜ ਹੋਣੀ ਚਾਹੀਦੀ ਸੀ ਕਿ ਇਹਨਾਂ ਨੇ ਦਰਵਾਜ਼ੇ ਹੀ ਇੱਦਾਂ ਖੋਲ੍ਹ ਦਿੱਤੇ, ਅਤੇ ਬਾਅਦ ਦੇ ਵਿੱਚੋਂ ਪ੍ਰੋਬਲਮ ਜਿਹੜੀ ਆਉਣੀ ਸ਼ੁਰੂ ਹੋ ਗਈ, ਹੈ ਨਾ। ਕਿਉਂਕਿ ਜਿਵੇਂ ਕਹਿੰਦੇ ਜਣਾ ਕਣਾ ਹੀ ਆ ਗਿਆ, ਥੋੜ੍ਹੇ ਥੋੜ੍ਹੇ ਦਿਨਾਂ ਦੇ ਵਖਵੇ ਵਿੱਚ ਹੀ ਆ ਗਿਆ। ਜਿਵੇਂ ਜਿਹੜੇ ਪਹਿਲਾਂ ਲੋਕ ਆਏ ਹੋਏ ਆ ਸਾਡੇ ਵਰਗੇ, ਉਹਨਾਂ ਨੇ ਕਿੰਨਾ ਸਮਾਂ ਵੇਟ ਕੀਤੀ ਫਿਰ ਉਹਨਾਂ ਦਾ ਇੱਥੇ ਆਉਣ ਦਾ ਬਣਿਆ। ਪਰ ਇਹ ਤਾਂ ਲੋਕ ਕਹਿੰਦੇ ਵੀ ਲੈ ਅਸੀਂ ਤਾਂ ਹਫ਼ਤੇ 'ਚ ਹੀ ਲਾਏ ਸੀ ਜੀ ਪੇਪਰ, ਉਹ ਤਾਂ 15 ਦਿਨ 'ਚ ਹੀ ਆ ਗਏ ਅਸੀਂ, ਅਤੇ ਫਿਰ ਇੱਥੇ ਆ ਕੇ ਉਹਨਾਂ ਨੇ ਜਿਹੜਾ ਗੰਦ ਖਲੇਰਿਆ, ਫਿਰ ਉਹ ਹੁਣ ਜਸਟਿਨ ਟਰੂਡੋ ਨੂੰ ਭੁਗਤਣਾ ਪੈ ਰਿਹਾ, ਹੈ ਨਾ। ਇਹਦੇ ਵਿੱਚ ਹੁਣ ਜਿਹੜਾ ਕ੍ਰਿਟਿਸਿਜ਼ਮ ਕੀਤਾ ਗਿਆ ਉਹ ਪੋਲਿੰਗ ਡੇਟਾ ਜਿਹੜਾ ਇਹ ਹੈਗਾ, ਅਤੇ ਬਾਕੀ ਇਕਨੋਮਿਕ ਪ੍ਰੈਸ਼ਰ ਜਿਹੜਾ ਪਿਆ, ਹੈ ਨਾ, ਵੀ ਲੋ ਪਰ ਕੈਪੀਟਲ ਜਿਹੜੀ GDP ਆ ਉਹਦੀ ਗਰੋਥ ਬਾਰੇ ਗੱਲ ਹੋਈ, ਹਾਊਸਿੰਗ ਕੋਸਟ ਦੀ, ਜਾਂ ਇਨਫਲੇਸ਼ਨ ਜਿਹੜਾ ਹੈਗਾ ਰੈਕਰਡ ਹਾਈ ਹੋ ਗਿਆ, ਹੈ ਨਾ, ਫੂਡ ਇਨਫਲੇਸ਼ਨ, ਤੇ ਪ੍ਰਾਈਸਿਸ ਜਿਹੜੀਆਂ ਵਧੀਆ ਘਰਾਂ ਦੀਆਂ ਜਾਂ ਨੈਸ਼ਨਲ ਤੌਰ ਦੇ ਉੱਪਰ, ਯਾਨੀ ਕਿ ਦੇਸ਼ ਜਿਹੜਾ ਹੈਗਾ ਡੈਟ ਦੇ ਵਿੱਚ ਚਲਾ ਗਿਆ, ਕਰਜ਼ਾ ਚੜ੍ਹੀ ਗਿਆ, ਉਹ ਸਾਰਾ ਫਿਰ ਜਿਹੜਾ ਮੜ ਦਿੱਤਾ ਜਾਂਦਾ। ਫਿਰ ਸਕੈਂਡਲ ਜਿਹੜੇ ਕਹਿੰਦੇ ਸਾਹਮਣੇ ਆਏ ਪੋਲੀਟੀਕਲ ਤੇ ਐਥੀਕਲ ਕੰਟਰੋਵਰਸੀਜ਼, ਉਹਦੇ ਕਰਕੇ ਹੈ ਨਾ ਫਿਰ ਜਿਹੜਾ ਹੈ ਇਹ ਹੁਣ ਭੁਗਤਣਾ ਪੈ ਰਿਹਾ। ਪਰ ਜਦੋਂ ਉਹਨਾਂ ਦਾ ਸਮਾਂ ਸੀਗਾ ਉਦੋਂ ਤਾਂ ਲੋਕਾਂ ਨੇ ਪੈਸੇ ਲੈ ਲੈ ਕੇ ਤੇ ਫਿਰ ਦੇਸ਼ ਨੂੰ ਕਰਜ਼ੇ ਹੀ ਬਣਾ ਤਾ, ਉਦੋਂ ਲੋਕ ਖੁਸ਼ ਹੋ ਗਏ। ਪਰ ਹੁਣ ਨਿਕਲ ਕੇ ਸਾਹਮਣੇ ਆ ਗਿਆ ਕਿ ਵਰਸਟ ਪ੍ਰਾਈਮ ਮਿਨਿਸਟਰ ਇਹ ਨਿਕਲਿਆ। ਪਰ ਤੁਸੀਂ ਆਪਣੀ ਰਾਏ ਦੇ ਸਕਦੇ ਹੋ, ਚਲੋ ਜਿਵੇਂ ਗੋਸਲ ਭਾਅ ਜੀ ਕਹਿ ਕੇ ਗਏ ਆ ਵੀ ਹਾਂ ਨਹੀਂ ਠੀਕ ਹੈ, ਪਰ ਨਾ ਜਿਵੇਂ ਕਹਿੰਦੇ ਆ ਵੀ ਜਦੋਂ ਤੁਹਾਨੂੰ ਕੋਈ ਕਰ ਰਿਹਾ ਹੁੰਦਾ ਉਦੋਂ ਤਾਂ ਆਪਾਂ ਲਲਾ ਲਲਾ ਕਰਕੇ ਨਾਲ ਉਦੋਂ ਲੱਗ ਜਾਂਦੇ ਹਾਂ, ਪਰ ਜੇ ਉਸ ਬੰਦੇ ਨੇ ਜਿਹਨੇ ਤੁਹਾਨੂੰ ਇਹ ਦਿੱਤਾ ਇੰਨਾ ਕੁਛ ਉਸ ਮੁਸ਼ਕਲ ਸਮੇਂ ਦੇ ਵਿੱਚ, ਚਲੋ ਵੈਸੇ ਤਾਂ ਚਲ ਦੇਸ਼ ਨੂੰ ਹਾਨੀ ਹੁੰਦੀ ਹੈ, ਪਰ ਕਿਸੇ ਨੇ ਹੁਣ ਵਾਹ ਵਾਹ ਕੀਤੀ ਨਹੀਂ ਕੀਤੀ ਹੈ ਨਾ। ਮੈਂ ਤਾਂ ਹੀ ਤੁਹਾਡੇ ਕੋਲੋਂ ਪੁੱਛਿਆ ਸੀਗਾ ਵੀ ਤੁਸੀਂ ਕੀ ਸੋਚਦੇ ਹੋ, ਤੁਸੀਂ ਗਲਤ, ਤੁਸੀਂ ਵੀ ਗਲਤ ਸੋਚ ਰਹੇ ਹੋ ਕਿ ਨਹੀਂ ਕੀ ਹੈ, ਹੈ ਨਾ ਤੁਸੀਂ ਆਪਣੇ ਵਿਚਾਰ ਦਿਓ। ਪਰ ਦੇਖੋ ਤੁਸੀਂ ਉਹਨਾਂ ਬਾਰੇ ਆਪਣੇ ਕੋਈ ਵਿਚਾਰ ਜਿਹੜੇ ਤੁਹਾਡੇ ਆਏ ਨਹੀਂ ਹੈਗੇ, ਸੋ ਉਂਝ ਮਾੜੀ ਗੱਲ ਹੈ। ਚਾਹੇ ਤੁਸੀਂ ਚੰਗਾ ਸਮਝ ਲਓ ਚਾਹੇ ਮਾੜਾ, ਤੁਹਾਡੇ ਵਿਚਾਰ ਆਉਣੇ ਚਾਹੀਦੇ, ਤੁਸੀਂ ਕੀ ਸੋਚ ਰਹੇ ਹੋ, ਤੁਸੀਂ ਆਪਣੇ ਵਿਚਾਰ ਜਿਹੜੇ ਆ ਉਹ ਦੱਸਣੇ ਹੁੰਦੇ ਆ। ਤੇ ਲਓ ਜੀ ਗੱਲਾਂ ਬਾਤਾਂ ਕਰ ਰਹੇ ਹਾਂ, ਤੇ ਲਓ ਜੀ ਦੁਆਬਾ ਟਰੈਵਲਸ ਦਾ ਨੰਬਰ ਤੁਸੀਂ ਨੋਟ ਕਰ ਲਓ ਇੱਕ ਵਾਰੀ, ਜੇ ਤੁਸੀਂ ਟਿਕਟਾਂ ਲੈਣੀਆਂ ਨਾ ਵਧੀਆ, ਜੇ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਤੁਹਾਨੂੰ ਕੋਈ ਖੱਜਲ ਖੁਆਰੀ ਨਾ ਹੋਵੇ, ਤੇ ਫਿਰ ਤੁਸੀਂ ਦੁਆਬਾ ਟਰੈਵਲਸ ਨੂੰ ਕੰਟੈਕਟ ਕਰੋ। ਬਹੁਤ ਵਧੀਆ ਏਅਰਫੇਅਰ ਦੀਪਾਂਸ਼ ਦੇ ਕੋਲ ਹੁਣ ਪਹੁੰਚੇ ਹੋਏ ਆ। ਜੇ ਤੁਸੀਂ ਹੁਣ ਛੁੱਟੀਆਂ ਜਦੋਂ ਬੱਚਿਆਂ ਨੂੰ ਹੋਣੀਆਂ ਉਦੋਂ ਤੁਸੀਂ ਬੈਕ ਹੋਮ ਜਾਣਾ, ਜਾਂ ਫਿਰ ਦੀਵਾਲੀ ਦੁਸਹਿਰਿਆਂ ਦੇ ਮੌਕੇ ਤੇ ਜਾਣਾ ਚਾਹੁੰਦੇ ਹੋ ਬੈਕ ਹੋਮ, ਤੇ ਤੁਸੀਂ ਵਧੀਆ ਰੇਟ ਦੇ ਉੱਪਰ ਟਿਕਟਾਂ ਜਿਹੜੀਆਂ ਹੁਣ ਦੁਆਬਾ ਟਰੈਵਲਸ ਤੇ ਆਈਆਂ ਹੋਈਆਂ ਬੁੱਕ ਕਰਾ ਸਕਦੇ ਹੋ, ਕਿਉਂਕਿ ਫਿਰ ਉਹ ਲੌਕ ਹੋ ਜਾਂਦਾ ਪ੍ਰਾਈਸ ਜਿਹੜਾ ਹੁੰਦਾ। ਸੋ ਨੰਬਰ ਤੁਸੀਂ ਨੋਟ ਕਰੋ ਦੀਪਾਂਸ਼ ਨੂੰ ਕਾਲ ਕਰਨ ਦੇ ਲਈ, 905-673-1400। ਤੇ ਸਗਨਦੀਪ ਸੋਫਾ ਸਟੂਡੀਓ ਨੂੰ ਤੁਸੀਂ ਕਾਲ ਕਰੋ ਜੇ ਤੁਸੀਂ ਸੋਫੇ ਤਿਆਰ ਕਰਵਾਉਣੇ ਆ। ਨੰਬਰ 1 ਇਹ ਪੂਰੇ ਕੈਨੇਡਾ ਵਾਈਡ ਡਿਲੀਵਰੀ ਕਰਦੇ ਆ, ਤੁਸੀਂ ਵੈਬਸਾਈਟ ਵਿਜ਼ਿਟ ਕਰੋ, ਸੋਫੇ ਪਸੰਦ ਕਰੋ। ਜਿਹੜੇ ਨਾ ਇਹ ਸੋਫਿਆਂ ਦੇ ਵਿੱਚ ਫੋਮ ਲਾਉਣਗੇ, ਸਪਰਿੰਗ ਪਾਉਣਗੇ, ਉਹਨਾਂ ਦੀ ਗਰੰਟੀ ਵਰੰਟੀ ਨਾਲ ਉਹ ਕੰਮ ਕਰਕੇ ਦਿੰਦੇ ਆ, ਬੜੇ ਲੰਬੇ ਸਮੇਂ ਤੱਕ ਤੁਹਾਡਾ ਸਾਥ ਦਿੰਦੇ ਆ। ਤੇ ਤੁਸੀਂ ਕੋਈ ਵਧੀਆ ਸੋਫੇ ਤਿਆਰ ਕਰਾਉਣੇ ਆ ਨਾ, ਜਿਹੜੇ ਕਹਿੰਦੇ ਮੂੰਹ ਬੋਲਦੇ ਹੋਣ ਤੇ ਲੰਬੇ ਸਮੇਂ ਤੱਕ ਤੁਹਾਡਾ ਸਾਥ ਦੇਣ, ਫਿਰ ਤੁਸੀਂ ਸਗਨਦੀਪ ਸੋਫਾ ਸਟੂਡੀਓ ਨੂੰ ਕਾਲ ਕਰ ਲਓ। ਨੰਬਰ ਜਿਹੜਾ ਨੋਟ ਕਰ ਲਓ ਤੁਸੀਂ, ਨੰਬਰ ਹੈਗਾ ਜੀ ਸਗਨਦੀਪ ਦਾ 905-799-8877, 905-799-8877 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਤੇ ਲਓ ਜੀ ਹੁਣ ਜਿਹੜੀ ਮੈਂ ਇੱਕ ਹੋਰ ਤੁਹਾਨੂੰ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਸੀ, ਉਹ ਸੀਗੀ ਕਿ ਨਾ ਜਿਹੜਾ ਦਹੇਜ ਹੈ, ਦਾਜ ਪ੍ਰਥਾ, ਇਹ ਪੁਰਾਣੇ ਸਮੇਂ ਤੋਂ ਜਿਹੜੀ ਚਲੋ ਸ਼ੁਰੂਆਤ ਇਹਦੀ ਹੋਈ ਹੈ, ਪਰ ਹੁਣ ਜਿਹੜਾ ਰੂਪ ਇਹਨੇ ਧਾਰਨ ਕਰ ਲਿਆ ਨਾ, ਉਹ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਲੋਕ ਬਾਜ ਨਹੀਂ ਆਉਂਦੇ, ਹੈ ਨਾ। ਚਲੋ ਕਈ ਕਾਨੂੰਨ ਵੀ ਬਣੇ ਆ, ਕਿਹਾ ਵੀ ਜਾਂਦਾ, ਫਿਰ ਬੱਚੇ ਪੜ੍ਹ ਲਿਖ ਵੀ ਗਏ ਆ। ਇੱਕ ਨਾ ਜਿਹੜੀ ਨਿਊਜ਼ ਮੈਂ ਦੇਖ ਰਹੀ ਸੀ, ਬੜੀ ਮੈਨੂੰ ਹਰਟ ਹੋਇਆ, ਬੜਾ ਜਿਵੇਂ ਕਹਿੰਦੇ ਤਕਲੀਫ ਹੁੰਦੀ ਪੜ੍ਹ ਕੇ। ਟਵੀਸ਼ਾ ਸ਼ਰਮਾ ਹੋਣੀ ਆ ਲੜਕੀ, ਇਹ ਨਾ ਫਾਰਮਰ ਮਿਸ ਪੂਨੇ ਰਹਿ ਚੁੱਕੀ ਹੈ, ਇੰਡੀਆ ਦੀ ਖਬਰ ਹੈ ਇਹ, ਐਂਡ ਐਕਟਰ ਤੇ ਮਾਡਲ ਸੀਗੀ ਇਹ ਕੁੜੀ, ਫਾਰਮਰ ਮਿਸ ਪੂਨੇ ਔਰ ਪੂਨਾ ਦੀ ਯਾਨੀ ਕਿ ਮਿਸ ਪੂਨਾ, ਤੇ ਐਕਟਰ ਮਾਡਲ ਰਹੀ ਹੈ ਟਵੀਸ਼ਾ ਸ਼ਰਮਾ। ਇਹਦਾ ਨਾ ਕੁੜੀ ਦਾ 33 ਸਾਲ ਦੀ ਉਮਰ ਦੇ ਵਿੱਚ ਇਹਦਾ ਦੇਹਾਂਤ ਹੋ ਗਿਆ। ਰੀਜ਼ਨ ਕੀ ਬਣਿਆ ਦੇਹਾਂਤ ਹੋਣ ਦਾ? ਵਿਆਹ, ਦੇਖੋ ਵਿਆਹ ਕੀਤਾ ਜਾਂਦਾ ਹੈ ਵੀ ਹਾਂਜੀ, ਹੈ ਨਾ, ਅਗਲਾ ਜਿਹੜਾ ਜ਼ਿੰਦਗੀ ਦਾ ਸਫ਼ਰ ਹੈ ਉਹਨੂੰ ਚਲਾਉਣ ਦੇ ਲਈ। ਪਰ ਬਹੁਤ ਆਪਾਂ ਨੂੰ ਨਿਊਜ਼ ਇੱਦਾਂ ਦੀਆਂ ਸੁਣਨ ਨੂੰ ਮਿਲਦੀਆਂ ਜਿਹਦੇ ਵਿੱਚ ਦਾਜ ਦਹੇਜ ਕਰਕੇ ਲੜਕੀ ਨੂੰ ਮਾਰ ਦਿੱਤਾ ਜਾਂਦਾ। ਪਿੱਛੇ ਜਿਹਾ ਆਪਾਂ ਜਦੋਂ ਸੋਸ਼ਲ ਮੀਡੀਆ 'ਤੇ ਹੋਇਆ ਸੀ, ਇੱਕ ਕੁੜੀ ਸੀਗੀ ਜਿਹੜੀ ਬੜੀ ਭੋਲੀ ਜੀ, ਜਿਹੜੀ ਕਹਿੰਦੀ ਸੀ ਮੇਰੇ ਹਸਬੈਂਡ ਕਹਿੰਦੇ ਆ ਵੀ ਤੈਨੂੰ ਇੰਸਟਾਗ੍ਰਾਮ ਚਲਾਉਣਾ ਆਉਂਦਾ, ਤੇ ਕਹਿੰਦੀ ਮੈਂ ਕਿਹਾ ਤੁਸੀਂ ਚਲਾਇਆ ਕਰੋ, ਮੈਂ ਪਿੱਛੇ ਬਹਿ ਜਾ ਕਰੂੰਗੀ, ਹੈ ਨਾ। ਸੋ ਉਹ ਕੁੜੀ ਨੂੰ ਮਾਰ ਦਿੱਤਾ ਸੀਗਾ ਉਹਦੇ ਸਹੁਰੇ ਪਰਿਵਾਰ ਨੇ। ਸੋ ਹੁਣ ਕੀ ਹੈ, ਹੁਣ ਵੀ ਇੱਦਾਂ ਹੀ ਹੋਇਆ। ਇੱਕ ਲੜਕੀ ਇਹ ਦੇਖੋ ਐਕਟਰ ਮਾਡਲ ਹੈ, ਤੇ ਜਿਵੇਂ ਆਪਾਂ ਕਹਿੰਦੇ ਹਾਂ ਵੀ ਪੜ੍ਹੀ ਲਿਖੀ ਵੀ ਸੀ ਐਨ ਵਧੀਆ, ਤੇ ਉਹਦਾ ਵਿਆਹ ਹੋਇਆ 5 ਮਹੀਨੇ ਪਹਿਲੇ, ਤੇ ਇਨ ਲੋਜ ਦੇ ਘਰੇ ਉਹ 12 ਮਈ 2026 ਨੂੰ ਜਿਹੜੀ ਹੈ ਉਹਨੂੰ ਮਾਰ ਦਿੱਤਾ ਗਿਆ। ਤੇ ਭੋਪਾਲ ਦੇ ਇੱਕ ਲਾਇਰ ਦੇ ਨਾਲ, ਇੱਕ ਵਕੀਲ ਦੇ ਨਾਲ, ਸਮਰਥ ਸਿੰਘ ਉਹਦਾ ਨਾਮ ਸੀ, ਉਹਦੇ ਨਾਲ ਇਹ ਵਿਆਹ ਹੋਇਆ ਇਹ ਕੁੜੀ ਦਾ। ਪਰ ਉਹਦੀ ਮੌਤ ਨੇ ਕਹਿੰਦੇ ਸਾਰਿਆਂ ਨੂੰ ਸਟਨ ਕਰ ਦਿੱਤਾ, ਸਨ ਕਰ ਦਿੱਤਾ ਵੀ ਕੀ ਹੋ ਗਿਆ, ਮਤਲਬ ਸਾਰੇ ਦੰਦਾਂ ਥੱਲੇ ਉਂਗਲੀ ਦਬਾਉਣ ਲੱਗ ਗਏ ਕਿ ਇੰਨੀ ਗਲੈਮਰ ਵਰਗੀ ਲਾਈਫ ਦੇ ਵਿੱਚ ਪਿੱਛੇ ਕੀ ਚੱਲ ਰਿਹਾ ਸੀ, ਕਹਿੰਦੇ ਕੁਛ ਨਹੀਂ ਪਤਾ। ਸੋ ਉਹਦੇ ਵਿੱਚ ਕੀ ਸੀਗਾ, ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਵੀ ਕੀ ਨਿਕਲਿਆ, ਕੀ ਗੱਲ ਹੋ ਗਈ। ਔਰ ਸਪੈਸ਼ਲ ਸਿੱਟ SIT ਜਿਹਨੂੰ ਆਪਾਂ ਕਹਿੰਦੇ ਹਾਂ, ਸਪੈਸ਼ਲ ਜਿਹੜੀ ਵੀ ਤਫਤੀਸ਼ ਕਰੂਗੀ, ਇਨਵੈਸਟੀਗੇਸ਼ਨ ਕਰੂਗੀ, ਉਹ ਬਣਾਈ ਗਈ ਹੈ ਅਤੇ ਪੂਰੀ ਛਾਣਬੀਨ ਜਿਹੜੀ ਹੈ ਕੀਤੀ ਜਾਣੀ ਹੈ। ਔਰ ਉਂਝ ਜਿਹੜਾ ਕਿਹਾ ਜਾ ਰਿਹਾ ਵੀ ਜਿਹੜੀ ਇਸ ਲੜਕੀ ਦੀ ਸੱਸ ਸੀਗੀ ਉਹ ਜੱਜ ਹੈ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹਸਬੈਂਡ ਲਾਇਰ ਅਤੇ ਸੱਸ ਜੱਜ ਅਤੇ ਘਰ ਦੇ ਵਿੱਚ ਕੀ ਹਾਲਾਤ ਬਣ ਗਏ। ਅਤੇ ਕਹਿੰਦੇ ਆ ਵੀ ਉਹ ਕੁੜੀ ਨੂੰ ਇੰਨਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਅੱਛਾ, ਉਹ ਪ੍ਰੈਗਨੈਂਟ ਵੀ ਸੀਗੀ ਦੇਖੋ। ਸੋ ਉਹਨੂੰ ਤਾਂ ਮਾਰਿਆ ਹੀ, ਨਾਲ ਬੱਚੇ ਨੂੰ ਵੀ ਨਾਲ ਹੀ ਮਾਰ ਦਿੱਤਾ, ਹੈ ਨਾ। ਅਤੇ ਕਹਿੰਦੇ ਉਹਨੂੰ ਬੜਾ ਤੰਗ ਕੀਤਾ ਜਾਂਦਾ ਸੀ, ਫਿਰ ਉਹਦੇ ਜਿਹੜੇ ਮੈਸੇਜ ਹੋਣੇ ਆਪਣੇ ਘਰਦਿਆਂ ਨੂੰ, ਕਈ ਵਾਰ ਨਾ ਸਟੈਪ ਬੜਾ ਸਲੋ ਹੋ ਜਾਂਦਾ ਜਾਂ ਹੌਲੀ ਚੱਕਿਆ ਜਾਂਦਾ, ਇੰਨੇ ਨੂੰ ਭਾਣਾ ਜਿਹੜਾ ਉਹ ਵਰਤ ਜਾਂਦਾ। ਸੋ ਇਹ ਲੜਕੀ ਨੂੰ ਹੁਣ ਉਹੀ ਹੈ, ਪਤਾ ਨਹੀਂ ਉਹ ਜਿਹੜੇ ਸਹੁਰੇ ਆ ਉਹ ਕਹੀ ਜਾਂਦੇ ਵੀ ਇਹਨੇ ਆਪਣੇ ਆਪ ਨੂੰ ਮਾਰ ਲਿਆ, ਯਾਨੀ ਕਿ ਸੁਸਾਈਡ ਕੀਤਾ। ਪਰ ਜਿਹੜੇ ਲੜਕੀ ਦੇ ਪੇਰੈਂਟਸ ਆ ਉਹ ਰੋ ਰਹੇ ਆ, ਬਹੁਤ ਓਬਵੀਅਸ ਹੈ। ਦੇਖੋ ਕੁੜੀ ਨੂੰ ਪੜ੍ਹਾ ਲਿਖਾ ਕੇ, ਔਰ ਇੰਨੀ ਸੋਹਣੀ ਸੁਨੱਖੀ ਕੁੜੀ ਉਹਨਾਂ ਦੀ, ਚਲੋ ਸਾਰੇ ਸੋਹਣੇ ਸੁਨੱਖੇ ਹੁੰਦੇ ਜਿਹੜੇ ਰੱਬ ਨੇ ਬਣਾ ਦਿੱਤੇ। ਕਹਿਣ ਦਾ ਮਤਲਬ ਕਿ ਪੇਰੈਂਟਸ ਨੂੰ ਤਾਂ ਆਪਣੇ ਬੱਚੇ ਨਾਲ ਭਾ, ਤੋ ਉਹ ਹੁਣ ਬੱਚੀ ਦੀ ਮੌਤ ਹੋ ਗਈ ਲੜਕੀ ਦੀ, ਹੈ ਨਾ। ਅਤੇ ਹੁਣ ਇਨਵੈਸਟੀਗੇਸ਼ਨ ਹੋਊਗੀ। ਅਤੇ ਕਹਿੰਦੇ ਪਹਿਲਾਂ ਉਹਦੀ ਸੱਸ ਨੂੰ ਜਾਂ ਉਹਦੇ ਹਸਬੈਂਡ ਨੂੰ ਫੜ ਲਿਆ ਹੋਣਾ, ਪਰ ਉਹਨਾਂ ਨੂੰ ਜ਼ਮਾਨਤ ਵੀ ਮਿਲ ਗਈ ਹੈ। ਸੋ ਇਹ ਕਾਨੂੰਨ ਵੀ, ਚਾਹੇ ਇੰਡੀਆ ਦਾ ਹੋਵੇ ਚਾਹੇ ਇੱਥੇ ਦਾ, ਦੇਖੋ ਕਿੰਨੇ ਅਜੀਬ ਹੈ। ਕਿਸੇ ਦੇ ਘਰ ਦਾ ਮੈਂਬਰ ਚਲਾ ਗਿਆ, ਵਿਆਹ ਕਰਦੇ ਆ ਖੁਸ਼ੀ ਵਾਸਤੇ ਕਿ ਅਗਲੀ ਲਾਈਫ ਜਿਹੜੀ ਸ਼ੁਰੂ ਕਰਨੀ ਹੈ, ਪਰ ਕੀ ਕੁਛ ਜਿਹੜਾ ਵਾਪਰਦਾ। ਔਰ ਦਾਜ ਦਹੇਜ ਪਿੱਛੇ ਕਹਿੰਦੇ ਆ ਵੀ 50 ਲੱਖ ਮੰਗ ਰਹੇ ਸੀਗੇ ਵੀ ਹਾਂ, ਜਿਵੇਂ ਕਹਿੰਦੇ ਆ ਵੀ ਕੋਈ ਗੱਡੀ ਲੈ ਕੇ ਆ, ਤੂੰ ਆਹ ਲੈ ਕੇ ਆ, ਤੂੰ ਉਹ, ਵੀ ਸਾਡਾ ਮੁੰਡਾ ਵਕੀਲ ਹੈ ਅਤੇ ਅਸੀਂ ਪੜ੍ਹਾਈ 'ਤੇ ਇੰਨੇ ਖਰਚ ਕੀਤਾ। ਇਹ ਬੜਾ ਹੁੰਦਾ। ਹੁਣ ਦੇਖੋ ਜਿਹੜੀਆਂ ਲੜਕੀਆਂ ਹੈਗੀਆਂ ਉਹਨਾਂ ਨੂੰ ਵੀ ਉਹਨਾਂ ਦੇ ਪੇਰੈਂਟਸ ਪੜ੍ਹਾਉਂਦੇ ਆ, ਐਡਾ ਵੱਡਾ ਕਰਦੇ, ਹੈ ਨਾ, ਪਾਲਦੇ ਪੋਸਦੇ, ਇੰਨੇ ਪਿਆਰ ਦੇ ਨਾਲ ਰੱਖਦੇ ਆ, ਫਿਰ ਅੱਗੇ ਉਹ ਭੇਜਦੇ ਆ ਉੱਥੇ। ਉਹ ਇੱਕ ਤਾਂ ਕੰਮ ਦਾ ਬੋਝ, ਇੱਕ ਕੰਮ ਦਾ ਵੀ ਹੁੰਦਾ ਨਾ ਵੀ ਹਾਂ ਹੁਣ ਬਹੂ ਆ ਗਈ ਬਾਈ, ਇਹਨੇ ਹੀ ਰਸੋਈ ਸਾਰੀ ਸਾਂਭਣੀ ਹੈ, ਇਹਨੇ ਹੀ ਸਾਰਾ ਕੁਛ ਕਰਨਾ। ਵੀ ਦੱਸੋ ਉਹ ਅਣਭੋਲ ਜੀ ਕੁੜੀ ਹੁੰਦੀ ਆਪਣੇ ਘਰ ਦੇ ਵਿੱਚ, ਹੈ ਨਾ, ਕਿਵੇਂ ਉਹ ਰਹੀ ਹੋਈ ਹੁੰਦੀ। ਉੱਥੇ ਜਾ ਕੇ ਇੱਕਦਮ ਉਹ 'ਤੇ ਸਾਰਾ ਪ੍ਰੈਸ਼ਰ ਪੈ ਜਾਂਦਾ ਹਰ ਇੱਕ ਕੰਮ ਦਾ, ਹੈ ਨਾ। ਉਹਦੀ ਆਪਣੀ ਲਾਈਫ ਵੀ ਹੈਗੀ ਆ, ਆਪਣੀ ਪ੍ਰਾਈਵੇਸੀ ਵੀ ਉਹਦੀ ਹੈਗੀ ਆ, ਫਿਰ ਉਹਦਾ ਵਿਆਹ ਹੋ ਗਿਆ, ਹੈ ਨਾ, ਹਸਬੈਂਡ ਨਾਲ ਵੀ ਉਹਨੇ ਰਹਿਣਾ, ਫਿਰ ਉਹ ਤੋਂ ਬਾਅਦ ਘਰ ਦੇ ਕੰਮ ਕਾਜ ਵੀ ਉਹਨੂੰ ਸੌਂਪ ਦਿੱਤੇ ਜਾਂਦੇ ਆ, ਫਿਰ ਉਹਦੀ ਕੋਈ ਇੰਨੀ ਪੁੱਛ ਪ੍ਰਤੀਤ ਨਹੀਂ ਕੀਤੀ ਜਾਂਦੀ। ਉਹਨੂੰ ਕਹਿੰਦੇ ਆ ਬਸ ਹੁਣ ਤੂੰ ਤਾਂ ਕੰਮ ਹੀ ਕਰ ਅਤੇ ਜੋ ਅਸੀਂ ਕਹਿੰਦੇ ਹਾਂ ਉੱਦਾਂ ਕਰ, ਹੈ ਨਾ। ਪਰ ਬੜਾ ਮਾੜਾ ਇੱਦਾਂ ਕਰਦੇ ਜਿਹੜੇ ਕੁੜੀਆਂ ਨਾਲ ਇਹ ਕੁਛ ਕਰਦੇ ਆ। ਸੋ ਇਹ ਬੜੀ ਇੱਕ ਦਰਦਨਾਕ ਅਤੇ ਹੌਲਨਾਕ ਖਬਰ ਹੈ। ਜੇ ਤੁਸੀਂ ਸੁਣੀ ਹੋਊਗੀ ਤਾਂ ਬੜਾ ਦਰਦ ਹੁੰਦਾ ਇਹਨੂੰ ਸੁਣ ਕੇ, ਪੜ੍ਹ ਕੇ ਬੜਾ ਤਕਲੀਫ ਹੁੰਦੀ ਹੈ ਵੀ ਦੇਖੋ ਇੰਨੀ ਪੜ੍ਹੀ ਲਿਖੀ ਕੁੜੀ ਹੋਵੇ ਅਤੇ ਕਿੰਨੇ ਉਹਨੇ ਕੰਪੀਟੀਸ਼ਨ ਜਿੱਤੇ ਹੋਏ ਹੋਣ ਅਤੇ ਉਹਦੇ ਨਾਲ ਇਹ ਵਰਤਾਰਾ ਹੋ ਗਿਆ। ਉਹ ਆਪਣੇ ਘਰਦਿਆਂ ਨੂੰ ਦੱਸਦੀ ਹੋਣੀ ਆ, ਉਹ ਜਿੰਨੇ ਨੂੰ ਕਰਦੇ ਕੁਰਦੇ ਸੀਗੇ ਉਨੇ ਨੂੰ ਤਾਂ ਦੇਖੋ ਇਹ ਭਾਣੇ ਹੀ ਵਰਤ ਗਿਆ, ਉਹ ਇਸ ਦੁਨੀਆ ਤੋਂ ਹੀ ਚਲੀ ਗਈ। ਹੁਣ ਇਨਵੈਸਟੀਗੇਸ਼ਨ ਹੋਣੀ ਹੈ ਕਿ ਅਸਲ ਦੇ ਵਿੱਚ ਕੀ ਹੋਇਆ, ਕਿ ਉਹੀ ਤੰਗ ਆ ਕੇ ਉਹਨੇ ਸੁਸਾਈਡ ਕੀਤਾ ਜਾਂ ਉਹਨਾਂ ਨੇ ਮਾਰ ਦਿੱਤੀ। ਪਰ ਕਹਿੰਦੇ ਉਹਨੂੰ ਤੰਗ ਕਰਦੇ ਸੀ ਵੀ ਤੂੰ ਲੈ ਕੇ ਆ ਹੋਰ ਪੈਸੇ, 50 ਲੱਖ, ਇਹ ਗੱਡੀ ਫਲਾਣਾ ਧਿਮਕਾ, ਵੀ ਅਸੀਂ ਮੁੰਡੇ ਨੂੰ ਇੰਨਾ ਪੜ੍ਹਾਇਆ ਅਤੇ ਉਹ ਇੰਨੀ ਵਧੀਆ ਪੋਸਟ 'ਤੇ ਆ, ਅਤੇ ਦੇਖੋ ਉਹਦੀ ਸੱਸ ਜੱਜ ਹੈ, ਅਤੇ ਦੇਖੋ ਉਹ ਕੀ ਨਿਪਟਾਰੇ ਕਰਦੀ ਹੋਊਗੀ ਆਪਣੇ ਘਰ ਦੇ ਵਿੱਚ, ਖਲਾਰਾ ਖਿੰਡ ਗਿਆ। ਅਤੇ ਲਓ ਜੀ ਆਪਣਾ ਸਮਾਂ ਵੀ ਹੋ ਗਿਆ ਜਾਣ ਦਾ, ਪਰ ਨਾ ਜਿਹੜੇ ਵਿਆਹ ਹੈਗੇ ਆ ਉਹ ਵਧੀਆ ਲਈ ਕੀਤੇ ਜਾਂਦੇ ਆ, ਪਰ ਹੁੰਦਾ ਦੇਖੋ ਕੀ ਤੋਂ ਕੀ ਆ। ਅਤੇ ਇਹਦੇ ਬਾਰੇ ਆਪਾਂ ਹੋਰ ਗੱਲਬਾਤ ਕੱਲ੍ਹ ਨੂੰ ਕਰਾਂਗੇ। ਅਤੇ ਮੇਰਾ ਨੰਬਰ 647-7523-40, 6477-6523-40, ਅਤੇ ਮਿਲਦੇ ਹਾਂ ਜੀ ਕੱਲ੍ਹ ਨੂੰ। ਤੁਹਾਡਾ ਦਿਨ ਹੋਵੇ ਵਧੀਆ, ਸਤਿ ਸ਼੍ਰੀ ਅਕਾਲ। ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦਾ।
3: ਓ ਹੀਟ ਵੇਵ ਆ ਗਈ,
4: ਕੀ ਗੱਲ ਇੰਨੀ ਜਲਦੀ?
3: ਹਾਂਜੀ, ਤੇ ਪਤਾ ਹੈ ਇਸ ਦਾ ਕੀ ਮਤਲਬ?
4: ਸਨਸਕ੍ਰੀਨ, ਹਾਈਡਰੇਸ਼ਨ, ਐਨਕਾ ਤੇ ਸੇਵਿੰਗਸ ਵੀ। ਕਿਉਂਕਿ ਹੋਲਸੇਲ ਕਲੱਬ ਹੀਟ ਵੇਵ ਆ ਗਿਆ ਹੈ, ਹੁਣੇ ਲੱਭੋ 3.78 ਲੀਟਰ ਫ੍ਰੈਂਕਸ ਰੈਡ ਹੌਟ ਸੌਸ ਸਿਰਫ $14.99 ਚ। ਓਹੋ, ਉੱਤੇ ਤੋਂ ਕੀਮਤਾਂ 15 ਜੁਲਾਈ ਤੱਕ ਲੌਕ ਨੇ।
5: ਓ ਭਾਈ, ਇਹ ਤਾਂ ਗਰਮਾ ਗਰਮ ਡੀਲ ਹੈ।
4: ਕੋਈ ਮੈਂਬਰਸ਼ਿਪ ਵੀ ਨਹੀਂ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ ਜਾਂ wholesaleclub.ca ਤੇ ਜਾਓ।
6: ਹੋਲਸੇਲ ਕਲੱਬ, whole lot of value.
7: This is AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ

0: ਤੁਸੀਂ ਜੇ ਫਸਟ ਜਾਂ ਸੈਕੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ, ਇਹਦੇ ਲਈ ਨੰਬਰ ਹੈ 416-524-3535 416-524-3535 ਵਿਦੇਸ਼ ਆਪਰਾ ਫਰੋਮ ਪਲੈਨਟ ਇੰਸ਼ੋਰੈਂਸ।
2: ਕਾਰਾਂ, ਐਸਯੂਵੀ, ਟਰੱਕ, ਪਿਕਅਪ ਟਰੱਕ, ਘਰਾਂ ਦੇ ਸੋਫੇ, ਕਾਰਪੇਟ, ਕੁਰਸੀਆਂ, ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600। $100 ਦੇ ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ। 416-475-6600 ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ। 416-475-6600।
3: ਲਓ ਜੀ, ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ, ਹੁਣ ਜਦੋਂ ਵੀ ਤੁਸੀਂ ਕੈਨੇਡੀਅਨ

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਪੰਜਾਬੀ ਵਿਰਸਾ ਰੇਡੀਓ ਨਾਲ ਤੁਸੀਂ ਜੁੜ ਗਏ ਆ ਔਰ ਤੁਹਾਡਾ ਹੋਸਟ, ਤੁਹਾਡਾ ਦੋਸਤ, ਤੁਹਾਡਾ ਅਜ਼ੀਜ਼, ਤੁਹਾਡਾ ਛੋਟਾ ਭਾਈ, ਤੁਹਾਡਾ ਵੱਡਾ ਵੀਰ, ਜਿਹੜੇ ਜਿਹੜੇ ਵੱਖਰੇ ਵੱਖਰੇ ਨਾਮ ਦੇ ਨਾਲ ਤੁਸੀਂ ਪਿਆਰ ਕਰਦੇ ਹੋ, ਤੁਹਾਡਾ ਸਾਰਿਆਂ ਦਾ ਸਤਿਕਾਰ ਸਹਿਤ ਬਹੁਤ ਬਹੁਤ ਧੰਨਵਾਦ। ਔਰ ਪੰਜਾਬੀ ਵਿਰਸਾ ਰੇਡੀਓ ਦੇ ਨਾਲ ਤੁਸੀਂ ਇਸ ਵੇਲੇ ਬਿਲਕੁਲ ਰੇਡੀਓ ਦੇ ਨਾਲ ਜੁੜ ਗਏ ਹੋ, ਕਿਉਂਕਿ ਤੁਹਾਨੂੰ ਗੀਤ ਔਰ ਸੰਗੀਤ ਦੀਆਂ ਮਹਿਫਲਾਂ ਦੇ ਨਾਲ ਜੋੜੇਗਾ। ਬਿਨਾਂ ਟੈਨਸ਼ਨ ਵਾਲਾ ਪ੍ਰੋਗਰਾਮ ਆ ਔਰ ਟੈਨਸ਼ਨਾਂ ਟੂਸ਼ਨਾਂ ਨਹੀਂ ਆਪਣੀ ਸ਼ੋਅ 'ਚ ਹੁੰਦੀਆਂ ਭਾਈ, ਨਾ ਅਸੀਂ ਖਬਰਾਂ ਵਾਲਾ ਕੰਮ ਕਰਦੇ, ਠੀਕ ਹੈ ਨਾ। ਬਿਲਕੁਲ ਪਿਓਰ ਇੰਟਰਟੇਨਮੈਂਟ ਪ੍ਰੋਗਰਾਮ ਹੁੰਦਾ ਤੁਹਾਡੇ ਵਾਸਤੇ। ਔਰ ਅੱਜ ਦਿਨ ਚੜ੍ਹਿਆ ਹਰਜੀਤ ਸਿੰਘ ਜੀ, ਸਿੰਘ ਹਰਜੀਤ ਜੀ, ਅੱਜ ਦਿਨ ਚੜ੍ਹਿਆ ਸੋਹਣੇ ਸੋਹਣੇ ਸੱਜਣਾਂ ਦੇ ਰੰਗ ਵਰਗਾ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦੇ ਇੱਕ ਵਾਰੀ ਫਿਰ ਤੋਂ। ਨੰਬਰਸ ਆਫ ਕਾਲਸ, ਨੰਬਰਸ ਆਫ ਮੈਸੇਜ, ਸੋ ਮੈਨੀ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਮੈਂ ਥੈਂਕ ਯੂ ਤੁਹਾਡਾ ਕਿਉਂ ਕਰ ਰਿਹਾ, ਤੁਸੀਂ ਸਮਝ ਗਏ ਸਾਰੇ ਜਣੇ। ਜਿਹੜਾ ਲੌਂਗ ਵੀਕਐਂਡ 'ਤੇ ਪ੍ਰੋਗਰਾਮ ਹੋਇਆ, ਇੰਨੀ ਕੁ ਵੱਡੀ ਚਰਚਾ ਹੈ ਇਸ ਪ੍ਰੋਗਰਾਮ ਦੀ, ਔਰ ਮੈਨੂੰ ਖੁਦ ਨਹੀਂ ਬਿਲੀਵ ਹੁੰਦਾ ਕਿ ਇਹ ਪ੍ਰੋਗਰਾਮ ਦੀ ਚਰਚਾ ਕਿੱਥੇ ਕਿੱਥੇ ਜਾ ਚੁੱਕੀ ਹੈ। ਪੂਰੇ ਵਰਲਡ ਦੇ ਵਿੱਚ ਇਸ ਪ੍ਰੋਗਰਾਮ ਦੀ ਚਰਚਾ ਹੋ ਰਹੀ ਹੈ ਔਰ ਨੰਬਰਸ ਆਫ ਕਾਲ ਜਿਹੜੇ ਵੱਖਰੇ ਵੱਖਰੇ ਇੰਡੀਆ ਤੋਂ, ਹੋਰ ਮੁਲਕਾਂ ਤੋਂ ਫੋਨ ਆ ਰਹੇ ਆ ਕੰਗਰੈਚੁਲੇਸ਼ਨ ਦੇ, ਵਧਾਈਆਂ ਦੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੈਲੋ,
1: ਹੈਲੋ ਯੰਗ ਬ੍ਰੋ, ਗੁੱਡ ਮਾਰਨਿੰਗ
0: ਜੀ। ਗੁੱਡ ਮਾਰਨਿੰਗ ਸਰ, ਕੀ ਹਾਲ ਹੈ ਜੀ
1: ਤੁਹਾਡੇ? ਸਰ ਆਸਟ੍ਰੇਲੀਆ, ਨਿਊਜ਼ੀਲੈਂਡ, ਜਿੱਥੇ ਤੇ ਮੈਂ ਰਿਸ਼ਤਾ ਸਾਨੂੰ ਮੈਂ ਸਾਹਮਣੇ ਦੇਖਿਆ ਲਾਈਵ
0: ਜੀ,
1: ਸਾਰਿਆਂ ਨੇ ਤੁਹਾਡੀ ਬਹੁਤ ਸ਼ਲਾਘਾ ਕੀਤੀ, ਬਹੁਤ ਜ਼ਿਆਦਾ।
0: ਥੈਂਕ ਯੂ ਜੀ,
1: ਤੁਸੀਂ ਵਧਾਈ ਦੇ ਪਾਤਰ, ਯੂ ਡੂ ਵੈਰੀ ਗੁੱਡ ਜੋਬ ਮਾਰੇ, ਬਹੁਤ ਵਧੀਆ।
0: ਤੁਸੀਂ ਆਏ ਸੀ ਸਤਨਾਮ ਜੀ, ਤੁਹਾਨੂੰ ਕਿਵੇਂ ਲੱਗਾ ਉੱਥੇ ਸਾਰਾ?
1: ਬਹੁਤ ਵਧੀਆ ਲੱਗਾ ਸਾਹਿਬ, ਬੜਾ ਮਹਿੰਗਾ, ਤਿੰਨ ਦਿਨ ਸਾਨੂੰ ਪਤਾ ਲੱਗਾ ਨੀਗਾ, ਤਿੰਨ ਦਿਨ ਮੈਂ ਤੇ ਮੇਰਾ ਗ੍ਰੈਂਡ ਸਨ ਉੱਥੇ, ਇੰਨੇ ਮਸਤ ਹੋ ਗਏ, ਪਤਾ ਲੱਗਾ, ਬਹੁਤ ਦਿਲ ਖੁਸ਼ਿਆ, ਬੜਾ ਵਧੀਆ।
0: ਚਲੋ, ਬੜਾ ਚੰਗਾ ਕੀਤਾ ਤੁਸੀਂ ਆਏ, ਤੁਹਾਡਾ ਬਹੁਤ ਬਹੁਤ ਥੈਂਕ ਯੂ, ਥੈਂਕ ਯੂ ਤੁਹਾਡਾ ਆਉਂਦਾ ਜੀ। ਅੱਜ ਮੈਨੂੰ ਦੱਸੋ ਕਿਹੜਾ ਗੀਤ ਤੁਹਾਡੇ ਵਾਸਤੇ ਸਵੇਰੇ ਸਵੇਰੇ ਲਾਈਏ ਔਰ ਜਿਹਦੇ ਨਾਲ ਮੇਰੀ ਵੀ ਥਕਾਵਟ ਥੋੜੀ ਲੱਥ ਜਾਵੇ ਤੇ ਤੁਹਾਡੀ ਥਕਾਵਟ ਵੀ ਲੱਥ ਜਾਵੇ। ਪੰਜਾਬੀ ਵਿਰਸਾ, ਹੈਲੋ, ਬਲਵਿੰਦਰ ਜੀ, ਕੀ ਹਾਲ ਚਾਲ ਆ? ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। 905-673-3337 ਸਟੂਡੀਓ ਨੰਬਰ ਆ। ਮੈਨੂੰ ਕੋਈ ਗੀਤ ਦਾ ਚਾਨਣਾ ਪਾਓ ਭਾਈ, ਕੋਈ ਬੱਤੀ ਬੁੱਤੀ ਜਗਾਓ, ਕਿਹੜਾ ਗੀਤ ਲਾਈਏ ਸਵੇਰੇ ਸਵੇਰੇ ਤੁਹਾਡੇ ਸਾਰਿਆਂ ਵਾਸਤੇ। ਤੇ ਮੈਨੂੰ ਪਤਾ ਲੱਗਿਆ ਵੀ ਆਹ ਗੀਤ ਹਰਜੀਤ ਜੀ ਅੱਜ ਲਾਓ ਸਵੇਰੇ ਸਵੇਰੇ ਇਹੋ ਜਿਹੇ ਮੌਸਮ ਵਿੱਚ, ਤੇ ਇਹੋ ਜਿਹੇ ਮੌਸਮ ਵਿੱਚ ਫਿਰ ਪ੍ਰੋਗਰਾਮ ਕਰਨ ਦਾ ਮਜ਼ਾ ਹੋਰ ਆ ਜਾਂਦਾ, ਜਿਵੇਂ ਦੁਪਹਿਰ ਖੇੜੀ ਵਾਲਾ ਮੌਸਮ ਆ। ਕੱਲ੍ਹ ਨਾਲੋਂ ਗਰਮੀ ਅੱਜ ਘੱਟ ਹੈ, ਕੱਲ੍ਹ ਤਾਂ ਗਰਮੀ ਨੇ ਕੱਢਤੇ ਵੱਟ, ਪਰਸੋਂ ਕੱਢਤੇ ਵੱਟ, ਸੋਮਵਾਰ ਤਾਂ ਗਰਮੀ ਦਾ ਕੱਢਤੇ ਵੱਟ ਬਈ, ਪੂਰੇ ਕਿਆ ਗਰਮੀ ਸੀ, ਉੱਤੋਂ ਪ੍ਰੋਗਰਾਮ ਚੱਲ ਰਿਹਾ ਸੀ ਪਰ ਸੰਗਤਾਂ ਦਾ ਇੰਨਾ ਠਾਠਾ ਮਾਰਦਾ ਇਕੱਠ ਉੱਥੇ, ਇਸ ਗੱਲ ਦਾ ਸਾਬਤ ਕਰਤਾ ਤੁਸੀਂ ਸਾਰੀਆਂ ਸੰਗਤਾਂ ਨੇ ਕਿ ਵਾਕਈ ਹੀ ਤੁਸੀਂ ਕੀਰਤਨ ਨੂੰ ਸੁਣਨਾ ਚਾਹੁੰਦੇ ਹੋ, ਕੀਰਤਨ ਨੂੰ ਤੁਹਾਨੂੰ ਪਿਆਰ ਹੈ ਕੀਰਤਨਾ ਗੁਰੂ ਦੀ ਬਾਣੀ ਦੇ ਨਾਲ। ਹੈਲੋ
1: ਹਰਜੀਤ ਭਾਈ, ਵਿਜੇ ਪੰਤ ਮੂਵੀ ਦਾ ਸੌਂਗ ਹੈ, ਰਾਹੋਂ ਮੇਂ ਉਨਸੇ ਮੁਲਾਕਾਤ ਹੋ ਗਈ, ਜਿਸਤੇ ਦਰਸੇ ਤੇ ਵਹੀ ਬਾਤ ਹੋ ਗਈ।
0: ਇਹ ਮੁਲਾਕਾਤ ਦਾ ਨਾ ਪੰਗੇ ਵਾਲਾ ਕੰਮ ਹੀ ਹੁੰਦਾ, ਮੈਂ ਦੱਸਾਂ ਤੁਹਾਨੂੰ ਸਹੀ ਗੱਲ, ਰੇਡੀਓ ਘੱਟ ਕਰੋ ਵੱਡੀ ਸਰਕਾਰ, ਕੋਈ ਗੱਲ ਨੀ, ਕੋਈ ਗੱਲ ਨੀ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸੁਣਾਓ ਕਿਦਾਂ, ਠੀਕ ਹੋ?
1: ਬਹੁਤ ਕਿਰਪਾ ਜੀ, ਅਸੀਂ ਹਾਂ ਤਾਂ ਏਦਾਂ ਦਿਲ ਕਰਦਾ ਵਾ ਵੀ ਉਹੀ ਸੁਣੀ ਜਾਈਏ ਜਿਹੜਾ ਉੱਥੇ ਸੁਣਿਆ ਸੀ ਨਾ।
0: ਕਿਵੇਂ ਤੁਹਾਨੂੰ ਲੱਗਦਾ ਸੀ ਉੱਥੇ ਤੁਸੀਂ ਬੈਠੇ ਸੀ ਸੰਗਤ ਦੇ, ਤੁਸੀਂ ਥੱਕੇ ਤਾਂ ਨਹੀਂ ਉੱਥੇ?
1: ਮੈਂ ਕਿਹਾ ਉੱਥੇ ਰੱਬ ਬੋਲਦਾ ਸਿਆ ਜੀ,
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
1: ਉੱਥੇ ਬੰਦੇ ਆਪਣੇ ਆਪ ਨੂੰ ਭੁੱਲ ਗਏ, ਰੱਬ ਹੀ ਬੋਲਦਾ ਸੀਗਾ ਜੀ, ਕੋਈ ਕਹਿਣ ਵਾਲੀ ਗੱਲ ਨੀ। ਤੁਸੀਂ ਤਾਂ ਏਦਾਂ ਜੀ ਜਿੱਦਾਂ ਖੱਟ ਲਿਆ ਇੰਨਾ ਕੁਛ ਵੀ ਵਰਲਡ ਫੇਮਸ ਹੋ ਗਏ ਤੁਸੀਂ।
0: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ, ਗੁਰੂ ਸਾਹਿਬ ਦੀ ਮੌਜ ਹੈ ਬਸ, ਹੋਰ ਕੁਛ ਨੀ ਹੈ ਸਰ।
1: ਹਾਂਜੀ, ਰੱਬ ਤੁਹਾਨੂੰ ਹੋਰ ਚੜ੍ਹਦੀ ਕਲਾ ਚ ਰੱਖੇ ਜੀ, ਤੇ ਹੁਣ ਉਹ ਦਿਲ ਕਰਦਾ ਵੀ ਉਹ ਸੰਤ ਅਨੂਪ ਸਿੰਘ ਹੋਣਾ ਨੇ ਇੱਕ ਸ਼ਬਦ ਜਦੋਂ ਜੰਗ ਸੀ ਉਦੋਂ ਉਹਨਾਂ ਨੇ ਇੱਕ ਕੈਸਟ ਕੱਢੀ ਸੀ, ਬਿਨ ਨਾਮੇ
0: ਬਿਨ ਨਾਵੇ ਜਗ ਕਮਲਾ ਫਿਰੇ, ਹਾਂ ਕੋਈ ਗੱਲ ਨੀ ਸੁਣਾਨੇ ਆ ਪੰਜਾਬੀ ਵਿਰਸਾ ਨੈਕਸਟ ਕਾਲ ਤੇ ਜਾਣੇ ਟ੍ਰੈਫਿਕ ਜੈਮ ਮਿਲਣਾ ਤੁਹਾਨੂੰ ਹੈਲੋ
2: ਭਾਈ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
2: ਭਾਈ ਤੁਹਾਨੂੰ ਪਸੰਦ ਹੋਵੇ ਲੱਗ ਦੋ
0: ਚਲੋ ਬੜੀ ਮਿਹਰਬਾਨੀ ਵੀਰ ਥੈਂਕ ਯੂ ਨੈਕਸਟ ਕਾਲ ਟ੍ਰੈਫਿਕ ਜੈਮ ਹੈਲੋ
1: ਜੀ
0: ਵੀਰ ਜੀ ਕੀ
1: ਹਾਲ ਜੀ ਜੀ ਦੁਆ ਤੁਹਾਡੀ
0: ਤੁਸੀਂ ਕੀ ਚੱਕਰਬਾਜ਼ੀ ਕੀ ਹੈ
1: ਮੁਮਕਿਨ ਹੋਵੇ ਨਾ ਤੇ ਉਹ ਗਾਣਾ ਲਾ ਦੇਰੇ ਆਈ
0: ਬਹਾਰ ਸਵੇਰੇ ਸਵੇਰੇ
1: ਜਾਨ ਪਸੰਦ ਕਰੋ ਤੇ ਲਾ ਦੋ ਕੋਈ ਦੁੱਖ ਵਿਛੋੜੇ ਵਾਲਾ ਨੀ ਬੜਾ ਪਿਆਰਾ
0: ਮੈਂ ਕਹਿੰਦਾ ਤੁਸੀਂ ਮਾਰ ਹੀ ਦਿੱਤਾ ਮੈਨੂੰ ਇਹ ਗਾਣਾ ਲਵਾ ਕੇ ਆਨੇ ਸੇ ਉਸਕੇ ਆਏ ਬਾਹਰ ਜਾਣੇ ਸੇ ਉਸਕੇ ਜਾਏ ਬਾਹਰ ਬੜੀ ਮਸਤਾਨੀ ਹੈ ਮੇਰੀ ਦਿਲ ਰੁਬਾ ਇਹੀ ਹੈ ਨਾ ਗੀਤ ਤੁਸੀਂ ਲਾਈਨ ਹੀ ਕੱਟ ਗਏ ਚਲੋ ਕੋਈ ਗੱਲ ਨੈਕਸਟ ਕਾਲ ਹੈਲੋ
3: ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
0: ਫਤਿਹ ਜੀ ਫਤਿਹ ਜੀ ਸੁਣਾਓ ਜੀ ਕੀ ਹਾਲ ਹੈ
3: ਜੀ ਬਹੁਤ ਬਹੁਤ ਵਧਾਈਆਂ ਜੀ ਅਸੀਂ ਕਦੀ ਗਏ ਨਹੀਂ ਸੀ ਕਿਉਂਕਿ ਅਸੀਂ ਬਜ਼ੁਰਗ ਜੋੜਾ ਰਹਿੰਦੇ ਹਾਂ ਤੇ ਉਦੋਂ ਅਸੀਂ ਕਿਸੇ ਨੂੰ ਕਹਿ ਕੇ ਉੱਥੇ ਪਹੁੰਚੇ ਗੱਡੀ ਤੇ
0: ਵਾਹ ਜੀ ਵਾਹ ਤੁਹਾਡੀ ਬੜੀ ਕਿਰਪਾ ਹੋਈ ਤੁਸੀਂ
3: ਬਹੁਤ ਆਨੰਦ ਆਇਆ ਮਹਾਰਾਜ ਤੁਹਾਡੀਆਂ ਲੰਮੀਆਂ ਉਮਰਾਂ ਕਰੇ ਮਹਾਰਾਜ ਤੁਹਾਨੂੰ ਗੁਰਸਿੱਖੀ ਜੀਵਨ ਬਖਸ਼ੇ ਇਸ ਤੋਂ ਵੀ ਜ਼ਿਆਦਾ
0: ਬੜੀ ਕਿਰਪਾ
3: ਤੁਸੀਂ ਨੰਦ ਬਾਬਾ ਨੰਦ ਸਾਹਿਬ ਜੀ ਦੇ
0: ਜੀ ਜੀ
3: ਸੇਵਕ ਹੋ ਠੀਕ ਹੈ
0: ਉੱਥੇ ਤੁਸੀਂ ਦੇਖਿਆ ਬਾਬਾ ਨੰਦ ਸਿੰਘ ਦੇ ਸਰੂਪ ਨਾਲ ਨਾਲ
3: ਸਾਰਾ ਦੇਖਿਆ ਸੀ ਉੱਥੇ ਜਗਰਾਓਂ ਵੀ ਦਰਸ਼ਨ ਕਰਕੇ ਆਏ ਆ ਜੀ
0: ਉਹ ਜਿਹੜੇ ਜਿਹੜੀ ਬਾਬਾ ਨੰਦ ਸਿੰਘ ਦੇ ਪਿੱਛੇ ਸਰੂਪ ਸੀ ਉਹ ਅਸਲੀ ਫੋਟੋ ਸੀ ਬਾਬਾ ਨੰਦ ਸਿੰਘ ਹਰਾਂ ਦੀ
3: ਹਾਂਜੀ ਹਾਂਜੀ ਹਾਂਜੀ ਅਸੀਂ ਉੱਥੇ ਜਗਰਾਓਂ ਦੇਖ ਕੇ ਆਏ ਸੀ ਜੀ ਦਰਸ਼ਨ ਕਰਕੇ ਆਏ ਸੀ ਉਸ ਤੋਂ ਫਿਰ ਅਸੀਂ ਉਸ ਤੋਂ ਬਾਅਦ ਫਿਰ ਸੁਖਮਨੀ ਸਾਹਿਬ ਦਾ ਪਾਠ ਕੀਤਾ ਸੀ ਸ਼ੁਰੂ
0: ਅੱਛਾ
3: ਤੇ ਮਹਾਰਾਜ ਦੀ ਬਹੁਤ ਕਿਰਪਾ ਤੇ ਮਹਾਰਾਜ ਤੁਹਾਡੇ ਤੇ ਵੀ ਕਿਰਪਾ ਮਿਹਰ ਭਰਿਆ ਹੱਥ ਰੱਖੇ ਵੱਡੀਆਂ ਉਮਰਾਂ ਹੋਣ ਮਹਾਰਾਜ ਇਸੇ ਤਰ੍ਹਾਂ ਤੁਹਾਡੇ ਸਮਾਗਮ ਚੱਲਦੇ ਰਹਿਣ ਤੇ ਅਸੀਂ ਸੁਣਦੇ ਰਹੀਏ ਜਿੰਨਾ ਚਿਰ ਜੀਂਦੇ ਆ
0: ਬੜੀ ਕਿਰਪਾ ਤੁਹਾਡੀ ਜੀ ਤੁਸੀਂ ਆਏ ਜੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋਅ

0: ਵਾਹ ਜੀ ਵਾਹ, ਕਿਆ ਗੀਤ ਹੈ, ਪਸੰਦ ਕੀਤਾ ਭਾਈ ਜਾਨ, ਤੁਸੀਂ ਕਮਾਲ ਕਰ ਦਿੱਤੀ ਹੈ। ਤੁਸੀਂ ਤਾਂ ਆਪਣਾ ਰਸਤਾ ਕਰ ਲਿਆ ਹੋਣਾ ਘੰਟੇ ਦਾ ਕਵਰੀ ਗਾਣੇ ਦੇ ਨਾਲ ਹੀ, ਪਰ ਐਨੀਵੇ ਤੁਹਾਡੇ ਗੀਤ ਦੀ ਜਿਹੜੀ ਫਰਮਾਇਸ਼ ਸੀ ਬਹੁਤ ਹੀ ਪਿਆਰਾ ਔਰ ਮਿੱਠਾ ਜਿਹਾ ਗੀਤ ਸੀ, ਜਿਹੜੇ ਕਿ ਗੀਤ ਮੈਨੂੰ ਬੜੇ ਪਸੰਦ ਹੈ। ਔਰ ਇਸ ਤਰ੍ਹਾਂ ਦੇ ਜਿਹੜੇ ਗੀਤ ਤੁਹਾਡੀ ਜ਼ਿੰਦਗੀ ਦੇ ਨਾਲ ਕਹਿੰਦੇ ਆ ਨਾ ਹੋਰ ਮਿਠਾਸ ਭਰ ਦਿੰਦੇ ਆ। ਕੈਸੇ ਕੈਸੇ ਲਫ਼ਜ਼ ਇਸ ਗੀਤ ਦੇ ਵਿੱਚ ਸੀ, ਤੁਸੀਂ ਸਾਰਿਆਂ ਨੇ ਸੁਣੇ ਹੀ ਆ, ਥੋੜ੍ਹੀ ਸੀ ਦੀਵਾਨੀ ਹੈ, ਵਾਹ ਬਈ ਵਾਹ, ਕੈਸੇ ਕੈਸੇ ਲਫ਼ਜ਼ ਇਸ ਗੀਤ ਦੇ ਸੀ, ਔਰ ਬੜੇ ਪਿਆਰੇ ਪਿਆਰੇ ਲਫ਼ਜ਼ ਇਸ ਗੀਤ ਦੇ ਲਿਰਿਕਸ, ਪਤਾ ਮੈਂ ਕਵੀ ਬੜੇ ਨੋਟ ਕਰਦਾ ਹੁੰਦਾ, ਲਿਰਿਕਸ ਦੇ ਕਮਾਲ ਦੇ ਲਿਰਿਕਸ ਜਿਹੜੇ ਸੀ ਇਸ ਗੀਤ ਦੇ ਸੀ, ਔਰ ਬੜੇ ਕਮਾਲ ਦੇ ਲਿਰਿਕਸ, ਕਮਾਲ ਕਰ ਦਿੱਤੀ ਵੀ ਗਾਣੇ ਦੀ। ਭਾਈ ਜਾਨ ਸੁਣ ਲਿਆ ਗੀਤ ਤੁਸੀਂ ਜਨਾਬੇ ਵਾਲੀ, 905-673-3337 ਸਟੂਡੀਓ ਨੰਬਰ ਹੈ। ਪੱਟਾ ਸਾਹਿਬ ਕੀ ਹਾਲ ਚਾਲ ਆ?
1: ਮੈਂ ਠੀਕ ਹਾਂ, ਪਹਿਲਾਂ ਤੋਂ ਮੇਰੇ ਵੱਲੋਂ ਤੁਹਾਨੂੰ ਤਾਂ ਪਏ ਸਾਰੇ ਸੁੱਤਣੇ ਪਿਆ ਪ੍ਰੀ ਸਸੀ,
0: ਇਹ ਗਲੇ ਸਾਰਿਆਂ ਨੇ ਖਰਾਬ ਹੋਏ ਅੱਜ ਕੱਲ੍ਹ, ਕੀ ਗੱਲ ਕੀ ਹੈ?
1: ਅਸਲ 'ਚ ਸਰ ਜੀ ਜਿੱਦਾਂ ਗਰਮੀ ਤੋਂ ਬਾਅਦ ਸਿੱਧਾ ਹੀ ਸੀ, ਉਹਨਾਂ ਥੋੜ੍ਹਾ ਫਰਕ ਪਿਆ।
0: ਨਹੀਂ ਗਲੇ ਫੇਰੀਏ ਕੁਛ ਝੁਰੂ ਚ ਆਇਆ, ਥੋੜ੍ਹਾ ਜਿਹਾ ਹੋਵੇ ਠੀਕ, ਥੋੜ੍ਹਾ ਜਿਹਾ ਗਲਾ ਵੱਡੀ ਜਵਾੜਿਆ ਗਲੇ 'ਚ। ਹੈਲੋ
2: ਜੀ ਬ੍ਰੋ।
0: ਹਾਂਜੀ ਸਰ,
2: ਤੁਹਾਡੇ ਚਾਹ ਦਾ ਗਾਣਾ ਹੋਰ ਲਾ ਦੋ।
0: ਕਿਹੜਾ ਜੀ?
2: ਕਲੀਓ ਨੇ ਘੂੰਘਟ ਖੋਲੇ, ਹਰ ਫੂਲ ਪੇ ਭਵਰਾ ਡੋਲ ਲੋ ਆਇਆ ਪਿਆਰ ਕਾ ਮੌਸਮ। ਯੂ ਲਵ ਦਿਸ ਸੌਂਗ, ਤੁਹਾਡੀ ਚੋਇਸ ਦਾ ਗਾਣਾ ਲਾਓ।
0: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮੱਚ। ਨੈਕਸਟ ਕਾਲ। ਹੈਲੋ
3: ਜੀ ਵੀਰ ਜੀ, ਜੀ ਦਿਨ ਬਣਾਤਾ, ਇੰਨੀ ਜਲਦੀ ਫਰਮਾਇਸ਼ ਪੂਰੀ ਨਾ ਕਿਤੇ ਨਹੀਂ ਹੁੰਦੀ ਇੰਨੀ ਜਲਦੀ ਤੁਸੀਂ ਕਰ।
0: ਮੈਂ ਕਿਹਾ ਜੀ ਇੰਨੀ ਜਲਦੀ ਤਾਂ ਪੀਜ਼ਾ ਵੀ ਨਹੀਂ ਆਉਂਦਾ, ਇੰਨੀ ਜਲਦੀ ਤਾਂ ਘਰ ਵਾਲੀ ਨਹੀਂ ਮੰਨਦੀ ਇੰਨੀ ਜਲਦੀ, ਜਿੰਨੀ ਜਲਦੀ ਮੈਂ ਤੁਹਾਡਾ ਗਾਣਾ ਲਾਤਾ।
3: ਨਹੀਂ ਨਹੀਂ ਉਹ ਮੰਨ ਜਾਂਦੀ ਇਹੋ ਜਿਹਾ ਗਾਣਾ ਸੁਣਾਓ।
0: ਓਹੋ ਅੱਛਾ, ਬਈ ਵਾਹ, ਚਲੋ ਬੜਾ ਚੰਗਾ।
3: ਪਤਾ ਕਿ ਇਹ ਮੇਰੇ ਤੇ ਗਾਣਾ ਨਹੀਂ ਹੈਗਾ, ਮੌਸਮ ਤੇ ਗਾਣਾ ਵਾ, ਇਸ ਲਈ ਮੰਨ ਜਾਂਦੀ ਕਿ ਜਾਨ ਛੁੱਟੀ ਹੈ।
0: ਜੇਕਰ ਤੁਹਾਡੇ ਉਹਨਾਂ ਦੇ ਗਾਣਾ ਲਾਓ ਫਿਰ ਨਹੀਂ ਮੰਨਦੀਆਂ ਭਾਈ ਜਲਦੀ ਕਿਤੇ, ਫਿਰ ਮੁਸ਼ਕਲ ਆ ਜਾਂਦੀ ਹੈ।
3: ਤੁਹਾਡਾ ਪ੍ਰੋਗਰਾਮ ਬੜਾ ਅੱਛਾ ਹੈ,
0: ਚਲੋ ਬੜਾ ਚੰਗਾ ਲੱਗਾ ਭਾਈ ਜਾਨ, ਥੈਂਕ ਯੂ।
3: ਫੈਮਿਲੀ ਚ ਸੁਣਾ, ਵੱਡੀ ਗੱਲ ਕਿ ਫੈਮਿਲੀ ਚ ਸੁਣਨ ਨਾਲ ਹੁੰਦਾ।
0: ਜੀ ਜੀ, ਚਲੋ ਬੜੀ ਚੰਗੀ ਗੱਲ ਹੈ ਸਰ ਤੁਹਾਡਾ, ਥੈਂਕ ਯੂ ਬ੍ਰਦਰ, ਸੋ ਨਾਈਸ ਆਫ ਯੂ, ਤੁਹਾਡਾ ਤੁਸੀਂ ਪਿਆਰ ਦਿੰਦੇ ਹੋ। ਲੰਬੇ ਅਰਸੇ ਦੇਖੋ ਰੇਡੀਓ ਪ੍ਰੋਗਰਾਮ ਚੱਲਦੇ ਤਦ ਹੀ ਹੁੰਦੇ ਆ ਜਦੋਂ ਉਹਨਾਂ ਦੀ ਆਡੀਅੰਸ ਬਹੁਤ ਜ਼ਿਆਦਾ ਬਿਜ਼ੀ ਹੋਵੇ ਅਤੇ ਬਿਜ਼ਨਸਮੈਨਾਂ ਨੂੰ ਬਿਜ਼ਨਸ ਮਿਲਦਾ ਹੋਵੇ, ਅਤੇ ਮੇਰੇ ਲਫ਼ਜ਼ਾਂ ਦੀ ਜਿਹੜੀ ਹੁੰਦੀ ਆ ਚੋਣ, ਜਿਹੜੇ ਮੇਰੇ ਲਫ਼ਜ਼ਾਂ ਦੀ, ਮੈਂ ਤੁਹਾਡੀ ਸ਼ਾਨ ਦੇ ਪ੍ਰਤੀ ਕੁਛ ਇਸ ਤਰ੍ਹਾਂ ਦਾ ਲਫ਼ਜ਼ ਅੱਜ ਤੱਕ ਨਹੀਂ ਜ਼ਿੰਦਗੀ ਕਦੀ ਬੋਲਿਆ ਜਿਹੜੇ ਤੁਹਾਡੇ ਦਿਲ ਦੇ ਨੂੰ ਥੋੜ੍ਹੀ ਠੇਸ ਪਹੁੰਚਾਈ ਹੋਵੇ, ਤੁਹਾਨੂੰ ਕਿਤੇ ਨਾ ਕਿਤੇ ਇਹ ਲੱਗਾ ਵੀ ਯਾਰ ਹਰਜੀਤ ਸਿੰਘ ਰੇਡੀਓ 'ਤੇ ਸਾਡੀ ਇਨਸਲਟ ਕਰਦਾ ਹੈ ਜਾਂ ਸਾਨੂੰ ਰੇਡੀਓ 'ਤੇ ਕੁਛ ਇੱਦਾਂ ਦੀ ਸ਼ਬਦਾਵਲੀ ਬੋਲਦਾ ਹੈ ਜਿਹਦੇ ਨਾਲ ਸਾਨੂੰ ਸੁਣਨਾ ਨਹੀਂ ਚੰਗਾ ਲੱਗਦਾ, ਪਰ ਤੁਹਾਡਾ ਅਜ਼ੀਜ਼ ਆ ਮੈਂ, ਤੁਹਾਡਾ ਛੋਟਾ ਵੀਰ ਆ ਸਾਰਿਆਂ ਦਾ, ਔਰ ਅੱਜ ਤੱਕ ਇੱਦਾਂ ਦੀ ਗੁਰੂ ਸਾਹਿਬ ਦੀ, ਉਸ ਈਸ਼ਵਰ ਦੀ, ਅੱਲਾਹ ਤਾਲਾ ਦੀ ਕਦੀ ਇੱਦਾਂ ਦੀ ਨਹੀਂ ਗੱਲ ਨੌਬਤ ਆਈ ਕਿ ਕੋਈ ਲਫ਼ਜ਼ ਤੁਹਾਡੀ ਸ਼ਾਨ ਦੇ ਬਰਖਲਾਫ਼ ਬੋਲੇ ਜਾਣ। ਤੁਸੀਂ ਮੇਰੇ ਸਾਰੇ ਆਪਣੇ ਹੋ, ਮੈਂ ਅੱਗੇ ਵੀ ਕਹਿੰਦਾ ਹੁੰਦਾ ਜਿਹੜੇ ਮੈਂ ਕਈ ਵੀ ਵਰਡਸ ਯੂਜ਼ ਕਰਦਾ, ਉਹ ਬਹੁਤ ਰੇਡੀਓ ਵਾਲੇ ਮੇਰੇ ਵਰਡਸ ਯੂਜ਼ ਕਰਦੇ ਪੱਟਾ ਸਾਹਿਬ। ਮੈਂ ਕਈ ਵੀ ਕਹਿੰਦਾ ਨਾ ਤੁਸੀਂ ਪੰਜਾਬੀ ਵਿਰਸਾ ਦੀ ਪਰਿਵਾਰ ਦੀ ਫੈਮਿਲੀ ਹੋ ਇੱਕ, ਕਿਉਂਕਿ ਤਦ ਹੀ ਸੁਣਦੇ ਹੋ, ਨਹੀਂ ਤਾਂ ਕਿੰਨੇ ਚੈਨਲ ਚੱਲਦੇ ਸ਼ਹਿਰ 'ਚ, ਇੱਕ ਮਿੰਟ ਲੱਗਦਾ ਸੂਈ ਚੇਂਜ ਕਰਨ ਨੂੰ, ਤੇ ਠੀਕ ਹੈ ਨਾ। ਇੱਥੇ ਤੁਹਾਡਾ ਪਿਆਰ ਹੈ, ਤੁਹਾਡਾ ਸਤਿਕਾਰ ਹੈ, ਤੁਹਾਡਾ ਆਪਣਾਪਨ ਹੈ। ਤੁਸੀਂ ਮੇਰੇ ਨਾਲ ਗੱਲ ਕਰਕੇ ਤੁਹਾਨੂੰ ਲੱਗਦਾ ਕਿ ਯਾਰ ਸਿੰਘ ਹਰਜੀਤ ਸਾਡਾ ਆਪਣਾ ਹੀ ਆ, ਇਸ ਤਰ੍ਹਾਂ ਦਾ ਪਿਆਰ ਹੋਣਾ ਚਾਹੀਦਾ। ਜਿਵੇਂ ਮੈਨੂੰ ਇੱਥੇ ਬੈਠ ਕੇ ਲੱਗਦਾ ਯਾਰ ਜਿਹਦੀ ਵੀ ਕਾਲ ਆਉਂਦੀ ਹੈ, ਨਹੀਂ ਯਾਰ ਇਹ ਸਾਡੇ ਪਰਿਵਾਰ ਦੇ ਜੀਆਂ ਦੇ ਮੁਕਾਬਲੇ ਆ। ਸਾਡੀਆਂ ਲੇਡੀਜ਼ ਵੱਡੀ ਤਾਦਾਦ ਸੁਣਦੀਆਂ, ਮੈਨੂੰ ਪਤਾ ਫੈਕਟਰੀਆਂ ਦੇ ਵਿੱਚ ਪ੍ਰੋਗਰਾਮ ਬਹੁਤ ਸੁਣਿਆ ਜਾਂਦਾ ਹੈ, ਔਰ ਨਵੇਂ ਲਿਸਨਰ ਵੀ ਕੋਈ ਜੁੜੇ ਹੋਣੇ ਨਾਲ, ਕਿਉਂਕਿ ਮੈਂ ਉੱਥੇ ਕੀਰਤਨ ਦਰਬਾਰ 'ਤੇ ਕਿਹਾ ਸੀ ਕਿ ਸਵੇਰੇ 11 ਵਜੇ ਮੈਂ ਪ੍ਰੋਗਰਾਮ ਪੇਸ਼ ਕਰਨਾ, ਕਈ ਵਾਰੀ ਕਿਸੇ ਨੂੰ ਪਤਾ ਨਹੀਂ ਹੁੰਦਾ, ਅਤੇ ਡੈਫੀਨੇਟਲੀ ਕੋਈ ਨਵਾਂ ਲਿਸਨਰ ਸੁਣ ਰਿਹਾ ਕੋਈ, ਜਿਹੜੇ ਇੱਕ ਦੋ ਦਿਨਾਂ ਤੋਂ ਜਿਹੜੇ ਪ੍ਰੋਗਰਾਮ ਸੁਣ ਰਹੇ ਹੋ। ਜਦੋਂ ਆਪਾਂ ਕੀਰਤਨ ਦਰਬਾਰ ਮੰਡੇ ਵਾਲਾ ਲਾਸਟ ਡੇ, ਮੈਂ ਉੱਥੇ ਬੋਲਿਆ ਸੀ ਕਿ ਤੁਸੀਂ ਜਿਹਨਾਂ ਨੇ ਨਹੀਂ ਵੀ ਰੇਡੀਓ ਸੁਣਿਆ ਉਹ ਟਿਊਜ਼ਡੇ ਆਇਓ, ਅਤੇ ਸ਼ਾਇਦ ਕੋਈ ਨਾ ਕੋਈ ਨਵੇਂ ਲਿਸਨਰ ਹੋਣ, ਜੇ ਕੋਈ ਸੁਣ ਰਿਹਾ ਤਾਂ ਮੈਨੂੰ ਪਲੀਜ਼ ਕਾਲ ਕਰਿਓ ਜੀ। ਜਿਸ ਵੇਲੇ ਮੈਂ ਕੀਰਤਨ ਦਰਬਾਰ 'ਤੇ ਬੋਲਿਆ ਵੀ ਸੀ, 18 ਸਾਲ ਤੋਂ ਇਸ ਲਾਈਨ ਦੇ ਵਿੱਚ ਹਾਂ, 18 ਸਾਲ ਤੋਂ ਇੱਕੋ ਸਟੇਸ਼ਨ 'ਤੇ ਅਸੀਂ ਰੇਡੀਓ ਕਰ ਰਹੇ ਹਾਂ, ਟਾਈਮ ਵੀ ਇੱਕੋ ਹੀ ਹੈ ਸਾਡਾ 11 ਤੋਂ 12, ਤੁਹਾਡੇ ਸਾਰੀਆਂ ਪਿਆਰ ਕਰਨ ਵਾਲਿਆਂ ਦੇ ਸਦਕੇ ਦੇ ਨਾਲ। ਪੱਟਾ ਸਾਹਿਬ ਕੀ ਹਾਲ ਚਾਲ ਆ?
1: ਬਸ ਠੀਕ ਹਰ ਜੀ, ਤਾਂ ਪਹਿਲਾਂ ਤਾਂ ਕੀਰਤਨ ਦਰਬਾਰ ਦੀ ਥੋੜ੍ਹੀ ਜਿਹੀ ਗੱਲ ਕਰੀਏ।
0: ਜੀ ਜੀ ਜ਼ਰੂਰ ਕਰੋ ਸਰ, ਤੁਸੀਂ ਆਏ ਸੀ, ਮੈਨੂੰ ਮਿਲੇ ਨਹੀਂ ਉੱਥੇ।
1: ਅਸਲ 'ਚ ਤੁਸੀਂ ਬਿਜ਼ੀ ਬਹੁਤ ਸੀਗੇ।
0: ਹਾਂ, ਉੱਥੇ ਫਿਰ ਤੁਹਾਨੂੰ ਪਤਾ ਸਾਰਾ
1: ਜਦੇ ਤਾਂ ਸਾਰੇ ਬਿਲਕੁਲ ਬਹੁਤ ਸੋਹਣੇ ਸੀ, ਮਤਲਬ ਜਿਹੜੇ ਮੈਂ ਥੋੜ੍ਹਾ ਜਿਹਾ ਜਿੱਦਾਂ ਜ਼ਿਆਦਾ ਜਿੱਦਾਂ ਬਵੀਹਾ ਸਾਹਿਬ ਨੇ ਰੰਗ ਬੰਨੇ ਉੱਥੇ,
0: ਹਾਂ
1: ਉਹ ਦੇਖਣ ਯੋਗ ਸੀ। ਬਾਕੀ ਤੁਹਾਡੇ ਜਿਹੜੇ ਤੁਸੀਂ ਜ਼ਿਲ੍ਹਾ ਸੀ ਉੱਥੇ ਐਂਟਰੀ ਹੁੰਦੇ ਆ, ਉੱਥੇ ਅਸੀਂ ਦੂਰ ਤੁਹਾਡਾ ਸੋਡਾ ਲਾਇਆ ਸੀ।
0: ਹਾਂਜੀ,
1: ਉਹ ਸਾਰੇ ਮੈਨੂੰ ਲੱਗਦਾ ਸਾਰਾ ਮੇਲਾ ਉਹੀ ਲਗਾਏ, ਕਿਉਂਕਿ ਬੰਦੇ ਗਰਮੀ 'ਚ ਬਾਹਰ ਰਹੇ ਸੀ, ਜਿਸ ਤਰ੍ਹਾਂ ਪਹਿਲਾਂ ਉੱਥੇ ਆ ਕੇ ਖੜਦੇ ਸੀ। ਬਾਕੀ ਤੁਹਾਡੇ ਲਾਈਨਾਂ ਮੈਂ ਦੇਖਿਆ ਜਿਹੜੇ ਤੁਹਾਡੇ ਬ੍ਰੈਡ ਪਕੌੜੇ ਵਾਲੇ ਦੀਆਂ ਵੀ ਲਾਈਨਾਂ ਮੇਰੇ ਬਹੁਤ ਲੰਬੀਆਂ ਲੰਬੀਆਂ ਲੱਗੀਆਂ ਸੀ।
0: ਉਹ ਉਹਨਾਂ ਦਾ ਕਮਾਲ ਹੀ ਕਰ ਦਿੰਦੇ ਯਾਰ ਵਾਲੇ, ਉਹ ਰੱਬ ਦੀ ਉਹਨਾਂ ਤੇ ਮਿਹਰ ਹੀ ਆ। ਮੈਂ ਦੇਖਿਆ ਉਹ ਇੰਨੀ ਗਰਮੀ ਦੇ ਬਾਵਜੂਦ ਉੱਥੇ ਇਸ ਤਰ੍ਹਾਂ ਦਾ ਸੀ ਕਿ ਲਾਈਨ ਹੀ ਟੁੱਟ ਦਿੱਤੀ ਉਹਨਾਂ
1: ਨੇ। ਲਾਈਨ ਲੱਗੀਆਂ ਵੀ ਬਹੁਤ ਵੱਡੀਆਂ ਸੀ
0: ਉਹਨਾਂ ਦੇ, ਲਾਈਨ ਸਭ ਤੋਂ ਜ਼ਿਆਦਾ ਲੱਗੀ ਹੁੰਦੀ ਹੈ। ਪਤਾ ਨਹੀਂ ਕੀ ਪਾਉਂਦੇ ਕੀ ਬ੍ਰੈਡ ਪਕੌੜੇ, ਮੈਨੂੰ ਨਹੀਂ ਸਮਝ ਆਈ ਇਹਨਾਂ ਦੀ ਹਾਲਤ। ਪੰਜਾਬੀ ਵਿਰਸਾ ਨੈਕਸਟ ਕਾਲ, ਹੈਲੋ,
4: ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਭਾਜੀ, ਮੈਂ ਤੁਹਾਨੂੰ ਅੱਜ ਪਹਿਲੀ ਵਾਰੀ ਫੋਨ ਕਰਨ ਲੱਗਾ, ਮੈਂ ਉੱਥੇ ਸੁਣਿਆ ਸੀ
0: ਤੁਹਾਨੂੰ। ਅੱਛਾ, ਤੁਸੀਂ ਕਦੀ ਰੇਡੀਓ ਸੁਣਿਆ ਨਹੀਂ ਸੀ ਅੱਗੇ?
4: ਨਹੀਂ ਭਾਜੀ, ਮੈਂ ਨਹੀਂ ਸੁਣਿਆ।
0: ਵਾਹ ਜੀ ਵਾਹ, ਚਲੋ ਚੰਗਾ ਕੀਤਾ ਜੀ। ਕੀ ਨਾਮ ਤੁਹਾਡਾ?
4: ਰਸ਼ਪਾਲ ਸਿੰਘ ਜੀ।
0: ਅੱਛਾ ਜੀ, ਰਸ਼ਪਾਲ ਜੀ ਕਿਵੇਂ ਲੱਗਦਾ ਰੇਡੀਓ ਸੁਣ ਕੇ?
4: ਬਹੁਤ ਵਧੀਆ ਜੀ, ਮੈਂ ਕੱਲ ਦਾ ਸੁਣਨ ਲੱਗਾ ਤੁਹਾਨੂੰ।
0: ਅੱਛਾ ਚਲੋ, ਚੰਗਾ ਕੀਤਾ ਜੀ, ਬਹੁਤ ਚੰਗਾ ਕੀਤਾ।
4: ਪਹਿਲਾਂ ਮੈਨੂੰ ਪਤਾ ਨਹੀਂ ਸੀਗਾ ਇਸ ਚੈਨਲ ਦਾ।
0: ਅੱਛਾ ਜੀ, ਚਲੋ ਚੰਗਾ ਕੀਤਾ ਤੁਹਾਨੂੰ ਚੈਨਲ ਦਾ ਪਤਾ ਲੱਗ ਗਿਆ। ਬੜੀ ਮਿਹਰਬਾਨੀ, ਪ੍ਰੋਗਰਾਮ ਪੰਜਾਬੀ ਵਿਰਸਾ ਔਰ ਕੀਰਤਨ ਦਰਬਾਰ ਦੀਆਂ ਗੱਲਾਂ ਹੋ ਰਹੀਆਂ, ਪੂਰੇ ਵਰਲਡ ਤੋਂ ਵਧਾਈਆਂ ਆ ਰਹੀਆਂ ਸਿੰਘ ਹਰਜੀਤ ਨੂੰ, ਤੁਹਾਡੇ ਅਜ਼ੀਜ਼ ਨੂੰ, ਤੁਹਾਡਾ ਸਾਰੀਆਂ ਸੰਗਤਾਂ ਦਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ। ਅਮਨ ਜੀ, ਕੀ ਹਾਲ ਚਾਲ ਹੈ?
4: ਮੈਂ ਦੇਖਿਆ ਸੀ ਕਿ ਤੁਸੀਂ ਸਾਰਾ ਦਿਨ ਫੁੱਲ ਐਨਰਜੀ ਔਰ ਸ਼ਾਮ ਨੂੰ ਜਦੋਂ ਤੁਸੀਂ ਬਸ ਬੈਠ ਗਏ ਕਿ ਹੁਣ ਬਸ ਹੋਰ ਨੀ ਹੋ ਸਕਦਾ।
0: ਬਸ ਕਈ ਵਾਰੀ ਨਾ ਤੁਸੀਂ ਜਦੋਂ ਐਵਰੀ ਡੇ ਤੁਹਾਡੀ ਰੂਟੀਨ ਹੋਵੇ ਨਾ ਉਹ ਵਾਲੀ ਕੰਮ ਕਰਨ ਦੀ, ਤੇ ਫਿਰ ਉਹ ਤੁਹਾਨੂੰ ਈਜ਼ੀ ਲੱਗਦਾ। ਜਿਸ ਵੇਲੇ ਰੂਟੀਨ ਤੋਂ ਬਾਅਦ ਹੋ ਜਾਂਦਾ ਸਿਸਟਮ, ਫਿਰ ਤੁਹਾਨੂੰ ਪਤਾ ਮੁਸ਼ਕਿਲ। ਕਿਵੇਂ ਦਾ ਮਾਹੌਲ ਸੀ? ਤੁਸੀਂ ਮੈਨੂੰ ਪਹਿਲੀ ਵਾਰੀ ਮਿਲੇ ਉਸ ਦਿਨ, ਇੱਕੋ ਦਿਨ ਹੀ ਮੈਨੂੰ ਲੱਗਦਾ ਆਪਣਾ ਮੇਲ ਹੋਇਆ, ਬਾਕੀ ਦਿਨ ਦਾ ਆਪਣਾ ਮੇਲ ਵੀ ਨਹੀਂ ਹੋਇਆ।
4: ਔਰ ਤਿੰਨੋਂ ਦਿਨ ਲਵਾਈ ਹੈ, ਉਸ ਦਿਨ ਵੀ ਮੈਂ ਬਹੁਤ ਜਕਦੇ ਜਕਦੇ ਚਲੇ ਗਈ, ਬਿਕੋਜ਼ ਮੈਨੂੰ ਸੀਗਾ ਕਿ ਚਲੋ ਨਹੀਂ ਤੰਗ ਕਰਨਾ ਹੈ ਨਾ, ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਿਜ਼ੀ ਸੀਗੇ, ਪਰ ਫਿਰ ਤੁਸੀਂ, ਮੈਂ ਸਡਨਲੀ ਦੇਖਿਆ ਤੇ ਮੈਂ ਕਿਹਾ ਚਲ ਕੋਈ ਨੀ, ਹੈਲੋ ਹਾਈ ਕਰਦੇ ਆ।
0: ਜੀ ਜੀ,
4: ਤੇ ਹਾਜ਼ਰੀ ਤਿੰਨੋਂ ਦਿਨ ਲੱਗੀ ਸੀਗੀ ਤੇ ਮਿਲੇ ਆਪਾਂ ਇੱਕ ਦਿਨ। ਚਲੋ ਇੱਕ ਵੀ ਬਹੁਤ ਹੁੰਦਾ, ਕਹਿੰਦੇ ਹੁੰਦੇ ਕਿ ਜਦੋਂ ਪਿਆਰ ਹੋਣਾ ਚਾਹੀਦਾ, ਤਾਂ ਹੋਣੀ ਚਾਹੀਦੀ, ਇੱਕ ਵੀ ਇੱਕ ਮਿੰਟ ਵੀ ਬਹੁਤ।
0: ਜੀ ਜੀ, ਬੜੀ ਮਿਹਰਬਾਨੀ। ਕਿਵੇਂ ਲੱਗਾ ਤੁਹਾਨੂੰ ਇਸ ਸਾਲ ਦਾ ਮਾਹੌਲ, ਸਟੇਜ ਪਿੱਛੇ ਬੈਕਗ੍ਰਾਉਂਡ ਤੇ ਜਿਹੜੀਆਂ ਸਜਾਵਟ ਸੀ, ਕਿਵੇਂ ਦਾ ਤੁਹਾਨੂੰ ਫੀਲ ਹੋ ਰਿਹਾ ਸੀ ਉੱਥੇ?
4: ਬਹੁਤ ਵਧੀਆ ਭਾਜੀ, ਸਜਾਵਟ ਪਿਛਲੇ ਸਾਲ ਨਾਲੋਂ ਵੀ ਬਹੁਤ ਜ਼ਿਆਦਾ ਸੋਹਣੀ ਸੀ, ਮੈਨੇਜਮੈਂਟ ਲਾਸਟ ਈਅਰ ਨਾਲੋਂ ਵੀ ਬਹੁਤ ਵਧੀਆ ਸੀ। ਮੈਨੂੰ ਤਾਂ ਹਰ ਸਾਲ ਹੀ ਵਧੀਆ ਲੱਗਦਾ ਭਾਜੀ।
0: ਬਹੁਤ ਅੱਛੀ ਗੱਲ,
4: ਹਰ ਸਾਲ ਕੁਝ ਨਾ ਕੁਝ ਚੀਜ਼ਾਂ ਆਪਾਂ ਨੂੰ ਐਡ ਆਨ ਹੁੰਦੀਆਂ ਰਹਿੰਦੀਆਂ, ਪਰ ਆਈ ਥਿੰਕ ਇਸ ਸਾਲ
0: ਇੰਡੀਆ ਦੇ ਟਿਕਟਾਂ ਆ ਰਹੇ, ਲੋਕ ਜਾ ਰਹੇ, ਥੋੜਾ ਜਾਣਕਾਰੀ ਦਿਓ ਪਲੀਜ਼।
4: ਬਿਲਕੁਲ ਜੀ, ਹੁਣ ਆਪਾਂ ਜੂਨ ਤੋਂ ਸ਼ੁਰੂ ਕਰਦੇ ਹਾਂ ਜੀ। ਜੂਨ ਦੇ ਫਸਟ ਵੀਕ ਤੁਸੀਂ ਜਾਣਾ ਹੈਗਾ ਜੀ ਸਮਰ ਦੇ ਵਿੱਚ, ਤੇ ਜੁਲਾਈ ਰਿਟਰਨ ਕਰਨਾ ਵੀ ਜਿਹਨਾਂ 1 month ਜਾਂ ਫਿਰ 2 month ਦੀ ਟਿਕਟ ਬਣਾਉਣੀ ਹੈ ਤਾਂ $1672 $1672 ਦਾ ਪ੍ਰਾਈਸ ਜਿਹੜਾ ਹੈਗਾ ਅਵੇਲੇਬਲ ਹੈਗਾ ਵਿਦ 1 stop ਓਵਰ ਦੇ ਨਾਲ। ਇਸ ਤੋਂ ਬਾਅਦ ਜੀ 10 July ਤੋਂ ਲੈ ਕੇ August, ਬੱਚਿਆਂ ਨੂੰ ਛੁੱਟੀਆਂ ਦੇ ਟਾਈਮ ਦੇ ਵਿੱਚ ਜੇ ਤੁਸੀਂ ਟਰੈਵਲ ਕਰਨਾ ਹੈਗਾ ਬੱਚਿਆਂ ਨੂੰ ਇੰਡੀਆ ਲੈ ਕੇ ਜਾਣਾ ਘੁਮਾਉਣ ਵਾਸਤੇ, ਬੱਚਿਆਂ ਦੇ ਸਮਰ ਵੀਕੇਸ਼ਨ ਸ਼ੁਰੂ ਹੋ ਜਾਣੇ ਨੇ, ਤਾਂ $1875 ਦੀ ਟਿਕਟ ਜਿਹੜੀ ਹੈਗੀ ਮੇਰੇ ਕੋਲ ਅਵੇਲੇਬਲ ਹੈਗੀ ਹੈ, ਇਹ ਵੀ ਰਾਊਂਡ ਟ੍ਰਿਪ ਹੈ ਜੀ। ਇਸ ਤੋਂ ਬਾਅਦ ਅਗਸਤ ਡਿਪਾਰਚਰ ਕਰਕੇ ਸਪਤੰਬਰ ਤੁਸੀਂ ਅਰਾਈਵਲ ਕਰਨਾ ਤਾਂ $1735 ਵਿਦ 2 pieces ਆਫ ਲੈਗੇਜ ਰਾਊਂਡ ਟ੍ਰਿਪ ਹੈਗਾ 1 stop ਓਵਰ ਦੇ ਨਾਲ। 12 August ਤੋਂ ਲੈ ਕੇ ਸਪਤੰਬਰ ਦੇ ਫਸਟ ਵੀਕ ਤੱਕ ਤੁਸੀਂ ਐਨੀ ਟਾਈਮ ਜਿਹੜਾ ਹੈਗਾ ਰਾਊਂਡ ਫਿਗਰ ਟਰੈਵਲ ਕਰ ਸਕਦੇ ਹੈਗੇ ਹੋ। ਸਪਤੰਬਰ ਟੂ ਅਕਤੂਬਰ, ਸਪਤੰਬਰ ਡਿਪਾਰਚਰ ਅਕਤੂਬਰ ਅਰਾਈਵਲ ਜਿਹੜਾ ਹੈਗਾ $1770 $1770 ਦੀ ਟਿਕਟ ਅਵੇਲੇਬਲ ਹੈਗੀ ਹੈ ਜੀ ਸਪਤੰਬਰ ਜਾ ਕੇ ਅਕਤੂਬਰ ਅਰਾਈਵਲ। ਇਸ ਤੋਂ ਬਾਅਦ ਦੀਵਾਲੀ ਸਪੈਸ਼ਲ ਹੈਗਾ ਜੀ, ਅਕਤੂਬਰ ਜਾ ਕੇ ਨਵੰਬਰ ਅਰਾਈਵਲ ਕਰਨਾ ਤੁਸੀਂ, ਅਕਤੂਬਰ ਜਾ ਕੇ ਨਵੰਬਰ ਦਾ ਜਿਹੜਾ ਹੈਗਾ ਤੁਹਾਡਾ ਅਰਾਈਵਲ ਹੈਗੀ ਹੈ $1672 ਦੇ ਵਿੱਚ ਰਾਊਂਡ ਟਿਕਟ ਅਵੇਲੇਬਲ ਹੈਗੀ ਹੈ ਵਿਦ 2 pieces ਆਫ ਲਗੇਜ। ਇਸ ਤੋਂ ਬਾਅਦ ਜੇ ਕਿਸੇ ਨੇ ਇੰਡੀਆ ਦੇ ਕਿਸੇ ਹੋਰ ਹਿੱਸੇ 'ਚ ਜਾਣਾ, ਜ਼ਰੂਰੀ ਨਹੀਂ ਹੈਗਾ ਕਿ ਆਪਾਂ ਦਿੱਲੀ ਜਾਣਾ, ਤੁਸੀਂ ਬੰਬੇ ਜਾਣਾ, ਤੁਸੀਂ ਹੈਦਰਾਬਾਦ ਜਾਣਾ, ਬੰਗਲੌਰ ਜਾਣਾ, ਜਾਂ ਕਿਤੇ ਵੀ ਐਨੀ ਪਾਰਟ ਆਫ ਇੰਡੀਆ, ਤਾਂ ਮੇਰੇ ਕੋਲ ਜਿਹੜੀ ਹੈਗੀ ਆ $1472 ਦੀ ਟਿਕਟ ਅਵੇਲੇਬਲ ਹੈਗੀ ਹੈ ਜੀ। ਅਕਤੂਬਰ ਆਨਵਰਡ, ਅਕਤੂਬਰ ਤੋਂ ਲੈ ਕੇ ਦਸੰਬਰ ਤੱਕ ਐਨੀ ਟਾਈਮ ਜਿਹੜਾ ਹੈਗਾ ਰਾਊਂਡ ਟ੍ਰਿਪ $1472 ਓਨਲੀ, ਬਟ ਇਹ ਹੈਗੀ ਹੈ ਜੀ ਬੰਬੇ, ਬੰਗਲੌਰ, ਹੈਦਰਾਬਾਦ ਔਰ
0: ਮਦਰਾਸ।
4: ਇਸ ਦੇ ਨਾਲ ਹੀ ਗੱਲ ਕਰਦੇ ਹਾਂ 1-way ਟਿਕਟ ਦੀ, ਤੁਸੀਂ ਇਧਰੋਂ 1-way ਡਿਪਾਰਚਰ ਕਰਨਾ ਜੀ, ਤਾਂ ਟਿਕਟ ਦਾ ਕੋਸਟ ਮੇਰੇ ਕੋਲ ਅਰਾਈਵ ਹੈਗਾ ਜੀ $735। ਤੁਸੀਂ ਦਿੱਲੀ ਟੂ ਟੋਰੋਂਟੋ 1-way ਟਰੈਵਲ ਕਰਨਾ ਜੀ $1035 ਦੇ ਵਿੱਚ, ਰਾਈਟ ਨੋ ਮੇਰੇ ਕੋਲ ਟਿਕਟ ਅਵੇਲੇਬਲ ਹੈਗੀ ਹੈ ਦਿੱਲੀ ਟੂ ਟੋਰੋਂਟੋ। ਇਸ ਤੋਂ ਇਲਾਵਾ ਪੈਕੇਜਿਸ ਮੈਕਸੀਕੋ, ਯੂਰਪ, ਕਿਊਬਾ ਨਹੀਂ ਮੈਕਸੀਕੋ ਯੂਰਪ ਦੇ ਪੈਕੇਜਿਸ ਜੇ ਤੁਸੀਂ ਬੁੱਕ ਕਰਨੇ ਹੈਗੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੈਗੇ ਆਲ ਲਿੰਕ ਟਰੈਵਲਸ ਨੂੰ ਐਨੀ ਟਾਈਮ 416-293-8700 ਦੇ ਉੱਪਰ, 416-293-8700
0: ਬੜਾ ਈਜ਼ੀ ਨੰਬਰ ਹੈ। ਅਮਨ ਜੀ ਨੂੰ, ਅਮਨ ਜੀ ਉੱਥੇ ਦੇ GM ਆ ਔਰ ਮੈਨੇਜਰ ਆ ਉੱਥੇ ਦੇ, ਤੁਸੀਂ ਇਹਨਾਂ ਨਾਲ ਡਾਇਰੈਕਟਲੀ ਤੌਰ ਤੇ ਗੱਲ ਵੀ ਕਰ ਸਕਦੇ ਹੋ। ਇਹ ਮੈਂ ਦੱਸ ਦੇਵਾਂ ਆਲ ਲਿੰਕ ਟਰੈਵਲ ਦੀ ਜਿੰਨੀਆਂ ਵੀ ਲੋਕੇਸ਼ਨ ਆ, ਤੁਸੀਂ ਉੱਥੇ ਵੀ ਕਾਲ ਕਰ ਸਕਦੇ ਹੋ, ਪਰ ਹੈੱਡ ਆਫਿਸ ਜਿਹੜਾ ਹੈ ਉੱਥੇ ਅਮਨ ਜੀ ਬੈਠਦੇ ਆ, ਕਿਉਂਕਿ ਇਹਨਾਂ ਕੋਲ ਜ਼ਿਆਦਾ ਐਕਸੈਸ ਆ ਟਿਕਟਾਂ ਦੇ ਤੁਹਾਡੇ ਲੱਭਣ ਦੇ। ਤੁਸੀਂ ਇਹਨਾਂ ਨੂੰ ਡਾਇਰੈਕਟਲੀ ਤੌਰ ਤੇ ਕਾਲ ਕਰੋ, 416-293-8700, 416-293-8700 ਤੇ ਕਾਲ ਕੀਤੀ ਜਾ ਸਕਦੀ ਹੈ ਅਮਨ ਜੀ ਨੂੰ। ਅਮਨ ਜੀ ਹੋਰ ਕੁਛ ਕਹਿਣਾ ਚਾਹੋਗੇ ਅਖੀਰ ਤੇ?
4: ਹਾਂਜੀ ਬਿਲਕੁਲ ਕਹਿਣਾ ਚਾਹੂੰਗੀ ਮੈਂ, ਹੁਣ ਤੁਸੀਂ ਮੈਨੂੰ ਸਮਾਗਮ ਬਾਰੇ ਪੁੱਛਿਆ ਤਾਂ ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹਾਂਗੀ ਜਿਹੜੀ ਮੈਨੂੰ ਸਭ ਤੋਂ ਵਧੀਆ ਲੱਗਦੀ ਹੈ।
0: ਜੀ
4: ਮੈਂ ਨਾ ਇਵਨ ਦੋ ਇੰਡੀਆ ਵੀ ਇੱਥੇ ਵੀ ਮੈਂ ਬਹੁਤ ਸਟੇਜਸ ਦੇਖੀਆਂ, ਰਿਲੀਜੀਅਸ ਸਟੇਜ ਵੀ ਦੇਖੀਆਂ, ਆਪਾਂ ਦੂਸਰੀਆਂ ਸਟੇਜਸ ਤੇ ਵੀ ਜਾਂਦੇ ਹੈਗੇ ਹਾਂ ਹਨਾ ਬਹੁਤ।
0: ਜੀ
4: ਮੈਂ ਇੱਕ ਚੀਜ਼ ਨੋਟਿਸ ਕੀਤੀ ਹੈ ਕਿ ਇਕੱਲੀ ਇਹ ਸਟੇਜ ਸੀਗੀ ਜਿੱਥੇ ਸਿਰਫ ਗੁਰਬਾਣੀ ਤੋਂ ਇਲਾਵਾ ਕੋਈ ਹੋਰ ਗੱਲ ਹੀ ਨਹੀਂ ਹੁੰਦੀ। ਕੋਈ ਮੰਤਰੀ ਆ ਜਾਏ, ਕੋਈ ਵੱਡਾ ਬੰਦਾ ਆ ਜਾਏ, ਕੋਈ ਸਪੋਂਸਰ ਆ ਜਾਏ, ਮੈਨੂੰ ਦੇਖਿਆ ਹੀ ਨਹੀਂ ਕਿ ਅਸੀਂ ਨਾ ਭਾਜੀ ਮੈਨੂੰ ਨਾ ਸਾਡੇ ਮਹਾਂਪੁਰਖ ਸੀਗੇ ਮੇਰੇ ਨਾਨਕੇ ਪੜ੍ਹਨਾ, ਉੱਥੇ ਨਾ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਉਹਨਾਂ ਦੇ ਮਹਾਂਪੁਰਖ ਸਾਨੂੰ ਸਮਝਾਉਂਦੇ ਹੁੰਦੇ ਸੀ ਸਿਰਪਾਓ ਦੀ ਜਿਹੜੀ ਕੀਮਤ ਕੀ ਹੈ। ਛੋਟੀ ਜਿਹੀ ਗੱਲ ਨਿਬੇੜੂਗੀ, ਮੈਂ ਜ਼ਿਆਦਾ ਟਾਈਮ ਨਹੀਂ ਲੈਂਦੀ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਸਭ ਨੂੰ ਪਤਾ ਕਿ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਵਾਸਤੇ ਜਲ ਦੀ ਸੇਵਾ ਕਰਦੇ ਸੀ ਐਵਰੀ ਡੇ।
0: ਉਹਨਾਂ
4: ਨੂੰ ਪਹਿਲਾ ਸਿਰਪਾਓ ਜਿਹੜਾ ਮਿਲਿਆ ਸੀ ਨਾ ਭਾਜੀ, ਉਹ 12 ਸਾਲ ਬਾਅਦ ਮਿਲਿਆ ਸੀ। ਦੇਖੋ 12 ਸਾਲ ਤੁਸੀਂ ਸੇਵਾ ਕੀਤੀ ਤੇ ਤੁਹਾਨੂੰ ਬਦਲੇ ਚ ਇੱਕ ਸਿਰਪਾਓ ਮਿਲਿਆ, ਇਹ ਕੀਮਤ ਹੈ ਸਿਰਪਾਓ ਦੀ। ਇਹ ਚੀਜ਼ ਮੈਂ ਕਿਸੇ ਹੋਰ ਸਟੇਜ ਤੇ ਦੇਖੀ ਨਹੀਂ। ਠੀਕ ਹੈ, ਇਹਦੇ ਵਾਸਤੇ ਤੁਸੀਂ ਵਧਾਈ ਦੇ ਪਾਤਰ ਹੋ ਭਾਜੀ, ਤੁਹਾਨੂੰ ਬਹੁਤ ਬਹੁਤ ਵਧਾਈ, ਦਿਲ ਦੀ ਹਰ ਗਹਿਰਾਈ ਤੋਂ ਵਧਾਈ, ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ, ਸਿਹਤ ਜਾਬ ਉਮਰ ਬਖਸ਼ੇ ਕਿ ਤੁਸੀਂ ਇਵੇਂ ਦੇ ਸਮਾਗਮ ਕਰਾਉਂਦੇ ਰਹੋ। ਹਜੇ ਆਪਾਂ ਇੱਕ ਕਰਾਉਂਦੇ ਹਾਂ, ਅਸੀਂ 2 ਕਰਾਉਣ ਫਿਰ 3 ਹੋਣ, ਇਵੇਂ ਦੇ ਸਮਾਗਮ ਹੁੰਦੇ ਰਹਿਣ, ਇਸ ਚੀਜ਼ ਦਾ ਕੌਮ ਦੇ ਉੱਤੇ ਬਹੁਤ ਅਸਰ ਪੈਂਦਾ,
5: ਮਿਲੇ ਸੀ ਪਿਛਲੇ ਸਾਲ ਵੀ, ਮੈਂ ਥੱਲੇ ਬੈਠੀ ਸੀਗੀ। ਪਿਛਲੇ ਸਾਲ ਤੁਸੀਂ ਜੋ ਸਟੇਜ ਤੋਂ ਉਤਰ ਕੇ ਆਏ ਨਾ, ਉਦੋਂ ਮੈਂ ਤੁਹਾਡਾ ਪ੍ਰੋਗਰਾਮ ਵੀ ਸੁਣਿਆ, ਨਾਲ ਮੈਂ ਤੁਹਾਨੂੰ ਮਿਲੀ ਸੀ ਉੱਠ ਕੇ।
0: ਅੱਛਾ ਅੱਛਾ, ਚਲੋ ਜੀ, ਬੜਾ ਚੰਗਾ ਕੀਤਾ ਜੀ ਤੁਸੀਂ ਆਏ ਹੋ, ਤੁਹਾਡਾ ਸਤਿਕਾਰ ਹੈ ਸਾਰਿਆਂ ਦਾ, ਔਰ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਜੀ।
5: ਥੈਂਕ ਯੂ। ਮੈਂ ਤਾਂ ਸਾਰਿਆਂ ਨੂੰ ਬੇਟੇ ਯੂਟਿਊਬ ਬਾਰੇ ਸਾਰਿਆਂ ਨੂੰ ਭੇਜ ਦਿੱਤਾ ਵੀ ਆਹ ਯੂਟਿਊਬ ਤੇ ਪੰਜਾਬੀ ਵਿਰਸਾ ਤੁਸੀਂ ਪ੍ਰੋਗਰਾਮ ਸਾਡਾ 5 ਦਿਨ ਚੱਲਿਆ, ਤੁਸੀਂ ਦੇਖੋ ਸਾਰੇ ਖੁਸ਼ ਹੋ ਰਹੇ ਸੀ।
0: ਵਾਹ ਜੀ, ਬੜੀ ਕਿਰਪਾ ਤੁਹਾਡੀ ਜੀ, ਬਹੁਤ ਸਤਿਕਾਰ ਤੁਹਾਡਾ, ਧੰਨਵਾਦ ਬਹੁਤ ਬਹੁਤ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਬੱਟਾ ਸਾਹਿਬ ਆਪਾਂ ਵਿੱਚ ਰਹਿ ਕੇ ਗੱਲ, ਤੁਸੀਂ ਆਏ ਮੈਨੂੰ ਮਿਲੇ ਨਹੀਂ, ਉੱਥੇ ਕੀ ਗੱਲ?
1: ਸਰ ਜੀ ਅਸਲ ਤੁਸੀਂ ਬਿਜ਼ੀ ਬਹੁਤ ਸੀਗੇ, ਮੈਂ ਤਾਂ ਵੀ ਨੇ ਅਸਲ ਤੁਹਾਡੀ ਜ਼ਿੰਮੇਵਾਰੀ ਬਹੁਤ ਸੀ, ਕਿਉਂਕਿ ਮੈਂ ਦੇਖਿਆ ਤੁਸੀਂ ਸਟੇਜ ਦੇ ਉੱਤੇ ਕਾਫੀ ਸਟੇਜ ਵੀ ਸਾਂਭ ਰਹੇ ਸੀ ਉਸ ਵੇਲੇ
0: ਜੀ,
1: ਅਤੇ ਮਤਲਬ ਜਥੇ ਜਲਾ ਚੇਂਜ ਹੋ ਰਹੇ ਸੀ, ਮੈਂ ਤਾਂ ਸੱਗੂ ਸਾਹਿਬ ਕਾਫੀ ਕਰ ਰਹੇ ਸੀ, ਪਰ ਤੁਸੀਂ ਉਸ ਵੇਲੇ 5 ਮਿੰਟ ਬੋਲੇ, ਮੈਂ ਤੁਹਾਨੂੰ ਵੀ ਸੁਣਿਆ।
0: ਅੱਛਾ ਅੱਛਾ,
1: ਅਤੇ ਮਤਲਬ ਜਦ ਤੁਸੀਂ ਕਿਹਾ ਫਿਰ ਮੈਂ ਮੰਨੇ ਤਾਂ ਰਿਕਾਰਡਿੰਗ ਲਾ ਦੇਣੀਆਂ, ਅਤੇ ਮਤਲਬ ਜਿਹੜੀਆਂ ਚੀਜ਼ਾਂ ਸੀ, ਬਿਲਕੁਲ ਚਲੋ ਇਸ ਵੇਲੇ ਕਰਦੇ ਪਰ ਜਿਹੜੀ ਕੰਪਲੀਟ ਮੋਰਗੇਜ ਇੰਸ਼ੋਰੈਂਸ ਹੁੰਦੀ ਆ ਉਹਦੇ ਵਿੱਚ ਚਲੋ ਜਿਹੜਾ ਤੁਹਾਡੇ ਲੋਨ ਦੇ ਬਰਾਬਰ ਦੀ ਤੁਹਾਡੇ ਕੋਲ ਲਾਈਫ ਇੰਸ਼ੋਰੈਂਸ ਹੋਣੀ ਚਾਹੀਦੀ ਆ, ਤਕਰੀਬਨ ਕ੍ਰਿਟੀਕਲ ਇੰਸ਼ੋਰੈਂਸ ਦਾ ਇੱਕ ਪਾਰਟ ਹੋਣਾ ਹੁੰਦਾ ਹੈਗਾ ਵੀ ਜਿੱਦਾਂ ਮਿਨੀਮਮ ਤੁਹਾਡੇ 1 ਸਾਲ ਦੀ ਇਨਕਮ ਦੇ ਬਰਾਬਰ ਹੋਣੀ ਚਾਹੀਦੀ ਆ, ਤੁਹਾਡੀ ਡਿਸਬਿਲਟੀ ਇੰਸ਼ੋਰੈਂਸ ਦੇ ਵਿੱਚ ਹੋਣੀ ਚਾਹੀਦੀ ਆ। ਇਹ ਜੇ ਮਤਲਬ 3 ਚੀਜ਼ਾਂ ਨੂੰ ਜੋੜ ਕੇ ਕੰਪਲੀਟ ਮੋਰਗੇਜ ਇੰਸ਼ੋਰੈਂਸ ਨੂੰ ਬਣਦੀ ਹੈਗੀ ਆ। ਉਹਦੇ ਵਿੱਚ ਕੀ ਹੁੰਦਾ ਹੈਗਾ, ਕਿਉਂਕਿ ਜੀ ਮਤਲਬ ਜੇ ਕੱਲ੍ਹ ਨੂੰ ਸਾਰੀ ਕੋਈ ਸੱਟ ਵਗੈਰਾ ਲੱਗ ਜਾਂਦੀ ਆ ਤਾਂ ਸਾਡੀ ਇਨਕਮ ਫੇਰ ਵੀ ਆਉਂਦੀ ਰਹੇ, ਅਸੀਂ ਆਪਣੇ ਮੋਰਗੇਜ ਦੇ ਬਿੱਲ ਵਗੈਰਾ ਬੱਤੀਆਂ ਘਰ ਦੇ ਖਰਚ ਕਰਦੇ ਰਹੀਏ, ਡਿਸਬਿਲਟੀ ਉੱਥੇ ਕਵਰ ਕਰ ਜਾਂਦੀ ਆ। ਜੇ ਤੁਹਾਡੇ ਬਾਈ ਦੇ ਕੋਈ ਤੁਹਾਨੂੰ ਕ੍ਰਿਟੀਕਲ ਇਲਨੈਸ ਆ ਜਾਂਦੇ ਆ, ਤੁਹਾਨੂੰ ਇੱਕ ਲੰਬ ਸਮ ਚੈੱਕ ਜਿਹੜਾ ਕੰਪਨੀ ਵੱਲੋਂ ਮਿਲ ਜਾਂਦਾ, ਉਹਦੇ ਨਾਲ ਕੀ ਹੁੰਦਾ ਵੀ ਸਾਡੇ ਜਿਹੜੇ ਘਰ ਦੇ ਜਿਹੜੇ ਖਰਚੇ ਉਹ ਬਿਲਕੁਲ ਨਹੀਂ ਰੁਕਦੇ,
0: ਠੀਕ ਹੈ,
1: ਕਿਉਂਕਿ ਜਿਹੜੀ ਅਸੀਂ ਕਈ ਵਾਰੀ ਅਸੀਂ ਮੋਰਗੇਜ ਇੰਸ਼ੋਰੈਂਸ ਅਸੀਂ ਬਹੁਤ ਵਾਰੀ ਤਕਰੀਬਨ ਵੈਸੇ ਤਾਂ ਹੁਣ ਪਹਿਲਾਂ ਨੰਬਰ ਕਾਫੀ ਉੱਚੇ ਹੁੰਦੇ ਸੀ, ਹੁਣ ਜਿਹੜੇ ਨੰਬਰ ਕਾਫੀ ਥੱਲੇ ਚੱਲ ਗਏ ਹੋਏ, ਹੁਣ ਸਾਡੇ ਸੋਤੇ ਬੈਂਕ ਵਾਲਿਆਂ ਨੂੰ ਕਹਿ ਦਿੰਦੇ ਆ ਵੀ ਅਸੀਂ ਨਹੀਂ ਪਹਿਲਾਂ ਆਪਣੇ ਬ੍ਰੋਕਰ ਨਾਲ ਗੱਲ ਕਰਨੀ ਆ, ਪਰ ਪਹਿਲਾਂ ਇੱਦਾਂ ਨਹੀਂ ਸੀ ਹੁੰਦਾ ਜੀ, ਜੇ ਪਹਿਲਾਂ ਜਿੱਦਾਂ ਇਹ ਹੁੰਦਾ ਸੀ ਵੀ ਜਦੋਂ ਅਸੀਂ ਘਰ ਲੈਂਦੇ ਹੁੰਦੇ ਸੀਗੇ ਸਾਨੂੰ ਘਰ ਦੀਆਂ ਚਾਬੀਆਂ ਨਾਲ ਮਤਲਬ ਹੁੰਦਾ ਸੀ, ਉਸ ਵੇਲੇ ਬੈਂਕ ਵਾਲਿਆਂ ਨੇ ਜੋ ਵੀ ਕਹਿਣਾ ਵੀ ਤੁਸੀਂ ਇੱਥੇ ਸਾਈਨ ਕਰ ਦਿਓ, ਜੇ ਤੁਹਾਡਾ ਘਰ ਮਤਲਬ ਤੁਹਾਨੂੰ ਕੁਛ ਹੈਪਨ ਹੋ ਜਾਂਦਾ ਤੁਹਾਡਾ ਘਰ ਪੇ ਆਫ ਹੋ ਜਾਊਗਾ।
0: ਹਾਂ ਆਪਣੇ ਮੁਲਕ ਦਾ ਜਹਾਜ਼ ਆ ਗਿਆ ਜੀ ਏਅਰ ਇੰਡੀਆ,
1: ਹਾਂਜੀ
0: ਆਪਣੇ ਬਿਲਕੁਲ ਸਾਹਮਣੇ ਖੜਾ ਹੋ ਗਿਆ। ਉਹ ਭਾਈ ਆਈ ਵਿਸ਼ ਕਿ ਮੈਂ ਜਹਾਜ਼ ਬਹਿ ਜਾ ਜਾ ਕੇ, ਦਿਲ ਤਾਂ ਮੇਰਾ ਬੜਾ ਕਰਦਾ। ਉਹ ਦੇਖੋ ਕਿੱਦਾਂ ਟਰਨ ਦੇਖੋ ਕਿਸਾ ਲੈ ਰਿਹਾ,
1: ਅੱਛਾ
0: ਦੂਰੋਂ ਦੇਖੋ ਜਿਹੜਾ ਪਾਇਲਟ ਚਲਾ ਰਿਹਾ ਹੁੰਦਾ ਉਹ ਪਲੇਅਰ ਆਪਣੇ ਦੇਖ ਸਕਦਾ ਅੰਦਰ ਬੈਠੇ,
1: ਇੱਥੇ ਅੰਦਰ ਬੈਠਾ ਹੁੰਦਾ ਨਹੀਂ ਦੇਖ ਸਕਦਾ,
0: ਨਹੀਂ ਆਪਾਂ ਤਾਂ ਦੇਖ ਸਕਦੇ
1: ਅੱਗੇ ਤਾਂ ਮੋਰੇ ਤਾਂ ਦੇਖ ਸਕਦਾ,
0: ਜਿਹੜਾ ਪਾਇਲਟ ਅੰਦਰ ਬੈਠਾ ਉਹ ਜਦੋਂ ਪਲੇਨ ਮੂਵ ਕਰਦਾ ਹੈ ਜਾਂ ਉਹਨੂੰ ਰਨਵੇ ਤੇ ਲੈ ਕੇ ਆਉਂਦੇ ਆ ਉਹ ਆਪਣੇ ਪਲੇਨ ਨੂੰ ਅੰਦਰ ਬੈਠੇ ਦੇਖ ਸਕਦੇ ਆ।
1: ਹਾਂ ਕਿਉਂ ਨਹੀਂ ਦੇਖ ਸਕਦੇ, ਉਹਨਾਂ ਪਸੰਦ ਦੇਖ ਸਕਦੇ ਹੋ
0: ਕਿੱਦਾਂ ਦੇਖ ਰਹੇ ਹੁੰਦਾ ਕੈਮਰਾ,
1: ਉਹਨਾਂ ਦੇ ਪਿੱਛੇ ਉਹਨਾਂ ਕੋਲ ਮੋਰੇ ਸਿਸਟਮ ਵਿੱਚ ਸਾਰਾ ਹੁੰਦਾ, ਜਿੱਦਾਂ ਕੈਮਰੇ ਸਾਰਾ ਉਹਨਾਂ ਨੂੰ ਪਤਾ ਪਤਾ
0: ਹੁੰਦਾ ਲੱਗੇ ਹੁੰਦੇ, ਮੈਨੂੰ ਲੱਗਦਾ ਇਹਨਾਂ ਦਾ ਕੁਛ ਸਿਸਟਮ ਹੋਰ ਹੋਏਗਾ। ਤਾਂ ਦੇਖੋ ਹੁਣ ਪਲੇਨ ਰੁਕਦਾ ਵੀ ਹੈ, ਉਹ ਜਿਹੜੇ ਯੈਲੋ ਲਾਈਨਸ ਹੁੰਦੀਆਂ ਉੱਥੇ ਰੁਕਦਾ, ਉਸ ਤੋਂ ਅੱਗੇ ਨਹੀਂ ਜਾਂਦਾ,
1: ਉਹ ਤਾਂ ਅੱਗੇ ਨਹੀਂ ਜਾਂਦਾ।
0: ਹੁਣ ਜਿੱਦਾਂ ਜਿੱਦਾਂ ਪਲੇਟਫਾਰਮ ਆਪਾਂ ਕਹਿ ਦਿੰਦੇ ਜਿੱਥੇ ਲੱਗਦਾ ਪਲੇਨ ਜਾ ਕੇ ਉੱਥੇ ਲੱਗਦਾ, ਜਿੱਦਾਂ ਟ੍ਰੇਨ ਰੁਕਦੀ ਹੈ ਪਲੇਟਫਾਰਮ ਤੇ ਜਾ ਕੇ, ਇਹ ਕੋਈ ਇਹਨਾਂ ਨੂੰ ਪਤਾ ਹੋਏਗਾ ਜਦੋਂ ਇਹਨਾਂ ਨੂੰ ਰੋਕਣਾ ਪਲੇਨ ਜਾਂ ਇੱਥੇ ਹੁਣ ਆ ਗਏ ਅੰਦਰ, ਮੈਨੂੰ ਲੱਗਦਾ ਇਹਨਾਂ ਦੀ ਪੂਰੀ ਡੀਟੇਲਸ ਡੈਫੀਨੇਟਲੀ ਹੁੰਦੀਆਂ ਹੋਣਗੀਆਂ ਕਿੱਥੇ ਜਾ ਕੇ ਪਲੇਨ ਰੁਕਦਾ। ਚਲੋ ਜੀ ਏਅਰ ਇੰਡੀਆ ਵਾਲਿਓ ਜਿਹੜੇ ਜਾ ਰਹੇ ਆ ਸੁੱਖਾ ਸੰਬੰਧੀ ਆਪਣੇ ਘਰਾਂ ਦੇ ਵਿੱਚ ਪਹੁੰਚੋ, ਖੁਸ਼ੀਆਂ ਮਾਣੋ ਔਰ ਆਪਣੇ ਪਰਿਵਾਰਾਂ ਨੂੰ ਜਾ ਕੇ ਮਿਲੋ। ਜੀ ਪੱਡਾ ਸਾਹਿਬ,
1: ਹਾਂਜੀ ਹਾਂਜੀ, ਮੈਂ ਜਦੋਂ ਮੋਰਗੇਜ ਦੀ ਗੱਲ ਕਰ ਰਿਹਾ ਸੀਗਾ ਕਿਉਂਕਿ ਅਸੀਂ ਆਪਣੇ ਬੈਂਕ ਤੋਂ ਕਰਾਉਂਦੇ ਹੈਗੇ ਹਾਂ, ਤਾਂ ਵੈਸੇ ਤਾਂ ਅਸੀਂ ਆਲਵੇਜ਼ ਹਰ ਵੇਲੇ ਦੱਸ ਰਹੇ ਤਾਂ ਤੁਸੀਂ ਉੱਥੇ ਪਾਲਿਸੀ ਦੇ ਮਾਲਕ ਹੁੰਦੇ ਆ, ਨਾ ਹੀ ਤੁਹਾਡੇ ਕੋਲ ਕੋਈ ਪਾਲਿਸੀ ਹੁੰਦੀ ਆ, ਤੁਹਾਡੀ ਕਿਸ਼ਤਾਂ ਜਾਈ ਜਾ ਰਹੀਆਂ, ਪਰ ਤੁਹਾਡੇ ਕੋਲ ਕੋਈ ਪੇਪਰ ਵਗੈਰਾ ਨਹੀਂ ਹੁੰਦਾ ਉਹਦਾ, ਪਰ ਹਜੇ ਜੀ ਮਤਲਬ ਨਾ ਹੀ ਤੁਹਾਡੀ ਤੁਸੀਂ ਬੈਨੀਫਿਸ਼ਰੀ ਦੇ ਬੈਨੀਫਿਟ ਵੀ ਉਹਦੇ ਵਿੱਚ ਬੈਂਕ ਹੀ ਹੁੰਦੀ ਹੈਗੀ ਆ। ਪਰ ਜਿਸ ਵੇਲੇ ਤੁਸੀਂ ਇਹਨਾਂ ਚੀਜ਼ਾਂ ਨੂੰ ਕਰਾਉਂਦੇ ਹਾਂ ਤਾਂ ਤੁਸੀਂ ਇੱਕ ਗੱਲ ਜ਼ਰੂਰ ਸੋਚਿਆ ਕਰੋ ਕਿ ਜਿਹੜੀ ਅਸੀਂ ਮੋਰਗੇਜ ਇੰਸ਼ੋਰੈਂਸ ਕਰਾਉਂਦੇ ਹਾਂ ਇਹ ਤੁਹਾਡੇ ਮਤਲਬ ਤੁਹਾਨੂੰ ਨਹੀਂ ਪ੍ਰੋਟੈਕਟ ਕਰ ਰਹੀ, ਤੁਹਾਡੀ ਜਿਹੜੀ ਡਾਊਨ ਪੇਮੈਂਟ ਦਿੱਤੀ ਉਹਨੂੰ ਵੀ ਪ੍ਰੋਟੈਕਟ ਕਰ ਰਹੀ ਆ। ਮਤਲਬ ਜੇ ਬਾਈ ਦਾ ਕੱਲ੍ਹ ਨੂੰ ਹੁਣ ਤੁਹਾਡੀਆਂ ਕੋਈ ਮਹਾਰਾਜੀ ਜੀ ਕਿਸ਼ਤਾਂ ਵਗੈਰਾ ਟੁੱਟ ਜਾਂਦੀਆਂ ਮੋਰਗੇਜ ਦੀਆਂ ਇਹ ਬੈਂਕ ਵਿੱਚ ਨਾਲ ਹੀ ਖਤਮ ਹੋ ਜਾਂਦੀ ਆ।
0: ਅੱਛਾ,
1: ਪਰ ਜੇ ਤੁਸੀਂ ਜਿਹੜੀ

0: ਮਤਲਬ ਤੁਹਾਡੇ ਮਤਲਬ ਕਿਹੜੇ ਕਿਹੜੇ ਲੋਨ ਹੈਗੇ, ਤੁਸੀਂ ਉਹਨਾਂ ਨੂੰ ਕੀ ਕਿੱਦਾਂ ਕਿੱਦਾਂ ਕਵਰ ਕਰਨਾ ਹੈਗਾ, ਕੱਲ੍ਹ ਨੂੰ ਕੁਛ ਹੈਪਨ ਹੋ ਜਾਂਦਾ ਤਾਂ ਜੋ ਜੇ ਜਿੰਨੇ ਵੀ ਲੋਨ ਤੁਹਾਡੇ ਉੱਤੇ ਹੈਗੇ ਆ ਜਾਂ ਤੁਸੀਂ ਆਪਣੇ ਘਰਦਿਆਂ ਵਾਸਤੇ ਨਾ ਛੱਡ ਜਾਓ।
1: ਠੀਕ ਹੈ,
0: ਹਜੇ ਬਾਕੀ 150 ਤਿੰਨ ਚੀਜ਼ ਪਤਾ ਹੋਣੀ ਚਾਹੀਦਾ, ਜੇ ਤੁਸੀਂ ਬੈਂਕ ਤੋਂ ਲੋਨ ਲੈਂਦੇ ਤਾਂ ਤੁਹਾਡੀਆਂ ਕਿੰਨੀਆਂ ਚੀਜ਼ਾਂ ਚੈੱਕ ਕਰਦੇ ਆ, ਤੁਹਾਡਾ ਤਕਰੀਬਨ ਕ੍ਰਿਮੀਨਲ ਰੈਕਡ ਚੈੱਕ ਕਰਦੇ ਆ, ਤੁਹਾਡਾ ਫਿਰ ਮਤਲਬ ਆਪਣੇ ਜੋਬ ਦੇ ਲੈਟਰ ਦੇਖਦੇ ਆ, ਫਿਰ ਤੁਹਾਡੀਆਂ ਜਿਹੜੀਆਂ ਟੀਫਰ ਸਿਰਪਾਂ ਦੇਖਦੇ ਆ, ਮਤਲਬ ਉਹ ਤੋਂ ਬਾਅਦ ਜਾ ਕੇ ਫਿਰ ਤੁਹਾਨੂੰ ਜਿਹੜੀ ਉਹ ਲੋਨ ਦੇ ਵਗੈਰਾ ਦਿੰਦੇ ਆ। ਮਤਲਬ ਤੁਸੀਂ ਇਹ ਚੀਜ਼ਾਂ ਨੂੰ ਦੇਖੋ ਵੀ ਜੇ ਤੁਸੀਂ ਮਤਲਬ ਦੇਖੋ ਜੇ ਤੁਹਾਡੀਆਂ ਕੱਲ੍ਹ ਕਿਸ਼ਤਾਂ ਟੁੱਟ ਜਾਂਦੀਆਂ ਤਾਂ ਬੈਂਕ ਵਾਲਿਆਂ ਕੋਲ ਫਰਕ ਨਹੀਂ ਪੈਂਦਾ, ਉਹਨਾਂ ਕੋਲ ਤੁਹਾਡੀ ਪ੍ਰੋਪਰਟੀ ਹੈਗੀ ਆ, ਉਹਨਾਂ ਨੇ ਬੈਂਕ ਉੱਪਰ ਪਾਵਰ ਆਫ ਸੇਲ 'ਤੇ ਲਾ ਦੇਣੀ ਆ। ਪਰ ਟਰਾਈ ਕਰੋ ਵੀ ਜਿਸ ਵੇਲਾ ਮਤਲਬ ਹਾਂਜੀ ਜੀ ਬਜ਼ੁਰਗ ਕਹਿੰਦੇ ਹੋਏ ਚਾਦਰ ਦੇਖ ਕੇ ਪਸਾ ਪੈਰ ਸਾਰੋ। ਬਾਕੀ ਤੁਸੀਂ ਆਪਣੇ ਜਿਸ ਤਰ੍ਹਾਂ ਦਾ ਵੀ ਕੋਈ ਵੀ ਆਪਣੀ ਇਨਵੈਸਟਮੈਂਟ ਕਰਨੀ ਹੈ ਜਾਂ ਤੁਸੀਂ ਕੁਛ ਵੀ ਕਰਨਾ ਚਾਹੁੰਦੇ ਤਾਂ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ, ਆਪਣੇ ਇੱਕ ਇੰਸ਼ੋਰੈਂਸ ਦਾ ਇੱਕ ਛੋਟਾ ਜਿਹਾ ਪਾਰਟ ਵਿੱਚ ਜ਼ਰੂਰ ਨਾਲ ਰੱਖੋ। ਉੱਦਾਂ ਮਤਲਬ ਅਸੀਂ ਜੇ ਇਨਵੈਸਟਮੈਂਟ ਪ੍ਰੋਪਰਟੀ ਕਰਦੇ ਤੁਸੀਂ 10 ਸਾਲ ਦਾ ਹੀ ਕੋਈ ਥੋੜ੍ਹੀ ਬਹੁਤੀ ਨਾਲ ਆਪਣੀ ਪ੍ਰੋਟੈਕਸ਼ਨ ਲੈ ਲਓ। ਹਾਂਜੀ 10 ਸਾਲ ਦੇ ਜਿਹੜੀ ਟਰਮ ਹੁੰਦੀ ਬਹੁਤ ਸਸਤੀ ਹੁੰਦੀ ਆ।
1: ਅੱਛਾ,
0: ਪਰ ਉਹਦੇ ਕੀ ਆ ਕਿ ਜਿਹੜੇ ਸਾਡੇ ਇਨਵੈਸਟਰ ਹੁੰਦੇ ਉਹਨਾਂ ਨੇ ਹੁੰਦਾ ਵੀ 10 ਸਾਲ 1-2 ਸਾਲ ਦੇ ਵਿੱਚ ਜੇ ਪ੍ਰੋਪਰਟੀ ਦੇ ਭਾਅ ਉੱਤੇ ਗਏ ਤਾਂ ਅਸੀਂ ਇਹਨਾਂ ਨੂੰ ਵੇਚ ਦੇਣਾ। ਉਹਨਾਂ ਚੀਜ਼ਾਂ ਨੂੰ ਧਿਆਨ ਰੱਖ ਕੇ ਤੁਸੀਂ ਇਹਨਾਂ ਚੀਜ਼ਾਂ ਦੇਖੋ ਵੀ ਜੇ 10 ਸਾਲ ਦੀ ਤੁਸੀਂ ਪ੍ਰੋਟੈਕਸ਼ਨ ਲੈ ਵੀ ਜੇ ਤਾਂ ਤੁਹਾਡੇ ਕੋਲ ਤੁਸੀਂ ਵੇਚ ਦੇ ਇਹਨੂੰ ਕੈਂਸਲ ਕਰਾ ਦਿਓ। ਬਾਕੀ ਸਰ ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਵੀ ਕੁਐਸਚਨ ਕਿਸੇ ਵੀ ਇੰਸ਼ੋਰੈਂਸ ਬਾਰੇ ਹੈਗਾ, ਤੁਸੀਂ ਮੋਰਗੇਜ ਇੰਸ਼ੋਰੈਂਸ ਬਾਰੇ ਹੋਰ ਜਾਣਕਾਰੀ ਚਾਹੁੰਦੇ, ਮੇਕੋ 3ਵੇਂ ਦਾ 11-12 ਪੁਆਇੰਟ ਹੈਗੇ, ਜੇ ਤੁਹਾਨੂੰ ਮੈਂ ਬੈਂਕ ਨਾਲ ਕੰਪੇਅਰ ਕਰਨਾ ਹੋਵੇ ਮੈਂ ਤੁਹਾਨੂੰ ਦੱਸ ਸਕਦਾ।
1: ਜੀ ਜੀ,
0: ਤਾਂ ਮੇਰਾ ਕਿਉਂਕਿ ਹਰਜੀਤ ਨੰਬਰ ਹੈਗਾ 647-3300 6473003100।
1: ਵਕਾਰ ਖਾਨ ਸਾਹਿਬ ਹਮਾਰੀ ਲਾਈਨ ਕੇ ਉੱਪਰ ਅਭੀ ਆ ਗਏ ਹੈ, ਔਰ ਕਿਆ ਰੋਜਰਸ ਕੀ ਡੀਲ ਹੋਤੀ ਹੈ, ਰੋਜਰਸ ਕੇ ਕਿਆ ਪੈਕੇਜ ਹੋਤੇ ਹੈ, ਵਕਾਰ ਖਾਨ ਸਾਹਿਬ ਅਭੀ ਬਤਾਏਂਗੇ। ਜੀ ਵਕਾਰ ਜੀ, ਕੈਸੇ ਹੈਂ ਆਪ?
2: ਜੀ ਥੈਂਕ ਯੂ ਸੋ ਮਚ ਜੀ। ਜੀ ਬਿਲਕੁਲ ਠੀਕ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਰਜੀਤ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰਮੋਸ਼ਨ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ, ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰਮੋਸ਼ਨ ਹੈ।
1: ਜੀ ਜੀ,
2: 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ।
1: ਠੀਕ ਹੈ,
2: ਰੋਜਰਸ ਸੈੱਲ ਫੋਨ ਦੀ ਵੀ ਬਹੁਤ ਅਮੇਜ਼ਿੰਗ ਆਫਰ ਹੈ, ਕੈਨੇਡਾ US ਅਨਲਿਮਿਟਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6648000647 8648000। ਅਸੀਂ 18 ਸਾਲ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6648000 6648000 8648000।
1: ਥੈਂਕ ਯੂ ਵੈਰੀ ਮਚ ਵਕਾਰ ਖਾਨ ਸਾਹਿਬ।
3: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
4: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
5: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 Stratton Avenue, ਬ੍ਰੈਂਪਟਨ। ਕਾਲ ਵਿਲ ਸੇਖੋ 416-819-6000।
6: ਨਜ਼ਰ ਬਦਲੋ, ਨਜ਼ਾਰੇ ਬਦਲ ਜਾਏਂਗੇ। ਆਪ ਵੀ ਆਪਣੀ ਜ਼ਿੰਦਗੀ ਕੀ ਖੂਬਸੂਰਤੀ ਕੋ ਦੇਖੇ ਸਪੈਕਸ ਐਕਸਪ੍ਰੈਸ ਕੇ ਸਾਥ, ਜਹਾਂ ਹੈ ਵਰਲਡ ਕਲਾਸ ਕੁਆਲਿਟੀ ਡਿਜ਼ਾਈਨਰ ਸਨ ਗਲਾਸਿਸ, ਆਈ ਗਲਾਸ ਫਰੇਮਸ ਐਂਡ ਲਾਰਜ ਸਲੈਕਸ਼ਨ ਆਫ ਕੰਟੈਕਟ ਲੈਂਸਿਸ।
7: ਗੈਟ ਸਲੈਕਟਡ ਫਰੇਮ, ਰੈਗੂਲਰ ਸਿੰਗਲ ਵਿਜ਼ਨ ਲੈਂਸਿਸ ਫਾਰ ਜਸਟ $129, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ ਇਨ ਵਾਲਮਾਰਟ ਪਲਾਜ਼ਾ। ਕਾਲ 905-460-8888, ਦੈਟਸ 905-460-8888।
6: ਸਰਵਿੰਗ ਫਰੋਮ 2 ਲੋਕੇਸ਼ਨਸ, ਬੈਸਟ ਸਰਵਿਸ ਬੈਸਟ ਪ੍ਰਾਈਸ ਸਪੈਕਸ ਐਕਸਪ੍ਰੈਸ਼ਨਸ, ਬੈਸਟ ਸਰਵਿਸ ਬੈਸਟ ਪ੍ਰਾਈਸ ਸਪੈਕਸ ਐਕਸਪ੍ਰੈਸ ਕੇ ਸਾਥ।
8: A to Z ਕਿਚਨ ਕੈਬਨਟ, ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ ਡਿਜ਼ਾਈਨਰ ਕਿਚਨ ਕੈਬਨਟ ਵਾਸਤੇ A to Z ਕਿਚਨ ਕੈਬਨਟ 416-720-7073, 905-720-7073 ਤੇ ਕਾਲ ਕਰ ਸਕਦੇ ਹੋ।
9: ਲਓ ਜੀ, ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ, ਹੁਣ ਜਦੋਂ ਵੀ ਤੁਸੀਂ

0: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-8828-905-450-2828.
2: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530.
3: Punjabi Versa!

ਜੀਤ ਦੀ ਫਰਮਾਇਸ਼ ਆਈ ਸੀ ਬਈ ਸਭ ਤੋਂ ਪਹਿਲਾਂ, ਔਰ ਇਹ ਵੀ ਗੀਤ ਤੁਹਾਡੇ ਵਾਸਤੇ ਅਸੀਂ ਲਾ ਰਹੇ ਹਾਂ। ਔਰ ਰਾਇਲ ਇੰਡੀਆ ਬੈਂਕਟ ਹਾਲ ਤੁਹਾਡੇ ਵਾਸਤੇ ਹਾਜ਼ਰ ਹੈ, ਵਧੀਆ ਫੰਕਸ਼ਨ ਪਾਰਟੀਜ਼ ਕਰਨੇ ਆ, ਵਿਆਹ ਸ਼ਾਦੀਆਂ ਦੇ ਕੋਈ ਫੰਕਸ਼ਨ ਕਰਨੇ, ਮਾਈਆਂ ਜਾਗੋ ਕੱਢਣੀ ਆ, ਔਰ ਕਿੱਟੀ ਪਾਰਟੀ ਵਾਸਤੇ ਹਾਲ ਬੜਾ ਵਧੀਆ ਹੈ। 25-30 ਲੇਡੀਜ਼ ਨੇ ਆਪਣੀਆਂ ਕਿੱਟੀਜ਼ ਕਰਨੀਆਂ ਜਾਂ ਆਪਣੇ ਵੀਰਾਂ ਨੇ ਕੋਈ ਪਾਰਟੀ ਕਰਨੀ ਹੈ। ਛੋਟਾ ਜਿਹਾ ਹਾਲ ਹੈ, 250-300 ਦੀ ਕਪੈਸਿਟੀ ਦਾ ਹਾਲ ਹੈ, ਔਰ ਤੁਸੀਂ ਇੱਥੇ ਵਧੀਆ ਫੰਕਸ਼ਨ ਵੀ ਕਰ ਸਕਦੇ ਹੋ। ਰਾਇਲ ਇੰਡੀਆ ਬੈਂਕਟ ਹਾਲ 9054580011 ਦੇ ਕਾਗਜ਼ ਦੀ ਆਸਰੀ ਹੈ। ਰਾਇਲ ਇੰਡੀਆ ਬੈਂਕਟ ਹਾਲ।

0: ਵਿੱਚ ਜਿਹੜੇ ਹੀਰੋ ਨਾ ਬੜਾ ਸਭ ਤੱਬੂ ਆ,
1: ਹਾਂਜੀ
0: ਤੱਬੂ ਨੇ ਕਹਿੰਦੇ ਵਿਆਹ ਹੀ ਨੀ ਕਰਾਇਆ ਹਾਲੇ ਤੇ,
1: ਠੀਕ ਹੈ
0: ਕਰਾ ਲਿਆ ਤਾਂ ਨੀ ਕਰਾਇਆ ਹਾਲੇ ਵਿਆਹ ਵੀ ਇਹਨੇ ਤੱਬੂ ਨੇ
1: ਨਹੀਂ
0: ਕਰਾਇਆ,
1: ਨਹੀਂ ਕਰਾਇਆ
0: ਤੁਹਾਨੂੰ ਬੜੀ ਸ਼ੋਰਟੀ ਹੈ
1: ਭਾਜੀ ਵਿੱਚ ਕਿਤੇ ਫੀਲਡ ਵਿੱਚ ਬੈਠੇ ਮੈਨੂੰ ਪਤਾ ਤੁਸੀਂ ਪਤਾ ਨਹੀਂ ਕਿਹੜਾ ਕੁਐਸਚਨ ਗੱਲ ਪੁੱਛ ਲੈਣਾ ਬੰਦਾ ਅਪਡੇਟ ਰਹਿਣਾ ਚਾਹੀਦਾ,
0: ਨਹੀਂ ਇਹ ਮੈਨੂੰ ਲੱਗਦਾ ਕਿ ਤੱਬੂ ਨੇ ਵਿਆਹ ਹਾਲੇ ਤੇ ਨਹੀਂ ਕਰਾਇਆ, ਤੁਸੀਂ ਕਹਿੰਦੇ ਨਹੀਂ ਕਰਾਇਆ ਸ਼ਾਇਦ ਨਾ ਹੀ ਕਰਾਇਆ ਮੈਨੂੰ ਪਤਾ ਨਹੀਂ ਵੈਸੇ ਤੇ ਕਰਾਇਆ ਵਿਆਹ ਨਹੀਂ ਕਰਾਇਆ ਹਾਲੇ ਕਿਸੇ ਨੂੰ ਪਤਾ ਹੋਊਗਾ ਜ਼ਰੂਰ ਇਸ ਗੱਲ ਬਾਰੇ, ਚਲੋ ਬਾਅਦ 'ਚ ਗੱਲ ਨਹੀਂ ਗੱਲ ਜੇ ਕਿਸੇ ਨੂੰ ਪਤਾ ਜ਼ਰੂਰ ਦੱਸ ਦਿਓ ਤੱਬੂ ਨੇ ਵਿਆਹ ਜੇ ਨਹੀਂ ਕਰਾਇਆ ਤਾਂ ਦੱਸੋ ਜਲਦੀ ਜਲਦੀ ਹੈਂ ਮੁੰਡਾ ਲੱਭੀਏ ਵੀ ਇਹਨੇ ਵਾਸਤੇ ਕੋਈ ਨਾ ਕੋਈ 905-673-3337 905-673-3337 ਜੀ ਪਟਾ ਸਾਹਿਬ ਹੋਰ ਕੀ ਕਰਨਾ ਚਾਹੋਗੇ
1: ਮੈਂ ਸਰ ਜੀ ਥੋੜ੍ਹੀ ਜਿਹਾ ਜਿੱਦਾਂ ਦਵਾਈਆਂ ਦੰਦਾਂ ਦੇ ਪਲਾਨ ਬਾਰੇ ਗੱਲ ਕਰਨੀ
0: ਚਾਹੁੰਦੇ ਉਹ ਦੱਸੋ ਦੰਦਾਂ ਦਾ ਕੰਮ ਮਹਿੰਗਾ ਹੀ ਆ ਇੱਥੇ ਕੰਮ
1: ਤੇ ਹਰਜੀ ਜੀ ਮਤਲਬ ਸਟੇਟ ਸਾਡੇ ਸੋਤੇ ਮਤਲਬ ਆਪਣੇ ਦਵਾਈ ਦਾ ਦੰਦਾਂ ਜਾਂ ਦਵਾਈਆਂ ਦਾ ਪਲਾਨ ਲੈਣਾ ਚਾਹੁੰਦੇ ਆ ਜੇ ਉਹਨਾਂ ਨੇ ਆਪਣੇ ਇਕੱਲੇ ਆਪਣੇ ਸਿੰਗਲ ਵਾਸਤੇ ਲੈਣਾ ਜਾਂ ਆਪਣੇ ਫੈਮਿਲੀ ਵਾਸਤੇ ਲੈਣਾ ਜਾਂ ਆਪਣੇ
0: ਨਹੀਂ ਫੈਮਿਲੀ ਦੇ ਦਿਓ ਪਲਾਨ
1: ਤੇ ਮਤਲਬ ਉਹਦੇ ਵਾਸਤੇ ਮਤਲਬ ਹਰਜੀ ਜੀ ਹਰ ਤਰ੍ਹਾਂ ਦੇ ਪਲਾਨ ਹੈਗੇ ਜੇ ਮਤਲਬ ਸਾਡੇ ਸੋਤੇ ਦਵਾਈਆਂ ਜ਼ਿਆਦਾ ਖਾਂਦੇ ਆ ਮਤਲਬ ਉਹ ਦਵਾਈਆਂ ਨੂੰ ਅਪਗ੍ਰੇਡ ਕਰ ਸਕਦੇ ਆ ਜੇ ਤੁਸੀਂ ਮਤਲਬ
0: ਉਹਦੀ ਵੀ ਇੰਸ਼ੋਰੈਂਸ ਹੁੰਦੀ ਹੈ
1: ਹਾਂਜੀ ਤੁਸੀਂ ਅਪਗ੍ਰੇਡ ਕਰ ਸਕਦੇ ਆ ਤੇ ਮਤਲਬ ਉਹਦੇ ਵਿੱਚ ਜਿੱਦਾਂ ਤੁਹਾਨੂੰ ਰੈਗੂਲਰ $1,000 ਤੱਕ ਜਿੱਦਾਂ ਦਵਾਈਆਂ ਦਾ ਹੋ ਜਾਂਦਾ ਜੇ ਤੁਸੀਂ ਦੰਦਾਂ ਦਾ ਕੰਮ ਕਰਨਾ ਤਾਂ $1,000 ਤੁਹਾਡਾ ਦੰਦਾਂ ਪਰਚੇ ਤੇ ਤੁਹਾਨੂੰ ਜਿੱਦਾਂ ਕਰ ਦਿੰਦੇ ਹੈਗੇ ਆ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਤੁਸੀਂ ਜੇ
0: ਮਤਲਬ ਡਾਕਟਰ 6 ਮਹੀਨੇ ਨਹੀਂ ਪਏ ਹੁੰਦੇ ਹਲੇ ਨਾਲ ਹੀ ਆਫਿਸ ਫੋਨ ਆਏ ਆਓ ਜੀ ਦੰਦ ਕਲੀਨ ਕਰਾਓ
1: ਦੰਦ ਕਲੀਨ ਕਰਾਓ
0: ਹਾਂਜੀ ਕਮਾਲ ਦੀ ਗੱਲ ਹੈ ਦੂਜੇ ਡਾਕਟਰ ਦੀ ਅਪਾਇੰਟਮੈਂਟ ਮਿਲਦੀ
1: ਆ ਹਾਂਜੀ
0: ਦੰਦਾਂ ਦੇ ਡਾਕਟਰ ਦੀ ਅਪਾਇੰਟਮੈਂਟ ਤਿਆਰ ਹੀ ਹੁੰਦੀ ਹੈ ਨਾ ਜੀ ਸਰ
1: ਤੇ ਮੈਂ ਇਹ ਕਹਿਣਾ ਚਾਹੁੰਦਾ ਜੀ ਜੇ ਸਾਡੇ ਸੋਤੇ ਜਿੱਦਾਂ ਮਤਲਬ ਉਹਨਾਂ ਕੋਲ ਆਪਣੀ ਕੰਪਨੀ ਹੈਗੀ ਆ ਉਹਨਾਂ ਕੋਲ ਮਿਨੀਮਮ 3 ਬੰਦੇ ਹੈਗੇ ਆ ਤਾਂ ਇਹ ਜਿਹੜਾ ਦੰਦਾ ਪਲਾਨ ਜਿਹੜਾ $1,000 ਪਾਉਣਾ ਸਾਲ ਦਾ ਹੈਗਾ ਆ ਇਹਨੂੰ ਤੁਸੀਂ $2,500 ਸਾਲ ਦਾ ਕਰ ਸਕਦੇ ਹਾਂ
0: ਅੱਛਾ
1: ਤੇ ਮਤਲਬ ਉਹਦੇ ਵਿੱਚ ਤੁਹਾਡੇ ਜਿਹੜੇ ਦੰਦਾਂ ਦੂਸਰਾ ਬਸ ਜਿਹੜਾ ਸਿੰਗਲ ਤੁਸੀਂ $1,000 ਲੈਣੇ ਆ $1,250 ਤੁਹਾਨੂੰ ਸਟਾਰਟ ਵੇ ਰਾਈਟ ਵੇ ਸਟਾਰਟ ਹੋ ਸਕਦਾ ਇਹਦੇ ਵਿੱਚ ਤੁਹਾਡੀਆਂ ਗਲਾਸਿਸ ਤੁਹਾਡੀਆਂ ਹੋ ਸਕਦੀਆਂ ਤੁਹਾਡੇ ਮਤਲਬ ਥਰਪੀਸ ਵਗੈਰਾ ਐਵਰੀਥਿੰਗ ਮਤਲਬ ਆਮ ਜਿੱਦਾਂ ਫੈਕਟਰੀਆਂ ਵਿੱਚ ਪਲਾਨ ਹੁੰਦੇ ਜਿੱਦਾਂ ਪਲਾਨ ਮਿਲ ਜਾਏ ਪਰ ਇਹਦੇ ਵਿੱਚ ਤੁਹਾਡੇ ਕੋਲ ਆਪਣੀ ਕੰਪਨੀ ਹੋਣੀ ਚਾਹੀਦੀ ਆ ਇਹਦੇ ਵਿੱਚ ਮਿਨੀਮਮ 3 ਬੰਦੇ ਹੋਣੇ ਚਾਹੀਦੇ ਪਰ ਉਹਦੇ ਵਿੱਚ ਕੀ ਆ ਕਿ ਤੁਹਾਡੇ ਜਿਹੜੇ ਹੈਗੇ ਆ ਆਪਣੇ ਤੁਹਾਡੀ ਕੰਪਨੀ ਜ਼ਰੂਰ ਹੋਣੀ ਚਾਹੀਦੀ ਆ ਅਤੇ ਉਹਦੇ ਵਿੱਚ ਹਾਂਜੀ ਜੀ ਤੁਹਾਡੀ 15 ਦਿਨ ਦੀ ਜਿਹੜੀ ਟਰੈਵਲ ਇੰਸ਼ੋਰੈਂਸ ਵੀ ਹੈਗੀ ਆ ਤੁਸੀਂ ਮਤਲਬ ਜਿੰਨੇ ਮਰਜ਼ੀ ਮੈਕਸੀਕੋ ਦੇ ਟਕਿਊਬਾਂ ਦੇ ਟ੍ਰਿਪ ਲਾਈ ਜਾਓ ਉਹ ਆਲਰੇਡੀ ਬਿਲਟ ਇਨ ਹੈਗਾ ਜਿਹੜਾ ਜਿਹੜਾ ਫੀਚਰ ਹੈਗਾ ਅਤੇ ਬਾਕੀ ਹਰਜੀਤ ਜੇ ਸਾਡੇ ਸਰੋਤੇ ਜਿੱਦਾਂ ਕਿਸੇ ਕੋਲ ਹਸਬੈਂਡ ਵਾਈਫ ਦੀ ਟੀਮ ਉਹ ਕਹਿੰਦੇ ਸਾਡੇ ਕੋਲ ਤੀਜਾ ਬੰਦਾ ਹੀ ਹੈ ਨਹੀਂ ਤਾਂ ਉਹਨਾਂ ਵਾਸਤੇ ਵੀ ਮੇਰੇ ਕੋਲ ਇੱਕ ਕੰਪਨੀ ਹੈਗੀ ਉਹ ਕਹਿੰਦੇ ਸਰ ਅਸੀਂ ਮਿਨੀਮਮ 2 ਬੰਦਿਆਂ ਤੋਂ ਜਿਹੜਾ ਪਲਾਨ ਸਟਾਰਟ ਕਰਦੇ ਹੈਗੇ ਹਾਂ ਉਹਦੇ ਵਿੱਚ ਤੁਸੀਂ ਪਲਾਨ ਦੇ ਵਿੱਚ ਜਿਹੜੇ ਮੈਂ ਉਹਨਾਂ ਪਹਿਲਾ ਪਲਾਨ ਹੈਗਾ ਉਹਦੇ ਵਿੱਚ 25,000 ਦੀ ਤੁਹਾਡੀ ਲਾਈਫ ਇੰਸ਼ੋਰੈਂਸ ਕਵਰ ਹੈਗੀ ਆ 3,000 ਤੱਕ ਤੁਹਾਡੀਆਂ ਜਿਹੜੀਆਂ ਦਵਾਈਆਂ ਕਵਰ ਹੈਗੀਆਂ ਜੇ ਤੁਸੀਂ ਪਹਿਲਾਂ ਕੋਈ ਦਵਾਈ ਖਾਂਦੇ ਆ ਡਾਇਬਟੀਜ਼ ਜਾਂ ਬਲੱਡ ਪ੍ਰੈਸ਼ਰ ਦੀ $1,000 ਤੱਕ ਉਹ ਵੀ ਕਵਰ ਹੈਗੀ ਆ ਤੇ ਤੁਹਾਡੇ ਜਿਹੜੀ ਡੈਂਟਲ ਹੈਗੇ ਉਹ $1,000 ਤੱਕ ਕਵਰ 80% ਕਵਰ ਹੈਗਾ ਬਾਕੀ ਇਸ ਪਲਾਨ ਦੇ ਵਿੱਚ ਹਰਜੀਤ ਜੀ ਤੁਸੀਂ ਜੇ ਟਰੈਵਲ ਕਰਨਾ ਚਾਹੁੰਦੇ 180 ਦਿਨ ਕੰਟੀਨਿਊ ਕਰ ਸਕਦੇ ਹਾਂ
0: ਅੱਛਾ ਜੀ
1: ਮਤਲਬ ਤੁਸੀਂ 6 ਮਹੀਨੇ ਲਾ ਲਓ ਤੁਸੀਂ ਮਤਲਬ 6 ਮਹੀਨੇ ਲਈ ਬਾਹਰ ਜਾਣਾ ਚਾਹੁੰਦੇ ਮਤਲਬ ਲੌਂਗ ਟ੍ਰਿਪ 'ਤੇ ਜਾਂ ਤੁਸੀਂ 6 ਮਹੀਨੇ ਇੰਡੀਆ ਜਾ ਕੇ ਰਹਿਣਾ ਚਾਹੁੰਦੇ ਤੁਸੀਂ ਰਹਿ ਸਕਦੇ ਹੋ ਇਹ $5,000,000 ਤੱਕ ਤੁਹਾਡੀ ਜਿਹੜੀ ਆ ਇਹ ਕਵਰ ਆ ਇਹ ਜਿਹਨੇ ਵੀ ਮੈਂ ਪਲਾਨ ਤੁਹਾਨੂੰ ਦੱਸਿਆ ਇਹਦੀ ਡਾਇਰੈਕਟ ਬਿਲਿੰਗ ਹੋ ਗਈ ਅਤੇ ਤੁਸੀਂ ਕੁਛ ਨਹੀਂ ਪੇ ਕਰਨਾ ਹਾਂ ਜਿਹੜੇ 20% ਹੁੰਦਾ ਉਹ ਜ਼ਰੂਰ ਤੁਸੀਂ ਪੇ ਕਰਨਾ ਹੈਗਾ ਇਹਨਾਂ ਹਜੇ ਜਿਹੜਾ ਦੂਸਰਾ ਪਲਾਨ ਹੈਗਾ ਉਹਦੇ 'ਚ $50,000 ਦੀ ਤੁਹਾਡੀ ਲਾਈਫ ਇੰਸ਼ੋਰੈਂਸ ਕਵਰ ਆ $5,000 ਤੱਕ ਦੀਆਂ ਤੁਹਾਡੀ ਜਿਹੜੀਆਂ ਦਵਾਈਆਂ ਕਵਰ ਆ $2,000 ਤੱਕ ਦਾ ਜੇ ਤੁਸੀਂ ਕੋਈ ਪੁਰਾਣੀ ਦਵਾਈ ਖਾਂਦੇ ਉਹ ਵੀ ਕਵਰ ਆ ਇਸ ਪਲਾਨ ਦੇ ਵਿੱਚ ਜਿਹੜਾ ਤੁਹਾਡੇ ਦੰਦਾਂ ਦਾ $1,500 ਪਰ ਸਾਲ ਦਾ ਕਵਰ ਆ 80% ਅਤੇ ਇਹਦੇ ਵਿੱਚ ਮਰਜ਼ੀ ਜੀ ਮਤਲਬ ਤੁਹਾਡੀਆਂ ਜਿਹੜੀਆਂ ਐਨਕਾਂ ਵਗੈਰਾ ਸਭ ਕੁਛ ਜਿੱਦਾਂ ਕਵਰ ਹੈਗਾ ਥੈਰਪੀਆਂ ਐਵਰੀਥਿੰਗ ਇਹਦੇ ਵਿੱਚ ਕਵਰ ਹੈਗਾ ਇੱਕ ਇਹਨਾਂ ਦਾ ਤੀਸਰਾ ਪਲਾਨ ਇਸ ਕੰਪਨੀ ਦਾ ਹੈਗਾ ਮਤਲਬ ਉਹਦੇ ਵਿੱਚ ਹਰਜੀ ਜੀ ਤੁਸੀਂ ਅਨਲਿਮਿਟਡ ਦਵਾਈਆਂ ਲੈ ਸਕਦੇ ਹਾਂ
0: ਅੱਛਾ ਆਹ ਵਧੀਆ ਪਲਾਨ
1: ਮਤਲਬ ਉਹਦੇ ਵਿੱਚ ਕੋਈ ਦਵਾਈਆਂ ਦੀ ਲਿਮਿਟ ਨਹੀਂ ਹੈਗੀ ਜਿੰਨੀਆਂ ਮਰਜ਼ੀ ਤੁਸੀਂ ਦਵਾਈਆਂ ਲਓ ਮਤਲਬ ਬਾਕੀ ਇਹ ਸਭ ਵਾਸਤੇ ਤੁਹਾਡੇ ਕੋਲ ਮਿਨੀਮਮ ਤੁਹਾਡੀ ਆਪਣੀ ਕੰਪਨੀ ਹੋਣੀ ਚਾਹੀਦੀ ਆ ਅਤੇ ਨੰਬਰ ਤੋਂ ਮਿਨੀਮਮ 2 ਬੰਦੇ ਹੋਣੇ ਚਾਹੀਦੇ ਆ ਉਹਦੇ ਤੁਹਾਡੀ ਹਸਬੈਂਡ ਵਾਈਫ ਦੀ ਟੀਮ ਵੀ ਹੋ ਸਕਦੀ ਹੈਗੀ ਆ ਬਾਕੀ ਤੁਸੀਂ ਇਹਨਾਂ ਪਲਾਨਾਂ ਬਾਰੇ ਬਾਕੀ ਸਾਡੇ ਕੋਲ ਇੱਦਾਂ ਦੇ ਵੀ ਇਹ ਜਿਹੜੇ ਕੰਪਨੀ ਹੈਗੀ ਕਿ ਕੰਪਨੀ ਦਾ 3 ਤੋਂ ਲੈ ਕੇ 15 ਬੰਦਿਆਂ ਤੱਕ ਪਲਾਨ ਕਰਦੀਆਂ ਹੈਗੀਆਂ ਕੁਛ 3 ਬੰਦਿਆਂ ਤੋਂ ਲੈ ਕੇ 49 ਬੰਦਿਆਂ ਦਾ ਪਲਾਨ ਕਰਦੇ ਆ ਕੁਛ ਕਾਰ ਜਿਹੜੀ ਆ ਮੈਂ ਹੁਣ ਕੰਪਨੀ ਦੱਸੀ ਆ ਇਹ 3 ਬੰਦਿਆਂ ਤੋਂ ਲੈ ਕੇ ਤੁਹਾਨੂੰ 3,000-4,000 ਬੰਦਾ ਸਾਰਾ ਕਵਰ ਕਰ ਦੇਣਗੀਆਂ ਬਾਕੀ ਇਸ ਪਲਾਨ ਜਿੰਨੇ ਵੀ ਪਲਾਨ ਹੈਗੇ ਇਹਨਾਂ ਨੂੰ ਤੁਸੀਂ ਖੁਦ ਡਿਜ਼ਾਈਨ ਕਰ ਸਕਦੇ ਮੈਨੂੰ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਹੈ ਕਿਹੜੀ ਚੀਜ਼ ਦੀ ਘੱਟ ਲੋੜ ਆ ਉਹ ਤੁਸੀਂ ਉਸ ਹਿਸਾਬ ਨਾਲ ਤੁਹਾਡਾ ਜਿਹੜਾ ਪ੍ਰੀਮੀਅਮ ਆ ਉਹ ਸੈੱਟ ਹੋ ਜਾਂਦਾ ਹੈਗਾ ਤੁਸੀਂ ਇਹਦੇ ਵਿੱਚ ਇਹਨਾਂ ਪਲਾਨਾਂ 'ਚ ਕਹੋ ਮੈਨੂੰ ਇਹਦੇ ਕ੍ਰਿਟੀਕਲ ਦੀ ਬੇਸ ਵਿੱਚ ਲੋੜ ਹੈਗੀ ਹੈ ਉਹ ਵੀ ਤੁਹਾਨੂੰ ਮਿਲ ਜਾਊਗਾ ਪਰ ਉਹ ਤੁਹਾਨੂੰ ਆਪ ਸੈਟਅਪ ਕਰਨਾ ਪੈਣਾ ਹੈਗਾ
0: ਠੀਕ ਹੈ
1: ਬਾਕੀ ਹਰਜੀ ਸਾਡੇ ਸਰੋਤਿਆਂ ਦਾ ਕਿਸੇ ਤਰ੍ਹਾਂ ਵੀ ਕੋਈ ਵੀ ਕੁਐਸਚਨ ਕਿਸੇ ਵੀ ਇੰਸ਼ੋਰੈਂਸ ਬਾਰੇ ਹੈਗਾ ਤਾਂ ਮੇਰਾ ਕੋਈ ਇੱਕ ਨੰਬਰ ਹੈਗਾ 647-300-3100
0: ਪੱਡਾ ਸਾਹਿਬ ਆਪਣੇ ਫੀਲਡ ਦੇ ਬੜੇ ਮਾਹਿਰ ਇਹ ਸਾਡੇ ਵੀਰ ਆ ਔਰ ਲੰਬੇ ਅਰਸੇ ਤੋਂ ਪੱਡਾ ਸਾਹਿਬ ਇੱਕ ਫੀਲਡ ਦੇ ਵਿੱਚ ਆ ਔਰ ਬ੍ਰੈਂਪਟਨ ਵਿੱਚ ਇਹਨਾਂ ਦੇ ਕੁਈਨ ਐਂਡ ਏਅਰਪੋਰਟ ਦੇ ਤੁਸੀਂ ਉਹਨੂੰ ਜਾ ਕੇ ਮਿਲੋ, ਪਾਪੇ ਦੀ ਇੰਸ਼ੋਰੈਂਸ ਕੀਤੀ ਹੈ, ਕੋਈ ਬੱਚਿਆਂ ਦੀ ਇੰਸ਼ੋਰੈਂਸ ਵੀ ਕੀਤੀ ਹੋਈ ਹੈ,
1: ਬਿਲਕੁਲ ਜੀ,
0: ਠੀਕ ਹੈ ਨਾ। ਤੇ ਇੰਨੇ ਪੁਰਾਣੇ ਸੱਜਣ, 24 ਸਾਲ ਹੋ ਗਏ ਲੱਗਦੇ ਮੈਨੂੰ,
1: 26 ਸਾਲ,
0: ਬਹੁਤ ਬੱਲੇ ਬੱਲੇ ਬੱਲੇ 26 ਸਾਲ ਹੋ ਗਏ ਇਹਨਾਂ ਨੂੰ ਇੰਸ਼ੋਰੈਂਸ ਲਾਈਨ ਦੇ ਵਿੱਚ, ਕਿਉਂਕਿ ਤਜਰਬਾ ਬੜਾ ਵੱਡਾ ਹੁੰਦਾ ਹੈ। ਜਿਹੜੀ ਐਕਸਪਰਟਸ ਲੋਕ ਹੁੰਦੇ ਆ, ਉਹ ਤਜਰਬੇ ਕਰਕੇ ਐਕਸਪਰਟਸ ਬਣਦੇ ਆ। ਔਰ ਸੁਰਜੀਤ ਸਿੰਘ ਜੀ ਪੱਡਾ ਸਾਹਿਬ ਜਿੱਥੇ ਇੰਸ਼ੋਰੈਂਸ ਦੇ ਫੀਲਡ ਵਿੱਚ, ਵਿਸਟਰ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਜਿਸ ਵੇਲੇ ਤੁਹਾਡੇ ਕਲੇਮ ਆਉਂਦੇ ਨਾ, ਉਸ ਵੇਲੇ ਰਾਈਟ ਪਰਸਨ ਚਾਹੀਦਾ ਹੁੰਦਾ ਤੁਹਾਡੇ ਕਲੇਮ ਨੂੰ ਕਿਵੇਂ
1: ਹੈਂਡਲ ਕਰਨਾ,
0: ਅਪਰੂਵ ਕਰ ਦੇਵੇ। ਕਿਉਂਕਿ ਜਦੋਂ ਇੰਨਾ ਵੱਡਾ ਐਕਸਪੀਰੀਅੰਸ ਹੋਏਗਾ ਕਿਸੇ ਬੰਦੇ ਦੇ ਕੋਲੋਂ, ਡੈਫੀਨੇਟਲੀ ਜਦੋਂ ਕਿਸੇ ਕਹਿੰਦੇ ਹੁੰਦੇ, ਜਦੋਂ ਕਲੇਮ ਆ ਜਾਂਦਾ, ਕਲੇਮ ਵਾਲਾ ਜਿਹੜਾ ਆਫਿਸਰ ਹੁੰਦਾ ਇੰਸ਼ੋਰੈਂਸ ਕੰਪਨੀ ਦਾ, ਉਹਨੂੰ ਕਿਵੇਂ ਡੀਲਿੰਗ ਕਰਨੀ ਹੈ, ਇਹ ਐਕਸਪਰਟ ਹੈ ਇਸ ਕੰਮ ਦੇ ਵਿੱਚ। ਕਿਉਂਕਿ ਕਈ ਵਾਰੀ ਕਲੇਮ ਹੋ ਜਾਂਦੇ ਆ, ਉਹ ਤੁਹਾਡੇ ਕਲੇਮ ਜਿਹੜੇ ਕਿ ਫਾਈਨਲ ਸਟੇਜ ਤੱਕ ਨਹੀਂ ਪਹੁੰਚਦੇ, ਵਿੱਚੇ ਰੁਕ ਜਾਂਦੇ ਆ ਕਿੰਨੇ ਕਿੰਨੇ ਸਾਲ। ਅਤੇ ਜਿਹੜੇ ਤੁਹਾਡੇ ਸਾਡੇ ਵੀਰ ਪੱਡਾ ਸਾਹਿਬ ਐਕਸਪਰਟਸ ਆ, ਮੈਂ ਜਿਵੇਂ ਪਹਿਲੇ ਕਿਹਾ ਕਿ ਸਾਡੇ ਐਕਸਪੀਰੀਅੰਸ ਹੈ, ਅਤੇ ਜਿਹੜਾ ਬੰਦਾ ਅੱਗੋਂ ਐਡਵਾਈਜ਼ਰ ਵੀ ਬੈਠਾ ਹੁੰਦਾ ਇੰਸ਼ੋਰੈਂਸ ਕੰਪਨੀ ਦਾ, ਉਹਨੂੰ ਵੀ ਪਤਾ ਹੁੰਦਾ ਯਾਰ ਇਹ ਇੰਨਾ ਬੰਦਾ ਪੁਰਾਣਾ, ਉਹਨਾਂ ਨੂੰ ਪਤਾ ਲੱਗ ਜਾਂਦਾ ਨਾ,
1: ਬਿਲਕੁਲ ਜੀ,
0: ਉਹਨਾਂ ਨੂੰ ਪਤਾ ਹੁੰਦਾ ਬੰਦਾ ਕਿਹੜੀ ਕੰਪਨੀ ਤੋਂ ਕਿੰਨੇ ਸਾਲ ਤੋਂ ਕੰਮ ਕਰ ਰਿਹਾ ਨਾ, ਅਤੇ ਫਿਰ ਅਗਲੇ ਵੀ ਗੱਲ ਉਸ ਹਿਸਾਬ ਨਾਲ ਕਰਦੇ ਆ। ਅਤੇ ਨੰਬਰ ਤੁਸੀਂ ਨੋਟ ਕਰ ਲਓ ਪੱਡਾ ਸਾਹਿਬ ਦਾ, 647-3031-3100 ਦੇ ਕਾਲ ਕੀਤੀ ਜਾ ਸਕਦੀ ਹੈ, 647-3031-3100 ਦੇ ਕਾਲ ਕੀਤੀ ਜਾ ਸਕਦੀ ਹੈ। ਪੱਡਾ ਸਾਹਿਬ ਗੀਤ ਲਾਈਏ ਹੁਣ, ਹਿੰਦੀ ਦੇ ਲਾ ਦੀਏ, ਅੱਜ ਹਿੰਦੀ ਦਾ ਚੱਲ ਰਿਹਾ ਕੰਮ,
1: ਹਾਂਜੀ ਹਾਂਜੀ,
0: ਅਤੇ ਪੰਜਾਬੀ ਦਾ ਲਾ ਦੀਏ।
1: ਸਾਚੀ ਤੁਹਾਡੇ ਦੁਆਨਾ ਫੋਲਡਰ ਕੋਈ ਵੀ ਹੋਏ ਸਾਰੇ ਵਧੀਆ ਹੁੰਦੇ,
0: ਨਹੀਂ ਦੁਆਨਾ ਫੋਲਡਰ ਅੱਜ ਨਹੀਂ ਖੋਲ੍ਹੋ, ਹੁਣ ਤਾਂ ਟਾਈਮ ਹੀ ਨਹੀਂ, ਹੁਣ ਤਾਂ ਰਹਿ 9 ਮਿੰਟ ਗਏ ਆ, ਹੁਣ ਉਹ ਤਾਂ ਖੋਲ੍ਹਾ, ਇੱਦਾਂ ਮੈਂ ਜਿੱਦਣ ਮੈਂ ਇਕੱਲਾ ਹੁੰਦਾ ਨਾ ਸਟੂਡੀਓ, ਫਿਰ ਮੈਨੂੰ ਐਕਸਕਿਊਜ਼ ਮੀ, ਹੁਣ ਦੀਵਾਨਾ ਫੋਲਡਰ ਤਾਂ ਉਦੋਂ ਖੋਲ੍ਹਿਆ ਜਾਂਦਾ ਜਦੋਂ ਮੈਂ ਇਕੱਲਾ ਬੈਠਾ ਹਾਂ ਸਟੂਡੀਓ 'ਚ, ਮੈਨੂੰ ਇਹ ਹੁੰਦਾ ਵੀ ਉਦੋਂ ਫਿਰ ਦੀਵਾਨਾ ਫੋਲਡ ਕੇ ਮੈਂ ਖੁਦ ਵੀ ਦੀਵਾਨਾ ਹੋ ਜਾਂਦਾ ਨਾ, ਨਾਲ ਮੇਰੀ ਦੀਵਾਨਗੀ ਵੀ ਨਾਲ ਹੀ ਆ ਜਾਂਦੀ ਹੈ। ਇੱਕ ਦੀਵਾਨਗੀ ਦਿਲ ਵਾਲੇ ਪਤਾ ਮੂਵੀ ਦਾ ਮੈਂ ਗੀਤ ਲਾਉਂਦਾ ਹੁੰਦਾ, ਪਤਾ ਕਿਹੜਾ ਗੀਤ ਸੀ, ਬੜਾ ਮੇਰਾ ਫੇਵਰੇਟ ਸੌਂਗ ਆ, ਕਿਸੇ ਨੂੰ ਯਾਦ ਆ ਕਿਹੜਾ ਗੀਤ ਆ, ਚੀਮਾ ਸਾਹਿਬ ਮੈਨੂੰ ਮਿਲੇ ਸੀ ਪਿਛਲੇ ਹਫ਼ਤੇ ਚਾਂਦਨੀ ਵਿਕਟੋਰੀਆ 'ਚ, ਉਹ ਮੈਨੂੰ ਹਮੇਸ਼ਾ ਹੀ ਫਰਮਾਇਸ਼ ਕਰਦਾ ਸਰਜੀਤ ਜੀ ਲਾਓ ਵਾਲਾ ਗੀਤ, ਉਹ ਗੀਤ ਬੜਾ ਪਿਆਰਾ ਗੀਤ ਹੈ। ਔਰ ਜੇ ਮੈਂ ਕਹਾਂ ਮੇਰੀ ਪਹਿਲਾ ਗੀਤ ਮੇਰਾ ਫੇਵਰੇਟ ਗੀਤ ਆ, ਅਤੇ ਉਹ ਗੀਤ ਬਹੁਤ ਜ਼ਰੂਰੀ ਹੈ ਮੇਰਾ ਗੀਤ ਸੁਣਨਾ। ਪਰ ਦੂਸਰੇ ਪਾਸੇ ਇਹ ਆ ਕਿ ਮੈਂ ਦੇਖੋ ਪੱਡਾ ਸਾਹਿਬ, ਕਿੰਨੀਆਂ ਸਾਨੂੰ ਬਜ਼ੁਰਗਾਂ ਦੇ ਫੋਨ ਆਏ, ਇਹ ਬਲੈਸਿੰਗ ਜਿਹੜੀਆਂ ਕਿਸੇ ਪੈਸੇ ਨਾਲ ਨਹੀਂ ਖਰੀਦੀਆਂ ਜਾਂਦੀਆਂ,
1: ਬਿਲਕੁਲ ਜੀ,
0: ਜਿਸ ਤਰ੍ਹਾਂ ਸਾਨੂੰ ਸਾਡੇ ਬਜ਼ੁਰਗਾਂ ਦੀਆਂ ਕਾਲਜ਼ ਆ ਰਹੀਆਂ ਹੁਣ, ਜਿਹੜੀਆਂ ਉਹਨਾਂ ਨੇ ਕੀਰਤਨ ਦਰਬਾਰ ਦੀਆਂ ਬਲੈਸਿੰਗ ਦਿੱਤੀਆਂ ਮੈਨੂੰ, ਇਹ ਚੀਜ਼ਾਂ ਜਿਹੜੀਆਂ ਨਾ ਪੈਸੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ,
1: ਬਿਲਕੁਲ
0: ਇਹਦੇ ਵਿੱਚ ਤੁਹਾਡਾ ਪਿਆਰ ਝਲਕਦਾ ਹੈ, ਤੁਹਾਡੀ ਮੁਹੱਬਤ ਹੈ, ਔਰ ਮੈਂ ਇਸ ਚੀਜ਼ ਦੇ ਵਿੱਚ ਖੁਸ਼ੀ ਮਹਿਸੂਸ ਕਰਦਾ ਕਿ ਜਿੰਨੇ ਵੀ ਸਾਡੇ ਵੱਡੇ ਵਡੇਰਿਆਂ ਨੇ ਮੈਨੂੰ ਬਲੈਸਿੰਗ ਦਿੱਤੀਆਂ ਹੈ, ਕੋਈ ਲੰਬੀ ਉਮਰ ਦੀ ਦੁਆ ਕਰ ਰਿਹਾ ਹੈ, ਕੋਈ ਤੰਦਰੁਸਤੀ ਦੁਆ ਕਰ ਰਿਹਾ ਹੈ, ਪੂਰੇ ਵਰਲਡ ਤੋਂ ਫੋਨ ਆ ਰਹੇ ਆ, ਇੰਡੀਆ ਤੋਂ ਫੋਨ ਬੜੇ ਆ ਰਹੇ ਆ, ਰਾਗੀ ਸਿੰਘਾਂ ਦੇ ਫੋਨ ਬੜੇ ਆ ਰਹੇ ਆ ਇੰਡੀਆ ਤੋਂ ਵੀ, ਕਿਉਂਕਿ ਇਸ ਲੈਵਲ ਦਾ ਪ੍ਰੋਗਰਾਮ ਹੋ ਗਿਆ ਕਿ ਵਰਲਡ ਫੇਮਸ ਸਾਡੀਆਂ ਜਿਹੜੀਆਂ ਫੈਮਿਲੀਜ਼ ਔਨਲਾਈਨ ਬਹਿ ਕੇ ਦੇਖਦੀਆਂ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ ਯੂਟਿਊਬ ਚੈਨਲ ਦੇ ਉੱਤੇ। ਹੈਲੋ
2: ਹਾਂਜੀ ਭਾਜੀ,
0: ਆਓ ਜੀ, ਕੀ ਹਾਲ ਆ ਸਰ,
2: ਕਿਵੇਂ ਹਾਲ ਚਾਲ ਭਾਜੀ?
0: ਹਾਲ ਚਾਲ ਅੱਗੇ ਨਾ ਥੋੜੇ ਜਿਹੇ ਠੀਕ ਹੋਏ ਆ, ਵੈਸੇ
2: ਅੱਗੇ ਤਾਂ ਥੋੜੇ ਜਿਹੇ ਠੀਕ ਹੋਏ, ਮਤਲਬ ਪਹਿਲਾਂ ਵਿਗੜੇ ਹੋਏ ਸੀਗੇ,
0: ਹਾਂ ਥੋੜਾ ਜਿਹਾ ਢਿੱਲਾ ਜਿਹਾ ਸੀ ਕੰਮ, ਹੁਣ ਮਾੜਾ ਜਿਹਾ ਕੰਮ ਹੋ ਗਿਆ ਠੀਕ?
2: ਨਹੀਂ ਨਹੀਂ ਹੋਇਆ ਨਾ, ਪੰਪ ਅਪ, ਲੋਕੀ ਲੌਂਗ ਵੀਕਐਂਡ ਮਨਾ ਕੇ ਆਏ ਆ।
0: ਜੀ ਸਰ, ਹੋਰ ਸੁਣਾਓ ਕਿਦਾਂ ਹਾਲ ਚਾਲ?
2: ਮੈਂ ਕਿਹਾ ਵਧੀਆ ਵਧੀਆ, ਹਿੰਦੀ ਪੰਜਾਬੀ ਦੇ ਚੱਕਰ 'ਚ 12 ਵੱਜ ਜਾਣੇ।
0: ਅੱਛਾ, 7 ਮਿੰਟ ਪਏ ਹਲੇ, ਕੋਈ ਗੱਲ ਨੀ। ਕਿਹੜਾ ਗੀਤ ਸੀ ਯਾਰ ਮੈਨੂੰ ਜਿਹੜਾ ਪਸੰਦ ਬੜਾ ਸੀ, ਕੀ ਯਾਦ ਤੁਹਾਨੂੰ?
2: ਤੁਹਾਨੂੰ ਤਾਂ ਭਾਜੀ ਸਾਰੇ ਗੀਤ ਪਸੰਦ ਆ।
0: ਮੈਨੂੰ ਗੀਤ ਪਸੰਦ ਓਦਾਂ ਦੇ ਹੁੰਦੇ ਜਿਹੜੇ ਬਸ ਪਿਆਰ ਵਾਲੇ ਹੋਣ,
2: ਮੁਹੱਬਤ ਵੀ ਬੜਾ ਪਸੰਦ ਆ, ਤੇਰੀ ਮੇਰੀ ਜੋੜੀ।
0: ਓ ਹੋ ਹੋ ਹੋ ਹੋ,
2: ਮੈਂ ਤਾਂ ਕਹਿੰਦਾ ਉਹੀ ਲਾ ਕੇ ਸ਼ੋਅ ਵੀ ਖਤਮ ਹੋ ਜਾਣਾ, ਨਾਲੇ ਗਾਣਾ ਵੀ ਖਤਮ ਹੋ ਜੂ।
0: ਉਹ ਯਾਰ ਗੀਤ ਵਾਕਈ ਬੜਾ ਵਧੀਆ ਗੀਤ ਆ, ਉਹ ਜਿਹੜੀ ਜੋੜੀ ਆ ਨਾ, ਬਸ
2: ਹੁਣ ਤਾਂ 6 ਮਿੰਟ ਰਹਿ ਗਏ, ਉਹੀ ਲਗਾ ਦੋ।
0: ਕੋਈ ਗੱਲ ਨੀ, ਕੋਈ ਗੱਲ, ਆਪਾਂ ਗਾਣਾ ਪੂਰਾ ਕੇ ਜਾਵਾਂਗੇ, ਟੈਨਸ਼ਨ ਲਓ, ਆਪਾਂ ਫਿਕਰ ਨਾ ਕਰੋ, ਆਪਾਂ ਗਾਣਾ ਪੂਰਾ ਲਾ ਕੇ ਜਾਵਾਂਗੇ। ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋਅ ਦੀ ਸੁਣ ਰਹੇ ਆ, ਇਹ ਗੀਤ ਤਾਂ ਮੇਰਾ ਬਹੁਤ ਜ਼ਿਆਦਾ ਫੇਵਰਟ ਆ, ਇਹ ਸਾਡਾ ਬੀਬਾ ਬੋਆਏ ਆ ਵੀਰ ਸਾਡਾ।
1: ਹਾਂਜੀ ਹਾਂਜੀ,
0: ਇਹਦਾ ਨਾਂ ਹੀ ਬੀਬਾ ਬੋਆਏ ਆਉਂਦਾ ਉੱਤੇ, ਸਾਡੇ ਆਪਣੇ ਪੇਰੈਂਟਸ ਦਾ ਲਾਡਲਾ ਬੀਬਾ ਬੋਆਏ ਹੈ। ਬੀਬਾ ਬੋਆਏ ਸਾਹਿਬ ਨੇ ਗਾਣਾ ਵੀ ਉਹ ਦੱਸਿਆ ਜਿਹੜਾ ਮੈਂ ਨਾਂ ਨਹੀਂ ਕਰ ਸਕਦਾ, ਔਰ ਇੰਨਾ ਕੁ ਵਧੀਆ ਗੀਤ ਹੈ ਨਾ ਹਰਭਜਨ ਮਾਨ ਜੀ ਦਾ, ਔਰ ਮੇਰਾ ਫੇਵਰਟ ਸੌਂਗ ਆ, ਇਹ ਕਾਫੀ ਬੜਾ ਫੇਵਰਟ ਹੈ। ਇੱਕ ਹੋਰ ਵੀ ਗੀਤ ਪੰਜਾਬੀ ਦਾ, ਉਹ ਵੀ ਨੀਰੂ ਜੀ ਦੇ ਉੱਤੇ ਫਰਮਾਇਆ, ਨੀਰੂ ਬਾਜਵਾ ਦੇ ਉੱਤੇ, ਪਰ ਇਹ ਗੀਤ ਨੀਰੂ ਬਾਜਵਾ ਦੇ ਉੱਤੇ ਨਹੀਂ ਫਰਮਾਇਆ ਗਿਆ, ਉਹ ਗੀਤ ਨੀਰੂ ਬਾਜਵਾ ਦੇ ਉੱਤੇ ਫਰਮਾਇਆ ਗਿਆ ਗੀਤ ਹੈ, ਔਰ ਹਰਭਜਨ ਮਾਨ ਦੇ ਨਾਲ ਹੀ। ਇਹ ਗਾਣਾ ਨਾ ਸੱਚੀ ਪੱਡਾ ਸਾਹਿਬ ਮੇਰੇ ਨਾ ਮੇਰੇ ਬਸ ਅੰਦਰ ਹੀ ਬੈਠਾ, ਏਦਾਂ ਦੇ ਗੀਤ ਸੁਣ ਕੇ ਸੱਚੀ ਹਰਜੀਤ ਜੀ ਤੁਸੀਂ ਸੱਚੀ ਦੀਵਾਨੇ ਹੋ ਜਾਂਦੇ ਆ। ਤੇਰਾ ਦੀਵਾਨਾਪਨ ਕਰੂ ਪਾਗਲ, ਹੈਂ ਐਸੇ ਗੀਤ, ਐਸੇ ਮੁਹੱਬਤ ਦੇ ਗੀਤ। ਇਹ ਹਰਭਜਨ ਮਾਨ ਸਾਹਿਬ ਤੁਹਾਡੀ ਬੜੀ ਮਿਹਰਬਾਨੀ ਹੈ, ਤੁਸੀਂ ਇੱਦਾਂ ਦੇ ਗੀਤ ਸਾਨੂੰ ਸੁਣਨ ਲਈ ਮਜਬੂਰ ਕਰ ਦਿੰਦੇ ਆ। ਤੇਰੀ ਮੇਰੀ ਜੋੜੀ ਨਿਭੂਗੀ ਉਮਰਾਂ ਤਾਈਂ, ਕਹਿੰਦਾ ਇਹ ਚੀਜ਼ਾਂ ਹੁੰਦੀਆਂ ਜ਼ਿੰਦਗੀ ਦੀਆਂ, ਪਿਆਰ ਦੇ ਮੁਹੱਬਤ ਦੇ ਸੌਦੇ।

0: ਫਟਾ ਸਾਹਿਬ ਕੀ ਤੇ ਕਹਿਣਾ ਚਾਹੋਗੇ ਸਰ?
1: ਮੈਂ ਹਰਜੀ ਜੀ ਹੈਗੀ ਤੇ ਥੋੜ੍ਹਾ ਟਰੈਵਲਿੰਗ ਸ਼ੋਅ ਜੋ ਗੱਲ ਕਰਨੀ ਚਾਹੁੰਦਾ, ਸਾਡੇ ਜਿੱਦਾਂ ਬਹੁਤ ਸਾਰੇ ਸੋਤੇ ਬਾਹਰ ਟਰੈਵਲ ਕਰਦੇ ਹੈਗੇ ਆ, ਉਹਨਾਂ ਨੂੰ ਆਪਣੀਆਂ ਜਿਹੜੇ ਟਰੈਵਲਿੰਗ ਸ਼ੋਅ ਹੈਵ ਟੂ ਲੈ ਕੇ ਜਾਣੀ ਚਾਹੀਦੀ ਆ। ਮਤਲਬ ਭਾਵੇਂ ਤੁਸੀਂ ਯੂ ਐੱਸ ਏ ਜਾਂਦੇ ਆ, ਭਾਵੇਂ ਤੁਸੀਂ ਮੈਕਸੀਕੋ ਜਾਂਦੇ, ਇੰਡੀਆ ਜਾਂਦੇ ਹੈਗੇ ਆ ਤੁਸੀਂ। ਵੈਸੇ ਤਾਂ ਕਈ ਵਾਰੀ ਸਾਡੇ ਬਜ਼ੁਰਗ ਕਈ ਵਾਰੀ ਕਹਿ ਦਿੰਦੇ ਚਲੋ ਇੰਡੀਆ ਤਾਂ ਸਾਡੀ ਇਲਾਜ ਉੱਤੇ ਬਹੁਤ ਸਸਤਾ, ਪਰ ਤੁਹਾਨੂੰ ਫੇਰ ਵੀ ਕਰਵਾ ਕੇ ਜਾਣੀ ਚਾਹੀਦੀ ਹੈ ਕਿਉਂਕਿ ਦੇਖੋ ਮਾੜਾ
0: ਜ਼ਰੂਰੀ ਚੀਜ਼ ਆ।
1: ਹਾਂਜੀ, ਅਤੇ ਉਹ ਹਾਂਜੀ ਜੀ ਕੀ ਹੁੰਦਾ ਕਿ ਮਤਲਬ ਅਸੀਂ ਇਹ ਸੋਚ ਲੈਂਦੇ ਹਾਂ ਵੀ ਨਹੀਂ ਅਸੀਂ ਬਿਲਕੁਲ ਠੀਕ ਹੈਗੇ, ਪਰ ਸਾਡੇ ਬਹੁਤ ਸਾਰੇ ਸੋਤੇ ਇਸ ਵੇਲੇ ਮੈਂ ਤਕਰੀਬਨ ਜਾਣਾ 80% ਜਿਹੜੇ ਸੋਤੇ ਆ ਉਹ ਆਪਣੀ ਟਰੈਵਲਿੰਗ ਸ਼ੋਅ ਕਰਾ ਕੇ ਜਾਂਦੇ ਆ। ਸਪੈਸ਼ਲੀ ਜਿਹੜਾ ਯੂ ਐੱਸ ਏ ਜਾਂਦੇ ਤੋਂ ਹੈਵ ਟੂ ਕਰਾਉਣੀ ਚਾਹੀਦੀ ਕਿਉਂਕਿ ਉੱਥੇ ਤਾਂ ਖਰਚਾ ਬਹੁਤ ਜ਼ਿਆਦਾ ਆ। ਮੈਂ ਜੇ ਤੁਸੀਂ ਇੱਥੇ ਲੋਕਲ ਵੀ ਟਰੈਵਲ ਕਰਦੇ ਆ ਤਾਂ ਤੁਸੀਂ ਇੱਥੇ ਵੀ ਕਰਾ ਕੇ ਜਾਓਗੇ, ਸਾਡਾ ਜਿਹੜਾ ਹੈਲਥ ਕਾਰਡ ਅੰਟਾਰੀਓ ਹੈਲਥ ਕਾਰਡ ਆ, ਮਤਲਬ ਤੁਸੀਂ ਉੱਥੇ ਜਾ ਕੇ ਦੇਖੋ ਕਿ ਕੁਛ $100 ਤਾਂ ਤੁਸੀਂ ਕਵਰ ਹੈਗੇ ਆ, ਉਹਦੇ ਤੋਂ ਜ਼ਿਆਦਾ ਤੁਸੀਂ ਕਵਰ ਨਹੀਂ ਹੈਗੇ।
0: ਜੀ ਜੀ,
1: ਐਂਬੂਲੈਂਸ ਤਾਂ ਬਿਲਕੁਲ ਹੀ ਕਵਰ ਨਹੀਂ ਹੈਗੀ। ਬਾਕੀ ਤੁਸੀਂ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਆ, ਭਾਵੇਂ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇੰਸ਼ੋਰੈਂਸ ਆ, ਮੋਰਗੇਜ ਇੰਸ਼ੋਰੈਂਸ, ਸੁਪਰਵਿਜ਼ਨ ਇੰਸ਼ੋਰੈਂਸ ਆ, ਜਾਂ RESP ਹੈਗੀ, ਕਿਸੇ ਤਰ੍ਹਾਂ ਦੀ ਵੀ ਕੋਈ ਇਨਵੈਸਟਮੈਂਟ ਹੈਗੀ ਆ, ਜਾਂ ਤੁਸੀਂ ਸਾਡੇ ਆਫਿਸ ਨੂੰ ਐਜ਼ ਏ ਇੰਸ਼ੋਰੈਂਸ ਬ੍ਰੋਕਰ ਜੁਆਇਨ ਕਰਨਾ ਚਾਹੁੰਦੇ ਹੈਗੇ ਆ ਤਾਂ ਤੁਸੀਂ ਇਹ ਮੈਨੂੰ ਅੱਗੇ ਮਿਲ ਸਕਦੇ ਆ। ਮੇਰਾ ਨੰਬਰ ਹੈਗਾ 647-300-6473-00-3100। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਵਾਸਤੇ ਇੱਕੋ ਇੱਕ ਨੰਬਰ 647-300-3100।
0: ਨੰਬਰ ਪਟਾ ਸਾਹਿਬ ਇੱਕ ਵਾਰੀ ਦੁਬਾਰਾ ਦਿਓ ਪਲੀਜ਼।
1: ਹਾਂਜੀ, 647-300-3100, 647-300-3100।
0: ਮੇਰਾ ਨੰਬਰ ਡਾਇਰੈਕਟ ਲਈ ਤੁਹਾਡੇ ਸਾਰਿਆਂ ਨੂੰ ਹੋਇਆ, ਕਿਸੇ ਵੀ ਸੱਜਣ ਮਿੱਤਰ ਨੇ ਬਿਜ਼ਨਸਮੈਨ ਨੇ ਕਾਲ ਕਰਨੀ ਹੋਵੇ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ 647-448-1000, 647-448-1000।

0: wakey, wakey, wakey.
1: It's wake up time. It's wake up time.
0: Now is the time to wake up.
2: Crank up the radio. You're listening to the Dave Toddler Show, brought to you in part by Culture of Punjab.
3: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
6: 647-739-8710।
3: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
8: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
9: ਨਹੀਂ ਨਹੀਂ,
8: ਤੂੰ ਚੋਰ ਹੈ,
9: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ,
10: ਚੋਰ ਹੈ ਤੂੰ।
11: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-871-5000, 647-871-5000।
12: Indian Fruitland, one stop for all your grocery needs.
13: ले, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
12: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
14: ਪੂਰੇ 40 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
15: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
14: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
15: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ, ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
14: 40 ਸਾਲਾਂ ਤੋਂ ਬੇਦਾਗ ਸਰਵਿਸ,
16: ਗਿੱਲ ਇੰਟਰਨੈਸ਼ਨਲ ਟ੍ਰੈਵਲ।
15: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ,
16: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
15: 905-671-8400 ਔਰ 905-796-8800 ਔਰ ਵਿਜ਼ਿਟ giltravels.ca।
17: ਇੱਜ਼ਤ ਔਰ ਤਾਰੀਫ ਮੰਗੀ ਨਹੀਂ ਜਾਂਦੀ ਸੱਜਣਾ, ਕਮਾਈ ਜਾਂਦੀ ਹੈ।
18: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲੋ।
15: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800।
19: ਨਾਓ ਓਪਨ ਟਿਲ 2 AM।
20: ਆਰ ਯੂ ਰੈਡੀ?
21: ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 999 ਚ,
22: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ,
21: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
22: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
21: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
22: ਕਾਲ 647-429-4040,
21: 647-429-4040, 40 40 ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
0: ਓ ਸੇਠੀ ਸਾਹਿਬ ਬਈ ਕਿਹੜੀਆਂ ਸੋਚਾਂ ਚ ਡੁੱਬੇ ਹੋਏ ਹੋ?
1: ਓ ਜੀ ਕੀ ਦੱਸਾਂ, ਮੁੰਡਾ ਮਗਰ ਪਿਆ, ਕਹਿੰਦਾ ਪਾਪਾ ਨਿਸਾਨ ਦੀ ਗੱਡੀ ਲੈਣੀ ਆ, ਸਮਝ ਨਹੀਂ ਆ ਰਿਹਾ ਕਿਧਰ ਲੱਗ ਦਵਾਂ।
0: ਮੈਂ ਸੁਣਿਆ ਅੱਜ ਕੱਲ ਏਅਰਪੋਰਟ ਨਿਸਾਨ ਦੀ ਬੱਲੇ ਬੱਲੇ ਹੋਈ ਪਈ ਹੈ।
1: ਅੱਛਾ,
0: ਓ ਕਿਵੇਂ?
1: ਓ ਹੈਦਾ ਜੀ, ਜਦੋਂ ਨਿਸਾਨ ਦੇ ਹਰੇਕ ਮਾਡਲ ਤੇ ਹਰੇਕ ਮਹੀਨੇ ਬੈਸਟ ਡੀਲਸ ਮਿਲਦੀਆਂ ਹੋਣ ਤਾਂ ਬੱਲੇ ਬੱਲੇ ਤਾਂ ਆਪੇ ਹੀ ਹੋਣੀ ਹੈ।
10: ਚਾਹੇ ਨਿਸਾਨ ਸੈਂਟਰਾ ਹੋਵੇ, ਅਲਟੀਮਾ, ਮੋਰੈਨੋ, ਪਾਥਫਾਈਂਡਰ ਜਾਂ ਨਿਸਾਨ ਦਾ ਕੋਈ ਵੀ ਮਾਡਲ, ਯੂ ਗੈਟ ਦ ਜਾ ਡ੍ਰੋਪਿੰਗ ਡੀਲਸ ਗਾਰੰਟੀਡ ਐਵਰੀ ਮੰਥ। ਸੋ ਵਿਜ਼ਿਟ ਟੁਡੇ ਐਟ ਏਅਰਪੋਰਟ ਨਿਸਾਨ ਬ੍ਰੈਂਪਟਨ 905-791-4900।
23: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
24: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
25: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ। ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।
26: Ladies and gentlemen, introducing from CHLO AM 530, the number one radio host in the world.

0: गुड मॉर्निंग आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशावादी उम्मीद करते हैं कि तुहाडा अज्ज दा दिन अच्छा गुजर रहा होगा। साडी कोशिश रहेगी 2 बजे तक नैशनल इंटरनेशनल खबरां नाल तुहानू जोड़ के रखिए। अगे चल के किरण जी वतनों दूर तुहाडे लई पेश करनगे और नाल दी नाल मनप्रीत जी इंडिया तों खबरां भी पेश करनगे। सुखी निजर बाबू जी भी साडे नाल हाजरी लाउणगे। जतिंदर जी भी प्रोग्राम स्वागत है तुहाडा।
1: दीपा जी सतिकाल की आचल किवें हो?
0: बहुत वधिया बहुत वधिया। कैम है तां?
1: बिल्कुल ठीक ठाक दीपा जी।
0: ਜਦੋਂ ਮੌਸਮ ਵਧੀਆ ਹੁੰਦਾ ਬੰਦਾ ਵੀ ਗੁੱਡ ਜਿਹਾ ਫੀਲ ਕਰਦਾ।
1: ਬਿਲਕੁਲ ਸਹੀ ਗੱਲ ਹੈ, ਐਨਰਜੀ ਆ ਜਾਂਦੀ ਭਾਜੀ।
0: ਹਾਂ ਤੇ ਐਨਰਜੀ ਤੁਹਾਡੀ ਜਿਹੜੀ ਹੈਗੀ ਹੈ ਕਿ ਸੈਟਰਡੇ ਸੰਡੇ ਕੱਢ ਦੇਣੀ ਹੈ।
1: ਉਹ ਕਿੱਦਾਂ ਜੀ?
0: ਦੋਨੇ ਦਿਨ ਛੱਤਰੀ ਜ਼ਿਆਦਾ ਲੋਡ ਪੈਣੀ ਹੈ, ਦੋਨੇ ਦਿਨ ਬੱਦਲਬਾਜੀ ਰਹਿਣੀ ਹੈ, ਦੋਨੇ ਦਿਨ ਦੱਬ ਕੇ ਮੀਂਹ ਪੈਣਾ,
1: ਫਿਰ ਠੰਡਾ ਹੋ ਗਿਆ ਕੂਲ ਜੀ।
0: ਹਾਂਜੀ, ਵੀਕਐਂਡ ਤੇ ਇਹੀ ਕੁਛ ਹੋਇਆ ਕਰਨਾ, ਬਾਕੀ ਦਿਨ ਚੰਗੇ ਰਿਹਾ ਕਰਨਾ।
1: ਓਕੇ ਠੀਕ ਹੈ ਜੀ।
0: ਅੱਜ ਸੂਰਜ ਸਿੰਘ 5:47 ਤੇ ਆਇਆ, 8:40 ਤੇ ਚੱਲਿਆ ਜਾਣਾ। ਆਪਣੇ ਬਚਪਨ ਚ ਹੁੰਦਾ ਸੀ ਵੀ ਮਾਮਾ ਚੰਦ ਸਿੰਘ ਰਾਤ ਨੂੰ ਆਏਗਾ, ਇਹ ਇੱਕ ਭੁਲੇਖਾ ਸੀ, ਬਜ਼ੁਰਗਾਂ ਨੂੰ ਪਤਾ ਨਹੀਂ ਸੀ। ਆ ਜਿਹੜੇ ਪੰਡਿਤ ਪੁੰਡਿਤ ਸੀ ਉਹ ਰਾਤ ਕੋ ਚੰਦਰਮਾ ਆਏਗਾ, ਧੂਣੀ ਕਰਨੀ ਆ, ਯੇ ਕਰਨੀ ਆ, ਉਹ ਆਪਦੇ ਪੈਸੇ ਕਮਾ ਲੈਂਦੇ ਸੀ। ਕਾਨੂੰਨੀ ਤੌਰ ਤੇ 9:12 ਤੇ ਅੱਜ ਆਇਆ ਸਵੇਰੇ।
1: ਅੱਛਾ ਜੀ।
0: ਅੱਧੀ ਰਾਤ ਤੋਂ ਬਾਅਦ 12:38 ਤੇ ਜਾਣਾ, ਯਾਨੀ ਹੁਣ ਤੋਂ ਲੈ ਕੇ ਸਾਰਾ ਦਿਨ ਜੇ ਮੂੰਹ ਜਾਂ ਤਾਂ ਚੱਕੋ ਕਿਤੇ ਨਾ ਕਿਤੇ ਲੱਭ ਜਾਣਾ ਜੇ ਦਿਨ ਸਾਫ਼ ਹੋਇਆ।
1: ਓਕੇ,
0: ਸੋ ਦੈਟਸ ਵਾਟ ਇਟ ਇਜ਼। ਟੈਂਪਰੇਚਰ ਅੱਜ 17 ਡਿਗਰੀ ਮਿਕਸ ਆਫ ਸਨ ਐਂਡ ਕਲਾਊਡ, ਕੱਲ ਨੂੰ 15 ਡਿਗਰੀ ਮਿਕਸ ਆਫ ਸਨ ਐਂਡ ਕਲਾਊਡ, ਫਰਾਈਡੇ 16 ਡਿਗਰੀ ਮਿਕਸ ਆਫ ਸਨ ਐਂਡ ਕਲਾਊਡ, ਸੰਡੇ ਨੂੰ 10 ਡਿਗਰੀ ਸਾਰਾ ਦਿਨ ਬੱਦਲਬਾਈ ਛਤਰੀ ਜਾਤਾ ਦੀ ਲੋੜ ਪਏਗੀ। ਸੰਡੇ ਨੂੰ 12 ਡਿਗਰੀ ਸਾਰਾ ਦਿਨ ਬੱਦਲਬਾਈ ਅਤੇ ਛਤਰੀ ਜਾਤਾ ਦੀ ਲੋੜ ਪਏਗੀ। ਮੰਡੇ ਨੂੰ 20 ਡਿਗਰੀ ਤਾਪਮਾਨ ਰਹਿਣਗੇ। ਮਾਰਕੀਟ ਦੀਆਂ ਗੱਲਾਂ ਹੋ ਰਹੀਆਂ ਵੀ ਰੀਅਲ ਸਟੇਟ ਚ ਕੀ ਹੋ ਰਿਹਾ ਨਹੀਂ ਹੋ ਰਿਹਾ, ਮੈਂ ਵੀ ਕੁਝ ਖਬਰਾਂ ਕੱਢ ਕੇ ਲਿਆ। ਉਹ ਪਹਿਲਾਂ ਉਹਨਾਂ ਦੀ ਗੱਲ ਹੀ ਕਰ ਲਈਏ। ਕਹਿੰਦੇ ਸਪਰਿੰਗ ਆ ਗਿਆ ਹੈ,
1: ਹਾਂਜੀ,
0: ਮਾਰਕੀਟ ਥੋੜੀ ਜਿਹੀ ਚੱਲੀ ਹੈ
1: ਜੀ,
0: ਹੋਮ ਬਾਇਰ ਹੌਲੀ ਹੌਲੀ ਬਾਹਰ ਆ ਰਹੇ ਆ, ਪਰ ਆ ਰਹੇ ਆ,
1: ਆ ਰਹੇ ਆ,
0: ਇਹ ਚੰਗੀ ਗੱਲ ਆ। ਆ ਤਾਂ ਰਹੇ ਆ ਨਾ, ਅਗਰ ਰੜਕਦਾ ਹੀ ਨਹੀਂ ਕੋਈ ਲੱਭਦਾ ਹੀ ਨਹੀਂ ਸੀ।
1: ਬਿਲਕੁਲ ਜੀ।
0: ਤੇ ਅੱਜ ਕਿਹੜੀ ਲਿਸਟਿੰਗ ਲੈ ਕੇ ਆਏ?
1: ਪਤਾ ਭਾਜੀ, ਇੱਕ ਨਵੀਂ ਪ੍ਰਾਪਰਟੀ ਲਿਸਟ ਕੀਤੀ ਹੈ ਬ੍ਰੈਂਪਟਨ ਦੇ ਵਿੱਚ।
0: ਅੱਛਾ।
1: ਇਹ ਡਬਲ ਕਾਰਗਾਜ ਪ੍ਰਾਪਰਟੀ ਹੈ, ਡਬਲ ਡੋਰ ਐਂਟਰੈਂਸ ਹੈ, ਓਪਨ ਟੂ ਵਬ ਜਦੋਂ ਆਪਾਂ ਐਂਟਰ ਕਰਦੇ ਹਾਂ। ਨਾਲ ਦੀ ਨਾਲ ਇਹਦੇ ਵਿੱਚ ਲਿਵਿੰਗ ਤੇ ਡਾਇਨਿੰਗ ਤੇ ਫੈਮਿਲੀ ਰੂਮ ਸੈਪਰੇਟ ਆ, ਬ੍ਰੇਕਫਾਸਟ ਏਰੀਆ ਵੱਖਰਾ ਆ, ਬੜੀ ਖੂਬਸੂਰਤ ਕਿਚਨ ਲੱਗੀ ਜਾਂਦੇ ਭਾਜੀ। 4 ਬੈਡਰੂਮ ਪਲੱਸ ਆਫਿਸ ਸੈਕਿੰਡ ਫਲੋਰ ਤੇ ਆ, 2 ਬੈਡਰੂਮ ਦੀ ਲੀਗਲ ਬੇਸਮੈਂਟ ਆ ਦੇ ਭਾਜੀ।
0: ਅੱਛਾ।
1: ਸੋ ਇਹ ਜਿਹੜੀ ਪ੍ਰਾਪਰਟੀ ਆ,
0: ਮੇਨ ਇੰਟਰਸੈਕਸ਼ਨ ਕਿਹੜਾ ਜੀ?
1: ਬ੍ਰਿਸਡੇਲ ਐਂਡ ਸੈਂਡਲਵੁੱਡ ਦੇ ਉੱਪਰ ਦੇ ਭਾਜੀ।
0: ਬ੍ਰਿਸਡੇਲ ਤੇ ਸੈਂਡਲਵੁੱਡ, ਅੱਛਾ, ਉਧਰ ਜਾ ਕੇ ਚੰਗਿਊਸੀ ਤੋਂ ਬਾਹਰ ਅੱਗੇ ਜਾ ਕੇ
1: ਕੈਸੇ ਕੈਂਬਲ, ਜਿਹੜਾ ਵਾਕਿੰਗ ਡਿਸਟੈਂਸ ਦੇ ਉੱਪਰ ਆ, ਪਾਰਕ ਵਾਕਿੰਗ ਡਿਸਟੈਂਸ ਦੇ ਉੱਪਰ ਆ, ਸਕੂਲ ਵਾਕਿੰਗ ਡਿਸਟੈਂਸ ਦੇ ਉੱਪਰ ਆ ਦੇ ਭਾਜੀ।
0: ਓਕੇ ਓਕੇ।
1: ਤੇ ਬੜੀ ਖੂਬਸੂਰਤ ਪ੍ਰਾਪਰਟੀ ਆ, ਬ੍ਰਿਕ ਐਂਡ ਸਟੋਨ ਦੀ ਐਲੀਵੇਸ਼ਨ ਆ। ਜੇ ਕੋਈ ਵੀ ਸਾਡਾ ਸੋਤਾ ਆਪਣਾ ਸਿੰਗਲ ਕਾਰਗਰਾਜ ਆ, ਤੁਹਾਡੇ ਕੋਲ ਸਹਿਮੀ ਆ ਜਾਂ ਟਾਊਨ ਆ, ਉਹਦੇ ਨਾਲ ਹੀ ਪ੍ਰਾਪਰਟੀ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ, ਸੈਲਰ ਤਾਂ ਵੀ ਰੈਡੀ ਨੇ, ਸੈਲਰ ਮੋਟੀਵੇਟ ਨੇ, ਉਹ ਤੁਹਾਡਾ ਛੋਟਾ ਮਕਾਨ ਲੈ ਸਕਦੇ ਨੇ ਜੇ ਤੁਸੀਂ ਅਪਗ੍ਰੇਡ ਕਰਨਾ ਚਾਹੁੰਦੇ ਹੋ ਤੁਹਾਡੀ ਪ੍ਰਾਪਰਟੀ ਨਾਲ। ਉਹਨਾਂ ਦੀ ਪ੍ਰਾਪਰਟੀ
0: ਇਹ ਘਰ ਵੇਚ ਕੇ ਛੋਟਾ ਕਰ ਲੈਣ ਨੂੰ ਫਿਰਦੇ
1: ਜੀ,
0: ਜਿਨ੍ਹਾਂ ਨੇ ਮਕਾਨ
1: ਜੀ।
0: ਜੇ ਤੁਹਾਡੇ ਕੋਲ ਛੋਟਾ ਮਕਾਨ ਆ, ਲਿਸਨਰਸ ਧਿਆਨ ਨਾਲ ਸੁਣੋ, ਤੁਸੀਂ ਛੋਟਾ ਛੱਡ ਦੋ, ਵੱਡੇ ਚ ਮੂਵ ਹੋ ਜਾਓ ਜੇ ਮੂਵ ਹੋਣਾ। ਇਹ ਵੱਡਾ ਛੱਡ ਕੇ ਛੋਟਾ ਜਾਣਾ ਚਾਹੁੰਦੇ ਆ, ਟ੍ਰੇਡ ਇਨ ਕਰ ਸਕਦੇ,
1: ਟ੍ਰੇਡ ਇਨ ਹੋ ਸਕਦਾ ਦੀ ਭਾਜੀ। ਕੋਈ ਇਹਦੇ ਵਿੱਚ ਕਲੋਜਿੰਗ ਦਾ ਕੋਈ ਇਸ਼ੂ ਨਹੀਂ ਗਾ, ਤੁਹਾਨੂੰ 2 ਮਹੀਨੇ 3 ਮਹੀਨੇ 4 ਮਹੀਨੇ ਦੀ ਕਲੋਜਿੰਗ ਚਾਹੀਦੀ, ਬੱਚਿਆਂ ਦੇ ਸਕੂਲ ਅਕੋਰਡਿੰਗ ਉਹੀ ਮਿਲ ਸਕਦੀ ਹੈ। ਪ੍ਰਾਪਰਟੀ ਵੀਕੈਂਡ ਹੈ, ਬੇਸਮੈਂਟ ਦੇ ਵਿੱਚੋਂ
0: ਉਹ ਲਓ ਤੇ ਆ ਵੇਚ ਦੋ ਇੱਕੋ ਦਿਨ ਚ,
1: ਦੈਨ ਦੇ ਭਾਜੀ ਦੱਸ, ਕੋਈ ਟੈਨਸ਼ਨ ਨਹੀਂ, ਤੁਸੀਂ ਆਪਣੀ ਮੋਰਗੇ ਵਾਲੇ ਨਾਲ ਬਹਿ ਕੇ ਗੱਲਬਾਤ ਕਰਕੇ ਆਪਣੀ ਮੋਰਗੇ ਇਧਰ ਰਿਪੋਰਟ ਕਰਾ ਸਕਦੇ ਹੋ। ਬ੍ਰੈਂਪਟਨ ਦੇ ਵਿੱਚ ਪ੍ਰਾਪਰਟੀ ਹੈ, ਬੜੀ ਖੂਬਸੂਰਤ ਪ੍ਰਾਪਰਟੀ ਹੈ,
0: ਨੰਬਰ ਦੇ ਉੱਪਰ
1: 416-265-2222
2: ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
3: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
4: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
4: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
5: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਵੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
6: ਪੰਜਾਬੀ ਬਾਈ ਨੇਚਰ, ਏਅਰਪੋਰਟ ਐਂਡ ਵੇਟ ਤੇ ਗੋ ਰੋਡ, 9057944667।
3: यार क्लोजिंग नेड़े आ गई, पेपर वर्क हजे भी कंप्लीट नहीं होया।
2: ओहो फिकर ना करो, कॉल करो रविंदर तंबर या हरमन टिल्लो नू, रियल एस्टेट लॉ विच ट्रस्टेड टीम, परचेजेस, सेल क्लोजिंग्स, रीफाइनेंसिंग, मॉर्गेजेस, बोरोवर ते लेंडर साइड दोवां लई एक्सपर्ट लीगल सर्विसेज।
3: कर होवे या कमर्शियल बिजनेस डील, हर क्लोजिंग नू बनाया जांदा है स्मूथ सिंपल ते स्ट्रेस फ्री। अज ही विजिट करो 448500 डोरब्रम रोड ब्रैम्पटन ऑन L60 536।
2: कॉल रविंदर तंबर 6477104659
3: या हरमन टिल्लो 6479866760।
7: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
8: Love it, bachya.
9: Haan ji, sir.
8: Haan, tusi my teacher te lekh likhna hai.
9: Okay, sir.
8: Haan ji, likho, bete, shabash, fata, bete.
9: Answer ji, question hai.
8: Haan ji, dasso.
9: Sir, today I'll know English chiki gandhiya.
8: Haan?
10: Phitte mo tere.
11: Radio with a difference. The Dave Tatler Show.
0: ਡੱਗ ਫੋਰਡ ਤੇ ਰੌਬ ਫੋਰਡ ਇਹਨਾਂ ਨੇ ਇੱਕ ਹਰ ਸਾਲ ਦੇ ਵਿੱਚ ਇੱਕ ਵਾਰ ਬਾਰਬੀਕਿਊ ਦਾ ਇੰਤਜ਼ਾਮ ਰੱਖਦੇ ਨੇ ਟੋਰਾਂਟੋ ਦੇ ਕਿਸੇ ਵੱਡੀ ਪਾਰਕ ਤੇ। ਐਂਕੀ ਇਹਨਾਂ ਨੇ ਸਕਾਰਬਰੂ ਦੀ ਇੱਕ ਪਾਰਕ ਚੁਣੀ ਹੈ ਔਰ ਜਿਹੜੀ ਬਾਈ ਇਲੈਕਸ਼ਨ ਆ ਉਹ ਉਸ ਇਲਾਕੇ 'ਚ ਜਾ ਕੇ ਇਹਨਾਂ ਨੇ ਆਪਣਾ ਕੀਤਾ ਹੈ। ਔਰ ਇਹਦੇ ਨਾਲ ਨਾਲ ਆਪਾਂ ਨੂੰ ਜਿਹੜਾ ਦੱਸਿਆ ਜਾਂਦਾ ਸੀ ਕਿ ਜੀ ਡੱਗ ਫੋਰਡ ਨੇ ਕੈਮਰੇ ਲਹਾ ਤੇ ਸਾਰੇ, ਬਹੁਤ ਵੱਡਾ ਆਰਟੀਕਲ ਲਿਖਿਆ ਟੋਰਾਂਟੋ ਸਟਾਰ ਦੇ ਪੇਜ ਨੰਬਰ A3 ਤੇ ਜਿੱਥੇ ਉਹਨਾਂ ਨੇ ਦੱਸਿਆ ਕਿ 235% 235% ਜਿਹੜੀਆਂ ਗੱਡੀਆਂ ਪਾਰਕ ਡੇਲ ਦੇ ਇਲਾਕੇ 'ਚ ਅੱਗੇ ਨਾਲੋਂ ਜ਼ਿਆਦਾ ਭਜਾ ਰਹੇ ਨੇ ਲੋਕੀ। ਸਪੋਰਟਸ 'ਚ ਕੱਲ੍ਹ ਟੋਰਾਂਟੋ ਵਾਲੇ 5-4 ਦੇ ਫਰਕ ਨਾਲ ਹਾਰੇ ਔਰ ਇਸ ਸਮੇਂ ਜਿਹੜਾ ਮੈਚ ਚੱਲ ਰਿਹਾ ਹੈ ਬੰਬਈ ਇੰਡੀਅਨ ਅਤੇ ਕਲਕੱਤੀਆਂ ਦਾ, ਬੰਬਈ ਇੰਡੀਅਨ 92 ਰਨ ਬਣਾਏ 5 ਵਿਕਟਾਂ ਦੇ, ਦੇਖਦੇ ਅੱਗੇ ਚੱਲ ਕੇ ਕੀ ਬਣਦਾ। ਹਰਪ੍ਰੀਤ ਜੀ ਪ੍ਰੋਗਰਾਮ ਸਵਾਗਤ ਹੈ।
12: ਥੈਂਕ ਯੂ ਸੋ ਮਚ ਦੀਪ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ?
12: ਬਹੁਤ ਵਧੀਆ ਜੀ।
0: ਲੌਂਗ ਵੀਕਐਂਡ ਕਿਵੇਂ ਰਿਹਾ?
12: ਲੌਂਗ ਵੀਕਐਂਡ ਵਧੀਆ ਜੀ।
0: ਗੁੱਡ ਗੁੱਡ। ਵਿਕਟੋਰੀਆ ਡੇ ਤੇ ਬ੍ਰੈਂਪਟਨ ਦੇ ਵਿੱਚ ਜਿਹੜੇ ਭੂੰਡ ਪਟਾਕੇ ਚਲਾਉਂਦੇ ਸੀ ਲੋਕੀ ਤਾਂ ਨੂੰ ਚਲਾਉਂਦੇ ਆ, ਇਹ ਇੱਕ ਦੂਜੇ ਕੰਨੀ ਚਲਾਉਣ ਲੱਗ ਗਏ। ਸਿਟੀ ਨੇ ਭੂੰਡ ਪਟਾਕਿਆਂ ਦਾ ਇੰਤਜ਼ਾਮ ਕੀਤਾ ਸਾਡੇ ਵਾਲੇ ਕੋਲੋਂ ਲੈ ਗਏ, ਫਿਰ ਕਹਿੰਦੇ ਕੈਨੇਡਾ ਪਹਿਲਾਂ ਅਰਗਾ ਨਹੀਂ ਰਿਹਾ। ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਲੋਕਾਂ ਨੇ ਕੀ ਕਰੀ ਜਾਂਦੇ ਆ। ਆਪਣੇ ਬ੍ਰੈਂਪਟਨ ਦਾ ਇੱਕ ਮੁੰਡਾ ਮਿਸਿੰਗ ਸੀ, ਸਕੈਚੁਆਨ ਦੇ ਇੱਕ ਕੀ ਕਹਿੰਦੇ ਹੁੰਦੇ ਆ ਰਿਜ਼ਰਵ ਸੀ, ਉੱਥੇ ਉਸਦੀ ਲਾਸ਼ ਮਿਲੀ ਆ। ਇੱਕ ਬੀਬੀ ਨਿਊਯਾਰਕ 'ਚ ਤੁਰੀ ਜਾਂਦੀ ਸੀ, ਉਹ ਜਿਹੜੇ ਡਰੇਨ ਜੇ ਹੁੰਦੇ ਆ ਮੈਨ ਹੋਲ ਹੁੰਦਾ ਉਹਦਾ ਟੱਕਰ ਨਹੀਂ ਵਿੱਚ ਜਾ ਡਿੱਗੀ। ਐਨੀਵੇ ਥਿੰਗਸ ਆਰ ਗੋਇੰਗ ਬੈਡ ਟੂ ਵਰਡਸ, ਕੋਈ ਵਧੀਆ ਖਬਰ ਨਹੀਂ ਹੈ ਮੇਰੇ ਕੋਲ। ਅੱਛਾ, ਤੁਹਾਡੇ ਫੋਨ ਤੇ ਸਪੋਟੀਫਾਈ ਦਾ ਹੈ, ਸੁਣਦੇ ਹੁੰਦੇ ਹੋ?
12: ਹਾਂਜੀ ਹੈਗਾ।
0: ਲੋਕਾਂ ਨੂੰ ਉਹਦੇ ਨਾਲ ਤਕਲੀਫ ਆ ਹੁਣ?
12: ਕਿਉਂ?
0: ਉਹਦਾ ਰੰਗ ਗੜਾ ਜਿਹਾ ਕਰਤਾ, ਅੱਗੇ ਲਾਈਟ ਗ੍ਰੀਨ ਜਿਹਾ ਸੀ ਹੁਣ ਡਾਰਕ ਗ੍ਰੀਨ ਜਿਹਾ ਕਰਤਾ, ਕਹਿੰਦੇ ਇਹ ਕਿਉਂ ਕੀਤਾ? ਲੋਕੀ ਵਿਹਲੇ ਹੀ ਜਨਤਾ, ਵਿਹਲੀ ਜਨਤਾ। ਐਨੀਵੇ, ਅੱਛਾ ਤੁਸੀਂ ਕੀ ਕਹਿਣਾ ਚਾਹੋਗੇ ਅੱਜ?
12: ਸੁਦੇਵ ਜੀ, ਆਪਾਂ ਇੰਸ਼ੋਰੈਂਸ ਦੇ ਬਾਰੇ ਇਨਫੋਰਮੇਸ਼ਨ ਦਿੰਦੇ ਹੁੰਦੇ ਹਾਂ, ਡਿਫਰੈਂਟ ਡਿਫਰੈਂਟ ਪਲਾਨਸ ਦੀ ਆਪਾਂ ਆਲਵੇਸ ਗੱਲ ਕਰਦੇ ਰਹਿੰਦੇ ਹਾਂ। ਸਪੈਸ਼ਲੀ ਜਿਹੜੀ ਮੈਂ ਗੱਲ ਕਰਨ ਜਾ ਰਹੀ ਹਾਂ, ਆਪਾਂ ਲਾਸਟ ਵੀਕ ਵੀ ਗੱਲ ਕੀਤੀ ਸੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਲਾਨ ਦੇ ਰਿਗਾਰਡਿੰਗ। ਸੋ ਜਿੱਥੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਇੱਕ ਲਿਵਿੰਗ ਬੈਨੀਫਿਟ ਵਾਲਾ ਪਲਾਨ ਆ, ਕੱਲ੍ਹ ਕੋਈ ਮੇਜਰ ਇਲਨੈਸ ਹੋ ਜਾਂਦੀ ਆ ਉਸ ਸਿਚੁਏਸ਼ਨ ਦੇ ਵਿੱਚ ਆਪਣੀ ਕਵਰੇਜ ਹੁੰਦੀ ਆ, ਕੋਈ ਹਾਰਟ ਕੰਡੀਸ਼ਨ, ਕੈਂਸਰ ਦੀ ਡਿਜ਼ੀਜ਼, ਕਿਡਨੀ ਫੇਲਰ, ਆਰਗਨ ਟ੍ਰਾਂਸਪਲਾਂਟ, ਸੋ ਬਹੁਤ ਸਾਰੀਆਂ ਮੇਜਰ ਡਿਜ਼ੀਜ਼ ਦੀ ਲਿਸਟ ਆ ਇਹਦੇ ਵਿੱਚ 25-26 ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਕਵਰ ਕਰਦੀਆਂ। ਸੁਦੀਪ ਜੀ, ਕੰਸਰਨ ਉਹਦਾ ਆਉਂਦਾ ਹੈਗਾ ਹੈ ਕਿ ਜਦੋਂ ਆਪਾਂ ਨੂੰ ਕੋਈ ਨਾ ਕੋਈ ਮਾੜਾ ਮੋਟਾ ਮੈਡੀਕਲ ਇਸ਼ੂ ਹੋਵੇ ਤੇ ਉਹਦੇ ਕਰਕੇ ਆਪਾਂ ਨੂੰ ਰੈਗੂਲਰ ਇੰਸ਼ੋਰੈਂਸ ਕੰਪਨੀ ਤੋਂ ਪਾਲਿਸੀ ਨਾ ਮਿਲ ਸਕੇ, ਜਾਂ ਆਪਣੇ ਪਹਿਲਾਂ ਪਾਲਿਸੀ ਸੀਗੀ, ਆਪਣਾ ਕੋਈ ਕੰਡੀਸ਼ਨ ਆ ਗਈ, ਉੱਥੇ ਆਪਣਾ ਕਲੇਮ ਹੋ ਗਿਆ, ਹੁਣ ਅੱਗੇ ਦੇ ਲਈ, ਕਿਉਂਕਿ ਜਿਹੜੀਆਂ ਟ੍ਰੈਡੀਸ਼ਨਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਮੋਸਟ ਆਫ ਦਾ ਟਾਈਮ ਵਨ ਟਾਈਮ ਕਲੇਮ ਕਵਰ ਹੁੰਦਾ ਆ। ਸੋ ਅਗਰ ਪਰਸਨ ਨੂੰ ਬਾਈਪਾਸ ਸਰਜਰੀ ਹੋ ਗਈ ਆ, ਕੋਈ ਹਾਰਟ ਅਟੈਕ ਹੋ ਗਿਆ, ਇੱਕ ਵਾਰੀ ਕਲੇਮ ਉਹਨਾਂ ਦਾ ਆ ਗਿਆ, ਕਲੇਮ ਉਹਨਾਂ ਨੂੰ ਮਿਲ ਗਿਆ, ਪਾਲਿਸੀ ਉੱਥੇ ਖਤਮ ਆ, ਉਸ ਤੋਂ ਬਾਅਦ ਪਾਲਿਸੀ ਹੈ ਨਹੀਂ ਉਹਨਾਂ ਦੇ ਕੋਲ। ਸੋ ਹੁਣ ਦੋਨੋਂ ਸਿਚੁਏਸ਼ਨ ਦੇ ਵਿੱਚ ਤੁਹਾਡੇ ਕੋਲ ਹਲੇ ਵੀ ਮੌਕਾ ਹੈਗਾ ਕਿ ਤੁਸੀਂ ਆਪਣੇ ਆਪ ਨੂੰ ਕਵਰ ਕਰ ਸਕਦੇ ਆ। ਸੋ ਸਾਡੇ ਕੋਲ ਇੱਕ ਪਲਾਨ ਅਵੇਲੇਬਲ ਹੈਗਾ ਆ ਜਿਹਦੇ ਵਿੱਚ ਤੁਸੀਂ $75,000 ਤੱਕ ਦੀ ਕਵਰੇਜ ਲੈ ਸਕਦੇ ਆ। ਉਸ ਸਿਚੁਏਸ਼ਨ ਦੇ ਵਿੱਚ ਜੇ ਆਲਰੇਡੀ ਤੁਹਾਨੂੰ ਕੋਈ ਪ੍ਰੋਬਲਮ ਆ ਵੀ ਚੁੱਕੀ ਆ, ਸੋ ਅਗਰ ਤੁਸੀਂ 24 months ਤੱਕ ਬਿਲਕੁਲ ਠੀਕ ਰਹਿੰਦੇ ਆ ਤੇ ਉਹੀ ਕੰਡੀਸ਼ਨ ਦੁਬਾਰਾ ਆ ਜਾਂਦੀ ਆ, ਤੁਸੀਂ ਸਟਿਲ ਕਵਰਡ ਆ ਉਸ ਪਾਲਿਸੀ ਦੇ ਵਿੱਚ। ਸੋ ਬੰਦੇ ਨੂੰ ਅਗਰ ਕੋਈ ਹਾਰਟ ਦੀ ਪ੍ਰੋਬਲਮ ਆਈ ਸੀਗੀ ਤੇ ਉਹਨੂੰ 24 ਮਹੀਨਿਆਂ ਤੋਂ ਬਾਅਦ 2 ਸਾਲ ਤੋਂ ਬਾਅਦ ਦੁਬਾਰਾ ਹਾਰਟ ਅਟੈਕ ਹੋ ਜਾਂਦਾ ਆ ਉਹ ਇਸ ਪਾਲਿਸੀ ਦੇ ਵਿੱਚ ਦੁਬਾਰਾ ਤੋਂ ਕਵਰ ਹੈਗੇ ਆ ਕਿਉਂਕਿ ਬਹੁਤ ਬੰਦਿਆਂ ਦਾ ਇਹ ਕੰਸਰਨ ਸੀਗਾ ਕਿ ਆਲਰੇਡੀ ਸਾਡੀ ਹਾਰਟ ਦੀ ਮੈਡੀਕੇਸ਼ਨ ਚੱਲਦੀ ਪਈ ਆ ਜਾਂ ਆਲਰੇਡੀ ਸਾਨੂੰ ਹਾਰਟ ਅਟੈਕ ਹੋਇਆ ਸੀਗਾ ਸਾਡਾ ਕਲੇਮ ਹੋ ਚੁੱਕਾ ਟ੍ਰੈਡੀਸ਼ਨਲ ਪਾਲਿਸੀ ਦੇ ਵਿੱਚ ਕਿ ਸਾਨੂੰ ਦੁਬਾਰਾ ਤੋਂ ਕਵਰੇਜ ਮਿਲ ਸਕਦੀ ਆ ਕਿ ਨਹੀਂ ਸਕਦੀ ਸੋ ਗੁੱਡ ਨਿਊਜ਼ ਇਹੀ ਆ ਕਿ ਆਪਾਂ ਨੂੰ ਉਹਦੀ ਪਾਲਿਸੀ ਦੇ ਵਿੱਚ ਉਹਦੀ ਕਵਰੇਜ ਦੁਬਾਰਾ ਤੋਂ ਮਿਲ ਸਕਦੀ ਆ ਅਗਰ ਕੈਂਸਰ ਵਾਲੀ ਸਿਚੁਏਸ਼ਨ ਦੇ ਵਿੱਚ ਇਹ ਆ ਕਿ ਅਗਰ ਬੰਦੇ ਨੂੰ ਪਹਿਲਾਂ ਕੋਈ ਕੈਂਸਰ ਹੋਇਆ ਸੀਗਾ ਉਹ ਬਿਲਕੁਲ ਠੀਕ ਹੋ ਚੁੱਕਾ ਹੈਗਾ ਅਗਰ ਉਹੀ ਕੈਂਸਰ ਦੁਬਾਰਾ ਹੋ ਜਾਂਦਾ ਹੈਗਾ ਆਫਟਰ 5 ਈਅਰ ਉਹ ਵੀ ਕਵਰ ਹੈਗਾ ਆ ਐਂਡ ਐਨੀ ਅਨਦਰ ਟਾਈਪ ਆਫ ਕੈਂਸਰ ਜਿਹੜਾ ਹੈਗਾ ਉਹ ਰਾਈਟ ਵੀ ਆਪਣੀ ਪਾਲਿਸੀ ਦੇ ਵਿੱਚ ਕਵਰ ਹੋ ਜਾਣਾ ਸੋ ਅਗਰ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਕੋਈ ਤੁਹਾਨੂੰ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀ ਹੈ ਜਿਹਦੇ ਕਰਕੇ ਤੁਹਾਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਾਲਿਸੀ ਨਹੀਂ ਮਿਲ ਰਹੀ ਜਾਂ ਤੁਹਾਡਾ ਕੋਈ ਆਲਰੇਡੀ ਕਲੇਮ ਆ ਚੁੱਕਾ ਸੀਗਾ ਤੇ ਤੁਸੀਂ ਚਾਹੁੰਦੇ ਸੀਗੇ ਕਿ ਉਹ ਵਾਲੀ ਕੰਡੀਸ਼ਨ ਦੁਬਾਰਾ ਤੋਂ ਕਵਰ ਹੋ ਜਾਵੇ ਜ਼ਰੂਰ ਤੁਸੀਂ ਇੱਕ ਵਾਰੀ ਮੇਰੇ ਨਾਲ ਇਹ ਗੱਲ ਕਰ ਸਕਦੇ ਹਾਂ ਕਿਉਂਕਿ ਇਸ ਪਲਾਨ ਦੇ ਅੰਡਰ ਤੁਸੀਂ ਅਪ ਟੂ $75,000 ਤੱਕ ਦੀ ਕਵਰੇਜ ਲੈਣ ਲਈ ਐਲੀਜੀਬਲ ਹੋ ਸਕਦੇ ਹਾਂ ਡਿਫਰੈਂਟ ਡਿਫਰੈਂਟ ਆਪਸ਼ਨ ਹੈਗੀਆਂ ਆ ਅਗਰ ਤੁਹਾਨੂੰ ਕੋਈ ਮੈਡੀਕਲ ਇਸ਼ੂਜ਼ ਨਹੀਂ ਹੈਗੇ ਸੋ ਸਾਡੇ ਕੋਲ ਰੈਗੂਲਰ ਟ੍ਰੈਡੀਸ਼ਨਲ ਪਲਾਨਸ ਹੈਗੇ ਆ ਜਿਨ੍ਹਾਂ ਦੇ ਵਿੱਚ ਆਪਾਂ ਡਿਫਰੈਂਟ ਅਮਾਊਂਟ ਆਫ ਕਵਰੇਜ ਲੈ ਸਕਦੇ ਹਾਂ ਬਟ ਇਹ ਵਾਲਾ ਪਲਾਨ ਹੈਗਾ ਆ ਜਿਨ੍ਹਾਂ ਨੂੰ ਕੋਈ ਐਗਜ਼ਿਸਟਿੰਗ ਕੰਡੀਸ਼ਨਸ ਹੈਗੀਆਂ ਜਾਂ ਐਗਜ਼ਿਸਟਿੰਗ ਕੰਡੀਸ਼ਨਸ ਦੇ ਉੱਪਰ ਕੋਈ ਕਲੇਮ ਆ ਚੁੱਕਾ ਆ ਸੋ ਇੱਕ ਵਾਰ ਜ਼ਰੂਰ ਤੁਸੀਂ ਡਿਟੇਲ ਇਨਫੋਰਮੇਸ਼ਨ ਇਹਦੀ ਲੈ ਸਕਦੇ ਹਾਂ ਨੰਬਰ ਹੈਗਾ ਜੀ ਮੇਰਾ 416-816-8176
0: ਆਪਣਾ ਆਫਿਸ ਦਾ ਐਡਰੈਸ ਕੀ ਹੈ ਜੀ
12: ਆਫਿਸ ਹੈਗਾ ਜੀ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ ਮੈਕਵੀਨ ਤੇ ਮੇਫੀਲ ਦੇ ਇੰਟਰਸੈਕਸ਼ਨ ਤੇ ਜਿਹੜਾ ਪੈਟਰੋ ਕੈਨੇਡਾ ਉਹਦੇ ਬਿਲਕੁਲ ਬਿਸਾਈਡ ਤੇ ਦੇਖੋਗੇ ਟੋਪ ਚੋਇਸ ਇੰਸ਼ੋਰੈਂਸ ਦੇ ਸਾਈਨ ਲੱਗੇ ਹੋਏ ਆ ਵੈਸੇ ਪੂਰਾ ਇਹਦਾ ਐਡਰੈਸ ਹੈਗਾ 11675 ਮੈਕਵੀਨ ਡਰਾਈਵ ਯੂਨਿਟ ਨੰਬਰ 6 ਟੋਪ ਚੋਇਸ ਇੰਸ਼ੋਰੈਂਸ ਆਫਿਸ ਤੇ ਨੰਬਰ ਮੇਰਾ ਹੈਗਾ ਜੀ 416-817-6500
0: ਥੈਂਕ ਯੂ ਜੀ
12: ਥੈਂਕ ਯੂ ਜੀ
13: ਨਿਊ ਸ਼ਿਪਮੈਂਟ ਆ ਗਈ ਹੈ ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲ ਤੇ ਵੀ ਅਪ ਟੂ 60% ਆਫ ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ ਇੰਨਾ ਹੀ ਨਹੀਂ ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ ਵਿਜ਼ਨ ਵੈਨਿਟੀਜ਼ ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ ਕਾਲ 905-671-1800-905-671-1800
14: ਕੰਡੀਸ਼ਨਸ ਅਪਲਾਈ
15: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
0: Morgan Solution de Gurpreet Samraji. ਤੁਹਾਡੇ ਮਕਾਨ ਦੀ ਰਿਨਿਊਅਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90,000 ਬੇਸ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਜ਼ ਐਵਨਿਊ ਨੀਅਰ ਟੋਪਰਮ ਯੂਨਿਟ 32 905-460-9099 ਇਹਨਾਂ ਦਾ ਨੰਬਰ ਹੈ ਟੋਰਾਂਟੋ ਚ ਇੱਕ 14 ਸਾਲ ਦੀ ਕੁੜੀ ਆ ਜਿਹੜੀ ਮਿਸਿੰਗ ਆ ਨਾਰਥ ਯੋਰਕ ਦੇ ਅੰਦਰ ਤੇ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਉਹਦੀਆਂ ਫੋਟੋਆਂ ਮੇਨ ਸਟ੍ਰੀਮ ਚ ਹੈਗੀਆਂ ਜੇ ਨਿਗਾਹ ਮਾਰ ਲਓ ਜੇ ਕਿਤੇ ਸੱਜੇ ਖੱਬੇ ਦਿਖ ਪਈ ਤਾਂ ਵੀ ਠੀਕ ਹੈ ਹੋਪਫੁਲੀ ਸ਼ੀ ਵਿਲ ਬੀ ਬੈਕ ਸੇਫ ਐਂਡ ਸਾਊਂਡ
2: ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ
3: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
6: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ
16: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ
6: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ
16: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼ ਬਸ ਫਿਰ ਅੱਜ ਹੀ ਚੱਲਦੇ ਆ ਨਿਸਕੂ ਟਰੱਕ ਸੇਲਸ ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ ਕਾਲ 647-581-9999 ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ
0: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ ਫੂਡ ਨੰਬਰ 1 ਸਜਾਵਟ ਨੰਬਰ 1 ਲੋਕੇਸ਼ਨ ਨੰਬਰ 1 100-1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ 88 ਡਿਕਸੀ ਰੋਡ ਇਨ ਮਿਸਾਗਾ ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-905-2631 ਆਪਣੇ ਹਾਲਟਨ ਪੁਲਿਸ ਵਾਲਿਆਂ ਨੇ 24 ਤਾਂ ਗਨ ਫੜੀਆਂ ਨੇ ਨਾਲ ਦੀ ਨਾਲ 16.5 ਕਿੱਲੋ ਜਿਹੜੀ ਕੋਕੇਨ ਆ ਉਹ ਫੜੀ ਹੈ ਹੋਰ ਬਹੁਤ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਜ਼ਹਿਰੀਲੀਆਂ ਨਸ਼ੇ ਸਨ ਉਹ ਵੀ ਫੜੇ ਨੇ। ਔਰ ਜਤਿੰਦਰ ਬਾਈ
1: ਸਰ
0: ਆਪਣੇ 11 ਜੂਨ ਨੂੰ ਸ਼ੁਰੂ ਹੋ ਜਾਣਾ ਜੀ, 11 ਜੂਨ ਤੋਂ ਜੁਲਾਈ 19 ਤੱਕ ਫੀਫਾ ਵਰਲਡ ਕੱਪ।
1: ਹਾਂਜੀ,
0: 2 ਵਜੇ ਆਪਣੇ ਬਾਰ ਬੰਦ ਹੋ ਜਾਂਦੇ ਆ।
1: ਹਾਂਜੀ,
0: ਨਾ ਨਾ ਨਾ ਨਾ ਨਾ, 4 ਵਜੇ ਸਵੇਰੇ,
1: ਸਵੇਰੇ 4 ਵਜੇ ਤੱਕ।
0: ਹਾਂ, ਸਿਰਫ ਉਦੋਂ ਹੀ ਆ ਜਿੰਨਾ ਚਿਰ
1: ਫੀਫਾ ਆ।
0: ਇਹਨਾਂ ਨੇ ਅੱਜ ਜਾ ਕੇ ਕਹੋ ਵੀ 2:30 ਵਜੇ ਗਿਆ ਪੈਗ ਲਿਆਓ, ਉਹਨਾਂ ਨੇ ਨੀ ਪੁੱਛਣਾ ਕੁਛ।
1: ਇਹਨਾਂ ਬੜਾ ਫਾਇਦਾ ਹੁੰਦਾ ਦੀਪ ਜਿਹਨਾਂ ਨੇ ਆਪਣੀ ਇਕਨੋਮੀ ਨੂੰ।
0: ਹਾਂ ਹਾਂ, ਬਹੁਤ ਫਾਇਦਾ। ਅੱਛਾ, ਜਿਹੜੇ ਨਾ ਨਲਾਇਕ ਲੋਕ ਆ ਜਿਹਨਾਂ ਦਾ ਕੰਮ ਇਹ ਆ ਵੀ ਪੁੱਠੀ ਗੱਲ ਹੀ ਕਰਨੀ ਆ ਸਰਕਾਰ ਦੇ ਅਗੇਂਸਟ, ਉਹਨਾਂ ਨੂੰ ਦੇਖੋ ਨਾ, ਮੈਂ ਤੁਹਾਨੂੰ ਦੱਸਦਾ।
1: ਹਾਂਜੀ,
0: ਕੋਵਿਡ ਵੇਲੇ 40-40 ਹਜ਼ਾਰ ਬਿਜ਼ਨਸਮੈਨਾਂ ਨੂੰ ਦਿੱਤਾ।
1: ਹਾਂਜੀ,
0: 20-20 ਹਜ਼ਾਰ ਇੱਕ ਹੋਰ ਦਿੱਤਾ, 40 ਮੋੜਨਾ ਸੀ, 20 ਤੋਂ ਫ੍ਰੀ ਸੀਗਾ, 2-2 ਹਜ਼ਾਰ ਘਰੇ ਬੈਠਿਆਂ ਨੂੰ ਟੂਡੋ ਨੇ ਦਿੱਤਾ। ਕੀ ਕੀਤਾ? ਚੱਕ ਕੇ ਟੂਡੋ ਨੂੰ ਉਹ ਮਾਰਿਆ ਸੀ।
1: ਹਾਂਜੀ,
0: ਜਿਹੜਾ ਇਨਸਾਨ ਆ, ਦੇਈ ਚਲੋ ਦੇਈ ਚਲੋ, ਜਦੋਂ ਦੇਣ ਹਟ ਗਿਆ ਉਦਣੀ ਤੂੰ ਬਾਹਰ।
1: ਜੇ ਦੇ ਭਾਈ ਜਿੱਦਾਂ ਦੇ ਹੁਣ ਕਈ ਵਾਰੀ ਹਾਲਾਤ ਚੱਲਦੇ ਆ, ਹੁਣ ਵੀ ਸ਼ਾਇਦ ਦੇਂਦੇ ਜੇ ਕਿਤੇ ਕੇ,
0: ਤੂੰ ਤੇ ਹੋਰ ਨਾ ਭਾਲੋ ਕੁਛ। ਉਹਨਾਂ ਨੇ ਵੀ ਗੱਲ ਕਰਦੇ ਆ, ਕਈ ਕਹਿੰਦੇ ਯੂਕਰੇਨ ਨੂੰ ਕਿਉਂ ਦੇਈ ਜਾਂਦੇ ਆ।
1: ਹਾਂਜੀ,
0: ਮੈਂ ਉਹਦੇ ਬਾਰੇ ਵੀ ਸੁਣਦਾ ਹੁਣ ਠਹਿਰ ਜਾਓ। US ਵਾਲਿਆਂ ਨੇ ਜਿਹੜੇ ਕੈਨੇਡਾ ਦੇ ਮਸ਼ਰੂਮ ਆ, ਮਸ਼ਰੂਮ ਫਾਰਮ ਆ, ਉਹਨਾਂ ਤੇ ਵੀ ਟੈਰਿਫ ਲਾਉਣ ਦਾ ਫੈਸਲਾ ਕਰ ਲਿਆ ਹੈ। ਆਲਰਾਈਟ, ਜਾਣੇ ਆ ਉਹਨੇ ਸਟੇ ਟਿਊਨ। ਜ਼ਿੰਦਗੀ ਨੇ ਦੋ ਗੱਲਾਂ ਸਿਖਾਤੀਆਂ, ਇੱਕ ਆਪਣੇ ਆਪ ਵਿੱਚ ਖੁਸ਼ ਰਹੋ, ਦੂਸਰਾ ਆਪਣੇ ਰੱਬ ਤੋਂ ਇਲਾਵਾ ਕਿਸੇ ਤੇ ਯਕੀਨ ਨਾ ਕਰੋ।
14: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
17: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
14: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
18: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ, 647-201-6002, 647-201-6002, 201-6002।
19: कल्चर ऑफ पंजाब, आपका डेली एंटरटेनमेंट डोज।
20: अब हम लेकर आए हैं एंटरटेनमेंट अनलिमिटेड। आपके लिए अट्रैक्टिव एंड एल्यूरिंग एडवर्टाइजमेंट पैकेजेस अवेलेबल हैं। जस्ट डायल 416-677-0609। सिर्फ एक कॉल आपकी किस्मत बदल सकती है।
21: साहब जी, गधे वांगो काम करवाया तुसी साडे तो, ते मजदूरी 20 रुपए, कुछ तो इंसाफ करो।
22: ਠੀਕ ਆ ਫਿਰ, ਇਨਸਾਫ ਦਿੰਦੇ ਤੈਨੂੰ। ਓਏ ਚੱਕੋ ਫੜੇ ਤੋਂ 20 ਰੁਪਏ, ਇਹਦੇ ਮੇਰੇ ਘਾਹ ਪਾਇਆ ਕ ਪੰਡ।
10: ਫਿੱਟੇ ਮੂੰਹ ਤੇਰੇ।
0: ਹੋਰ ਖਬਰਾਂ ਚੋ ਖਬਰ, ਇਹ ਪਹਿਲਾਂ ਤੁਹਾਡੇ ਯੂਕਰੇਨ ਵਾਲਾ ਭੁਲੇਖਾ ਕੱਢੀਏ।
1: ਹੁਣ ਦਿਓ ਜੀ,
0: ਸਾਡੇ ਕਰੀ ਜਾਂਦੇ ਯੂਕਰੇਨ ਨੂੰ ਪੈਸੇ ਦੇਈ ਜਾਂਦਾ, ਯੂਕਰੇਨ ਨੂੰ ਪੈਸੇ ਦੇਈ ਜਾਂਦੇ, ਯੂਕਰੇਨ ਨੂੰ ਪੈਸੇ ਦੇਈ ਜਾਂਦਾ। ਸਾਡੇ ਇਕਾਨਮੀ ਨਾਲ ਇੰਨਾ ਬੁਰਾ ਹਾਲ ਆ, ਉਹ ਪੜ੍ਹਿਓ ਲਿਖਿਓ ਲੋਕੋ। ਮੈਂ ਤੁਹਾਨੂੰ ਹੋਰ ਢੰਗ ਨਾਲ ਸਮਝਾਉਂਦਾ ਪਹਿਲਾਂ।
1: ਹਾਂਜੀ,
0: ਫਰਜ਼ ਕਰੋ ਚੀਨ ਇੰਡੀਆ ਤੇ ਹੱਲਾ ਬੋਲਤਾ,
1: ਠੀਕ ਹੈ ਜੀ,
0: ਤੇ ਇੰਡੀਆ ਕੋਲ ਹਥਿਆਰ ਮੁੱਕਣ ਲੱਗ ਗਏ ਤੇ ਪੈਸੇ ਮੁੱਕਣ ਲੱਗ ਗਏ।
1: ਹਾਂਜੀ,
0: ਜੇ ਕੈਨੇਡਾ ਮਦਦ ਕਰੂਗਾ, ਚੰਗੀ ਗੱਲ ਆ ਕਿ ਮਾੜੀ ਗੱਲ ਆ?
1: ਚੰਗੀ ਗੱਲ ਆ ਜੀ।
0: ਤੇ ਫਿਰ ਯੂਕਰੇਨ ਨਾਲ ਵੀ ਏਦਾਂ ਹੀ ਹੋ ਰਿਹਾ ਹੈ?
1: ਹਾਂਜੀ,
0: ਯੂਕਰੇਨ ਤੇ ਰਸ਼ੀਆ ਨੇ ਹੱਲਾ ਬੋਲਿਆ ਹੋਇਆ।
1: ਹਾਂਜੀ,
0: ਵੈਸੇ ਯੂਕਰੇਨ 1992 ਚ ਰਸ਼ੀਆ ਜਦੋਂ ਟੁੱਟਿਆ, ਯੂਕਰੇਨ ਅੱਡ ਹੋ ਗਿਆ ਸੀ, ਇੰਡੀਪੈਂਡੈਂਟ ਦੇਸ਼ ਸੀ। ਸਭ ਤੋਂ ਪਹਿਲਾਂ ਕੈਨੇਡਾ ਨੇ ਮੰਨਿਆ ਵੀ ਤੂੰ ਵੱਖਰਾ ਦੇਸ਼ ਆ, ਸਭ ਤੋਂ ਪਹਿਲਾਂ ਕੈਨੇਡਾ ਨੇ ਮੰਗਿਆ ਸੀ। 2 ਦਸੰਬਰ 1991 ਨੂੰ ਡਿਪਲੋਮੈਟਿਕ ਸੰਬੰਧ ਵੀ ਸਥਾਪਿਤ ਕੀਤੇ। ਕੈਨੇਡਾ ਪਹਿਲਾ ਪੱਛਮੀ ਦੇਸ਼ ਸੀ ਜਿਸਨੇ ਰਸ਼ੀਆ ਤੋਂ ਯੂਕਰੇਨ ਨੂੰ ਆਜ਼ਾਦੀ ਦੀ ਮਾਨਤਾ ਦਿੱਤੀ। ਕੈਨੇਡਾ ਨੇ ਅਪ੍ਰੈਲ 1992 ਵਿਚ ਕੀਵ ਵਿਚ ਆਪਣਾ ਦੂਤਾਵਾਸ ਖੋਲਿਆ। ਕੈਨੇਡਾ ਨੇ ਰੂਸ ਨੂੰ ਰੋਕਣ ਲਈ, ਜਿਹੜਾ ਉਹਦਾ ਅਗਰੈਸ਼ਨ ਆ ਉਹਨੂੰ ਰੋਕਣ ਲਈ ਤੇ ਲੋਕਤੰਤਰੀ ਕਦਰ ਕੀਮਤਾਂ ਨੂੰ ਕਾਇਮ ਰੱਖਣ ਲਈ ਯੂਕਰੇਨ ਨੂੰ ਵਿੱਤੀ ਫੌਜੀ ਸਹਾਇਤਾ ਦਾਨ ਦਿੱਤਾ ਹੈ।
1: ਸੋ ਹੈਲਪ ਕਰ ਰਿਹਾ
0: ਯੂਕਰੇਨ ਦਾ ਆਪਣੇ ਖਾਨੇ ਘੱਟ ਪੈਂਦਾ ਜੇ ਚਾਈਨਾ ਇੰਡੀਆ ਦਾ ਫਾਰਮੂਲਾ ਲਾਈਏ, ਫਿਰ ਛੇਤੀ ਪੈ
1: ਜਾਂਦਾ।
0: ਹੁਣ ਦੇਖੋ ਨਾ, ਇੰਡੀਆ ਕੋਲ ਇੱਥੇ ਹਾਲ ਮੁੱਕ ਗਏ, ਇੰਡੀਆ ਕੋਲ ਪੈਸੇ ਮੁੱਕ ਗਏ, ਭੁੱਖਮਰੀ ਪਹਿਲਾਂ ਹੀ ਆ ਉੱਥੇ, ਚੀਨ ਹੱਲਾ ਬੋਲ ਕੇ ਆ, ਕਸ਼ਮੀਰ ਨੂੰ ਸਾਰਾ ਟੱਪੀ ਜਾਂਦਾ, ਬੰਗਾਲ ਟੱਪ ਗਿਆ, ਆਹ ਟੱਪ ਗਿਆ। ਜੇ ਕੈਨੇਡਾ ਮਦਦ ਕਰੂਗਾ ਫਿਰ ਤਾਂ ਚੰਗਾ ਲੱਗੂਗਾ, ਵੀ ਕੈਨੇਡਾ ਦੇਖੋ ਇੰਡੀਆ ਦੀ ਕਿੰਨੀ ਮਦਦ ਕਰ ਰਿਹਾ, ਪਰ ਯੂਕਰੇਨ ਦੀ ਕਰਦਾ ਅਸੀਂ ਮਗਰ ਪੈ ਜਾਂਦੇ ਇਹਨਾਂ ਲੋਕਾਂ ਦੇ। ਕਮ ਆਨ ਮੈਨ, ਦੋਗਲੇ ਨਾ ਬਣੋ। ਐਨੀਵੇ, ਹੋਰ ਕਿਹੜੀਆਂ ਖਬਰਾਂ ਨੇ ਇਹ ਵੀ ਸੁਣਾ ਦਿੰਦੇ ਹਾਂ। ਜਿਹਦੀ ਕਿਸਮਤ ਚੰਗੀ ਹੁੰਦੀ ਆ ਨਾ
1: ਜੀ,
0: ਉਹ ਕਿਸੇ ਆਹ ਟੇਬਲ ਨੂੰ ਹੱਥ ਲਾਦੇ, ਇਹ ਵੀ ਸੋਨੇ ਦਾ ਬਣ ਜਾਂਦਾ।
1: ਅੱਛਾ ਜੀ।
0: ਹਾਂ, ਇੱਕ ਬੰਦਾ ਅਮਰੀਕਾ ਚ 18 ਵੇ ਲਾਟਰੀ ਜਿੱਤਿਆ।
1: 18 ਵੇ?
0: ਹਾਂ, ਇਹ ਨੀ 5-5, $10-10,
1: ਹਾਂਜੀ,
0: 50,000, ਲੱਖ, 1.5 ਲੱਖ, 2 ਲੱਖ, 75,000, 18,000 ਜਿੱਤਿਆ ਉਹ ਬੰਦਾ। ਰੋਡ ਆਇਲੈਂਡ ਚ ਟਾਊਨ ਜਿਹੜਾ ਹੈਗਾ ਉੱਥੇ ਬੀਚ ਬਹੁਤ ਵਧੀਆ ਹੈ, ਉੱਥੇ ਗੋਲੀਆਂ ਸੋਰੀ ਛੁਰੇਬਾਜੀ ਹੋਈ, 3 ਲੋਕ ਜਿਹੜੇ ਗੰਭੀਰ ਜ਼ਖਮੀ ਹੋਏ। ਲਿਸਟਿੰਗ ਦਿਓ ਸਰ।
1: ਦੇ ਭਾਈ ਆਪਣੇ ਕੋਲ ਕੈਲਡਨ ਦੇ ਵਿੱਚ ਇੱਕ ਫਾਰਮ ਹੈ, ਲਗਭਗ 50 ਏਕੜ ਦਾ ਇਹ ਫਾਰਮ ਹਾਊਸ ਹੈ। ਇਹ 50 ਏਕੜ ਦੇ ਫਾਰਮ ਹਾਊਸ ਦੇ ਭਾਈ ਦੇ ਵਿੱਚ 3,000 ਸਕੁਏਅਰ ਫੀਟ ਤੋਂ ਉੱਪਰ ਦਾ ਮਕਾਨ ਬਣਿਆ ਆ। ਮਗਲੇ ਪਾਸੇ ਭਾਜੀ ਇੱਕ ਗਰਾਜ ਬਣੀ ਹੈ, ਸ਼ੈੱਡ ਬਣੀ ਹੈ ਜਿਹੜੀ, ਉਹ ਹੈਗੀ ਹੈ ਭਾਜੀ 150x70 ਦੀ। ਸੋ ਜੇ ਕਿਸੇ ਨੇ ਘਰੋਂ ਕੰਮ ਕਰਨਾ ਹੋਵੇ, ਨਾ ਰਹਿਣਾ ਹੋਵੇ, ਡਬਲ ਕਾਰ ਗਰਾਜ ਪ੍ਰੋਪਰਟੀ ਹੈ, ਅਤੇ ਨਾਲ ਹੀ ਨਾਲ ਤੁਹਾਨੂੰ ਇਹਦੇ ਵਿੱਚ 45-50 ਏਕੜ ਦਾ ਫਾਰਮ ਮਿਲੇਗਾ। ਜੇ ਤੁਸੀਂ ਕੈਲਡਨ ਦੇ ਵਿੱਚ ਮੂਵ ਹੋਣਾ ਚਾਹੁੰਦੇ ਹੋ, ਮੇਫੀਲਡ ਤੋਂ ਸਿਰਫ 5-7 ਮਿੰਟ ਦੀ ਡਰਾਈਵ ਦੇ ਉੱਪਰ ਮੂਵ ਹੋਣਾ ਚਾਹੁੰਦੇ ਹੋ, ਇੱਦਾਂ ਦਾ ਕੋਈ ਫਾਰਮ ਆਪਣੇ ਲਈ ਲੱਭ ਰਹੇ ਹੋ, ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਹੌਲੀ ਹੌਲੀ ਜਦੋਂ ਇੱਥੇ 413 ਆ ਗਿਆ ਤਾਂ ਤੁਹਾਡੇ ਪੈਸੇ ਕਨਵਰਟ ਹੋ ਜਾਣੇ ਵਧੀਆ ਅਮਾਊਂਟ ਦੇ ਵਿੱਚ। ਨੰਬਰ ਸਾਡਾ ਡਾਇਲ ਕਰ ਲਓ 416-265-2222 416-265-2222।
0: ਜਿਹੜਾ ਪਹਿਲਾਂ ਲਿਸਟਿੰਗ ਦੱਸੀ ਜਿੱਥੇ ਬੰਦੇ ਨੇ ਛੋਟੇ ਘਰ ਚਾਉਣਾ, ਉਹ ਉਹਦੇ ਬਾਰੇ ਵੀ ਦੱਸੋ।
1: ਜੇ ਭਾਜੀ ਲੀਗਲ ਬੇਸਮੈਂਟ 2 ਬੈਡਰੂਮ ਦੀ ਬਣੀ ਹੈ, ਡੀਟੈਚ ਮਕਾਨ ਹੈ, 4 ਬੈਡਰੂਮ ਉੱਪਰ ਨੇ, ਪਲੱਸ ਤੁਹਾਡੇ ਕੋਲ ਸੈਕਿੰਡ ਫਲੋਰ ਦੇ ਉੱਪਰ ਆਫਿਸ ਵੀ ਆ। ਜੇ ਤੁਸੀਂ 5ਵਾਂ ਬੈਡਰੂਮ ਕਨਵਰਟ ਕਰਨਾ ਚਾਹੁੰਦੇ ਹੋ ਉਹ ਕਰ ਲਓ। ਮੇਨ ਫਲੋਰ ਤੇ ਲਿਵਿੰਗ, ਡਾਇਨਿੰਗ ਤੇ ਫੈਮਿਲੀ ਅਲੱਗ ਅਲੱਗ ਨੇ, ਬ੍ਰੇਕਫਾਸਟ ਏਰੀਆ ਅਲੱਗ ਹੈ। ਇਹ ਜਿਹੜੀ ਪ੍ਰੋਪਰਟੀ ਹੈ ਡਬਲ ਡੋਰ ਐਂਟਰੀ ਹੈ, ਡਬਲ ਕਾਰ ਗਰਾਜ ਹੈ, ਮਾਡਰਨ ਐਲੀਵੇਸ਼ਨ ਹੈ, ਮਾਡਰਨ ਤਰੀਕੇ ਦੇ ਗਰਾਜ ਦੇ ਡੋਰ ਲੱਗੇ ਹੋਏ ਨੇ, ਫੁੱਲੀ ਅਪਗ੍ਰੇਡ ਪ੍ਰੋਪਰਟੀ ਹੈ, ਨਵੇਂ ਅਪਲਾਈਸਿਸ ਨੇ। ਇਸ ਪ੍ਰੋਪਰਟੀ ਦੇ ਲਈ ਜੇ ਤੁਸੀਂ ਤੁਹਾਡੇ ਕੋਲ ਸੈਮੀ ਕਾਰ ਹੈ, ਤੁਹਾਡੇ ਕੋਲ ਕੋਈ ਟਾਊਨ ਹਾਊਸ ਹੈ ਬ੍ਰੈਂਪਟਨ ਦੇ ਵਿੱਚ, ਕੈਲਡਨ ਦੇ ਵਿੱਚ ਵੀ ਹੈ, ਜੇ ਤੁਸੀਂ ਉਹ ਸਿੰਗਲ ਕਾਰ ਗਰਾਜ ਦੀ ਪ੍ਰੋਪਰਟੀ ਵੀ ਹੈ, ਉਹਨਾਂ ਇਹਨੂੰ ਕਨਵਰਟ ਕਰਨਾ ਚਾਹੁੰਦੇ ਹੋ, ਉਹ ਲੈ ਲਓ, ਇਹ ਪ੍ਰੋਪਰਟੀ ਲੈ ਲਓ ਅਤੇ ਉਹ ਸਾਨੂੰ ਵਾਪਸ ਕਰ ਦਿਓ। ਉਹ ਪ੍ਰੋਪਰਟੀ ਤੁਹਾਡੀ ਅਸੀਂ ਸੈਲਰ ਨੂੰ ਦਿਖਾ ਕੇ, ਜੇ ਪਸੰਦ ਆ ਗਈ ਤਾਂ ਤੁਹਾਡੀ ਡੀਲ ਕਰ ਦਿਆਂਗੇ। ਨੰਬਰ ਸਾਡਾ 416-265-2222
0: All right. ਇਹਦੇ ਨਾਲ ਨਾਲ ਤੁਸੀਂ ਇੱਕ ਕਰ ਰਹੇ ਸੀਗੇ ਜਿਹੜੀ ਕੋਟੇਜ ਆ,
1: ਹਾਂਜੀ,
0: ਜਿਹੜਾ ਮੈਨੂੰ ਪੇਪਰ ਦਿੱਤਾ, ਇਹ ਮਸਕੋਕਾ ਚ ਹੈ।
1: ਦੇ ਭਾਜੀ ਮਸਕੋਕਾ ਚ ਕੋਟੇਜ ਹੈ,
0: ਇੱਥੋਂ 2.25 ਘੰਟੇ ਦਾ ਰਾਹ ਦੱਸਦੇ ਸੀ।
1: ਤੁਸੀਂ 2 ਘੰਟੇ ਰੱਖੋ ਦੇ ਭਾਜੀ, ਜੇ 2 ਘੰਟੇ ਦੀ ਡਰਾਈਵ ਤੇ ਜਾਣੀ ਆ ਦੇ ਭਾਜੀ। ਅੱਜ ਦੀ ਡੇਟ ਦੇ ਵਿੱਚ ਹਰ ਕੋਈ ਇਨਵੈਸਟਰ ਬੈਠੇ ਨੇ ਜਿਹੜੇ ਚਾਹੁੰਦੇ ਸਾਡੀ ਅਸੀਂ ਪੈਸੇ ਲਾਈਏ, ਪਰ ਲਾਈਏ ਤੇ ਲਾਈਏ ਕਿਉਂ, ਕੀ ਮਿਲਣਾ?
0: ਇੱਕ
1: ਦੇ ਭਾਈ ਦੇਖੋ ਮੌਸਮ ਕਿੰਨਾ ਖੂਬਸੂਰਤ ਹੋ ਗਿਆ, ਉਤੋਂ ਇਦਾਂ ਦੀ ਪ੍ਰੋਪਰਟੀ ਜਿਹਦੇ ਮਗਲੇ ਪਾਸੇ ਥਾਣੀ ਪਾਣੀ ਚੱਲਦਾ ਹੋਵੇ ਦੀ ਭਾਜੀ।
0: ਅੱਛਾ, ਜਿਹੜਾ ਪੇਪਰ ਲਿਖਿਆ ਇਹ ਤੇ ਲਿਖਿਆ ਉਹਨਾਂ ਨੇ ਪ੍ਰੋਪਰਟੀ ਦੇ ਉੱਪਰ 1,00,000 ਤੋਂ ਉੱਪਰ ਐਕਸਟਰਾ ਬਾਅਦ ਚ ਲਾਇਆ ਲੈਣ ਤੋਂ ਬਾਅਦ।
1: ਦੇ ਭਾਜੀ ਇਕੱਲੇ ਇਕੱਲੇ ਰੂਮ ਦੇ ਵਿੱਚ ਫਰਨੀਚਰ, ਜੇ ਉਦੋਂ ਏਅਰਬੀਨ ਤੇ ਆਪਾਂ ਪ੍ਰੋਪਰਟੀ ਕਰਦੇ ਹਾਂ ਏਅਰਬੀਨ ਦੇ, ਉਹਦੇ ਲਈ ਦੇ ਭਾਜੀ ਤੁਹਾਨੂੰ ਕੀ ਚਾਹੀਦਾ? ਜਿਹਦੇ ਤੁਹਾਡੇ ਕੋਲ ਕਲਾਇੰਟ ਆਉਣੇ ਆ, ਉਹਨੀ ਬੀਅਰ ਪੀਣੀ, ਵਾਈਨ ਪੀਣੀ, ਉਹਦੇ ਗਲਾਸ ਚਾਹੀਦੇ, ਬਰਤਨ ਚਾਹੀਦੇ, ਸਾਰਾ ਕੁਝ
0: ਹੋਟਲ ਤੇ ਰਸੋਈ,
1: ਹਾਂ ਪੂਰੀ ਕਿਚਨ ਬਣੀ ਆ ਦੇ ਭਾਜੀ।
0: ਬਾਹਰ ਫੋਟੋ ਦੇਖ ਰਿਹਾ ਸੀ, ਬਾਹਰ ਬਾਰਬੀਕਿਊ ਪਿਆ ਤੇ ਬਾਹਰ ਭੱਠੀ ਵੀ ਲਾਈ ਹੋਈ ਆ ਜਿਹਨਾਂ ਨੇ ਹੱਥ ਸੇਕਣੇ ਆ, ਉੱਥੇ ਚਿਹਰਾ ਚੂਰਾ ਲਾਈਆਂ ਹੋਈਆਂ, ਇੱਕ ਥੜਾ ਜਿਹਾ ਵੀ ਬਣਾਇਆ ਹੋਇਆ 14x14 ਫੁੱਟ ਦਾ, 12x30 ਫੁੱਟ ਦਾ ਡੈਕ ਬਣਾਇਆ ਹੋਇਆ, ਵਾਕਆਊਟ ਬੇਸਮੈਂਟ ਹੈ, 30,000 ਤਾਂ ਉਹਨਾਂ ਨੇ ਲਾਇਆ ਹੋਇਆ। ਤੁਸੀਂ
1: ਜਨਰੇਟਰ ਤੇ ਦੇ ਭਾਜੀ, ਜੇ ਕਿਤੇ ਭਾਜੀ ਇਨ ਕੇਸ ਬੱਤੀ ਨਹੀਂ ਆਉਂਦੀ, ਕਈ ਵਾਰੀ ਮੌਸਮ ਵੈਦਰ ਖਰਾਬ ਹੋ ਜਾਂਦਾ, ਸਮੋ ਜ਼ਿਆਦੀ ਪੈ ਜਾਂਦੀ ਹੈ, ਤੇ ਕਲਾਇੰਟ ਨੂੰ ਆਪਾਂ ਖਰਾਬ ਨਹੀਂ ਕਰ ਸਕਦੇ।
0: ਜਿਹੜਾ ਕਿਰਾਏਦਾਰ ਆ ਉਹਦਾ ਕਹਿੰਦਾ ਬਿਜਲੀ ਚਾਹੀਦੀ ਹੈ,
1: ਉਹਨੂੰ ਬਿਜਲੀ ਚਾਹੀਦੀ ਹੈ, ਉਹਦੇ ਲਈ

0: 905-450-2828-905-450-2828-905-450-2828-958.
1: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ. ਥੈਂਕ ਯੂ ਸਰ.
0: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ.
1: ਆਲਰਾਈਟ. ਐਵਰੇਸਟ ਟਰਾਂਸਪੋਰਟ ਵਾਲਿਆਂ ਨੂੰ ਇਸ ਦੇ ਡਰਾਈਵਰ ਚਾਹੀਦੇ ਆ ਜੀ. ਆਟੋ ਪਾਰਟ ਦੇ ਡੈਡੀਕੇਟਡ ਰੂਟਸ ਨੇ. ਡੇਲੀ ਤੁਸੀਂ ਘਰੇ ਆਉਣਾ, ਸ਼ਾਮ ਨੂੰ 3000 ਮੀਲ ਹਫ਼ਤੇ ਦੇ ਮਿਲਣਗੇ. ਨਾਲ ਦੀ ਨਾਲ ਮਿਡ ਵੈਸਟ ਅਤੇ ਯੂ ਐਸ ਈਸਟ ਲਈ ਵੀ ਡਰਾਈਵਰ ਚਾਹੀਦੇ ਨੇ. 905-846-2229, 846-2229 ਐਕਸਟੈਂਸ਼ਨ ਹੈਗੀ ਹੈ ਜੀ ਇਹਨਾਂ ਦੀ. 4 ਪੰਜਾਬ ਦੀ ਰਾਜਨੀਤੀ 'ਚ ਵੱਡਾ ਮੋੜ ਸਾਹਮਣੇ ਆਇਆ ਜੀ. ਮਨਪ੍ਰੀਤ ਸਿੰਘ ਯਾਲੀ ਨੇ ਅਕਾਲੀ ਦਲ ਪੁਨਰ ਸੁਰਜੀਤ ਦੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ. ਜਸਵਿੰਦਰ ਜੀ, ਜਿਹੜਾ ਕਹਿੰਦੇ ਆ ਜੀ ਯੂਕਰੇਨ ਨੂੰ ਆਪਾਂ ਪੈਸੇ ਦੇਈ ਜਾਂਦਾ, ਕੈਨੇਡਾ ਜੀ ਸਾਨੂੰ ਦਿੰਦਾ ਹੀ ਨਹੀਂ ਗਾ, ਯੂਕਰੇਨ ਨੂੰ ਦੇਈ ਜਾਂਦਾ ਸਾਡਾ ਕੀ ਬਣੂਗਾ, ਸਿੱਧਾ ਇੱਥੇ ਭੁੱਖੇ ਮਰਦੇ ਆ. ਹੁਣ ਇਹ ਸੋਚੋ ਵੀ ਚਾਈਨਾ ਇੰਡੀਆ ਦੇ ਅਟੈਕ ਕਰ ਦੋਵੇ.
2: ਹਾਂਜੀ,
1: ਠੀਕ ਆ.
2: ਹਾਂਜੀ,
1: ਚੀਨੀ ਹਿੰਦੀ ਬਾਈ ਬਾਈ ਕਰਦੇ ਕਰਦੇ ਅੱਧ ਤੱਕ ਆ ਜਾਣ.
2: ਹਾਂਜੀ,
1: ਕੈਨੇਡਾ ਉਹਨਾਂ ਦੀ ਜੇ ਮਦਦ ਕਰੂਗਾ ਇੰਡੀਆ ਦੀ, ਚੰਗਾ ਲੱਗੂ ਮਾੜਾ ਲੱਗੂ?
2: ਚੰਗਾ ਜੀ ਬਾਈ, 100% ਗੁੱਡ.
1: ਇਹੀ ਕੰਮ ਯੂਕਰੇਨ ਨਾਲ ਹੋ ਰਿਹਾ ਹੈ, ਇਕੱਲੇ ਆਪਾਂ ਨਹੀਂ ਕਰ ਰਹੇ, ਯੂਰਪੀਅਨ ਦੇਸ਼ ਵੀ ਕਰ ਰਹੇ ਆ, ਸਾਰੇ ਕਰ ਰਹੇ ਆ, ਤੇ ਕਰਨਾ ਚਾਹੀਦਾ ਵੀ ਹੈ. ਦੇ ਕਿਸੇ ਨੇ ਫੰਕਸ਼ਨ ਕਰਨਾ ਹੈ ਜਾਂ ਉਹਨਾਂ ਨੂੰ ਘਰੇ ਸੱਦ ਕੇ ਲਾਈਵ ਔਨ ਲੋਕੇਸ਼ਨ ਕੁਕਿੰਗ ਕਰਨੀ ਹੈ, ਕੋਈ ਪਾਰਟੀ ਵਗੈਰਾ ਹੈ ਜਾਂ ਕੋਈ ਫੰਕਸ਼ਨ ਹੈ, ਕੋਈ ਵੀ ਫੰਕਸ਼ਨ ਹੋ ਸਕਦਾ. 647-429-4040-40. ਹਰਪ੍ਰੀਤ ਜੀ, ਪ੍ਰੋਗਰਾਮ ਸਵਾਗਤ ਹੈ.
3: ਥੈਂਕ ਯੂ ਸੋ ਮਚ ਜੀ.
1: ਇੱਕ ਵਾਰ ਫੇਰ ਹਰਪ੍ਰੀਤ ਜੀ ਸਾਡੇ ਨਾਲ ਨੇ, ਲਾਈਫ ਇੰਸ਼ੋਰੈਂਸ ਤੋਂ ਲੈ ਕੇ ਕ੍ਰਿਟੀਕਲ. ਅੱਛਾ, ਉਹ ਜਿਹੜਾ ਸੁਪਰ ਵੀਜ਼ਾ ਹੁੰਦਾ ਉਹ ਵੀ ਦੱਸ ਦਿਓ ਅੱਜ.
3: ਬਿਲਕੁਲ ਦੇਵ ਜੀ, ਸੋ ਜਿੱਥੇ ਸਮਰ ਦਾ ਟਾਈਮ ਹੈਗਾ ਆ, ਹੁਣ ਸਾਡੇ ਪੇਰੈਂਟਸ ਰੀਵਿਜ਼ਿਟ ਕਰ ਰਹੇ ਆ, ਜਿਨ੍ਹਾਂ ਦੇ ਕੋਲ ਸੁਪਰ ਵੀਜ਼ਾ ਸੀਗਾ, ਸਾਡੇ ਰਿਲੇਟਿਵ ਇੱਥੇ ਆ ਰਹੇ ਆ, ਬਹੁਤ ਸਾਰੀਆਂ ਵੈਡਿੰਗਸ ਹੋਣ ਵਾਲੀਆਂ ਆਉਣ ਵਾਲੇ ਟਾਈਮ ਦੇ ਵਿੱਚ, ਉਹਨਾਂ ਦੇ ਵਿੱਚ ਸਾਡੇ ਰਿਲੇਟਿਵ ਇੱਥੇ ਆਉਂਦੇ ਆ. ਸੋ ਇਹਨਾਂ ਸਾਰੀਆਂ ਸਿਚੁਏਸ਼ਨ ਦੇ ਵਿੱਚ, ਕਿਉਂਕਿ ਜਦੋਂ ਸਾਨੂੰ ਕੋਈ ਵੀ ਬੰਦਾ ਬਾਹਰਲੇ ਕੰਟਰੀ ਤੋਂ ਇੱਥੇ ਵਿਜ਼ਿਟ ਕਰਨ ਦੇ ਲਈ ਆ ਰਿਹਾ, ਜਿਨ੍ਹਾਂ ਦੇ ਕੋਲ ਇੱਥੇ ਦਾ ਹੈਲਥ ਕਾਰਡ ਨਹੀਂ ਹੈਗਾ, ਅਗਰ ਇਨ ਕੇਸ ਉਹਨਾਂ ਨੂੰ ਇੱਥੇ ਆ ਕੇ ਕੋਈ ਵੀ ਮੈਡੀਕਲ ਸਿਚੁਏਸ਼ਨ ਹੋ ਜਾਂਦੀ ਆ, ਕਿਸੇ ਤਰ੍ਹਾਂ ਦੀ ਕੋਈ ਐਮਰਜੈਂਸੀ ਆ ਜਾਂਦੀ ਆ, ਕੋਈ ਹੋਸਪਿਟਲਾਈਜੇਸ਼ਨ ਹੋ ਜਾਂਦੀ ਆ, ਉਸ ਸਿਚੁਏਸ਼ਨ ਦੇ ਵਿੱਚ ਅਗਰ ਹੈਲਥ ਕਾਰਡ ਨਹੀਂ ਹੈਗਾ ਤਾਂ ਕਿੱਥੋਂ ਕਵਰੇਜ ਹੋਊਗੀ? ਸੋ ਓਬਵੀਅਸਲੀ ਫਿਰ ਸਾਨੂੰ ਆਪਣੀ ਪ੍ਰੋਫਿਟ ਤੋਂ ਪੇ ਕਰਨਾ ਪਊਗਾ, ਜੇ ਸਾਡੇ ਕੋਲ ਹੈਲਥ ਕਾਰਡ ਵੀ ਹੈ ਨੀਗਾ ਤੇ ਸਾਡੇ ਕੋਲ ਇੰਸ਼ੋਰੈਂਸ ਵੀ ਹੈ ਨੀਗੀ. ਸੋ ਇਸੇ ਕਰਕੇ ਆਪਾਂ ਇਸ ਇੰਸ਼ੋਰੈਂਸ ਦੀ ਵਾਰ ਵਾਰ ਗੱਲ ਕਰਦੇ ਰਹਿੰਦੇ ਹਾਂ, ਕਿਉਂਕਿ ਇਸ ਟਾਈਮ ਦੇ ਉੱਪਰ ਜਦੋਂ ਆਪਣੇ ਪੇਰੈਂਟਸ ਆਉਂਦੇ ਹੈਗੇ ਆ ਜਾਂ ਸਾਡਾ ਕੋਈ ਵੀ ਰਿਲੇਟਿਵ ਆਉਂਦਾ ਹੈਗਾ ਆ, ਜਿੱਥੇ ਆਪਾਂ ਉਹਨਾਂ ਨੂੰ ਸਾਰਾ ਕੁਛ ਉਹਨਾਂ ਦਾ ਟ੍ਰਿਪ ਪਲਾਨ ਕਰਦੇ ਹਾਂ, ਉਹਨਾਂ ਨੂੰ ਇੱਥੇ ਬੁਲਾਉਂਦੇ ਹਾਂ, ਉਹਨਾਂ ਨੂੰ ਘੁੰਮਾਉਣ ਫਿਰਾਉਣ ਲੈ ਕੇ ਜਾਂਦੇ ਹਾਂ, ਉੱਥੇ ਸਾਡੀ ਜ਼ਿੰਮੇਵਾਰੀ ਇਸ ਗੱਲ ਦੀ ਵੀ ਬਣਦੀ ਆ ਕਿ ਅਸੀਂ ਉਹਨਾਂ ਨੂੰ ਪ੍ਰੋਪਰਲੀ ਕਵਰ ਕਰੀਏ, ਤਾਂ ਕਿ ਅਗਰ ਇਨ ਕੇਸ ਇੱਦਾਂ ਦੀ ਕੋਈ ਵੀ ਸਿਚੁਏਸ਼ਨ ਆਈ ਤਾਂ ਸਾਡੇ ਕੋਲ ਇੰਸ਼ੋਰੈਂਸ ਪਾਲਿਸੀ ਹੋਵੇ, ਸਾਨੂੰ ਇੱਕ ਪੀਸ ਆਫ ਮਾਈਂਡ ਹੁੰਦੀ ਹੈ ਕਿ ਕੱਲ੍ਹ ਨੂੰ ਅਗਰ ਇੱਦਾਂ ਦੀ ਕੋਈ ਗੱਲ ਹੋ ਗਈ ਤਾਂ ਸਾਡੇ ਕੋਲ $1,00,000 ਦੀ $2,00,000 ਦੀ ਕਵਰੇਜ ਹੈਗੀ ਆ, ਜਿਹਦੇ ਨਾਲ ਉਹਨਾਂ ਦੇ ਮੈਡੀਕਲ ਐਕਸਪੈਂਸਿਸ ਜਿਹੜੇ ਹੈਗੇ ਉਹ ਕਵਰ ਹੋ ਜਾਣਗੇ. ਸੋ ਅਗਰ ਤੁਹਾਡੇ ਪੇਰੈਂਟਸ ਆ ਰਹੇ ਆ ਸੁਪਰ ਵੀਜ਼ਾ ਦੇ ਉੱਪਰ ਤੇ ਜੇ ਉਹਨਾਂ ਦੀ ਰਿਟਰਨ ਟਿਕਟ ਨਹੀਂ ਹੈਗੀ, ਤੁਸੀਂ ਉਹਨਾਂ ਦੀ ਸਾਲ ਦੀ ਪਾਲਿਸੀ ਲੈਂਦੇ ਆ, $1,00,000 ਦੀ ਕਵਰੇਜ ਲੈਣੇ ਹੈਗੇ ਆ, ਤੇ ਜੇ ਉਹ ਅਰਲੀ ਚਲੇ ਜਾਂਦੇ ਹੈਗੇ ਆ ਤਾਂ ਉਸ ਸਿਚੁਏਸ਼ਨ ਦੇ ਵਿੱਚ ਕਈ ਕੰਪਨੀਜ਼ ਦੇ ਵਿੱਚ ਅਗਰ ਕਲੇਮ ਹੋ ਵੀ ਜਾਵੇ ਸਟਿਲ ਤੁਹਾਡੇ ਪੈਸੇ ਰਿਫੰਡੇਬਲ ਆ. ਸੋ ਅਗਰ ਇੱਦਾਂ ਦੀ ਕੋਈ ਵੀ ਸਿਚੁਏਸ਼ਨ ਹੁੰਦੀ ਹੈਗੀ ਆ ਜਿੱਥੇ ਆਪਣੀ ਮੈਡੀਕਲ ਐਮਰਜੈਂਸੀ ਕਵਰ ਹੈਗੀ ਆ, ਦੂਜੇ ਪਾਸੇ ਜੇ ਉਹ ਅਰਲੀ ਚਲੇ ਜਾਂਦੇ ਆ ਉਸ ਸਿਚੁਏਸ਼ਨ ਦੇ ਵਿੱਚ ਆਪਣਾ ਰਿਫੰਡ ਵੀ ਹੈਗਾ ਆ ਕਿ ਜਿੰਨੇ ਵੀ ਪਾਰਸ਼ੀਅਲ ਰਿਫੰਡ ਦੇ ਲਈ ਆਪਾਂ ਐਲੀਜੀਬਲ ਹੁੰਦੇ ਆ ਉਹ ਪੈਸੇ ਵੀ ਆਪਣੇ ਵਾਪਸ ਆ ਜਾਂਦੇ ਆ. ਸੋ ਮੇਨ ਚੀਜ਼ ਇਹੀ ਹੈਗੀ ਆ, ਉਹਨਾਂ ਦੀ ਪ੍ਰੋਪਰ ਕਵਰੇਜ ਕਰਵਾ ਕੇ ਰੱਖੀਏ, ਉਹਨਾਂ ਦੀਆਂ ਪ੍ਰੋਪਰ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਨੂੰ ਡਿਸਕਲੋਜ਼ ਕਰੀਏ, ਤਾਂ ਕਿ ਜਿਹੜਾ ਉਹਨਾਂ ਦੇ ਲਈ ਬਣਿਆ ਹੋਇਆ ਪਲਾਨ ਹੈਗਾ ਆ ਉਹਦੇ ਵਿੱਚ ਆਪਣੇ ਕੋਲ ਕਵਰੇਜ ਹੋਵੇ ਤੇ ਕਲੇਮ ਦੇ ਟਾਈਮ ਦੇ ਉੱਪਰ ਸਾਨੂੰ ਕੋਈ ਇਸ਼ੂਜ਼ ਨਾ ਹੋਣ. ਸੋ ਵਿਜ਼ਿਟਰ ਵੀਜ਼ਾ, ਸੁਪਰ ਵੀਜ਼ਾ ਜਾਂ ਫਿਰ ਜਿਹੜੇ ਅਪਲਾਈਡ ਸਟੇਟਸ ਤੇ ਹੈਗੇ ਆ, ਜਾਂ ਇਹ ਹੈਗਾ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਆ ਪਰ ਹੈਲਥ ਕਾਰਡ ਨਹੀਂ ਮਿਲਿਆ ਹੈਗਾ, ਇਹਨਾਂ ਸਾਰੀਆਂ ਕੈਟਾਗਰੀ ਨੂੰ ਕਵਰ ਕਰਨ ਦੇ ਲਈ ਵਿਜ਼ਿਟਰ ਇੰਸ਼ੋਰੈਂਸ ਦੇ ਪਲਾਨਸ ਹੀ ਹੁੰਦੇ ਆ. ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਜ਼ਰੂਰ ਸਾਡੇ ਨਾਲ ਗੱਲ ਕਰ ਸਕਦੇ ਆ. ਨੰਬਰ ਹੈਗਾ ਜੀ 416-817-6500-416-817-6500.
1: ਥੈਂਕ ਯੂ ਸੋ ਮਚ ਜੀ.
3: ਥੈਂਕ ਯੂ ਜੀ.
1: ਕੈਨੇਡਾ ਵਿੱਚ ਔਰਤਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਖਿੱਚਣ ਦੇ ਮਾਮਲੇ ਵਿੱਚ 36 ਸਾਲਾਂ ਦੇ ਦਿਸ਼ਾਂਤ ਸ਼੍ਰੀਦੇਵਾ ਨੂੰ ਗ੍ਰਿਫਤਾਰ ਕਰ ਲਿਆ. ਆਪਣੇ ਜਤਿੰਦਰ ਜੀ,
2: ਹਾਂਜੀ,
1: ਕਈ ਵਾਰ ਲੱਗਦਾ ਵੀ ਅਸੀਂ ਦੋਗਲੇ ਬਣ ਜਾਂਦੇ ਹਾਂ ਇੰਡੀਆ ਦੇ ਵਿੱਚ.
2: ਹਾਂਜੀ,
1: ਇੱਥੇ ਤਾਂ ਚਲੋ ਬਣੇ ਹੀ ਰਹਿੰਦੇ, ਉੱਥੇ ਵੀ ਹੈਗੇ ਆ.
2: ਅੱਛਾ ਜੀ,
1: ਉੱਥੇ ਵੈਬ ਸੀਰੀਜ਼ ਕਿਹੜੀਆਂ ਕਿਹੜੀਆਂ? ਮੈਨੂੰ ਦੋ, ਮੁਜ਼ੱਫਰਪੁਰ ਗੈਂਗ ਆਫ ਕੀ ਸੀਗਾ?
2: ਹਾਂਜੀ, ਗੈਂਗ ਆਫ ਮੁਜ਼ੱਫਰਪੁਰ ਸੀਗੀ ਇੱਕ.
1: ਅੱਛਾ,
2: ਤੇ ਇੱਕ ਸੀਗੀ ਆਪਣੀ, ਦੋ ਤਿੰਨ ਵੈਬ ਸੀਰੀਜ਼ ਆਈਆਂ ਜਿਹਦੇ ਵਿੱਚ ਕਾਫੀ. ਹਾਂਜੀ,
1: ਜੀ ਚ ਮਾਂ ਭੈਣ ਦੀ ਗਾਲ ਐਂ ਵਰਤਦੇ ਸੀ ਜਿਵੇਂ ਪ੍ਰਸ਼ਾਦ ਹੁੰਦਾ ਜਾਂ ਕੋਈ ਇਸ ਤਰ੍ਹਾਂ ਦਾ ਹੁੰਦਾ. ਹਰ ਗੱਲ ਨਾਲ ਗਾਲ, ਹਰ ਗੱਲ ਨਾਲ ਗਾਲ, ਹਰ ਗੱਲ ਨਾਲ ਮਾਂ ਭੈਣ ਦੀ ਗਾਲ.

0: ਲਈ ਕਿਸੇ ਨੇ ਕੋਈ ਕੋਰਟ ਚ ਅਪੀਲ ਨਹੀਂ ਕੀਤੀ, ਕੁਛ ਨਹੀਂ ਕੀਤਾ। ਯੋਗਰਾਜ ਵਿਰੁੱਧ ਵੈਬ ਸੀਰੀਜ਼ ਵਿੱਚ ਔਰਤਾਂ ਲਈ ਵਰਤੀ ਮਾੜੀ ਸ਼ਬਦਾਵਲੀ ਨੂੰ ਲੈ ਕੇ ਮਾਮਲਾ ਦਰਜ ਕੀਤਾ, ਮਾਮਲਾ ਹੀ ਦਰਜ ਕਰ ਲਿਆ। ਹੁਣ ਗ੍ਰਿਫਤਾਰੀ ਤੋਂ ਬਚਣ ਲਈ ਯੋਗਰਾਜ ਨੇ ਜ਼ਿਲ੍ਹਾ ਅਦਾਲਤ ਵਿੱਚੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ ਹੈ। ਉਹ ਜਿਹੜੇ ਸੀਰੀ ਸੀਗੇ ਉਹਨਾਂ ਉਹ ਬੀਬੀਆਂ ਦੇ ਨੀ ਲੜ ਕੇ ਹੈਗੇ, ਜਦੋਂ ਜਿਹੜੀ ਮਹਿਲਾ ਕਮਿਸ਼ਨ ਆ, ਯੇ ਆ, ਵੋ ਆ, ਉਹ ਕਿੱਥੇ ਗਈਆਂ ਸੀ ਸਾਰੀਆਂ? ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਕੋਲ ਅਰਜ਼ੀਆਂ ਦਾ ਬੈਕਲਾਗ 12 ਮਿਲੀਅਨ ਦੇ ਨੇੜੇ ਪਹੁੰਚ ਗਿਆ। ਮੁਸਕਰਾਹਟ ਦਿਲ ਦੀ ਮਿਠਾਸ ਨੂੰ ਦਰਸਾਉਂਦੀ ਹੈ
1: ਜੀ,
0: ਮੁਸਕਰਾਹਟ ਦਿਲ ਦੀ ਮਿਠਾਸ ਨੂੰ ਦਰਸਾਉਂਦੀ ਹੈ ਤੇ ਚੁੱਪ ਮੈਚਿਓਰਿਟੀ ਆਫ ਮਾਇੰਡ ਦਰਸਾਉਂਦੀ ਹੈ। ਦੋਵਾਂ ਦਾ ਹੋਣਾ ਮਨੁੱਖ ਲਈ ਸੰਪੂਰਨਤਾ ਦਰਸਾਉਂਦਾ ਹੈ। ਗਏ ਤੇ ਆਏ ਜੀ,
2: ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ, ਮਕੈਨਿਕ ਨੂੰ ਗੋਦ ਲੈ ਲਿਆ।
3: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
4: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
4: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
5: ਨਾ ਇੰਨੇ ਪਰੇਸ਼ਾਨ ਕਾਦੀ ਹੈ ਫਰਸਟ੍ਰੇਸ਼ਨ,
6: ਉਹ ਕੀ ਦੱਸਾਂ, ਕਰਨਾ ਇੱਕ ਫੰਕਸ਼ਨ,
7: ਫਿਰ ਚੱਲ ਫਿਰ ਟਿੱਕਾ ਜੰਕਸ਼ਨ।
8: ਟਿੱਕਾ ਜੰਕਸ਼ਨ 100 ਤੋਂ 125 ਲੋਕਾਂ ਦੀ ਪਾਰਟੀ ਦੇ ਲਈ ਬੈਂਕਟ ਹਾਲ, 100 ਲੋਕਾਂ ਦੀ ਸਿਟਿੰਗ ਦੇ ਲਈ ਰੈਸਟੋਰੈਂਟ ਤੇ VIP ਲਾਉਂਜ ਫੋਰ 70 ਪੀਪਲ।
9: ਦਿੱਲੀ ਸਟਾਈਲ ਮੁਗਲਾਈ ਫੂਡ ਦਾ ਮਜ਼ਾ ਲਓ, 295 ਕੁਈਨ ਸਟਰੀਟ ਬ੍ਰੈਂਪਟਨ, ਬਰਗਰ ਕਿੰਗ ਪਲਾਜ਼ਾ ਦੇ ਅੰਦਰ। 6477356072, 647-735-6072।
10: ਪ੍ਰੀਤਲੜੀ.com ਤੇ ਦੇਵਤਾਤਲਾ ਹੁਣ ਪੇਸ਼ ਕਰਦੇ ਨੇ ਵਤਨ ਦੀ ਮਿੱਟੀ ਦੀ ਮਹਿਕ ਤੇ ਦਿਲਾਂ ਦੀ ਪ੍ਰੀਤ ਨਾਲ ਲਬਰੇਜ਼
11: ਕਲਚਰ ਆਫ ਪੰਜਾਬ।
12: ਕਲਚਰ ਆਫ ਪੰਜਾਬ
13: ਫੋਰ ਬਿਜ਼ਨਸ ਕੁਐਰੀਜ਼ ਐਂਡ ਐਡਵਰਟਾਈਜ਼ਿੰਗ ਕੰਟੈਕਟ ਦੇਵਤਾਤਲਾ 416-677-0609, 416-670-0609।
0: ਨੀਸ਼ਾ ਜੀ, ਵੈਲਕਮ ਟੂ ਦਾ ਸ਼ੋ।
14: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇੰਟਰਨੈਟ ਐਂਡ ਮੋਬਿਲਿਟੀ ਦੀ ਸਪੈਸ਼ਲ ਆਫਰਸ, ਹਾਈ ਸਪੀਡ ਇੰਟਰਨੈਟ $55 ਤੋਂ ਸਟਾਰਟਿੰਗ ਪਲੱਸ ਸਪੈਸ਼ਲ ਕ੍ਰੈਡਿਟਸ। ਬਿਜ਼ਨਸ ਕਸਟਮਰਸ ਲਈ ਮੋਬਿਲਿਟੀ ਦੇ ਪਲਾਨਸ $30 ਦੇ ਵਿੱਚ ਕੈਨੇਡਾ ਵਾਈਡ ਤੇ $40 ਦੇ ਵਿੱਚ US ਐਂਡ ਮੈਕਸੀਕੋ ਰੋਮਿੰਗ ਇੰਕਲੂਡਿਡ। ਜੇ ਤੁਸੀਂ ਇਹ ਪਲਾਨ ਲੈਣਾ ਚਾਹੁੰਦੇ ਹੋ ਸਾਨੂੰ ਕਾਲ ਕਰਿਓ 647-946-2525-647-946-2525।
15: ਕੋਈ ਨਾ ਅੱਜ ਤੇਰੀ ਤਰੀ ਬਣਾਉਂ, ਮੈਂ ਚਾਪਾ ਕੇ ਚੰਗਾ ਰਾੜਾ ਲਾਉਂ।
16: ਕਿਉਂ ਇਹਦੇ ਮਗਰ ਪਏ ਹੋ ਤੁਸੀਂ? ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ। ਰੇ ਲੌਸਨ ਐਂਡ ਮੈਕਲੋਕਲਨ ਦੇ ਕਾਰਨਰ ਤੇ ਇੰਡੀਅਨ ਸਵੀਟ ਮਾਸਟਰ, 905-450-2800।
0: ਬੁੱਲੇ ਸ਼ਾਹ ਕਹਿੰਦਾ, ਜ਼ਹਿਰ ਦੇਖ ਕੇ ਪੀਤਾ ਤਾਂ ਕੀ ਪੀਤਾ, ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ, ਦਿਲ ਦੇ ਕੇ ਵਾਪਸ ਲੈਣ ਦਾ ਆਸ ਰੱਖੀ, ਬੁੱਲਿਆ ਪਿਆਰ ਵੀ ਲਾਲਚ ਨਾਲ ਕੀਤਾ ਤਾਂ ਕੀ ਕੀਤਾ। ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099, 905-460-9099, 460-9099, 460-9099 ਇਹਨਾਂ ਦਾ ਨੰਬਰ ਹੈ।
17: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
18: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
17: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ, ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ, ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
19: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ ਹੈ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
20: ਨਹੀਂ ਨਹੀਂ,
19: ਤੂੰ ਚੋਰ ਹੈ,
20: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ ਹੈ, ਚੋਰ ਹੈ ਤੂੰ।
21: ਕ੍ਰਿਮੀਨਲ ਡਿਫੈਂਸ ਲਾਇਰ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ
1: ਕਰਨਦੀਪ ਸਾਹੀ ਬੇਲ ਹੇਅਰਿੰਗ ਡਰੰਕ ਡਰਾਈਵਿੰਗ ਘਰੇਲੂ ਝਗੜਾ ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ ਚ ਫਸੇ ਹੋਵੋ ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ ਜਾਣੇ ਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ ਮੇਫੀਲਡ ਐਂਡ ਏਅਰਪੋਰਟ ਕਾਲ 6478715000 6478715000
11: ਕਿੱਥੇ ਹੋ
12: ਓਏ ਆਫਿਸ ਆ ਕੀ ਗੱਲ ਹੋ ਗਈ
11: ਉਹ ਕੁਝ ਨਹੀਂ ਗਵਾਂਢਣ ਨੂੰ ਭੱਜ ਗਈ ਸੀ ਤਾਂ ਪੁੱਛਿਆ
12: ਹੈ
20: ਫਿੱਟੇ ਮੂੰਹ ਤੇਰੇ
0: ਜਤਿੰਦਰ ਜੀ ਤਾਇਵਾਨ ਵਿੱਚ ਸਥਾਨਕ ਚੋਣਾਂ ਦੌਰਾਨ ਇੱਕ ਆਜ਼ਾਦ ਉਮੀਦਵਾਰ ਵੱਲੋਂ ਭਾਰਤ ਵਿਰੋਧੀ ਪੋਸਟਰ ਲਗਾਏ ਗਏ ਨੇ ਪੋਸਟਰ ਵਿੱਚ ਦਸਤਾਰ ਪਹਿਨੇ ਇੱਕ ਸਿੱਖ ਵਿਅਕਤੀ ਦੀ ਤਸਵੀਰ ਉੱਪਰ ਵੱਡਾ ਸਾਰਾ ਲਿਖਿਆ ਨੋ
11: ਓਕੇ
0: ਅਮਰੀਕੀ ਸੰਸਦ ਵਿੱਚ ਇਰਾਨੀ ਜੰਗ ਰੋਕਣ ਦਾ ਪ੍ਰਸਤਾਵ ਪਾਸ ਕਰ ਦਿੱਤਾ ਸ਼ੀ ਜਿਨਪਿੰਗ ਬੀਜਿੰਗ ਵਿੱਚ ਪੁਤਿਨ ਦਾ ਕੀਤਾ ਸ਼ਾਨਦਾਰ ਸਵਾਗਤ ਪੰਜਾਬੀ ਗਾਇਕ ਇੰਦਰ ਕੌਰ ਉਰਫ ਯਸ਼ਿੰਦਰ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਤਿੰਨਾਂ ਲੋਕਾਂ ਨੂੰ ਫੜਿਆ ਹੈ ਸਾਡੇ ਨਾਲ ਲਾਈਨ ਤੇ ਹਾਜ਼ਰ ਨੇ ਕਮਲ ਜੀ ਸਰਾਂ ਕਮਲ ਜੀ ਜੀ ਖਿੱਚੋ ਕੰਮ ਨੂੰ
21: ਹਾਂਜੀ ਦੇਵ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ
21: ਦੇਵ ਜੀ ਬਾਕੀ ਜਦੋਂ ਆਪਾਂ ਮੌੜਗੇ ਦੀ ਗੱਲ ਕਰਦੇ ਮੈਂ ਹਮੇਸ਼ਾ ਹੀ ਗੱਲ ਕਰਦਾ ਨਾ ਵੀ ਤੁਹਾਡਾ ਇਹ ਜਿਹੜਾ ਕੰਮ ਆ ਤੁਹਾਡੀ ਕੋਈ ਫਾਈਲ ਨੰਬਰ ਨਹੀਂ ਗਾ ਇਹੋ ਜਿਹੇ ਕੰਮ ਚ ਨਾ ਤੁਸੀਂ ਉਲਝਿਓ ਕਿਉਂਕਿ ਅੱਗੇ ਦਾ ਦੇਵ ਜੀ ਹੁੰਦਾ ਸੀਗਾ ਜੇ ਤੁਹਾਡਾ ਕੋਈ ਮਾੜਾ ਮੋਟੋ ਨੀ ਕਿ ਮੌੜਗੇ ਦਾ ਕੋਈ ਖਰਚਾ ਪਾਣੀ ਜ਼ਿਆਦਾ ਪੈ ਗਿਆ ਜਾਂ ਕੋਈ ਪ੍ਰਾਈਵੇਟ ਮੌੜਗੇ ਚੱਕ ਲਈ ਜਾਂ ਬੀ ਲੈਂਡਰ ਤੋਂ ਮੌੜਗੇ ਇੱਧਰ ਉੱਧਰ ਦੀ ਤੁਸੀਂ ਲੈ ਲਈ ਉਹ ਥੋੜੇ ਜਿਹੇ ਟਾਈਮ ਪਾ ਕੇ ਪ੍ਰੋਪਰਟੀ ਦੀ ਵੈਲਿਊ ਇੰਨੀ ਵੱਧ ਜਾਂਦੀ ਸੀ ਉਹ ਕਵਰ ਅਪ ਹੋ ਜਾਂਦਾ ਸੀਗਾ ਪਰ ਅੱਜ ਦੀ ਤਰੀਕ ਦੇ ਵਿੱਚ ਮੈਂ ਤੁਹਾਨੂੰ ਦੇਵ ਜੀ ਸੱਚੀ ਗੱਲ ਇਹ ਆ ਵੀ ਜੇ ਤੁਸੀਂ ਕਹਿ ਦਿਓ ਵੀ ਕੋਈ ਇੱਧਰੋਂ ਉੱਧਰੋਂ ਜਾਂ ਕੋਈ ਪ੍ਰਾਈਵੇਟ ਮੌੜਗੇ ਚੱਕ ਲਈ ਇਹ ਕਵਰ ਅਪ ਤਾਂ ਮੈਂ ਦੂਰ ਦੀ ਗੱਲ ਆ ਇਹ ਤਾਂ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਸਮਝ ਲਓ ਗੁਨਾਹ ਸਮਝੋ ਹਨਾ ਇਹਦਾ ਭੁਗਤਾਨ ਬਾਅਦ ਵਿੱਚ ਦੇਵ ਜੀ ਜਿਵੇਂ ਹੁਣ ਕਹਿ ਦੀ ਜੇ ਪ੍ਰੋਪਰਟੀ ਹੱਥੋਂ ਚਲੀ ਜਾਂਦੀ ਆ ਜਾਂ ਤੁਹਾਡੇ ਸਿਰ ਅਨਨਸੈਸਰੀ ਕਰਜ਼ੇ ਹੀ ਇੰਨਾ ਹੋ ਜਾਂਦਾ ਇਹਦਾ ਭੁਗਤਾਨ ਬਾਅਦ ਚ ਜਿਵੇਂ ਕਹਿੰਦੇ ਹੁੰਦੇ ਤੁਹਾਨੂੰ ਸਾਰਾ ਘਰ ਦੇ ਕੇ ਤੁਹਾਡੇ ਪਰਿਵਾਰ ਨੂੰ ਤੁਹਾਡੇ ਬੱਚਿਆਂ ਨੂੰ ਵੀ ਭੁਗਤਣਾ ਪੈਂਦਾ ਹੁਣ ਦੇਵ ਜੀ ਗੱਲ ਇਹ ਹੈ ਇੱਕ ਪ੍ਰਾਈਵੇਟ ਮੌੜਗੇ ਦੇ ਪਿੱਛੇ ਤੁਸੀਂ 30-35 ਹਜ਼ਾਰ ਡਾਲਰ ਉਹਦੀਆਂ ਫੀਸਾਂ ਜ਼ਿਆਦਾ ਦੇਤੀਆਂ ਲੈਂਡਿੰਗ ਫੀਸਾਂ ਦੇਤੀਆਂ ਪਲੱਸ ਜਦੋਂ ਤੁਸੀਂ ਮੌੜਗੇਜ ਕਰਵਾਈਏ ਤੁਸੀਂ ਇੱਕ ਸਾਲ ਦਾ ਸਿਰਫ ਇੰਟਰਸਟ ਹੀ 50-60 ਹਜ਼ਾਰ ਡਾਲਰ ਦੇਤਾ ਉਹ ਤੋਂ ਬਾਅਦ ਬੈਂਕ ਤੇ ਆਉਣਾ ਦੇਵ ਜੀ ਬਾਅਦ 1,00,000 ਡਾਲਰ ਕਵਾ ਕੇ ਜੋ ਬੈਂਕ ਤੇ ਆਉਣਾ ਤੇ ਆਪਾਂ ਉਦੋਂ ਪਹਿਲਾਂ ਵੀ ਬੈਂਕ ਤੇ ਆ ਸਕਦੇ ਹਾਂ ਸੋ ਮੇਰੇ ਕਹਿਣ ਦਾ ਮਤਲਬ ਆ ਦੇਵ ਜੀ 1,00,000 ਡਾਲਰ ਥੋੜੇ ਨਹੀਂ ਹੁੰਦੇ ਗੇ ਬਹੁਤ ਹੁੰਦੇ ਆ ਹਨਾ ਆਪਾਂ ਆਪਦੀਆਂ ਅਣਗਹਿਲੀਆਂ ਕਰਕੇ ਜਾਂ ਆਪ ਨੂੰ ਘੱਟ ਜਾਣਕਾਰੀ ਹੋਣ ਕਰਕੇ ਜੇ ਆਪਾਂ ਆਪਦੇ 1,00,000 ਡਾਲਰ ਗਵਾਵਾਂਗੇ ਇਹਦੇ ਵਿੱਚ ਕਸੂਰ ਫਿਰ ਕਿਸੇ ਦਾ ਨਹੀਂ ਗਾ ਕਿਸੇ ਵੀ ਭੈਣ ਭਰਾ ਨੂੰ ਬੈਂਕ ਮੌੜਗੇਜ ਦਾ ਕੋਈ ਵੀ ਕੰਸਰਨ ਆ ਮੌੜਗੇਜ ਆਪਾਂ ਕਰਵਾਉਣੀ ਮੈਂ ਹਮੇਸ਼ਾ ਹੀ ਕਹਿੰਦਾ ਬੈਂਕ ਤੋਂ ਕਿਸੇ ਵੀ ਭੈਣ ਭਰਾ ਨੇ ਮੌੜਗੇਜ ਬੈਂਕ ਤੋਂ ਕਰਵਾਉਣੀ ਆ ਜਾਂ ਉਹਨਾਂ ਦੀ ਰੀਨਿਊਲ ਆ ਰਹੀ ਆ ਜਾਂ ਕ੍ਰੈਡਿਟ ਕਾਰਡਾਂ ਦੇ ਕੋਈ ਕਰਜ਼ੇ ਇਸ ਤਰ੍ਹਾਂ ਦੇ ਹੋਗੇ ਤੁਹਾਨੂੰ ਕੋਈ ਬੈਂਕਰਪਸੀ ਦੀ ਸਲਾਹ ਦੇ ਰਿਹਾ ਸੋ ਨਾ ਬੈਂਕਰਪਸੀ ਕਰਨ ਦੀ ਲੋੜ ਆ ਨੰਬਰ 1-1 ਘੁਮਾ ਲਿਓ 416-356-1870 416-356-1870 ਕਿਸੇ ਵੀ ਭੈਣ ਭਰਾ ਦੀ ਪ੍ਰੀ ਕੰਸਟਰਕਸ਼ਨ ਦੇ ਵਿੱਚ ਬੁੱਕ ਕਰਾਇਆ ਸੀਗਾ ਉਹਦੇ ਲਈ ਆਪਾਂ ਨੂੰ ਮੌੜਗੇ ਚਾਹੀਦੀ ਆ ਹਮੇਸ਼ਾ ਮੌੜਗੇ ਬੈਂਕ ਤੋਂ ਚਾਹੀਦੀ ਆ ਨੰਬਰ 1-1-416-356-1870 416-356-1870 ਇੱਕ ਮਿੰਟ ਲੋਨ ਲਈ ਵੀ ਤੁਸੀਂ ਮੈਨੂੰ ਇਸੇ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਸੋ ਦੇਵ ਜੀ ਏਅਰ ਦੇ ਉੱਤੇ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਬਾਕੀ ਵਿਸਥਾਰ ਨਾਲ ਗੱਲ ਕਰਾਂਗੇ ਕੱਲ ਨੂੰ
0: ਬੜੀ ਮਿਹਰਬਾਨੀ ਸਰ ਕਲਾਰਕ ਬੁਲੇਵਾਰਡ ਤੇ ਗੱਡੀ ਪਲਟ ਗਈ ਅੱਜ
11: ਅੱਛਾ ਜੀ
0: ਮੋੜ ਜਾਏਗਾ ਗੱਡੀ ਤੇਜ਼ ਹੋਣੀ ਆ ਜਾ ਪਲਟ ਕੇ ਡਿੱਗ ਪਈ 410 ਅਤੇ ਵੈਸਟ ਡਰਾਈਵ ਦੇ ਵਿਚਕਾਰ ਜੇ ਕਲਾਰਕ ਬੁਲੇਵਾਰਡ ਬੰਦ ਆ ਜਦੋਂ ਤੁਸੀਂ ਹੁਣ ਟਰੈਵਲ ਕਰਦੇ ਹੋ
11: ਜੀ
0: ਦੋ ਕੰਮ ਕਰਨੇ ਚਾਹੀਦੇ ਆ ਇੱਕ ਤਾਂ ਆਪਣੇ ਕੋਲ ਕੰਟਰੋਲ ਨਹੀਂ ਦੋ ਕੰਮ ਇਹ ਆ ਇੱਕ ਤਾਂ ਉਹਨੂੰ ਸਟ੍ਰੈਚ ਰੈਪ ਨਾਲ ਲਪੇਟ ਦਿਓ
11: ਹਾਂਜੀ
0: ਚਾਰੋਂ ਪਾਸਿਓਂ ਤਾਲੇ ਤੁਲੇ ਪ੍ਰੋਪਰ ਲਾ ਦਿਓ ਉਹ ਟੈਗ ਬਦਲ ਦਿੰਦੇ ਅੱਜ ਕੱਲ੍ਹ ਤੁਸੀਂ ਇੱਥੋਂ ਜਾ ਰਹੇ ਹੋ ਇੰਡੀਆ ਨੂੰ ਟੈਗ ਬਦਲਦਾ ਉਹਦੇ ਚ ਫੀਮ ਫੂਮ ਹੋਵੇ ਤੁਸੀਂ ਜਾਂਦੇ ਉੱਥੇ ਚੱਕ ਲੈਣਾ ਉਹਨਾਂ ਨੇ ਲੱਭਣਾ ਵੀ ਨਹੀਂ ਹੈ ਵੀ ਗਏ ਕਿੱਧਰ ਨੂੰ ਆ ਇਹ ਅੱਛਾ ਟੋਰਾਂਟੋ ਵਿੱਚ ਅਮਰੀਕੀ ਕੌਂਸਲਟ ਦੀ ਗੋਲਾਬਾਰੀ ਦੇ ਸੰਬੰਧਿਤ ਵਾਦ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ ਬੰਦਾ ਉਦੋਂ ਮਰ ਗਿਆ ਜਦੋਂ ਛੁਰੇ ਮਾਰੇ ਗਏ ਮਾਰਨ ਵਾਲਾ ਭੱਜ ਗਿਆ ਇਹ ਮਿਸਾਕਾ ਦੀ ਗੱਲ ਹੈ ਆਸਟ੍ਰੇਲੀਆ ਦੇ ਵਿੱਚ
11: ਹਾਂਜੀ
0: ਸੈਲਡ ਲਿਆਂਦਾ
11: ਹਾਂਜੀ
0: ਬੈਗ ਚ ਬੰਦ ਸੀ
11: ਹਾਂਜੀ
0: ਨਾਲ ਡੱਡੂ
11: ਉਹ ਤੁਹਾਡੀ
0: ਉਹ ਫ੍ਰੀ ਸੀ ਡੱਡੂ ਫ੍ਰੀ ਚ ਸੀ ਇਰਾਨ ਦਾ ਕਹਿਣਾ ਹੈ ਕਿ ਜਹਾਜ਼ ਪਰਮਣ ਅਤੇ ਤਾਲਮੇ ਨਾਲ ਹਰਮੋਜ਼ ਪਾਰ ਕਰ ਰਹੇ ਹਨ ਦੋ ਬੱਚਿਆਂ ਦੇ ਪਿਤਾ ਸ਼ਮਸ਼ੇਰ ਸਿੰਘ ਨੂੰ 6 ਸਾਲਾਂ ਲਈ ਚੱਕੀ ਪੀ ਸਿੰਘ ਐਂਡ ਪੀ ਸਿੰਘ ਐਂਡ ਪੀ ਸਿੰਘ ਨਿਊਜ਼ੀਲੈਂਡ ਚ ਉਹਨੇ ਇੱਕ ਬੀਬੀ ਦਾ ਰੇਪ ਕੀਤਾ ਸੀ ਸਰੀ ਅਤੇ ਐਬਸਫੋਰਡ ਗੋਲਾਬਾਰੀ ਵਿੱਚ 22 ਸਾਲਾਂ ਦਾ ਗੁਰਸੇਵਕ ਸਿੰਘ ਪੁਲਿਸ ਨੇ ਚੱਕਿਆ ਪਰੌਂਠਾ ਟੂ ਪਾਸਤਾ ਕੋਈ ਇਸ ਤਰ੍ਹਾਂ ਦਾ ਰੈਸਟੋਰੈਂਟ ਉੱਥੇ ਗੋਲੀਆਂ ਚਲਾਈਆਂ ਸੀ ਐਂਡ ਤੇ ਕੀ ਕਹਿਣਾ ਚਾਹੋਗੇ
11: ਦੇ ਭਾਜੀ
3: ਕੁਛ ਲਿਸਟਿੰਗ ਅੱਜ ਆਪਾਂ ਬੋਲੀਆਂ ਸੀਗੀਆਂ, ਸਭ ਤੋਂ ਪਹਿਲਾਂ ਜਿਹੜੀ ਕੋਟੇਜ ਬੋਲੀ ਸੀਗੀ, ਇਸ ਕੋਟੇਜ ਦੀ ਇਨਕਮ ਲੱਖ ਡਾਲਰ ਦੇ ਲੈ ਕੇ ਛੱਗੀ ਹੈਗੀ ਆ, 2025 ਦੀ 1.5 ਤੋਂ 2 ਏਕੜ ਚ ਬਣੀ ਹੋਈ ਹੈ, ਸਾਨੂੰ ਕਾਲ ਕਰ ਲਿਓ ਜ਼ਿਆਦਾ ਜਾਣਕਾਰੀ ਦੇ ਲਈ। ਨੰਬਰ 2 ਦੇ ਉੱਪਰ ਸਾਡੇ ਕੋਲ ਪ੍ਰੋਪਰਟੀ ਬੈਂਟਨ ਦੇ ਵਿੱਚ ਹੈਗੀ ਆ, ਇਸ ਡਬਲ ਕਾਰ ਗਰਾਜ ਦੀ ਡਿਟੈਚ ਪ੍ਰੋਪਰਟੀ, 4 ਬੈਡਰੂਮ ਪਲੱਸ ਆਫਿਸ ਸੈਕਿੰਡ ਫਲੋਰ ਤੇ ਆ, 2 ਬੈਡਰੂਮ ਦੀ ਲੀਗਲ ਬੇਸਮੈਂਟ ਆ, ਤੁਸੀਂ ਆਪਣਾ ਛੋਟਾ ਕੋਈ ਟਾਊਨ ਹੋ, ਸੈਮੀ ਡਿਟੈਚ ਮਕਾਨ ਵੇਚਣਾ ਚਾਹੁੰਦੇ ਹੋ, ਉਹਨਾਂ ਕਨਵਰਟ ਕਰ ਸਕਦੇ ਹੋ। ਤੁਹਾਡੇ ਕੋਲ ਏਅਰਪੋਰਟ ਐਂਡ ਕੈਸਲਮੋਰ ਦੇ ਏਰੀਏ ਦੇ ਵਿੱਚ, ਇਸ ਸਬ ਡਿਵੀਜ਼ਨ ਦੇ ਵਿੱਚ ਤੁਹਾਡੇ ਕੋਲ ਕੋਈ ਛੋਟਾ ਮਕਾਨ ਹੈ, ਸੈਮੀ ਹੈ ਜਾਂ ਟਾਊਨ ਹੈ, 2 ਮਹੀਨੇ ਦੀ ਕਲੋਜ਼ਿੰਗ ਚਾਹੀਦੀ, 4 ਮਹੀਨੇ ਚਾਹੀਦੀ, 6 ਮਹੀਨੇ ਚਾਹੀਦੀ, ਤਾਂ ਨੂੰ ਸਾਨੂੰ ਕਾਲ ਕਰ ਲਓ, ਸਾਡੇ ਕੋਲ ਬਾਇਰ ਨੇ, ਰੈਡੀ ਹੈ ਪ੍ਰੋਪਰਟੀ ਲੈਣ ਦੇ ਲਈ, ਜਾਂ ਤੁਸੀਂ ਆਪਣਾ ਕੋਈ ਵੀ ਪ੍ਰੋਪਰਟੀ ਸੈੱਲ ਕਰਨਾ ਚਾਹੁੰਦੇ ਹੋ, ਫਾਰਮ ਲੈਣਾ ਚਾਹੁੰਦੇ ਹੋ, ਸਾਡੇ ਕੋਲ 50 ਏਕੜ 'ਚ ਫਾਰਮ ਹੈ, 100 ਏਕੜ 'ਚ ਫਾਰਮ ਹੈ, ਕਾਲ ਕਰ ਲਿਓ 416-266-2222। ਗੈਸ ਸਟੇਸ਼ਨ ਲੈਣਾ ਚਾਹੁੰਦੇ ਹੋ ਤਾਂ ਵੀ ਕਾਲ ਕਰ ਲਿਓ, ਵਿੱਚ ਇਹਦੇ 2 ਰੈਸਟੋਰੈਂਟ ਨੇ, ਵਧੀਆ ਸੇਲ ਹੈ, 416-266-2222, 416-266-2222। ਥੈਂਕ ਯੂ ਵੈਰੀ ਮੱਚ ਜੀ ਭਾਜੀ,
0: ਬੜੀ ਮਿਹਰਬਾਨੀ। ਅਭਿਸ਼ੇਕ ਜੀ ਵੈਲਕਮ ਟੂ ਦਾ ਸ਼ੋਅ,
20: ਸਾਡੇ ਕੋਲ। ਸਤਿ ਸ੍ਰੀ ਅਕਾਲ ਦੇਵ ਭਾਜੀ। ਦੇਵ ਭਾਜੀ, ਫਸਟ ਟਾਈਮ ਹੋਮ ਬਾਇਰਸ ਲਈ ਬਹੁਤ ਹੀ ਸੋਹਣਾ ਮੌਕਾ ਹੈ ਜੀ, ਪ੍ਰਾਈਸਿਸ ਬਹੁਤ ਡਾਊਨ ਨੇ, ਬਿਲਡਰ ਵੱਲੋਂ ਵੀ ਸਪੈਸ਼ਲ ਇਨਸੈਂਟਿਵਸ ਨੇ, ਗਵਰਨਮੈਂਟ ਵੀ ਸਪੋਰਟ ਕਰ ਰਹੀ ਹੈ HST ਦੇ ਨਾਲ, ਤੇ ਇਸ ਦੇ ਚੱਲਦੇ ਸਾਡੇ ਕੋਲ ਦੇਵ ਭਾਜੀ ਓਕਵਿਲ ਦੇ ਅੰਦਰ ਬ੍ਰਾਂਡ ਨਿਊ ਟਾਊਨ ਹੋਮਸ ਆ ਰਹੇ ਨੇ ਜੀ, 7 ਲੱਖ ਦੀ ਰੇਂਜ ਤੋਂ ਸਟਾਰਟ ਹੋ ਰਹੇ ਨੇ ਜੀ, ਡਿਟੈਚਡ ਹੋਮ 1.2 ਮਿਲੀਅਨ ਦੀ ਰੇਂਜ ਚੋਂ, ਬ੍ਰੈਂਪਟਨ ਜਾਂ ਕੈਲਡਨ ਦੇ ਅੰਦਰ ਆਪਣੇ ਕੋਲ ਬ੍ਰਾਂਡ ਨਿਊ ਟਾਊਨ ਹੋਮ ਮਾਊਂਟ ਪਲੈਜ਼ੈਂਟ ਗੋ ਸਟੇਸ਼ਨ ਦੇ ਨਾਲ, ਸਿਰਫ 5,30,000 ਦੀ ਰੇਂਜ, ਡਿਟੈਚਡ ਘਰ 3,3200 ਸਕੁਅਰ ਫੁੱਟ ਵੱਡੇ ਘਰ 1.2-1.3 ਮਿਲੀਅਨ ਦੀ ਰੇਂਜ ਹੈਗੀ ਅਗਲੇ ਸਾਲ ਦੀ ਕਲੋਜ਼ਿੰਗ, ਸਪੈਸ਼ਲ ਇਨਸੈਂਟਿਵ, ਸਪੈਸ਼ਲ ਡਿਸਕਾਊਂਟਸ, ਕਮਰਸ਼ੀਅਲ ਕੋਈ ਬਿਜ਼ਨਸ ਬਾਏ ਕਰਨਾ ਚਾਹੁੰਦਾ ਹੈ ਜਾਂ ਕਨਵੀਨੀਅੰਸ ਸਟੋਰ ਹੈਗਾ ਜੀ ਸਾਡੇ ਕੋਲ ਵੌਨ ਦੇ ਅੰਦਰ, ਅਸਾਈਨਮੈਂਟ ਸੇਲ ਮਿਲਟਨ ਦੇ ਅੰਦਰ, 1 ਬੈਡਰੂਮ ਪਲੱਸ ਡੈਨ 1 ਪਾਰਕਿੰਗ 1 ਲੋਕਰ, ਓਰਿਜਨਲ ਬਾਇੰਗ ਤੋਂ ਲੱਖ ਡਾਲਰ ਤੇ ਡਿਸਕਾਊਂਟ ਤੇ ਸਾਡੇ ਕੋਲ ਅਵੇਲੇਬਲ ਹੈ, 5 ਲੱਖ ਤੋਂ ਥੱਲੇ। ਜੇ ਕੋਈ ਕਮਰਸ਼ੀਅਲ ਸਪੇਸ ਰੈਂਟ ਕਰਨਾ ਚਾਹੁੰਦਾ ਹੈ, ਮੇਰੇ ਕੋਲ ਸਟੀਲਸ ਐਂਡ ਟੋਰਨਰ ਤੇ ਕਮਰਸ਼ੀਅਲ ਸਪੇਸ ਅਵੇਲੇਬਲ ਹੈ ਰੈਂਟ ਕਰਨ ਵਾਸਤੇ। ਸਾਡੇ ਕੋਲ ਹੋਰ ਵੀ ਬਹੁਤ ਸਾਰੇ ਨਵੇਂ ਪ੍ਰੋਜੈਕਟਸ ਦਾ ਪਲੈਟੀਨਮ ਐਕਸੈਸ ਹੈ, ਬਹੁਤ ਸੋਹਣੀ ਸੋਹਣੀ ਡੀਲਾਂ ਨੇ ਜੀ, ਸਾਨੂੰ ਹੁਣੇ ਕਾਲ ਕਰੋ 647-792-7000, 647-792-7000।
22: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
23: ਯਾਰ, ਕਲੋਜ਼ਿੰਗ ਨੇੜੇ ਆ ਗਈ, ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ।
24: ਓਹੋ, ਫਿਕਰ ਨਾ ਕਰੋ, ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ, ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ, ਪਰਚੇਜ਼ਸ, ਸੇਲ ਕਲੋਜ਼ਿੰਗਸ, ਰੀਫਾਈਨਾਂਸਿੰਗ, ਮੌਰਗੇਜਸ, ਬੋਰੋਅਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼।
23: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ, ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ, ਸਿੰਪਲ ਤੇ ਸਟ੍ਰੈਸ ਫ੍ਰੀ। ਅੱਜ ਹੀ ਵਿਜ਼ਿਟ ਕਰੋ 448500 ਡੋਰਬ੍ਰਮ ਰੋਡ, ਬ੍ਰੈਂਪਟਨ, ਔਨ L60 5C6।
24: ਕਾਲ ਰਵਿੰਦਰ ਤੰਬਰ 647-710-4659.
25: Another Don Clean with the Don Ducks.
26: Oh, he's doing dishes with Don Platinum,
27: the only soap trusted to save wildlife affected by oil.
26: And Platinum removes up to 99% of grease and food residue, so he doesn't have to work so hard.
27: Well, flap my wings. What'll he do with all that unused elbow grease?
26: Organize the fridge, the spice rack, the junk drawer.
27: What are you quacking on about? He's gonna make enchiladas.
26: More dishes? That's giving this duck goosebumps.
25: Don Platinum, the better grease getter.
28: Last night, you went out drinking and you did the right thing. You left the car at home. Thank you. But even though you slept, do you think you're okay to drive? If you drank a lot the night before, you could still be intoxicated. Only time, not a cold shower, a hot coffee, or a big meal can lower your blood alcohol concentration. Plan ahead for your night out and the next morning. You'll be helping to keep our roads safe. A message from SmartServe Ontario and Arrive Alive, Drive Sober.
29: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
30: 530. This is Watno Dur Radio.
31: Watno Dur Radio ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ।
2: ਤੇ ਸਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ
30: This is Vatna Dur Radio.

0: ਜੰਕਸ਼ਨ ਤੇ
1: ਉਹ ਕਿਹੜੇ ਜੰਕਸ਼ਨ ਤੇ
2: ਇੱਕਾ ਜੰਕਸ਼ਨ ਬ੍ਰੈਂਪਟਨ ਤੇ
0: ਰਾਤ ਲੱਗੀਆਂ ਮਹਿਫਲਾਂ ਨਾਰੇ
2: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6647 4029 4040 ਇੱਕਾ ਜੰਕਸ਼ਨ ਬ੍ਰੈਂਪਟਨ
3: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500
3: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500
5: एक लाइफ है जिसे लव है
6: ये कहते मुझसे सब है
7: अरे एक घर है जिसका ड्रीम है।

0: ਗੁੱਡ ਆਫਟਰਨੂਨ ਜੀ, ਸਤਿ ਸ਼੍ਰੀ ਅਕਾਲ ਵਤਨ ਦੂਰ ਦੇ ਸਾਰੇ ਪਿਆਰ ਪ੍ਰੇ ਲਿਸਨਰਸ ਨੂੰ, ਸਾਡੇ ਵੱਲੋਂ ਪਿਆਰ ਪ੍ਰੇ ਸਤਿ ਸ਼੍ਰੀ ਅਕਾਲ ਜੀ, ਔਰ ਉਮੀਦ ਕਰਾਂਗੇ ਕਿ ਜਿੱਥੋਂ ਵੀ ਤੁਸੀਂ ਸਾਨੂੰ ਸੁਣਦੇ ਆ ਸਾਰੇ ਬਹੁਤ ਵਧੀਆ ਹੋਵੋਗੇ, ਭਾਵੇਂ ਗੱਡੀਆਂ 'ਚੋਂ, ਕਾਰਾਂ 'ਚੋਂ ਜਾਂ ਕੰਮਾਂ ਕਾਰਾਂ ਤੋਂ। ਸੋ ਇਹੀ ਉਮੀਦ ਰਹਿੰਦੀ ਹੈ ਕਿ ਹੱਸਦੇ ਰਹੋ, ਹਸਾਉਂਦੇ ਰਹੋ, ਇੱਕ ਨਵਾਂ ਦਿਨ ਜਿਹੜਾ ਜੀ ਮਿਲਿਆ ਹੈਗਾ ਆ, ਕੋਸ਼ਿਸ਼ ਕਰਿਆ ਕਰੋ ਕਿ ਕੁਛ ਨਾ ਕੁਛ ਵਧੀਆ ਜਿਹੜਾ ਜੀ ਕੀਤਾ ਜਾਵੇ, ਕਿਉਂਕਿ ਹਰ ਦਿਨ ਜਿਹੜਾ ਜੀ, ਜਿਹੜਾ ਸਮੇਂ ਕੱਲ੍ਹ ਬੀਤ ਗਿਆ ਉਹ ਸਮੇਂ ਅੱਜ ਸੇਮ ਨਹੀਂ ਰਹਿਣਾ ਹੈਗਾ। ਸੋ ਕੋਸ਼ਿਸ਼ ਕਰਿਆ ਕਰੋ ਕਿ ਕੁਛ ਨਾ ਕੁਛ ਹਰ ਰੋਜ਼ ਡਿਫਰੈਂਟ ਜ਼ਰੂਰ ਕਰਨ ਦੀ। ਔਰ ਨਾਲ ਦੀ ਨਾਲ ਜਿਹੜਾ ਜੀ ਤਰੀਕ ਅੱਜ ਹੋ ਚੁੱਕੀ ਹੈਗੀ ਆ 20 ਮਈ ਜਿਹੜੀ ਜੀ ਹੋ ਚੁੱਕੀ ਹੈਗੀ ਆ, ਔਰ ਸਾਡੀ ਘੜੀ ਦੇ ਮੁਤਾਬਿਕ ਜਿਹੜਾ ਜੀ 1:07 ਤੇ ਕੁਛ ਸੈਕਿੰਡ ਹੋ ਚੁੱਕੇ। 1 ਘੰਟੇ ਦਾ ਜਿਹੜਾ ਜੀ ਆਪਣਾ ਸਾਥ ਹੈਗਾ 1 ਤੋਂ 2। ਕੋਈ ਵੀ ਗੱਲਬਾਤ ਕਰਨੀ ਹੋਵੇ ਜਾਂ ਕੋਈ ਫਰਮਾਇਸ਼ੀ ਗੀਤ ਲਵਾਉਣਾ ਹੋਵੇ, ਨੰਬਰ 'ਚ ਕਾਲ 9057990999 ਤੇ ਜਿਹੜੀ ਜੀ ਕੀਤੀ ਜਾ ਸਕਦੀ ਹੈਗੀ ਆ। ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਦੱਸਦੀ ਕਿ ਅੱਜ ਦਾ ਵੈਦਰ ਹੈਗਾ ਜੀ 16 ਡਿਗਰੀ, ਜਿੱਥੇ ਕਿ ਸ਼ਾਮ ਨੂੰ ਹੈਗਾ 11 ਡਿਗਰੀ, ਓਵਰ ਨਾਈਟ ਹੈਗਾ ਜੀ 7 ਡਿਗਰੀ। ਹਵਾ ਦੀ ਸਪੀਡ 18 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇ ਏਅਰ ਕੁਆਲਿਟੀ ਹੈਗੀ ਜੀ 2। ਸਨ ਜਿਹੜਾ ਜੀ ਅੱਜ ਦਿਨ ਚੜਿਆ ਸੀ, ਸਨਰਾਈਜ਼ ਹੋਇਆ ਸੀ 5:49 AM ਤੇ ਸਨਸੈਟ ਹੋ ਜਾਣਾ ਹੈ ਜੀ 8:42 PM ਤੇ। ਸੋ ਇਹ ਸੀਗੀ ਜਿਹੜੀ ਜੀ ਵੈਦਰ ਰਿਪੋਰਟ। ਔਰ ਨਾਲ ਦੀ ਨਾਲ ਦੱਸ ਦਈਏ ਕਿ ਪ੍ਰੋਗਰਾਮ ਨੂੰ ਤੁਹਾਡੇ ਤੱਕ ਪੇਸ਼ ਕਰ ਰਹੇ ਹੈਗੇ ਜੀ ਸਮੋਸਾ ਐਂਡ ਸਵੀਟ ਫੈਕਟਰੀ ਦੀ ਸਹਿਯੋਗ ਨਾਲ ਦੀ ਨਾਲ ਵੁੱਡ ਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਜਿਹੜਾ ਜੀ ਸਾਥ ਹੈਗਾ। ਔਰ ਅੱਜ ਜਿਹੜਾ ਜੀ ਵੈਨਸਡੇ ਆ, ਬੁੱਧਵਾਰ ਆ, ਸੋ ਹਰਪ੍ਰੀਤ ਸੈਣੀ ਜੀ ਦੇ ਨਾਲ ਵੀ ਅਸੀਂ ਤੁਹਾਡੀ ਜਿਹੜੀ ਆ ਜੀ ਗੱਲਬਾਤ ਸਾਂਝ ਜ਼ਰੂਰ ਪਵਾਵਾਂਗੇ। ਟੈਲੀਟਾਈਮ ਇਲੈਕਟ੍ਰੋਨਿਕ ਟੀਵੀ ਅਪਲਾਈਂਸ ਫਰਨੀਚਰ ਮੈਟਰਸ ਕਿਸੇ ਤਰੀਕੇ ਦੀ ਵੀ ਖਰੀਦਦਾਰੀ ਕਰਨੀ ਹੈ, ਤੁਸੀਂ ਟੈਲੀਟਾਈਮ ਇਲੈਕਟ੍ਰੋਨਿਕਸ ਜਿਹੜਾ ਹੈ ਜੀ ਪਹੁੰਚ ਸਕਦੇ ਹੈਗੇ। ਨਾਲ ਦੀ ਨਾਲ ਕਟਾਰੀਆ ਟੂਰਸ ਐਂਡ ਟਰੈਵਲ ਜਿਹੜਾ ਹੈ ਜੀ, ਕਟਾਰੀਆ ਟੂਰਸ ਐਂਡ ਟਰੈਵਲ ਤੋਂ ਤੁਸੀਂ ਜਿਹੜੀਆਂ ਜੀ ਸਸਤੀਆਂ ਹਵਾਈ ਟਿਕਟਾਂ ਲੈ ਸਕਦੇ ਹੈਗੇ। ਨੋਬਲ ਫਰੈਸ਼ ਫੂਡ ਜਿਹੜਾ ਹੈ ਜੀ, ਸਸਤੀ ਗਰੋਸਰੀ ਲੈਣੀ ਆ ਤੇ ਤੁਸੀਂ ਬਿਲਕੁਲ ਜਿਹੜਾ ਹੈ ਜੀ ਨੋਬਲ ਫਰੈਸ਼ ਫੂਡ ਪਹੁੰਚ ਸਕਦੇ ਹੈਗੇ। ਨਾਲ ਦੀ ਨਾਲ ਜਿਹੜਾ ਹੈ ਜੀ ਅੱਜ ਦੇ ਪ੍ਰੋਗਰਾਮ ਨੂੰ ਸਪੈਕਸ ਐਕਸਪ੍ਰੈਸ ਦੀ ਟੀਮ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ ਗਿਆ ਹੈ। ਦੇਖੋ ਜੀ, ਤੁਸੀਂ ਪ੍ਰਿਸਕ੍ਰਾਈਬਡ ਆਈ ਗਲਾਸਿਸ ਲੈਣੇ ਆ, ਤੁਸੀਂ ਡਿਜ਼ਾਈਨਰ ਜਿਹੜੇ ਜੀ ਗਲਾਸਿਸ ਬਣਵਾਉਣੇ, ਕਈ ਵਾਰੀ ਕੁੜੀਆਂ ਨੂੰ ਬੜੀ ਰੀਝ ਹੁੰਦੀ ਹੈ ਕਿ ਉਹ ਡਿਜ਼ਾਈਨਰ ਡਿਫਰੈਂਟ ਡਿਫਰੈਂਟ ਬ੍ਰਾਂਡਡ ਜਿਹੜੇ ਜੀ ਆਈ ਗਲਾਸਿਸ ਬਣਵਾਉਣ, ਤਾਂ ਕਿ ਜਿਹੜੇ ਜੀ ਸਾਡੇ ਫੇਸ ਤੇ ਚਿਹਰੇ ਤੇ ਸੋਹਣੇ ਵੀ ਲੱਗਣ। ਤੁਸੀਂ ਸਪੈਕਸ ਐਕਸਪ੍ਰੈਸ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ, ਔਰ ਇਹਨਾਂ ਕੋਲ ਜਿਹੜੀ ਹੈ ਜੀ ਤੁਸੀਂ ਅੱਖਾਂ ਦਾ ਇਲਾਜ ਜਾਂ ਅੱਖਾਂ ਦਿਖਾਉਣੀਆਂ ਆ, ਤੇ ਇਹਨਾਂ ਕੋਲ ਫਰਾਈਡੇ ਤੇ ਸੈਟਰਡੇ ਜਿਹੜਾ ਜੀ 4 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਡਾਕਟਰਸ ਅਵੇਲੇਬਲ ਹੁੰਦੇ ਆ, ਤੁਸੀਂ ਅਪੁਆਇੰਟਮੈਂਟ ਬਣਾ ਸਕਦੇ ਆ। ਨੰਬਰ 9054600888 ਤੇ ਜਿਹੜੀ ਹੈ ਜੀ ਗੱਲਬਾਤ ਕੀਤੀ ਜਾ ਸਕਦੀ ਹੈਗੀ। ਇਹਨਾਂ ਦੀਆਂ 2 ਲੋਕੇਸ਼ਨਸ ਹੈਗਾ, ਮੈਂ ਐਡਰੈਸ ਦੱਸ ਦਿੰਦੀ ਹਾਂ, 35 Resolution Drive ਬਰੈਂਪਟਨ, ਕੈਨੇਡੀਅਨ ਸਟੀਲਸ ਦਾ ਇੰਟਰਸੈਕਸ਼ਨ ਹੈ ਵਾਲਮਾਰਟ ਵਾਲੇ ਪਲਾਜ਼ੇ। ਦੂਜੀ ਲੋਕੇਸ਼ਨ ਹੈਗੀ ਜੀ 10635 ਕ੍ਰੈਡਵਿਊ ਰੋਡ, ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਜਿਹੜਾ ਜੀ ਹੈਗਾ ਇਹ ਇੰਟਰਸੈਕਸ਼ਨ। ਔਰ ਨਾਲ ਦੀ ਨਾਲ ਮੁਕੇਸ਼ ਚੌਹਾਨ ਜੀ ਦਾ ਸਹਿਯੋਗ ਵੀ ਹੈਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ, ਬਹੁਤ ਜਲਦੀ ਅਸੀਂ ਤੁਹਾਡੀ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ। ਦੇਖੋ ਜੀ, ਜੇ ਤੁਸੀਂ ਜਿਹੜੇ ਜੀ ਘਰਾਂ ਦੀ, ਗੱਡੀਆਂ ਦੀ ਜਾਂ ਕਮਰਸ਼ੀਅਲ ਇੰਸ਼ੋਰੈਂਸ ਜਿਹੜੀ ਹੈ ਜੀ ਕਰਾਉਣੀ ਹੈਗੀ ਆ, ਤੇ ਤੁਸੀਂ ਬਿਲਕੁਲ ਸਾਹਿਬ ਸਿੰਘ ਸੈਜਰਾ ਫਰੋਮ ਬੈਲਿਆਰ ਇੰਸ਼ੋਰੈਂਸ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ। ਕੋਈ ਈਵੈਂਟ ਇੰਸ਼ੋਰੈਂਸ ਕਰਾਉਣੀ ਹੈਗੀ ਤਾਂ ਵੀ ਗੱਲਬਾਤ ਹੋ ਸਕਦੀ ਆ 6472411309 ਤੇ। ਔਰ ਬਿਲਕੁਲ ਜੀ, ਗੱਲਬਾਤ ਆਪਾਂ ਮਨਪ੍ਰੀਤ ਜੀ ਦੇ ਨਾਲ ਵੀ ਕਰਾਂਗੇ। ਸੋ ਥੋੜਾ ਜਿਹਾ ਉਹਨਾਂ ਦਾ ਵੀ ਜਿਹੜਾ ਜੀ ਇੰਟਰੋਡਕਸ਼ਨ ਕਰਕੇ ਸਵਾਗਤ ਕਰਦੇ ਆ। ਸੋ ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਵੈਲਕਮ।
1: ਸਤਿ ਸ਼੍ਰੀ ਅਕਾਲ ਕਿਰਨ ਜੀ, ਤੁਹਾਨੂੰ ਵੀ ਤੇ ਸਾਡੇ ਪਿਆਰੇ ਪਿਆਰੇ ਲਿਸਨਰਸ ਨੂੰ ਵੀ ਜੀ ਆਇਆਂ ਨੂੰ ਨਿੱਘਾ ਸਵਾਗਤ। ਤੇ ਮੈਨੂੰ ਥੋੜੀ ਜਿਹੀ ਡਿਸਟਰਬੈਂਸ ਆਉਂਦੀ ਪਈ ਆ, ਮੇ ਬੀ ਕੰਸੋਲ ਤੋਂ ਕੋਈ ਸਵਿਚ ਆਫ ਆ
0: ਜੀ, ਮਾੜਾ ਜਿਹਾ ਚੈੱਕ ਕਰਕੇ ਜੀ। ਹੁਣ ਤੁਸੀਂ ਦੱਸੋ ਆਵਾਜ਼ ਕਿੱਦਾਂ ਆ ਰਹੀ ਆ?
1: ਬਿਲਕੁਲ
0: ਬਿਲਕੁਲ ਜੀ, ਟਨ ਟਨਾ ਟਨ ਆਉਣੀ ਵੀ ਚਾਹੀਦੀ ਆ। ਸੋ ਮਨਪ੍ਰੀਤ ਜੀ, ਕੀ ਹਾਲ ਚਾਲ ਆ?
1: ਹਾਲ ਚਾਲ ਬਹੁਤ ਵਧੀਆ, ਉਮੀਦ ਕਰਦੀ ਆ ਤੁਹਾਡੇ, ਸਾਡੇ ਲਿਸਨਰਸ ਤੇ ਸਾਰਿਆਂ ਦੇ ਹਾਲ ਚਾਲ ਬਹੁਤ ਵਧੀਆ ਹੋਣਗੇ। ਤੇ ਮੈਂ ਵਤਨੋ ਦੂਰ ਦੇ ਪਲੇਟਫਾਰਮਸ ਤੇ ਕਾਫੀ ਪੋਸਟਾਂ ਵੀ ਦੇਖ ਰਹੀ ਆ ਵੀ ਕੰਸਰਟ ਜਿਹੜੇ ਨੇ ਵਧੀਆ ਵਧੀਆ ਆ ਰਹੇ ਆ, ਤੇ ਬਸ ਮਿਊਜ਼ੀਕਲ ਈਵਨਿੰਗ ਜਿਹੜੀਆਂ ਨੇ ਉਹ ਸਾਰਿਆਂ ਨੇ ਇੰਜੋਏ ਕਰਨੀਆਂ, ਤੇ ਬਈ ਸਾਰੇ ਰੈਡੀ ਰਹੋ ਹੁਮ ਹੁਮਾ ਕੇ। ਤੇ ਇਹਦੇ ਨਾਲ ਮੈਂ ਤੁਹਾਨੂੰ ਪੁੱਛਾਂ ਪਹਿਲਾਂ ਵੀ ਤੁਹਾਡੇ ਮੌਸਮ ਦਾ ਕੀ ਹਾਲ ਚਾਲ ਹੈ, ਫਿਰ ਮੈਂ ਦੱਸਦੀ ਹਾਂ ਇੱਥੋਂ ਦਾ।
0: ਠੀਕ ਹੈ ਮਨਪ੍ਰੀਤ ਜੀ, ਸਾਡੇ ਇੱਥੇ ਹਨਾ ਮੌਸਮ ਕਾਫੀ ਵਧੀਆ ਹੈ, ਕੱਲ ਕਾਫੀ ਗਰਮੀ ਸੀਗੀ। ਦੇਖੋ ਹੁਣ ਇੱਕ ਇਨਸਾਨ ਆ, ਦੇਖੋ ਹੁਣ ਮੈਂ ਹਨਾ ਉਹੀ ਸੋਚ ਰਹੀ ਸੀ, ਮੈਂ ਕਿਹਾ ਅੱਜ ਰੇਡੀਓ ਤੇ ਇਸ ਚੀਜ਼ ਦੀ ਵੀ ਜ਼ਰੂਰ ਗੱਲ ਕਰਾਂਗੇ। ਦੇਖੋ ਹੁਣ ਜੇ ਠੰਡ ਬਹੁਤ ਹੁੰਦੀ ਤਾਂ ਵੀ ਆਪਾਂ ਕਹੀਦਾ ਯਾਰ ਇੰਨੀ ਠੰਡ ਆ, ਕਿੱਦਾਂ ਦਾ ਵੈਦਰ ਆ ਹਨਾ। ਕੱਲ ਇੰਨੀ ਗਰਮੀ ਸੀਗੀ ਤੇ ਹਨਾ ਮੈਂ ਸ਼ਾਮ ਨੂੰ ਵਾਕ ਕਰਨ ਗਈ, ਮੈਂ ਕਿਹਾ ਯਾਰ ਕਿੰਨੀ ਗਰਮੀ, ਇੰਨੀ ਹਵਾ ਚੱਲ ਰਹੀ ਹੈ ਹਨਾ। ਤੇ ਉਹੀ ਗੱਲ ਹੈ ਕਿ ਆਪਾਂ ਕਿਸੇ ਵੀ ਵੈਦਰ ਚ ਸੈਟੀਸਫਾਈਡ ਨਹੀਂ ਹੈਗੇ।
1: ਗੱਲ ਇਹ ਆ ਵੀ ਮੌਸਮ ਚੰਗੇ ਲੱਗਦੇ ਆ ਹਨਾ, ਪਰ ਉਹ ਥੋੜੇ ਥੋੜੇ ਸਹੀ ਸਹੀ ਹੋਣ। ਹੁਣ ਜਿਹੜਾ ਪੰਜਾਬ ਦਾ ਮੌਸਮ ਆ, ਪੰਜਾਬ ਦੇ ਵਿੱਚ ਕੀ ਹੋ ਰਿਹਾ ਵੀ ਬਹੁਤ ਜ਼ਿਆਦਾ ਗਰਮ ਹਵਾ ਚੱਲ ਰਹੀ ਆ, ਲੂ ਚੱਲ ਰਹੀ ਆ, ਬਾਹਰ ਨਹੀਂ ਨਿਕਲਿਆ ਜਾ ਰਿਹਾ। ਸੱਚ ਪੁੱਛੋ ਤਾਂ ਜੇ ਤੁਸੀਂ 7 ਵਜੇ ਵੀ ਉੱਠ ਕੇ ਬਾਹਰ ਜਾਂਦੇ ਹੋ ਔਰ ਤੁਹਾਡੇ ਵਿਹੜੇ 'ਚ ਜਾਂ ਬਾਲਕੋਨੀ 'ਚ ਧੁੱਪ ਆ ਰਹੀ ਹੈ ਨਾ, ਤੇ ਤੁਸੀਂ ਖੜੇ ਨਹੀਂ ਹੋ ਸਕਦੇ। ਇੰਨੀ ਜ਼ਿਆਦਾ ਤੁਹਾਨੂੰ ਮਤਲਬ ਗਰਮੀ ਜਿਹੜੀ ਜਾਂ ਸੂਰਜ ਦੀ ਤਪਸ਼ ਜਿਹੜੀ ਆ ਮਹਿਸੂਸ ਹੋਏਗੀ। ਤੇ ਸਪੈਸ਼ਲੀ 10-11 ਵਜੇ ਤੋਂ ਲੈ ਕੇ ਸ਼ਾਮੀ ਘੱਟੋ ਘੱਟ 5-5:30 ਵਜੇ ਤੱਕ ਬਾਹਰ ਨਿਕਲਣਾ ਜਿਹੜਾ ਬਿਲਕੁਲ ਹੀ ਔਖਾ ਆ, ਕਿਉਂਕਿ ਗਰਮ ਲੂ ਬਹੁਤ ਵਗਦੀ ਆ। ਇਹਦੇ ਕਰਕੇ ਤਕਰੀਬਨ ਜਿੰਨੇ ਵੀ ਸਾਡੇ ਡਿਸਟ੍ਰਿਕਟ ਨੇ ਡਿਪਟੀ ਕਮਿਸ਼ਨਰਸ ਦੇ ਵੱਲੋਂ ਜਿਹੜਾ ਆ ਮੌਸਮ ਵਿਭਾਗ ਦੇ ਵੱਲੋਂ ਜੋ ਵੀ ਅਲਰਟ ਜਾਰੀ ਹੋਇਆ ਹਨਾ ਪੰਜਾਬ ਦੇ ਵਿੱਚ, ਉਹਨਾਂ ਨੇ ਕਿਹਾ ਕਿ 18 ਤੋਂ ਲੈ ਕੇ 24 ਮਈ ਤੱਕ ਹੀਟ ਵੇਵ ਜਿਹਨੂੰ ਆਪਾਂ ਲੂ ਕਹਿ ਦਿੰਦੇ ਆ ਉਹ ਚੱਲਣੀ ਆ, ਔਰ ਉਹਦੇ ਮੱਦੇਨਜ਼ਰ ਹੀ ਲੋਕਾਂ ਨੂੰ ਸਿਹਤ ਵਿਭਾਗ ਦੇ ਵੱਲੋਂ ਵਿਸ਼ੇਸ਼ ਜਿਹੜੀ ਐਡਵਾਈਸਰੀ ਕਹਿ ਸਕਦੇ ਹਾਂ ਜਾਰੀ ਕੀਤੀ ਗਈ ਹੈ। ਤੇ ਉਹਨਾਂ ਨੇ ਅਪੀਲ ਕੀਤੀ ਆ, ਜਿੰਨੇ ਵੀ ਜ਼ਿਲ੍ਹਿਆਂ ਦੇ ਡੀਸੀਜ਼ ਨੇ ਉਹਨਾਂ ਨੇ ਅਪੀਲ ਕੀਤੀ ਆ ਵੀ ਉਸ ਐਡਵਾਈਜ਼ਰੀ ਦੀ ਜਿਹੜੀ ਆ ਪਾਲਣਾ ਕੀਤੀ ਜਾਵੇ, ਔਰ ਜ਼ਿਲ੍ਹਾ ਵਾਸੀ ਜਿਹੜੇ ਨੇ ਉਹ ਆਪਣੇ ਪ੍ਰਕੋਸ਼ਨਸ ਵਰਤਣ, ਸਾਵਧਾਨੀਆਂ ਵਰਤਣ, ਤਾਂ ਜੋ ਹੀਟ ਵੇਵ ਤੋਂ ਬਚਿਆ ਜਾ ਸਕੇ ਹਨਾ। ਤੇ ਜੇ ਕਿਸੇ ਨੂੰ ਬਹੁਤ ਜ਼ਰੂਰੀ ਕੰਮ ਵੀ ਆ ਬਾਹਰ ਨਿਕਲਣਾ, ਤੇ ਉਹ ਇਸ ਤਰੀਕੇ ਦੇ ਨਾਲ ਆਪਣੇ ਆਪ ਦਾ ਬਚਾਅ ਕਰੇ ਵੀ ਸਿਹਤ ਲਈ ਨੁਕਸਾਨਦੇਹ ਨਾ ਹੋਵੇ। ਬਿਨਾਂ ਜ਼ਰੂਰੀ ਕੰਮ ਤੋਂ ਪਹਿਲੀ ਗੱਲ ਤਾਂ ਉਹ ਕਹਿੰਦੇ ਬਾਹਰ ਹੀ ਨਾ ਨਿਕਲੋ, ਜੇ ਨਿਕਲ ਵੀ ਰਹੇ ਤਾਂ ਕੋਈ ਸੂਤੀ ਕੱਪੜੇ ਪਹਿਨੋ ਔਰ ਸਿਰ ਦੇ ਉੱਪਰ ਕੋਈ ਕੰਮ ਕਾਰ ਵਾਲੇ ਜਿਹੜੇ ਬੰਦੇ ਨੇ ਜਿੱਦਾਂ ਕੋਈ ਲੇਬਰ ਕੰਮ ਕਰਦੀ ਆ ਗਰਮੀ ਚ ਉਹ ਆਪਣੇ ਤੌਲੀਆ ਸਿਰ ਤੇ ਭਿਉਂ ਕੇ ਰੱਖੇ ਹਨਾ, ਗਿੱਲਾ ਤੌਲੀਆ ਜਾਂ ਜਿਹੜੇ ਇਹੋ ਜਿਹੇ ਕੱਪੜੇ ਪਾ ਕੇ ਜਾਣ, ਮੂੰਹ ਸਿਰ ਬਲੇਟ ਕੇ ਜਾਓ, ਆਪਣੀ ਆਈਜ਼ ਦੀ ਪ੍ਰੋਟੈਕਸ਼ਨ ਦੇ ਲਈ ਜਿਹੜੇ ਸਨ ਗਲਾਸਿਸ ਆ ਉਹ ਲਗਾ ਕੇ ਜਾਓ, ਤੇ ਪੀਣ ਦੇ ਲਈ ਵੀ ਉਹਨਾਂ ਨੇ ਸਪੈਸ਼ਲ ਐਡਵਾਈਜ਼ਰੀ ਜਾਰੀ ਕੀਤੀ ਆ ਵੀ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਮੌਸਮੀ ਫਲ ਖਾਓ, ਸਬਜ਼ੀਆਂ ਖਾਓ ਜਿਵੇਂ ਤਰਬੂਜ, ਖਰਬੂਜਾ, ਅੰਗੂਰ, ਖੀਰੇ, ਟਮਾਟਰ, ਘੀਆ, ਤੋਰੀਆਂ ਵਰਗੀਆਂ ਸਬਜ਼ੀਆਂ ਨੂੰ ਉਹਨਾਂ ਨੇ ਤਰਜੀਹ ਦਿੱਤੀ ਆ। ਔਰ ਲਿਕੁਇਡ ਦੇ ਵਿੱਚ ORS, ਨਿੰਬੂ ਪਾਣੀ, ਲੱਸੀ, ਨਾਰੀਅਲ ਦਾ ਪਾਣੀ, ਉਹਨਾਂ ਨੇ ਕਿਹਾ ਤਰਲ ਪਦਾਰਥਾਂ ਦੀ ਜਿੰਨੀ ਵਰਤੋਂ ਹੋ ਸਕਦੀ ਆ ਕਰੋ। ਬਜ਼ੁਰਗ ਤੇ ਬੱਚੇ ਘਰਾਂ ਤੋਂ ਬਿਲਕੁਲ ਵੀ ਬਾਹਰ ਨਾ ਨਿਕਲਣ। ਤੇ ਗਰਮੀ ਨੂੰ ਦੇਖਦੇ ਹੋਏ ਕਿਰਨ, ਛੁੱਟੀਆਂ ਦਾ ਜਿਹੜਾ ਐਲਾਨ ਆ ਉਹ ਵੀ ਕਰ ਦਿੱਤਾ ਗਿਆ, ਜਿੰਨੇ ਵੀ ਪ੍ਰਾਈਵੇਟ ਤੇ ਸਰਕਾਰੀ ਸਕੂਲ ਨੇ 23 ਮਈ ਤੋਂ ਲੈ ਕੇ 30 ਜੂਨ ਤੱਕ ਜਿਹੜੀਆਂ ਨੇ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਹੋ ਗਿਆ।
0: ਕਿਆ ਬਾਤ ਹੈ ਜੀ ਮਨਪ੍ਰੀਤ ਜੀ, ਔਰ ਨਾਲ ਨਾਲ ਬਿਲਕੁਲ ਮਨਪ੍ਰੀਤ ਜੀ, ਜਦੋਂ ਗਰਮੀ ਹੁੰਦੀ ਹੈ ਨਾ ਸਭ ਤੋਂ ਜਿੱਦਾਂ ਤੁਸੀਂ ਵਧੀਆ ਬੜੀ ਵਧੀਆ ਜਿਹੜੇ ਆ ਜੀ ਐਡਵਾਈਸਰੀ ਦੱਸੀ ਕਿ ਠੀਕ ਹੈ, ਉਹਨਾਂ ਨੇ ਕਿਹਾ ਕਿ ਪਾਣੀ ਪੀਓ, ਆਪਣੀ ਡਾਇਟ ਦਾ ਜਿਹੜਾ ਜੀ ਖਿਆਲ ਰੱਖੋ, ਬਾਹਰ ਵੀ ਜਦੋਂ ਨਿਕਲ ਰਹੇ ਹੈਗੇ ਉਦੋਂ ਵੀ ਸਿਹਤਾਂ ਦਾ ਜਿਹੜਾ ਜੀ ਪੂਰਾ ਪੂਰਾ ਧਿਆਨ ਰੱਖੋ। ਤੇ ਨਾਲ ਨਾਲ ਸਾਨੂੰ ਜਿਹੜਾ ਹੈ ਜੀ ਮੈਸੇਜ ਪਹੁੰਚ ਗਿਆ ਰੂਪ ਜੀ ਦਾ, ਉਹ ਪੁੱਛ ਰਿਹਾ ਸੁੱਖੀ ਜੀ ਕਿੱਥੇ ਆ, ਕਿਰਨ ਜੀ ਅੱਜ ਲੱਗ ਰਿਹਾ ਤੁਸੀਂ ਇਕੱਲੇ ਸਟੂਡੀਓ ਦੇ ਵਿੱਚ ਜਿਹੜਾ ਹੈ ਜੀ ਪ੍ਰੋਗਰਾਮ ਕਰ ਰਹੇ ਹਾਂ। ਸੋ ਬਿਲਕੁਲ ਜੀ, ਅੱਜ ਸੁੱਖੀ ਜੀ ਨੂੰ ਪੈ ਗਿਆ ਥੋੜਾ ਜਿਹਾ ਜ਼ਰੂਰੀ ਕੰਮ, ਤੇ ਫਿਰ ਨੰਬਰ ਲੱਗ ਗਿਆ ਮੇਰਾ ਤੇ ਮਨਪ੍ਰੀਤ ਜੀ ਦਾ।
1: ਜੀ ਬਿਲਕੁਲ ਬਿਲਕੁਲ, ਅਸੀਂ ਵੀ ਸੁਖੀ ਜੀ ਨੂੰ ਮਿਸ ਕਰਦੇ ਨੇ ਜਦੋਂ ਰੇਡੀਓ ਤੇ ਨਹੀਂ ਹੁੰਦੇ, ਪਰ ਉਹ ਸਾਡਾ ਪ੍ਰੋਗਰਾਮ ਜ਼ਰੂਰ ਸੁਣ ਰਹੇ ਹੁੰਦੇ ਨੇ ਜਿੱਥੇ ਵੀ ਹੋਣ। ਤੇ ਕਦੇ ਕਦੇ ਕੱਲਿਆਂ ਵੀ ਛੱਡ ਦੇਣਾ ਚਾਹੀਦਾ ਸਾਡੇ ਵਰਗਿਆਂ ਨੂੰ ਹਨਾ, ਸੋ ਪਤਾ ਚੱਲਦਾ ਵਾ ਵੀ ਅਸੀਂ ਕਿੰਨਾ ਕੁ ਸੰਭਾਲ ਸਕਦੇ, ਫਿਰ ਸਾਡੀਆਂ ਕਮੀਆਂ ਪੇਸ਼ੀਆਂ ਅਗਲੇ ਦਿਨ ਕਲਾਸ ਲੱਗ ਕੇ ਦੱਸੀਆਂ ਜਾਂਦੀਆਂ ਨੇ। ਸੋ ਇਹ ਸਾਡੇ ਲਈ, ਸਾਡੀ ਪਾਲਸ਼ਿੰਗ ਦੇ ਲਈ ਇਹ ਬਹੁਤ ਵਧੀਆ ਹੈ ਵੀ ਉਹ ਕਦੀ ਕਦੀ ਛੁੱਟੀ ਮਾਰ ਲੈਣ।
0: ਬਿਲਕੁਲ ਬਿਲਕੁਲ ਜੀ, ਔਰ ਨਾਲ ਦੀ ਨਾਲ ਜਿਹੜਾ ਜੀ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਵੈਨਸਡੇ ਹੈਗਾ, ਹਰਪ੍ਰੀਤ ਸੈਣੀ ਜੀ ਦੇ ਨਾਲ ਵੀ ਫਰੋਮ ਟੌਪ ਚੋਇਸ ਇੰਸ਼ੋਰੈਂਸ, ਉਹਨਾਂ ਨਾਲ ਵੀ ਜਿਹੜੀ ਜੀ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ। ਤੇ ਦੇਖੋ ਜੀ, ਹੁਣ ਜਿਹੜੀ ਜੀ ਸਮਰ ਆ ਚੁੱਕੀ ਹੈਗੀ ਆ, ਤੁਹਾਡੇ ਪੇਰੈਂਟਸ ਇੱਥੇ ਵਿਜ਼ਿਟ ਕਰ ਰਹੇ ਆ ਜਾਂ ਤੁਸੀਂ ਕਿਤੇ ਵੈਕੇਸ਼ਨ ਤੇ ਜਾ ਰਹੇ, ਦੇਖੋ ਜੀ ਆਲਵੇਜ਼ ਜੇ ਤੁਸੀਂ ਜਾ ਰਹੇ ਟਰੈਵਲ ਇੰਸ਼ੋਰੈਂਸ ਜ਼ਰੂਰ ਹੱਥ ਦੇ ਵਿੱਚ ਰੱਖਣੀ ਚਾਹੀਦੀ ਹੈਗੀ ਆ, ਕਿਉਂਕਿ ਕਿਤੇ ਵੀ ਤੁਸੀਂ ਜਾਂਦੇ ਆ ਹਰ ਇੱਕ ਮੌਸਮ ਡਿਫਰੈਂਟ ਹੁੰਦਾ, ਹਰ ਜਗ੍ਹਾ ਦਾ ਵੈਦਰ ਡਿਫਰੈਂਟ ਹੁੰਦਾ ਆ। ਸੋ ਸੇਫਟੀ ਜਿਹੜੀ ਆ ਜੀ ਬੰਦੇ ਦੇ ਆਪਣੇ ਖੁਦ ਦੇ ਹੱਥ ਹੁੰਦੀ ਆ। ਸੋ ਇੱਕ ਵਾਰੀ ਹਰਪ੍ਰੀਤ ਜੀ ਦਾ ਕਰਦੇ ਹਾਂ ਸਵਾਗਤ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ।
2: ਥੈਂਕ ਯੂ ਸੋ ਮਚ ਕਿਰਨ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ।
0: ਬਿਲਕੁਲ ਜੀ, ਤੁਹਾਨੂੰ ਵੀ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ, ਔਰ ਕੀ ਹਾਲ ਚਾਲ ਆ?
2: ਬਹੁਤ ਵਧੀਆ ਕਿਰਨ, ਤੁਸੀਂ ਦੱਸੋ?
0: ਮੈਂ ਠੀਕ ਹਾਂ, ਤੇ ਮੈਨੂੰ ਲੱਗ ਰਿਹਾ ਕਿ ਤੁਸੀਂ ਵੈਦਰ ਇੰਜੋਏ ਕਰ ਰਹੇ ਹੋ ਪੂਰਾ ਪੂਰਾ।
2: ਵੈਦਰ ਕੁਛ ਕੁ ਦਿਨਾਂ ਤੋਂ ਵਧੀਆ ਹੋਇਆ, ਸੋ ਪਰ ਹਿਊਮਨ ਨੇਚਰ ਆ ਨਾ, ਸੋ ਜ਼ਿਆਦਾ ਗਰਮੀ ਹੋ ਜਾਵੇ ਬੰਦੇ ਨੂੰ ਫਿਰ ਗਰਮੀ ਵੀ ਛੇਤੀ ਲੱਗਣ ਲੱਗ ਜਾਂਦੀ ਹੈ, ਥੋੜੀ ਠੰਡ ਹੋਵੇ ਤਾਂ ਬੰਦਾ ਕਹਿੰਦਾ ਕਿ ਅੱਜ ਮੌਸਮ ਫੇਰ ਠੰਡਾ ਹੋ ਗਿਆ। ਕੰਪਲੇਂਟ ਦੀ ਨੇਚਰ ਜ਼ਿਆਦਾ ਸਾਰਿਆਂ ਦੀ,
0: ਉਹੀ ਮੈਂ ਗੱਲ ਕਰ ਰਹੀ ਸੀ ਮੈਂ ਮਨਪ੍ਰੀਤ ਜੀ ਨੂੰ, ਮੈਂ ਕਿਹਾ ਕੱਲ ਹਨਾ ਇੰਨੀ ਹਵਾ ਚੱਲ ਰਹੀ ਸੀ, ਇੰਨੀ ਗਰਮੀ ਸੀਗੀ, ਤੇ ਮੈਂ ਸ਼ਾਮ ਨੂੰ ਵਾਕ ਤੇ ਗਈ ਤੇ ਮੈਂ ਕਿਹਾ ਯਾਰ ਇੰਨੀ ਗਰਮੀ ਆ ਹਨਾ, ਮੈਂ ਥੋੜਾ ਜਿਹਾ ਤੁਰ ਕੇ ਮੈਂ ਵਾਪਸ ਆ ਗਈ, ਮੈਂ ਕਿਹਾ ਮੇਰੇ ਤੋਂ ਨੀ ਹੋ ਰਿਹਾ। ਸੋ ਠੰਡ ਵੀ ਨੀ ਬਰਦਾਸ਼ਤ ਹੁੰਦੀ, ਸੋ ਦਿਸ ਇਜ਼ ਹਿਊਮਨ ਨੇਚਰ, ਸੋ ਦੈਟਸ ਗੁੱਡ, ਚਲੋ ਦਿਸ ਇਜ਼ ਪਾਰਟ ਆਫ ਦ ਲਾਈਫ। ਸੋ ਹਰਪ੍ਰੀਤ ਜੀ, ਆਪਾਂ ਅੱਜ ਥੋੜੀ ਜਿਹੀ ਗੱਲਬਾਤ ਜਿਹੜੀ ਜੀ ਮੋਰਗੇਜ ਇੰਸ਼ੋਰੈਂਸ ਤੇ ਕਰਾਂਗੇ।
2: ਦੇਖੋ ਕਿਰਨ, ਕਿਉਂਕਿ ਜਿਹੜੀ ਆਪਣੀ ਇੱਥੇ ਦੀ ਸਭ ਤੋਂ ਵੱਡੀ ਲਾਇਬਿਲਟੀ ਹੈਗੀ ਆ ਉਹ ਐਕਚੁਅਲੀ ਦੇ ਵਿੱਚ ਮੋਰਗੇਜ ਹੀ ਆ, ਸੋ ਜੇ ਆਪਾਂ ਹੁਣ ਦੇਖੀਏ ਜੇ ਕਿਸੇ ਕੋਲ ਕ੍ਰੈਡਿਟ ਕਾਰਡ ਆ ਤਾਂ 15-20 ਹਜ਼ਾਰ ਡਾਲਰ ਦੀ ਲਿਮਿਟ ਹੋਗੀ, 20-25 ਹਜ਼ਾਰ ਦੀ ਲਿਮਿਟ ਹੋਗੀ, ਤੇ ਉਹਦੇ ਕੰਪੈਰੇਟਿਵਲੀ ਜੇ ਆਪਾਂ ਗੱਡੀਆਂ ਦੇਖੀਏ ਉਹਨਾਂ ਦੀ $1,00,000 ਦੀ ਗੱਡੀ ਹੋਗੀ, $2,00,000 ਦੀ ਗੱਡੀ ਹੋਊਗੀ, ਕਿੰਨੀ ਲੀਜ਼ ਆ, ਕਿੰਨੀ ਫਾਈਨੈਂਸ ਹੈਗੀ ਆ ਪਿੱਛੇ ਉਹਦੇ, ਤੇ ਲਾਸਟਲੀ ਜੇ ਆਪਾਂ ਘਰਾਂ ਨੂੰ ਦੇਖੀਏ ਤਾਂ 7-8 ਲੱਖ ਮਿਲੀਅਨ ਤੋਂ ਵੀ ਜ਼ਿਆਦਾ। ਸੋ ਸਭ ਤੋਂ ਵੱਡਾ ਜਿਹੜਾ ਆਪਣੇ ਉੱਪਰ ਲੋਨ ਹੈਗਾ ਆ ਉਹ ਮੋਰਗੇਜਿਸ ਦਾ ਹੀ ਹੈਗਾ। ਜੇ ਘਰ ਕਿਤੇ ਪੇ ਆਫ ਹੋਣ ਆਪਣੇ, ਜਿੱਦਾਂ ਅੱਗੇ ਆਪਾਂ ਲਾਸਟ ਵੀਕ ਸੁਖੀ ਜੀ ਨਾਲ ਵੀ ਗੱਲ ਕਰਦੇ ਸੀਗੇ ਕਿ ਉਹ ਕਹਿੰਦੇ ਸੀ ਕਿ ਇੰਡੀਆ ਲਾਈਫ ਬਹੁਤ ਸੌਖੀ ਆ, ਕਿਉਂਕਿ ਇੰਡੀਆ ਆਪਾਂ ਹੀ ਗੱਲ ਕਰ ਰਹੇ ਸੀਗੇ, ਇੰਡੀਆ ਸਾਰਿਆਂ ਨੇ ਜਿਹੜੇ ਘਰ ਲਏ ਹੋਏ ਆ ਆਲਮੋਸਟ, ਅੱਜ ਕੱਲ੍ਹ ਚਲੋ ਲੋਨ ਦਾ ਟ੍ਰੈਂਡ ਚੱਲ ਪਿਆ ਉੱਥੇ ਵੀ, ਬਟ ਅਦਰਵਾਈਜ਼ ਜਿਹੜੇ ਪੁਰਾਣੀ ਅਗਰ ਆਪਾਂ ਗੱਲ ਕਰੀਏ ਤਾਂ ਘਰ ਉਹ ਬੰਦਾ ਲੈਂਦਾ ਹੀ ਉਦੋਂ ਸੀਗਾ ਘਰ ਜਾਂ ਪਲਾਟ ਜਦੋਂ ਉਹਦੇ ਕੋਲ ਉਨਾ ਕੈਸ਼ ਸੀ। ਸੋ ਉਹਦੇ ਨਾਲ ਹੀ ਉਹ ਘਰ ਲੈਂਦੇ ਸੀ, ਉਹਨਾਂ ਦੀ ਕੋਈ ਲੋਨ ਦੀਆਂ ਕਿਸ਼ਤਾਂ ਨਹੀਂ ਹੁੰਦੀਆਂ ਸੀਗੀਆਂ, ਕੋਈ ਰਿਸਪੋਂਸੀਬਿਲਟੀਜ਼ ਨਹੀਂ ਹੁੰਦੀਆਂ ਸੀ। ਇੱਥੇ ਹੁਣ ਆਪਾਂ ਨੂੰ ਇਸ ਗੱਲ ਦੀ ਸਹੂਲਤ ਮਿਲੀ ਹੋਈ ਆ ਕਿ ਅਸੀਂ ਇੰਨੇ ਪੈਸੇ ਪਹਿਲਾਂ ਇਕੱਠੇ ਤਾਂ ਨਹੀਂ ਕਰ ਸਕਦੇ, ਸੋ ਇਸ ਕਰਕੇ ਆਪਾਂ ਨੂੰ ਹੁੰਦਾ ਕਿ ਚਲੋ ਡਾਊਨ ਪੇਮੈਂਟ ਲਈ 5-10-20% ਜਿਹੜਾ ਹੈਗਾ ਆਪਣੇ ਕੋਲ ਉਹ ਅਸੀਂ ਦੇ ਦਿੰਦੇ ਹਾਂ, ਅਤੇ ਬਾਕੀ ਜਿਹੜਾ ਹੈਗਾ ਉਹ ਮੋਰਗੇਜ ਲੈ ਲੈਂਦੇ ਹਾਂ ਅਤੇ ਉਹਦੀਆਂ ਕਿਸ਼ਤਾਂ ਆਪਾਂ ਦੇਈ ਜਾਵਾਂਗੇ। ਬਟ ਸਭ ਤੋਂ ਵੱਡੀ ਰਿਸਪੋਂਸੀਬਿਲਟੀ ਬਣਦੀ ਆ ਕਿ ਜੇ ਕੱਲ੍ਹ ਨੂੰ ਇਨ ਕੇਸ ਕਿਸੇ ਇੱਕ ਪਰਸਨ ਨੂੰ ਵੀ ਕੁਛ ਹੋ ਜਾਂਦਾ ਆ ਤੇ ਉਹ ਮੋਰਗੇਜ ਕਿੱਦਾਂ ਪੇ ਆਫ ਹੋਗੀ। ਜੇ ਹੁਣ ਅੱਜ ਅਸੀਂ ਕਈ ਵਾਰੀ ਤਾਂ ਮੈਂ ਇਹ ਵੀ ਦੇਖਿਆ ਹੈਗਾ ਕਿ ਫੈਮਿਲੀਜ਼ ਦੇ ਵਿੱਚ ਪੇਰੈਂਟਸ ਦਾ ਨਾਮ ਘਰ ਦੇ ਵਿੱਚ ਆਪਾਂ ਤਾਂ ਐਡ ਆਨ ਕਰਦੇ ਹਾਂ ਤਾਂ ਕਿ ਉਹਨਾਂ ਦੀ ਰਿਟਾਇਰਮੈਂਟ ਦੀ ਪੈਨਸ਼ਨ ਇਨਕਮ ਐਡ ਆਨ ਹੋ ਜਾਵੇ ਤੇ ਅਸੀਂ ਮੋਰਗੇਜ ਲਈ ਕੁਆਲੀਫਾਈ ਹੋ ਸਕੀਏ। ਤੇ ਕੱਲ੍ਹ ਇਨ ਕੇਸ ਜੇ ਪੇਰੈਂਟਸ ਨੂੰ ਕੁਛ ਹੋ ਜਾਂਦਾ ਹੈਗਾ ਤੇ ਕਿਤੇ ਸਾਨੂੰ ਮੋਰਗੇਜ ਲਈ ਦੁਬਾਰਾ ਤੋਂ ਕੁਆਲੀਫਾਈ ਹੋਣਾ ਪਿਆ ਤੇ ਫਿਰ ਕਿੱਦਾਂ ਹੋਵਾਂਗੇ। ਸੋ ਇਸ ਕਰਕੇ ਜਿਹੜੀ ਮੋਰਗੇਜ ਇੰਸ਼ੋਰੈਂਸ ਹੈਗੀ ਆ ਉਹ ਬਹੁਤ ਇੰਪੋਰਟੈਂਟ ਪਾਰਟ ਆ। ਪਰ ਇਹ ਹੁੰਦਾ ਕਈ ਵਾਰੀ ਕਿ ਜਦੋਂ ਅਸੀਂ ਮੋਰਗੇਜ ਕਰਾਉਣੀ ਹੁੰਦੀ ਹੈ ਇੱਕ ਤਾਂ ਸਾਨੂੰ ਇਸ ਗੱਲ ਦੀ ਜ਼ਿਆਦਾ ਉਹ ਹੁੰਦੀ ਹੈਗੀ ਆ ਕਿ ਬੈਂਕ ਛੇਤੀ ਤੋਂ ਛੇਤੀ ਸਾਨੂੰ ਅਪਰੂਵਲ ਦੇ ਦੇਵੇ, ਤਾਂ ਕਈ ਵਾਰੀ ਜਿਹੜੇ ਬੈਂਕਿੰਗ ਇੰਸਟੀਟਿਊਸ਼ਨ ਦੇ ਵਿੱਚ ਸਾਡੀਆਂ ਮੋਰਗੇਜ ਨੂੰ ਹੈਂਡਲ ਕਰ ਰਹੇ ਹੁੰਦੇ ਆ ਮੋਰਗੇਜ ਬ੍ਰੋਕਰ, ਉਹ ਸਾਨੂੰ ਕਹਿੰਦੇ ਆ ਕਿ ਉਹਨਾਂ ਤੋਂ ਇੰਸ਼ੋਰੈਂਸ ਕਰਵਾ ਲਓ ਤੁਸੀਂ ਰਾਈਟ ਵੇ, ਤਾਂ ਆਪਾਂ ਨੂੰ ਇਦਾਂ ਲੱਗਦਾ ਹੁੰਦਾ ਕਿ ਸ਼ਾਇਦ ਆਪਾਂ ਨੂੰ ਮੋਰਗੇਜ ਦੀ ਅਪਰੂਵਲ ਉਹਨਾਂ ਨੇ ਤਾਂ ਦੇਣੀ ਆ ਜੇ ਅਸੀਂ ਉਹਨਾਂ ਤੋਂ ਇੰਸ਼ੋਰੈਂਸ ਵੀ ਲਵਾਂਗੇ। ਬਟ ਇੰਸ਼ੋਰੈਂਸ ਕੋਈ ਮੈਂਡੇਟਰੀ ਸਟੈਪ ਨਹੀਂ ਹੈਗਾ ਮੋਰਗੇਜ ਕਰਾਉਣ ਦੇ ਵੇਲੇ, ਬਟ ਹਰੇਕ ਇੰਸਟੀਟਿਊਸ਼ਨ ਇਹ ਹੁੰਦਾ ਕਿ ਸਾਡੇ ਵੱਧ ਤੋਂ ਵੱਧ ਪ੍ਰੋਡਕਟ ਵਿਕੇ ਹੋਣ ਇਸ ਕਰਕੇ ਤੁਹਾਨੂੰ ਆਫਰ ਕੀਤਾ ਜਾਂਦਾ ਆ। ਬਟ ਜਦੋਂ ਆਪਾਂ ਇੰਸ਼ੋਰੈਂਸ ਵਰਡ ਸੋਚ ਲਿਆ, ਜਿੱਥੇ ਵੀ ਆਪਾਂ ਇੰਸ਼ੋਰੈਂਸ ਵਰਡ ਸੁਣਿਆ, ਚਾਹੇ ਉਹ ਮੋਰਗੇਜ ਇੰਸ਼ੋਰੈਂਸ ਸੀ, ਚਾਹੇ ਉਹ ਲਾਈਫ ਇੰਸ਼ੋਰੈਂਸ ਸੀ, ਚਾਹੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਆ, ਜਿੱਥੇ ਇੰਸ਼ੋਰੈਂਸ ਵਰਡ ਆ ਗਿਆ ਇਹਦਾ ਮਤਲਬ ਇਹ ਹੈਗਾ ਆ ਕਿ ਉੱਥੇ ਮੈਡੀਕਲ ਅੰਡਰ ਰਾਈਟਿੰਗ ਦੇ ਕੁਸ਼ਚਨ ਹੈਗੇ ਆ। ਤੇ ਜੇ ਤੁਹਾਨੂੰ ਹੁਣ ਮੈਂ ਖੁਦ ਕਿਰਨ ਕਿਤੋਂ ਮੋਰਗੇਜ ਲਈ ਸੀ, ਇੱਕ ਯੂਨਿਟ ਲਿਆ ਉਹਦੀ ਮੋਰਗੇਜ ਲਈ, ਉਹਨਾਂ ਨੇ ਮੈਨੂੰ ਕਹਿ ਦਿੱਤਾ ਸੀ ਗੱਲ ਕਹਿੰਦੇ ਕਿ ਅਸੀਂ ਨਾ ਉਹਦੀ ਮੋਰਗੇਜ ਲਈ, ਉਹਨਾਂ ਨੇ ਮੈਨੂੰ ਕਹਿ ਦਿੱਤਾ ਸੀ ਗੱਲ ਕਹਿੰਦੇ ਕਿ ਅਸੀਂ ਨਾ ਮੋਰਗੇਜ ਇੰਸ਼ੋਰੈਂਸ ਤੁਹਾਡੀ ਐਡ ਆਨ ਕੀਤੀ ਹੈ ਵਿੱਚ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਂ ਆਪ ਇੰਸ਼ੋਰੈਂਸ ਬ੍ਰੋਕਰ ਹਾਂ, ਮੈਂ ਆਪਣੀ ਇੰਸ਼ੋਰੈਂਸ ਕਰ ਸਕਦੀ ਹਾਂ, ਮੈਨੂੰ ਇੰਸ਼ੋਰੈਂਸ ਨਹੀਂ ਚਾਹੀਦੀ ਤੁਹਾਡੇ ਤੋਂ। ਤੇ ਉਹ ਕਹਿੰਦੇ ਨਹੀਂ ਨਹੀਂ ਕੋਈ ਗੱਲ ਨਹੀਂ, ਤੁਸੀਂ ਮਹੀਨੇ ਬਾਅਦ ਕੈਂਸਲ ਕਰਵਾ ਦਿਓ। ਐਂਡ ਉਹਨਾਂ ਨੇ ਮੈਨੂੰ ਇੱਕ ਵੀ ਕੁਸ਼ਚਨ ਨਹੀਂ ਪੁੱਛਿਆ ਜਿਹੜੇ ਮੇਰੀ ਹੈਲਥ ਨਾਲ ਰਿਲੇਟਡ ਸੀਗੇ। ਤੇ ਜਦੋਂ ਮੈਂ ਐਪਲੀਕੇਸ਼ਨ ਰਿਵਿਊ ਕੀਤੀ ਉਹਦੇ ਵਿੱਚ ਉਹਨਾਂ ਨੇ ਸਾਰੇ ਆਨਸਰ ਨੋ ਆਪਣੇ ਆਪ ਕੀਤੇ ਹੋਏ ਸੀ।
0: ਠੀਕ ਹੈ ਜੀ।
2: ਸੋ ਹੁਣ ਜੇ ਉਹ ਬੰਦਾ ਕੋਈ ਵੀ ਬੰਦਾ ਜਿਹਨੇ ਉਹ ਪਾਲਿਸੀ ਅੱਗੇ ਕੰਟੀਨਿਊ ਰੱਖ ਲਈ, ਬੰਦੇ ਨੇ ਇਹ ਸੋਚਿਆ ਕਿ ਚਲੋ ਇੰਸ਼ੋਰੈਂਸ ਮੇਰੇ ਕੋਲ ਹੈਗੀ ਆ, ਕੱਲ੍ਹ ਇਨ ਕੇਸ ਜੇ ਮੈਨੂੰ ਕੁਛ ਹੋਊਗਾ ਇਹਨੀ ਪਾਲਿਸੀ ਨੇ ਮੈਨੂੰ ਕਵਰ ਕਰ ਲੈਣਾ। ਪਰ ਮੋਰਗੇਜ ਦੇ ਕੁਸ਼ਚਨ ਆਨਸਰ ਜਿਹੜੇ ਆਪਾਂ ਹੈਲਥ ਦੇ ਦੱਸਣੇ ਸੀਗੇ ਉਹਨਾਂ ਦੇ ਆਨਸਰ ਤਾਂ ਆਪਾਂ ਆਪ ਦਿੱਤੇ ਹੀ ਨਹੀਂ, ਜਾਂ ਆਪਾਂ ਦਿੱਤੇ ਆ ਤੇ ਆਪਾਂ ਇਸ ਹਿਸਾਬ ਨਾਲ ਦੇ ਦਿੱਤੇ ਕਿ ਚਲੋ ਠੀਕ ਆ ਕੋਈ ਗੱਲ ਨੀ ਹੁਣ ਇੰਸ਼ੋਰੈਂਸ ਹੋ ਲੈਣ ਦੋ ਅਸੀਂ ਮਹੀਨੇ ਬਾਅਦ ਕੈਂਸਲ ਹੀ ਕਰਾ ਦੇਣੀ ਆ। ਸੋ ਇਸ ਕਰਕੇ ਬੜੇ ਰਿਸਪੋਂਸੀਬਲ ਹੋ ਕੇ ਇਹ ਸਾਰੇ ਸਟੈਪਸ ਨੂੰ ਜਿਹੜਾ ਹੈਗਾ ਫੋਲੋ ਕਰਨਾ ਪੈਂਦਾ ਆ, ਕਿਉਂਕਿ ਇੰਸ਼ੋਰੈਂਸ ਦੇ ਵਿੱਚ ਕਲੇਮਸ ਉਦੋਂ ਹੀ ਡਿਨਾਈ ਹੁੰਦੇ ਆ ਜਿੱਥੇ ਤੁਸੀਂ ਆਪਦੇ ਮੈਡੀਕਲ ਕੁਸ਼ਚਨ ਆਨਸਰ ਸਹੀ ਨਹੀਂ ਦੱਸੇ ਹੋਏ, ਕਿਉਂਕਿ ਇੰਸ਼ੋਰੈਂਸ ਕੰਪਨੀਜ਼ ਨੇ ਜਿਹੜਾ ਕਲੇਮ ਪੇ ਆਊਟ ਕਰਨਾ ਹੈਗਾ ਉਹ ਉਸ ਕੁਸ਼ਚਨ ਆਨਸਰ ਦੇ ਬੇਸ ਤੇ ਹੀ ਕਰਨਾ ਹੁੰਦਾ ਆ। ਸੋ ਇਸ ਕਰਕੇ ਮੇਕ ਸ਼ੋਰ ਆਪਣੀ ਜਿਹੜੀ ਮੋਰਗੇਜ ਇੰਸ਼ੋਰੈਂਸ ਹੈਗੀ ਆ ਉਹ ਇੱਕ ਤਾਂ ਇੰਸ਼ੋਰੈਂਸ ਕੰਪਨੀਜ਼ ਤੋਂ ਕਰਾਓ ਜਿੱਥੇ ਤੁਹਾਡੀ ਮੈਡੀਕਲ ਅੰਡਰ ਰਾਈਟਿੰਗ ਅਪ ਫਰੰਟ ਹੋ ਸਕੇ, ਜਿੱਥੇ ਤੁਹਾਨੂੰ ਮੈਡੀਕਲ ਕੁਸ਼ਚਨ ਆਨਸਰ ਇੱਕ ਐਡਵਾਈਜ਼ਰ ਪੁੱਛੇ ਜਿਹਦੀ ਰਿਸਪੋਂਸੀਬਿਲਟੀ ਬਣਦੀ ਹੈ ਕਿ ਤੁਹਾਨੂੰ ਪ੍ਰੋਪਰਲੀ ਪੁੱਛੇ ਤੇ ਤੁਸੀਂ ਪ੍ਰੋਪਰਲੀ ਆਨਸਰ ਕਰੋ ਤੇ ਤੁਹਾਡੇ ਕੋਲ ਉਹਦੀ ਬੁੱਕਲੈਟ ਹੋਵੇ। ਹੁਣ ਅੱਜ ਦੇ ਕੇਸ ਦੇ ਵਿੱਚ ਜਿਹੜੇ ਬਹੁਤ ਸਾਡੇ ਲਿਸਨਰ ਇੱਦਾਂ ਦੇ ਹੋਣਗੇ ਜਿਨ੍ਹਾਂ ਦੀ ਮੋਰਗੇਜ ਇੰਸ਼ੋਰੈਂਸ ਬੈਂਕਿੰਗ ਇੰਸਟੀਟਿਊਸ਼ਨਸ ਤੋਂ ਹੋਈ ਹੋਈ ਆ, ਉਹਨਾਂ ਦੇ ਕੋਲ ਪੇਪਰ ਹੀ ਹੈ ਨਹੀਂ ਇੰਸ਼ੋਰੈਂਸ ਦੇ, ਉਹਨਾਂ ਕੋਈ ਕਾਪੀ ਨਹੀਂ ਹੈਗੀ ਐਪਲੀਕੇਸ਼ਨ ਦੀ ਕਿ ਕਿਹੜੇ ਮੈਡੀਕਲ ਕੁਸ਼ਚਨ ਆਨਸਰ ਹੋਏ ਸੀਗੇ ਤੇ ਕਿਹੜੇ ਆਨਸਰ ਹੋਏ ਆ ਉਦੋਂ। ਸੋ ਇਸ ਕਰਕੇ ਪਹਿਲੀ ਚੀਜ਼ ਆਪਣੀ ਉਹ ਵਾਲੀਆਂ ਪਾਲਿਸੀਜ਼ ਕੱਢੋ, ਨਹੀਂ ਹੈਗੀਆਂ ਬੈਂਕ ਨੂੰ ਕਾਲ ਕਰੋ, ਇੰਸ਼ੋਰੈਂਸ ਕੰਪਨੀ ਨੂੰ ਕਾਲ ਕਰੋ, ਆਪਣੀ ਪਾਲਿਸੀ ਬੁਕਲੈਟ ਮੰਗਵਾਓ ਜਿਹਦੇ ਵਿੱਚ ਤੁਹਾਡੇ ਮੈਡੀਕਲ ਕੁਸ਼ਚਨ ਆਨਸਰ ਹੋਣ। ਜੇ ਤੁਹਾਡੇ ਕੋਲ ਕਵਰੇਜ ਨਹੀਂ ਹੈਗੀ ਤਾਂ ਜ਼ਰੂਰ ਉਹਨੂੰ ਆਪਣੇ ਘਰ ਨੂੰ ਕਵਰ ਕਰਕੇ ਰੱਖੋ, ਕਿਉਂਕਿ ਅਗਰ ਕੱਲ੍ਹ ਕੁਛ ਹੁੰਦਾ ਹੈਗਾ ਆ ਤਾਂ ਘਰਦਿਆਂ ਦੇ ਲਈ ਐਟਲੀਸਟ ਤੁਹਾਡਾ ਘਰ ਪੇ ਆਫ ਹੋ ਸਕੇ, ਉਹਦੇ ਲਈ ਤੁਹਾਡੀ ਕਵਰੇਜ ਪ੍ਰੋਪਰ ਹੋਣੀ ਚਾਹੀਦੀ ਆ। ਉਹਦੇ ਲਈ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ, ਨੰਬਰ ਹੈਗਾ ਜੀ 416-817-6500। 500.
0: ਬਿਲਕੁਲ ਹਰਪ੍ਰੀਤ ਜੀ, ਔਰ ਜਾਂਦੇ ਜਾਂਦੇ ਇੱਕ ਵਾਰੀ ਮੈਂ ਇੱਕ ਚੀਜ਼ ਹੋਰ ਗੱਲ ਕਰੂੰਗੀ ਕਿ ਠੀਕ ਹੈ ਆਪ ਸਮਰ ਜਿਹੜੀ ਜੀ ਆ ਚੁੱਕੀ ਆ, ਕਿਉਂਕਿ ਵਿੰਟਰ ਦੇ ਵਿੱਚ ਇੱਦਾਂ ਹੁੰਦਾ ਕਿ ਪੇਰੈਂਟਸ ਇੰਡੀਆ ਦੇ ਵਿੱਚ ਚਲ ਜਾਂਦੇ ਹੈਗੇ ਆ, ਸਮਰ ਦੇ ਵਿੱਚ ਆਪਾਂ ਆਪਣੇ ਪੇਰੈਂਟਸ ਨੂੰ ਇੱਥੇ ਬੁਲਾ ਲਈਦਾ ਜਾਂ ਫਰੈਂਡਸ ਰਿਲੇਟਿਵਸ ਕਿ ਠੀਕ ਆ ਵੈਦਰ ਬੜਾ ਗੁੱਡ ਹੈਗਾ, ਸੋ ਆਪਾਂ ਹਰ ਚੀਜ਼ ਦਾ ਧਿਆਨ ਰੱਖਦੇ ਹਾਂ, ਬਟ ਕਈ ਵਾਰੀ ਜਿਹੜੀ ਆ ਜੀ ਆਪਾਂ ਇੰਸ਼ੋਰੈਂਸ ਲੈਣਾ ਜਿਹੜੀ ਜੀ ਭੁੱਲ ਜਾਂਦੇ ਹੈਗੇ ਆ, ਸੋ ਆਈ ਵਾਂਟ ਕਿ ਠੀਕ ਹੈ ਤੁਸੀਂ ਆਪਣੇ ਲਿਸਨਰਸ ਨੂੰ ਇਹ ਵੀ ਅਵੇਅਰਨੈਸ ਜ਼ਰੂਰ ਸਾਂਝੀ ਕਰਦੇ ਜਾਇਓ।
2: ਬਿਲਕੁਲ ਕਿਰਨ, ਤੁਸੀਂ ਕਹੀ ਗਿਆ, ਕਿਉਂਕਿ ਕਈ ਵਾਰ ਆਪਾਂ ਨੂੰ ਇੱਦਾਂ ਹੁੰਦਾ ਹੈਗਾ ਕਿ ਹੁਣ ਵੀ ਮੈਨੂੰ ਕਾਫੀ ਸਾਰੀਆਂ ਕਾਲਸ ਆ ਰਹੀਆਂ ਜਿਨ੍ਹਾਂ ਦੇ ਪੇਰੈਂਟਸ ਨੇ ਆਉਣਾ ਆ, ਜਿਹੜੇ ਤਾਂ ਸਾਡੇ ਐਗਜ਼ਿਸਟਿੰਗ ਕਲਾਇੰਟਸ ਆ, ਉਹਨਾਂ ਨੂੰ ਤਾਂ ਪਤਾ ਹੁੰਦਾ ਹੈ ਕਿ ਹਾਂਜੀ ਉਹਨਾਂ ਨੂੰ ਆਪਾਂ ਹਮੇਸ਼ਾ ਗਾਈਡ ਕਰ ਦਈਦਾ ਕਿ ਜਦੋਂ ਨੈਕਸਟ ਟਾਈਮ ਆਉਣਗੇ ਉਹਨਾਂ ਦੇ ਆਉਣ ਤੋਂ ਪਹਿਲਾਂ ਕਵਰੇਜ ਕਰਵਾ ਲਿਓ, ਤਾਂ ਉਹਨਾਂ ਦੀ ਰਾਈਟ ਵੇ ਸਾਨੂੰ ਕਾਲ ਆ ਜਾਂਦੀ ਹੈ ਜੀ ਪੇਰੈਂਟਸ ਨੇ ਹੁਣ 2-3 ਦਿਨ ਤੱਕ ਚੱਲਣਾ ਹੈਗਾ ਆ, ਉਹਨਾਂ ਨੇ ਜੂਨ ਦੇ ਫਸਟ ਵੀਕ ਦੇ ਵਿੱਚ ਆਉਣਾ ਹੈਗਾ ਆ, ਸੋ ਤੁਸੀਂ ਉਹਨਾਂ ਦੀ ਪਾਲਿਸੀ ਕਵਰੇਜ ਕਰ ਦਿਓ। ਬਟ ਜਿਹੜੇ ਸਾਡੇ ਨਵੇਂ ਲਿਸਨਰਸ ਜੁੜਦੇ ਰਹਿੰਦੇ ਆ, ਸਾਨੂੰ ਉਹ ਵੀ ਕਾਲਸ ਬਹੁਤ ਸਾਰੀਆਂ ਆਉਂਦੀਆਂ ਜਦੋਂ ਹੁਣ ਪਹਿਲਾਂ ਆਪਾਂ ਪਾਲਿਸੀ ਕਰਵਾਈ ਨਹੀਂ ਹੁੰਦੀ, ਤੇ ਜਦੋਂ ਕੋਈ ਕਲੇਮ ਆ ਜਾਂਦਾ ਹੈਗਾ ਤਾਂ ਫਿਰ ਆਪਾਂ ਕਾਲ ਕਰਦੇ ਹਾਂ ਕਿ ਹੁਣ ਪਾਲਿਸੀ ਕਰ ਦਿਓ ਜੀ ਬੰਦਾ ਹਸਪੀਟਲ ਦੇ ਵਿੱਚ ਆ।
0: ਠੀਕ ਹੈ ਜੀ।
2: ਸੋ ਕੋਈ ਵੀ ਇੰਸ਼ੋਰੈਂਸ ਕੰਪਨੀ ਉਸ ਪਰਸਨ ਨੂੰ ਇੰਸ਼ੋਰੈਂਸ ਦੀ ਕਵਰੇਜ ਨਹੀਂ ਦਊਗੀ ਜਿਹੜਾ ਆਲਰੇਡੀ ਉਸ ਸਿਚੁਏਸ਼ਨ ਦੇ ਵਿੱਚ ਹੈਗਾ। ਤੁਸੀਂ ਆਪੇ ਦੱਸੋ ਕਿ ਕੌਣ ਉਸ ਬੰਦੇ ਨੂੰ ਇੰਸ਼ੋਰਡ ਕਰ ਸਕਦਾ ਹੈ ਜਿਹੜਾ ਆਲਰੇਡੀ ਹਸਪੀਟਲ ਦੇ ਵਿੱਚ ਹੈ, ਜਿਹਨੂੰ ਮੈਡੀਕਲ ਸਿਚੁਏਸ਼ਨ ਆਈ ਹੋਈ ਹੈ। ਇਸੇ ਕਰਕੇ ਇੰਸ਼ੋਰੈਂਸ ਕੰਪਨੀਜ਼ ਨੇ ਪਾਲਿਸੀਜ਼ ਦੇ ਵਿੱਚ ਵੇਟਿੰਗ ਪੀਰੀਅਡ ਰੱਖਿਆ ਹੋਇਆ ਕਿ ਜੇ ਬੰਦਾ ਆਲਰੇਡੀ ਕੈਨੇਡਾ ਦੇ ਵਿੱਚ ਲੈਂਡ ਕਰ ਗਿਆ ਔਰ ਉਸ ਤੋਂ ਬਾਅਦ ਤੁਸੀਂ ਪਾਲਿਸੀ ਕਵਰੇਜ ਕਰਵਾ ਰਹੇ ਆ। ਹੁਣ ਕਈ ਬੰਦਿਆਂ ਨੂੰ ਆਇਆ ਨੂੰ 6-6 ਮਹੀਨੇ ਹੋ ਗਏ, ਉਹ 6 ਮਹੀਨੇ ਤੋਂ ਬਾਅਦ ਪਾਲਿਸੀ ਕਰਵਾ ਰਹੇ ਆ, ਤਾਂ ਓਬਵੀਅਸਲੀ ਪਹਿਲਾ ਕੁਐਸਚਨ ਇੰਸ਼ੋਰੈਂਸ ਕੰਪਨੀ ਦੇ ਮਾਇੰਡ ਦੇ ਵਿੱਚ ਇਹੀ ਆਉਂਦਾ ਕਿ ਹੁਣ ਕਾਹਦੇ ਕਰਵਾ ਰਹੇ ਸੀ, ਪਿਛਲੇ 6 ਮਹੀਨੇ ਨਹੀਂ ਕਰਵਾਈ। ਸੋ ਉਹਦਾ ਮਤਲਬ ਇਹ ਹੈਗਾ ਇਹਦਾ ਮਤਲਬ ਇਸ ਵੇਲੇ ਕੋਈ ਮੈਡੀਕਲ ਸਿਚੁਏਸ਼ਨ ਆ ਗਈ, ਇਸ ਕਰਕੇ ਸਾਨੂੰ ਇੰਸ਼ੋਰੈਂਸ ਜ਼ਿਆਦਾ ਆਈ, ਤਾਂ ਇੰਸ਼ੋਰੈਂਸ ਕੰਪਨੀ ਨੇ ਪਹਿਲੇ ਵੇਟਿੰਗ ਪੀਰੀਅਡ ਰੱਖ ਦਿੱਤਾ ਕਿ 8-7 ਦਿਨ ਤੁਹਾਡੀ ਕੋਈ ਕਵਰੇਜ ਨਹੀਂ ਹੋਣੀ, ਤੁਸੀਂ ਪੈਸੇ ਵੀ ਪੇ ਕਰੋਗੇ, ਤੁਹਾਨੂੰ ਅਸੀਂ ਕਵਰ ਵੀ ਨਹੀਂ ਕਰਾਂਗੇ। ਉਹਦਾ ਮਤਲਬ ਇਹੀ ਸੀਗਾ ਕਿ ਜੇ ਤੁਹਾਨੂੰ ਹੁਣ ਇਸ ਵੇਲੇ ਸਿਚੁਏਸ਼ਨ ਆਈ ਹੋਈ ਆ ਤਾਂ ਤੁਸੀਂ 7-8 ਦਿਨ ਵੇਟ ਨਹੀਂ ਕਰੋਗੇ ਹਸਪੀਟਲ ਜਾਣ ਦੇ ਲਈ। ਸੋ ਇਸ ਕਰਕੇ ਆਪਾਂ ਹਮੇਸ਼ਾ ਕਹੀਦਾ ਕਿ ਆਉਣ ਤੋਂ ਪਹਿਲਾਂ ਕਵਰੇਜ ਕਰਵਾਓ ਤਾਂ ਕਿ ਰਸਤੇ 'ਚ ਵੀ ਕਵਰ ਹੋਵੋ, ਇੱਥੇ ਉੱਤਰ ਦੇ ਸਾਰ ਕਵਰੇਜ ਹੋਵੇ। ਦੂਜੀ ਚੀਜ਼ ਇਹ ਹੈਗੀ ਆ, ਜੇ ਆਲਰੇਡੀ ਆ ਚੁੱਕੇ ਆ, ਬਿਲਕੁਲ ਠੀਕ ਹੈਗੇ ਆ, ਨਹੀਂ ਕਵਰੇਜ ਕਰਵਾਈ ਸੀ, ਦੈਨ ਆਪਾਂ ਨੂੰ ਵੇਟਿੰਗ ਪੀਰੀਅਡ ਦਾ ਵੀ ਕੋਈ ਇਸ਼ੂ ਨਹੀਂ ਹੋਣਾ ਚਾਹੀਦਾ। ਸੋ ਵੇਟਿੰਗ ਪੀਰੀਅਡ ਦੇ ਨਾਲ ਆਪਾਂ ਕਵਰੇਜ ਲੈ ਸਕਦੇ ਹਾਂ, ਤਾਂ ਵੇਟਿੰਗ ਪੀਰੀਅਡ ਤੋਂ ਬਾਅਦ ਆਪਣੀ ਕਵਰੇਜ ਸਟਾਰਟ ਹੋ ਜਾਊਗੀ। ਤੇ ਜਿਹੜੀਆਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਆ, ਕਿਰਨ ਸਭ ਤੋਂ ਜ਼ਿਆਦਾ ਮੈਂ ਕਲੇਮਸ ਜਿਹੜੇ ਹੈਗੇ ਆ ਉਹ ਇਹਨਾਂ ਸਿਚੁਏਸ਼ਨਸ ਦੇ ਵਿੱਚ ਦੇਖੇ ਆ, ਜਦੋਂ ਆਪਾਂ ਪਾਲਿਸੀ ਕਰਵਾ ਲੈਂਦੇ ਹਾਂ ਤੇ ਕਈ ਵਾਰ ਆਪਾਂ ਨੂੰ ਇੱਦਾਂ ਹੁੰਦਾ ਹੈ ਕਿ ਘੱਟ ਤੋਂ ਘੱਟ ਰੇਟ ਦੇਣਾ ਪਵੇ, ਘੱਟ ਤੋਂ ਘੱਟ ਸਾਨੂੰ ਸੁਪਰਵੀਜ਼ਾ ਲਈ ਪੇਮੈਂਟ ਕਰਨੀ ਪਵੇ। ਜੇ ਹੁਣ ਤੁਸੀਂ ਮਰਸਡੀਜ਼ ਬਾਏ ਕਰਨੀ ਆ ਜਾਂ ਹੋਂਡਾ ਬਾਏ ਕਰਨੀ, ਆਫਕੋਰਸ ਫਰਕ ਤਾਂ ਪੈਣਾ ਹੀ ਆ ਬ੍ਰਾਂਡ ਦੇ ਨਾਲ। ਸੋ ਇਹੀ ਚੀਜ਼ ਹੈਗੀ ਹੈ ਕਿ ਜੇ ਹੁਣ ਤੁਸੀਂ ਪ੍ਰੀ ਐਗਜ਼ਿਸਟਿੰਗ ਦੇ ਨਾਲ ਕਵਰੇਜ ਕਰਨੀ ਹੈਗੀ ਆ ਜਾਂ ਬੇਸਿਕ ਪਲਾਨ ਕਰਨਾ ਹੈਗਾ ਆ ਜਾਂ ਐਨਹੈਂਸ ਕਵਰੇਜਿਸ ਲੈਣੀ ਆ, ਪ੍ਰੀਮੀਅਮ ਦਾ ਫਰਕ ਤਾਂ ਪਊਗਾ ਹੀ। ਜੇ ਹੁਣ ਤੁਸੀਂ ਘੱਟ ਤੋਂ ਘੱਟ ਪ੍ਰੀਮੀਅਮ ਪੇ ਕਰਦੇ ਪਏ ਆ ਤੇ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਦੀ ਕਵਰੇਜ ਨੂੰ ਐਡ ਆਨ ਹੀ ਨਹੀਂ ਕਰ ਰਹੇ ਤੇ ਕੱਲ ਨੂੰ ਕੋਈ ਜੇ ਕਲੇਮ ਆ ਗਿਆ ਤਾਂ ਫਿਰ ਕਿੱਦਾਂ ਕਵਰ ਹੋਣਾ ਉਹ?
0: ਟਰੂ।
2: ਇਸ ਕਰਕੇ ਪ੍ਰੋਪਰ ਕਵਰੇਜ, ਪ੍ਰੋਪਰ ਪਲਾਨ ਜਿਹੜਾ ਤੁਹਾਡਾ ਜਿਹੜਾ ਤੁਹਾਨੂੰ ਕੱਲ ਨੂੰ ਪ੍ਰੋਟੈਕਟ, ਸਿਰਫ ਪੇਪਰ ਵਰਕ ਨਾ ਹੋਵੇ, ਉਹ ਤੁਹਾਨੂੰ ਉਸ ਸਿਚੁਏਸ਼ਨ ਚ ਕਵਰ ਕਰ ਸਕੇ ਜਦੋਂ ਇੱਦਾਂ ਦੀ ਕੋਈ ਪ੍ਰੋਬਲਮ ਆਵੇ, ਤਾਂ ਡੈਫੀਨੇਟਲੀ ਤੁਸੀਂ ਸਾਡੇ ਕੋਲੋਂ ਰੇਟਸ ਲੈ ਸਕਦੇ ਆ, ਕਿਉਂਕਿ ਬਹੁਤ ਸਾਰੀਆਂ ਕੰਪਨੀਜ਼ ਦੇ ਨਾਲ ਆਪਾਂ ਡੀਲ ਕਰਦੇ ਹਾਂ ਐਂਡ ਮੈਕਸੀਮਮ ਟਰਾਈ ਕਰੀਦੀ ਆ ਕਿ ਬੈਸਟ ਤੋਂ ਬੈਸਟ ਪ੍ਰੀਮੀਅਮ ਵੀ ਹੋਵੇ ਔਰ ਕਵਰੇਜ ਵੀ ਵਧੀਆ ਹੋਵੇ। ਸੋ ਜ਼ਰੂਰ ਮੈਂ ਕਹੂੰਗੀ ਕਿ ਕਿਸੇ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ ਇਹਨਾਂ ਪਾਲਿਸੀਜ਼ ਦੇ ਨਾਲ ਰਿਲੇਟਡ, ਤੇ ਤੁਸੀਂ ਜ਼ਰੂਰ ਮੈਨੂੰ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-817-6500-417-500।
0: ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ। ਸੋ ਬਿਲਕੁਲ ਨੰਬਰ ਹੈਗਾ 416-817-6500 ਤੇ ਤੁਸੀਂ ਹਰਪ੍ਰੀਤ ਸੈਣੀ ਜੀ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹੈਗੇ ਆ। ਸੋ ਬਿਲਕੁਲ ਜੀ, ਪ੍ਰੋਗਰਾਮ ਨੂੰ ਆਪਾਂ ਥੋੜਾ ਜਿਹਾ ਜਿਹੜਾ ਹੈ ਜੀ ਮਿਊਜ਼ੀਕਲ ਵੱਲ ਲੈ ਕੇ ਜਾਂਦੇ ਹੈਗੇ ਆ, ਸੁਣਦੇ ਇੱਕ ਪਿਆਰਾ ਜਿਹਾ ਗੀਤ ਤੇ ਉਹਦੇ ਬਾਅਦ ਜਿਹੜੀ ਜੀ ਥੋੜੀਆਂ ਗੱਲਾਂ ਬਾਤਾਂ ਕਰਾਂਗੇ ਮਨਪ੍ਰੀਤ ਜੀ ਦੇ ਨਾਲ ਵੀ।

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਵਤਨੋਂ ਦੂਰ ਤੁਹਾਡੇ ਆਪਣੇ ਰੇਡੀਓ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਔਰ ਨਾਲ ਦੀ ਨਾਲ ਜਿੱਥੇ ਕਿ ਅਸੀਂ ਤੁਹਾਨੂੰ ਦੱਸਦੇ ਰਹਿੰਦੇ ਹਾਂ ਕਿ ਨੋਬਲ ਫਰੈਸ਼ ਫੂਡ ਤੇ ਜਿਹੜੀਆਂ ਜੀ ਬੜੀਆਂ ਸਸਤੀਆਂ ਸਬਜ਼ੀਆਂ, ਫਰੈਸ਼ ਸਬਜ਼ੀਆਂ, ਆਪਾਂ ਦਾਲਾਂ ਕਹਿ ਲਈਏ, ਹੋਰ ਵੀ ਗਰੋਸਰੀ ਜਿਹੜੀ ਜੀ ਬੜੀ ਲੰਬੀ ਲਿਸਟ ਹੈਗੀ ਆ, ਅਸੀਂ ਆਲਵੇਜ ਦੱਸਦੇ ਰਹਿੰਦੇ ਹੁੰਦੇ ਹਾਂ ਕਿ ਬੜਾ ਸਸਤਾ ਆ। ਔਰ ਨਾਲ ਦੀ ਨਾਲ ਜੇ ਤੁਸੀਂ ਦੱਸੋਗੇ ਕਿ ਅਸੀਂ ਵਤਨੋਂ ਦੂਰ ਰੇਡੀਓ ਸੁਣ ਕੇ ਤੁਹਾਡੇ ਕੋਲ ਸ਼ੋਪਿੰਗ ਕਰਨਾ ਹੈ ਗਰੋਸਰੀ ਦੀ, ਤਾਂ ਤੁਹਾਨੂੰ ਹੋਰ ਜਿਹੜਾ ਹੈ ਜੀ ਉਹ ਡਿਸਕਾਊਂਟ ਜ਼ਰੂਰ ਦੇ ਸਕਦੇ ਆ। ਸੋ ਪਹੁੰਚਣਾ ਕਿੱਥੇ ਆ ਜੀ? ਨੋਬਲ ਫਰੈਸ਼ ਫੂਡ ਦੋ ਲੋਕੇਸ਼ਨ ਤੁਹਾਨੂੰ ਕਰ ਰਿਹਾ ਜੀ, ਸਰਵਟ ਇੱਕ ਹੈਗੀ ਜੀ 20 ਗਿਲੀਗਮ ਡਰਾਈਵ, ਦੂਜੀ ਹੈਗੀ ਜੀ 2945 ਸੈਂਡਲਵੁੱਡ ਪਾਰਕਵੇ ਤੇ। ਜੇ ਸਾਡੇ ਕਿਸੇ ਭੈਣ ਭਰਾ ਨੇ ਹੋਲਸੇਲ ਦੀ ਇਨਕੁਆਇਰੀ ਬਾਰੇ ਗੱਲਬਾਤ ਕਰਨੀ ਆ, ਨੰਬਰ 6479669566 ਤੇ ਤੁਸੀਂ ਜਿਹੜੀ ਆ ਜੀ ਹੋਲਸੇਲ ਰਿਲੇਟਡ ਗੱਲਬਾਤ ਜਿਹੜੀ ਜੀ ਕਰ ਸਕਦੇ ਆ। ਔਰ ਨਾਲ ਦੀ ਨਾਲ ਦੱਸ ਦਈਏ ਕਿ ਗੱਲਾਂ ਬਾਤਾਂ ਦੇ ਪ੍ਰੋਗਰਾਮ ਨੂੰ ਅਸੀਂ ਸਿੰਗਾਪੁਰ ਜਵੈਲਰਸ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ, ਸਿੰਗਾਪੁਰ ਜਵੈਲਰ, ਜਿੱਥੇ ਕਿ ਤੁਸੀਂ ਵਧੀਆ ਸੋਨਾ ਜਿਹੜਾ ਜੀ ਖਰੀਦ ਸਕਦੇ ਆ ਡਿਜ਼ਾਈਨਰਦਾਰ। ਜੇ ਤੁਸੀਂ ਕੋਈ ਡਿਜ਼ਾਈਨ ਡਿਫਰੈਂਟ ਤਰੀਕੇ ਦਾ ਬਣਵਾਉਣਾ ਆ ਤਾਂ ਵੀ ਤੁਸੀਂ ਇਹਨਾਂ ਨੂੰ ਜਿਹੜਾ ਜੀ ਦੱਸ ਸਕਦੇ ਆ, ਫੋਟੋ ਦਿਖਾ ਕੇ ਆਪਣੇ ਮਨ ਪਸੰਦ ਦੀ ਚੀਜ਼ ਲੈ ਲਓ। ਤੇ ਅੱਜ ਜਿਹੜਾ ਜੀ ਤੁਹਾਡੇ ਲਈ ਇਹ ਸ਼ਾਮ ਤੱਕ ਓਪਨ ਹੈਗੇ ਆ 9056121500 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਆ ਜੀ ਗੱਲਬਾਤ ਕਰ ਸਕਦੇ ਹੈਗੇ ਆ। ਆਪਣਾ ਪੰਜਾਬ ਟੈਂਟ ਹਾਊਸ ਤੋਂ ਤੁਸੀਂ ਜਿਹੜੀਆਂ ਜੀ ਟੈਂਟ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਆ, ਰਾਈਟ ਫਰੋਮ ਆਪਾਂ ਡੀਜੇ ਕਹਿ ਲਈਏ, ਘਰਾਂ ਦੀ ਡੈਕੋਰੇਸ਼ਨ ਕਹਿ ਲਈਏ, ਆਊਟਡੋਰ ਹਾਊਸ ਲਾਈਟਸ, ਟਨਲ ਲਾਈਟਸ, ਪੋਰਟੇਬਲ ਟ੍ਰੇਲਰ, ਵਾਸ਼ਰੂਮਸ ਜਾਂ ਹੈਂਡ ਵਾਸ਼ ਸਟੇਸ਼ਨ ਲੈਣਾ ਹੈਗਾ, ਜਾਣੀ ਕਿ ਸਾਰਾ ਕੁਝ ਇਹਨਾਂ ਕੋਲ ਮਿਲ ਸਕਦਾ ਆ। ਕਾਲ ਤੁਸੀਂ ਕਰਨੀ ਆ ਅੱਜ ਜੀ ਨੂੰ 4169984170 ਤੇ, ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ। ਸੋ ਲਾਈਨ ਦੁਬਾਰਾ ਸਾਡੀ ਜਿਹੜੀ ਹੈ ਜੀ ਜਲੰਧਰ ਸਟੂਡੀਓ ਮਨਪ੍ਰੀਤ ਜੀ ਦੇ ਨਾਲ ਜੁੜ ਚੁੱਕੀ ਆ। ਮਨਪ੍ਰੀਤ ਜੀ ਇੱਕ ਵਾਰੀ ਫੇਰ ਸਵਾਗਤ ਹੈ
1: ਜੀ। ਬਹੁਤ ਬਹੁਤ ਸ਼ੁਕਰੀਆ।
0: ਬਿਲਕੁਲ ਮਨਪ੍ਰੀਤ ਜੀ, ਇੱਕ ਹੈ ਨਾ ਸਾਡੇ ਸਟੂਡੀਓ ਦੇ ਵਿੱਚ ਬੜੀ ਮਤਲਬ ਨਿਊਜ਼ ਪਹੁੰਚੀ ਆ, ਕਿਉਂਕਿ ਰੀਲ ਦੇ ਵਿੱਚ ਵੀ ਆਪਾਂ ਦੇਖ ਰਹੇ ਸੀ, ਮੈਂ ਕੱਲ ਰੀਲ ਸਕਰੋਲ ਕਰ ਰਹੀ ਸੀ ਘਰ ਜਾ ਕੇ, ਤੇ ਬੜੀਆਂ ਮਤਲਬ ਇਦਾਂ ਦੀਆਂ ਪਤਾ ਲੱਗ ਰਿਹਾ ਕਿ ਲੇਡੀਜ਼ ਦੀਆਂ ਜਿਹੜੀਆਂ ਹੈ ਜੀ ਡਾਊਰੀ ਨੂੰ ਲੈ ਕੇ, ਦਹੇਜ ਨੂੰ ਲੈ ਕੇ ਬੜੀਆਂ ਜਿਹੜੀਆਂ ਜੀ ਮਰਡਰ ਸਾਹਮਣੇ ਆ ਰਹੇ ਆ।
1: ਇਹ ਸੱਚੀ ਗੱਲ ਆ, ਔਰ ਜਦੋਂ ਕੋਈ ਕੇਸ ਹਾਈਲਾਈਟ ਹੋ ਜਾਂਦਾ ਤਾਂ ਸਾਨੂੰ ਦੁੱਖ ਦਰਦ ਵੀ ਬੜਾ ਲੱਗਦਾ, ਵਾਇਰਲ ਹੋ ਜਾਂਦਾ ਤਾਂ ਸਾਡੀ ਅਟੈਂਸ਼ਨ ਜਿਹੜੀ ਇੱਕਦਮ ਕਿਰਨ ਉਧਰ ਨੂੰ ਜਾਂਦੀ ਆ। ਔਰ ਇਹ ਸੱਚ ਆ ਕਿ ਦੇਸ਼ ਦੇ ਵਿੱਚ ਜਿਹੜਾ ਹੈ ਦਾਜ ਦੇ ਕਾਰਨ ਹੋਣ ਵਾਲੀਆਂ ਜਿਹੜੀਆਂ ਮੌਤਾਂ ਆ ਉਹਨਾਂ ਦਾ ਸਿਲਸਿਲਾ ਬਿਲਕੁਲ ਨਹੀਂ ਰੁਕਣ ਦਾ ਨਾਮ ਲੈ ਰਿਹਾ। ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਤੋਂ ਜਿਹੜੀ ਇਸ ਟਾਈਮ ਇੱਕ ਕਹਿ ਸਕਦੇ ਅੱਜ ਦੀ ਤਾਜ਼ਾ ਖਬਰ ਜਿਹੜੀ ਹੈ ਦਿਲ ਦਹਿਲਾਉਣ ਵਾਲੀ ਸਾਹਮਣੇ ਆਈ ਹੈ, ਜਿੱਥੇ 21 ਸਾਲਾ ਨਵ ਵਿਆਹੀ ਜਿਹੜੀ ਕੁੜੀ ਆ ਜਿਹਦਾ ਨਾਮ ਪਲਕ ਰਜਕ ਆ, ਸਹੁਰੇ ਪਰਿਵਾਰ ਦੇ ਤਸ਼ੱਦਦ ਤੋਂ ਤੰਗ ਆ ਕੇ ਉਹਨੇ ਜਿਹੜੀ ਆ ਸੁਸਾਈਡ ਕਰ ਲਿਆ ਹਨਾ, ਤੇ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਦੱਸੀ ਜਾ ਰਹੀ ਹੈ ਉਹ ਲੜਕੀ, ਕਹਿੰਦੇ ਲੱਖਾਂ ਲੋਕ ਜਿਹੜੇ ਨੇ ਉਸ ਦੀਆਂ ਰੀਲਾਂ ਨੂੰ ਦੇਖਦੇ ਨੇ। ਤੇ ਉਸ ਲੜਕੀ ਨੇ ਜਿਹੜਾ ਕਈ ਵਾਰ ਆਪਣੇ ਪਿਤਾ ਨੂੰ ਦੱਸਿਆ ਕਿ ਪਾਪਾ ਮੈਨੂੰ ਲੈ ਜਾਓ ਨਹੀਂ ਤਾਂ ਇਹਨਾਂ ਨੇ ਮੈਨੂੰ ਮਾਰ ਦੇਣਾ ਆ ਹਨਾ। ਮੌਤ ਤੋਂ 20 ਮਿੰਟ ਪਹਿਲਾਂ ਵੀ ਉਹਨੇ ਜਿਹੜਾ ਆਪਣੇ ਫਾਦਰ ਸਾਹਿਬ ਨੂੰ ਫੋਨ ਕੀਤਾ, ਰੋਂਦੇ ਹੋਏ ਸਾਰਾ ਕੁਝ ਦੱਸਿਆ ਹਨਾ ਵੀ ਮੈਂ 3 ਦਿਨ ਤੋਂ ਰੋਟੀ ਨੀ ਖਾਧੀ, ਮੇਰੇ ਤੋਂ ਗੋਲਡ ਦੀ ਮੰਗ ਕਰ ਰਹੇ ਨੇ, ਕਾਰ ਦੀ ਮੰਗ ਕਰ ਰਹੇ ਨੇ, ਤੇ ਬਸ ਏਦਾਂ ਹੀ ਉਹਨੇ ਮੌਤ ਨੂੰ ਗਲੇ ਜਿਹੜਾ ਲਗਾ ਲਿਆ। ਇਸ ਕੁੜੀ ਦਾ ਜਿਹੜਾ ਵਿਆਹ ਸੀਗਾ 14 ਅਪ੍ਰੈਲ 2025 ਨੂੰ ਹੋਇਆ ਸੀਗਾ, 3-4 ਮਹੀਨਿਆਂ ਬਾਅਦ ਹੀ ਸਹੁਰਿਆਂ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਸੋ ਮਾਨਸਿਕ ਤੌਰ ਤੇ ਇੰਨੀ ਅਪਸੈਟ ਸੀ ਵੀ ਜਦੋਂ ਉਹਦਾ ਸੋਸ਼ਲ ਮੀਡੀਆ ਵੀ ਖੰਗਾਲਿਆ ਗਿਆ ਤੇ ਉਹਦੇ ਸੋਸ਼ਲ ਮੀਡੀਆ ਦੇ ਵਿੱਚੋਂ ਵੀ ਕਿਰਨ ਜਿਹੜੀਆਂ ਪੋਸਟਾਂ ਨੇ ਇਵੇਂ ਦੀਆਂ ਹੀ ਦਿਸੀਆਂ ਜਿਹਦੇ ਵਿੱਚ ਉਹ ਪੈਨਿਕ ਅਟੈਕ ਦੀਆਂ ਗੱਲਾਂ ਕਰ ਰਹੀ ਆ, ਡਿਪਰੈਸ਼ਨ ਦੀਆਂ, ਟੋਰਚਰ ਦੀਆਂ ਗੱਲਾਂ ਕਰ ਰਹੀ ਆ। ਸੋ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਵੀ ਜਿਹੋ ਜਿਹੇ ਬੰਦੇ ਦੇ ਮਨ ਦੇ ਅੰਦਰ ਖਿਆਲ ਆਉਂਦੇ ਨੇ ਹਨਾ, ਇੱਕ ਇਨਫਲੂਐਂਸਰ ਸੀ ਤੇ ਉਹੋ ਜਿਹਾ ਹੀ ਉਹ ਸਾਹਮਣੇ ਰੱਖ ਰਹੀ ਸੀ। ਤੇ ਇਸ ਤੋਂ ਪਹਿਲਾਂ ਵੀ ਆਪਾਂ ਜਿਹੜੀ ਕੱਲ ਪਰਸੋਂ ਜਿਹੜੀ ਖਬਰ ਨੋਇਡਾ, ਗ੍ਰੇਟਰ ਨੋਇਡਾ ਤੋਂ ਜਿਹੜੀ ਆਪਾਂ ਖਬਰ ਸੁਣੀ ਆ ਹਨਾ, ਸੋ ਉਸ ਖਬਰ ਨੇ ਵੀ ਜਿਹੜਾ ਕਿਵੇਂ ਸਾਰਿਆਂ ਦਾ ਦਿਲ ਦਹਿਲਾਇਆ, ਦੀਪਿਕਾ ਦੀ ਖਬਰ ਹਨਾ ਦਾਜ ਨੂੰ ਲੈ ਕੇ ਉੱਥੇ ਵੀ ਰੌਲਾ ਪਿਆ। ਹੁਣ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕੁੜੀਆਂ ਦੇ ਹੱਕ ਦੇ ਵਿੱਚ ਬੋਲ ਰਹੇ ਨੇ ਔਰ ਬੋਲਣਾ ਵੀ ਚਾਹੀਦਾ। ਤੇ ਜਿਹੜੀ ਗ੍ਰੇਟਰ ਨੋਇਡਾ ਵਾਲੀ ਖਬਰ ਆ ਉਹ ਕੁੜੀ ਦੀ ਸੱਸ ਦਾ ਸਾਹਮਣੇ ਬਿਆਨ ਆਇਆ ਵੀ ਆਪ ਹੀ ਡਿਪਰੈਸ਼ਨ ਚ ਸੀ, ਕਹਿਣਾ ਨੀ ਸੀ ਮੰਨਦੀ, ਟਾਈਮ ਸਿਰ ਖਾਂਦੀ ਨੀ ਸੀ। ਹੁਣ ਇਹ ਇੱਕ ਡਿਸਕਸ਼ਨ ਵਾਲਾ ਮੁੱਦਾ ਸਾਡੀ ਖਬਰ ਚ ਆਏ, ਕੋਈ ਗੱਲ ਨੀ, ਇੱਕ ਅੱਧੀ ਰਹਿ ਜਾਵੇ ਆਪਾਂ
0: ਬਿਲਕੁਲ ਜੀ ਬਿਲਕੁਲ
1: ਲਵਾਂਗੇ ਇਹਦੇ। ਹੁਣ ਕਿਰਨ ਇਹ ਨੀ ਪਤਾ ਲੱਗਦਾ, ਹੁਣ ਕਈ ਜਗ੍ਹਾ ਤੇ ਸੱਚ ਚ ਸਹੁਰੇ ਤੰਗ ਕਰਦੇ ਨੇ ਪਰ ਕਈ ਜਗ੍ਹਾ ਤੇ ਕੁੜੀਆਂ ਵੱਲੋਂ ਸਹੁਰੇ ਪਰਿਵਾਰ ਚ ਸਿਚੁਏਸ਼ਨ ਐਵੇਂ ਦੀ ਕ੍ਰੀਏਟ ਕਰ ਦਿੱਤੀ ਜਾਂਦੀ ਆ ਵੀ ਉਹ ਸਹੁਰੇ ਜਿਹੜੇ ਬੋਲਣ ਤੇ ਮਜਬੂਰ ਹੋਣ, ਸੱਸਾਂ ਬੋਲਣ ਤੇ ਮਜਬੂਰ ਹੋਣ, ਤੇ ਫਿਰ ਉਸ ਚੀਜ਼ ਨੂੰ ਇਹ ਨਾਮ ਦਿੱਤਾ ਜਾਂਦਾ ਆ ਵੀ ਉਹ ਸਾਨੂੰ ਤੰਗ ਕਰਦੇ। ਭਾਈ ਤੁਹਾਡਾ ਸੋਸ਼ਲ ਮੀਡੀਆ ਇੱਕ ਪਾਸੇ, ਤੁਹਾਡਾ ਫੋਨ ਤੇ ਟਾਈਮ ਲਗਾਉਣਾ, ਆਪਣੇ ਆਪਣੇ ਆਪਣੇ ਆਪ ਨੂੰ ਰਿਫਰੈਸ਼ ਕਰਨ ਦੇ ਲਈ ਤੁਸੀਂ ਟੀਵੀ ਦੇਖਣਾ ਇੱਕ ਜਗ੍ਹਾ, ਪਰ ਹਰ ਇੱਕ ਜੀ ਦੀ ਮੌਜੂਦਗੀ ਇੰਪੋਰਟੈਂਸ ਘਰ ਦੇ ਵਿੱਚ ਬਣਦੀ, ਰਿਸਪੈਕਟ ਘਰ ਦੇ ਵਿੱਚ, ਉਹ ਦੇਣਾ ਵੀ ਲੇਡੀਜ਼ ਦਾ ਹੀ ਫਰਜ਼ ਬਣਦਾ। ਭਾਵੇਂ ਲੇਡੀ ਪ੍ਰਧਾਨ ਮੰਤਰੀ ਕਿਉਂ ਨਾ ਹੋਵੇ, ਭਾਵੇਂ ਉਹ ਕੋਈ ਗਵਰਨਮੈਂਟ ਜੋਬ ਕਿਉਂ ਨਾ ਕਰ ਰਹੀ ਹੋਵੇ, ਜੇ ਕੁੜੀ ਆ ਤਾਂ ਰੋਟੀ ਤੇ ਪਕਾ ਕੇ ਹੀ ਖਾਣੀ ਹੈ ਨਾ, ਉਹ ਆਪਾਂ ਨੂੰ ਕਿਸੇ ਦੇ ਚੁੱਲ੍ਹੇ ਜਾਂ ਚੌਂਕੇ ਚੋਂ ਨਹੀਂ ਮਿਲਣੀ। ਸੋ ਬਹੁਤ ਸਾਰੀਆਂ ਚੀਜ਼ਾਂ ਇਹ ਸਾਨੂੰ ਅਸੈਪਟ ਕਰਨੀਆਂ ਪੈਣਗੀਆਂ ਸਮਾਜ ਦੇ ਵਿੱਚ ਇੱਕ ਔਰਤ ਹੁੰਦਿਆਂ ਹੋਇਆਂ, ਵੀ ਅਜੋਕੀ ਔਰਤ ਜਿਹੜੀ ਆ ਬਹੁਤ ਸਾਰੀਆਂ ਡਿਊਟੀਆਂ ਬੰਦਿਆਂ ਤੋਂ ਵੱਧ ਕੇ ਨਿਭਾ ਰਹੀ ਆ, ਉੱਥੇ ਉਹਨੂੰ ਸ਼ਾਬਾਸ਼ੀ ਦੇਣੀ ਬਣਦੀ ਆ। ਤੇ ਬਹੁਤਾ ਤਬਕਾ ਔਰਤਾਂ ਦਾ ਵਿਗੜਿਆ ਪਿਆ ਵਾ, ਜਿਹੜਾ ਜਿਹੜੇ ਜਿਨ੍ਹਾਂ ਨੂੰ ਸੱਚੀ ਮੁੱਚੀ ਚ ਅਸਰ ਐਕਚੁਅਲ ਦੇ ਵਿੱਚ ਇਹੋ ਜਿਹੀਆਂ ਗੱਲਾਂ, ਇਹੋ ਜਿਹੇ ਰੀਤੀ ਰਿਵਾਜ਼, ਜਿਨ੍ਹਾਂ ਵੱਲੇ ਟੈਨਸ਼ਨ ਦੇਣ ਦੀ ਲੋੜ ਉਹਨਾਂ ਨੂੰ ਹਨਾ ਬਣਦੀ ਆ, ਵੀ ਉਹਨਾਂ ਚੀਜ਼ਾਂ ਨੂੰ ਸਮਝਣ ਵੀ ਸਾਡੀ ਘਰ ਦੇ ਵਿੱਚ ਜੇ ਇੱਕ ਪ੍ਰੈਜੈਂਸ ਆ ਤੇ ਉਹਦੇ ਲਈ ਸਾਡੀਆਂ ਰਿਸਪੋਂਸੀਬਿਲਿਟੀਜ਼ ਕੀ ਨੇ। ਸਾਰਾ ਇੱਥੇ ਪੰਜਾਬੀ ਚ ਜਿਹਨੂੰ ਸਿਆਪਾ ਕਹਿ ਦਿੰਦੇ ਆ ਨਾ, ਉਹ ਸਿਆਪਾ ਹੀ ਸਾਰਾ ਇਹ ਆ ਵੀ ਅਸੀਂ ਰਿਸਪੋਂਸੀਬਿਲਿਟੀਜ਼ ਤੋਂ ਜਿਹੜੀਆਂ ਮੁਨਕਰ ਹੋ ਰਹੀਆਂ ਆ।
0: ਬਿਲਕੁਲ ਜੀ,
1: ਆਜ਼ਾਦੀ ਜਿਹੜੀ ਉਹ ਨਹੀਂ ਆ ਵੀ ਅਸੀਂ ਖਾ ਲਿਆ ਬਾਹਰ ਘੁੰਮ ਲਿਆ, ਆਜ਼ਾਦੀ ਤੁਹਾਨੂੰ ਵਿਚਾਰਾਂ ਦੀ ਹੋਣੀ ਚਾਹੀਦੀ, ਆਜ਼ਾਦੀ ਤੁਹਾਨੂੰ ਕੰਮ ਕਾਰ ਦੀ ਹੋਣੀ ਚਾਹੀਦੀ ਆ, ਨਾ ਕਿ ਉਹਨਾਂ ਚੀਜ਼ਾਂ ਦੀ ਵੀ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜੀਏ। ਸੋ ਬਹੁਤੇ ਘਰਾਂ ਦੇ ਜਿਹੜੇ ਪੁਆੜੇ ਨੇ ਨਾ, ਉਹ ਸਿਰਫ ਤੇ ਸਿਰਫ ਇਸੇ ਚੀਜ਼ ਨੂੰ ਲੈ ਕੇ ਆ ਕਿ ਵਿਆਹ ਅਸੀਂ ਕਰਵਾ ਲਿਆ, ਪਰ ਵਿਆਹ ਇੱਕ ਜ਼ਿੰਮੇਵਾਰੀ ਆ ਸਾਡੇ ਤੇ, ਬੜੀ ਵੱਡੀ ਰਿਸਪੋਂਸੀਬਿਲਿਟੀ, ਅਸੀਂ ਉਹ ਤੋਂ ਭੱਜ ਰਹੇ ਹਾਂ, ਅਸੀਂ ਜ਼ਿੰਦਗੀ ਇਕੱਲਿਆਂ ਵਾਲੀ ਜਿਉਣਾ ਚਾਹੁੰਦੇ ਹਾਂ, ਤੇ ਫਿਰ ਅਸੀਂ ਉਸ ਚੀਜ਼ ਚ ਪਈਏ ਨਾ। ਸੋ ਉੱਥੇ ਮਾਪਿਆਂ ਨੂੰ ਵੀ ਸਮਝਾਉਣ ਦੀ ਜ਼ਰੂਰਤ ਬਣਦੀ, ਉੱਥੇ ਕਾਉਂਸਲਿੰਗ ਦੀ ਜ਼ਰੂਰਤ ਬਣਦੀ, ਉੱਥੇ ਦੋਨਾਂ ਪਰਿਵਾਰਾਂ ਦਾ ਬੈਠਣਾ ਬਣਦਾ ਆ, ਹਨਾ, ਨਾ ਕਿ ਇਹ ਜੇ ਕੋਈ ਇੱਕ ਗਲਤ ਪਾਸੇ ਨੂੰ ਜਾ ਰਿਹਾ ਆ ਤੇ ਉੱਥੇ ਸਹੁਰੇ ਖਿਜੀ ਜਾਣ, ਜੇ ਕੁੜੀ ਰੋ ਰੋ ਕੇ ਦੱਸੀ ਜਾ ਰਹੀ ਹੈ ਮੇਰਾ ਬੁਰਾ ਹਾਲ ਹੈ, ਤੇ ਉੱਥੇ ਮਾਪੇ ਗੱਲ ਹੀ ਨਾ ਸੁਣਨ, ਜਾਂ ਫਿਰ ਮੇਰੀ ਸਾਈਡ ਹੀ ਆਪਣੀ ਜਾ ਕੇ ਕੁੜੀ ਦੀ ਲੈਣ। ਸੋ ਦੋਨਾਂ ਨੂੰ ਬਿਠਾ ਕੇ ਤੇ ਕਾਉਂਸਲਿੰਗ ਦੀ ਜਿਹੜੀ ਮੈਨੂੰ ਲੱਗਦਾ ਸਭ ਤੋਂ ਵੱਡੀ ਅੱਜ ਦੇ ਜ਼ਮਾਨੇ 'ਚ ਜ਼ਰੂਰਤ ਆ, ਜਿਹੜੀ ਨਾ ਹੋ ਰਹੀ ਆ, ਨਾ ਅਸੀਂ ਕਰਨੀ ਚਾਹੁੰਦੇ ਆ। ਜੇ ਅਸੀਂ ਆਪਣੇ ਬੱਚਿਆਂ ਦੇ ਬਹਿਕਾਵੇ 'ਚ ਆ ਗਏ ਆ, ਭਾਵੇਂ ਸਹੁਰੇ ਪਰਿਵਾਰ 'ਚ ਮੁੰਡੇ ਵਾਲੇ ਜਿਹੜੇ ਨੇ ਉਹ ਕਹਿੰਦੇ ਆ ਹੋਵੇ ਭਾਵੇਂ ਮੁੰਡਾ ਗਲਤ, ਜੇ ਉਹਨਾਂ ਕਹਿਤਾ ਵੀ ਸਾਡਾ ਤੇ ਪੁੱਤ ਸਹੀ ਆ, ਨੂੰਹ ਕਿੱਦਾਂ ਇੱਦਾਂ ਕਰ ਗਈ, ਉਹ ਵੀ ਚੀਜ਼ ਗਲਤ ਆ। ਜੇ ਕੁੜੀ ਨੇ ਰੋ ਰੋ ਕੇ ਮਾਪਿਆਂ ਨੂੰ ਦੱਸਦੀਆਂ ਤੇ ਪਰਿਵਾਰ ਜਿਹੜਾ ਕਹੇ ਵੀ ਸਾਡੀ ਤਾਂ ਕੁੜੀ ਸਹੀ ਆ, ਇਹਦੇ ਨਾਲ ਇੱਦਾਂ ਪੁੱਠਾ ਕਿੱਦਾਂ ਹੋ ਗਿਆ, ਉਹ ਵੀ ਚੀਜ਼ ਗਲਤ ਆ। ਤੁਸੀਂ ਜੜ ਤਾਂ ਲੱਭੋ ਵੀ ਗੱਲਾਂ ਸ਼ੁਰੂ ਕਿੱਥੋਂ ਹੋਈਆਂ ਤੇ ਉਹਨਾਂ ਨੂੰ ਸੁਲਝਾਉਣਾ ਕਿਸ ਤਰੀਕੇ ਦੇ ਨਾਲ, ਇਹ ਬੜੇ ਵੱਡੇ ਮਸਲੇ ਨੇ। ਔਰ ਜੇ ਇਹਨਾਂ ਵੱਲੇ ਧਿਆਨ ਨਾ ਦਿੱਤਾ ਗਿਆ ਤੇ ਅਸੀਂ ਬਰਾਬਰਤਾ ਚਾਹੁੰਦੇ। ਕਿਰਨ, ਇੱਕ ਹੋਰ ਗੱਲ, ਮੈਂ ਕਿਸੇ ਦਾ ਅੱਜ ਥਾਟ ਪੜਿਆ, ਬਹੁਤ ਅੱਛਾ ਲਿਖਦੀ ਆ ਕੁੜੀ ਬਰਾੜ ਜੱਸੀ, ਔਰ ਜੇ ਕੋਈ ਲਿਖਦਾ ਆ ਨਾ ਤੇ ਉਹਦਾ ਜ਼ਿਕਰ ਵੀ ਕਰਨਾ ਚਾਹੀਦਾ। ਬਰਾੜ ਜੱਸੀ ਦੀ ਮੈਂ ਇੱਕ ਕੁੜੀ ਦੀ ਪੋਇਮ ਪੜ੍ਹੀ, ਆਪਣੀ ਹੀ ਏਜ ਮੇਟ ਆ ਤੇ ਉਹਦੀਆਂ ਕਿੰਨੀਆਂ ਕਿਤਾਬਾਂ ਆ ਚੁੱਕੀਆਂ ਨੇ। ਉਹਦਾ ਮੈਂ ਇੱਕ ਪੋਸਟ ਪੜ੍ਹੀ ਜਿਸ 'ਚ ਉਹ ਲਿਖਦੀ ਆ ਕਿ ਔਰਤ ਮਰਦ ਦੇ ਨਾਲ ਬਰਾਬਰਤਾ ਦੀ ਗੱਲ ਕਰਦੀ ਆ। ਉਹ ਕਹਿੰਦੀ ਆ ਮਰਦ ਮੇਰੇ ਨਾਲ ਝਾੜੂ ਪੋਚਾ ਵੀ ਲਵਾਵੇ, ਮਰਦ ਮੇਰੇ ਨਾਲ ਭਾਂਡੇ ਵੀ ਮਜਾਵੇ, ਮਰਦ ਮੇਰੇ ਨਾਲ ਸ਼ਾਪਿੰਗ ਵੀ ਕਰਾਵੇ, ਮਰਦ ਮੇਰਾ ਸਿਰ ਵੀ ਕੁੱਟੇ। ਤੇ ਉਹ ਕਹਿੰਦੀ ਆ ਵੀ ਫਿਰ ਔਰਤ ਮਰਦ ਨਾਲ ਪੱਠੇ ਪਵਾਉਣ ਕਾਹਤੋਂ ਭੱਜਦੀ ਆ, ਉਹ ਇਹ ਕਾਹਤੋਂ ਕਹਿੰਦੀ ਆ ਭਾਈ ਤੂੰ ਡੰਗਰ ਵੇਚ ਦੇ, ਉਹਦੇ ਨਾਲ ਪੈਲੀਆਂ 'ਚ ਜਾ ਕੇ ਕੰਮ ਕਿਉਂ ਨੀ ਕਰਾਉਂਦੀ, ਹੱਥ ਕਿਉਂ ਨੀ ਵਟਾਉਂਦੀ। ਬਰਾਬਰਤਾ ਜਿਹੜੀ ਆ ਉਹ ਇਕੁਐਲਿਟੀ ਦੇ ਮਤਲਬ ਹਨਾ, ਇਕੁਅਲ ਰੱਖੋ ਨਾ ਦੋਵਾਂ ਜਾਣਿਆਂ ਨੂੰ, ਤੱਕੜੀ ਦੇ ਦੋਨੇ ਪੱਲੇ ਇੱਕੋ ਜਿਹੇ ਹੋਣੇ ਚਾਹੀਦੇ ਆ, ਤੇ ਤੁਸੀਂ ਮਰਦ ਨੂੰ ਗੁਲਾਮ ਬਣਾ ਰਹੀਆਂ ਹੋ। ਸੋ ਇਹ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਅਸੀਂ ਚੇਂਜਸ ਚਾਹੁੰਦੇ ਆ, ਅਸੀਂ ਬਰਾਬਰਤਾ ਚਾਹੁੰਦੇ ਆ, ਪਰ ਮੈਨੂੰ ਲੱਗਦਾ ਹੈ ਵੀ ਗਲਤ ਆ, ਅਸੀਂ ਗਲਤ ਤਰੀਕੇ ਨਾਲ ਚੱਲ ਰਹੇ ਹਾਂ, ਜਿਹਨੂੰ ਸਮਝਣ ਦੀ ਜ਼ਰੂਰਤ ਆ। ਰਿਸ਼ਤੇ ਸਾਂਭਣੇ ਜਿਹੜੇ ਨੇ ਉਹ ਬਹੁਤ ਅੱਜ ਦੇ ਯੁੱਗ ਦੇ ਵਿੱਚ ਕਹਿ ਸਕਦੇ ਔਖੇ ਹੋ ਗਏ ਆ।
0: ਬਿਲਕੁਲ ਜੀ, ਬਿਲਕੁਲ, ਔਰ ਬੜੀ ਜਿਹੜੀ ਜੀ ਤੁਸੀਂ ਸਿਆਣੀ ਮਨਪ੍ਰੀਤ ਜੀ ਗੱਲਬਾਤ ਅੱਜ ਕੀਤੀ ਆ, ਔਰ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਾਡੇ ਲਿਸਨਰ ਜਿਹੜੇ ਵੀ ਸੁਣ ਰਹੇ ਹੈਗੇ ਆ, ਉਹਨਾਂ ਨੂੰ ਵੀ ਜਿਹੜੇ ਹੈ ਜੀ ਇਸ ਗੱਲ ਤੋਂ ਜ਼ਰੂਰ ਥੋੜ੍ਹੀ ਬਹੁਤ ਜਿਹੜੀ ਜੀ ਸਮਝ ਜ਼ਰੂਰ ਲੱਗੀ ਹੋਗੀ। ਔਰ ਜਿੱਥੇ ਕਿ ਮਨਪ੍ਰੀਤ ਜੀ ਦੂਜੇ ਪਾਸੇ ਆਪਾਂ ਗੱਲਬਾਤ ਕਰੀਏ ਤਾਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਜਿਹੜਾ ਜੀ ਦਿਨ ਪਰ ਦਿਨ ਕਾਫੀ ਵਾਧਾ ਜਿਹੜਾ ਜੀ ਹੁੰਦਾ ਜਾ ਰਿਹਾ ਹੈ।
1: ਕਿਰਨ, ਬੜੇ ਚਿਰ ਤੋਂ ਇਹ ਅਫਵਾਹਾਂ ਜਿਹੜੀਆਂ ਸੀਗੀਆਂ ਆ ਰਹੀਆਂ ਸੀ, ਔਰ ਭਾਰਤ ਸਰਕਾਰ ਵਾਰ ਵਾਰ ਇਹ ਚੀਜ਼ਾਂ ਕਹਿ ਰਹੀ ਸੀ ਕਿ ਪੈਟਰੋਲ ਤੇ ਡੀਜ਼ਲ ਦੀ ਕਮੀ ਨਹੀਂ ਆਉਂਦੀ, ਕਮੀ ਨਹੀਂ ਆਉਂਦੀ, ਪਰ ਕਦੀ ਉਹਨਾਂ ਨੇ ਇਹ ਨਹੀਂ ਸੀ ਕਿਹਾ ਵੀ ਇਹ ਮਹਿੰਗਾ ਨਹੀਂ ਹੋਊਗਾ। ਪਰ ਕੱਲ ਦੀ ਡੇਟ ਤੱਕ ਜਿਹੜਾ ਮਹਿੰਗਾ ਨਹੀਂ ਸੀਗਾ ਹੋਇਆ, ਤੇ ਪਰ 3 ਰੁਪਏ ਜਿਹੜਾ ਪ੍ਰਤੀ ਲੀਟਰ ਦੇ ਪਿੱਛੇ ਜ਼ਰੂਰ ਵਧਿਆ ਆ। ਕਹਿ ਸਕਦੇ ਹਾਂ ਵੀ ਕੁਛ ਤਾਂ ਆਪਾਂ ਨੂੰ ਸਭ ਪਤਾ ਕਿ ਜੋ ਭੂ ਰਾਜਨੀਤਿਕ ਤਣਾਅ ਚੱਲ ਰਿਹਾ, ਜਿਹੋ ਜਿਹੀ ਸਥਿਤੀ ਸਾਰੇ ਪਾਸੇ ਚੱਲ ਰਹੀ ਆ, ਉਹਦਾ ਕਰਕੇ ਵੀ ਇਹ ਹੋਣਾ ਜੈਨੂਅਨ ਆ। ਔਰ ਦੂਸਰਾ, ਕੱਚੇ ਤੇਲ ਦੀਆਂ ਜਿਹੜੀਆਂ ਨੇ ਉੱਚ ਕੀਮਤਾਂ ਜਿਹੜੀਆਂ ਨੇ, ਉਹਨਾਂ ਦਾ ਕਰਕੇ ਵੀ ਜਿਹੜਾ ਦੇਸ਼ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ। ਔਰ ਮੈਂ ਇਹ ਸੋਚਦੀ ਸੀ ਕਿ ਇਹ ਡਿਲੀਵਰੀ ਭਾਈ ਜਿਹੜਾ ਭਾਈਚਾਰਾ ਹੈ ਹਨਾ, ਜਿਹੜੇ ਡਿਲੀਵਰੀ ਬੋਆਇਜ਼ ਹੁੰਦੇ ਨੇ, ਵੱਖ ਵੱਖ ਐਪਸ ਦੇ ਨਾਲ ਜੁੜੇ ਹੁੰਦੇ ਨੇ ਤੇ ਸਾਡੇ ਘਰਾਂ ਤੱਕ ਸੁਵਿਧਾਵਾਂ ਪਹੁੰਚਾਉਂਦੇ ਨੇ, ਕਿਤੇ ਨਾ ਕਿਤੇ ਇਹ ਖਰਚਾ ਜਿਹੜਾ ਉਹਨਾਂ ਤੇ ਦਬਾਅ ਜ਼ਰੂਰ ਪਾਊਗਾ ਔਰ ਬਹੁਤ ਸਾਰੇ ਪਲੇਟਫਾਰਮਸ ਨੂੰ ਜਿਹੜਾ ਆ ਲਾਗਤ ਉਹਨਾਂ ਚੀਜ਼ਾਂ ਦੀ ਲਾਗਤ ਵਧਾਉਣ ਦੇ ਲਈ, ਤੁਸੀਂ ਸਮਝ ਰਹੇ ਨਾ, ਸਾਡੇ ਗੇਟ ਤੱਕ ਕੋਈ ਚੀਜ਼ ਆ ਰਹੀ ਆ ਤਾਂ ਬਹੁਤ ਸਾਰੀਆਂ ਕੰਪਨੀਆਂ ਹੁਣ ਉਹਨਾਂ ਨੂੰ ਵੀ ਉਹਦੇ ਚ ਵੀ ਵਾਧਾ ਕਰਨਗੀਆਂ ਕਿਉਂਕਿ ਮਿੰਟ ਮਿੰਟ ਤੇ ਡਿਲੀਵਰੀ ਸਾਡੀਆਂ ਡੋਰ ਤੇ ਪਹੁੰਚਦੀਆਂ ਨੇ ਤੇ ਓਬਵੀਅਸਲੀ ਵੀ ਸਾਰਾ ਕੰਮ ਸਕੂਟਰਾਂ ਦਾ, ਮੋਟਰਸਾਈਕਲਾਂ ਦਾ, ਕਾਰਾਂ ਦਾ ਰਹਿ ਗਿਆ ਹਨਾ। ਤੇ ਜੇ ਡੀਜ਼ਲ ਦੀਆਂ ਕੀਮਤਾਂ ਵਧੀਆਂ ਆ ਤੇ ਆਮ ਪਲੇਟਫਾਰਮਸ ਦੇ ਉੱਪਰ ਚੀਜ਼ਾਂ ਦੀਆਂ ਕੀਮਤਾਂ ਸਾਡੇ ਲਈ ਜ਼ਰੂਰ ਵਧਣਗੀਆਂ। ਉੱਥੇ ਕਿਤਨਾ ਕਿਤੇ ਗਾਹਕਾਂ ਨੂੰ ਵੀ ਥੋੜਾ ਜਿਹਾ ਉਹਨਾਂ ਦੀ ਵੀ ਜੇਬ ਤੇ ਹੋਰ ਖਰਚ ਪਊਗਾ ਡਬਲ, ਇੱਕ ਤਾਂ ਘਰਾਂ ਦੇ ਤੇਲ ਪਾਣੀ ਦਾ ਔਰ ਦੂਸਰਾ ਉਹਨਾਂ ਚੀਜ਼ਾਂ ਦਾ ਜਿਨ੍ਹਾਂ ਦੀ ਅਸੀਂ ਖਰੀਦਦਾਰੀ ਕਰਦੇ ਹਾਂ, ਤੇ ਦੂਜਾ ਜਿਹੜਾ ਆ ਡਿਲੀਵਰੀ ਫਿਊਲ ਦੇ ਵਾਧੇ ਚ ਵਾਧਾ ਜਿਹੜਾ ਹੋ ਸਕਦਾ ਆ। ਸੋ ਇੰਟਰਨਲ ਕਿਤੇ ਨਾ ਕਿਤੇ ਬਹੁਤ ਸਾਰੀਆਂ ਕੰਪਨੀਆਂ ਤੇ ਪ੍ਰਭਾਵ ਪੈਣ ਵਾਲਾ ਆ। ਤੇ ਚਲੋ ਬਾਕੀ ਕਹਿੰਦੇ ਹੁੰਦੇ ਆ ਨਾ ਵੀ ਸਾਰਿਆਂ ਦੇ ਨਾਲ ਹੀ ਜਿਹੜਾ ਕੰਮ ਹੋਵੇ ਉਹਦੇ ਚ ਸਬਰ ਆ ਜਾਂਦਾ, ਤੇ ਸਾਰੇ ਇੱਕੋ ਜਿਹੀ ਆ ਹਨਾ, ਸਾਰਿਆਂ ਨੂੰ ਇੱਕੋ ਜਿਹੀ ਪੈਣਾ ਆ।
0: ਬਿਲਕੁਲ ਬਿਲਕੁਲ, ਔਰ ਬਿਲਕੁਲ ਮਨਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ, ਦੁਬਾਰਾ ਮੈਂ ਤੁਹਾਡੇ ਨਾਲ ਜਿਹੜਾ ਜੀ ਗੱਲਬਾਤ ਥੋੜੀ ਜਿਹੀ ਨਿਊਜ਼ ਤੇ ਕਰਾਂਗੇ, ਨਾਲ ਨਾਲ ਕਟਾਰੀਆ ਟੂਰਸ ਐਂਡ ਟਰੈਵਲ ਦਾ ਜਿਹੜਾ ਜੀ ਮੈਂ ਮੈਸੇਜ ਜ਼ਰੂਰ ਸਾਂਝਾ ਕਰ ਦਵਾਂ। ਇਹ ਜਿਹੜਾ ਜੀ ਐਕਸਕਲੂਸਿਵ ਏਅਰ ਫੇਅਰ ਡੀਲਸ ਆਈਆਂ ਹੋਈਆਂ ਇਹ ਬਸ ਕੁਛ ਕੁ ਟਾਈਮ ਦੇ ਲਈ ਹੈਗੀਆਂ। ਜੇ ਤੁਸੀਂ ਜਿਹੜਾ ਜੀ ਵਨ ਵੇ ਜਾਣਾ ਚਾਹੁੰਦੇ ਆ ਟੋਰੋਂਟੋ ਟੂ ਡੈਲੀ, ਸਿਰਫ ਔਰ ਸਿਰਫ 899 ਦੇ ਵਿੱਚ ਤੁਸੀਂ ਜਾ ਸਕਦੇ ਹੋ। ਸਿਰਫ ਔਰ ਸਿਰਫ ਮਈ ਦੇ ਮਹੀਨੇ ਦੇ ਲਈ ਜੀ ਅਵੇਲੇਬਲ ਹੈਗਾ। ਟੋਰੋਂਟੋ ਅੰਮ੍ਰਿਤਸਰ ਜਾਣਾ ਹੈ 1095 ਦੇ ਵਿੱਚ ਜਾ ਸਕਦੇ ਹਾਂ, ਔਰ ਇਹ ਤੁਸੀਂ ਜਿਹੜਾ ਜੀ ਰਿਟਰਨ ਫੇਅਰ ਲੈਣਾ ਹੈ ਜਾਣੀ ਕਿ ਰਾਊਂਡ ਟ੍ਰਿਪ ਟੋਰੋਂਟੋ ਅੰਮ੍ਰਿਤਸਰ ਜਿਹੜਾ ਹੈ ਜੀ $2,035 ਦੇ ਵਿੱਚ ਲੈ ਸਕਦੇ ਹਾਂ। ਟੋਰੋਂਟੋ ਡੈਲੀ 1685 ਦੇ ਵਿੱਚ ਮਈ ਚ ਜਾ ਕੇ ਜੂਨ ਦੇ ਵਿੱਚ ਹੈਗੀ ਹੈ ਜਿਹੜੀ ਵਾਪਸੀ। ਔਰ ਇੱਦਾਂ ਹੀ ਜੇ ਤੁਸੀਂ ਜਾਣਾ ਚਾਹੁੰਦੇ ਪਾਕਿਸਤਾਨ, ਲਾਹੌਰ, ਇਸਲਾਮਾਬਾਦ, ਉਹਦੇ ਲਈ ਵੀ ਬੜੇ ਬੜੇ ਜਿਹੜੇ ਜੀ ਬੜੇ ਖੂਬਸੂਰਤ ਪ੍ਰਾਈਜ਼ ਇਸ ਟਾਈਮ ਸਾਡੇ ਕੋਲ ਆਏ ਹੋਏ ਆ। ਵੀਕੇਸ਼ਨ ਪੈਕੇਜ ਲੈਣਾ ਹੈ ਡੋਮੀਨੀਅਨ ਰਿਪਬਲਿਕ, ਸਿਰਫ ਔਰ ਸਿਰਫ $1,150 ਦੇ ਵਿੱਚ ਤੁਸੀਂ ਜਿਹੜਾ ਜੀ ਜੂਨ ਸਪੈਸ਼ਲ ਲੈ ਸਕਦੇ। ਮੈਕਸੀਕੋ ਜਾਣਾ ਆ 1099 ਦੇ ਵਿੱਚ ਮਈ ਸਪੈਸ਼ਲ। ਸੋ ਗੱਲਬਾਤ ਕਿਹਨਾਂ ਨਾਲ ਕਰਨੀ ਹੈ, ਨੰਬਰ ਹੈਗਾ 9056781200 ਕਟਾਰੀਆ ਟੂਰਸ ਐਂਡ ਟਰੈਵਲ। ਸੁਖੀ ਜੀ,
2: ਜੀ ਬਿਲਕੁਲ ਕਿਰਨ ਜੀ ਧੰਨਵਾਦ, ਔਰ ਜਿੰਨੇ ਵੀ ਲਿਸਨਰ ਨੇ ਉਹਨਾਂ ਨੂੰ ਵੀ ਵੈਲਕਮ, ਸਤਿ ਸ੍ਰੀ ਅਕਾਲ। ਮਨਪ੍ਰੀਤ ਹੋਰਾਂ ਵੀ ਸਤਿ ਸ੍ਰੀ ਅਕਾਲ, ਮੈਂ ਠੀਕ ਹੈ, ਥੋੜੇ ਜਿਹੇ ਲੇਟ ਹੋ ਗਿਆ। ਤੁਹਾਨੂੰ ਦੱਸਿਆ ਕਿ ਅੱਜ ਇੱਕ ਬਹੁਤ ਅਹਿਮ ਮੀਟਿੰਗ ਸੀ ਬਿਲਡਰ ਦੇ ਨਾਲ, ਔਰ ਤੁਹਾਨੂੰ ਪਤਾ ਕਿ ਸਾਡੀ ਟੀਮ ਰੀਅਲ ਸਟੇਟ ਦਾ ਕੰਮ ਕਰਦੀ ਹੈ ਰੀਮਿਕਸ ਗੋਲਡ ਦੇ ਨਾਲ। ਸੋ ਜਿੰਨੇ ਵੀ ਸਾਡੇ ਬਾਇਰ ਨੇ ਔਰ ਉਹਨਾਂ ਦੇ ਲਈ, ਖਾਸ ਕਰਕੇ ਬਿਜ਼ਨਸਮੈਨ ਭਰਾਵਾਂ ਦੇ ਲਈ ਖੁਸ਼ਖਬਰੀ ਦੀ ਗੱਲ ਹੈ, ਦੋ ਅਹਿਮ ਪ੍ਰੋਜੈਕਟ ਆ ਰਹੇ ਨੇ, ਇੱਕ ਬ੍ਰਮਟਨ, ਇੱਕ ਮਿਸਾਗਾ ਦੇ ਵਿੱਚ। ਕਿਸੇ ਤਰ੍ਹਾਂ ਦਾ ਵੀ ਕੋਈ ਬਿਜ਼ਨਸ ਖੋਲਣਾ ਚਾਹੁੰਦੇ ਹੋ ਤੇ ਤੁਹਾਨੂੰ ਐਕਸਕਲੂਸਿਵ ਮਿਲ ਸਕਦਾ ਹੈ। ਬੇਸ਼ੱਕ ਉੱਥੇ ਰੈਸਟੋਰੈਂਟ ਬਣਾਉਣਾ, ਬੇਸ਼ੱਕ ਡੈਂਟਿਸਟ ਦਫ਼ਤਰ ਬਣਾਉਣਾ, ਮੈਡੀਕਲ ਦਫ਼ਤਰ ਬਣਾਉਣਾ, ਲੋਇਰ ਦਾ ਦਫ਼ਤਰ ਬਣਾਉਣਾ, ਕੋਈ ਗਰੋਸਰੀ ਸਟੋਰ ਬਣਾਉਣਾ, ਪੀਜ਼ਾ ਸਟੋਰ ਬਣਾਉਣਾ, ਕੁਛ ਵੀ ਹੁਣ ਤੁਹਾਡੇ ਕੋਲ ਮੌਕਾ ਹੈ। ਬ੍ਰਮਟਨ ਦੇ ਵਿੱਚ ਇਹ ਇੱਕ ਪਲਾਜ਼ਾ ਆ ਰਿਹਾ ਹੈਗਾ ਜਿਹੜਾ 2028 ਦੇ ਵਿੱਚ ਬਣ ਕੇ ਕੰਪਲੀਟ ਹੋ ਜਾਣਾ। ਬਿਲਡਰ ਵੱਲੋਂ ਐਕਸਕਲੂਸਿਵ ਸਾਨੂੰ ਜਿਹੜੀ ਹਾਲੇ ਤੱਕ ਜਿਹੜੀ ਉਹਨਾਂ ਨੇ ਯੂਨਿਟ ਦਿੱਤੇ ਨੇ ਜਿਹੜੇ ਕਿ ਹਾਲੇ ਮਾਰਕੀਟ ਦੇ ਵਿੱਚ ਨਹੀਂ ਹੈ, ਬਹੁਤ ਵਧੀਆ ਰੇਟ ਦੇ ਉੱਤੇ ਤੁਹਾਨੂੰ ਲੈ ਕੇ ਦੇ ਸਕਦੇ ਹਾਂ। ਔਰ ਥੋੜੇ ਜਿਹੇ ਪੈਸੇ ਦੇ ਕੇ ਤੁਸੀਂ ਹੋਲਡ ਕਰਨਾ ਤੇ ਹੁਣ ਤੁਹਾਡੇ ਕੋਲ ਮੌਕਾ ਹੈ, ਤੁਸੀਂ ਜਿੱਦਾਂ ਦਾ ਵੀ ਭਾਵੇਂ ਬਿਊਟੀ ਸਲੋਨ ਬਣਾਉਣਾ, ਕੁਛ ਵੀ ਬਣਾਉਣਾ ਤੇ ਤੁਹਾਨੂੰ ਅਸੀਂ ਲੈ ਕੇ ਦੇ ਸਕਦੇ ਹਾਂ। ਇਹ ਯੂਨਿਟ 1,000 square feet ਤੋਂ ਲੈ ਕੇ 2,000, 3,000 ਜਿੱਦਾਂ ਮਰਜ਼ੀ ਯੂਨਿਟ ਚਾਹੀਦਾ ਓਡਾ ਹੀ ਲੈ ਕੇ ਦੇ ਸਕਦੇ ਹਾਂ। ਨੰਬਰ ਹੈ 4168817070, ਹਾਈਵੇ 10 ਅਤੇ ਮੇਫੀਲਡ ਦੇ ਕਾਰਨਰ ਦੇ ਉੱਤੇ, ਜਿਹੜਾ ਇਹ 410 ਅਤੇ ਮੇਫੀਲਡ ਦੇ ਬਿਲਕੁਲ ਨਜ਼ਦੀਕ ਬਣਨ ਜਾ ਰਿਹਾ, ਬਹੁਤ ਵਧੀਆ ਰਿਟੇਲ ਕਮਰਸ਼ੀਅਲ ਪਲਾਜ਼ਾ। ਤੇ ਦੂਸਰਾ ਹੈ ਮਿਸਾਗਾ ਦੇ ਵਿੱਚ, ਉੱਥੇ ਵੀ ਇਸੇ ਤਰ੍ਹਾਂ ਹਾਈਵੇ 403 ਐਂਡ 410 ਦੇ ਬਿਲਕੁਲ ਨਜ਼ਦੀਕ ਹੈ। ਇਸ ਇੱਥੇ ਵੀ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਖੋਲ੍ਹਣ ਦੇ ਲਈ ਤੁਸੀਂ ਯੂਨਿਟ ਚਾਹੀਦਾ ਤੁਹਾਨੂੰ, ਉਹ ਬਹੁਤ ਸਸਤਾ ਤੁਹਾਨੂੰ ਲੈ ਕੇ ਦੇ ਸਕਦੇ ਆ, ਔਰ ਤੁਸੀਂ ਰੈਂਟ ਨਾਲੋਂ ਵੀ ਸਸਤਾ ਤੁਸੀਂ ਉਹ ਯੂਨਿਟ ਓਨ ਕਰ ਸਕਦੇ ਹੋ। ਨੰਬਰ ਹੈ 4168817070 ਦੇ ਉੱਤੇ ਗੱਲਬਾਤ ਕਰ ਲੈਣੀ ਆ। ਔਰ ਇਹ ਐਕਸਕਲੂਸਿਵ ਜਿਹੜਾ ਆਪਣੀ ਟੀਮ ਕੋਲ ਹਾਲੇ ਤੱਕ ਆਇਆ ਔਰ ਬਾਹਰ ਹਾਲੇ ਮਾਰਕੀਟ 'ਚ ਨਹੀਂ ਹੈ, ਸੋ ਮੈਂ ਬੇਨਤੀ ਕਰਾਂਗਾ ਜਿੰਨੇ ਵੀ ਵਪਾਰੀ ਸੱਜਣ ਜੇ ਆਪਣਾ ਯੂਨਿਟ ਆਪ ਮੁੱਲ ਲੈ ਕੇ ਆਪਣਾ ਵਪਾਰ ਖੋਲਣਾ ਚਾਹੁੰਦੇ ਨੇ ਕਿਸੇ ਤਰੀਕੇ ਦਾ, ਬੇਸ਼ੱਕ ਗਰੋਸਰੀ ਸਟੋਰ, ਮੈਡੀਕਲ ਆਫਿਸ, ਬਿਊਟੀ ਨਾਲ ਰਿਲੇਟਡ, ਕਿ ਜਬ ਕੋਈ ਮੋਰਗੇਜ, ਬੈਂਕ, ਰਿਅਲਟਰ, ਕੁਛ ਵੀ ਕਰਨਾ ਚਾਹੁੰਦੇ ਹੋ, ਤੇ ਨੰਬਰ ਹੈ 4168817070। ਕਿਰਨ ਜੀ ਬਹੁਤ ਵਧੀਆ ਮੀਟਿੰਗ ਬਿਲਡਰ ਨਾਲ ਹੋਈ ਆ, ਤੇ ਮੈਂ ਵੀ ਕਹਿੰਦਾ ਕਿ ਕਮਿਊਨਿਟੀ ਜਿਹੜਾ ਫਾਇਦਾ ਲੈ ਸਕਦੀ ਆ ਤੇ ਹੁਣੇ ਆਪਣਾ ਯੂਨਿਟ ਜਿਹੜਾ ਉਹ ਬੁੱਕ ਕਰਵਾ ਸਕਦੇ ਹੋ। ਨੰਬਰ ਇੱਕ ਵਾਰੀ ਫਿਰ ਦੱਸ ਦਿੰਦਾ 4168817070, 416-881-7070 ਤੇ ਕਾਲ ਕਰ ਸਕਦੇ ਜੀ।
0: ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ। ਔਰ ਨਾਲ ਨਾਲ ਜਿੱਥੇ ਕਿ ਤੁਹਾਨੂੰ ਅਸੀਂ ਪ੍ਰੋਪਰਟੀਜ਼ ਦੱਸਦੇ ਰਹਿੰਦੇ ਹਾਂ, ਦੇਖੋ ਜੀ ਪ੍ਰੋਪਰਟੀ ਤੁਸੀਂ ਲੈ ਲਓ, ਕਮਰਸ਼ੀਅਲ ਲੈਣਾ, ਰੈਜ਼ੀਡੈਂਸ਼ੀਅਲ ਲੈਣਾ, ਸਾਡੇ ਕੋਲ ਸਾਰੇ ਤਰੀਕੇ ਦੇ ਪ੍ਰੋਜੈਕਟ ਹੁੰਦੇ ਆ। ਔਰ ਮੋਰਗੇਜ ਕਰਾਉਣ ਦੇ ਲਈ ਵੀ ਸਾਡੇ ਕੋਲ ਜਿਹੜੇ ਜੀ ਬੜੇ ਜਿਹੜੇ ਜੀ ਆਪਾਂ ਕਹਿ ਸਕਦੇ ਹਾਂ ਟੈਲੈਂਟਡ, ਬੜੇ ਨੌਲੇਜੇਬਲ ਜਿਹੜੇ ਆ ਜੀ ਬੰਦੇ ਹੈਗੇ, ਉਹ ਹੈਗੇ ਮੁਕੇਸ਼ ਚੌਹਾਨ ਜੀ ਫਰੋਮ ਮੋਰਗੇਜ ਡਿਲਜਨ। ਦੇਖੋ ਜੀ ਤੁਸੀਂ ਘਰਾਂ ਦੇ ਵਿੱਚੋਂ ਪੈਸਾ ਕੱਢਣਾ ਰੈਨੋਵੇਸ਼ਨ ਦੇ ਲਈ ਤੁਸੀਂ ਮੰਥਲੀ ਮੋਰਗੇਜ ਪੇਮੈਂਟਸ ਮਿਸ ਕਰ ਚੁੱਕੇ ਹਾਂ, ਕ੍ਰੈਡਿਟ ਕਾਰਡ ਦੇ ਕਰਜ਼ੇ ਤੁਹਾਡੇ ਸਿਰ ਚੜ ਚੁੱਕੇ ਹੈਗੇ ਆ। ਦੇਖੋ ਟੈਨਸ਼ਨ ਕਿਸੇ ਗੱਲ ਦੀ ਨਹੀਂ ਕਰਨੀ ਹੈਗੀ, ਬਸ ਇੱਕ ਕਾਲ ਜਿਹੜੀ ਹੈ ਜੀ ਤੁਸੀਂ ਘੁਮਾਉਣੀ ਆ ਤਾਂ ਤੁਹਾਡੇ ਸਾਰੇ ਜਿਹੜੇ ਜੀ ਪ੍ਰੋਬਲਮਸ ਦੇ ਹੱਲ ਹੋ ਜਾਣੇ ਹੈਗੇ। ਉਹ ਨੰਬਰ ਹੈਗਾ 6 4 7 5 1 2 7000 ਤੇ ਤੁਸੀਂ ਜਿਹੜਾ ਜੀ ਮੁਕੇਸ਼ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਅਸੀਂ ਪਹੁੰਚ ਗਏ ਮੁਕੇਸ਼ ਜੀ ਸਾਡੇ ਸਟੂਡੀਓ ਦੇ ਵਿੱਚ। ਮੁਕੇਸ਼ ਜੀ ਬਹੁਤ ਬਹੁਤ ਸਵਾਗਤ ਹੈ ਆਪਕਾ
3: ਜੀ। ਬਹੁਤ ਬਹੁਤ ਧੰਨਵਾਦ ਜੀ, ਸਤਿ ਸ੍ਰੀ ਅਕਾਲ ਕਿਰਨ ਜੀ ਆਪਣੇ ਔਰ ਭਾਈ ਸਾਹਿਬ ਮੇਜਰ ਜੀ ਨੂੰ ਵੀ ਬਹੁਤ ਬਹੁਤ ਧੰਨਵਾਦ ਜੀ। ਔਰ ਆਈ ਐਮ ਹੇਅਰ ਟੂ ਗਿਵ ਯੂ ਦ ਮੋਰ ਮੋਰਗੇਜ ਅਪਡੇਟ ਔਨ ਬਿਊਟੀਫੁਲ ਵੈਨਸਡੇ ਆਫਟਰਨੂਨ।
0: ਬਿਲਕੁਲ ਜੀ, ਆਫਟਰਨੂਨ ਇਜ਼ ਰੀਅਲੀ ਗੁੱਡ। ਸੋ ਅੱਜ ਮੁਕੇਸ਼ ਜੀ ਆਈ ਵੋਂਟ ਆਸਕ ਯੂ ਐਨੀ

0: ਪਬਲਿਕ ਦੇ ਵਿੱਚ ਅਨਾਉਂਸ ਕਰ ਦਿੰਦਾ, ਉਸ ਤੋਂ ਬਾਅਦ ਐਕਸਕਲੂਸਿਵ ਹੋ ਜਾਂਦਾ। ਫਿਰ ਲੋਕ ਸਾਨੂੰ ਵੀ ਕਹਿੰਦੇ ਜੀ ਸਾਨੂੰ ਕੋਈ ਸਪਾ ਵਾਲੀ ਜਗ੍ਹਾ ਲੈ ਦਿਓ, ਕੋਈ ਜੁਐਲਰੀ ਦੀ ਜਗ੍ਹਾ ਲੈ ਦਿਓ, ਕੋਈ ਡੈਂਟਿਸਟ ਲਈ ਜਗ੍ਹਾ ਲੈ ਦਿਓ, ਕੋਈ ਐਨਕਾਂ ਦਾ ਸਟੋਰ ਖੋਲਣ ਲਈ। ਫਿਰ ਉਹ ਮਿਲਦੀਆਂ ਨਹੀਂ ਕਿਉਂਕਿ ਆਲਰੇਡੀ ਪਹਿਲਾਂ ਲੋਕ ਬੁੱਕ ਕਰ ਲੈਂਦੇ। ਪਰ ਇਹ ਸਾਡੇ ਕੋਲ ਐਕਸਕਲੂਸਿਵ ਆਇਆ, ਤੁਸੀਂ ਆਪਣਾ ਹੋਲਡ ਕਰਵਾ ਸਕਦੇ ਹੋ ਯੂਨਿਟ। ਇੱਕ ਪਲਾਜ਼ਾ ਬ੍ਰਮਟਨ ਚ ਬਣ ਜਾ ਰਿਹਾ ਜਿਹੜਾ 228 ਚ ਬਣ ਕੇ ਤਿਆਰ ਹੋਵੇਗਾ, ਤੇ ਦੂਜਾ ਮਿਸਿਸਾਗਾ ਦੇ ਵਿੱਚ ਹੈ। ਦੋਨੋਂ ਹਾਈਵੇ ਦੇ ਬਿਲਕੁਲ ਨਜ਼ਦੀਕ ਨੇ। ਤੁਸੀਂ ਕਿਸੇ ਤਰ੍ਹਾਂ ਦਾ ਵੀ ਵਪਾਰ ਖੋਲਣਾ ਚਾਹੁੰਦੇ ਹੋ ਤੇ ਯੂਨਿਟ ਤੁਹਾਡਾ ਆਪਣਾ ਹੋ ਸਕਦਾ, ਕਿਰਾਏ ਨਾਲੋਂ ਵੀ ਘੱਟ ਪੈਸਿਆਂ ਦੇ ਵਿੱਚ। ਨੰਬਰ ਹੈ 416-881-7070, 416-881-7070 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਜੀ।
1: Kataria Tours and Travels located near 2883 Derry Road East Upper Airport and Derry the intersection upper tusi cheap flight tickets di pal de vich Toronto to Delhi Delhi to Amritsar de route options sunu chahide ne ja tusi visa services di pal de vich puri family vacation upar jaan di soch rahe ne jithe tanu all inclusive vacation packages vi milde ne pahunchna ma ji Kataria Tours and Travels Airport and Derry the intersection upar call kar sakde ho 905-678-1200 0-0-9-0-5-6-7-8-1-2-0-0 Kataria Tours and Travels Airport and Derry The intersection open
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਸਾਹਿਬ ਸਿੰਘ ਸਹਿਜਰਾ, ਆਟੋ ਹੋਮ ਐਂਡ ਲਾਈਫ ਇੰਸ਼ੋਰੈਂਸ ਬ੍ਰੋਕਰ। ਫੋਰ ਆਟੋ ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਦੀ ਕੋਟ ਲਈ ਅਸੀਂ ਡੀਲ ਕਰਦੇ ਹਾਂ ਮੋਰ ਦੈਨ 15 ਇੰਸ਼ੋਰੈਂਸ ਕੰਪਨੀਜ਼ ਨਾਲ, ਤਾਂ ਅੱਜ ਹੀ ਕਾਲ ਕਰੋ 647-241-1309 647-241-1309 ਨੂੰ ਜੇਕਰ ਤੁਸੀਂ TFSA, RRSP ਜਾਂ RESP ਜਾਂ SIP ਖੁਲਵਾਉਣਾ ਚਾਹੁੰਦੇ ਹਾਂ, ਜਾਂ ਤੁਸੀਂ ਬਿਜ਼ਨਸ ਓਨਰ ਆ ਆਪਣੀ ਰਿਟੇਨ ਅਰਨਿੰਗਸ ਨੂੰ ਸਟ੍ਰੈਟੇਜਿਕਲੀ ਰਾਈਟਲੀ ਇਨਵੈਸਟ ਕਰਨਾ ਚਾਹੁੰਦੇ ਹਾਂ, ਤਾਂ ਵੀ ਕਾਲ ਕਰੋ 647-241-1309 647-241-1309
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6500
5: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ। 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
6: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
5: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ।
6: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ @pizzadepot.ca ਤੇ ਅੱਜ ਹੀ ਅਪਲਾਈ ਕਰੋ। ਪੀਜ਼ਾ ਡੀਪੂ, ਸਵਾਦ ਦੇ ਟੌਪ ਟੌਪਿੰਗਸ ਨਾਨਸਟਾਪ।

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन पिस्ता रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन 1850 एल्बन रोड इटोबिको। वधेरे जानकारी लिए कॉल करो 416-213-1165 ते 416-213-1165।
1: ਬਿਲਕੁਲ ਜੀ, ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਬਹੁਤੋਂ ਦੂਰ ਤੇ ਬਹੁਤ ਬਹੁਤ ਸਵਾਗਤ ਹੈ ਜੀ। ਔਰ ਬਿਲਕੁਲ ਜੀ, ਰੀਅਲ ਸਟੇਟ ਸੰਬੰਧੀ ਸਾਡੇ ਕੋਲ ਕਾਫੀ ਕਾਲਸ ਜਿਹੜੀਆਂ ਜੀ ਆ ਚੁੱਕੀਆਂ ਹੈਗੀਆਂ। ਅਸੀਂ ਰੇਡੀਓ ਤੇ ਬਾਅਦ ਜਿਹੜੀਆਂ ਜੀ ਹਰ ਇੱਕ ਕਾਲ ਦਾ ਜਵਾਬ ਜ਼ਰੂਰ ਦਵਾਂਗੇ। ਐਂਡ ਥੈਂਕ ਯੂ ਸੋ ਮੱਚ ਫਾਰ ਕਾਲਿੰਗ ਤੇਰੀ ਜੀ ਆਪਣੀਆਂ ਇਨਕੁਆਇਰੀਜ ਸਾਡੇ ਤੱਕ ਪਹੁੰਚਾਉਣ ਦੇ ਲਈ। ਤੇ ਨਾਲ ਦੀ ਨਾਲ ਜਿਹੜਾ ਹੈ ਜੀ ਕੁਛ ਕਮੈਂਟ ਹੋਰ ਬਚੇ ਹੈਗੇ ਆ, ਮੈਂ ਹਰਪ੍ਰੀਤ ਜੀ ਦੇ ਨਾਲ ਥੋੜੀ ਜਿਹੀ ਗੱਲਬਾਤ ਹੋਰ ਤੁਹਾਡੀ ਕਰਾ ਦਾਂਗੇ। ਹਰਪ੍ਰੀਤ ਜੀ, ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ।
2: ਥੈਂਕ ਯੂ ਸੋ ਮਚ ਕਿਰਨ।
1: ਬਿਲਕੁਲ ਹਰਪ੍ਰੀਤ ਜੀ, ਸੋ ਜਿੱਥੇ ਅੱਜ ਆਪਾਂ ਮੋਰਗੇਜ ਇੰਸ਼ੋਰੈਂਸ ਦੀ ਗੱਲਬਾਤ ਕੀਤੀ, ਆਪਾਂ ਟਰੈਵਲ ਇੰਸ਼ੋਰੈਂਸ ਦੀ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਸਾਰਿਆਂ ਦੀ ਇੰਸ਼ੋਰੈਂਸ ਦੀ ਜਿਹੜੀ ਜੀ ਗੱਲਬਾਤ ਕੀਤੀ, ਹੁਣ ਆਪਾਂ ਸਭ ਤੋਂ ਇੰਪੋਰਟੈਂਟ ਟੋਪਿਕ ਹੁੰਦਾ ਕਿ ਇੰਸ਼ੋਰੈਂਸ ਤਾਂ ਆਪਾਂ ਕਰਾ ਲਈ ਹੈ ਨਾ। ਜਿੱਦਾਂ ਤੁਸੀਂ ਦੱਸਿਆ ਕਿ ਇੰਪੋਰਟੈਂਟ ਹੁੰਦਾ ਹੈ ਕੁਐਸਚਨਸ ਜਦੋਂ ਤੁਸੀਂ ਹੈ ਨਾ ਪੁੱਛੇ ਜਾਂਦੇ ਆ, ਤੁਸੀਂ ਗਲਤ ਨਾ ਦੱਸੋ, ਕਿਉਂਕਿ ਪਾਲਿਸੀ ਜਦੋਂ ਤੁਸੀਂ ਹੁਣ ਆਪਾਂ ਗਲਤ ਜਵਾਬ ਦੇਤੇ ਹਨਾ, ਪਾਲਿਸੀਜ਼ ਉੱਪਰ ਥੱਲੇ ਹੋ ਜਾਂਦੀਆਂ, ਫਿਰ ਆਪਾਂ ਭੱਜਦੇ ਹਾਂ ਕਿ ਅੱਛਾ ਸਾਡੀ ਕੋਈ ਪਾਲਿਸੀ ਰਿਵਿਊ ਕਰ ਦੇਵੇ, ਜਾਂ ਸਾਨੂੰ ਖੁਦ ਨੂੰ ਨਹੀਂ ਪਤਾ ਕਿ ਪਾਲਿਸੀਜ਼ ਕਿੱਥੇ ਚੱਲ ਰਹੀਆਂ ਆ। ਸੋ ਬੈਟਰ ਟੂ ਬੀ ਸਟ੍ਰੇਟ ਫਾਰਵਰਡ ਹਨਾ, ਬਚ ਪਛਤਾਉਣ ਨਾਲੋਂ।
2: ਬਿਲਕੁਲ ਜੀ
1: ਜੀ। ਸੋ ਪਾਲਿਸੀ ਰਿਵਿਊ ਤੇ ਥੋੜੀ ਜਿਹੀ ਗੱਲਬਾਤ ਕਰ ਦਿਓ ਜੀ।
2: ਬਿਲਕੁਲ ਕਿਰਨ, ਜਿੰਨੇ ਵੀ ਆਪਾਂ ਪਲਾਨਸ ਦੀ ਗੱਲ ਕੀਤੀ ਆ, ਜਿੱਦਾਂ ਆਪਾਂ ਮੋਰਗੇਜ ਇੰਸ਼ੋਰੈਂਸ, ਤੁਸੀਂ ਵਿਜ਼ਿਟਰ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ ਦੇ ਬਾਰੇ ਵੀ ਗੱਲ ਕੀਤੀ ਆ। ਸੋ ਹਰੇਕ ਪਾਲਿਸੀ ਦੇ ਵਿੱਚ ਇਹ ਜ਼ਰੂਰੀ ਹੈਗਾ ਆ, ਖਾਸ ਕਰਕੇ ਜਿਹੜੀਆਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਵਾਲੀਆਂ ਪਾਲਿਸੀਜ਼ ਹੈਗੀਆਂ, ਕਿ ਤੁਸੀਂ ਉਹਨਾਂ ਨੂੰ ਈਅਰਲੀ ਬੇਸਿਸ ਦੇ ਹਿਸਾਬ ਦੇ ਨਾਲ ਰਿਵਿਊ ਜ਼ਰੂਰ ਕਰਵਾਓ। ਹੁਣ ਰਿਵਿਊ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਜਾ ਕੇ ਕੋਈ ਆਪਣੇ ਪਲਾਨ ਦੇ ਵਿੱਚ ਚੇਂਜਸ ਕਰਵਾ ਲੈਣੇ ਆ, ਜਾਂ ਆਪਾਂ ਨੂੰ ਇਹ ਡਰ ਹੋਵੇ ਕਿ ਜੀ ਅਸੀਂ ਰਿਵਿਊ ਕਰਾਉਣ ਗਏ, ਸਾਡੀ ਪਾਲਿਸੀ ਕੈਂਸਲ ਕਰ ਦਿੱਤੀ, ਸਾਡੀ ਨਵੀਂ ਪਾਲਿਸੀ ਕਰ ਦਿੱਤੀ। ਸੋ ਸਾਡੀ ਮੈਕਸੀਮਮ ਟਰਾਈ ਹੁੰਦੀ ਹੈ ਕਿ ਅਸੀਂ ਜੋ ਵੀ ਪਾਲਿਸੀ ਦੇ ਵਿੱਚ ਤੁਹਾਡੀ ਕਵਰੇਜ ਹੈਗੀ ਆ, ਉਹਨੂੰ ਤੁਹਾਨੂੰ ਇੱਕ ਸਮਰਾਈਜ਼ ਪੇਜ ਬਣਾ ਕੇ ਦੇ ਦਈਏ, ਤਾਂ ਕਿ ਲੇਟਰ ਔਨ ਤੁਹਾਨੂੰ ਹਰ ਸਾਲ ਤੁਸੀਂ ਬਸ ਉਹ ਪੇਜ ਨੂੰ ਕੱਢੋ ਤਾਂ ਤੁਹਾਡਾ ਜਿਹੜਾ ਮੈਮਰੀ ਹੈਗੀ ਉਹ ਰੀਫਰੈਸ਼ ਹੋ ਜਾਵੇ। ਕਿਉਂਕਿ ਕਈ ਵਾਰ ਆਪਾਂ ਨੂੰ ਇੱਦਾਂ ਲੱਗਦਾ ਹੁੰਦਾ ਹੈ ਕਿ ਸਾਡੇ ਕੋਲ ਡਿਸੇਬਿਲਿਟੀ ਦੇ ਵਿੱਚ ਸਿਕਨੈਸ ਦੀ ਕਵਰੇਜ ਵੀ ਹੈਗੀ ਹੈ। ਬਹੁਤ ਵਾਰ ਸਾਨੂੰ ਕਲਾਇੰਟ ਦੀ ਕਾਲ ਆਉਂਦੀ ਹੈ ਜੀ, ਉਹ ਸਾਨੂੰ ਆਹ ਪ੍ਰੋਬਲਮ ਹੋ ਗਈ, ਅਸੀਂ ਕਲੇਮ ਕਰਨਾ, ਤੇ ਜਦੋਂ ਪਾਲਿਸੀ ਉਹਨਾਂ ਦੀ ਕੱਢ ਕੇ ਦੇਖੀ ਦੀ ਉਹਦੇ ਸਿਰਫ ਇੰਜਰੀ ਦੀ ਕਵਰੇਜ ਆ। ਸੋ ਉਹਦਾ ਮਤਲਬ ਇਹ ਹੈਗਾ ਕਿ ਅਸੀਂ ਕਵਰੇਜ ਸਿਰਫ ਇੰਜਰੀ ਦੀ ਲਈ ਸੀਗੀ, ਸਾਨੂੰ ਇੱਦਾਂ ਲੱਗਦਾ ਕਿ ਸਿਕਨੈਸ ਦੀ ਕਵਰੇਜ ਵੀ ਹੈਗੀ ਹੈ। ਸੋ ਜੇ ਆਪਾਂ ਪਾਲਿਸੀਜ਼ ਨੂੰ ਰਿਵਿਊ ਕਰਾਉਂਦੇ ਹੋਈਏ ਤਾਂ ਸਾਨੂੰ ਆਪਣੀ ਜਿਹੜੀ ਇਹ ਚੀਜ਼ ਦੀ ਮੈਮਰੀ ਹੈਗੀ ਉਹ ਰਿਫਰੈਸ਼ ਹੋ ਜਾਊਗੀ ਕਿ ਸਾਡੇ ਕੋਲ ਆਹੀ ਚੀਜ਼ ਦੀ ਕਵਰੇਜ ਆ। ਜੇ ਸਾਨੂੰ ਦੂਜੀ ਚੀਜ਼ ਦੀ ਪ੍ਰੋਟੈਕਸ਼ਨ ਚਾਹੀਦੀ ਹੈ ਤਾਂ ਅਸੀਂ ਉਸ ਚੀਜ਼ ਨੂੰ ਐਡ ਆਨ ਕਰਵਾ ਲਈਏ
1: ਜੀ।
2: ਦੂਜੀ ਚੀਜ਼ ਇਹ ਹੈਗੀ ਆ ਕਿ ਸਾਡਾ ਐਡਰੈਸ ਚੇਂਜ ਹੋ ਜਾਂਦਾ ਆ, ਸਾਡੇ ਬੈਨੀਫਿਸ਼ਰੀ ਚੇਂਜ ਕਰਨ ਵਾਲੇ ਹੁੰਦੇ ਆ। ਸੋ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਹੁਣ ਐਡਰੈਸ ਦੇ ਨਾਲ, ਮਤਲਬ ਕਈ ਬੰਦੇ ਸੋਚਣ ਕਿ ਐਡਰੈਸ ਨਾਲ ਕੀ ਮੈਟਰ ਕਰਦਾ ਹੈ, ਸਾਡਾ ਜੇ ਪੁਰਾਣਾ ਐਡਰੈਸ ਵੀ ਚੱਲਦਾ ਹੋਵੇ। ਐਡਰੈਸ ਮੈਟਰ ਉੱਥੇ ਕਰਦਾ ਆ ਜਦੋਂ ਆਪਣੀਆਂ ਪਾਲਿਸੀਜ਼ ਕਿੰਨੇ ਲੌਂਗ ਟਰਮ ਤੋਂ ਚੱਲੀ ਜਾ ਰਹੀਆਂ, ਆਪਾਂ ਕਿੰਨੀ ਵਾਰੀ ਜਾ ਕੇ ਹਰ ਮਹੀਨੇ ਅਕਾਊਂਟ ਚੈੱਕ ਕਰਦੇ ਹਾਂ ਕਿ ਸਾਡੀ ਪੇਮੈਂਟ ਗਈ ਆ ਕਿ ਨਹੀਂ ਗਈ। ਸੋ ਪਰਸਨਲੀ ਆਪਾਂ ਕਦੇ ਵੀ ਨੀ, ਮੈਂ ਕਦੇ ਨੀ ਚੈੱਕ ਕੀਤਾ ਕਿ ਮੇਰਾ ਇਸ ਇੰਸ਼ੋਰੈਂਸ ਦਾ ਪ੍ਰੀਮੀਅਮ, ਮੈਂ ਅਕਾਊਂਟ ਖੋਲ ਕੇ ਦੇਖਾਂ ਕਿ ਗਿਆ ਕਿ ਨਹੀਂ ਗਿਆ, ਜਦੋਂ ਸਾਰੀਆਂ ਟ੍ਰਾਂਜੈਕਸ਼ਨ ਜਾ ਰਹੀਆਂ ਜਾ ਹੀ ਰਹੀਆਂ ਆ। ਪਰ ਕਿਤੇ ਸਮ ਹੋ ਜੇ ਕਿਤੇ ਪੇਮੈਂਟ ਮਿਸ ਹੋ ਗਈ ਤੇ ਅਸੀਂ ਤਾਂ ਚੈੱਕ ਨੀ ਕੀਤੀ ਉਹ ਮਹੀਨੇ ਦੀ ਪੇਮੈਂਟ ਨਿਕਲੀ ਆ ਕਿ ਨਹੀਂ ਨਿਕਲੀ, ਇੰਸ਼ੋਰੈਂਸ ਕੰਪਨੀ ਨੇ ਲੈਟਰ ਪਾਉਣੀ ਆ ਕਿ ਤੁਹਾਡੀ ਇਹਦੀ ਪੇਮੈਂਟ ਨਹੀਂ ਨਿਕਲੀ। ਹੁਣ ਐਡਰੈਸ ਅਪਡੇਟ ਨਹੀਂ ਸੀਗਾ ਤੇ ਲੈਟਰ ਆਪਾਂ ਨੂੰ ਮਿਲਣੀ ਨਹੀਂ ਆ, ਤਾਂ ਇਸ ਕਰਕੇ ਜੇ ਅਗਲੇ ਮਹੀਨੇ ਪੇਮੈਂਟ ਨਹੀਂ ਗਈ, 30 ਦਿਨ ਦਾ ਗ੍ਰੇਸ ਪੀਰੀਅਡ ਹੁੰਦਾ, ਉਸ ਤੋਂ ਬਾਅਦ ਪਾਲਿਸੀ ਕੈਂਸਲ ਹੋ ਜਾਣੀ। ਸੋ ਪਾਲਿਸੀ ਜਦੋਂ ਇੱਕ ਵਾਰੀ ਟਰਮੀਨੇਟ ਹੋ ਗਈ ਤੇ ਜੇ ਉਹਨੂੰ ਤੁਸੀਂ ਦੁਬਾਰਾ ਰੀਇਨਸਟੇਟ ਕਰਾਉਣਾ ਹੋਇਆ ਤਾਂ ਉਹਦੇ ਲਈ ਫਿਰ ਤੋਂ ਦੁਬਾਰਾ ਮੈਡੀਕਲ ਅੰਡਰ ਰਾਈਟਿੰਗ ਦੇ ਕੁਐਸਚਨਸ ਹੈਗੇ ਆ, ਤੁਹਾਨੂੰ ਦੁਬਾਰਾ ਤੋਂ ਕੁਆਲੀਫਾਈ ਹੋਣਾ ਪੈਣਾ ਇੱਕ ਵਾਰੀ ਟਰਮੀਨੇਸ਼ਨ ਤੋਂ ਬਾਅਦ। ਸੋ ਇਸ ਕਰਕੇ ਸਾਰੇ ਝੰਝਟ ਤੋਂ ਬਚਣ ਦੇ ਲਈ ਸਿਰਫ ਇੰਨਾ ਕੁ ਛੋਟਾ ਜਿਹਾ ਕੰਮ ਹੈਗਾ ਹੈ ਕਿ ਅਸੀਂ ਐਡਰੈਸ ਅਪਡੇਟ ਕਰਵਾ ਲਈਏ, ਉਹ ਹੁਣ ਜੇ ਪਾਲਿਸੀ ਰਿਵਿਊ ਹੁੰਦੀ ਹੋਊਗੀ ਤਾਂ ਉਹ ਐਡਰੈਸ ਵੀ ਅਪਡੇਟ ਹੋ ਜਾਊਗਾ। ਬੈਨੀਫਿਸ਼ਰੀ ਜਿਹੜੇ ਹੈਗੇ ਆ, ਕਈ ਵਾਰ ਆਪਾਂ ਉਹਨਾਂ ਬੰਦਿਆਂ ਨੂੰ ਪਾਇਆ ਹੁੰਦਾ ਜਿਹੜੇ ਹੁਣ ਇਸ ਵੇਲੇ ਹੈ ਨਹੀਂ ਗੇ, ਜਾਂ ਕਈ ਵਾਰ ਆਪਾਂ ਬਹੁਤ ਪੁਰਾਣੇ ਬੈਨੀਫਿਸ਼ਰੀਜ਼ ਪਾਏ ਹੁੰਦੇ ਆ, ਅਸੀਂ ਸਾਡੇ ਹੁਣ ਫੈਮਿਲੀ ਦੇ ਵਿੱਚ ਬੱਚੇ ਐਡ ਆਨ ਹੋ ਗਏ, ਸਾਡਾ ਸਪਾਊਸ ਆ ਗਿਆ, ਅਸੀਂ ਉਹਨਾਂ ਦੇ ਨਾਮ ਨਹੀਂ ਐਡ ਕਰਵਾਏ। ਸੋ ਜਿਹੜੇ ਤੁਹਾਡੇ ਇਮੀਡੀਏਟ ਪਰਸਨ ਜਿਹਨਾਂ ਨੂੰ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਜਾਣ ਤੋਂ ਬਾਅਦ ਉਹਨਾਂ ਨੂੰ ਬੈਨੀਫਿਟ ਮਿਲੇ, ਜੇ ਉਹਨਾਂ ਦਾ ਨਾਮ ਪਾਲਿਸੀ 'ਚ ਨਹੀਂ ਹੋਇਆ ਤਾਂ ਉਹਨਾਂ ਨੂੰ ਬੈਨੀਫਿਟ ਨਹੀਂ ਮਿਲਣਾ। ਕਿਉਂਕਿ ਜੇ ਤੁਸੀਂ ਕਿਸੇ ਉਸ ਪਰਸਨ ਦਾ ਨਾਮ ਪਾਇਆ ਹੋਇਆ ਜਿਹੜਾ ਇਸ ਦੁਨੀਆਂ 'ਚ ਹੈ ਨਹੀਂ ਗਾ, ਤਾਂ ਤੁਹਾਡੀ ਜਿਹੜੀ ਪਾਲਿਸੀਜ਼ ਦੇ ਬੈਨੀਫਿਟਸ ਹੈਗੇ ਆ ਤੁਹਾਡੀ ਐਕਚੁਅਲ ਫੈਮਿਲੀ ਤੱਕ ਪਹੁੰਚਣ ਲਈ ਬਹੁਤ ਟਾਈਮ ਲੱਗ ਜਾਣਾ। ਸੋ ਇਸ ਕਰਕੇ ਹੈਗੀਆਂ ਛੋਟੀ ਛੋਟੀਆਂ ਚੀਜ਼ਾਂ, ਬਟ ਪਾਲਿਸੀ ਰਿਵਿਊ ਦੇ ਨਾਲ ਇਹ ਆਪਾਂ ਸਾਰੀਆਂ ਚੀਜ਼ਾਂ ਨੂੰ ਟਾਈਮ ਦੇ ਹਿਸਾਬ ਦੇ ਨਾਲ ਫਿਕਸ ਕਰ ਸਕਦੇ ਹਾਂ। ਸੋ ਮੈਂ ਜ਼ਰੂਰ ਕਹੂੰਗੀ ਜਿੰਨੀ ਆਪਾਂ ਇੰਸ਼ੋਰੈਂਸ ਪਲਾਨਸ ਦੀ ਗੱਲ ਕੀਤੀ ਆ, ਜਿੰਨੀ ਆਪਾਂ ਪਾਲਿਸੀ ਰਿਵਿਊ ਦੀ ਗੱਲ ਕੀਤੀ ਆ, ਕੋਈ ਵੀ ਕਿਸੇ ਦੇ ਕੁਐਸਚਨ ਹੈਗੇ ਆ, ਡੈਫੀਨੇਟਲੀ ਬਹੁਤ ਹੋਰ ਤਰ੍ਹਾਂ ਦੇ ਕੁਐਸਚਨ ਤੁਹਾਡੇ ਹੋ ਸਕਦੇ ਆ, ਤੁਸੀਂ ਜ਼ਰੂਰ ਮੈਨੂੰ ਕਾਲ ਕਰਕੇ ਪੁੱਛ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-8176500। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਨੰਬਰ ਮੇਰਾ ਅਗੇਨ 416-8176500।
1: ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ। ਸੋ ਨੰਬਰ ਹੈਗਾ ਆ ਜੀ 416-8176500, ਹਰਪ੍ਰੀਤ ਸੈਣੀ ਜੀ ਫਰੋਮ ਟੋਪ ਚੋਇਸ ਇੰਸ਼ੋਰੈਂਸ। ਔਰ ਨਾਲ ਨਾਲ ਜਿਹੜਾ ਜੀ ਜਾਂਦੇ ਜਾਂਦੇ ਥੋੜੀ ਜਿਹੀ ਗਰੋਸਰੀ ਦੀ ਬਚਤ ਤੁਹਾਡੀ ਹੋਰ ਕਰਾ ਦੀਏ, ਨੋਬਲ ਫਰੈਸ਼ ਫੂਡ ਤੋਂ ਤੁਸੀਂ ਜਿਹੜਾ ਜੀ ਬੜੀ ਵਧੀਆ ਸਸਤੀ ਗਰੋਸਰੀ ਖਰੀਦ ਸਕਦੇ ਆ। ਹੋਲਸੇਲ ਦੀ ਇਨਕੁਆਇਰੀ ਕਰਨੀ ਹੈ, ਨੰਬਰ ਮੈਂ ਇੱਕ ਵਾਰੀ ਦੁਬਾਰਾ ਦੱਸ ਦਵਾਂ, ਨੰਬਰ 6479665666 ਤੇ ਤੁਸੀਂ ਨਾਲ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ ਨੋਬਲ ਫਰੈਸ਼ ਫੂਡ। ਔਰ ਨਾਲ ਦੀ ਨਾਲ ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ, ਕੋਈ ਪ੍ਰੋਪਰਟੀ ਸੈੱਲ ਕਰਨੀ ਆ, ਕੁਛ ਪਰਚੇਸ ਕਰਨਾ, ਭਾਵੇਂ ਤੁਸੀਂ ਇੰਡੀਆ ਦੇ ਵਿੱਚ ਵਧੀਆ ਅਪਾਰਟਮੈਂਟਸ ਲੈਣਾ ਚਾਹੁੰਦੇ ਆ, ਜਲੰਧਰ ਦੇ ਵਿੱਚ ਲੈਣਾ, ਮੁਹਾਲੀ ਦੇ ਵਿੱਚ ਲੈਣਾ, ਲੁਧਿਆਣੇ ਦੇ ਵਿੱਚ ਲੈਣਾ, ਸਾਡੇ ਕੋਲ ਬਹੁਤ ਸਾਰੇ ਡਿਵੈਲਪਮੈਂਟ ਪ੍ਰੋਜੈਕਟਸ ਜਿਹੜੇ ਜੀ ਅਵੇਲੇਬਲ ਹੈਗੇ ਆ। ਨੰਬਰ 416-8176-7070 ਤੇ ਸਾਡੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ। ਸੋ ਬਿਲਕੁਲ ਜੀ, ਮਿਲਦੇ ਆਪਾਂ ਕੱਲ ਨੂੰ ਇੱਕ ਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ ਔਰ ਇੱਕ ਨਵੇਂ ਰੇਡੀਓ ਪ੍ਰੋਗਰਾਮ ਨਾਲ। ਤਦ ਤੱਕ ਸਾਰੇ ਜੀ ਰਹੋ ਵਧੀਆ ਤੇ ਟੇਕ ਕੇਅਰ।

0: 32, 55, 80
1: ਤੇ 98
0: ਇਹ ਕੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ
1: ਕਾਊਂਟਿੰਗ ਨਹੀਂ ਇਹ ਤੇ 32, 55, 80 ਤੇ 98 ਇੰਚ ਦੇ ਟੀਵੀ ਨੇ
2: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
0: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ ਕਾਲ 905-450-2828 905-450-2828
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸੁਗੰਧ ਵਰਗਾ, ਕਿਸੇ ਚਰਖੇ ਦੀ ਤੰਦ ਵਰਗਾ, ਘਾਹ ਉੱਤੇ ਸੱਜਰੀ ਤਰੇਲ ਵਰਗਾ, ਦੋ ਦਿਲਾਂ ਦੇ ਹੁੰਦੇ ਮੇਲ ਵਰਗਾ, ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ, ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ, ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ, ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ, ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ।

0: ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ ਲੈਣੀਆਂ ਹੋਣ ਜਾਂ ਚਾਰ ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ ਇੰਡੀਵਿਜੁਅਲ ਔਰ ਕਾਰਪੋਰੇਟ ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ ਏਅਰ ਟਿਕਟਸ ਇੰਸ਼ੋਰੈਂਸ ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਿਸ ਤੇ ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ ਕਟਾਰੀਆ ਟੂਰ ਐਂਡ ਟ੍ਰੈਵਲ 2883 ਡੈਰੀ ਰੋਡ ਈਸਟ ਮਿਸੀਸਾਗਾ ਕਾਲ 9056781200
1: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ
2: ਬਸ ਇੰਨੀ ਗੱਲ ਹੋ ਘਰ

0: 6685 Tonkin Road in Mississauga. Number 6472620000 and home for Hedge.
1: Geda Gand Furniture Dalona Baliye.
2: रात हमें छड़ दिनी आ, पर जनाब चले किथे हो?
3: मैं चलिया स्काईडम ऑटो ते बॉडी सेंटर, जो सर्टिफाइड कोलिजन शॉप है, जो करनगे मेरी कार दी केयर, बेस्ट सर्विस ते फुल रिपेयर, एक्सीडेंट होने ते इंश्योरेंस कंपनी नाल डील भी कर देने। स्काईडम ग्रुप ऑफ कंपनीज पिछले 25 साल तो तुहाडी सेवा विच।
2: भैया ते कारां दे नाल नाल बसां ते वड्डे ट्रकां दी रिपेयर ते बॉडी वर्क दा भी काम कीता जांदा है। फ्लीट वास्ते स्पेशल पैकेज ने।
3: कॉल करो 905-874-9898।
4: कैनेडा दे स्टडी वीजा, एक्सप्रेस एंट्री, कैनेडियन एक्सप्रेस एंट्री, स्पाउसल फाइल, पेरेंट्स पीआर, सुपर वीजा, नैनी, वर्क परमिट, फार्मर, इन्वेस्टर या सेल्फ एम्प्लॉयड दी फाइल, गल की इमिग्रेशन दी हर प्रॉब्लम दा सॉल्यूशन लैण लई कम्युनिटी दे जाने पहचाने अते तजुर्बेकार इमिग्रेशन कंसल्टेंट गैरी विर्क नु मिलो।
5: कोई केस रिफ्यूज हो गया या अपील ते चला गया, होवे इमिग्रेशन दा कोई भी मसला, हमेशा याद रखो इको ही ना अते इको ही था CIC इमिग्रेशन। हुणे ही कॉल करो 416-456-6161।
6: ਜਾਂ ਦੋਸਤੋ ਤੁਸੀਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਮੈਂ ਤੁਹਾਡਾ ਹੋਸਟ ਹਾਂ ਦੋਸਤ ਰਾਜਵੀਰ ਬੋਪਰੇ। ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਵੀ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ ਤੇ ਸਵਰਨ ਸਿੰਘ ਟਣਾ ਸਾਹਿਬ ਖਬਰਾਂ ਲੈ ਕੇ ਪੰਜਾਬ ਦੀ ਧਰਤੀ ਤੋਂ ਸਾਡੇ ਨਾਲ ਹਾਜ਼ਰੀ ਲਗਵਾਉਣਗੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਤੇ ਟਣਾ ਸਾਹਿਬ ਸਾਡੇ ਨਾਲ ਆ ਚੁੱਕੇ ਆ, ਉਹਨਾਂ ਨਾਲ ਗੱਲਬਾਤ ਕਰਾਂਗੇ। ਪਰ ਇਹਨਾਂ ਖਬਰਾਂ ਨੂੰ ਸਪੌਂਸਰ ਕੀਤਾ ਜਾ ਰਿਹਾ ਖਾਸ ਤੌਰ 'ਤੇ ਮੋਨਾ ਮਹਿੰਗੀ ਜੀ ਵੱਲੋਂ, ਅਤੇ ਨਾਲ ਦੀ ਨਾਲ ਹੀ ਇਹਨਾਂ ਖਬਰਾਂ ਨੂੰ ਸਪੌਂਸਰ ਕੀਤਾ ਜਾ ਰਿਹਾ ਗ੍ਰੈਂਡ ਫਰਨੀਚਰ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦੇ ਵੱਲੋਂ ਵੀ ਇਹਨਾਂ ਖਬਰਾਂ ਨੂੰ ਸਪੌਂਸਰ ਕੀਤਾ ਜਾ ਰਿਹਾ। ਹੋਮ ਪੈਕਸ 20 ਡੈਲਟਾ ਪਾਰਕ 'ਤੇ ਲੋਕੇਟਡ ਹੈ। ਜੇਕਰ ਘਰ ਦੇ ਵਿੱਚ ਕੋਈ ਵੀ ਕੰਮ ਕਰਵਾਉਣ ਵਾਲਾ ਤੁਹਾਡੇ, ਤਾਂ ਤੁਸੀਂ ਇਹਨਾਂ ਤੋਂ ਚਾਹੇ ਕੋਈ ਇਲੈਕਟ੍ਰੀਕਲ ਦਾ ਸਮਾਨ ਆ, ਪਲੰਬਿੰਗ ਦਾ ਸਮਾਨ ਆ, ਐਚਵੈਕ ਦਾ ਸਮਾਨ ਆ, ਤੁਸੀਂ ਹੋਮ ਫੈਕਸ ਵਾਲਿਆਂ ਕੋਲ ਜਾਇਓ, ਸਪੈਸ਼ਲ ਡਿਸਕਾਊਂਟ 'ਤੇ ਤੁਹਾਨੂੰ ਪ੍ਰਾਈਜ਼ 'ਤੇ ਮਿਲੇਗਾ। ਹੋਮ ਫੈਕਸ 20 ਡੈਲਟਾ ਪਾਰਕ 'ਤੇ ਲੋਕੇਟਡ ਹੈ। ਹੋਮ ਫੈਕਸ 'ਤੇ ਜਿਹੜਾ ਤੁਸੀਂ ਜ਼ਰੂਰ ਮਾਰ ਕੇ ਆਉਣਾ। ਨਾਲ ਦੀ ਨਾਲ ਹੀ ਅੱਜ ਦਾ ਪ੍ਰੋਗਰਾਮ ਆ ਆਲ ਲਿੰਕ ਟਰੈਵਲ ਦੇ ਬੱਲਾ ਦਸਾਂ ਸਾਹਿਬ ਵੱਲੋਂ ਵੀ ਸਪੌਂਸਰ ਕੀਤਾ ਜਾ ਰਿਹਾ। 416-293-8700 ਇਹਨਾਂ ਦਾ ਨੰਬਰ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹਾਂ, ਟਾਣਾ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕੇ। ਟਾਣਾ ਸਾਹਿਬ ਵੱਲ ਚੱਲਦੇ ਹਾਂ। ਟਾਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ। ਟਾਣਾ ਸਾਹਿਬ ਤੁਹਾਡੀ ਆਵਾਜ਼ ਹਜੇ ਪਹੁੰਚੀ ਨਹੀਂ ਜੀ, ਦੇਖੋ ਤਾਂ। ਪੁਨਰ ਸੁਰਜੀਤੀ ਧਿਰ ਨੂੰ ਅਲਵਿਦਾ ਕਹਿਤਾ, ਉਹ ਪਹਿਲਾਂ ਵੀ ਕਹਿਣਾ ਚਾਹੁੰਦੇ ਸੀ, ਕੀ ਚੱਕਰ ਹੈ?
7: ਪੁਨਰ ਸੁਰਜੀਤੀ ਧਿਰ ਨੂੰ ਛੱਡਿਆ, ਸਾਰੇ ਅਹੁਦਿਆਂ ਤੋਂ ਅਸਤੀਫਾ ਦੇਤਾ। ਕਾਰਨ ਇਹਨਾਂ ਨੇ ਇੰਨਾ ਕੁ ਦੱਸਿਆ ਜੀ, ਕਹਿੰਦੇ ਵੀ ਦੇਖੋ ਅਸੀਂ ਮੀਟਿੰਗਾਂ ਕਰਦੇ ਸੀ, ਗੱਲ ਹੋਰ ਹੁੰਦੀ ਸੀ, ਤੜਕੇ ਨੂੰ ਖਬਰ ਚ ਹੋਰ ਹੁੰਦੀ ਸੀ। ਫਿਰ ਇਹਨਾਂ ਨੇ ਗੱਲ ਕਹੀ ਆ ਵੀ ਮੈਂ ਚਾਰ ਪਾਰਟੀਆਂ ਦਾ ਨਾਂ ਲਿਆ ਇਹਨਾਂ ਨੇ। ਇਹ ਕਹਿੰਦੇ ਜੀ ਕਿ ਮੈਂ BJP, ਆਮ ਆਦਮੀ ਪਾਰਟੀ, ਕਾਂਗਰਸ ਤੇ ਬਾਦਲ ਦਲ ਦੇ ਵਿੱਚ ਕਦੇ ਵੀ ਨਹੀਂ ਜਾਵਾਂਗਾ। ਜਿਹੜੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਉਹਨਾਂ ਦੇ ਵਿੱਚ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਤੇ ਮੈਂ ਫੈਸਲਾ ਕਰੂੰਗਾ ਵੀ ਭਾਈ ਕਿੱਥੇ ਜਾਣਾ, ਇਹ ਆਉਂਦੇ ਸਮੇਂ 'ਚ ਵੇਖੂੰਗਾ। ਹੁਣ ਜਦੋਂ ਉਹਨਾਂ ਨੇ ਗੱਲ ਕੀਤੀ ਵੀ ਚਾਰਾਂ ਦੇ ਵਿੱਚ ਤਾਂ ਮੈਂ ਜਾਣਾ ਨੀ, BJP, ਅਕਾਲੀ, ਕਾਂਗਰਸ ਤੇ ਬਾਦਲ ਪਾਰਟੀ ਦੇ ਵਿੱਚ ਤੇ ਚਾਰਾਂ 'ਚ ਜਾਣਾ ਨੀ, ਤੇ ਪੰਜਵੀਂ ਨੂੰ ਅੱਜ ਅਲਵਿਦਾ ਕਹਿ ਰਹੀ, ਤੇ ਛੇਵੀਂ ਤਾਂ ਇੱਕੋ ਹੀ ਰਹਿ ਗਈ, ਫਿਰ ਅਕਾਲੀ ਦਲ ਵਾਰਸ ਪੰਜਾਬ ਦੇ। ਮਤਲਬ ਇਹ ਜੀ ਕਿ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਵਿੱਚ ਆਉਂਦੇ ਸਮੇਂ 'ਚ ਜਾ ਸਕਦੇ ਹਨ। ਸੋ ਮੰਨਿਆ ਇਹੀ ਜਾ ਰਿਹਾ ਸੀ ਪਿਛਲੇ ਕਈ ਦਿਨਾਂ ਤੋਂ, ਪਰ ਇਹ ਜੀ ਕਿ ਅਕਾਲੀ ਦਲ ਪੁਨਰ ਸੁਰਜੀਤੀ ਤੇ ਵਾਰਸ ਪੰਜਾਬ ਦੇ ਦੋਵਾਂ ਦੇ ਵਿੱਚ ਗੱਠਜੋੜ ਹੋਣ ਦੀ ਸੰਭਾਵਨਾ ਸੀ। ਇੱਕ ਤਾਲਮੇਲ ਕਮੇਟੀ ਬਣਾਈ ਸੀ, ਉਹ ਤਾਲਮੇਲ ਕਮੇਟੀ ਦਾ ਤਾਲਮੇਲ ਸਿਰੇ ਨਹੀਂ ਲੱਗਿਆ, ਤੇ ਅੱਜ ਮਨਪ੍ਰੀਤ ਤਿਆਰੀ ਨੇ ਅੱਜ ਟਾਟਾ ਬਾਜਦਾ ਕਹਿਤੀ ਹੈ ਪਾਰਟੀ ਨੂੰ। ਸੋ ਇਹਨੇ ਕੀ ਬਣਦਾ, ਪਰ ਲਗਾਤਾਰ ਨਾ ਜਿਵੇਂ ਮੁੱਠੀ ਦੇ ਵਿੱਚੋਂ ਰੇਤ ਕਰਨੀ ਹੁੰਦੀ ਆ, ਤੇ ਜਿਹੜੀ ਪੁਨਰ ਸੁਰਜੀਤੀ ਆ ਉਹਦੀ ਆਪਦੀ ਸੁਰਜੀਤੀ ਔਖੀ ਹੋਈ ਪਈ ਫਿਲਹਾਲ ਤਾਂ।
6: ਟਾਣਾ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਇਹ ਵਾਰਸ ਪੰਜਾਬ ਦੇ ਵਿੱਚ ਜਾ ਸਕਦੇ ਆ, ਕਿ ਉੱਥੇ ਜੇਕਰ ਅੰਮ੍ਰਿਤਪਾਲ ਹੋਣੀ ਬਾਹਰ ਨਹੀਂ ਆਉਂਦੇ ਤਾਂ ਇਹ CM ਦਾ ਚਿਹਰਾ ਵੀ ਅਨਾਉਂਸ ਹੋ ਸਕਦੇ ਆ?
7: ਬਾਈ, CM ਦਾ ਚਿਹਰਾ ਐਲਾਨ ਕਰਨਾ ਕੋਈ ਔਖਾ ਕੰਮ ਨਹੀਂ ਹੁੰਦਾ। CM ਦਾ ਚਿਹਰਾ ਜਿਹਨੂੰ ਮਰਜ਼ੀ ਬਣਾ ਦਿਓ। ਇਹ ਨਾ ਹੁਣ 6-7 ਦਿਨ ਹੋਏ ਆ, ਭਾਰਤ ਦੇ ਸੁਪਰੀਮ ਕੋਰਟ ਦੇ ਚੀਫ ਜੱਜ ਦੇ ਵੱਲੋਂ ਨਾ ਇਹ ਗੱਲ ਕਹੀ ਗਈ ਸੀ ਕਿ ਬੇਰੁਜ਼ਗਾਰਾਂ ਦੀ ਤੁਲਨਾ ਉਹਨਾਂ ਨੇ ਪੌਕਟ ਦੇ ਨਾਲ ਕੀਤੀ ਸੀ। ਉਹਨਾਂ ਨੇ ਕਿਹਾ ਸੀ ਵੀ ਬਾਅਦ ਵਿੱਚ ਸਫਾਈ ਵੀ ਦਿੱਤੀ ਕਿ ਮੈਂ ਤਾਂ ਇਹ ਗੱਲ ਕਹੀ ਸੀ ਕਿ ਭਾਈ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਦੇ ਵਿੱਚੋਂ ਕੋਈ ਸੋਸ਼ਲ ਮੀਡੀਆ ਦੇ ਉੱਤੇ ਗਲਤ ਕੰਮ ਕਰੀ ਜਾਂਦਾ, ਕੋਈ ਗਲਤ ਡਿਗਰੀ ਲੈ ਕੇ ਤੇ ਵਕੀਲ ਬਣਿਆ ਫਿਰਦਾ। ਉਹਨਾਂ ਨੇ ਕਿਹਾ ਜੀ ਕਿ ਮੈਂ ਕੋਕਰੇਜ ਇਸ ਤਰੀਕੇ ਨਾਲ ਕਿਹਾ ਸੀ, ਪਰ ਇੱਕ ਪਾਰਟੀ ਬਣਾ ਲਈ ਬੰਦੇ ਨੇ, ਉਹਦਾ ਨਾਂ ਰੱਖਤਾ ਜੀ ਕੋਕਰੇਜ ਜਨਤਾ ਪਾਰਟੀ। ਉਹ ਕੋਕਰੇਜ ਜਨਤਾ ਪਾਰਟੀ ਸੋਸ਼ਲ ਮੀਡੀਆ ਤੇ ਛਾ ਗਈ। ਉਦੋਂ ਤਾਂ ਜੀ ਹੁਣ ਤੱਕ ਪਤਾ ਲੱਗਾ 7-8 ਮਿਲੀਅਨ ਦੇ ਫੋਲੋਅਰ ਲੋਕ ਜੁੜ ਗਏ ਆ। ਮਤਲਬ ਕਿਸੇ ਪਾਰਟੀ ਨੂੰ ਆਪਾਂ ਇਵੇਂ ਨਹੀਂ ਮੰਨ ਸਕਦੇ ਵੀ ਭਾਈ ਉਹ ਇੱਕਦਮ ਚੜ ਗਈ ਆ। ਮਨਪ੍ਰੀਤ ਤਿਆਰੀ ਹੋਰਾਂ ਦਾ ਜਾਣਾ ਨਾ ਜਾਣਾ ਇਹ ਇਹਨਾਂ ਦੀ ਮਰਜ਼ੀ ਆ, ਪਰ ਮੁੱਖ ਮੰਤਰੀ ਬਣਨ ਦੇ ਲਈ 59 ਸੀਟਾਂ ਚਾਹੀਦੀਆਂ ਹੁੰਦੀਆਂ। ਜੇ 59 ਸੀਟਾਂ ਨਾ ਹੋਣ ਫਿਰ ਮੁੱਖ ਮੰਤਰੀ ਨਹੀਂ ਬਣਦਾ ਹੁੰਦਾ। ਵਾਰਸ ਪੰਜਾਬ ਦੇ ਨਾਲ ਸਾਡੀ ਹਮਦਰਦੀ ਆ, ਉਹ ਬਹੁਤ ਸਾਰੀਆਂ ਸੀਟਾਂ ਜਿੱਤੇ ਅਸੀਂ ਕਾਮਨਾ ਕਰਦੇ ਹਾਂ, ਪਰ ਉਹਨਾਂ ਦਾ ਮਾਝੇ ਦੇ ਵਿੱਚ ਇਕੱਲਾ ਨਾਂ ਹੈਗਾ, ਹੋਰ ਕਿਤੇ ਹੈ ਨੀਗਾ ਜੀ ਹਾਲੇ।
6: ਅੱਛਾ, ਉਧਰੋਂ ਰਵਨੀਤ ਬਿੱਟੂ ਹੁਣੀ ਵੀ ਆਪਣੇ ਬਿਆਨ ਆ ਜਿਹੜੇ ਉਹ ਦਾਗ ਰਹੇ ਆ, ਉਹ ਕਹਿੰਦਾ ਜਿਹੜਾ ਪੰਜਾਬ ਦਾ ਸੀਐਮ ਸੋ ਉਹ ISI ਦਾ ਏਜੰਟ।
7: ਦੇਖੋ ਰਵਨੀਤ ਬਿੱਟੂ ਹੋਰੀਆਂ ਜਿਹੜੇ ਉਹਨਾਂ ਨੂੰ ਤਾਂ ਮੇਰਾ ਤਾਂ ਇੱਕ ਸਵਾਲ ਇਹ ਆ ਵੀ ਜੇ ਮੰਨ ਲਓ ਭਗਵੰਤ ਮਾਨ ISI ਦਾ ਏਜੰਟ ਆ ਤਾਂ ਫਿਰ ਉਹਨੂੰ ਗ੍ਰਿਫਤਾਰ ਕਰਨ ਤੋਂ ਫਿਰ ਆਪਾਂ ਰੁਕਣਾ ਕਾਹਤੋਂ ਛੱਡਿਆ। ਜੇ ਮੰਨ ਲਓ ਕੋਈ ਹੋਰ ਬੰਦਾ ਤੁਹਾਨੂੰ ਲੱਗਦਾ ਹੋਵੇ ਕਿ ਆਹ ਫਲਾਣਾ ISI ਦਾ ਏਜੰਟ ਆ ਤੇ ਫਿਰ ਉਹਨੂੰ ਫੜ ਲੈਂਦੇ ਨਾ ਆਪਾਂ, ਤੇ ਫਿਰ ਇਹਨਾਂ ਨੂੰ ਵੀ ਫੜ ਲਓ। ਮੈਂ ਅੱਗੇ ਵੀ ਗੱਲ ਕਿਹਾ ਹੁੰਦਾ ਵੀ ਪੰਜਾਬ ਦੀ ਰਾਜਨੀਤੀ ਦੇ ਸਮੁੱਚੇ ਭਾਰਤ ਦੀ ਰਾਜਨੀਤੀ ਰੀਲ ਰਾਜਨੀਤੀ ਆ, ਇਹਦੇ ਵਿੱਚ ਖੋਲਾ ਛੱਡੋ ਤੇ ਖਬਰ ਬਣਾਓ। ਤੇ ਰਵਨੀਤ ਬਿੱਟੂ ਅੱਜ ਗਏ ਸੀ ਇੱਕ ਪ੍ਰੋਜੈਕਟ ਦਾ ਉਦਘਾਟਨ ਕਰਨ, ਪੱਤਰਕਾਰਾਂ ਨੇ ਸਵਾਲ ਕੀਤਾ ਵੀ ਮੁੱਖ ਮੰਤਰੀ ਪੰਜਾਬ ਪ੍ਰਧਾਨ ਮੰਤਰੀ ਸਾਹਿਬ ਦੇ ਬਾਰੇ ਗੱਲ ਕਹਿੰਦੇ ਵੀ ਭਾਈ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਸਲਾਹ ਦੇ ਕੇ ਆਪ ਜਹਾਜ਼ ਫੜ ਕੇ ਬਾਹਰ ਚਲੇ ਗਏ ਆ। ਉਹ ਕਹਿੰਦੇ ਵੀ ਯਾਰ ਉਹ ਪ੍ਰਧਾਨ ਮੰਤਰੀ ਆ, ਵੱਖ ਵੱਖ ਦੇਸ਼ਾਂ 'ਚ ਜਾਣਗੇ, ਕੋਈ ਸਮਝੌਤੇ ਕਰਨੇ ਆ, 100 ਕੰਮ ਕਾਜ ਹੁੰਦੇ ਆ। ਉਹ ਕਹਿੰਦੇ ਜੀ ਕਿ ਦੇਖੋ ਇਹ ਤਾਂ ISI ਦਾ ਏਜੰਟ ਆ ਬੰਦਾ, ਇਹਦੀ ਗੱਲ ਕਿਉਂ ਕਰਦੇ ਆ, ਇਹ ਤਾਂ ਦੇਸ਼ ਨੂੰ ਤੋੜਨ ਦਾ ਕੰਮ ਕਰ ਰਿਹਾ। ਮਤਲਬ ਇਹ ਕਿ ISI ਦਾ ਏਜੰਟ ਕਹਿਤਾ, ਕੁਛ ਵੀ ਕਹਿ ਦਿਓ, ਇੱਥੇ ਕਿਹੜਾ ਕੋਈ ਸੈਂਸਰ ਹੈਗਾ ਜੀ।
6: ਇੱਕ ਖਬਰ ਕੱਲ ਤੁਸੀਂ ਜਿਹੜੀ ਦਿੱਤੀ ਸੀ ਇੰਦਰ ਕੌਰ ਹੋਣਾ ਦੀ, ਸੋ ਉਹਨਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਕੋਈ ਗ੍ਰਿਫਤਾਰੀ ਹੋਈ ਹਜੇ ਤੱਕ ਕਿ ਨਹੀਂ ਜੀ?
7: ਭਾਈ ਜੀ 3 ਗ੍ਰਿਫਤਾਰੀਆਂ ਹੋਈਆਂ ਜੀ, 3 ਬੰਦੇ ਫੜੇ ਆ ਪੁਲਿਸ ਨੇ। 3 ਬੰਦੇ ਜਿਹੜੇ ਆ ਉਹਨਾਂ ਦੇ ਵਿੱਚ ਇੱਕ ਤਾਂ ਉਸ ਮੁੰਡੇ ਦਾ ਬਾਪ ਆ ਜਿਹੜਾ ਸੁਖਵਿੰਦਰ ਸਿੰਘ ਜੀ ਨੂੰ ਸੁੱਖੀ ਬਰਾੜ ਕਹਿੰਦੇ ਕੈਲਗਰੀ ਦੇ ਵਿੱਚ ਰਹਿੰਦਾ, ਜਿਹਦੇ ਉੱਤੇ ਦੋਸ਼ ਲੱਗੇ ਵੀ ਭਾਈ ਇਹਨੇ ਆਪਦੀ ਸਹੇਲੀ ਮਾਰੀ ਆ, ਯਾਨੀ ਕਿ ਇੰਦਰ ਕੌਰ ਦਾ ਹੈਗਾ ਜਿਹੜੀ ਮੀਨੋ ਵਾਲੀ ਨਹਿਰ ਦੇ ਵਿੱਚੋਂ ਉਹਦੀ ਲਾਸ਼ ਲੱਭੀ ਆ। ਪੋਸਟਮਾਰਟਮ ਅਖਬਾਰ ਚ ਹੋਇਆ ਨੀ, ਸ਼ਾਇਦ ਕੱਲ ਨੂੰ ਹੋ ਜੇ। ਕਹਿੰਦੇ ਆ ਵੀ ਪਹਿਲਾਂ ਰਕੋਲੀ ਵੀ ਮਾਰੀ ਗਈ ਆ, ਪਤਾ ਨੀ ਵਿੱਚੋਂ ਹੋਰ ਕਿਸੇ ਗੱਲਾਂ ਪੋਸਟਮਾਰਟਮ ਦੇ ਵਿੱਚ ਆਉਣੀਆਂ ਸਾਹਮਣੇ। ਪਰ ਕਹਿੰਦੇ ਵੀ ਭਾਈ ਇਹ ਜਿਹੜੀ ਕੁੜੀ ਆ, ਇਹ 5 ਸਾਲ ਤੋਂ ਰਿਲੇਸ਼ਨਸ਼ਿਪ ਦੇ ਵਿੱਚ ਸੀ, ਮੁੰਡਾ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ, ਕੁੜੀ ਵੀ ਚਾਹੁੰਦੀ ਸੀ, ਪਰ ਕੁੜੀ ਨੂੰ ਪਤਾ ਲੱਗ ਗਿਆ ਜੀ ਕਿ ਤਾਂ ਪਹਿਲਾਂ ਹੀ ਵਿਆਹ ਹੋਇਆ ਤੇ ਇਹਦੇ ਕੈਨੇਡਾ ਦੇ ਵਿੱਚ ਕੈਲਗਰੀ 'ਚ 2 ਬੱਚੇ ਵੀ ਆ, ਫੋਟੋ ਵੀ ਸਾਹਮਣੇ ਆ ਗਈ ਆ ਉਹਦੇ ਬੱਚਿਆਂ ਦੇ ਨਾਲ, ਤੇ ਉਹਨੇ ਇਸ ਕਰਕੇ ਵਿਆਹ ਤੋਂ ਨਾ ਕਰਤੀ ਤੇ ਮੁੰਡਾ ਫੇਰ ਵੀ ਦਬਾਅ ਬਣਾਉਂਦਾ ਸੀ ਤੇ ਮਤਭੇਦ ਪੈਦਾ ਹੋ ਗਏ ਤੇ ਤਾਂ ਕਰਕੇ ਮਾਰੀ ਆ।
6: ਅਗਲੀ ਖਬਰ ਵੱਲ ਚੱਲਦੇ ਹਾਂ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਆ ਜਿਹੜੇ ਉਹਨਾਂ ਵੱਲੋਂ ਭੇਂਟ ਕੀਤੀ ਜਿਹੜੀ ਮੈਲੋਡੀ ਟਰਾਫੀਆਂ ਨੇ ਉਹਨਾਂ ਤੇ ਵੀ ਕਹਿੰਦੇ ਅੱਜ ਕੱਲ ਕਾਫੀ ਚਰਚਾ ਛਿੜੀ ਹੋਈ ਹੈ ਜੀ।
7: ਦੇਖੋ ਬਾਈ ਜੀ ਗੱਲ ਇਹ ਆ ਜੀ ਕਿ ਅਸੀਂ ਨਾ ਨਿੱਕੇ ਹੁੰਦੇ ਜਦੋਂ ਟਰਾਫੀਆਂ ਦੇ ਪਿੱਛੇ ਲੜਾਈ ਲੜਦੇ ਰਹੇ ਆ, ਇਹ ਮੈਲੋਡੀ ਟਰਾਫੀ ਸੀ ਇਹਦੀ ਮਸ਼ਹੂਰੀ ਹੋਈ ਹੁੰਦੀ ਸੀ, ਮੈਲੋਡੀ ਚਾਹੀਏ ਮੁਝੇ ਅਭੀ, ਮੈਲੋਡੀ ਸੇ ਚੋਕਲੇਟੀ, ਬਸ ਆਹ ਮਸ਼ਹੂਰੀ ਹੁੰਦੀ ਸੀ ਤੇ ਨਿਆਣੇ ਲੜਦੇ ਸੀ ਤੇ ਹੁਣ ਸਿਆਣੇ ਵੀ ਲੜਦੇ ਇਹਦੇ ਪਿੱਛੇ। ਭਾਰਤ ਦੇ ਪ੍ਰਧਾਨ ਮੰਤਰੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੈਲੋਡੀ ਨੂੰ ਮੈਲੋਡੀ ਟਰਾਫੀਆਂ ਦਾ ਇੱਕ ਕਹਿ ਦਈਏ ਵੀ ਲਿਫਾਫਾ ਭੇਟ ਕਰਤਾ, 1.5 ਕਿਲੋ। ਇਹ ਦੋਵਾਂ ਨੇ ਇੱਕ ਵੀਡੀਓ ਵੀ ਬਣਾਈ ਆ ਜਿਹਦੇ ਵਿੱਚ ਉਹ ਬੀਬੀ ਕਹਿ ਰਹੀ ਆ ਇਟਲੀ ਦੀ ਪ੍ਰਧਾਨ ਮੰਤਰੀ ਕਿ ਮੇਰੇ ਲਈ ਬੜਾ ਸੋਹਣਾ ਗਿਫਟ ਲੈ ਕੇ ਆਏ, ਥੈਂਕ ਯੂ ਸੋ ਮਚ, ਇੱਦਾਂ ਦੀਆਂ ਗੱਲਾਂ। ਤੇ ਪ੍ਰਧਾਨ ਮੰਤਰੀ ਸਾਹਿਬ ਵੀ ਮੈਲੋਡੀ ਦੀ ਗੱਲ ਕਰਦੇ ਆ ਤੇ ਫਿਰ ਹਾਸਾ ਪੈ ਜਾਂਦਾ। ਇੱਧਰੋਂ ਹੁਣ ਭਾਰਤ ਦੇ ਵਿੱਚ ਰੌਲਾ ਪੈ ਗਿਆ, ਰਾਹੁਲ ਗਾਂਧੀ ਕਹਿੰਦੇ ਕਿ ਦੇਸ਼ ਦੇ ਹਾਲਾਤ ਕੀ ਆ, ਤੇਲ ਦੇ ਮਾਮਲੇ ਦੇ ਵਿੱਚ ਹੋਰ ਮਸਲੇ ਕਿੱਡੇ ਵੱਡੇ ਆ, ਤੇ ਪ੍ਰਧਾਨ ਮੰਤਰੀ ਸਾਹਿਬ ਟੋਫੀਆਂ ਵੰਡਦੇ ਫਿਰਦੇ ਆ। ਬੀਜੇਪੀ ਕਹਿੰਦੀ ਟੋਫੀ ਵੰਡੀ ਆ, ਹੋਰ ਤਾਂ ਕੁਛ ਨੀ ਵੰਡਿਆ, ਕੋਈ ਮਾੜੀ ਗੱਲ ਥੋੜੀ ਟੋਫੀ ਦੇਣੀ ਜੀ। ਕੇਸ ਮਾਮਲੇ ਤੋਂ ਉਸ ਜੰਗ ਚੱਲ ਪਈ ਹੈ ਜੀ।
6: ਸੋ ਅੱਛਾ, ਇੱਕ ਜਿਹੜੇ ਪਾਵਰਕੌਮ ਦੇ ਚੌਧਰੀ ਸਾਹਿਬ ਆ ਇਹ ਵੀ ਕਹਿੰਦੇ ਬਿਜਨਸ ਵੱਲੋਂ ਗ੍ਰਿਫਤਾਰ ਕੀਤੇ ਗਏ ਜੀ।
7: ਸੀਗੇ ਉਦੋਂ ਇਹਨਾਂ ਦੀ ਕਾਫੀ ਚੜਪ ਹੁੰਦੀ ਸੀ, KD ਚੌਧਰੀ ਇਹਨਾਂ ਦਾ ਨਾਂ ਹੈਗਾ, ਤੇ ਨਾਲ ਇਹਨਾਂ ਦੇ ਇੱਕ ਸਾਬਕਾ ਐਕਸੀਐਮ ਤੇ ਇੱਕ ਹੋਰ ਅਧਿਕਾਰੀ ਆ। ਇਹਨਾਂ ਦੇ ਉੱਤੇ ਦੋਸ਼ ਆ ਵੀ ਭਾਈ ਜਦੋਂ ਇਹਨਾਂ ਦੀ ਚੱਲਦੀ ਸੀ ਉਸ ਵੇਲੇ ਇਹਨਾਂ ਨੇ 66 KV ਦਾ ਜਿਹੜਾ ਉਹ ਗ੍ਰਿਡ ਆ ਤੇ ਉਹ ਕਹਿੰਦੇ ਜੀ ਕਿ ਇਹਨਾਂ ਨੇ ਸਰਕਾਰੀ ਖਾਤੇ ਦੇ ਵਿੱਚੋਂ ਅਣਵਾਤਾ ਆਪਦਾ ਰਸੂਖ ਵਰਤ ਕੇ, ਜਾਨੀ ਕਿ ਬਿਲਡਰ ਨੇ ਆਪਦੇ ਖਰਚੇ ਦੇ ਉੱਤੇ ਕੰਮ ਕਰਨਾ ਹੁੰਦਾ। ਸੋ ਬਿਜ਼ਨਸ ਦੇ ਵੱਲੋਂ ਇਹਨਾਂ ਨੂੰ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ।
6: ਸੋ ਟਾਣਾ ਸਾਹਿਬ ਜਾਂਦੇ ਜਾਂਦੇ ਵੈਦਰ ਦਾ ਹਾਲ ਵੀ ਥੋੜਾ ਜਿਹਾ ਦੱਸ ਦਿਓ ਕਿ ਕਿਵੇਂ ਆ ਜੀ ਹੁਣ ਵੈਦਰ।
7: ਬਸ ਜੀ ਗਰਮੀ ਇੰਨੀ ਕਿ ਜੇ ਮੋਟਰਸਾਈਕਲ ਤੇ ਦੁਪਹਿਰ ਦੇ ਵੇਲੇ ਬੈਠ ਗਏ ਤਾਂ ਪਿੱਠ ਭੂਮੀ ਦਾ ਨੁਕਸਾਨ ਬਹੁਤ ਹੁੰਦਾ, ਇਹ ਹੱਦ ਗਰਮੀ ਹੈ। 45-46 ਡਿਗਰੀ ਟੈਂਪਰੇਚਰ ਆ ਦਿਨ ਦੇ ਵੇਲੇ ਤੇ ਇਸ ਵੇਲੇ ਵੀ ਪਤਾ ਨੀ ਚੱਲਦਾ ਤੇ ਗਰਮੀ ਵੱਟ ਕੱਢੀ ਜਾਂਦੀ ਆ ਤੇ ਕੱਲ ਨੂੰ ਵੀ ਤੇ ਪਰਸੋਂ ਵੀ ਤੇ ਚੌਥ ਵੀ ਪੰਜ ਛੇ ਦਿਨ ਪੰਜਾਬ ਦੇ ਵਿੱਚ ਕੋਈ ਮੀਂਹ ਕਣੀ ਦੀ ਇੱਕ ਕਣੀ ਦੀ ਸੰਭਾਵਨਾ ਨਹੀਂ ਆ ਤੇ ਗਰਮੀ ਨੇ ਵੱਟ ਕੱਢੀ ਜਾਣੇ। 46-47 ਡਿਗਰੀ ਪੰਜਾਬ ਦੇ ਵਿੱਚ ਟੈਂਪਰੇਚਰ ਆਮ ਰਹਿਣਾ ਜੀ।
6: ਸੋ ਬਹੁਤ ਬਹੁਤ ਧੰਨਵਾਦ ਟਾਣਾ ਸਾਹਿਬ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ ਸਰ,
7: ਬਹੁਤ ਮਿਹਰਬਾਨੀ ਜੀ, ਮਿਹਰਬਾਨੀ,
6: ਬਹੁਤ ਬਹੁਤ ਧੰਨਵਾਦ। ਇਹ ਸਨ ਸਵਰਨ ਸਿੰਘ ਟਾਣਾ ਸਾਹਿਬ। ਸੋ ਇਹਨਾਂ ਖਬਰਾਂ ਨੂੰ ਮੋਨਾ ਮਹਿੰਗੀ ਜੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਦੇ ਹਾਂ ਅਤੇ ਨਾਲ ਦੀ ਨਾਲ ਹੀ ਤੁਹਾਨੂੰ ਗੀਤ ਸੰਗੀਤ ਆ ਜਿਹੜਾ ਉਹ ਵੀ ਸੁਣਾਵਾਂਗੇ। ਅੱਜ ਕਹਾਣੀ ਆ ਜਿਹੜੀ ਉਹ ਵੀ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਆ ਲਓ ਜੀ।

0: ਜਿੱਦਾਂ ਤੁਹਾਨੂੰ ਦੱਸਿਆ ਗਿਆ ਸੀ ਕਿ ਇਹਨਾਂ ਖਬਰਾਂ ਨੂੰ ਸਪਾਂਸਰ ਕੀਤਾ ਗਿਆ ਮੋਨਾ ਮਹਿੰਗੀ ਜੀ ਵੱਲੋਂ। ਮੋਨਾ ਜੀ ਸਾਡੇ ਨਾਲ ਆ ਚੁੱਕੇ ਆ। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਗੱਲਬਾਤ ਕੀਤੀ ਜਾ ਸਕਦੀ ਹੈ। ਮੋਨਾ ਜੀ ਸੁਪਰਵਿਜ਼ ਦੀ ਗੱਲਬਾਤ ਕੀਤੀ, ਸੁਪਰਵਿਜ਼ ਬਾਰੇ ਥੋੜਾ ਜਿਹਾ ਦੱਸ ਦਿਓ ਪਹਿਲਾਂ।
1: ਬਿਲਕੁਲ ਰਾਜਵੀਰ ਜੀ, ਜ਼ਰੂਰ ਗੱਲ ਕਰਨੀ ਪੈਂਦੀ ਹੈ। ਸੁਪਰਵਿਜ਼ਰ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਵੈਦਰ ਅੱਗੇ ਦੀ ਅੱਗੇ ਬੈਟਰ ਤੋਂ ਬੈਟਰ ਹੁੰਦਾ ਜਾ ਰਿਹਾ ਹੈਗਾ, ਤਾਂ ਡੈਫੀਨੇਟਲੀ ਇਹੀ ਟਾਈਮ ਹੁੰਦਾ ਹੈ ਜਦੋਂ ਪੇਰੈਂਟਸ, ਗ੍ਰੈਂਡ ਪੇਰੈਂਟਸ ਨੇ ਇੱਥੇ ਆਉਣਾ ਹੈਗਾ, ਸਾਡੇ ਰੈਲੇਟਿਵਸ, ਫਰੈਂਡਸ ਨੇ ਆਉਣਾ ਹੈਗਾ। ਸੋ ਮੇਨਲੀ ਜਦੋਂ ਸੁਪਰਵਿਜ਼ਾ ਦੀ ਜ਼ਰੂਰ ਗੱਲ ਕਰਦੇ ਹੈਗੇ ਆ ਕਿ ਸੁਪਰਵਿਜ਼ਾ ਤੇ ਪੇਰੈਂਟਸ ਚਾਹੇ ਸੈਕਿੰਡ ਟਾਈਮ, ਥਰਡ ਟਾਈਮ ਜਦੋਂ ਵੀ ਆ ਰਹੇ ਨੇ, ਮੇਕ ਸ਼ੋਰ ਕਰੋ, ਕਾਫੀ ਵਾਰ ਦੇਖਦੀ ਹੈਗੀ ਆ ਕਿ ਪਾਲਿਸੀ ਕਰਵਾ ਲਿੱਤੀ ਜਾਂਦੀ ਹੈ, ਪਰ ਕਈ ਵਾਰ ਜਲਦੀ ਜਲਦੀ ਦੇ ਵਿੱਚ ਉਹ ਪਾਲਿਸੀ ਨਾਲ ਲਿਆਣੀ ਭੁੱਲ ਜਾਂਦੇ ਨੇ, ਤਾਂ ਏਅਰਪੋਰਟ ਦੇ ਉੱਤੇ ਜਦੋਂ ਖੜੇ ਹੁੰਦੇ ਤਾਂ ਕਾਫੀ ਵਾਰ ਇੱਦਾਂ ਉਹਨਾਂ ਨੂੰ ਪ੍ਰੋਬਲਮ ਚੱਕਰ ਹੁੰਦੀਆਂ ਨੇ। ਸੋ ਮੇਕ ਸ਼ੋਰ ਕਰੋ ਕਿ ਉਹਨਾਂ ਦੇ ਕੋਲ ਪਾਲਿਸੀ ਹੈਂਡੀ ਜ਼ਰੂਰ ਹੋਵੇ। 1 ਲੱਖ ਦੀ ਕਵਰੇਜ ਜ਼ਰੂਰ ਹੋਣੀ ਚਾਹੀਦੀ, ਸਾਲ ਦੀ ਪਾਲਿਸੀ ਹੋਣੀ ਚਾਹੀਦੀ ਹੈ ਜਦੋਂ ਵੀ ਉਹਨਾਂ ਨੇ ਲੈਂਡ ਕਰਨਾ ਹੈਗਾ। ਪਰ ਨਾਲ ਦੀ ਨਾਲ ਇੱਕ ਹੋਰ ਚੀਜ਼ ਆ ਜਾਂਦੀ ਹੈਗੀ ਹੈ ਕਿ ਚਾਹੇ ਸੁਪਰ ਵੀਜ਼ਾ ਤੇ ਇੱਥੇ ਆਏ ਹੋਏ ਨੇ ਜਾਂ ਵਿਜ਼ਿਟਰ ਵੀਜ਼ਾ ਤੇ ਆਏ ਨੇ, ਕਾਫੀ ਵਾਰ ਸਾਨੂੰ ਇਹ ਕੰਸਰਨਸ ਵੀ ਆਉਂਦੇ ਨੇ ਜਿਹਦੇ ਬਾਰੇ ਕਿ ਅਸੀਂ ਕਾਫੀ ਅਵੇਅਰ ਕਰਨਾ ਵੀ ਚਾਹੁੰਦੇ ਹੁੰਦੇ ਆਪਣੀ ਕਮਿਊਨਿਟੀ ਨੂੰ, ਪਰ ਕਿਤੇ ਕਿਤੇ ਥੋੜੀ ਜਿਹੀ ਕਮੀ ਰਹਿ ਜਾਂਦੀ ਹੈ, ਜਿਹਦੇ ਬਾਰੇ ਮੈਂ ਜ਼ਰੂਰ ਗੱਲ ਕਰਾਂਗੀ ਕਿ ਜਦੋਂ ਵੀ ਤੁਸੀਂ ਵੀਜ਼ਾ ਆਪਣਾ ਐਕਸਟੈਂਡ ਕਰਦੇ ਹੈਗੇ ਹੋ, ਆਪਣੀ ਸਟੇ ਐਕਸਟੈਂਡ ਕਰਦੇ ਹੋ, ਏਅਰ ਟਿਕਟ ਜ਼ਰੂਰ ਐਕਸਟੈਂਡ ਕਰ ਲਿੱਤੀ ਜਾਂਦੀ ਹੈਗੀ ਆ, ਪਰ ਕਈ ਕੇਸਿਸ ਦੇ ਵਿੱਚ ਇੰਸ਼ੋਰੈਂਸ ਪਰਸਨ ਭੁੱਲ ਜਾਂਦੇ ਨੇ ਕਿ ਇੰਸ਼ੋਰੈਂਸ ਵੀ ਐਕਸਟੈਂਡ ਕਰਾਉਣੀ ਸੀ, ਐਂਡ ਉਹਦੇ ਵਿੱਚ ਇਹ ਕਈ ਵਾਰ ਕਈ ਵੀਕਸ, ਕਈ ਮਹੀਨੇ ਵੀ ਨਿਕਲ ਜਾਂਦੇ ਨੇ, ਉਸ ਟਾਈਮ ਤੇ ਯਾਦ ਆਉਂਦਾ ਜਦੋਂ ਕੋਈ ਹੈਲਥ ਦੇ ਵਿੱਚ ਪ੍ਰੋਬਲਮ ਆ ਚੁੱਕੀ ਹੁੰਦੀ ਹੈ। ਸੋ ਮੇਕ ਸ਼ੋਰ ਕਰੋ ਕਿ ਪਹਿਲਾਂ ਹੀ ਕਵਰੇਜ ਕਰਵਾਈ ਜਾਵੇ, ਕੋਈ ਗੈਪ ਨਹੀਂ ਹੋਣਾ ਚਾਹੀਦਾ ਪੁਰਾਣੀ ਪਾਲਿਸੀ ਦੇ ਨਾਲ, ਕਿਉਂਕਿ ਜੇ 1 ਦਿਨ ਦਾ ਵੀ ਗੈਪ ਪੈ ਗਿਆ ਹੈਗਾ, ਉਸ ਤੋਂ ਬਾਅਦ ਜੇ ਹੈਲਥ ਦੇ ਵਿੱਚ ਕੋਈ ਚੇਂਜਿਸ ਆ ਗਈਆਂ ਨੇ, ਤਾਂ ਕੋਈ ਇੰਸ਼ੋਰੈਂਸ ਕੰਪਨੀ ਤੁਹਾਨੂੰ ਕਵਰ ਨਹੀਂ ਕਰੂਗੀ। ਸੋ ਇਸ ਚੀਜ਼ ਨੂੰ ਬਿਲਕੁਲ ਛੱਡ ਦਿਓ ਕਿ ਸ਼ਾਇਦ ਕਿਤੇ ਕੋਈ ਦਾਅ ਲੱਗ ਜੂਗਾ ਜਾਂ ਕਿਤੇ ਕੋਈ ਆਪਸ਼ਨ ਮਿਲ ਜੂਗੀ ਉਸ ਟਾਈਮ ਤੇ। ਮੈਨੂੰ ਕਾਫੀ ਵਾਰ ਇੱਦਾਂ ਦੇ ਰਾਜਵੀਰ ਜੀ ਫੋਨ ਆਉਂਦੇ ਨੇ ਕਿ ਹੁਣ ਹੈਲਥ ਦੇ ਵਿੱਚ ਪ੍ਰੋਬਲਮ ਆ ਗਈ ਹੈ, ਹੁਣ ਕੋਈ ਸਟੋਨ ਹੈਗਾ ਪੇਟ ਦੇ ਵਿੱਚ ਦਰਦ ਹੋ ਰਿਹਾ, ਕੋਈ ਅਪੈਂਡਿਕਸ ਦਾ ਦਰਦ ਹੋ ਰਿਹਾ। ਸੋ ਇਸ ਤਰੀਕੇ ਦੀਆਂ ਜਿਹੜੀਆਂ ਪ੍ਰੋਬਲਮਸ ਆਲਰੇਡੀ ਅਕਰ ਹੋਈਆਂ ਚੁੱਕਦੀਆਂ ਨੇ, ਤਾਂ ਉਸ ਤੋਂ ਬਾਅਦ ਤੁਹਾਨੂੰ ਕੋਈ ਇੰਸ਼ੋਰੈਂਸ ਨਹੀਂ ਮਿਲ ਪਾਉਂਦੀ ਹੈਗੀ ਹੈ। ਸੋ ਇਸੇ ਕਰਕੇ ਜੇ ਪਹਿਲਾਂ ਹੀ ਇੰਸ਼ੋਰੈਂਸ ਕਰਵਾਈ ਹੋਵੇ, ਕੋਈ ਵੀ ਗੈਪ ਨਾ ਹੋਵੇ, ਤਾਂ ਉਸ ਟਾਈਮ ਤੇ ਡਾਕਟਰ ਦੀ ਵਿਜ਼ਿਟ, ਐਕਸਰੇ, ਅਲਟਰਾਸਾਊਂਡ, ਡਾਕਟਰ ਦਾ ਵਿਜ਼ਿਟ, ਹੋਸਪਿਟਲਾਈਜੇਸ਼ਨ, ਉਹ ਸਾਰਾ ਕੁਝ ਕਵਰ ਹੋ ਜਾਂਦਾ ਹੈ। ਸੋ ਇਹੀ ਚੀਜ਼ਾਂ ਕਰਕੇ ਇੰਸ਼ੋਰੈਂਸ ਪਾਲਿਸੀਜ਼ ਬਣੀਆਂ ਹੁੰਦੀਆਂ ਨੇ ਕਿ ਜੋ ਵੀ ਅਸੀਂ ਅਨਪ੍ਰੈਡਿਕਟੇਬਲ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਕਵਰ ਕਰ ਸਕੀਏ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਕੰਸਰਨ ਹੈ, ਚਾਹੇ ਪੇਰੈਂਟਸ, ਗ੍ਰੈਂਡ ਪੇਰੈਂਟਸ ਦੇ ਕਿਸੇ ਤਰ੍ਹਾਂ ਦੇ ਹੈਲਥ ਇਸ਼ੂਜ਼ ਹੈ, ਕਈ ਵਾਰ ਹੁੰਦਾ ਕਿ ਅਨਸਟੇਬਲ ਨੇ ਹੈਲਥ ਇਸ਼ੂ, ਸਾਡੇ ਕੋਲ ਇਸ ਤਰੀਕੇ ਦੀਆਂ ਵੀ ਪਾਲਿਸੀਜ਼ ਹੈਗੀਆਂ ਜਿਹੜੀਆਂ ਕਿ ਲਾਸਟ 7 ਡੇਜ਼ ਦੇ ਵਿੱਚ ਸਟੇਬਲ ਹੋਵੇ, ਤਾਂ ਉਹਨਾਂ ਨੂੰ ਵੀ ਕਵਰ ਕੀਤਾ ਜਾ ਸਕਦਾ ਹੈ। ਨੋ ਮੈਟਰ ਏਜ ਕਿੰਨੀ ਹੈਗੀ ਹੈ, 60, 70, 80, ਸੋ ਤੁਸੀਂ ਜ਼ਰੂਰ ਸਾਨੂੰ ਕੋਂਟੈਕਟ ਕਰ ਸਕਦੇ ਹੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, ਐਟ 416-509-1509। ਪੂਰੀ ਫਲੈਕਸੀਬਿਲਿਟੀ ਪੇਮੈਂਟ ਦੇ ਵਿੱਚ ਤੁਹਾਨੂੰ ਮਿਲ ਸਕਦੀ ਹੈ, ਐਨੁਅਲ ਪੇਮੈਂਟ ਜਾਂ ਮੰਥਲੀ ਪੇਮੈਂਟ ਆਪਸ਼ਨ ਦੇ ਵਿੱਚ ਜਾਣਾ ਚਾਹੋ, ਤਾਂ ਕਿ ਤੁਹਾਨੂੰ ਇਸ ਚੀਜ਼ ਦੇ ਜਿਹੜੇ ਪ੍ਰੀਮੀਅਮਸ ਹੈਗੇ ਆ ਉਸਦਾ ਕੋਈ ਵੀ ਬਰਡਨ ਨਹੀਂ ਲੱਗਦਾ, ਈਜ਼ੀਲੀ ਅਫੋਰਡੇਬਲ ਪਾਲਿਸੀਜ਼ ਮਿਲ ਸਕਦੀਆਂ ਨੇ। ਕੋਈ ਵੀ ਸੁਪਰਵਿਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਅਪਲਾਈਡ ਸਟੇਟਸ ਤੇ ਹੋ, ਹੈਲਥ ਕਾਰਡ ਹਜੇ ਨਹੀਂ ਹੈਗਾ, ਜ਼ਰੂਰ ਆਪਣੀ ਪਰਸਨਲ ਇੰਸ਼ੋਰੈਂਸ ਕਰਵਾ ਸਕਦੇ ਹੋ ਜੀ। 416-509-1509।

0: ਚੀਨ ਜੇ ਬਚ ਹੁੰਦਾ ਇੱਥੇ ਸੋਨੇ ਵਿੱਚ ਵੀ ਖੋਟ। ਕਈ ਵਾਰ ਅਸੀਂ ਇਹ ਦੇਖਦੇ ਹੁੰਦੇ ਹਾਂ ਕਿ ਯਾਰ ਹਰੇਕ ਚੀਜ਼ ਨੁਕਸ ਅਸੀਂ ਦੂਜਿਆਂ ਦੇ ਵਿੱਚ ਕੱਢਦੇ ਹਾਂ, ਸਾਡਾ ਸੁਭਾਅ ਕਿੰਨਾ ਵੀ ਕੱਬਾ ਹੋਵੇ, ਕਿੰਨਾ ਵੀ ਸਖਤ ਹੋਵੇ, ਕਿਹੋ ਜਿਹਾ ਵੀ ਹੋਵੇ, ਅਸੀਂ ਕਹਿੰਦੇ ਕਿ ਯਾਰ ਮੈਂ ਤਾਂ ਸਹੀ ਹਾਂ, ਆਹ ਫਲਾਣਾ ਬੰਦਾ ਗਲਤ ਆ। ਪਰ ਅਤੇ ਸਾਨੂੰ ਇਹ ਵੀ ਲੱਗਦਾ ਹੁੰਦਾ ਕਿ ਯਾਰ ਮੇਨ ਸਪੋਜ਼ ਕਰੋ ਕਿ ਤੁਸੀਂ ਕਿਸੇ ਬੰਦੇ ਦਾ ਅਪਮਾਨ ਕਰਤਾ, ਤੁਸੀਂ ਕਿਸੇ ਬੰਦੇ ਨੂੰ ਮਾੜਾ ਚੰਗਾ ਬੋਲਤਾ, ਤੁਸੀਂ ਕਿਸੇ ਬੰਦੇ ਦੇ ਡਿਸਰਿਸਪੈਕਟ ਕਰਤੀ, ਤੁਸੀਂ ਕਿਸੇ ਬੰਦੇ ਦਾ ਮਤਲਬ ਉਹਨੂੰ ਗਲਤ ਬੋਲਤਾ, ਉਹਨੂੰ ਗਲਤ ਮੈਸੇਜ ਕਰਤਾ, ਉਹਨੂੰ ਗਲਤ ਕਮੈਂਟ ਕਰਤਾ, ਅਤੇ ਉਹ ਅਪਮਾਨ ਹੋਣ ਦੇ ਬਾਵਜੂਦ ਵੀ ਉਹ ਬੰਦਾ ਤੁਹਾਨੂੰ ਕਾਲ ਕਰੇ, ਤੁਹਾਨੂੰ ਮੈਸੇਜ ਕਰੇ, ਤੁਹਾਡੇ ਨਾਲ ਹਾਏ ਹੈਲੋ ਕਰੇ, ਤੁਹਾਨੂੰ ਬੁਲਾਵੇ, ਫਿਰ ਉੱਥੇ ਸਾਨੂੰ ਆਪਣੇ ਆਪ 'ਤੇ ਮਾਣ ਨਹੀਂ ਹੋਣਾ ਚਾਹੀਦਾ ਵੀ ਦੇਖਿਆ ਕਿਉਂ ਮੈਂ ਤਾਂ ਝਾੜਤਾ ਸੀ ਇਹਨੂੰ, ਦੇਖ ਲਾ ਫਿਰ ਵੀ ਬੁਲਾਉਂਦਾ ਫਿਰਦਾ। ਕਈ ਵਾਰ ਰਿਸ਼ਤੇਦਾਰੀਆਂ 'ਚ ਵੀ ਇਹ ਹੋ ਜਾਂਦਾ, ਤੁਸੀਂ ਕਿਸੇ ਦਾ ਅਪਮਾਨ ਕਰਦੇ ਹੋ ਅਤੇ ਉਹ ਬੰਦਾ ਫਿਰ ਤੁਹਾਨੂੰ ਬੁਲਾਉਂਦਾ, ਤੁਸੀਂ ਫਿਰ ਉੱਤੇ ਲੱਤ ਰੱਖਦੇ ਹੋ ਕਿ ਲੈ ਕਿਉਂ ਐਂ ਆ ਗੱਲ ਬੁਲਾਉਂਦਾ ਨਾ। ਸੋ ਉੱਥੇ ਸਾਨੂੰ ਆਪਣੇ ਆਪ 'ਤੇ ਮਾਣ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਮਾਣ ਨਹੀਂ ਕਰਨਾ ਚਾਹੀਦਾ, ਕਿਉਂਕਿ ਜੇਕਰ ਤੁਸੀਂ ਕਿਸੇ ਦੇ ਕਿਸੇ ਵੱਲੋਂ ਅਪਮਾਨ ਕੀਤੇ ਸ਼ਬਦਾਂ 'ਤੇ ਜਾਂ ਦੁਰਵਿਵਹਾਰ ਕੀਤੇ 'ਤੇ ਫਿਰ ਦੁਬਾਰੇ ਉਹ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਤਾਂ ਸਾਨੂੰ ਆਪਣੇ ਆਪ 'ਤੇ ਮਾਣ ਕਰਨਾ ਨਹੀਂ ਬਣਦਾ। ਹੋ ਸਕਦਾ ਕਿ ਉਹ ਸਾਡੇ ਨਾਲੋਂ ਜ਼ਿਆਦਾ ਸਿਆਣਾ ਹੋਵੇ, ਇਹ ਹੋ ਸਕਦਾ, ਹੋ ਸਕਦਾ ਕਿ ਜੋ ਆਪਣੀ ਹਉਮੈ ਦੇ ਨਾਲ ਉਹ ਚੰਗੇ ਸੰਬੰਧ ਨੇ ਜਿਹੜੇ ਉਹਨਾਂ ਨੂੰ ਵੱਧ ਮਹੱਤਤਾ ਦਿੰਦਾ ਹੋਵੇ, ਵੀ ਛੱਡ ਯਾਰ ਮੇਰੀ ਈਗੋ ਤਾਂ ਕੋਈ ਨਾ, ਜੇ ਮੇਰਾ ਉਹਨੇ ਅਪਮਾਨ ਵੀ ਕਰਤਾ ਸੀ ਚੱਲ ਕੋਈ ਗੱਲ ਨਹੀਂ, ਮੈਂ ਉਹਨੂੰ ਫਿਰ ਵੀ ਹਾਏ ਹੈਲੋ ਕਰ ਲਾਂ, ਮੈਂ ਉਹਨੂੰ ਫਿਰ ਵੀ ਬੁਲਾ ਲਾਂ। ਹਸਬੈਂਡ ਵਾਈਫ ਦੇ ਵਿੱਚ ਵੀ ਇਹੋ ਜਿਹੀਆਂ ਪ੍ਰੋਬਲਮਸ ਆਉਂਦੀਆਂ ਨੇ, ਇੱਕ ਦੂਜੇ ਨੂੰ ਮਾੜਾ ਚੰਗਾ ਬੋਲਦੇ ਨੇ, ਫਿਰ ਈਗੋ ਦੀ ਕੰਧ ਖੜੀ ਹੋ ਜਾਂਦੀ ਆ, ਵੀ ਲੈ ਹੁਣ ਤੂੰ ਮੈਨੂੰ ਬੋਲਿਆ ਸੀ, ਮੈਂ ਤੈਨੂੰ ਬੋਲਿਆ ਸੀ, ਲੈ ਮੈਂ ਨਹੀਂ ਤੈਨੂੰ ਬੁਲਾਉਂਦਾ, ਉਹ ਕਹਿੰਦੀ ਮੈਂ ਨਹੀਂ ਤੈਨੂੰ ਬੁਲਾਉਂਦੀ। ਕਈ ਕਈ ਦਿਨ ਲੰਘ ਜਾਂਦੇ ਆ ਇੱਕ ਦੂਜੇ ਨੂੰ ਨਾ ਬੁਲਾ ਕੇ, ਈਗੋ ਦੀ ਕੰਧ ਨਹੀਂ ਢਹਿੰਦੀ ਹੈਗੀ, ਡਿੱਗਦੀ ਨਹੀਂ ਹੈਗੀ, ਉਹ ਹੋਰ ਖੜੀ ਹੁੰਦੀ ਰਹਿੰਦੀ ਆ। ਸੋ ਜੇ ਹੁਣ ਜਿਹਦੀ ਤੁਸੀਂ ਬੇਇੱਜ਼ਤੀ ਕੀਤੀ ਆ, ਜਿਹਨੂੰ ਤੁਸੀਂ ਮਾੜਾ ਚੰਗਾ ਵੀ ਬੋਲਤਾ ਬਿਨਾਂ ਗਲਤੀ ਤੋਂ ਜਾਂ ਗਲਤੀ ਤੋਂ ਵੀ, ਪਰ ਉਹਨੇ ਫਿਰ ਤੁਹਾਨੂੰ ਮੈਸੇਜ ਕੀਤਾ, ਫਿਰ ਤੁਹਾਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਆ, ਤਾਂ ਇਹਦਾ ਮਤਲਬ ਉਹ ਸਿਰੇ ਦਾ ਗਲਤ ਨਹੀਂ ਹੋ ਸਕਦਾ। ਹੋ ਸਕਦਾ ਕਿ ਉਹਨੇ ਆਪਣੀ ਈਗੋ ਦੀ ਕੰਧ ਢਾਹਤੀ ਹੋਵੇ ਅਤੇ ਰਿਸ਼ਤੇ ਸੋਹਣੇ ਬਣਾਉਣ ਲਈ, ਸੰਬੰਧ ਉਸਾਰਨ ਲਈ ਇੱਕ ਪਹਿਲਕਦਮੀ ਕੀਤੀ ਹੋਵੇ, ਸੰਬੰਧਾਂ ਨੂੰ ਵੱਧ ਮਹੱਤਤਾ ਦਿੱਤੀ ਹੋਵੇ, ਜਿਹੜੇ ਸਾਡੇ ਰਿਸ਼ਤੇ ਆ ਉਹਨੂੰ ਸਿੰਜਣ ਦੀ ਕੋਸ਼ਿਸ਼ ਕੀਤੀ ਹੋਵੇ। ਦੂਜਾ ਇਹ ਵੀ ਹੋ ਸਕਦਾ ਕਿ ਯਾਰ ਉਹ ਪਹਿਲਾਂ ਵਾਲਾ ਬੰਦਾ ਹੀ ਨਾ ਰਿਹਾ ਹੋਵੇ, ਬੰਦਾ ਹੀ ਚੇਂਜ ਹੋ ਗਿਆ ਹੋਵੇ। ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਬੂਟਿਆਂ ਨੂੰ ਪਾਣੀ ਅਸੀਂ ਬਹੁਤ ਦਿੰਦੇ ਹਾਂ ਗਰਮੀਆਂ ਦੇ ਵਿੱਚ ਕਿ ਬਾਈ ਇਹਨਾਂ ਨੂੰ ਫੁੱਲ ਫਲ ਲੱਗਣੇ ਆ, ਰਿਸ਼ਤਿਆਂ ਨੂੰ ਪਾਣੀ ਦੇਣਾ ਭੁੱਲ ਜਾਂਦੇ ਹਾਂ। ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਚੱਲਦੇ ਹਾਂ ਗੋਗੀ ਲੋਥਰਾ ਸਾਹਿਬ ਕੋਲ। ਲੋਥਰਾ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਰਾਜਵੀਰ ਜੀ ਅਤੇ ਸਾਰੰਗ ਰੇਡੀਓ ਦੇ ਸਾਰੇ ਲਿਸਨਰਸ ਨੂੰ। ਗੋਗੀ ਲੋਥਰਾ ਦਾ ਨਮਸਕਾਰ, ਅਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਨਮਸਕਾਰ, ਅਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਬੜੀ ਟਿਕਾ ਕੇ ਗੱਲ ਕੀਤੀ ਹੈ ਹੋਮੇ ਦੀ ਤੇ ਈਗੋ ਦੀ, ਬਹੁਤ ਹੀ ਵਧੀਆ ਗੱਲ ਤੁਸੀਂ ਕੀਤੀ ਹੈ। ਜਿਹੜਾ ਬੰਦੇ ਦਾ ਹੋਮੇ ਹੁੰਦਾ, ਈਗੋ ਹੁੰਦੀ ਹੈ, ਉਹ ਬੰਦੇ ਨੂੰ ਕਾਫੀ ਥੱਲੇ ਲਾ ਕੇ ਜਾਂਦੀ ਹੈ। ਇਨੀਸ਼ੀਅਲੀ ਤੇ ਲੱਗਦਾ ਹੈ ਯਾਰ ਕਿ ਹਾਂ ਮੇਰੀ ਈਗੋ ਹੈਗੀ, ਮੈਂ ਹੈਗਾ, ਹੋਮੇ ਬੜੀ ਹੈਗੀ ਹੈ। ਬਟ ਜੇ ਤੁਸੀਂ ਨੇਚਰ ਨੂੰ ਵੀ ਦੇਖੋ ਨਾ, ਜਦ ਵੀ ਕਦੀ ਤੂਫਾਨ ਆਉਂਦਾ ਹੈ, ਦਰਖਤ ਜਿਹੜੇ ਉਹ ਗਿਰ ਜਾਂਦੇ ਨੇ, ਬਟ ਜਿਹੜੀ ਗਾਂ ਹੁੰਦੀ ਹੈ ਉਹ ਉੱਥੇ ਰਹਿੰਦੀ ਹੈ, ਉਹ ਝੁਕੀ ਰਹਿੰਦੀ ਹੈ। ਜਿਹੜਾ ਬੰਦਾ ਆਪਣੇ ਹੋਮੇ 'ਚ ਈਗੋ 'ਚ ਜ਼ਿਆਦਾ ਟੌਰ ਕਰਕੇ ਕਰਦਾ ਹੈ, ਉਹ ਦੱਸੋਗੇ ਖਰਾਬ ਆਉਂਦਾ, ਸਭ ਤੋਂ ਪਹਿਲਾਂ ਉਹ ਹੀ ਡਿੱਗਦਾ ਹੈ।
0: ਜਿਹੜਾ ਬੰਦਾ ਗੋਗੀ ਬਾਜੀ, ਜਿਹੜਾ ਬੰਦਾ ਸਿਆਣਾ ਨਾ, ਉਹ ਆਪਣੀ ਸਿਆਣਪ ਦੇ ਵਿੱਚ ਵੀ ਆਪਣੀਆਂ ਕਮੀਆਂ ਲੱਭ ਲੈਂਦਾ, ਅਤੇ ਜਿਹੜਾ ਬੰਦਾ ਮੂਰਖ ਆ ਉਹ ਆਪਣੀ ਮੂਰਖਤਾ ਨੂੰ ਹੀ ਸਿਆਣਪ ਸਮਝਦਾ ਰਹਿੰਦਾ ਸਾਰੀ ਜ਼ਿੰਦਗੀ, ਉਹਨੂੰ ਉਹੀ ਲੱਗਦਾ ਕਿ ਮੈਂ ਹੀ ਸਿਆਣਾ। ਜਿਹੜਾ ਸਿਆਣਾ ਉਹ ਆਪਣੀ ਸਿਆਣਪਤਾ ਦੇ ਵਿੱਚ ਵੀ ਇੱਕ ਆਪਣੀਆਂ ਕਮੀਆਂ ਲੱਭ ਲੈਂਦਾ ਕਿ ਯਾਰ ਆਹ ਮੇਰੇ 'ਚ ਕਮੀ ਹੈਗੀ ਆ, ਕਿਉਂਕਿ ਉਹ ਸਿਆਣਾ, ਉਹਨੂੰ ਆਪਣੀ ਕਮੀ ਦਾ ਅਹਿਸਾਸ ਆ ਕਿ ਮੇਰੇ 'ਚ ਕਮੀ ਹੈਗੀ ਆ। ਜਿਹੜਾ ਬੰਦਾ ਮੂਰਖ ਆ ਉਹਨੂੰ ਤਾਂ ਆਪਣੀ ਕਮੀ ਦਾ ਪਤਾ ਹੀ ਨਹੀਂ, ਉਹ ਆਪਣੀ ਮੂਰਖਤਾ ਨੂੰ ਹੀ ਸਿਆਣਪ ਸਮਝਦਾ ਰਹਿੰਦਾ ਸਾਰੀ ਜ਼ਿੰਦਗੀ, ਐਂ ਨਿਕਲ ਜਾਂਦੀ ਹੈ ਬਹੁਤਿਆਂ ਦੀ ਜ਼ਿੰਦਗੀ। ਆਸ ਪਾਸ ਤੁਹਾਡੇ ਵੀ ਇਹੋ ਜਿਹੇ ਬੰਦੇ ਬਹੁਤ ਹੋਣਗੇ ਜੀ।
1: ਬਿਲਕੁਲ ਠੀਕ ਹੈ ਰਾਜੀਵ ਜੀ। ਰਾਜੀਵ ਜੀ, ਅੱਜ ਆਪਾਂ ਗੱਲ ਕਰਦੇ ਹਾਂ, ਦੇਖੋ ਜਿਸ ਤਰ੍ਹਾਂ ਸਮਾਂ ਸਾਰਿਆਂ ਦਾ ਠੀਕ ਨਹੀਂ ਹੁੰਦਾ, ਕਈ ਵਾਰੀ ਚੰਗਾ ਹੁੰਦਾ, ਕਈ ਵਾਰੀ ਖਰਾਬ ਹੁੰਦਾ ਹੈ, ਤੇ ਬੰਦੇ ਦੇ ਜਦ ਕਦੀ ਦਿੱਕਤ ਆ ਜਾਂਦੀ ਹੈ, ਕ੍ਰੈਡਿਟ ਸਕੋਰ ਖਰਾਬ ਹੋ ਗਿਆ ਜਾਂ ਕੰਜ਼ਿਊਮਰ ਪ੍ਰਪੋਜ਼ਲ ਕਰਨਾ ਪਿਆ, ਉਹਨਾਂ ਲਈ ਮੌਰਗੇਜ ਦਾ ਕੀ ਸੋਲਿਊਸ਼ਨ ਹੁੰਦਾ ਹੈ? ਠੀਕ ਹੈ ਨਾ, ਦੇਖੋ ਬੰਦੇ ਸਾਰੇ ਠੀਕ ਹੁੰਦੇ, ਸਮਾਂ ਖਰਾਬ ਹੋ ਜਾਂਦਾ ਕਈ ਵਾਰੀ। ਤੋ ਦੇਖੋ, ਜੇ ਕਿਸੇ ਨੇ ਪ੍ਰੋਪਰਟੀ ਪਰਚੇਸ ਕਰਨੀ ਹੈ, ਜੇ ਕੰਜ਼ਿਊਮਰ ਪ੍ਰਪੋਜ਼ਲ ਕੀਤਾ ਹੋਇਆ ਜਾਂ ਬੈਂਕਰਪਸੀ ਕੀਤੀ ਹੋਈ ਹੈ, ਉਹ ਕਰ ਲੈ ਸਕਦੇ ਨੇ, ਬਟ ਉਹਨਾਂ ਨੂੰ ਘੱਟ ਤੋਂ ਘੱਟ 2 ਸਾਲ ਵੇਟ ਕਰਨਾ ਪੈਂਦਾ ਹੈ ਜਦ ਤੁਹਾਡਾ ਡਿਸਚਾਰਜ ਹੋ ਜਾਏ, ਚਾਹੇ ਕੰਜ਼ਿਊਮਰ ਪ੍ਰਪੋਜ਼ਲ ਦਾ ਹੋਏ ਜਾਂ ਫਿਰ ਬੈਂਕਰਪਸੀ ਦਾ। 2 ਸਾਲ ਵੇਟ ਕਰੋ ਤੇ ਪਲੱਸ ਉਹਦੇ ਬਾਅਦ ਤੁਹਾਡਾ ਮਿਨੀਮਮ ਡਾਊਨ ਪੇਮੈਂਟ 10% ਚਾਹੀਦੀ ਹੁੰਦੀ ਹੈ, ਤੁਹਾਡੇ ਕੋਲ 2 ਕ੍ਰੈਡਿਟ ਲਾਈਨਸ, ਕ੍ਰੈਡਿਟ ਕਾਰਡ ਹੋ ਗਏ ਜਾਂ ਲਾਈਨ ਆਫ ਕ੍ਰੈਡਿਟ ਹੋ ਗਏ, 2 ਟ੍ਰੇਡ ਲਾਈਨਸ ਹੋਣੀ ਚਾਹੀਦੀ, ਉਹਦੇ 'ਚ ਕੋਈ ਮਿਸ ਪੇਮੈਂਟ ਨਾ ਹੋਏ, ਠੀਕ ਹੈ ਨਾ, ਤੇ 2 ਸਾਲ 10% ਡਾਊਨ ਪੇਮੈਂਟ ਤੇ 2 ਟ੍ਰੇਡ ਲਾਈਨਸ, ਤਾਂ ਤੁਸੀਂ ਆਪਣਾ ਨਵਾਂ ਘਰ ਲੈ ਸਕਦੇ ਹੋ। ਪਰ ਬੰਦਾ ਕਹਿੰਦਾ ਯਾਰ ਮੈਂ ਤੇ ਡਿਸਚਾਰਜ ਹੋ ਗਿਆ, ਮੇਰੇ ਕੋਲ ਅਸੀਂ ਹਲੇ ਪੈਸਾ ਹੈਗਾ, ਮੈਂ ਘਰ ਲੈਣਾ ਚਾਹੁੰਦਾ, ਮਾਰਕੀਟ ਚੰਗੀ ਹੈ, ਕਿਆ ਉਹ ਘਰ ਲੈ ਸਕਦਾ? ਬਿਲਕੁਲ ਲੈ ਸਕਦਾ। ਹਾਂ, ਬੈਂਕ ਕੋਲ ਨਹੀਂ ਜਾ ਸਕਦੇ ਤੁਸੀਂ, ਕਿਉਂਕਿ ਬੈਂਕ ਦੀ ਤੇ ਗਾਈਡਲਾਈਨਸ ਫਿਕਸਡ ਹੈਗੀਆਂ ਨੇ। ਹੋਰ ਜਿਹੜੇ ਆਲਟਰਨੇਟਿਵ ਲੈਂਡਰਸ ਹੈਗੇ ਨੇ ਰਾਜਵੀਰ ਜੀ, ਉਹਨਾਂ ਕੋਲ ਤੁਸੀਂ ਚਾਹੇ ਲਾਸਟ ਮੰਥ ਹੀ ਡਿਸਚਾਰਜ ਹੋਇਓ, ਉਹ ਤੁਹਾਨੂੰ ਮੋਰਗੇਜ ਦੇ ਸਕਦੇ ਨੇ। ਬਟ ਉਹਨਾਂ ਦੀ ਡਾਊਨ ਪੇਮੈਂਟ ਰਿਕੁਆਇਰਮੈਂਟ 20% ਹੋ ਜਾਣੀ, ਮਿਨੀਮਮ ਡਾਊਨ ਪੇਮੈਂਟ 20% ਹੋ ਜਾਣੀ, ਪਲੱਸ ਉਹ ਤੁਹਾਡੀ ਇਨਕਮ ਦੇ ਹਿਸਾਬ ਨਾਲ ਤੁਹਾਨੂੰ ਕੁਆਲੀਫਾਈ ਕਰਕੇ ਤੁਹਾਡੇ ਲਈ ਕਰ ਅਰੇਂਜ ਕਰ ਹੋ ਸਕਦਾ, ਤੁਹਾਡਾ ਕੁਆਲੀਫਿਕੇਸ਼ਨ ਬਣ ਸਕਦੀ ਹੈ। ਹੁਣ ਕਈ ਵਾਰੀ ਕੀ ਹੁੰਦਾ, ਬੰਦੇ ਨੇ ਅੱਜ ਕੱਲ੍ਹ ਤੁਸੀਂ ਦੇਖੋਗੇ ਮੇਰੇ ਕੋਲ ਜਿੰਨੀ ਕਈ ਵਾਰੀ ਡੀਲਾਂ ਆ ਰਹੀਆਂ ਨੇ, ਕੰਜ਼ਿਊਮਰ ਪ੍ਰਪੋਜ਼ਲ ਕਰਕੇ ਬੈਠੇ 30,000 ਕਰਕੇ, ਲੇਕਿਨ 30,000 ਕਰਕੇ ਕੰਜ਼ਿਊਮਰ ਪ੍ਰਪੋਜ਼ਲ ਕਰ ਲਿਆ। ਕੰਜ਼ਿਊਮਰ ਪ੍ਰਪੋਜ਼ਲ ਲਾਸਟ ਰਿਜ਼ੋਰਟ ਹੋਣੇ ਚਾਹੀਦੇ ਨੇ, ਪਹਿਲਾਂ ਤੁਸੀਂ ਦੇਖੋ ਕਿਸ ਤਰ੍ਹਾਂ ਤੁਸੀਂ ਉਹਨੂੰ ਮੈਨੇਜ ਕਰ ਸਕਦੇ ਹੋ, ਕਿਉਂਕਿ ਇੱਕ ਵਾਰੀ ਪ੍ਰਪੋਜ਼ਲ ਕਰ ਲਿਆ ਤੁਸੀਂ ਉਹ ਤੁਹਾਡੇ ਰਿਕਾਰਡ 'ਚ 6 ਸਾਲ ਰਹਿਣਾ। ਪਲੱਸ ਜੇ ਤੁਸੀਂ ਮੋਰਗੇਜ ਜਾਂ ਕੁਛ ਖਰੀਦਣ ਜਾਓਗੇ ਉਹਦੇ 'ਚ ਹੋਰ ਦਿੱਕਤਾਂ ਆਉਣੀਆਂ, ਉਹ ਲਾਸਟ ਰਿਜ਼ੋਰਟ ਹੋਣਾ ਚਾਹੀਦਾ। ਪਹਿਲਾਂ ਦੇਖੋ ਜੇ ਤੁਹਾਡੇ ਕੋਲ ਹੋਰ ਫੰਡਸ ਅਵੇਲੇਬਲ ਹੈਗੇ ਨੇ ਜਾਂ ਘਰ 'ਚ ਇਕੁਇਟੀ ਹੈਗੀ ਹੈ ਤੇ ਘਰ ਨੂੰ ਰੀਫਾਈਨਾਂਸ ਕਰਕੇ ਤੋ ਉਹਨੂੰ ਪੇ ਆਫ ਕਰ ਦਿਓ ਜਿਹੜਾ ਵੀ ਤੁਹਾਡਾ ਡੈਟ ਹੈਗਾ, ਚਾਹੇ ਤੁਸੀਂ ਸੈਲਰੀ ਦੋ, ਤੁਹਾਡਾ ਕ੍ਰੈਡਿਟ ਸਕੋਰ ਥੱਲੇ ਗਿਆ ਹੋਏ, ਉਹ ਤੁਸੀਂ ਦੇਖੋ ਕਿ ਜਦ ਤੁਸੀਂ ਉਹਨੂੰ ਪੇ ਆਫ ਕਰੋਗੇ ਤੁਹਾਡਾ ਕ੍ਰੈਡਿਟ ਸਕੋਰ ਵੀ ਉੱਤੇ ਜਾਣਾ ਸ਼ੁਰੂ ਹੋ ਜਾਏਗਾ। ਜਿਹੜੇ ਬੰਦੇ ਨੂੰ ਲੱਗਦਾ ਹੈ ਅੱਜ ਦੀ ਤਾਰੀਖ 'ਚ ਕਿ ਯਾਰ ਮੇਰਾ ਕ੍ਰੈਡਿਟ ਸਕੋਰ ਖਰਾਬ ਹੋ ਗਿਆ ਜਾਂ ਕੰਜ਼ਿਊਮਰ ਪ੍ਰਪੋਜ਼ਲ ਮੈਂ ਕੀਤਾ ਹੋਇਆ, ਮੇਰੇ ਕੋਲ ਆਪਸ਼ਨ ਨਹੀਂ ਹੈਗੇ ਨੇ, ਆਪਸ਼ਨ ਬਿਲਕੁਲ ਹੈਗੇ ਨੇ, ਤੁਸੀਂ ਇੱਕ ਵਾਰੀ ਕਾਲ ਕਰਕੇ ਦੇਖੋ, ਆਪਣੀ ਸਿਚੁਏਸ਼ਨ ਦੱਸੋ ਕੀ ਸਿਚੁਏਸ਼ਨ ਹੈ, ਉਸ ਹਿਸਾਬ ਨਾਲ ਤੁਹਾਨੂੰ ਰਾਈਟ ਗਾਈਡੈਂਸ ਦੇ ਕੇ ਤੁਹਾਨੂੰ ਸੋਲਿਊਸ਼ਨ ਦੇਵਾਂਗੇ ਆਪਾਂ। ਹੋਰ ਜਾਣਕਾਰੀ ਲਈ ਤੁਸੀਂ ਬੇਝਿਜਕ ਮੈਨੂੰ ਕਾਲ ਕਰ ਸਕਦੇ ਹੋ, ਮੋਰਗੇਜ ਦਾ ਕੋਈ ਵੀ ਤੁਹਾਡਾ ਸਵਾਲ ਹੈਗਾ, ਕੋਈ ਵੀ ਸਿਚੁਏਸ਼ਨ 'ਚ ਫਸੇ ਹੋ, ਬੇਝਿਜਕ ਮੈਨੂੰ ਕਾਲ ਕਰੋ। ਨਾ ਹੈ ਮੇਰਾ ਗੋਗੀ ਲੂਥਰਾ, ਫੋਨ ਨੰਬਰ ਹੈ 416-262-8937। ਬਹੁਤ ਬਹੁਤ ਧੰਨਵਾਦ ਰਾਜੀ,
0: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਲੋ ਖੂਬਸੂਰਤ ਗੀਤ ਵੱਲ ਵੀ ਚੱਲਦੇ ਹਾਂ, ਮੋਨਾ ਮੈਂਗ ਜੀ ਵੱਲੋਂ ਅੱਜ ਦਾ ਇਹ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਹੈ।

0: $2,000 ਵਾਲਾ ਸਿਰਫ $1,299 ਦਾ ਵਿਸਾਖੀ ਸਪੈਸ਼ਲ ਪ੍ਰਮੋਸ਼ਨ $1,299 ਦਾ ਦਿੱਤਾ ਜਾ ਰਿਹਾ। ਜਿਨ੍ਹਾਂ ਨੇ 75 ਇੰਚ ਕਿਊ ਐਲ ਈ ਡੀ ਲੈਣਾ $1,500 ਤੋਂ $899 ਦਾ ਮਿਲੇਗਾ। ਸੋ ਲੋਐਸਟ ਪ੍ਰਾਈਸ ਗਾਰੰਟੀ ਹੈ, $600 to $800 ਹਰ ਟੀਵੀ ਦੇ ਉੱਪਰ ਤੁਸੀਂ ਸੇਵ ਕਰ ਰਹੇ ਹੋ, ਪਰ 85 ਇੰਚ $1,299 ਅਨਬਲੀਵੇਬਲ ਪ੍ਰਾਈਸ ਹੈ। ਵੈਰੀ ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ ਜੀ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ। ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 ਮਹੀਨੇ ਚ ਹੀ ਪੇ ਕਰਨਾ। ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ, ਤਦ ਵੀ 6 ਮਹੀਨੇ ਚ ਹੀ ਪੇ ਕਰਨਾ। 905-450-2828 ਨੰਬਰ ਹੈ ਜੀ, 905-450-2828 ਜੀ।
1: ਸੋ ਬਹੁਤ ਬਹੁਤ ਧੰਨਵਾਦ ਸੁਲਤਾਨ ਜੀ, ਅਗਲੇ ਲਿੰਕ ਦੇ ਵਿੱਚ ਫਿਰ ਮਿਲਦੇ ਹਾਂ। ਗੱਲਾਂ ਬਾਤ ਅੱਜ ਕਹਾਣੀ ਵੀ ਲੈ ਕੇ ਤੁਹਾਡੇ ਰੂਬਰੂ ਹੁੰਦੇ ਹਾਂ, ਕਹਾਣੀ ਲੈ ਕੇ ਨਾ ਮੋਨਾ ਜੀ, ਕਹਾਣੀਆਂ ਨੇ ਜਿਹੜੀਆਂ ਕਈ ਵਾਰ ਬਹੁਤ ਚੇਂਜ ਲਿਆ ਦਿੰਦੀਆਂ ਨੇ ਜ਼ਿੰਦਗੀ ਦੇ ਵਿੱਚ। ਕਹਾਣੀਆਂ ਦੇ ਵਿੱਚ ਤੁਹਾਨੂੰ ਇੱਕ ਚੀਜ਼ ਮੋਨਾ ਜੀ ਹੋਰ ਤੁਹਾਡੇ ਨਾਲ ਸਾਂਝੀ ਕਰਦਾ ਕਿ ਇੱਕ ਨਾ ਮੁਨਸ਼ੀ ਪ੍ਰੇਮ ਚੰਦ ਦਾ ਨਾਮ ਤੁਸੀਂ ਸੁਣਿਆ ਹੋਣਾ। ਮੁਨਸ਼ੀ ਪ੍ਰੇਮ ਚੰਦ ਹੁਣੀ ਇੱਕ ਵਾਰ ਦਿੱਲੀ ਆਉਂਦੇ ਆ ਤੇ ਉਹਨਾਂ ਨੇ ਦਿੱਲੀ ਦੇ ਵਿੱਚ ਭਾਸ਼ਣ ਕਿਤੇ ਦੇਣਾ ਸੀਗਾ। ਉਹਨਾਂ ਨੇ ਭਾਸ਼ਣ ਦਿੱਤਾ ਤੇ ਉੱਥੇ ਇੱਕ ਬੰਦਾ ਸਰਦਾਰ ਜੀ ਸੀਗੇ ਤੇ ਉਹ ਭਾਸ਼ਣ ਦੇ ਕੇ ਉਹਨਾਂ ਨੇ ਵਾਪਸ ਮੁੜਨਾ ਸੀਗਾ ਅਗਲੀ ਟ੍ਰੇਨ ਦੇ ਵਿੱਚ। ਉਹ ਦੋ ਹੀ ਵਾਰ ਉੱਥੇ ਦਿੱਲੀ ਪਹੁੰਚੇ ਜ਼ਿੰਦਗੀ ਦੇ ਵਿੱਚ, ਹੈ ਨਾ। ਤੇ ਉਹਨਾਂ ਨੇ ਜਦੋਂ ਵਾਪਸ ਮੁੜਨਾ ਸੀ ਤਾਂ ਸਰਦਾਰ ਜੀ ਉਹਨਾਂ ਨੂੰ ਕਹਿਣ ਲੱਗ ਕਹਿੰਦਾ ਜੀ ਗੱਲ ਸੁਣੋ ਵੀ ਤੁਸੀਂ ਮੇਰੇ ਘਰੇ ਜਾਣਾ, ਮੈਂ ਘਰੇ ਲੈ ਕੇ ਜਾਣਾ ਤੁਹਾਨੂੰ। ਉਹ ਕਹਿੰਦਾ ਵੀ ਨਹੀਂ ਮੈਂ ਤਾਂ ਨਹੀਂ ਜਾਂਦਾ, ਮੈਂ ਤਾਂ ਵਾਪਸ ਹੀ ਜਾਣਾ, ਮੇਰੀ ਤਾਂ ਵਾਪਸੀ ਦੀ ਹੈਗੀ ਟ੍ਰੇਨ ਹੈਗੀ ਆ ਤੇ ਵੀ ਮੇਰਾ ਤਾਂ ਪ੍ਰੋਗਰਾਮ ਬਣਿਆ ਹੋਇਆ। ਉਹ ਕਹਿੰਦਾ ਨਾ ਜੀ ਨਾ, ਮੈਂ ਤੁਹਾਨੂੰ ਘਰੇ ਲੈ ਕੇ ਹੀ ਜਾਣਾ। ਉਹ ਕਹਿੰਦੇ ਵੀ ਜਿੱਦ ਨਾ ਕਰੋ, ਵੀ ਮੈਨੂੰ ਤੁਸੀਂ ਮਿਲ ਲਏ, ਤੁਸੀਂ ਦੱਸੋ ਤਸਵੀਰ ਖਿਚਾਉਣੀ ਆ, ਕੀ ਤੁਹਾਨੂੰ ਚਾਹੀਦਾ ਤੁਸੀਂ ਦੱਸੋ। ਉਹ ਕਹਿੰਦਾ ਨਾ, ਮੈਂ ਤੁਹਾਨੂੰ ਘਰੇ ਲੈ ਕੇ ਜਾਣਾ। ਮਤਲਬ ਜਿੱਦ ਕਰਨ ਲੱਗ ਗਿਆ ਜੀ ਉਹ। ਜਦੋਂ ਨਾ ਮੰਨੇ ਮੁਨਸ਼ੀ ਪ੍ਰੇਮ ਚੰਦ ਜੀ ਤੇ ਉਹ ਕਹਿੰਦਾ ਜੀ ਮੈਂ ਪ੍ਰਬੰਧਕਾਂ ਨੂੰ ਮਨਾ ਲੈਣਾ। ਉਹ ਪ੍ਰਬੰਧਕਾਂ ਨੂੰ ਕਹਿਣ ਲੱਗ ਗਿਆ, ਕਹਿੰਦਾ ਜੀ ਗੱਲ ਸੁਣ ਲਓ, ਮੁਨਸ਼ੀ ਜੀ ਨੂੰ ਮੈਂ ਘਰੇ ਲੈ ਕੇ ਜਾਣਾ ਆਪਦੇ। ਉਹ ਕਹਿੰਦੇ ਵੀ ਯਾਰ ਤੂੰ ਇਉਂ ਦੱਸ ਵੀ ਲੈ ਕੇ ਕਾਹਤੋਂ ਜਾਣਾ, ਤੂੰ ਐਡੀ ਜਿੱਦ ਕਾਹਤੋਂ ਫੜੀ, ਮੈਂ ਤਾਂ ਕਾਹਤੋਂ ਕੀ ਚੱਕਰ ਆ, ਲੈ ਕੇ ਕਾਹਤੋਂ ਜਾਣਾ ਚਾਹੁੰਦਾ ਘਰੇ, ਜਿਵੇਂ ਆਪਾਂ ਸਿੰਗਰ ਨੂੰ ਕਿਸੇ ਨੂੰ ਕਹਿੰਦੇ ਵੀ ਘਰੇ ਲੈ ਜਾਣਾ, ਉਹ ਕਹਿੰਦੇ ਮੁਨਸ਼ੀ ਪ੍ਰੇਮ ਚੰਦ ਨੂੰ ਲੈ ਜਾਣਾ ਕਾਹਤੋਂ ਚਾਹੁੰਦਾ ਤੂੰ ਘਰੇ। ਕਹਿੰਦਾ ਜੀ ਗੱਲ ਸੁਣ ਲਓ ਵੀ ਅੱਜ ਤੋਂ ਕਈ ਸਾਲ ਪਹਿਲਾਂ ਮੇਰੀ ਜ਼ਿੰਦਗੀ ਆ ਜਿਹੜੀ ਉਹ ਇਹ ਸੀ ਵੀ ਮੈਂ ਮਰਨ ਕਿਨਾਰੇ ਸੀ, ਡਿਪਰੈਸ਼ਨ ਦੇ ਵਿੱਚ ਸੀ ਤੇ ਮੈਂ ਟ੍ਰੇਨ ਦੇ ਜਿਹੜੀ ਲੀਹ ਆ ਉਹ 'ਤੇ ਚਲੇ ਗਿਆ, ਸਿਰ ਰੱਖ ਕੇ ਪੈ ਗਿਆ, ਟ੍ਰੇਨ ਦੀ ਉਡੀਕ ਕਰਨ ਲੱਗ ਗਿਆ ਵੀ ਟ੍ਰੇਨ ਆਊਗੀ ਤਾਂ ਆਪਾਂ ਜ਼ਿੰਦਗੀ ਅੱਜ ਇੱਥੇ ਖਤਮ ਕਰ ਦੇਣੀ ਆ। ਕੁਦਰਤੀ ਟ੍ਰੇਨ ਉਸ ਦਿਨ ਲੇਟ ਹੋ ਗਈ। ਜਦੋਂ ਟ੍ਰੇਨ ਲੇਟ ਹੋਈ ਤਾਂ ਮੈਂ ਵੇਟ ਕਰਨੀ ਸੀਗੀ ਵੀ ਟ੍ਰੇਨ ਆਊਗੀ, ਤਾਂ ਮੈਂ ਵੇਟ ਕਰਦਾ ਕਰਦਾ ਮੇਰੀ ਨਿਗਾਹ ਇੱਕ ਕੂੜੇ ਦੇ ਢੇਰ 'ਤੇ ਪਈ ਅਤੇ ਉੱਥੇ ਉਸ ਢੇਰ ਦੇ ਵਿੱਚ ਇੱਕ ਰਸਾਲਾ ਸੀਗਾ। ਉਹ ਰਸਾਲਾ ਮੈਂ ਚੱਕ ਲਿਆ, ਟਾਈਮ ਪਾਸ ਕਰਨ ਲਈ ਪੜ੍ਹਨ ਲੱਗ ਗਿਆ ਅਤੇ ਉੱਥੇ ਮੁਨਸ਼ੀ ਪ੍ਰੇਮ ਚੰਦ ਦੀ ਇੱਕ ਕਹਾਣੀਆਂ ਦੀ ਕਿਤਾਬ ਪਈ ਸੀ, ਉਹ 'ਚ ਇੱਕ ਕਹਾਣੀ ਸੀ ਪੂਸ ਕੇ ਰਾਤ। ਕਹਿੰਦਾ ਮੈਂ ਉਹ ਪੜ੍ਹਨ ਲੱਗ ਗਿਆ, ਜਿਉਂ ਜਿਉਂ ਮੈਂ ਉਹ ਪੜ੍ਹਦਾ ਸੀ ਤਿਉਂ ਤਿਉਂ ਮੇਰੇ ਦੁਆਰ ਖੁੱਲ੍ਹਣ ਲੱਗ ਗਏ, ਗਿਆਨ ਆ ਜਿਹੜਾ ਹਨੇਰਾ ਦੂਰ ਹੋਣ ਲੱਗ ਗਿਆ, ਮੇਰੇ 'ਚ ਪੋਜ਼ਿਟਿਵਿਟੀ ਆਉਣ ਲੱਗ ਗਈ। ਮੈਨੂੰ ਲੱਗਿਆ ਕਿ ਯਾਰ ਜ਼ਿੰਦਗੀ ਖਤਮ ਥੋੜ੍ਹੋ ਕਰਨੀ, ਜ਼ਿੰਦਗੀ ਤਾਂ ਜਿਉਣ ਦਾ ਨਾ ਵਾਂ, ਤਾਂ ਮੈਂ ਉੱਥੇ ਮਨ ਤਿਆਰਦਾ ਵੀ ਨਹੀਂ ਮਰਨਾ ਨਹੀਂ ਹੁਣ, ਹੁਣ ਜਿਉਣਾ। ਅਤੇ ਕਹਿੰਦਾ ਉਹ ਜ਼ਿੰਦਗੀ, ਅਤੇ ਅੱਜ ਮੈਂ ਦਿੱਲੀ ਦੇ ਵੱਡੇ ਟਰਾਂਸਪੋਰਟਰਾਂ ਦੇ ਵਿੱਚੋਂ ਇੱਕ ਹਾਂ, ਕਿਉਂਕਿ ਇੱਕ ਜ਼ਿੰਦਗੀ ਮੈਨੂੰ ਰੱਬ ਨੇ ਦਿੱਤੀ ਆ ਅਤੇ ਦੂਜੀ ਜ਼ਿੰਦਗੀ ਮੁਨਸ਼ੀ ਪ੍ਰੇਮ ਚੰਦ ਹੁਣਾਂ ਦੀ ਕਹਾਣੀ ਨੇ ਦਿੱਤੀ ਆ, ਇਸ ਕਰਕੇ ਮੈਂ ਇਹਨਾਂ ਨੂੰ ਲਿਜਾਣਾ ਚਾਹੁੰਦਾ। ਕਹਾਣੀਆਂ ਐਡਾ ਇੰਪੈਕਟ ਪਾ ਦਿੰਦੀਆਂ ਨੇ ਜ਼ਿੰਦਗੀਆਂ ਦੇ ਉੱਤੇ, ਦੇਖੋ ਤੁਸੀਂ ਮੰਨ ਸਕਦਾ ਬੰਦਾ ਕੋਈ। ਸੋ ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ, ਸਾਡਾ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਨਾਲ ਕੁਝ ਇੱਕ ਐਸੀਆਂ ਗੱਲਾਂ ਨੇ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾਣ, ਜਿਨ੍ਹਾਂ ਦੇ ਬਾਬਤ ਤੁਸੀਂ ਵੀ ਹੋ ਸਕਦਾ ਕਿ ਸ਼ਾਇਦ ਇਹ ਚੀਜ਼ ਪਹਿਲੀ ਵਾਰ ਸੁਣੀ ਹੋਵੇ, ਪਰ ਇਹ ਅਸਰ ਹੁੰਦਾ, ਤੁਸੀਂ ਸੁਣਦੇ ਹੋ ਅਤੇ ਕੋਈ ਵੀ ਚੀਜ਼ ਇੱਕ ਵੀ ਅੱਖਰ ਤੁਹਾਡੇ ਮਨ ਦੇ ਵਿੱਚ ਵੱਸ ਜਾਂਦਾ ਤਾਂ ਉਹਦਾ ਅਸਰ ਜ਼ਰੂਰ ਹੁੰਦਾ। ਕਹਾਣੀ ਅੱਜ ਦੀ ਵੀ ਲੈ ਕੇ ਹਾਜ਼ਰ ਹੋਵਾਂਗੇ, ਪਰ ਮੋਨਾ ਮੈਂਗੀ ਜੀ ਤੋਂ ਪਹਿਲਾਂ ਆਪਾਂ ਥੋੜ੍ਹੇ ਜਿਹੇ ਇੰਸ਼ੋਰੈਂਸ ਦੇ ਟਿਪਸ ਲੈ ਲਈਏ, ਉਹ ਤੋਂ ਬਾਅਦ ਫਿਰ ਅੱਜ ਦੀ ਕਹਾਣੀ ਹੈ ਜਿਹੜੀ ਉਹ ਮੋਨਾ ਜੀ ਵੱਲੋਂ ਸਪੋਂਸਰ ਕੀਤੀ ਜਾ ਰਹੀ ਹੈ ਉਹ ਤੁਹਾਡੇ ਰੂਬਰੂ ਕਰਦੇ ਹਾਂ ਜੀ ਮੋਨਾ ਜੀ।
2: ਬਿਲਕੁਲ ਰਾਜਪੀਰ ਜੀ, ਜਿੱਦਾਂ ਇੰਸ਼ੋਰੈਂਸ ਦੀ ਜਦੋਂ ਗੱਲ ਕਰਦੇ ਹੈਗੇ ਆ ਤਾਂ ਅਕਸਰ ਅਸੀਂ ਗੱਲ ਕਰਦੇ ਹੈਗੇ ਆ ਇਹਨਾਂ ਪਾਲਿਸੀਜ਼ ਦੇ ਬਾਰੇ ਕਿ ਕਿਹੜੀ ਪਾਲਿਸੀ ਦੀ ਸਾਡੀ ਰਿਕੁਆਇਰਮੈਂਟ ਹੈਗੀ ਆ। ਸੋ ਪਰ ਇੱਕ ਚੀਜ਼ ਦੀ ਮੇਨ ਜ਼ਰੂਰ ਹੈਗੀ ਹੈ ਕਿ ਕਾਫੀ ਵਾਰ ਮੈਂ ਦੇਖਿਆ ਹੈਗਾ ਕਿ ਜਦੋਂ ਵੀ ਅਸੀਂ ਪਾਲਿਸੀਜ਼ ਕਰਵਾ ਲੈਂਦੇ ਹਾਂ ਕਈ ਵਾਰ ਅਸੀਂ ਉਹਨਾਂ ਨੂੰ ਦੇਖ ਨਹੀਂ ਪਾਉਂਦੇ, ਕਈ ਵਾਰ ਟਾਈਮ ਥੋੜ੍ਹਾ ਹੁੰਦਾ ਹੈਗਾ, ਪਰ ਮੇਕ ਸ਼ੋਰ ਜ਼ਰੂਰ ਕੀਤਾ ਜਾਵੇ ਟਾਈਮ ਬਾਏ ਟਾਈਮ ਕਿ ਸਾਡੀ ਪਾਲਿਸੀਜ਼ ਜਿਹੜੀਆਂ ਕਰਵਾਈਆਂ ਸੀ ਕਿਸ ਤਰੀਕੇ ਦੇ ਨਾਲ ਪਾਲਿਸੀ ਹੈਗੀ, ਕੀ ਕਵਰੇਜ ਹੈਗੀ ਹੈ। ਕਾਫੀ ਵਾਰ ਅਸੀਂ ਦੇਖਦੇ ਹਾਂ ਜਦੋਂ ਵੀ ਤੁਹਾਡੀਆਂ ਪਾਲਿਸੀਜ਼ ਹੋਈਆਂ ਹੁੰਦੀਆਂ ਨੇ, ਕਈ ਵਾਰ ਕਿਸੇ ਖਾਸ ਕਰ ਜਿਹੜੀਆਂ ਕਿ ਕ੍ਰੈਡਿਟ ਕਾਰਡ ਕੰਪਨੀਜ਼ ਵੱਲੋਂ, ਕੋਈ ਬੈਂਕਸ, ਕੋਈ ਇੰਸਟੀਟਿਊਸ਼ਨ ਵੱਲੋਂ, ਜਿੱਥੇ ਤੁਸੀਂ ਇੱਕ ਪ੍ਰੋਪਰ ਇੰਸ਼ੋਰੈਂਸ ਐਡਵਾਈਜ਼ਰ ਦੇ ਨਾਲ ਡਾਇਰੈਕਟਲੀ ਡੀਲ ਨਹੀਂ ਕੀਤਾ, ਤਾਂ ਉਹਨਾਂ ਪਾਲਿਸੀਜ਼ ਨੂੰ ਮੈਂ ਕਹੂੰਗੀ ਕਿ ਜ਼ਰੂਰ ਖੋਲ੍ਹ ਕੇ ਦੇਖਿਆ ਜਾਵੇ, ਕਿਉਂਕਿ ਕਾਫੀ ਵਾਰ ਜਦੋਂ ਅਸੀਂ ਪਾਲਿਸੀਜ਼ ਨੂੰ ਰਿਵਿਊ ਕਰਦੇ ਹੈਗੇ ਹਾਂ, ਪਰਸਨ ਦੀ ਵਰਬਲ ਕਮਿਊਨੀਕੇਸ਼ਨ ਇਹ ਹੁੰਦੀ ਹੈ ਕਿ ਸਾਡੇ ਕੋਲ ਲਾਈਫ ਇੰਸ਼ੋਰੈਂਸ ਹੈਗੀ ਹੈ, ਪਰ ਜਦੋਂ ਪਾਲਿਸੀ ਨੂੰ ਰਿਵਿਊ ਕੀਤਾ ਜਾਂਦਾ ਹੈਗਾ ਤਾਂ ਉਹਦੇ ਵਿੱਚ ਜਸਟ ਐਕਸੀਡੈਂਟਲ ਡੈਥ ਕਵਰੇਜ ਹੁੰਦੀ ਹੈਗੀ, ਐਕਸੀਡੈਂਟਲ ਲਾਈਫ ਇੰਸ਼ੋਰੈਂਸ ਨੂੰ ਕਵਰ ਕੀਤਾ ਜਾ ਰਿਹਾ ਹੁੰਦਾ ਹੈਗਾ। ਸੀਗਾ ਜਿਹੜੇ ਬਾਰੇ ਕਿ ਉਹਨਾਂ ਨੂੰ ਖੁਦ ਨੂੰ ਪਤਾ ਨਹੀਂ ਹੋਇਆ ਸੀਗਾ। ਸੋ ਇਹੀ ਚੀਜ਼ ਹੈਗੀ ਹੈ ਕਿ ਮੈਂ ਹਮੇਸ਼ਾ ਇਹੀ ਕਹਿੰਦੀ ਹਾਂ ਕਿ ਪੋਲਿਸੀਜ਼ ਨੂੰ ਜਦੋਂ ਰਿਵਿਊ ਕਰਵਾਉਂਦੇ ਹੋ ਤਾਂ ਐਟਲੀਸਟ ਤੁਹਾਨੂੰ ਉਸਦਾ ਡਿਫਰੈਂਸ ਪਤਾ ਲੱਗ ਜਾਂਦਾ ਹੈ, ਕਿਉਂਕਿ ਜਦੋਂ ਵੀ ਕੋਈ ਪਰਸਨ ਕੈਨੇਡਾ ਵਿੱਚ ਕੋਈ ਨਵਾਂ ਆਇਆ ਸੀ, ਕੁਛ ਟਾਈਮ ਹੋਇਆ ਸੀਗਾ ਜਾਂ ਫਿਰ ਬਿਜ਼ੀ ਸਕੈਡਿਊਲ ਸੀਗਾ, ਕਾਫੀ ਵਾਰ ਆਪਾਂ ਇੱਕਦਮ ਪੋਲਿਸੀ ਕਰਵਾ ਲਿੱਤੀ ਹੋਵੇ ਪਰ ਉਹਨੂੰ ਕਦੇ ਦੇਖਿਆ ਹੀ ਨਹੀਂ ਕਿ ਉਹਦੇ ਵਿੱਚ ਕਵਰੇਜ ਕੀ ਹੈਗੀ ਹੈ, ਤਾਂ ਕਈ ਵਾਰ ਆਪਾਂ ਉਸ ਗਲਤ ਫਹਿਮੀ ਦੇ ਵਿੱਚ ਕਿੰਨੇ ਸਾਲ ਕੱਢ ਦਿੰਦੇ ਹਾਂ। ਪਰ ਫੋਰਚੂਨੇਟਲੀ ਇਹ ਹੈਗੀ ਹੈ ਕਿ ਜੇ ਟਾਈਮ ਸਿਰ ਤੁਸੀਂ ਰਿਵਿਊ ਕਰਵਾ ਲਓਗੇ ਤਾਂ ਐਟਲੀਸਟ ਉਹਦੇ ਵਿੱਚ ਕੋਰੈਕਸ਼ਨ ਕਰ ਸਕੋਗੇ, ਉਹਦੇ ਵਿੱਚ ਮੋਡੀਫਿਕੇਸ਼ਨ ਕਰ ਸਕੋਗੇ, ਕਿਉਂਕਿ ਜਿਹੜੀ ਐਕਸੀਡੈਂਟਲ ਲਾਈਫ ਇੰਸ਼ੋਰੈਂਸ ਉਹਨੇ ਸਿਰਫ ਐਕਸੀਡੈਂਟ ਦੇ ਨਾਲ ਹੀ ਡੈਥ ਨੂੰ ਕਵਰ ਕਰਨਾ ਹੈ, ਅਦਰਵਾਈਜ਼ ਫੈਮਿਲੀ ਨੂੰ ਕੁਛ ਵੀ ਪ੍ਰੋਵਾਈਡ ਨਹੀਂ ਕੀਤਾ ਜਾਣਾ। ਔਨ ਦੀ ਅਦਰ ਹੈਂਡ ਜਦੋਂ ਤੁਸੀਂ ਸਾਡੇ ਨਾਲ ਡੀਲ ਕਰਦੇ ਹੋ ਐਜ਼ ਅ ਇੰਸ਼ੋਰੈਂਸ ਐਡਵਾਈਜ਼ਰ, ਅਸੀਂ ਤੁਹਾਨੂੰ ਜਿਹੜੀ ਵੀ ਪੋਲਿਸੀ ਪ੍ਰੋਵਾਈਡ ਕਰਦੇ ਹਾਂ ਲਾਈਫ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਫੁੱਲ ਕਵਰੇਜ ਹੁੰਦੀ ਹੈ, ਵਰਲਡ ਵਾਈਡ ਕਵਰ ਕੀਤਾ ਜਾਂਦਾ ਹੈ, ਚਾਹੇ ਉਹ ਐਕਸੀਡੈਂਟਲ ਨੈਚੁਰਲ ਕਿਸੇ ਵੀ ਤਰ੍ਹਾਂ ਦੀ ਡੈਥ ਹੈ ਜਾਂ ਕਿਸੇ ਕੋਈ ਹਾਰਟ ਅਟੈਕ ਦੇ ਨਾਲ ਕੋਈ ਡਿਜ਼ੀਜ਼ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਇਸ ਤਰੀਕੇ ਦੇ ਮਿਸਹੈਪ ਹੋਇਆ ਪੂਰੀ ਤਰ੍ਹਾਂ ਕਵਰ ਕੀਤਾ ਜਾਂਦਾ ਹੈ। ਫਸਟ 2 ਈਅਰ ਸੁਸਾਈਡ ਨਹੀਂ ਕਵਰ ਹੁੰਦਾ, ਉਸ ਤੋਂ ਬਾਅਦ ਉਹ ਵੀ ਚੀਜ਼ ਕਵਰ ਕੀਤੀ ਜਾਂਦੀ ਹੈ। ਸੋ ਇਸੇ ਕਰਕੇ ਹਮੇਸ਼ਾ ਇਹੀ ਕਹਿੰਦੇ ਹਾਂ ਕਿ ਪ੍ਰੋਪਰਲੀ ਥੋੜ੍ਹਾ ਜਿਹਾ ਟਾਈਮ ਕੱਢ ਕੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਵੱਲ ਜ਼ਰੂਰ ਝਾਤ ਮਾਰੀ ਜਾਵੇ, ਕਿਉਂਕਿ ਜੇ ਕੱਲ੍ਹ ਨੂੰ ਰੱਬ ਨਾ ਕਰੇ ਕੋਈ ਵੀ ਕੋਈ ਮਿਸਹੈਪ ਹੁੰਦਾ ਹੈਗਾ ਤਾਂ ਇੱਕ ਇੰਸ਼ੋਰੈਂਸ ਪੋਲਿਸੀਜ਼ ਹੀ ਹੁੰਦੀਆਂ ਨੇ ਜਿਹੜੀਆਂ ਕਿ ਫੈਮਿਲੀ ਦੇ ਕੰਮ ਆਉਣੀਆਂ ਨੇ। ਸੋ ਉਹੀ ਇੱਕ ਫਾਈਨੈਂਸ਼ੀਅਲ ਸਪੋਰਟ ਬਚੀ ਹੋਈ ਹੁੰਦੀ ਹੈਗੀ ਹੈ। ਸੋ ਉਸ ਦੇ ਲਈ ਤੁਸੀਂ ਜ਼ਰੂਰ 100% ਕੋਰੈਕਟ ਪੋਲਿਸੀ ਚੂਜ਼ ਕੀਤੀ ਹੋਵੇ ਤਾਂ ਹੀ ਉਹ ਵਰਥ ਹੋਏਗੀ। ਸੋ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਾਂ ਡਿਸੇਬਿਲਟੀ ਇੰਸ਼ੋਰੈਂਸ ਬਾਰੇ ਜਾਂ ਪੋਲਿਸੀਜ਼ ਨੂੰ ਤੁਸੀਂ ਰਿਵਿਊ ਕਰਨਾ ਚਾਹੁੰਦੇ ਹੋ, ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 416-509-1509। ਇੱਕ ਚੀਜ਼ ਮੈਂ ਜ਼ਰੂਰ ਰਾਜਵੀਰ ਜੀ ਕਹਿਣਾ ਚਾਹੂੰਗੀ, ਕਿਉਂਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਵੀ ਕਾਫੀ ਵਾਰ ਇੱਦਾਂ ਦੀ ਪੋਲਿਸੀਜ਼ ਕਈ ਵਾਰ ਕਈਆਂ ਦੇ ਕੋਲ ਹੁੰਦੀਆਂ ਨੇ, ਕ੍ਰਿਟੀਕਲ ਐਕਸੀਡੈਂਟ ਇੰਸ਼ੋਰੈਂਸ, ਕ੍ਰਿਟੀਕਲ ਇੰਜਰੀ ਇੰਸ਼ੋਰੈਂਸ, ਸੋ ਉਹ ਕਈ ਵਾਰ ਉਸ ਚੀਜ਼ ਨੂੰ ਮਿਕਸ ਐਂਡ ਮੈਚ ਕਰ ਦਿੱਤਾ ਜਾਂਦਾ ਹੈਗਾ। ਸੋ ਮੇਕ ਸ਼ੁਰ ਕਰੋ ਕਿ ਤੁਹਾਡੇ ਕੋਲ ਪ੍ਰੋਪਰ ਕਵਰੇਜ ਹੋਵੇ ਤਾਂ ਕਿ ਜੇ ਕੱਲ੍ਹ ਨੂੰ ਗੋਡ ਫੋਰਬਿਡ ਕਿਸੇ ਵੀ ਤਰ੍ਹਾਂ ਦਾ ਕਲੇਮ ਆਉਂਦਾ, ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਪੋਲਿਸੀ ਤੁਹਾਨੂੰ ਫੁੱਲ ਬੈਨੀਫਿਟ ਪ੍ਰੋਵਾਈਡ ਕਰ ਸਕੇ।
1: ਇਹ ਬਹੁਤ ਵਧੀਆ
2: ਜਾਣਕਾਰੀ ਲਈ,
1: ਬਹੁਤ ਵਧੀਆ ਗੱਲਾਂ ਜਿਹੜੀਆਂ ਤੁਸੀਂ ਆਹ ਨਾ ਤਿੰਨ ਚਾਰ ਮੈਂਸ਼ਨ ਕੀਤੀ ਨੇ, ਆਮ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ, ਇੰਨਾ ਕੁ ਪਤਾ ਹੁੰਦਾ ਮੇਰੀ ਇੰਸ਼ੋਰੈਂਸ ਕਰਾਈ ਹੋਈ ਹੈ, ਬਸ ਕਾਹਦੀ ਕਰਾਈ ਲਾਈਫ ਇੰਸ਼ੋਰੈਂਸ ਕਰਾਈ ਹੈ। ਲਾਈਫ ਇੰਸ਼ੋਰੈਂਸ ਕਾਹਦੀ ਕਰਾਈ ਹੈ ਭਾਈ, ਲਾਈਫ ਇੰਸ਼ੋਰੈਂਸ ਵੀ ਕਿਹੜੀ ਕਰਾਈ ਹੋਈ ਹੈ ਤੁਸੀਂ, ਹੈ ਨਾ? ਉਹਦੇ ਵਿੱਚ ਵੀ ਕੁੰਡੀਆਂ ਨੇ ਕਿ ਤੁਸੀਂ ਐਕਸੀਡੈਂਟਲ ਡੈਥ ਆ ਜਾਂ ਕਿਹੜੀ ਆ, ਜਿਵੇਂ ਤੁਸੀਂ ਕ੍ਰਿਟੀਕਲ ਇਲਨੈਸ ਦੀ ਵੀ ਗੱਲ ਕੀਤੀ ਆ ਕਿ ਕਿਹੜੀ ਆ। ਸੋ ਉਹ ਜਿਹੜਾ ਇੱਕ ਐਡਵਾਈਜ਼ਰ ਆ ਜਿਹਦਾ ਐਕਸਪੀਰੀਅੰਸ ਆ ਉਹ ਤੁਹਾਨੂੰ ਦੇਖ ਕੇ ਦੱਸ ਦੂਗਾ, ਅਤੇ ਪਲੱਸ ਤੁਸੀਂ ਉਹ ਤੁਹਾਨੂੰ ਚੰਗੀ ਸਲਾਹ ਵੀ ਦੇ ਦੂਗਾ ਕਿ ਭਾਈ ਤੁਸੀਂ ਇਹਦਾ ਇੰਨਾ ਬੈਨੀਫਿਟ ਆ, ਇਹਦਾ ਆਹ ਬੈਨੀਫਿਟ ਆ, ਤੁਹਾਡੇ ਲਈ ਆਹ ਅਸੀਂ ਰਿਕਮੈਂਡ ਕਰਦੇ ਹਾਂ ਏਜ ਦੇ ਹਿਸਾਬ ਨਾਲ, ਤੁਹਾਡੇ ਬਜਟ ਦੇ ਹਿਸਾਬ ਨਾਲ। ਕਿਉਂ ਮੋਨਾ ਜੀ?
2: ਬਿਲਕੁਲ ਰਾਜਵੀਰ ਜੀ, ਕਿਉਂਕਿ ਜਿਹੜੀਆਂ ਗੱਲਾਂ ਅਸੀਂ ਸ਼ੇਅਰ ਕਰ ਰਹੇ ਹੁੰਦੇ ਹਾਂ ਔਨਲਾਈਨ ਤਾਂ ਕਰਕੇ ਸ਼ੇਅਰ ਕਰਦੇ ਹਾਂ, ਜਦੋਂ ਪਰਸਨਲੀ ਇੱਕ ਇੱਕ ਕਲਾਇੰਟਸ ਨੂੰ ਮਿਲਦੇ ਹਾਂ, ਪਰਸਨਲੀ ਐਕਸਪੀਰੀਅੰਸ ਦੇ ਨਾਲ ਗੱਲ ਕਰ ਰਹੇ ਹੁੰਦੇ ਹਾਂ, ਤਾਂ ਕਿ ਜੇ ਇੱਕ ਪਰਸਨ ਤੋਂ ਇੱਕ ਫੈਮਿਲੀ ਤੋਂ ਮਿਸਟੇਕਨਲੀ ਉਹ ਪੇਪਰਸ
1: ਗਲਤੀ ਹੋ ਗਈ
2: ਨੇ, ਪਾਲਿਸੀ ਲਿੱਤੀ ਗਈ ਹੈ, ਤਾਂ ਮੋਸਟ ਪ੍ਰੋਬੇਬਲੀ ਦੇਰ ਵਿਲ ਬੀ ਮੋਰ ਪੀਪਲ ਐਸ ਵੈਲ ਜਿਨ੍ਹਾਂ ਨੇ ਇਸ ਤਰੀਕੇ ਦੀ ਕਈ ਬਾਈ ਚਾਂਸ ਮਿਸਟੇਕਨਲੀ ਪਾਲਿਸੀ ਲਿੱਤੀ ਹੋਈ ਹੋਣੀ ਹੈ, ਤਾਂ ਕਿ ਐਟਲੀਸਟ ਉਹ ਆਪਣੇ ਆਪ ਨੂੰ ਜ਼ਰੂਰ ਕੋਰੈਕਟ ਕਰ ਸਕਣ ਟਾਈਮ ਸਿਰ। ਸੋ ਕੋਈ ਵੀ ਡਿਟੇਲ ਇਸ ਤਰੀਕੇ ਦੀ ਚਾਹੀਦੀ ਹੋਵੇ ਡੈਫੀਨੇਟਲੀ ਕਾਲ ਕਰ ਸਕਦੇ ਹੋ ਜੀ 416-509-1509।
1: ਬਿਲਕੁਲ ਜੀ, 416-509-1509 ਮੋਨਾ ਜੀ ਦਾ ਨੰਬਰ ਆ। ਲਓ ਕਹਾਣੀ ਵੱਲ ਚੱਲਦੇ ਹਾਂ, ਅਤੇ ਕਹਾਣੀ ਆ ਜਿਹੜੀ ਇਹਨੂੰ ਸਪੋਂਸਰ ਕੀਤਾ ਜਾ ਰਿਹਾ DLK ਸੈਪਟਿਕ ਸਰਵਿਸਿਜ਼ ਵੱਲੋਂ। ਅਤੇ ਜੇਕਰ ਸੈਪਟਿਕ ਟੈਂਕ ਪਵਾਉਣਾ ਚਾਹੁੰਦੇ ਹੋ ਤਾਂ DLK ਸੈਪਟਿਕ ਸਰਵਿਸਿਜ਼ ਨੰਬਰ 1 ਕੰਪਨੀ ਆ, 905-584-2261 ਇਹਨਾਂ ਦਾ ਨੰਬਰ ਹੈ, 905-584-2261 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਡਿਸਪੋਜ਼ੇਬਲ ਲੈਣੇ ਆ, ਕਿਤੇ ਜਾਣ ਦੀ ਜ਼ਰੂਰਤ ਨਹੀਂ, ਵੱਡੀਆਂ ਪੈਕਿੰਗ ਦਾਲਾਂ ਦੀਆਂ ਲੈਣੀਆਂ ਨੇ, ਗ੍ਰੋਸਰੀ ਕਰਨੀ ਚਾਹੁੰਦੇ ਹੋ ਤਾਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, ਇੱਥੇ ਤੁਸੀਂ ਇੱਕ ਗੇੜਾ ਮਾਰਿਆ ਹੋ, 416-700-4216 ਇਹਨਾਂ ਦਾ ਨੰਬਰ। ਅਤੇ ਨਾਲ ਦੀ ਨਾਲ ਹੀ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਆ ਉਹ ਸਪੋਂਸਰ ਕੀਤਾ ਜਾ ਰਿਹਾ ਦੁਆਬਾ ਟੂਰ ਐਂਡ ਟਰੈਵਲ ਵੱਲੋਂ। ਦੁਆਬਾ ਟੂਰ ਐਂਡ ਟਰੈਵਲ ਦਾ ਭਾਅ ਜੀ ਨੰਬਰ ਨੋਟ ਕਰਕੇ ਰੱਖ ਲਓ, ਦੀਪਾਂਸ਼ ਬਾਈ ਹੁਣੀ ਬਹੁਤ ਬਹੁਤ ਕਮਾਲ ਦੇ ਇਨਸਾਨ ਨੇ। ਸੋ ਤੁਹਾਨੂੰ ਕਈ ਵਾਰ ਬਿਜ਼ਨਸ ਕਲਾਸ ਟਿਕਟ ਵੀ ਤੁਹਾਨੂੰ ਬਹੁਤ ਵਾਜਬ ਰੇਟ 'ਤੇ ਕੱਢ ਕੇ ਦੇਣ ਦਿਆ, ਤੁਹਾਨੂੰ ਲੱਗਦਾ ਕਿ ਯਾਰ ਅੱਛਾ ਇੰਨੇ ਦੀ ਵੀ ਆ ਗਈ, ਨੰਬਰ ਨੂੰ ਚੱਕੋ 905-600-7300 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਜੇ ਤੁਸੀਂ ਆਪਣੇ ਆਪ ਨੂੰ ਫਿੱਟ ਰੱਖਣਾ ਚਾਹੁੰਦੇ ਹੋ, ਮੈਨੂੰ ਸੰਦੀਪ ਸੰਘਾ ਸਾਹਿਬ ਦੀ ਇਹ ਗੱਲ ਬੜੀ ਚੰਗੀ ਲੱਗੀ ਆ ਕਿ ਯਾਰ ਤੁਸੀਂ ਇਹ ਨਹੀਂ ਕਿ ਤੁਹਾਡੇ ਕੋਲ ਹੁਣ ਦਿਨ 2 ਨੇ ਜਾਂ ਤੁਸੀਂ ਕਿਤੇ ਨੇੜੇ ਜਿੰਮ 'ਚ ਜਾਂਦੇ ਹੋ, ਤੁਸੀਂ ਕਿਚਨਰ ਤੋਂ ਆਉਣਾ ਹੋਵੇ, ਸਪੋਜ਼ ਕਰੋ ਤੁਸੀਂ ਗੋਲਫ ਤੋਂ ਆਉਣਾ, ਵਾਟਰਲੂ ਤੋਂ ਆਉਣਾ, ਤੁਸੀਂ ਕਹਿੰਦੇ ਯਾਰ ਮੈਨੂੰ ਡੇਲੀ ਆਉਣਾ ਜਾਣਾ ਤਾਂ ਬਹੁਤ ਔਖਾ, ਪਰ ਮੈਂ ਸੰਘਾ ਸਾਹਿਬ ਤੁਹਾਡੇ ਤੋਂ ਟ੍ਰੇਨਿੰਗ ਵੀ ਲੈਣੀ ਚਾਹੁੰਦਾ ਤਾਂ ਤੁਸੀਂ ਜਾਂ ਲੈਣੀ ਚਾਹੁੰਦੀ ਹਾਂ ਟ੍ਰੇਨਿੰਗ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ। ਕਹਿੰਦੇ ਇੱਕ ਦਿਨ ਮੇਰੇ ਕੋਲ ਆਉਣਾ, ਵੀਕ ਦੇ ਵਿੱਚ ਇੱਕ ਦਿਨ ਆ ਜਾਓ, 2 ਦਿਨ ਆ ਸਕਦੇ ਹੋ ਤਾਂ 2 ਦਿਨ ਆ ਜਾਓ, ਜਿੰਨੇ ਦਿਨ ਆਓਗੇ ਮੈਂ ਉਨੇ ਹੀ ਪੈਸੇ ਚਾਰਜ ਕਰਨੇ ਆ ਪਰ ਸੈਸ਼ਨ ਦੇ ਹਿਸਾਬ ਨਾਲ, ਅਤੇ ਉਹ ਵੀ ਬਹੁਤ ਕੋਈ ਉਹ ਵੀ ਇਹ ਨਹੀਂ ਹੈ ਵੀ $100 ਕਰ ਲਿਆ, $70 ਕਰ ਲਏ, $60 ਕਰ ਲਏ, $50 ਕਰ ਲਏ, ਬਹੁਤ ਘੱਟ ਨੇ, ਬਹੁਤ ਘੱਟ ਨੇ। ਸੋ ਤੁਹਾਡਾ ਮਾਣ ਕੀਤਾ ਜਾਊਗਾ ਸਤਾਰੰਗ ਰੇਡੀਓ ਦਾ ਹਵਾਲਾ ਤੁਸੀਂ ਦਿਓਗੇ ਤਾਂ। ਸੋ ਇਹਨਾਂ ਦਾ ਨੰਬਰ ਨੋਟ ਕਰ ਲਓ, ਵੀਕ ਦੇ ਵਿੱਚ ਇੱਕ ਦਿਨ ਜਾਂ ਦੋ ਦਿਨ ਆਉਣਾ ਚਾਹੁੰਦੇ ਹੋ, ਮਹੀਨੇ ਦੇ ਵਿੱਚ ਤੁਸੀਂ 8 ਦਿਨ ਆਉਣਾ ਚਾਹੁੰਦੇ ਹੋ, ਮਹੀਨੇ ਦੇ ਵਿੱਚ ਤੁਸੀਂ 4 ਦਿਨ ਆਉਣਾ ਚਾਹੁੰਦੇ ਹੋ, 6 ਦਿਨ ਆਉਣਾ ਚਾਹੁੰਦੇ ਹੋ, ਤੁਹਾਡੇ 'ਤੇ ਡਿਪੈਂਡ ਕਰਦਾ ਕਿੰਨੀ ਛੇਤੀ ਤੁਸੀਂ ਸਿੱਖ ਦਿੰਦੇ ਹੋ। ਸੋ ਇਹ ਤੁਹਾਡੇ ਪਰਸਨਲ ਟ੍ਰੇਨਰ ਨੇ, ਆਪਣੀ ਪ੍ਰਾਈਵੇਟ ਜਿਮ ਆ, 1-on-1 ਟ੍ਰੇਨਿੰਗ ਵੀ ਦਿੰਦੇ ਆ। ਸੋ ਫਿਜ਼ੀਓਥੈਰੇਪਿਸਟ ਵੀ ਕੋਲੇ ਆ, ਤੁਹਾਡੇ ਘਰ ਦੇ ਵਿੱਚ ਆ ਕੇ ਜੇ ਬਜ਼ੁਰਗ ਨੇ ਉਹਨਾਂ ਨੂੰ ਟ੍ਰੇਨਿੰਗ ਤੁਸੀਂ ਦੇਣੀ ਚਾਹੁੰਦੇ, ਉਹਨਾਂ ਲਈ ਐਕਸਰਸਾਈਜ਼ ਬਹੁਤ ਜ਼ਰੂਰੀ ਹੁੰਦੀਆਂ ਨੇ ਜਿਹੜੇ ਬਜ਼ੁਰਗ ਨੇ, ਜਾਂ ਆਪ ਵੀ ਤੁਸੀਂ ਕਹਿੰਦੇ ਕਿ ਯਾਰ ਸਾਡੇ ਘਰੇ ਆ ਕੇ ਟ੍ਰੇਨਿੰਗ ਦੇ ਦਿਓ, ਸਾਡੇ ਕੋਲ ਵੇਟ ਹੈਗੇ ਆ, ਜਾਂ ਮੈਂ ਤਾਂ ਟਰੱਕ ਚਲਾਉਂਦਾ, ਜਾਂ ਮੈਂ ਕਾਰ ਚਲਾਉਂਦਾ, ਜਾਂ ਮੈਂ ਉਬਰ 'ਤੇ ਹੁੰਦਾ, ਮੇਰੇ ਕੋਲ ਬਾਹਲੇ ਦਿਨ ਆਇਆ ਨਹੀਂ ਜਾਣਾ, ਉਨੇ ਹੀ ਡਾਲਰ ਇਹਨਾਂ ਨੇ ਚਾਰਜ ਕਰਨੇ ਤੁਹਾਡੇ ਤੋਂ, ਜਿੰਨੀਆਂ ਤੁਸੀਂ ਇਹਨਾਂ ਤੋਂ ਕਲਾਸਿਸ ਲੈਣੀਆਂ ਨੇ। ਕੰਟਰੈਕਟ ਤੁਹਾਡੇ ਨਾਲ ਕੋਈ ਨਹੀਂ ਕਰਨਾ, ਡਾਇਟ ਪਲਾਨ ਵੀ ਤੁਹਾਨੂੰ ਦੇਣਗੇ। ਨੰਬਰ ਇਹਨਾਂ ਦਾ ਨੋਟ ਕਰ ਲਓ, 6475-9855-53, 647-985-5553, 647-985-5553 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਲਓ ਚੱਲਦੇ ਹਾਂ ਆਪਾਂ ਅੱਜ ਦੀ ਕਹਾਣੀ ਵੱਲ। ਬਾਈ ਹਰਪ੍ਰੀਤ ਜਿਵਾਂ ਦਾ ਉਹਨਾਂ ਦੀ ਇਹ ਕਹਾਣੀ ਹੈ, 11ਵੀਂ 'ਚ ਪੜ੍ਹਦੀ ਧੀ, ਉਹਦੇ ਲਈ ਨਾ ਅਚਨਚੇਤ ਇੱਕ ਸਕੂਟਰ ਹੀ ਲੈਣੀ ਪੈ ਗਈ, ਕਿਉਂਕਿ ਬੱਸ ਦਾ ਮਾਹੌਲ ਆ ਜਿਹੜਾ, ਜਿਹੜੀ ਬੱਸ 'ਚ ਉਹ ਜਾਂਦੀ ਸੀ ਬਹੁਤਾ ਵਧੀਆ ਨਹੀਂ ਸੀ, ਮੁੰਡੇ ਖੁੰਡੇ ਬਹੁਤ ਚੜ੍ਹਦੇ ਸੀ, ਕਲਕਾਰੀਆਂ ਮਾਰਦੇ ਸੀ, ਰੌਲਾ ਪਾਉਂਦੇ ਸੀਗੇ, ਚੰਗਾ ਨਹੀਂ ਸੀ ਲੱਗਦਾ। ਉਹਨੇ ਆ ਕੇ ਨਮੋਸ਼ੀ ਜੀ ਨੇ ਘਰ ਕਹਿਣ ਲੱਗ ਜਾਣਾ ਕਿ ਪਾਪਾ ਬਹੁਤਾ ਖੱਪ ਖਾਨਾ ਪੈਂਦਾ। ਫਿਰ ਬਹੁਤਾ ਵੀ ਨਹੀਂ ਸੀ ਕਹਿੰਦੀ, ਪਤਾ ਸੀ ਉਹਨੂੰ ਘਰ ਦੇ ਹਾਲਾਤਾਂ ਦਾ ਵੀ, ਜੇ ਬਹੁਤਾ ਵੀ ਕਿਹਾ ਤਾਂ ਕੀ ਕਰਨਗੇ, ਔਖਾ ਇਹਨਾਂ ਦਾ ਵੀ, ਪਰ ਉਹਦੇ ਚਿਹਰੇ ਤੋਂ ਪੜ੍ਹ ਲਈਦਾ ਸੀਗਾ ਵੀ ਉਹ ਕੰਫਰਟੇਬਲ ਫੀਲ ਨਹੀਂ ਸੀ ਕਰਦੀ ਬੱਸ ਦੇ ਵਿੱਚ, ਉਹਨੂੰ ਔਖਾ ਲੱਗਦਾ ਸੀ ਕਿਉਂਕਿ ਮਾਹੌਲ ਨਹੀਂ ਸੀ ਬੱਸ ਦੇ ਵਿੱਚ ਉਹਦਾ। ਉੱਤੋਂ ਬੀਮੇ ਦੀ ਕਿਸ਼ਤ ਸੀਗੀ, ਘਰ ਦਾ ਕਿਰਾਇਆ ਸੀਗਾ, ਹੋਰ ਕਿਹੜਾ ਥੋੜ੍ਹੇ ਖਰਚੇ ਹੁੰਦੇ ਆ, ਬਥੇਰੇ ਖਰਚੇ, ਕਿਸੇ ਦੇ ਆਉਣਾ ਜਾਣਾ ਪੈ ਗਿਆ, ਕੋਈ ਸ਼ਗਨ ਦੇਣਾ ਪੈ ਗਿਆ, ਖਾਸਾ ਕੁਛ। ਕੰਮ ਤੋਂ ਆਉਂਦੇ ਹੋਏ ਨੇ ਇਹ ਸਾਰਾ ਕੁਛ ਜਦੋਂ ਦੇਖਿਆ ਸੀ ਤਾਂ ਫਿਰ ਸੋਚ ਲਿਆ ਸੀ ਕਿ ਨਹੀਂ ਹੁਣ ਇਹਨੂੰ ਔਖਾ ਹੋਵਾਂ ਸੌਖਾ ਹੋਵਾਂ ਇਹਨੂੰ ਸਕੂਟਰ ਲਿਆ ਦੇਣਾ, ਘਰੋਂ ਕਿ ਇੱਕ ਮਾਰਿਆ ਕਰੂ, ਪੜ੍ਹ ਕੇ ਫਿਰ ਵਾਪਸ ਘਰੇ, ਰਸਤੇ ਦੀ ਉਹ ਭੀੜ ਭੜੱਕੇ ਤੋਂ, ਰਸਤੇ ਦੇ ਉਹ ਖੱਪ ਖਾਨੇ ਤੋਂ ਤਾਂ ਬਚ ਕੇ ਰਹੋ। ਇਸ ਕਰਕੇ ਸਕੂਟਰ ਲਿਆਤੇ ਸੀ, ਪਰ ਖਰਚੇ ਬਹੁਤ ਸੀਗੇ, ਹੁਣ ਉਹਦੀ ਇੰਸ਼ੋਰੈਂਸ ਵੀ ਸੀ ਸਕੂਟਰ ਦੀ, ਤੇਲ ਵੀ ਸੀ, ਹੋਰ ਵੀ ਸੀ, ਘਰ ਦੇ 100 ਖਰਚੇ ਹੁੰਦੇ ਆ। ਕੰਮ ਤੋਂ ਆਉਂਦੇ ਉਹਨੇ ਜੇਬ 'ਚ ਹੱਥ ਜਿਹਾ ਮਾਰਿਆ, 100-100 ਦੇ ਸਿਰਫ ਹੁਣ 5 ਨੋਟ ਹੀ ਬਚੇ ਸੀਗੇ, ਜਾਣੀ 500, ਅਤੇ ਉੱਤੋਂ ਅੱਜ ਤਰੀਕ 16 ਹੀ ਹੋਈ ਸੀ। ਯਾਰ 16 ਤਰੀਕ ਹੋਈ ਆ, ਅੱਜ ਤਾਂ ਅੱਧਾ ਮਹੀਨਾ ਹੀ ਗਿਆ, ਅਤੇ 500 ਨਾਲ ਕਿਵੇਂ ਲੰਘੂ, ਔਖਾ। ਸੋਚ ਸੋਚ ਕੇ ਡੋਬੂ ਜੇ ਪਈ ਜਾਣ ਵੀ 500 ਨਾਲ ਹਜੇ ਅੱਧਾ ਮਹੀਨਾ ਕਿਵੇਂ ਲੰਘੂ। ਗਲੀ ਵੱਲੋਂ ਘਰ ਨੂੰ ਮੁੜਿਆ ਤਾਂ ਬਾਹਰ ਨਾ ਇੱਕ ਨਵੀਂ ਕਾਰ ਖੜ੍ਹੀ ਮਰੂਤੇ, ਮੇਰਾ ਮੱਥਾ ਠਣ ਗਿਆ ਵੀ ਯਾਰ ਇਹ ਕਾਰ ਕਿਹਦੀ ਹੈ, ਕੌਣ ਹੋ ਸਕਦਾ ਕਾਰ 'ਚ, ਸਮਝ ਨਾ ਆਵੇ। ਫਿਰ ਬਰੂਹਾਂ 'ਤੇ ਆ ਕੇ ਜਦੋਂ ਉੱਚੀ ਉੱਚੀ ਅੰਦਰੋਂ ਹੱਸਣ ਦੀਆਂ ਆਵਾਜ਼ਾਂ ਸੁਣੀਆਂ ਵੀ ਯਾਰ ਅੰਦਰੋਂ ਕਲਕਾਰੀਆਂ ਵੱਜ ਰਹੀਆਂ ਨੇ, ਉੱਚੀ ਉੱਚੀ ਹੱਸ ਰਹੇ ਆ, ਕਿੰਨੀਆਂ ਸਾਰੀਆਂ ਆਵਾਜ਼ਾਂ ਨੇ, ਫਿਰ ਦੇਖ ਲਿਆ ਕਿ ਅੱਛਾ ਬਾਹਰਲੇ ਮੁਲਕੋਂ ਵੱਡੀ ਸਾਲੀ ਅਤੇ ਸਾਡੂ ਅਤੇ ਉਹਦੇ 2 ਬੱਚੇ ਆਏ ਹੋਏ ਆ। ਬੱਚੇ ਤਾਂ ਐਂ ਭੱਜੇ ਫਿਰਨ, ਹੱਸਦੇ ਟੱਪਦੇ ਨੱਚਦੇ, ਐਂ ਤੁਰੇ ਫਿਰ ਇੱਧਰੋਂ ਉੱਧਰ। ਮੈਂ ਵੀ ਅੰਦਰ ਵੜਿਆ, ਮੂੰਹ ਹੱਥ ਧੋਤਾ ਅਤੇ ਉਹਨਾਂ ਕੋਲ ਜਾ ਬੈਠਿਆ। ਅੱਗੋਂ ਬਈ ਉਹਨਾਂ ਨੇ ਵੀ ਐਨ ਸਿਰਾ ਲਾਤਾ, ਬਾਹਰਲੇ ਦੇਸ਼ ਦੀ ਜ਼ਿੰਦਗੀ ਬਾਈ ਰੰਗੀਨੀ ਹੈ ਯਾਰ, ਇੱਥੇ ਕਾਹਦੀ ਜ਼ਿੰਦਗੀ, ਤੁਸੀਂ ਇੱਥੇ ਕੀ ਭਾਅ ਢੋਈ ਜਾਂਦੇ ਹੋ ਤੁਸੀਂ ਤਾਂ, ਉੱਥੇ ਤਾਂ ਬਾਈ ਇਉਂ ਸੜਕਾਂ 'ਤੇ ਸਫਾਈ ਬਹੁਤ ਆ, ਇੱਥੇ ਡਸਟ ਬਹੁਤ ਆ, ਉੱਥੇ ਕੋਈ ਡਸਟ ਡੁਸਟ ਨਹੀਂ ਹੈਗੀ। ਨਾ ਨਾ ਨਾ, ਬਹੁਤ ਪ੍ਰਬੰਧ ਨੇ, ਪੁੱਛੋ ਹੀ ਕੁਛ ਨਾ, ਇੱਥੇ ਪੀਜ਼ਾ ਖਾਣਾ ਤੁਹਾਨੂੰ ਔਖਾ ਹੋਇਆ ਪਿਆ ਵਾ ਯਾਰ, ਉੱਥੇ ਤੁਸੀਂ ਦੇਖੋ ਉੱਥੇ ਬੰਦਾ ਘੰਟਾ ਲਾਵੇ ਤਾਂ ਪੀਜ਼ਾ ਖਾ ਲੈਂਦਾ, ਉੱਥੇ ਬਰਾਬਰ ਤਾਂ ਵੀਰੇ ਸਾਰਿਆਂ ਦੇ, ਸਾਰਿਆਂ ਦੀ ਫਰਿੱਜਾਂ 'ਚ ਉਹੀ ਫਰੂਟ ਹੈ, ਕੋਈ ਗਰੀਬ ਅਮੀਰ ਨਹੀਂ, ਮਤਲਬ ਬੜੀਆਂ ਗੱਲਾਂ ਯਾਰ ਉਹਨੂੰ ਸੁਣਾਉਣ, ਸਾਰੇ ਗੋਰੇ ਗੋਰੀਆਂ ਦੇ ਕਿੱਸੇ ਵੀ ਸੁਣਾਉਣ। ਅਸੀਂ ਤਾਂ ਫਿਰ ਨਾਲੇ ਜਾਈਦਾ ਨਾ, ਅਸੀਂ ਤਾਂ ਬੀਚ 'ਤੇ ਜਾਈਦਾ, ਮੇਰੇ ਵੀਕਐਂਡ 'ਤੇ ਜਾਈਦਾ, ਫਨ ਕਰੀਦਾ, ਉੱਥੇ ਤਾਂ ਸਾਰਾ ਕੁਛ, ਸਾਰਾ ਦਿਨ ਕੰਮ ਕਰੋ ਅਤੇ ਫਿਰ ਮੁੜ ਕੇ ਫਨ ਕਰੋ, ਅਤੇ ਸਾਫ਼ ਸੁਥਰਾ ਖਾਣ ਪੀਣ, ਮਾਹੌਲ ਬਹੁਤ ਵਧੀਆ ਵਾ ਕਮਾਲ ਦਾ, ਕਾਫ਼ੀ ਕੁਛ ਉਹਨਾਂ ਨੇ ਦੱਸਿਆ। ਜਾਣੀ ਇਹ ਕਹਿ ਲਓ ਵੀ ਕਈ ਘੰਟੇ ਉਹ ਪੁਲ ਵੱਜਦੇ ਰਹੇ, ਬਾਹਰਲੀਆਂ ਗੱਲਾਂ ਸੁਣ ਕੇ ਚੰਗਾ ਤਾਂ ਲੱਗਿਆ, ਅਤੇ ਮਗਰੋਂ ਨਿਆਣੇ ਜਿਹੜੇ ਉਹ ਖਹਿੜੇ ਪੈ ਗਏ। ਅਖੇ ਮਾਸਟਰ ਜੀ ਨੂੰ ਕਹੋ ਕਿ ਬਾਹਰੋਂ ਕੁਛ ਖਵਾ ਕੇ ਲਿਆਉਣ ਸਾਨੂੰ। ਹੁਣ ਇਹ ਸੁਣ ਕੇ ਮੇਰੀ ਧੀ ਨੇ ਨਾ ਕਰਤੀ, ਉਹਨੂੰ ਪਤਾ ਸੀ ਵੀ ਔਖਾ ਸਾਡਾ ਜੇ ਬਾਹਰੋਂ ਖਾਣ ਨੂੰ ਲੈ ਗਏ ਤਾਂ ਗੱਲ ਬਣਨੀ ਨਹੀਂ। ਉਹਨੂੰ ਪਿਓ ਦੇ ਹਾਲਾਤਾਂ ਦਾ ਪਤਾ ਸੀਗਾ, ਨਾਲੇ ਜਦੋਂ ਬੱਚੇ ਪਿਓ ਦੇ ਹਾਲਾਤਾਂ ਨੂੰ ਸਮਝਣ ਲੱਗ ਜਾਣ ਤੁਸੀਂ ਸਮਝ ਲਓ ਕਿ ਕਿਸਮਤ ਵਾਲੇ ਹੋ ਤੁਸੀਂ। ਤਾਂ ਮੇਰੀ ਧੀ ਨੇ ਨਾ ਕਹਤੇ, ਨਹੀਂ ਨਹੀਂ ਆਪਾਂ ਇੱਥੇ ਘਰ ਹੀ ਕੁਛ ਨਾ ਕੁਛ ਬਣਾ ਲੈਣਾ, ਵੀ ਉਹਦੇ ਹਾਲਾਤਾਂ ਤੋਂ ਜਾਣਦੀ ਸੀ, ਵਾਕਫ ਸੀ। ਪਰ ਕਿੱਥੇ ਟਿਕਦੇ ਆ, ਨਹੀਂ ਨਹੀਂ ਅਸੀਂ ਨਹੀਂ ਖਾਣਾ ਕੁਛ ਘਰੇ। ਉਹ ਸਾਨੂੰ ਵੀ ਕਹਿਣ ਲੱਗਾ, ਨਹੀਂ ਬਈ ਇਹਨਾਂ ਨੂੰ ਇੱਥੇ ਨਹੀਂ, ਇਹਨਾਂ ਨੂੰ ਹੁਣ ਖਿਹੜੇ ਬਹਿ ਗਿਆ, ਲਿਜਾਣੇ ਪੈਣੇ, ਇਹ ਤਾਂ ਉੱਥੇ ਜੇ ਮੇਰੇ ਖਿਹੜੇ ਪੈ ਜਾਂਦੇ ਮੈਨੂੰ ਕਹਿੰਦੇ ਗੱਡੀ ਚੱਕੋ ਡੈਡ ਲਿਜਾਣਾ, ਕਦੇ ਬਰਗਰ ਕਿੰਗ ਕਦੇ ਕਿਤੇ, ਇੱਥੇ ਹੋ ਕੋਈ ਨੇੜੇ ਤੇੜੇ ਸ਼ਹਿਰ 'ਚ ਲੈ ਜਾ ਇਹਨਾਂ ਨੂੰ, ਕਿਤੇ ਦਵਾ ਲਿਓ ਗੇੜਨ ਵਾਲੇ ਹੈ। ਉਹਨਾਂ ਨੂੰ ਲਿਜਾਣਾ ਹੀ ਪੈ ਗਿਆ। ਦੋ ਘੰਟਿਆਂ ਬਾਅਦ ਮੁੜਿਆ ਤਾਂ ਜਿਹੜੇ ਉਹ 100-100 ਦੇ 5 ਨੋਟ ਸੀਗੇ ਨਾ, ਅਤੇ ਹੁਣ ਸਿਰਫ ਇੱਕ ਨੋਟ ਹੀ ਬਾਕੀ ਰਹਿ ਗਿਆ ਸੀ। 4 ਉਹਨਾਂ ਦੇ ਖਾਣ ਪੀਣ 'ਤੇ ਉੱਥੇ ਲੱਗ ਗਏ। ਅਗਲੇ ਦਿਨ ਕੰਮ 'ਤੇ ਤੁਰਨ ਲੱਗਿਆ ਤਾਂ ਮੇਰੀ ਘਰ ਨੇ ਆਵਾਜ਼ ਮਾਰ ਲਈ, ਕਹਿੰਦੀ ਗੱਲ ਸੁਣਿਓ ਜੀ, ਉਹਲੇ ਜਿਹੇ ਨਾਲ 1000-1000 ਦੇ 2 ਨੋਟ ਮੈਨੂੰ ਫੜਾਤੇ, ਕਹਿੰਦੀ ਆਹ ਲਓ। ਮੈਂ ਕਿਹਾ ਇਹ ਕੀ ਆ, ਕਹਿੰਦੀ ਭੈਣ ਜੀ ਨੇ ਦਿੱਤੇ ਸੀਗੇ, ਕਹਿੰਦੀ ਸੀ ਕਿ ਰੱਖ ਲਾ ਜੀਜੇ ਦੇ ਕੰਮ ਆਉਣਗੇ।

0: ਫਿਰ ਅਗਲੇ ਪਲ ਚਿਰਾਂ ਤੋਂ ਨਾ ਅੰਦਰ ਇੱਕ ਸਵੈਮਾਣ ਜਿਹਾ ਨਹੀਂ ਹੁੰਦਾ, ਉਹ ਜਾ ਗਿਆ ਆ ਸੋਚਾਂ ਤੋਂ ਬਾਅਦ। ਉਹ ਦੁਨੀਆਦਾਰੀ ਦੀਆਂ ਤਲਖ ਹਕੀਕਤਾਂ, ਉਹਨਾਂ ਦੇ ਵਿਚਾਲੇ ਇੱਕ ਜੰਗ ਛਿੜ ਗਈ। ਜਦੋਂ ਮੇਰੇ ਘਰ ਵਾਲੇ ਨੇ ਮੈਨੂੰ 100 ਦੇ ਨੋਟ ਫੜਾਏ ਸੀ ਨਾ, ਮੈਂ ਦੇਖਿਆ ਕਿ ਉਹਦੇ ਉਂਗਲਾਂ ਦੇ ਵਿੱਚ ਇੱਕ ਸੋਨੇ ਦੀ ਛਾਪ ਵੀ ਪਾਈ ਹੋਈ ਸੀ। ਮੈਂ ਕਿ ਹੱਥ ਦਿਖਾਈ, ਕਹਿੰਦੀ ਕਿ ਆਹ ਲਓ। ਮੈਂ ਉਹਦੀ ਉਹ ਛਾਪ ਲਾ ਲਈ। ਬਹੁਤ ਔਖਾ ਲੱਗਿਆ ਮੈਨੂੰ ਉਹ ਛਾਪ ਲਾਉਣੀ, ਔਖਾ ਸੀ ਮੇਰੇ ਲਈ ਉਹ ਸੋਨੇ ਦੀ ਛਾਪ ਲਾਈ। ਇੰਨੀ ਗੱਲ ਆਖ ਕੇ ਉਹ ਨੋਟ ਉਹਨੂੰ ਵਾਪਸ ਕਰਤੇ ਕਿ ਕਰਮਾ ਵਾਲੀਏ, ਤੇਰੇ ਅੱਗੇ ਤਾਂ ਮੈਂ 100 ਨਜ਼ਰ ਨੀਵੀਂ ਕਰ ਲੂੰ, ਜਿੰਨੀ ਮਰਜ਼ੀ ਮਜਬੂਰੀ ਹੋਈ ਤੇਰੇ ਮੂਹਰੇ ਮੈਂ ਨੀਵਾਂ ਹੋ ਸਕਦਾ। ਪਰ ਆਪਣੇ ਸੀਨੇ 'ਤੇ ਸਦਾ ਲਈ ਉਹ ਭਾਰ ਨਹੀਂ ਝੱਲ ਸਕਦਾ ਜਿਹੜੀ ਤੇਰੀ ਭੈਣ ਤੈਨੂੰ 1000 ਦੇ 2 ਨੋਟ ਦੇ ਕੇ ਕਹੇਗੀ ਕਿ ਤੁਹਾਡਾ ਕਿਹੜਾ ਸਰਦਾ ਹੋਣਾ, ਆਹ ਲੈ 1000 ਦੇ। ਉਹ ਭਾਰ ਉਹਨਾਂ ਮੂਹਰੇ ਮੈਨੂੰ ਨੀਵਾਂ ਹੋਣਾ ਔਖਾ ਹੋਊਗਾ। ਕੋਈ ਨਾ, ਕੋਸ਼ਿਸ਼ ਕਰੂੰ ਛੇਤੀ ਤੋਂ ਬਾਅਦ ਤੇਰੀ ਇਹ ਮੁੰਦਰੀ ਤੋਂ ਭਾਰੀ ਮੁੰਦਰੀ ਤੇਰੀ ਉੱਥੇ ਪਾਵਾਂ ਉਂਗਲਾਂ 'ਚ। ਮਾਫ ਕਰੀ ਮੈਨੂੰ, ਨਹੀਂ ਰੱਖਣੇ ਮੈਂ ਤੋਂ 1000 ਦੇ, ਵਾਪਸ ਕਰਦੀ ਆਪਣੀ ਭੈਣ ਨੂੰ। ਅਹਿਸਾਨ ਨਹੀਂ ਸਹਿ ਹੋਣਾ ਮੈਥੋਂ। ਮਗਰੋਂ ਇੱਕ ਲੰਮੀ ਚੁੱਪ ਛਾ, ਇੱਕ ਚੁੱਪ ਨਾ, ਉਹ ਕੁਛ ਬੋਲੀ ਨਾ ਮੈਂ ਕੁਛ ਬੋਲਿਆ। ਉਹਦੀਆਂ ਅੱਖਾਂ 'ਚੋਂ ਵੀ ਹੰਝੂ, ਮੇਰੀਆਂ ਅੱਖਾਂ 'ਚੋਂ ਵੀ ਹੰਝੂ। ਸ਼ਾਇਦ ਉਹਨੂੰ ਪਤਾ ਨਹੀਂ ਮਾਣ ਸੀ ਮੇਰੇ 'ਤੇ ਕਿ ਮੈਨੂੰ ਇੱਕ ਚੰਗਾ ਘਰ ਵਾਲਾ ਮਿਲਿਆ ਜਿਹੜਾ ਕਿਸੇ ਦਾ ਅਹਿਸਾਨ ਨਹੀਂ ਲੈਣਾ ਚਾਹੁੰਦਾ। ਅਤੇ ਸ਼ਾਇਦ ਮੇਰੇ ਹੰਝੂ ਇਸ ਕਰਕੇ ਵਗ ਰਹੇ ਸੀ ਕਿ ਕਦੇ ਭੁੱਲ ਕੇ ਵੀ ਨਾ ਸੋਚੀ ਕਿ ਜੇ ਤੂੰ ਮੇਰੇ ਤੋਂ ਛਾਪ ਲਈ ਆ ਤਾਂ ਤੈਨੂੰ ਮੇਰੇ ਮੂਹਰੇ ਨੀਵਾਂ ਹੋਣਾ ਪਊਗਾ। ਨਾ, ਤੈਨੂੰ ਮੇਰੀ ਅੱਖਾਂ 'ਚ ਅੱਖ ਪਾ ਕੇ ਗੱਲ ਕਰ, ਕੋਈ ਨਜ਼ਰ ਨੀਵੀਂ ਕਰਨ ਦੀ ਜ਼ਰੂਰਤ ਨਹੀਂ। ਜਿੱਥੇ ਚੱਲੇਗਾ ਚੱਲੂੰਗੇ ਨਾਲ ਤੇਰੇ, ਤੇਰੇ ਮੋਢੇ ਨਾਲ ਮੋਢਾ ਲਾ ਕੇ ਗਰੀਬੀ ਅਮੀਰੀ ਸਭ ਹੰਢਾ ਲਾਂਗੇ। ਪਰ ਮੈਨੂੰ ਮਾਣ ਆ ਤੇਰੇ 'ਤੇ, ਮਾਣ ਆ ਤੇਰੇ 'ਤੇ। ਇਹ ਐਂ ਲੱਗਦਾ ਸੀ ਜਿਵੇਂ ਚੁੱਪ ਦਾ ਖਾਤਮਾ ਹੋ ਗਿਆ ਹੋਵੇ ਅਤੇ ਅੰਦਰੂਨੀ ਜੰਗ ਆ ਜਿਹੜੀ ਉਹਦੇ 'ਚੋਂ ਸਾਡੀਆਂ ਦੋਨੇ ਜ਼ਮੀਰਾਂ ਦੀ ਜਿੱਤ ਹੋ ਗਈ ਹੋਵੇ। ਇਹ ਸੀ ਅੱਜ ਦੀ ਕਹਾਣੀ, ਆਸ ਆ ਕੇ ਤੁਹਾਨੂੰ ਚੰਗੀ ਲੱਗੀ ਹੋਵੇਗੀ। ਸਟੂਡੀਓ ਦਾ ਨੰਬਰ 905-564-6444, 905-564-6444। ਇਹੋ ਜਿਹੇ ਕਰਮ ਵਾਲੀਆਂ ਨੂੰ ਇਹੋ ਜਿਹੇ ਕਰਮ ਵਾਲੇ ਮਿਲਦੇ ਰਹਿਣ, ਇਹ ਦੁਆਵਾਂ ਨੇ। ਕਹਾਣੀ ਕਿਹੋ ਜਿਹੀ ਲੱਗੀ ਤੁਸੀਂ ਕਾਲ ਕਰਕੇ ਵੀ ਦੱਸ ਸਕਦੇ ਹੋ। 2 ਮਿੰਟ ਲਈ, ਤੁਹਾਡੀਆਂ 3 ਮਿੰਟ ਲਈ ਕਾਲਸ ਆਪਾਂ ਖੋਲ੍ਹ ਸਕਦੇ ਹਾਂ। 905-564-6444 ਸਾਡੇ ਸਟੂਡੀਓ ਦਾ ਨੰਬਰ
1: ਹੈ। ਕੀ ਹੋਇਆ ਤੁਹਾਨੂੰ, ਪਰੇਸ਼ਾਨ ਕਿਉਂ ਬੈਠੇ ਹੋ?
2: ਕੀ ਦੱਸਾਂ ਤੈਨੂੰ, ਆਪਾਂ ਆਫਰ ਤਾਂ ਵੱਡੇ ਘਰ ਦੀ ਪਾ ਦਿੱਤੀ, ਪਰ ਆਹ ਨਿਤ ਨਵੇਂ ਮੋਰਗੇਜ ਦੇ ਰੂਲ ਬਦਲੀ ਜਾਂਦੇ। ਪਰੇਸ਼ਾਨ ਨਾ ਹੋਵਾ ਤਾਂ ਕੀ ਕਰਾਂ?
1: ਓਹੋ, ਤੁਸੀਂ ਪਰੇਸ਼ਾਨ ਨਾ ਹੋਵੋ, ਮੇਰੀ ਰਾਏ ਮੰਨੋ ਤਾਂ ਤੁਸੀਂ ਮੋਰਗੇਜ ਅਲਾਈਅੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ। ਨਾਲੇ ਮੈਂ ਸੁਣਿਆ ਕਿ ਉਹਨਾਂ ਨੇ ਬਹੁਤ ਲੋਕਾਂ ਦੀ ਮੋਰਗੇਜ ਪ੍ਰੋਬਲਮ ਨੂੰ ਵੀ ਸੋਲਵ ਕੀਤਾ ਹੈ।
3: ਤੁਸੀਂ ਬਿਲਕੁਲ ਸਹੀ ਸੁਣਿਆ ਜੀ, ਫਸਟ ਜਾਂ ਸੈਕਿੰਡ ਮੋਰਗੇਜ ਹੋਵੇ, ਰੀਫਾਈਨਾਂਸਿੰਗ ਜਾਂ ਫਿਰ ਇਕੁਇਟੀ ਟੇਕਆਊਟ, ਸੈਲਫ ਇੰਪਲੋਇਡ ਹੋ ਜਾਂ ਕੈਸ਼ ਤੇ ਕੰਮ ਕਰਦੇ ਹੋ, ਜਾਂ ਕਿਸੇ ਵਜ੍ਹਾ ਨਾਲ ਕ੍ਰੈਡਿਟ ਵੀ ਖਰਾਬ ਹੋ ਗਿਆ, ਤਾਂ ਮੋਰਗੇਜ ਅਲਾਈਅੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ ਐਂਡ 100% ਪ੍ਰੋਬਲਮ ਸੋਲਵ। ਤੇ ਨਾਲੇ ਇਹਨਾਂ ਦਾ ਕਹਿਣਾ ਵੀ ਹੈ, ਤੁਸੀਂ ਪਹਿਲਾਂ ਸਭ ਕਿਤੇ ਜਾ ਕੇ ਆਓ, ਫੇਰ ਸਾਡੇ ਫੇਰਾ ਪਾਓ। ਮੋਰਗੇਜ ਦੀ ਜਦੋਂ ਹੋਵੇ ਲੋੜ, ਇੱਕ ਨੰਬਰ ਸਭ ਦੇ ਕੋਲ, ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ,
4: 4-16-804-2015
0: ਸੋ ਕੋਸ਼ਿਸ਼ ਹੁੰਦੀ ਹੈ ਕਿ ਮੀਨਿੰਗਫੁੱਲ ਸਟੋਰੀ ਜਿਹੜੀ, ਜਿਵੇਂ ਮੋਨਾ ਜੀ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਕਈ ਵਾਰ ਕਹਾਣੀ ਇੰਪੈਕਟ ਛੱਡ ਦਿੰਦੀ ਆ। ਕਹਾਣੀ ਤੁਹਾਨੂੰ ਜਿਹੜੀ ਹੈਗੀ ਆ ਨਾ, ਉਹ ਕਿਸੇ ਦੀ ਜ਼ਿੰਦਗੀ ਵੀ ਬਦਲ ਸਕਦੀ ਆ। ਇਹ ਕਹਾਣੀ ਵੀ ਕਿਤੇ ਨਾ ਕਿਤੇ ਜਿੱਥੇ ਇੱਕ ਦੂਜੇ ਦੀ ਬੌਂਡਿੰਗ 'ਤੇ ਸੀ ਨਾ, ਕਿ ਇੱਕ ਦੂਜੇ ਨੂੰ ਸਮਝਣ 'ਤੇ, ਅਤੇ ਬੱਚੇ ਜਦੋਂ ਮਾਂ ਪਿਓ ਦੀਆਂ

0: ਗੱਲਾਂ ਨੂੰ ਸਮਝਣ ਲੱਗ ਜਾਣ, ਉਹਨਾਂ ਦੇ ਹਾਲਾਤਾਂ ਨੂੰ ਸਮਝਣ ਲੱਗ ਜਾਣ, ਮੈਨੂੰ ਲੱਗਦਾ ਕਿ ਉਦੋਂ ਖੁਸ਼ਕਿਸਮਤ ਮਾਂ ਜਾਂ ਬਾਪ ਕੋਈ ਨਹੀਂ ਹੋ ਸਕਦਾ ਜਦੋਂ ਬੱਚੇ ਉਹਨਾਂ ਦੀ ਤੰਗੀਆਂ ਤੁਰਸ਼ੀਆਂ ਨੂੰ ਵੀ ਸਮਝਣ ਲੱਗ ਜਾਂਦੇ ਨੇ, ਕਿਸਮਤ ਵਾਲੇ ਮਾਂ ਪਿਓ।
1: ਡੈਫੀਨੇਟਲੀ ਤੁਸੀਂ ਠੀਕ ਕਿਹਾ, ਕਿਉਂਕਿ ਸਪੈਸ਼ਲੀ ਜਦੋਂ ਉਹ ਤੁਸੀਂ ਸਿਚੁਏਸ਼ਨ ਕ੍ਰੀਏਟ ਕੀਤੀ ਕਿ ਉਹ ਬਾਹਰ ਲੈ ਕੇ ਜਾਣਾ ਚਾਹੁੰਦੇ ਸੀ ਤੇ ਬੱਚਾ ਹੀ ਕਵਰ ਅਪ ਕਰ ਰਿਹਾ ਹੈਗਾ, ਪੇਰੈਂਟਸ ਇਨਸਟੈਡ ਕਿ ਨਾ ਕਰਨ, ਉਹਦੇ ਨਾਲੋਂ ਬੇਟੀ ਜਦੋਂ ਉਹ ਕਵਰ ਅਪ ਕਰਨਾ ਚਾਹੁੰਦੀ ਹੈਗੀ, ਦੈਟਸ ਰੀਅਲੀ ਟੱਚਿੰਗ ਪਾਰਟ, ਕਿਉਂਕਿ ਉਹੀ ਚੀਜ਼ ਹੈ ਕਿ ਸਿਚੁਏਸ਼ਨ ਨੂੰ ਅੰਡਰਸਟੈਂਡ ਬਿਨਾਂ ਕਹੇ ਅੰਡਰਸਟੈਂਡ ਕਰਨਾ, ਉਹ ਬਹੁਤ ਵੱਡੀ ਗੱਲ ਹੈ,
0: ਕਿਉਂਕਿ ਉਹਨੂੰ ਪਤਾ ਸੀ ਕਿ ਮੇਰੇ ਪਿਓ ਦੀ ਜੇਬ ਦੇ ਵਿੱਚ ਇੰਨੇ ਪੈਸੇ ਨਹੀਂ ਹੋਣੇ, ਉਹਨੇ ਮੈਨੂੰ ਸਕੂਟਰੀ ਤਾਂ ਲੈਤੀ, ਉਹ ਉਹਦੇ ਮੂਹਰੇ ਹੋ ਕੇ ਕੰਧ ਵਾਂਗੂ ਖੜ ਕੇ ਉਹਨੂੰ ਕਵਰ ਅਪ ਕਰਨਾ ਚਾਹੁੰਦੀ ਸੀ ਕਿ ਉਹਨੂੰ ਅੱਖ ਨੀਵੀਂ ਨਾ ਕਰਨੀ ਪਵੇ, ਹੈ ਨਾ।
1: ਬਿਲਕੁਲ,
0: ਕਿੱਡੀ ਕਿੱਡੀ ਖੂਬਸੂਰਤ ਕਹਾਣੀ ਬਾਈ ਹਰਪ੍ਰੀਤ ਜਵੰਦਾ ਹੁਣਾਂ ਲਿਖੀ ਹੈ। ਸੋ ਦੋਸਤੋ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ, ਮੋਨਾ ਜੀ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ, ਅਤੇ ਉਸ ਤੋਂ ਪਹਿਲਾਂ ਸਾਡੇ ਨਾਲ ਨਾਗਪਾਲ ਸਾਹਿਬ ਵੀ ਆ ਗਏ। ਨਾਗਪਾਲ ਸਾਹਿਬ ਨਾਲ ਥੋੜ੍ਹੀ ਜਿਹੀ ਗੱਲਬਾਤ ਕਰ ਲਈ। ਨਾਗਪਾਲ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
2: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਸਤਿ ਸ਼੍ਰੀ ਅਕਾਲ ਨਾਗਪਾਲ ਸਾਹਿਬ, ਕੱਲ੍ਹ ਦੇ ਵੀ ਜਦੋਂ ਤੁਸੀਂ ਇੰਟਰਵਿਊ ਕਰਕੇ ਗਏ ਸੀ ਤਾਂ ਤੁਹਾਡੇ ਨਾ ਬਹੁਤ ਜਿਹੜੇ ਨੰਬਰ ਦੀ ਡਿਮਾਂਡ ਹੁੰਦੀ ਰਹਿੰਦੀ ਹੈ। ਸਭ ਤੋਂ ਪਹਿਲਾਂ ਆਪਣਾ ਨੰਬਰ ਸਾਂਝਾ ਕਰ ਦਿਓ, ਕਿਉਂਕਿ ਇੱਕ ਤਾਂ ਇਹ ਆ ਕਿ ਯੂਨੀ ਗਲੋਬਲ ਆਪਣੇ ਆਪ ਦੇ ਵਿੱਚ ਇੱਕ ਬ੍ਰਾਂਡ ਹੈ, ਸੋ ਤੁਹਾਡੇ ਨੰਬਰ ਦੀ ਮੈਨੂੰ ਲੱਗਦਾ ਜਾਂ ਤਾਂ ਫਿਰ ਤੁਹਾਡੇ ਜਿੰਨੀਆਂ ਕਾਲਸ ਨੇ ਉਹ ਬਿਜ਼ੀ ਹੋ ਜਾਂਦੇ ਨੇ ਇੱਕਦਮ, ਅਤੇ ਹਮੇਸ਼ਾ ਮੈਂ ਦੱਸਦਾ ਹੁੰਦਾ ਕਿ ਤੁਸੀਂ ਜ਼ਰੂਰ ਕਾਲ ਦੁਬਾਰੇ ਕਰ ਲਿਆ ਕਰੋ। ਸਭ ਤੋਂ ਪਹਿਲਾਂ ਆਪਣਾ ਨੰਬਰ ਦੇ ਦਿਓ।
2: ਹਾਂਜੀ, ਨੰਬਰ ਹੈਗਾ ਜੀ 4372641375, 4372643175।
0: ਥੋੜ੍ਹਾ ਜਿਹਾ ਦੱਸੋ ਕਿ ਜਿਹੜੇ ਆਪਣੇ ਯੂਨੀ ਗਲੋਬਲ 'ਤੇ ਇਹ ਜਿਹੜੀ ਗ੍ਰਾਂਟ ਐਂਡ ਲੋਨ ਆ ਜਿਹੜਾ ਇਹ ਮਿਲ ਰਿਹਾ, ਇਹਦੇ ਲਈ ਕੌਣ ਕੌਣ ਐਲੀਜੀਬਲ ਆ, ਅਤੇ ਕਿੰਨੀ ਕੁ ਗ੍ਰਾਂਟ ਲੈਣ ਦੇ ਹੱਕਦਾਰ, ਗ੍ਰਾਂਟ ਵਾਪਸ ਵੀ ਨਹੀਂ ਕਰਨੀ ਹੈ, ਥੋੜ੍ਹਾ ਜਿਹਾ ਇਹਦੇ ਬਾਬਤ ਦੱਸ ਦਿਓ।
2: ਹਾਂਜੀ, ਲਾਈਕ ਜੇ ਤੁਹਾਡਾ ਸਟੇਟਸ ਪੀ ਆਰ ਸਿਟੀਜ਼ਨ ਜਾਂ ਪ੍ਰੋਟੈਕਟਿਡ ਪਰਸਨ ਹੈਗਾ ਓਨਟਾਰੀਓ ਵਿੱਚ, ਤੁਸੀਂ ਲਾਈਕ ਕਿਸੇ ਵੀ ਸਿਟੀ ਮੇ ਰਹਿਤੇ, ਚਾਹੇ ਉਹ ਹੈਮਿਲਟਨ ਹੈ, ਜੀ ਟੀ ਏ ਹੈ, ਬੈਰੀ ਹੈ, ਦੈਟ ਡਜ਼ਨਟ ਮੈਟਰ। ਐਂਡ ਦੈਨ ਮੋਸਟ ਇੰਪੋਰਟੈਂਟ ਥਿੰਗ, ਔਨ ਏਅਰ ਵੀ ਔਰ ਆਫ ਏਅਰ ਵੀ, ਅਗਰ ਆਪਕੀ ਇਨਕਮ 2024 ਕੇ ਨੋਟਿਸ ਔਫ ਅਸੈਸਮੈਂਟ ਮੇ ਫੈਮਿਲੀ ਇਨਕਮ ਲੈਸ ਦੈਨ $70,000 ਹੈ, ਤੋ ਹੀ ਆਪ ਇਸਕੇ ਲਈ ਆਪਕੋ ਬੈਨੀਫਿਟ ਹੈ। ਏਜ ਲਿਮਿਟ ਕੁਛ ਹੈ ਨਹੀਂ, ਆਪ ਸਕਿੱਲ ਡਿਵੈਲਪ ਕਰੇ, ਫੁੱਲੀ ਔਨਲਾਈਨ ਸੌਖੇ ਜੇ ਕੋਰਸਿਸ ਕਰੇ ਘਰ ਕੇ ਕੰਫਰਟ ਸੇ, ਕੁਛ ਸੈਲਫ ਸਟੱਡੀ ਵਾਲੇ ਬਹੁਤ ਹੀ ਜ਼ਿਆਦਾ ਈਜ਼ੀ ਕੋਰਸਿਸ ਵੀ ਹਮਾਰੇ ਪਾਸ ਆਏ ਹੈ, ਔਰ ਕੁਛ ਮੇ ਟੀਚਰ ਲੈਡ ਕਲਾਸਿਸ, ਰਾਈਟ, 2-3 ਘੰਟੇ ਮੰਡੇ ਟੂ ਫਰਾਈਡੇ ਆਪਣੇ ਦੇਣੇ ਹੈ।
0: ਅੱਛਾ, ਜਿਹੜੇ ਕੋਰਸ ਨਾਗਪਾਲ ਸਾਹਿਬ, ਜਿਹੜੇ ਕੋਰਸ ਹੈਗੇ ਆ ਉਹਨਾਂ ਦੇ ਵਿੱਚੋਂ ਕਿਹੜੇ ਕਿਹੜੇ ਅਕਾਊਂਟਿੰਗ ਦਾ ਕੋਰਸ ਜਾਂ ਕੁਛ ਕੋਰਸ ਜਿਹੜੇ ਹੈਗੇ ਆ ਜਿਹੜੀਆਂ ਬਿਲਕੁਲ ਵੀ ਕਿਤੇ ਜਾਣ ਦੀ ਕੋਈ ਜ਼ਰੂਰਤ ਨਹੀਂ, ਜਾਂ ਅਕੂਪੈਂਚਰ ਦਾ ਕੋਰਸ, ਇੱਦਾਂ ਦੇ ਕੋਰਸ ਵੀ ਹੈਗੇ ਜਿਹਦੇ ਨਾਲ ਬੰਦੇ ਨੂੰ ਨੌਲੇਜ ਵੀ ਹੋਵੇ, ਕਿਹੜਾ ਪੁਆਇੰਟ ਦੱਬ ਕੇ ਭਾਈ ਆ ਨਾਲੇ ਤਾਂ ਬੰਦਾ ਸਿੱਖ ਲੈਂਦਾ।
2: ਬਿਲਕੁਲ ਜੀ, ਅਕਾਊਂਟਿੰਗ ਦਾ ਕੋਰਸ ਤਾਂ ਮੋਸਟ ਪਾਪੂਲਰ ਹੈ, ਜੋ ਲੋਕ ਉਹ ਕਰ ਚੁੱਕੇ ਹੈ, ਜੋ ਔਰ ਉਹ ਆਪਣਾ ਖੁਦ ਦਾ ਸਮਾਲ ਬਿਜ਼ਨਸ ਸਟਾਰਟ ਕਰਕੇ ਅੱਛੇ ਪੈਸੇ ਵੀ ਬਣਾ ਰਹੇ ਹੈ। ਸੋ ਲਾਈਕ ਅਕਾਊਂਟਿੰਗ ਐਸਾ ਕੰਮ ਹੈ, ਉਹ ਕੋਰਸ ਕਰਕੇ ਲੋਕ ਸੇਜ 300 ਕੁਇਕ ਬੁੱਕ ਜੈਸੇ ਸੋਫਟਵੇਅਰ ਕੋ ਸਿੱਖਦੇ ਹੈ, ਔਰ ਸਾਥ ਮੇ ਉਨਕੋ ਫੰਡਿੰਗ ਵੀ ਆਤੀ ਹੈ, ਜਸਟ ਇਮੇਜਿਨ 30 ਤੋਂ ਲੈ ਕੇ $1,00,000 ਦੀ ਫੰਡਿੰਗ ਵੀ ਆਤੀ ਹੈ, ਜਿਹਦੇ ਵਿੱਚ ਹਾਫ ਪੈਸਾ ਤੋਂ ਗ੍ਰਾਂਟ ਹੈ ਨੋਨ ਰਿਫੰਡੇਬਲ, ਜੋ ਵਾਪਸ ਵੀ ਨਹੀਂ ਕਰਨਾ, ਸਾਥ ਮੇ ਸਕਿੱਲ ਵੀ ਸਿੱਖੀ, ਸਾਥ ਮੇ ਬਿਜ਼ਨਸ ਵੀ ਸਟਾਰਟ ਕਰਾ ਉਸੀ ਪੈਸੇ ਸੇ, ਔਰ ਅਬ ਉਹ ਦੇ ਆਰ ਗੁੱਡ, ਦੇ ਆਰ ਡੂਇੰਗ ਗੁੱਡ, ਅੱਛਾ ਕਰ ਰਹੇ। ਤੋ ਮਤਲਬ ਕੋਰਸਿਸ ਤੋਂ ਹਮਾਰੇ ਪਾਸ ਜ਼ਿਆਦਾਤਰ ਔਨਲਾਈਨ ਹੀ ਹੈ, ਈਜ਼ੀ ਹੈ, ਆਪ ਸਕਿੱਲ ਡਿਵੈਲਪ ਕਰਤੇ ਹੈ, ਏਜ ਲਿਮਿਟ ਕੁਛ ਹੈ ਨਹੀਂ, 30-40-50-60-70 ਈਅਰਸ ਜਿਤਨੀ ਆਪਕੀ ਏਜ ਹੋ, ਡਜ਼ਨਟ ਮੈਟਰ, ਔਰ ਬਾਕੀ ਫੰਡਿੰਗ ਡਾਇਰੈਕਟ ਗਵਰਨਮੈਂਟ ਸੇ ਆਪਕੇ ਅਕਾਊਂਟ ਮੇ ਆਤੀ, ਕਿਤਨੀ ਫੈਮਿਲੀ ਆਫ 4 ਕੇ ਅਪ ਟੂ 80,000, ਫੈਮਿਲੀ ਆਫ 5 ਕੇ ਅਪ ਟੂ $100,000, ਔਰ ਡਾਇਰੈਕਟ ਆਪਕੇ ਖਾਤੇ ਮੇ ਆਤੇ, ਮੇਰੇ ਖਾਤੇ ਮੇ ਨਹੀਂ
0: ਆਤਾ। 80,000 ਤੋਂ $1,00,000 ਤੁਹਾਡੇ ਅਕਾਊਂਟ ਦੇ ਵਿੱਚ ਇਹ ਕਹਿੰਦੇ ਆਉਂਦਾ, ਇਹਨਾਂ ਕੋਲ ਕੁਛ ਨਹੀਂ ਆਉਣਾ, ਇਹਨਾਂ ਨੇ ਕੋਈ ਫੇਕ ਡਾਕੂਮੈਂਟ ਨਹੀਂ ਲਾਉਣਾ, ਇਹਨਾਂ ਨੇ ਤੁਹਾਡੇ 2024 ਦੇ ਜਿਹੜੇ ਨੋਟਸ ਆਫ ਅਸੈਸਮੈਂਟ ਆ, ਜੇ 70,000 ਤੋਂ ਇਨਕਮ ਤੁਹਾਡੀ ਘੱਟ ਆ ਤਾਂ ਤੁਸੀਂ ਐਲੀਜੀਬਲ ਹੋ, ਜੇ ਵੱਧ ਆ ਤਾਂ ਤੁਸੀਂ ਐਲੀਜੀਬਲ ਨਹੀਂ ਹੈਗੇ। ਕ੍ਰੈਡਿਟ ਸਕੋਰ ਤੁਹਾਡਾ ਕੋਈ ਚੈੱਕ ਨਹੀਂ ਹੋਣਾ, ਕ੍ਰੈਡਿਟ ਹਿਸਟਰੀ ਤੁਹਾਡੀ ਕੋਈ ਚੈੱਕ ਨਹੀਂ ਹੋਣੀ, ਏਜ ਤੁਹਾਡੀ ਤੁਸੀਂ 60 ਸਾਲ ਦੇ ਹੋ, 65 ਸਾਲ ਦੇ ਹੋ, ਤੁਸੀਂ 45 ਸਾਲ ਦੇ ਹੋ, ਕੋਈ ਫਰਕ ਨਹੀਂ ਹੈਗਾ, ਤੁਸੀਂ 10ਵੀਂ ਕੀਤੀ ਆ ਜਾਂ 12ਵੀਂ ਕੀਤੀ ਹੈ ਇੰਡੀਆ ਤੋਂ ਤਾਂ ਵੀ ਚੱਲ ਜਾਣਾ, ਕੋਈ ਸਰਟੀਫਿਕੇਟ ਐਜ ਇਟ ਇਜ਼ ਉਵੇਂ ਹੀ ਲੱਗ ਜਾਣਾ, ਕੁਛ ਨਹੀਂ। ਸੋ ਬੱਚੇ ਤੁਹਾਡੇ ਜਿਹੜੇ ਉਹਨਾਂ ਦੇ ਬਰਥ ਸਰਟੀਫਿਕੇਟ ਲੱਗਣੇ ਆ, ਤੁਹਾਡਾ ਜਿਹੜਾ ਹੈਗਾ ਤੁਹਾਡਾ ਇਹਨਾਂ ਦਾ ਪੀਅਰ ਕਾਰਡ ਦਾ ਜਿਹੜਾ ਹੈਗਾ ਜੀ ਉਹ ਲੱਗਣਾ ਜਾਂ ਸਿਟੀਜ਼ਨ ਦਾ ਲੱਗਣਾ, ਅਤੇ ਹੋਰ ਕਿਹੜੇ ਡਾਕੂਮੈਂਟ ਆ ਜਿਹੜੇ ਚਾਹੀਦੇ ਆ?
2: ਡਾਕੂਮੈਂਟਸ ਮੇਨਲੀ ਬੱਚੋ ਕੇ ਬਰਥ ਸਰਟੀਫਿਕੇਟ, ਨੋਟਿਸ ਆਫ ਅਸੈਸਮੈਂਟ,
0: ਮੈਰਿਜ ਸਰਟੀਫਿਕੇਟ
2: ਆਪਕੇ ਪਾਸ ਹੈ ਤੋ, ਔਰ ਪਾਸਪੋਰਟ ਵਗੈਰਾ ਸੇ, ਮਤਲਬ ਨਾਰਮਲ ਡਾਕੂਮੈਂਟਸ, ਇਨਕੀ ਫੋਟੋ ਕਾਪੀ ਲੱਗਤੀ ਹੈ, ਮਤਲਬ ਇਨਕੀ ਫੋਟੋ ਲੱਗਤੀ ਹੈ, ਕੋਈ ਇਸ ਮੇ ਨਾ ਕੋਈ ਗਵਰਨਮੈਂਟ ਪੇ ਵੋ ਡਾਕੂਮੈਂਟਸ ਪਹਿਲੇ ਸੇ ਹੈ, ਤੋ ਕੋਈ ਹੇਰਾ ਫੇਰੀ, ਕੋਈ ਸੈਟਿੰਗ, ਕੋਈ ਅਪਰੋਚ ਹੈ ਹੀ ਨਹੀਂ।
0: ਅੱਛਾ, ਮੈਨੂੰ ਨਾਗਪਾਲ ਸਾਹਿਬ ਇੱਕ ਆਇਆ ਸੀ ਕਿ ਕਹਿੰਦੇ ਵਰਕ ਪਰਮਿਟ ਦੇ ਸਾਨੂੰ ਮਿਲ ਜੂ, ਮੈਂ ਕਿਹਾ ਜੀ ਮੈਨੂੰ ਲੱਗਦਾ ਵਰਕ ਪਰਮਿਟ ਵਾਲਿਆਂ ਨੂੰ ਨਹੀਂ ਹੈ, ਇਹ ਜਿਹੜੇ ਪੀ ਆਰ ਜਾਂ ਸਿਟੀਜ਼ਨ ਉਹਨਾਂ ਲਈ ਵੀ ਹੈ, ਹਾਂਜੀ
2: ਬਿਲਕੁਲ ਜੀ, ਬਿਲਕੁਲ ਜੀ। ਗਵਰਨਮੈਂਟ ਜੋ ਹੈ ਇਤਨਾ ਸਪੈਂਡ ਜੋ ਕਰ ਰਹੀ ਹੈ ਬਿਲੀਅਨਸ ਆਫ ਡਾਲਰਸ, ਉਹ ਆਪਣੇ ਸਿਟੀਜ਼ਨਸ ਪੇ ਕਰਦੀ, ਤਭੀ ਹਮ ਲੋਕ ਇਤਨੀ ਮਿਹਨਤ ਸੇ ਪੀ ਆਰ ਲੈ ਕੇ ਬੈਠੇ, ਰਾਈਟ, ਇਤਨੀ ਚੀਜ਼ਾਂ ਸੈਕਰੀਫਾਈਸ ਕਰਕੇ, ਕਿਉਂਕਿ ਗਵਰਨਮੈਂਟ ਅਸਿਸਟ ਕਰਤੀ ਹੈ, ਜੈਸੇ ਗਵਰਨਮੈਂਟ ਇਤਨਾ ਪੈਸਾ ਬਾਹਰ ਭੇਜ ਦਿੱਤੀ ਹੈ ਦੇਸ਼ ਕੇ ਬਾਹਰ, ਰਿਫਿਊਜੀਜ਼ ਪੇ ਲਗਾਤੀ ਬਿਲੀਅਨਸ ਆਫ ਡਾਲਰਸ, ਜੂਨ ਦੇ ਫਸਟ ਵੀਕ ਮੈਂ ਸਟਾਰਟ ਹੈ ਔਰ ਸਿਰਫ ਦੋ ਜਾਂ ਤਿੰਨ ਬੈਚ ਹੀ ਰਹਿ ਗਏ ਹੈ ਜੀ ਤਿੰਨ ਬੈਚ ਰਹਿ ਗਏ ਪ੍ਰੀਸਾਈਜ਼ਲੀ
0: ਜੂਨ ਦਾ ਜਿਹੜਾ ਬੈਚ ਸਟਾਰਟ ਹੈ ਜੂਨ ਦੇ ਬੈਚ ਲਈ ਤੁਸੀਂ ਕਾਲ ਕਰਕੇ ਦੇਖ ਲਿਓ ਤੁਸੀਂ ਮੈਸੇਜ ਕਰਕੇ ਦੇਖ ਲਿਓ ਤੁਸੀਂ ਪਾਰਟ ਟਾਈਮ ਜਿਹੜਾ ਕੰਮ ਕਰਦੇ ਤੁਸੀਂ ਬੱਸ ਚਲਾਉਂਦੇ ਹੋ ਬੱਸ ਚਲਾਈ ਚੱਲੋ ਕਾਰ ਚਲਾਉਂਦੇ ਹੋ ਕਾਰ ਚਲਾਈ ਚੱਲੋ ਟਰੱਕ ਚਲਾਉਂਦੇ ਹੋ ਟਰੱਕ ਚਲਾਈ ਚੱਲੋ ਫੈਕਟਰੀ 'ਚ ਕੰਮ ਕਰਦੇ ਫੈਕਟਰੀ 'ਚ ਕੰਮ ਕਰੀ ਚੱਲੋ ਤੁਸੀਂ ਆਪਣੇ ਸੈਲਫ ਇੰਪਲਾਈਡ ਹੋ ਤਾਂ ਵੀ ਕੋਈ ਚੱਕਰ ਨਹੀਂ ਹੈ ਤੁਸੀਂ ਜੋ ਮਰਜ਼ੀ ਕੰਮ ਕਰਦੇ ਹੋ ਕਰੀ ਚੱਲੋ ਇਹ ਔਨਲਾਈਨ ਕਲਾਸਿਸ ਨੇ ਜਿਹੜੀਆਂ ਸ਼ਾਮ ਨੂੰ ਲਾ ਸਕਦੇ ਹੋ ਤੁਸੀਂ ਸ਼ਾਮ ਨੂੰ 3 ਘੰਟੇ ਦੀਆਂ ਕਲਾਸਿਸ ਨੇ ਅਤੇ ਉਹਦੀਆਂ ਵੀ ਅਸਾਈਨਮੈਂਟ ਆ ਫੇਲ ਪਾਸ ਹੋਣ ਦਾ ਕੋਈ ਬਹੁਤਾ ਚੱਕਰ ਹੈ ਨਹੀਂ ਗਾ ਬਾਕੀ ਇਹਨਾਂ ਨੂੰ ਕਾਲ ਕਰ ਲਿਓ ਤੁਹਾਨੂੰ 15 ਮਿੰਟ ਦੇ ਵਿੱਚ 10 ਮਿੰਟ ਦੇ ਵਿੱਚ ਤੁਹਾਡੀ ਕਾਲ 'ਤੇ ਤੁਹਾਨੂੰ ਦੱਸ ਦੇਣਗੇ ਕਿ ਤੁਹਾਨੂੰ ਕਿੰਨੀ ਗਰਾਂਟ ਜਿਹੜੀ ਗੌਰਮੈਂਟ ਵੱਲੋਂ ਮਿਲ ਸਕਦੀ ਜਿਹੜੀ ਤੁਸੀਂ ਵਾਪਸ ਵੀ ਨਹੀਂ ਕਰਨੀ ਹੈ ਨੰਬਰ ਇੱਕ ਵਾਰ ਦੇ ਦਿਓ ਸਰ
2: ਨੰਬਰ ਜੀ 437-264-3174-3175 ਇੱਕ ਛੋਟੀ ਜਿਹੀ ਚੀਜ਼ ਫੀਸ ਹਮਾਰੀ ਕੋਈ ਕਮਿਸ਼ਨ ਕੋਈ ਪਰਸੈਂਟੇਜ ਨਹੀਂ ਹੈ ਕਾਮ ਹੋਣੇ ਕੇ ਬਾਅਦ ਆਪਣੇ ਆਪਣੀ ਇਮਾਨਦਾਰੀ ਸੇ ਦੇਣੀ ਹੋਤੀ ਜੋ ਕਿ $199 ਸਿਰਫ $499 ਫਲੈਟ ਫੀਸ ਹੈ ਕਾਮ ਹੋਣੇ ਕੇ ਬਾਅਦ ਆਪਨੇ ਦੇਣੀ ਹੈ
0: ਹਾਂਜੀ 437-264-3175 ਤੇ ਹੁਣੇ ਕਾਲ ਕਰ ਲਓ 437-264-3175 ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਧੰਨਵਾਦ ਥੈਂਕ ਯੂ
2: ਥੈਂਕ ਯੂ ਜੀ

0: ਐਵੇਂ ਕਾਹਤੋਂ ਮਰੂ ਮਰੂ ਕਰੀ ਜਾਣਾ, ਮਰੂ ਮਰੂ ਨਾ ਕਰਿਆ ਕਰੋ। ਜਦੋਂ ਜ਼ਿੰਦਗੀ ਦੇ ਵਿੱਚ ਜਿੱਥੇ ਤੁਹਾਡੀ ਵੈਲਿਊ ਆ ਨਾ, ਉਹ ਪੈਸੇ ਨਾਲ ਨਹੀਂ ਤੋਲੀ ਜਾਣੀ, ਅਤੇ ਖੁੱਲ੍ਹ ਦਿਲੀ ਨਾਲ ਜ਼ਿੰਦਗੀ ਨੂੰ ਜਿਉਣਾ ਸਿੱਖੀਏ। ਕਿਉਂਕਿ ਕਈ ਬੰਦਿਆਂ ਦੀ ਇਹ ਆਦਤ ਬਣ ਜਾਂਦੀ ਕਿ ਜਦੋਂ ਵੀ ਉਹਨਾਂ ਨੂੰ ਤੁਸੀਂ ਕਹੀਏ ਕਿ ਹਾਂ ਵੀ ਕਿਵੇਂ ਆ, ਉਹਨੇ ਮਰੂ ਮਰੂ ਹੀ ਕਰ ਦੇਣਾ, ਸਾਰੀ ਜ਼ਿੰਦਗੀ ਨਿਕਲ ਜਾਂਦੀ ਉਹਨਾਂ ਦੀ ਐਂ ਕਰ ਦਿੰਦੀ। ਬਸ ਪਰਮਾਤਮਾ ਅੱਗੇ ਇਹੀ ਅਰਦਾਸ ਕਰਿਆ ਕਰੋ ਕਿ ਪਰਮਾਤਮਾ ਇੰਨੇ ਯੋਗਾ ਕਰਕੇ ਮੈਂ ਹੋਰ ਲੋਕਾਂ ਦੇ ਚਿਹਰਿਆਂ 'ਤੇ ਵੀ ਖੁਸ਼ੀ ਲਿਆ ਸਕਾਂ। ਮੋਨਾ ਜੀ, ਜੇ ਨਾ ਕਹਿੰਦੇ ਵੀ ਜੇ ਤੁਹਾਡਾ ਅਗਲਾ ਕਹਿੰਦਾ ਕਿ ਬਾਈ ਫਲਾਣੇ ਬੰਦੇ ਨੇ ਤਾਂ ਮੇਰਾ ਯਾਰ ਮੇਰੀ ਸ਼ਰਾਫਤ ਦਾ ਨਜਾਇਜ਼ ਫਾਇਦਾ ਉਠਾ ਲਿਆ, ਫਲਾਣੇ ਬੰਦੇ ਨੇ ਮੇਰੇ ਭੋਲੇਪਣ ਦਾ ਨਜਾਇਜ਼ ਫਾਇਦਾ ਉਠਾ ਲਿਆ, ਫਲਾਣੇ ਬੰਦੇ ਨੇ ਮੇਰਾ ਫਾਇਦਾ ਉਠਾ ਲਿਆ, ਤਾਂ ਇਹਦੇ ਲਈ ਤਾਂ ਫਿਰ ਹੋਰ ਵੀ ਬਹੁਤ ਵਧੀਆ ਗੱਲ ਆ ਕਿ ਪਰਮਾਤਮਾ ਨੂੰ ਤੁਹਾਨੂੰ ਇੰਨੇ ਯੋਗਾ ਤਾਂ ਬਣਾਤਾ ਕਿ ਕੋਈ ਤੁਹਾਡੇ ਤੋਂ ਫਾਇਦਾ ਲੈ ਸਕੇ, ਹੈਨਾ? ਕਿੱਡੀ ਵੱਡੀ ਗੱਲ ਆ। ਮੇਰੀ ਸ਼ਰੀਫੀ ਦਾ ਫਾਇਦਾ ਉਠਾ, ਨਾ ਨਾ, ਪਰਮਾਤਮਾ ਨੇ ਇਹ ਕਹੋ ਕਿ ਥੈਂਕ ਯੂ ਰੱਬ ਪਰਮਾਤਮਾ ਕਿ ਤੂੰ ਮੈਨੂੰ ਇੰਨੇ ਯੋਗਾ ਬਣਾਇਆ ਕਿ ਮੇਰੇ ਤੋਂ ਵੀ ਲੋਕ ਫਾਇਦਾ ਉਠਾ ਰਹੇ ਆ। ਸੋ ਜਿਹੜੇ ਰੇਡੀ ਪ੍ਰੋਗਰਾਮ ਸਾਰਿਆਂ ਨਾਲ ਮੋਨੇ ਜੀ ਜਾਂਦੇ ਜਾਂਦੇ ਕੀ ਐਡ ਕਰਨਾ ਚਾਹੁੰਦੇ ਹੋ?
1: ਬਿਲਕੁਲ ਰਾਜਵੀਰ ਜੀ, ਜਾਂਦੇ ਜਾਂਦੇ ਬਸ ਇੰਨਾ ਹੀ ਜ਼ਰੂਰ ਕਹਿਣਾ ਚਾਹੂੰਗੀ, ਜਦੋਂ ਵੀ ਇੰਸ਼ੋਰੈਂਸ ਦੀ ਗੱਲ ਹੁੰਦੀ ਹੈ, ਡੈਫੀਨੇਟਲੀ ਜ਼ਿੰਦਗੀ ਜ਼ਿੰਦਾ ਦਿੱਲੀ ਦਾ ਨਾਮ ਹੈ। ਡੈਫੀਨੇਟਲੀ ਅਸੀਂ ਆਪਣੀ ਜਿਹੜੀ ਜ਼ਿੰਦਗੀ ਹੈਗੀ ਹੈ ਇਸਨੂੰ ਖੁਸ਼ੀ ਨਾਲ ਜੀਏ, ਪਰ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖੀਏ, ਕਿਉਂਕਿ ਹਰੇਕ ਚੀਜ਼ ਦੇ ਪਿੱਛੇ ਅਨਪ੍ਰਡਿਕਟੇਬਿਲਿਟੀ ਹੁੰਦੀ ਹੈਗੀ ਹੈ। ਚਾਹੇ ਅਸੀਂ ਜ਼ਿੰਦਗੀ ਦੀ ਗੱਲ ਕਰ ਲਈਏ, ਚਾਹੇ ਕੱਲ ਨੂੰ ਕੋਈ ਗੋਡ ਫੋਰਬਿਡ ਕੋਈ ਸਿਕਨੈਸ ਦੀ ਗੱਲ ਕਰ ਲਈਏ, ਕੋਈ ਇੰਜਰੀ ਦੀ ਗੱਲ ਕਰ ਲਈਏ, ਸੋ ਹਰੇਕ ਜਗ੍ਹਾ ਤੇ ਅਨਪ੍ਰਡਿਕਟੇਬਿਲਿਟੀ ਹਮੇਸ਼ਾ ਹੁੰਦੀ ਹੈਗੀ। ਸਾਨੂੰ ਪਤਾ ਨਹੀਂ ਹੁੰਦਾ ਵਟਸ ਗੋਇੰਗ ਟੂ ਹੈਪਨ ਨੈਕਸਟ। ਡੈਫੀਨੇਟਲੀ ਪੋਜ਼ਿਟਿਵਿਟੀ ਨਾਲ ਜ਼ਰੂਰ ਜੀ ਸਕਦੇ ਹੁੰਦੇ ਹਾਂ ਜੇ ਸਾਡੀ ਫੁੱਲੀ ਫਾਈਨੈਂਸ਼ੀਅਲ ਪਲੈਨਿੰਗ ਹੁੰਦੀ ਹੈਗੀ ਹੈ। ਜੇ ਪਲੈਨਿੰਗ ਕੀਤੀ ਹੁੰਦੀ ਹੈ, ਬਿਹਾਇੰਡ ਦਾ ਮਾਇੰਡ ਸਾਡੇ ਇੱਕ ਵਾਰ ਇੱਕ ਪੀਸ ਆਫ ਮਾਇੰਡ ਜ਼ਰੂਰ ਹੁੰਦਾ ਹੈਗਾ ਕਿ ਕੱਲ ਨੂੰ ਜੇ ਰੱਬ ਨਾ ਕਰੇ ਇੱਦਾਂ ਦੀ ਸਿਚੁਏਸ਼ਨ ਆਈ ਤਾਂ ਐਟਲੀਸਟ ਮੇਰੇ ਕੋਲ ਆਪਣੇ ਲਈ ਤੇ ਆਪਣੀ ਫੈਮਿਲੀ ਲਈ ਫਾਈਨੈਂਸ਼ੀਅਲ ਸਪੋਰਟ ਹੈਗੀ ਹੈ, 100% ਪਾਲਿਸੀ ਮੈਂ ਕਰਵਾਈ ਹੋਈ ਹੈਗੀ ਹੈ। ਸੋ ਇਸੇ ਕਰਕੇ ਹਮੇਸ਼ਾ ਇਹੀ ਕਹਿੰਦੇ ਹਾਂ ਕਿ ਚਾਹੇ ਤੁਹਾਡੀ ਪਰਸਨਲ ਪਾਲਿਸੀ ਦੇ ਬਾਰੇ ਗੱਲ ਕਰਦੇ ਹਾਂ, ਚਾਹੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਜਾਂ ਫਿਰ ਤੁਹਾਡੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਬਿਜ਼ਨਸ ਰਨ ਕਰ ਰਹੇ ਹੈਗੇ ਹੋ, ਕਿਸੇ ਵੀ ਬਿਜ਼ਨਸ ਦੇ ਵਿੱਚ ਹੈਗੇ ਹੋ, ਇਸ ਟਾਈਮ ਤੇ ਜ਼ਰੂਰ ਮੇਕ ਸ਼ੋਰ ਕਰੋ ਕਿ ਪ੍ਰੋਪਰ ਫਾਈਨੈਂਸ਼ੀਅਲ ਪਲੈਨਿੰਗ ਜ਼ਰੂਰ ਹੋਵੇ, ਕਿਉਂਕਿ ਜਿੰਨੀ ਵੀ ਆਪਣੀ ਫੈਮਿਲੀ ਦੀ ਫੈਸਿਲਿਟੀ, ਸਟੈਂਡਰਡ ਆਫ ਲਿਵਿੰਗ, ਉਹ ਸਾਰਾ ਕੁਝ ਉਸ ਬਿਜ਼ਨਸ ਦੇ ਉੱਤੇ ਹੀ ਡਿਪੈਂਡ ਕਰ ਰਿਹਾ ਹੁੰਦਾ ਹੈ। ਐਂਡ ਜੋ ਇੱਕ ਪਰਸਨ ਕਈ ਵਾਰ ਸੋਲ ਪ੍ਰੋਪਰੇਟਰ ਜਿਹੜਾ ਹੁੰਦਾ ਹੈਗਾ ਉਹੀ ਰਨ ਕਰ ਰਿਹਾ ਹੁੰਦਾ ਉਸ ਬਿਜ਼ਨਸ ਨੂੰ, ਉਸਦੇ ਉੱਤੇ ਸਾਰਾ ਕੁਝ ਉਹ ਡਿਪੈਂਡੈਂਟ ਹੁੰਦਾ ਹੈ। ਸੋ ਇਸ ਕਰਕੇ ਪ੍ਰੋਪਰ ਫਾਈਨੈਂਸ਼ੀਅਲ ਪਲੈਨਿੰਗ ਆਪਣੇ ਬਿਜ਼ਨਸ ਦੀ ਜ਼ਰੂਰ ਕਰਵਾਇਆ ਕਰੋ। ਕਾਰਪੋਰੇਟ ਓਨਡ ਪਾਲਿਸੀਜ਼ ਦੇ ਨਾਲ ਤੁਸੀਂ ਟੈਕਸੇਸ਼ਨ ਦਾ ਵੀ ਬੈਨੀਫਿਟ ਲੈ ਸਕਦੇ ਹੁੰਦੇ ਹੋ, ਰਿਟੇਲ ਅਰਨਿੰਗਸ ਨੂੰ ਕਿੱਦਾਂ ਯੂਜ਼ ਕਰ ਸਕਦੇ ਹੋ ਟੈਕਸ ਐਫੀਸ਼ੀਐਂਟ ਵੇ ਦੇ ਨਾਲ। ਇਹ ਸਾਰੀਆਂ ਜਿਹੜੀਆਂ ਸਟ੍ਰੈਟੇਜੀਜ਼ ਹੁੰਦੀਆਂ ਨੇ ਫਾਈਨੈਂਸ਼ੀਅਲ ਪਲੈਨਿੰਗ ਦੇ ਅੰਦਰ ਕੀਤੀਆਂ ਜਾ ਸਕਦੀਆਂ ਨੇ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਕਾਰਪੋਰੇਟ ਓਨਡ ਲਾਈਫ ਇੰਸ਼ੋਰੈਂਸ ਚਾਹੁੰਦੇ ਹੈ ਕਿਉਂਕਿ ਪਰਸਨ ਇੰਸ਼ੋਰੈਂਸ, ਗਰੁੱਪ ਡਰੱਗ ਐਂਡ ਡੈਂਟਲ ਪਲੈਨਸ, ਗਰੁੱਪ ਡਿਸੇਬਿਲਟੀ ਇੰਸ਼ੋਰੈਂਸ ਪਲੈਨਸ, ਜਾਂ ਫਿਰ ਆਪਣੀ ਪਰਸਨਲ ਫਾਈਨੈਂਸ਼ੀਅਲ ਪਲੈਨਿੰਗ ਬਾਰੇ, ਜਾਂ ਫਿਰ ਕੋਈ ਵੀ ਇਨਵੈਸਟਮੈਂਟ ਰਿਲੇਟਿਡ ਤੁਹਾਨੂੰ ਕੰਸਰਨ ਹੈਗਾ, ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ ਜੀ। ਮੋਨਾ ਨੈਂਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-5091-509, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਆ ਸਕਦੇ ਹੋ 9280 ਗੋਰਵੇ ਡਰਾਈਵ, ਯੂਨਿਟ C110, ਜਾਂ ਮੈਨੂੰ ਕਦੇ ਵੀ ਤੁਸੀਂ ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੋ ਤਾਂ ਵੀ, ਕਿ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਹੋ LLQP ਲਾਇਸੈਂਸ ਲੈ ਕੇ, ਜਾਂ ਆਲਰੇਡੀ ਲਾਇਸੈਂਸ ਹੈਗੇ ਹੋ, ਪ੍ਰੋਪਰ ਸਪੋਰਟ ਨਹੀਂ ਮਿਲ ਪਾ ਰਹੀ, ਤਾਂ ਵੀ ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ ਜੀ। ਮੋਨਾ ਨੈਂਗੀ 416-5091-509, ਥੈਂਕ ਯੂ ਸੋ ਮਚ ਰਾਜੂ ਜੀ।
0: ਬਹੁਤ ਬਹੁਤ ਮਜ਼ੇ, ਥੈਂਕ ਯੂ ਵੈਰੀ ਮਚ। ਹੁਣ ਸੁਣੋਗੇ ਦੇਸ਼ ਪ੍ਰਦੇਸ਼ ਦਿਓ ਜਾਜ ਦਾ ਪ੍ਰੋਫੈਸਰ।

0: Another Don Clean with the Don Ducks.
1: Oh, he's doing dishes with Dawn Platinum.
2: The only soap trusted to save wildlife affected by oil.
1: And Platinum removes up to 99% of grease and food residue, so he doesn't have to work so hard.
2: Well, flap my wings. What'll he do with all that unused elbow grease?
1: Organize the fridge, the spice rack, the junk drawer.
2: What are you quacking on about? He's gonna make enchiladas.
1: More dishes? That's giving this duck goosebumps.
0: Dawn Platinum, the better grease getter.
3: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ ਹੁਣ ਅਪਲਾਈਐਂਸਸ ਵੀ ਹਾਈ ਐਂਡ ਹੀ ਲੈਣੇ ਆ
4: ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ ਹੈ ਨਾ ਫ੍ਰਿਜ ਸਟੋਵ ਡਿਸ਼ਵਾਸ਼ਰ ਵਾਸ਼ਰ ਐਂਡ ਡਰਾਇਰ ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ ਇਹਨਾਂ ਤੋਂ ਵਧੀਆ ਪ੍ਰਾਈਸਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ ਕੋਈ ਵੀ ਅਪਲਾਈਐਂਸਸ ਖਰੀਦੋ ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ ਉਹ ਵੀ ਬਿਨਾ ਕਿਸੇ ਵਿਆਜ ਦੇ ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ 905-450-2828
5: This is AM 530 CHLO AM serving Brampton, Mississauga, Toronto, the GTA and the world at am530.ca The opinions expressed in the following program are those of the host and their guests and do not reflect the views and opinions of the management and staff of CHLO AM 530
6: Satnam The Supreme Truth
7: Karta Purakh
6: The Creator
7: Nirupa
6: Without fear
7: Nirvair
6: Without hate
7: Akal Murat
6: Omnipresent Immortal
7: Guru Parsad
6: Through his grace
7: Japu
6: Thou shall worship the eternal truth

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ ਪੀਆਰ, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
4: ਟੀਮ ਸਿੱਧੂ ਲੈ ਕੇ ਆਏ ਨੇ ਨਿਆਗਰਾ ਫਾਲਸ ਸ਼ਹਿਰ ਦੇ ਵਿੱਚ ਨਵੇਂ ਟ੍ਰੈਡੀਸ਼ਨਲ ਟਾਊਨ ਹਾਊਸਿਸ ਵਿਦ ਡਬਲ ਕਾਰ ਗਰਾਜ, 4 ਕਾਰ ਪਾਰਕਿੰਗ ਤੇ ਬਿਲਡਰ ਦੇ ਵੱਲੋਂ ਫ੍ਰੀ ਫਿਨਿਸ਼ ਬੇਸਮੈਂਟ, ਐਕਸਟਰਾ ਰੈਂਟਲ ਇਨਕਮ ਡਿਲੇ। ਪ੍ਰਾਈਸ 5,25,000, 525,000। ਇਹ ਟ੍ਰੈਡੀਸ਼ਨਲ ਟੂ ਸਟੋਰੀ ਟਾਊਨਸ ਇੱਕ ਪ੍ਰਾਈਮ ਨਿਆਗਰਾ ਫਾਲਸ ਲੋਕੇਸ਼ਨ ਤੇ ਤਿਆਰ ਹੋ ਰਹੇ ਨੇ। ਕਲਿਫਟਨ ਹਿਲ ਤੇ ਐਕਚੁਅਲ ਨਿਆਗਰਾ ਫਾਲਸ ਤੋਂ ਤਕਰੀਬਨ 5 ਕਿਲੋਮੀਟਰ ਦੂਰ। ਕਲੋਜ਼ਿੰਗ ਸਪ੍ਰਿੰਗ 2027, 2027 ਦੇ ਵਿੱਚ। ਇਹ ਟ੍ਰੈਡੀਸ਼ਨਲ ਟੂ ਸਟੋਰੀ ਟਾਊਨਸ 1750 ਸਕੁਆਇਰ ਫੁੱਟ ਤੋਂ ਲੈ ਕੇ 1800 ਸਕੁਆਇਰ ਫੁੱਟ ਤੱਕ ਤਿਆਰ ਹੋ ਰਹੇ ਨੇ। 3-5 ਬੈਡਰੂਮਸ, 3.5-4.5 ਬਾਥਰੂਮਸ, ਫ੍ਰੀ ਫਿਨਿਸ਼ ਬੇਸਮੈਂਟ ਫਰੋਮ ਦਾ ਬਿਲਡਰ, ਡਬਲ ਕਾਰ ਗਰਾਜ, ਟੋਟਲ 4 ਗੱਡੀਆਂ ਦੀ ਪਾਰਕਿੰਗ ਹੈ, ਫ੍ਰੀ 5 ਅਪਲਾਇੰਸ ਪੈਕੇਜ, ਫ੍ਰੀ AC, ਫ੍ਰੀ ਅਸਾਈਨਮੈਂਟ ਕਲਾਸ, ਫ੍ਰੀ ਅਪਗ੍ਰੇਡਡ ਕੋਰਟਸ ਕਾਊਂਟਰਟੌਪਸ, 0 ਡਿਵੈਲਪਮੈਂਟ ਚਾਰਜਸ। ਪ੍ਰਾਈਸ 5,25,000, 525,000। ਐਕਸਟੈਂਡਡ ਡਿਪਾਜ਼ਿਟ ਹੈ, ਟੋਟਲ 60,000 ਡਿਪਾਜ਼ਿਟ ਕਿਸ਼ਤਾਂ ਦੇ ਵਿੱਚ ਪੇ ਕਰਨਾ ਹੈ। ਅੱਜ ਹੀ ਟੀਮ ਸਿੱਧੂ ਨੂੰ ਕਾਲ ਕਰੋ 416-302-0016, 416-302-0016, 416-302-0016, 416-302-0016, ਟੀਮ।
5: ਹੈਲੋ, AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
6: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
5: 905-564-6444।
6: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਚਲੋ AM 530 ਤੋਂ, ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4-6, ਲੇਕਿਨ ਹੁਣ ਤੁਸੀਂ ਸੁਣਦੇ ਹੋ 3-6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ

0: 5:30 ਤੋਂ ਤੁਸੀਂ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਔਨ ਕਰ ਚੁੱਕੇ ਹੋ। ਔਰ ਸਭ ਤੋਂ ਪਹਿਲਾਂ ਤਜਿੰਦਰ ਸਿੰਘ ਸਿੱਧੂ ਸੁਦਮਾ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ। ਬੁੱਧਵਾਰ ਦਾ ਦਿਨ ਹੈ ਅਤੇ 20 ਤਾਰੀਖ ਹੋ ਗਈ ਆ, ਅੱਜ 22 ਮਹੀਨੇ ਦੀ 20 ਤਾਰੀਖ ਹੈ। 3:07 ਦੇ ਕੁਝ ਸੈਕਿੰਡ ਹਨ ਸਾਡੇ ਸਟੂਡੀਓ ਦੀ, ਦੇਸ਼ ਪ੍ਰਦੇਸ਼ ਦੀ ਬ੍ਰੈਂਪਟਨ ਸਟੂਡੀਓ ਦੀ ਘੜੀ 'ਚ। ਹੁਣ ਤੋਂ ਠੀਕ ਸ਼ਾਮ ਦੇ 6 ਵਜੇ ਤੱਕ ਮੁਲਾਕਾਤ ਹੋਏਗੀ, ਲੇਕਿਨ 1 ਘੰਟਾ 3 ਤੋਂ 4 ਅਸੀਂ ਤੁਹਾਡੀਆਂ ਨਾਲ ਹਾਜ਼ਰ ਹੋਵਾਂਗੇ। ਮੇਰੇ ਵੱਲੋਂ ਸਭ ਨੂੰ ਨਿੱਘੀ ਚਿਆ
1: ਜੀ, ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਧੂਰ। ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਅਤੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਜਿਵੇਂ ਅਲੱਗ ਅਲੱਗ ਤਰੀਕੇ ਦੇ ਨਾਲ ਦੇਖ ਵੀ ਸਕਦੇ ਹੋ, ਸੁਣ ਵੀ ਸਕਦੇ ਹੋ ਪ੍ਰੋਗਰਾਮ ਨੂੰ। ਸਭ ਤੋਂ ਪਹਿਲਾਂ ਤੁਸੀਂ ਇੱਕ ਨੰਬਰ ਡਾਇਲ ਕਰੋ ਜੇ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਹੀ ਸੁਣਨਾ ਚਾਹੁੰਦੇ ਹੋ। ਨੰਬਰ ਹੈ 416-477-2040, 416-477-2040 ਦੇ ਉੱਪਰ ਤੁਸੀਂ ਕਾਲ ਕਰਕੇ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਜਾਂ ਫਿਰ ਤੁਸੀਂ ਸਾਡੀ ਵੈਬਸਾਈਟ ਵਿਜ਼ਿਟ ਕਰੋ, www.desparadesh.tv.com ਜਾਂ www.desparadesh.radio.com। ਤੁਸੀਂ ਗੂਗਲ 'ਤੇ ਸਰਚ ਕਰੋਗੇ, ਵੈਬਸਾਈਟ 'ਤੇ ਪਹੁੰਚੋਗੇ ਅਤੇ ਤੁਸੀਂ ਸਾਨੂੰ ਲਾਈਵ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ, ਪ੍ਰੋਗਰਾਮ ਵੀ ਸੁਣ ਸਕਦੇ ਹੋ। ਅਤੇ ਨਾਲ ਹੀ ਜੇਕਰ ਤੁਹਾਡੇ ਘਰਾਂ ਦੇ ਵਿੱਚ IPTV ਬਾਕਸ ਹੈ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਅਤੇ ਦੇਸ਼ ਪ੍ਰਦੇਸ਼ ਨੂੰ ਟਿਊਨ ਕਰ ਲਓ ਅਤੇ ਤੁਸੀਂ ਸਾਡੇ ਨਾਲ ਪੂਰੇ 6 ਵਜੇ ਤੱਕ ਜੁੜ ਕੇ ਰਹਿ ਸਕਦੇ ਹੋ। ਅਤੇ ਸਟੂਡੀਓ ਦਾ ਨੰਬਰ ਜੇਕਰ ਤੁਸੀਂ ਸਾਡੇ ਨਾਲ ਗੱਲਬਾਤ ਕਰਨੀ ਹੈ, ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਗੱਲਾਂ ਬਾਤਾਂ ਕਰਨ ਦੇ ਲਈ ਨੰਬਰ ਹੈ 905-564-6444-905-564-6444 ਸਟੂਡੀਓ ਦਾ ਨੰਬਰ ਹੈ।
0: ਔਰ ਵੈਦਰ ਕੱਲ ਹੋਇਓ ਮੜੀ ਜਵਾਂ ਗੱਲ ਕੀਤੀ ਸੀ, ਪ੍ਰੋਗਰਾਮ ਕੀ ਕਰਦੇ ਸੀ 3 ਤੋਂ 4।
1: ਹਾਂਜੀ,
0: ਉਸ ਤੋਂ ਬਾਅਦ ਸ਼ਾਮ ਨੂੰ ਫਿਰ ਬਾਰਿਸ਼ ਨੇ ਥੋੜ੍ਹੇ ਜਿਹੇ ਰੰਗ ਦਿਖਾਏ।
1: ਹਾਂਜੀ,
0: ਪਰ ਲੰਡਨ ਓਟੇਰੀਓ ਦੇ ਵਿੱਚ ਤਾਂ ਫਿਰ ਟਰਨੇਡੋ ਵੀ ਆਏ।
1: ਬਿਲਕੁਲ ਹਾਂਜੀ,
0: ਤੇ ਜਿਹੜਾ ਤੋਂ ਦਰਖਤ ਪਟ ਪਟ ਪਰੇ ਬਗਾ ਬਗਾ ਮਾਰੇ ਹੈ।
1: ਹਾਂਜੀ,
0: ਇਸ ਕਾਲ ਨੇਚਰ
1: ਜ਼ਿਆਦਾ ਹੀ
0: ਪਹਿਲਾਂ ਵੀ ਇਹਨਾਂ ਇਸ ਏਰੀਏ ਵਿੱਚ ਕਾਫੀ ਟਰਨੇਡੋ ਵਗੈਰਾ ਆਉਂਦੇ ਨੇ, ਰਹਿੰਦੇ ਨੇ ਲੰਡਨ ਦੇ ਵਿੱਚ। ਤੇ ਅੱਜ ਕੁੱਲ ਮਿਲਾ ਕੇ ਮੌਸਮ ਠੀਕ ਆ, ਅੱਗੇ ਜਾ ਕੇ ਮੌਸਮ ਦਾ ਹਾਲ ਵੀ ਸਾਂਝਾ ਕਰਾਂਗੇ। ਰੇਡੀਓ ਪ੍ਰੋਗਰਾਮ ਦੇ ਇਸ ਪ੍ਰਦੇਸ਼ 905-564-4044 ਸਟੂਡੀਓ ਨੰਬਰ ਨੇ, 905-564-6444 ਅੱਜ ਦੇ ਪ੍ਰੋਗਰਾਮ ਦੇ ਵਿੱਚ। ਸਾਡੇ ਮਹਿਮਾਨ ਹੋਣਗੇ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਹੋ ਰਹੀ
1: ਜੀ,
0: 416-509-5209 ਉਹਨਾਂ ਦਾ ਟੈਲੀਫੋਨ ਨੰਬਰ ਹੈ। ਲਓ ਫਿਰ ਪ੍ਰੋਗਰਾਮ ਨੂੰ ਆਪਾਂ ਸ਼ੁਰੂ ਕਰੀਏ, ਪਰ ਉਸ ਤੋਂ ਪਹਿਲਾਂ ਇੱਕ ਕਾਲ ਮੈਨੂੰ ਲੱਗਦਾ ਫਲੈਸ਼ ਕਰਦੀ ਰਹੀ ਆ। ਅਤੇ 5024 ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਸਾਹਿਬ ਬੋਲਦੇ ਨੇ?
2: ਮੈਂ ਪਰਮਦੀਪ ਸੰਧੂ ਬੋਲ ਰਿਹਾ ਜੀ। ਮੈਂ ਮਨਪ੍ਰੀਤ ਜੀ ਨਾਲ ਤੁਹਾਨੂੰ ਸਤਿ ਸ਼੍ਰੀ ਅਕਾਲ ਕਹਿਣਾ ਜੀ, ਤੁਹਾਡਾ ਬਹੁਤ ਵਧੀਆ ਪ੍ਰੋਗਰਾਮ ਹੁੰਦਾ, ਅਸੀਂ ਕਾਫੀ ਦੇਰ ਤੋਂ ਜੁੜੇ ਹੋਏ ਹਾਂ ਤੁਹਾਡੇ ਸਵੇਰ ਵਾਲੇ ਪ੍ਰੋਗਰਾਮ ਚ ਵੀ ਤੇ ਹੁਣ ਸ਼ਾਮ ਵਾਲੇ ਚ ਵੀ
0: ਜੀ।
2: ਸਵੇਰੇ ਮੈਨੂੰ ਬੜਾ ਦੁੱਖ ਹੋਇਆ, ਸਵੇਰੇ ਕੁਛ
0: ਕੋਈ ਗੱਲ ਨੀ, ਦੁੱਖ ਵਾਲੀ ਕੋਈ ਗੱਲ ਨੀ, ਫਿਰ ਆਪ ਦੇਰ ਗੱਲ ਕਰਦੇ ਆਪਾਂ, ਦੁੱਖ ਨੂੰ ਕੋਈ ਨੀ ਹੈ, ਅਜੇ ਤਾਂ ਸਮੇਂ ਦੇ ਅਨੁਸਾਰ ਚੱਲਣਾ ਪੈਂਦਾ। ਇਹਦਾ ਕੈਨੇਡਾ ਆਏ ਸੀ, ਕੁਛ ਵੀ ਲੈ ਕੇ ਨਹੀਂ ਸੀ ਆਏ, ਨਾ ਵੀ ਕੋਲ ਰਿਹਾ, ਫਿਰ ਕੀ ਹੋਜੂ, ਕੁਛ ਨੀ ਫਰਕ ਪੈਣ ਲੱਗਿਆ। ਦੁਨੀਆਂ 'ਚ ਇਕੱਲੇ ਹੀ ਆਉਣਾ, ਇਕੱਲੇ ਜਾਣਾ ਬੰਦਿਆਂ ਨੇ, ਉਹ ਥੋੜ੍ਹਾ ਜਿਹਾ ਇਸ ਰੱਖਿਆ ਕਰੋ, ਪਰ ਕਈ ਵਾਰੀ ਕਈ ਕੰਮ ਕਰਨੇ ਪੈਂਦੇ ਨੇ, ਉਹ ਦੁੱਖ ਵਾਲੀ ਉਹ 'ਚ ਕੋਈ ਗੱਲ ਨਹੀਂ ਹੈਗੀ। ਸਮੇਂ ਸਮੇਂ ਸਾਰ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ, ਆਉਂਦੀਆਂ ਰਹਿੰਦੀਆਂ ਨੇ, ਕਿਸੇ ਨੇ ਨਹੀਂ ਲੱਗਾ, ਹਾਂ ਕਿਸੇ ਹੋਰ ਬਿੱਲ ਲੈ ਲੂਗਾ ਸਵੇਰੇ, ਸਭ ਲਈ ਸੋਚੋ ਕਿ ਹੋਰ ਨੂੰ ਚਲੇ ਜਾਓ, ਇਹ ਚੱਲਦਾ ਰਹਿੰਦਾ ਇਹ ਵਾਤਾਵਰਨ ਹਮ 'ਚ। ਅਤੇ ਅਸੀਂ ਫੋਕਸ ਕਰ ਰਹੇ ਹਾਂ ਆਪਣੇ ਸ਼ਾਮ ਵਾਲੇ ਜਿਹੜਾ ਪ੍ਰੋਗਰਾਮ ਉਹਦੇ 'ਤੇ, ਜ਼ਿਆਦਾਤਰ ਜਿਹੜੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਨ। ਲਓ,
1: ਅਤੇ ਸਭ ਤੋਂ ਪਹਿਲਾਂ ਆਪਾਂ ਰੱਬ ਦਾ ਨਾਮ ਲਈਏ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ, ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਜਾਰੀ ਰੱਖਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਸਟੂਡੀਓ ਨੰਬਰ 905-564-6444 ਸਟੂਡੀਓ ਟੈਲੀਫੋਨ ਨੰਬਰ ਨਹੀਂ, ਇੱਥੇ ਤੁਹਾਡੇ ਨਾਲ ਗੱਲਬਾਤ ਹੋ ਸਕਦੀ ਹੈ। ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ 3 ਘੰਟੇ ਸਾਡੀ ਮੁਲਾਕਾਤ ਹੈ, ਅਤੇ ਅਸੀਂ ਜੇ ਕੁਛ ਸਵੇਰ ਦਾ ਟਾਈਮ ਘਟਾਇਆ ਵਧਾਇਆ ਉਹਦੇ 1 ਘੰਟਾ ਅਸੀਂ ਸ਼ਾਮ ਨੂੰ ਐਡ ਕਰ ਲਿਆ, ਬਰਾਬਰ ਕੰਮ ਕਰ ਲਿਆ, ਅਤੇ ਸਾਨੂੰ ਥੋੜ੍ਹਾ ਜਿਹਾ ਈਜ਼ੀ ਲੱਗਦਾ। ਸਭ ਕੁਛ ਚੀਜ਼ਾਂ ਚੱਲਦੀਆਂ ਰਹਿੰਦੀਆਂ ਆਪੋ ਆਪਣੇ ਢੰਗ ਨੇ। ਮੈਂ ਥੋੜ੍ਹਾ ਜਿਹਾ ਤੁਹਾਨੂੰ ਪਤਾ ਕਿ ਮੈਂ ਤਾਂ ਸੈਮੀ ਰਿਟਾਇਰ ਹੀ ਹਾਂ, ਤੋ ਜਿੱਦਾਂ ਕਿ ਸਮਰਾਜ ਵਾਲੀ ਸਾਂਭ ਬਣ ਗਏ ਕਰੀ ਜਾਣਗੇ ਸਾਰੇ ਰਲ ਮਿਲ ਕੇ, ਅਤੇ ਮੈਂ ਦੱਸ ਦਿਆਂ ਕਿ ਹੁਣ ਤੋਂ ਲੈ ਕੇ ਠੀਕ ਕਿ ਸ਼ਾਮ ਦੇ 6 ਵਜੇ ਤੱਕ ਆਪਣਾ ਸਾਥ ਰਹੇਗਾ
1: ਜੀ।
0: ਬਾਕੀ ਹੁੰਦਾ ਵਕਤ ਨਾਲ, ਮੈਂ ਇੱਕ ਵੀ ਸੋਚ ਜਾਂਦਾ ਵਾ ਨਾ, ਇੱਥੇ ਮੈਂ ਜਦੋਂ ਆਇਆ ਸੀ ਇਸ ਕੰਟਰੀ ਦੇ ਵਿੱਚ,
1: ਹਾਂਜੀ,
0: ਇੱਕ ਬੈਗ ਲੈ ਕੇ ਆਇਆ ਸੀਗਾ, ਕੁਛ ਬਹੁਤ ਬਹੁਤ ਤਮੰਨਾ ਵੀ ਹੈ ਨਹੀਂ ਕੋਈ ਚੀਜ਼ ਦੇ ਵਿੱਚ, ਨਾ ਆਹ ਚਾਹੀਦਾ ਆਹ ਚਾਹੀਦਾ, ਉਹ ਪਹਿਲੀਆਂ 'ਚ ਹੁੰਦਾ ਨਾ। ਹੁਣ ਅਸੀਂ ਉਹ ਚੀਜ਼ ਤੋਂ ਗੁਜ਼ਰ ਚੁੱਕੇ ਹਾਂ, ਨਿਕਲ ਚੁੱਕੇ ਹਾਂ ਉਸ ਚੈਨਲ ਤੋਂ ਨਾ, ਅਤੇ ਹੁਣ ਤਾਂ ਸੋਸ਼ਲ ਮੀਡੀਆ ਵੀ ਆ ਗਿਆ, ਹੋਰ ਬੜਾ ਕੁਛ ਆ ਗਿਆ, ਨੈਕਸਟ ਸੁੱਖ ਹੈ ਨਾ, ਉਦੋਂ ਉਹ ਵੀ ਨਹੀਂ ਸੀ ਹੁੰਦੇ। ਤੋ ਕੁੱਲ ਮਿਲਾ ਕੇ ਤੁਹਾਡੇ ਨਾਲ ਰਹਾਂਗੇ ਠੀਕ ਸ਼ਾਮ ਦੇ 6 ਵਜੇ ਤੱਕ, 3 ਘੰਟੇ ਦੀ ਮੁਲਾਕਾਤ ਹੈ, ਅਤੇ ਜੁੜੇ ਰਹੋ ਸਾਡੇ ਨਾਲ, ਚੱਲਦੀ ਰਹਿੰਦੀ ਮਾੜੀ ਮੋਟੀ ਤਬਦੀਲੀਆਂ, ਕੋਈ ਪ੍ਰੋਗਰਾਮ ਇੱਧਰ ਚੇਂਜ ਹੋ ਗਿਆ, ਕੋਈ ਉੱਧਰੋਂ ਚੇਂਜ ਹੋ ਗਿਆ, ਹੁਣ ਵੀ ਹੋਈ ਜਾਣੇ ਆਉਣ ਵਾਲੇ ਦਿਨਾਂ 'ਚ, ਅੱਗੇ ਜੂਨ ਦੇ ਭੀਤ ਜਾਊ ਫਿਰ ਕੁਝ ਕੋਈ ਚੇਂਜ ਹੋ ਜੂਗੀ, ਚੱਲਦੇ ਰਹਿੰਦਾ। ਤੁਹਾਡੀ ਪੂਰਾ ਦੇਸ਼ ਪ੍ਰਦੇਸ਼ ਜੁੜੇ ਹੋਏ 905-564-6444
1: ਜੀ। ਅਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜੇ ਤੁਸੀਂ ਇੰਡੀਆ ਜਾਣ ਦੀ ਪਲੈਨਿੰਗ ਕਰ ਰਹੇ ਹੋ ਤਾਂ ਤੁਸੀਂ ਦਿਓਲ ਟਰੈਵਲਸ ਦੇ ਨਾਲ ਜ਼ਰੂਰ ਗੱਲਬਾਤ ਕਰੋ। ਇਹਨਾਂ ਦੇ ਕੋਲ ਤੁਹਾਨੂੰ ਪੂਰੇ ਸਾਲ ਦੇ ਲਈ ਵਧੀਆ ਟਿਕਟਸ ਤੁਹਾਡੇ ਲਈ ਪਈਆਂ ਨੇ, ਅਤੇ ਅੱਜ ਦੀ ਡੇਟ ਦੇ ਵਿੱਚ ਕਾਫੀ ਵਧੀਆ ਐਕਸਾਈਟਿੰਗ ਟਿਕਟਸ ਇਹਨਾਂ ਨੇ ਲਗਾਈਆਂ ਨੇ, ਦਿੱਲੀ ਤੋਂ ਟੋਰੋਂਟੋ ਦੇ, ਟੋਰੋਂਟੋ ਤੋਂ ਦਿੱਲੀ ਆਉਣ ਜਾਣ ਦੀ ਟਿਕਟ ਹੈ, ਰਿਟਰਨ ਟਿਕਟ। ਅਕਤੂਬਰ ਦੇ ਵਿੱਚ ਦਿੱਲੀ ਤੋਂ ਟੋਰੋਂਟੋ ਕੋਈ ਆਉਣਾ ਚਾਹੁੰਦਾ ਆ ਇੰਡੀਆ ਤੋਂ, ਅਤੇ ਜਨਵਰੀ ਜਾਂ ਫੈਬਰੀ ਦੇ ਵਿੱਚ ਵਾਪਸੀ ਕਰਨੀ ਹੋਵੇ ਟੋਰੋਂਟੋ ਤੋਂ ਦਿੱਲੀ ਦੀ, ਤਾਂ ਲਿਮਿਟਡ ਸੀਟਸ ਇਹ ਬੱਚੀਆਂ ਨੇ, $1,320 ਦੀਆਂ ਟਿਕਟਸ ਨੇ, ਆਉਣ ਜਾਣ ਦੀ ਟਿਕਟ ਹੈ ਇਹ। ਅਕਤੂਬਰ ਦੇ ਵਿੱਚ ਇੰਡੀਆ ਤੋਂ ਇੱਥੇ ਆ ਕੇ ਦਿੱਲੀ ਤੋਂ ਟੋਰੋਂਟੋ, ਅਤੇ ਵਾਪਸੀ ਟੋਰੋਂਟੋ ਤੋਂ ਦਿੱਲੀ ਜਨਵਰੀ ਜਾਂ ਫਿਰ ਫੈਬਰੀ ਮਹੀਨੇ ਦੇ ਵਿੱਚ ਕਰਨੀ ਹੋਵੇ, ਲਿਮਿਟਡ ਸੀਟਸ ਨੇ, $1,320 ਦੀ ਟਿਕਟ, $1,320 ਦੀ ਟਿਕਟ ਤੁਸੀਂ ਲਓ ਦਿਓਲ ਟਰੈਵਲਸ ਤੋਂ। ਇਸ ਤੋਂ ਇਲਾਵਾ ਦਿੱਲੀ ਤੋਂ ਟੋਰੋਂਟੋ ਅਕਤੂਬਰ ਜਾਂ ਨਵੰਬਰ ਦੇ ਵਿੱਚ ਕੋਈ ਆਉਣਾ ਚਾਹੁੰਦਾ ਇੱਥੇ, 1-way ਟਿਕਟ ਲੈ ਕੇ ਦਿੱਲੀ ਤੋਂ ਟੋਰੋਂਟੋ, $830 ਦੀ ਟਿਕਟ ਹੈ, $830 ਦੀ ਅਕਤੂਬਰ ਜਾਂ ਨਵੰਬਰ ਦੇ ਲਈ। ਅਤੇ ਜੇਕਰ ਤੁਸੀਂ ਸੈਪਟੈਂਬਰ ਵਿੱਚ ਜਾਣਾ ਚਾਹੁੰਦੇ ਹੋ ਟੋਰੋਂਟੋ ਤੋਂ ਅੰਮ੍ਰਿਤਸਰ ਜਾਂ ਫਿਰ ਟੋਰੋਂਟੋ ਤੋਂ ਦਿੱਲੀ, ਅਤੇ ਤੁਸੀਂ ਵਾਪਸੀ ਕਰਨੀ ਹੋਵੇ ਅਕਤੂਬਰ ਦੇ ਵਿੱਚ, ਰਾਊਂਡ ਟ੍ਰਿਪ ਦੀ ਟਿਕਟ ਹੈ, ਇਹ ਵੀ ਲਿਮਿਟਡ ਟਾਈਮ ਦਾ ਆਫਰ ਲਗਾਇਆ ਇਹਨਾਂ ਨੇ, 2 bags ਦੇ ਨਾਲ $1,650 $1,650 ਦੇ ਵਿੱਚ ਟੋਰੋਂਟੋ ਤੋਂ ਚਾਹੇ ਅੰਮ੍ਰਿਤਸਰ ਜਾਣਾ ਹੋਵੇ ਚਾਹੇ ਤੁਸੀਂ ਦਿੱਲੀ ਜਾਣਾ, ਰਿਟਰਨ ਟਿਕਟ ਸੈਪਟੈਂਬਰ 'ਚ ਜਾ ਕੇ ਅਕਤੂਬਰ 'ਚ ਵਾਪਸੀ, $1,650 ਦੀ ਤੁਸੀਂ ਲਓ ਦਿਓਲ ਟਰੈਵਲਸ ਤੋਂ। ਈਟੋਬਿਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 905-588-5100 905-588-5100 ਜਾਂ ਬਰੈਂਪਟਨ ਦੇ ਵਿੱਚ ਕਾਲ ਕਰੋ ਬ੍ਰਾਂਚ ਐਡਰੈਸ 'ਤੇ 905-588-4200 ਹਾਂਜੀ।
0: ਇਹ ਸਾਰੇ ਮੌਸਮਾਂ ਦੇ ਰੰਗ ਨੇ, ਟਰੰਪ ਨੇ ਜਿਹੜੇ ਮੌਸਮ ਲਿਆਂਦੇ ਨੇ ਕਈਆਂ ਨੂੰ ਬਦਲਣਾ ਉਹਨੇ ਨਾ,
1: ਉਹ ਹਰ ਜਗ੍ਹਾ ਹੀ ਇਫੈਕਟ ਪਾ ਰਿਹਾ,
0: ਇਫੈਕਟ ਪਾ ਰਿਹਾ ਸਾਰੇ ਪਾਸੇ, ਦੁਨੀਆਂ ਨੂੰ ਗੋਲ ਕੀਤਾ ਹੋਇਆ, ਤੇ ਟਰੰਪ ਸਾਹਿਬ ਨੇ ਪੰਗੇ ਤੇ ਪੰਗੇ ਹੈ,
1: ਨਹੀਂ ਦੁਨੀਆਂ ਸਿਰ ਪਹਿਲਾਂ ਹੀ ਗੋਲ ਆ, ਬਸ ਚੱਕਰਾਂ 'ਚ ਪਾਇਆ ਹੋਇਆ,
0: ਨਹੀਂ ਹੋਰ ਪਾ ਰਿਹਾ ਟਰੱਕਾਂ 'ਚ,
1: ਹਾਂਜੀ
0: ਹੁਣ ਕਿਊਬਾ ਵਾਲ ਨੂੰ ਹੋ ਗਿਆ,
1: ਹਾਂਜੀ।
0: ਅੱਛਾ ਕਿਊਬਾ ਵਾਲੇ ਜਿਹੜੇ ਵਿਚਾਰੇ ਹੈਗੇ ਨੇ ਕਾਸਟਰੋਲ ਹੋਣੀ ਹੈ ਨਾ, ਉਹ 85 ਸਾਲ ਦੇ ਹੋਣਗੇ, ਅੱਜ ਉਹ ਕਹਿ ਰਿਹਾ ਮੇਰੀ ਜਾਨ ਨੂੰ ਖਤਰਾ ਭਾਈ,
1: ਹਾਂਜੀ,
0: ਕਿਉਂਕਿ ਉਹ ਕਬਜ਼ਾ ਕਰਨ ਨੂੰ ਫਿਰਦੇ ਹੁਣ ਕਿਊਬਾ 'ਤੇ, ਉਹ ਹੁਣ ਸ਼ੁਰੂ ਹੋ ਗਿਆ ਇੱਧਰ ਨੂੰ ਹੋ ਗਿਆ ਨਾ,
1: ਹਾਂਜੀ ਹਾਂਜੀ,
0: ਪਹਿਲਾਂ ਇਰਾਨ ਨਾਲ ਵੱਲ ਸੀ ਤੇ ਹੁਣ ਕਿਊਬਾ ਵੱਲ ਹੋ ਗਿਆ,
1: ਮੇਰਾ ਤਾਂ ਮੂਡ ਕਾਫੀ ਫ੍ਰੀਕੁਐਂਟਲੀ ਚੇਂਜ ਹੋ ਰਿਹਾ ਉਹਨਾਂ ਦਾ,
0: ਉਹ ਕਹਿੰਦੇ ਦੁਨੀਆਂ 'ਤੇ ਕਬਜ਼ਾ ਕਰਨਾ,
1: ਹਾਂਜੀ,
0: ਤੇ ਉਹ ਦੁਨੀਆਂ ਦੇ ਕਬਜ਼ੇ ਦੇ ਤੇਲ ਤਾਂ ਥੱਲੇ ਨਹੀਂ ਆਇਆ, ਪ੍ਰਾਈਸਾਂ ਥੱਲੇ ਨਹੀਂ ਆਈਆਂ, ਨਾ ਮਹਿੰਗਾਈ ਥੱਲੇ ਆਉਣੀ ਆ,
1: ਹਾਂਜੀ,
0: ਤੋ ਜਦੋਂ ਇਹੋ ਜਿਹੇ ਬੰਦੇ ਹੋਣਗੇ ਅਸਾਰ ਰਹਿਣਗੇ ਦੁਨੀਆਂ ਦੇ, ਤੇ ਫਿਰ ਤੁਹਾਨੂੰ ਪਤਾ ਹੀ ਆ ਉਹ ਕਿਤਨਾ ਸਾਰਿਆਂ ਨੂੰ ਪੈਂਦਾ ਰਲ ਮਿਲ ਕੇ,
1: ਬਿਲਕੁਲ
0: ਨਹੀਂ, ਸਾਰਿਆਂ ਨੂੰ ਰਲ ਕੇ ਮਿਲ ਕੇ ਤਾਂ ਪਤਾ ਹੀ ਆ, ਕੈਨੇਡਾ ਵੀ ਭੁਗਤ ਰਿਹਾ, ਅੱਜ ਤੱਕ ਗੁਆਂਢੀ ਆ, ਸਾਡੇ ਤਾਂ ਸੇਕ ਲੱਗਣੇ ਲੱਗਣਾ, ਸਾਡੇ ਕੋਲ ਉਹ ਤੋਂ ਹੋਰ ਕੋਈ ਚੋਇਸ ਨਹੀਂ, ਇਕੱਲਾ ਆਪਾਂ ਨੂੰ ਨਹੀਂ ਲੱਗ ਰਿਹਾ ਇੰਡੀਆ ਨੂੰ ਕੀ, ਦੁਨੀਆਂ ਦੇ ਹਰ ਕੰਟਰੀ ਨੂੰ ਸੇਕ ਲੱਗ ਰਿਹਾ, ਜੋ ਬਾਬਾ ਜੀ ਕਰ ਰਹੇ ਟਰੰਪ ਸਾਹਿਬ ਹੈ ਨਾ,
1: ਹਾਂਜੀ,
0: ਅੱਜ ਹੀ ਉਹਨਾਂ ਤਾਜ਼ਾ ਹੈਗਾ ਉਹਨਾਂ ਦਾ, ਉਹ ਕਹਿੰਦੇ ਜਿਹੜੇ ਕਿਊਬਾ ਵਾਲੇ ਉਹ ਕਹਿੰਦੇ ਮੈਨੂੰ ਤਾਂ ਮੇਰੀ ਜਾਨ ਦਾ ਖਤਰਾ ਭਾਈ, ਪਰ ਇੱਧਰੋਂ ਇਹਨਾਂ ਨੇ ਵੀ ਕਹਿ ਤਾ, ਟਰੰਪ ਸਾਹਿਬ ਕਹਿੰਦੇ ਅਸੀਂ ਹੁਣ ਬਸ ਕਿਊਬਾ ਦੇ 2-3 ਦਿਨ 'ਚ ਬੰਦਾ ਫੜ ਲਿਆਉਣਾ ਇਹ, ਉਹ ਬੁੜਾ ਆਪ ਤੋਂ ਕੀ ਕਰਵਾਉਣਾ ਦੱਸੋ ਤੂੰ, ਅਸੀਂ 85 ਸਾਲ ਦੇ ਤੋਂ,
1: ਹਾਂਜੀ,
0: ਹੈਂ, ਕਹਿੰਦੇ ਅਮਰੀਕਾ ਲਿਆਉਣਾ ਆਪ, ਜਾਂ ਉੱਥੇ ਰੱਖ ਲਾਉਣਗੇ ਬੰਦੀ ਬਣਾ ਕੇ, ਔਰ ਕਬਜ਼ ਤਾਂ ਕਰਨੇ ਕਰਨੇ ਪਤਾ ਹੀ ਆ ਤੁਹਾਡੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ, ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਤੁਹਾਡੇ ਮਨ ਵਿੱਚ ਵੀ ਕੋਈ ਵਿਚਾਰ ਆ ਰਿਹਾ ਤਾਂ ਮੈਂ ਸਾਡੇ ਨਾਲ ਸਾਂਝ ਪਾ ਸਕਦੇ ਹੋ 905-564-6444। ਅੱਜ ਮੈਨੂੰ 3 ਮੈਸੇਜ ਆਏ ਹੋਏ ਆ, ਕਹਿੰਦੇ ਭਾਅ ਜੀ ਮੈਂ ਤੁਹਾਨੂੰ ਵੀਕਐਂਡ 'ਤੇ ਨਾ ਨੰਬਰ ਮੰਗ ਰਿਹਾ ਸੀਗਾ ਇਹਨਾਂ ਨੇ, ਆਹ ਦੇਖੋ ਮੈਂ ਦਿਖਾ ਰਿਹਾ, ਉਹ ਕਹਿੰਦੇ ਮੈਂ ਤੁਹਾਨੂੰ ਆਪਣਾ ਮੰਗ ਰਿਹਾ ਸੀ ਬੰਦਾ, ਮੈਂ ਬੈਂਕ ਰਾਸੀ ਕਰਨੀ ਆ।
1: ਅੱਛਾ,
0: ਮੈਂ ਗਿਆ ਸੀ ਨੈਗਰ ਲੌਂਗ ਵੀਕਐਂਡ 'ਤੇ, ਮੈਂ ਉੱਤੇ ਨਹੀਂ ਬੱਚਾ, ਅੱਜ ਫਿਰ ਮੈਸੇਜ ਆ ਗਿਆ, ਫਿਰ ਮੈਂ ਭੇਜਿਆ ਉਹਨੂੰ, ਮੈਂ ਕਿਹਾ ਭਾਈ ਜੀ ਕੋਈ ਨਾ ਸਦੀਕ ਹੋਰਾਂ ਨੂੰ ਭੇਜਾਂਗੇ ਨੰਬਰ। ਜਿਹੜੇ ਪੂਰਾ ਦੇਸ਼ ਪ੍ਰਦੇਸ਼ ਨੇ ਜਿਹੜੇ ਹੋਏ ਹਾਂ, ਲਓ ਜੀ ਇੰਸ਼ੋਰੈਂਸ ਪੋਲਿਸੀ ਤੋਂ ਮੋਨਾ ਹੋਰੀ ਜੁੜ ਚੁੱਕੇ ਨੇ ਸਾਡੇ ਨਾਲ, ਉਹਨਾਂ ਨੂੰ ਨਾਲ ਜੋੜੀਏ। ਮੋਨਾ ਜੀ, ਜੀ ਆਇਆਂ ਨੂੰ ਜੀ ਨਿੱਘਾ ਸਵਾਗਤ ਤੁਹਾਡਾ।
2: ਥੈਂਕ ਯੂ ਸੋ ਮਚ ਸਿੱਧੂ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਮਨਪ੍ਰੀਤ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ ਜੀ।
1: ਸਤਿ ਸ਼੍ਰੀ ਅਕਾਲ
0: ਜੀ। ਅੱਜ ਮੋਨਾ ਜੀ ਆਪਾਂ ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਗੱਲ ਕਰੀਏ, ਕਿਸ ਇੰਸ਼ੋਰੈਂਸ ਦੀ ਗੱਲ ਕਰਾਂਗੇ ਆਪਾਂ?
2: ਸਭ ਨਾਲੋਂ ਪਹਿਲਾਂ ਸਿੱਧੂ ਜੀ ਆਪਾਂ ਲਾਈਫ ਇੰਸ਼ੋਰੈਂਸ ਦੇ ਬਾਰੇ ਹੀ ਗੱਲ ਕਰਦੇ ਹੈਗੇ ਆ। ਕਾਫੀ ਵਾਰ ਅਸੀਂ ਦੇਖਦੇ ਹੁੰਦੇ ਆ ਕਿ ਜਦੋਂ ਵੀ ਕੋਈ ਪਰਸਨ ਕੈਨੇਡਾ ਦੇ ਵਿੱਚ ਆਪਣੀ ਲਾਈਫ ਸ਼ੁਰੂ ਕਰਦਾ ਹੈਗਾ ਤਾਂ ਉਸ ਟਾਈਮ ਤੇ ਕਾਫੀ ਵਾਰ ਇਹ ਕੰਸਰਨ ਜ਼ਰੂਰ ਹੁੰਦਾ ਹੈ ਕਿ ਅਸੀਂ ਲਾਈਫ ਇੰਸ਼ੋਰੈਂਸ ਜ਼ਰੂਰ ਕਰਵਾਉਣਾ ਚਾਹੁੰਦੇ ਹਾਂ, ਪਰ ਥੋੜ੍ਹਾ ਜਿਹਾ ਪ੍ਰੀਮੀਅਮ ਜਿਹੜਾ ਹੈਗਾ ਉਹ ਲੋਐਸਟ ਹੋ ਜਾਵੇ ਬਿਗਨਿੰਗ ਦੇ ਵਿੱਚ ਤਾਂ ਬੈਸਟ ਚੀਜ਼ ਹੈ। ਕਾਫੀ ਵਾਰ ਬਜਟ ਟਾਈਟ ਹੁੰਦਾ ਹੈ, ਕਈ ਵਾਰ ਸੈਟਿੰਗ ਨਹੀਂ ਹਜੇ ਹੋਈ ਹੁੰਦੀ, ਜੋਬ ਹਜੇ ਸਟੇਬਲ ਨਹੀਂ ਹੁੰਦੀ, ਬਹੁਤ ਸਾਰੇ ਰੀਜ਼ਨ ਹੁੰਦੇ ਨੇ। ਫਿਰ ਉਸ ਟਾਈਮ ਤੇ ਟਰਮ 10 ਈਅਰ ਜਿਹੜੀ 10 ਸਾਲ ਦੀ ਟਰਮ ਹੁੰਦੀ ਆ ਉਹ ਬੈਸਟ ਸੋਲੂਸ਼ਨ ਰਹਿ ਜਾਂਦਾ ਹੈ। ਪਰ ਉਸ ਦੇ ਨਾਲ ਇੱਕ ਬੈਸਟ ਸੋਲੂਸ਼ਨ ਡੈਫੀਨੇਟਲੀ ਜ਼ਰੂਰ ਹੈਗਾ ਕਿ ਤੁਸੀਂ ਰਾਈਟ ਵੇ ਆਪਣੀ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰ ਸਕਦੇ ਹੁੰਦੇ ਹੋ ਤੇ ਪ੍ਰੀਮੀਅਮ ਬਿਲਕੁਲ ਥੋੜਾ ਜਿਹਾ ਦੇਣਾ ਹੁੰਦਾ ਹੈਗਾ। ਪੀਨਟਸ ਪੇ ਕਰਕੇ ਤੁਸੀਂ ਲੱਖਾਂ ਦੀ ਕਵਰੇਜ ਲੈ ਸਕਦੇ ਹੁੰਦੇ ਹੋ। ਸੋ ਪਰ ਇਹਦੇ ਵਿੱਚ ਬਹੁਤ ਸਾਰੀਆਂ ਐਡਵਾਂਟੇਜ ਵੀ ਛੁਪੀਆਂ ਹੋਈਆਂ ਹੁੰਦੀਆਂ ਨੇ ਕਿ 10 ਸਾਲ ਦੀ ਜੇ ਤੁਸੀਂ ਟਰਮ ਇੰਸ਼ੋਰੈਂਸ ਲਿੱਤੀ ਸੀ, ਪਰ ਸਾਨੂੰ ਤਾਂ ਇਹੀ ਲੱਗਦਾ ਹੈਗਾ ਕਿ 10 ਸਾਲ ਤੱਕ ਇਸਨੇ ਕਵਰ ਕਰਨਾ, ਉਸ ਤੋਂ ਬਾਅਦ ਇਹ ਪੋਲਿਸੀ ਖਤਮ ਹੋ ਜਾਣੀ ਹੈ। ਪਰ ਵਿਦ ਇਨ 10 ਈਅਰਸ ਤੁਹਾਡੇ ਕੋਲ ਬਹੁਤ ਸਾਰੀਆਂ ਆਪਸ਼ਨ ਹੁੰਦੀ ਜਿਹਨਾਂ ਨੂੰ ਤੁਸੀਂ ਜੇ ਟਾਈਮ ਸਿਰ ਉਹਨੂੰ ਰਿਵਿਊ ਕਰਕੇ ਐਕਸਪਲੋਰ ਕਰ ਸਕੋ ਤਾਂ ਉਹ ਤੁਹਾਡੇ ਲਈ ਬਹੁਤ ਵੱਡਾ ਫਾਇਦਾ ਦੇ ਕੇ ਜਾ ਸਕਦੀ ਹੁੰਦੀ ਹੈ। ਮਤਲਬ ਇਹ ਹੈ ਕਿ ਜਦੋਂ ਤੁਸੀਂ 10 ਸਾਲ ਦੀ ਟਰਮ ਲਈ ਸੀ, ਹੋ ਸਕਦਾ ਹੈ 2 ਸਾਲ ਪਹਿਲਾਂ, 3 ਸਾਲ ਪਹਿਲਾਂ ਜਦੋਂ ਵੀ ਲਿੱਤੀ ਸੀ ਉਸ ਟਾਈਮ ਹਾਲਤ ਬਹੁਤ ਵਧੀਆ ਸੀਗੀ, ਅੱਜ ਦੀ ਡੇਟ ਦੇ ਵਿੱਚ ਜੇ ਹਾਲਤ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਚੇਂਜਿਸ ਆ ਚੁੱਕੀਆਂ ਨੇ, ਚਾਹੇ ਕੋਈ ਡਾਇਬਟੀਜ਼ ਰਿਲੇਟਿਡ, ਕੋਈ ਡਿਪਰੈਸ਼ਨ, ਕਿਸੇ ਵੀ ਤਰ੍ਹਾਂ ਦੀ ਹੋਰ ਕੋਈ ਹੈਲਥ ਇਸ਼ੂਜ਼ ਆ ਚੁੱਕੇ ਨੇ, ਤਾਂ ਉਸੇ ਪੋਲਿਸੀ ਨੂੰ ਅੱਜ ਦੀ ਡੇਟ ਦੇ ਵਿੱਚ ਜੇ ਤੁਸੀਂ ਉਸਨੂੰ 20 ਸਾਲ ਦੇ ਵਿੱਚ 30 ਸਾਲ ਦੇ ਵਿੱਚ ਐਕਸਚੇਂਜ ਕਰਨਾ ਚਾਹੁੰਦੇ ਹੋ ਤਾਂ ਵਿਦਆਊਟ ਐਨੀ ਮੈਡੀਕਲ ਕੁਐਸਚਨ ਉਹਨੂੰ ਕੀਤਾ ਜਾ ਸਕਦਾ ਹੈ। ਬਹੁਤ ਵਾਰ ਹੁੰਦਾ ਕਿ ਪੋਲਿਸੀਜ਼ ਦੇ ਵਿੱਚ ਫਸਟ 5 ਈਅਰਸ ਦੇ ਵਿੱਚ ਤੁਸੀਂ ਕਰ ਸਕਦੇ ਹੁੰਦੇ ਹੋ, ਐਂਡ ਬਹੁਤ ਸਾਰੀਆਂ ਕੰਪਨੀਜ਼ ਹੁੰਦੀਆਂ ਕਿ ਜਿਹੜੀਆਂ 7 ਈਅਰਸ ਦੇ ਵਿੱਚ ਤੁਹਾਨੂੰ ਟਾਈਮ ਦਿੰਦੀਆਂ ਨੇ ਕਿ ਤੁਸੀਂ ਉਸਨੂੰ 20 ਸਾਲ 'ਚ ਜਾਂ 30 ਸਾਲ 'ਚ ਲਿਜਾ ਸਕਦੇ ਹੋ। ਐਂਡ ਇੱਕ ਇੰਸ਼ੋਰੈਂਸ ਕੰਪਨੀ ਹੈਗੀ ਹੈ ਜਿਹੜੀ ਕਿ ਟੋਪ 5 ਕੰਪਨੀਜ਼ ਦੇ ਵਿੱਚੋਂ ਇੱਕ ਹੈਗੀ ਹੈ, ਉਹਨਾਂ ਨੇ ਵੀ ਹੁਣ ਰੀਸੈਂਟਲੀ ਚੇਂਜਿਸ ਕੀਤੀਆਂ ਨੇ ਕਿ ਉਹਨਾਂ ਦੇ ਕੋਲ ਵੀ ਪਹਿਲਾਂ ਹੀ ਆਪਸ਼ਨ ਸੀ ਕਿ ਪਹਿਲੇ 5 ਸਾਲ ਦੇ ਵਿੱਚ ਹੀ ਤੁਸੀਂ ਆਪਣੀ ਪੋਲਿਸੀ ਨੂੰ 10 ਸਾਲ ਦੀ ਟਰਮ ਨੂੰ 20 ਜਾਂ 30 ਦੇ ਵਿੱਚ ਲਿਜਾ ਸਕਦੇ ਸੀ, ਪਰ ਹੁਣ ਉਹਨਾਂ ਨੇ ਵੀ ਚੇਂਜਿਸ ਕਰਕੇ 7 ਈਅਰਸ ਦਾ ਟਾਈਮ ਦੇ ਦਿੱਤਾ ਹੈ। ਸੋ ਮੈਂ ਜ਼ਰੂਰ ਕਹੂੰਗੀ ਜਿੰਨੇ ਵੀ ਆਪਣੇ ਲਿਸਨਰਸ ਹੈ, ਜੇ ਤੁਹਾਡੇ ਕੋਲ ਵੀ ਕੋਈ ਵੀ ਟਰਮ ਇੰਸ਼ੋਰੈਂਸ ਚੱਲ ਰਹੀ ਹੈ ਕਿਸੇ ਵੀ ਇੰਸ਼ੋਰੈਂਸ ਕੰਪਨੀ ਨਾਲ ਚੱਲ ਰਹੀ ਹੈ, ਟਰਮ ਲਾਈਫ ਇੰਸ਼ੋਰੈਂਸ ਜ਼ਰੂਰ ਉਸਨੂੰ ਤੁਸੀਂ ਸਾਡੇ ਕੋਲੋਂ ਵੀ ਰਿਵਿਊ ਕਰਵਾ ਸਕਦੇ ਹੋ ਉਹਦੇ ਵਿੱਚ ਕੀ ਆਪਸ਼ਨ ਹੈਗੇ ਕਿ ਉਸਨੂੰ ਤੁਸੀਂ ਟਰਮ 20 ਦੇ ਵਿੱਚ 30 ਦੇ ਵਿੱਚ ਲਿਜਾ ਸਕਦੇ ਹੋ ਜਾਂ ਮਨੀ ਬੈਕ ਪੋਲਿਸੀ ਦੇ ਵਿੱਚ ਲਿਜਾ ਸਕਦੇ ਹੋ, ਕੀ ਆਪਸ਼ਨਸ ਉਹਦੇ ਵਿੱਚ ਛੁਪੀਆਂ ਹੋਈਆਂ ਨੇ, ਤੁਹਾਡੀ ਇੰਸ਼ੋਰੇਬਿਲਟੀ ਕਿਉਂਕਿ ਉਹਦੇ ਵਿੱਚ ਲੌਕ ਇਨ ਹੋਈ ਹੁੰਦੀ ਹੈਗੀ ਹੈ। ਸੋ ਇਹ ਸਾਰੀ ਡਿਟੇਲ ਦੇ ਵਿੱਚ ਗੱਲ ਕਰਨ ਲਈ ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ @416-509-1509-509-1509-509।
0: ਮਿਹਰਬਾਨੀ ਜੀ, ਮੋਨਾ ਹੁਣ ਅੱਗੇ ਜਾ ਕੇ ਹੋਰ ਗੱਲਬਾਤ ਕਰਾਂਗੇ। ਨੰਬਰ ਇਹਦਾ 416-509-1509। ਦੋਸਤੋ, ਪੀਲ ਐਕਸ਼ੂਬੇਸ਼ਨ ਸਰਵਿਸ ਦੀ ਮੈਂ ਗੱਲਬਾਤ ਕਰਾਂ, ਜਗਤਾਰ ਚੌਹਾਨ ਹੋਰ, ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ, ਤੁਸੀਂ ਕੋਈ ਵੀ ਪ੍ਰੋਪਰਟੀ ਹੈਗੀ ਆ, ਕੋਈ ਯਾਰਡ ਹੈਗਾ ਉਹ ਟ੍ਰੀ ਵਗੈਰਾ ਹੈਗੇ ਨੇ, ਕੋਈ ਪੁਰਾਣਾ ਘਰ ਆ ਉਹਦੇ ਵਿੱਚ, ਇਹ ਸਾਰਾ ਕਲੀਨਅਪ ਕਰਕੇ ਉਹਨੂੰ ਢਾਹ ਢੋ ਕੇ ਪੱਧਰ ਕਰਕੇ ਪੂਰਾ ਅਤੇ ਗ੍ਰੈਵਲ ਪਾ ਕੇ ਵਧੀਆ ਯਾਰਡ ਬਣਾ ਦੇਣਗੇ। ਘਰ ਦੀ ਫਾਊਂਡੇਸ਼ਨ ਡਿੱਗ ਕਰਾਉਣੀ ਹੈ, ਕਮਰਸ਼ੀਅਲ ਫਾਊਂਡੇਸ਼ਨ ਡਿੱਗ ਕਰਾਉਣੀ ਆ, ਅਤੇ ਨਾਲ ਦੀ ਨਾਲ ਸੈਪਟਿਕ ਟੈਂਕ ਦਾ ਕੰਮ ਕਰਦੇ ਨੇ, ਪੂਲ ਡਿੰਗਿੰਗ ਵੀ ਕਰਦੇ ਨੇ। ਨੰਬਰ ਇਹਨਾਂ ਦਾ 416-809-1722 ਟੈਲੀਫੋਨ ਨੰਬਰ ਹੈ, 88-18 ਸਾਡੇ ਨਾਲ ਨੇ ਜੀ। ਮਿਹਰਬਾਨੀ ਜੀ, ਕੌਣ ਕੰਮ
3: ਜਾ ਰਹੀ? ਮੈਂ ਇੱਕ ਮੂਵੀ ਹੈ, ਬਹੁਤ ਪੁਰਾਣੀਆਂ ਮੂਵੀਆਂ ਤਾਂ ਮੈਨੂੰ ਬੜੀਆਂ ਵਧੀਆ
1: ਹਾਂਜੀ
0: ਸਾਰੇ ਗੀਤ ਜਿੰਨਾ ਕਿ ਮੈਨੂੰ ਪਤਾ ਪੱਥਰ ਕੇ ਫੂਲ ਦੇ ਸਾਰੇ ਗਾਣੇ ਬਹੁਤ ਮਸ਼ਹੂਰ ਨੇ ਦੋਸਤੋ। ਹਾਂਜੀ ਏਅਰਪੋਰਟ ਤੇ ਹੁਣ ਜੇ ਤੁਸੀਂ ਟਰੈਵਲ ਕਰਨਾ ਨਾ ਥੋੜਾ ਜਿਹਾ ਚਕੰਨੇ ਹੋ ਕੇ ਜਾਓ, ਖਾਸ ਕਰਕੇ ਜਿਨ੍ਹਾਂ ਕੰਟਰੀਆਂ ਦੇ ਵਿੱਚ ਟਰੈਵਲ ਕਰਦੇ ਹੋ ਜਿੱਥੇ ਕਿ ਡਰੱਗ ਦੇ ਕੇਸ ਜੇ ਤੁਸੀਂ ਫੜੇ ਜਾਓ ਉੱਥੇ ਬੇਲ ਵੀ ਨਹੀਂ ਹੁੰਦੀ, ਸਿੱਧੀ ਫਾਂਸੀ ਹੁੰਦੀ ਆ ਤੇ ਪਲੱਸ ਜੇਲ੍ਹ ਯਾਤਰਾ ਹੁੰਦੀ ਹੈ, ਫਿਰ ਮੁੜ ਕੇ ਇੱਕ ਨੋ ਵੇ ਆਊਟ। 17 ਲੋਕਾਂ ਦਾ ਕੇਸ ਤੁਹਾਨੂੰ ਪਤਾ ਹੋ ਹੀ ਚੁੱਕੇ ਨੇ, ਖਬਰ ਤੁਸੀਂ ਪਹਿਲਾਂ ਇਹ ਸਾਂਝੀ ਕੀਤੀ ਹੋਈ ਤੇਰੇ ਨਾਲ ਆਪਾਂ ਕਿ ਟੋਰਾਂਟੋ ਏਅਰਪੋਰਟ ਦੇ ਉੱਤੇ ਜਦੋਂ ਤੁਹਾਡੇ ਲਗਜ ਅੰਦਰ ਜਾਂਦੇ ਆ, ਅੰਦਰ ਕਰਮਚਾਰੀ ਕੰਮ ਕਰਨ ਵਾਲੇ ਦਾ ਆਪਣਾ ਗਰੋਹ ਆ,
1: ਹਾਂਜੀ
0: ਉਹ ਕੀ ਕਰਦੇ ਸੀ ਜੀ, ਜਿਹੜੇ ਤੁਹਾਡਾ ਟੈਗ ਹੈ ਨਾ ਡਰੱਗ ਵਾਲੇ ਬੈਗ 'ਚ ਲਾਉਣ ਦੇ ਲਾ ਕੇ, ਤੁਸੀਂ ਜਦੋਂ ਟਰੈਵਲ ਕਰਦੇ ਹੋ ਨਾ ਇੱਕ ਜਦੋਂ ਤੁਹਾਡਾ ਲਗਜ ਆਉਂਦਾ ਉਹਦੀ ਨਾ ਵੀਡੀਓ ਬਣਾਓ,
1: ਫੋਟੋ ਵੀਡੀਓ ਕੁਛ ਵੀ
0: ਰੱਖੋ ਤਾਂ ਕਿ ਕਿਤੇ ਪੰਗਾ ਪੈ ਜਾਏ ਟਰੈਵਲ ਲੱਗੇ, ਫਿਰ ਤੁਸੀਂ ਕਿਸੇ ਛੁਸ਼ੂ 'ਚ ਫਸ ਜਾਓ, ਤੁਹਾਡੇ ਕੋਲ ਸਬੂਤ ਹੋਣੇ ਬਹੁਤ ਜ਼ਰੂਰੀ ਆ ਕਿ ਮੇਰਾ ਤਾਂ ਭਾਈ ਆਹ ਲਗਜ ਸੀ, ਕਿਉਂਕਿ ਜਿਹੜੇ ਚੋਰੀਆਂ ਚਕਾਰੀਆਂ ਕਾਰਨ ਵੱਧ ਜਾਣੀਆਂ ਤਾਂ ਹੁਣ ਹੈ ਨਾ, ਜਿਉਂ ਜਿਉਂ ਕਲਯੁੱਗ ਹੋਰ ਵੱਧ ਰਿਹਾ ਕਹਿਣ ਦਾ
1: ਅਤੇ
0: ਇਹ ਤਾਂ ਕੰਮ ਵਧੀ ਜਾਣਾ, ਪਰ ਹੁਣ ਤੁਸੀਂ ਕਿਵੇਂ ਬਚਾਅ ਕਰਨਾ ਆਪਣਾ ਇਹ ਸਮੇਂ ਦੇ ਹਿਸਾਬ ਨਾਲ, ਤਾਂ ਇਹ ਤਾਂ ਤੁਹਾਡੇ 'ਤੇ ਨਿਰਭਰ ਕਰਦਾ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਕਈ ਥਾਵਾਂ 'ਤੇ ਮੈਂ ਦੇਖਿਆ ਲੋਕ ਨਾ 6 ਵਜੇ ਕਈ ਦੁਕਾਨਾਂ ਦੇ ਬਾਹਰ ਉਹਨਾਂ ਨੇ ਲਾਈਆਂ ਹੋਈਆਂ ਆਪਣੀਆਂ, ਖਾਸ ਕਰਕੇ ਨਗਰਾਰੀਜ਼ਨ ਦੇ ਏਰੀਏ 'ਤੇ ਕਈਆਂ ਥਾਂ 'ਤੇ,
1: ਹਾਂਜੀ
0: ਉਹ ਲਾਈਆਂ ਹੋਈਆਂ ਸਲਾਖਾਂ ਪਹਿਲਾਂ ਨਹੀਂ ਹੁੰਦੀਆਂ ਆਪਣੀ ਸਾਈਡ 'ਤੇ, ਅਮੈਰੀਕਨ ਸਾਈਡ 'ਤੇ ਬਹੁਤ ਹੈਗੀਆਂ, ਤੇ ਹੁਣ ਆਪਣੇ ਵੀ ਲੁੱਟਾਂ ਖਸੁੱਟਾਂ ਹੋਣ ਲੱਗ ਗਈਆਂ ਅਤੇ ਸ਼ਾਮ ਨੂੰ ਫਿਰ ਬੰਦ ਕਰ ਦਿੰਦੇ ਦਰਵਾਜ਼ੇ, ਫਿਰ ਉਹ ਮੋਰੀ ਰਾਹੀਂ ਸਮਾਨ ਦਿੰਦੇ ਆ, ਗੈਸ ਸਟੇਸ਼ਨ ਜਿਹੜੇ ਬਾਰਡਰ ਦੇ ਨੇੜੇ ਲੱਗਦੇ ਆ ਉੱਥੇ ਵੀ ਉਹਨਾਂ ਨੇ ਬਾਹਰ ਲਾਈਆਂ ਹੋਈਆਂ ਗੈਸ, ਕੁਛ ਪਹਿਲਾਂ ਪੈਸੇ ਦਿਓ ਆਉਣ ਲੱਗੇ, ਅਤੇ ਇਹ ਚੀਜ਼ਾਂ ਚੇਂਜ ਅਮੈਰੀਕਾ ਤੋਂ ਪਹਿਲਾਂ ਹੀ ਹੈਗੀਆਂ, ਹੁਣ ਆਪਣੇ ਵੀ ਕਈ ਥਾਵਾਂ 'ਤੇ ਹੋਣ ਲੱਗ ਗਈ ਚੀਜ਼ਾਂ ਇਹ, ਤੁਹਾਡੇ ਪ੍ਰਾਪ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਗੱਲਾਂ, ਕਿਉਂਕਿ ਗੀਤ ਸੁਣਾਈਏ ਫਿਰ ਆਪਾਂ ਫਿਰ ਨਾਲ ਦੀ ਨਾਲ ਗੱਲਾਂ ਤੋਂ ਮਾਰ ਜਾਣੀਆਂ।
1: ਜੀ ਬਿਲਕੁਲ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਅੱਜ ਮੈਂ ਦੱਸਦਿਆਂ ਕਿ ਸਪੈਸ਼ਲ ਕੀ ਆ ਸਿੰਪਲੀ ਇੰਡੀਆ 'ਤੇ ਜਾਓਗੇ ਅਤੇ ਕੀ ਖਾਓਗੇ ਅੱਜ ਤੁਹਾਡੇ ਵਾਸਤੇ ਬੁੱਧਵਾਰ ਹੈ ਵੈਜੀ ਥਾਲੀ ਖਾਓਗੇ ਬਾਏ ਵਨ ਗੈਟ ਵਨ ਫਰੀ ਕਿਆ ਬਾਤ ਹੈ ਅਤੇ ਤੁਸੀਂ ਥਾਲੀ ਖਾਓ ਸਪੈਸ਼ਲ ਲੋਡਡ ਅਤੇ ਅੱਜ ਤੁਹਾਡੇ ਵਾਸਤੇ ਇੱਕ ਖਰੀਦੋਗੇ ਦੂਜੀ ਫਰੀ ਆ
1: ਜੀ
0: ਗਾਰਡਨ ਬਰੁੱਕ ਅਤੇ ਕੈਸਲ ਮੋੜ 'ਤੇ ਪਹੁੰਚੋ 905-794-8811 ਜਾਂ ਆ ਜਾਓ ਫਿਰ ਬੁਬੇੜ ਅਤੇ ਚੰਗੂਸ ਦੀ 15 ਫੈਂਡਰ ਪਏ 905-840-2200 ਤੀਸਰੀ ਕਿਸੇ ਮਿਸਗਰ ਰੋਡ ਫਾਈਨੈਂਸ਼ੋ 905-593-4400 ਟੈਲੀਫੋਨ ਨੰਬਰ ਹੈ ਅਤੇ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ
1: ਜੀ ਅਤੇ ਨਾਲੇ ਤੁਸੀਂ ਓਂਕਾਰ ਹੋਮਸ ਨੂੰ ਵੀ ਜ਼ਰੂਰ ਯਾਦ ਰੱਖੋ ਜੇ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਦਾ ਕੋਈ ਵੀ ਕੰਮ ਕਰਾਉਣਾ ਹੋਵੇ ਸਿਟੀ ਪਰਮਿਟ ਦੇ ਨਾਲ ਈਵਨ ਡਰਾਇੰਗਸ ਇਨਕਲੂਡਡ ਹੁੰਦੀਆਂ ਨੇ ਉਹ ਤੁਹਾਡੇ ਲਈ ਸਾਰਾ ਬਹੁਤ ਪ੍ਰੋਪਰਲੀ ਕਰਕੇ ਦਿੰਦੇ ਨੇ ਜੇ ਤੁਸੀਂ ਗਾਰਡਨ ਸਵੀਟਸ ਤਿਆਰ ਕਰਾਉਣੇ ਨੇ ਜਾਂ ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣਾ ਆ ਤਾਂ ਉਹਦੇ ਇਹ ਸਪੈਸ਼ਲਿਸਟ ਨੇ ਓਂਕਾਰ ਹੋਮਸ ਵਾਲੇ 2025 ਦੇ ਵਿੱਚ ਇਹਨਾਂ ਨੇ ਤਕਰੀਬਨ 20 ਗਾਰਡਨ ਸਵੀਟਸ ਤਿਆਰ ਕੀਤੇ ਨੇ ਅਤੇ ਜੇਕਰ ਤੁਸੀਂ ਵੀ ਇਸੇ ਮਹੀਨੇ ਆਪਣੇ ਗਾਰਡਨ ਸਵੀਟ ਤਿਆਰ ਕਰਵਾਉਣੇ ਨੇ ਜਾਂ ਲੀਗਲ ਬੇਸਮੈਂਟ ਅਪਾਰਟਮੈਂਟ ਤਿਆਰ ਕਰਾਉਣਾ ਆ ਸਪੈਸ਼ਲ ਡਿਸਕਾਊਂਟਸ ਤੁਹਾਨੂੰ ਇਸੇ ਮਹੀਨੇ ਦੇ ਰਹੇ ਨੇ ਰੈਨੋਵੇਸ਼ਨਸ ਦੇ ਉੱਪਰ ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਓ ਜੇਕਰ ਤੁਸੀਂ ਕੋਈ ਕਮਰਸ਼ੀਅਲ ਜੋਬ ਤਿਆਰ ਕਰਾਉਣੀ ਆ ਮਤਲਬ ਕੋਈ ਆਫਿਸ ਜਾਂ ਰੈਸਟੋਰੈਂਟ ਤਿਆਰ ਕਰਾਉਣਾ ਆ ਜਾਂ ਆਪਣਾ ਪੂਰਾ ਕਸਟਮ ਘਰ ਤਿਆਰ ਕਰਾਉਣਾ ਹੋਵੇ ਤਾਂ ਪੌਲ ਗਰੇਵਾਲ ਜੀ ਦੇ ਨਾਲ ਗੱਲਬਾਤ ਕਰੋ ਓਂਕਾਰ ਹੋਮਸ ਤੋਂ ਨੰਬਰ ਹੈ
0: 416-8170-3600 ਮੈਂ ਦੱਸਦਿਆਂ ਕਿ ਇੱਕ ਤਾਂ ਇਹਨਾਂ ਨੂੰ ਕੈਬਨਿਟ ਇੰਸਟਾਲਰ ਦੀ ਲੋੜ ਹੈ ਉਹਦੇ ਵਾਸਤੇ ਜੋਬ ਅਵੇਲੇਬਲ ਹੈ ਪਲੱਸ ਇਹਨਾਂ ਨੂੰ ਜਨਰਲ ਲੇਬਰ ਕੰਮ ਕਰਨ ਵਾਲੇ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਲੋੜ ਹੈ ਨੰਬਰ ਨੋਟ ਕਰ ਲਓ ਤੁਸੀਂ ਰਣਜੀਤ ਸਿੰਘ ਹੋਰਾਂ ਨੂੰ ਕਾਲ ਕਰੋ 647-400-4550 647-445-50 'ਤੇ ਕਾਲ ਕਰ ਲਓ ਅਤੇ ਮਨਪ੍ਰੀਤ ਤੁਸੀਂ ਲੈ ਲਓ ਅਗਲੀ ਕਾਲ
1: ਹਾਂਜੀ 1000 ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ
2: ਪੁਰਾਣੀ
0: ਪੱਥਰ ਕੇ ਫੂਲ ਕਿਤਾਬ ਦਾ
2: ਹੁਣ ਪਤਾ ਲੱਗਦਾ
0: ਇੱਕ ਸਲਮਾਨ ਖਾਨ ਦੀ ਵੀ
2: ਸਲਮਾਨ ਖਾਨ ਆਇਆ
0: ਇਹਨੂੰ ਕੀ ਹੋਇਆ ਕੁਛ ਗੋਲੀ ਗੋਲ ਦੇ ਮਤ ਵਿਕਸ ਨਹੀਂ
1: ਪਤਾ ਨਹੀਂ ਇੱਕਦਮ
0: ਖੰਗ ਖੰਗ
1: ਹਾਂਜੀ
0: ਆ ਬੈਦਰ ਦੀ ਕਹਿ ਗਿਆ ਅੱਜ ਵੀ ਬਾਹਰ ਹਵਾ ਬਹੁਤ ਚੱਲਦੀ ਤੇ ਹਨਾ
1: ਹਾਂਜੀ ਬਿਲਕੁਲ ਤੇ ਪਹਿਲਾਂ ਜਿਹੜਾ ਉਹ ਉਹਨਾਂ ਨੇ ਦੱਸਿਆ ਸੀ ਸ਼ਰਮਿਲਾ ਟੈਗੋਰ ਐਂਡ
0: ਸ਼ਰਮਿਲਾ ਟੈਗੋਰ ਤੇ ਆਪਣੇ ਸ਼ਮਿਕ ਪੂਸਾ ਦੀ ਕਾਫੀ ਮੂਵੀਆਂ ਆਈਆਂ
1: ਹਾਂਜੀ
0: ਤੇ ਕਹਿੰਦੇ ਵੀ ਉਹ ਇੱਕ ਵਾਰੀ ਇਹ ਸ਼ਰਮਿਲਾ ਹੋਰੀ ਹੁਣ ਹੁਣੇ ਹੁਣ ਤੱਕ ਪਟੌਦੀ ਸਾਹਿਬ ਦੀ ਵਾਈਫ ਨੇ ਆਪਣੇ ਤੁਹਾਨੂੰ ਪਤਾ ਕਿ ਹਾਂਜੀ ਇਹਨਾਂ ਦੇ ਬੇਟੇ ਵੀ ਤੁਹਾਨੂੰ ਪਤਾ ਸੈਫ ਅਲੀ ਖਾਨ
1: ਹਾਂਜੀ
0: ਬੜੀ ਫੈਮਿਲੀ ਹੈਗੀ ਆ ਉਹ ਦੱਸ ਰਹੇ ਸੀ ਕਿ ਜਿਹੜੇ ਸ਼ਮਿਕ ਪੂਰ ਸੀ ਨਾ ਬੜੇ ਇੰਟਰਸਟਿਡ ਬੰਦੇ ਸੀ ਤੇ ਜਿਸ ਤਰ੍ਹਾਂ ਉਹ ਮੂਵੀ 'ਚ ਕੰਮ ਕਰਦੇ ਸੀ ਨਾ ਨੱਚਣ ਟੱਪਣ ਵਾਲੇ ਉਸ ਤਰ੍ਹਾਂ ਦੀਆਂ ਉਹਨਾਂ ਦੀਆਂ ਅਦਾਵਾਂ ਸੀਗੀਆਂ ਕਈ ਇੱਕ ਕਿਸਮ ਫਿਲਮ ਸੀ ਉਹਨਾਂ ਦੀ ਜਿੱਥੇ ਉਹ ਆਪਣੇ ਨਾ ਹੈਲੀਕਾਪਟਰ ਰਾਹੀਂ ਜਾਂਦੇ ਆ
1: ਹਾਂਜੀ
0: ਕਿਸ਼ਤੀ ਥੱਲੇ ਕਿਸ਼ਤੀ 'ਚ ਹੁੰਦੇ ਨੇ ਆਪਣੇ ਸ਼ਰਮਿਲਾ ਟੈਗੋਰ ਅਤੇ ਉੱਪਰ ਹੈਲੀਕਾਪਟਰ ਨੂੰ ਲੰਕੇ ਹੁੰਦੇ ਨੇ ਸ਼ਮਿਕਪੁਰ ਉਹ ਕਹਿੰਦੇ ਕੋਈ ਸਟੰਟਮੈਨ ਨਹੀਂ ਲਿਆ ਉਸ ਸਮੇਂ ਦੇ ਵਿੱਚ ਹੈ ਨਾ ਉਹਨਾਂ ਨੇ ਸਿੱਧੀ ਛਾਲ ਮਾਰੀ ਸੀ ਕਿਸ਼ਤੀ ਦੇ ਵਿੱਚ ਯਾਨੀ ਕਿ ਟਰਨਾ ਤੁਰਨਾ ਆਉਂਦਾ ਸੀ ਲੋਕਾਂ ਨੂੰ ਜਿਹੜਾ ਜਿਹੜੇ ਲੋਕਾਂ ਨੂੰ ਸਵਿਮਿੰਗ ਕਰਨੀ ਆਉਂਦੀ ਉਹਨਾਂ ਨੂੰ ਵਾਲੀ ਨਹੀਂ ਪ੍ਰੋਬਲਮ ਹੁਣ ਅਕਸ਼ੇ ਕੁਮਾਰ ਦਾ ਵੀ ਇਹੀ ਹੈਗਾ ਉਹ ਵੀ ਖੁਦ ਆ ਬਹੁਤ ਸਟੰਟ ਆਪਣੇ ਆਪ ਕਰਦੇ ਨੇ ਜਿਹੜੇ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਆ ਅਗਲੇ ਕਾਲਰ ਨੂੰ ਲੈ ਲਓ ਭਾਈ ਜੀ
1: ਹਾਂਜੀ 8398 ਜੀ ਸਤਿ ਸ਼੍ਰੀ ਅਕਾਲ
0: ਕੱਟੇ ਗਏ ਕੱਟ ਗਏ ਯਾਰ ਨਹੀਂ ਕਹਿ ਨਹੀਂ ਗਏ ਚਲੋ ਕਹਿਣ ਲੱਗੀ ਸੁਣਾ ਦਈਏ ਅਤੇ ਉਸ ਤੋਂ ਪਹਿਲਾਂ ਫਿਰ ਨੰਗ ਕਾਲ ਹੋਰ ਆ ਗਈ ਉਹ ਲੈ ਲਓ ਤੁਸੀਂ ਗੂਗਲ ਬਾਬੇ ਜਦੋਂ ਬੰਦਾ ਸਰਚ ਮਾਰ ਲੈਂਦਾ ਕੋਈ ਕੁਐਸਚਨ, ਚਲੋ ਗੀਤ ਸੁਣਾਈਏ ਜੀ। ਬੜੇ ਪ੍ਰਾਂਤ ਇਸ ਪਰਦੇ ਨੂੰ ਜੁੜਿਆ ਹੋਇਆ

0: ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ।
1: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ 905-248-7711 905-239-7711। ਕੋਮਲ ਟਰੈਵਲ ਐਂਡ

0: Y que nos sirva este poncho Indian Fruit Lente.
1: Que lo vea.
0: Radio Program Desh Pardesh Prime Time Radio ਨਾਲ ਜੁੜੇ ਹੋਏ ਹੋ। ਅੱਛਾ ਮੈਂ ਨਾ ਮਨਪ੍ਰੀਤ ਅੱਗੇ ਇੱਕ ਦਿਨ ਗੱਲ ਕੀਤੀ ਸੀ ਕਿ ਤੁਸੀਂ ਜਦੋਂ ਖੁਸ਼ ਰਹਿਣਾ ਜਿੰਦਾਬਾਦ ਰਹਿਣਾ ਨਾ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ।
1: ਹਾਂਜੀ।
0: ਅਤੇ ਕੁਝ ਚੀਜ਼ਾਂ ਹੈਗੀਆਂ ਕਿ ਏਜ ਦੇ ਨਾਲ ਤੁਸੀਂ ਨਾ ਕੰਪਲੇਟਾਂ ਕਰਨਾ ਛੱਡ ਦਿਓ, ਐਕਸਪਲੋਟੇਸ਼ਨ ਵਾਲੀਆਂ ਕਰਨੀ ਛੱਡ ਦਿਓ, ਪਲੱਸ ਜਿਵੇਂ ਵੀ ਕੋਈ ਬੰਦਾ ਤੁਹਾਡਾ ਕਹਿੰਦਾ ਆਰਗੂਮੈਂਟ ਘੱਟ ਕਰੋ।
1: ਹਾਂਜੀ।
0: ਕਈ ਲੋਕ ਤਾਂ ਹੁਣ ਏਜ ਦੇ ਹਿਸਾਬ ਨਾਲ ਜਿਵੇਂ ਪਾਸ 60 ਤੋਂ ਉੱਪਰ ਹੋ ਜਾਂਦੇ, ਚਲੋ ਮੈਂ ਤਾਂ 65 ਦੇ ਕਰੀਬ ਹੈਗਾ ਨਾ, ਉਹ ਫਿਰ ਆਪਣੀਆਂ ਚੇਂਜ ਕਰ ਲੈਂਦੇ ਨੇ ਕਾਫੀ ਆਦਤਾਂ ਨਾ। ਪਰ ਕਈ ਲੋਕ ਜਿਹੜੇ ਹੁੰਦੇ ਆ ਖਾਸ ਕਰਕੇ ਉਹ ਜਦੋਂ ਏਜ ਵੀ ਵਾਹਵਾ ਹੋ ਜਾਂਦੀ ਆ ਉਹ ਜ਼ਿਆਦਾ ਚਿੜਚਿੜੇ ਹੋ ਜਾਂਦੇ ਆ, ਅਤੇ ਮੈਂ ਕਿਹਾ ਵੀ ਉਹਦਾ ਕੀ ਕਾਰਨ ਹੋ ਸਕਦਾ। ਫਿਰ ਮੈਂ ਕਈ ਬੰਦਿਆਂ ਨਾਲ ਡਿਸਕਸ ਕੀਤੇ ਵਾਲੇ ਬੰਦੇ ਨਾਲ, ਉਹ ਕਹਿੰਦੇ ਉਹਦੇ 'ਚ ਉਹ ਹੁੰਦਾ ਵੀ ਕਈ ਪ੍ਰਤੀ ਬੰਦੇ ਨੂੰ ਕੋਈ ਬਿਮਾਰੀ ਸ਼ੁਰੂ ਹੋ ਜਾਂਦੀ ਆ ਵੈਨ ਯੂ ਗੈਟ ਓਲਡਰ।
1: ਹਾਂਜੀ।
0: ਫਿਰ ਉਹ ਕਈ ਵਾਰੀ ਚਿੜਚਿੜਾ ਜਿਹਾ ਪੰਜ ਹੋ ਜਾਂਦਾ ਉਹਦੇ ਨਾਲ ਚੀਜ਼ ਨਾਲ ਨਾ, ਅਤੇ ਉਹਨਾਂ ਦਾ ਵੀ ਕਸੂਰ ਨਹੀਂ ਹੁੰਦਾ। ਕਹਿੰਦੇ ਉਹ ਉਹਨਾਂ ਨੇ ਜੋ ਕੋਈ ਚੰਗਾ ਕਮੈਂਟ ਹੋਊਗਾ ਉਹਨੂੰ ਜਾਣੀ ਕਿ ਆਪਣੀ ਬਿਮਾਰੀ ਨੂੰ ਜੋੜ ਲੈਣਾ, ਜਾਣੀ ਕਿ ਆਪਣੇ ਉਹਨਾਂ ਨੇ ਇਹ ਨਹੀਂ ਸੋਚਣਾ ਵੀ ਮੇਰਾ ਜਿਹੜੀ ਮੈਂ ਬੋਲ ਰਿਹਾ ਦੂਸਰੇ 'ਤੇ ਕੀ ਅਸਰ ਹੋਊਗਾ ਨਾ।
1: ਹਾਂਜੀ।
0: ਆਪਣੀ ਭੜਾਸ ਕੱਢ ਦੇਣੀ ਹੈ ਚੱਲ ਵੀ ਜੇ ਮੈਂ ਖੁਸ਼ ਨਹੀਂ ਹੈਗਾ ਤਾਂ ਦੂਜਾ ਜੇ ਖੁਸ਼ ਨਾ ਰਹੇ। ਕੁਛ ਹੋਣੀ ਚਾਹੀਦੀ ਆ ਕਿ ਠੀਕ ਆ ਭਾਈ ਇੱਥੇ ਦੁਨੀਆਂ ਚੱਲੀ ਜਾਂਦਾ ਸਭ ਕੁਛ, ਅਤੇ ਤੁਸੀਂ ਹਮੇਸ਼ਾ ਕਾਇਮ ਰਿਹਾ ਕਰੋ। ਮੈਂ ਹੁਣ ਤੁਸੀਂ ਆਪਣੇ ਆਪ ਨੂੰ ਬਿਜ਼ੀ ਰੱਖਦੇ, ਮੇਰਾ ਹੁਣ ਜਿਹੜੀ ਮੈਂ ਮੇਰੇ ਸਿਸਟਮ ਆ ਜਿਹੜਾ ਮੈਨੂੰ ਬੜਾ ਗਰਮੀਆਂ 'ਚ ਮੈਂ ਗਾਰਡਨ ਕਰਦਾ ਹੁੰਦਾ, ਹੁਣ ਮੈਂ ਕਰੇਲੇ ਕਰੂਲੇ ਲਾਉਣ ਦੀ ਤਿਆਰੀ ਕਰਦਾ, ਭਿੰਡੀਆਂ ਬੀਜਣੀਆਂ ਹਲੇ ਮੈਂ, ਤੁਸੀਂ ਵੀ ਲਾਉਣੇ ਹੁੰਦੇ ਹੋ, ਇਹ ਤਾਂ ਆਰਟ ਆ ਇੱਕ ਲਾਈਫ ਦਾ। ਮੈਂ ਖਾਸ ਕਰਕੇ ਨਾ ਇੱਕ ਕੀ ਉਹ ਜਿਹੜੀਆਂ ਤਰ੍ਹਾਂ ਜ਼ਰੂਰ ਲਾਉਣੀਆਂ ਇੰਡੀਆ ਵਾਲੀਆਂ, ਲਾਸਟ ਟਾਈਮ ਵੀ ਲਾਈਆਂ ਸੀਗੀਆਂ, ਅਤੇ ਤਰ੍ਹਾਂ ਦੇ ਬੀਜ ਲਿਆਉਂਦੇ ਆ ਉਹ ਲਾਵਾਂਗੇ, ਫਿਰ ਜੇ ਬਦਲ ਫੁੱਲਣਗੀਆਂ ਉਹਨੂੰ ਦੇਖ ਕੇ ਖੁਸ਼ ਆਵਾਂਗੇ, ਫਿਰ ਕੱਟ ਕੇ ਲੂਣ ਲਾ ਕੇ ਖਾਵਾਂਗੇ ਉਹਤੇ ਨਿੰਬੂ ਪਾ ਕੇ, ਹੈ ਨਾ। ਉਹ ਚੀਜ਼ਾਂ ਆਉਂਦੀਆਂ ਤੁਹਾਨੂੰ ਖੁਸ਼ੀ ਦਿੰਦੀਆਂ। ਤੋ ਵਕਤ ਦੇ ਨਾਲ ਤੁਸੀਂ ਗਾਰਡਨਿੰਗ ਕਰਦੇ ਹੋ, ਘਾਹ ਕੱਟਦੇ ਹੋ, ਹੈ ਨਾ, ਥੋੜ੍ਹੇ ਬਹੁਤ ਆਫਰ ਕਰਦੇ ਹੋ, ਇਸ ਤਰ੍ਹਾਂ ਚੀਜ਼ਾਂ ਦੀ ਟ੍ਰੀ ਲਾਉਂਦੇ ਹੋ, ਤੁਸੀਂ ਆਪਣੇ ਮੂਹਰੇ ਦੇਖੇ ਸਾਰੇ ਟ੍ਰੀ ਮੇਰੇ ਲਾਇਆ, ਘਰ ਦੇ ਮੂਹਰੇ ਕਿੰਨੇ ਲੱਗੇ ਹੋਏ ਨੇ, 10-12 ਟ੍ਰੀ ਹੈਗੇ ਨੇ ਦੇਖਿਆ, ਹੈ ਨਾ, ਹੈਗੇ ਨਾ ਛੋਟੇ ਮੋਟੇ
1: ਹੈਗੇ ਹੈਗੇ। ਹਾਂਜੀ ਬਿਲਕੁਲ ਹੈਗੇ ਹੈਗੇ,
0: ਕਿਸੇ ਤੋਂ ਲਵਾਏ ਵੀ ਹੈ ਨੀ, ਮੈਂ ਆਪ ਲਾਏ ਆ, ਤੈਨੂੰ ਪਤਾ ਹੀ ਫਿਰ ਦੇਖਿਆ ਮੈਨੂੰ।
1: ਹਾਂਜੀ ਹਾਂਜੀ।
0: ਇਹ ਚੀਜ਼ਾਂ ਕਰਨੀਆਂ ਬਹੁਤ ਜ਼ਰੂਰੀ ਹੈ ਵੈਨ ਯੂ ਵਾਂਟ ਟੂ ਸਟੇ ਹੈਲਥੀ ਐਂਡ ਐਵਰੀਥਿੰਗ ਰਾਈਟ। ਅਤੇ ਬਾਕੀ ਜਿਮ ਤਾਂ ਹੈਗਾ ਹੀ ਆ ਮੇਰਾ ਤਾਂ ਪੱਕਾ, ਤੈਨੂੰ ਪਤਾ ਹੀ ਆ, 3-4 ਦਿਨ ਤਾਂ ਜਾਣੀ ਆ, ਵੀਕਐਂਡ ਤਾਂ ਫਿਰ ਫੁਰਲੀ ਮਾਰਦਾ, ਵੀਕਐਂਡ ਫਰਾਈਡੇ ਤੋਂ ਬਾਅਦ ਮੈਂ ਫੁਰਲੀ ਮਾਰਨ ਨੂੰ ਜਿਹੜੇ ਨਾ 905-564-4444 ਟੈਲੀਫੋਨ ਨੰਬਰ ਆ ਦੋਸਤੋ ਆਪਣੇ, ਇਹ ਚੱਲਦੀ ਰਹਿਣੀ ਆ। ਤਾਂ ਜਿਵੇਂ ਕਦੇ ਅਸੀਂ ਬਹੁਤ ਰਿਸੈਸ਼ਨ ਦੇਖਿਆ ਨਾ 80 ਤੋਂ ਆਏ, ਤਾਂ ਪਹਿਲੇ ਵੀ ਰਿਸੈਸ਼ਨ ਬਹੁਤ ਆਏ ਨੇ, ਪਰ ਆ ਥੋੜ੍ਹਾ ਜਿਹਾ ਲੰਮਾ ਹੋਣਾ, ਤੁਹਾਨੂੰ ਪਤਾ ਪ੍ਰੋਡਕਸ਼ਨ ਆ ਜਾਂਦੀ ਹੈ ਨਾ, ਕੋਈ ਗੱਲ ਨਹੀਂ ਹੈ, ਜਿਹੜਾ ਪਹਿਲਾਂ ਨਿਕਲਗੇ ਆ ਵੀ ਨਿਕਲ ਜਾਣਗੇ, ਪਰ ਜਿਹੜਾ ਬਾਬਾ ਜੀ ਟਰੰਪ ਇਹਨੇ ਬੈਠਣ ਲਈ ਦੇਣਾ ਦੁਨੀਆਂ ਨੂੰ ਟੈਕ ਕੇ, ਮੈਨੂੰ ਲੱਗ ਨਹੀਂ ਰਿਹਾ ਜਿਸ ਤਰ੍ਹਾਂ ਦਾ ਪੰਗੇ ਚੱਲ ਰਹੇ ਨਾ, ਜਿਵੇਂ ਹੁਣ ਕਿਊਬਾ ਨੂੰ ਹੋ ਗਏ, ਉੱਧਰ ਰਸ਼ੀਆ ਕਹੂਗਾ ਸਾਡਾ ਇੱਥੇ ਸਾਡਾ ਸਭ ਕੁਛ ਆਉਂਦਾ ਹੈਗਾ, ਸ਼ਿਪ ਆਉਂਦੇ ਨੇ, ਅਤੇ ਫਿਰ ਤਾਂ ਜਿਹੜਾ ਵੱਧ ਰਿਹਾ ਵਰਲਡ ਵਾਰ ਵਾਲ ਨੂੰ ਨਾ, ਉੱਧਰ ਇਰਾਨ ਨਾਲ ਪੰਗੇ ਲਈ ਜਾਂਦੇ ਆ, ਕਦੇ ਕਿਤੇ ਜਾ ਵੜਦੇ ਹੈ, ਠੀਕ ਆ ਪਾਫ ਉੱਪਰ ਪਾਵਰ ਬਣਨਾ ਚੰਗੀ ਚੀਜ਼ ਆ, ਪਰ ਬਾਕੀ ਲੋਕਾਂ ਦਾ ਖਿਆਲ ਵੀ ਦੁਨੀਆਂ ਦਾ ਰੱਖਣਾ ਪੈਂਦਾ। ਜਦੋਂ ਫਿਰ ਆਪਾਂ ਇੱਕ ਦੂਜੇ ਦਾ ਖਿਆਲ ਰੱਖਣੋਂ ਹਟ ਜਾਂਦੇ ਹਾਂ ਦੁਨੀਆ, ਜਾਂ ਪਿੰਡ 'ਚ ਕਹਿ ਲਓ ਕਿ ਪਿੰਡ ਤੋਂ ਦੁਨੀਆ ਬਣੀ ਹੋਈ ਆ, ਅਤੇ ਫਿਰ ਬੰਬ ਚੱਲਦੇ ਆ ਬੜੇ ਬੜੇ, ਖਾਤਮੇ ਵੱਲ ਨੂੰ ਸ਼ੁਰੂ ਹੋ ਜਾਂਦੇ ਲੋਕ, ਹੈ ਨਾ। ਰੇਡੀਓ ਪ੍ਰੋਗਰਾਮ ਰੱਬ ਨਾ ਕਰੇ ਚੀਜ਼ਾਂ ਨਾ ਹੋਣ, ਸਾਰ ਠੀਕ ਹੋਣ ਸਾਰੇ, ਟੈਲੀਫੋਨ ਨੰਬਰ 905-564-4444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ 905-564-6444 ਆਲ ਲਿੰਕ ਟਰੈਵਲ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ। ਉਹਨਾਂ ਨੇ ਲਾਈ ਨੇ ਜੀ ਆਪਣੇ ਟੋਰਾਂਟੋ ਟੂ ਦਿੱਲੀ ਡਾਇਰੈਕਟ ਫਲਾਈਟ ਲਾਈ ਆ $890, ਹੈ ਨਾ। ਇਸ ਤੋਂ ਇਲਾਵਾ ਸਤੰਬਰ ਦੇ ਵਿੱਚ ਉਹਨਾਂ ਨੇ ਲਗਾਇਆ ਅਕਤੂਬਰ ਰਿਟਰਨ ਹੋ ਕੇ ਟੋਰਾਂਟੋ ਟੂ ਅੰਮ੍ਰਿਤਸਰ $1520 ਦੀ ਟਿਕਟ ਲਾਈ ਆ, ਦੋ ਬੈਗ 'ਚ ਨਾਲ ਨੇ। 905-565-8704 ਆਪਣਾ ਟੈਲੀਫੋਨ ਨੰਬਰ, 905-565-8704 ਟੈਲੀਫੋਨ ਨੰਬਰ ਆਪਣੇ ਆਲ ਲਿੰਕ ਟਰੈਵਲ ਰਿਤੂ ਕੌਰ ਧਾਲੀਵਾਲ ਦਾ ਮਿਸਾਗਾ ਹਾਈਬਰ ਟੈਨ ਅਤੇ ਡੇਰ ਦੇ ਕੋਲ ਨੇ
1: ਜੀ। ਅਤੇ ਤੁਸੀਂ ਏ ਐਨ ਜੇ ਆਟੋਮੋਟਿਵ ਰਿਪੇਅਰ ਵੀ ਜ਼ਰੂਰ ਚੱਕਰ ਲਗਾਓ, ਤੁਸੀਂ ਆਪਣੀ ਕਾਰਜ਼ ਨੂੰ ਰਿਪੇਅਰ ਕਰਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਕੋਲ ਪਹੁੰਚੋ। ਇਹ ਤੁਹਾਨੂੰ ਸਮਰ ਟਾਇਰਸ ਵੀ ਪ੍ਰੋਵਾਈਡ ਕਰਨਗੇ, ਪੁਰਾਣੇ ਟਾਇਰਸ ਨੂੰ ਚੇਂਜ ਵੀ ਕਰ ਦੇਣਗੇ ਅਤੇ ਨਾਲ ਵੀਲ ਅਲਾਈਨਮੈਂਟ ਵੀ ਕਰਕੇ ਦੇਣਗੇ। ਜੇ ਤੁਸੀਂ ਕੋਈ ਵੀ ਸਸਪੈਂਸ਼ਨ ਵਰਕ ਕਰਾਉਣਾ ਆ, ਇੰਜਨ ਦਾ ਕੋਈ ਵੀ ਕੰਮ ਹੈ, ਜਾਂ ਤੁਸੀਂ

0: ਬ੍ਰੇਕਸ ਐਗਜ਼ੌਸਟ ਹੋ ਚੁੱਕੇ ਨੇ, ਉਹ ਰਿਪੇਅਰ ਕਰਾਉਣਾ ਚਾਹੁੰਦੇ ਹੋ, ਆਇਲ ਚੇਂਜ ਕਰਾਉਣਾ ਹੋਵੇ ਕਾਰਸ ਦਾ, ਜਾਂ ਫਿਰ ਤੁਸੀਂ ਰਸਟ ਪਰੂਫਿੰਗ ਕਰਾਉਣੀ ਹੈ, ਤੁਸੀਂ ANJ ਆਟੋਮੋਟਿਵ ਰਿਪੇਅਰ ਪਹੁੰਚੋ। ਹਾਈਵੇ 50 ਐਂਡ ਮੇਫਿਲ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਨੇ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ, 91 ਹੀਲੀ ਰੋਡ ਬੋਲਟਨ ਦੇ ਵਿੱਚ। ਅਤੇ ਹਿੰਦੀ, ਪੰਜਾਬੀ, ਇੰਗਲਿਸ਼ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰ ਸਕਦੇ ਹੋ। ਨੰਬਰ ਇਹਨਾਂ ਦਾ 905-857-7596, 905-857-7596, ANJ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ।
1: ਛੋਟੀ ਜੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਅਸੀਂ ਆਉਂਦੇ ਹਾਂ ਆਪਾਂ।
2: Simply Indian brings you all Simply Delicious Deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana patura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations te. Dining, take-out and catering also available. Call at 905-794-8111. Simply Delicious. Matlab, Simply Indian.
3: ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਸਪੈਸ਼ਲ ਇਵੈਂਟਸ ਦੇ ਹਰੇਕ ਸਾਈਜ਼ ਦੇ ਵਾਟਰਪਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ। 10x10 feet ਤੋਂ ਲੈ ਕੇ 40x100 feet ਦੇ ਤੰਬੂ ਨੇ। ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵੁੱਟ ਹਾਲ ਵਾਂਗੂ ਬਣਾਉਂਦੇ ਨੇ। ਫੈਂਸੀ ਚੇਅਰਸ ਵੀ ਅਵੇਲੇਬਲ ਹਨ। LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ, ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ। ਅੱਜ ਹੀ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ 647-999-2569, 647-999-2569।
1: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ। ਤੁਸੀਂ ਜਿਹੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਔਰ ਤੁਹਾਡੇ ਲਈ ਅਸੀਂ 6 ਵਜੇ ਤੱਕ ਹੈਗੇ ਤੁਹਾਡੇ ਨਾਲ। 3 ਘੰਟੇ ਦੀ ਮੁਲਾਕਾਤ ਆ ਸ਼ਾਮ ਤੁਹਾਡੇ ਨਾਲ, ਮੰਡੇ ਟੂ ਫਰਾਈਡੇ, ਅਤੇ ਸੈਟਰਡੇ 1 to 4 PM ਤੁਹਾਡੇ ਲਈ ਹੁੰਦੇ ਪੇਸ਼ 3 ਘੰਟੇ। ਮਨਪ੍ਰੀਤ ਹੋਰੀ ਆਉਂਦੇ ਨੇ ਤੁਹਾਡੇ ਲਈ ਗੀਤ ਸੰਗੀਤ ਗੱਲਾਂ ਬਾਤਾਂ ਲੈ ਕੇ, ਅਤੇ ਨਾਲ ਦੀ ਨਾਲ ਲਾਈਵ ਲੋਕੇਸ਼ਨ ਚੱਲਦੇ ਰਹਿੰਦੇ ਸਾਡੇ ਵੀਕਐਂਡ ਦੇ ਪ੍ਰੋਗਰਾਮ ਦੇ ਵਿੱਚ। ਅਤੇ ਸਟੂਡੀਓ ਨੰਬਰ 905-564-4444 ਅਸੀਂ ਹਾਜ਼ਰੀ ਲਵਾਵਾਂਗੇ ਠੀਕ, ਯਾਨੀ ਕਿ 4:05 ਤੱਕ। ਉਸ ਤੋਂ ਬਾਅਦ ਸਵਰਾਜ ਸਿੱਧੂ ਹੋਰੇ ਆਉਣਗੇ ਅਤੇ ਉਹ ਤੁਹਾਡੇ ਲਈ ਕੈਨੇਡੀਅਨ ਖਬਰਾਂ ਪੂਰੀਆਂ ਵਧੀਆ ਢੰਗ ਨਾਲ ਪੇਸ਼ ਕਰਦੇ ਨੇ। ਫਿਰ ਅਸ ਨਾਲ ਦੀ ਨਾਲ ਗੀਤ ਸੰਗੀਤ ਤੁਹਾਡੀ ਪਸੰਦ ਦਾ ਹੋਏਗਾ ਅਤੇ ਉਹ ਤੁਹਾਡੇ ਨਾਲ ਸਾਂਝ ਪਾਉਣਗੇ। ਅਤੇ ਸਵਰਾਜ ਸਿੱਧੂ ਹੋਰੀ ਬੇਟਾ ਸਾਹਿਬ ਅਤੇ ਉਹ 4 to 6 ਪ੍ਰੋਗਰਾਮ ਪੇਸ਼ ਕਰਦੇ ਨੇ ਅਤੇ ਅਸੀਂ ਤੁਹਾਡੇ ਲਈ 3 to 4 ਇੱਕ ਘੰਟਾ ਲਗਾਉਂਦੇ ਹਾਂ। ਹੁਣ ਆਪਾਂ ਅਗਲਾ ਫਰਮੈਸ਼ ਗੀਤ ਕਰੀਏ ਨਜ਼ਰ
0: ਜੀ।
1: ਲਓ ਜੀ ਫਰਮੈਸ਼ ਗੀਤ ਤੁਹਾਡਾ ਅਸੀਂ ਪੇਸ਼ ਕਰਨ ਜਾ ਰਹੇ ਹਾਂ।

0: ਵਧੀਆ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਤੇਜਿੰਦਰ ਸਿੰਘ ਸਿੱਧੂ ਵੱਲੋਂ ਜੀ ਆਇਆਂ ਨੂੰ ਸਵਾਗਤ। ਅੱਜ ਸਾਡੇ ਮਹਿਮਾਨ ਹੁੰਦੇ ਨੇ ਇੰਸ਼ੋਰੈਂਸ ਫੋਰ ਯੂਥ ਮੋਨਾਹੋਰੀ, ਉਹ ਤੁਹਾਡੇ ਨਾਲ ਨੇ, ਟਿਪਸ ਲੈ ਕੇ ਆਉਂਦੇ ਨੇ। 416-509-1509 ਉਹਨਾਂ ਦਾ ਟੈਲੀਫੋਨ ਨੰਬਰ ਹੈ। ਲੋ ਇੱਕ ਵਾਰੀ ਫਿਰ ਉਹਨਾਂ ਨਾਲ ਜੋੜਦੇ ਹਾਂ ਆਪਣੇ ਐਮ ਐਮ ਐਸ ਪੀ
1: ਜੀ
0: ਆਇਆਂ ਨੂੰ ਮੋਨਾ ਜੀ ਇੱਕ ਵਾਰੀ ਫਿਰ ਤੁਹਾਡਾ
1: ਥੈਂਕ ਯੂ ਸੋ ਮਚ ਸਿੱਧੂ ਜੀ।
0: ਅੱਛਾ ਥੋੜ੍ਹੀ ਜਿਹੀ ਮੋਨਾ ਜੀ, ਕ੍ਰਿਟੀਕਲ ਜਿਹੜੀ ਇਲਨੈਸ ਦੀ ਇੰਸ਼ੋਰੈਂਸ ਹੁੰਦੀ ਹੈ ਉਹਦੇ ਬਾਰੇ ਜਾਣਕਾਰੀ ਦਿਓ ਸਾਡੇ ਸਰੋਤਿਆਂ ਨੂੰ ਪਲੀਜ਼।
1: ਬਿਲਕੁਲ ਸਿੱਧੂ ਜੀ, ਜਦੋਂ ਵੀ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਅਕਸਰ ਅਸੀਂ ਸੋਚਦੇ ਹੈਗੇ ਹਾਂ ਕਿ ਸਾਡੀ ਲਾਈਫ ਇੰਸ਼ੋਰੈਂਸ ਹੋਈ ਵੀ ਹੈ, ਪੁਰਾਣੀ ਪਾਲਿਸੀ ਚੱਲ ਰਹੀ ਹੈ ਤਾਂ ਅਸੀਂ ਪ੍ਰੋਪਰਲੀ ਕਵਰਡ ਹੈਗੇ ਹਾਂ। ਉਹਦੇ ਵਿੱਚ ਬਹੁਤ ਹੀ ਵੱਡੀ ਜਿਹੜੀ ਜ਼ਰੂਰਤ ਹੁੰਦੀ ਹੈਗੀ ਹੈ, ਜ਼ਰੂਰਤ ਇਸ ਚੀਜ਼ ਦੀ ਹੈਗੀ ਕਿ ਸਾਡੇ ਕੋਲ ਲਿਵਿੰਗ ਬੈਨੀਫਿਟਸ ਜ਼ਰੂਰ ਹੋਣੇ ਚਾਹੀਦੇ ਹੈਗੇ ਆ, ਜਿਹਦੇ ਲਈ ਸਭ ਨਾਲੋਂ ਪਹਿਲਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਅਸੀਂ ਗੱਲ ਕਰਾਂਗੇ। ਕਿਉਂਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਇੱਕ ਇੱਦਾਂ ਦੀ ਚੀਜ਼ ਹੈਗੀ ਹੈ ਜਿਹਦੇ ਵਿੱਚ ਕਿ ਇਸ ਟਾਈਮ ਤੇ ਬਹੁਤ ਸਾਰੇ ਕਲੇਮਸ ਅਸੀਂ ਦੇਖਣ ਨੂੰ ਮਿਲ ਰਹੇ ਨੇ। ਕਿਉਂਕਿ ਅਨਫੋਰਚੁਨੇਟਲੀ ਕੀ ਹੈਗਾ ਕਿ ਜੇ ਅਸੀਂ ਅੱਜ ਕੈਂਸਰ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਪਰਸਨ ਹੁੰਦੇ ਜਿਹਨਾਂ ਦੇ ਸਾਡੇ ਨੋਨ ਸਰਕਲ ਦੇ ਵਿੱਚ ਪਰਸਨ ਨੂੰ ਕੈਂਸਰ ਦੀ ਪ੍ਰੋਬਲਮ ਆਈ ਹੁੰਦੀ ਹੈ, ਕੋਈ ਬ੍ਰੇਨ ਟਿਊਮਰ ਦੀ ਗੱਲ ਕਰ ਲਈਏ, ਹਾਰਟ ਦੀ ਗੱਲ ਕਰ ਲਈਏ, ਕੋਈ ਆਰਗਨ ਫੇਲਰ ਦੀ ਗੱਲ ਕਰ ਲਈਏ, ਜਦੋਂ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ 25 ਡਿਜ਼ੀਜ਼ ਕਵਰ ਹੁੰਦੀਆਂ ਨੇ। ਪਰ ਜਦੋਂ ਅਸੀਂ ਡਿਜ਼ੀਜ਼ ਦੀ ਗੱਲ ਕਰਦੇ ਹਾਂ, ਇਹ 4-5 ਡਿਜ਼ੀਜ਼ ਹੀ ਇੰਨੀਆਂ ਜ਼ਿਆਦਾ ਮਾਤਰਾ ਦੇ ਵਿੱਚ ਸਾਨੂੰ ਲੋਕ ਨਜ਼ਰ ਆਉਂਦੇ ਨੇ, ਇੰਨੇ ਜ਼ਿਆਦਾ ਕਲੇਮਸ ਨਜ਼ਰ ਆਉਂਦੇ ਨੇ, ਤਾਂ ਇਸੇ ਕਰਕੇ ਹਮੇਸ਼ਾ ਕਹਿੰਦੇ ਹਾਂ ਕਿ ਆਪਣੀ ਪਾਲਿਸੀ ਸਾਡੇ ਕੋਲ ਜ਼ਰੂਰ ਹੋਣੀ ਚਾਹੀਦੀ ਹੈ। ਐਂਡ ਸਭ ਨਾਲੋਂ ਜ਼ਿਆਦਾ ਵੱਡਾ ਬੈਨੀਫਿਟ ਇੱਕ ਚੀਜ਼ ਦਾ ਆ ਜਾਂਦਾ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਇੱਕ ਇੱਦਾਂ ਦੀ ਪਾਲਿਸੀ ਹੈ ਜਿਹਦੇ ਵਿੱਚ ਕਿ ਜੇ ਸਾਨੂੰ ਨਹੀਂ ਵੀ ਕਲੇਮ ਆਉਂਦਾ ਤਾਂ ਵੀ ਸਾਡੇ ਲਈ ਕੋਈ ਨਾ ਕੋਈ ਸੇਵਿੰਗਸ ਉਹਦੇ ਵਿੱਚ ਜੁੜਦੀਆਂ ਚਲੇ ਜਾਂਦੀਆਂ ਨੇ, ਤਾਂ ਕਿ ਸਾਡੇ ਰਿਟਾਇਰਮੈਂਟ ਦੇ ਲਈ ਕੋਈ ਨਾ ਕੋਈ ਰਿਟਾਇਰਮੈਂਟ ਸੇਵਿੰਗਸ ਅੱਕਰ ਜੁੜ ਜਾਂਦੀਆਂ ਨੇ। ਸੋ ਇਹ ਪਾਲਿਸੀ ਦੇ ਵਿੱਚ ਬਹੁਤ ਹੀ ਵੱਡਾ ਬੈਨੀਫਿਟ ਇੱਕ ਚੀਜ਼ ਦਾ ਹੀ ਆ ਜਾਂਦਾ ਹੈਗਾ ਕਿ ਇੱਕ ਤਾਂ ਪ੍ਰੋਟੈਕਸ਼ਨ ਹੋ ਗਈ, ਇੱਕ ਸੇਵਿੰਗਸ ਹੋ ਗਈ। ਸਭ ਨਾਲੋਂ ਪਹਿਲਾਂ ਇੱਕ ਚੀਜ਼ ਜ਼ਰੂਰ ਮੈਂ ਕਹਿਣਾ ਚਾਹੂੰਗੀ ਔਨ ਏਅਰ, ਕਿਉਂਕਿ ਜਦੋਂ ਵੀ ਅਸੀਂ ਸਿੱਧੂ ਜੀ ਗੱਲ ਕਰਦੇ ਹਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ, ਹਰੇਕ ਪਰਸਨ ਦੇ ਮਾਇੰਡ ਦੇ ਵਿੱਚ ਇੱਕ ਕੁਐਸਚਨ ਜ਼ਰੂਰ ਆਉਂਦਾ ਹੈ ਕਿ ਜਦੋਂ ਅਸੀਂ ਕੈਂਸਰ ਦੀ, ਹਾਰਟ ਡਿਜ਼ੀਜ਼ ਦੀ ਗੱਲ ਕਰ ਰਹੇ ਹਾਂ ਕਿ ਸਾਡੀ ਹੋਸਪਿਟਲਾਈਜੇਸ਼ਨ ਜਿਹੜੀ ਹੈਗੀ ਆ ਇੱਥੇ ਕੈਨੇਡੀਅਨ ਹੋਸਪਿਟਲਸ ਹੈਗੇ ਆ ਕਿ ਉਹ ਕਵਰ ਨਹੀਂ ਕਰੂਗੇ। ਸੋ ਡੈਫੀਨੇਟਲੀ ਉਹ ਕਵਰ ਜ਼ਰੂਰ ਕਰਦੇ ਨੇ ਜੇ ਹੋਸਪਿਟਲਾਈਜੇਸ਼ਨ ਹੋਈ ਹੈ, ਹੋਸਪਿਟਲ ਦੇ ਵਿੱਚ ਕੋਈ ਸਰਜਰੀ ਹੋਈ ਹੈ। ਪਰ ਜੇ ਉੱਥੇ ਕੋਈ ਸਾਨੂੰ ਮੈਡੀਕੇਸ਼ਨ ਦੀ ਜ਼ਰੂਰਤ ਪੈਂਦੀ ਹੈ, ਓਬਵੀਅਸਲੀ ਕੈਂਸਰ ਦੇ ਲਈ ਕੀਮੋਥੈਰੇਪੀ ਦੇ ਲਈ $30,000-40,000 ਦੀਆਂ ਮੈਡੀਕੇਸ਼ਨ ਦੀ ਜ਼ਰੂਰਤ ਪੈਂਦੀ ਹੈ, ਉਹ ਚੀਜ਼ ਸਾਨੂੰ ਆਪਣੀ ਪੋਕਿਟ ਚੋਂ ਕਵਰ ਕਰਨੀ ਪੈਣੀ ਹੈ। ਦੂਜੀ ਚੀਜ਼ ਇਹ ਹੈਗੀ ਕਿ ਜੇ ਕਿਸੇ ਦੀ ਕੋਈ ਬਾਈਪਾਸ ਸਰਜਰੀ ਹੋਈ ਹੈ, ਕੋਈ ਹਾਰਟ ਦੀ ਪ੍ਰੋਬਲਮ ਆਈ ਹੈ, ਆਰਗਨ ਫੇਲਰ ਹੋਇਆ, ਸੋ ਉਸ ਟਾਈਮ ਤੋਂ ਬਾਅਦ ਪਰਸਨ ਜਦੋਂ ਘਰ ਆ ਜਾਂਦੇ ਹੈਗੇ ਆ ਤਾਂ 4-6 ਮਹੀਨੇ, 6 ਮਹੀਨੇ, 1 ਸਾਲ ਲੱਗ ਜਾਂਦਾ ਰਿਕਵਰੀ ਦੇ ਲਈ। ਸੋ ਉਸ ਟਾਈਮ ਤੇ ਪਰਸਨ ਦੀ ਇਨਕਮ ਬਿਲਕੁਲ ਰੁਕ ਜਾਂਦੀ ਹੈਗੀ ਹੈ। ਸੋ ਉਸ ਟਾਈਮ ਤੇ ਸਾਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਾਲਿਸੀ ਹੀ ਹੁੰਦੀ ਹੈਗੀ ਜਿਹੜੀ ਕਿ ਸਪੋਰਟ ਕਰ ਸਕਦੀ ਹੈ ਫਾਈਨੈਂਸ਼ਲੀ, ਉਸ ਤੋਂ ਇਲਾਵਾ ਸਾਨੂੰ ਕਿਤੋਂ ਵੀ ਹੋਰੋਂ ਫਾਈਨੈਂਸ਼ੀਅਲ ਸਪੋਰਟ ਨਹੀਂ ਹੋ ਸਕਦੀ। ਸੋ ਇਸੇ ਕਰਕੇ ਜ਼ਰੂਰੀ ਹੈਗਾ ਕਿ ਅਸੀਂ ਟਾਈਮ ਸਿਰ ਆਪਣੀਆਂ ਪਾਲਿਸੀਜ਼ ਲਈਏ ਤਾਂ ਕਿ ਵਿਦਆਊਟ ਐਨੀ ਐਕਸਕਲੂਜਨ, ਵਿਦਆਊਟ ਐਨੀ ਰੇਟਿੰਗ ਸਾਨੂੰ ਪ੍ਰੋਪਰ ਕਵਰੇਜ ਮਿਲ ਸਕੇ। ਸੋ ਮੈਂ ਜ਼ਰੂਰ ਕਹੂੰਗੀ ਆਪਣੇ ਲਿਸਨਰਸ ਨੂੰ, ਆਪਣੀ ਪਾਲਿਸੀਜ਼ ਤੁਸੀਂ ਜ਼ਰੂਰ ਚੈੱਕ ਕਰੋ ਜੇ ਆਲਰੇਡੀ ਕਰਵਾਈ ਹੋਈ ਹੈ, ਕਿ ਉਹਦੇ ਵਿੱਚ ਕਿੱਦਾਂ ਦੀਆਂ ਪਾਲਿਸੀਜ਼ ਨੇ। ਜੇ ਇਕੱਲੀ ਲਾਈਫ ਇੰਸ਼ੋਰੈਂਸ ਆ, ਡੈਫੀਨੇਟਲੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨੂੰ ਆਪਾਂ ਐਡ ਕਰ ਸਕਦੇ ਹਾਂ, ਜਾਂ ਫਿਰ ਡਿਪੈਂਡਿੰਗ ਅਪੋਨ ਜੇ ਤੁਹਾਡੀ ਕੋਈ ਟਰਮ ਇੰਸ਼ੋਰੈਂਸ ਹੈਗੀ ਹੈ, ਕੋਈ ਐਕਸਪਾਇਰ ਹੋਣ ਵਾਲੀ ਹੈ, ਤਾਂ ਉਹਨਾਂ ਨੂੰ ਜ਼ਰੂਰ ਰਿਵਿਊ ਕਰਕੇ ਪਹਿਲਾਂ ਹੀ ਅਸੀਂ ਉਸਨੂੰ 20 ਈਅਰਸ ਦੇ ਵਿੱਚ, 30 ਈਅਰਸ ਦੇ ਵਿੱਚ ਐਕਸਚੇਂਜ ਕਰੀਏ ਜਾਂ ਪਰਮਾਨੈਂਟ ਪਾਲਿਸੀ ਦੇ ਵਿੱਚ ਉਹਨੂੰ ਕਨਵਰਟ ਕਰ ਸਕਦੇ ਹਾਂ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ, ਜਾਂ ਫਿਰ ਪੇਰੈਂਟਸ ਦੀ ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ ਵਾਸਤੇ ਜ਼ਰੂਰ ਕੰਟੈਕਟ ਕਰ ਸਕਦੇ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-509-1509-416-509-1509-09, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ ਜੀ 9280 ਗੋਰਵੇ ਡਰਾਈਵ ਯੂਨਿਟ ਸੀ 110, ਜਾਂ ਕਾਲ ਕੀਤੀ ਜਾ ਸਕਦੀ ਜੀ
0: 416-509-1509.
2: ਕੀ
0: ਹੋ ਗਿਆ ਸਵੇਰੇ ਫਿਰ ਦੂਜਾ ਪ੍ਰੋਗਰਾਮ ਨੀ ਜਿਹੜਾ ਪੰਜਾਬੀ ਲੈਣਾ ਵਾਲਾ
2: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ
3: ਪਹਿਲਾਂ ਨਾਲੋਂ ਵੀ ਘੱਟ
2: ਆ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ml ਸਿਰਫ $5.99
3: ਇਹ ਤਾਂ ਹੋਰ ਵੀ ਘੱਟ ਹੈ
2: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ
3: ਓਏ ਤੂੰ ਕਿੱਥੇ ਜਾ ਰਹੀ ਹੈ
2: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ ਕੋਈ ਫੀਸ ਨਹੀਂ ਹੋਰ ਜਾਣਕਾਰੀ ਲਈ wholesaleclub.ca ਵੇਖੋ
4: ਹੋਲਸੇਲ ਕਲੱਬ whole lot of value
5: ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ ਨੈਸ਼ਨਲ ਬੈਂਕ ਕੁਝ ਬਣਾਓ ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ ਨੈਸ਼ਨਲ ਬੈਂਕ ਕੁਝ ਬਣਾਓ
6: This is AM 530, CHLO-AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਤੁਸੀਂ ਪ੍ਰੋਫੈਸ਼ਨ ਲੋਕ ਹੋ ਜਿਵੇਂ ਇੰਜੀਨੀਅਰ ਟੀਚਰ ਨਰਸਿਸ ਡਾਕਟਰ ਆਦਿ ਤਾਂ ਹੋਰ ਵੀ ਡਿਸਕਾਊਂਟ ਮਿਲੇਗਾ ਲੰਬੇ ਸਮੇਂ ਤੋਂ ਮਨੂ ਸ਼ਰਮਾ ਹੋਰੀ ਕਮਿਊਨਿਟੀ ਦੇ ਵਿੱਚ ਆਟੋ ਹੋਮ ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰਸ ਕਰ ਰਹੇ ਨੇ ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 ਮਨੂ ਸ਼ਰਮਾ ਹੋਰ ਦਾ ਟੈਲੀਫੋਨ ਨੰਬਰ ਹੈ ਇਹ ਨੋਟ ਕਰ ਲਓ ਅਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ ਖਾਸ ਕਰਕੇ ਬ੍ਰੈਂਪਟਨ ਮਿਸਿਸਾਗਾ ਐਟੋਬਿਕੋ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੁਅਰ ਫੀਟ ਦੇ ਡਕਟ ਕਲੀਨ ਕਰਾਓ ਜੀ ਹਾਂ ਓਨਲੀ $104 ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ ਸਿਰਫ ਤੇ ਸਿਰਫ $140 ਦੇਵੋ ਤੇ ਆਪਣੇ ਡਕਟ ਕਲੀਨ ਕਰਾਓ ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ ਸੈਨੇਟਾਈਜ਼ ਕਰਕੇ ਜਾਣਗੇ ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੈਸ www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662 ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ ਓਪਨ 7 ਡੇਜ਼ ਆ ਵੀਕ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 ਤੋਂ 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ ਚਲੋ AM 530 ਤੇ
7: Impossible is nothing. ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ਼ ਪ੍ਰਦੇਸ਼ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ ਫੋਰ ਬੁਕਿੰਗ ਕਾਲ ਤਜਿੰਦਰ ਸਿੱਧੂ ਐਟ 416-725-2551
0: ਦੋਸਤੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਤੇ ਸਾਡਾ ਸਾਡੀ ਮੁਲਾਕਾਤ ਤੁਹਾਡੇ 2 ਘੰਟੇ ਤੁਹਾਡੇ ਨਾਲ ਹੋਰ ਹੈਗੀ ਆ, 3 ਤੋਂ 6 ਵਜੇ ਤੱਕ ਤੁਹਾਡੇ ਨਾਲ ਹੋਏਗੇ ਆ ਸ਼ਾਮ ਨੂੰ। ਅਗਲਾ ਪ੍ਰੋਗਰਾਮ ਲੈ ਕੇ ਆਉਣਗੇ ਬੇਟਾ ਜੀ ਸਿਮਰਾਜ ਸਿੰਘ ਸਿੱਧੂ ਹੋਰੀ, ਕੈਨੇਡਾ ਦੀਆਂ ਸਾਰੀਆਂ ਖਬਰਾਂ, ਢੇਰ ਸਾਰੀਆਂ ਗੱਲਾਂ ਬਾਤਾਂ ਅਤੇ ਸਮ ਆਪਣੇ ਵਿਚਾਰ ਅਤੇ ਨਾਲ ਦੀ ਨਾਲ ਤੁਹਾਡੇ ਮਨਪਸੰਦ ਦਾ ਗੀਤ ਸੰਗੀਤ ਪੇਸ਼ ਕੀਤਾ ਜਾਊਗਾ। ਅਤੇ ਆਪਾਂ ਫਿਰ ਮਨਪ੍ਰੀਤ ਹੁਣ ਕਿਵੇਂ ਕਰੀਏ ਸਾਈਨ ਆਫ?
8: ਬਿਲਕੁਲ, ਕੱਲ ਨੂੰ ਮੁਲਾਕਾਤ ਹੁੰਦੀ ਹੈ ਸਾਡੀ ਤੁਹਾਡੇ ਨਾਲ ਸੇਮ ਟਾਈਮ ਦੇ ਉੱਪਰ 3 ਵਜੇ, ਤੇ ਉਦੋਂ ਤੱਕ ਫਿਰ ਤੁਸੀਂ ਵੀ ਹੱਸਦੇ ਰਹੋ, ਮੁਸਕਰਾਉਂਦੇ ਰਹੋ, ਮੌਸਮ ਨੂੰ ਇੰਜੋਏ ਕਰੋ।
0: ਬੜੀ ਸੋਹਣੀ ਜੀ, ਮਨਮੋਹਣੀ ਜੀ ਹੈ, ਤੁਸੀਂ ਬਾਹਰ ਅੰਦਰ ਘੁੰਮ ਫਿਰ ਕੇ ਆਓ, ਅੱਜ ਦਿਨ ਵੀ ਸੋਹਣਾ ਜਿਹਾ ਵਧੀਆ, ਥੋੜ੍ਹੀ ਹਵਾ ਚੱਲਦੀ ਹੈ, ਸ਼ਾਮ ਨੂੰ ਠੀਕ ਹੋ ਜਾਏਗੀ, ਪਰ ਪਾਰਕ ਪੂਰਕ ਚ ਗੱਲ ਦੇ ਆਓ, ਹੈ ਨਾ ਜੀ, ਵਾਰੇ ਪਕਵਾਨ ਖਾਓ ਤੇ ਅਸੀਂ ਵੀ ਖਾਣ ਦੀ ਤਿਆਰੀ ਕਰਦੇ ਸ਼ਾਮ ਨੂੰ। ਬਾਏ ਬਾਏ,
8: ਸਾਨੂੰ ਇੱਥੇ ਤੋਂ ਇਜਾਜ਼ਤ, ਸਤਿ ਸ਼੍ਰੀ ਅਕਾਲ।

503 AM band ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਵੈਨਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ 3 ਘੰਟਿਆਂ ਦੇ ਅੰਦਰ 3 ਤੋਂ ਲੈ ਕੇ ਠੀਕ 6 ਵਜੇ ਤੱਕ ਹੁਣ ਅਨਸਲ 6 PM ਅਸੀਂ ਤੁਹਾਨੂੰ ਨਵੀਆਂ ਤਾਜ਼ੀਆਂ ਖਬਰਾਂ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਲੋਕਲ GTA ਦੀਆਂ, ਖਾਸ ਤੌਰ ਬਰੈਂਪਟਨ, ਕੈਲਡਨ, ਮਿਸਿਸਾਗਾ, ਟੋਰਾਂਟੋ ਐਂਡ ਬਿਯੋਂਡ ਲੋਕਲ ਨਿਊਜ਼ ਅਤੇ ਵਿਊਜ਼ ਦੇ ਨਾਲ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਖਬਰਾਂ ਵੀ, ਵਿਚਾਰ ਵੀ, ਗੀਤ ਸੰਗੀਤ ਵੀ ਕਾਫੀ ਜ਼ਿਆਦਾ ਹੋਊਗਾ। ਤੁਹਾਡੇ ਹੀ ਰਿਕੁਐਸਟਡ ਗੀਤ ਸੰਗੀਤ ਅਸੀਂ ਵਾਰੀ ਵਾਰੀ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ। ਨਾਲ ਦੀ ਨਾਲ ਸਾਡੇ ਅਲੱਗ ਅਲੱਗ ਐਡਵਰਟਾਈਜ਼ਰ, ਜਿਨ੍ਹਾਂ ਕਰਕੇ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਨਿੱਤ ਰੋਜ਼ ਪੇਸ਼ ਹੁੰਦੇ ਨੇ, ਉਹਨਾਂ ਦੇ ਵੀ ਕੁਛ ਸੁਨੇਹੇ ਆਪਾਂ ਲਾਈਵ 'ਤੇ ਏਅਰ ਲਵਾਂਗੇ। ਨਾਲ ਦੀ ਨਾਲ ਕੁਛ ਇੰਟਰਵਿਊ ਸਾਨੂੰ ਕੰਡਕਟ ਕਰਨ ਦਾ ਮੌਕਾ ਮਿਲੂਗਾ, ਜਿਹਦੇ ਨਾਲ ਕੁਛ ਕੁਐਸਚਨ ਐਂਡ ਆਨਸਰ, ਸਵਾਲ ਜਵਾਬ ਕਰਕੇ ਤੁਹਾਨੂੰ ਵੀ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ। ਕਾਫੀ ਜ਼ਿਆਦਾ ਅਲੱਗ ਅਲੱਗ ਇੰਡਸਟਰੀ ਦੀ ਤੁਹਾਨੂੰ ਨਵੀਂ ਤਾਜ਼ੀ ਜਾਣਕਾਰੀ ਵੀ ਮਿਲ ਸਕਦੀ ਆ। ਅੱਜ ਵੈਨਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਬਹੁਤ ਜ਼ਰੂਰੀ ਨੈਚੁਰਲ ਹੋਮਿਓਪੈਥੀ, ਨਾਲ ਦੀ ਨਾਲ ਮੋਰਗੇਜਸ ਦੇ ਬਾਰੇ, ਨਾਲ ਦੀ ਨਾਲ ਇਮੀਗ੍ਰੇਸ਼ਨ ਦੇ ਬਾਰੇ ਅਤੇ ਹੋਰਾਂ ਵੀ ਕੁਛ ਇੰਡਸਟਰੀਜ਼ ਨਾਲ, ਕੰਮ ਕਾਰੋਬਾਰ ਨਾਲ ਜੁੜੀਆਂ ਹੋਈਆਂ ਨਵੀਆਂ ਤਾਜ਼ੀਆਂ ਅਤੇ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਹੀ ਰਹਿਣਗੀਆਂ ਠੀਕ 6 ਵਜੇ ਤੱਕ। ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਦੋਸਤੋ, ਅਸੀਂ ਤੁਹਾਨੂੰ ਹੁਣ ਤੋਂ ਲੈ ਕੇ 6 ਵਜੇ ਤੱਕ ਸਟੂਡੀਓ ਦਾ ਫੋਨ ਨੰਬਰ ਰਿਪੀਟ ਕਰਦੇ ਰਹਾਂਗੇ, ਕਿਉਂਕਿ ਡਿਫਰੈਂਟ ਡਿਫਰੈਂਟ ਲੋਕ ਡਿਫਰੈਂਟ ਡਿਫਰੈਂਟ ਟਾਈਮ 'ਤੇ ਸਾਡੇ ਨਾਲ ਜੁੜਦੇ ਨੇ ਇਹਨਾਂ 3 ਘੰਟਿਆਂ ਦੇ ਅੰਦਰ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ। ਸਟੂਡੀਓ ਦਾ ਫੋਨ ਨੰਬਰ ਹੈ 905-564-6444, 905-564-6444, 905-564-6444, 905-564-6444, ਜਾਂ ਫਿਰ ਕਿਸੇ ਵੀ ਟਾਈਮ 'ਤੇ ਇੱਕ ਅਲੱਗ ਨੰਬਰ 'ਤੇ ਤੁਸੀਂ ਟੈਕਸਟ ਔਰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ। ਸਿੱਧੇ ਸਟੂਡੀਓ ਵਿੱਚ ਸਾਨੂੰ ਟੈਕਸਟ ਵਟਸਐਪ ਮੈਸੇਜ ਭੇਜੋ 416-457-3381, 416-457-3381, 416-457-3381, 416-457-3381, ਅਤੇ ਤੁਸੀਂ ਆਪਣਾ ਟੈਕਸਟ ਔਰ ਵਟਸਐਪ 'ਤੇ ਵੀ ਰਾਹੀਂ ਸਾਡੇ ਨਾਲ ਡਾਇਰੈਕਟ ਬੈਕ ਐਂਡ ਫੋਰਥ ਗੱਲਬਾਤ ਵੀ ਕਰ ਸਕਦੇ ਹੋ। ਸੋ ਦੋਸਤੋ, ਕੁਝ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ। ਸੋ ਜੇਕਰ ਤੁਸੀਂ ਆਪਦੀ ਗੱਡੀ ਦੇ ਵਿੱਚ ਜਾਂ ਆਪਦੇ ਟਰੱਕ ਦੇ ਵਿੱਚ ਗੈਸ 'ਚ ਡੀਜ਼ਲ ਭਰਾਉਣਾ ਹੈ, ਕੱਲ੍ਹ ਤੱਕ ਜੇਕਰ ਵੇਟ ਕਰ ਲਓਗੇ ਤੁਹਾਡੇ ਆਲੇ ਦੁਆਲੇ ਕੈਨੇਡਾ ਵਾਈਡ ਹੀ 1300 ਅਲੱਗ ਗੈਸ ਸਟੇਸ਼ਨਸ 'ਤੇ ਤੁਹਾਡੇ ਲਈ 10 ਸੈਂਟ ਪਰ ਲੀਟਰ ਔਨ ਗੈਸ ਐਂਡ ਡੀਜ਼ਲ ਬਚਾਉਣ ਦਾ ਇੱਕ ਟਾਈਮ ਫਰੇਮ ਹੋਊਗਾ, ਉਹਦੇ ਬਾਰੇ ਤੁਹਾਨੂੰ ਬਹੁਤ ਹੀ ਜਲਦ ਦੱਸਦੇ ਹਾਂ। ਨਾਲ ਦੀ ਨਾਲ ਦੋਸਤੋ, ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਸਾਡੇ ਹੀ ਬਰੈਂਪਟਨ ਸ਼ਹਿਰ ਦੇ ਇੱਕ ਦੇਸੀ ਬੰਦੇ ਨੂੰ ਫੜਿਆ ਗਿਆ, ਜੋ ਕਿ ਪਹਿਲਾਂ ਤਾਂ ਉਹਨੇ ਇੱਕ ਚੋਰੀ ਕੀਤੀ ਹੋਈ SUV ਅਤੇ ਟ੍ਰੇਲਰ ਕੈਂਪਰ ਗੱਡੀ ਦੇ ਵਿੱਚ ਗੈਸ ਭਰਾਈ ਗੈਸ ਸਟੇਸ਼ਨ ਤੋਂ ਨੀਅਰਬਾਈ ਓਰੇਂਜਵਿਲ। ਉਹ ਬਿਨਾਂ ਪੇ ਕਰਨ ਤੋਂ ਹੀ ਸੀਨ ਤੋਂ ਫਰਾਰ ਹੋਣ ਲੱਗਿਆ ਸੀ। ਜਦੋਂ ਗੈਸ ਸਟੇਸ਼ਨ ਦੇ ਇੰਪਲੋਈ ਮੂਹਰੇ ਆ ਗਿਆ ਅਤੇ ਵਿਚਾਰੇ ਨੂੰ ਰਨ ਓਵਰ ਕੀਤਾ ਗਿਆ, ਏਅਰ ਐਂਬੂਲੈਂਸ ਦੇ ਰਾਹੀਂ ਉਹਨੂੰ ਹਾਸਪਿਟਲ ਭੇਜਿਆ ਗਿਆ। ਇੱਕ ਦਿਨ ਬਾਅਦ ਇਹ ਪਤੰਦਰ 1300 ਕਿਲੋਮੀਟਰ ਦੂਰ, 13 ਘੰਟੇ ਦੀ ਡਰਾਈਵ ਦੂਰ, ਥੰਡਰ ਬੇ, ਟਿੰਬਕਟੂ ਆਰ ਨੋਵੇਅਰ ਪਹੁੰਚਿਆ, ਜਿੱਥੇ ਕਿ ਪੁਲਿਸ ਨੇ ਚੋਰੀ ਕੀਤੀ ਹੋਈ ਗੱਡੀ ਅਤੇ ਕੈਂਪਰ ਨੂੰ ਲੋਕੇਟ ਕੀਤਾ। ਰੋਡ 'ਤੇ ਇਹਨੂੰ ਰੋਕਣ ਦੇ ਲਈ ਸਪਾਈਕ ਬੈਲਟ, ਜਿਹੜੀ ਰੋਡ ਸਟ੍ਰਿਪ ਬੈਲਟ ਹੁੰਦੀ ਆ, ਉਹ ਸਿੱਟੀ ਆ। ਟਾਇਰ ਪਾਪ ਹੋਣ ਦੇ ਬਾਵਜੂਦ ਇਹ ਦੱਬੀ ਗਿਆ ਗੈਸ ਨੂੰ, ਗੱਡੀ ਜਦੋਂ ਲੂਜ਼ ਕੰਟਰੋਲ ਕੀਤੀ, ਕ੍ਰੈਸ਼ ਕੀਤੀ, ਭੱਜ ਗਿਆ ਜੰਗਲਾਂ ਦੇ ਵਿੱਚ। ਕਈ ਆਫਿਸਰਸ ਅਤੇ ਮੈਨ ਪਾਵਰ ਦੀ ਸਰਚ ਹੋਣ ਤੋਂ ਬਾਅਦ ਫਾਈਨਲੀ ਇਸ ਬਰੈਂਪਟਨ ਦੇ ਇੱਕ ਦੇਸੀ ਬੰਦੇ ਨੂੰ ਹੁਣ ਫੜਿਆ ਗਿਆ ਹੈ। ਅਤੇ ਕੋਈ ਪਹਿਲੀ ਵਾਰੀ ਤਾਂ ਹੈ ਹੀ ਨਹੀਂ ਕਿ ਇਸ ਜਾਣੇ ਪਛਾਣੇ ਨਾਮ ਨੂੰ ਹੁਣ ਫੜਿਆ ਗਿਆ ਹੈ, ਪਰ ਇਹਦੇ ਬਾਰੇ ਤੁਹਾਨੂੰ ਬਹੁਤ ਹੀ ਜਲਦ ਦੱਸਾਂਗੇ। ਨਾਲ ਦੀ ਨਾਲ ਕਈ ਡਿਫਰੈਂਟ ਡਿਫਰੈਂਟ ਮਿਊਨਿਸਪੈਲਿਟੀਜ਼ ਜਿਵੇਂ ਕਿ ਕੈਲਡਨ ਅਤੇ ਨਾਲ ਦੀ ਨਾਲ ਹਾਲਟਨ ਹਿਲਸ ਕਈ ਸਾਲਾਂ ਤੋਂ ਹੀ ਸ਼ਿਕਾਇਤਾਂ ਕਰਦੇ ਆ ਰਹੇ ਨੇ ਅੰਟੇਰੀਓ ਸਰਕਾਰ ਨੂੰ ਕਿ ਸਾਡੇ ਰੂਰਲ ਏਰੀਆਜ਼ ਦੇ ਵਿੱਚ ਹਾਈਵੇ ਐਕਸੈਸ ਬਹੁਤ ਨੇੜੇ ਹੋਣ ਕਰਕੇ ਅਤੇ ਘੱਟ ਜਨਤਾ ਹੋਣ ਕਰਕੇ ਲੋਕ ਰੈਜ਼ੀਡੈਂਸ਼ੀਅਲ ਪ੍ਰਾਪਰਟੀਜ਼, ਖਾਸ ਤੌਰ ਐਗਰੀਕਲਚਰਲ ਲੈਂਡ, ਫਾਰਮ ਲੈਂਡ 'ਤੇ ਅਤੇ ਹੋਰਾਂ ਵੀ ਡਿਫਰੈਂਟ ਡਿਫਰੈਂਟ ਜ਼ੋਨਿੰਗ 'ਤੇ ਧੱਕੇ ਦੇ ਨਾਲ ਹੀ ਬਹੁਤ ਵੱਡੇ ਵੱਡੇ ਇੰਡਸਟਰੀਅਲ ਟਰੱਕਿੰਗ ਆਪਰੇਸ਼ਨ, ਟਰੱਕਿੰਗ ਯਾਰਡਸ, ਟਰੱਕਿੰਗ ਡੀਪੋਜ਼, ਰਿਪੇਅਰ ਐਕਸੈਟਰਾ ਦੇ ਕੰਮ ਧੱਕੇ ਨਾਲ ਹੀ ਚਲਾਉਂਦੇ ਆ ਰਹੇ ਨੇ। ਬਹੁਤ ਔਖਾ ਕੰਮ ਹੈ ਹੁਣ ਤੱਕ ਇਹਨਾਂ ਨੂੰ ਕੋਈ ਵੀ ਫਾਈਨ ਪੇਸ਼ ਕਰਨਾ, ਕਿਉਂਕਿ ਸਿੱਧੇ ਸ਼ਹਿਰ ਦੇ ਵੱਲੋਂ ਫਾਈਨ ਤਾਂ ਇਸ਼ੂ ਕੀਤਾ ਹੀ ਨਹੀਂ ਜਾ ਸਕਦਾ। ਕੋਰਟ ਕਚੇਰੀਆਂ ਦੇ ਵਿੱਚ ਜਾ ਕੇ ਮੈਨ ਪਾਵਰ, ਟੈਕਸ ਪੇਅਰ ਡਾਲਰਸ ਅਤੇ ਸਾਲ ਬਰਬਾਦ ਕਰਕੇ ਤੱਕ ਹੀ ਫਾਈਨਲੀ ਇਹਨਾਂ ਨੂੰ ਕੋਈ ਫਾਈਨ ਦਿੱਤਾ ਜਾਂਦਾ ਹੈ। ਕਲੈਕਟ ਕਰਨ ਦੀ ਗੱਲ ਤਾਂ ਬਹੁਤ ਦੂਰ ਤੱਕ ਦੀ ਹੈ, ਪਰ ਅੱਜ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਨੇ ਕਿਹਾ ਕਿ ਉਹ ਡਿਫਰੈਂਟ ਡਿਫਰੈਂਟ
ਆਲਰੇਡੀ ਲੈਜਿਸਲੇਸ਼ਨ ਬਣੇ ਹੋਏ ਨੇ ਉਹਨਾਂ ਨੂੰ ਅਮੈਂਡ ਕਰਕੇ ਹੁਣ ਤਾਕਤ ਦੇਣਗੇ ਕੈਲਡਨ ਅਤੇ ਹਾਲਟਨ ਹਿਲਸ ਵਰਗੇ ਸ਼ਹਿਰਾਂ ਨੂੰ ਕਿ ਉਹ ਬਿਨਾਂ ਕੋਰਟ ਕਚੇਰੀਆਂ ਜਾਣ ਤੋਂ ਲੱਖਾਂ ਤੋਂ ਲੈ ਕੇ ਮਿਲੀਅਨਸ ਆਫ ਡਾਲਰਸ ਦੇ ਫਾਈਨਸ ਇਹਨਾਂ ਇਲੀਗਲ ਟਰੱਕਿੰਗ ਕੰਪਨੀਜ਼ ਗਲਤ ਮਲਤ ਜ਼ੋਨਿੰਗ 'ਤੇ ਕੰਮ ਕਰਨ ਵਾਲੀਆਂ ਵੱਡੀਆਂ ਵੱਡੀਆਂ ਕੰਪਨੀਜ਼ ਨੂੰ ਖਿਆਲ ਦੇਣ ਅਤੇ ਹੋਰਾਂ ਵੀ ਰੀਜਨ ਦੇ ਵਿੱਚ ਸਿੱਧੇ ਹੀ ਫਾਈਨਸ ਪੇਸ਼ ਕਰਨ ਦੇ ਲਈ ਅਤੇ ਕਲੈਕਟ ਕਰਨ ਦੇ ਲਈ ਇਹਦੇ ਬਾਰੇ ਵੀ ਜਾਣਕਾਰੀ ਤੁਹਾਨੂੰ ਬਹੁਤ ਹੀ ਜਲਦ ਪੇਸ਼ ਕਰਾਂਗੇ। ਨਾਲ ਦੀ ਨਾਲ ਅੱਜ ਸਵੇਰੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਗੱਡੀ ਇੰਨੀ ਜ਼ਿਆਦਾ ਤੇਜ਼ੀ ਨਾਲ ਜਾ ਰਹੀ ਸੀ ਕਿ ਉਹ ਇੱਕ ਸੜਕ ਛੱਡ ਕੇ ਕਰਬ ਮਾਊਂਟ ਕਰਕੇ ਲੋਹੇ ਦੇ ਗਾਰਡ ਰੇਲ ਨੂੰ ਕੰਪਲੀਟਲੀ ਭੰਨ ਕੇ ਜਾ ਕੇ ਇੱਕ ਖਰੀਕ ਡਿੱਚ ਦੇ ਵਿੱਚ ਕੰਪਲੀਟਲੀ ਫਲਿਪ ਓਵਰ ਹੋਈ। ਟਾਇਰਸ ਅਪ, ਹੁੱਡ ਡਾਊਨ। ਇੱਕ 40 ਪਲੱਸ ਦਾ ਬੰਦਾ ਹੁਣ ਬਹੁਤ ਸੀਰੀਅਸ ਕੰਡੀਸ਼ਨ ਦੇ ਵਿੱਚ ਆਪਣੀ ਜਾਨ ਦੇ ਲਈ ਲੜ ਰਿਹਾ ਹੈ ਹੋਸਪਿਟਲ ਦੇ ਵਿੱਚ। ਇਕੱਲੇ ਹੀ ਗੱਡੀ ਦਾ ਟੱਕਰ ਹੋਇਆ ਹੈ। ਕਲੀਅਰਲੀ ਲੱਗਦਾ ਤਾਂ ਹੈ ਕਿ ਸਪੀਡ ਇੱਕ ਫੈਕਟਰ ਸੀ, ਪਰ ਸਪੀਡ ਤੋਂ ਇਲਾਵਾ ਹਜੇ ਤੱਕ ਤਾਂ ਪੀਓ ਰੀਜਨਲ ਪੁਲਿਸ ਨੇ ਨਹੀਂ ਦੱਸਿਆ ਜੇਕਰ ਕੋਈ ਵੀ ਐਲਕੋਹੋਲ ਜਾਂ ਫਿਰ ਡਰੱਗ ਇੰਪੇਅਰਮੈਂਟ ਇਸ ਕੇਸ ਦੇ ਵਿੱਚ ਇਨਵੋਲਵ ਹੈ ਕਿ ਨਹੀਂ ਹੈ, ਇਹਦੇ ਬਾਰੇ ਤੁਹਾਨੂੰ ਜਲਦ ਦੱਸਾਂਗੇ। ਨਾਲ ਦੇ ਨਾਲ ਦੋਸਤੋ, ਕੱਲ੍ਹ ਮਿਸਿਸਾਗਾ ਸ਼ਹਿਰ ਦੇ ਵਿੱਚ ਬ੍ਰਾਡ ਡੇਲਾਈਟ, ਬਹੁਤ ਹੀ ਬਿਜ਼ੀ ਇੰਟਰਸੈਕਸ਼ਨ 'ਤੇ ਇੱਕ ਪਾਰਕਿੰਗ ਲਾਟ ਦੇ ਵਿੱਚ ਲੜਾਈ ਸ਼ੁਰੂ ਹੋਣ ਤੋਂ ਬਾਅਦ ਇੱਕ ਬੰਦੇ ਨੂੰ ਸਟੈਬ ਕੀਤਾ ਗਿਆ। ਅਨਫੋਰਚੁਨੇਟਲੀ ਉਹਨੂੰ ਆਮ ਲੋਕਾਂ ਨੇ ਲਾਈਫ ਸੇਵਿੰਗ ਮੈਜਰਸ ਦੇਣ ਦੀ ਕੋਸ਼ਿਸ਼ ਕੀਤੀ, ਐਮਰਜੈਂਸੀ ਕਰੂਜ਼ ਨੇ ਪਹੁੰਚ ਕੇ ਟੇਕ ਓਵਰ ਕੀਤਾ, ਫਿਰ ਵੀ ਬੰਦਾ ਅਨਫੋਰਚੁਨੇਟਲੀ ਮਰ ਹੀ ਗਿਆ ਹੈ। ਅਤੇ ਹੁਣ ਇੱਕ ਸਸਪੈਕਟ, ਖਤਰਨਾਕ ਆਰਮਡ ਡੇਂਜਰਸ ਸਸਪੈਕਟ, ਜਿਹਦੀ ਫੋਟੋ ਤਾਂ ਹੁਣ ਹਰੇਕ ਪਾਸੇ ਪੀਓ ਰੀਜਨਲ ਪੁਲਿਸ ਦੇ ਵੱਲੋਂ ਸਰਕੂਲੇਟ ਕੀਤੀ ਜਾ ਰਹੀ ਹੈ, ਪਰ ਹਜੇ ਤੱਕ ਇਹਨੂੰ ਨਹੀਂ ਕਿਸੇ ਦੇ ਵੱਲੋਂ ਪਛਾਣਿਆ ਗਿਆ ਹੈ। ਉਹਨੂੰ ਵੀ ਹੁਣ ਪੁਲਿਸ ਦੇ ਵੱਲ ਸਰੈਂਡਰ ਕਰਨ ਦੇ ਲਈ ਆਖਿਆ ਜਾ ਰਿਹਾ ਹੈ। ਉਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਪੂਰੀ ਜਾਣਕਾਰੀ ਦੇਵਾਂਗੇ। ਸੋ ਅੱਜ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਤੁਹਾਨੂੰ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ। ਨਿਊਜ਼, ਵਿਊਜ਼, ਗੀਤ ਸੰਗੀਤ ਵੀ ਪੇਸ਼ ਕਰਦੇ ਰਹਾਂਗੇ। ਹੁਣ ਇੱਕ ਪਹਿਲਾ ਗਾਣਾ ਤਾਂ ਮੈਂ ਆਪਣੇ ਪਸੰਦ ਦਾ ਇੱਕ ਨਵਾਂ ਹੀ ਲਾ ਦਿੰਦਾ, ਪਰ ਬਾਕੀ ਜੇਕਰ ਤੁਸੀਂ ਟੈਕਸਟ ਔਰ ਵਟਸਐਪ ਕਰੋਗੇ 416-457-3381 ਇਸ ਨੰਬਰ 'ਤੇ ਕੋਈ ਆਪਣਾ ਪਸੰਦ ਦਾ ਗੀਤ ਸੰਗੀਤ ਅਤੇ ਆਪਣਾ ਨਾਮ ਲਿਖ ਕੇ ਭੇਜੂਗੇ ਕਿ ਕੌਣ ਅਤੇ ਕਿੱਥੋਂ ਫਰਮਾਇਸ਼ ਕਰ ਰਹੇ ਹੋ ਕਿਹੜੇ ਗਾਣੇ ਦੀ, ਇਹ ਤੁਸੀਂ ਭੇਜ ਸਕਦੇ ਹੋ। ਬਾਕੀ ਤਾਂ ਫਿਰ ਤੁਹਾਡੇ ਸਾਰੇ ਪਸੰਦ ਦੇ ਗੀਤ ਸੰਗੀਤ ਲਾਉਂਦੇ ਰਹਾਂਗੇ, ਜਾਂ ਸਿੱਧੇ ਸਟੂਡੀਓ ਵਿੱਚ ਨੰਬਰ ਘੁਮਾ ਸਕਦੇ ਹੋ, ਚਾਹੇ ਗੀਤ ਸੰਗੀਤ ਦੀ ਫਰਮਾਇਸ਼ ਕਰਨੀ ਆ, ਚਾਹੇ ਸਾਡੇ ਕਿਸੇ ਵੀ ਐਡਵਰਟਾਈਜ਼ਰ ਬਿਜ਼ਨਸ ਭੈਣ ਭਰਾ ਦੀ ਕੋਈ ਵੀ ਫੋਨ ਨੰਬਰ ਜਾਂ ਇਨਫੋਰਮੇਸ਼ਨ ਚਾਹੀਦੀ ਹੋਵੇ, ਡਾਇਰੈਕਟ ਸਟੂਡੀਓ ਦੇ ਵਿੱਚ ਵੀ ਕਾਲ ਕਰ ਸਕਦੇ ਹੋ 905-564-6444 905-564-6444 ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਠੀਕ 6 ਵਜੇ ਤੱਕ।

0: ਹੈਲੋ ਏਐਮ 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। 905-564-6444।

ਸੋਤੀ ਏਐਮ ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਟੋ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਦੇ ਵੱਲੋਂ। ਇੱਕੋ ਇੱਕ ਨਾਮ ਰੈਕਮੈਂਡ ਕਰਦੇ ਹਾਂ, ਜੇ ਤੁਸੀਂ ਆਪਦੀ ਆਟੋ ਇੰਸ਼ੋਰੈਂਸ ਦੀ ਕਿਸ਼ਤ ਘਟਾਉਣੀ ਆ, ਖਾਸ ਜੇ ਹੁਣ ਤੁਹਾਨੂੰ ਤੁਹਾਡੀ ਆਟੋ ਇੰਸ਼ੋਰੈਂਸ ਕੰਪਨੀ ਤੋਂ ਰਿਨਿਊਅਲ ਦੀ ਚਿੱਠੀ ਆ ਗਈ ਆ, ਪਤਾ ਲੱਗ ਗਿਆ ਰੇਟ ਕਿੰਨਾ ਘੱਟ ਰਿਹਾ, ਵੱਧ ਰਿਹਾ ਜਾਂ ਉਨਾ ਕੀ ਰਹਿ ਰਿਹਾ, ਹੁਣ ਹੀ ਸਹੀ ਟਾਈਮ ਹੁੰਦਾ ਹੈ ਬਿਨਾਂ ਕੋਈ ਵੀ ਪੈਨਲਟੀ ਪੇ ਕਰਨ ਤੋਂ ਕੰਪਨੀ ਸਵਿੱਚ ਕਰਕੇ ਲੌਂਗ ਟਰਮ ਦੇ ਵਿੱਚ ਥਾਊਜ਼ੈਂਡਸ ਆਫ ਡਾਲਰ ਸੇਵ ਕਰਨ ਦੇ ਲਈ। ਨੰਬਰ ਘੁਮਾਓ, ਮਨੂ ਸ਼ਰਮਾ, ਚਾਹੇ ਗੱਡੀ ਦੀ ਇੰਸ਼ੋਰੈਂਸ ਕਰਵਾਉਣੀ ਆ, ਚਾਹੇ ਘਰ ਦੀ ਹੋਮ ਇੰਸ਼ੋਰੈਂਸ ਕਰਵਾਉਣੀ ਹੋਵੇ, ਚਾਹੇ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ ਹੋਵੇ, ਮਨੂ ਸ਼ਰਮਾ 289-952-9532 ਹੁਣ ਜੇ ਤੁਹਾਨੂੰ ਪਤਾ ਹੈ ਕਿ ਜੂਨ ਪਹਿਲੀ, ਜੁਲਾਈ ਪਹਿਲੀ, ਅਗਸਤ ਪਹਿਲੀ, ਜਦੋਂ ਮਰਜ਼ੀ ਤੁਹਾਡੀ ਆਟੋ ਇੰਸ਼ੋਰੈਂਸ ਰਿਨਿਊਅਲ ਆ ਰਹੀ ਹੈ, ਤੁਸੀਂ 3-4 ਮਹੀਨੇ ਪਹਿਲਾਂ ਵੀ ਇਹਨਾਂ ਨਾਲ ਸੰਪਰਕ ਕਰ ਲਓ, ਕਿਉਂਕਿ 4-5 ਮਿੰਟ ਦੀ ਇਨਫੋਰਮੇਸ਼ਨ ਐਕਸਚੇਂਜ ਕਰਨੀ ਹੁੰਦੀ ਆ, ਪਰ 400-500 ਈਜ਼ਲੀ ਤੁਹਾਡੇ ਪੂਰੇ ਪਰਿਵਾਰ ਦਾ ਪੈਸਾ ਇਹ ਮਹੀਨੇ ਤੱਕ ਵੀ ਬਚਾ ਸਕਦੇ ਆ। ਅਤੇ ਜੇ ਤੁਹਾਡੇ ਘਰ ਮਲਟੀਪਲ ਡਿਫਰੈਂਟ ਡਰਾਈਵਰ ਨੇ, ਮਲਟੀਪਲ ਡਿਫਰੈਂਟ ਗੱਡੀਆਂ ਨੇ, ਅਤੇ ਮਲਟੀਪਲ ਡਿਫਰੈਂਟ ਥਾਵਾਂ ਤੋਂ ਤੁਸੀਂ ਅਲੱਗ ਅਲੱਗ ਇੰਸ਼ੋਰੈਂਸ ਕੀਤੀ ਹੋਈ ਆ, ਉਹ ਤੁਸੀਂ ਜੇ ਇੱਕੋ ਹੀ ਕੰਪਨੀ ਤੱਕ ਸਵਿੱਚ ਕਰਦੇ ਹੋ, ਭਾਵੇਂ ਕਿਸ਼ਤਾਂ ਵੀ ਰੱਖ ਲਓ, ਡਿਫਰੈਂਟ ਡਿਫਰੈਂਟ ਡਰਾਈਵਰ, ਡਿਫਰੈਂਟ ਡਿਫਰੈਂਟ ਗੱਡੀ, ਕਿਸ਼ਤਾਂ ਵੀ ਅਲੱਗ ਪੇਮੈਂਟ ਕਰ ਲਓ, ਪਰ ਕੰਪਨੀ ਇਕੱਠੇ ਕਰਨ ਨਾਲ ਤੁਹਾਡੇ ਸਾਲ ਦੇ ਵਿੱਚ ਤਾਂ ਥਾਊਜ਼ੈਂਡਸ ਆਫ ਡਾਲਰਸ ਈਜ਼ਲੀ ਸੇਵ ਹੋ ਸਕਦੇ ਨੇ। ਸੋ ਖਾਓ ਮਨੂ ਸ਼ਰਮਾ 289-952-9532 ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਅਨਕਾਰ ਹੋਮਸ ਦੇ ਵੱਲੋਂ। ਅਨਕਾਰ ਹੋਮਸ ਬਹੁਤ ਲੰਬੇ ਸਮੇਂ ਤੋਂ ਪੂਰੇ ਤੇ ਪੂਰੇ ਤੁਹਾਡੇ ਲਈ ਬਹੁਤ ਹੀ ਸੋਹਣੇ ਘਰ ਦੇ ਰੈਨੋਵੇਸ਼ਨ, ਅਪਗ੍ਰੇਡ ਅਤੇ ਫੁੱਲ ਆਊਟ ਕਸਟਮ ਹੋਮ ਕੰਸਟਰਕਸ਼ਨ ਦਾ ਕੰਮ ਕਰਦੇ ਆ ਰਹੇ ਨੇ। ਇਹ ਸਪੈਸ਼ਲਾਈਜ਼ ਕਰਦੇ ਨੇ ਲੀਗੋ ਬੇਸਮੈਂਟ ਅਤੇ ਨਾਲ ਦਾ ਗਾਰਡਨ ਸਵੀਟ ਤਿਆਰ ਕਰਨ ਦੇ ਵਿੱਚ। ਅੱਜ ਕੱਲ੍ਹ ਬਹੁਤ ਲੋਕ ਲੱਭ ਰਹੇ ਨੇ ਰਾਹ ਕਿ ਮੋਰਗੇਜ ਦੇ ਵਿੱਚ ਪੇ ਕਰਨ ਦੇ ਵਿੱਚ ਕੋਈ ਨਾ ਕੋਈ ਮਦਦ ਹੋ ਜਾਵੇ। ਜੇ ਤੁਸੀਂ ਇੱਕ ਲੀਗੋ ਬੇਸਮੈਂਟ ਤਿਆਰ ਕਰਵਾਉਣਾ ਚਾਹੁੰਦੇ ਹੋ, ਤੁਹਾਨੂੰ ਖੁਦ ਆਪ ਕੁਛ ਵੀ ਕਰਨ ਦੀ ਕੋਈ ਲੋੜ ਨਹੀਂ ਪੈਣੀ, ਸ਼ਹਿਰ ਦੇ ਵਿੱਚੋਂ ਜਿਹੜੇ ਮਰਜ਼ੀ ਸ਼ਹਿਰ 'ਚ ਰਹਿੰਦੇ ਹੋ, ਖੁਦ ਆਪ ਪੂਰੀ ਸਾਰੇ ਤੋਂ ਸਾਰੇ ਪਰਮਿਟਸ ਚੱਲੇ ਹਾਸਲ ਕਰਨਗੇ ਅਤੇ ਡਰਾਇੰਗਸ ਵੀ ਸਬਮਿਟ ਕਰਨਗੇ, ਅਤੇ ਕਈ ਮਹੀਨੇ ਤੱਕ ਦਾ ਵੀ ਪ੍ਰੋਸੈਸ ਲੱਗ ਸਕਦਾ ਹੈ। ਸੋ ਚਾਹੇ ਤੁਸੀਂ ਹੁਣ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ, ਉਸ ਤੋਂ ਪਹਿਲਾਂ ਹੀ ਇਹਨਾਂ ਨਾਲ ਟਾਈਮ ਸਿਰ ਪਹਿਲਾਂ ਹੀ ਟਾਈਮ ਕੱਢ ਕੇ ਗੱਲਬਾਤ ਕਰ ਲਓ। ਸੋ ਸਾਰਾ ਹੀ ਪੇਪਰ ਵਰਕ ਦਾ ਬੰਦੋਬਸਤ ਕੀਤਾ ਜਾ ਸਕਦਾ ਹੈ। ਜੇ ਤੁਸੀਂ ਬੇਸਮੈਂਟ ਤਿਆਰ ਕੀਤੀ ਵੀ ਹੋਈ ਆ, ਪੈਸੇ ਉਹਦੇ ਵਿੱਚੋਂ ਵੀ ਤੁਹਾਨੂੰ ਆ ਰਹੇ ਨੇ, ਫਿਰ ਵੀ ਚਾਹੁੰਦੇ ਹੋ ਕਿ ਹੋਰ ਕੋਈ ਨਾ ਕੋਈ ਤਰੀਕਾ ਹੋਵੇ ਕਿ ਪੈਸੇ ਸਾਨੂੰ ਹੋਰ ਵੀ ਬਣ ਜਾਣ, ਫਿਰ ਤੁਸੀਂ ਗਾਰਡਨ ਸਵੀਟ ਤਿਆਰ ਕਰਵਾਓ। ਗਾਰਡਨ ਸਵੀਟ ਇਹਨਾਂ ਨੇ ਪਿਛਲੇ ਸਾਲ ਹੀ ਬ੍ਰੈਂਟਨ ਐਂਡ ਸਰਾਊਂਡਿੰਗ ਏਰੀਆਜ਼ ਦੇ ਵਿੱਚ 20 ਤੋਂ ਵੀ ਜ਼ਿਆਦਾ ਤਿਆਰ ਕੀਤੀਆਂ, ਜਿਹਦੇ ਵਿੱਚ ਹੁਣ ਲੋਕਾਂ ਨੂੰ ਲਾਈਫ ਲੌਂਗ ਪੱਕਾ ਹੀ ਪੱਕਾ ਰੈਂਟ ਆ ਰਿਹਾ ਹੈ। ਸੋ ਜੇ ਤੁਸੀਂ ਲੀਗੋ ਬੇਸਮੈਂਟ ਜਾਂ ਫਿਰ ਗਾਰਡਨ ਸਵੀਟ ਤਿਆਰ ਕਰਵਾਉਣਾ ਚਾਹੁੰਦੇ ਹੋ, ਉਹ ਵੀ ਇੱਕ ਟਾਪ ਦੀ ਇੱਕ ਪ੍ਰੋਫੈਸ਼ਨਲ ਕੰਪਨੀ ਤੋਂ, ਸਾਰੇ ਪੇਪਰ ਵਰਕ ਅਤੇ ਡਰਾਇੰਗਸ ਆਪ ਹੀ ਸਬਮਿਟ ਕਰਨਗੇ ਤੁਹਾਡੇ ਲਈ, ਇਹ ਤੁਹਾਨੂੰ ਦੇਸ ਪ੍ਰਦੇਸ ਦੇ ਰੈਫਰੈਂਸ ਦੇ ਨਾਲ $5,000 ਡਿਸਕਾਊਂਟ ਦੇ ਰਹੇ ਨੇ, ਸਿੱਧਾ $5,000 ਦਾ ਡਿਸਕਾਊਂਟ ਦੇ ਰਹੇ ਨੇ, ਅਤੇ ਉਹ ਵੀ ਸਿਰਫ ਅਤੇ ਸਿਰਫ ਮੇ ਮਹੀਨੇ ਲਈ। ਸੋ ਹੁਣ ਤੁਹਾਡੇ ਕੋਲ 9-10-11 ਦਿਨ ਰਹਿ ਗਏ ਨੇ, ਇਹਨਾਂ ਹੀ ਦਿਨਾਂ ਦੇ ਵਿੱਚ ਇਹਨਾਂ ਨਾਲ ਸੰਪਰਕ ਕਰੋ, ਭਾਵੇਂ ਕੰਮ ਤੁਸੀਂ ਜਾ ਕੇ ਜੂਨ, ਜੁਲਾਈ, ਅਗਸਤ ਵੀ ਸ਼ੁਰੂ ਕਰਨਾ, ਇਸ ਹੀ ਮਹੀਨੇ ਗੱਲਬਾਤ ਕਰੋ, ਸੱਦੋ, ਫਰੀ ਐਸਟੀਮੇਟ ਲਓ, ਅਤੇ ਤੁਹਾਨੂੰ ਫਿਰ ਲੌਕ ਇਨ ਕਰ ਦੇਣਗੇ $5,000 ਡਿਸਕਾਊਂਟ ਲਈ। 416-817-3600 Paul Grewal Ankar Homes 416-817-3600 416-817-3600 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੇ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਲ ਲਿੰਕ ਟਰੈਵਲ ਦੇ ਵੱਲੋਂ। ਜੇ ਤੁਸੀਂ ਇੰਡੀਆ ਆਉਣ ਜਾਣ ਦੇ ਲਈ ਸਭ ਤੋਂ ਅਫੋਰਡੇਬਲ ਏਅਰ ਫੇਅਰ ਲੱਭ ਰਹੇ ਹੋ, ਚਾਹੇ ਦਿੱਲੀ ਜਾਣਾ ਹੋਵੇ, ਚਾਹੇ ਅੰਮ੍ਰਿਤਸਰ ਜਾਣਾ ਹੋਵੇ, ਚਾਹੇ ਬਾਂਬੇ ਜਾਣਾ ਹੋਵੇ, ਚਾਹੇ ਤੁਸੀਂ ਦਿੱਲੀ ਤੋਂ ਜਾਂ ਅੰਮ੍ਰਿਤਸਰ ਤੋਂ ਇੱਥੇ ਕਿਸੇ ਨੂੰ ਸੱਦਣਾ ਚਾਹੁੰਦੇ ਹੋ, ਤੁਹਾਡੀ ਮਰਜ਼ੀ ਹੈ, ਪਰ ਸਭ ਤੋਂ ਸਸਤੀਆਂ ਏਅਰਲਾਈਨ ਟਿਕਟ ਤਾਂ ਤੁਹਾਡੇ ਬੁੱਕ ਕਰਕੇ ਦੇਣਗੇ ਅਤੇ ਕਰਦੇ ਆ ਰਹੇ ਨੇ 20+ ਸਾਲਾਂ ਤੋਂ। ਆਲ ਲਿੰਕ ਟਰੈਵਲ 905-565-8704 ਟੋਰਾਂਟੋ ਤੋਂ ਲੈ ਕੇ ਦਿੱਲੀ, ਜੇ ਤੁਸੀਂ ਹੁਣੇ ਹੀ ਮੇ ਮਹੀਨੇ ਵਿੱਚ ਜਾਣਾ ਚਾਹੁੰਦੇ ਹੋ ਡਾਇਰੈਕਟ ਫਲਾਈਟ ਲੈ ਕੇ, ਮੇ ਮਹੀਨੇ ਸਪੈਸ਼ਲ ਹੈ, ਜਲਦ ਤੋਂ ਜਲਦ ਜਾਓ ਸਿੱਧੇ ਡਾਇਰੈਕਟ ਦਿੱਲੀ ਤੱਕ, ਵਨ ਵੇ ਫੋਰ $890 $890 ਦੇ ਵਿੱਚ। ਜੇਕਰ ਕੋਈ ਵੀ ਸਪਟੈਂਬਰ ਟੂ ਅਕਟੋਬਰ ਟੋਰਾਂਟੋ ਟੂ ਅੰਮ੍ਰਿਤਸਰ ਬੁੱਕ ਕਰਨਾ ਚਾਹੁੰਦਾ ਹੈ 2 ਟੈਚੀਆਂ ਦੇ ਨਾਲ,
1520 ਵਿੱਚ ਬੁੱਕ ਕਰ ਸਕਦੇ ਹੋ। ਜੇ ਤੁਸੀਂ ਕੋਈ ਆਲ ਇਨਕਲੂਸਿਵ ਪੈਕੇਜ ਵੀ ਲੱਭ ਰਹੇ ਹੋ, ਡੋਮਿਨਿਕਨ, ਕੈਨਕੂਨ, ਪੁੰਟਾ ਕੈਨਾ, ਤੁਹਾਡੇ ਲਈ ਦੋਸਤੋ 7 ਦਿਨਾਂ ਦਾ ਪੈਕੇਜ, ਤੁਹਾਡਾ ਏਅਰ ਫੇਅਰ ਵੀ, ਰਹਿਣਾ ਵੀ, ਖਾਣਾ ਵੀ, ਪੀਣਾ ਵੀ, ਸਭ ਕੁਝ ਹੀ $1,000 ਤੋਂ ਪ੍ਰਾਈਸ ਸ਼ੁਰੂ ਹੋ ਰਹੀ ਹੈ, ਸਿਰਫ $1,000 ਤੋਂ। 905-565-8704 905-565-8704। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਸਭ ਤੋਂ ਅਫੋਰਡੇਬਲ ਫ੍ਰੀ ਹੋਲਡ ਟਾਊਨ ਹਾਊਸ ਪ੍ਰੋਜੈਕਟ, ਖਾਸ ਤਾਂ ਫਸਟ ਟਾਈਮ ਹੋਮ ਬਾਇਰਸ ਦੇ ਇਨਵੈਸਟਰਸ ਲਈ, ਬ੍ਰੈਂਪਟਨ ਅਤੇ ਕੈਲਡਨ ਦੇ ਬੋਰਡਰ 'ਤੇ, ਜਿਹਦੀ ਪ੍ਰਾਈਸ ਸਿਰਫ 6.5 ਲੱਖ ਤੋਂ ਸ਼ੁਰੂ ਹੁੰਦੀ ਆ। ਇਹ ਕੈਲਡਨ ਦੇ ਵਿੱਚ, ਕੈਲਡਨ ਬ੍ਰੈਂਪਟਨ ਦੇ ਬੋਰਡਰ 'ਤੇ, ਮੇਫੀਲਡ ਐਂਡ ਚਿੰਕੂਜ਼ੀ, ਮੇਫੀਲਡ ਐਂਡ ਮਕਲੋਗਲਨ, ਇਸ ਇੰਟਰਸੈਕਸ਼ਨ ਦੇ ਇਨ ਬਿਟਵੀਨ ਹਨ, ਮੇਫੀਲਡ ਐਂਡ ਚਿੰਕੂਜ਼ੀ, ਮੇਫੀਲਡ ਐਂਡ ਮਕਲੋਗਲਨ, ਕੈਲਡਨ ਵਾਲੇ ਸਾਈਡ 'ਤੇ, ਡਬਲ ਕਾਰ ਗਰਾਜ, 4 ਕਾਰ ਪਾਰਕਿੰਗ, 6.5 ਲੱਖ ਦੇ ਵਿੱਚ ਫੁੱਲੀ ਫ੍ਰੀ ਹੋਲ ਟਾਊਨ ਹਾਊਸਿਸ। ਇਹ ਅਨਹਰਡ ਆਫ ਪ੍ਰਾਈਸ ਹੈ ਅਤੇ ਬੁਕਿੰਗ ਇਹਦੀ ਸ਼ੁਰੂ ਹੋਣ ਲੱਗੀ ਆ ਇਸ ਆਉਣ ਵਾਲੇ ਸੈਟਰਡੇ ਨੂੰ, ਅਤੇ ਉਸ ਤੋਂ ਪਹਿਲਾਂ ਹੀ ਇਹਨਾਂ ਨਾਲ ਸੰਪਰਕ ਕਰੋ, ਕਿਉਂਕਿ ਇਹਦੀ ਕਲੋਜ਼ਿੰਗ ਹੋਣੀ ਆ 27 ਦੇ ਵਿੱਚ, ਨੈਕਸਟ ਈਅਰ, ਸਮਰ ਟੂ ਫਾਲ 2027। ਕਾਫੀ ਜ਼ਿਆਦਾ ਟਾਈਮ ਪਿਆ ਹੈ, 1 ਤੋਂ ਵੀ ਵੱਧ ਸਾਲ ਪਿਆ ਹੈ ਕਲੋਜ਼ਿੰਗ ਤੱਕ। 1700 ਸਕੁਆਇਰ ਫੁੱਟ ਤੋਂ ਲੈ ਕੇ 2600 ਸਕੁਆਇਰ ਫੁੱਟ ਤੱਕ, ਕਾਫੀ ਵੱਡੇ 1700-2600 ਸਕੁਆਇਰ ਫੁੱਟ ਇਹ ਟਾਊਨ ਹਾਊਸਿਸ ਤਿਆਰ ਹੋਣੇ ਆ ਫੁੱਲੀ ਫ੍ਰੀ ਹੋਲਡ। 3-5 bedrooms, 2.5-3.5 bathrooms, ਸਾਰਿਆਂ ਦੇ ਵਿੱਚ ਹੀ ਡਬਲ ਕਾਰ ਗਰਾਜ, ਨਾਲੇ 4 ਗੱਡੀਆਂ ਤੱਕ ਦੀ ਪਾਰਕਿੰਗ, ਅਨਫਿਨਿਸ਼ਡ ਬੇਸਮੈਂਟ ਦੇ ਨਾਲ। ਸੋ ਇਹ ਪੂਰੇ ਪੀਓ ਰੀਜਨ ਦੇ ਵਿੱਚ, ਬ੍ਰੈਂਪਟਨ, ਮਿਸਿਸਾਗਾ, ਕੈਲਡਨ ਦੇ ਵਿੱਚ ਐਬਸੋਲੂਟਲੀ ਲੋਵੈਸਟ ਪ੍ਰਾਈਸ ਦੇਖੀ ਗਈ ਆ। ਹੁਣ ਤਾਂ ਪਤਾ ਨਹੀਂ ਕਿੰਨੇ ਸਾਲਾਂ ਦੇ ਵਿੱਚ ਫੁੱਲੀ ਫ੍ਰੀ ਹੋਲ ਡਬਲ ਕਾਰ ਗਰਾਜ ਟਾਊਨ ਹਾਊਸਿਸ ਸਿਰਫ ਅਤੇ ਸਿਰਫ 650,000, 6.5 ਲੱਖ ਦੀ ਪ੍ਰਾਈਸ ਹੈ। ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਹੋ, ਚਾਹੇ ਇਨਵੈਸਟਰ ਹੋ, ਕਾਲ Team Sidhu, 416-302-0016, 416-302-0016, 416-302-0016. ਦੋਸਤੋ, ਜੇਕਰ ਤੁਸੀਂ ਕੱਲ੍ਹ ਸ਼ਾਮ ਤੱਕ ਠਹਿਰ ਸਕਦੇ ਹੋ ਆਪਦੀ ਗੱਡੀ ਜਾਂ ਫਿਰ ਟਰੱਕ ਦੇ ਵਿੱਚ ਗੈਸ 'ਚ ਡੀਜ਼ਲ ਪਾਉਣ ਦੇ ਲਈ, ਤੁਸੀਂ ਕਾਫੀ ਜ਼ਿਆਦਾ ਪੈਸਾ ਬਚਾ ਸਕਦੇ ਹੋ। ਧਿਆਨ ਨਾਲ ਸੁਣੋ, 1300 ਪਲੱਸ ਕੈਨੇਡਾ ਵਾਈਡ ਲੋਕੇਸ਼ਨਸ 'ਤੇ ਤੁਹਾਨੂੰ 10 cents ਪਰ ਲੀਟਰ ਦਾ ਕਾਫੀ ਭਾਰਾ ਡਿਸਕਾਊਂਟ ਆਫਰ ਕੀਤਾ ਜਾ ਰਿਹਾ ਹੈ, ਸਿਰਫ ਅਤੇ ਸਿਰਫ 1 ਦਿਨ, ਸਿਰਫ ਅਤੇ ਸਿਰਫ 4 ਘੰਟੇ ਦੇ ਲਈ, ਫਰ ਨੈਸ਼ਨਲ ਫਿਊਲ ਡੇ ਟਮੋਰੋ, ਕੱਲ੍ਹ ਨੂੰ ਵੀਰਵਾਰ ਦੇ ਦਿਨ। ਜਿੰਨੀ ਸਾਡੀ ਸਰਕਾਰ ਨੇ, ਫੈਡਰਲ ਕਰਨੀ ਸਰਕਾਰ ਨੇ ਹੁਣ ਇੰਨੇ ਮਹੀਨਿਆਂ ਦੇ ਵਿੱਚ, ਇੰਨੀ ਜ਼ਿਆਦਾ ਮਹਿੰਗਾਈ ਦੇ ਵਿੱਚ, ਇੰਨੀ ਜ਼ਿਆਦਾ ਕਾਸਟ ਆਫ ਲਿਵਿੰਗ ਕ੍ਰਾਈਸਿਸ ਦੇ ਵਿੱਚ, ਇਨਫਲੇਸ਼ਨ ਕ੍ਰਾਈਸਿਸ ਦੇ ਵਿੱਚ, ਇਕੱਲਾ ਫੈਡਰਲ ਐਕਸਾਈਜ਼ ਟੈਕਸ ਔਨ ਗੈਸ 10 cents ਘਟਾਇਆ ਹੈ, ਉਹ ਵੀ ਲਿਮਿਟਡ ਟਾਈਮ ਲਈ, ਅਤੇ ਜਿੰਨਾ ਡੀਜ਼ਲ 'ਤੇ ਇਕੱਲਾ 4 cents ਘਟਾਇਆ ਹੈ, ਉਹ ਵੀ ਲਿਮਿਟਡ ਟਾਈਮ ਲਈ। ਹੁਣ ਹੈਰਾਨੀ ਵਾਲੀ ਗੱਲ ਇਹ ਆ ਕਿ ਵੱਡੀਆਂ ਵੱਡੀਆਂ ਗੈਸ ਸਟੇਸ਼ਨ ਆਪ ਹੀ ਕਹਿ ਰਹੀਆਂ ਕਿ ਚਲੋ ਚੱਕੋ, ਅਸੀਂ ਤੁਹਾਡੀ ਮਦਦ ਕਰਦੇ ਹਾਂ, 10 cents ਗੈਸ ਅਤੇ ਡੀਜ਼ਲ 'ਤੇ ਆਪ ਤੁਹਾਡੇ ਲਈ ਸੇਵ ਕਰ ਦਿੰਦੇ ਹਾਂ, ਪਰ ਸਾਡੀਆਂ ਜੇਬਾਂ ਇੰਨੀਆਂ ਡੂੰਘੀਆਂ ਨਹੀਂ ਜਿੰਨੀਆਂ ਸਰਕਾਰ ਦੀਆਂ, ਕਿਉਂਕਿ ਤੁਹਾਨੂੰ ਲੁੱਟਦੇ ਨਹੀਂ ਅਸੀਂ। ਸੋ ਅਸੀਂ ਸਿਰਫ 1 ਦਿਨ ਹੀ ਅਤੇ ਸਿਰਫ 4 ਘੰਟੇ ਲਈ ਹੀ ਇਹ ਤੁਹਾਨੂੰ ਇਹ ਪ੍ਰਾਈਸ ਦੇ ਸਕਦੇ ਹਾਂ। ਸੋ ਕੈਨੇਡਾ ਵਾਈਡ 1300 ਤੋਂ ਵੀ ਜ਼ਿਆਦਾ ਸਰਕਲ ਖੇ ਐਂਡ ਖੁਸ਼ਟਾਰਡ ਆਪਰੇਟ ਗੈਸ ਸਟੇਸ਼ਨਸ, ਜਿਨ੍ਹਾਂ ਨੇ ਅਨਾਊਂਸ ਕੀਤਾ ਹੈ ਕਿ ਕੱਲ੍ਹ ਨੂੰ, ਥਰਸਡੇ May 21, 2026 ਨੂੰ 3:00 PM ਤੋਂ ਲੈ ਕੇ 7:00 PM, ਕੱਲ੍ਹ ਨੂੰ ਸ਼ਾਮ ਨੂੰ 3 ਤੋਂ ਲੈ ਕੇ 7 ਵਜੇ ਤੱਕ, ਤੁਹਾਡੇ ਨੇੜਲੇ ਸਰਕਲ ਖੇ ਜਾਂ ਖੁਸ਼ਟਾਰਡ ਆਪਰੇਟਡ ਗੈਸ ਸਟੇਸ਼ਨ 'ਤੇ ਤੁਹਾਨੂੰ ਫਿਊਲ ਦੇ ਪ੍ਰਮੋਸ਼ਨ ਦੇ ਵਿੱਚ 10 cents ਪਰ ਲੀਟਰ ਔਨ ਗੈਸ ਐਂਡ ਡੀਜ਼ਲ ਸੇਵ ਕਰਨ ਦਾ ਮੌਕਾ ਮਿਲੂਗਾ। ਯੂ ਕੈਨ ਬੈਟ ਯੂਰ ਡਾਲਰਸ ਕਿ ਉੱਥੇ ਲਾਈਨਾਂ ਤਾਂ ਗੈਸ ਸਟੇਸ਼ਨ ਦੇ ਬਾਹਰ ਤੱਕ ਵੀ ਲੱਗੀਆਂ ਹੋਣੀਆਂ ਹੋਣੀਆਂ ਹਨ। ਸੋ ਤੁਸੀਂ ਵੀ ਪਹਿਲਾਂ ਹੀ ਪਹੁੰਚੋ, 3 PM to 7 PM ਤੱਕ ਦਾ ਟਾਈਮ ਫਰੇਮ ਹੈ ਕੱਲ੍ਹ ਨੂੰ, ਸਿਰਫ ਅਤੇ ਸਿਰਫ 1 ਦਿਨ ਦੇ ਲਈ। ਹੁਣ ਜੇ ਤੁਸੀਂ ਬ੍ਰੈਂਪਟਨ ਸ਼ਹਿਰ ਦੇ ਵਿੱਚ ਰਹਿੰਦੇ ਹੋ, ਮੈਂ ਤੁਹਾਨੂੰ ਕੁਝ ਦੱਸ ਦਿੰਦਾ, 10 ਕੁ ਥਾਵਾਂ ਨੇ। ਕੱਲ੍ਹ ਨੂੰ ਤੁਸੀਂ 3 ਤੋਂ ਲੈ ਕੇ 7 ਵਜੇ ਤੱਕ ਪਹੁੰਚਿਓ, 140 ਕੈਨੇਡੀ ਰੋਡ ਨੌਰਥ, 9 Bovaer Drive, 10010 ਮਕਲੋਗਲਨ ਰੋਡ ਨੌਰਥ, 9800 ਚਿੰਕੂਜ਼ੀ ਰੋਡ, 145 ਕਲਾਰਕ ਬੁਲੇਵਾਰਡ, 281 ਰਿਚਵਿਲ ਡਰਾਈਵ ਸਾਊਥ, 7995 ਕੈਨੇਡੀ ਰੋਡ ਸਾਊਥ, 10187 ਕੈਨੇਡੀ ਰੋਡ ਨੌਰਥ, 9797
Mavis Road ਜਾਂ ਫਿਰ 10601 ਸ਼ਿੰਕੂਜ਼ੀ ਰੋਡ। ਕੁੱਲ ਮਿਲਾ ਕੇ ਸਾਡੇ ਬਰੈਂਪਟਨ ਸ਼ਹਿਰ ਦੇ ਵਿੱਚ 10 ਲੋਕੇਸ਼ਨ ਨੇ ਆ ਜਿਹੜੇ ਹੁਣ ਤੁਹਾਨੂੰ ਦੱਸੇ ਆ, ਸਰਕਲ ਕੇ ਲੋਕੇਸ਼ਨ, ਸਰਕਲ ਕੇ ਗੈਸ ਸਟੇਸ਼ਨਸ, ਜਿੱਥੇ ਕਿ ਤੁਹਾਨੂੰ ਸਿਰਫ ਕੱਲ੍ਹ ਨੂੰ ਸਿਰਫ 3 ਵਜੇ ਤੋਂ ਲੈ ਕੇ 7 ਵਜੇ ਤੱਕ ਚਾਹੇ ਗੈਸ ਹੋਵੇ ਚਾਹੇ ਡੀਜ਼ਲ ਹੋਵੇ 10 ਸੈਂਟ ਪਰ ਲੀਟਰ ਬਚਾਉਣ ਦਾ ਮੌਕਾ ਮਿਲੂਗਾ 4 ਘੰਟਿਆਂ ਦੇ ਅੰਦਰ ਅੰਦਰ। ਜਿੱਥੇ ਯਾਰ ਪੈਸਾ ਬਚਦਾ ਬਚਾ ਲਓ, ਕਿਉਂਕਿ ਹੋਰ ਤਾਂ ਸਰਕਾਰ ਨੇ ਤੁਹਾਨੂੰ ਕੋਈ ਰਿਲੀਫ ਦੇਣੀ ਨਹੀਂ। ਜੇ ਦੇਣੀ ਹੁੰਦੀ ਹੁਣ ਤੱਕ ਵੀ ਕਹਿ ਦਿੰਦੇ ਕਿ ਭਾਈ ਸਾਡੇ ਬੱਸ ਦੇ ਵਿੱਚ 10 ਸੈਂਟ ਗੈਸ ਅਤੇ 4 ਸੈਂਟ ਡੀਜ਼ਲ ਤੋਂ ਵੱਧ ਤੁਹਾਨੂੰ ਮਾਫ਼ ਕਰਨ ਦਾ ਤਾਕਤ ਤਾਂ ਹੈਗੀ ਹੈਗੀ ਆ, ਕਿਉਂਕਿ ਕਰਜ਼ਾ ਤਾਂ ਇਹਨਾਂ ਦੇ ਮੇਕ ਬਿਲੀਫ ਹੀ ਆ ਪੈਸਿਆਂ ਦੇ ਨਾਲ, ਜਦੋਂ ਮਰਜ਼ੀ ਘਟਾ ਲਓ ਵਧਾ ਲਓ ਕੋਈ ਫਰਕ ਨਹੀਂ ਪੈਂਦਾ, ਡੈਫਿਸਿਟ ਸਪੈਂਡਿੰਗ ਤਾਂ ਲਾਈਫ ਲੌਂਗ ਹੀ ਹੋਣੀ ਆ, ਪਰ ਤੁਹਾਨੂੰ ਕੋਈ ਪੈਸਾ ਬਚਾਉਣਾ ਤੱਕ ਨਹੀਂ ਹੈਗਾ। ਨਾਲ ਦੇ ਦੋਸਤ ਨੂੰ ਦੱਸ ਦਈਏ ਕਿ ਬਰੈਂਪਟਨ ਦੇ ਇੱਕ ਦੇਸੀ ਬੰਦੇ ਨੇ ਚੋਰੀ ਕੀਤੀ ਹੋਈ ਗੱਡੀ 'ਚ ਗੈਸ ਭਰ ਕੇ ਗੈਸ ਸਟੇਸ਼ਨ ਤੋਂ ਬਿਨਾਂ ਪੇ ਕਰਨ ਤੋਂ ਹੀ ਫਰਾਰ ਹੋਣ ਦੀ ਕੋਸ਼ਿਸ਼ ਕੀਤੀ, ਪਰ ਗੈਸ ਸਟੇਸ਼ਨ ਦੇ ਇੰਪਲੋਈ ਨੂੰ ਹੀ ਇੰਨੀ ਬੁਰੀ ਤਰ੍ਹਾਂ ਹਿੱਟ ਕੀਤਾ ਕਿ ਉਹ ਬੰਦਾ ਹੁਣ ਸੀਰੀਅਸ ਇੰਜਰੀਜ਼ ਨਾਲ ਹੋਸਪਿਟਲ ਦੇ ਵਿੱਚ ਹੈ। ਅਤੇ ਕਿਸੇ ਹੋਰ ਸ਼ਹਿਰ ਦੇ ਵਿੱਚ ਜਾ ਕੇ ਪੁਲਿਸ ਅਤੇ ਸਪਾਈਕ ਬੈਲਟ ਰੋਡ 'ਤੇ ਸਿੱਟਣ ਤੋਂ ਬਾਅਦ, ਟਾਇਰਸ ਪਾਪ ਹੋਣ ਤੋਂ ਬਾਅਦ, ਜੰਗਲਾਂ ਦੇ ਵਿੱਚ ਭੱਜ ਕੇ ਲੁੱਕ ਕੇ ਉਸ ਤੋਂ ਬਾਅਦ ਇਹਨੂੰ ਫਾਈਨਲੀ ਹੁਣ ਫੜਿਆ ਗਿਆ ਹੈ। ਸਮਥਿੰਗ ਸਟ੍ਰੇਟ ਆਊਟ ਆਫ ਅ ਮੂਵੀ ਆਨੈਸਟਲੀ। ਅੰਟੇਰੀਓ ਪ੍ਰੋਵਿੰਸ਼ੀਅਲ ਪੁਲਿਸ OPP ਨੇ ਸਟੇਟ ਕੀਤਾ ਹੈ ਕਿ ਪਿਛਲੇ ਹਫ਼ਤੇ ਵੈਨਸਡੇ May 13, 2026 ਓਰੇਂਜਵਿਲ ਅੰਟੇਰੀਓ ਦੇ ਨੇੜੇ ਮੈਨਸਫੀਲਡ ਵਿਲੇਜ ਦੇ ਵਿੱਚ ਇੱਕ ਸਸਪੈਕਟ ਨੇ ਇੱਕ ਚੋਰੀ ਕੀਤੀ ਹੋਈ ਫੋਰਡ SUV ਜਿਹਦੇ ਨਾਲ ਇੱਕ ਕੈਂਪਰ ਟ੍ਰੇਲਰ ਅਟੈਚਡ ਸੀ, ਉਹਨੂੰ ਇੱਕ ਲੋਕਲ ਗੈਸ ਸਟੇਸ਼ਨ ਤੱਕ ਪਾਰਕ ਕੀਤਾ, ਗੈਸ ਭਰੀ ਅਤੇ ਬਿਨਾਂ ਪੇ ਕਰਨ ਤੋਂ ਉਹਨੇ ਨਿਕਲਣ ਦੀ ਕੋਸ਼ਿਸ਼ ਕੀਤੀ। ਜਦੋਂ ਫੋਰ ਸਮ ਰੀਜ਼ਨ ਇਸ ਗੈਸ ਸਟੇਸ਼ਨ ਦੇ ਇੰਪਲੋਈ ਨੇ ਸਮਝਿਆ ਕਿ ਯਾਰ ਮੈਂ ਤਾਂ ਮੂਹਰੇ ਖੜ ਕੇ ਪਤਨੀ ਸੁਪਰਮੈਨ ਬਣ ਜੂੰਗਾ, ਪਰ ਉਹਨੇ SUV ਦੇ ਸਾਹਮਣੇ ਹੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਰਾਹ ਦੇ ਵਿੱਚ ਆ ਗਿਆ ਤਾਂ ਅਨਫੋਰਚੁਨੇਟਲੀ ਹੀ ਗਾ ਰੈਨ ਓਵਰ ਐਂਡ ਉਹਨੂੰ ਸੀਰੀਅਸਲੀ ਇੰਜਰਡ ਕੀਤਾ ਗਿਆ ਹੈ, ਇੰਨਾ ਸੀਰੀਅਸਲੀ ਕਿ ਇਹਨੂੰ ਬਾਏ ਏਅਰ ਐਂਬੂਲੈਂਸ ਲਿਫਟ ਕਰਕੇ ਟਰਾਮਾ ਸੈਂਟਰ ਤੱਕ ਭੇਜਣਾ ਪਿਆ ਹੈ, ਜਿੱਥੇ ਕਿ ਉਹ ਹੁਣ ਵੀ ਸੀਰੀਅਸ ਕੰਡੀਸ਼ਨ ਦੇ ਵਿੱਚ ਹੈ। ਫਿਰ ਇੱਕ ਦਿਨ ਬਾਅਦ ਥਰਸਡੇ May 15, 2026 ਨੂੰ ਤਕਰੀਬਨ 1300 ਕਿਲੋਮੀਟਰ ਦੂਰ, ਤਕਰੀਬਨ 13 ਘੰਟੇ ਦੇ ਡਰਾਈਵ ਦੂਰ, ਥੰਡਰ ਬੇ ਅੰਟੇਰੀਓ ਦੇ ਨੇੜੇ OPP ਦੀ ਨਿਪਗਾਨ ਡਿਟੈਚਮੈਂਟ ਨੇ ਇਸ ਹੀ ਚੋਰੀ ਕੀਤੀ ਹੋਈ SUV ਅਤੇ ਕੈਂਪਰ ਨੂੰ ਲੋਕੇਟ ਕੀਤਾ। ਆਫਿਸਰਸ ਨੇ ਸਪਾਈਕ ਸਟ੍ਰਿਪ ਬੈਲਟ ਰੋਡ 'ਤੇ ਡਿਪਲੋਏ ਕੀਤੀ ਇਹਨੂੰ ਰੋਕਣ ਦੀ ਕੋਸ਼ਿਸ਼ ਦੇ ਵਿੱਚ, ਪਰ ਡਰਾਈਵਰ ਦੇ ਟਾਇਰ ਪਾਪ ਹੋਣ ਦੇ ਬਾਵਜੂਦ ਉਹ ਗੈਸ ਦੱਬੀ ਗਿਆ। ਉਹਨੇ ਬਾਅਦ ਦੇ ਵਿੱਚ ਗੱਡੀ ਦੇ ਕੰਟਰੋਲ ਫਾਈਨਲੀ ਲੂਜ਼ ਕੀਤਾ, ਕ੍ਰੈਸ਼ ਕੀਤਾ, ਉਹਨੂੰ ਛੱਡ ਕੇ ਬਾਹਰ ਭੱਜਿਆ। ਹੀ ਡਿਡ ਦ ਡੈਸ਼ ਅਤੇ ਕਾਫੀ ਵੱਡੇ ਫੋਰਸਟਿਡ ਏਰੀਆ, ਬਿਕਾਜ਼ ਯੂ ਕੈਨ ਇਮੈਜਿਨ ਇਟਸ ਥੰਡਰ ਬੇ, ਫਾਰ ਫਾਰ ਫਾਰ ਅਪ ਨੌਰਥ, ਫੋਰਸਟਿਡ ਏਰੀਆ ਵਿੱਚ ਭੱਜਿਆ। ਅਤੇ ਪੁਲਿਸ ਨੇ ਦੱਸਿਆ ਹੈ ਕਿ ਕਾਫੀ ਐਕਸਟੈਂਸਿਵ ਪੁਲਿਸ ਸਰਚ ਤੋਂ ਬਾਅਦ ਇਹਨੂੰ ਫੋਰੈਸਟ ਦੇ ਵਿੱਚ ਹੀ ਲੁਕਿਆ ਹੋਇਆ ਲੱਭਿਆ ਗਿਆ। ਹੁਣ ਬਰੈਂਪਟਨ ਤੋਂ 53-year-old ਦਰਬਾਰਾ ਸਿੰਘ ਮਾਨ ਦੇ ਖਿਲਾਫ ਮਲਟੀਪਲ ਕ੍ਰਿਮੀਨਲ ਚਾਰਜ ਲਏ ਕੀਤੇ ਗਏ ਨੇ, ਖਾਸ ਤਾਂ ਪ੍ਰਾਪਰਟੀ ਅਬਟੇਨ ਬਾਏ ਕ੍ਰਾਈਮ ਓਵਰ 5,000, possession of property obtained by crime under 5,000, theft yani ke chori, dangerous driving causing bodily harm, they failing to stop at an accident resulting in bodily harm, the charges is bande de khilaf hun le kite gaye ne. Te dosto tu nahi das diye ki Ontario de kai rural municipalities di kai saalan di mang to baad hun Ontario sarkar nave rules nave kanoon bana rahe ne. Farmland, agricultural land, residential zoning de vichi, illegal trucking operations, truck yards, truck depots de, the truck parking de, crackdown karan de layi. Enough is enough, inna de kehna hai. So saariyan nu hun changi tarah pata ta hega hi hega ki Caledon te Halton Hills warge different municipalities de vich illegal trucking operations ek kaafi baddi te us to kaafi jyada purani issue hai, kyunki khulliyan zameenan ne ਪਹਿਲਾਂ ਦੀਆਂ ਮਿਲੀਆਂ ਹੋਈਆਂ ਬਹੁਤ ਸਸਤੀਆਂ ਜ਼ਮੀਨਾਂ ਨੇ ਅਤੇ ਬਹੁਤ ਈਜ਼ੀ ਹਾਈਵੇ ਐਕਸੈਸ ਹੈ ਲਿਮਿਟਡ ਰੈਗੂਲਰ ਟ੍ਰੈਫਿਕ ਦੇ ਨਾਲ। ਸੋ ਕੈਲਡਨ ਦੇ ਵਿੱਚ ਤਾਂ ਕੁਛ ਟਰੱਕਿੰਗ ਕੰਪਨੀਜ਼ ਦੇ ਖਿਲਾਫ ਇਲਜ਼ਾਮ ਲਾਇਆ ਗਿਆ ਕਿ ਉਹਨਾਂ ਨੇ ਉਸ ਪ੍ਰਾਈਮ ਫਾਰਮਲੈਂਡ ਨੂੰ ਪੱਕੇ ਤੌਰ 'ਤੇ ਸ਼ਾਇਦ ਖਰਾਬ ਕਰ ਦਿੱਤਾ ਹੈ, ਕਿਉਂਕਿ ਬਿਨਾਂ ਲੋਕਲ ਅਥੋਰਿਟੀਜ਼ ਨੂੰ ਨੋਟੀਫਾਈ ਕਰਨ ਤੋਂ, ਬਿਨਾਂ ਇਜਾਜ਼ਤ ਤੋਂ ਧਰਤੀ ਦੇ ਵਿੱਚ ਹੀ
ਇਹਨਾਂ ਨੇ ਐਸ਼ਫਾਲਟ, ਕੰਕਰੀਟ, ਡੀਜ਼ਲ ਤੇ ਹੋਰ ਵੀ ਪਤਾ ਨਹੀਂ ਕਿਹੜੇ ਕੈਮੀਕਲਸ, ਪੋਟੈਂਸ਼ੀਅਲੀ ਟੌਕਸਿਕ ਸਬਸਟੈਂਸਿਸ ਵੀ ਬਰੀ ਕੀਤੇ ਹੋਏ ਨੇ, ਵਿਚ ਇਜ਼ ਰਿਡੀਕਿਊਲਸ. ਪ੍ਰਾਈਮ ਫਾਰਮਲੈਂਡ ਤਾਂ ਇਸ ਤਰ੍ਹਾਂ ਖਰਾਬ ਕਦੇ ਕਰਨਾ ਹੀ ਚਾਹੀਦਾ. ਫਿਲਹਾਲ ਅੰਟੇਰੀਓ ਦੇ ਕਰੰਟ ਲਾਜ਼ ਦੇ ਰਾਹੀਂ ਮਿਊਨਿਸਪੈਲਿਟੀਜ਼ ਇਹਨਾਂ ਜ਼ੋਨਿੰਗ ਬਾਇਲਾਜ਼ ਨੂੰ ਵਾਇਲੇਟ ਕਰ ਰਹੀਆਂ ਕੰਪਨੀਜ਼ ਨੂੰ ਕੋਰਟ ਕਚਹਿਰੀਆਂ ਦੇ ਵਿੱਚ ਹੀ ਜਾ ਕੇ ਘੜੀਸ ਕੇ ਪ੍ਰੋਸੀਕਿਊਟ ਕਰ ਸਕਦੇ ਨੇ, ਪਰ ਉਹਦੇ ਲਈ ਕਾਫੀ ਜ਼ਿਆਦਾ ਸਿਟੀ ਸਟਾਫ ਮੈਨ ਪਾਵਰ, ਟੈਕਸ ਪੇਅਰ ਫੰਡ ਅਤੇ ਸਾਲ ਬਰਬਾਦ ਕੀਤੇ ਜਾਂਦੇ ਆ, ਸਾਲ ਤੱਕ ਵੀ ਲੱਗ ਜਾਂਦੇ ਆ ਜੱਜ ਦੇ ਫੈਸਲੇ ਤੱਕ ਪਹੁੰਚਣ ਦੇ ਲਈ. ਸੋ 2020 ਤੋਂ ਲੈ ਕੇ 2023 ਤੱਕ ਦ ਟਾਊਨ ਆਫ ਕੈਲਡਨ ਯਾਨੀ ਕਿ ਕੈਲਡਨ, ਇਹਨਾਂ ਨੇ 20 ਪਲੱਸ ਇਲੀਗਲ ਟਰੱਕਿੰਗ ਕੰਪਨੀਜ਼ ਦੇ ਖਿਲਾਫ 7.5 lakh ਤੋਂ ਵੀ ਜ਼ਿਆਦਾ ਡਿਫਾਈਨਸ ਲੇ ਕੀਤੇ ਹਨ. ਕੁਛ ਤਾਂ ਇਸ ਤਰ੍ਹਾਂ ਦੀਆਂ ਕੰਪਨੀਜ਼ ਨੇ ਕਹਿੰਦੇ ਨੇ ਕਿ ਯਾਰ ਫਾਈਨ ਦੇਈ ਜਾਓ, ਪੇ ਕਰੀ ਜਾਵਾਂਗੇ, ਕੋਈ ਟੈਨਸ਼ਨ ਨਹੀਂ, ਸਾਡਾ ਪੈਸਾ ਤਾਂ ਵੱਧ ਹੀ ਇੱਥੇ ਬਣਦਾ, ਇੱਥੇ ਰਹਿ ਕੇ ਵੀ ਐਂਟ ਗੋਇੰਗ ਨੋਵੇਅਰ. ਪਰ ਉਹਨਾਂ ਦੇ ਵਿੱਚੋਂ ਸ਼ਾਇਦ ਕਈ ਹਜੇ ਤੱਕ ਵੀ ਕੋਰਟ ਪ੍ਰੋਸੈਸ ਦੇ ਵਿੱਚੋਂ ਹੀ ਲੰਘ ਰਹੇ ਨੇ, ਕੁਝ ਇਮੈਜਿਨ ਫਰੋਮ 2020 ਆਲ ਦੇ 2023, ਹਜੇ ਤੱਕ ਵੀ ਕੋਰਟ ਕਚਹਿਰੀਆਂ ਤੱਕ ਵੀ ਮਾਮਲੇ ਸ਼ਾਇਦ ਨਿਬੇੜੇ ਤੱਕ ਵੀ ਨਹੀਂ ਗਏ ਹੈਗੇ. ਸੋ ਟਾਊਨ ਆਫ ਕੈਲਡਨ ਨੇ ਇਹ ਵੀ ਅਪਡੇਟ ਹੁਣ ਪੇਸ਼ ਕੀਤੀ ਆ ਕਿ ਇਸ ਸਾਲ ਜੈਨੁਅਰੀ 1 2026 ਤੋਂ ਲੈ ਕੇ April 30 2026 ਤੱਕ ਉਹਨਾਂ ਨੇ ਕੈਲਡਨ ਦੇ ਵਿੱਚ ਕਈ ਹੋਰ ਇਲੀਗਲ ਟਰੱਕਿੰਗ ਆਪਰੇਸ਼ਨ ਦੇ ਓਨਰਸ ਦੇ ਖਿਲਾਫ 1 lakh ਤੋਂ ਵੀ ਜ਼ਿਆਦਾ ਨਵੇਂ ਇਸ ਸਾਲ ਦੇ ਵਿੱਚ ਹੀ ਫਾਈਨਸ ਲੇ ਕੀਤੇ ਹਨ. ਪਰ ਕੋਈ ਵੀ ਰੋਕ ਨਜ਼ਰ ਹੀ ਨਹੀਂ ਆ ਰਿਹਾ ਹੈ, ਭਾਵੇਂ ਜਿੰਨਾ ਮਰਜ਼ੀ ਫਾਈਨ ਵੀ ਪੇਸ਼ ਕਰੀ ਜਾਓ, ਕਿਉਂਕਿ ਸਾਲ ਤੱਕ ਲੰਘ ਜਾਂਦਾ.

ਉਹੀ ਫੋਰਡ ਸਰਕਾਰ ਤੋਂ ਮੰਗ ਕਰਦੀਆਂ ਆ ਰਹੀਆਂ ਹਨ ਕਿ ਸਾਨੂੰ ਤੁਸੀਂ ਹੋਰ ਟੂਲ ਦਿਓ, ਹੋਰ ਤਰੀਕੇ ਦਿਓ, ਹੋਰ ਰਾਹ ਦਿਓ ਟਰੱਕਿੰਗ ਕੰਪਨੀਜ਼ ਦੇ ਇਲੀਗਲ ਲੈਂਡ ਯੂਜ਼ 'ਤੇ ਕ੍ਰੈਕ ਡਾਊਨ ਕਰਨ ਦੇ ਲਈ, ਕਿਉਂਕਿ ਸਾਨੂੰ ਐਗਰੀਕਲਚਰਲ ਲੈਂਡਸ, ਰੂਰਲ ਲੈਂਡਸ ਅਤੇ ਰੈਜ਼ੀਡੈਂਸ਼ਲ ਲੈਂਡਸ ਨੂੰ ਬਚਾਉਣ ਦੀ ਲੋੜ ਹੈ। ਸੋ ਅੱਜ ਇਸ ਮਿਨਿਸਟਰ ਫਲੈਕ ਨੇ ਅਨਾਊਂਸ ਕੀਤਾ ਹੈ ਕਿ ਫੋਰਡ ਸਰਕਾਰ ਪ੍ਰੋਵਿੰਸ ਦੇ ਪਲੈਨਿੰਗ ਐਕਟ ਨੂੰ ਬਦਲ ਕੇ, ਇੱਕ ਐਗਜ਼ਿਸਟਿੰਗ ਕਾਨੂੰਨ, ਇੱਕ ਐਗਜ਼ਿਸਟਿੰਗ ਲੈਜਿਸਲੇਸ਼ਨ ਨੂੰ ਹੀ ਅਮੈਂਡ ਕਰਕੇ ਉਹਦੇ ਰਾਹੀਂ ਮਿਨਿਸਪੈਲਿਟੀਜ਼ ਨੂੰ, ਚਾਹੇ ਖੈਲਦਿਨ ਹੋਵੇ, ਚਾਹੇ ਬ੍ਰੈਂਪਟਨ ਹੋਵੇ, ਚਾਹੇ ਜਿਹੜਾ ਮਰਜ਼ੀ ਸ਼ਹਿਰ ਜਾਂ ਟਾਊਨ ਹੋਵੇ, ਸਿੱਧੇ ਮਿਨਿਸਪੈਲਿਟੀਜ਼ ਨੂੰ ਬਿਨਾਂ ਕੋਰਟ ਕਚੇਰੀਆਂ ਜਾਣ ਤੋਂ ਸਿੱਧੇ ਹੀ ਕੰਪਨੀਜ਼ ਤੱਕ ਫਾਈਨੈਂਸ਼ੀਅਲ ਪੈਨਲਟੀਜ਼, ਲੱਖਾਂ ਤੋਂ ਲੈ ਕੇ ਮਿਲੀਅਨਸ ਡਾਲਰਸ ਦੀਆਂ ਪੈਨਲਟੀਜ਼ ਇਸ਼ੂ ਕਰਨ ਦੀ ਇਜਾਜ਼ਤ ਅਤੇ ਤਾਕਤ ਦਿੱਤੀ ਜਾਊਗੀ। ਪਰ ਗੱਲ ਤਾਂ ਇਹ ਦੋਸਤੋ, ਕੰਪਲਾਇੰਸ, ਨਾਨ ਕੰਪਲਾਇੰਸ ਕਾਨਸੀਕੁਐਂਸਿਸ ਅਤੇ ਕਲੈਕਸ਼ਨ ਦੇ ਬਾਰੇ ਕੋਈ ਵੀ ਡੀਟੇਲਸ ਨਹੀਂ ਰਿਲੀਜ਼ ਕੀਤੇ ਹਨ ਕਿ ਜੇ ਫਾਈਨ ਪੇਸ਼ ਵੀ ਕਰ ਦਿੰਦੇ ਹੋ ਬਿਨਾਂ ਕੋਰਟ ਜਾਣ ਤੋਂ, ਸਿੱਧੇ ਕੈਲਡਨ ਦਾ ਟਾਊਨ ਕਹਿ ਦਿੰਦਾ ਹੈ ਕਿ ਭਾਈ ਆ ਏ ਬੀ ਸੀ ਟਰੱਕਿੰਗ ਕੰਪਨੀ, ਤੁਸੀਂ ਇੱਥੇ ਗਲਤ ਜ਼ੋਨਿੰਗ ਦੇ ਵਿੱਚ ਹੀ ਧੱਕੇ ਨਾਲ ਹੀ ਟਰੱਕ ਯਾਰਡ ਚਲਾ ਰਹੇ ਹੋ, ਅਸੀਂ ਤੁਹਾਨੂੰ 500,000 ਦਾ ਫਾਈਨ ਦੇ ਰਹੇ ਹਾਂ। ਹੁਣ ਕਲੈਕਟ ਕਿਵੇਂ ਕਰੋਗੇ, ਕਿਹੜੇ ਤਰੀਕੇ ਨਾਲ ਕਲੈਕਟ ਕਰੋਗੇ? ਕੀ ਜਾ ਕੇ ਸਭ ਕੁਝ ਬੰਦ ਕਰ ਦੋਗੇ, ਤਾਲਾ ਲਾ ਦੋਗੇ ਫੈਂਸ 'ਤੇ, ਗੇਟ 'ਤੇ ਲਾ ਦੋਗੇ ਕੋਈ ਲੋਕ? ਵੀ ਹੈਵ ਨੋ ਆਈਡੀਆ। ਇਸ ਤਰ੍ਹਾਂ ਦੀਆਂ ਕੋਈ ਵੀ ਸਪੈਸੀਫਿਕਸ, ਕੋਈ ਵੀ ਐਕਚੁਅਲ ਡੀਟੇਲਸ ਹਜੇ ਤੱਕ ਤਾਂ ਅੰਟੇਰੀਓ ਸਰਕਾਰ ਦੇ ਵੱਲੋਂ ਰਿਲੀਜ਼ ਹੀ ਨਹੀਂ ਕੀਤੀਆਂ ਗਈਆਂ। ਸਿਰਫ ਅੱਜ ਦੱਸਿਆ ਗਿਆ ਹੈ ਦੈਟ ਦੀਜ਼ ਮਿਊਨਿਸਪੈਲਿਟੀਜ਼ ਵਿਲ ਹੈਵ ਡਾਇਰੈਕਟ ਪਾਵਰ ਇਨਸਟੈਡ ਆਫ ਗੋਇੰਗ ਥਰੂ ਦ ਕੋਰਟਸ। ਫਿਰ ਵੀ ਆਊਟ ਗੋਇੰਗ ਪੋਲੀਟਿਕਸ ਨੂੰ ਹੁਣ ਛੱਡ ਰਹੀ ਕੈਲਡਨ ਦੇ ਮੇਅਰ ਅਨੈਟ ਗਰੋਵਜ਼ ਨੇ ਅੱਜ ਹੀ ਕਿਹਾ ਕਿ ਉਹ ਪ੍ਰੀਮੀਅਰ ਫੋਰਡ ਦਾ ਧੰਨਵਾਦ ਕਰਨਾ ਚਾਹੁੰਦੀ ਹੈ, ਕਿਉਂਕਿ ਉਹ ਵਾਕਿਆ ਹੀ ਕੈਲਡਨ ਅਤੇ ਸਿਮਲਰ ਸਰਕਮਸਟੈਂਸ ਫੇਸ ਕਰ ਰਹੇ ਮਿਊਨਿਸਪੈਲਿਟੀਜ਼ ਦੀ ਗੱਲ ਹੁਣ ਇੰਨੇ ਚਿਰਾਂ ਬਾਅਦ ਸੁਣ ਚੁੱਕਿਆ ਹੈ ਅਤੇ ਹੁਣ ਮਦਦ ਵੀ ਕਰੂਗਾ ਇਸ ਨਵੇਂ ਤਾਕਤ ਦੇ ਨਾਲ ਟਰੱਕਿੰਗ ਇਲੀਗਲ ਆਪਰੇਸ਼ਨਸ ਦੇ ਕ੍ਰੈਕ ਡਾਊਨ ਕਰਨ ਦੇ ਲਈ। ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ, ਜੇ ਤੁਸੀਂ ਅੱਜ ਵਧੀਆ ਖਾਣਾ ਪੀਣਾ ਚਾਹੁੰਦੇ ਹੋ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ, ਫਿਰ ਪਹੁੰਚੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ, ਜੋ ਕਿ 3 ਡਿਫਰੈਂਟ ਲੋਕੇਸ਼ਨਸ ਇਨ ਬ੍ਰੈਂਪਟਨ ਆਪਰੇਟ ਕਰਦੇ ਨੇ, ਡਾਈਨਨ, ਫੈਰੀਓ ਐਂਡ ਤੁਸੀਂ ਟੇਕ ਆਊਟ ਵੀ ਕਰ ਸਕਦੇ ਹੋ। ਪਹਿਲੀ ਲੋਕੇਸ਼ਨ ਹੈ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲਮੋਰ ਦੀ ਇੰਟਰਸੈਕਸ਼ਨ ਹੈ। ਦੂਜੀ ਲੋਕੇਸ਼ਨ ਮਿਸਿਸਾਗਾ ਰੋਡ ਅਤੇ ਫਾਈਨੈਂਸ਼ੀਅਲ ਦੀ ਇੰਟਰਸੈਕਸ਼ਨ 85 ਮਾਂਟਪੈਲੀਏ ਸਟਰੀਟ ਬ੍ਰੈਂਪਟਨ, ਅਤੇ ਤੀਜੀ ਲੋਕੇਸ਼ਨ ਹੈ ਬੋਵੇਰ ਅਤੇ ਚਿੰਕੂਜ਼ੀ ਦੇ ਬਿਲਕੁਲ ਨਜ਼ਦੀਕ 15 ਫੈਂਡਰ ਵੇ। ਤਿੰਨਾਂ ਹੀ ਲੋਕੇਸ਼ਨ 'ਤੇ ਅੱਜ ਦੋਸਤੋ ਤੁਹਾਨੂੰ ਵੈਨਸਡੇ ਵੈੱਜ ਥਾਲੀ ਨਾਲ ਦੂਜੀ ਵੈੱਜ ਥਾਲੀ ਫ੍ਰੀ ਮਿਲਣੀ ਹੈ। ਸੋ ਅੱਜ ਵੈਨਸਡੇ ਸਪੈਸ਼ਲ, ਬਾਏ ਵਨ ਗੈਟ ਵਨ ਫ੍ਰੀ ਵੈੱਜ ਥਾਲੀ, ਬਹੁਤ ਹੀ ਸਵਾਦ ਗਰਮਾ ਗਰਮ ਸ਼ਾਹੀ ਪਨੀਰ ਪਵਾਓ, ਸਾਗ ਪਵਾਓ ਜਾਂ ਫਿਰ ਦਾਲ ਮੱਖਣੀ ਪਵਾਓ, ਜੋ ਮਰਜ਼ੀ ਪਵਾਓ, ਪਰ ਅੱਜ ਤੁਹਾਨੂੰ ਵੈੱਜ ਥਾਲੀ ਇੱਕ ਖਰੀਦਣ ਨਾਲ ਦੂਜੀ ਬਿਲਕੁਲ ਫ੍ਰੀ ਮਿਲਣੀ ਆ। ਪਹੁੰਚੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ, ਜਾਂ 85 ਮਾਂਟਪੈਲੀਏ ਸਟਰੀਟ ਜੋ ਕਿ ਮਿਸਿਸਾਗਾ ਦੇ ਫਾਈਨੈਂਸ਼ੀਅਲ ਦੇ ਲਾਗੇ ਆ, ਜਾਂ ਫਿਰ 15 ਫੈਂਡਰ ਵੇ ਜੋ ਕਿ ਬੋਵੇਰ ਅਤੇ ਚਿੰਕੂਜ਼ੀ ਦੇ ਲਾਗੇ ਹੈ। ਵੈੱਜ ਫੂਡ ਤੋਂ ਇਲਾਵਾ ਨਾਨ ਵੈੱਜ ਵੀ ਇਹ ਬਹੁਤ ਸਵਾਦ ਤਿਆਰ ਕਰਦੇ ਆ, ਇੰਡੀਆ ਸਟਾਈਲ ਕੇਕਸ ਐਂਡ ਪੇਸਟਰੀਜ਼ ਵੀ, ਸ਼ੁੱਧ ਖੋਏ ਦੀਆਂ ਮਿਠਾਈਆਂ ਵੀ, 15 ਵਰਾਇਟੀ ਦੇ ਡੋਸੇ ਵੀ, 3-4 ਅਲੱਗ ਕਿਸਮ ਦੇ ਫਿਸ਼ ਅਤੇ ਪ੍ਰੌਨਸ ਵੀ, ਚਿਕਨ ਦੇ ਡਿਸ਼ ਤਾਂ ਬੇਸ਼ੁਮਾਰ ਵਰਾਇਟੀ ਹੈ। ਪਹੁੰਚੋ ਆਪਣੀ ਨੇੜਲੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨ, 3 ਲੋਕੇਸ਼ਨਸ ਐਂਡ ਬ੍ਰੈਂਪਟਨ ਟੂ ਸਰਵ ਯੂ, ਅਤੇ ਅੱਜ ਬਾਏ ਵਨ ਗੈਟ ਵਨ ਫ੍ਰੀ ਵੈੱਜ ਥਾਲੀ ਸਪੈਸ਼ਲ ਹੈ। ਜੇ ਤੁਸੀਂ ਕੋਈ ਸਪੈਸ਼ਲ ਕੇਟਰਿੰਗ ਫੋਰ ਅ ਸਪੈਸ਼ਲ ਇਵੈਂਟ ਕਰਵਾਉਣਾ ਚਾਹੁੰਦੇ ਹੋ, ਸਿੰਪਲੀ ਇੰਡੀਅਨ ਮਾਹਰ ਨੇ ਲਾਈਵ ਕੇਟਰਿੰਗ ਦੇ ਵਿੱਚ ਤਾਂ ਇਹਨਾਂ ਨੇ 10 ਟਰੱਕ ਰੱਖੇ ਹੋਏ ਨੇ, ਜਿੰਨੇ ਮਰਜ਼ੀ ਮਹਿਮਾਨ ਹਨ, ਜਿੱਥੇ ਵੀ ਮਹਿਮਾਨ ਹਨ, ਲਾਈਵ ਤਾਜ਼ਾ ਫੂਡ ਬਣਾਇਆ ਵੀ, ਪਰ ਨਾਲ ਦੇ ਨਾਲ ਉਹਨੂੰ ਸਰਵ ਤੱਕ ਵੀ ਕੀਤਾ ਜਾਊਗਾ, ਕਿਉਂਕਿ ਇਹ ਇਕੱਲੇ ਸ਼ੈੱਫ ਨਹੀਂ ਪਰ ਸਰਵਰ ਵੀ ਨਾਲ ਭੇਜਦੇ ਨੇ। ਕਾਲ 905-794-8111, 905-794-8111, that's 905-794-8111. ਜੇ ਦੋਸਤੋ ਇੰਡੀਆ ਜਾਣ ਦੀ ਪਲੈਨਿੰਗ ਕਰ ਰਹੇ ਹੋ ਜਾਂ ਇੰਡੀਆ ਤੋਂ ਇੱਥੇ ਕਿਸੇ ਨੂੰ ਲਿਆਉਣਾ ਹੋਵੇ, ਦਿਓਲ ਟਰੈਵਲ ਨੇ ਅੱਜ ਹੀ ਸਾਨੂੰ ਕੁਝ ਨਵੇਂ ਅਪਡੇਟਡ ਸਪੈਸ਼ਲ ਫੇਅਰ ਭੇਜੇ ਨੇ, ਧਿਆਨ ਨਾਲ ਸੁਣੋ। ਹੁਣ ਕੋਈ ਵੀ ਆਪ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਂ ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ round trip book karna chahunda hai september to october, so september de vich toronto to leke jao delhi ja amritsar tak te october de vich wapas hi hogi, do bag included ne, do tachi do suitcases vich included ne,
1650 ਡਾਲਰ ਦੇ ਵਿੱਚ, ਸਿਰਫ ਤੇ ਸਿਰਫ 1650, ਐਂਡ ਦੋਨੇ ਡੈਸਟੀਨੇਸ਼ਨ ਅਵੇਲੇਬਲ ਨੇ, ਦਿੱਲੀ ਔਰ ਅੰਮ੍ਰਿਤਸਰ, ਦੋਨਾਂ ਤੱਕ ਹੀ ਦੋ ਬੈਗ।

ਭਰ ਕੇ ਲੈ ਕੇ ਜਾਓ। $1,650 ਵਿੱਚ ਸਪਟੈਂਬਰ ਟੂ ਅਕਟੋਬਰ ਰਾਊਂਡ ਟ੍ਰਿਪ, ਪਰ ਇਹ ਹੈ ਬਹੁਤ ਸਸਤੇ ਫੇਅਰ, ਦੈਟਸ ਵਾਈ ਇਟਸ ਅ ਲਿਮਿਟਡ ਟਾਈਮ ਆਫਰ। ਹੁਣੇ ਨੰਬਰ ਕਮਾਓ, ਡਿਓਲ ਟਰੈਵਲ ਬਰੈਂਪਟਨ 905-588-4200, ਜਾਂ ਫਿਰ ਟੋਬਕੋ 905-588-5100। ਜੇਕਰ ਕੋਈ ਵੀ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਇਸ ਫਾਲ ਦੇ ਲਈ ਤੁਸੀਂ ਕਿਸ ਨੂੰ ਸੱਦਣਾ ਚਾਹੁੰਦੇ ਹੋ, ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਅਕਟੋਬਰ ਮਹੀਨੇ ਵਿੱਚ ਆਉਣਾ ਪਊਗਾ, ਅਤੇ ਵਾਪਸ ਭੇਜੋ ਦਿੱਲੀ ਜੈਨੁਅਰੀ ਔਰ ਫੈਬਰੀ ਨੈਕਸਟ ਈਅਰ। ਰਾਊਂਡ ਟ੍ਰਿਪ ਤੁਹਾਨੂੰ $1,320 ਦੇ ਵਿੱਚ, ਸਿਰਫ 1320 ਵਿੱਚ ਮਿਲ ਜੂਗੀ। ਜੇ ਤੁਸੀਂ ਅਕਟੋਬਰ ਜਾਂ ਨਵੰਬਰ ਦੇ ਵਿੱਚ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਕਿਸੇ ਨੂੰ ਵਨ ਵੇ ਸੱਦਣਾ ਚਾਹੁੰਦੇ ਹੋ, $830 ਦੇ ਵਿੱਚ ਸੱਦ ਸਕਦੇ ਹੋ, $830। ਕਾਲ ਦਿਓਲ ਟਰੈਵਲ ਬਰੈਂਪਟਨ 905-588-4200, ਜਾਂ ਫਿਰ ਇਟਸ ਓਬਕ ਲੋਕੇਸ਼ਨ 905-588-5100। ਅਤੇ ਦੋਸਤੋ, ਜੇ ਤੁਸੀਂ ਆਪਦੀ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਾਉਣੀ ਆ, ਚਾਹੇ ਜਿਹੜੀ ਮਰਜ਼ੀ ਮੇਕ ਐਂਡ ਮਾਡਲ ਹੋਵੇ, ਨਵੀਂ ਬ੍ਰੈਂਡ ਨਿਊ ਗੱਡੀ ਹੋਵੇ, ਪੁਰਾਣੀ ਗੱਡੀ ਹੋਵੇ, ਕੋਈ ਫਰਕ ਨਹੀਂ ਪੈਂਦਾ, ਚਾਹੇ ਯੂਰੋਪੀਅਨ ਮਹਿੰਗੀ ਗੱਡੀ ਹੋਵੇ, ਚਾਹੇ ਕੋਈ ਨੌਰਥ ਅਮੈਰੀਕਨ ਡੋਮੈਸਟਿਕ ਕਾਰ, ਜਾਂ ਫਿਰ ਕੋਈ ਵੀ ਏਸ਼ੀਅਨ ਕਾਰ ਹੋਵੇ, ਹਰੇਕ ਗੱਡੀ ਦਾ ਮੇਕ ਐਂਡ ਮਾਡਲ ਦਾ ਤਸੱਲੀ ਬਖਸ਼ ਮੁਰੰਮਤ ਕਰਦੇ ਨੇ ਏਐਨਜੇ ਆਟੋਮੋਟਿਵ ਰਿਪੇਅਰ ਵਾਲੇ, ਜੋ ਕਿ ਹਾਈਵੇ 50 ਐਂਡ ਮੇਫੀਲਡ, ਮੇਜਰ ਇੰਟਰਸੈਕਸ਼ਨ ਇਹ ਪੈਂਦੀ ਆ ਹਾਈਵੇ 50 ਐਂਡ ਮੇਫੀਲਡ, ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਉਹਦੇ ਬਿਲਕੁਲ ਨਜ਼ਦੀਕ, 91 ਹੀਲੀ ਰੋਡ ਬੋਲਟਨ, 91 ਹੀਲੀ ਰੋਡ ਬੋਲਟਨ 'ਤੇ ਏਐਨਜੇ ਆਟੋ ਰਿਪੇਅਰ ਵਾਲੇ ਲੋਕੇਟਡ ਹਨ। ਤੁਹਾਡੇ ਲਈ ਨਵੇਂ ਟਾਇਰ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਪ੍ਰੋਵਾਈਡ ਕਰਦੇ ਨੇ, ਜਿਹੜੇ ਮਰਜ਼ੀ ਸਾਈਜ਼ ਦੇ, ਚਾਹੇ ਤੁਸੀਂ ਨੌਰਥ ਅਮੈਰੀਕਨ, ਚਾਹੇ ਤੁਸੀਂ ਚਾਈਨੀਜ਼ ਟਾਇਰ ਚਾਹੁੰਦੇ ਹੋ, ਤੁਹਾਡੇ ਲਈ ਐਬਸੋਲੂਟਲੀ ਲੋਵੈਸਟ ਪ੍ਰਾਈਸ ਫੋਰ ਬ੍ਰੈਂਡ ਨਿਊ ਟਾਇਰਸ ਹੈ। ਵੀਲ ਅਲਾਈਨਮੈਂਟ ਵੀ ਕਰਦੇ ਆ, ਗੱਡੀਆਂ ਦਾ ਤੁਸੀਂ ਓਇਲ ਚੇਂਜ ਕਰਵਾਉਣਾ, ਐਕਸਪ੍ਰੈਸ ਕਰਵਾਓ ਬਿਨਾਂ ਕੋਈ ਵੀ ਅਪੁਆਇੰਟਮੈਂਟ ਤੋਂ, ਜਦੋਂ ਮਰਜ਼ੀ ਗੱਡੀ ਨੂੰ ਲੈ ਕੇ ਜਾਓ, 91 ਹੀਲੀ ਰੋਡ ਬੋਲਟਨ, ਹਾਈਵੇ 50 ਐਂਡ ਮੇਫੀਲਡ ਦੀ ਇੰਟਰਸੈਕਸ਼ਨ 'ਤੇ। ਜੇ ਤੁਸੀਂ ਕੰਪਲੀਟ ਇੰਜਨ ਦਾ ਕੰਮ, ਸਸਪੈਂਸ਼ਨ ਦਾ ਕੰਮ, ਐਗਜ਼ਾਸਟ ਰਿਪੇਅਰ, ਬ੍ਰੇਕਾਂ ਦਾ ਕੰਮ, ਜਾਂ ਫਿਰ ਰਸਟ ਪਰੂਫਿੰਗ ਤੱਕ ਵੀ ਕਰਵਾਉਣੀ ਆ, ਤੁਹਾਡੀ ਬੋਲੀ ਬੋਲਦੇ ਇਹ ਸਾਰੇ ਸਰਟੀਫਾਈਡ ਮਕੈਨਿਕ ਨੇ। ਕਾਲ ਏਐਨਜੇ ਆਟੋ ਰਿਪੇਅਰ 905-857-7596, 905-857-7596, ਜਾਂ ਸਿੱਧੇ ਪਹੁੰਚੋ 91 ਹੀਲੀ ਰੋਡ ਬੋਲਟਨ, ਹਾਈਵੇ 50 ਅਤੇ ਮੇਫੀਲ ਦੀ ਇੰਟਰਸੈਕਸ਼ਨ 'ਤੇ। ਹੁਣ ਤੁਸੀਂ ਸਾਨੂੰ ਵੀ ਕਾਲ ਕਰ ਸਕਦੇ ਹੋ, ਸਟੂਡੀਓ ਦਾ ਫੋਨ ਨੰਬਰ ਹੈ 905-564-6444, 905-564-6444, 905-564-6444, 905-564-6444, ਜਾਂ ਫਿਰ ਆਪਣਾ ਤੁਸੀਂ ਟੈਕਸਟ ਔਰ ਵਟਸਐਪ ਮੈਸੇਜ ਵੀ ਸਿੱਧੇ ਸਾਨੂੰ ਸਟੂਡੀਓ ਭੇਜ ਸਕਦੇ ਹੋ 416-453-3381 'ਤੇ, 416-457-3381, 416-457-3381। ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ।

0: ਆਪਣਾ ਰੇਡੀਓ ਦੇਸ਼ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
5: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
6: ਹਾਏ ਰੱਬਾ, ਹੁਣ ਕੀ ਬਣੂ?
7: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ।
8: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ
7: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪ ਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜਪੁਰਾ ਨੂੰ 416-991-4939-1-59-39। ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ, ਹਾਈਵੇ 10 ਐਂਡ ਡੈਰੀ, 6980 ਮਾਰਟਿਸ ਡਰਾਈਵ, ਯੂਨਿਟ 9, ਮਿਸਿਸਾਗਾ।
9: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਟ ਡਰਾਈਵ, 15 ਫੈਂਡਰ ਵੇ, ਬ੍ਰੈਂਟਨ, 9985 ਮਕਵੀਨ ਡਰਾਈਵ, ਬ੍ਰੈਂਟਨ, 1465 ਮੇਫੀਲਡ ਰੋਡ, ਬ੍ਰੈਂਟਨ, 33 ਫਾਰਲੀ ਡਰਾਈਵ, ਗੋਆ ਦੇ ਵਿੱਚ, ਔਰ 600 ਹੈਸਪਲਰ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਲ ਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।
10: ਛੋਟੇ
11: ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ, 647-515-8000।
9: ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭ ਦੀ।
12: ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ? ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 'ਚ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।

0: 530 AM band ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇ ਤੁਸੀਂ 3:00 PM, 4:00 PM, ਹੁਣ 5:00 PM ਤੋਂ ਬਾਅਦ ਸਾਡੇ ਨਾਲ ਜੁੜੇ ਹੋ, ਦਿਲੋਂ ਧੰਨਵਾਦ AM 530 ਦੇਸ ਪ੍ਰਦੇਸ ਨਾਲ ਜੁੜਨ ਲਈ। ਅਤੇ ਹੁਣ ਤੁਸੀਂ ਇਸੇ ਤਰ੍ਹਾਂ ਠੀਕ 6 ਵਜੇ ਤੱਕ ਦੇਸ ਪ੍ਰਦੇਸ ਦੇ ਪੂਰੇ ਟਾਈਮ ਦੇ ਲਈ ਸਾਡੇ ਨਾਲ ਜੁੜੇ ਰਹੋ। ਇਸ ਘੰਟੇ ਵਿੱਚ ਵੀ ਦੋਸਤੋ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵੱਧ ਤੋਂ ਵੱਧ ਕੈਨੇਡਾ ਵਾਈਡ ਇੰਟੀਰੀਅਰ ਵਾਈਡ ਅਤੇ ਲੋਕੋ GTA ਦੀਆਂ ਨਵੀਆਂ ਖਬਰਾਂ ਅਤੇ ਵਿਚਾਰ ਨਿਊਜ਼ ਅਤੇ ਵਿਊਜ਼ ਠੀਕ 6 ਵਜੇ ਤੱਕ ਪੇਸ਼ ਕਰਦੇ ਰਹੀਏ। ਗੀਤ ਸੰਗੀਤ ਵੀ ਅਸੀਂ ਜ਼ਰੂਰ ਪੇਸ਼ ਕਰਦੇ ਰਹਾਂਗੇ ਕਿਉਂਕਿ ਸਾਡਾ ਇੱਕ ਮੇਨ ਮਕਸਦ ਹੁੰਦਾ ਹੈ ਤੁਹਾਨੂੰ ਐਂਟਰਟੇਨ ਕਰਨ ਦਾ ਅਤੇ ਤੁਹਾਨੂੰ ਇਨਫੋਰਮ ਵੀ ਕਰਦੇ ਰਹਾਂਗੇ ਸਾਡੇ ਸਪਾਂਸਰ ਨਾਲ ਵੀ ਗੱਲਬਾਤ ਕਰਕੇ। ਦੋ ਤਿੰਨ ਸਪਾਂਸਰ ਆਲਰੇਡੀ ਸਾਡੇ ਨਾਲ ਫੋਨ ਲਾਈਨ 'ਤੇ ਹੋਲ 'ਤੇ ਹਨ, ਬਹੁਤ ਹੀ ਜਲਦ ਉਹਨਾਂ ਨਾਲ ਤੁਹਾਡੇ ਨਾਲ ਆਪਾਂ ਮਿਲਾਉਂਦੇ ਹਾਂ ਅਤੇ ਗੱਲਬਾਤ ਕਰਦੇ ਹਾਂ। ਪਰ ਪਹਿਲਾਂ ਹੀ ਤੁਹਾਨੂੰ ਦੱਸ ਦਈਏ ਕਿ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਤੁਹਾਡੇ ਤੱਕ ਪੇਸ਼ ਕੀਤਾ ਜਾ ਰਿਹਾ ਹੈ ਏਅਰ ਐਕਸਪਰਟ ਹੋਮ ਕੰਫਰਟ ਦੇ ਵੱਲੋਂ। ਦੋਸਤੋ, HVAC ਦਾ ਜਿਹੜਾ ਮਰਜ਼ੀ ਕੰਮ ਹੋਵੇ, ਚਾਹੇ ਰਿਪੇਅਰ ਹੋਵੇ, ਚਾਹੇ ਬ੍ਰੈਂਡ ਨਿਊ ਰਿਪਲੇਸਮੈਂਟ ਹੋਵੇ, ਏਅਰ ਐਕਸਪਰਟ ਹੋਮ ਕੰਫਰਟ ਵਾਲੇ 20+ ਸਾਲ ਤੋਂ ਸਾਡੇ ਬਾਈ ਇਹੀ ਕੰਮ ਕਰਦੇ ਆ ਰਹੇ ਨੇ। ਅਤੇ ਇਹਨਾਂ ਨੇ ਦੱਸਿਆ ਹੈ ਕਿ ਘਰ ਦੇ ਵਿੱਚ ਨਵਾਂ ਤੁਸੀਂ ਐਨਰਜੀ ਐਫੀਸ਼ੀਐਂਟ ਸੈਂਟਰੋ AC ਲਵਾਉਣਾ, AC ਦੀ ਸੁਪਰ ਸੇਲ ਇਹਨੇ ਲਾ ਦਿੱਤੀ ਆ $1,999 ਦੇ ਵਿੱਚ, ਇੰਸਟਾਲੇਸ਼ਨ ਵੀ ਕਰਕੇ ਦੇਣਗੇ। ਪ੍ਰਾਈਸ ਦੇ ਵਿੱਚ ਹੀ ਇੰਸਟਾਲੇਸ਼ਨ ਇੰਕਲੂਡਡ ਹੈ। $1,999 ਦੇ ਵਿੱਚ ਬ੍ਰੈਂਡ ਨਿਊ ਐਨਰਜੀ ਐਫੀਸ਼ੀਐਂਟ ਤੁਹਾਡੇ ਲਈ AC ਇੰਸਟਾਲ ਕਰਕੇ ਦੇਣਗੇ। ਤੁਸੀਂ ਇਹਨੂੰ ਸਿੱਧੇ ਆਊਟਰਾਈਟ ਖਰੀਦ ਸਕਦੇ ਹੋ, ਫਾਈਨੈਂਸ ਵੀ ਕਰਵਾ ਸਕਦੇ ਹੋ, ਜਾਂ ਈਵਨ ਰੈਂਟ ਵੀ ਕਰਵਾ ਸਕਦੇ ਹੋ। ਪਰ ਜੇ ਪੁਰਾਣਾ AC ਚੱਜ ਨਾਲ ਨਹੀਂ ਚੱਲਦਾ, ਕੋਈ ਨੁਕਸ ਹੈ ਜਾਂ ਰਿਪੇਅਰ ਹੋਣ ਵਾਲਾ ਹੈ, ਫਿਰ ਤੁਸੀਂ ਉਹ ਵੀ ਰਿਪੇਅਰ ਕਰਵਾ ਸਕਦੇ ਹੋ। ਨੰਬਰ ਘੁਮਾਓ ਏਅਰ ਐਕਸਪਰਟ ਹੋਮ ਕੰਫਰਟ ਵਾਲਿਆਂ ਦਾ, 519-884-7676। ਇਹ 20 ਤੋਂ ਵੀ ਵੱਧ ਸਾਲ ਤੋਂ HVAC ਸੇਲਸ ਐਂਡ ਰਿਪੇਅਰ ਦਾ ਕੰਮ ਕਰਦੇ ਆ ਰਹੇ ਨੇ। ਸੋ AC ਤੋਂ ਇਲਾਵਾ ਜੇ ਤੁਸੀਂ ਘਰ ਦੇ ਵਿੱਚ ਟੈਂਕਲੈਸ ਵਾਟਰ ਹੀਟਰ ਲਵਾਉਣਾ ਹੈ, ਲਵਾ ਲਓ ਭਾਈ। ਜੇ ਸ਼ਿਕਾਇਤਾਂ ਹੀ ਆਉਂਦੀਆਂ ਰਹਿੰਦੀਆਂ ਕਿ ਸਾਰੇ ਜਾਣੇ ਬਾਰੀ ਬਾਰੀ ਨਹਾਉਂਦੇ ਨੇ ਅਤੇ ਗਰਮ ਪਾਣੀ ਮੁੱਕ ਜਾਂਦਾ, ਫਿਰ ਉਹਦਾ ਜਿਹੜਾ ਸਿਆਪਾ ਦਾ ਇੱਕ ਹੱਲ ਹੈ ਕਿ ਨਵਾਂ ਤੁਸੀਂ ਇੱਕ ਟੈਂਕਲੈਸ ਵਾਟਰ ਹੀਟਰ ਲਵਾ ਲਓ। ਗੇਰੰਟੀ ਹੈ ਕਿ ਸਕਿੰਟਾਂ ਦੇ ਵਿੱਚ, ਨਾ ਕਿ ਮਿੰਟਾਂ ਦੇ ਵਿੱਚ, ਲਿਟਰਲੀ ਜਸਟ ਅ ਕਪਲ ਸੈਕਿੰਡਸ, ਅਨਲਿਮਿਟਿਡ, ਮੁੱਕਦਾ ਹੀ ਨਹੀਂ ਗਰਮਾ ਗਰਮ ਪਾਣੀ। ਇਹ ਕੋਈ ਟੈਂਕ ਨਹੀਂ ਹੈਗਾ ਜੋ ਕਿ ਭਰਿਆ ਜਾਂਦਾ ਗਰਮ ਪਾਣੀ ਨਾਲ, ਇਹ ਟੈਂਕਲੈਸ ਹੈ। ਸੋ ਨਵੀਂ ਟੈਕਨੋਲੋਜੀ ਨਾਲ ਤੁਹਾਨੂੰ ਇੰਸਟੈਂਟ ਅਨਲਿਮਿਟਿਡ ਗਰਮਾ ਗਰਮ ਪਾਣੀ ਮਿਲੂਗਾ। ਤੁਸੀਂ ਟੈਂਕਲੈਸ ਵਾਟਰ ਹੀਟਰ ਲਵਾਓ, 2699 ਵਿੱਚ, ਇੰਸਟਾਲੇਸ਼ਨ ਵਿੱਚ ਇੰਕਲੂਡਡ ਹੈ, 2699 ਵਿੱਚ ਲਵਾਓ ਅਤੇ ਤੁਹਾਨੂੰ ਐਨਰਜੀ ਬਿੱਲ 'ਤੇ ਵੀ ਸੇਵਿੰਗ ਸਾਫ ਨਜ਼ਰ ਆਊਗੀ, ਨਾਲੇ ਗਰਮਾ ਗਰਮ ਪਾਣੀ ਐਂਡਲੈਸ ਮਿਲੂਗਾ, ਨਾਲੇ ਸਰਕਾਰ ਤੋਂ $500 ਰੀਬੇਟ ਵੀ ਇਹ ਦਿਲਵਾਉਣਗੇ। ਅਤੇ ਇਹਨੂੰ ਵੀ ਤੁਸੀਂ ਆਊਟਰਾਈਟ ਬਾਏ ਫਾਈਨੈਂਸ ਜਾਂ ਫਿਰ ਰੈਂਟ ਵੀ ਕਰ ਸਕਦੇ ਹੋ। ਘਰ ਦੇ ਵਿੱਚ ਵਾਟਰ ਸਾਫਟਨਰ ਐਂਡ ਖਾਂਬੋ, 5-stage ਰਿਵਰਸ ਆਸਮੋਸਿਸ ਸਿਸਟਮ ਲਵਾਉਣਾ ਚਾਹੁੰਦੇ ਹੋ, ਨਹਾਉਣ ਦੇ ਲਈ ਵੀ ਅਤੇ ਪੀਣ ਦੇ ਲਈ ਵੀ ਜ਼ਿਆਦਾ ਬਿਹਤਰ ਕੁਆਲਿਟੀ ਪਾਣੀ ਹੋਵੇ for your body and for your skin, fir $1,999 de vich, only $1,999 de vich installation is included. Buy, finance or rent, call Air Expert Home Comfort, 519-884-7676 Air Expert Home Comfort wale naal sampark karo. Dosto, je tusi nama ghar lavauna ਜਾਂ ਤੁਸੀਂ ਗਾਰਡਨਿੰਗ ਕਰਨੀ ਆ, ਤੁਹਾਨੂੰ ਟਾਪ ਕੁਆਲਿਟੀ ਸੋਇਲ ਚਾਹੀਦੀ ਆ, ਜਿੰਨੀ ਮਰਜ਼ੀ ਸੋਇਲ ਚਾਹੀਦੀ ਆ ਅਗਲੇ ਦਿਨ ਜਾਂ ਉਸ ਤੋਂ ਅਗਲੇ ਦਿਨ ਤੱਕ ਡਿਲੀਵਰ ਕਰਵਾ ਲਓ SS ਲੋਨ ਕੇਅਰ ਐਂਡ ਲੈਂਡਸਕੇਪਿੰਗ ਤੋਂ। ਨਵਾਂ ਘਾਹ ਵੀ ਲਾ ਦੇਣਗੇ, ਪੁਰਾਣੇ ਨੂੰ ਵੀ ਹਰੇਕ ਹਫ਼ਤੇ ਆ ਕੇ ਪੱਕੇ ਪੱਕੇ ਦਿਨ ਕੱਟ ਵੀ ਦੇਣਗੇ, ਸਾਫ਼ ਸਫਾਈ ਸਾਰੀ ਮੇਨਟੇਨੈਂਸ ਕਰ ਦੇਣਗੇ। ਚਾਹੇ ਰੈਜ਼ੀਡੈਂਸ਼ੀਅਲ, ਚਾਹੇ ਕਮਰਸ਼ੀਅਲ, ਚਾਹੇ ਈਵਨ ਇੰਡਸਟਰੀਅਲ ਕੰਮ ਹੋਵੇ, ਪੱਕੇ ਪੱਕਾ ਪੂਰੇ ਸੀਜ਼ਨ ਦਾ ਕੰਟਰੈਕਟ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਇਹਨਾਂ ਨਾਲ ਕਰ ਲਓ। ਅਤੇ ਜੇ ਤੁਸੀਂ ਆਪ ਹੀ ਗਾਰਡਨਿੰਗ ਕਰਨੀ ਆ, ਫੁੱਲ ਬੂਟੇ ਲਾਉਣੇ ਆ, ਸਬਜ਼ੀਆਂ ਸੁਬਜ਼ੀਆਂ ਲਾਉਣੀਆਂ, ਇਹਨਾਂ ਤੋਂ ਤੁਸੀਂ ਸੋਇਲ ਮੰਗਵਾ ਲਓ ਵੱਡਾ ਕੰਟੇਨਰ, ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਲਈ ਦਰੱਖਤ ਲਾਏ ਜਾਣ, ਬੂਟੇ ਲਾਏ ਜਾਣ, ਫੁੱਲ ਆਊਟ ਰੋਜ਼ਿਸ ਅਤੇ ਡਿਫਰੈਂਟ ਡਿਫਰੈਂਟ ਫਲਾਵਰਸ ਲਾਏ ਜਾਣ, ਸਾਰਾ ਹੀ ਇਹ ਲੈਂਡਸਕੇਪਿੰਗ ਅਤੇ ਲੋਨ ਕੇਅਰ ਦਾ ਪ੍ਰੋਫੈਸ਼ਨਲ ਕੰਮ ਕਰਦੇ ਨੇ, ਇਹਨਾਂ ਦੀ ਬਹੁਤ ਵੱਡੀ ਟੀਮ ਹੈ। ਕਾਲ SS ਲੋਨ ਕੇਅਰ ਐਂਡ ਲੈਂਡਸਕੇਪਿੰਗ ਐਟ 437-655-1984 437 655-1984 437-655-1984 ਨਵੀਂ ਐਨਕ ਤਿਆਰ ਕਰਵਾਉਣੀ ਆ ਉਹ ਵੀ ਸਿਰਫ ਤੇ ਸਿਰਫ $99 ਦੇ ਵਿੱਚ ਫਿਰ ਪਹੁੰਚੋ ਕਲੀਅਰ ਵਿਊ ਆਈ ਕੇਅਰ 11615 ਮਕਵੀਨ ਡਰਾਈਵ ਬਰੈਂਪਟਨ ਮੇਫੀਲਡ ਐਂਡ ਮਕਵੀਨ ਤੇ ਇੱਕ ਕਾਫੀ ਵੱਡਾ ਪਲਾਜ਼ਾ ਮੇਫੀਲਡ ਤੇ ਮਕਵੀਨ ਤੇ 11615 ਮਕਵੀਨ ਡਰਾਈਵ ਬਰੈਂਪਟਨ ਨੰਬਰ 34 ਦੇ ਵਿੱਚ ਏ ਐਨ ਡਬਲਯੂ ਦੇ ਡਰਾਈਵ ਤੋਂ ਦੇ ਬਿਲਕੁਲ ਨਾਲ ਹੈ ਬਹੁਤ ਹੀ ਸ਼ਾਨਦਾਰ ਕਲੀਅਰ ਵਿਊ ਆਈ ਕੇਅਰ ਜਿੱਥੇ ਕਿ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਪ੍ਰੋਫੈਸ਼ਨਲ ਆਪਟੀਕਲ ਸੇਵਾਵਾਂ ਤੁਹਾਡੇ ਲਈ ਪ੍ਰੋਵਾਈਡ ਕਰਦੇ ਨੇ ਤੁਹਾਡੀ ਬੋਲੀ ਬੋਲਦੇ ਨੇ ਚਾਹੇ ਬਜ਼ੁਰਗਾਂ ਨੂੰ ਵੀ ਲੈ ਕੇ ਜਾਣਾ ਚਾਹੁੰਦੇ ਹੋ ਤੁਹਾਡੀਆਂ ਬੋਲੀਆਂ ਬੋਲਦੇ ਨੇ ਤੇ ਕੰਪਲੀਟ ਪੇਅਰ ਆਫ ਗਲਾਸਿਸ ਤੁਹਾਡੇ ਪਸੰਦ ਦਾ ਫਰੇਮ ਵਿੱਚ ਹੀ ਸਿੰਗਲ ਵਿਜ਼ਨ ਤੁਹਾਡੇ ਪ੍ਰਿਸਕ੍ਰਿਪਸ਼ਨ ਲੈਂਜ਼ $99 you can't go wrong 99 ਡਾਲਰ ਦਾ ਖਰਚਾ ਹੀ ਹੋਣਾ ਹੈ ਸਿੱਧੇ ਤੁਹਾਡੇ ਇੰਸ਼ੋਰੈਂਸ ਬਿੱਲ ਵੀ ਕਰ ਦੇਣਗੇ $99 ਤੁਸੀਂ ਆੜਾ ਫਾਕਟ ਪੇ ਕਰਦੇ ਹੋ $99 ਜੇ ਇੱਕ ਪੂਰੇ ਸਾਲ ਦੇ ਕੰਟੈਕਟ ਲੈਂਸ ਜਿਹੜੇ ਮੰਥਲੀ 12 ਮਹੀਨਿਆਂ ਦੀ ਸਪਲਾਈ $199 ਜੇ ਤੁਹਾਨੂੰ ਪ੍ਰੋਵਾਈਡ ਕਰ ਦੇਣਗੇ ਤੇ ਡਾਕਟਰ ਸਾਰੇ ਦਿਨ ਸਵਾਏ ਮੰਡੇ ਮੰਡੇ ਇੱਕ ਦਿਨ ਬੰਦ ਹੁੰਦੇ ਆ ਸਾਰੇ ਦਿਨ ਸਵਾਏ ਮੰਡੇ ਡਾਕਟਰ ਹਾਜ਼ਰ ਹੈ 905-913-4545 905-913-4545 905-913-4545 that's 905-913-4545 Clearview Eye Care 11615 McVean Drive Brampton Mayfield and McVean ਤੇ ਇਹ ਲੋਕੇਟਡ ਹਨ ਤੇ ਨਾਲ ਦੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਾਡੇ ਪ੍ਰੋਗਰਾਮ ਨੂੰ ਨਾਲ ਦੇ ਨਾਲ ਸਪਾਂਸਰ ਕੀਤਾ ਜਾ ਰਿਹਾ ਹੈ ਮੱਲੀ ਟੈਂਟ ਸਰਵਿਸਿਜ਼ ਦੇ ਵੱਲੋਂ ਮੱਲੀ ਟੈਂਟ ਸਰਵਿਸਿਜ਼ ਵਾਲੇ ਤੁਹਾਡੇ ਲਈ ਤੁਹਾਡੇ ਬੈਕਯਾਰਡ ਨੂੰ ਐਨ ਬੈਂਕੁਟ ਹਾਲ ਵਾਂਗੂ ਬਣਾ ਦਿੰਦੇ ਆ ਤੁਹਾਡੇ ਲਈ ਟੈਂਟ ਉਹ ਵੀ 10x10 ਫੁੱਟ ਤੋਂ ਲੈ ਕੇ ਮੈਸਿਵ 50x160 ਫੁੱਟ ਤੱਕ ਦੇ ਵੀ ਟੈਂਟ ਇਹ ਸੈਟਅਪ ਕਰ ਦਿੰਦੇ ਆ ਅਤੇ ਨਵੇਂ ਟੈਂਟ ਵੀ ਨੇ ਜਿਹੜੇ ਸੀ ਥਰੂ ਕਲੀਅਰ ਟੈਂਟ ਨੇ ਅਤੇ ਟ੍ਰੈਡੀਸ਼ਨਲ ਵਾਈਟ ਟੈਂਟ ਵੀ ਨੇ ਤੁਸੀਂ ਟੈਂਟ ਲਵਾਉਣਾ ਹੈ ਕਿਸੇ ਵੀ ਖੁਸ਼ੀ ਦੇ ਮੌਕੇ ਦੇ ਲਈ ਕੋਈ ਪਾਠ ਹੋਵੇ ਅਖੰਡ ਪਾਠ ਹੋਵੇ ਕੋਈ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਹੋਵੇ ਕੋਈ ਵਿਆਹ ਸ਼ਾਦੀ ਪੂਰੇ 7 ਜਾਂ 5 ਦਿਨ ਲਗਾਤਾਰ ਹੋਵੇ ਇੱਕੋ ਹੀ ਦਿਨ ਹੋਵੇ ਜਿੱਥੇ ਮਰਜ਼ੀ ਹੋਵੇ ਸੱਦੋ ਮੱਲੀ ਟੈਂਟ ਸਰਵਿਸ ਵਾਲਿਆਂ ਨੂੰ ਜੋ ਕਿ ਟੈਂਟ ਦੀਆਂ ਸਭ ਤੋਂ ਬੈਸਟ ਡੀਲਾਂ ਟੇਬਲਸ ਕੁਰਸੀਆਂ ਸਾਰਾ ਤਾਂ ਸਾਰਾ ਪ੍ਰਬੰਧ ਤੁਹਾਡੇ ਲਈ ਕਰਦੇ ਨੇ ਪਰ ਟੈਂਟ ਦੇ ਵਿੱਚ ਕਿਉਂਕਿ ਮੀਂਹ ਵੀ ਬਹੁਤ ਜ਼ਿਆਦਾ ਪੈਂਦਾ ਤੁਹਾਡੇ ਲਈ ਟੈਂਟ ਦੀ ਫਲੋਰ ਲਾ ਦਿੰਦੇ ਆ ਟੈਂਟ ਕਾਰਪੇਟ ਲਾ ਦਿੰਦੇ ਆ ਟੈਂਟ ਦੇ ਵਿੱਚ ਡਾਂਸ ਫਲੋਰ ਵੀ ਤਾਂ ਲਾ ਦਿੰਦੇ ਆ ਅਤੇ ਸਟੇਜ ਵੀ ਲਾ ਦਿੰਦੇ ਆ LED ਲਾਈਟਾਂ ਵਾਲੀ ਬਾਰ ਵੀ ਲਾ ਦਿੰਦੇ ਆ ਡਰਿੰਕ ਸਰਵ ਕਰਨ ਦੇ ਲਈ ਸਟੈਂਡਿੰਗ ਟੇਬਲਸ ਰੈਗੂਲਰ ਟੇਬਲਸ ਬਫੇਲੇ ਟੇਬਲ DJ ਟੇਬਲ ਸਾਰਾ ਪ੍ਰਬੰਧ ਕਰਦੇ ਆ ਡੈਕੋਰੇਸ਼ਨ ਤੱਕ ਵੀ ਤੁਸੀਂ ਕਰਵਾ ਸਕਦੇ ਹੋ ਇਹਨਾਂ ਤੋਂ ਅੰਦਰ ਇਹ ਬਹੁਤ ਹੀ ਸ਼ਾਨਦਾਰ ਲਾਈਨਿੰਗ ਡਰੇਪਿੰਗ ਸਭ ਕੁਝ ਹੀ ਸੈਟਅਪ ਕਰ ਦੇਣਗੇ ਅਤੇ ਅਲੱਗ ਅਲੱਗ ਕਿਸਮ ਦੀਆਂ ਚੇਅਰਾਂ ਵੀ ਨੇ ਇਕੱਲੀਆਂ ਫੋਲਡਿੰਗ ਚੇਅਰਸ ਨਹੀਂ ਪਰ ਤੁਸੀਂ ਫੈਂਸੀ ਚੇਅਰਸ ਵੀ ਇਹਨਾਂ ਤੋਂ ਰੈਂਟ ਕਰ ਸਕਦੇ ਹੋ ਅਤੇ ਦਿਨੇ ਦਿਨੇ ਗਰਮੀ ਆ ਵੱਡੇ ਪੱਖੇ ਲਾਉਣਗੇ ਰਾਤ ਨੂੰ ਠੰਡ ਹੈ ਵੱਡੇ ਪ੍ਰੋਪੇਨ ਦੇ ਹੀਟਰ ਲਾਉਣਗੇ ਅਤੇ ਜੇ ਵਿਆਹ ਵਾਲਾ ਘਰ ਹੈ ਇੰਡੀਆ ਸਟਾਈਲ ਤੁਸੀਂ ਲਾਈਟਾਂ ਇਹਨਾਂ ਤੋਂ ਲਵਾ ਸਕਦੇ ਹੋ ਅਤੇ ਜੇ ਤੁਹਾਨੂੰ ਐਕਸਟਰਾ ਵਾਸ਼ਰੂਮ ਕਪੈਸਿਟੀ ਚਾਹੀਦੀ ਹੈ ਮਹਿਮਾਨਾਂ ਦੇ ਲਈ ਇਹਨਾਂ ਨੇ ਹੁਣ ਬੰਦੋਬਸਤ ਕੀਤਾ ਹੋਇਆ ਹੈ ਕਿ ਤੁਹਾਡੇ ਲਈ ਲਗਜ਼ਰੀ ਪੋਰਟੇਬਲ ਟ੍ਰੇਲਰ ਤੁਸੀਂ ਇਹਨਾਂ ਤੋਂ ਸੈਟਅਪ ਕਰਵਾ ਸਕਦੇ ਹੋ ਜਿੰਨੇ ਵੀ ਦਿਨ ਚਾਹੀਦਾ ਹੈ ਸੈਪਰੇਟ ਪੌੜੀਆਂ ਸੈਪਰੇਟ ਵਾਸ਼ਰੂਮ ਲੇਡੀਜ਼ ਲਈ ਸੈਪਰੇਟ ਪੌੜੀਆਂ ਸੈਪਰੇਟ ਵਾਸ਼ਰੂਮ ਜੈਂਟਸ ਦੇ ਲਈ ਤੁਸੀਂ ਨੰਬਰ ਕਮਾਉਣਾ ਮੱਲੀ ਟੈਂਟ ਸਰਵਿਸਿਜ਼ ਫੋਨ ਨੰਬਰ ਹੈ 6479992569 ਮੱਲੀ ਟੈਂਟ ਸਰਵਿਸ ਨੂੰ ਦੇਸ਼ ਪ੍ਰਦੇਸ਼ ਦਾ ਹਵਾਲਾ ਦਿਓ ਖਾਸ ਡਿਸਕਾਊਂਟ ਮਿਲੂਗਾ 6479992569 ਤੇ ਦੋਸਤੋ ਨਾਲ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ ਜੋ ਕਿ ਲੈ ਕੇ ਆਏ ਨੇ ਨਾਇਗਰਾ ਫਾਲਸ ਦੇ ਵਿੱਚ ਖਾਸ ਨਾਇਗਰਾ ਫਾਲਸ ਸ਼ਹਿਰ ਦੇ ਵਿੱਚ ਨਾਇਗਰਾ ਫਾਲਸ ਦੇ ਬਹੁਤ ਬਿਜ਼ੀ ਟੂਰਿਸਟ ਕਲਿਫਟਨ ਹਿਲ ਦੇ ਏਰੀਆ ਤੋਂ ਤਕਰੀਬਨ 5 ਕਿਲੋਮੀਟਰ ਦੂਰ ਇੱਕ ਨਵਾਂ ਟਾਊਨ ਹਾਊਸ ਦਾ ਰਿਲੀਸ ਲੈ ਕੇ ਆਏ ਨੇ ਜੋ ਕਿ ਤੁਹਾਨੂੰ ਦੋਸਤੋ ਦੋ ਕਿਰਾਏ ਦੇਣ ਵਾਲੇ ਟਾਊਨ ਹਾਊਸਿਸ ਨੇ ਫੁੱਲੀ ਫਰੀ ਹੋਲ ਟਾਊਨ ਹਾਊਸਿਸ ਡਬਲ ਕਾਰ ਗਰਾਜ 4 ਗੱਡੀਆਂ ਦੀ ਪਾਰਕਿੰਗ ਪਹਿਲੇ ਹੀ ਦਿਨ ਸੈਪਰੇਟ ਐਂਟਰੈਂਸ ਦੇ ਨਾਲ ਬਿਲਡਰ ਤੁਹਾਡੇ ਲਈ ਫਰੀ ਦੇ ਵਿੱਚ ਫਿਨਿਸ਼ਡ ਬੇਸਮੈਂਟ ਵੀ ਤਿਆਰ ਕਰਕੇ ਦੇ ਰਿਹਾ ਹੈ ਤੁਹਾਨੂੰ ਬਹੁਤ ਸੋਹਣਾ $1,000 ਪਲੱਸ ਤੱਕ ਵੀ ਈਜ਼ਲੀ ਮਹੀਨੇ ਦਾ ਪੋਜ਼ਿਟਿਵ ਕੈਸ਼ ਫਲੋ ਬਣ ਸਕਦਾ ਹੈ ਅਤੇ ਇਹਨਾਂ ਦੀ ਕਲੋਜ਼ਿੰਗ ਹੋਣ ਲੱਗੀ ਆ ਅਗਲੇ ਸਾਲ ਸਮਰ 2027 ਦੇ ਵਿੱਚ। ਸੋ ਇੱਕ ਸਾਲ ਰਫਲੀ ਇੱਕ ਤੋਂ ਲੈ ਕੇ ਇੱਕ ਪਲੱਸ ਸਾਲ ਤੱਕ ਦੀ ਕਲੋਜ਼ਿੰਗ ਹੈ ਅਤੇ ਹੁਣ ਪ੍ਰਾਈਸ ਹੈ 5.35 ਚਾਹੇ ਫਸਟ ਟਾਈਮ ਹੋਮ ਬਾਇਰ ਹੋ ਚਾਹੇ ਤੁਸੀਂ ਇਨਵੈਸਟਰ ਹੋ 5.35 ਤੋਂ ਪ੍ਰਾਈਸ ਸ਼ੁਰੂ ਹੁੰਦੀ ਹੈ। ਇਹਦੇ ਵਿੱਚ ਦੋਸਤ ਦੱਸ ਦਈਏ ਟ੍ਰੈਡੀਸ਼ਨਲ two story freehold towns ne prime Niagara Falls location Clifton Hill to actual jada falls hai ode to masa 5 km dur pura ta pura fully developed area pehla to hai te itthe to le walking distance 1 minute banda tur ke grocery store restaurants retail etc tak pahunch sakda QEW sirf 2 minute drive highway 420 sirf 4 minute drive te great future rental potential hai kyunki tuhanu traditional two-story townhouse 1750 square foot to leke 1800 square foot da mil reha 3 to leke 5 bedroom 3.5 to 4.5 bathroom double car garage kul milake 4 gaddiyan di parking te builder aap separate entrance naal free finished basement pehle hi din tuhade layi taiyar karke de reha so upar rent out karo thalle rent out karo te bahut vadhiya ਪੋਜ਼ਿਟਿਵ ਕੈਸ਼ ਫਲੋ ਬਣਨਾ ਹੀ ਬਣਨਾ ਸਾਰੇ ਖਰਚੇ ਕੱਢ ਕੇ ਮੋਰਗੇਜ ਦੇ ਪ੍ਰਾਪਰਟੀ ਟੈਕਸ ਦੇ ਇੰਸ਼ੋਰੈਂਸ ਦੇ ਕੱਢ ਕੇ ਵੀ ਤੁਹਾਡੇ ਪੈਸੇ ਵਧੀਆ ਬਣਨੇ ਬਣਨੇ ਆ 5 ਅਪਲਾਇੰਸਿਸ ਫਰੀ ਏਸੀ ਫਰੀ ਅਸਾਈਨਮੈਂਟ ਕਲਾਸ ਫਰੀ ਅਪਗ੍ਰੇਡਡ ਕੋਰਟਸ ਦੇ ਕਾਊਂਟਰ ਟਾਪ ਸਾਰੇ ਵਾਸ਼ਰੂਮਸ ਅਤੇ ਕਿਚਨ ਵਿੱਚ ਫਰੀ ਅਤੇ ਜ਼ੀਰੋ ਡਿਵੈਲਪਮੈਂਟ ਚਾਰਜਿਸ ਕੁੱਲ ਮਿਲਾ ਕੇ 12 ਮਹੀਨਿਆਂ ਵਿੱਚ ਯਾਨੀ ਕਿ ਸਾਲ ਦੇ ਵਿੱਚ ਇਕੱਲਾ 60,000 5,000 ਮਹੀਨੇ ਦਾ ਕਰਕੇ 12 ਮਹੀਨੇ ਵਿੱਚ ਇਕੱਲਾ 60,000 ਡਿਪੋਜ਼ਿਟ ਅਤੇ ਪ੍ਰਾਈਸ ਚਾਹੇ ਫਸਟ ਟਾਈਮ ਹੋਮ ਬਾਇਰ ਚਾਹੇ ਇਨਵੈਸਟਰ ਹੋ ਹੈ ਸਿਰਫ 5.35 ਕਾਲ 416-302-0016 416-302-0016 ਹੁਣ ਦੋਸਤੋ ਤੁਹਾਨੂੰ ਮਿਲਾਉਂਦੇ ਹਾਂ ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਨਰਦੇਵ ਸਿੱਧੂ ਤੁਹਾਡਾ ਜਿਹੜਾ ਮਰਜ਼ੀ ਮੋਰਗੇਜ ਰਿਲੇਟਡ ਸਵਾਲ ਹੋਵੇ ਕੰਮ ਹੋਵੇ ਅਸੀਂ ਰੈਕਮੈਂਡ ਕਰਦੇ ਹਾਂ ਕਿ ਤੁਸੀਂ ਸਾਡੇ ਬਾਈ ਨਰਦੇਵ ਸਿੱਧੂ ਨਾਲ ਜ਼ਰੂਰ ਸੰਪਰਕ ਕਰੋ ਕਿਉਂਕਿ ਇਹ ਇਸ ਫੀਲਡ ਦੇ ਵਿੱਚ ਮਾਹਰ ਨੇ ਬਹੁਤ ਲੰਬਾ ਤਜ਼ਰਬਾ ਹੈ ਬਹੁਤ ਚਿਰਾਂ ਤੋਂ ਹੀ ਇਸ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ ਚਾਹੇ ਜਿੰਨੀ ਘੱਟ ਇਨਕਮ ਕਮਾਉਂਦੇ ਹੋ ਜਾਂ ਦਿਖਾਉਂਦੇ ਹੋ ਫਿਰ ਵੀ ਮੋਰਗੇਜ ਦਾ ਪ੍ਰਬੰਧ ਤੁਹਾਡੇ ਟਾਪ ਦੇ ਲੈਂਡਰ ਤੋਂ ਕਰਵਾ ਕੇ ਦੇ ਸਕਦੇ ਨੇ ਗੱਲ ਕਰੋ ਫਿਰ ਸਲੂਸ਼ਨ ਨਿਕਲੂਗੀ ਤੁਹਾਡੇ ਲਈ 647-294-5503 ਨਰਦੇਵ ਸਿੱਧੂ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ
1: ਧੰਨਵਾਦ ਸਿੱਧੂ ਸਾਹਿਬ ਤੁਹਾਨੂੰ ਤੇ ਰੇਡੀਓ ਦੇਸ਼ ਪ੍ਰਦੇਸ਼ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ
0: ਬਾਈ ਜੀ ਤੁਸੀਂ ਇਹ ਦੱਸੋ ਬਹੁਤ ਜ਼ਿਆਦਾ ਪਰਿਵਾਰ ਬਹੁਤ ਜ਼ਿਆਦਾ ਔਖੇ ਹੋਏ ਹੋਏ ਨੇ ਪਤਾ ਨਹੀਂ ਲੱਗਦਾ ਕਿ ਜੇ ਮੋਰਗੇਜ ਦੀ ਵਿਨਿਊ ਹੁਣ ਆ ਗਈ ਆ ਆਪਾਂ ਉੱਥੇ ਟਿਕ ਕੇ ਬੈਠੇ ਰਹੀਏ ਬਸ ਸਾਈਨ ਕਰਕੇ ਸੇਮ ਬੈਂਕ ਰੱਖੀਏ ਸੇਮ ਲੈਂਡਰ ਰੱਖੀਏ ਜਾਂ ਮੇ ਬੀ ਕੋਈ ਚੇਂਜ ਕਰਕੇ ਕੋਈ ਫਾਇਦਾ ਹੋ ਸਕਦਾ ਇਹ ਦੱਸੋ ਜੀ ਪਲੀਜ਼ ਕਿ ਹੁਣ ਆਪਸ਼ਨ ਕੀ ਆ ਲੋਕਾਂ ਲਈ
1: ਸਿੱਧੂ ਸਾਹਿਬ ਬਿਲਕੁਲ ਤੁਸੀਂ ਸਹੀ ਕਿਹਾ ਜੀ ਕਿਉਂਕਿ ਜਿਹੜੀਆਂ ਹੁਣ ਮੋਰਗੇਜ ਰਿਨਿਊਅਲ ਵਾਸਤੇ ਆ ਰਹੀਆਂ ਹੈਗੀਆਂ ਉਹ ਬੜੇ ਖਾਸ ਕਰਕੇ ਜਿਹਨਾਂ ਦੀਆਂ ਫਿਕਸ ਰੇਟ ਤੇ ਮੋਰਗੇਜ ਸੀਗੀਆਂ ਬਹੁਤ ਲੋਅ ਰੇਟ ਤੇ ਉਹਨਾਂ ਨੂੰ ਮਿਲੀਆਂ ਹੋਈਆਂ ਸੀਗੀਆਂ ਤੇ ਹੁਣ ਜਦੋਂ ਰਿਨਿਊਅਲ ਦੇ ਲੈਟਰ ਆ ਰਹੀ ਆ ਉਹਨਾਂ ਵਾਸਤੇ ਤੇ ਕਾਫੀ ਹਾਈ ਇੰਟਰਸਟ ਰੇਟ ਤੇ ਉਹਨਾਂ ਨੂੰ ਜਿਹੜੀ ਹੈਗੀ ਜੀ ਉਹ ਰਿਨਿਊਅਲ ਦੀ ਲੈਟਰ ਆ ਰਹੀ ਹੈ ਸੋ ਪਹਿਲੀ ਗੱਲ ਤੇ ਇਹ ਇੰਪੋਰਟੈਂਟ ਹੈ ਜੀ ਕਿ ਜਦੋਂ ਵੀ ਤੁਹਾਡੀ ਮੋਰਗੇਜ ਰਿਨਿਊਅਲ ਦੀ ਲੈਟਰ ਆਉਂਦੀ ਹੈ ਬੇਸ਼ੱਕ ਕਿਸੇ ਮੇਜਰ ਬੈਂਕ ਤੋਂ ਏ ਲੈਂਡਰ ਤੋਂ ਆਉਂਦੀ ਹੈ ਜਾਂ ਕਿਸੇ ਬੀ ਲੈਂਡਰ ਤੋਂ ਆਉਂਦੀ ਹੈ ਫਾਰ ਐਗਜ਼ਾਮਪਲ ਹੋਮ ਟਰਸਟ ਐਫਰ ਟਰਸਟ ਕਮਿਊਨਿਟੀ ਟਰਸਟ ਜਾਂ ਕਿਸੇ ਪ੍ਰਾਈਵੇਟ ਲੈਂਡਰ ਤੋਂ ਆਉਂਦੀ ਹੈ ਪਹਿਲੀ ਗੱਲ ਤਾਂ ਇਹ ਹੈ ਜੀ ਕਦੇ ਵੀ ਜਲਦੀ ਦੇ ਵਿੱਚ ਪੇਪਰਾਂ ਦੇ ਉੱਪਰ ਸਾਈਨ ਕਰਕੇ ਤੁਸੀਂ ਨਾ ਭੇਜੋ ਸਾਨੂੰ ਤੁਸੀਂ ਸੰਪਰਕ ਕਰੋ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਸਿੱਧੂ ਸਾਹਿਬ ਜਿਹੜੇ ਵੀ ਭੈਣ ਭਰਾ ਸ਼ੋਪ ਰਾਊਂਡ ਕਰਦੇ ਆ ਐਫਰਟ ਕਰਦੇ ਆ ਨੋਰਮਲੀ ਡੀਲ ਉਹਨਾਂ ਨੂੰ ਜਿਹੜੀ ਬੈਟਰ ਮਿਲਦੀ ਹੈ ਕਿਉਂਕਿ ਕੋਈ ਜ਼ਰੂਰੀ ਨਹੀਂ ਹੈ ਕਿ ਜਿਹੜਾ ਤੁਹਾਡਾ ਐਗਜਿਸਟਿੰਗ ਲੈਂਡਰ ਹੈ ਉਹ ਤੁਹਾਨੂੰ ਬੈਸਟ ਪੋਸੀਬਲ ਡੀਲ ਦੇਗਾ ਤੁਸੀਂ ਸ਼ੋਪ ਰਾਊਂਡ ਕਰਦੇ ਹੋ ਤੁਹਾਡੇ ਚਾਂਸ ਬੈਟਰ ਹੁੰਦੇ ਆ ਤੁਹਾਡੇ ਵਾਸਤੇ ਬੈਟਰ ਡੀਲ ਲੱਭਣ ਦੇ ਨਾਲ ਦੀ ਨਾਲ ਜੋ ਹੁਣ ਹਾਲਾਤ ਹੈਗੇ ਆ ਉਹਦੇ ਮੁਤਾਬਕ ਤੁਸੀਂ ਕਿਹੜਾ ਮੋਰਗੇਜ ਦਾ ਪ੍ਰੋਡਕਟ ਲੈਣਾ ਕੀ ਤੁਸੀਂ ਵੇਰੀਏਬਲ ਰੇਟ ਮੋਰਗੇਜ ਲੈਣੀ ਹੈ ਫਿਕਸ ਰੇਟ ਮੋਰਗੇਜ ਲੈਣੀ ਹੈ ਟਰਮ ਤੁਸੀਂ ਕਿਹੜੀ ਲੈਣੀ ਹੈਗੀ ਹੈ ਇਹ ਸਾਰੀਆਂ ਚੀਜ਼ਾਂ ਆਪਾਂ ਮੋਰਗੇਜ ਰਿਨਿਊਅਲ ਦੇ ਟਾਈਮ ਤੇ ਦੇਖਦੇ ਹੈਗੇ ਹਾਂ ਤੇ ਨਾਲ ਦੀ ਨਾਲ ਆਪਾਂ ਇਹ ਵੀ ਦੇਖਦੇ ਹਾਂ ਕਿ ਤੁਸੀਂ ਮੋਰਗੇਜ ਦੇ ਨਾਲ ਨਾਲ ਕੋਈ ਹੋਰ ਕਰਜ਼ੇ ਤਾਂ ਨਹੀਂ ਚੱਕੇ ਕੋਈ ਸੈਕਿੰਡ ਮੋਰਗੇਜ ਕੋਈ ਕ੍ਰੈਡਿਟ ਕਾਰਡਾਂ ਦੇ ਮਹਿੰਗੇ ਭਾਅ ਦੇ ਕਰਜ਼ੇ ਤਾਂ ਨਹੀਂ ਚੱਕੇ ਜਿਨ੍ਹਾਂ ਦੀ ਤੁਹਾਨੂੰ ਵਿਆਜ ਕਾਫੀ ਜ਼ਿਆਦਾ ਪੇ ਕਰਨਾ ਪੈ ਰਿਹਾ ਹੈਗਾ ਸੋ ਉਹਨਾਂ ਨੂੰ ਵੀ ਸਾਰਿਆਂ ਨੂੰ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਆਪਾਂ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕਰ ਦਿੰਦੇ ਹਾਂ ਮੋਰਗੇਜ ਰਿਨਿਊਅਲ ਦੇ ਟਾਈਮ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਡੀ ਪੇਮੈਂਟ ਇੱਕ ਬਣ ਜਾਂਦੀ ਹੈ, ਓਵਰਆਲ ਇੰਟਰਸਟ ਰੇਟ ਘੱਟ ਜਾਂਦਾ ਅਤੇ ਤੁਹਾਡੀ ਸਬਸਟੈਂਸ਼ੀਅਲ ਉਹਦੇ ਨਾਲ ਸੇਵਿੰਗ ਹੋ ਸਕਦੀ ਹੈਗੀ ਹੈ। ਇਹ ਵੀ ਆਪਾਂ ਉਸ ਚੀਜ਼ ਦਾ ਵੀ ਖਿਆਲ ਰੱਖਦੇ ਹਾਂ, ਅਗਰ ਤੁਸੀਂ ਕਿਸੇ ਦਾ ਨਾਮ ਪਾਇਆ ਹੈਗਾ ਆਪਣੇ ਘਰ ਦੇ ਵਿੱਚ, ਉਹਨਾਂ ਦਾ ਨਾਮ ਕੱਢਣਾ ਚਾਹੁੰਦੇ ਹੋ ਜਾਂ ਕਿਸੇ ਦਾ ਨਾਮ ਪਾਉਣਾ ਚਾਹੁੰਦੇ ਹੋ, ਘਰ 'ਚੋਂ ਪੈਸੇ ਕੱਢਣੇ ਹੈ, ਘਰ 'ਤੇ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਇਹ ਸਾਰੀਆਂ ਚੀਜ਼ਾਂ ਮੌਰਗੇਜ ਰਿਨਿਊਅਲ ਦੇ ਟਾਈਮ 'ਤੇ ਕੀਤੀਆਂ ਜਾ ਸਕਦੀਆਂ। ਖਾਸ ਕਰਕੇ ਮੌਰਗੇਜ ਤੁਹਾਡੀ ਰਿਨਿਊਅਲ ਵਾਸਤੇ ਕਿਸੇ ਵੀ ਲੈਂਡਰ ਤੋਂ ਜਾਂ ਪ੍ਰਾਈਵੇਟ ਲੈਂਡਰ ਤੋਂ ਆਈਏ, ਕਦੇ ਵੀ ਜਲਦੀ ਸਾਈਨ ਕਰਕੇ ਨਾ ਭੇਜੋ, ਸਾਨੂੰ ਤੁਸੀਂ ਸੰਪਰਕ ਕਰੋ। ਪੋਸੀਬਲੀ ਤੁਹਾਡੀ ਜਿਹੜੀ ਮੌਰਗੇਜ ਆ ਉਹਨੂੰ ਸਵਿੱਚ ਕਰਕੇ ਆਪਾਂ ਕਿਸੇ ਮੇਜਰ ਏ ਲੈਂਡਰ ਦੇ ਨਾਲ ਜਿਹੜੀ ਹੈਗੀ ਹੈ ਕਰਵਾ ਕੇ ਦੇ ਸਕਦੇ ਹਾਂ, ਜਿਹਦੇ ਨਾਲ ਕਿ ਤੁਹਾਡੇ ਬਹੁਤ ਸਾਰੇ ਪੈਸੇ ਦੀ ਸੇਵਿੰਗ ਹੋ ਸਕਦੀ ਹੈ। ਮੌਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ ਜਾਂ ਆਉਣ ਵਾਲੀ ਹੈ, ਆਪਣੀਆਂ ਆਪਸ਼ਨ ਦੇਖ ਰਹੇ ਹੈਗੇ, ਰੇਟ ਸ਼ਾਪ ਰਾਊਂਡ ਕਰ ਰਹੇ ਹੋ, ਤਾਂ ਨੰਬਰ ਹੈ ਜੀ 647-295-0303, ਨਰਦੇਵ ਸਿੱਧੂ 6472945503 ਜੀ। ਸਿੱਧੂ ਸਾਹਿਬ,
0: ਨਰਦੇਵ ਸਿੱਧੂ ਮੋਰਗੇਜ ਬ੍ਰੋਕਰ, ਸਾਰੇ ਤੇ ਸਾਰੇ ਮੇਜਰ ਲੈਂਡਰਸ ਅਤੇ ਬੈਂਕਸ ਨਾਲ ਡਾਇਰੈਕਟ ਕੰਮ ਕਰਦੇ ਨੇ, ਸੋ ਤੁਹਾਨੂੰ ਜਾ ਕੇ ਮਲਟੀਪਲ ਥਾਵਾਂ 'ਤੇ ਸ਼ਾਪ ਰਾਊਂਡ ਕਰਨ ਦੀ ਕੋਈ ਲੋੜ ਨਹੀਂ, ਬਸ ਇੱਕੋ ਹੀ ਨੰਬਰ ਘੁਮਾਉਣਾ ਹੈ ਅਤੇ ਤੁਹਾਨੂੰ ਇਹਨਾਂ ਨੇ ਲੋਵੈਸਟ ਇੰਟਰਸਟ ਰੇਟ ਅਤੇ ਲੋਵੈਸਟ ਕਿਸ਼ਤ ਦਿਲਵਾ ਦੇਣੀ ਹੈ। 6472945503 ਤੇ ਬਾਈ ਜੀ, ਅੱਜ ਕੱਲ੍ਹ ਤਾਂ ਆਮ ਹੀ ਗੱਲ ਹੋ ਗਈ ਆ, ਹਰੇਕ ਬੰਦੇ ਕੋਲ ਤਾਂ ਮਲਟੀਪਲ ਡਿਫਰੈਂਟ ਲੋਨ ਚੱਕੇ ਹੋਏ ਨੇ, ਮਲਟੀਪਲ ਡਿਫਰੈਂਟ ਥਾਵਾਂ ਤੋਂ ਕਰਜ਼ੇ ਚੱਕੇ ਹੋਏ ਨੇ, ਸਾਰਿਆਂ ਦੀ ਕਿਸ਼ਤਾਂ ਵੀ ਅਲੱਗ ਆ, ਸਾਰਿਆਂ ਦਾ ਇੰਟਰਸਟ ਰੇਟ ਵੀ ਅਲੱਗ ਆ, ਪਰ ਕੋਈ ਤਰੀਕਾ ਹੈਗਾ ਕਿ ਮੈਂ ਆਹ 5-6 ਡਿਫਰੈਂਟ ਲੋਨਸ ਅਤੇ ਕਰਜ਼ੇ ਨੂੰ ਇਕੱਠਾ ਕਰ ਲਵਾਂ ਅਤੇ ਲੋਵੈਸਟ ਇੰਟਰਸਟ ਰੇਟ ਕਰਵਾ ਲਵਾਂ ਅਤੇ ਕਿਸ਼ਤੀ ਇੱਕ ਸਿੰਪਲੀਫਾਈ ਕਰ ਲਵਾਂ, ਕੋਈ ਤਰੀਕਾ ਹੈਗਾ ਕਿ ਨਹੀਂ?
1: ਸਿੱਧੂ ਸਾਹਿਬ ਬਿਲਕੁਲ ਹੈਗਾ ਜੀ, ਉਹਦਾ ਸਵਾਲ ਦਾ ਮੈਂ ਤੁਹਾਡਾ ਆਂਸਰ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਹੋਰ ਥੋੜ੍ਹੀ ਜਿਹੀ ਐਡ ਕਰ ਦਿਆਂ ਇਹਦੇ ਵਿੱਚ। ਇਸ ਤਰ੍ਹਾਂ ਦੀਆਂ ਕਾਲਸ ਆ ਰਹੀਆਂ ਜੀ, ਕਾਫੀ ਡਿਸਟ੍ਰੈਸਡ ਕਾਲਸ ਆ ਰਹੀਆਂ ਹੈਗੀਆਂ ਕਈ ਕੇਸ ਦੇ ਵਿੱਚ ਕਿ ਭਾਜੀ ਸਾਨੂੰ ਥੋੜ੍ਹੇ ਜਿਹੇ ਪੈਸੇ ਚਾਹੀਦੇ, ਸਾਨੂੰ $5,000 ਚਾਹੀਦਾ ਹੈਗਾ, ਸਾਡੇ ਕੋਲ ਸਾਡੀ ਇੱਦਾਂ ਦੀ ਸਿਚੁਏਸ਼ਨ ਬਣ ਗਈ, ਇੱਦਾਂ ਦੀ ਸਿਚੁਏਸ਼ਨ ਬਣ ਗਈ। ਸੋ ਇਹਦੇ 'ਚ ਇਹ ਹੁੰਦਾ ਜੀ ਕਿ ਆਪਣੇ ਵਾਸਤੇ ਤੁਸੀਂ ਹਮੇਸ਼ਾ 6 ਮਹੀਨਿਆਂ ਦਾ ਆਪਣਾ ਜਿਹੜਾ ਐਮਰਜੈਂਸੀ ਫੰਡ ਹੈ ਉਹਨੂੰ ਜ਼ਰੂਰ ਤੁਸੀਂ ਆਪਣਾ ਅਰੇਂਜ ਕਰਕੇ ਰੱਖੋ, ਸਮੇਂ ਨਾਲ ਉਹਨੂੰ ਅਰੇਂਜ ਕਰਕੇ ਰੱਖੋ। ਪਤਾ ਨਹੀਂ ਲੱਗਦਾ ਸਮਾਂ ਕਿਹੜੇ ਵੇਲੇ ਕਿਹੜੇ ਪਾਸੇ ਨੂੰ ਜਾਂਦਾ ਹੈਗਾ ਅਤੇ ਆਪਾਂ ਨੂੰ ਕਦੇ ਵੀ ਐਮਰਜੈਂਸੀ ਆ ਸਕਦੀ ਹੈ। ਜੇ ਕੋਈ ਐਮਰਜੈਂਸੀ ਆਉਂਦੀ ਤਾਂ ਆਪਣੇ ਕੋਲ ਸਾਈਡ 'ਤੇ ਪੈਸੇ ਅਵੇਲੇਬਲ ਪਏ ਆ ਅਤੇ ਆਪਾਂ ਉੱਥੋਂ ਯੂਜ਼ ਕਰ ਸਕਦੇ। ਉਹਦੇ ਵਾਸਤੇ ਤੁਸੀਂ ਜੇਕਰ ਤੁਹਾਡੇ ਕੋਲ ਕੈਸ਼ ਨਹੀਂ ਅਵੇਲੇਬਲ ਹੈਗਾ ਰਾਈਟ ਇਨ ਹੈਂਡ, ਉਹਦੇ ਵਾਸਤੇ ਤੁਸੀਂ ਆਪਣੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖ ਸਕਦੇ ਹੋ, ਲੋੜ ਪੈਣ 'ਤੇ ਉਹਨੂੰ ਵਰਤ ਸਕਦੇ ਹੋ। ਜੇ ਨਹੀਂ ਵਰਤਦੇ ਨਹੀਂ ਯੂਜ਼ ਕਰਦੇ, ਕੋਈ ਤੁਹਾਨੂੰ ਵਿਆਜ ਨਹੀਂ ਪੈਂਦਾ, ਕੋਈ ਤੁਹਾਨੂੰ ਕਿਸ਼ਤ ਨਹੀਂ ਆਉਂਦੀ। ਹੁਣ ਆਉਂਦੇ ਸਿੱਧੂ ਸਾਹਿਬ ਆਪਾਂ ਤੁਹਾਡੀ ਗੱਲ 'ਤੇ ਕਿ ਜੇਕਰ ਕਰਜ਼ੇ ਮਲਟੀਪਲ ਜਿਹੜੇ ਕਰਜ਼ੇ ਆ ਚੜ੍ਹੇ ਹੋਏ ਹੈਗੇ ਆ, ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ, ਪੇਡ ਲੋਨਸ ਐਂਡ ਸੋ ਔਨ, ਜੇ ਕੋਈ ਇੱਦਾਂ ਦੀ ਗੱਲ ਹੈਗੀ ਹੈ ਤਾਂ ਇਹ ਕਿਉਂਕਿ ਇਹਨਾਂ ਦਾ ਆਮ ਤੌਰ 'ਤੇ ਸਿੱਧੂ ਸਾਹਿਬ ਜਿਹੜਾ ਇੰਟਰਸਟ ਰੇਟ ਹੈ ਹਾਈ ਹੁੰਦਾ ਹੈਗਾ, ਮਿਨੀਮਮ ਪੇਮੈਂਟ ਕਾਫੀ ਜ਼ਿਆਦਾ ਬਣ ਜਾਂਦੀ ਹੈ, ਕਈ ਵਾਰੀ ਮਿਨੀਮਮ ਪੇਮੈਂਟ ਕਰਨ ਵਾਸਤੇ ਪੈਸੇ ਨਹੀਂ ਹੁੰਦੇ ਹੈਗੇ, ਪੇਮੈਂਟਸ ਲੇਟ ਹੁੰਦੀਆਂ, ਮਿਸ ਹੁੰਦੀਆਂ, ਜੇਕਰ ਇਹ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰ ਗਏ ਆ, ਮੈਕਸਡ ਆਊਟ ਹੋ ਗਏ, ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜਿਹੜਾ ਕ੍ਰੈਡਿਟ ਹੈ ਜੀ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਅਤੇ ਕਈ ਵਾਰੀ ਭੈਣ ਭਰਾ ਇਹ ਵੀ ਸੋਚਦਾ ਕਿ ਆਪਾਂ ਕੰਜ਼ਿਊਮਰ ਪ੍ਰਪੋਜ਼ਲ ਕਰ ਦੇਈਏ, ਪਰ ਸਿੱਧੂ ਸਾਹਿਬ ਉਹਦੀ ਪ੍ਰੋਬਲਮ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਅੱਗੇ ਕੁਛ ਵੀ ਕਰਨਾ ਹੈ, ਕੋਈ ਤੁਸੀਂ ਮੌਰਗੇਜ ਰੀਫਾਈਨੈਂਸ ਕਰਨੀ ਹੈ ਜਾਂ ਕੋਈ ਹੋਰ ਕੋਈ ਮੌਰਗੇਜ ਲੈਣੀ ਹੈ ਜਾਂ ਕੋਈ ਹੋਰ ਕ੍ਰੈਡਿਟ ਫੈਸਿਲਿਟੀ ਲੈਣੀ ਹੈ, ਜਾਂ ਤਾਂ ਉਹ ਤੁਹਾਨੂੰ ਮਿਲਦੀ ਨਹੀਂ ਜਾਂ ਮਹਿੰਗੀ ਮਿਲਦੀ ਹੈ, ਫਿਰ ਕੀਤਾ ਕੀ ਜਾ ਸਕਦਾ ਕਿ ਤੁਹਾਡਾ ਜਿਹੜਾ ਕਰਜ਼ਾ ਜਿਹੜਾ ਹੈਗਾ ਉਹ ਵੀ ਕੰਸੋਲੀਡੇਟ ਹਾਈ ਇੰਟਰਸਟ ਰੇਟ ਤੋਂ ਘੱਟ ਕੇ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਆ ਜਾਏ, ਪੇਮੈਂਟ ਵੀ ਇੱਕ ਬਣ ਜਾਏ, ਤੁਹਾਡਾ ਜਿਹੜਾ ਕ੍ਰੈਡਿਟ ਆ ਉਹ ਵੀ ਬਚਿਆ ਰਹੇ ਔਰ ਤੁਹਾਡਾ ਕ੍ਰੈਡਿਟ ਰਾਦਰ ਇੰਪਰੂਵ ਹੋ ਜਾਏ, ਤੇ ਬਿਲਕੁਲ ਪੋਸੀਬਲ ਹੈ। ਐਜ਼ ਲੌਂਗ ਐਜ਼ ਤੁਹਾਡੇ ਕੋਲ ਘਰ ਹੈਗਾ ਤੇ ਘਰ 'ਚ ਤੁਹਾਡੇ ਐਕੁਇਟੀ ਹੈਗੀ ਹੈ, ਉਹਦੇ ਬੇਸ 'ਤੇ ਇਹਦਾ ਕੋਈ ਨਾ ਕੋਈ ਹੱਲ ਆਪਾਂ ਤੁਹਾਨੂੰ ਜ਼ਰੂਰ ਲੱਭ ਕੇ ਦੇ ਸਕਦੇ ਹਾਂ। 3 ਆਪਸ਼ਨਸ ਆਮ ਤੌਰ 'ਤੇ ਅਵੇਲੇਬਲ ਹੋ ਸਕਦੀਆਂ ਜੀ। ਪਹਿਲੀ ਜਿਹੜੀ ਹੈਗੀ ਹੈ ਸਾਰਾ ਕੁਛ ਕੀਤਾ ਜਾ ਸਕਦਾ ਹੈ ਰੀਫਾਈਨੈਂਸ ਕਰਕੇ, ਦੂਸਰੀ ਜਿਹੜੀ ਆਪਸ਼ਨ ਹੁੰਦੀ ਹੈ ਉਹ ਹੁੰਦੀ ਹੈ ਸਿਕਿਓਰ ਲਾਈਨ ਆਫ ਕ੍ਰੈਡਿਟ ਦੀ, ਤੀਜੀ ਜਿਹੜੀ ਹੁੰਦੀ ਹੈ ਜੀ ਕੁਝ ਕੇਸ ਦੇ ਵਿੱਚ ਸੈਕਿੰਡ ਮੌਰਗੇਜ ਦੀ ਵੀ ਹੋ ਸਕਦੀ ਹੈ। ਇਹ ਰੀਅਲੀ ਡਿਪੈਂਡ ਕਰਦਾ ਕਿ ਤੁਹਾਡੀ ਆਪਣੀ ਕੀ ਸਿਚੁਏਸ਼ਨ ਹੈ, ਉਹਦੇ ਮੁਤਾਬਕ ਹੀ ਅਸੀਂ ਤੁਹਾਡੀ ਪ੍ਰੋਬਲਮ ਦਾ ਹੱਲ ਕੱਢ ਕੇ ਦਿੰਦੇ ਹਾਂ। ਮੰਨ ਲਓ ਕਿਸੇ ਨੇ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ 'ਤੇ ਚੱਕੇ ਹੈ, $1,500 ਦੇ ਆਸ ਪਾਸ ਉਹਦੀ ਮਿਨੀਮਮ ਮੰਥਲੀ ਪੇਮੈਂਟ ਕਰਦੇ ਆ। ਦੂਜੇ ਪਾਸੇ ਆ ਜਿਹੜੀਆਂ 3 ਆਪਸ਼ਨ ਦੀ ਆਪਾਂ ਗੱਲ ਕੀਤੀ ਹੈ, ਹੁਣ ਡਿਪੈਂਡ ਕਰਦਾ ਹੈ ਕਿਹੜੀ ਵਾਸਤੇ ਕੁਆਲੀਫਾਈ ਕਰੋਗੇ ਜਾਂ ਕਿਹੜੀ ਵਾਸਤੇ ਆਪਟ ਕਰੋਗੇ। ਉਸੇ $50,000 ਦੀ ਕਿਸ਼ਤ $1,500 ਤੋਂ ਘੱਟ ਕੇ $225-250 ਤੋਂ ਲੈ ਕੇ $450-500 ਮਹੀਨੇ ਦੀ ਰਹਿ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ $50,000 ਦੇ ਕਰਜ਼ੇ ਦੇ ਪਿੱਛੇ ਮਹੀਨੇ ਦਾ $1,000 ਤੋਂ ਲੈ ਕੇ ਤਕਰੀਬਨ $1,200-1,250 ਤੱਕ ਸੇਵ ਕਰ ਸਕਦੇ ਹੋ। ਤੁਹਾਡਾ ਕੈਸ਼ ਫਲੋ ਫਰੀ ਹੋ ਸਕਦਾ ਹੈ, ਪਹਿਲਾਂ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ ਉਹ ਵੀ ਬੈਟਰ ਹੋ ਜਾਏਗਾ, ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪਏਗੀ, ਪੇਮੈਂਟ ਵੀ ਇੱਕ ਬਣ ਜਾਏਗੀ ਔਰ ਤੁਹਾਡੇ ਡਾਲਰ ਵੀ ਸੇਵ ਹੋਣਗੇ। ਕਰਜ਼ੇ ਚੜ੍ਹੇ ਹੋਏ ਆ, ਘਰ ਹੈਗਾ, ਘਰ 'ਚ ਐਕੁਇਟੀ ਹੈਗੀ ਆ, ਤਾਂ ਕੋਈ ਨਾ ਕੋਈ ਹੱਲ ਲੱਭਣਾ ਚਾਹੁੰਦੇ ਹੋ, ਜਾਂ ਮੌਰਗੇਜ ਦਾ ਕੋਈ ਵੀ ਸਵਾਲ ਹੈ, ਕੋਈ ਵੀ ਜਾਣਕਾਰੀ ਚਾਹੀਦੀ ਹੈ, ਮੌਰਗੇਜ ਰੀਫਾਈਨੈਂਸ ਕਰਨੀ ਹੈਗੀ ਹੈ, ਜਾਂ ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ, ਪ੍ਰੀ ਅਪਰੂਵਲ ਲੈਣੀ ਹੈ, ਪ੍ਰੀ ਅਸੈਸਮੈਂਟ ਕਰਨੀ ਹੈ, ਜਾਂ ਤੁਹਾਨੂੰ ਕੋਈ ਐਮਰਜੈਂਸੀ ਪੈਸੇ ਦੀ ਲੋੜ ਹੈਗੀ ਹੈ, ਸਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਕੋਈ ਵੀ ਜਾਣਕਾਰੀ ਚਾਹੀਦੀ ਹੈ ਮੌੜਗੇ ਸੰਬੰਧੀ, ਨੰਬਰ ਹੈ ਜੀ 647-245-53-03, ਨਵਦੇਵ ਸਿੱਧੂ 6472945503। ਟਾਈਮ ਦੇਣ ਲਈ ਸਿੱਧੂ ਸਾਹਿਬ ਧੰਨਵਾਦ ਜੀ।
0: ਧੰਨਵਾਦ ਜੀ। ਤੁਸੀਂ ਵੀ ਨਰਦੇਵ ਸਿੱਧੂ ਮੋਰਗੇਜ ਬ੍ਰੋਕਰ ਨਾਲ ਅੱਜ ਇਹ ਗੱਲਬਾਤ ਕਰੋ। ਫੋਨ ਨੰਬਰ ਹੈ 6472945503, 6472945503। ਵਾਂਸ ਅਗੇਨ 6472945503। ਤੇ ਦੋਸਤੋ, ਜਦੋਂ ਵੀ ਚਾਹੇ ਸਾਡੇ ਪ੍ਰੋਗਰਾਮ ਤੋਂ ਪਹਿਲਾਂ, ਚਾਹੇ ਸਾਡੇ ਪ੍ਰੋਗਰਾਮ ਤੋਂ ਬਾਅਦ, ਚਾਹੇ ਲਾਈਵ, ਜਦੋਂ ਵੀ ਕਦੇ ਵੀ ਸਾਡੇ ਕਿਸੇ ਵੀ ਐਡਵਰਟਾਈਜ਼ਰ ਦਾ ਫੋਨ ਨੰਬਰ ਤੁਹਾਨੂੰ ਚਾਹੀਦਾ ਹੋਵੇ, ਤੁਸੀਂ ਮੇਰੇ ਨਾਲ ਸਿੱਧੇ ਹੀ ਸੰਪਰਕ ਕਰ ਸਕਦੇ ਹੋ। ਕਾਲ, ਟੈਕਸਟ, ਵਟਸਐਪ ਕਰ ਸਕਦੇ ਹੋ 416-457-3381, 416-457-3381। ਸਾਡੇ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਸਾਡੇ ਸਪੋਂਸਰਸ ਨੇ, ਉਹਨਾਂ ਦਾ ਕੋਈ ਵੀ ਅਤਾ ਪਤਾ ਫੋਨ ਨੰਬਰ ਚਾਹੀਦਾ ਹੋਵੇ, ਸਾਡੇ ਪ੍ਰੋਗਰਾਮ ਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ, ਤੁਸੀਂ ਸਾਨੂੰ 7 ਡੇਜ਼ ਦਾ ਵੀਕ ਕੰਟੈਕਟ ਕਰ ਸਕਦੇ ਹੋ। ਕਾਲ, ਟੈਕਸਟ, ਵਟਸਐਪ 416-457-3381, 416-457-3381। ਤੇ ਹੁਣ ਦੋਸਤੋ, ਤੁਹਾਨੂੰ ਮਿਲਾਉਂਦੇ ਹਾਂ, ਸਾਡੇ ਅਗਲੇ ਸਪਾਂਸਰ ਵੀ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਡਾਕਟਰ ਕੁਲਦੀਪ ਸਿੰਘ। ਡਾਕਟਰ ਕੁਲਦੀਪ ਸਿੰਘ, ਡਾਕਟਰ ਸਾਹਿਬ 47 ਸਾਲਾਂ ਤੋਂ ਹੋਮਿਓਪੈਥੀ ਪ੍ਰੈਕਟਿਸ ਕਰਦੇ ਆ ਰਹੇ ਨੇ। ਬਰੈਂਪਟਨ ਸ਼ਹਿਰ ਦੇ ਵਿੱਚ ਇਹਨਾਂ ਦਾ ਦਫ਼ਤਰ ਹੈ, ਏਅਰਪੋਰਟ ਅਤੇ ਕੁਈਨ, ਐਟ ਦੀ ਐਗਜੈਕਟ ਇੰਟਰਸੈਕਸ਼ਨ, ਦ ਮੇਜਰ ਇੰਟਰਸੈਕਸ਼ਨ ਆਫ ਏਅਰਪੋਰਟ ਐਂਡ ਕੁਈਨ, ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਏਅਰਪੋਰਟ ਅਤੇ ਕੁਈਨ ਤੇ, ਉੱਥੇ 20 Maritime Ontario Boulevard, Unit 2, ਦੇ ਵਿੱਚ ਡਾਕਟਰ ਕੁਲਦੀਪ ਸਿੰਘ ਦਾ ਦਫ਼ਤਰ ਹੈ। ਤੁਸੀਂ ਅਪੁਆਇੰਟਮੈਂਟ ਬੁੱਕ ਕਰਕੇ ਇਹਨਾਂ ਨੂੰ ਜਾ ਕੇ ਮਿਲੋ। 47 ਸਾਲ ਦਾ ਹੋਮਿਓਪੈਥੀ ਦਾ ਤਜ਼ਰਬਾ ਹੈ। ਹੁਣ ਤੱਕ ਇਹਨਾਂ ਨੇ ਕਿਹਾ ਹੈ ਕਿ ਲੱਖਾਂ ਹੀ ਲੋਕਾਂ ਦਾ ਆਲ ਨੈਚੁਰਲ, ਜੜ੍ਹ ਤੋਂ, ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕੀਤਾ ਹੈ। ਨੰਬਰ ਘੁਮਾਓ
2: 6477-818-0055, 6477-818-0055। ਔਟਿਜ਼ਮ ਦਾ ਮਤਲਬ ਜਿਹੜੇ ਬੱਚੇ ਬੋਲਦੇ ਨਹੀਂ ਹੈਗੇ, ਕੰਸਨਟ੍ਰੇਟ ਨਹੀਂ ਕਰਦੇ, ਕੋਈ ਘੱਟ ਨਹੀਂ, ਕੋਈ 2-4 ਵਰਡ ਬੋਲਦੇ ਨੇ, ਕੋਈ ਬਿਲਕੁਲ ਨਹੀਂ ਬੋਲਦੇ, ਡਿਫਰੈਂਟ ਤਰ੍ਹਾਂ ਦੀ ਔਟਿਜ਼ਮ ਹੁੰਦਾ। ਜਿਹਨਾਂ ਨੂੰ ਘੱਟ ਪ੍ਰੋਬਲਮ ਹੁੰਦੀ ਹੈ ਉਹ ਜਲਦੀ ਠੀਕ ਹੋ ਜਾਂਦੇ, ਜਿਹਨਾਂ ਨੂੰ ਜ਼ਿਆਦਾ ਪ੍ਰੋਬਲਮ ਹੈ ਉਹ ਕਈ ਸਾਲ ਹੋ ਗਏ ਟ੍ਰੀਟਮੈਂਟ ਲਏ। ਲੇਕਿਨ ਇਹ ਕਿ ਮੇਰੇ ਕੋਲ ਪੂਰੀ ਦੁਨੀਆਂ ਤੋਂ ਬੱਚੇ ਨੇ, ਤਾਂ ਕਰਕੇ ਮੈਂ ਇਹ ਟੋਪਿਕ ਲਿੱਤਾ ਅੱਜ। ਪੂਰੀ ਦੁਨੀਆਂ ਤੋਂ ਮੇਰੇ ਬਾਰੇ ਲੋਕ ਦੱਸਦੇ ਨੇ ਕਿ ਉੱਥੇ ਚਲੇ ਜਾਓ, ਤੁਹਾਡਾ ਬੱਚਾ ਜ਼ਰੂਰ ਠੀਕ ਹੋਏਗਾ। ਠੀਕ ਹੈ, ਤਾਂ ਮੇਰੇ ਕੋਲ, ਮੈਂ ਇਹਦੇ ਬਾਰੇ ਜਾਣਕਾਰੀ ਦੇਵਾਂਗਾ। ਔਰ ਹੋਰ ਮੈਂ ਥੋੜ੍ਹੀ ਇਨਫੋਰਮੇਸ਼ਨ ਦਿੰਦਾ। ਦੇਖੋ, ਲੋਕ ਨਾ ਬਹੁਤ ਪਰੇਸ਼ਾਨ ਰਹਿੰਦੇ, ਛੋਟੀਆਂ ਛੋਟੀਆਂ ਬਿਮਾਰੀਆਂ ਲੈ ਕੇ ਪਰੇਸ਼ਾਨ ਰਹਿੰਦੇ। ਤੇ ਤੁਸੀਂ ਮੇਰੇ ਬਾਰੇ ਦੱਸ ਦਿੱਤਾ, ਕਿੰਨੇ ਸਾਲ ਹੋ ਗਏ ਮੈਨੂੰ ਇਹੀ ਕੰਮ, ਪੂਰੀ ਜ਼ਿੰਦਗੀ ਇਹੀ ਕੰਮ ਕਰਦਿਆਂ ਨੂੰ ਹੋ ਗਏ ਨੇ ਮੇਰੇ ਕੋਲ ਚਾਹੇ। ਔਰ ਮੈਂ ਬਹੁਤ ਡਿਵੋਟਡ ਹੈਗਾ ਆਪਣੇ ਕੰਮ ਪਿੱਛੇ। ਮੈਂ ਚਾਹੁੰਦਾ ਕਿ ਜੋ ਵੀ ਲਿਸਨ ਸੁਣ ਰਿਹਾ ਮੇਰਾ ਫਾਇਦਾ ਲਵੇ। ਮੈਂ ਔਰ ਲੱਕੀ ਹੈਗਾ, ਮੈਂ ਬਰੈਂਪਟਨ 'ਚ ਸੇਵਾ ਕਰ ਰਿਹਾ ਲੋਕਾਂ ਦੀ, ਜੇ ਹੈ ਪੂਰੀ ਦੁਨੀਆ ਤੋਂ ਮੇਰੇ ਕੋਲ ਆਉਂਦੇ ਨੇ, ਪੂਰੇ ਕੈਨੇਡਾ ਤੋਂ ਲੋਕ ਹੈਗੇ ਨੇ ਮੇਰੇ ਕੋਲ। ਤੋ ਇਹ ਚਾਹੇ ਤੁਹਾਨੂੰ ਪੇਟ ਦੀ ਬਿਮਾਰੀ ਹੈਗੀ ਹੈ, ਕੋਲਾਈਟਿਸ ਹੈ, IBS ਹੈ, ਗੈਸ ਐਸਿਡਿਟੀ ਦੀ ਪ੍ਰੋਬਲਮ ਹੈਗੀ ਹੈ, ਗੈਸ ਬਣਦੀ ਰਹਿੰਦੀ ਹੈ, ਥਾਇਰਾਇਡ ਹੈਗਾ, ਥਾਇਰਾਇਡ ਆਮ ਗੋਲੀਆਂ ਖਾਈ ਜਾਂਦੇ ਨੇ, ਕੋਲੈਸਟਰਾਲ ਦੀਆਂ, ਡਾਇਬਟੀਜ਼ ਦੀਆਂ। ਦੇਖੋ ਨਾ, ਤੁਸੀਂ ਹੁਣ ਡਾਕਟਰ ਕੋਲ ਜਾਂਦੇ, ਡਾਕਟਰ ਤੁਹਾਨੂੰ ਜ਼ਬਰਦਸਤੀ ਥੋੜ੍ਹੀ ਗੋਲੀਆਂ ਲੈਂਦੇ, ਜਦ ਤੁਸੀਂ ਕੇਅਰ ਨਹੀਂ ਕਰਦੇ ਆਪਣੀ, ਤਾਂ ਤੁਹਾਨੂੰ ਜੇ ਗੋਲੀਆਂ ਲੱਗਦੀਆਂ ਨੇ। ਥਾਇਰਾਇਡ ਤੁਹਾਨੂੰ ਹੋ ਗਿਆ, ਕੋਲੈਸਟਰਾਲ ਹੋ ਗਿਆ, ਬਦਲ ਬਾਰਡਰ 'ਤੇ ਹੈਗਾ, ਡਾਇਬਟੀਜ਼ ਬਾਰਡਰ 'ਤੇ ਹੈਗੀ ਹੈ। ਦੈਟ ਇਜ਼ ਦ ਰਾਈਟ ਟਾਈਮ ਟੂ ਸਟਾਰਟ ਹੋਮਿਓਪੈਥੀ ਟ੍ਰੀਟਮੈਂਟ। ਲੇਕਿਨ ਜੇ ਤੁਸੀਂ ਸਟਾਰਟ ਵੀ ਕਰ ਲਿਆ, 5-10 ਸਾਲ ਵੀ ਹੋ ਗਏ ਗੋਲੀਆਂ ਖਾ ਰਹੇ ਹੋ, 3-4 ਗੋਲੀਆਂ ਖਾ ਰਹੇ ਹੋ, ਤਾਂ ਵੀ ਆਪਾਂ ਉਹਨੂੰ ਵੀ ਠੀਕ ਕਰ ਸਕਦੇ ਹਾਂ। ਠੀਕ ਹੈ, ਐਂਗਜ਼ਾਇਟੀ ਹੋ ਗਈ, ਡਿਪਰੈਸ਼ਨ ਹੋ ਗਿਆ ਤੁਹਾਨੂੰ, ਆਰਥਰਾਈਟਿਸ ਹੈਗਾ, ਪੇਨ ਹੈਗਾ ਗੋਡੇ। ਸਿਮਰਾ ਜੀ, ਮੇਰੇ ਕੋਲ ਇਹੋ ਜਿਹੇ ਬੰਦੇ ਨੇ, ਹੁਣ ਮੇਰੇ ਕੋਲ ਇੱਕ ਬੰਦਾ ਆਉਂਦਾ, ਗੋਡੇ ਬਿਲਕੁਲ ਟੇਢੇ ਸੀਗੇ, ਤੁਰ ਵੀ ਨਹੀਂ ਪਾਉਂਦਾ ਸੀ, ਗੱਡੀ ਤੋਂ ਉੱਤਰ ਜਾਏ 15 ਮਿੰਟ ਲੱਗਦੇ ਸੀ ਉਹਨੂੰ। ਲੇਕਿਨ ਉਹ ਠੀਕ, ਹੁਣ ਬਿਲਕੁਲ ਠੀਕ ਹੈ। ਕਦੇ ਕਦੇ ਉਹ ਕਹੋਗੇ, ਉਹਨੂੰ 6 ਮਹੀਨੇ ਹੋ ਗਏ ਟ੍ਰੀਟਮੈਂਟ ਕਰਦੇ ਨੂੰ, ਬਿਲਕੁਲ ਠੀਕ ਹੈਗਾ, ਬਿਲਕੁਲ ਵਧੀਆ ਤੁਰਦਾ। ਤਾਂ ਇਸ ਕਰਕੇ ਕਈ ਬਿਮਾਰੀਆਂ ਲੋਕ ਛੋਟੀਆਂ ਛੋਟੀਆਂ ਕਰਕੇ ਉਹਨੂੰ ਵਧਾ ਲੈਂਦੇ ਨੇ। ਠੀਕ ਹੈ, ਇਹਨੂੰ ਠੀਕ ਹੈ, ਐਗਜ਼ਮਾ ਹੋ ਗਿਆ, ਸੋਰਾਇਸਿਸ ਹੋ ਗਈ, ਫੁਲਵੈਰੀ ਹੋ ਗਿਆ, ਸਲੀਪ ਐਪਨੀਆ ਹੋ ਗਿਆ, ਆਟੋਮੋਬਾਈਲ, ਇਹ ਬਹੁਤ ਸੀਰੀਅਸ ਬਿਮਾਰੀ ਹੈਗੀ ਹੈ। ਲੋਕ ਜ਼ਿੰਦਗੀ ਭਰ ਦਵਾਈਆਂ ਖਾਂਦੇ ਰਹਿੰਦੇ ਨੇ। ਸਾਡੇ ਕੋਲ ਜੇ ਤੁਸੀਂ ਰਾਈਟ ਟਾਈਮ ਨਾਲ ਟ੍ਰੀਟਮੈਂਟ ਕਰੋਗੇ ਜ਼ਰੂਰ ਤੁਸੀਂ ਠੀਕ ਹੋਵੋਗੇ। ਹੁਣ ਆਪਾਂ ਬੱਚਿਆਂ ਬਾਰੇ ਗੱਲ ਕਰਦੇ ਹਾਂ, ਠੀਕ ਹੈ ਜੀ। ਆਟਿਜ਼ਮ, ਆਟਿਜ਼ਮ ਦੇਖੋ ਹੁੰਦਾ ਕੀ ਹੈ, ਇਹਦੇ 'ਚ ਜੇ 18 ਮਹੀਨੇ ਦੇ ਅੰਦਰ ਤੁਹਾਡਾ ਬੱਚਾ 20 ਵਰਡ ਨਹੀਂ ਬੋਲਦਾ ਔਰ 50 ਵਰਡ ਜਿਹੜਾ 2 ਸਾਲ ਦੇ ਅੰਦਰ ਨਹੀਂ ਬੋਲਦਾ, ਇਟ ਮੀਨਸ ਇਹ ਪ੍ਰੋਬਲਮ ਹੈਗੀ ਹੈ। ਲੋਕ ਇਹਨੂੰ ਡਾਇਗਨੋਸ ਕਰਨ ਨੂੰ ਇਹ 2-4 ਸਾਲ ਲਾ ਦਿੰਦੇ ਨੇ। ਤੁਸੀਂ ਬੱਚੇ ਦਾ ਪਤਾ ਲੱਗ ਜਾਂਦਾ ਤੁਹਾਨੂੰ, ਤੁਸੀਂ ਚਲੋ ਠੀਕ ਹੈ ਡਾਇਗਨੋਸਿਸ ਕਰਾਉਂਦੇ ਰਹੋ, ਡਾਕਟਰ ਕੋਲ ਜਾਂਦੇ ਰਹੋ, ਲੇਕਿਨ ਜੇ ਤੁਹਾਨੂੰ ਲੱਗਦਾ ਕਿ ਬੱਚਾ ਸਲੋ ਹੈਗਾ, ਤੁਹਾਨੂੰ ਜੇ ਇਹ ਰਿਸਪੋਂਡ ਨਹੀਂ ਕਰਦਾ, ਆਈ ਕੰਟੈਕਟ ਨਹੀਂ ਕਰਦਾ, ਬੱਚਿਆਂ ਨਾਲ ਨਹੀਂ ਖੇਡਦਾ ਹੈਗਾ, ਇਹ ਤੁਸੀਂ ਉਹਨੂੰ ਬੁਲਾਉਂਦੇ ਹੋ ਤਾਂ ਰਿਸਪੋਂਡ ਨਹੀਂ ਕਰਦਾ, ਇਹ ਸਾਰੇ ਉਹਦੇ ਸਿਮਟਮ ਹੁੰਦੇ ਨੇ। ਸਿਮਟਮ ਹੁੰਦੇ ਤਾਂ ਇਹ ਕਮਿਊਨੀਕੇਟ ਨਹੀਂ ਕਰਦਾ, ਤੇ ਤੁਸੀਂ ਹੁਣ ਜੇ ਬੁਲਾਉਂਦੇ ਹੋ ਤਾਂ ਆਈ ਕੰਟੈਕਟ ਨਹੀਂ ਕਰਦਾ ਹੈਗਾ, ਅੰਡਰਸਟੈਂਡ ਨਹੀਂ ਕਰਦਾ, ਉਹ ਸਿੰਪਲ ਇੰਟਰਸਟਰ ਨੂੰ ਤੁਹਾਨੂੰ ਫਾਲੋ ਨਹੀਂ ਕਰਦਾ, ਇਹ ਕਮਿਊਨੀਕੇਸ਼ਨ ਦੀ ਪ੍ਰੋਬਲਮ। ਠੀਕ ਹੈ, 2-3 ਪ੍ਰੋਬਲਮ ਹੁੰਦੀਆਂ ਨੇ। ਇੱਕ ਰੈਪਟੇਟਿਵ, ਰੈਪਟੇਟਿਵ ਦਾ ਮਤਲਬ ਕਿ ਪੱਚ ਕੇ ਇੱਕ ਪਰਟੀਕੁਲਰ ਟੋਏ ਨਾਲ ਖੋਲਦੇ ਰਹਿੰਦੇ ਨੇ, ਅਪਸੈਟ ਬੜੀ ਜਲਦੀ ਹੋ ਜਾਂਦੇ ਨੇ, ਉਹ ਫਲੈਪਿੰਗ ਕਰਦੇ ਰਹਿੰਦੇ ਨੇ, ਜੰਪਿੰਗ ਕਰਦੇ ਰਹਿੰਦੇ ਨੇ, ਉਹ ਸੈਂਸ ਔਰ ਸੈਂਸਰੀ ਇਸ਼ੂ। ਉਹ ਬਹੁਤ ਬੱਚੇ ਬਹੁਤ ਸੈਂਸਿਟਿਵ ਹੁੰਦੇ ਨੇ, ਈਜ਼ਲੀ ਸੈਟਅਪ ਅਪਸੈਟ ਹੋ ਜਾਂਦੇ ਨੇ। ਉਹ ਇੱਕ ਫੂਡ ਖਾਂਦੇ ਰਹਿੰਦੇ ਨੇ, ਤੁਸੀਂ ਦੂਸਰਾ ਫੂਡ ਲਓਗੇ ਤਾਂ ਉਹਨੂੰ ਛੱਡ ਦੇਣਗੇ, ਫਿਰ ਇੱਕ ਫੂਡ ਦੇ ਪਿੱਛੇ ਪੈ ਜਾਂਦੇ, ਇਹ ਸਭ ਚੀਜ਼ਾਂ ਨੇ। ਔਰ ਜੇ ਮਸ਼ੀਨ ਹੈ ਤੁਹਾਡੀ ਚੱਲ ਰਹੀ ਹੈ, ਤੁਹਾਡੇ ਮਸ਼ੀਨ ਜਿਵੇਂ ਕੋਈ ਵਾਸ਼ਿੰਗ ਮਸ਼ੀਨ ਹੈ ਜਾਂ ਕੁਛ ਹੈਗਾ, ਉਹਦੀ ਆਵਾਜ਼ ਨਾਲ ਬੜੇ ਡਿਸਟਰਬ ਹੁੰਦੇ ਨੇ, ਇਹ ਸਭ 'ਚ ਪ੍ਰੋਬਲਮ। ਔਰ ਇੱਕ ਹੋਰ ਪ੍ਰੋਬਲਮ ਬੱਚਿਆਂ ਦੀ ਹੁੰਦੀ ਹੈ ADHD, ਅਟੈਂਸ਼ਨ ਡਿਫੀਸ਼ੀਐਂਟ ਹਾਈਪਰ ਐਕਟੀਵਿਟੀ ਡਿਸਆਰਡਰ। ਇਹਦੇ 'ਚ ਬੱਚੇ ਭੱਜਦੇ ਫਿਰਦੇ ਨੇ, ਤੁਹਾਡੇ ਕੰਸਨਟ੍ਰੇਟ ਨਹੀਂ ਕਰਦੇ, ਫੋਕਸ ਨਹੀਂ ਕਰਦੇ। ਹੁਣ ਦੇਖੋ ਕਈ ਬੱਚੇ ਤੁਹਾਡੇ, ਦੇਖੋ ਕਈ ਕਲਾਸ ਦੇ ਵਿੱਚ ਕਿੰਨੇ ਬੱਚੇ ਹੁੰਦੇ ਨੇ, ਉਹਦੇ ਵਿੱਚ ਜੇ ਕਈ ਪੂਰੇ ਨੰਬਰ ਆਉਂਦੇ ਨੇ, ਕਈਆਂ ਦੇ ਜੇ ਬਿਲਕੁਲ ਫੇਲ ਹੋ ਜਾਂਦੇ ਨੇ, ਇਹ ਤੁਹਾਡਾ ਹੋ ਸਕਦਾ ਇਹ ਫੋਕਸ ਦੀ ਪ੍ਰੋਬਲਮ ਹੋਵੇ। ਇਹ ਤੁਹਾਡੇ ਜੇ ਉੱਦਾਂ ਵੀ ਤੁਸੀਂ ਨੋਰਮਲ, ਤੁਹਾਨੂੰ ਜੇ ਲੱਗਦਾ ਕਿ ਬੱਚਾ ਤੁਹਾਡਾ ਫੋਕਸ ਨਹੀਂ ਕਰ ਰਿਹਾ, ਤੁਸੀਂ ਟ੍ਰੀਟਮੈਂਟ ਹੋਮਿਓਪੈਥੀ ਕਰ ਸਕਦੇ ਹੋ। ਸਭ ਤੋਂ ਬੜੀ ਚੀਜ਼, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ, ਉਹ ਜੋ ਵੀ ਦਵਾਈਆਂ ਅਸੀਂ ਯੂਜ ਕਰਦੇ ਹਾਂ ਹੈਲਥ ਕੈਨੇਡਾ ਤੋਂ ਅਪਰੂਵ ਨੇ, ਉਹਨਾਂ ਦਾ ਡਿਨ ਨੰਬਰ ਲਿਖ ਕੇ ਆਉਂਦਾ। ਜੇ ਉਹਨਾਂ ਦਾ ਜੇ ਤੁਹਾਡੇ ਕੋਲ ਬੈਨੀਫਿਟ ਨਹੀਂ, ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ ਕਰ ਸਕਦੇ ਹਾਂ। ਮੇਰਾ ਨੰਬਰ 647-818-0055-647-818-0055 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀਟਾਈਮ ਟੂਰੇਬਲ ਵਾਰਡ, ਯੂਨਿਟ ਨੰਬਰ 2, ਹੋਮ ਡਿਪੂ ਵਾਲਾ ਪਲਾਜ਼ਾ, 647-818-0055-647-818-0055 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਥੈਂਕ ਯੂ ਸਿਮਰਾਜ ਜੀ, ਥੈਂਕ ਯੂ ਸਿਮਰਾਜ, ਟਾਈਮ ਲੈਣ ਲਈ
0: ਧੰਨਵਾਦ ਜੀ। ਤੁਸੀਂ ਡਾਕਟਰ ਕੁਲਦੀਪ ਸਿੰਘ ਦੇ ਨਾਲ ਸੰਪਰਕ ਕਰੋ, ਫੋਨ ਨੰਬਰ ਹੈ 647-818-0055-647-818-0055
3: ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
4: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਇਸ ਟਾਈਮ ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਅਗਲੇ ਸਪਾਂਸਰ। ਹਰੇਕ ਵੈਨਸਡੇ ਯਾਨੀ ਕਿ ਅੱਜ ਦੇ ਦਿਨ ਸਾਡੇ ਖਾਸ ਸਪਾਂਸਰ ਨੇ CICE ਇਮੀਗ੍ਰੇਸ਼ਨ ਗੈਰੀ ਵਿਰਕ। ਤੁਹਾਡਾ ਇਮੀਗ੍ਰੇਸ਼ਨ ਰਿਲੇਟਡ ਜਿਹੜਾ ਮਰਜ਼ੀ ਸਵਾਲ ਹੋਵੇ ਇਹਨਾਂ ਨੂੰ ਫੋਨ 'ਤੇ ਪੁੱਛ ਲਓ, ਇਹਨਾਂ ਦੇ ਆਫਿਸ ਦੇ ਵਿੱਚ ਅਪੁਆਇੰਟਮੈਂਟ ਬੁੱਕ ਕਰਕੇ ਮਿਲ ਲਓ। ਬਿਲਕੁਲ ਫ੍ਰੀ ਸਲਾਹ, ਐਬਸੋਲੂਟਲੀ ਫ੍ਰੀ ਕੰਸਲਟੇਸ਼ਨ, ਮਿੰਟਾਂ ਸਕਿੰਟਾਂ ਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਜੂਗਾ ਕਿ ਅਸੀਂ ਹਮੇਸ਼ਾ ਕਿਉਂ ਹੀ CICE ਇਮੀਗ੍ਰੇਸ਼ਨ ਗੈਰੀ ਵਿਰਕ ਨੂੰ ਰੈਕਮੈਂਡ ਕਰਦੇ ਹਾਂ, ਕਿਉਂਕਿ ਇਸ ਫੀਲਡ ਦੇ ਵਿੱਚ ਇਹ ਸਪੈਸ਼ਲਾਈਜ਼ ਕਰਦੇ ਆ ਰਹੇ ਨੇ ਹੁਣ ਬਹੁਤ ਲੰਬੇ ਸਮੇਂ ਤੋਂ। ਹੁਣ ਤੱਕ ਤਾਂ ਹਜ਼ਾਰਾਂ ਹੀ ਹਜ਼ਾਰਾਂ ਹੀ ਹਜ਼ਾਰਾਂ ਹੀ ਲੋਕਾਂ ਨੂੰ ਅਤੇ ਪਰਿਵਾਰਾਂ ਨੂੰ ਇਹਨਾਂ ਨੇ ਇੱਥੇ ਪੱਕਾ ਕਰਵਾਇਆ ਹੈ ਅਤੇ ਇਕੱਠੇ ਕਰਵਾਇਆ ਹੈ। ਸੋ ਚਾਹੇ ਤੁਸੀਂ ਵਿਜ਼ਿਟਰ ਵੀਜ਼ਾ ਐਪਲੀਕੇਸ਼ਨ, ਸੁਪਰ ਵੀਜ਼ਾ ਐਪਲੀਕੇਸ਼ਨ ਲਾਉਣਾ ਹੋਵੇ, ਸਪਾਊਸੋ ਫਾਇਲ ਲਾਉਣੀ ਹੋਵੇ ਇਨਲੈਂਡ ਔਰ ਆਊਟਲੈਂਡ, ਜਾਂ ਫਿਰ ਆਪ ਹੀ ਤੁਸੀਂ ਇੱਥੇ ਕੋਈ ਨਾ ਕੋਈ ਤਰੀਕੇ ਨਾਲ PR ਹੋਣਾ ਚਾਹੁੰਦੇ ਹੋ, ਜਿਹੜਾ ਮਰਜ਼ੀ ਤੁਹਾਡਾ ਸਵਾਲ ਆ ਜਾਂ ਕੰਮ ਆ ਇਮੀਗ੍ਰੇਸ਼ਨ ਦਾ, ਨੰਬਰ ਘੁਮਾਓ CICE ਇਮੀਗ੍ਰੇਸ਼ਨ ਗੈਰੀ ਵਿਰਕ 416-456-6161 416-456-6161। ਅਤੇ ਜੇ ਫੋਨ ਲਾਈਨ ਬਿਜ਼ੀ ਆ ਰਹੀ ਹੈ ਫਿਰ ਦੋਸਤੋ ਠਹਿਰ ਕੇ ਕਾਲ ਕਰ ਲਿਓ, ਜਾਂ ਫਿਰ ਜ਼ਿਆਦਾ ਸੌਖਾ ਕੰਮ ਤਾਂ ਇਹ ਆ ਕਿ ਵਟਸਐਪ 'ਤੇ ਆਪਣਾ ਨਾਮ ਅਤੇ ਆਪਣਾ ਮੈਸੇਜ ਲਿਖ ਕੇ ਇਹਨਾਂ ਨੂੰ ਭੇਜ ਦਿਉ, ਅਤੇ ਜਿੰਨੀ ਛੇਤੀ ਹੋ ਸਕਦਾ ਮਤਲਬ ਐਜ਼ ਸੂਨ ਐਜ਼ ਪੋਸੀਬਲ ਇਹ ਤੁਹਾਨੂੰ ਖੁਦ ਆਪ ਕਾਲ ਬੈਕ ਕਰ ਲੈਣਗੇ। 416-456-6161 416-456-6161 ਗੇਰੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਭ ਕੁਛ ਇੰਜੋਏ ਕਰਦੇ ਆ ਪਰ PR ਤੋਂ ਬਾਅਦ ਕਦੇ ਸਿਟੀਜ਼ਨਸ਼ਿਪ ਲੈਂਦੇ ਨਹੀਂ ਹੈਗੇ। ਅੱਜ ਤੁਸੀਂ ਆਹੀ ਲੋਕਾਂ ਨੂੰ ਗੱਲ ਦੱਸ ਦਿਓ, ਸਮਝਾ ਦਿਓ ਕਿ ਸਿਟੀਜ਼ਨਸ਼ਿਪ ਲੈਣੀ ਕਿਉਂ ਬੇਹੱਦ ਜ਼ਰੂਰੀ ਹੈ।
1: ਬਿਲਕੁਲ ਸਮਰਾਜ ਜੀ, ਜਿਵੇਂ ਆਪਾਂ ਦੇਖ ਰਹੇ ਹਾਂ ਕਿ ਇਮੀਗ੍ਰੇਸ਼ਨ ਕੈਨੇਡਾ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਤਬਦੀਲੀਆਂ ਹੋ ਰਹੀਆਂ ਨੇ, ਹਜੇ ਉਹ ਪ੍ਰੋਗਰਾਮ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਹੜੇ ਰੂਟੀਨ ਪ੍ਰੋਗਰਾਮ ਚੱਲ ਰਹੇ ਨੇ। ਆਉਣ ਵਾਲੇ ਸਮੇਂ 'ਚ ਹੋ ਸਕਦਾ ਕੈਨੇਡੀਅਨ ਸਿਟੀਜ਼ਨਸ਼ਿਪ ਲੈਣ ਦੇ ਵਾਸਤੇ ਜੋ ਹੁਣ ਰੂਲ ਚੱਲ ਰਹੇ ਨੇ, ਜੋ ਹੁਣ ਐਲੀਜੀਬਿਲਟੀ ਫੈਕਟਰ ਚੱਲ ਰਹੇ ਨੇ, ਉਹਨਾਂ 'ਚ ਵੀ ਤਬਦੀਲੀ ਹੋਣ ਦੀ ਸੰਭਾਵਨਾ ਨੂੰ ਕੋਈ ਇਨਕਾਰ ਨਹੀਂ ਕਰ ਸਕਦਾ। ਸੋ ਜੇ ਹੁਣ ਤੱਕ PR ਹੋ ਚੁੱਕੇ ਹੋ, ਘੱਟੋ ਘੱਟ ਤੁਸੀਂ ਇੱਥੇ 3 ਸਾਲ ਰਹਿ ਚੁੱਕੇ ਹੋ, ਤਾਂ ਤੁਹਾਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਕਰਨੀ ਲਾਜ਼ਮੀ ਹੈ ਅੱਜ ਕੱਲ੍ਹ ਦੇ ਹਾਲਾਤਾਂ ਦੇ ਵਿੱਚ ਅਤੇ ਆਉਣ ਵਾਲੇ ਸਾਲਾਂ ਦੇ ਜੋ ਵੀ ਕਾਨੂੰਨ ਤਬਦੀਲ ਹੋਣੇ ਨੇ। ਸੋ ਜਿਹੜੀ ਕੈਨੇਡੀਅਨ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਹੈ ਉਹਦੇ 'ਚ ਤੁਸੀਂ ਸਭ ਤੋਂ ਪਹਿਲਾਂ PR ਹੋਣੇ ਲਾਜ਼ਮੀ ਹੋ, ਪਰ ਪਿਛਲੇ 5 ਸਾਲਾਂ ਦੇ ਵਿੱਚ ਤੁਹਾਡੀ ਫਿਜ਼ੀਕਲ ਰੈਜ਼ੀਡੈਂਸ ਜਾਂ ਫਿਜ਼ੀਕਲ ਰਿਹਾਇਸ਼ ਕੈਨੇਡਾ ਦੇ ਵਿੱਚੋਂ 3 ਸਾਲਾਂ ਦੀ ਹੋਣੀ ਲਾਜ਼ਮੀ ਹੈ। ਔਰ ਜੇ ਦਿਨ ਗਿਣਨੇ ਨੇ, ਕਿਉਂਕਿ ਕਾਊਂਟਿੰਗ ਆਫ ਡੇਜ਼ ਚੱਲਦੀ ਹੈ, ਨੰਬਰ ਆਫ ਡੇਜ਼, ਤੁਹਾਡੇ 1095 ਦਿਨ ਤੁਹਾਡੇ ਫਿਜ਼ੀਕਲ ਪ੍ਰੈਜੈਂਸ ਕੈਨੇਡਾ 'ਚ ਹੋਣੀ ਲਾਜ਼ਮੀ ਹੈ। ਉਸ ਤੋਂ ਬਾਅਦ ਜੇ ਤੁਹਾਡੀ ਏਜ 18 ਤੋਂ 54 ਸਾਲ ਹੈ ਤਾਂ ਤੁਹਾਨੂੰ ਇੱਕ ਇੰਗਲਿਸ਼ ਦਾ ਬੇਸਿਕ ਟੈਸਟ ਪਾਸ ਕਰਨਾ ਲਾਜ਼ਮੀ ਹੈ, ਹਾਈ ਸਕੂਲ ਤੁਹਾਡੀ ਐਜੂਕੇਸ਼ਨ ਹੋਣੀ ਚਾਹੀਦੀ ਹੈ, ਔਰ ਕੈਨੇਡਾ ਦਾ ਜੋ ਲੈਂਗੁਏਜ ਨੌਲੇਜ ਹੈਗੀ, ਕੈਨੇਡਾ ਦੀ ਜਾਣਕਾਰੀ ਹੈ, ਉਹ ਇੱਕ ਬੇਸਿਕ ਟੈਸਟ ਪਾਸ ਕਰਨਾ ਪੈਂਦਾ। ਸੋ ਹੁਣ ਤੱਕ PR ਹੋ ਚੁੱਕੇ ਹੋ, ਕਈ ਕਈ ਸਾਲ ਹੋ ਜਾਂਦੇ ਨੇ, ਖਾਸ ਕਰ ਟਰੱਕਾਂ ਵਾਲੇ ਜਿਹੜੇ ਵੀਰ ਭੈਣ ਟਰੱਕ ਚਲਾਉਂਦੇ ਨੇ ਉਸ ਪ੍ਰੋਫੈਸ਼ਨ 'ਚ ਨੇ, ਉਹਨਾਂ ਨੂੰ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ ਬਾਰਡਰ 'ਤੇ, ਔਰ ਸਮ ਟਾਈਮ ਤੁਹਾਡਾ ਕੋਈ ਨਾ ਕੋਈ ਇੱਦਾਂ ਦਾ ਸਿਚੁਏਸ਼ਨ 'ਚ ਆ ਜਾਂਦੇ ਹੋ ਕਿ ਜੇ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ ਤਾਂ ਤੁਹਾਨੂੰ ਸਾਰਾ ਕੁਛ ਹੀ ਮਾਫ਼ ਹੈ, ਜੇ PR ਹੋ ਤਾਂ ਨਾਲ ਦੀ ਨਾਲ ਹੀ ਸੈਕਸ਼ਨ 41 ਅਤੇ ਡਿਪਰਚਰ ਆਰਡਰ ਅਤੇ ਉਸ ਤੋਂ ਅੱਗੇ ਜਿਹੜਾ ਫਰਦਰ ਰਿਮੂਵਲ ਆਰਡਰ ਤੱਕ ਵੀ ਕੰਮ ਚੱਲ ਰਿਹਾ ਜਿਹੜੇ PR ਵਾਲੇ ਵੀ ਨੇ। ਜਦੋਂ ਤੁਸੀਂ ਕਦੇ DUI 'ਚ ਆ ਗਏ ਤਾਂ ਸਿੱਧੀ ਤੁਹਾਡੀ ਡੀਪੋਰਟੇਸ਼ਨ ਹੈ। ਤੋ ਹੁਣ ਤੱਕ ਤੁਸੀਂ PR ਹੋ ਚੁੱਕੇ ਹੋ, ਕਈ ਕਈ ਸਾਲ ਹੋ ਚੁੱਕੇ ਨੇ, ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਬਾਰੇ ਨਹੀਂ ਪਤਾ ਕੀਤਾ, ਪਾਸਪੋਰਟ ਕੈਨੇਡਾ ਦਾ ਲੈਣਾ ਲਾਜ਼ਮੀ ਹੈ, ਉਹਦੇ ਸੰਬੰਧੀ ਕੀ ਕੁਛ ਡਾਕੂਮੈਂਟਸ ਨੇ, ਕੀ ਇਨਫੋਰਮੇਸ਼ਨ ਹੈ, ਐਲੀਜੀਬਿਲਟੀ ਤੁਹਾਡੀ ਕੀ ਹੈ, ਔਰ ਖਾਸ ਕਰ ਜਿਹੜੇ ਅਮੈਰੀਕਾ ਨੂੰ ਜਾਂਦੇ ਨੇ ਟਰੱਕਿੰਗ ਵਾਲੇ ਪ੍ਰੋਫੈਸ਼ਨ ਵਿੱਚ, ਉਹਨਾਂ ਦਾ ਐਗਜ਼ਿਟ ਐਂਟਰੀ ਆਰਡਰ ਵੀ ਜਿਹੜਾ ਉੱਧਰੋਂ ਲੈਣਾ ਪੈਂਦਾ, ਰੈਜ਼ੀਡੈਂਸੀ ਉਹਦੀ ਜਿਹੜਾ ਉਸ ਬਾਰਡਰ ਦੇ ਉੱਤੋਂ ਵੀ ਸਾਰੀ ਡਿਟੇਲ ਲਿਆਉਣੀ ਪੈਂਦੀ ਹੈ, ਤਾਂ ਹੀ ਤੁਹਾਡੇ ਉਹ ਦਿਨ ਕਾਊਂਟ ਹੁੰਦੇ ਨੇ। ਸੋ ਹੁਣ ਤੱਕ ਨਹੀਂ ਪਤਾ ਕੀਤਾ ਇਹਦੇ ਬਾਰੇ, ਨੰਬਰ 416-456-6161।
0: CICE ਇਮੀਗ੍ਰੇਸ਼ਨ ਗੈਰੀ ਵਿਰਕ 416-456-6161 416-456-6161। ਗੇਰੀ ਬਾਈ ਜੀ, ਇਹ ਦੱਸੋ ਕਿ ਜੇਕਰ ਕਿਸੇ ਦਾ PR ਕਾਰਡ ਹੀ ਹੁਣ ਐਕਸਪਾਇਰ ਹੋ ਗਿਆ ਜਾਂ ਹੋਣ ਵਾਲਾ ਹੀ ਆ, ਉਹਨਾਂ ਨੂੰ ਹੁਣ ਕੀ ਕਰਨਾ ਚਾਹੀਦਾ?
1: ਜਿਹੜੀ ਭਾਜੀ PR ਕਾਰਡ ਆਪਣਾ ਉਹ ਕਦੇ ਐਕਸਪਾਇਰ ਨਹੀਂ ਹੁੰਦਾ, ਬਟ ਉਹਨੂੰ ਤੁਸੀਂ ਵੈਲਿਡ ਰੱਖਣ ਦੇ ਵਾਸਤੇ, ਲੈਜੀਸਲੇਟ ਰੱਖਣ ਦੇ ਵਾਸਤੇ ਉਹਦੀ ਰੈਜ਼ੀਡੈਂਸੀ ਓਬਲੀਗੇਸ਼ਨ ਮੈਟ ਕਰਨੀ ਪੈਂਦੀ ਹੈ। ਜਦੋਂ ਤੁਸੀਂ PR, ਕੋਈ ਵੀ ਇੰਡੀਵਿਜੁਅਲ PR ਹੋ ਜਾਂਦਾ, PR ਕਾਰਡ ਇਸ਼ੂ ਤੋਂ ਜਿਹੜਾ PR ਕਾਰਡ ਦੀ ਵੈਲਿਡਿਟੀ ਹੈ ਉਹ 5 ਸਾਲ ਦੀ ਹੁੰਦੀ ਹੈ। ਔਰ ਉਹਨਾਂ 5 ਸਾਲਾਂ 'ਚ ਤੁਸੀਂ ਆਪਣੀ ਰੈਜ਼ੀਡੈਂਸੀ ਓਬਲੀਗੇਸ਼ਨ ਮੈਟ ਕਰਨੀ ਹੈ, ਜਿਹੜਾ ਕਿ ਤੁਸੀਂ ਉਹ 5 ਸਾਲ ਦੇ ਵਿੱਚੋਂ 730 ਦਿਨ ਕੈਨੇਡਾ 'ਚ ਤੁਸੀਂ ਫਿਜ਼ੀਕਲੀ ਤੁਹਾਡਾ ਹੋਣਾ ਲਾਜ਼ਮੀ ਹੈ। ਕੰਟੀਨਿਊ ਸਟੇ ਨਹੀਂ ਹੈਗੀ, 6 ਮਹੀਨੇ, 4 ਮਹੀਨੇ, ਸਾਲ, 2 ਮਹੀਨੇ, ਤੁਹਾਡੀ ਚੋਇਸ ਹੈ, ਬਟ 5 ਸਾਲ ਦੇ ਪੀਅਰ ਕਾਰਡ ਜਿਹੜਾ ਵੈਲਿਡ ਪੀਰੀਅਡ ਹੈ ਉਹਦੇ ਵਿੱਚੋਂ 2 ਸਾਲ 730 ਦਿਨ ਤੁਸੀਂ ਕੈਨੇਡਾ 'ਚ ਰਹੋਗੇ, ਫਿਜ਼ੀਕਲ ਉਹਦਾ ਐਵੀਡੈਂਸ ਦਿਓਗੇ, ਉਹਦੇ 'ਚ ਸਾਰਾ ਕੁਛ ਆ ਜਾਂਦਾ, ਤੁਹਾਡੇ ਐਡਰੈਸਿਸ ਕਿੱਥੇ ਕਿੱਥੇ ਰਹੇ ਹੋ, ਪਿਛਲੇ ਸਾਲਾਂ ਦੇ ਟੈਕਸ ਜਿਹੜੇ, ਨੋਟਿਸ ਅਸੈਸਮੈਂਟ ਦੀ ਕਾਪੀਜ਼ ਵਗੈਰਾ ਸਾਰੀਆਂ, ਉਹ ਡਿਟੇਲ ਸਾਰੀ, ਔਰ ਤੁਹਾਡੇ ਦਿਨ 730 ਹੋਣਗੇ ਤਾਂ ਹੀ ਤੁਸੀਂ ਫਰਦਰ ਪੀਅਰ ਕਾਰਡ ਨੂੰ ਰੀਨਿਊ ਕਰਾ ਸਕਦੇ ਹੋ। ਬਹੁਤ ਸਾਰੇ ਇੰਡੀਵਿਜੁਅਲ ਨੇ ਜਿਹੜੇ ਪੀਅਰ ਤਾਂ ਹੋ ਜਾਂਦੇ ਨੇ, ਕਈ ਵਾਰ ਬਜ਼ੁਰਗ ਵੀ ਹੁੰਦੇ ਨੇ ਉਹਨਾਂ 'ਚੋਂ, ਕਈ ਵਾਰ ਕੋਈ ਇੱਦਾਂ ਦੇ ਇੰਡੀਵਿਜੁਅਲ ਨੇ ਜਿਹਨਾਂ ਦਾ ਪਿੱਛੇ ਵੀ ਕੋਈ ਸੈਟਅਪ ਚੱਲ ਰਿਹਾ ਹੁੰਦਾ, ਕਾਰੋਬਾਰ ਚੱਲ ਰਿਹਾ, ਇੱਥੇ ਪੀਅਰ ਕਾਰਡ ਮਿਲ ਗਿਆ ਤਾਂ ਉਹਨਾਂ ਨੂੰ ਲੱਗਦਾ ਕਿ ਬਸ ਜਦੋਂ ਵੀ ਆ ਗਏ ਸਾਲ 'ਚ ਗੇੜਾ ਮਾਰ ਲਓ, ਬਟ ਪੀਅਰ ਕਾਰਡ ਤੁਹਾਡਾ ਰੀਨਿਊ ਤਾਂ ਹੀ ਹੋਣਾ ਜੇ ਤੁਸੀਂ ਰੈਜ਼ੀਡੈਂਸੀ ਓਬਲੀਗੇਸ਼ਨ ਮੈਟ ਕਰੋਗੇ, ਜਿਹੜੀ ਸੈਕਸ਼ਨ 28 ਹੈਗਾ ਇਰਪਾ ਐਕਟ ਦਾ। ਔਰ ਬਹੁਤ ਸਾਰੇ ਇੰਡੀਵਿਜੁਅਲ ਨੇ ਜਿਹੜੇ ਇਹਦੀ ਜਾਣਕਾਰੀ ਨਹੀਂ ਹੁੰਦੀ, ਚਲੇ ਜਾਂਦੇ ਨੇ ਉੱਥੋਂ ਬੈਠੋ ਪਿੱਛੋਂ ਦੇਖਦੇ ਨੇ, ਤਾਂ ਉਹਦੇ ਵਿੱਚ ਇੱਕ ਜੇ ਤੁਸੀਂ ਇੱਦਾਂ ਦੇ ਸਿਚੁਏਸ਼ਨ 'ਚ ਆ ਚੁੱਕੇ ਹੋ ਤਾਂ ਜੇ ਤੁਹਾਡੇ ਦਿਨ ਵੀ ਘੱਟਦੇ ਤਾਂ ਵੀ ਇੱਕ ਆਲਟਰਨੇਟ ਹੈ, ਸੋਲੂਸ਼ਨ ਹੈ ਤੁਹਾਡੇ ਲਈ ਕਿ ਜੇ ਤੁਸੀਂ ਓਵਰਸੀਜ਼ ਬੈਠਾ ਕੋਈ ਇੰਡੀਵਿਜੁਅਲ ਜਿਹਦਾ ਪੀਅਰ ਕਾਰਡ ਐਕਸਪਾਇਰ ਹੋ ਚੁੱਕਾ ਹੈ, ਕਿਉਂਕਿ ਪੀਅਰ ਕਾਰਡ ਉਹ ਡਾਕੂਮੈਂਟ ਹੈ ਜਿਹੜਾ ਤੁਹਾਨੂੰ ਕੈਨੇਡਾ ਐਂਟਰ ਹੋਣ ਵੇਲੇ ਵੈਲਿਡ ਹੋਣਾ ਲਾਜ਼ਮੀ ਹੈ। ਤਾਂ ਜੇ ਤੁਸੀਂ ਪੀਅਰ ਕਾਰਡ ਐਕਸਪਾਇਰ ਕਰਾ ਚੁੱਕੇ ਹੋ, ਕੈਨੇਡਾ ਤੋਂ ਬਾਹਰ ਬੈਠੇ ਹੋ, ਆਉਣਾ ਚਾਹੁੰਦੇ ਹੋ, ਤਾਂ PRTD ਦੀ ਐਪਲੀਕੇਸ਼ਨ ਲੱਗਦੀ ਹੈ, ਪਰਮਾਨੈਂਟ ਰੈਜ਼ੀਡੈਂਟ ਟਰੈਵਲ ਡਾਕੂਮੈਂਟ, ਉਹਦੀ ਇੱਕ ਐਪਲੀਕੇਸ਼ਨ ਹੈ, ਐਲੀਜੀਬਿਲਟੀ ਹੈ। ਜੇ ਉੱਦਾਂ ਦੀ ਸਿਚੁਏਸ਼ਨ ਕਿਸੇ ਕਲਾਇੰਟ ਦੀ ਹੈ ਤਾਂ ਉਹ ਐਪਲੀਕੇਸ਼ਨ ਵੀ ਕੀਤੀ ਜਾ ਸਕਦੀ ਹੈ। ਤਾਂ ਉਸ ਤੋਂ ਬਾਅਦ ਤੁਸੀਂ 1 ਟਾਈਮ ਵੀਜ਼ਾ ਲੱਗਦਾ ਇੱਥੇ ਆ ਸਕਦੇ ਹੋ, ਤਾਂ ਤੁਹਾਡਾ ਪੀਅਰ ਕਾਰਡ ਦਾ ਸਟੇਟਸ ਫਿਰ ਵੀ ਵੈਲਿਡ ਚੱਲ ਰਿਹਾ, ਪਰ ਤੁਸੀਂ ਰੈਜ਼ੀਡੈਂਸੀ ਓਬਲੀਗੇਸ਼ਨ ਮੈਟ ਕਰਨੀ ਹੈ ਜੇ ਕੈਨੇਡਾ ਆ ਕੇ ਵੀ ਕਰ ਲੈਂਦੇ ਤਾਂ ਵੀ ਤੁਹਾਡੀ ਹੋ ਸਕਦੀ ਹੈ, ਅਦਰਵਾਈਜ਼ ਤੁਹਾਨੂੰ ਐਂਟਰੀ ਰਿਫਿਊਜ਼ ਹੋ ਸਕਦੀ ਹੈ। ਉਹਦੇ ਉੱਤੇ ਰਾਈਟ ਟੂ ਅਪੀਲ ਵੀ ਹੈਗਾ, ਫਿਰ ਕੰਮ ਅਪੀਲਾਂ ਦੇ ਉੱਤੇ ਦਲੀਲਾਂ ਦੇ ਚੱਲਦੇ ਨੇ, ਉਸ ਤੋਂ ਪਹਿਲਾਂ ਹੀ ਜਾਣਕਾਰੀ ਸਹੀ ਸਮੇਂ 'ਤੇ ਸਹੀ ਜਾਣਕਾਰੀ ਲਓ, ਜੋ ਤੁਹਾਨੂੰ ਨਹੀਂ ਪਤਾ ਉਹਦੇ ਬਾਰੇ ਜਾਣਕਾਰੀ ਹਾਸਲ ਕਰੋ। ਜੇ ਸਿਚੁਏਸ਼ਨ ਆ ਚੁੱਕੀ ਹੈ, ਉੱਧਰ ਬੈਠੇ ਹੋ, ਪੀਅਰ ਕਾਰਡ ਐਕਸਪਾਇਰ ਹੋ ਚੁੱਕੇ ਨੇ, ਜਾਂ ਤੁਸੀਂ ਹਜੇ ਆਪਣੀ ਰੈਜ਼ੀਡੈਂਸੀ ਓਬਲੀਗੇਸ਼ਨ ਪੂਰੀ ਨਹੀਂ ਕੀਤੀ, ਕੋਈ ਵੀ ਕੁਐਸਚਨ ਹੈ, ਕਹਿਣ ਤੋਂ ਭਾਵ ਕਿ PR ਹੋਣਾ ਤੁਹਾਡਾ ਇੱਕ ਰਾਈਟ ਨਹੀਂ ਹੈਗਾ, PR ਕਾਰਡ ਦੀ ਰੈਜ਼ੀਡੈਂਸੀ ਓਬਲੀਗੇਸ਼ਨ ਕਾਨੂੰਨ ਦੇ ਆਧਾਰ 'ਤੇ ਮੈਟ ਕਰੋਗੇ ਤਾਂ ਹੀ ਫਰਦਰ ਤੁਸੀਂ ਐਜ਼ ਏ PR ਇਸ ਕੰਟਰੀ 'ਚ ਰਹਿ ਸਕਦੇ ਹੋ। ਨੰਬਰ 416-456-6666।
0: CIC Immigration, Gary Virk, 416-456-6161, 416-456-6161. ਤੁਸੀਂ ਅਪੋਇੰਟਮੈਂਟ ਜ਼ਰੂਰ ਬੁੱਕ ਕਰੋ, ਇਹਨਾਂ ਦੇ ਨਾਲ ਬਿਲਕੁਲ ਫ੍ਰੀ ਕੰਸਲਟੇਸ਼ਨ ਹੈ। ਮਾਲਟਨ ਮਿਸਿਸਾਗਾ ਦੇ ਵਿੱਚ, ਮਾਲਟਨ ਗੁਰੂ ਘਰ ਦੇ ਬਿਲਕੁਲ ਨਾਲ, ਗ੍ਰੇਟ ਪੰਜਾਬ ਪਲਾਜ਼ਾ ਵਿੱਚ ਇਹਨਾਂ ਦਾ ਦਫ਼ਤਰ ਹੈ। ਅਤੇ ਗੈਰੀ ਬਾਈ ਜੀ, ਇਹ ਵੀ ਦੱਸੋ ਕਿ ਜਿਹੜਾ ਸੁਪਰ ਵੀਜ਼ਾ ਪ੍ਰੋਗਰਾਮ ਹੈ, ਇਹ ਹੁਣ ਹਰੇਕ ਪਰਿਵਾਰ ਦੇ ਲਈ ਕਿਉਂ ਇੰਨਾ ਜ਼ਰੂਰੀ ਆ?
1: ਬਿਲਕੁਲ ਸਮਰਾਜ ਜੀ, ਸਭ ਤੋਂ ਪਹਿਲਾਂ ਤਾਂ ਸਰਕਾਰ ਵੀ ਇਹ ਪ੍ਰੋਗਰਾਮ ਨੂੰ ਸਪੋਰਟ ਕਰ ਰਹੀ ਹੈ, ਪਰਮਾਨੈਂਟ ਫਿਕਸਚਰ ਕੀਤਾ ਹੋਇਆ ਇਸ ਪ੍ਰੋਗਰਾਮ ਦਾ। ਔਰ ਜਿਹੜੀ ਹੁਣ ਪਿੱਛੇ ਜੇ ਰਿਲੀਫ ਆਈ ਹੈ ਕਿ ਜੇ ਤੁਹਾਡੀ ਗ੍ਰੋਸ ਇਨਕਮ ਪਿਛਲੇ ਸਾਲ ਦੀ, ਜਿਹੜਾ ਪ੍ਰੀਵੀਅਸ ਈਅਰ ਆਫ ਇਨਕਮ ਹੈਗਾ, ਉਹਦੇ 'ਚ ਸਹੀ ਨਹੀਂ ਹੈਗੀ, ਜਿੰਨੀ ਲਾਈਕ ਉਹਦੀ ਫਿਗਰ ਹੈ ਉਹ ਪੂਰੀ ਨਹੀਂ ਹੈਗੀ, ਉਹ ਸ਼ਾਰਟਫਾਲ ਹੈ, ਤਾਂ ਤੁਸੀਂ ਉਸ ਤੋਂ 1 ਸਾਲ ਪਿੱਛੇ ਵੀ ਜਾ ਸਕਦੇ ਹੋ। ਕਹਿਣ ਤੋਂ ਭਾਵ, ਫੋਰ ਐਗਜ਼ਾਮਪਲ, ਜਿਹੜੇ ਇੰਡੀਵਿਜੁਅਲ ਨੇ ਸੁਪਰ ਵੀਜ਼ਾ ਅਪਲਾਈ ਕਰਨਾ ਹੈ, ਫੈਮਲੀ ਸਾਈਜ਼ ਦੇ ਅਕੋਰਡਿੰਗ, ਲਾਈਕੋ ਦੀ ਲੋਅ ਇਨਕਮ ਕੱਟ ਆਫ ਟੇਬਲ ਉਹਨੂੰ ਕਿਹਾ ਜਾਂਦਾ ਹੈ, ਉਹਦੇ 'ਤੇ ਜੋ ਗ੍ਰੋਸ ਇਨਕਮ ਦੀ ਫਿਗਰ ਚੱਲਦੀ ਹੈ, ਉਹ ਤੁਹਾਡੇ ਫੈਮਲੀ ਸਾਈਜ਼ ਦੇ ਅਕੋਰਡਿੰਗ ਪੂਰੀ ਹੋਣੀ ਚਾਹੀਦੀ ਹੈ। ਜੇ ਤੁਹਾਡੀ 2025 ਦਾ ਟੈਕਸ ਭਰਿਆ ਉਹਦੇ 'ਚ ਪੂਰੀ ਨਹੀਂ ਹੋ ਰਹੀ, ਤਾਂ ਤੁਸੀਂ 2024 ਵਾਲੇ ਟੈਕਸ ਵਾਲੀ ਜਿਹੜੀ ਨੋਟਿਸ ਆਫ ਅਸੈਸਮੈਂਟ ਹੈ ਉਹ ਵੀ ਨਾਲ ਅਟੈਚ ਕਰ ਸਕਦੇ ਹੋ। ਹੁਣ ਤੱਕ ਨਹੀਂ ਅਪਲਾਈ ਕੀਤਾ, ਖਾਸ ਕਰ ਵਿਦਿਆਰਥੀ ਭੈਣ ਭਰਾ ਨਵੇਂ ਨਵੇਂ ਪੀਅਰ ਹੋ ਰਹੇ ਹੋ, PR ਤੁਹਾਡੀ COPR ਹਜੇ ਈਮੇਲ 'ਚ PR, ਤਾਂ ਵੀ ਐਲੀਜੀਬਲ ਹੋ ਚੁੱਕੇ ਹੋ। ਡਿਫਾਈਨ ਪ੍ਰੋਗਰਾਮ ਹੈ, ਅਪਰੂਵਲ ਜਿਹੜੀ 100:100 ਦੀ ਰੇਸ਼ੋ ਚੱਲਦੀ ਹੈ, ਔਰ ਐਲੀਜੀਬਿਲਟੀ ਬੇਸ ਪ੍ਰੋਗਰਾਮ ਹੋਣ ਦੇ ਕਰਕੇ ਫਾਸਟ ਟਰੈਕ ਪ੍ਰੋਸੈਸਿੰਗ ਹੈ। 10 ਸਾਲ ਦਾ ਮਲਟੀਪਲ ਵੀਜ਼ਾ ਹਰ ਪੇਰੈਂਟਸ ਦਾ, ਚਾਹੇ ਪੇਰੈਂਟਸ ਨੇ ਚਾਹੇ ਗ੍ਰੈਂਡ ਪੇਰੈਂਟਸ ਨੇ, ਉਹਨਾਂ ਨੂੰ ਵੀ ਲਵਾ ਸਕਦੇ ਹੋ। ਪਹਿਲਾਂ ਵਿਜ਼ਟਰ ਵੀਜ਼ਾ ਰਿਫਿਊਜ਼ ਹੋਏ ਨੇ ਤਾਂ ਵੀ ਕੋਈ ਮੁੱਦਾ ਨਹੀਂ, ਸੁਪਰ ਵੀਜ਼ਾ ਫੋਰ ਸ਼ੋਰ ਅਪਰੂਵ ਹੋਏਗਾ। ਪਹਿਲਾਂ ਕਦੇ ਕੋਈ ਮੁੱਦਾ ਆ ਰਿਹਾ, ਕੋਈ ਪ੍ਰੋਸੈਸਿੰਗ ਦਾ ਤੁਹਾਨੂੰ ਪਤਾ ਨਹੀਂ ਚੱਲ ਰਿਹਾ, ਜਾਂ ਬਾਈ ਚਾਂਸ ਵੀਜ਼ਾ ਆਫਿਸਰ ਨੇ ਰਿਫਿਊਜ਼ ਹੀ ਕਰਤਾ ਸੁਪਰ ਵੀਜ਼ਾ, ਤਾਂ ਉਹਨੂੰ ਵੀ ਫੋਲੋ ਕੀਤਾ ਜਾ ਸਕਦਾ, ਰੀਕੰਸਿਡਰੇਸ਼ਨ ਫੋਲੋਅਪ, ਕਿਹੜੇ ਉਹਦੇ ਪੈਰਾਮੀਟਰ ਨੇ, ਕਿਹੜੇ ਕਿਹੜੇ ਆਫਿਸ ਨੇ, ਕਿੱਦਾਂ ਸਬਮਿਟ ਕਰਨੀ ਹੈ, ਉਹ ਸਾਰਾ ਐਕਸਪੀਰੀਅੰਸ CIC ਇਮੀਗ੍ਰੇਸ਼ਨ ਦੀ ਟੀਮ ਦੇ ਕੋਲ। ਹੁਣ ਤੱਕ ਨਹੀਂ ਅਪਲਾਈ ਕੀਤਾ, ਮੈਸੇਜ ਕਰੋ, ਵਟਸਐਪ ਕਰੋ, ਕਾਲ ਕਰੋ, ਇਨਫੋਰਮੇਸ਼ਨ ਕਿਹੜੀ ਚਾਹੀਦੀ ਹੈ ਈਮੇਲ ਆਈਡੀ ਸ਼ੇਅਰ ਕਰ ਦਿਓ, ਤਾਂ ਕਿ ਸੁਪਰ ਵੀਜ਼ਾ ਫੋਰ ਸ਼ੋਰ ਲਵਾ ਕੇ ਰੱਖਣਾ ਲਾਜ਼ਮੀ ਹੈ, ਖਾਸ ਕਰ ਪੇਰੈਂਟਸ ਦਾ ਜਾਂ ਤੁਹਾਡੇ ਕਿਸੇ ਗ੍ਰੈਂਡ ਪੇਰੈਂਟਸ ਦਾ। ਨੰਬਰ 416-456-6111, CIC ਇਮੀਗ੍ਰੇਸ਼ਨ। ਥੈਂਕ ਯੂ ਸੋ ਮਚ ਜੀ, ਧੰਨਵਾਦ।
0: ਗੈਰੀ ਬਾਈ ਜੀ, ਜਾਣ ਤੋਂ ਪਹਿਲਾਂ ਇੱਕ ਹੋਰ ਕੁਐਸਚਨ ਆ, ਬਹੁਤ ਲੋਕ ਨੇ ਜਿਨ੍ਹਾਂ ਨੇ ਪਿਛਲੇ ਸਾਲ ਜਾਂ ਉਸ ਤੋਂ ਵੀ ਪਿਛਲੇ ਸਾਲ ਸੁਪਰ ਵੀਜ਼ ਦਾ ਐਪਲੀਕੇਸ਼ਨ ਲਾਇਆ ਹੋਇਆ, ਪਰ ਕੋਈ ਜਵਾਬ ਤੱਕ ਵੀ ਨਹੀਂ ਮਿਲਿਆ। ਮੇਰੇ ਖੁਦ ਆਪ ਹੰਡਰਡਸ ਆਫ ਸੁਪਰ ਵੀਜ਼ਾ ਇੰਸ਼ੋਰੈਂਸ ਦੇ ਕਲਾਇੰਟਸ ਨੇ, ਜੋ ਕਿ ਤਰੀਕ ਹੀ ਅੱਗੇ ਤੋਂ ਅੱਗੇ ਪੁਸ਼ ਕਰੀ ਜਾਂਦੇ ਆ, ਉਹਨਾਂ ਲਈ ਵੀ ਕੋਈ ਚਾਰਾ ਹੈ ਹੁਣ?
1: ਬਿਲਕੁਲ ਸਮਰਾਜ ਜੀ, ਬਹੁਤ ਸਾਰੀਆਂ ਐਪਲੀਕੇਸ਼ਨਾਂ ਜਿਹੜੀਆਂ ਵਿਦਆਊਟ ਐਨੀ ਰੀਜ਼ਨ ਡਿਲੇ ਚੱਲ ਰਹੀਆਂ ਨੇ। ਵੈਸੇ ਤਾਂ ਜਿਹੜਾ ਸੁਪਰ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਹੈ ਜੋ ਐਕਚੁਅਲ ਚੱਲ ਰਿਹਾ, 4 to 8 ਹਫ਼ਤੇ ਦੇ ਵਿੱਚ ਵਿੱਚ PPR ਆ ਜਾਂਦੀ ਹੈ, ਪਾਸਪੋਰਟ ਰਿਕੁਐਸਟ ਲੈਟਰ। ਬਾਈ ਚਾਂਸ ਜੇ ਕੋਈ ਐਪਲੀਕੇਸ਼ਨ ਜਿਹੜੀ 1-2% ਹੋ ਸਕਦੀ ਹੈ, ਉਹ ਕਈ ਮਹੀਨਿਆਂ ਤੋਂ ਜਾਂ ਪਿਛਲੇ ਸਾਲ ਤੋਂ ਵੀ ਉਹਦਾ ਕੋਈ ਫੋਲੋਅਪ ਨਹੀਂ ਹੋ ਰਿਹਾ, ਤਾਂ ਉਹਨਾਂ ਨੂੰ ਐਡਰੈਸ ਕਰਨ ਦਾ, ਫੋਲੋਅਪ ਕਰਨ ਦਾ, ਫਾਈਲ ਦੀ ਡਿਟੇਲ ਕਢਵਾਉਣ ਦਾ ਵੀ ਰੂਲਸ ਹੈਗੇ ਨੇ, ਉਹਦੇ ਵੀ ਜ਼ਰੀਏ ਹੈਗੇ ਨੇ, ਉਹਨੂੰ ਕਿੱਦਾਂ ਫੋਲੋਅਪ ਕਰਨਾ ਹੈ, ਕਿੱਥੋਂ ਡਿਟੇਲ ਲੈਣੀ ਹੈ। ਹੁਣ ਕਈ ਵਾਰੀ ਇੱਦਾਂ ਦੇ ਵੀ ਕਲਾਇੰਟਸ ਦੇ ਕਾਲ ਆਈਆਂ ਨੇ ਜਿਨ੍ਹਾਂ ਨੇ 2023 ਜਾਂ 2024 ਤੋਂ ਵੇਟ ਕਰ ਰਹੇ ਨੇ ਕਿ ਸੁਪਰਜ਼ ਐਪਲੀਕੇਸ਼ਨ ਲੱਗੀ ਹੈ, ਰਿਜ਼ਲਟ ਨਹੀਂ ਆ ਰਿਹਾ। ਤਾਂ ਦੇਅਰ ਸੋ ਮੈਨੀ ਥਿੰਗਸ, ਹਰ ਜਿਹੜੀ ਕੋਈ ਕੋਈ ਐਪਲੀਕੇਸ਼ਨ ਇੱਦਾਂ ਹੋ ਸਕਦੀ ਹੈ ਜੇ ਹੈਗੀ ਹੈ ਤਾਂ ਯੈਸ ਵੀ ਕੈਨ ਫੋਲੋ ਦੈਟ, ਡਿਪਾਰਟਮੈਂਟ ਤੋਂ ਆਫਿਸਰ ਤੋਂ ਉਹਦੀ ਡਿਟੇਲ ਲੈ ਕੇ ਉਹਨੂੰ ਫਾਸਟ ਟ੍ਰੈਕ ਪ੍ਰੋਸੈਸ ਕਰਵਾ ਸਕਦੇ ਹਾਂ। ਔਰ ਇੱਕ ਹੋਰ ਵੀ ਨਾਲ ਛੋਟਾ ਜਿਹਾ ਐਡਵਾਈਸ ਕਿ ਜਦੋਂ ਸੁਪਰ ਵੀਜ਼ਾ ਦੇ ਪੇਰੈਂਟਸ ਆ ਰਹੇ ਨੇ ਤਾਂ ਉਹਨਾਂ ਕੋਲ ਮੈਡੀਕਲ ਹੈਲਥ ਇੰਸ਼ੋਰੈਂਸ ਵੈਲਿਡ ਹੋਣੀ ਲਾਜ਼ਮੀ ਹੈ, 100,000 ਈਚ ਦੀ ਹੋਣੀ ਲਾਜ਼ਮੀ ਹੈ। ਇੱਥੇ ਜਦੋਂ ਉਤਰਦੇ ਨੇ ਉਦੋਂ ਜੇ ਇੰਸ਼ੋਰੈਂਸ ਉਹਨਾਂ ਨੂੰ ਆਫਿਸਰ ਨੂੰ ਸੈਟਿਸਫਾਈ ਨਹੀਂ ਹੁੰਦੀ ਜਾਂ ਡਾਕੂਮੈਂਟ ਲੱਭਦਾ ਨਹੀਂ ਜਾਂ ਤੁਸੀਂ ਘੱਟ ਲਈ ਹੋਈ ਹੈ ਜਾਂ ਤੁਸੀਂ ਨਾਲ ਲੈ ਕੇ ਨਹੀਂ ਆਏ, ਤਾਂ ਜਿਹੜੀ ਐਂਟਰੀ ਹੈ ਤੁਹਾਡੀ ਉਹ ਸੁਪਰ ਵੀਜ਼ਾ ਦੀ ਜਗ੍ਹਾ ਸਿੰਪਲ ਵਿਜ਼ਟਰ ਵੀਜ਼ਾ ਵੀ ਤਬਦੀਲ ਹੋ ਸਕਦੀ ਹੈ। ਸੋ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਲਾਜ਼ਮੀ ਹੈ। ਕੋਈ ਕੁਐਸਚਨ ਹੈ, ਕੋਈ ਸਵਾਲ ਹੈ, ਨੰਬਰ 416-456-5161। ਥੈਂਕ ਯੂ ਸਮਾਜ ਜੀ, ਧੰਨਵਾਦ।
0: ਧੰਨਵਾਦ ਜੀ। CIC ਇਮੀਗ੍ਰੇਸ਼ਨ ਗੈਰੀ ਵਿਰਕ, ਫੋਨ ਨੰਬਰ ਹੈ 416-456-6161 416-456-6161। ਸੁਪਰ ਵੀਜ਼ਾ ਤੁਸੀਂ ਲਾਉਣਾ ਹੋਵੇ ਆਪਦੇ ਪੇਰੈਂਟਸ ਨੂੰ ਉੱਥੇ 10 ਸਾਲ ਤੱਕ ਰੱਖਣ ਦੇ ਲਈ, ਇਹਨਾਂ ਨਾਲ ਅੱਜ ਹੀ ਸੰਪਰਕ ਕਰੋ। ਅਤੇ ਜੇਕਰ ਸੁਪਰ ਵੀਜ਼ਾ ਦੀ ਇੰਸ਼ੋਰੈਂਸ ਚਾਹੀਦੀ ਆ, ਉਹ ਵੀ ਤਕਰੀਬਨ $50 ਮਹੀਨੇ ਤੋਂ ਕਿਸ਼ਤ ਸ਼ੁਰੂ ਹੋ ਜਾਂਦੀ ਹੈ, ਫਿਰ ਤੁਸੀਂ ਆਹ ਇੱਕ ਮੈਸੇਜ ਧਿਆਨ ਨਾਲ ਸੁਣੋ।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ, ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-3381 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381।
0: ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤਾਂ ਦੋਸਤੋ ਦੱਸ ਦਈਏ ਕਿ ਕੱਲ੍ਹ ਮਿਸਿਸਾਗਾ ਸ਼ਹਿਰ ਦੇ ਵਿੱਚ ਇੱਕ ਸਟੈਬਿੰਗ ਹੋਣ ਤੋਂ ਬਾਅਦ ਅਨਫੋਰਚੁਨੇਟਲੀ ਇੱਕ ਬੰਦੇ ਦੀ ਡੈਥ ਹੋ ਚੁੱਕੀ ਹੈ ਅਤੇ ਇੱਕ ਸਸਪੈਕਟ ਜਿਹਦੀ ਪੁਲਿਸ ਦੇ ਵੱਲੋਂ ਹੁਣ ਤਾਂ ਹਰੇਕ ਪਾਸੇ ਫੋਟੋ ਸਰਕੂਲੇਟ ਕੀਤੀ ਜਾ ਰਹੀ ਆ, ਉਹਨੂੰ ਵੀ ਹੁਣ ਲੱਭਿਆ ਜਾ ਰਿਹਾ ਹੈ ਅਤੇ ਦੱਸਿਆ ਗਿਆ ਕਿ ਭਾਈ ਸਰੈਂਡਰ ਕਰ ਲਾ, ਤੈਨੂੰ ਲੱਭ ਹੀ ਲੈਣਾ ਹੈ। ਸੋ ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਕੱਲ੍ਹ ਟਿਊਜ਼ਡੇ May 19, 2026 ਦਿਨੇ ਅਰਾਊਂਡ ਲੰਚ ਟਾਈਮ 12:25 PM ਆਫਿਸਰਸ ਨੂੰ

ਦੇ ਨੂੰ ਇੰਨੀ ਬੁਰੀ ਤਰ੍ਹਾਂ ਜ਼ਖਮੀ ਹੋਏ ਲੱਭਿਆ ਅਤੇ ਇਹਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਇਹਨੂੰ ਫਸਟ ਏਡ ਪ੍ਰੋਵਾਈਡ ਕੀਤੀ, ਪਰ ਅਨਫੋਰਚੁਨੇਟਲੀ ਇਹਨੂੰ ਸੀਨ 'ਤੇ ਹੀ ਡੈੱਡ ਪ੍ਰੋਨਾਊਂਸ ਕੀਤਾ ਗਿਆ ਐਮਰਜੈਂਸੀ ਕਰੂਜ਼ ਦੇ ਵੱਲੋਂ। ਸੋ ਪੀ ਓ ਰੀਜਨਲ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਹਰਨ ਥੇਰੀਓ ਸਟਰੀਟ ਐਂਡ ਐਗਨਸ ਸਟਰੀਟ 'ਤੇ ਇੱਕ ਬਿਲਡਿੰਗ ਦੇ ਪਿੱਛੇ ਪਾਰਕਿੰਗ ਲਾਟ ਦੇ ਵਿੱਚ ਹੀ ਇਹ ਲੜਾਈ ਸ਼ੁਰੂ ਹੋਈ, ਪਰ ਲੜਾਈ ਦਾ ਕਾਰਨ ਕੀ ਹੈ ਫਿਲਹਾਲ ਜਾਂ ਤਾਂ ਪਤਾ ਹੀ ਨਹੀਂ ਹੈਗਾ, ਜਾਂ ਤਾਂ ਦੱਸਿਆ ਹੀ ਨਹੀਂ ਗਿਆ ਹੈ। ਅਤੇ ਬੰਦੇ ਨੂੰ ਜ਼ਖਮੀ ਲੱਭਿਆ ਗਿਆ ਅਕਰੋਸ ਦ ਸਟਰੀਟ ਕੋਰਨਰ। ਅਤੇ ਹੁਣ ਇੱਕ ਬਲੈਕ ਮੇਲ ਜਿਹਦੀ ਪੁਲਿਸ ਦੇ ਵੱਲੋਂ ਫੋਟੋ ਵੀ ਸੋਸ਼ਲ ਮੀਡੀਆ 'ਤੇ ਵੀ ਔਨਲਾਈਨ ਵੀ ਹਰੇਕ ਪਾਸੇ ਹੀ ਸਰਕੂਲੇਟ ਕੀਤੀ ਗਈ ਹੈ, ਉਹਨੂੰ ਵੀ ਹੁਣ ਲੱਭਿਆ ਜਾ ਰਿਹਾ ਅਤੇ ਦੱਸਿਆ ਗਿਆ ਹੈ ਸਰੈਂਡਰ ਯੂਰ ਸੈਲਫ, ਘੱਟ ਹੀ ਸ਼ਾਇਦ ਸਜ਼ਾ ਹੋਊਗੀ, ਪਰ ਜੇ ਤੈਨੂੰ ਲੱਭ ਲੈਂਦੇ ਹਾਂ ਫਿਰ ਤਾਂ ਵੱਧ ਹੀ ਹੋਊਗੀ। ਨਾਲ ਦੀ ਨਾਲ ਦੋਸਤੋ, ਅੱਜ ਸਵੇਰੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਇਕੱਲੀ ਹੀ ਗੱਡੀ ਦਾ ਇੱਕ ਬਹੁਤ ਵੱਡਾ ਐਕਸੀਡੈਂਟ ਅਤੇ ਕੰਪਲੀਟ ਫਲਿੱਪ ਓਵਰ ਰੋਲ ਓਵਰ ਹੋਣ ਤੋਂ ਬਾਅਦ ਇੱਕ ਬੰਦਾ ਹੁਣ ਆਪਣੀ ਜਾਨ ਦੇ ਲਈ ਲੜ ਰਿਹਾ ਹੈ ਅਤੇ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਹੈ। ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਅੱਜ ਵੈਨਸਡੇ ਮੇ ਬੀ 2026 ਅਰਲੀ ਮਾਰਨਿੰਗ ਅਰਾਊਂਡ 1:30 ਇਨ ਦ ਮਾਰਨਿੰਗ ਆਫਿਸਰਸ ਨੂੰ ਬ੍ਰੈਂਪਟਨ ਸ਼ਹਿਰ ਦੇ ਵਿੱਚ ਕਲਾਰਕ ਬੁਲਵਰਡ ਐਂਡ ਵੈਸਟ ਡਰਾਈਵ ਦੇ ਏਰੀਆ ਤੱਕ ਸੱਦਿਆ ਗਿਆ ਇੱਕ ਮੇਜਰ ਕੋਲੀਜਨ ਦੇ ਲਈ। ਅਤੇ ਜਦੋਂ ਐਮਰਜੈਂਸੀ ਕਰੂਜ਼ ਸੀਨ 'ਤੇ ਪਹੁੰਚੇ, ਉਹਨਾਂ ਨੇ ਇਕੱਲੀ ਇੱਕੋ ਹੀ ਗੱਡੀ ਲੱਭੀ ਜੋ ਕਿ ਰੋਡਵੇਅਰ ਤੋਂ ਲੈ ਕੇ ਗਾਰਡ ਰੇਲਸ ਨੂੰ ਭੰਨ ਕੇ, ਉਹ ਵੀ ਮੈਰਲ ਗਾਰਡ ਰੇਲਸ, ਉਹਨਾਂ ਨੂੰ ਭੰਨ ਕੇ ਵਿੱਚੋਂ ਲੰਘ ਕੇ ਕ੍ਰੀਕ ਡਿੱਚ ਦੇ ਵਿੱਚ ਹੀ ਜਾ ਕੇ ਕ੍ਰੈਸ਼ ਹੋਈ। ਗੱਡੀ ਦੀ ਛੱਤ ਥੱਲੇ ਅਤੇ ਵੀਲਸ ਅਪ, ਮਤਲਬ ਕਿ ਕੰਪਲੀਟਲੀ ਰੋਲ ਓਵਰ ਹੋਈ ਅਤੇ ਅੰਦਰ ਇੱਕ ਡਰਾਈਵਰ ਫਸਿਆ ਹੋਇਆ ਸੀ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਹਾਈ ਸਪੀਡ ਅਤੇ ਕਿੰਨੇ ਫੋਰਸ ਦੇ ਨਾਲ ਇਹ ਗੱਡੀ ਕ੍ਰੈਸ਼ ਹੋਈ ਹੋਣੀ ਆ ਜੇਕਰ ਉਹ ਮੈਰੋ ਗਾਰਡ ਰੇਲਸ ਦੇ ਵਿੱਚੋਂ ਹੀ ਲੰਘ ਕੇ ਇੰਨੀ ਸਵੀਅਰਲੀ ਉਲਟੀ ਹੋਣੀ ਹੈ। ਸੋ ਐਮਰਜੈਂਸੀ ਕਰੂਜ਼ ਨੇ ਇੱਕ 40+ ਈਅਰ ਓਲਡ ਮੇਲ ਨੂੰ ਜਾਜ਼ ਆਫ ਲਾਈਫ ਮਸ਼ੀਨ ਦੇ ਨਾਲ ਲੋਹਾ ਵੱਢ ਕੇ ਹੀ ਐਕਸਟ੍ਰਿਕੇਟ ਕੀਤਾ ਗੱਡੀ 'ਚੋਂ ਅਤੇ ਇਹਨੂੰ ਲੋਕਲ ਟਰਾਮਾ ਸੈਂਟਰ ਤੱਕ ਰਸ਼ ਕੀਤਾ ਜਿੱਥੇ ਉਹ ਬੰਦਾ ਹੁਣ ਵੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈ। ਪੀਓ ਰੀਜਨਲ ਪੁਲਿਸ ਨੇ ਫਿਲਹਾਲ ਇਹੀ ਦੱਸਿਆ ਹੈ ਕਿ ਇਸ ਐਕਸੀਡੈਂਟ ਦੇ ਵਿੱਚ ਹੋਰ ਕੋਈ ਵੀ ਵਹੀਕਲ ਇਨਵੋਲਵ ਹੀ ਨਹੀਂ, ਪਰ ਵਹੀਕਲ ਰੋਲ ਦਾ ਕਾਰਨ ਵੀ ਨਹੀਂ ਦੱਸਿਆ ਜਾਂ ਪਤਾ ਨਹੀਂ ਕੀਤਾ, ਨਾ ਹਜੇ ਤੱਕ ਦੱਸਿਆ ਹੈ ਜੇਕਰ ਕੋਈ ਵੀ ਅਲਕੋਹਲ ਜਾਂ ਫਿਰ ਡਰੱਗ ਇੰਪੇਅਰਮੈਂਟ ਇੱਕ ਫੈਕਟਰ ਹੈ ਜਾਂ ਨਹੀਂ ਹੈ ਇਸ ਇਨਵੈਸਟੀਗੇਸ਼ਨ ਦੇ ਵਿੱਚ। ਸੋ ਦੇਖਦੇ ਹਾਂ ਕੀ ਬਣਦਾ ਹੈ। ਅਤੇ ਨਾਲ ਦੇ ਨਾਲ ਦੋਸਤ ਨੂੰ ਦੱਸ ਦਈਏ ਕਿ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ 20 ਤੋਂ ਵੀ ਜ਼ਿਆਦਾ ਕਨੈਕਟਡ ਰੈਜ਼ੀਡੈਂਸ਼ੀਅਲ ਬ੍ਰੇਕ ਐਂਡ ਐਂਟਰ ਰੋਬਰੀਜ਼ ਹੋਣ ਤੋਂ ਬਾਅਦ ਹੁਣ ਇੱਕ ਸਾਊਥ ਅਮੈਰੀਕਨ ਮੁਲਕ ਤੋਂ ਆਏ ਹੋਏ ਕ੍ਰਾਈਮ ਟੂਰਿਸਟ, ਇੱਥੇ ਕੋਈ ਨਾਇਗਰਾ ਫਾਲਸ ਦੇਖਣ ਨਹੀਂ ਆਏ, ਕੋਈ ਵੰਡਰਲੈਂਡ ਦੇ ਝੂਟੇ ਨਹੀਂ ਲੈਣ ਆਏ, ਚੋਰੀਆਂ ਕਰਕੇ ਬੈਕ ਹੋਮ ਪੈਸੇ ਭੇਜਣ ਹੀ ਆਏ ਆ। ਕ੍ਰਾਈਮ ਟੂਰਿਸਟ ਗਰੁੱਪ ਨੂੰ ਹੁਣ ਬੰਦ ਕੀਤਾ ਗਿਆ ਹੈ। ਹੈਰਾਨੀ ਵਾਲੀ ਗੱਲ ਇਹ ਆ ਕਿ ਪਹਿਲੀ ਵਾਰੀ ਵੀ ਨਹੀਂ ਇਹਨਾਂ ਨੂੰ ਫੜਿਆ ਗਿਆ, ਇਹ ਕੱਚੇ ਸਟੈਟਸ 'ਤੇ ਆਏ ਹੋਏ ਨੇ, ਹਜੇ ਲੱਤ ਮਾਰ ਕੇ ਰਿਪੋਰਟ ਵੀ ਨਹੀਂ ਕੀਤਾ, ਹਜੇ ਵੀ ਕੋਰਟ ਕਚਹਿਰੀਆਂ ਦੇ ਚੱਕਰਾਂ ਦੇ ਵਿੱਚ ਚਾਹੇ ਦੇਖਿਆ ਜਾਊਗਾ ਕਿ ਇਹਨਾਂ ਨੂੰ ਵੀ ਸ਼ਾਇਦ ਡੀਪੋਰਟੇਸ਼ਨ ਲਈ ਬਖਸ਼ਿਆ ਜਾਵੇ, ਕਿਉਂਕਿ ਦਿਸ ਇਜ਼ ਕਨੇਡਾ, ਬੇਵਕੂਫ ਜਨਤਾ, ਬੇਵਕੂਫ ਕੰਟਰੀ, ਬੇਵਕੂਫ ਕਾਨੂੰਨ, ਕਮਾਲ ਹੀ ਹੋ ਗਈ ਹੈ। ਯੋਰਕ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਪਿਛਲੇ ਮਹੀਨੇ ਅਪ੍ਰੈਲ 2026 ਦੇ ਵਿੱਚ ਉਹਨਾਂ ਨੇ ਇੱਕ ਇਨਵੈਸਟੀਗੇਸ਼ਨ ਲਾਂਚ ਕੀਤੀ ਸੀ ਡਬਡ ਪ੍ਰੋਜੈਕਟ ਟਾਊਨਸ, ਜਦੋਂ ਵਾਨ ਸ਼ਹਿਰ ਅਤੇ ਸਰਾਊਂਡਿੰਗ ਏਰੀਆਜ਼ ਦੇ ਵਿੱਚ ਕਈ ਸਿਮਿਲਰ ਸਟਾਈਲ ਬ੍ਰੇਕ ਐਂਡ ਐਂਟਰ ਰੋਬਰੀਜ਼ ਰਿਪੋਰਟ ਕੀਤੀਆਂ ਗਈਆਂ। ਸੋ ਹਰੇਕ ਚੋਰੀ ਦੇ ਵਿੱਚ ਇਹਨਾਂ ਚੋਰਾਂ ਨੇ ਘਰ ਦੇ ਬੈਕਯਾਰਡ ਦੇ ਵਿੱਚ ਜਾ ਕੇ ਬੇਸਮੈਂਟ ਦੇ ਸ਼ੀਸ਼ੇ ਭੰਨ ਕੇ ਐਂਟਰੀ ਹਾਸਲ ਕੀਤੀ ਅਤੇ ਫਿਰ ਜੋ ਵੀ ਮਹਿੰਗਾ ਸਮਾਨ ਨਜ਼ਰ ਆਇਆ, ਹਾਈ ਐਂਡ ਕੱਪੜੇ ਤੋਂ ਲੈ ਕੇ ਗਹਿਣੇ ਤੋਂ ਲੈ ਕੇ ਗੋਲ ਤੋਂ ਲੈ ਕੇ ਘੜੀਆਂ ਤੋਂ ਲੈ ਕੇ ਕੈਸ਼, ਅਤੇ ਆਹ ਸੁਣ ਲਓ ਈਵਨ ਲੋਕਾਂ ਦੇ ਹਥਿਆਰ, ਈਵਨ ਲੀਗਲ ਗਨਸ, ਉਹ ਵੀ ਚੱਕ ਕੇ ਅਤੇ ਹੋ ਗਏ ਗਾਇਬ। ਪਰ ਪਿਛਲੇ ਹਫ਼ਤੇ ਹੀ ਵੈਨਸਡੇ ਮੇ 13, 2026 ਯੋਰਕ ਰੀਜਨਲ ਪੁਲਿਸ ਦੇ ਆਫਿਸਰਸ ਨੂੰ ਇਸ ਕੇਸ ਦੇ ਵਿੱਚ 20+ ਚੋਰੀਆਂ ਹੋਣ ਤੋਂ ਬਾਅਦ ਕਾਫੀ ਵੱਡੀ ਬ੍ਰੇਕ ਮਿਲੀ ਜਦੋਂ ਉਹਨਾਂ ਨੇ ਐਗਜੈਕਟਲੀ 1 ਵੀਕ ਅਗੋ ਰਾਤ 10 ਵਜੇ ਰਿਸਪੋਂਡ ਕੀਤਾ ਵਾਨ ਸ਼ਹਿਰ ਦੇ ਵਿੱਚ ਡਫਰਨ ਸਟਰੀਟ ਐਂਡ ਕਲਾਰਕ ਐਵਨਿਊ ਦੇ ਏਰੀਆ ਦੇ ਵਿੱਚ ਇੱਕ ਬ੍ਰੇਕ ਇਨ ਕਾਲ ਇਨ ਪ੍ਰੋਗਰੈਸ ਦੇ ਲਈ, ਅਤੇ ਸੀਨ 'ਤੇ ਹੀ ਸਸਪੈਕਟ ਵਹੀਕਲ ਨੂੰ ਘੇਰਿਆ, ਅੰਦਰ
10 individuals nu arrest kita. So us to baad, us hi raat, right away, Toronto te Mississauga sheher de vich, multiple properties te addi raat nu hi, search warrants execute kite gaye, ke inhanu pata

0: ਜਾਣ ਲੱਗ ਜਾਵੇ ਕਿ ਸਾਡੇ ਸਾਥੀ ਵਾਪਸ ਆਏ ਨਹੀਂ ਹੈਗੇ, ਆਪਾਂ ਵੀ ਹੋ ਜਾਈਏ ਫਰਾਰ। ਅੱਧੀ ਰਾਤ ਨੂੰ ਹੀ ਬੜੇ ਅਰਜੈਂਸੀ ਦੇ ਨਾਲ ਹੀ ਸਰਚ ਵਾਰੰਟ ਐਕਸੀਕਿਊਟ ਕੀਤੇ ਗਏ ਇਨ ਟੋਰਾਂਟੋ ਐਂਡ ਮਿਸਿਸਾਗਾ, ਜਿੱਥੋਂ ਕਿ ਕਾਫੀ ਜ਼ਿਆਦਾ ਚੋਰੀ ਕੀਤਾ ਹੋਇਆ ਸਮਾਨ। ਹੋਰ ਸੁਣ ਲਓ, ਪੁਲਿਸ ਰੇਡੀਓ ਫ੍ਰੀਕੁਐਂਸੀ ਜੈਮਰਸ ਅਤੇ ਬ੍ਰੇਕ ਐਂਡ ਐਂਟਰ ਟੂਲਸ ਸੀਜ਼ ਕੀਤੇ ਗਏ ਅਤੇ ਚੌਥੇ ਇੰਡੀਵਿਜੁਅਲ ਨੂੰ ਅਰੈਸਟ ਵੀ ਕੀਤਾ ਗਿਆ। ਹੋਰ ਸੁਣ ਲਓ, ਯੋਰਕ ਰੀਜਨਲ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਇਹਨਾਂ ਚਾਰ ਫੜੇ ਗਏ ਚੋਰਾਂ ਦੇ ਵਿੱਚੋਂ ਦੋ ਤਾਂ ਪਹਿਲਾਂ ਤੋਂ ਹੀ ਸਿਮਿਲਰ ਕ੍ਰਾਈਮਸ ਲਈ ਫੜੇ ਜਾਣ ਤੋਂ ਬਾਅਦ ਵੀ ਜੁਡੀਸ਼ਲ ਰਿਲੀਸ ਆਰਡਰ 'ਤੇ ਬਾਹਰ ਸੜਕਾਂ 'ਤੇ ਛੱਡੇ ਹੋਏ ਸੀ ਇਨਸਟੈਡ ਆਫ ਬੀਂਗ ਡਿਪੋਰਟਿਡ। ਭਾਵੇਂ ਇਹ ਇੱਥੇ ਕੋਈ ਵਿਜ਼ਿਟਰ ਵੀਜ਼ ਦੇ ਸ਼ਾਇਦ ਆਏ ਹੋਣਗੇ, ਤਾਂ ਇਹ ਇਹਨਾਂ ਨੂੰ ਕ੍ਰਾਈਮ ਟੂਰਿਸਟ ਗਰੁੱਪ ਆਖਿਆ ਗਿਆ ਹੈ। ਉਹੀ ਕੰਮ ਫਿਰ ਤੋਂ ਕਰਨ ਦੇ ਲਈ ਇਹਨਾਂ ਨੂੰ ਬਾਹਰ ਛੱਡਿਆ ਗਿਆ। ਕੈਨ ਯੂ ਬਿਲੀਵ ਇਟ? ਇਸ ਤਰ੍ਹਾਂ ਦੇ ਵੀ ਲੋਕਾਂ ਨੂੰ ਵੀ ਨਹੀਂ ਇਹ ਬਿਹਾਈਂਡ ਬਾਰਸ ਰੱਖਦੇ, ਛੱਡ ਹੀ ਦਿੰਦੇ ਨੇ, ਜਿਨ੍ਹਾਂ ਦਾ ਮਕਸਦ ਹੀ ਸੀ ਕਿ ਇੱਥੇ ਵਿਜ਼ਿਟਰ ਵੀਜ਼ 'ਤੇ ਆ ਕੇ ਆਪਾਂ ਚੋਰੀਆਂ ਹੀ ਕਰਨੀਆਂ ਅਤੇ ਚੋਰੀਆਂ ਕਰਕੇ ਪੈਸੇ ਬਣਾਉਣੇ ਆ ਅਤੇ ਬੈਕ ਹੋਮ ਭੇਜਣੇ ਆ। ਸੋ ਇਹ ਟੂਰਿਸਟ ਵੀਜ਼ਾ ਵਿਜ਼ਿਟਰ ਵੀਜ਼ 'ਤੇ ਕੈਨੇਡਾ ਨੂੰ ਦੇਖਣ ਅਤੇ ਦੇਖਣ ਕੀ ਆਏ ਆ ਯਾਰ, ਨਜ਼ਾਰੇ ਕੀ ਲੈਣਾ ਆ ਯਾਰ, ਇਹ ਤਾਂ ਸਿਰਫ ਲੁੱਟਣ ਹੀ ਆਏ ਆ ਸਾਨੂੰ। ਅਤੇ ਹਜੇ ਤੱਕ ਤਾਂ ਕੋਈ ਵੀ ਡੀਪੋਰਟੇਸ਼ਨ ਆਰਡਰ ਦਾ ਜ਼ਿਕਰ ਤੱਕ ਵੀ ਨਹੀਂ ਕੀਤਾ ਗਿਆ ਹੈ ਅਥੋਰਿਟੀਜ਼ ਦੇ ਵੱਲੋਂ।
1: You stick around, but remember, I'm the boss.

Ready program days pradesh nan jene hando sun das tie ke ek truck trailer repair shop hai tractor trailer repair shop hai jo ke britannia and dixie te located hai inna nu do mechanic heavy duty truck te trailer repair layi chahide ne jekar tusi ek heavy duty truck and trailer repair mechanic ho 3 years ਦਾ ਤਜਰਬਾ ਹੈ ਹੁਣੇ ਹੀ ਜਸਵੀਰ ਸਿੰਘ ਨਾਲ ਸੰਪਰਕ ਕਰੋ ਤੁਹਾਨੂੰ ਟਾਪ ਦੀ ਪੇ ਦੇਣਗੇ 6475001879 ਡਿਕਸੀ ਤੇ ਬਰਤਾਨੀਆ ਤੇ ਇਹਨਾਂ ਨੂੰ ਹੈਵੀ ਡਿਊਟੀ ਟਰੱਕ ਐਂਡ ਟ੍ਰੇਲਰ ਰਿਪੇਅਰ ਦੇ ਲਈ ਘੱਟ ਤੋਂ ਘੱਟ 3 years ਦੇ ਐਕਸਪੀਰੀਅੰਸਡ ਦੋ ਮਕੈਨਿਕ ਚਾਹੀਦੇ ਨੇ 6475001879 ਜੇ ਦੋਸਤੋ ਤੁਸੀਂ ਕੰਮ ਦੇ ਭਾਲ ਦੇ ਵਿੱਚੋਂ ਇਹਨਾਂ ਨੂੰ ਯਾਰਡ ਕਲੀਨਿੰਗ ਅਤੇ ਯਾਰਡ ਪਾਰਕਿੰਗ ਦੇ ਲਈ ਜਨਰਲ ਹੈਲਪ ਚਾਹੀਦੀ ਆ ਹੁਣ ਜੇ ਤੁਸੀਂ ਬਿਨਾਂ ਕੋਈ ਕੰਮ ਤੋਂ ਚਾਹੁੰਦੇ ਹੋ ਕਿ ਕੁਛ ਕੁ ਦਿਨ ਦੇ ਪੈਸੇ ਵਧੀਆ ਬਣ ਜਾਣ ਜਾਂ ਤੁਹਾਨੂੰ ਕੋਈ ਪਾਰਟ ਟਾਈਮ ਕੰਮ ਰਾਈਟ ਵੇ ਚਾਹੀਦਾ ਇਹਨਾਂ ਨੂੰ ਕੱਲ੍ਹ ਦੇ ਲਈ ਸਟਾਰਟਿੰਗ ਟਮੋਰੋ ਕੱਲ੍ਹ ਨੂੰ ਹੀ ਤੁਹਾਨੂੰ ਰਾਈਟ ਵੇ ਹੀ ਪੇ ਕਰ ਦੇਣਗੇ ਜਨਰਲ ਕੰਮ ਦੇ ਲਈ ਜਨਰਲ ਹੈਲਪ ਦੇ ਲਈ ਕੁਝ ਬੰਦੇ ਚਾਹੀਦੇ ਆ ਯਾਰਡ ਦੇ ਵਿੱਚ ਕਲੀਨਿੰਗ ਦੇ ਲਈ ਅਤੇ ਪਾਰਕਿੰਗ ਦੇ ਲਈ ਹੁਣੇ ਹੀ ਜਸਵੀਰ ਸਿੰਘ ਨਾਲ ਸੰਪਰਕ ਕਰੋ ਤੁਹਾਨੂੰ ਕੱਲ੍ਹ ਨੂੰ ਹੀ ਕੰਮ ਮਿਲ ਜੂਗਾ ਜੇ ਜਨਰਲ ਹੀ ਲੇਬਰ ਦਾ ਤੁਸੀਂ ਕੰਮ ਕਰਨਾ ਕੱਲ੍ਹ ਤੋਂ ਹੀ ਕੰਮ ਮਿਲ ਜੂਗਾ ਤੁਹਾਨੂੰ 6475001879 6475001879 ਮੈਂ ਰਿਪੀਟ ਕਰ ਦੇਣਾ ਇਹਨਾਂ ਨੂੰ ਇਹਨਾਂ ਦੇ ਬਹੁਤ ਹੀ ਵਧੀਆ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ ਦੇ ਲਈ ਦੋ ਮਕੈਨਿਕ ਦੀ ਲੋੜ ਹੈ ਹੈਵੀ ਡਿਊਟੀ ਟਰੱਕ ਐਂਡ ਟ੍ਰੇਲਰ ਰਿਪੇਅਰ ਘੱਟ ਤੋਂ ਘੱਟ 3 years ਦਾ ਤਜਰਬਾ ਹੋਣਾ ਚਾਹੀਦਾ ਟਾਪ ਦੀ ਪੇ ਮਿਲੇਗੀ 6475001879 ਅਤੇ ਨਾਲ ਦੇ ਨਾਲ ਜਨਰਲ ਕੰਮ ਦੇ ਲਈ ਜਨਰਲ ਹੈਲਪ ਦੇ ਲਈ ਕੱਲ੍ਹ ਤੋਂ ਹੀ ਸ਼ੁਰੂ ਹੋਣ ਵਾਲੇ ਲਈ ਕਲੀਨਿੰਗ ਸਾਫ਼ ਸਫਾਈ ਕਰਨ ਦੇ ਲਈ ਅਤੇ ਪਾਰਕਿੰਗ ਲਈ ਇਹਨਾਂ ਨੂੰ ਕੁਛ ਕਾਫ਼ੀ ਜ਼ਿਆਦਾ ਬੰਦੇ ਚਾਹੀਦੇ ਆ ਨੰਬਰ ਕਮਾ ਲਓ ਹੁਣੇ ਕੱਲ੍ਹ ਨੂੰ ਇੱਕ ਕੰਮ ਮਿਲ ਜੂਗਾ 6475001879 6475001879 ਨਾਲ ਦੇ ਦੋਸਤੋ ਜੇ ਤੁਸੀਂ ਇੱਕ ਵਧੀਆ ਇਨਵੈਸਟਮੈਂਟ ਪ੍ਰਾਪਰਟੀ ਲੱਭ ਰਹੇ ਹੋ ਜਿਹਦੇ ਵਿੱਚ ਤੁਹਾਡੇ ਮੋਰਗੇਜ ਵੀ ਪ੍ਰਾਪਰਟੀ ਟੈਕਸ ਵੀ ਬਿੱਲ ਬੱਤੀਆਂ ਸਾਰੇ ਖਰਚੇ ਵੀ ਕੱਢ ਕੇ ਵੀ ਤੁਹਾਡਾ ਮਹੀਨੇ ਦਾ ਬਹੁਤ ਵਧੀਆ ਅਤੇ ਬਹੁਤ ਸੋਹਣਾ ਪੋਜ਼ਿਟਿਵ ਕੈਸ਼ ਫਲੋ ਬਣੇ ਈਵਨ $1,000 ਪਲੱਸ ਮਹੀਨੇ ਦਾ ਈਜ਼ਲੀ ਬਣ ਜਾਵੇ ਫਿਰ ਧਿਆਨ ਨਾਲ ਸੁਣੋ ਕਿਉਂਕਿ ਨਾਇਗਰਾ ਫਾਲਸ ਖਾਸ ਸ਼ਹਿਰ ਦੇ ਵਿੱਚ ਇਨ ਦ ਐਕਚੁਅਲ ਸਿਟੀ ਆਫ ਨਾਇਗਰਾ ਫਾਲਸ ਨਵੇਂ ਟ੍ਰੈਡੀਸ਼ਨਲ ਫਰੀ ਹੋਲਡ 2-story ਟਾਊਨਸ ਡਬਲ ਕਾਰ ਗਰਾਜ 4-car parking, free finished basement with separate entrance in all. So, do kiraye milenge tuhanu. Upar vi pura townhouse rent out karke, thalle vi puri basement rent out karke, 4 gaddiyan lag jaangiyan parking de vich. Price kiya? 5-34 ਚਾਹੇ ਫਸਟ ਟਾਈਮ ਹੋਮ ਬਾਏ ਹੋ ਚਾਹੇ ਤੁਸੀਂ ਇਨਵੈਸਟਰ ਹੋ 5-34 ਦੀ ਹੀ ਪ੍ਰਾਈਸ ਹੈ ਬਹੁਤ ਹੀ ਰੇਅਰ ਓਪਰਚੁਨਿਟੀ ਹੈ ਅਤੇ ਇਹ ਜਿਹੜੇ ਫਰੀ ਹੋਲ ਟਾਊਨ ਹਾਊਸਿਸ ਨੇ ਵਿਥ ਫਰੀ ਫਿਨਿਸ਼ ਬੇਸਮੈਂਟ ਫਰੋਮ ਦ ਬਿਲਡਰ ਵਿਥ ਸੈਪਰੇਟ ਐਂਟਰੈਂਸ ਤਿਆਰ ਹੋਣੇ ਆ ਅਗਲੇ ਸਾਲ ਸਮਰ 2027 ਅਤੇ ਅੱਗੇ ਸੋ ਜੂਨ ਜੁਲਾਈ ਤੋਂ ਅੱਗੇ ਅਗਲੇ ਸਾਲ ਦੇ ਵਿੱਚ ਇੱਕ ਤੋਂ ਵੱਧ ਸਾਲ ਪਿਆ ਹੈ ਇਹਨਾਂ ਦੀ ਕਲੋਜ਼ਿੰਗ ਤੱਕ 5-34 ਦੀ ਪ੍ਰਾਈਸ ਹੈ ਫਸਟ ਟਾਈਮ ਹੋਮ ਬਾਇਰਸ ਐਂਡ ਈਵਨ ਇਨਵੈਸਟਰਸ ਦੇ ਲਈ 534,000 ਦੀ ਇਨਕ੍ਰੈਡਿਬਲੀ ਲੋ ਪ੍ਰਾਈਸ ਹੈ ਇਹ ਟ੍ਰੈਡੀਸ਼ਨਲ 2-story towns, prime Niagara Falls location te tiyar ho rahe ne. Clifton Hill te actual pani, jithe puri janta hundi aa, ohde to 5 km dur, masa koi 8 minute di drive honi aa, 5 km, 8 minute drive. So eh already completely fully developed area hai, banda 5 kadam leke grocery store tak tur ke ja sakda, restaurant, retail, QEW sirf 2 minute drive, 420 sirf 4 minute drive, great future rental potential hai. Traditional 2-story towns ne 1750 to leke 18 square foot tak free finished basement with separate entrance builder aap taiyar karke de reya every single ghar de vich 3 to leke 5 bedroom 3.5 to 4.5 bathroom double car garage 4 gaddiyan de kul mila ke parking sare appliance free AC free assignment clause free upgraded quartz the countertops kitchen nale washrooms de vich vi free $0 development charges vi te pure 12 mahine vich 5000 mahine da karke ਸਿਰਫ ਅਤੇ ਸਿਰਫ 60,000 ਟੋਟਲ ਡਿਪੋਜ਼ਿਟ ਇੱਕ ਪੂਰੇ ਸਾਲ ਦੇ ਵਿੱਚ ਅਤੇ ਪ੍ਰਾਈਸ ਹੈ ਦੋਸਤੋ ਸਿਰਫ ਅਤੇ ਸਿਰਫ 5-34,000 ਕਾਲ 416
302-0016-416-302-0016 416-400-2-0016 ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਕੱਲ੍ਹ ਨੂੰ 3 ਤੋਂ ਲੈ ਕੇ 6 ਵਜੇ ਤੱਕ ਫਿਰ ਤੋਂ ਹਾਜ਼ਰ ਹੋਵਾਂਗੇ ਪ੍ਰੋਗਰਾਮ ਤੋਂ ਬਾਅਦ ਸਾਡੇ ਕਿਸੇ ਵੀ ਸਪਾਂਸਰ ਦਾ ਫੋਨ ਨੰਬਰ ਚਾਹੀਦਾ ਹੋਵੇ ਤੁਸੀਂ ਆਪਣੇ ਬਿਜ਼ਨਸ ਨੂੰ AM5 ਜਿਹੜੇ ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ ਗਿਵ ਅਸ ਅ ਕਾਲ ਟੈਕਸਟ ਔਰ ਵਟਸਐਪ 416-457-3381 416-457-3381 416-457-3381 4164533181 ਇੱਥੇ ਤੋਂ ਆ ਗਿਆ ਜੀ ਸਤਿ ਸ਼੍ਰੀ ਅਕਾਲ

0: 1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
0: ਜੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 4376551984 4337655 1984
5: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
7: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
8: What is the reason?
9: This is the effects of famous masala chai by Navigator's Cafe.
8: I know this place. They're also famous for delicious snacks like aloo patties, samosa, vada pav, spring rolls, mango lassi and my favorite, samosa chaat and bhel.
10: Navigator's Cafe, located at northwest corner of Queen Street East and Airport Road in Brampton. They are conveniently open 24/7.
0: ਜੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557

0: locations in GTA. For more information, visit rajdhanisweets.ca.
1: ਟੈਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-470-2040-416-470-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

ਪ੍ਰੋਗਰਾਮ ਪੰਜਾਬੀ ਰੰਗ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ।

0: ਕੀ ਹਾਲ ਚਾਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਲਹਿਰਾਂ ਬਹਿਰਾਂ ਤੁਹਾਡੇ ਨਾਲ ਜੁੜੇ ਆ। ਰੌਣਕ ਮੇਲਾ ਫੁੱਲ ਬਟਾ ਫੁੱਲ। ਸੁਣਾਓ ਕਿਵੇਂ ਹੋ, ਕੀ ਹਾਲ ਚਾਲ ਨੇ, ਕੀ ਬਣ ਰਿਹਾ, ਫਿਰ ਇੰਜੋਏ ਕਰ ਰਹੇ ਹੋ? ਹੈਪੀ ਮਿਡ ਵੀਕ। ਮਿਡ ਵੀਕ ਹੈ, ਪੰਜਾਬੀ ਲਹਿਰਾਂ ਨਾਲ ਜੁੜੇ ਹੋ, ਬੱਲੇ ਬੱਲੇ ਆ, ਰੌਣਕ ਮੇਲਾ ਫੁੱਲ ਬਟਾ ਫੁੱਲ। ਸੋ ਧੁੱਪ ਨਿਕਲੀ ਹੋਈ ਆ, ਹਲਕੀ ਫੁਲਕੀ ਮਿੱਠੀ ਮਿੱਠੀ ਹਵਾ ਚੱਲ ਰਹੀ ਆ। ਹੈ ਨੀ, ਕਿਹੜਾ ਗਾਣਾ ਸੀਗਾ, ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਓ ਕੌਣ ਵੇ ਨਹੀਂ, ਯੋਗ ਤਾਂ ਹੋਰ ਆ ਨਵੀਂ ਯਾਰ। ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ, ਨੀ ਕਿਤੇ ਕੋਈ ਰੋਂਦਾ ਹੋਵੇਗਾ। ਆਪਾਂ ਇਹ ਨਾ ਕਹਿ ਦਈਏ ਵੀ ਸਿੱਲੀ ਸਿੱਲੀ ਆਉਂਦੀ ਹੈ ਹਵਾ, ਨੀ ਕਿਤੇ ਕੋਈ ਮੁਸਕਰਾਉਂਦਾ ਹੋਵੇਗਾ। ਆਪਾਂ ਐਵੇਂ ਕਿਸੇ ਨੂੰ ਰਵਾਉਣਾ ਕਾਹਦੇ ਲਈ ਹੈ, ਠੀਕ ਹੈ ਨਾ ਗੱਲ। ਵਧੀਆ ਯਾਰ, ਲੋਕਾਂ ਨੂੰ ਹਸਾਓ, ਲੋਕਾਂ ਨੂੰ ਥੋੜ੍ਹਾ ਜਿਹਾ ਖੁਸ਼ ਰੱਖੋ, ਲੋਕਾਂ ਨੂੰ ਆਪਾਂ ਅਪ ਬੀਟ ਰੱਖੀਏ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ 905-673-3337 905-673-3337 ਫੋਨ ਨੰਬਰ ਹੈ। ਆ ਜਾਓ ਕਰੀਏ ਗੱਲਾਂ ਬਾਤਾਂ, ਦੋ ਗੱਲਾਂ ਕਰੀਏ ਬਹਿ ਜਾ। ਸੋ ਗੱਲਾਂ ਬਾਤਾਂ ਤਾਂ ਹੀ ਆਉਣਗੀਆਂ, ਤੁਹਾਡੀਆਂ ਕਾਲਾਂ ਆਉਣ, ਤੁਹਾਡੇ ਨਾਲ ਹੈਲੋ ਹਾਏ ਕਰੀਏ, ਤੁਸੀਂ ਸਾਡਾ ਹਾਲ ਪੁੱਛੋ, ਅਸੀਂ ਤੁਹਾਡਾ ਪੁੱਛੀਏ, ਤੇ ਇਕੱਠੇ ਯਾਰ ਇੰਜੋਏ ਤਾਂ ਕਰੀਏ ਇਸ ਸ਼ਾਮ ਨੂੰ। ਸ਼ਾਮ ਜਿਹੜੀ ਹੁੰਦੀ ਹੈ ਨਾ, ਉਹਨੂੰ ਇੰਜੋਏ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਫਿਰ ਰਾਤ ਨੂੰ ਦੇਖੋ ਆਪਾਂ ਸੌਣਾ ਹੁੰਦਾ। ਜੇ ਤੁਸੀਂ ਆਪਣੀ ਸ਼ਾਮ ਨੂੰ ਹੀ ਨਾ ਇੰਜੋਏ ਕਰੋ, ਫਿਰ ਬੰਦੇ ਨੂੰ ਰਾਤ ਨੂੰ ਨੀਂਦ ਕਾਹਦੀ ਆਉਣੀ ਹੈ। ਕਈ ਜਿਹੜੇ ਲੜ ਕੇ ਰੁੱਸ ਕੇ ਫਿਰ ਸੌਂ ਜਾਂਦੇ ਆ, ਉਹ ਕਾਹਦਾ ਸੋਣਾ ਯਾਰ। ਸੋਣਾ ਤਾਂ ਉਹ ਹੈ ਜਦੋਂ ਤੁਸੀਂ ਵਧੀਆ ਖੁਸ਼ ਹੋ ਕੇ ਕਿਸ ਨੂੰ ਕਹਿੰਦੇ ਹੁੰਦੇ ਨਾ ਕਿ ਆਈ ਲਵ ਯੂ ਕਹਿ ਕੇ ਸੋਨੇ ਹੋ, ਉਹਦੀ ਵਰਗੀ ਰੀਸ ਹੀ ਕੋਈ ਨਹੀਂ। ਇੱਕ ਨਾ ਕਿਸੇ ਸਿਆਣੇ ਬੰਦੇ ਤੋਂ ਗੱਲ ਸੁਣੀ ਸੀ ਕਿ ਜਿਹੜੇ ਵਿਆਹੇ ਹੋਏ ਲੋਕ ਨੇ ਨਾ, ਕਦੇ ਵੀ ਤੁਸੀਂ ਲੜ ਕੇ ਆਰਗਿਊ ਕਰਕੇ ਰੁੱਸ ਕੇ ਨਾ ਰਾਤ ਨੂੰ ਸੌਂ। ਰਾਤ ਨੂੰ ਸੌਣਾ ਹੋਵੇ ਤਾਂ ਹਰੇਕ ਜਿਹੜੀ ਤੁਹਾਡੀ ਕੋਈ ਲੜਾਈ ਹੈ, ਕੋਈ ਨਿੱਕੀ ਮੋਟੀ ਤੁਹਾਡੀ ਆਰਗੂਮੈਂਟ ਹੈ, ਉਹਨੂੰ ਪਹਿਲਾਂ ਰਿਜ਼ੋਲਵ ਕਰੋ, ਫਿਰ ਸੌਂ। ਹੁਣ ਯਾਰ ਕੀ ਪਤਾ ਕਿ ਆਪਾਂ ਕਿਸ ਨੂੰ ਅਗਲੇ ਦਿਨ ਮਿਲਣਾ ਕਿ ਨਹੀਂ ਮਿਲਣਾ, ਕੱਲ ਹੋਣਾ ਹੋ, ਯੂ ਨੈਵਰ ਨੋ। ਗੱਲ ਹੁਣ ਸੱਚ ਹੈ ਕਿ ਰਾਤੋਂ ਰਾਤ ਕਈ ਤੁਰ ਜਾਂਦੇ ਆ ਤੇ ਆਪਾਂ ਨੂੰ ਪਤਾ ਨਹੀਂ ਹੁੰਦਾ। ਸੋ ਜਿਹਨਾਂ ਨੂੰ ਪਿਆਰ ਕਰਦੇ ਉਹਨਾਂ ਨੂੰ ਮਾੜਿਆ ਕਹਿ ਦਿਆ ਕਰੋ ਕਿ ਲਵ ਯੂ, ਗੁੱਡ ਨਾਈਟ, ਤੇ ਥੋੜ੍ਹੇ ਜਿਹਾ ਫਿਰ ਉਹ ਇੱਕ ਮਨ ਨੂੰ ਇੱਕ ਸੰਤੁਸ਼ਟੀ ਜਿਹੀ ਰਹਿੰਦੀ ਹੈ ਕਿ ਹਾਂ ਯਾਰ ਅਸੀਂ ਕਿਸ ਨੂੰ ਨਾ ਰਸਾਇਆ, ਨਾ ਰਵਾਇਆ, ਨਾ ਗੁੱਸੇ ਕੀਤਾ, ਅਸੀਂ ਆਪਣੇ ਵੱਲੋਂ ਫੁੱਲ ਐਫਰਟ ਕੀਤਾ। ਸੋ ਪ੍ਰੋਗਰਾਮ ਪੰਜਾਬੀ ਦਾ, ਓਕੇ, ਕਾਲਾਂ ਥੋੜ੍ਹੀਆਂ ਆਉਂਦੀਆਂ ਨੇ, ਜ਼ਰੂਰ ਜ਼ਰੂਰ ਲੈਂਦੇ ਹਾਂ। ਇੱਕ ਨਾ ਤੁਹਾਨੂੰ ਅੱਜ ਮੈਂ ਬਹੁਤ ਹੀ ਸ਼ਾਨਦਾਰ ਇਨਫੋਰਮੇਸ਼ਨ ਦੇਣੀ ਹੈ ਥੋੜ੍ਹੀ ਦੀ। ਸੋ ਕਮਾਲ ਦੀ ਇਨਫੋਰਮੇਸ਼ਨ ਇਹ ਹੈ, ਇੱਕ ਐਸੀ ਰੀਅਲ ਇਸਟੇਟ ਦੀ ਪ੍ਰੋਪਰਟੀ ਲਿਸਟ ਹੋਈ ਹੈ ਨਾ, ਸੁਣ ਕੇ ਤੁਸੀਂ ਕਹੋਗੇ ਨਵੀਂ ਅਸੀਂ ਹੁਣੇ ਦੇਖਣੀ ਹੈ ਪ੍ਰੋਪਰਟੀ। ਸੋ ਅਸੀਂ ਗੱਲ ਕਰ ਰਹੇ ਹਾਂ ਰੀਅਲਟਰ ਜਪਿੰਦਰ ਬਰਾੜ ਦੀ ਐਕਸਕਲੂਸਿਵ ਲਗਜ਼ਰੀ ਲਿਸਟਿੰਗ ਦੇ ਬਾਰੇ। ਇਹ ਕੈਲੇਡਨ ਦੇ ਵਿੱਚ ਘਰ ਹੈ ਤੇ ਕੈਲੇਡਨ 'ਚ ਇਹ ਪ੍ਰੋਪਰਟੀ ਉਹਨਾਂ ਪਰਿਵਾਰਾਂ ਲਈ ਬਹੁਤ ਹੀ ਪਰਫੈਕਟ ਹੈ ਜਿਹੜੇ ਕਿ ਇੱਕ ਵੱਡਾ ਲਗਜ਼ਰੀ ਕਸਟਮ ਘਰ ਲੱਭ ਰਹੇ ਆ। ਖਾਸ ਕਰਕੇ ਕੋਈ ਦੋ ਭਰਾ ਨੇ ਜੁਆਇੰਟ ਫੈਮਿਲੀ 'ਚ ਰਹਿਣਾ ਚਾਹੁੰਦੇ ਹੋ, ਬਹੁਤ ਹੀ ਰੀਜ਼ਨੇਬਲ ਰੇਟ ਕਸਟਮ ਬਿਲਟ ਲਗਜ਼ਰੀ ਇਸਟੇਟ ਹੋਮ 2021 ਦੇ ਵਿੱਚ ਬਣਿਆ। 3.6 acres ਦੇ ਆਸ ਪਾਸ 3.5 acres ਤੋਂ ਵੱਧ ਲੈਂਡ ਹੈ। 11,700 square feet ਅਬਵ ਗ੍ਰੇਡ ਲਗਜ਼ਰੀ ਲਿਵਿੰਗ ਸਪੇਸ ਤੇ ਲਗਭਗ 7,000 square feet ਦੀ ਵਾਕਆਊਟ ਬੇਸਮੈਂਟ ਹੈ। ਟੋਟਲ 18,000 square feet। ਤੁਸੀਂ ਸੋਚੋ ਜੇ ਯਾਰ ਇੱਦਾਂ ਦਾ ਘਰ ਆਪ ਬਣਾਉਣਾ ਬੰਦੇ ਨੂੰ ਪਵੇ, ਪਹਿਲਾਂ ਲੈਂਡ ਖਰੀਦੋ, ਕੰਸਟਰਕਸ਼ਨ ਕੋਸਟ, ਪਰਮਿਟ, ਡਿਵੈਲਪਮੈਂਟ ਚਾਰਜਿਸ, ਲਗਜ਼ਰੀ ਫਿਨਿਸ਼ਿੰਗ, ਬੇਸਮੈਂਟ, ਯੇ ਵੋ, ਲੈਂਡਸਕੇਪਿੰਗ, ਗਰਾਜ ਬਣਾਉਣੇ, ਕਿੰਨਾ ਕੰਮ ਹੋ ਜਾਂਦਾ। ਘਰ 'ਚ ਵੜੋ, ਅੰਦਰ 22 feet ਦੀ ਸੀਲਿੰਗ ਹੈ, ਪ੍ਰਾਈਵੇਟ ਆਫਿਸ ਹੈ, ਫੈਮਿਲੀ ਰੂਮ 'ਚ 19 feet ਦੀ ਸੀਲਿੰਗ ਹੈ, ਡਿਜ਼ਾਈਨਰ ਕਿਚਨ, ਆਈਲੈਂਡ ਉੱਪਰ 6 bedrooms, ਹਰੇਕ ਬੈਡਰੂਮ ਦੇ ਵਿੱਚ ਵਾਕ ਇਨ ਕਲੋਜ਼ਿਟ ਹੈ, ਸੈਮਾਈ ਪ੍ਰਾਈਵੇਟ ਜਿਹਨੂੰ ਔਨ ਸਵੀਟ ਕਹਿੰਦੇ ਆ ਉਹ ਹੈ, ਬਹੁਤ ਸੋਹਣਾ ਘਰ ਹੈ। 35 gaddiyan ਪਾਰਕ ਕਰੋ, 7 garage ਨੇ, ਟੋਟਲ 42 gaddiyan ਦੀ ਪਾਰਕਿੰਗ, ਜੁਆਇੰਟ ਫੈਮਿਲੀ, ਫੈਮਿਲੀ ਬਿਜ਼ਨਸ ਜਾਂ ਲਗਜ਼ਰੀ ਘਰ ਲੱਭ ਰਹੇ ਹੋ ਤਾਂ ਜਪਿੰਦਰ ਨੂੰ ਅੱਜ ਹੀ ਫੋਨ ਕਰੋ। ਕੈਲੇਡਨ ਦੇ ਵਿੱਚ ਘਰ ਹੈ, ਨੰਬਰ ਹੈ 416-729-3616, 416-729-3616, 416-769-3616, 416-769-3616। ਤੇ ਇਸ ਸੈਟਰਡੇ ਤੇ ਇਸ ਸੰਡੇ 2 days, 1-5 ਓਪਨ ਹਾਊਸ ਹੈ। ਇਸ ਸੈਟਰਡੇ, ਇਸ ਸੰਡੇ 1-5, ਜਪਿੰਦਰ ਦਾ ਨੰਬਰ 416 7 29 36 16 ਜੀ 9919 ਹੈਲੋ ਸਤਿ ਸ਼੍ਰੀ ਅਕਾਲ ਵੀਰੇ ਆਪਣਾ ਰੇਡੀਓ ਬੰਦ ਕਰ ਲਓ ਭਾਜੀ ਜੀ ਸਰ
1: ਰਮਤਾ ਕਨੇਡਾ ਚ ਜਾਂ ਦਿੱਲੀ ਚ ਸੁਨਾਦ ਨੂੰ ਤੇਰੀ ਮਿਹਰਬਾਨੀ
0: ਰਮਤਾ ਕਨੇਡਾ ਜਾਂ ਦਿੱਲੀ
1: ਹਾਂ ਕਿਤੇ ਵੀ ਹੋਵੇ
0: ਕਿਤੇ ਵੀ ਅੱਛਾ ਰਮਤੇ ਦੋ ਗਾਣੇ ਨੇ ਇੱਕ ਕਨੇਡਾ ਚ ਇੱਕ ਦਿੱਲੀ ਚ ਹੈ
1: ਚਲੋ ਛੋਟੀ ਮੋਟੀ ਜੋਬ ਕਰਦੇ ਟਰੱਕ ਚਲਾਉਂਦੇ ਆ ਤੇ ਰੋਡ ਤੇ ਨਾ ਪੀਪਲ ਯਾਰ ਬਿਲਕੁਲ ਧਿਆਨ ਦੇ ਕੇ ਨੀ ਚੱਲਦੇ ਰਿਕਵੈਸਟ ਕਰ ਦਵੇ ਤਾਂ ਤੇਰਾ ਵੀ ਭਲਾ ਹੋ ਜਾਓ ਕਮਿਊਨਿਟੀ ਦਾ ਵੀ ਬੜਾ ਸਟੋ ਜਾਂ ਮਾਰਚ ਕਰਕੇ ਤੁਰਨ ਜਿਹੜਾ ਸਾਈਨ ਹੁੰਦਾ ਪਬਲਿਕ ਦੇ ਜਾਨ ਨੂੰ ਮਿਹਰਬਾਨੀ
0: ਠੀਕ ਹੈ ਜ਼ਰੂਰ ਜੀ ਜ਼ਰੂਰ ਸਾਰੇ ਪਲੀਜ਼ ਖਿਆਲ ਰੱਖੋ ਐਂਡ ਪੱਕਾ ਤੁਸੀਂ ਗੱਡੀ ਚਲਾ ਰਹੇ ਹੋ ਧਿਆਨ ਨਾਲ ਚਲਾਓ 4790 ਹਾਂਜੀ
2: ਹੈਲੋ ਸਤਿ ਸ਼੍ਰੀ ਅਕਾਲ ਵੀਰੇ
0: ਸਤਿ ਸ਼੍ਰੀ ਅਕਾਲ ਵੈਲਕਮ
2: ਕੀ ਹਾਲ ਹੈ ਜੀ
0: ਬਹੁਤ ਵਧੀਆ ਤੁਸੀਂ ਸੁਣਾਓ ਸਟੂਡੀਓ ਦਾ ਫੋਨ ਨੰਬਰ ਹੈ ਸੋ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ ਇੱਕ ਮੈਂ ਨਾ ਤੁਹਾਨੂੰ ਇਨਫੋਰਮੇਸ਼ਨ ਜ਼ਰੂਰ ਜ਼ਰੂਰ ਦਵਾਂ ਅਤੇ ਇਨਫੋਰਮੇਸ਼ਨ ਸਾਡੇ ਬਹੁਤ ਹੀ ਪਿਆਰੇ ਸੱਜਣ ਗੁਰਲਾਲ ਬਾਈ ਦੀ ਹੈ ਗੁਰਲਾਲ ਵੀਰ ਹੁਣੇ ਪੈਸ਼ਨ ਰੂਫਿੰਗ ਤੋਂ ਨਵੀਂ ਰੂਫ ਲਗਵਾਉਣੀ ਹੈ ਰੂਫ ਦੀ ਰਿਪੇਅਰ ਕਰਵਾਉਣੀ ਹੈ ਪੈਸ਼ਨ ਰੂਫਿੰਗ ਗੁਰਲਾਲ ਨੂੰ ਕਾਲ ਕਰੋ ਨਵੀਂ ਰੂਫ ਰੂਫ ਰਿਪੇਅਰ ਮੈਟਲ ਰੂਫ ਕੋਈ ਗਟਰ ਫੇਸ਼ੀਆ ਸੋਫਿਟਸ ਦੀ ਗੱਲਬਾਤ ਹੈ ਤਾਂ 647-919-9413 647-919-9413 ਪੈਸ਼ਨ ਰੂਫਿੰਗ ਰੂਫ ਦੀ ਰਿਪੇਅਰ ਹੋਵੇ ਜਾਂ ਨਵੀਂ ਰੂਫ ਹੋਵੇ ਮੈਂ ਖੁਦ ਬਾਈ ਜੀ ਹੋਣਾਂ ਕੋਲੋਂ ਕੰਮ ਕਰਾਇਆ ਬਹੁਤ ਸੋਹਣਾ ਕੰਮ ਕਰਦੇ ਆ 647-919-9413 ਇਹਨਾਂ ਨੇ ਬੜੇ ਮਾਣ ਪਿਆਰ ਨਾਲ ਇੱਕ ਰਿਕੁਐਸਟ ਕੀਤੀ ਹੈ ਤੇ ਦੋ ਕੁ ਬੋਲ ਸੁਣਦੇ ਆ
3: ਚਲਾ ਜਾਏ ਤੇ ਮੀਮਾ ਵੇਖ ਕੇ ਘਬਰਾ ਜਾਂਦਾ
0: ਉਹ ਬੱਲੇ ਬੰਦਾ ਕੈਨੇਡਾ ਚਲ ਜਾਵੇ ਮੀਮਾ ਦੇਖ ਕੇ ਘਬਰਾ ਜਾਂਦਾ
3: ਲਓ ਜੀ ਨਜ਼ਮ ਅਰਜ਼ ਕਰ ਰਿਹਾ ਰਮਤਾ ਕੈਨੇਡਾ ਵਿੱਚ ਇਸ ਵਿੱਚ ਦੱਸਿਆ ਮੇਰੇ ਵਰਗਾ ਦੇਸੀ ਬੰਦਾ ਜੇ ਕੈਨੇਡਾ ਚਲਾ ਜਾਏ ਤੇ ਮੀਮਾ ਵੇਖ ਕੇ ਘਬਰਾ ਜਾਂਦਾ

ਕੀਤਾ ਜੈਕਾਰਾ ਜੈਕਾਰਾ ਲਾਉਂਦੀ ਨਾਲ ਹੀ ਚੱਕਰ ਉਲਟਾ ਪੈ ਗਿਆ ਉਹ ਥੱਪੜ ਮਾਰ ਕੇ ਟੁਰ ਗਈ ਮੈਂ ਵੇਂਦਾ ਹੀ ਰਹਿ ਗਿਆ ਨਾ ਪਤਾ।

0: ਅੱਛਾ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਫੋਨ ਨੰਬਰ ਹੈ ਤੇ ਸਾਡੇ ਨਾਲ ਸੁੱਖ ਜੀ ਜੁੜ ਚੁੱਕੇ ਨੇ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ ਇਸ ਵੀਕ 294 ਵਾਕਰ ਡਰਾਈਵ ਏਅਰਪੋਰਟ ਰੋਡ ਅਤੇ ਕੁਵੀਨ ਵਾਲੀ ਲੋਕੇਸ਼ਨ ਤੇ ਤੁਹਾਡੇ ਲਈ ਬਹੁਤ ਹੀ ਸ਼ਾਨਦਾਰ ਡੀਲਾਂ ਲੱਗਣ ਜਾ ਰਹੀਆਂ ਨੇ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਜੀ ਸੁੱਖ ਜੀ ਵੈਲਕਮ
1: ਬਹੁਤ ਸ਼ੁਕਰੀਆ ਧੰਨਵਾਦ ਨਵੀਂ ਬਾਈ ਜੀ ਬਿਲਕੁਲ ਇਸ ਵਾਰੀ ਰੌਣਕਾਂ ਜਿਹੜੀਆਂ 294 ਵਾਕਰ ਡਰਾਈਵ ਵਾਲੀ ਲੋਕੇਸ਼ਨ ਦੇ ਉੱਪਰ ਪਰਿਵਾਰ ਪਹੁੰਚ ਸਕਦੇ ਨੇ ਕਿਉਂਕਿ ਬਹੁਤ ਸਾਰੀ ਇਨਵੈਂਟਰੀ ਜਿਹੜੀ ਨਵੀਂ ਬਾਈ ਜੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ ਜਿਹ 'ਚ ਬਹੁਤ ਸਾਰੇ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਬਲੋ ਦਾ ਕੋਸਟ ਜਿਹੜੇ ਕਲੀਅਰ ਆਊਟ ਕੀਤੇ ਜਾਣੇ ਆ ਕਿਉਂਕਿ ਬਹੁਤ ਸਾਰੇ ਜਿਹੜੀ ਨਵੀਂ ਇਨਵੈਂਟਰੀ ਨਵੇਂ ਕੰਟੇਨਰ ਸਾਡੇ ਕੋਲ ਨੈਕਸਟ ਵੀਕ ਪਹੁੰਚ ਰਹੇ ਨੇ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ ਬਲੋ ਦਾ ਕੋਸਟ ਜੇ ਤੁਸੀਂ ਬੈਡਰੂਮ ਸੈੱਟ ਬਾਰੇ ਸੋਚ ਰਹੇ ਸੀ ਸੋਫਾ ਸੈੱਟ ਬਾਰੇ ਸੋਚ ਰਹੇ ਸੀ ਡਾਇਨਿੰਗ ਟੇਬਲ ਬਾਰੇ ਸੋਚ ਰਹੇ ਸੀ ਤਾਂ ਭਾਰੀ ਡਾਲਰਾਂ ਦੀ ਸੇਵਿੰਗ ਹੋ ਸਕਦੀ ਆ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ ਤੇ ਮੈਂ ਇੱਕ ਡੀਲ ਦੇ ਰਹਿਣਾ ਪਰਿਵਾਰਾਂ ਨੂੰ ਜਿਨ੍ਹਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ ਸੋਫਾ ਲਪਸਡ ਐਂਡ ਚੇਅਰ ਬਲੈਕ ਐਂਡ ਵਾਈਟ ਦਾ ਕੰਬੀਨੇਸ਼ਨ 3 ਸੀਟਰ ਸੋਫਾ 2 ਸੀਟਰ ਲਪਸਡ ਨਾਲ ਸਿੰਗਲ ਚੇਅਰ ਕਰੋਮ ਲੈਕਸ ਨਾਲ ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 1500-1600 ਡਾਲਰ ਸੀ ਲਾਸਟ ਹੀ ਪੀਸ ਹੈ ਕੰਪਲੀਟ ਸੋਫਾ ਸੈੱਟ ਫਰਾਈਡੇ ਵਾਲੇ ਦਿਨ ਆ ਕੇ ਲੈ ਜਾਓ ਫਰਾਈਡੇ ਤੋਂ ਜਿਹੜੀ ਸੇਲ ਸ਼ੁਰੂਆਤ ਹੋਣ ਜਾ ਰਹੀ ਆ ਕੰਪਲੀਟ ਸੋਫਾ ਸੈੱਟ 399 ਦੇ ਵਿੱਚ 6 ਸੀਟਾਂ ਵਾਲਾ ਸੋਫਾ ਸੈੱਟ ਮਿਲਣਾ ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਇਸ ਵੀਕਐਂਡ ਦੇ ਉੱਪਰ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਵੀ ਚੱਲਣਾ ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨਵੀਂ ਬਾਈ
0: ਵੈਰੀ ਗੁੱਡ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਗੇਟ ਰੈਡੀ ਪਹੁੰਚੋ ਤੇ ਡੀਲਾਂ ਦੀ ਡੀਲਾਂ ਲਾਓ ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਤੇ ਨੰਬਰ ਹੈ ਆਪਣਾ 905-673-3337 ਦੇ ਉੱਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ ਨੇ ਕੱਲ ਮੈਂ ਇੱਕ ਵੀਡੀਓ ਪਾਈ ਸੀ ਇੱਕ ਗੋਲਫ ਸਾਡਾ ਆਪਣਾ ਬੰਦਾ ਜਿੱਤਿਆ ਟੂਰਨਾਮੈਂਟ ਤੇ ਉਹਦੀ ਥੋੜ੍ਹੀ ਜਿਹੀ ਤੁਹਾਨੂੰ ਮੈਂ ਜਾਣਕਾਰੀ ਦਿੱਤੀ ਸੀ ਸੋ ਨਹੀਂ ਦੇਖੀ ਸਾਡਾ ਟਿਕਟੋਕ ਪੇਜ ਹੈ ਪੰਜਾਬੀ ਲੈਣਾ ਪੰਜਾਬੀ ਦਾ ਟਿਕਟੋਕ ਤੇ ਜਾਓ ਤੇ ਉਹ ਵੀਡੀਓ ਜ਼ਰੂਰ ਦੇਖਿਓ ਤੁਸੀਂ ਵੀ ਯਾਰ ਸਗਾ ਤੇ ਤੁਹਾਨੂੰ ਮਾਣ ਹੋਊਗਾ ਕਿ ਆਪਣਾ ਮੁੰਡਾ ਉਹਨੇ ਯਾਰ ਏਡੀ ਵੱਡੀ ਇੱਕ ਜਿੱਤ ਪ੍ਰਾਪਤ ਕੀਤੀ ਤੇ ਬੜੇ ਲੋਕਾਂ ਨੂੰ ਪਤਾ ਨਹੀਂ ਕਿਉਂਕਿ ਚਲੋ ਆਪਾਂ ਹਰ ਇੱਕ ਖੇਡ ਨਹੀਂ ਦੇਖਦੇ ਸੋ ਮੈਨੂੰ ਸੀਗਾ ਕਿ ਜ਼ਰੂਰ ਸਾਰਿਆਂ ਨੂੰ ਥੋੜ੍ਹੇ ਜਿਹਾ ਅਪਡੇਟ ਕਰੀਏ ਕਿ ਕੀ ਹੋਇਆ ਸੋ ਸਾਡਾ ਟਿਕਟੋਕ ਪੇਜ ਹੈ PUNJABIELEHRAN ਪੰਜਾਬੀ ਦਾ ਨਾ ਤੇ ਪੰਜਾਬੀ ਦਾ ਨਾ ਟਿਕਟੋਕ ਤੇ ਜਾ ਕੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਦੇਖ ਸਕਦੇ ਹੋ ਸੋ ਕੋਈ ਵੀ ਗੀਤ ਸੰਗੀਤ ਲਗਵਾਉਣਾ ਐਨੀ ਟਾਈਮ ਮੈਂ ਨੰਬਰ ਵਾਰ ਵਾਰ ਤੁਹਾਨੂੰ ਸਟੂਡੀਓ ਦਾ ਤਾਰ ਦਿੰਦਾ ਉਹਨਾਂ ਬੜੇ ਸਾਡੇ ਨਵੇਂ ਜੁੜਦੇ ਮਿੱਤਰ ਸੱਜਣ ਨੇ ਜਿਹਨਾਂ ਨੂੰ ਮੇਬੀ ਨੰਬਰ ਸਾਡਾ ਨਹੀਂ ਪਤਾ ਹੁਣ ਰੋਜ਼ ਹੀ ਕੋਈ ਨਾ ਕੋਈ ਮਿੱਤਰ ਸੱਜਣ ਜੁੜਦੇ ਨੇ ਸਾਡੇ ਨਾਲ ਤੇ ਨੰਬਰ ਹੈ ਆਪਣਾ 905-673-3337 ਤੇ ਤੁਸੀਂ ਵੀ ਆਪਣੇ ਯਾਰਾਂ ਦੋਸਤਾਂ ਪਰਿਵਾਰਾਂ ਨੂੰ ਦੱਸਿਆ ਕਰੋ ਕਿ ਯਾਰ ਬਈ AM 530 ਨੂੰ ਸੁਣੋ ਪੰਜਾਬੀ ਲਹਿਰਾਂ ਨੂੰ ਸਵੇਰੇ ਸ਼ਾਮ ਸੁਣੋ ਤੇ ਸ਼ਾਮ ਨੂੰ 6 ਤੋਂ ਲੈ ਕੇ ਸਵੇਰ ਦੇ 8 ਵਜੇ ਤੱਕ ਤੁਸੀਂ ਪੰਜਾਬੀ ਲਹਿਰਾਂ ਦੇ ਪ੍ਰੋਗਰਾਮ ਦੇ ਨਾਲ ਹੀ ਜੁੜਦੇ ਹੋ ਬੜਾ ਲੰਬਾ ਸਮਾਂ ਯਾਰ 14 ਘੰਟੇ ਲਗਾਤਾਰ ਡੇਲੀ ਤੁਹਾਡੀ ਸਾਡੀ ਮੁਲਾਕਾਤ ਹੁੰਦੀ ਹੈ ਤੇ ਸ਼ਾਮ 6 ਤੋਂ ਲੈ ਕੇ ਸਵੇਰ ਦੇ ਨਹੀਂ ਜ਼ਿਆਦਾ ਆ ਸਮਾਂ ਯਾਰ ਨਵੀਂ ਤੁਸੀਂ ਘੱਟ ਦੱਸਤਾ ਮੈਂ ਸੋਰੀ ਸਵੇਰੇ ਮੈਂ ਸਿਰਫ 6-7 ਵਜੇ ਤੱਕ 8 ਵਜੇ ਤੱਕ ਕਿਉਂ ਕਿਹਾ ਸਮਾਂ ਜ਼ਿਆਦਾ ਆ ਸੋ ਤਕਰੀਬਨ 6 ਤੋਂ 6 12 ਘੰਟੇ ਹੋ ਗਏ ਪਲੱਸ ਮਤਲਬ ਟੋਟਲ 18 ਘੰਟੇ ਯਾਰ ਤੁਹਾਡੀ ਸਾਡੀ ਮੁਲਾਕਾਤ ਰਹਿੰਦੀ ਹੈ ਵਾਹ ਵੀ ਵਾਹ ਸੋ ਜੁੜੇ ਰਿਹਾ ਕਰੋ ਸਾਡੇ ਸਾਰੇ ਦੇ ਸਾਰੇ ਪ੍ਰੋਗਰਾਮ ਨਾਲ ਗੀਤ ਸੰਗੀਤ ਤੁਹਾਡੇ ਲਈ ਹੋਰ ਵੀ ਖੂਬਸੂਰਤ ਲਾਉਣੇ ਆ ਉਸ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਹਰਪ੍ਰੀਤ ਸੈਣੀ ਜੀ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਅਤੇ ਹਰਪ੍ਰੀਤ ਆਲਵੇਜ਼ ਤੁਹਾਨੂੰ ਇੰਸ਼ੋਰੈਂਸ ਰਿਲੇਟਡ ਟਿਪਸ ਦਿੰਦੇ ਨੇ ਇੰਸ਼ੋਰੈਂਸ ਰਿਲੇਟਡ ਤੁਹਾਨੂੰ ਐਜੂਕੇਟ ਕਰਦੇ ਨੇ ਸੋ ਹਰਪ੍ਰੀਤ ਦਾ ਨੰਬਰ ਹੈ 416-816-6500 ਅਤੇ ਹਰਪ੍ਰੀਤ ਵੈਲਕਮ ਕੀ ਹਾਲ ਹੈ
2: ਥੈਂਕ ਯੂ ਸੋ ਮਚ ਨਵੀ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭੇਜ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਵੈਲਕਮ ਹਰਪ੍ਰੀਤ ਬੜੇ ਲੋਕ ਨੇ ਜਿਹੜੇ ਚਲੋ ਕੋਈ ਆਪਣਾ ਇੰਸ਼ੋਰੈਂਸ ਟਾਈਮ ਸਿਰ ਨਹੀਂ ਕਰਾਉਂਦੇ ਮੈਨੂੰ ਹੁਣ ਇੱਕ ਇਸ ਦਾ ਮੈਸੇਜ ਆਇਆ ਪਤਾ ਨਹੀਂ ਇਹਨਾਂ ਦਾ ਕੀ ਬਣੂਗਾ ਤੁਸੀਂ ਦੱਸ ਦਿਓ ਉਹ ਕਹਿੰਦੇ ਕਿ ਬ੍ਰਦਰ ਇੱਕ ਹੈਲਪ ਚਾਹੀਦੀ ਹੈ ਮੇਰੇ ਵਾਈਫ ਪ੍ਰੈਗਨੈਂਟ ਨੇ ਸਾਡਾ ਸਟੇਟਸ ਐਕਸਪਾਇਰਡ ਹੈ ਐਕਸਟੈਂਸ਼ਨ ਲਾਈ ਹੋਈ ਹੈ ਵਿਜ਼ਿਟਰ ਅਪਲਾਈਡ ਸਟੇਟਸ 'ਤੇ ਆ ਔਗਸਟ ਦੇ ਵਿੱਚ ਡਿਲੀਵਰੀ ਡੇਟ ਹੈ ਕਹਿੰਦੇ ਕਿਸੇ ਦਾ ਇੰਸ਼ੋਰੈਂਸ ਦੀ ਟੀਮ ਦਾ ਨੰਬਰ ਦੇ ਦਿਓ ਅਸੀਂ ਡਿਸਕਸ਼ਨ ਕਰਨੀ ਹੈ ਇਦਾਂ ਦੀ ਸਿਚੁਏਸ਼ਨ 'ਚ ਕੀ ਬਣਦਾ
2: ਸੁਣਿਆ ਵੀ ਜਦੋਂ ਆਪਣਾ ਸਟੇਟਸ ਅਪਲਾਈਡ ਹੋਵੇ ਜਾਂ ਫਿਰ ਆਪਾਂ ਵਿਜ਼ਿਟਰ ਹੋਈਏ ਇੱਥੇ, ਇੱਥੇ ਦੇ ਰੈਜ਼ੀਡੈਂਟ ਨਾ ਹੋਈਏ, ਤੇ ਜਿਹੜੀ ਆਪਾਂ ਨੂੰ ਕਵਰੇਜ ਮਿਲ ਸਕਦੀ ਹੈ ਉਹ ਸਿਰਫ ਐਮਰਜੈਂਸੀ ਮੈਡੀਕਲ ਕਵਰੇਜ ਆ। ਸੋ ਉਹਦੇ ਵਿੱਚ ਜਿਹੜੀ ਪ੍ਰੈਗਨੈਂਸੀ ਹੈਗੀ ਆ ਜਾਂ ਪ੍ਰੈਗਨੈਂਸੀ ਦੇ ਨਾਲ ਰਿਲੇਟਿਡ ਕੋਈ ਵੀ ਟ੍ਰੀਟਮੈਂਟਸ ਆ ਜਾਂ ਖਰਚੇ ਹੈਗੇ ਆ ਉਹ ਐਮਰਜੈਂਸੀ ਨਹੀਂ ਮੰਨੇ ਜਾਂਦੇ। ਸੋ ਪ੍ਰੈਗਨੈਂਸੀ ਜਿਹੜੀ ਹੈਗੀ ਉਹ ਇੱਕ ਪਲੈਨਡ ਥਿੰਗ ਆ। ਸੋ ਇਸ ਕਰਕੇ ਇੰਸ਼ੋਰੈਂਸ ਕੰਪਨੀਜ਼ ਉਹਨੂੰ ਕਵਰ ਨਹੀਂ ਕਰਦੀਆਂ। ਸੋ ਈਵਨ ਦੋ ਚਾਹੇ ਉਹ ਅਪਲਾਈਡ ਸਟੇਟਸ ਤੇ ਵੀ ਹੈਗੇ ਆ, ਵਿਜ਼ਿਟਰ ਵੀ ਆ, ਸੋ ਅਗਰ ਉਹਨਾਂ ਕੋਲ ਹੈਲਥ ਕਾਰਡ ਹੁੰਦਾ ਉਹਦੇ ਵਿੱਚ ਉਹਨਾਂ ਨੇ ਕਵਰ ਹੋਣਾ ਸੀਗਾ। ਹੁਣ ਇਸ ਵੇਲੇ ਕੋਈ ਵੀ ਇੰਸ਼ੋਰੈਂਸ ਪਾਲਿਸੀ ਨਹੀਂ ਹੈਗੀ ਜਿਹੜੀ ਉਹਨਾਂ ਨੂੰ ਪ੍ਰੋਟੈਕਟ ਕਰ ਸਕੇ।
0: ਸੋ ਇਦਾਂ ਦੇ ਕੇਸ ਦੇ ਵਿੱਚ ਪਰ ਜੀ ਪ੍ਰਾਇਰ ਟੂ ਪ੍ਰੈਗਨੈਂਸੀ ਉਹਨਾਂ ਨੇ ਕੋਈ ਨਾ ਕੋਈ ਕਰਵਾਈ ਹੁੰਦੀ ਲੰਬੀ ਪਾਲਿਸੀ ਤਾਂ
2: ਸਟਿਲ ਉਹਨਾਂ ਨੂੰ ਕਵਰੇਜ ਨਹੀਂ ਸੀ ਮਿਲਣੀ।
0: ਸਟਿਲ ਨਹੀਂ ਸੀ ਮਿਲਣੀ। ਅੱਛਾ,
2: ਹਾਂਜੀ,
0: ਹਾਂ ਹਾਂ, ਚਲੋ, ਵੈਰੀ ਟ੍ਰਿਕੀ ਸਿਚੁਏਸ਼ਨ ਉਹਨਾਂ ਲਈ। ਸੋ ਹਰਪ੍ਰੀਤ, ਅੱਜ ਫਿਰ ਹੋਰ ਕੀ ਜਾਣਕਾਰੀ ਆਪਣੇ ਸਭ ਨੂੰ ਦੇ ਰਹੇ ਹਾਂ?
2: ਬਿਲਕੁਲ ਨਵੀ, ਸੋ ਜਿੱਥੇ ਆਪਾਂ ਇਸ ਪਲਾਨ ਦੀ ਗੱਲ ਕਰ ਰਹੇ ਹਾਂ ਕਿ ਵਿਜ਼ਿਟਰ ਇੰਸ਼ੋਰੈਂਸ, ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਜਾਂ ਫਿਰ ਜਿੱਦਾਂ ਅਪਲਾਈਡ ਸਟੇਟਸ ਆ, ਉਸ ਟਾਈਮ ਦੇ ਉੱਪਰ ਜਿਹੜੀਆਂ ਕਵਰੇਜਸ ਮਿਲਦੀਆਂ ਹੈਗੀਆਂ ਉਹ ਸਿਰਫ ਐਮਰਜੈਂਸੀ ਮੈਡੀਕਲ ਕਵਰੇਜਸ ਮਿਲਦੀਆਂ। ਐਮਰਜੈਂਸੀ ਦਾ ਮਤਲਬ ਇਹ ਨਹੀਂ ਹੈਗਾ ਕਿ ਬਹੁਤ ਵੱਡੀ ਕੋਈ ਗੱਲ ਹੋ ਗਈ ਤਾਂ ਬੰਦੇ ਨੂੰ ਹੋਸਪਿਟਲ ਹੀ ਜਾਣਾ ਪੈਣਾ। ਕੋਈ ਵੀ ਇੱਦਾਂ ਦੀ ਸਿਚੁਏਸ਼ਨ ਜਿਹਦੇ ਲਈ ਸਾਨੂੰ ਲੱਗਦਾ ਕਿ ਹਾਂ ਸਾਨੂੰ ਕਿਸੇ ਡਾਕਟਰ ਨੂੰ ਦੇਖਣ ਦੀ ਜ਼ਰੂਰਤ ਹੈਗੀ ਆ, ਇਟ ਕੁੱਡ ਵੀ ਫੀਵਰ, ਫਲੂ ਹੋ ਗਿਆ, ਵਰਸ ਹੋ ਗਿਆ, ਸਾਨੂੰ ਹੁਣ ਐਂਟੀਬਾਇਓਟਿਕਸ ਚਾਹੀਦੇ ਹੀ ਹੈਗੇ ਆ, ਉਹਦੇ ਲਈ ਆਪਾਂ ਜਾ ਸਕਦੇ ਹਾਂ ਡਾਕਟਰ ਨੂੰ ਦੇਖਣ ਦੇ ਲਈ, ਉਹਦੇ ਲਈ ਆਪਾਂ ਅਰਜੈਂਟ ਕੇਅਰ ਵੀ ਜਾ ਸਕਦੇ ਹਾਂ, ਫੈਮਿਲੀ ਡਾਕਟਰ ਕੋਲ ਵੀ ਜਾ ਸਕਦੇ ਹਾਂ, ਉਹਨਾਂ ਦਾ ਟ੍ਰੀਟਮੈਂਟ ਵੀ ਕਵਰ ਹੁੰਦਾ ਆ। ਤੇ ਅਗਰ ਇਨ ਕੇਸ ਕੋਈ ਇੰਜਰੀ ਹੋ ਗਈ, ਕੋਈ ਸਿਕਨੈਸ ਹੋ ਗਈ ਆ, ਉਹ ਸਿਚੁਏਸ਼ਨ ਦੇ ਵਿੱਚ ਆਪਾਂ ਨੂੰ ਕਿਸੇ ਡਾਕਟਰ ਨੂੰ ਦੇਖਣਾ ਪੈਂਦਾ ਤਾਂ ਡਾਕਟਰ ਦੀ ਫੀਸ, ਮੈਡੀਕੇਸ਼ਨ, ਹੋਸਪਿਟਲ ਐਕਸਪੈਂਸਿਸ, ਅਗਰ ਇਨ ਕੇਸ ਕੋਈ ਸਰਜਰੀ ਕਰਨੀ ਪੈਂਦੀ ਆ, ਇਹ ਸਾਰੀਆਂ ਚੀਜ਼ਾਂ ਕਵਰ ਹੋ ਜਾਂਦੀਆਂ ਆ। ਸੋ ਜਿਹੜੀਆਂ ਵਿਜ਼ਿਟਰ ਇੰਸ਼ੋਰੈਂਸ ਦੇ ਵਿੱਚ ਜਿੰਨੇ ਵੀ ਆਪਾਂ ਕੈਟਾਗਰੀਜ਼ ਦੀ ਗੱਲ ਕੀਤੀ ਆ, ਚਾਹੇ ਕੋਈ ਇੱਥੇ ਦਾ ਅਪਲਾਈਡ ਸਟੇਟਸ ਆ, ਚਾਹੇ ਵਰਕ ਪਰਮਿਟ ਲਈ ਅਪਲਾਈ ਕੀਤਾ ਸੀਗਾ, ਚਾਹੇ ਵਿਜ਼ਿਟਰ ਵੀਜ਼ਾ ਲਈ ਅਪਲਾਈ ਕੀਤਾ ਹੋਇਆ, ਜਾਂ ਫਿਰ ਬੰਦੇ ਨੇ ਵਿਜ਼ਿਟਰ ਹੀ ਆਉਣਾ ਆ ਜਾਂ ਸੁਪਰ ਵੀਜ਼ਾ ਤੇ ਹੀ ਆਉਣਾ ਹੈਗਾ, ਜਾਂ ਕੋਈ ਬੰਦਾ ਰਿਫਿਊਜੀ ਹੈਗਾ, ਨੈਨੀ ਕੈਟਾਗਰੀ। ਸੋ ਜਿੰਨੀਆਂ ਵੀ ਉਹ ਕੈਟਾਗਰੀਜ਼ ਜਿਨ੍ਹਾਂ ਦੇ ਕੋਲ ਹੈਲਥ ਕਾਰਡ ਨਹੀਂ ਹੈਗਾ, ਸਾਰਿਆਂ ਨੂੰ ਵਿਜ਼ਿਟਰ ਇੰਸ਼ੋਰੈਂਸ ਹੀ ਮਿਲਦੀ ਆ। ਸੋ ਇਸ ਕਰਕੇ ਆਪਾਂ ਹਮੇਸ਼ਾ ਇਹ ਗੱਲ ਕਹਿੰਦੇ ਹੈਗੇ ਆ ਕਿ ਜਦੋਂ ਤੁਹਾਡੇ ਪੇਰੈਂਟਸ ਨੇ ਜਾਂ ਕਿਸੇ ਨੇ ਵੀ ਆਉਣਾ ਹੈਗਾ ਇੱਥੇ ਕੈਨੇਡਾ ਦੇ ਵਿੱਚ, ਉਦੋਂ ਆਪਣੀ ਕਵਰੇਜ ਕਰਵਾਓ, ਜਾਂ ਫਿਰ ਜਦੋਂ ਤੁਹਾਡੇ ਕੋਲ ਹੁਣ ਵਰਕ ਪਰਮਿਟ ਹੈਗਾ ਆ, ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਆ ਤੁਹਾਡੇ ਕੋਲ, ਜਦ ਤੱਕ ਵਰਕ ਪਰਮਿਟ ਤੇ ਸੀਗੀ ਤੁਹਾਡੇ ਕੋਲ ਹੈਲਥ ਕਾਰਡ ਸੀਗਾ, ਬਟ ਤੁਹਾਨੂੰ ਹੁਣ ਪਤਾ ਹੈ ਕਿ ਉਹਨੇ ਐਕਸਪਾਇਰ ਹੋ ਜਾਣਾ, ਉਸ ਤੋਂ ਬਾਅਦ ਅਪਲਾਈ ਕਰਨਾ ਪੈਣਾ, ਉਸ ਤੋਂ ਬਾਅਦ ਅਪਲਾਈਡ ਸਟੇਟਸ ਤੇ ਚਲੇ ਜਾਣਾ, ਸੋ ਉਸ ਟਾਈਮ ਪੀਰੀਅਡ ਦੇ ਵਿੱਚ ਆਪਣੀ ਕਵਰੇਜ ਕਰਵਾਓ, ਤਾਂ ਕਿ ਜਿਹੜਾ 7 ਜਾਂ 8 ਦਿਨ ਦਾ ਵੇਟਿੰਗ ਪੀਰੀਅਡ ਹੈਗਾ ਉਹ ਜਦੋਂ ਤੱਕ ਤੁਹਾਡੇ ਕੋਲ ਹੈਲਥ ਵਿੱਚ ਕਵਰ ਹੋਵੇ, ਐਂਡ ਰਾਈਟ ਵੇ ਤੁਹਾਡੀ ਇੰਸ਼ੋਰੈਂਸ ਕੰਪਨੀ ਜਿਹੜੀ ਹੈਗੀ ਆ ਆਫਟਰ ਵੇਟਿੰਗ ਪੀਰੀਅਡ ਤੁਹਾਨੂੰ ਪ੍ਰੋਟੈਕਟ ਕਰਨਾ ਸ਼ੁਰੂ ਕਰ ਦੇਵੇ। ਇਹ ਸਾਰੀਆਂ ਚੀਜ਼ਾਂ ਲਈ ਆਪਾਂ ਗਾਈਡ ਕਰਦੇ ਰਹਿੰਦੇ ਹਾਂ, ਆਪਾਂ ਰੇਡੀਓ ਤੇ ਵੀ ਦੱਸਦੇ ਰਹਿੰਦੇ ਹਾਂ, ਬਟ ਸਟਿਲ ਮੈਨੂੰ ਬਹੁਤ ਸਾਰੀਆਂ ਕਾਲਸ ਆਉਂਦੀਆਂ ਆ, ਜਿੱਦਾਂ ਹੁਣ ਤੁਸੀਂ ਸ਼ੇਅਰ ਕੀਤਾ ਕਿ ਜਦੋਂ ਕੋਈ ਇੱਦਾਂ ਦੀ ਸਿਚੁਏਸ਼ਨ ਆ ਜਾਂਦੀ ਹੈਗੀ ਹੈ ਕਿ ਜਦੋਂ ਕਲੇਮ ਦਾ ਟਾਈਮ ਆ ਜਾਂਦਾ ਤਾਂ ਆਪਾਂ ਨੂੰ ਲੱਗਦਾ ਕਿ ਹੁਣ ਇੰਸ਼ੋਰੈਂਸ ਕਰਵਾ ਲਈਏ। ਕਈ ਕਾਲ ਤਾਂ ਇੱਦਾਂ ਆਉਂਦੀਆਂ ਕਿ ਬੰਦਾ ਹਸਪੀਟਲ ਦੇ ਵਿੱਚ ਹੈ ਜੀ, ਹੁਣ ਕਵਰੇਜ ਦੇ ਦਿਓ। ਸੋ ਇੱਦਾਂ ਇੰਸ਼ੋਰੈਂਸ ਕੰਪਨੀ ਕੋਈ ਕਵਰੇਜ ਨਹੀਂ ਦਿੰਦੀ, ਜਦੋਂ ਆਲਰੇਡੀ ਕੋਈ ਸਿਚੁਏਸ਼ਨ ਆ ਗਈ ਫਿਰ ਕਿਸੇ ਨੇ ਕਵਰ ਨਹੀਂ ਕਰਨਾ। ਇੰਸ਼ੋਰੈਂਸ ਤਾਂ ਉਸ ਚੀਜ਼ ਨੂੰ ਕਵਰ ਕਰਨ ਦੇ ਲਈ ਹੈ ਜਿਹੜੀ ਅਨਸਰਟਨ ਆ, ਜਿਹੜੀ ਹਲੇ ਹੈ ਨਹੀਂ ਗੀ। ਸੋ ਅਗਰ ਤੁਸੀਂ ਅੱਜ ਪਾਲਿਸੀ ਲਈ ਹੋਈ ਹੈ, ਕੱਲ ਨੂੰ ਕੋਈ ਸਿਚੁਏਸ਼ਨ ਆ ਜਾਂਦੀ ਹੈ, ਦੈਨ ਡੈਫੀਨੇਟਲੀ ਉਹ ਤੁਹਾਨੂੰ ਕਵਰ ਕਰਨਗੇ। ਬਟ ਅਗਰ ਆਲਰੇਡੀ ਕੋਈ ਕੰਡੀਸ਼ਨ ਆ ਗਈ, ਉਸ ਤੋਂ ਬਾਅਦ ਕਿਸੇ ਕੰਪਨੀ ਨੇ ਤੁਹਾਨੂੰ ਪਾਲਿਸੀ ਨਹੀਂ ਦੇਣੀ। ਜੇ ਤੁਸੀਂ ਝੂਠ ਬੋਲ ਕੇ ਵੀ ਲੈ ਲੈਂਦੇ ਆ, ਤਾਂ ਹੀ ਉਹਨਾਂ ਨੇ ਵੇਟਿੰਗ ਪੀਰੀਅਡ ਰੱਖੇ ਹੋਏ ਆ ਕਿ ਇੰਨੇ ਦਿਨ ਅਸੀਂ ਕਵਰ ਹੀ ਨਹੀਂ ਕਰਨਾ ਜਿਹੜਾ ਬੰਦਾ ਆਲਰੇਡੀ ਕੈਨੇਡਾ ਦੇ ਵਿੱਚ ਹੈਗਾ ਆ। ਸੋ ਇਸ ਕਰਕੇ ਝੂਠ ਬੋਲ ਕੇ ਵੀ ਲੈਣ ਦਾ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਕਵਰੇਜ ਹੋਣੀ ਨਹੀਂ ਆ। ਸੋ ਕਲੇਮ ਤੁਹਾਡਾ ਉਸੇ ਵੇਲੇ ਡਿਨਾਈ ਹੋ ਜਾਣਾ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਸ ਬੰਦੇ ਨੂੰ ਪਹਿਲੇ ਹੀ ਕੰਡੀਸ਼ਨ ਸੀਗੀ। ਸੋ ਮੇਕ ਸ਼ੋਰ ਜਦੋਂ ਇਹ ਵਾਲੀਆਂ ਪਾਲਿਸੀਜ਼ ਦੇ ਬਾਰੇ ਆਪਾਂ ਇਨਫੋਰਮੇਸ਼ਨ ਦਿੰਦੇ ਹਾਂ, ਇਹ ਟਾਈਮ ਰਹਿੰਦੇ ਜ਼ਰੂਰ ਕਰਵਾਓ ਤਾਂ ਕਿ ਪ੍ਰੋਪਰ ਕਵਰੇਜ ਹੋਵੇ। ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਜ਼ਰੂਰ ਐਡ ਆਨ ਕਰਵਾਓ ਜੇ ਉਹਨਾਂ ਦੀ ਆਲਰੇਡੀ ਐਗਜ਼ਿਸਟਿੰਗ ਮੈਡੀਕੇਸ਼ਨ ਚੱਲ ਰਹੀਆਂ ਆ, ਔਰ ਕਿਹੜੀ ਕੰਡੀਸ਼ਨ ਦੀਆਂ ਚੱਲ ਰਹੀਆਂ ਆ, ਕੋਈ ਹਾਰਟ ਦੀ ਮੈਡੀਕੇਸ਼ਨ ਆ, ਕੋਈ ਡਾਇਬਟੀਜ਼ ਦੀ ਮੈਡੀਕੇਸ਼ਨ ਹੈ, ਸਾਰੀਆਂ ਪ੍ਰੋਪਰ ਇਨਫੋਰਮੇਸ਼ਨ ਡਿਸਕਲੋਜ਼ ਕਰਿਆ ਕਰੋ, ਕਿਉਂਕਿ ਹਰ ਇੱਕ ਕੰਪਨੀ ਹਰ ਇੱਕ ਰਿਸਕ ਨੂੰ ਕਵਰ ਨਹੀਂ ਕਰਦੀ। ਸਾਡੇ ਕੋਲ ਬ੍ਰੋਕਰੇਜ ਹੋਣ ਕਰਕੇ ਆਲਮੋਸਟ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਆਪਾਂ ਡੀਲ ਕਰਦੇ ਹਾਂ, ਐਂਡ ਸਾਨੂੰ ਪਤਾ ਹੁੰਦਾ ਹੈ ਕਿ ਕਿਹੜੀ ਕੰਪਨੀ ਦੇ ਵਿੱਚ ਕਿਹੜਾ ਵਾਲਾ ਕਲਾਇੰਟ ਕੁਆਲੀਫਾਈ ਕਰ ਸਕਦਾ ਆ, ਕਿਉਂਕਿ ਅਗਰ ਤੁਹਾਨੂੰ ਹਾਰਟ ਕੰਡੀਸ਼ਨ, ਡਾਇਬਟੀਜ਼ ਦੀ ਮੈਡੀਕੇਸ਼ਨ, ਏਜ ਤੁਹਾਡੀ ਜਿਹੜੀ 70 ਤੋਂ ਵੱਧ ਹੈਗੀ ਆ, ਬਹੁਤੀਆਂ ਕੰਪਨੀਆਂ ਨੇ ਪਹਿਲੇ ਦੇ ਸੱਟੇ ਹੀ ਨਾ ਕਰ ਦੇਣੀ ਆ, ਸਿਰਫ 1 ਜਾਂ 2 ਕੰਪਨੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਕਵਰੇਜ ਮਿਲ ਸਕਦੀ ਆ। ਜੇ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀ ਆ ਜਿਹੜੀ ਸਟੇਬਲ ਨਹੀਂ ਸੀਗੀ, ਸਿਰਫ 7 ਦਿਨ ਦਾ ਸਟੇਬਿਲਿਟੀ ਵਾਲੀਆਂ ਕਲੋਜ਼ਿਸ ਦੇ ਨਾਲ ਵੀ ਸਾਡੇ ਕੋਲ ਕਵਰੇਜਿਸ ਹੈਗੀਆਂ ਆ, ਪਰ ਪ੍ਰੋਪਰ ਇਨਫੋਰਮੇਸ਼ਨ ਦਊਂਗੇ ਤਾਂ ਹੀ ਪ੍ਰੋਪਰ ਕਵਰੇਜ ਮਿਲ ਸਕਦੀ ਆ। ਕੋਈ ਵੀ ਕੁਐਸਚਨ ਹੈਗੇ ਆ, ਵਿਜ਼ਿਟਰ, ਟਰੈਵਲ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ ਜਾਂ ਫਿਰ ਲਾਈਫ ਕ੍ਰਿਟੀਕਲ ਡਿਸਬਿਲਿਟੀ, ਕਿਸੇ ਵੀ ਇੰਸ਼ੋਰੈਂਸ ਬਾਰੇ, ਜਿਹੜਾ ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ 11675 ਮੈਕਵੀਨ ਡਰਾਈਵ ਯੂਨਿਟ ਨੰਬਰ 6 ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ ਨੰਬਰ ਮੇਰਾ ਹੈਗਾ ਜੀ 4168176500
0: 416-817-6500 ਨੰਬਰ ਹੈ 416-817-6500 ਹਰਪ੍ਰੀਤ ਥੈਂਕ ਯੂ ਸੋ ਮਚ ਦਿਨ ਸੁਣ ਲਈ ਦੋ ਬੋਲ ਬੜਾ ਯਾਰ ਹਜੇ ਵੀ ਗਾਣਾ ਪੂਰਾ ਐਨ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਯੰਗ ਗੋਟ

0: ਨੇ। ਦੇਖੋ ਯਾਰ ਗੋਟ ਵਰਗੇ ਸ਼ਬਦ ਕਿੰਨੇ ਹੁਣ ਯੂਜ ਕੀਤੇ ਜਾ ਰਹੇ ਆ, ਯੰਗ ਗੋਟ, ਦਿਲਜੀਤ ਥੋੜਾ ਦਾ ਦੀ ਐਲਬਮ ਆਈ ਗੋਟ, ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੋਣਾ ਗੋਟ ਕੀ ਹੈ। ਚਲੋ ਜਿਹੜੇ ਯੰਗਸਟਰਸ ਨੇ ਪਤਾ, ਜਿਹੜੇ ਨਹੀਂ ਜਾਣਦੇ ਗੋਟ, GOAT ਗ੍ਰੇਟੈਸਟ ਆਫ ਆਲ ਟਾਈਮ, ਇਹ ਨਾ ਜ਼ਿਆਦਾਤਰ ਸਪੋਰਟਸ ਦੇ ਵਿੱਚ ਜਾਂ ਕਈ ਵੱਖਰੀ ਵੱਖਰੀ ਇੱਦਾਂ ਦੀ ਇੰਡਸਟਰੀਜ਼ ਵਿੱਚ ਯੂਜ਼ ਕੀਤੀ ਜਾਂਦੀ ਚੀਜ਼ ਹੈ। ਹੁਣ ਕੋਈ ਕਹਿੰਦਾ ਕਿ ਇਹ ਬਾਸਕਟਬਾਲ ਪਲੇਅਰ ਉਹ ਗੋਟ ਹੈ, ਹੁਣ ਜਿਹੜੇ ਸਾਡੇ ਇਹ ਸਿੰਗਰ ਯੂਜ਼ ਕਰ ਰਹੇ, ਜੇ ਕੋਈ ਕਹਿ ਰਿਹਾ ਵੀ ਮੈਂ ਗੋਟ ਹਾਂ, ਉਹ ਕਹਿ ਰਿਹਾ ਕਿ ਮੈਂ ਗ੍ਰੇਟੈਸਟ ਆਫ ਆਲ ਟਾਈਮ ਹਾਂ। ਇਹ ਚਲੋ ਆਪਣੇ ਆਪਣੀ ਤਾਰੀਫ ਕੁਝ ਕਾਬ ਵੀ ਕਰ ਲੈਂਦੇ ਆ, ਕਈ ਫੈਨ ਵੀ ਕਹਿੰਦੇ ਯਾਰ ਵੀ ਇਹ ਬੰਦਾ ਗੋਟ ਹੈ। ਸੋ ਚੀਮੇ ਬਾਈ ਨੇ ਕਿਹਾ ਯੰਗ ਗੋਟ। ਸੋ ਸਾਡੇ ਨਾਲ ਮਨਜੀਤ ਹੁਣੇ ਜੁੜ ਚੁੱਕੇ ਨੇ, ਮਨਜੀਤ ਅਪਲਾਈਂਸ ਦੀ ਦੁਨੀਆ ਦੇ ਗੋਟ ਨੇ। ਸੋ ਮਨਜੀਤ ਕਿਵੇਂ ਹੋ?
1: ਬਸ ਵਧੀਆ ਨਵੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਂਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2200 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਿਸ ਦਾ ਸੈਮਸੰਗ ਬ੍ਰਾਂਡ ਦਾ ਪੂਰਾ ਬੰਡਲ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਹੈ, ਜਿਹੜਾ ਕਿ ਸਿਰਫ $6,999 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਇਸ ਟਾਈਮ ਇਨਵੈਸਟਰ ਪ੍ਰੋਗਰਾਮ ਸੁਣ ਰਹੇ ਨੇ, ਇਨਵੈਸਟਮੈਂਟ ਪ੍ਰੋਪਰਟੀ ਦੇ 5 ਅਪਲਾਇੰਸਿਸ ਦਾ ਕੋਂਬੋ ਹੈ, ਜਿਹਦੇ ਵਿੱਚ 36 ਇੰਚ ਦਾ ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਵਾਲਾ ਇਲੈਕਟ੍ਰਿਕ ਸਟੋਵ, ਟੋਲ ਟੱਪ ਦੀ ਡਿਸ਼ ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $6,500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਨੇ, ਜਿਹੜੇ ਕਿ ਸਿਰਫ $39,999 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-405-0054-050-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
0: ਤੇ ਪ੍ਰੋਗਰਾਮ ਪੰਜਾਬੀ ਦਾ ਨੰਬਰ ਹੈ ਆਪਣਾ 905-673-3337। ਅਸੀਂ ਵਾਰ ਵਾਰ ਅੱਜ ਨਾ ਤੁਹਾਨੂੰ ਇੱਕ ਲਿਸਟਿੰਗ ਦੀ ਜਾਣਕਾਰੀ ਦੇ ਰਹੇ ਹਾਂ, ਜਪਿੰਦਰ ਬਰਾੜ ਬਾਈ ਦੀ ਲਿਸਟਿੰਗ ਹੈ। ਬਹੁਤ ਹੀ ਲਗਜ਼ਰੀ ਘਰ ਹੈ, 3.6 acre ਲੈਂਡ ਹੈ, 3.5 acre ਤੋਂ ਵੱਧ ਲੈਂਡ, ਉਹ ਵੀ ਕੈਲਡਨ ਦੇ ਵਿੱਚ, ਅਬਵ ਗ੍ਰੇਡ 11,700 ਸਕੁਆਇਰ ਫੁੱਟ ਤੇ ਨਾਲ 7,000 ਸਕੁਆਇਰ ਫੁੱਟ ਦੀ ਬੇਸਮੈਂਟ। ਟੋਟਲ 18,000 ਸਕੁਆਇਰ ਫੁੱਟ ਤੋਂ ਵੱਧ ਲਿਵਿੰਗ ਸਪੇਸ ਹੈ। ਬਹੁਤ ਸੋਹਣਾ ਘਰ ਹੈ, ਇਹਦੀ ਜਾਣਕਾਰੀ ਲਓ, ਜਪਿੰਦਰ ਨੂੰ ਕਾਲ ਕਰੋ। ਸੈਟਰਡੇ ਸੰਡੇ ਵੀਕਐਂਡ ਤੇ ਦੋਨੋਂ ਦਿਨ ਓਪਨ ਹਾਊਸ ਹੈ। 416-769-3616 416-769-3616 ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਜਪਿੰਦਰ ਨੂੰ ਤੇ ਜਪਿੰਦਰ ਦੀ ਇਸ ਪ੍ਰੋਪਰਟੀ ਦੀ ਜਾਣਕਾਰੀ ਲਓ। ਇੰਡੀਆ ਦੀਆਂ ਟਿਕਟਾਂ ਲੈਣੀਆਂ, ਅੱਜ ਹੀ ਅਸੀਂ ਸਾਡੇ ਕਿਸੇ ਰਿਸ਼ਤੇਦਾਰ ਨੂੰ ਟਿਕਟ ਲੈ ਕੇ ਦਿੱਤੀ ਹੈ ਦੁਆਬਾ ਟਰੈਵਲ ਤੋਂ। ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਤੁਸੀਂ ਇੰਡੀਆ ਤੋਂ ਕਿਸੇ ਨੇ ਆਉਣਾ ਜਾਂ ਕਿਸੇ ਨੇ ਜਾਣਾ ਤਾਂ ਦੁਆਬਾ ਟਰੈਵਲ ਦੇ ਅਮਨ ਤੇ ਸੌਰਵ ਨੂੰ ਕਾਲ ਕਰੋ। ਬਹੁਤ ਵਧੀਆ ਸਰਵਿਸ, ਘੱਟ ਤੋਂ ਘੱਟ ਰੇਟ। ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ। ਇੱਕ ਅੱਜ ਹਲਕੀ ਜੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਪਰਿਵਾਰਾਂ 'ਚ ਦੇਖੋ ਆਪਾਂ ਯਾਰ ਆਪਣੇ ਭੈਣਾਂ ਭਰਾਵਾਂ ਲਈ ਬਹੁਤ ਕੁਛ ਕਰਦੇ ਹਾਂ। ਇੱਕ ਅੱਜ ਥੋੜ੍ਹੀ ਜਿਹੀ ਤੁਹਾਡੇ ਨਾਲ ਸਟੋਰੀ ਡਿਸਕਸ ਕਰਨੀ ਹੈ। ਇੱਕ ਦੋ ਭੈਣਾਂ ਨੇ, ਜਿਹੜੀ ਛੋਟੀ ਭੈਣ ਹੈ ਉਹਦੇ ਬੱਚਾ ਨਹੀਂ ਹੋ ਰਿਹਾ, ਅਤੇ ਜਿਹੜੀ ਵੱਡੀ ਭੈਣ ਹੈ ਉਹਦੇ ਚਲੋ ਇੱਕ ਬੱਚਾ ਹੈਗਾ। ਛੋਟੀ ਭੈਣ ਨੇ ਬੜਾ ਚਲੋ ਟ੍ਰੀਟਮੈਂਟਸ ਟਰਾਈ ਕੀਤੇ, ਬੜਾ ਕੁਛ ਟਰਾਈ ਕੀਤਾ, ਉਹਦੇ ਬੱਚਾ ਨਹੀਂ ਹੋ ਰਿਹਾ। ਅਤੇ ਜਿਹੜੀ ਹੁਣ ਵੱਡੀ ਭੈਣ ਹੈ ਉਹ ਆਪਣੀ ਛੋਟੀ ਨੂੰ ਕਹਿੰਦੀ ਕਿ ਚੱਲ ਕੋਈ ਨਾ, ਤੇਰੇ ਲਈ ਬੱਚਾ ਮੈਂ ਕਿਹੜੀ ਕਰੂੰਗੀ। ਸੋ ਕੁਝ ਕੁ ਲੋਕ ਜਾਣਦੇ ਹੋਣਗੇ ਇਸ ਕੌਨਸੈਪਟ, ਜ਼ਿਆਦਾਤਰ ਜਾਣਦੇ ਨੇ। ਸੋ ਕਿ ਕਹਿੰਦੀ ਕਿ ਤੇਰਾ ਬੱਚਾ ਕੋਈ ਨਾ ਮੈਂ ਕੇਰੀ ਕਰੂੰ ਤੇ ਉਹ ਚਲੋ ਤਿਆਰ ਹੈਗੀ ਆ ਤੇ ਉਹ ਘਰੇ ਗੱਲ ਗੁਲ ਕਰਦੀ ਹੈ ਜਿਹੜੀ ਵੱਡੀ ਭੈਣ ਹੈ ਉਹਦੇ ਜਿਹੜੇ ਗਾਹਾਂ ਇਨ ਲੋਜ ਨੇ ਸੱਸ ਸਹੁਰਾ ਨੇ ਉਹ ਕਹਿੰਦੇ ਨਹੀਂ ਬਈ ਐਂ ਨਹੀਂ ਤੂੰ ਕਰਨਾ ਹੈਗਾ ਵੀ ਸੋਰੀ ਕਿ ਉਹਦੇ ਬੱਚਾ ਨਹੀਂ ਹੋ ਰਿਹਾ ਉਹ ਚਾਹੇ ਅਡੋਪਟ ਕਰ ਲਵੇ ਕੁਛ ਵੀ ਕਰ ਲਵੇ ਬਟ ਤੂੰ ਬੱਚਾ ਉਹਦਾ ਕੇਰੀ ਕਰੇਂਗੀ ਵੀ ਸਹੀ ਨਹੀਂ ਲੱਗਦਾ ਇਹ ਉਹ ਚਲੋ ਪਰਿਵਾਰਾਂ ਦੇ ਵਿੱਚ ਕਈ ਹੁੰਦੀਆਂ ਨੇ ਪ੍ਰੋਬਲਮਸ ਉਹ ਕੁੜੀ ਕਹਿੰਦੀ ਹੈ ਮੇਰੀ ਭੈਣ ਹੈ ਮੇਰੀ ਬੋਡੀ ਹੈ ਮੈਂ ਆਪਦੀ ਸਿਸਟਰ ਦੀ ਹੈਲਪ ਕਰਨੀ ਹੈ ਡਜ਼ਨਟ ਯੂ ਨੋ ਨੋ ਮੈਟਰ ਤੁਹਾਡੀ ਕੀ ਸੋਚ ਹੈ ਹੁਣ ਉਹ ਨਾ ਨੁੱਕਰ ਕਰ ਰਹੇ ਹੈ ਕਹਿ ਰਹੇ ਕਿ ਨਹੀਂ ਬਈ ਅਸੀਂ ਤਾਂ ਇਸ ਚੀਜ਼ ਨੂੰ ਐਕਸੈਪਟ ਹੀ ਨਹੀਂ ਕਰਨਾ ਤੁਹਾਨੂੰ ਪਤਾ ਕੁਝ ਇੱਕ ਪਰਿਵਾਰ ਕਿਵੇਂ ਹੁੰਦੇ ਨੇ ਤੁਹਾਡਾ ਕੀ ਖਿਆਲ ਹੈ ਇਸ ਬਾਰੇ ਇੱਕ ਵੱਡੀ ਸਿਸਟਰ ਆਪਣੀ ਛੋਟੀ ਭੈਣ ਦੀ ਮਦਦ ਕਰਨਾ ਚਾਹੁੰਦੀ ਉਹ ਵੀ ਚਾਹੁੰਦੀ ਯਾਰ ਕਿ ਉਹਦੇ ਬੱਚਾ ਹੋਵੇ ਜਸਟ ਚਲੋ ਕੋਈ ਹੈਲਥ ਕੰਸਰਨਸ ਰੀਜ਼ਨਸ ਹੁੰਦੇ ਆ ਵੀ ਅਗਲਾ ਨਹੀਂ ਬੱਚਾ ਪੈਦਾ ਕਰ ਸਕਦਾ ਪਰ ਤੁਹਾਨੂੰ ਲੱਗਦਾ ਕਿ ਇਨ ਲੋਜ ਦੀ ਆਏ ਸਹਿਮਤੀ ਜ਼ਰੂਰੀ ਹੈ ਜਾਂ ਉਹਨਾਂ ਕੋਲ ਵੀ ਰਾਈਟ ਹੈ ਵੀ ਉਹ ਆਪਣੀ ਸਲਾਹ ਦੇਣ ਨੰਬਰ ਹੈ ਆਪਣਾ 9056736333

0: ਤੁਹਾਨੂੰ ਅਸੀਂ ਟੈਕਸ ਸੈਲ ਅਕਾਊਂਟਿੰਗ ਦਾ ਨੰਬਰ ਦਿੰਦੇ ਹਾਂ, ਪੇਰੋਲ HST, ਕਾਰਪੋਰੇਟ ਟੈਕਸ ਜਾਂ CRA ਕੰਪਲਾਇੰਸ ਦੀ ਤੁਹਾਨੂੰ ਕੋਈ ਟੈਨਸ਼ਨ ਹੈ। ਟੈਕਸ ਸੈਲ ਅਕਾਊਂਟਿੰਗ ਤੁਹਾਡੇ ਬਿਜ਼ਨਸ ਲਈ ਬੁੱਕ ਕੀਪਿੰਗ, ਪੇਰੋਲ, ਕਾਰਪੋਰੇਟ ਟੈਕਸ ਫਾਈਲਿੰਗ, HST ਸਪੋਰਟ ਅਤੇ ਪੂਰਾ ਸਾਲ ਟੈਕਸ ਪਲੈਨਿੰਗ ਦੇ ਵਿੱਚ ਪ੍ਰੋਫੈਸ਼ਨਲ ਹੈਲਪ ਕਰਦੇ ਨੇ। ਟਰੱਕਿੰਗ, ਕੰਸਟਰਕਸ਼ਨ, ਰੈਸਟੋਰੈਂਟ, ਰੀਟੇਲ, ਰੀਅਲ ਇਸਟੇਟ, IT ਕੰਸਲਟਿੰਗ ਜਾਂ ਕਿਸੇ ਵੀ ਸਮਾਲ ਬਿਜ਼ਨਸ ਲਈ ਟੈਕਸ ਸੈਲ ਅਕਾਊਂਟਿੰਗ ਤੁਹਾਡੇ ਅਕਾਊਂਟਸ ਨੂੰ ਕਲੀਨ, ਔਰਗਨਾਈਜ਼ ਅਤੇ CRA ਰੈਡੀ ਰੱਖਣ ਦੇ ਵਿੱਚ ਪੂਰੀ ਮਦਦ ਕਰਦੇ ਨੇ। ਅੱਜ ਹੀ ਆਪਣੀ 20-25 ਮਿੰਟ ਦੀ ਬਿਲਕੁਲ ਫ੍ਰੀ ਟੈਕਸ ਪਲੈਨਿੰਗ ਤੁਸੀਂ ਬੁੱਕ ਕਰੋ 6474601 0361 6474601 0361 4614 0361 ਦੇ ਉੱਤੇ ਗੱਲਬਾਤ ਕਰੋ ਟੈਕਸ ਸੈਲ ਅਕਾਊਂਟਿੰਗ ਦੀ ਟੀਮ ਦੇ ਨਾਲ। ਸੋ ਸਟੂਡੀਓ ਤੁਹਾਡੀ ਸਾਡੀ ਗੱਲਬਾਤ ਹੋਵੇਗੀ। ਨੰਬਰ ਆਪਣਾ ਇੱਕ ਵਾਰ ਫਿਰ ਤੋਂ ਮੈਂ ਸਟੂਡੀਓ ਦਾ ਦੇ ਦਿੰਦਾ, ਲਾਈਵ ਅੱਜ ਦੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਨੰਬਰ ਹੈ 905-673-3337 9056733 3337 9056733 3337। ਕੀ ਤੁਹਾਡਾ ਖਿਆਲ ਹੈ? ਮੈਨੂੰ ਪਤਾ ਥੋੜ੍ਹਾ ਜਿਹਾ ਸੈਂਸਿਟਿਵ ਵੀ ਟੋਪਿਕ ਹੈ, ਥੋੜ੍ਹਾ ਜਿਹਾ ਕਈਆਂ ਲਈ ਕਨਫਿਊਜ਼ਿੰਗ ਵੀ ਹੋ ਸਕਦਾ ਐਂਡ ਥੋੜ੍ਹੇ ਜਿਹੇ ਯੂਨੀਕ ਵੀ ਹੈ, ਕਿਉਂਕਿ ਮੈਨੂੰ ਲੱਗਦਾ ਕਿ ਆਪਣੇ ਕਮਿਊਨਿਟੀ 'ਚ ਇਹ ਚੀਜ਼ ਹੁੰਦੀ ਬੜੀ ਘੱਟ ਹੈ। ਮੈਂ ਬਹੁਤ ਲਿਮਿਟਿਡ ਹੀ ਇੱਦਾਂ ਦੀਆਂ ਕੋਈ ਚੀਜ਼ਾਂ ਮੈਨੂੰ ਲੱਗਦਾ ਕਿ ਜ਼ਿੰਦਗੀ 'ਚ ਕਦੇ ਸੁਣੀਆਂ। ਚਲੋ ਹੋਰ ਕਮਿਊਨਿਟੀਜ਼ ਵਿੱਚ ਕਾਫੀ ਹੁੰਦਾ ਬਟ ਆਪਣੇ ਥੋੜ੍ਹਾ ਘੱਟ। 1981 ਹੈਲੋ।
1: ਹਾਂਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।
1: ਮੈਂ ਵੀ ਇੱਕ ਮਿੰਟ ਕਰਨਾ ਚਾਹੁੰਦਾ, ਉਹਦੀ ਭੈਣ ਥੋੜੀ ਉਹ ਪ੍ਰਭਾ ਜਿਹੜੀ ਉਹਦੇ ਲਈ ਇੰਨਾ ਕੁਛ ਸੈਕਰੀਫਾਈਸ ਕਰਕੇ ਉਹ ਰੈਡੀ ਹੋ ਗਈ ਬੀਵੀ ਦੇਣ ਲਈ, ਪਹਿਲੀ ਗੱਲ। ਠੀਕ ਹੈ, ਉਹ ਇੰਨਾ ਦੁੱਖ ਸਹੂਗੀ 8-9 ਮਹੀਨੇ ਹਨਾ, ਲਾਈਕ ਬਹੁਤ ਵੱਡੀ ਗੱਲ ਹੁੰਦੀ ਹੈ ਹਨਾ, ਬਹੁਤ ਹਨਾ ਰੱਬਾ ਹਨਾ, ਲਾਈਕ ਉਹ ਜੋ ਉਹਦੀ ਭੈਣ ਲਈ ਹੈਲਪ ਕਰਨ ਲਈ ਹੋ ਗਈ। ਰਹੀ ਗੱਲ ਉਹਨਾਂ ਦੇ ਜਿਹੜੇ ਲੋਸ ਦੀ ਪੁਆਇੰਟ ਆਫ ਵਿਊ ਆ, ਉਹਨਾਂ ਦਾ ਪੁਆਇੰਟ ਆਫ ਵਿਊ ਏਦਾਂ ਆ ਜਵਾਕ ਨੀ ਹੁੰਦਾ ਸੀ, ਮੈਂ ਆਪਣਾ ਆਪ ਹਨਾ ਹੰਢਾ ਕੇ ਮੈਂ ਤੈਨੂੰ ਬੇਬੀ ਲਾਈਕ ਦਿੱਤਾ ਹਨਾ, ਜੋ ਵੀ ਆ ਲੋਕ ਗੱਲੋਂ ਡਰਦੇ ਹੁੰਦੇ ਆ ਜਿਹੜੇ ਲਾਈਕ ਆਪਾਂ ਜੇ ਓਲਡ ਪੀਪਲ ਦੀ ਗੱਲ ਕਰੀਏ ਹਨਾ, ਤੇ ਇਹ ਚੀਜ਼ ਦਾ ਫਰਕ ਹੁੰਦਾ। ਬਟ ਜੇ ਉਹ ਰੈਡੀ ਆ ਉਹਦੀ ਲਾਈਕ ਹਨਾ, ਦੋਨਾਂ ਚ ਆਪਸ ਫੈਮਿਲੀ ਚ ਸਹਿਮਤੀ ਆ, ਲੀਗਲ ਤੌਰ ਤੇ ਵੀ ਕਰ ਸਕਦੇ ਆ, ਜੇ ਅਡੋਪਟ ਕਰੂਗੀ ਉਹ ਵੀ ਕਿਸੇ ਦਾ ਬੇਬੀ ਹੋਊਗਾ ਨਾ, ਉਹ ਵਿਚਾਰਾ ਇਹਦੇ ਕੁੱਖੋਂ ਜਾਣ ਲੈ ਕੇ ਹੀ ਉਹਨਾਂ ਨੂੰ ਮਤਲਬ ਮਿਲੂਗਾ ਜਾਂ ਅਡੋਪਟ ਕਰਨਗੇ ਕਦੋਂ ਵੀ, ਤੇ ਜੇ ਉਹਦੀ ਭੈਣ ਦੇ ਰਹੀ ਆ ਤਾਂ ਉਦੋਂ ਬੈਟਰ ਤਾਂ ਹੋ ਹੀ ਨੀ ਸਕਦਾ ਕੁਛ।
0: ਪਰ ਤੁਹਾਨੂੰ ਲੱਗਦਾ ਕਿ ਇੱਦਾਂ ਵੀ ਇਨ ਲੋਸ ਸੱਸ ਸਹੁਰੇ ਦੀ ਕੋਈ ਸਹਿਮਤੀ ਜ਼ਰੂਰੀ ਹੈ ਇਹੋ ਜਿਹੀਆਂ ਚੀਜ਼ਾਂ ਨੂੰ ਲੈ ਕੇ?
1: ਸਹਿਮਤੀ ਵੈਸੇ ਤਾਂ ਉਹਨਾਂ ਦੇ ਹਸਬੈਂਡ ਦੀ ਜ਼ਰੂਰੀ ਆ, ਜੇ ਉਹਨਾਂ ਦੇ ਹਸਬੈਂਡ ਰਾਜੀ ਆ ਨਾ ਫਿਰ ਤਾਂ ਵੈਰੀ ਗੁੱਡ ਆ। 80% ਉਹਨਾਂ ਦੇ ਹਸਬੈਂਡ ਤੇ ਲਾਈਕ ਦੋਨੋਂ ਮੰਨਣ ਹਨਾ, ਚਲੋ ਵਾਈਫ ਤਾਂ ਮੰਨ ਹੀ ਜਾਊਗੀ, ਹਸਬੈਂਡ ਦਾ ਮੰਨਣਾ ਜ਼ਰੂਰੀ ਆ ਉਹਨਾਂ ਦੇ ਹਨਾ। ਤੇ ਰਹੀ ਗੱਲ ਪੇਰੈਂਟਸ ਦੀ, ਉਹ ਡਿਪੈਂਡ ਕਰਦਾ ਉਹ ਲਾਈਕ ਉਹ ਮਨਾ ਸਕਦੇ ਆ ਉਹਦੇ ਪੇਰੈਂਟਸ ਨੂੰ, ਬਟ ਉਹਨਾਂ ਦਾ ਕਮੈਂਟ ਕਰਨਾ ਵੀ ਹਲਕਾ ਜਿਹਾ ਬਣਦਾ ਵਾ, ਕਿਉਂਕਿ ਜੇ ਆਪਾਂ ਉਹਨਾਂ ਦੇ ਆਪਾਂ ਕਿਉਂਕਿ ਜੇ ਅਰੇਂਜ ਮੈਰਿਜ ਹੋਈ ਆ ਆਪਾਂ ਉਹਨਾਂ ਨੂੰ ਪੁੱਛ ਕੇ ਸਾਰਾ ਕੁਛ ਹੀ ਆਪਾਂ ਕੀਤਾ ਆਪਾਂ, ਤੇ ਉਹਨਾਂ ਦਾ ਹੱਕ ਬਣਦਾ ਕਿਤੇ ਨਾ ਕਿਤੇ
0: ਜੇ ਬਣਦਾ। ਪਰ ਫਿਰ ਜੇ ਉਹ ਕਹਿ ਰਿਹਾ ਕਿ ਨਹੀਂ ਬਈ ਤੈਨੂੰ ਨਹੀਂ ਐ ਕਰਨਾ ਚਾਹੀਦਾ, ਫਿਰ ਵਿਚਾਰੀ ਕਰੇ ਕੀ?
1: ਉਹਨਾਂ ਨੂੰ ਕੰਸੋਲ ਕਰੇ, ਉਹਨਾਂ ਨੂੰ ਬੋਲੇ ਤਾਂ ਨਾ ਗੱਲ ਬਹਿ ਕੇ ਕਰੇ, ਗੱਲ ਨਾਲ ਮਸਲੇ ਬਹੁਤ ਹੱਲ ਹੋ ਜਾਂਦੇ ਆ। ਉਹਨਾਂ ਨੂੰ ਦੱਸੇ ਬਈ ਮੇਰਾ ਆਹ ਪ੍ਰੋਬਲਮ ਆ, ਕਿਉਂਕਿ ਜਿਹੜੇ ਜਿਹੜੀ ਲੇਡੀ ਦੇ ਬੇਬੀ ਨੇ ਨਾ ਹੁੰਦਾ ਉਹ ਇੱਕ ਡਿਪਰੈਸ਼ਨ ਮੂਡ ਚ ਹੁੰਦੀ ਆ, ਉਹ ਉਹੀ ਲੇਡੀ ਸਮਝ ਸਕਦੀ ਹੈ ਜਿਹਦੇ ਉਹ ਬੇਬੀ ਨਹੀਂ ਹੋ ਸਕਦਾ, ਤੇ ਉਹ ਸਭ ਤੋਂ ਵੱਧ ਖੁਸ਼ੀ ਉਹਨੂੰ ਉਹਦੇ ਲਈ ਹੁੰਦੀ ਆ ਜਦੋਂ ਉਹਦਾ ਲਾਈਕ ਉਹਨੂੰ ਬੇਬੀ ਮਿਲ ਜੇ ਆਪਦੇ ਕੁੱਖੋਂ ਮਿਲ ਦਾ ਬੈਟਰ ਆ, ਇੱਕ ਜ਼ਿੰਦਗੀ ਜਿਉਣ ਦਾ ਬਹਾਨਾ ਮਿਲ ਜਾਂਦਾ, ਜਿਹੜੀ ਕੁੜੀ ਦਾ ਵਿਆਹ ਹੋਣ ਤੋਂ ਜੇ 3-4 ਸਾਲਾਂ ਬਾਅਦ ਉਹਨੂੰ ਬੇਬੀ ਮਿਲ ਜਾਂਦਾ।
0: ਠੀਕ ਹੈ, ਨਹੀਂ ਬਿਲਕੁਲ ਵੀਰੇ, ਥੈਂਕ ਯੂ, ਤੁਹਾਡਾ ਬੜਾ ਸੋਹਣਾ ਪੁਆਇੰਟ ਹੈ, ਤੇ ਬਾਕੀ ਉਹ ਕੋਈ ਭੈਣ ਨਹੀਂ ਉਹ ਰੱਬ ਹੀ ਹੈ ਜਿਹਨਾਂ ਨੇ ਬੜੀ ਸੋਹਣੀ ਗੱਲ ਕਹੀ। ਸੋ ਨੰਬਰ ਹੈ ਆਪਣਾ 9056733337। ਮੈਂ ਜ਼ਰੂਰ ਚਾਹੁੰਦਾ ਖਾਸ ਤੌਰ 'ਤੇ ਸਾਡੀਆਂ ਲੇਡੀਜ਼ ਨੇ, ਤੁਸੀਂ ਵੀ ਜ਼ਰੂਰ ਯਾਰ ਆਪਣਾ ਓਪੀਨੀਅਨ ਦਿਓ, ਕਿਉਂਕਿ ਬੜੀ ਇੱਕ ਫੀਮੇਲਸ ਨਾਲ ਜਦੋਂ ਰਿਲੇਟਡ ਗੱਲਬਾਤ ਹੁੰਦੀ ਹੈ ਐਂਡ ਇਹ ਵੀ ਇੱਕ ਚੀਜ਼ ਹੈ ਕਿ ਯਾਰ ਵੀ ਚਲੋ ਉਹਦਾ ਸਰੀਰ ਹੈ, ਆਪਾਂ ਨੂੰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਹ ਹੈ ਕਿ ਮੇਰੀ ਬਾਡੀ ਮੈਂ ਜੋ ਮਰਜ਼ੀ ਕਰਾਂ, ਬਟ ਅਗੇਨ ਆਪਣੇ ਕਲਚਰ ਆਪਣੇ ਕਮਿਊਨਿਟੀ ਦੇ ਵਿੱਚ ਪਰਿਵਾਰਾਂ ਦੀ ਸਹਿਮਤੀ, ਖਾਸ ਤੌਰ 'ਤੇ ਵਿਆਹ ਹੋ ਜਾਂਦਾ

0: ਤਾਂ ਹੋਰ ਵੀ ਪਰਿਵਾਰਾਂ ਦੀ ਸਹਿਮਤੀ ਆਪਾਂ ਭਾਲਦੇ ਹਾਂ, ਜਦੋਂ ਉਹ ਨਹੀਂ ਮਿਲਦੀ ਫਿਰ ਕਿਤੇ ਨਾ ਕਿਤੇ ਬੰਦੇ ਨੂੰ ਯਾਰ ਪਰੇਸ਼ਾਨੀ ਹੁੰਦੀ ਜ਼ਰੂਰ ਹੈ। ਸੋ ਨੰਬਰ ਹੈ ਆਪਣਾ 905-673-33-37। ਕੌਂਕਰੀਟ ਤੁਸੀਂ ਪਵਾਉਣੀ ਹੈ, ਨਵਾਂ ਡਰਾਈਵੇ ਬਣਵਾਉਣਾ, ਆਪਣੀ ਬੈਕਗੇਟ ਪੱਕੀ ਕਰਾਉਣੀ ਹੈ, ਫਰੰਟ ਪੋਰਟ 'ਤੇ ਕੋਈ ਕੌਂਕਰੀਟ ਪਵਾਉਣੀ ਹੈ, ਕੁਲਵਿੰਦਰ ਧਾਲੀਵਾਲ ਭਾਅ ਜੀ ਨੂੰ ਕਾਲ ਕਰੋ। ਬਹੁਤ ਹੀ ਐਕਸਪੀਰੀਅੰਸ ਟੀਮ ਹੈ, ਸਾਡਾ ਨਾਮ ਲੈ ਦਿਓ, ਵਧੀਆ ਡਿਸਕਾਊਂਟ ਮਿਲੂ, ਵਧੀਆ ਪ੍ਰਾਈਸ ਮਿਲੂ, ਫਰੀ ਐਸਟੀਮੇਟ। ਨਵਾਂ ਡਰਾਈਵੇ ਜਾਂ ਕਿਸੇ ਵੀ ਕਿਸਮ ਦੀ ਕੌਂਕਰੀਟ ਇੰਟਰਲੋਕਿੰਗ ਤਾਂ 647-526-2372 ਨੰਬਰ ਹੈ, 647-526-2372, 647-526-2372 ਦੇ ਉੱਤੇ ਕਾਲ ਕਰੋ ਅਤੇ ਤੁਹਾਡੇ ਲਈ ਕੁਲਵਿੰਦਰ ਧਾਲੀਵਾਲ ਜੀ ਹਾਜ਼ਰ ਨੇ। ਤੁਸੀਂ ਅਗਰ ਕਿਸੇ ਨੇ ਵੀ ਇੰਸ਼ੋਰੈਂਸ ਕਰਾਉਣੀ ਆ, ਆਟੋ, ਹੋਮ, ਕਮਰਸ਼ਲ ਇੰਸ਼ੋਰੈਂਸ, ਤਾਂ 30 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਰਾਜਵੰਤ ਕੌਰ, ਅਤੇ 25% ਤੱਕ ਦਾ ਤੁਹਾਨੂੰ ਡਿਸਕਾਊਂਟ ਲੈ ਕੇ ਦਿੰਦੇ ਨੇ। ਸੋ ਆਟੋ ਹੋਮ ਇੰਸ਼ੋਰੈਂਸ ਲਈ ਰਾਜਵੰਤ ਕੌਰ 647-674-4735, ਰਾਜਵੰਤ ਕੌਰ। ਸੋ ਅੱਜ ਅਸੀਂ ਗੱਲਬਾਤ ਥੋੜ੍ਹੀ ਜਿਹੀ ਇੱਕ ਸੈਂਸਿਟਿਵ ਜਿਹੇ ਇਸ਼ੂ ਬਾਰੇ ਕਰ ਰਹੇ ਹਾਂ। ਦੋ ਭੈਣਾਂ ਨੇ ਅਤੇ ਇੱਕ ਜਿਹੜੀ ਵੱਡੀ ਸਿਸਟਰ ਹੈ ਉਹ ਆਪਣੀ ਛੋਟੀ ਸਿਸਟਰ ਦੀ ਹੈਲਪ ਕਰਨਾ ਚਾਹੁੰਦੀ ਹੈ। ਛੋਟੀ ਸਿਸਟਰ ਨੇ ਬੜਾ ਟਰਾਈ ਕੀਤਾ ਅਤੇ ਉਹ ਨਾ ਪ੍ਰੈਗਨੈਂਟ ਨਹੀਂ ਹੋ ਪਾ ਰਹੀ, ਬੜਾ ਲੰਬਾ ਸਮਾਂ ਟਰਾਈ ਕੀਤਾ ਅਤੇ ਜਿਹੜੀ ਵੱਡੀ ਸਿਸਟਰ ਹੈ ਉਹ ਰੱਬ ਦਾ ਰੂਪ ਬਣ ਕੇ ਛੋਟੀ ਨੂੰ ਕਹਿ ਰਹੀ ਹੈ ਕਿ ਕੋਈ ਨਾ ਤੂੰ ਪ੍ਰੈਗਨੈਂਟ ਨਹੀਂ ਹੋ ਪਾ ਰਹੀ, ਤੇਰੇ ਲਈ ਮੈਂ ਬੇਬੀ ਕੇਰੀ ਕਰੂੰਗੀ, ਕੋਈ ਗੱਲ ਨਹੀਂ, ਫਿਕਰ ਨਾ ਕਰ। ਅਤੇ ਚਲੋ ਆਪਸ ਵਿੱਚ ਗੱਲਬਾਤ ਕਰਦੀਆਂ ਨੇ ਅਤੇ ਫੈਸਲਾ ਬਣਾਉਂਦੀਆਂ ਨੇ ਕਿ ਹਾਂ ਵੀ ਉਹ ਕਹਿੰਦੀ ਹੈ ਵੱਡੀ ਕਿ ਮੈਂ ਤੇਰਾ ਬੇਬੀ ਕੇਰੀ ਕਰੂੰ, ਅਤੇ ਉਹਦੇ ਗਾਹਾਂ ਜਿਹੜੇ ਇਨਲੋਜ਼ ਨੇ, ਸੱਸ ਸਹੁਰਾ ਨੇ, ਉਹ ਮੰਨ ਨਹੀਂ ਰਹੇ। ਉਹ ਕਹਿ ਰਹੇ ਨਹੀਂ ਬਈ ਚੰਗਾ ਨਹੀਂ ਲੱਗਦਾ ਹੈਗਾ ਵੀ ਤੂੰ ਕਿਵੇਂ ਘੇਰੀ ਕਰੇਗੀ, ਹੋਰ ਕਿਸ ਤੋਂ ਕਰਾ ਲੈਣਾ, ਯੇ ਵੋ। ਕਹਿ ਰਹੀ ਹੈ ਵੀ ਮੇਰੀ ਸਿਸਟਰ ਹੈ, ਮੈਂ ਉਹਦੀ ਹੈਲਪ ਕਰਨਾ ਚਾਹੁੰਦੀ ਹੈ, ਵੀ ਤੁਹਾਨੂੰ ਕੀ ਇਤਰਾਜ਼ ਹੈ। ਉਹ ਨਾ ਨੁੱਕਰ ਕਰ ਰਿਹਾ ਵੀ ਨਹੀਂ ਬਈ ਸਾਨੂੰ ਇਹ ਚੀਜ਼ ਠੀਕ ਨਹੀਂ ਲੱਗਦੀ। ਹੁਣ ਇਸ ਸਿਚੁਏਸ਼ਨ ਦੇ ਵਿੱਚ ਕੀ ਕੀਤਾ ਜਾਵੇ? ਤੁਹਾਨੂੰ ਲੱਗਦਾ ਕਿ ਉਹਨਾਂ ਦੀ ਸਹਿਮਤੀ ਜ਼ਰੂਰੀ ਹੈ? ਤੁਹਾਨੂੰ ਲੱਗਦਾ ਕਿ ਉਹਨਾਂ ਕੋਲ ਵੀ ਕੁਛ ਬੋਲਣ ਦਾ ਰਾਈਟ ਹੈ? ਤੁਹਾਨੂੰ ਨਹੀਂ ਲੱਗਦਾ ਕਿ ਉਹ ਸਕਦੇ ਤੇ ਕਹਿਣ ਬਈ ਯਾਰ ਤੇਰੇ ਵਰਗੀ ਤਾਂ ਹੈ ਹੀ ਕੋਈ ਨਹੀਂ ਜਿਹੜੀ ਆਪਣੀ ਭੈਣ ਲਈ ਖੜੀ ਹੈ? ਸੋ ਤੁਹਾਡਾ ਕੀ ਖਿਆਲ ਹੈ ਇਸ ਸਿਚੁਏਸ਼ਨ ਦੇ ਵਿੱਚ? ਪਹਿਲੀ ਗੱਲ, ਕੀ ਕਰਨਾ ਚਾਹੀਦਾ ਹੁਣ? ਅਤੇ ਨਾਲ ਤੁਹਾਨੂੰ ਲੱਗਦਾ ਕਿ ਇਨਲੋਜ਼ ਨੂੰ ਕੁਛ ਕਹਿਣਾ ਵੀ ਚਾਹੀਦਾ, ਇੰਟਰਫੇਅਰ ਵੀ ਕਰਨਾ ਚਾਹੀਦਾ? ਨੰਬਰ ਹੈ ਆਪਣਾ 905-673-33-37, 905-673-33-37, 905-673-33-37, 905-673-33-37 ਨੰਬਰ ਹੈ ਆਪਣਾ 905-673-33-37, 905-673-33-37 ਆਪਣਾ ਫੋਨ ਨੰਬਰ ਹੈ, 905-673-33-37 ਤੇ ਤੁਹਾਡੀ ਗੱਲਬਾਤ ਸਾਡੇ ਨਾਲ ਹੋ ਰਹੀ ਹੈ। ਜਿਨ੍ਹਾਂ ਨੇ ਕਿਚਨ ਨਵੀਂ ਰੈਡੀ ਕਰਾਉਣੀ ਹੈ, ਤੁਸੀਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਅ ਜੀ ਅਤੇ ਟੀਮ ਨੂੰ ਕਾਲ ਕਰੋ। ਬਹੁਤ ਹੀ ਸੋਹਣੀ, ਬੜੀ ਸ਼ਾਨਦਾਰ ਕਿਚਨ ਭਾਅ ਜੀ ਹੁਣੇ ਰੈਡੀ ਕਰਕੇ ਦਿੰਦੇ ਨੇ, ਹਾਈ ਕੁਆਲਿਟੀ ਦਾ ਕੰਮ। ਸਾਡੇ ਰੈਫਰੈਂਸ 'ਤੇ ਇੱਕ ਅੰਡਰਮਾਊਂਟ ਡਬਲ ਸਿੰਕ ਤੁਹਾਨੂੰ ਬਿਲਕੁਲ ਫ੍ਰੀ ਮਿਲ ਰਿਹਾ। ਜਸਪਾਲ ਭਾਅ ਜੀ ਕੋਲ 15 ਸਾਲ ਦਾ ਕਿਚਨ ਕੈਬਨਿਟਰੀ ਦੇ ਕੰਮ 'ਚ ਐਕਸਪੀਰੀਅੰਸ ਹੈ। ਨਵਾਂ ਬਾਰ, ਵੈਨਿਟੀਜ਼, ਕਾਊਂਟਰ ਟੋਪ, ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣੇ ਆ। 416-859-1920, 416-859-1920, 416-859-1920 ਦੇ ਉੱਤੇ ਗੱਲਬਾਤ ਕਰੋ ਅਤੇ ਤੁਹਾਡੇ ਲਈ ਜਸਪਾਲ ਰਾਏ ਜੀ ਬਿਲਕੁਲ ਹਾਜ਼ਰ ਨੇ। ਸੋ ਸਟੂਡੀਓ 'ਚ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ ਅਤੇ ਨੰਬਰ ਹੈ ਆਪਣਾ 905-673-33-37, 905-673-33-37, 905-673-33-37 ਆਪਣਾ ਨੰਬਰ ਹੈ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-33-37, 905-673-33-37 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1475-799-1478-1478। ਰੋਇਲ ਆਟੋ ਸੈਂਟਰ। ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-825-8000-905-825-8000 ਤੇ ਕਾਲ ਕਰੋ। ਵਾਹ ਬਈ ਵਾਹ, ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਕਰਨ ਨਾਲ ਅਤੇ ਜਗਦੀਪ ਦੇ ਨਾਲ ਗੱਲਬਾਤ ਕਰੋ। ਏਰਨ ਮਿਲਸ ਐਕਿਊਰਾ 905-825-8000-905-828-5800 ਤੇ ਤੁਸੀਂ ਗੱਲਬਾਤ ਜ਼ਰੂਰ ਕਰ ਸਕਦੇ ਹੋ। ਤੁਹਾਡੇ ਲਈ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਬਾਈ ਜੀ ਅਤੇ ਕਰਨ ਸ਼ਰਮਾ ਜੀ ਬਿਲਕੁਲ ਬਿਲਕੁਲ ਬਿਲਕੁਲ ਹਾਜ਼ਰ ਨੇ। ਇੱਕ ਤੁਹਾਨੂੰ ਨਾਲ ਦੀ ਨਾਲ ਮਿਸਟਰ ਸਿੰਘ ਆਪਣੇ ਪੀਜ਼ਾ ਦੀ ਵੀ ਡੀਲ ਦੇ ਦਈਏ, 100% ਪਿਓਰ ਵੈਜੀਟੇਰੀਅਨ ਪੀਜ਼ਾ, ਮਿਸਟਰ ਸਿੰਘ ਪੀਜ਼ਾ। ਐਂਡ ਡੀਲ ਇਹ ਹੈ ਕਿ 2 ਲਾਰਜ ਪੀਜ਼ੇ, 4-4 ਟੋਪਿੰਗ, 4 ਡਿਪਿੰਗ ਸੌਸ ਅਤੇ 2 ਲੀਟਰ ਦੀ ਡਰਿੰਕ ਯਾਨੀ ਕਿ ਕੋਕ ਦੀ ਬੋਤਲ ਵੀ ਨਾਲ ਫ੍ਰੀ ਹੈ। ਵਾਹ ਕਿਆ ਬਾਤ ਹੈ, 2 ਪੀਜ਼ੇ, 4-4 ਟੋਪਿੰਗ, 4 ਡਿਪ, 2 ਲੀਟਰ ਕੋਕ, $40 'ਚ ਯਾਰ ਸਾਰਾ ਕੁਛ। ਇਹਨਾਂ ਦੀਆਂ 30 ਤੋਂ ਵੱਧ ਲੋਕੇਸ਼ਨਸ ਨੇ ਕੈਨੇਡਾ ਵਾਈਡ, ਮੈਂ ਦੱਸਦਾ ਬਰੈਂਪਟਨ 'ਚ ਘੱਟੋ ਘੱਟ 10-15 ਲੋਕੇਸ਼ਨਾਂ ਨੇ। ਨੰਬਰ ਹੈ 905-500-4000, 905-500-4000-905-500-4000 ਦੇ ਉੱਤੇ ਤੁਸੀਂ ਕਾਲ ਕਰੋ ਅਤੇ ਤੁਹਾਡੇ ਲਈ ਮਿਸਟਰ ਸਿੰਘ ਪੀਜ਼ਾ ਹਾਜ਼ਰ ਹੈ। ਬਹੁਤ ਸਾਰੇ ਲੋਕ ਨਾ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ ਖਾਸ ਤੌਰ 'ਤੇ, ਉਹਨਾਂ ਨੂੰ ਇਹ ਹੈ ਕਿ ਅਸੀਂ ਕੋਈ ਡਿਸੀਜਨ ਬਣਾਉਣੀ ਹੈ ਜ਼ਿੰਦਗੀ ਦੀ, ਵੀ ਅਸੀਂ ਆਪ ਬਣਾਉਣੀ ਹੈ, ਸਾਨੂੰ ਨਾ ਕੋਈ ਮਾਂ ਬਾਪ ਦੀ ਸਹਿਮਤੀ ਦੀ ਲੋੜ ਹੈ ਅਤੇ ਨਾ ਕੋਈ ਸਾਨੂੰ ਸਾਡੇ ਜੇ ਵਿਆਹ ਵੂ ਹੋਏ ਨੇ ਅਤੇ ਸਾਡੇ ਸੱਸ ਸਹੁਰੇ ਦੀ ਕੋਈ ਸਹਿਮਤੀ ਦੀ ਲੋੜ ਹੈ। ਤੁਹਾਡਾ ਕੀ ਖਿਆਲ ਹੈ? ਕੋਈ ਵੀ ਡਿਸੀਜਨ ਹੋਵੇ, ਚਾਹੇ ਗੱਲਬਾਤ ਜੇ ਅਸੀਂ ਆਪਾਂ ਹੁਣ ਕਰ ਰਹੇ ਹਾਂ ਕੋਈ ਫੈਮਿਲੀ ਮਾਮਲੇ ਦੀ ਜਾਂ ਕਿਸੇ ਦੀ ਕੋਈ ਜੋਬ ਦੀ, ਕਿਸੇ ਦੀ ਕੋਈ, ਕਿਸੇ ਨੇ ਮੂਵ ਹੋਣਾ, ਕਹਿ ਲਓ ਕਿ ਕੈਨੇਡਾ ਛੱਡ ਕੇ ਬੰਦੇ ਨੇ ਅਮੈਰੀਕਾ ਜਾਣਾ, ਚਾਹੇ ਜੋ ਵੀ ਹੈ, ਰੀਲੋਕੇਟ ਕਰਨਾ। ਪਹਿਲਾਂ ਹੁੰਦਾ ਸੀ ਕਿ ਪਰਿਵਾਰਾਂ ਦੀ ਆਪਾਂ ਬੜੀ ਇੱਕ ਸਹਿਮਤੀ ਦੇ ਨਾਲ ਹੀ ਕੁਛ ਕਰਦੇ ਸੀ, ਹੁਣ ਅੱਜ ਕੱਲ੍ਹ ਜ਼ਮਾਨਾ ਥੋੜ੍ਹਾ ਇਹ ਬਣ ਗਿਆ ਯਾਰ ਕਿ ਸਾਨੂੰ ਕੋਈ ਲੋੜ ਨਹੀਂ ਕਿਸੇ ਨੂੰ ਪੁੱਛਣ ਦੀ। ਜੋ ਅਸੀਂ ਕਰਨਾ ਆਪਣਾ, ਯੂ ਨੋ, ਅਸੀਂ ਸਾਡੇ ਆਪਦੇ ਇੱਕ ਡਿਸੀਜਨ ਅਤੇ ਮਾਇੰਡ ਮੁਤਾਬਕ ਕਰਨਾ। ਪਰ ਪਹਿਲਾਂ ਦੇਖੋ ਪਰਿਵਾਰਾਂ ਦੇ ਪਰਿਵਾਰ ਬਹਿੰਦੇ ਸੀ, ਬਈ ਸਾਡੀ ਇਹ ਇੱਕ ਸੋਚ ਹੈ ਕਿੱਦਾਂ ਕਰੀਏ ਕਿ ਯੂ ਨੋ ਸਹੀ ਸਾਡੇ ਲਈ ਇੱਕ ਡਿਸੀਜਨ ਹੋਵੇਗਾ। ਕੀ ਤੁਹਾਨੂੰ ਲੱਗਦਾ ਹੈ ਜੇ ਆਪਾਂ ਹੁਣ ਐਡਲਟ ਬਣ ਗਏ ਹਾਂ ਕਿ ਸਾਡੇ ਕੋਲ ਰਾਈਟ ਹੈ ਕਿ ਅਸੀਂ ਹਰ ਇੱਕ ਚੀਜ਼ ਦੀ ਜਿਹੜੀ ਡਿਸੀਜਨ ਹੈ ਆਪ ਬਣਾਈਏ? ਨੰਬਰ ਹੈ ਆਪਣਾ 905-673-3337। ਜਾਂ ਤੁਹਾਨੂੰ ਲੱਗਦਾ ਕਿ ਸਿਆਣਿਆਂ ਦੀ ਗੱਲ ਜ਼ਰੂਰ ਆਪਾਂ ਨੂੰ ਸੁਣਨੀ ਚਾਹੀਦੀ ਹੈ ਹਜੇ ਵੀ, ਭਾਵੇਂ ਜਨਰੇਸ਼ਨ ਬਦਲ ਗਈ, ਜ਼ਮਾਨਾ ਚੇਂਜ ਹੋ ਗਿਆ, ਟੈਕਨੋਲੋਜੀ ਆ ਗਈ, ਚਲੋ ਜੋ ਵੀ ਯੂ ਨੋ ਚੇਂਜਿਸ ਆ ਰਹੀਆਂ ਨੇ, ਜੇ ਤੁਸੀਂ ਆਪਣੀ ਗੱਲ ਕਰਨੀ ਹੈ, ਤੁਸੀਂ ਹਜੇ ਵੀ ਆਪਣੇ ਮਾਂ ਬਾਪ ਤੋਂ ਪੁੱਛ ਕੇ ਹਰ ਇੱਕ ਚੀਜ਼ ਕਰਦੇ ਹੋ, 905-673-3337 ਜੀ 6183 ਹੈਲੋ 6183 ਹੈਲੋ ਹਾਂਜੀ ਤੁਸੀਂ ਹੋ ਜੀ ਨਾਇਗਰਾ ਫਾਲ ਤੋਂ ਕਾਲ ਆ ਰਹੀ ਹੈ 6183547 6183 ਤੁਹਾਡਾ ਹੀ ਕਾਲ ਆ ਜੀ ਵਾਈ ਆਈ ਕੈਂਟ ਹੀਅਰ ਹਾਂਜੀ
1: ਜਵਾਬ ਦੇਣਾ ਚਾਹੁੰਦੀ ਤੁਹਾਨੂੰ ਬਈ ਲਾਈਕ ਮੇਰੀ ਆਪਣੀ ਸੋਚਣੀ ਆ ਕਿ ਅੱਜ ਕੱਲ ਬੱਚੇ ਇੰਟਰਫੇਅਰ ਬਹੁਤਾ ਲਾਈਕ ਨੀ ਕਰਦੇ ਕਿਉਂਕਿ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਅੱਜ ਕੱਲ ਬੱਚੇ ਥੋੜੇ ਜੇ ਮਚਿਓਰ ਤੇ ਇੰਟੈਲੀਜੈਂਟ ਜ਼ਿਆਦਾ ਨੇ ਪਹਿਲੀ ਜਨਰੇਸ਼ਨ ਤੋਂ ਮੇਰੀ ਸੋਚਣੀ ਆ
0: ਠੀਕ ਹੈ
1: ਉਹ ਲੈ ਸਕਦੇ ਖੁਦ ਮਤਲਬ ਕਿ ਉਹ ਡਿਸੀਜਨ ਕਰ ਸਕਦੇ ਲੈ ਸਕਦੇ ਜਿੱਦਾਂ ਕਿਉਂਕਿ ਜਦੋਂ ਸਾਡਾ ਟਾਈਮ ਹੁੰਦਾ ਸੀ ਨਾ ਉਦੋਂ ਅਸੀਂ ਡਿਪੈਂਡੈਂਟ ਬਹੁਤ ਜ਼ਿਆਦਾ ਹੁੰਦੇ ਸੀ ਸਾਡੇ ਪੇਰੈਂਟਸ ਨੇ ਜਿੱਦਾਂ ਨਾ ਸਾਨੂੰ ਇੰਨੇ ਜ਼ਿਆਦਾ ਓਪਨ ਹੀ ਨਹੀਂ ਹੋਣ ਦਿੱਤਾ ਹੁੰਦਾ ਸੀਗਾ ਕਿ ਅਸੀਂ ਆਪਣੇ ਡਿਸੀਜਨ ਆਪ ਲੈ ਸਕਦੇ ਹੁੰਦੇ ਇਸ ਕਰਕੇ ਸਾਨੂੰ ਹੁੰਦਾ ਸੀ ਹਰ ਗੱਲ ਨੂੰ ਕਿ ਪੇਰੈਂਟਸ ਨੂੰ ਹੀ ਦੱਸਣਾ ਪੁੱਛਣਾ ਉਹਨਾਂ ਨੇ ਹੀ ਕਰਨਾ ਹੁੰਦਾ ਸੀ ਜੋ ਕਰਨਾ ਪਰ ਅਸੀਂ ਆਪਣੇ ਬੱਚਿਆਂ ਦੇ ਨਾਲ ਏਦਾਂ ਨੀ ਕਰਦੇ ਉਹ ਖੁਦ ਡਿਸੀਜਨ ਲੈ ਲੈਂਦੇ ਕਿਉਂਕਿ ਉਹਨਾਂ ਨੂੰ ਉਸ ਹਿਸਾਬ ਦੀ ਅਪਬ੍ਰਿੰਗਿੰਗ ਮਿਲੀ ਹੈ ਰਾਈਟ ਤੇ ਦੂਸਰੀ ਗੱਲ ਜਿਹੜੀ ਤੁਸੀਂ ਦੱਸਿਆ ਪਿਆ ਬੇਬੀ ਬਾਰੇ ਇਹ ਬਹੁਤ ਟਾਈਮ ਪਹਿਲਾਂ ਵੀ ਜਿੱਦਾਂ ਮੈਂ ਅੱਜ ਤੋਂ 50 ਸਾਲ ਪਹਿਲਾਂ ਵੀ ਦੱਸਾਂ ਤਾਂ ਸਾਡੇ ਰਿਸ਼ਤੇਦਾਰਾਂ ਵਿੱਚ 3 ਬੱਚਿਆਂ ਦੇ ਨਾਲ 3 ਫੈਮਿਲੀਆਂ ਨੇ ਇੱਦਾਂ ਕੀਤੀ ਹੈ ਤੇ ਉਹ ਕੁੜੀ ਇੱਕ ਤਾਂ 40 ਸਾਲ ਦੇ ਹੋ ਗਏ ਰਾਈਟ ਉਹਨਾਂ ਨੇ ਆਪਣੀ ਨਨਾਣ ਨੂੰ ਦਿੱਤਾ ਸੀ ਬੇਬੀ ਤੇ ਇੱਕ 30 ਸਾਲ ਪੁਰਾਣੀ ਗੱਲ ਆ ਉਹਨਾਂ ਨੇ ਆਪਣੀ ਜਠਾਣੀ ਨੂੰ ਬੇਬੀ ਦਿੱਤਾ ਸੀ ਤੇ ਇੱਕ ਤਾਂ ਮਤਲਬ ਕਿ ਥੋੜਾ ਆਈ ਥਿੰਕ 10-15-20 ਸਾਲੀ ਗੱਲ ਪੁਰਾਣੀ ਆ ਉਹਨਾਂ ਨੇ ਵੀ ਆਪਣੀ ਦਰਾਣੀ ਨੂੰ ਦਿੱਤੀ ਸੀ ਕੁੜੀ ਰਾਈਟ
0: ਠੀਕ ਹੈ
1: ਤੇ ਉਹ ਜਿੱਦਾਂ ਜਿਹੜੀ ਹੁਣ ਪ੍ਰੋਬਲਮ ਆ ਰਹੀ ਹੈ ਉਹ ਮਨਾ ਕਰ ਰਿਹਾ ਨਾ ਉਹਦੀ ਆਪਣੀ ਸਿਸਟਰ ਆ ਉਹਨੂੰ ਕਿਹਾ ਆਪਣੇ ਇਨ ਲੋਜ ਨੂੰ ਪਹਿਲਾਂ ਤਾਂ ਮੈਂ ਹੈਰਾਨ ਆ ਕਿ ਇਸ ਜਮਾਨੇ ਦੇ ਵਿੱਚ ਵੀ ਇਨ ਲੋਜ ਏਦਾਂ ਮਾਇੰਡ ਕਰਦੇ ਆ ਸੋਚਦੇ ਆ ਵੀ ਇੰਟਰਫੇਅਰ ਕਰਦੇ ਇੰਨਾ ਜ਼ਿਆਦਾ ਰਾਈਟ ਤੇ ਦੂਜੀ ਗੱਲ ਜੇ ਆ ਵੀ ਰਹੀ ਤਾਂ ਬਹੁਤ ਪਿਆਰ ਦੇ ਨਾਲ ਉਹਨਾਂ ਨੂੰ ਪੁੱਛੇ ਸਮਝਾਵੇ ਵੀ ਜੇ ਇਹ ਮਤਲਬ ਕਿ ਮੇਰੇ ਹਸਬੈਂਡ ਦੀ ਸਿਸਟਰ ਹੁੰਦੀ ਤੇ ਫਿਰ ਵੀ ਤੁਸੀਂ ਏਦਾਂ ਕਰਦੇ
0: ਉਹ ਵੀ ਗੱਲ ਹੈ ਬਿਲਕੁਲ ਨਹੀਂ ਆਪਣੇ ਦੇ ਲੋਕ ਨਹੀਂ ਲਾਉਂਦੇ ਸੋ ਓਕੇ ਤੁਹਾਡੇ ਬੱਚੇ ਹੈਗੇ ਨੇ
1: ਹਾਂਜੀ ਹਾਂਜੀ ਮੇਰੇ
0: ਤੇ ਤੁਹਾਡੇ ਬੱਚਿਆਂ ਦੀ ਕਿੰਨੀ ਕਿੰਨੀ ਉਮਰ ਹੈ ਮੇਰਾ ਬੇਟਾ 24 ਸਾਲ ਦਾ ਤੇ ਮੇਰੀ
1: ਬੇਟੀ
0: 19 ਸਾਲ ਦੀ ਕਵੇ ਕਿ ਮਾਮ ਮੈਂ ਕੈਨੇਡਾ ਛੱਡ ਕੇ ਯੂਰਪ ਚੱਲੀ ਆ ਉੱਥੇ ਮੈਂ ਪੜ੍ਹਨਾ ਤੁਸੀਂ ਕੋਈ ਇਤਰਾਜ਼ ਨਹੀਂ ਕਰੋਗੇ
1: ਬਿਲਕੁਲ ਵੀ ਨੀ ਬਿਲਕੁਲ ਵੀ ਨੀ ਬਿਲਕੁਲ ਬਿਲਕੁਲ ਆਪਣੀ ਮਰਜ਼ੀ ਨਾਲ ਆਪਣਾ ਰਹਿਣਾ ਚਾਹੁੰਦੇ ਆ ਆਪਣੀ ਸਟੱਡੀ ਕਰਨਾ ਚਾਹੁੰਦੇ ਆ ਵੱਖ ਰਹਿਣਾ ਚਾਹੁੰਦੇ ਆ ਜਿੱਦਾਂ ਵੀ ਉਹਨਾਂ ਦੀ ਲਾਈਫ ਦੇ ਵਿੱਚ ਉਹ ਪੂਰੇ ਮਰਜ਼ੀ ਉਹਨਾਂ ਨੂੰ ਮੈਂ ਪਹਿਲਾਂ ਤੇ ਇੱਕੋ ਗੱਲ ਦੱਸੀ ਹੋਈ ਆ ਕਰੈਕਟਰ ਮੈਟਰਸ ਆ ਰਿਸਪੈਕਟ ਜ਼ਰੂਰੀ ਆਪਣੇ ਕਲਚਰ ਨਾਲ ਰਹੋ ਪਰ ਇਹਦਾ ਮਤਲਬ ਇਹ ਨੀ ਕੋਈ ਬਨੋਗਰੀ ਨੀ
0: ਪੂਰੀ
1: ਆਪਣੀ ਲਾਈਫ ਜਿਹੜੀ ਆਪਣੇ ਹਿਸਾਬ ਨਾਲ ਰਹੋ
0: ਆਪਣੇ ਹਿਸਾਬ ਨਾਲ ਨਹੀਂ ਚਲੋ ਵੈਰੀ ਗੁੱਡ ਠੀਕ ਹੈ ਨਹੀਂ ਇਹਨਾਂ ਦੀ ਗੱਲ ਹੁਣ ਇਹ ਵੀ ਚਲੋ ਇੱਕ ਵਧੀਆ ਪੁਆਇੰਟ ਹੈ ਕਿ ਪਹਿਲਾਂ ਪਹਿਲਾਂ ਮੇ ਬੀ ਉਨੀ ਇੱਕ ਐਜੂਕੇਸ਼ਨ ਅਵੇਅਰਨੈਸ ਨਹੀਂ ਸੀ ਅੱਜ ਕੱਲ੍ਹ ਦੇ ਬੱਚੇ ਤਾਂ 11-12 ਸਾਲ ਦੀ ਉਮਰ ਦੇ ਵਿੱਚ ਤਾਂ ਬੜੇ ਸ਼ੈਤਾਨ ਨੇ ਸੋ ਨੰਬਰ ਹੈ ਆਪਣਾ 9056633337 ਕੀ ਤੁਹਾਡਾ ਖਿਆਲ ਹੈ ਹੁਣ ਇਹਨਾਂ ਨੇ ਬੜੀ ਸੋਹਣੀ ਗੱਲ ਕੀਤੀ ਕਿ ਨਵੀਂ ਹੁਣ ਉਹ ਸਮਾਂ ਨਹੀਂ ਰਿਹਾ ਨਾਓ ਡੇਜ਼ ਬੱਚੇ ਬੜੇ ਸਮਾਰਟ ਨੇ ਬੱਚਿਆਂ ਦੇ ਵਿੱਚ ਬਹੁਤ ਇੱਕ ਕਹਿ ਲਓ ਕਿ ਅਵੇਅਰਨੈਸ ਐਜੂਕੇਸ਼ਨ ਹੈ ਕੀ ਤੁਹਾਨੂੰ ਲੱਗਦਾ ਕਿ ਹਰ ਇੱਕ ਡਿਸੀਜਨ ਕੋਈ 22-23-24 ਸਾਲ ਦਾ ਬੱਚਾ ਉਹ ਆਪਣੇ ਫੈਮਿਲੀ ਦੀ ਸਹਿਮਤੀ ਦੇ ਨਾਲ ਹੀ ਕਰੇ ਜਾਂ ਉਹ ਆਪ ਡਿਸੀਜਨ ਬਣਾ ਕੇ ਜੋ ਮਰਜ਼ੀ ਕਰੇ ਜੇ ਤੁਸੀਂ ਆਪਣੇ 'ਤੇ ਲਾਉਣਾ ਚਾਹੁੰਦੇ ਹੋ ਗੱਲ ਨੂੰ ਤੁਹਾਡੀ ਜੇ ਕਹਿ ਲਓ ਕਿ ਹੁਣ ਵੀ ਚਾਹੇ ਤੁਸੀਂ 35-40 ਦੇ ਹੋ ਜ਼ਿੰਦਗੀ ਜਿੱਥੇ ਪਹੁੰਚੇ ਹੋ ਤੁਸੀਂ ਘਰਦਿਆਂ ਦੀਆਂ ਗੱਲਾਂ ਸੁਣ ਸੁਣ ਕੇ ਪਹੁੰਚੇ ਹੋ ਜਾਂ ਤੁਸੀਂ ਆਪਣਾ ਦਿਮਾਗ ਲਾ ਕੇ ਜੋ ਤੁਹਾਡਾ ਦਿਲ ਕਹਿੰਦਾ ਸੀ ਕਰਨ ਨੂੰ ਤੁਸੀਂ ਉਹੀ ਕੀਤਾ ਨੰਬਰ ਹੈ ਆਪਣਾ 9056733337 9056733337 9056733337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ 9056733337 ਕਿਉਂਕਿ ਹੁਣ ਆਈ ਥਿੰਕ ਜ਼ਿਆਦਾਤਰ ਲੋਕ ਇਹੀ ਕਹਿਣਗੇ ਕਿ ਨਵੀਂ ਨਾ ਵੀ ਅਸੀਂ ਤਾਂ ਨਹੀਂ ਹੁਣ ਪੁੱਛ ਕੇ ਕਰਦੇ ਸਾਨੂੰ ਪਤਾ ਕਿ ਅਸੀਂ ਜ਼ਿੰਦਗੀ 'ਚ ਕੀ ਚਾਹੁੰਦੇ ਹਾਂ ਤਾਂ ਉਸ ਹਿਸਾਬ ਨਾਲ ਹਰ ਇੱਕ ਚੀਜ਼ ਨੂੰ ਯੂ ਨੋ ਸੋਚ ਸਮਝ ਕੇ ਐਨਲਾਈਜ਼ ਕਰਕੇ ਡਿਸੀਜਨ ਬਣਾਉਣੇ ਆ। ਗੱਲ ਵੀ ਠੀਕ ਹੈ। ਹੁਣ ਪੇਰੈਂਟਸ ਜਿਵੇਂ ਇਹਨਾਂ ਦੀ ਵੀ ਗੱਲ ਹੈ ਕਿ ਕਹਿੰਦੇ ਕਿ ਨਾ ਵੀ ਮੇਰੀ ਬੱਚੀ ਚਾਹੇ 19 ਸਾਲਾਂ ਦੀ ਹੈ, ਮੈਂ ਤਾਂ ਉਹਦੇ 'ਤੇ ਛੱਡਿਆ, ਜੋ ਕਰਨਾ ਜਿੱਥੇ ਪੜ੍ਹਨਾ ਕਿਹੜੀ ਸਟੱਡੀ ਕਰਨੀ ਹੈ। ਪਹਿਲਾਂ ਤਾਂ ਸਟੱਡੀ ਵੀ ਕੋਈ ਕਰਨੀ ਸੀ ਤਾਂ ਪੁੱਛ ਕੇ ਬੱਚਾ ਕਰਦਾ ਸੀ। 2119 ਹੈਲੋ,
2: ਹੈਲੋ,
0: ਹਾਂਜੀ
2: ਹਾਂਜੀ ਨਵੀਂ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।
2: ਵੀਰੇ ਮੇਰਾ ਮੰਨਣਾ ਹੈ ਕਿ ਨਾ ਬੰਦੇ ਨੂੰ ਆਪਣਾ ਹੀ ਡਿਸੀਜਨ ਲੈਣਾ ਚਾਹੀਦਾ ਨਾ, ਕਿਸੇ ਨੂੰ ਪੁੱਛ ਕੇ ਜੀ, ਕਿਉਂਕਿ ਕਿਉਂਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਘਰਦੇ ਸਾਨੂੰ ਪੁੱਛ ਦਿੰਦੇ ਕਿ ਏਦਾਂ ਹੈ ਨਾ ਕਿ ਛੋਟੇ ਹੁੰਦੇ ਵੀ ਪੁੱਛ ਦਿੰਦੇ ਸੀ। ਮੇਰਾ ਹਮੇਸ਼ਾ ਹੀ ਮੰਨਣਾ ਸੀ ਕਿ ਤੁਸੀਂ ਆਪਣੀ ਮਰਜ਼ੀ ਕਰੋ, ਜੇ ਗੱਲ ਨੂੰ ਗਲਤ ਹੋ ਗਿਆ ਡਿਸੀਜਨ ਤਾਂ ਤੁਸੀਂ ਕਿਸੇ ਨੂੰ ਕਹਿ ਨੀ ਸਕਦੇ ਕਿ ਯਾਰ ਤੇਰੇ ਕਰਕੇ ਮੈਂ ਡਿਸੀਜਨ ਲਿਆ ਸੀ ਤਾਂ ਗਲਤੀ ਹੋ ਗਈ। ਤਾਂ ਉਹੀ ਮੈਂ ਹੁਣ ਅਪਲਾਈ ਕਰਦਾ ਆਪਣੀ ਲਾਈਫ ਚ ਵੀ, ਉਦੋਂ ਪੁੱਛ ਲਈ ਨਾ ਘਰਦਿਆਂ ਨੂੰ, ਉਹਨੇ ਸਲਾਹ ਲੈ ਲਈ ਦੀ ਹੈ, ਬਟ ਜੋ ਆਪਣੇ ਮਨ ਚ ਹੁੰਦਾ ਨਾ ਬੰਦਾ ਫਿਰ ਉਹੀ ਕਰਦਾ ਕਿ ਬਾਅਦ ਚ ਕੋਈ ਗਲਤ ਵੀ ਹੋਏ ਨਾ ਬੰਦਾ ਕਹਿ ਨੀ ਸਕਦਾ ਮੰਮੀ ਜਾਂ ਡੈਡੀ ਨੂੰ ਕਿ ਡੈਡੀ ਤੁਸੀਂ ਗਿਆ ਸੀ ਮੈਂ ਤਾਂ।
0: ਪਰ ਤੁਹਾਡੇ ਤੁਹਾਡੇ ਘਰ ਦੇ ਕਦੇ ਕਹਿੰਦੇ ਆ ਕਿ ਬਈ ਤੂੰ ਆਹ ਕੰਮ ਕੀਤਾ ਸਾਨੂੰ ਪੁੱਛ ਕੇ ਕਿਉਂ ਨਹੀਂ ਕੀਤਾ?
2: ਨਹੀਂ, ਕਦੇ ਵੀ ਨਹੀਂ ਕਿਹਾ।
0: ਠੀਕ ਹੈ। ਆਪਣੇ ਕਲਚਰ ਤੋਂ ਬਾਹਰ?
2: ਹਾਂਜੀ।
0: ਅੱਛਾ, ਉਹਨਾਂ ਨੇ ਕਦੇ ਨੀ ਕਿਹਾ ਕਿ ਬਈ ਸਾਨੂੰ ਪੁੱਛ ਕੇ ਨੀ ਵਿਆਹ ਕਰਾਇਆ?
2: ਨਹੀਂ, ਕਦੇ ਵੀ ਨੀ। ਉਹ ਮੈਂ ਜਦੋਂ ਆਪਣੇ ਕਾਲਜ ਵੀ ਹੁੰਦਾ ਸੀ ਮੈਨੂੰ ਹਮੇਸ਼ਾ ਹੀ ਕਹਿੰਦੇ, ਕਹਿੰਦੇ ਜੋ ਕਰਨਾ ਨਾ ਤੇਰੀ ਮਰਜ਼ੀ ਆ, ਕਹਿੰਦੇ ਜੇ ਤੈਨੂੰ ਲੱਗਦੀ ਹੈ ਕਿ ਕੁੜੀ ਸਹੀ ਹੈ ਤੇਰੀ ਲਾਈਫ ਲਈ, ਕਹਿੰਦੇ ਸਾਨੂੰ ਕੋਈ ਇਸ਼ੂ ਨੀ ਹੈ, ਭਾਵੇਂ ਜਿਹੜੀ ਮਰਜ਼ੀ ਕੁੜੀ ਹੋਵੇ, ਜਿੱਥੋਂ ਦੀ ਮਰਜ਼ੀ ਹੋਵੇ। ਤਾਂ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਮੇਰਾ ਥੋੜਾ ਨਾ ਸਹੀ ਰਿਹਾ ਕਿ ਮੇਰੇ ਪੇਰੈਂਟਸ ਨੇ ਮੇਰੇ ਥੋੜੇ ਬਰੋਡ ਮਾਈਂਡਿਡ ਕਹਿ ਸਕਦੇ ਆ।
0: ਨਹੀਂ, ਵਧੀਆ ਯਾਰ, ਬਰੋਡ ਮਾਈਂਡਿਡ ਨਹੀਂ ਤਾਂ ਯਾਰ ਤੁਹਾਨੂੰ ਪਛਤਾਵਾ ਹੋਣਾ ਸੀ ਜੇ ਹਰੇਕ ਗੱਲ ਮਾਂ ਬਾਪ ਨੂੰ ਪੁੱਛ ਕੇ ਕਰਦੇ ਕਿ ਯਾਰ ਮੈਂ ਕਦੇ ਆਪਣਾ ਦਿਮਾਗ ਲਾਇਆ ਨੀ। ਬੜੇ ਬੱਚੇ ਇੱਦਾਂ ਦੇ ਨੇ ਉਹ ਪਛਤਾਉਂਦੇ ਨੇ। ਆਪਣੀ ਸੋਚ ਮੁਤਾਬਕ ਕਰਾਇਆ ਤੇ ਮੇਰੇ ਘਰਦਿਆਂ ਨੂੰ ਮੈਂ ਪੁੱਛ ਕੇ ਨੀ। ਹੁਣ ਵਿਆਹ ਇੱਕ ਬੜੀ ਵੱਡੀ ਚੀਜ਼ ਹੈ, ਮੈਂ ਕਿ ਮੁੰਡਿਆਂ ਨੂੰ ਜਾਣਦਾ ਜਿਹੜੇ ਪ੍ਰੋਗਰਾਮ ਸੁਣ ਵੀ ਰਹੇ ਹੋਣਗੇ, ਸਾਡੇ ਕੁਝ ਲਿਸਨਰਸ ਨੇ, ਉਹ ਕਹਿੰਦੇ ਨਵੀ ਅਸੀਂ ਤਾਂ ਘਰਦਿਆਂ ਨੂੰ ਕਹਿੰਦੇ ਹਾਂ ਕਿ ਤੁਸੀਂ ਸਾਡੇ ਲਈ ਚੁਣੋ। ਯਾਰ ਤੁਹਾਡਾ ਆਪਦਾ ਦਿਮਾਗ ਹੈ, ਤੁਸੀਂ ਹੁਣ ਬਸ ਸਾਰੀ ਉਮਰੀ ਜਵਾਕ ਬਣ ਕੇ ਰਹੋਗੇ, ਫਿਰ ਆਈ ਡੋਂਟ ਨੋ, ਬੰਦਾ ਗਰੋ ਹੀ ਨਹੀਂ ਕਰ ਪਾਉਂਦਾ। ਸੋ ਖੈਰ, ਨੰਬਰ ਹੈ ਆਪਣਾ 905-673-3337, 905-673-3337, 905-673-3337। ਹਜੇ ਵੀ ਹੁਣ ਕਿਸੇ ਨੇ ਕੋਈ ਜੋਬ ਵੀ ਨਵੀਂ ਲੈਣੀ ਹੁੰਦੀ ਹੈ, ਬੜੇ ਨੇ ਜਿਹੜੇ, ਮੈਂ ਨਹੀਂ ਕਹਿੰਦਾ ਕਿ ਫੈਮਿਲੀ ਨੂੰ ਪੁੱਛਣਾ ਗਲਤ ਗੱਲ ਹੈ, ਮੈਂ ਇਹ ਕਹਿੰਦਾ ਕਿ ਕਈ ਵਾਰ ਤੁਸੀਂ ਆਪਣੇ ਆਪ ਨੂੰ ਰੋਕ ਦਿੰਦੇ ਹੋ ਕੋਈ ਕੰਮ ਕਰਨ ਤੋਂ ਜਸਟ ਬਿਕਾਜ਼ ਤੁਹਾਡੀ ਫੈਮਿਲੀ ਨਾ ਕਰਦੀ ਹੈ, ਤੇ ਕਈ ਚਲੋ ਨਾ ਬਿਨਾਂ ਕਿਸੇ ਗੱਲੋਂ ਕਰ ਦਿੰਦੇ ਨੇ। ਜੇ ਕੋਈ ਰੀਜ਼ਨ ਹੈ, ਤੁਸੀਂ ਕੁਛ ਬਹੁਤ ਹੀ ਬੁਰਾ ਕਰ ਰਹੇ ਹੋ, ਫਿਰ ਤਾਂ ਚਲੋ ਮੰਨ ਲਿਆ, ਬਟ ਹਰੇਕ ਗੱਲ 'ਤੇ ਕਿ ਸਾਡਾ ਕਹਿਣਾ ਨਹੀਂ ਮੰਨਿਆ, ਸਾਨੂੰ ਪੁੱਛ ਕੇ ਨਹੀਂ ਕੀਤਾ, ਫਿਰ ਗੱਲ ਕਿਤੇ ਨਾ ਕਿਤੇ ਆਈ ਥਿੰਕ ਕਿ ਤੁਹਾਨੂੰ ਗਰੋ ਹੋਣ ਤੋਂ ਚੀਜ਼ ਰੋਕਦੀ ਆ। ਸੋ 905-673-3337 ਸਾਰੇ ਜ਼ਰੂਰ ਆਪਣਾ ਓਪੀਨੀਅਨ ਸ਼ੇਅਰ ਕਰ ਰਹੇ ਹੋ, ਬੜਾ ਵਧੀਆ ਲੱਗਦਾ ਆਲਵੇਸ। 905-673-3337 ਆਪਣਾ ਨੰਬਰ ਹੈ, ਅਤੇ ਕਰੋ ਜ਼ਰੂਰ ਆਪਣਾ ਓਪੀਨੀਅਨ ਸ਼ੇਅਰ ਕਰਦੇ ਹੋ। ਤੁਹਾਡੇ 'ਚੋਂ ਯਾਰ ਬੜੀਆਂ ਚੀਜ਼ਾਂ, ਹਰੇਕ ਦੇ ਵੱਖਰੇ ਵੱਖਰੇ ਓਪੀਨੀਅਨਸ 'ਚੋਂ ਆਪਾਂ ਨੂੰ ਸਿੱਖਣ ਨੂੰ ਮਿਲਦੀ ਹੈ ਚੀਜ਼। ਬਹੁਤ ਸਾਰੇ ਸੱਜਣ ਨੇ ਕਹਿੰਦੇ ਭਾਅ ਜੀ ਅਸੀਂ ਪ੍ਰੋਗਰਾਮ ਸੁਣਦੇ ਆ, ਕਾਲ ਨਹੀਂ ਕਰਦੇ। ਮੈਂ ਹਮੇਸ਼ਾ ਕਹਿੰਦਾ ਹੁੰਦਾ ਯਾਰ, ਜੇ ਸੁਣ ਰਹੇ ਹੋ ਕਾਲ ਕਰੋ, ਤੁਸੀਂ ਆਪਣਾ ਯੋਗਦਾਨ ਪਾਓ। ਜੇ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਹੀ ਕਹਿ ਰਹੇ ਹਾਂ ਕਿ ਇੱਕ ਦੂਜੇ ਦੇ ਵੱਖਰੇ ਵੱਖਰੇ ਓਪੀਨੀਅਨਸ, ਡਿਫਰੈਂਟ ਵਿਚਾਰ ਵੱਖੋ ਵੱਖ ਹੁੰਦੇ ਆ, ਉਹ ਸੁਣੀਏ ਅਤੇ ਇੱਕ ਦੂਜੇ ਤੋਂ ਕੁਛ ਨਾ ਕੁਛ ਆਪਾਂ ਕਮ ਸੇ ਕਮ ਲਰਨ ਕਰ ਸਕੀਏ। ਸੋ ਨੰਬਰ ਹੈ ਆਪਣਾ 905-673-3337, 905-673-3337।

0: अब ही अपनी फैमिली और दोस्तों के साथ जरूर आएं। वेज थाली, चना भटूरा, अमृतसरी कुलचे का स्वाद बाय वन गेट वन ऑफर के साथ जरूर उठाएं। फ्रॉम 10 AM टू 8 PM सिंपली इंडियन स्वीट्स एंड रेस्टोरेंट सर्विंग यू फ्रॉम 3 लोकेशन 15 फेंटर वे 85 मॉन्टपेलियर स्ट्रीट 275 गार्डन ब्रूक ट्रेल इन ब्रैम्पटन।
1: वेरी गुड, सिंपली इंडियन स्वीट्स एंड रेस्टोरेंट जरूर याद रखो। एंड सिंपली इंडियन की क्वालिटी नंबर वन, डीला है ही कमाल दिया। तो सिंपल इंडियन वाले यार जो कुछ करते हैं तो फिर थोनू एन सैटिस्फाई करके ही कर देने। 5505 हेलो।
2: हाँ जी मतलब नवी कराओ तो जितने मर्जी पर आपकी कम्युनिटी च कराओ।
1: सफल व्याह ही नहीं हुए कम्युनिटी तो बाहर
2: अपनी यार सिख कम्युनिटी है सिखा दे विच ही है ना फिर कोई काले ना कोई गोरी ना कोई
1: चलो हरेक दी आपदी मर्जी है यार। तुसी कौन सॉरी टू से मैं तुसी गुस्सा ना मन्नियो बट आपा कौन होने हैं कहने वाले कि आए कराओ ओमे कराओ। 5600 हेलो।
3: हां जी सतश्रीकाल जी।
1: सतश्रीकाल।
3: ते देखो ना आपदी मर्जी भी सही है पर मां बाप दी जां तुहाडे बड़े भैन भरा ने तुहाडे तो उन्हां दी सलाह लेनी भी बहुत जरूरी है। ते ਵੈਸੇ ਅਸੀਂ ਤੇ ਬਹੁਤ ਜਿਆਦਾ ਫਾਸਟ ਜਾ ਰਹੇ ਨਵੀਂ ਜਨਰੇਸ਼ਨ ਜਿਹੜੀ ਆ ਪਰ ਮੋਸਟ ਆਫ ਦਿਨ ਜਿੰਨੇ ਕੁ ਮੈਂ ਫੈਮਿਲੀ ਨੂੰ ਜਾਣਦਾ ਹਾਂ ਨਾ ਆਈ ਐਮ ਆਲਮੋਸਟ 62 ਈਅਰ ਓਲਡ ਤੇ ਉਹਦੇ ਵਿੱਚ ਇਦਾਂ ਆ ਵੀ ਉਹ ਬੱਚੇ ਨਾਲ ਹੀ ਨਹੀਂ ਰਹਿ ਰਹੇ ਮਤਲਬ
1: ਚਲੋ ਤੁਸੀਂ ਕਹਿੰਦੇ ਹੋ ਕਿ ਸਲਾਹ ਲੈਣੀ ਚਾਹੀਦੀ ਹੈ ਤੁਸੀਂ ਸਲਾਹ ਜੇ ਲੈ ਲੈਣੇ ਹੋ ਪਰ ਤੁਹਾਨੂੰ ਫਿਰ ਉਹ ਰੋਕ ਰਿਹਾ ਕਿ ਨਾ ਵੀ ਆਏ ਨਾ ਕਰ ਫਿਰ ਤੁਸੀਂ ਮੰਨ ਲਓ ਗੱਲ
3: ਨਹੀਂ ਨਹੀਂ ਨਹੀਂ ਰੋਕਣ ਦਾ ਤੇ ਦੂਜਾ ਨਹੀਂ ਹੈਗਾ ਨਾ ਆਪਾਂ ਫਿਰ ਇੱਕ ਪੱਲਾ ਨਹੀਂ ਝਾੜ ਸਕਦੇ ਨਾ ਫਿਰ ਹਾਂ ਵੀ ਤੂੰ ਜੋ ਮਰਜ਼ੀ ਕਰ ਨਹੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦੇਖੋ ਜੇ ਚਲੋ ਮੈਂ ਕਹਿ ਰਹੋ ਨਹੀਂ ਗੱਲ ਕਰਨੀ ਚਾਹੁੰਦਾ ਉਹ ਪਰ ਮਸਲਾ ਇਹ ਹੈ ਵੀ ਅਸੀਂ ਮਤਲਬ ਸਾਰੀ ਉਮਰ ਮਾਂ ਬਾਪ ਜਿਹੜੇ ਆ ਚਾਹੇ ਗੋਰਿਆਂ ਦੇ ਆ ਦੇ ਆਰ ਗੁੱਡ ਫੈਮਿਲੀ ਬੰਦੇ ਕਈ ਕਹਿੰਦੇ ਗੋਰੇ ਏਦਾਂ ਹੋ ਰਹੇ ਓਦਾਂ ਇੰਨਾ ਹਨਾ ਪਰ ਹੁਣ ਮਾੜੇ ਆਪਣੀ ਕਮਿਊਨਿਟੀ ਵਿੱਚ ਵੀ ਬਹੁਤ ਆ ਹਨਾ ਰੋਜ਼ ਰੋਜ਼ ਖਬਰਾਂ ਆਉਂਦੀਆਂ ਕਲਾਕਾਰਾਂ ਦੀਆਂ
1: ਸਾਰੇ ਮਾੜੇ ਤਾਂ ਸਾਰਿਆਂ
3: ਹਨਾ ਉਹ ਤਾਂ ਸਾਰੇ ਹੀ ਆ ਪਰ ਮਸਲਾ ਇਹ ਆ ਵੀ ਐਟਲੀਸਟ ਯੂ ਨੋ ਫਿਰ ਵੀ ਮਾਂ ਬਾਪ ਦੇ ਲਾਈਫ ਆ
1: ਆਪਣੀ ਪੋਜੀਸ਼ਨਸ ਤੇ ਲੱਗੇ ਨੇ ਉਹਨਾਂ ਨੂੰ ਓਪਰਚੁਨਿਟੀਜ਼ ਮਿਲੀਆਂ ਨੇ ਉਹ ਕਿਉਂ ਨਹੀਂ ਜਾਣਗੇ
3: ਨਹੀਂ ਨਹੀਂ ਮੈਂ ਤੁਹਾਡੀ ਗੱਲ ਮੈਂ ਐਗਰੀ ਤੁਹਾਡੇ ਨਾਲ ਪਰ ਇੱਕ ਪਾਸਾ ਸਹੀ ਹੈ ਤੇ ਇੱਕ ਪਾਸਾ ਖਰਾਬ ਵੀ ਹੈ
1: ਚਲੋ ਨਹੀਂ ਠੀਕ ਹੈ ਸਰ ਬਹੁਤ ਤੁਹਾਡਾ ਵੀ ਧੰਨਵਾਦ ਸ਼ੁਕਰੀਆ ਸੋ ਨੰਬਰ ਹੈ ਆਪਣਾ 9056733337 9056733337 ਸਾਡੇ ਨਾਲ ਕੇ ਡੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੁੜੇ ਆ ਫਿਰ ਅਗਲੀ ਕਾਲ ਆਵਾਂਗੇ ਕੁਲਦੀਪ ਜੀ ਕਿਸ ਵਿਸ਼ੇ ਤੇ ਅੱਜ ਫਿਰ ਗੱਲ ਕਰ ਰਹੇ ਆਪਾਂ
4: ਅੱਜ ਨਵੀਂ ਜੀ ਮੈਂ ਪੇਟ ਦੀ ਬਿਮਾਰੀ ਬਾਰੇ ਥੋੜੀ ਜਾਣਕਾਰੀ ਦੇਵਾਂਗਾ ਤਾਂ ਪਹਿਲਾਂ ਤਾਂ ਮੈਂ ਥੋੜਾ ਇੰਟਰੋਡਕਸ਼ਨ ਦੇ ਦਿਆਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈਗੀ ਹੈ ਲਗਭਗ 50 ਸਾਲ ਮੈਨੂੰ ਇਸ ਫੀਲਡ ਦੇ ਵਿੱਚ ਹੋ ਗਏ ਨੇ ਪੂਰੇ ਨੌਰਥ ਅਮਰੀਕਾ ਜੇ ਮੈਂ ਗੱਲ ਕਰਦਾ ਕੋਈ ਵੀ ਇੰਨਾ ਪੁਰਾਣਾ ਹੋਮਿਓਪੈਥ ਨਹੀਂ ਹੈਗਾ ਉਹ 50 ਸਾਲ ਪਹਿਲਾਂ ਮੈਂ ਹੋਮਿਓਪੈਥੀ ਦੀ ਪੜ੍ਹਾਈ ਕੀਤੀ ਹੈ ਡਿਗਰੀ ਕੀਤੀ ਹੈ ਔਰ ਲਗਾਤਾਰ ਇਸ ਫੀਲਡ ਦੇ ਵਿੱਚ ਕੰਮ ਕਰ ਰਿਹਾ ਉਹ ਬਹੁਤ ਡਿਵੋਟਡ ਹੈ ਕੰਮ ਪਿੱਛੇ ਉਹ ਮੋਸਟ ਮਹਾਰਾਜ ਦੀ ਕਿਰਪਾ ਹੈਗੀ ਹੈ ਮੇਰੇ ਕੋਲ ਜਿੰਨੇ ਵੀ ਪੇਸ਼ੈਂਟ ਆਉਂਦੇ ਨੇ ਸ਼ਾਇਦ ਹੀ ਕੋਈ ਕਹੇ ਕਿ ਠੀਕ ਨਹੀਂ ਹੈਗਾ ਕੋਈ ਜਲਦੀ ਕੋਈ ਦੇ ਹਰ ਬੰਦਾ ਠੀਕ ਹੁੰਦਾ ਜੇ ਤੁਸੀਂ ਸੀਰੀਅਸ ਹੈਗੇ ਹੋ ਤਾਂ ਮੈਂ ਵੀ ਪੂਰਾ ਸੀਰੀਅਸ ਹੈਗਾ ਜਰੂਰ ਤੁਹਾਨੂੰ ਠੀਕ ਕੋਈ ਵੀ ਪ੍ਰੋਬਲਮ ਹੈਗੀ ਤੁਹਾਨੂੰ ਤੁਹਾਡਾ ਪੇਟ ਦਾ ਇਸ਼ੂ ਹੈ ਥਾਇਰਾਇਡ ਹੈਗਾ ਪਾਇਲ ਦੀ ਕੋਲੈਸਟਰੋਲ ਦੀ ਪ੍ਰੋਬਲਮ ਹੈ ਡਾਇਬਟੀਜ਼ ਹੈਗੀ ਹੈ ਅਸਥਮਾ ਹੋ ਗਿਆ ਐਲਰਜੀ ਹੈਗੀ ਹੈ ਕੌਨਸਟੀਪੇਸ਼ਨ ਐਂਗਜ਼ਾਇਟੀ ਡਿਪਰੈਸ਼ਨ ਸਕਿਨ ਦੇ ਇਸ਼ੂ ਆਰਥਰਾਈਟਿਸ ਪੁਰਾਣੀ ਆਰਥਰਾਈਟਿਸ ਗੋਡੇ ਮੋਡੇ ਟੇਢੇ ਹੋ ਗਏ ਨੇ ਉਹ ਵੀ ਠੀਕ ਹੋ ਜਾਂਦੇ ਨੇ ਸਾਡੀ ਦਵਾਈਆਂ ਨਾਲ ਤੇ ਐਗਜ਼ਿਮਾ ਸਿਸਰਾਈਸਿਸ ਫਲੂਰੀ ਸਲੀਪ ਐਪਨੀਆ ਆਟੋਮੋਬਾਈਲ ਬੱਚਿਆਂ ਦਾ ਆਟਿਜ਼ਮ ਪੂਰੀ ਦੁਨੀਆਂ ਤੋਂ ਮੇਰੇ ਕੋਲ ਬੱਚੇ ਨੇ ਜਿਨ੍ਹਾਂ ਨੂੰ ਘੱਟ ਪ੍ਰੋਬਲਮ ਹੈ ਜਲਦੀ ਠੀਕ ਹੋ ਜਾਂਦੇ ਨੇ ਜਿਹੜਾ ਹੈਗੀ ਹੈ ਪ੍ਰੋਬਲਮ 3-4 ਸਾਲ ਵੀ ਲੱਗਦੇ ਨੇ ਜ਼ਿਆਦਾ ਵੀ ਲੱਗ ਸਕਦੇ ਨੇ ਲੇਕਿਨ ਡਿਪੈਂਡ ਕਰਦਾ ਕਿੰਨਾ 1 to 100% ਤੱਕ ਡਿਪੈਂਡ ਹੁੰਦੀ ਹੈ ਕਿੰਨੀ ਪ੍ਰੋਬਲਮ ਹੈ ਹੁਣ ਆਪਾਂ ਪੇਟ ਦੀ ਗੱਲ ਕਰਦੇ ਹਾਂ ਠੀਕ ਹੈ ਪੇਟ 'ਚ ਦੇਖੋ ਕਈ ਬਿਮਾਰੀਆਂ ਹੁੰਦੀਆਂ ਨੇ ਲੋਕ ਛੋਟੀ ਬਿਮਾਰੀ ਬਹੁਤ ਵੱਡੀ ਬਿਮਾਰੀ ਬਣ ਜਾਂਦੀ ਹੈ, ਤੁਹਾਨੂੰ ਥੋੜਾ ਬਹੁਤ ਹਜ਼ਮ ਨਹੀਂ ਹੁੰਦਾ, ਇੰਡਾਈਜੇਸ਼ਨ ਰਹਿੰਦਾ, ਕੌਂਸਟੀਪੇਸ਼ਨ ਰਹਿੰਦਾ, ਤੇ ਇਹ ਨੂੰ ਜਿੰਨੀ ਜਲਦੀ ਟ੍ਰੀਟਮੈਂਟ ਕਰੋਗੇ ਉਨੀ ਜਲਦੀ ਠੀਕ ਹੋਵੋਗੇ। ਤੇ ਇੰਡਾਈਜੇਸ਼ਨ ਹੈਗਾ ਇਹਦੇ ਚ ਹਾਰਟ ਬਰਨ ਹੈਗਾ, ਐਸਿਡਿਟੀ ਹੁੰਦੀ ਹੈ, ਕਰਾਊਨ ਡਿਜ਼ੀਜ਼, ਇਨਫਲਾਮੇਟਰੀ ਬਾਊਲ ਡਿਜ਼ੀਜ਼, ਅਲਸਰੇਟਿਵ ਕੋਲਾਈਟਿਸ, ਕੌਂਸਟੀਪੇਸ਼ਨ, ਫੈਟੀ ਲੀਵਰ, ਲੀਵਰ ਸਿਰੋਸਿਸ, ਠੀਕ ਹੈ, ਐਸ ਪਾਇਲੋਰੀ, ਪੈਪਟਿਕ ਅਲਸਰ, ਇਹ ਸਾਰੀਆਂ ਪੇਟ ਦੀਆਂ ਬਿਮਾਰੀਆਂ ਨੇ। ਹੁਣ ਜਿਵੇਂ ਤੁਹਾਡੀ ਅਲਸਰੇਟਿਵ ਕੋਲਾਈਟਿਸ ਇੰਨੀ ਜਲਦੀ ਨਹੀਂ ਹੁੰਦੀ ਤੁਹਾਨੂੰ, ਜੇ ਤੁਸੀਂ ਉਹਦਾ ਕੇਅਰ ਨਹੀਂ ਕਰੋਗੇ ਤਾਂ ਤੁਹਾਨੂੰ ਜੇ ਪਹਿਲਾਂ ਇਨਡਾਈਜੇਸ਼ਨ ਹੋਏਗਾ, ਫਿਰ ਪੇਟ ਚ ਬਾਰ ਬਾਰ ਟੋਇਲਟ ਜਾਓਗੇ, ਫਿਰ ਉਹਦੇ ਚ ਅਲਸਰ ਹੋ ਜਾਂਦੇ ਨੇ, ਏਦਾਂ ਕਰਕੇ ਹੁੰਦਾ। ਤੋ ਕਿਸੇ ਨੂੰ ਵੀ ਕੋਈ ਇਸ਼ੂ ਹੈਗਾ, ਮੇਰਾ ਨੰਬਰ ਹਮੇਸ਼ਾ ਯਾਦ ਰੱਖੋ, ਜ਼ਰੂਰ ਮੈਂ ਤੁਹਾਡੀ ਹੈਲਪ ਕਰੂੰਗਾ। ਮੇਰਾ ਨੰਬਰ 647-818-0055-647-818-0055 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੇ ਕਲੀਨਿਕ 20 ਮੈਰੀਟਮ ਟੂਰੇ ਬੁਲਵਾਰਡ, ਯੂਨਿਟ ਨੰਬਰ 2, ਹੋਮ ਡਿਪੋ ਵਾਲਾ ਪਲਾਜ਼ਾ, 647-818-0055-647-818-0055 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਕਿਹੜੀ ਹੋਮੋਪੈਥੀ ਤੁਸੀਂ ਕਹੋ ਪਾਓਗੇ, ਕਿਤੇ ਵੀ ਤੁਸੀਂ ਮੇਰੀ ਵੀਡੀਓ ਦੇਖ ਸਕਦੇ ਹੋ,
1: ਟਿਕਟੌਕ ਤੇ,
4: ਹਰ ਜਗ੍ਹਾ ਤੇ, ਯੂਟਿਊਬ ਤੇ, ਇੰਸਟਾਗ੍ਰਾਮ ਤੇ, ਹਰ ਜਗ੍ਹਾ ਮੇਰੀ ਵੀਡੀਓ ਤੁਸੀਂ ਦੇਖ ਸਕਦੇ ਹੋ। ਥੈਂਕ ਯੂ,
1: ਬਹੁਤ ਸ਼ੁਕਰੀਆ ਜੀ। 647-818-0055-0228 ਹੈਲੋ
5: ਹੈਲੋ ਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ,
5: ਹਾਂਜੀ, ਤੁਹਾਡੇ ਜਿਹੜਾ ਲਾਸਟ ਕਾਲਰ ਨੇ ਗੱਲ ਕੀਤੀ ਸੀ, ਉਹਨੇ ਬੜੇ ਤਰੀਕੇ ਨਾਲ ਗੱਲ ਕੀਤੀ, ਉਹਨੇ ਕਿਹਾ ਚਲੋ ਆਪਣੀ ਕਮਿਊਨਿਟੀ ਚ ਕਾਣਾ ਜਿਹਾ, ਤੁਸੀਂ ਗਾਲੀ ਪੈ ਗਏ ਉਹਦੇ।
1: ਨਹੀਂ ਨਹੀਂ ਭਾਜੀ, ਤੁਸੀਂ ਨਹੀਂ ਗਾਲੀ ਯਾਰ, ਕਿੱਥੋਂ ਪੈ ਗਏ ਭਾਜੀ, ਪ੍ਰੋਗਰਾਮ ਕਰ ਰਹੇ ਹਾਂ ਹੁਣ, ਮੈਂ ਗੱਲ ਨਹੀਂ ਪੈ ਰਿਹਾ, ਮੈਂ ਸਵਾਲ ਕਰ ਰਿਹਾ ਕਿ ਕਿਉਂ ਪ੍ਰੋਬਲਮ ਕੀ ਹੈ ਜੀ, ਕੋਈ ਬਾਹਰੋਂ ਵੀ ਕਰਦਾ।
5: ਨਹੀਂ ਪ੍ਰੋਬਲਮ ਕੋਈ ਨਹੀਂ ਹੈਗਾ, ਚਲੋ ਜੇ ਹੋ ਸਕਦਾ ਆਪਣੀ ਕਮਿਊਨਿਟੀ ਕਰਾਉਣ ਜਾਏ, ਨਹੀਂ ਹੁੰਦਾ ਫਿਰ ਵੱਖਰੀ, ਤੁਸੀਂ ਹੁਣ ਵਿਆਹ ਕਰਾਇਆ, ਤੁਸੀਂ ਆਪਣੀ ਕਮਿਊਨਿਟੀ ਕਰਾ, ਤੁਸੀਂ ਕਾਲੀ ਨਾ।
1: ਨਹੀਂ ਪਰ ਭਾਜੀ ਦੇਖੋ, ਉਹ ਮੇਰੀ ਮਰਜ਼ੀ ਹੈ, ਮੈਂ ਆਪਣੀ ਕਮਿਊਨਿਟੀ ਕਰਾਇਆ, ਜੇ ਕੋਈ ਬੰਦਾ ਨਹੀਂ ਚਾਹੁੰਦਾ, ਉਹਨੂੰ ਕੋਈ ਪਾਰਟਨਰ ਲੱਭਿਆ ਕਿਸੇ ਹੋਰ ਕਮਿਊਨਿਟੀ ਦੇ ਵਿੱਚ, ਉਹਦੇ ਵਿੱਚ ਗਲਤ ਵੀ ਕੀ ਹੈ?
5: ਗਲਤ ਕੁਛ ਨੀ ਹੈਗਾ, ਪਰ ਚਲੋ ਜੇ ਆਪਾਂ ਪੇਰੈਂਟਸ ਦੀ ਸਲਾਹ ਦੇ ਨਾਲ ਕੋਈ ਕੰਮ ਕਰਦੇ ਹਾਂ ਤੇ ਸਾਰੇ ਹੈਪੀ ਹੁੰਦੇ ਆ ਨਾ। ਹੁਣ ਜੇ ਤੁਸੀਂ ਵਿਆਹ ਕਰਾਇਆ, ਤੁਹਾਡੇ ਪੇਰੈਂਟਸ ਹੈਪੀ ਹੈ ਨਾ, ਤੇ ਜੇ ਤੁਸੀਂ ਕਾਲੀ ਲੈ ਹੁੰਦੇ, ਤੁਹਾਡੇ ਪੇਰੈਂਟਸ ਤੁਸੀਂ ਕਰਾ ਲੈਣਾ।
1: ਨਹੀਂ ਪਰ ਭਾਜੀ, ਤੁਸੀਂ ਮੇਰੀ ਕਿਉਂ ਗੱਲ ਕਰਦੇ ਹੋ? ਮੈਂ ਤੁਹਾਨੂੰ ਦੱਸ ਰਿਹਾ ਕਿ ਚਲੋ ਜੋ ਪਾਰਟਨਰ ਮੈਂ ਲੱਭਿਆ ਉਹ ਆਪਣੀ ਕਮਿਊਨਿਟੀ ਦੀ ਹੈ, ਬਟ ਜੇ ਕੋਈ ਹੋਰ ਇਨਸਾਨ ਹੈ, ਉਹ ਆਪਣੀ ਕਮਿਊਨਿਟੀ ਦਾ ਬੰਦਾ ਰਹਿਣ ਨਾਲ, ਇੱਕ ਵੀਰ ਦੀ ਕਾਲ ਆਈ, ਉਹ ਕਹਿੰਦੇ ਨਵੀ ਮੈਂ ਕਮਿਊਨਿਟੀ ਤੋਂ ਬਾਹਰ ਵਿਆਹ ਕਰਾਇਆ, ਉਹ ਉੱਥੇ ਖੁਸ਼ ਨੇ, ਉਹਨਾਂ ਦੀ ਮਰਜ਼ੀ ਹੈ।
5: ਨਹੀਂ ਚਲੋ ਉਹ ਤੇ ਆਪੋ ਆਪਣੀ ਸੋਚਣੀ
1: ਹੈਗੀ
5: ਹੈ ਜਿੱਥੇ ਕੋਈ ਗੈਸਟ ਹੋ ਰਿਹਾ, ਪਰ ਚਲੋ ਜੇ ਕੋਈ ਬੱਚਾ ਪੇਰੈਂਟਸ ਦੀ ਗੱਲ ਮੰਨਦਾ ਹੈ, ਉਹਦੇ ਵਿੱਚ ਪੂਰੀ ਫੈਮਿਲੀ ਹੈਪੀ ਹੁੰਦੀ, ਗੱਲ ਤੇ ਇੰਨੀ ਹੈਗੀ। ਜੇ ਕੋਈ ਆਪਣੀ ਮਰਜ਼ੀ ਕਰ, ਉਹਨੂੰ ਡੱਕ ਤਾਂ ਆਪਾਂ ਸਕਦੇ ਹੈ ਨਹੀਂ, ਆਪਾਂ ਉਹਨੂੰ ਇਹ ਨਹੀਂ ਕਹਿ ਕਿਉਂ ਕਰ ਰਿਹਾ, ਪਰ ਇਹ ਹੈ ਵੀ ਚੱਲ ਜੇ ਕੋਈ ਆਪਣੀ ਕਮਿਊਨਿਟੀ ਕਰਾਉਂਦਾ ਨਾ, ਤੇ ਉਹ ਆਪਣੇ ਪੇਰੈਂਟਸ ਦੇ ਨਾਲ ਭੈਣ ਭਰਾ ਸਲਾਹ ਕਰਕੇ ਕੰਮ ਕਰਦਾ, ਤੇ ਉਹਦੇ ਨਾਲ ਖੁਸ਼ੀ ਦੁੱਗਣੀ ਹੋ ਜਾਂਦੀ। ਚਲੋ ਪ੍ਰੋਗਰਾਮ ਦਾ ਬਹੁਤ ਸੋਹਣਾ ਜੀ,
1: ਓਕੇ, ਥੈਂਕ ਯੂ ਸਰ, ਬਹੁਤ ਸ਼ੁਕਰੀਆ। ਦੇਖੋ ਮੈਂ ਨਾ ਇੱਕ ਗੱਲ ਕਲੀਅਰ ਕਰ ਦਵਾਂ, ਆਏ ਨਾ ਕਿਆ ਕਰੂ ਵੀ ਕੋਈ ਕਿਸੇ ਦੇ ਗੱਲ ਪੈ ਗਿਆ, ਕੁਛ ਹੋ ਗਿਆ, ਮੈਂ ਹੁਣ ਉਹਨਾਂ ਨੇ ਵੀ ਉਹ ਚਲੋ ਬਾਈ ਜੀ ਨੇ ਪਤਾ ਨਹੀਂ ਕੁਛ ਕਿਹਾ ਸੀ ਗਧੇ ਤੇ ਕੁਛ, ਮੈਨੂੰ ਹੁਣ ਐਗਜੈਕਟਲੀ ਯਾਦ ਨਹੀਂ, ਬਟ ਆਪਾਂ ਕਿਸੇ ਨੂੰ ਗਲਤ ਕਿਉਂ ਕਹਿੰਦੇ ਹਾਂ ਜੇ ਅਗਲਾ ਬੰਦਾ, ਉਹਦੀ ਆਪਦੀ ਯਾਰ ਮਰਜ਼ੀ ਹੈ। ਹੁਣ ਸਾਡੇ ਲਿਸਨਰਸ ਬਹੁਤ ਸੁਣ ਰਹੇ ਨੇ, ਕਿਸੇ ਨੇ ਆਪਣੀ ਕਮਿਊਨਿਟੀ ਤੋਂ ਬਾਹਰ ਵਿਆਹ ਕਰਾਏ ਨੇ, ਜੇ ਆਪਾਂ ਕਹਿ ਰਹੇ ਹਾਂ ਕਿ ਯਾਰ ਉਹ ਫਿਰ ਕਰੀ ਜਾਣ ਜੋ ਕਰਨਾ, ਗਾਓ ਆਏ ਕਰਦੇ ਉਹ ਕਰਦੇ, ਯਾਰ ਉਹਨਾਂ ਦੀ ਮਰਜ਼ੀ ਹੈ। ਹੁਣ ਤੁਸੀਂ ਮੈਨੂੰ ਕਹਿੰਦੇ ਜੇ ਤੁਸੀਂ ਕਾਲੀ ਲੈ ਆਉਂਦੇ, ਤੁਸੀਂ ਆਹ ਕਰ ਲੈਂਦੇ, ਹੁਣ ਮੇਰਾ ਸਿਚੁਏਸ਼ਨ ਹੋਰ ਹੈ, ਕਿਸੇ ਹੋਰ ਦੀ ਸਿਚੁਏਸ਼ਨ ਹੋਰ ਹੈ। ਮੈਂ ਤਾਂ ਇਹ ਕਹਿ ਰਿਹਾ ਕਿ ਯਾਰ ਆਪਾਂ ਥੋੜ੍ਹਾ ਜਿਹਾ ਬਰੋਡ ਮਾਈਂਡਡ ਹੋਈਏ, ਤੇ ਆਪਾਂ ਐਕਸੈਪਟ ਕਰੀਏ। ਹੁਣ ਪਿਆਰ ਤਾਂ ਯਾਰ ਜਿੱਥੇ ਮਰਜ਼ੀ ਹੋ ਸਕਦਾ, ਜੇ ਕਿਸੇ ਇੰਡੀਅਨ ਨੂੰ ਕਿਤੇ ਕਿਸੇ ਚਾਈਨੀਜ਼ ਨਾਲ ਪਿਆਰ ਹੋ ਸਕਦਾ, ਕਿਸੇ ਇੰਡੀਅਨ ਨੂੰ ਕਿਸੇ ਅਫਰੀਕਨ ਨਾਲ ਪਿਆਰ ਹੋ ਸਕਦਾ, ਕਿਸੇ ਇੰਡੀਅਨ ਨੂੰ ਕਿਸੇ ਪੋਲਿਸ਼ ਨਾਲ ਪਿਆਰ ਹੋ ਸਕਦਾ, ਇਹ ਤਾਂ ਕਿਤੇ ਵੀ ਹੋ ਸਕਦਾ। ਜੇ ਉਹ ਇਹ ਹੁਣ ਦੇਖੋ ਤੁਹਾਡੀ ਮਰਜ਼ੀ ਹੈ, ਜੇ ਤੁਸੀਂ ਮੰਨਦੇ ਹੋ ਨਾ ਵੀ ਇਹ ਗੱਲ ਗਲਤ ਹੈ, ਬਟ ਆਈ ਥਿੰਕ ਹਰੇਕ ਕੋਲ ਆਪਦੀ ਫਰੀਡਮ ਹੈ, ਉਹ ਜਿੱਥੇ ਕਰਾਉਣਾ ਚਾਹੁੰਦੇ ਆ ਯਾਰ, ਉਹਨਾਂ ਦੀ ਆਪਦੀ ਇੱਕ ਮਰਜ਼ੀ ਹੈ, ਉਹਨਾਂ ਦਾ ਆਪਦਾ ਇੱਕ ਵੀ ਇੱਕ ਬ੍ਰੇਨ ਹੈ, ਉਹ ਸੋਚ ਸਕਦੇ ਆ ਜੋ ਉਹਨਾਂ ਨੂੰ ਠੀਕ ਲੱਗਦਾ। ਹੁਣ ਬਹੁਤ ਸਾਰੇ ਦੇਖੋ ਬੱਚੇ ਨੇ, ਕੋਈ ਆਪਣੇ ਕਹਿ ਲਓ ਕਿ ਕੋਈ ਪੰਜਾਬੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਬੱਚੇ ਨੇ, ਉਹਨਾਂ ਨੇ ਪਾਰਟਨਰ ਲੱਭਿਆ ਕਮਿਊਨਿਟੀ ਤੋਂ ਬਾਹਰ, ਪੇਰੈਂਟਸ ਮੰਨੇ ਨਹੀਂ, ਉਹਨਾਂ ਨੇ ਜਾ ਕੇ ਫਿਰ ਵੀ ਉੱਥੇ ਵਿਆਹ ਕਰਾਇਆ, ਹੁਣ ਉਹਨਾਂ ਦੀ ਕੋਈ ਫੈਮਿਲੀ ਨਾਲ ਬੋਲ ਚਾਲ ਨਹੀਂ, ਉਹ ਠੀਕ ਨੇ ਫਿਰ? ਸਗਾ ਤੇ ਜੇ ਪੇਰੈਂਟਸ ਕਹਿੰਦੇ ਠੀਕ ਹੈ ਬੱਚੇ ਤੁਹਾਨੂੰ ਦੇਖੋ ਵਧੀਆ ਪਾਰਟਨਰ ਮਿਲਿਆ ਜਿਹੜਾ ਤੁਹਾਡਾ ਖਿਆਲ ਰੱਖਦਾ, ਅਸੀਂ ਤੁਹਾਡੇ ਨਾਲ, ਫਿਰ ਵੀ ਉਹਨਾਂ ਦੀ ਬੋਲ ਚਾਲ ਰਹਿੰਦੀ, ਕੁਝ ਇੱਕ ਪਰਿਵਾਰ ਟੁੱਟੀ ਇਸ ਕਰਕੇ ਕਿਉਂਕਿ ਪੇਰੈਂਟਸ ਕਹਿੰਦੇ ਅੱਛਾ ਉਹ ਕੁੜੀ ਹੋਰ ਕਮਿਊਨਿਟੀ ਦੀ, ਅਸੀਂ ਤੇਰੇ ਨਾਲ ਗੱਲ ਨਹੀਂ ਕਰਨੀ ਜੇ ਤੂੰ ਉੱਥੇ ਵਿਆਹ ਕਰਾ ਰਹੇ ਹਾਂ। ਸੋ ਆਈ ਡੋਨਟ ਨੋ, ਚਲੋ ਮੈਂ ਵੀ ਗਲਤ ਹੋ ਸਕਦਾ, ਮੈਂ ਨਹੀਂ ਕਹਿ ਰਿਹਾ ਮੈਂ ਰਾਈਟ ਹਾਂ, ਬਟ ਚਲੋ ਮੇਰਾ ਆਪਦਾ ਓਪੀਨੀਅਨ ਹੈ, ਤੁਹਾਡਾ ਆਪਦਾ ਹੋ ਸਕਦਾ, ਅਤੇ ਅਗੇਨ ਕਿਸੇ ਨੂੰ ਚਲੋ ਆਪਾਂ ਗਲਤ ਨਹੀਂ ਕਹਿ ਰਹੇ, ਮੈਂ ਹੁਣ ਜਸਟ ਆਪਦਾ ਇੱਕ ਪੱਖ ਰੱਖ ਰਿਹਾ। ਸੋ ਨੰਬਰ ਹੈ ਆਪਣਾ 905-673-3337, 905-673-3337, 905-673-3337, 905-673-3337 ਆਪਣਾ ਨੰਬਰ ਹੈ। ਅਤੇ ਇੱਕ ਤੁਹਾਨੂੰ ਅਸੀਂ ਇਨਫੋਰਮੇਸ਼ਨ ਜ਼ਰੂਰ ਦੇਈਏ ਫੈਸ਼ਨ ਆਈ ਕਿਊ ਦੀ। ਫੈਸ਼ਨ ਆਈ ਕਿਊ ਤੋਂ ਗੁਰਪ੍ਰੀਤ ਬਾਈ ਜੀ ਹੁਣੇ ਸਾਡੇ ਹਾਜ਼ਰ ਨੇ। ਤੁਸੀਂ ਅਗਰ ਅੱਜ ਮੈਨੂੰ ਫੋਨ ਆਇਆ ਨਾ ਵੀ ਅਸੀਂ ਆਪਣਾ ਬੈੱਡ ਸ਼ੀਟਸ ਲੈਣੀ ਹੈ, ਕਿੱਥੋਂ ਲਈਏ? ਸੋ 5 ਬੈੱਡ ਸ਼ੀਟ ਦਾ ਸੈੱਟ $50 ਦਾ, ਹੈਵੀ ਕੰਬਲ ਅਤੇ ਰਜਾਈ 1 kilo, ਦੂਜਾ 25% ਆਫ, 3 ਕੰਬਲ ਕੁਇਲਟ ਸੈੱਟ ਅਤੇ ਕੰਫਰਟਰ ਸੈੱਟ $100 ਦੇ, ਲੇਡੀ ਸੂਟ ਅਪ ਟੂ 50% ਆਫ, ਕੋਟ ਪੈਂਟ ਅਤੇ ਕੁੜਤੇ ਪਜਾਮੇ 1 kilo, ਦੂਜਾ 25% ਆਫ। 905-453-2225 ਫੈਸ਼ਨ ਆਈ ਕਿਊ, 905-453-2225 ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮੈਕਵੀਨ ਮੇਫੀਲਡ ਜੀ। 9526 ਹੈਲੋ,
6: ਹਾਂਜੀ
1: ਸਤਿ ਸ਼੍ਰੀ ਅਕਾਲ ਜੀ।
6: ਗੱਲ ਹੈ ਤੁਸੀਂ ਹੋਸਟ ਹੋ
1: ਜੀ, 4564 ਹੈਲੋ, ਹਾਂਜੀ ਵੈਲਕਮ, ਹਾਂਜੀ ਹਾਂਜੀ ਵੈਲਕਮ, ਹਾਂਜੀ ਹਾਂਜੀ ਵੈਲਕਮ ਜੀ।
7: ਹਾਂਜੀ ਮੇਰਾ ਨਾਮ ਮੀਰਾ
1: ਜੀ,
7: ਮੈਂ ਤਾਂ ਜਿਹੜਾ ਟੌਪਿਕ ਚੱਲ ਰਿਹਾ ਉਹਦੇ ਬਾਰੇ ਮੈਂ ਗੱਲ ਕਰਨ ਲੱਗੀ ਸੀ
1: ਜੀ।
7: ਹੈਲੋ,
1: ਆਪਣਾ ਜੀ ਰੇਡੀਓ ਦਾ ਵੋਲਿਊਮ ਬੰਦ ਕਰ ਲਓ, ਤੁਹਾਡੀ ਆਵਾਜ਼ ਨਹੀਂ ਸੁਣ ਰਹੀ ਚੰਗੀ ਤਰ੍ਹਾਂ।
7: ਹਾਂਜੀ ਹਾਂਜੀ ਹਾਂਜੀ
1: ਹਾਂਜੀ,
7: ਮੈਂ ਆਹੀ ਟੌਪਿਕ ਬਾਰੇ ਗੱਲ ਕਰਨ ਲੱਗੀ ਸੀ। ਮੈਂ ਕਿਹਾ ਇੱਥੇ ਕੋਈ ਮਤਲਬ ਪੁੱਛਣ ਦਾ ਜਾਂ ਕਰਨ ਦਾ ਨਹੀਂ, ਇਹ ਤਾਂ ਦੇਖੋ ਜਿੱਥੇ ਨਾ ਸੰਜੋਗ ਆ ਤੁਸੀਂ ਜੋ ਮਰਜ਼ੀ ਕਰ ਲਓ, ਜਿੱਥੇ ਬੱਚੇ ਦੀ ਡੈਸਟੀ ਆ ਸੰਜੋਗ ਆ ਉੱਥੇ ਹੋ ਹੀ ਜਾਣਾ। ਅਸੀਂ ਜਿੱਦਾਂ ਪੰਡਤ ਆ, ਮੇਰੀ ਬੇਟੀ ਦਾ ਗਰੇਵਾਲ ਚ ਵਿਆਹ ਹੋਇਆ ਐਂਡ ਦੇ ਆਰ ਸੋ ਹੈਪੀ ਐਂਡ ਆਈ ਕੈਨੋਟ ਈਵਨ ਇਮੇਜਿਨ। ਹੋ ਸਕਦਾ ਜੇ ਅਸੀਂ ਬੋਬਾ ਮੈਚ ਕਰਾਉਣੀ ਤਾਂ ਏਦਾਂ ਦੇ ਮਦਰ ਇਨ ਲਾ ਦੇ ਫਾਦਰ ਲਾ ਵੀ ਨਾ ਮਿਲਦੇ ਹੋਣ, ਹੈਨਾ? ਮਤਲਬ ਇਹ ਕੋਈ ਏਦਾਂ ਨਹੀਂ ਹੈਗਾ ਵੀ ਤੁਸੀਂ ਸਲਾਹ ਕਰੋ, ਕਿਉਂਕਿ ਬੱਚਿਆਂ ਨੇ ਤਾਂ ਉਦੋਂ ਤੁਹਾਨੂੰ ਦੱਸਣਾ ਜਦੋਂ ਉਹਨਾਂ ਨੂੰ ਬਿਲਕੁਲ ਪੱਕਾ ਹੁੰਦਾ ਕਿ ਹਾਂ ਮੈਂ ਇਹਦੇ ਨਾਲ ਵਿਆਹ ਕਰਾਉਣਾ। ਸਲਾਹ ਤਾਂ ਫਿਰ ਤਾਂ ਕਰਨ ਜੇ ਉਹਨਾਂ ਨੇ ਇੰਡੀਆ ਵਾਂਗੂ ਮਹੀਨੇ ਵਾਲੀ ਵਿਆਹ ਕਰਾ ਲੈਣਾ। ਇੱਥੇ ਤਾਂ ਏਦਾਂ ਵੀ 2-3 ਸਾਲ ਬੱਚੇ ਤੁਹਾਨੂੰ ਪਤਾ ਡੇਟ ਕਰਦੇ ਉਹ ਕਰਦੇ, ਸੋ ਦੇ ਡੋਂਟ ਟੈਲ ਯੂ ਅੰਟਿਲ ਦੇ ਆਰ 100% ਕਿ ਇਹ ਬੰਦਾ ਮੇਰੇ ਲਈ ਹੈ।
1: ਬਿਲਕੁਲ,
7: ਕੋਈ ਮੈਂ ਤਾਂ ਨਹੀਂ ਕਹਿੰਦੀ ਕਿ ਵੀ ਮਤਲਬ ਕ੍ਰਿਟੀਸਾਈਜ਼ ਕਰਨਾ ਚਾਹੀਦਾ ਬੱਚੇ ਨੂੰ, ਜਿੱਥੇ ਉਹਨਾਂ ਦਾ ਹੈਗਾ ਉਹਨਾਂ ਨੂੰ ਵੀ ਪਤਾ ਮੇਰੇ ਲਈ ਕੌਣ ਚੰਗਾ ਤੇ ਕੌਣ ਨਹੀਂ, ਦੇ ਆਰ ਮੈਚੁਰ ਇਨਫ।
1: ਬਿਲਕੁਲ ਨਹੀਂ, ਇਹੀ ਇਹੀ ਦੇਖੋ ਮੈਂ ਇਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਯੂ ਨੋ ਵੀ ਜਦੋਂ ਹੁਣ ਕੋਈ ਐਡਲਟ ਹੈ, ਕੋਈ 28-29 ਸਾਲ ਦਾ ਬੱਚਾ ਨਹੀਂ ਹੈਗਾ ਹੁਣ, ਉਹ ਐਡਲਟ ਹੈ, ਜੇ ਉਹ ਕੋਈ ਫੈਸਲਾ ਕਰ ਰਹੇ ਆ ਤਾਂ ਦੇ ਆਰ ਮੈਚੁਰ, ਦੇ ਆਰ ਐਜੂਕੇਟਿਡ, ਉਹਨਾਂ ਨੂੰ ਪਤਾ ਵੀ ਅਸੀਂ ਕੀ ਕਰ ਰਹੇ ਹਾਂ।
7: ਈਵਨ ਦੀਸ ਡੇਸ ਨੋਬਡੀ ਗੈਟ ਮੈਰੀਡ ਟਿਲ ਲਾਈਕ 32-33, ਫੇ ਉਹ ਬੱਚਾ ਤਾਂ ਉਦਾਂ ਹੀ ਮੈਚੁਰ ਹੋ ਜਾਂਦਾ ਕਿ ਉਹਨੇ ਮਤਲਬ ਕੀ ਪੁੱਛਣਾ ਤੇ ਕੀ ਦੱਸਣਾ, ਰਾਈਟ? ਉਹ ਤਾਂ ਉਹਨਾਂ ਮੈਨੂੰ ਲੱਗਦਾ ਪੇਰੈਂਟਸ ਨੂੰ ਨਹੀਂ ਉਨੀ ਨੌਲੇਜ ਹੁੰਦੀ ਜਿੰਨੀ ਉਹਨਾਂ ਨੂੰ ਬਾਹਰਲੀ ਨੌਲੇਜ ਹੋ ਜਾਂਦੀ ਹੈ।
1: ਨਹੀਂ ਬਿਲਕੁਲ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ। 3636 ਹੈਲੋ,
8: ਹਾਂਜੀ ਸਤਿ ਸ੍ਰੀ ਅਕਾਲ ਨਵੀਂ ਜੀ।
1: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
8: ਬਸ ਵਧੀਆ ਜੀ, ਕਿਰਪਾ ਜੀ, ਵਾਹਿਗੁਰੂ ਜੀ।
1: ਵੈਰੀ ਗੁੱਡ ਸਰ।
8: ਨਵੀਂ ਜੀ, ਤੁਹਾਡਾ ਟੌਪਿਕ ਬਹੁਤ ਅੱਛਾ ਹੈਗਾ ਵੇ। ਮੈਂ ਇਹੀ ਕਹਿਣਾ ਚਾਹਾਂਗਾ ਕਿ ਵੀ ਬੱਚੇ ਜਿੱਥੇ ਮਰਜ਼ੀ ਵਿਆਹ ਕਰਾਉਣ, ਪਰ ਥੋੜਾ ਜਿਹਾ ਨਾ ਪੇਰੈਂਟਸ ਨੂੰ ਦੇਖਣਾ ਪੈਂਦਾ ਹੈਗਾ ਕਿ ਸਾਡਾ ਬੱਚਾ ਇਸ ਨਾਲ ਰਹਿਣ ਨਾਲ ਖੁਸ਼ ਰਹੇਗਾ, ਕਿਤੇ ਐ ਨਾ ਹੋਏ 2-4 ਸਾਲ ਬਾਅਦ ਕੋਈ ਪ੍ਰੋਬਲਮ ਆ ਜਾਏ ਇਹਨੂੰ। ਸਿਰਫ ਬੱਚੇ ਨੂੰ ਇਸ ਕਰਕੇ ਸਮਝਾਉਣਾ ਹੁੰਦਾ, ਬੇਟਾ ਦੇਖ ਜਿੱਥੇ ਮਰਜ਼ੀ ਵਿਆਹ ਕਰਾ, ਉਹ ਤੇਰਾ ਓਪੀਨੀਅਨ ਹੈਗਾ, ਪਰ ਅਸੀਂ ਤੇਰੇ ਨਾਲ ਸਟੈਂਡ ਤੇ ਖੜੇ ਹੈਗੇ ਆ ਕਿ ਤੈਨੂੰ ਕੱਲ ਨੂੰ ਕੋਈ ਦਿੱਕਤ ਨਾ ਆਵੇ। ਤੂੰ ਉਹਦੀ ਬੈਕਗ੍ਰਾਉਂਡ ਚੈੱਕ ਕਰ ਲੈ, ਤੂੰ ਹਰ ਇੱਕ ਚੀਜ਼ ਚੈੱਕ ਕਰ ਲੈ, ਅਗਰ ਤੂੰ ਐਗਰੀ ਹੈ ਤੇ ਠੀਕ ਹੈ, ਅਸੀਂ ਵੀ ਐਗਰੀ ਹੈਗੇ ਹਾਂ, ਕਿਉਂਕਿ ਇੱਥੇ ਦੀ ਕਮਿਊਨਿਟੀ ਕੀ ਕੈਨੇਡਾ ਦੀ ਕਮਿਊਨਿਟੀ ਦੇ ਅੰਦਰ ਪੰਜਾਬੀ ਨਾਲ ਪੰਜਾਬੀ ਵਿਆਹ ਕਰੋ ਠੀਕ ਹੈ, ਅੱਛਾ ਲੱਗਦਾ ਹੈਗਾ, ਪਰ ਗੋਰੇ ਕਾਲੇ ਨਾਲ ਵਿਆਹ ਕਰੋ ਉਹ ਕੀ ਕਰਦੇ ਨੇ, 2-4 ਸਾਲ ਬਾਅਦ ਨਾ ਉਹ ਮਤਲਬ ਕਿ ਸੈਪਰੇਟ ਹੋ ਜਾਂਦੇ ਨੇ, ਉਹਨਾਂ ਦੇ ਅੰਦਰ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ।
1: ਠੀਕ ਹੈ, ਡਿਪੈਂਡ ਕਰਦਾ ਭਾਜੀ, ਆਪਣੇ ਵੀ ਬਹੁਤ ਸੈਪਰੇਟ ਹੋ ਰਹੇ ਨੇ।
8: ਨਹੀਂ ਹਾਂ, ਹੋ ਰਹੇ ਨੇ, ਇਹ ਗੱਲ ਠੀਕ ਕਹਿ ਰਹੇ ਹੋ, ਮੈਂ ਐਗਰੀ ਕਰਦਾ ਤੁਹਾਡੀ ਗੱਲ, ਪਰ ਆਪਣੇ ਫੇਰ ਵੀ ਥੋੜਾ ਜਿਹਾ ਨਾ ਸ਼ਰਮ ਲਿਆਜ ਕੁਛ ਹੁੰਦੀ ਹੈ ਕਿ ਵੀ ਮੈਂ ਕਰਾਂ, ਮੈਂ ਮੇਰੀ ਬੇਇੱਜ਼ਤੀ ਹੋਏਗੀ, ਉਹਨਾਂ ਦਾ ਬੇਇੱਜ਼ਤੀ ਕੋਈ ਨੀ, ਉਹ ਕਹਿੰਦੇ ਸਾਡਾ ਇੱਥੇ ਆਮ ਗੱਲ ਸਾਡੇ ਵਾਸਤੇ ਦੇ ਜੀ। ਇਸ ਕਰਕੇ ਮੈਂ ਹਮੇਸ਼ਾ, ਮੇਰੀ ਡਾਟਰ ਹੈਗੀ ਸੀਗੀ, ਮੈਂ ਉਹਨੂੰ ਉਹਦੀ ਜੋ ਮੈਰਿਜ ਕੀਤੀ ਹੈ, ਮੈਂ ਉਹਨੂੰ ਕਿਹਾ ਸੀ ਬੇਟਾ ਜਿੱਥੇ ਮਰਜ਼ੀ ਵਿਆਹ ਕਰਾਈ ਪਰ ਲੜਕਾ ਸਿੱਖ ਹੋਣਾ ਚਾਹੀਦਾ ਮੇਰੇ ਵਾਸਤੇ।
1: ਪਾਰਟਨਰ ਲੱਭਿਆ ਤੇ ਉਹ ਆਪਣੀ ਕਮਿਊਨਿਟੀ ਨੂੰ ਨਹੀਂ ਬਿਲੋਂਗ ਕਰਦਾ, ਤੁਸੀਂ ਇਤਰਾਜ਼ ਕਰਨਾ ਸੀ?
8: ਨਹੀਂ ਮੈਂ ਨਹੀਂ ਇਤਰਾਜ਼ ਕਰਨਾ, ਮੈਂ ਉਹਨੂੰ ਇਹੀ ਸਮਝਾਉਣਾ ਸੀ ਬੇਟਾ ਇੱਕ ਵਾਰ ਨਾ ਉਹਨੂੰ ਦੇਖ ਲੈ ਅੱਛੀ ਤਰ੍ਹਾਂ ਨਾਲ,
1: ਹਾਂਜੀ,
8: ਲੌਂਗ ਲਾਈਫ ਤੇਰੇ ਨਾਲ ਚੱਲੇਗਾ ਕਿ ਨਹੀਂ ਚੱਲੇਗਾ
1: ਜੀ,
8: ਇਸ ਚੀਜ਼ ਦਾ ਧਿਆਨ ਰੱਖ ਕੇ ਚੱਲ, ਕਿਤੇ ਇਹ ਨਾ ਹੋਵੇ ਦੋ ਚਾਰ ਸਾਲ ਬਾਅਦ ਤੈਨੂੰ ਕਹਦੇ ਜੀ ਤੇਰਾ ਰਸਤਾ ਆਓ ਮੇਰਾ ਰਸਤਾ ਆਓ, ਤੇ ਕੀ ਕਰੇਗੀ ਮੇਰੇ?
1: ਨਹੀਂ ਨਹੀਂ ਉਹ ਤਾਂ ਹੈ, ਨਹੀਂ ਉਹ ਤਾਂ ਤੁਹਾਡੀ ਦੇਖੋ 100% ਤੁਹਾਡੀ ਗੱਲ ਸਹੀ ਹੈ, ਮੈਂ ਸਹਿਮਤ ਹਾਂ ਕਿ ਚਲੋ ਬੱਚੇ ਨੂੰ ਜ਼ਰੂਰ ਤੁਸੀਂ ਇੰਨਾ ਕਹੋ ਕਿ ਬੇਟਾ ਜਸਟ ਮੇਕ ਸ਼ੋਰ ਕਿ ਯੂ ਨੋ ਤੁਹਾਡਾ ਉਹ ਪਾਰਟਨਰ ਤੁਹਾਡੀ ਰਿਸਪੈਕਟ ਕਰਦਾ, ਉਹ ਵਧੀਆ ਯੂ ਨੋ ਚਲੋ ਐਜੂਕੇਸ਼ਨ ਹੈ, ਵਧੀਆ ਕੰਮ ਕਾਜ ਕਰ ਰਹੇ ਨੇ, ਤੇ ਆਫਕੋਰਸ ਬੈਕਗਰਾਉਂਡ ਇੱਦਾਂ ਦੀਆਂ ਚੀਜ਼ਾਂ ਦੇਖਣੀਆਂ, ਨਹੀਂ ਮੈਂ ਸਹਿਮਤ ਹਾਂ, ਜ਼ਰੂਰੀ ਹੈ,
8: ਬਿਲਕੁਲ ਸਰ
1: ਪਹਿਲਾਂ ਆਦਤ ਸੀਗੀ ਮੈਂ ਓਪੀਨੀਅਨ ਬਹੁਤ ਘੱਟ ਦਿੰਦਾ ਸੀ, ਪਰ ਚਲੋ ਯਾਰ ਕਿਉਂ ਨੀ, ਹੁਣ ਸਾਰਿਆਂ ਦੇ ਆਪਦੇ ਆਪਦੇ ਓਪੀਨੀਅਨ ਹੁੰਦੇ ਨੇ, ਆਪਣਾ ਓਪੀਨੀਅਨ ਦੇਣਾ ਕੋਈ ਮਾੜੀ ਗੱਲ ਥੋੜਾ, ਆਪਾਂ ਥੋੜਾ ਕਹਿ ਰਹੇ ਵੀ ਕੋਈ ਗਲਤ ਹੈ, ਸਾਰੇ ਆਪਣੇ ਥਾਂ ਤੇ ਸਹੀ ਨੇ, ਜੇ ਕਿਸੇ ਨੂੰ ਲੱਗਦਾ ਨਵੀ ਯਾਰ ਤੂੰ ਵੀ ਨਹੀਂ ਸਾਡਾ ਓਪੀਨੀਅਨ ਇਹ ਹੈ, ਬਿਲਕੁਲ ਜੀ ਸਦਕੇ ਤੁਹਾਡਾ ਵੀ ਓਪੀਨੀਅਨ ਹੈ, ਤੁਸੀਂ ਵੀ ਰਾਈਟ ਹੋ ਆਪਣੇ ਥਾਂ ਦੇ ਉੱਤੇ, ਜਿਹੜੇ ਲੋਕੀ ਕਹਿ ਰਹੇ ਆ ਕਿ ਬਸ ਇਹੀ ਹੀ ਹੋਣਾ ਚਾਹੀਦਾ, ਤਾਂ ਯਾਰ 100% ਤੁਹਾਡਾ ਆਪਦਾ ਰਾਈਟ ਹੈ, ਤੁਹਾਡਾ ਓਪੀਨੀਅਨ ਹੈ, ਤੁਸੀਂ ਇੰਟਾਈਟਲਡ ਹੋ, ਕਿਉਂ ਨਹੀਂ? ਓਕੇ, ਇੱਕ ਮੈਂ ਕਾਲ ਲੈ ਕੇ ਫਿਰ ਸਦੀਕ ਸਾਹਿਬ ਨੂੰ ਹਾਜ਼ਰ ਕਰਨਾ, 5858, ਹੈਲੋ
9: ਨਵੀਂ ਭਾਜੀ, ਨਮਸਕਾਰ ਜੀ, ਕੀ ਹਾਲ ਜੀ?
1: ਨਮਸਕਾਰ, ਠੀਕ ਹੈ ਸਰ, ਕਿਵੇਂ ਹੋ?
9: ਬਹੁਤ ਵਧੀਆ, ਬਹੁਤ ਵਧੀਆ ਭਾਜੀ, ਤੁਹਾਡਾ ਨਾ ਟੋਪਿਕ ਬਹੁਤ ਵਧੀਆ, ਤੇ ਮੈਂ ਨਾ ਇਹਦੇ ਬਾਰੇ ਕੁਝ ਦੱਸਣਾ ਚਾਹੁੰਦਾ, ਜਿਵੇਂ ਹੁਣ ਆਪਣੇ ਹਨਾ ਲਾਈਕ ਯੂਜ਼ਲੀ ਆਪਣੀ ਕਮਿਊਨਿਟੀ ਨੂੰ ਇਹ ਪ੍ਰੈਫਰੈਂਸ ਹੁੰਦੀ ਹੈ ਹਨਾ ਵੀ ਆਪਣੀ ਆਪਣੇ ਲੋਕਾਂ ਚ ਹੀ ਹੋਵੇ ਹਨਾ, ਵੀ ਆਪਾਂ ਜੇ ਆਪਣਾ ਸਰਦਾਰ ਫੈਮਿਲੀ ਉਹ ਕਹਿੰਦੇ ਵੀ ਆਪਾਂ ਨੂੰ ਸਾਡੇ ਬੱਚੇ ਸਰਦਾਰਾਂ ਚ ਬਹਿ ਜਾਣ, ਜਾਂ ਸਮਝ ਲਓ ਜੇ ਕੋਈ ਹਿੰਦੂ ਪੰਜਾਬੀ ਉਹ ਕਹਿੰਦੇ ਹਿੰਦੂ ਪੰਜਾਬੀਆਂ ਚ।
1: ਭਾਜੀ
9: ਮੈਂ ਨਾ ਦੋ ਇੰਸੀਡੈਂਟ ਹੈ ਮੈਂ ਤੁਹਾਨੂੰ ਸ਼ੇਅਰ ਕਰਦਾ ਹਨਾ, ਇੱਕ ਇੰਸੀਡੈਂਟ ਇੱਦਾਂ ਲਾਈਕ ਇੱਥੋਂ ਕੈਨੇਡਾ ਦਾ ਦੱਸਦਾ ਤੁਹਾਨੂੰ ਮੈਂ, ਉਹ ਨਾ ਸਾਡੇ ਨੋਨ ਹੀ ਹੈ ਲਾਈਕ ਉਹ ਜਿਵੇਂ ਸਰਦਾਰ ਜੱਟ ਫੈਮਿਲੀ ਹੈ, ਉੱਥੇ ਉਹਨਾਂ ਦੇ ਬੱਚੇ ਇੱਥੇ ਹੀ ਬੋਰਨ ਸੀ ਹਨਾ, ਤੇ ਮਤਲਬ ਪੂਰਾ ਮਤਲਬ ਅੰਮ੍ਰਿਤ ਛਕਿਆ ਦਾ ਮਤਲਬ ਚੰਗੇ ਮਤਲਬ ਐ ਨੀ ਵੀ ਕੁਛ ਹਨਾ ਲਾਈਕ ਪੂਰੇ ਸਿੱਖੀ ਨਾਲ ਜੁੜੇ ਵੇ, ਤੇ ਉਹਨਾਂ ਨੇ ਨਾ 2 ਸਾਲ ਡੇਟ ਕਰਨ ਤੋਂ ਬਾਅਦ ਵਿਆਹ ਕਰਾਇਆ ਜੀ,
1: ਓਕੇ,
9: 2 ਸਾਲ ਡੇਟ ਕਰਨ ਤੋਂ ਬਾਅਦ ਉਹਨਾਂ ਨੇ ਵਿਆਹ ਕਰਾਇਆ, ਤੇ ਤੁਸੀਂ ਵੇਖ ਲਓ 2 ਮਹੀਨੇ ਮਸਾਂ ਮਤਲਬ ਉਹ ਆਪਸ ਚ ਰਹੇ ਤੇ ਡਿਸਪਿਊਟ ਪੈ ਗਿਆ ਤੇ ਫਿਰ ਉਹਨਾਂ ਦਾ ਲਾਈਕ ਡਿਵੋਰਸ ਚੱਲ ਪਿਆ, ਤੇ ਦੂਸਰਾ ਇੰਸੀਡੈਂਟ ਮੇਰੀ ਆਪਦੀ ਫੈਮਿਲੀ ਚ ਹੀ ਹੈ ਰਾਈਟ, ਤੇ ਲਾਈਕ ਮੇਰੇ ਇੱਕ ਕਜ਼ਨ ਬ੍ਰਦਰ ਦੀ ਮੈਰਿਜ ਹੋਈ ਸਾਡੀ ਆਪਦੀ ਕਮਿਊਨਿਟੀ ਚ ਰਾਈਟ, ਤੇ ਉਦੋਂ ਕੀ ਹੋਇਆ ਘਰਦਿਆਂ ਨੇ ਅਰੇਂਜ ਮੈਰਿਜ ਕਰਤੀ ਤੇ ਕੁਛ ਵਿੱਚ ਲਾਈਕ ਹਨਾ ਸੀਗਾ, ਤੇ ਉਹ ਹੁਣ ਦੋਨੇ ਜਾਣੇ ਆਪਸ ਚ ਰਹਿ ਜ਼ਰੂਰ ਰਹੇ ਆ ਪਰ ਉਹਨਾਂ ਦੇ ਆਪਸ ਹੈ ਨੀ ਲਾਈਕ ਦੇ ਆਰ ਨੋਟ ਹੈਪੀ, ਤੇ ਮੈਂ ਮਤਲਬ ਤੁਹਾਨੂੰ ਇਹ ਕਹਿਣਾ ਚਾਹੁੰਦਾ ਵਿਦ ਯੂਅਰ ਰਾਈਟ ਵੀ ਬੱਚਿਆਂ ਨੂੰ ਪੂਰਾ ਪੂਰਾ ਹੱਕ ਹੋਣਾ ਚਾਹੀਦਾ ਵੀ ਆਪਦਾ ਡਿਸਾਈਡ ਕਰਨ ਦਾ ਕਿਹੜਾ ਪਾਰਟਨਰ ਉਹਨਾਂ ਨੇ ਚੂਜ਼ ਕਰਨਾ, ਬਸ ਤੁਸੀਂ ਆਪਦੇ ਬੱਚਿਆਂ ਨੂੰ ਇੰਨੇ ਕੁ ਐਜੂਕੇਟ ਕਰੋ ਵੀ ਉਹ ਜੇ ਕਿਸੇ ਨੂੰ ਵੀ ਪਾਰਟਨਰ ਚੂਜ਼ ਕਰ ਰਹੇ ਆ ਪੂਰਾ ਚੰਗੀ ਤਰ੍ਹਾਂ ਉਹਨੂੰ ਜਾਣ ਲੈਣ ਵੀ ਕੱਲ ਨੂੰ ਇਹ ਨਾ ਹੋਣ ਵੀ ਵਿਆਹ ਡੇਟਿੰਗ ਵੇਲੇ ਹੋਰ ਹੋ ਜਾਣ ਵਿਆਹ ਤੋਂ ਬਾਅਦ ਚੇਂਜ ਹੋ ਜਾਣ, ਤਾਂ ਜੋ ABC ਕਿਸੇ ਨੂੰ ਵੀ ਚੂਜ਼ ਕਰਦੇ ਆ ਤਾਂ ਉਹਨਾਂ ਨਾਲ ਆਪਦੀ ਲਾਈਫ ਸਪੈਂਡ ਕਰਨ।
1: ਮੈਂ ਭਾਜੀ ਮੈਂ ਵੀ ਦੇਖੋ ਮੈਂ ਇੰਨਾ ਕਹਿ ਰਿਹਾ ਹੁਣ ਜਿਹੜੇ ਬਹੁਤ ਹੀ ਸਟ੍ਰਿਕਟ ਨੇ ਕਹਿ ਰਹੇ ਨਹੀਂ ਬਈ ਹੋਣਾ ਹੀ ਆਪਣੀ ਕਮਿਊਨਿਟੀ ਚਾਹੀਦਾ ਨਹੀਂ ਤਾਂ ਅਸੀਂ ਸਹਿਮਤ ਨਹੀਂ, ਫਿਰ ਮੈਂ ਓਨੈਸਟਲੀ ਇੱਕ ਹਾਰਸ਼ ਰਿਐਲਿਟੀ ਹੈ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਲ ਕਮਿਊਨੀਕੇਸ਼ਨ ਵੀ ਆਪਣੀ ਤੋੜ ਹੀ ਲੈਣੀ ਹੈ ਜੇ ਤੁਸੀਂ ਇੰਨੀ ਸਖਤਾਈ ਰੱਖੋਗੇ।
9: ਭਾਜੀ ਤੁਸੀਂ ਤੁਹਾਨੂੰ ਲੋਕਾਂ ਨੂੰ ਤੁਸੀਂ ਵੇਖੋ ਪਿੱਛੇ ਜੇ ਕਿੰਨੇ ਇੰਸੀਡੈਂਟ ਹੋਏ ਆ ਹਨਾ, ਕੋਈ ਪੰਜਾਬ ਤੋਂ ਕੁੜੀਆਂ ਵਿਆਹ ਕੇ ਲਿਆਈਆਂ ਮੁੰਡੇ ਕਿਸੇ ਨੂੰ ਕੋਈ ਸਪਾਰੀ ਦੇ ਕੇ ਮਰਾਤਾ ਕਿਸੇ ਨੂੰ ਜ਼ਹਿਰ ਦੇ ਕੇ ਮਰਾਤਾ ਅਰੇਂਜ ਮੈਰਿਜ ਹਨਾ, ਜਦੋਂ ਕਿਸੇ ਨੇ ਕਿਸੇ ਨੂੰ ਕਿਸੇ ਦੀ ਮਰਜ਼ੀ ਤੋਂ ਬਿਨਾਂ ਮੁੜ ਕੇ ਆਪਦਾ ਜਵਾਕ ਬੰਦਾ ਖੋ ਲੈਂਦਾ ਜਵਾਕ ਨੂੰ ਪੁੱਛ ਲੈ ਤੁਸੀਂ ਆਪਦੇ ਜਵਾਕ ਨੂੰ ਪੁੱਛ ਲਓ
1: ਹਨਾ
9: ਵੀ ਭਾਈ ਤੂੰ ਕਿੱਥੋਂ ਕਿਹਨੂੰ ਖੁਸ਼ ਹੈ ਕੋਈ ਨਾਲ ਵਿਆਹ ਕਰਾਉਣਾ ਚਾਹੁੰਦਾ, ਜੇ ਤੂੰ ਆਪਦੀ ਮਰਜ਼ੀ ਨਾਲ ਕੋਈ ਹੈਗਾ ਤਾਂ ਦੱਸ ਦੇ ਕੋਈ ਵੀ ਕਮਿਊਨਿਟੀ ਦਾ। ਭਾਜੀ ਪਹਿਲੀ ਗੱਲ ਤਾਂ ਜਦੋਂ ਆਪਾਂ ਕੈਨੇਡਾ ਹੀ ਆ ਗਏ ਹਨਾ, ਜੇ ਹੁਣ ਆਪਾਂ ਸੋਚੀਏ ਵੀ ਆਪਣਾ ਪੰਜਾਬ ਵਰਗਾ ਕਲਚਰ ਰਹਿ ਜੂ ਆਪਦੇ ਬੱਚਿਆਂ ਨੂੰ, ਆਪਾਂ ਕਹਾਂਗੇ ਨਹੀਂ ਬਾਈ ਤੂੰ ਜੱਟ ਆ ਤੇ ਤੂੰ ਹਨਾ ਲਾਈਕ ਸਿੱਖੀ ਨੂੰ ਹੀ ਫੋਲੋ ਕਰਨਾ, ਤੂੰ ਹਿੰਦੂ ਹੈ ਤਾਂ ਉਹ ਤਾਂ ਭੋਲੀ ਜਾਓ।
1: ਨਹੀਂ ਉਹੀ ਹੈ, ਤੁਸੀਂ ਇਹ ਗੱਲ ਸ਼ਬਦ ਕਿਹਾ ਵੀ ਖੋ ਲਓਗੇ ਬਹੁਤ ਸਾਰੇ ਲੋਕਾਂ ਨਾਲ। ਯਾਰ ਮੈਂ ਖੁਦ ਕਈ ਪਰਿਵਾਰਾਂ ਨੂੰ ਜਾਣਦਾ ਨੇ, ਬਾਕੀ ਜਵਾ ਕੇ ਇਸ ਗੱਲ ਖੋ ਲਏ। ਥੈਂਕ ਯੂ ਭਾਜੀ, ਬਹੁਤ ਧੰਨਵਾਦ। ਤੁਹਾਡਾ ਨੰਬਰ ਹੈ ਆਪਣਾ 9056733337। ਐਂਡ ਈਦ ਉਲ ਅਦਾ ਪ੍ਰੇਅਰ ਬੁੱਧਵਾਰ ਵੈਨਸਡੇ ਮੇ 27th ਨੂੰ ਹੋ ਰਿਹਾ। ਪਹਿਲਾ ਪ੍ਰੇਅਰ 8 ਵਜੇ ਸੁਬਹਾ, ਦੂਜਾ ਪ੍ਰੇਅਰ 10 ਵਜੇ, ਤੇ ਲੇਡੀਜ਼ ਲਈ ਸੈਪਰੇਟ ਅਰੇਂਜਮੈਂਟ ਵੀ ਹੈ, ਫ੍ਰੀ ਪਾਰਕਿੰਗ ਹੈ, ਤੇ ਉਸਦੇ ਨਾਲ ਨਾਲ ਫ੍ਰੀ ਬਲੂਨ ਅਤੇ ਚੋਕਲੇਟ ਬੱਚਿਆਂ ਲਈ। ਮਿਰਾਜ ਬੈਂਕੁਇਟ ਹਾਲ ਐਂਡ ਕਨਵੈਨਸ਼ਨ ਸੈਂਟਰ, 1917 1917 ਰੋਡ, ਈਦ ਉਲ ਹਦਾ ਪ੍ਰੇਅਰ ਵੈਨਸਡੇ 27th ਆਫ ਮਈ, ਪ੍ਰਾਊਡਲੀ ਸਪੋਂਸਰਡ ਬਾਈ ਆਲ ਦੈਟ ਸੋਲੂਸ਼ਨਸ, ਮੁਹੰਮਦ ਸਦੀਕ ਜੀ, 4166710577। ਸਦੀਕ ਜੀ ਸਾਡੇ ਨਾਲ ਜੁੜੇ ਨੇ ਆਲ ਦੈਟ ਸੋਲੂਸ਼ਨਸ ਤੋਂ। ਅਗਰ ਕਰਜ਼ੇ ਦੀ ਕੋਈ ਵੀ ਪ੍ਰੋਬਲਮ ਹੈ, ਕਰਜ਼ਾ ਮਾਫ ਕਰਵਾਉਣਗੇ ਮਿਸਟਰ ਸਦੀਕ। ਸਦੀਕ ਸਾਹਿਬ ਵੈਲਕਮ।
10: Thank you, Naveen ji. Thank you so much for having me. ਬਿਲਕੁਲ, ਅਗਰ ਕਰਜ਼ੇ ਦੇ ਇਸ਼ੂ ਹੈਗੇ ਕਿਸੇ ਨੂੰ ਵੀ, ਚਾਹੇ ਉਹ ਪਰਸਨਲ ਕਰਜ਼ੇ ਹੈਗੇ ਨੇ, ਬਿਜ਼ਨਸ ਦੇ ਕਰਜ਼ੇ ਹੈਗੇ ਨੇ, ਚਾਹੇ ਉਹ ਛੋਟੇ ਕਰਜ਼ੇ ਨੇ ਜਾਂ ਕਰਜ਼ੇ ਜ਼ਿਆਦਾ ਨੇ, ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈਗੀ। ਅਗਰ ਸਪੈਸ਼ਲੀ ਤੁਸੀਂ ਮਿਨੀਮਮ ਪੇਮੈਂਟਾਂ ਕਰ ਰਹੇ ਹੋ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਹੋ, ਤੇ ਆਪਣਾ ਪੈਸਾ ਇੰਟਰਸਟ ਜ਼ਾਇਆ ਹੋਣ ਤੋਂ ਬਚਾ ਸਕਦੇ ਹੋ ਤੁਸੀਂ, ਅਗਰ ਕਾਲ ਕਰੋ। ਨੰਬਰ ਹੈ ਸਾਡਾ 4166701 0577 ਤੇ ਕਾਲ ਕਰਕੇ, ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੀ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ। ਸਲਾਮਸ਼ਰੀ ਦੀ ਕੋਈ ਫੀਸ ਨਹੀਂ ਹੈਗੀ, ਆਓ ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਡਿਸਾਈਡ ਕਰੋ। ਕਰਜ਼ਾ ਚਾਹੇ ਤੁਹਾਡੇ ਕ੍ਰੈਡਿਟ ਕਾਰਡ ਤੇ ਹੈਗੇ ਨੇ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਪੇਡੇ ਲੋਨਸ ਨੇ, ਜਾਂ ਬਿਜ਼ਨਸ ਦੇ ਲੋਨ ਹੈਗੇ ਨੇ ਕੋਈ, ਜਾਂ ਇਨਕਮ ਟੈਕਸ ਦਾ ਮਾਮਲਾ ਹੈ CRA ਦੇ ਨਾਲ ਪਰਸਨਲ, ਜਾਂ ਬਿਜ਼ਨਸ ਦੇ GST ਪੇ ਰੋਲ ਵੀ ਸਬਸਿਡੀ ਆਊਟਸਟੈਂਡਿੰਗ ਹੈਗੀ ਹੈ, ਜਾਂ ਕੋਈ ਹੈਸਕੈਪ ਲੋਨ ਸਿਵਲ ਲੋਨ ਲਿੱਤੇ ਸੀ ਪੇ ਨਹੀਂ ਕਰ ਸਕੇ, ਜਾਂ ਕੋਈ ਕਾਰ ਟਰੱਕ ਜਾਂ ਟ੍ਰੇਲ ਫਾਈਨਾਂਸ ਕੀਤੇ ਸੀ ਪੇਮੈਂਟ ਨਹੀਂ ਕਰ ਸਕੇ ਚੁੱਕ ਕੇ ਲੈ ਗਏ ਨੇ, ਜਾਂ ਪੇਮੈਂਟ ਨਹੀਂ ਕਰ ਸਕਦੇ ਵਾਪਸ ਕਰਨਾ ਚਾਹੁੰਦੇ ਹੋ, ਜਾਂ ਕੋਈ ਪ੍ਰੀ ਕੰਸਟਰਕਸ਼ਨ ਕੰਡੋ ਜਾਂ ਘਰ ਬੁੱਕ ਕੀਤੇ ਸੀ ਜੋ ਕਲੋਜ਼ ਨਹੀਂ ਕਰ ਸਕਦੇ, ਬਿਲਡਰ ਤੁਹਾਡੇ ਪਿੱਛੇ ਆ ਰਿਹਾ, ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ। ਇਸ ਵਾਸਤੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ, ਅਸੀਂ ਅਜੇ ਤੁਹਾਨੂੰ ਗਾਈਡ ਕਰਦੇ ਹਾਂ, ਤੁਹਾਡੀ ਹੈਲਪ ਕਰਦੇ ਹਾਂ, ਔਰ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਿਤਨਾ ਮੈਕਸੀਮਮ ਰਿਲੀਫ ਮਿਲ ਸਕਦਾ ਉਹ ਦਿਲਾਈਏ, ਔਰ ਬਾਕੀ ਛੋਟੇ ਛੋਟੇ ਕਿਸ ਸਮੇਂ ਜੋ ਤੁਸੀਂ ਈਜ਼ਲੀ ਅਫੋਰਡ ਕਰ ਸਕੋ ਉਹ ਪੇ ਕਰੋ। ਔਰ ਅਗਰ ਜੀ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਜਾਂ ਆਲਰੇਡੀ ਖਰਾਬ ਹੋ ਚੁੱਕਿਆ, ਤੇ ਅਸੀਂ ਆਪਣੇ ਕਲਾਇੰਟ ਨੂੰ ਅਨਰੋਲ ਕਰਦੇ ਹੈਗੇ ਹਾਂ ਕ੍ਰੈਡਿਟ ਰਿਬਿਲ ਪ੍ਰੋਗਰਾਮ ਵਿੱਚ, ਔਰ ਕ੍ਰੈਡਿਟ ਤੁਹਾਡਾ ਬਹੁਤ ਜਲਦ ਤੁਹਾਨੂੰ ਵਾਪਸ ਮਿਲ ਸਕਦਾ, ਤੁਹਾਨੂੰ 6-7 ਸਾਲ ਵਾਸਤੇ ਵੇਟ ਨਹੀਂ ਕਰਨਾ ਪਏਗਾ। ਨੰਬਰ ਸਾਡਾ 4166701 0577 4166710577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਅਗਰ ਲੋਕੇਸ਼ਨ ਤੇ ਵਿਜ਼ਿਟ ਕਰਨਾ ਚਾਹੋ ਤੇ ਸਕਾਰਬਰੋ ਦੇ ਵਿੱਚ ਹੈ ਮਾਰਕਮ ਮੈਨੇਜਮੈਂਟ ਦੇ ਕੋਲ, ਟੋਗੋ ਦੇ ਸਾਡਾ ਹੈੱਡ ਆਫਿਸ ਹੈਗਾ ਕਿਪਲਿੰਗ ਰੈਕਸਲ ਦੇ ਕੋਲ, ਮਿਸਟਰ ਸਾਗਰ ਵਿੱਚ ਹੈ ਡਿਕਸੀ 401 ਦੇ ਕੋਲ, ਔਰ ਬ੍ਰੈਂਪਟਨ ਵਿੱਚ ਹੈ ਬ੍ਰੈਮਲੀ ਬਵੇਡ ਦੇ ਕੋਲ। ਇੱਕ ਚੀਜ਼ ਹੀ ਮੈਂ ਗਰੰਟੀ ਕਰਦਾ ਕਿ ਇੱਕ ਤੇ ਮੇਰੇ ਆਫਿਸ 'ਚੋਂ ਤੁਹਾਨੂੰ ਆਨੈਸਟ ਐਡਵਾਈਸ ਮਿਲੇਗੀ, ਅਗਰ ਤੁਹਾਨੂੰ ਜ਼ਰੂਰਤ ਹੋਈ ਰਿਲੀਫ ਲੈਣ ਦੀ ਦੱਸਾਂਗਾ, ਰਿਲੀਫ ਲਓ, ਅਦਰਵਾਈਜ਼ ਕੋਈ ਹੋਰ ਆਪਸ਼ਨ ਦੇਵਾਂਗਾ। ਦੂਸਰਾ, ਅਗਰ ਮੈਂ ਤੁਹਾਡਾ ਕੇਸ ਰਿਵਿਊ ਕਰਨ ਤੋਂ ਬਾਅਦ ਲਵਾਂਗਾ, ਤੇ ਇਸ ਚੀਜ਼ ਦੀ ਵੀ ਮੈਂ ਗਰੰਟੀ ਕਰਦਾ ਕਿ ਮੇਰੇ ਆਫਿਸ 'ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਜੋ ਵਾਅਦਾ ਕਰਾਂਗਾ ਪਹਿਲੇ ਮੀਟਿੰਗ 'ਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ। ਜਿਸ ਤਰ੍ਹਾਂ ਮੈਂ ਦੱਸਿਆ, ਤੁਹਾਡਾ ਕ੍ਰੈਡਿਟ ਅਸੀਂ ਬਿਲਡ ਕਰਨ ਵਿੱਚ ਪੂਰੀ ਪੂਰੀ ਤੁਹਾਡੀ ਹੈਲਪ ਕਰਾਂਗੇ, ਔਰ ਤੁਹਾਡੇ ਐਸੈਟ ਚਾਹੇ ਘਰ ਨੇ, ਗੱਡੀਆਂ ਨੇ, RSP, RESP, ਬਿਜ਼ਨਸਿਸ, ਇਹ ਸਾਰੀਆਂ ਚੀਜ਼ਾਂ ਐਜ਼ ਇਟ ਇਜ਼ ਤੁਹਾਡੇ ਕੋਲ ਰਹਿਣਗੀਆਂ, ਕੁਛ ਲੂਜ਼ ਨਹੀਂ ਕਰੋਗੇ, ਬੜੀ ਆਸਾਨੀ ਨਾਲ ਡੈਟ ਫ੍ਰੀ ਹੋ ਜਾਓਗੇ। ਕੰਸਲਟੇਸ਼ਨ ਬਿਲਕੁਲ ਸਾਡੀ ਫ੍ਰੀ ਹੈਗੀ। ਨੰਬਰ 4166701 0577 ਦੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਜੀ ਨਵੀ ਜੀ,
1: 4166710577 ਨੰਬਰ ਹੈ। ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਸੋ ਸਟੂਡੀਓ 'ਚ ਗੱਲਬਾਤ ਹੋ ਰਹੀ ਹੈ, ਨੰਬਰ ਹੈ ਆਪਣਾ 905-673-3337। ਇੱਕ ਕੁਇਕ ਡੀਲ ਆਪਾਂ ਗ੍ਰੈਂਡ ਹੋਮ ਫਰਨੀਚਰ ਤੋਂ ਵੀ ਲੈ ਲਈਏ। ਸੁੱਖ ਜੀ ਸਾਡੇ ਨਾਲ ਨੇ, 294 ਵਾਕਰ ਡਰਾਈਵ, ਏਅਰਪੋਰਟ ਰੋਡ ਐਂਡ ਕੁਈਨ ਦੇ ਨਜ਼ਦੀਕ, ਗ੍ਰੈਂਡ ਹੋਮ ਫਰਨੀਚਰ ਜੀ। ਸੁੱਖ ਜੀ,
11: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਬਾਈ ਜੀ। ਬਿਲਕੁਲ, ਇਸ ਵੀਕਐਂਡ ਦੇ ਉੱਪਰ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ, ਬਲੋ ਦਾ ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਜਿਹੜੀ ਇਨਵੈਂਟਰੀ ਕਲੀਅਰ ਆਊਟ ਕੀਤੀ ਜਾ ਰਹੀ ਹੈ। ਤੇ ਨਾਲ ਦੀ ਨਾਲ ਮੈਂ ਡੀਲ ਦੇ ਦਿੰਦਾ, ਜਿਹਨਾਂ ਪਰਿਵਾਰਾਂ ਨੇ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਲੈਣਾ, ਟੇਬਲ ਤੇ 6 ਚੇਅਰਾਂ ਜਿਹਦੀ ਰੈਗੂਲਰ ਕੀਮਤ $1,000 ਸੀ, ਲਾਸਟ ਹੀ ਪੀਸ ਆ, ਫਰਾਈਡੇ ਵਾਲੇ ਦਿਨ ਆ ਕੇ ਲੈ ਜਾਇਓ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ ਸਿਰਫ $99 ਦਾ, ਟੇਬਲ ਤੇ 6 ਚੇਅਰਾਂ $99 ਵਿੱਚ ਕਲੀਅਰ ਆਊਟ ਕੀਤੀਆਂ ਜਾਣੀਆਂ। ਸੋ ਬਹੁਤ ਸਾਰੇ ਬੈਡਰੂਮ ਸੈਟ, ਸੋਫਾ, ਸੋਫਾ ਸੈਟ ਡਾਇਨਿੰਗ ਟੇਬਲ ਕਲੀਅਰ ਆਊਟ ਕੀਤੇ ਜਾਣੇ ਆ, ਜ਼ਰੂਰ ਇੱਕ ਚੱਕਰ ਲਾਓ। 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸੈਂਟਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਭਾਜੀ।
1: ਥੈਂਕ ਯੂ ਸਰ, ਗ੍ਰੈਂਡ ਹੋਮ ਫਰਨੀਚਰ ਤੇ ਜ਼ਰੂਰ ਪਹੁੰਚੋ। ਸੋ 905-673-3337 ਆਪਣਾ ਨੰਬਰ ਹੈ, ਤੇ ਡਿਸਕਸ਼ਨ ਆਪਣੀ ਸੀਗੀ ਹੋਰ ਹੋ ਗਈ ਹੋਰ, ਚਲੋ ਕੋਈ ਗੱਲ ਨਹੀਂ। ਐਂਡ ਇਹਨਾਂ ਗੱਲਾਂ ਦੇ ਵਿੱਚ ਵੀ ਆਪਣਾ ਆਪਦਾ ਇੱਕ ਸਵਾਦ ਹੈ ਕਿ ਨਹੀਂ। ਇੱਕ ਤੁਸੀਂ ਕੈਲਡਿਨ ਮਿਤਸੂਬਿਸ਼ੀ ਨੂੰ ਯਾਦ ਰੱਖੋ, ਮਿਤਸੂਬਿਸ਼ੀ ਦੀਆਂ ਗੱਡੀਆਂ ਲੈਣੀਆਂ, ਕੈਲਡਿਨ ਮਿਤਸੂਬਿਸ਼ੀ ਦੇ ਜੀਵਨ ਸਿੱਧੂ ਬਾਈ ਜੀ ਅਤੇ ਟੀਮ ਨੂੰ ਕਾਲ ਕਰੋ। ਬਹੁਤ ਜ਼ਬਰਦਸਤ ਡੀਲ ਆ ਕੈਲਡਿਨ ਮਿਤਸੂਬਿਸ਼ੀ ਦੇ ਉੱਤੇ ਲੱਗ ਚੁੱਕੀਆਂ ਨੇ। ਇੱਕ ਤਾਂ 15 ਤੱਕ ਯਾਨੀ ਕਿ ਅਪ ਟੂ 15 ਓਇਲ ਚੇਂਜ ਫਰੀ ਨਵੇਂ ਮਿਤਸੂਬਿਸ਼ੀ ਦੀਆਂ ਗੱਡੀਆਂ 'ਤੇ, ਅਤੇ 1% ਇੰਟਰਸਟ ਰੇਟ ਰਿਡਕਸ਼ਨ ਜੇ ਤੁਸੀਂ ਸਕੋਸ਼ਾ ਬੈਂਕ ਦੇ ਕਸਟਮਰ ਹੋ। ਇੰਟਰਸਟ ਰੇਟ 0% ਤੋਂ ਸ਼ੁਰੂ ਨੇ ਐਸ ਯੂ ਵੀ ਦੇ ਲਾਈਨਅਪਸ ਦੇ ਉੱਤੇ, ਵਾਹ ਬਈ ਵਾਹ। ਸੋ ਕੈਲਡਿਨ ਮਿਤਸੂਬਿਸ਼ੀ 6476782754 6476782754 7309 ਹਾਂਜੀ
12: ਹਾਂਜੀ ਨਵੀ, ਵੈਰੀ ਗੁੱਡ ਚੱਲ ਰਿਹਾ ਪ੍ਰੋਗਰਾਮ ਤੇਰਾ। ਸਵੇਰੇ ਸ਼ਬਦ ਸੁਣਾਇਆ ਸੀਗਾ ਤੇ ਉਦੋਂ ਮੈਂ ਜਾ ਰਿਹਾ ਸੀ ਕੰਮ ਤੇ, ਤੇ ਪੋਜ਼ਿਟਿਵ ਬਣਾਤਾ ਸੀ ਤੂੰ ਮੈਨੂੰ ਜਾਂਦੇ ਜਾਂਦੇ ਨੂੰ, ਤੇ ਹੁਣ ਮੈਂ ਵਾਪਸ ਆ ਰਿਹਾ, ਮੇਰਾ ਦਿਨ ਬਹੁਤ ਵਧੀਆ ਲੰਘਿਆ। ਉਹੀ ਮੈਂ ਗੱਲ ਕਰਨੀ ਸੀ, ਬਾਕੀ ਜਿਹੜੀਆਂ ਵਿਆਹ ਸ਼ਾਦੀਆਂ ਇਹਦਾ ਨੇਚਰ ਕਰਾਉਂਦੀ ਆ, ਹੁਣ ਅੱਗੇ ਜਦੋਂ ਪਹਿਲਾਂ ਪਹਿਲਾਂ ਲੋਕ 40 ਸਾਲ ਪਹਿਲਾਂ ਇੱਥੇ ਆਏ ਸੀਗੇ ਉਹ ਪੱਕਾ ਹੋਣ ਲਈ ਨਾ ਉਹ ਕੋਈ ਫਿਲੀਪੀਨ ਉਹਨਾਂ ਨੂੰ ਵਿਆਹ ਕਰਾ ਲੈਂਦਾ ਸੀ, ਕੋਈ ਕਿਸੇ ਨਾਲ ਕੋਈ ਕਿਸੇ ਨਾਲ, ਬਟ ਉਹ ਕਾਫੀ ਬੰਦੇ ਸੁਖੀ ਰਹੇ। ਹੁਣ ਏਦਾਂ ਮੈਂ ਕਈ ਦੇਖਦਾ ਲੇਡੀਜ਼, ਹੁਣ ਉਹ ਮੈਂ ਇੱਕ ਲੇਡੀ ਦੇਖੀ ਡਿਕਸੀ ਗੁਰੂ ਘਰ ਆਈ ਵਿਚਾਰੀ, ਸ਼ੀ ਵਾਸ ਪ੍ਰੈਗਨੈਂਟ ਐਂਡ ਉਹਦਾ ਹਸਬੈਂਡ ਗੋਰਾ ਸੀਗਾ, ਉਹ ਜਾ ਕੇ ਬੈਠੀ ਤੇ ਉੱਥੇ ਉਹਨੂੰ ਜਾ ਕੇ ਮੋਢਿਓਂ ਫੜ ਕੇ ਉਹਨੇ ਪੌੜੀਆਂ ਚੜਾਈਆਂ, ਉਹਨੂੰ ਉੱਥੇ ਬਿਠਾਇਆ, ਚੱਪਲਾਂ ਲਾ ਕੇ ਰੱਖੀਆਂ ਉਹਦੀਆਂ, ਫਿਰ ਉਹਨੂੰ ਅੰਦਰ ਮੱਥਾ ਟਿਕਾਉਣ ਲੱਗਿਆ। ਤੇ ਏਦਾਂ ਕਿ ਕਈ ਓਪੋਜੀਸ਼ਨ ਜਿੱਦਾਂ ਡਿਪੈਂਡ ਕਰਦਾ ਵੀ ਤੁਸੀਂ ਨੇਚਰ ਨੇ ਤੁਹਾਡੇ ਨਾਲ ਕਿੱਦਾਂ ਕਿੱਦਾਂ ਕੀ ਕੀ ਹੋਣਾ ਹੈਗਾ, ਕਈਆਂ ਦਾ ਉਹ ਵੀ ਸੁਖੀ ਹੈਗੇ ਬੰਦੇ, ਤੇ ਜਿਹੜੇ
1: ਆਪਣੇ ਪਰਿਵਾਰਾਂ ਚ ਜੇ ਆਪਣੀ ਕਮਿਊਨਿਟੀ ਚ ਕੋਈ ਕਰ ਰਿਹਾ, ਬਹੁਤ ਸਾਰੇ ਖੁਸ਼ ਨੇ, ਬਹੁਤ ਸਾਰੇ ਸੁਖੀ ਨੇ, ਕੁਝ ਪਰੇਸ਼ਾਨ ਵੀ ਹੋਣਗੇ। ਡਿਪੈਂਡ ਕਰਦਾ ਯਾਰ ਤੁਹਾਨੂੰ ਪਾਰਟਨਰ ਕਿੱਦਾਂ ਦਾ ਮਿਲਿਆ। 1542 ਹੈਲੋ, ਸਤਿ ਸ਼੍ਰੀ ਅਕਾਲ।
12: ਕੱਲ ਨਾ ਇੱਕ ਤੁਸੀਂ ਇੰਸ਼ੋਰੈਂਸ ਦਾ ਨੰਬਰ ਬੋਲਿਆ ਸੀਗਾ, ਤੇ ਤੁਸੀਂ ਬੋਲਿਆ ਇੱਕ ਵਾਰ, ਮੈਂ ਅੱਧਾ ਨੰਬਰ ਹੀ ਭਰਿਆ, ਮੇਰੇ ਕੋਲ ਨੰਬਰ ਉਹ ਨਾ ਮੈਨੂੰ ਯਾਦ ਨਹੀਂ ਰਿਹਾ, 417 ਤਰ੍ਹਾਂ ਕਰਕੇ, 470 ਕਰਕੇ।
1: ਕੋਈ ਨਾ, ਤੁਸੀਂ ਅੱਧਾ ਭਰਿਆ ਅੱਧਾ ਅਸੀਂ ਦੱਸ ਦਿੰਦੇ ਹਾਂ।
12: ਤੁਸੀਂ ਇੱਕ ਹੀ ਵਾਰੀ ਬੋਲਿਆ, ਮੈਂ ਡੀਕਦਾ ਨਾ ਸ਼ਾਇਦ ਦੁਬਾਰਾ।
1: ਕੋਈ ਨਾ ਭਾਜੀ, ਮੈਂ ਤੁਹਾਨੂੰ ਹੁਣੇ ਦੇ ਦਿੰਦਾ, ਤੁਸੀਂ ਲਿਖ ਲਓ।
12: ਹਾਂਜੀ ਬੋਲਿਓ ਜੀ।
1: 416
12: 876 876
1: ਹਾਂਜੀ, ਤੇ 4605
12: ਠੀਕ
1: ਹੈ। ਓਕੇ ਸਰ, ਬਹੁਤ ਸ਼ੁਕਰੀਆ। ਦਵਿੰਦਰ ਪਵਾਰ ਜੀ ਵੀ ਸਾਡੇ ਨਾਲ ਨੇ ਅਕਾਲ ਮੋਰਗੇਜ, ਦੱਸੋ ਜੀ ਪਵਾਰ ਸਾਹਿਬ।
13: ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲੈ ਰਹੇ ਜਿਹੜਾ ਸਾਰਾ ਪਿੰਡ ਪਤਾ ਨਹੀਂ। ਸਤਿ ਸ਼੍ਰੀ ਅਕਾਲ ਜੀ, ਗੁੱਡ ਈਵਨਿੰਗ। ਬਿਲਕੁਲ ਜੀ, ਮੋਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਤੇ ਐਨੀ ਟਾਈਮ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ। ਬਹੁਤ ਸਾਰੇ ਪਿੰਡ ਪਤਾ ਨਹੀਂ ਅੱਜ ਕੱਲ੍ਹ ਕਾਲਸ ਆ ਰਹੀਆਂ ਜੀ, ਸਾਡੀ ਜਿਹੜੀ ਮੋਰਗੇਜ ਹੈ ਰਿਨਿਊਲ ਤੇ ਆਈ ਹੋਈ ਹੈ, ਤੇ ਉਹਦੇ ਨਾਲ ਨਾਲ ਜਿਹੜੇ ਸਾਡੇ ਕ੍ਰੈਡਿਟ ਕਾਰਡ ਸਾਰੇ ਭਰੇ ਪਏ ਆ ਤੇ ਸਾਡੀਆਂ ਜਿਹੜੀਆਂ ਲਾਈਨ ਆਫ ਕ੍ਰੈਡਿਟ ਸਾਰੀਆਂ ਭਰੇ ਪਈਆਂ, ਉਹਦਾ ਕੀ ਹੱਲ ਹੋ ਸਕਦਾ ਜੀ? ਅਗਰ ਮੋਰਗੇਜ ਰਿਨਿਊਲ ਤੇ ਆਈ ਹੋਏ ਤਾਂ ਬਹੁਤ ਵਧੀਆ ਹੱਲ ਹੈਗਾ, ਉਹਨੂੰ ਆਪਾਂ ਰੀਫਨਾਂਸ ਕਰਕੇ ਜਿੰਨਾ ਡੈਟ ਆ ਸਾਰਾ ਮੋਰਗੇਜ ਅਮਾਊਂਟ 'ਚ ਐਡ ਕਰ ਸਕਦੇ ਹਾਂ। ਜੋ ਅੱਜ ਦਾ ਰੇਟ ਮਿਲੂਗਾ ਉਹਦੇ 'ਤੇ ਸਾਰਾ ਤੁਹਾਡਾ ਡੈਟ ਕੰਸੋਲੀਡੇਟ ਹੋ ਜਾਊਗਾ, ਤੇ ਉਹਦੇ ਨਾਲ ਤੁਹਾਡੀ ਇੱਕ ਨਿੱਕੀ ਜਿਹੀ ਇੰਸਟਾਲਮੈਂਟ ਬਣ ਸਕਦੀ ਆ, ਇਹਦੇ ਨਾਲ ਤੁਹਾਡਾ ਕ੍ਰੈਡਿਟ ਵੀ ਬਚਾਇਆ ਜਾਂਦਾ ਆ ਤੇ ਤੁਹਾਡਾ ਡੈਟ ਵੀ ਕੰਸੋਲੀਡੇਟ ਹੋ ਜਾਂਦਾ ਆ। ਤੇ ਦੂਜਾ ਤਰੀਕਾ ਉਹਦੇ ਵਾਸਤੇ ਇਹ ਹੈਗਾ ਆ, ਅਗਰ ਮੋਰਗੇਜ ਹਾਲੇ ਰਿਨਿਊਲ 'ਤੇ ਨਹੀਂ ਆ ਰਹੀ, ਡੈਟ ਸਾਡੇ 'ਤੇ ਜ਼ਿਆਦਾ ਹਾਵੀ ਹੁੰਦਾ ਦੇਖ ਰਿਹਾ ਆ, ਤੇ ਉਦੋਂ ਆਪਾਂ ਉਹਦੇ ਸਿਕਿਓਰ ਲਾਈਨ ਆਫ ਕ੍ਰੈਡਿਟ ਲੈ ਕੇ ਸਾਰਾ ਡੈਟ ਸਿਕਿਓਰ ਲਾਈਨ ਆਫ ਕ੍ਰੈਡਿਟ ਨਾਲ ਕੰਸੋਲੀਡੇਟ ਕਰਕੇ ਉਹਦੀ ਇੱਕ ਨਿੱਕੀ ਜਿਹੀ ਇੰਸਟਾਲਮੈਂਟ ਬਣਾ ਲਈ ਆ, ਜਿਹਦੇ ਨਾਲ ਤੁਹਾਡਾ ਸਾਡਾ ਕ੍ਰੈਡਿਟ ਸਕੋਰ ਵੀ ਵੱਧ ਜਾਂਦਾ, ਵਧੀਆ ਰਹਿੰਦਾ ਆ ਤੇ ਤੁਹਾਡਾ ਡੈਟ ਵੀ ਕੰਸੋਲੀਡੇਟ ਹੋ ਜਾਂਦਾ ਆ। ਅਗਰ ਕੋਈ ਵੀ ਭੈਣ ਭਰਾ ਇਹੋ ਜਿਹੀ ਸਿਚੁਏਸ਼ਨ 'ਚ ਹੈਗੇ ਆ, ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ, 6477988731। ਤੇ ਦੂਜੀ ਗੱਲ, ਬਹੁਤ ਸਾਰੇ ਭੈਣ ਭਰਾਵਾਂ ਨੇ ਜਿਹੜੀਆਂ ਕੌਂਡੋਸ ਬੁੱਕ ਕਰਾਈਆਂ ਹੋਈਆਂ, ਉਹਨਾਂ ਦੀ ਕਲੋਜ਼ਿੰਗ ਆ ਰਹੀ ਆ, ਉਹਨਾਂ ਦੀ ਕਲੋਜ਼ਿੰਗ ਵਾਸਤੇ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ। ਕਿਸੇ ਵੀ ਟਾਊਨ ਦੇ ਵਿੱਚ ਕਲੋਜ਼ਿੰਗ ਹੋ ਸਕਦੀ ਹੈ, ਮਿਸਾਕਾ ਵੌਨ ਜਾਂ ਕਿਤੇ ਵੀ ਹੋਰ ਹੈਗੀਆਂ, ਹਮਿਲਟਨ ਸਾਈਡ ਵੀ ਹੈਗੀਆਂ, ਤੇ ਉਹਦੇ ਵਾਸਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ। ਕਾਲ ਕਰਨ ਲਈ ਨੰਬਰ ਹੈ 6479888731। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ ਕਿਸੇ ਵੀ ਤਰ੍ਹਾਂ ਦੀ, ਕੋਈ ਟਰੱਕ ਦਾ ਲੋਨ, ਕੋਈ ਟ੍ਰੇਲਰ ਦਾ ਲੋਨ ਲੈ ਰਹੇ ਹਾਂ, ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪੁਰਾਣੇ ਟਰੱਕ ਟ੍ਰੇਲਰ ਹੈ ਉਹਨਾਂ ਦੇ ਦੁਬਾਰਾ ਪੈਸਾ ਢਿੱਲਾ ਲਾਉਣਾ ਚਾਹੁੰਦੇ ਹਾਂ, ਅਤੇ ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ, ਤੁਹਾਨੂੰ ਵਧੀਆ ਰੇਟ 'ਤੇ ਉਹਦਾ ਲੋਨ ਜਾਂ ਲੀਜ਼ ਕਰਵਾ ਕੇ ਦਿੱਤੀ ਜਾ ਸਕਦੀ ਹੈ ਜੀ। ਕਾਲ ਕਰਨ ਲਈ ਨੰਬਰ ਹੈ 647-988-8731।
1: ਨੰਬਰ ਇੱਕ ਇੱਕ ਹੈ 6479888731। ਥੈਂਕ ਯੂ ਸਰ। ਸੋ ਓਕੇ, ਅਪਡੇਟ ਕਰਦੇ ਹਾਂ ਅਸੀਂ ਕੀ ਗੱਲ ਕਰ ਰਹੇ ਹਾਂ। ਗੱਲ ਸਾਡੀ ਥੋੜ੍ਹੀ ਜਿਹੀ ਗਰਮ ਹੋ ਗਈ ਯਾਰ, ਹੋਣੀ ਨਹੀਂ ਚਾਹੀਦੀ, ਬਟ ਕੋਈ ਨਾ, ਚਲੋ ਜ਼ਿੰਦਗੀ ਹੈ, ਜ਼ਿੰਦਗੀ ਦੇ ਵਿੱਚ ਗੱਲਾਂ ਗਰਮ ਹੋ ਜਾਣ ਤਾਂ ਵੀ ਸਵਾਦ ਜਿਹਾ ਆ ਜਾਂਦਾ ਕਿ ਨਹੀਂ। ਸੋ 905-673-3337 ਨੰਬਰ ਹੈ ਆਪਣਾ, 905-673-3337। ਇਹ ਗਾਣਾ ਲਾਉਂਦੇ ਆ ਯਾਰ, ਪੁਰਾਣਾ ਜਿਹਾ ਕੋਈ ਸੀਗਾ ਵਿਆਹ ਉੱਤੇ, ਇਹ ਪੁਰਾਣਾ ਨਹੀਂ ਬਟ ਇਹ ਲਾ ਦਿੰਦੇ ਤੁਹਾਡੇ ਲਈ, ਅਤੇ ਪ੍ਰੋਗਰਾਮ ਪੰਜਾਬੀ ਦਾ। ਦੇਖੋ ਯਾਰ, ਸਾਰਿਆਂ ਨਾਲ ਪਿਆਰ ਹੈ, ਸਾਰਿਆਂ ਨਾਲ ਇੱਕ ਵਧੀਆ, ਕੋਈ ਕਈ ਵਾਰ ਨਾ ਆਪਾਂ ਡਿਸਕਸ਼ਨ ਜਾਂ ਗੱਲਬਾਤ ਕਰਦੇ ਕਰਦੇ ਇੱਕ ਦੂਜੇ ਨਾਲ ਗਰਮ ਵੀ ਹੋ ਜਾਂਦੇ, ਉਹਦੇ ਵਿੱਚ ਕੋਈ ਬੁਰਾਈ ਨਹੀਂ ਹੈ। ਦੇਖੋ ਜਿਹੜੇ ਲੋਕਾਂ ਨਾਲ ਤੁਹਾਡਾ ਪਿਆਰ ਹੈ, ਪ੍ਰੇਮ ਹੈ, ਉਹਨਾਂ ਨਾਲ ਹੀ ਆਪਾਂ ਥੋੜ੍ਹੇ ਜਿਹਾ ਅਪਬੀਟ ਹੋ ਜਾਂਦੇ ਹਾਂ ਕਿ ਨਹੀਂ। ਦੋ ਬਹੁਤ ਸੁਣ ਕੇ ਵਾਪਸ ਹੋਣੇ ਹਾਂ।

0: ਯਾਰ, ਕਿਆ ਯਾਰ ਕਮਾਲ ਦਾ ਗੀਤ ਹੈ। ਸੋ ਚਲੋ ਅਸੀਂ ਗੱਲ ਕਰ ਰਹੇ ਸੀ, ਫਿਰ ਗੱਲ ਬਣ ਗਈ ਕਮਿਊਨਿਟੀਜ਼ ਬਾਰੇ ਤੇ ਵਿਆਹ ਬਾਰੇ। ਕੁਝ ਸਾਡੇ ਬੜੇ ਪਿਆਰੇ ਸੱਜਣੇ ਉਹ ਕਹਿ ਰਹੇ ਆ, ਨਾ ਵਿਆਹ ਜੇ ਕਰਨਾ ਤਾਂ ਸਿਰਫ ਤੇ ਸਿਰਫ ਆਪਣੀ ਹੀ ਕਮਿਊਨਿਟੀ ਦੇ ਵਿੱਚ ਕਰੋ, ਨਹੀਂ ਤਾਂ ਨਹੀਂ। ਕੁਝ ਸੱਜਣ ਮਿੱਤਰ ਕਹਿ ਰਹੇ ਆ, ਨਵੀਂ ਯਾਰ ਇਸ ਤਾਂ ਕਮਿਊਨਿਟੀ ਤੋਂ ਬਾਹਰ ਕਰਵਾਇਆ ਤੇ ਅਸੀਂ ਵੀ ਬੜੇ ਖੁਸ਼ ਹਾਂ। ਸੋ ਤੁਹਾਡਾ ਕੀ ਖਿਆਲ ਹੈ, ਕੀ ਕੋਈ ਫਰਕ ਪੈਂਦਾ? ਹੁਣੇ ਹੁਣੇ ਬਰਾੜ ਸਾਹਿਬ ਬੋਲ ਕੇ ਗਏ, ਕਹਿੰਦੇ ਵਿਆਹ ਤਾਂ ਬਈ ਕੁਦਰਤੀ ਹੁੰਦਾ, ਜਿਹਦੇ ਨਾਲ ਹੋਣਾ ਹੁੰਦਾ ਇਹ ਤਾਂ ਰੱਬ ਕਰਾਉਂਦਾ, ਜਿੱਥੇ ਵੀ ਸੰਯੋਗ ਮਿਲ ਜਾਂਦੇ ਆ ਠੀਕ ਹੈ, ਉੱਥੇ ਵਿਆਹ ਹੋ ਜਾਂਦੇ ਆ। ਤੁਹਾਨੂੰ ਲੱਗਦਾ ਕੋਈ ਕਮਿਊਨਿਟੀਜ਼ ਦਾ ਮੈਟਰ ਕਰਦਾ? ਹੁਣ ਬੜੇ ਲੋਕ ਨੇ, ਹੁਣ ਪ੍ਰਿਯੰਕਾ ਚੋਪੜਾ ਨੇ ਨਿੱਕ ਜੋਨਸ ਨਾਲ ਵਿਆਹ ਕੀਤਾ, ਉਹ ਕਿਹੜਾ ਇੱਕੋ ਕਮਿਊਨਿਟੀ ਦੇ ਨੇ? ਹੋਰ ਬੜੇ ਇਗਜ਼ਾਮਪਲਸ ਨੇ, ਲੋਕਾਂ ਨੇ ਡਿਫਰੈਂਟ ਡਿਫਰੈਂਟ ਇੰਟਰ ਕਹਿ ਲਓ ਕਿ ਰੇਸ਼ਲ ਵਿਆਹ ਕਰਾਏ ਨੇ, ਉਹ ਵੀ ਚਲੋ ਆਪਣੀ ਥਾਂ 'ਤੇ ਖੁਸ਼ ਨੇ, ਪਰ ਹਜੇ ਵੀ ਕੁਝ ਕੁ ਕਹਿ ਲਓ ਲੋਕ ਨੇ ਜਿਨ੍ਹਾਂ ਨੂੰ ਲੱਗਦਾ ਕਿ ਨਹੀਂ ਯਾਰ ਜੇ ਕਰਾਉਣਾ ਤਾਂ ਆਪਣੀ ਹੀ ਕਮਿਊਨਿਟੀ 'ਚ ਕਰਵਾਓ। ਕੀ ਖਿਆਲ ਹੈ ਤੁਹਾਡਾ? ਨੰਬਰ ਹੈ 905-673-3337, 905-673-3337 ਆਪਣਾ ਨੰਬਰ ਹੈ। ਐਚ ਕੇ ਮੂਵਰਸ ਨੂੰ ਯਾਦ ਰੱਖੋ, ਵਧੀਆ ਇੱਕ ਮੂਵਿੰਗ ਕੰਪਨੀ ਦੀ ਭਾਲ 'ਚੋਂ ਤਾਂ ਐਚ ਕੇ ਮੂਵਰਸ ਬਹੁਤ ਪੁਰਾਣੇ ਬੰਦੇ ਨੇ, ਬੜੇ ਰਿਲਾਇਬਲ ਨੇ। ਸੋ ਤੁਸੀਂ ਮੂਵ ਹੋ ਰਹੇ ਹੋ ਤਾਂ 416-524-6704 ਕਰੋ ਯਾਰ, ਜ਼ਰੂਰ ਕਾਲ ਕਰਿਆ ਕਰੋ ਜੀ।
1: ਮੈਂ
0: ਸੁਣਦਾ
1: ਪਰ ਮੈਂ ਅੱਧੀ ਗੱਲਾਂ ਆਪਣੇ ਨਾਲ ਕਰ ਲੈਂਦਾ, ਕਦੇ ਕਦੇ ਫੋਨ ਵੀ ਕਰ ਲੈਂਦਾ। ਵਿਆਹ ਕਰਾਇਆ, ਉਹ ਮੁੰਡਾ ਦੁਬਈ ਰਹਿੰਦਾ ਤੇ ਕੁੜੀ ਦੁਬਈ ਰਹਿੰਦੀ ਹੈ, ਤੇ ਕੁੜੀ ਫਿਲੀਪੀਨੋ ਹੈ, ਤੇ ਉਹਨੇ ਫਿਲੀਪੀਨੋ ਨਾਲ ਵਿਆਹ ਕਰਾ ਲਿਆ ਤੇ ਉਹ ਹੈਪੀ ਹੈ। ਤੇ ਈਵਨ ਦੋ ਉਹ ਫਿਲੀਪੀਨੋ ਕੁੜੀ ਨੇ ਆਪਣੇ ਇੰਡੀਅਨ ਕਲਚਰ ਨੂੰ ਕਾਫੀ ਜ਼ਿਆਦਾ ਅਡੈਪਟ ਕਰਿਆ।
0: ਨਹੀਂ, ਸੋ ਫਿਲੀਪੀਨੋ ਕੁੜੀ ਨੇ ਇੰਡੀਅਨ ਮੁੰਡੇ ਨਾਲ ਵਿਆਹ ਕਰਾਇਆ?
1: ਹਾਂਜੀ ਹਾਂਜੀ ਭਾਜੀ।
0: ਓਕੇ,

0: ਕਹਿੰਦਾ ਮੇਰਾ ਸੀਜ਼ਨ ਆਉਣਾ ਚਾਹੀਦਾ ਮੇਰੇ ਬੀਆ ਬੀਬੀ, ਹਾਂ ਵੀ ਤੁਸੀਂ ਸਹੀ ਹੋ।
1: ਟੁੱਟ ਕੇ ਪਿਆ ਜੋ ਵੀ ਉਹ ਮੇਰਾ ਮਕਸਦ ਉਹ ਨੀ ਸੀ, ਮੈਂ ਤਾਂ ਚਲੋ ਆਪਣਾ ਓਪੀਨੀਅਨ ਰੱਖ ਰਿਹਾ ਸੀ। ਬਿਯੋਂਡ ਆਈਵਰ ਵਾਲੇ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਕਰਨਗੇ। ਬਿਯੋਂਡ ਆਈਵਰ ਸੋ ਨਿਗਾ ਦੀਆਂ ਐਨਕਾਂ ਜਾਂ ਸਨਗਲਾਸਿਸ 905-793-3937-6397। ਹੈਲੋ
2: ਹੈਲੋ
1: ਜੀ,
2: ਹਾਂਜੀ ਭਾਈ,
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਵੀਰੇ, ਮੇਰਾ ਨਾ ਕੁਸ਼ਚਨ ਇਹ ਸੀਗਾ, ਤੁਸੀਂ ਪਹਿਲਾਂ ਜਿਹੜਾ ਤਾਂ ਨੀ ਸੀਗਾ ਕਿ ਉਹ ਭੈਣ ਆਪਦੇ ਬੇਬੀ ਦੇ ਰਹੀ ਆ,
1: ਹਾਂਜੀ
2: ਵੱਡੀ ਭੈਣ, ਹਨਾ, ਟੌਪਿਕ ਹੋਰ ਪਾਸੇ ਚਲੇ ਗਿਆ। ਚਲੋ, ਸੋ ਮੇਰਾ ਮੇਰਾ ਕੁਸ਼ਚਨ ਇਹ ਸੀਗਾ ਕਿ ਉਹ ਬੇਬੀ ਕੈਰੀ ਆਪਣੇ ਹਸਬੈਂਡ ਨਾਲ ਕਰ ਰਹੀ ਆ ਜਾਂ ਵੀ ਆਪਣੀ ਸਿਸਟਰ ਦੇ ਹਸਬੈਂਡ ਨਾਲ ਕਰ ਰਹੀ ਆ?
1: ਉਹ ਸੀਗਾ ਸਿਸਟਰ ਦੇ ਨਾਲ। ਉਹ ਸਿਰਫ ਆਈ ਥਿੰਕ, ਹੁਣ ਦੇਖੋ ਮੈਂ ਕੋਈ ਮੈਡੀਕਲੀ ਆਈ ਐਮ ਨਾਟ ਇੰਨਾ, ਮੈਂ ਮੇਰੇ ਕੋਲ ਨੌਲੇਜ ਨਹੀਂ, ਬਟ ਆਈ ਥਿੰਕ ਉਹ ਸਿਰਫ ਕੈਰੀ ਕਰ ਰਹੀ ਹੈ, ਬਾਕੀ ਜੋ ਵੀ ਹੈ ਉਹ ਸਿਸਟਰ ਦਾ ਤੇ ਹਸਬੈਂਡ ਦਾ।
2: ਓਕੇ,
1: ਹਾਂਜੀ
2: ਠੀਕ ਹੈ। ਮਤਲਬ ਜੇਕਰ ਉਹਦੇ ਆਪਣੇ ਹਸਬੈਂਡ ਦਾ ਫਿਰ ਤਾਂ ਨਹੀਂ ਕਰਦੇ ਨੂੰ ਪ੍ਰੋਬਲਮ ਹੋਣੀ ਚਾਹੀਦੀ, ਇਸ ਵਿੱਚ ਜੇਕਰ ਉਹਦੇ ਜੀਜਾ ਜੀ ਦਾ ਦੈਨ ਹੋ ਸਕਦਾ ਕਿ ਤਾਂ ਉਹਦੇ ਪੇਰੈਂਟਸ ਨੂੰ ਹੁੰਦਾ ਹੋਵੇ, ਹੈ ਨਾ, ਸਿਸਟਰ ਦੇ ਨੂੰ। ਤੇ ਮੈਨੂੰ ਏਦਾਂ ਲੱਗਿਆ ਕਿ ਬਈ ਪਹਿਲਾਂ ਪਤਾ ਹੋਣਾ ਚਾਹੀਦਾ ਪ੍ਰੋਪਰ ਗੱਲ ਦਾ ਕਿ ਹੈ ਨਾ ਕਿਹਦੇ ਨਾਲ ਹੋ ਰਿਹਾ ਆ, ਫਿਰ ਡਿਸੀਜਨ ਲੈਣੇ ਚਾਹੀਦੇ ਨੇ।
1: ਠੀਕ ਹੈ, ਥੈਂਕ ਯੂ ਤੁਹਾਡਾ, ਬਹੁਤ ਸ਼ੁਕਰੀਆ। 1542 ਹੈਲੋ।
3: ਹਾਂਜੀ ਨਵੀਂ ਵੀਰ ਜੀ, ਜਿਸ ਤਰ੍ਹਾਂ ਟੌਪਿਕ ਬੜਾ ਸੋਹਣਾ ਤੁਸੀਂ ਕੀਤਾ ਸ਼ੁਰੂ, ਮੈਂ ਵੀ ਇਹ ਗੱਲਾਂ ਸੁਣ ਰਿਹਾ ਸੀ ਵੀਰ ਦੀਆਂ ਵੀ ਤੁਹਾਡੀਆਂ ਸਾਰਿਆਂ ਦੀਆਂ ਜੀ।
1: ਜੀ,
3: ਤੇ ਇਸ ਤਰ੍ਹਾਂ ਵੀ ਆਪਣਾ ਜੇ ਹੁਣ ਪਿਛਲਾ ਵੇਖੀਏ ਆਪਾਂ ਇੱਥੋਂ ਦੇ ਕਲਚਰ ਦਾ ਤੇ ਪਹਿਲਾਂ ਦੇ ਕਲਚਰ ਦਾ ਫਰਕ ਬੜਾ। ਪਿੱਛੇ ਆਪਾਂ ਜਿਹੜੇ ਸਿਆਣਿਆਂ ਦੀ ਜਦੋਂ ਬਹਿੰਦੇ ਉਹ ਖਾਨਦਾਨ ਵੇਖ ਕੇ ਵਿਆਹ ਕਰਦੇ ਸੀ ਵੀ ਖਾਨਦਾਨ ਕੀ ਆ ਪਿੱਛੇ, ਤੇ ਉਦੋਂ ਉਦੋਂ ਜੀ ਵੀ ਸਾਰੇ ਸਹੀ ਸੀ, ਮਾਪੇ ਹੀ ਸਿਲੈਕਟ ਕਰਦੇ ਸੀ, ਜਿਸ ਤਰ੍ਹਾਂ ਹੁਣ ਮੰਨ ਲਓ ਸਾਡੇ ਹੀ ਹੋਏ ਆ ਤੇ ਮਾਪਿਆਂ ਹੀ ਸਿਲੈਕਟ ਕੀਤਾ, ਜੇ ਤਾਂ ਕੋਈ ਡਿਸਪਿਊਟ ਨਹੀਂ ਗਾ, ਮੇਰੇ ਬ੍ਰਦਰ ਆ, ਮੇਰੀਆਂ ਸਿਸਟਰਾਂ ਵਾ, ਉਹਨਾਂ ਨੂੰ ਕੋਈ ਪਤਾ ਨੀ ਨਾ, ਤੇ ਖਾਨਦਾਨ ਵੇਖ ਕੇ ਤੇ ਹੁਣ ਤੇ ਜੇ ਆਪਾਂ ਇੱਥੋਂ ਦਾ ਕਲਚਰ ਗਿਣੀਏ ਤੇ ਇੱਥੇ ਦੇ ਵੀਰ ਜੀ ਆਪਾਂ ਕੁਛ ਕਹਿ ਨੀ ਸਕਦੇ, ਆਪਾਂ ਕਿਸੇ ਨੂੰ ਨਾ ਰੋਕ ਸਕਦੇ ਨਾ ਕੁਛ ਕਹਿ ਸਕਦੇ ਆ, ਜਾਂ ਮਜਬੂਰੀਆਂ ਕਹਿ ਲਓ, ਜਿਸ ਤਰ੍ਹਾਂ ਆਪਾਂ ਫੋਟੋ ਵੀ ਵੇਹਦੇ ਆ ਵੀ ਆਪਾਂ ਆਮ ਜਾਂ ਲੜਕੀਆਂ ਜਾਂ ਸਾਡੇ ਲੜਕੇ ਆ ਉਹ ਦੂਜੀ ਕਮਿਊਨਿਟੀ ਨਾਲ ਵਿਆਹ ਕਰਾ ਕੇ ਪੀ ਆਰ ਦੇ ਚੱਕਰ ਚ, ਤੇ ਜਿਹਨੇ ਇਸ ਤਰ੍ਹਾਂ ਕਰਾਇਆ ਹੁੰਦਾ ਉਹਨੇ ਆਖਣਾ ਜੀ ਬਹੁਤ ਚੰਗਾ, ਜਿਹਨੇ ਸਹੀ ਕਮਿਊਨਿਟੀ ਨਾਲ ਕਰਾਇਆ ਉਹਨੇ ਆਖਣਾ ਜੀ ਉਹ ਚੰਗਾ। ਤੇ ਆਪਾਂ ਤੁਹਾਨੂੰ ਕਿਸੇ ਨੂੰ ਰੋਕ ਨੀ ਸਕਦੇ, ਇਹ ਆਪੋ ਆਪਣਾ ਸੁਭਾਅ ਵਾ, ਤੇ ਪਰ ਜੇ ਬਜ਼ੁਰਗਾਂ ਦੀ ਗੱਲ ਕਰੀਏ ਤੇ ਵੀਰ ਜੀ ਉਹ ਪੱਕਾ ਕਹਿਣਗੇ ਵੀ ਖਾਨਦਾਨੀ ਕਰਾਓ।
1: ਹਾਂਜੀ, ਨਹੀਂ ਤੇ ਜੇ ਤੁਸੀਂ ਕਿਸੇ ਨੂੰ ਵੀ ਕੋਈ ਆਪਣੇ ਜਨਰੇਸ਼ਨ ਤੋਂ ਵੱਡੇ ਨੇ, ਕੋਈ 60 ਸਾਲ ਪਲੱਸ ਨੇ, ਉਹ ਸਾਰੇ ਨਹੀਂ ਤਕਰੀਬਨ ਜ਼ਿਆਦਾਤਰ ਕਹਿਣਗੇ ਕਿ ਆਪਣੇ ਦੇ ਵਿੱਚ ਹੀ ਕਰਾਓ।
3: ਹਾਂ, ਜੇ ਸਾਨੂੰ ਹੀ ਮਤਲਬ ਤੁਸੀਂ ਸਵਾਲ ਕਰੋਗੇ ਤੇ ਹੁਣ ਸਾਡੇ ਹੋਏ ਆ ਤੇ ਮੇਰਾ ਬੱਚਾ ਵੀ ਇੱਥੇ ਆ, ਤੇ ਬੱਚੇ ਨੂੰ ਜੇ ਮੈਂ ਤੁਹਾਨੂੰ ਸੱਚ ਦੱਸਾਂ ਵੀ ਜੇ ਉਸ ਤਰ੍ਹਾਂ ਕਰੀਏ ਤੇ ਕਈ ਕੁਛ ਮੈਸੇਜ ਆਉਂਦੇ ਰਹਿੰਦੇ ਆ ਤੇ ਉਹ ਕਿਸੇ ਵੇ ਗੱਲਾਂ ਕਰੂੰਗਾ ਤਾਂ ਬਾਬਾ ਵੀ ਇਹ ਲੋਕ ਵਿਹਲੇ ਹੀ ਆ ਵੀ ਜਾਂ ਕੁੜੀਆਂ ਜਾਂ ਮੁੰਡੇ ਵੀ ਇੱਕ ਦੂਜੇ ਨੂੰ ਮੈਸੇਜ, ਇਹ ਆਪਣੇ ਕੰਮ ਨਾ ਕਰਦੇ, ਜਦੋਂ ਉਹਨਾਂ ਦੀ ਉਮਰ ਆਪੇ ਮਾਪੇ ਸੋਚ ਮਾਪਿਆਂ ਨੂੰ ਸੋਚਣਾ ਚਾਹੀਦਾ, ਉਹ ਸਗੋਂ ਮੇਰੇ ਨਾਲ ਕਿਵੇਂ ਅਸੀਂ ਵਿਚਾਰ ਦੋਵੇਂ ਪਿਓ ਪੁੱਤਾਂ ਹੀ ਬਹਿ ਕੇ ਤਾਂ ਗੱਲਾਂ ਕਰਦੇ ਹੁੰਦੇ ਵੀ ਇਹ ਕੀ ਕਰਦੇ ਤਨਖਾਹ ਕਿੱਦਾਂ ਚਲਾਉਂਦੇ। ਮਾਪਿਆਂ ਨੂੰ ਪਤਾ ਹੋਣਾ ਚਾਹੀਦਾ।

0: ਚਲੋ ਨਹੀਂ ਥੈਂਕ ਯੂ ਭਾਜੀ ਤੁਹਾਡਾ ਵੀ ਬਸ ਜੀ ਬਹੁਤ ਸ਼ੁਕਰੀਆ
1: ਆਪਾਂ ਇੱਕ ਤੋਂ ਕਰਾ ਲਾਂਗੇ ਨਾ ਵੀ ਮਾਪਿਆਂ ਨੇ ਵੀ ਵੀ ਜਲ ਪਾਣੀ ਕਿੱਥੋਂ ਛਕਣਾ ਬਈ ਜੇ ਆਪਾਂ ਨੇ ਕਰਾ ਲਿਆ
0: ਤਾਂ ਜੀ ਠੀਕ ਹੈ ਥੈਂਕ ਯੂ ਸਰ ਬਹੁਤ ਸ਼ੁਕਰੀਆ ਤੇ ਨੰਬਰ ਹੈ ਆਪਣਾ 9056733337
2: ਆਪਣੀ ਕੌਮ ਆ ਨਾ ਜਿਹੜੀ ਆਪਣੀ ਕਮਿਊਨਿਟੀ ਆ ਉਹ ਵਰਲਡ ਦੇ ਵਿਚ ਜਿਹੜੀ ਵੀ ਆ ਵੀ ਬਹਾਦਰ ਕੌਮ ਆ ਦਾਨੀ ਕੌਮ ਆ ਕਿੰਨਾ ਕਿੰਨਾ ਦਾਨ ਕਰਦੇ ਆ ਕਿੰਨਾ ਕੋਈ ਗਰੀਬ ਆਦਮੀ ਆ ਹੋਰ ਵੀ ਫੌਜਾਂ ਦੇ ਤਾਂ ਆਪਣੇ ਪੰਜਾਬ ਦੇ ਵਿੱਚ ਸਿੱਖ ਰੈਜੀਮੈਂਟ ਮੂਹਰੇ ਲਾਓ ਜੀ ਤੇ
0: ਨਹੀਂ ਠੀਕ ਹੈ ਚਲੋ ਨਹੀਂ ਦੇਖੋ ਵਾਕਈ ਆਪਣੀ ਕੌਮ ਵਰਗੀ ਕੌਮ ਹੀ ਕੋਈ ਨੀ ਉਹ ਤਾਂ ਚਲੋ ਆਪਾਂ ਤੁਹਾਡੇ ਨਾਲ ਸਹਿਮਤ ਆ ਕਿ ਆਪਾਂ ਹਰੇਕ ਚੀਜ਼ ਨੂੰ ਲੈ ਕੇ ਕਿਸੇ ਨੂੰ ਕਿਸੇ ਮਦਦ ਦੀ ਲੋੜ ਹੈ ਆਪਾਂ ਖੜਦੇ ਹਾਂ ਸੇਵਾ ਕਰਨ ਵਿੱਚ ਆਪਾਂ ਕਹਿ ਲਓ ਕਿ ਪਹਿਲ ਕਰਦੇ ਹਾਂ ਬਟ ਮੈਂ ਭਾਜੀ ਦੇਖੋ ਹੁਣ ਆਪਾਂ ਤੁਸੀਂ ਕਿਸੇ ਦੇ ਬੱਚੇ ਨੇ ਉਹਨਾਂ ਦਾ ਕਿਤੇ ਕੋਈ ਕਹਿ ਲਓ ਰਿਸ਼ਤਾ ਹੈਗਾ ਹੁਣ ਤੁਸੀਂ ਕਿਵੇਂ ਰੋਕੋਗੇ ਵੀ ਨਹੀਂ ਬਈ ਤੂੰ ਇੱਥੇ ਵਿਆਹ ਨਹੀਂ ਕਰਾਉਣਾ
2: ਨਹੀਂ ਰੋਕਣਾ ਤਾਂ ਨਹੀਂ ਚਾਹੀਦਾ ਪਰ ਤੁਸੀਂ ਕਹੀ ਜਾਂਦੇ ਜੀ ਇੱਥੇ ਪਿਆਰ ਹੋ ਗਿਆ ਜੀ ਇੱਥੇ ਪਿਆਰ ਹੋ ਗਿਆ ਪਿਆਰ ਤਾਂ ਕੁੱਤਿਆਂ ਨਾਲ ਕਰੀ ਫਿਰਦੇ ਇੱਥੇ ਫਿਰਦੇ ਕੀ ਮੈਂ ਕਹਾਂ ਦੱਸ ਥੋੜਾ ਜਿਹਾ ਵਰ ਜਾ ਸਿੱਖ ਕੌਮ ਵੀ ਆਇਓ ਜੀ ਆ ਇਸ ਕੌਮ ਨੇ ਇਹ ਨੀ ਵੀ ਹਾਂ ਜੀ ਪਿਆਰ ਹੋ ਗਿਆ ਜਿੱਥੇ ਪਿਆਰ ਚਾਹੀਦਾ
0: ਨਹੀਂ ਪਰ ਮੈਂ ਠੀਕ ਹੈ ਤੁਹਾਡੀ ਗੱਲ ਮੈਂ ਸਮਝ ਪਰ ਮੈਂ ਤੁਹਾਨੂੰ ਇਹ ਕਹਿ ਰਿਹਾ ਜੇ ਹੁਣ ਕਿਸੇ ਦੇ ਬੱਚੇ ਨੇ ਕੋਈ ਕਹਿ ਲਓ ਕਿ 26-27 ਸਾਲ ਦਾ ਮੁੰਡਾ ਤੇ ਉਹ ਆਪਣੇ ਘਰਦਿਆਂ ਨੂੰ ਕਹੇ ਕਿ ਮੋਮ ਡੈਡ ਮੈਂ ਰਿਲੇਸ਼ਨਸ਼ਿਪ ਦੇ ਵਿੱਚ ਹੈ ਲੜਕੀ ਕਹਿ ਲਓ ਕਿ ਯੂਰਪ ਤੋਂ ਹੈ ਫਿਰ ਉਹ ਕੀ ਉਹ ਕਰਨਗੇ ਕੀ
2: ਕਰਨ ਕੀ ਉਹਨੂੰ ਇੰਨਾ ਕੁ ਤਾਂ ਕਹਿਣਾ ਚਾਹੀਦਾ ਨਹੀਂ ਬੇਟਾ ਆਪਣੀ ਕਮਿਊਨਿਟੀ ਆ ਸਿੱਖ ਕੌਮ ਹੈ ਆਪਣੀ ਕਮਿਊਨਿਟੀ ਤਾਂ ਬਹੁਤ ਆਲ ਵਰਲਡ ਚ ਮੰਨੀ ਜੀ ਆ, ਉਹਨੂੰ ਕਰਾਵੇ ਨਾ ਕਰਾਵੇ, ਤੁਸੀਂ ਕਹੀ ਜਾਂਦੇ ਜੀ ਜਦੋਂ ਪਿਆਰ ਹੋ ਗਿਆ, ਜਦੋਂ ਜੀ ਇਹਦੇ ਨਾਲ ਪਿਆਰ ਹੋ ਗਿਆ, ਕਾਲੇ ਨਾ ਹੋ ਜੇ ਜੀ, ਗੋਰੇ ਨਾ ਹੋ ਜੇ, ਤੁਸੀਂ ਤਾਂ ਨਾ ਨਾ ਕਹੋ।
0: ਚਲੋ ਠੀਕ ਹੈ, ਚਲੋ ਠੀਕ ਹੈ,
2: ਨਹੀਂ ਠੀਕ ਨੀ ਹੈ, ਤੁਸੀਂ ਆਪਦੇ ਡੈਡੀ ਨੂੰ ਵਾਰਾਂ ਲਾਓ।
0: ਨਹੀਂ ਪਰ ਭਾਜੀ ਦੇਖੋ ਤੁਸੀਂ ਆਏ ਨਾ ਕਰਿਆ ਕਰੋ ਯਾਰ, ਫਿਰ ਤੁਸੀਂ ਫਿਰ ਕਹੋਗੇ ਕਿ ਨਵੀ ਆਏ ਬੋਲਦਾ ਉਵੇਂ ਬੋਲਦਾ। ਮੇਰਾ ਆਪਦਾ ਦੇਖੋ ਓਪੀਨੀਅਨ ਹੈ, ਮੇਰੀ ਆਪਦੀ ਸੋਚ ਹੈ, ਤੁਹਾਡੀ ਆਪਦੀ ਹੋ ਸਕਦੀ ਹੈ,
2: ਆਪਦੀ ਸੋਚ ਹੈ ਤਾਂ ਫਿਰ ਆਪਦੀ ਸੋਚ ਤੁਸੀਂ ਆਓ।
0: ਨਹੀਂ ਪਰ ਭਾਜੀ ਮੈਂ ਕਿਉਂ ਨੀ ਕਹਿ ਸਕਦਾ ਯਾਰ, ਵੀ ਫ੍ਰੀ ਵਰਲਡ ਹੈ, ਮੈਂ ਪ੍ਰੋਗਰਾਮ ਕਰ ਰਿਹਾ, ਮੈਂ ਆਪਦਾ ਕੋਈ ਪੱਖ ਹੀ ਨੀ ਰੱਖ ਸਕਦਾ।
2: ਨਹੀਂ ਤੂੰ ਤੇਰਾ ਤੂੰ ਜੋ ਮਰਜ਼ੀ ਫਿਰ ਕਹੀ ਜਾ ਫਿਰ ਜੋ।
0: ਨਹੀਂ ਦੇਖੋ ਉਹੀ ਤਾਂ ਗੱਲ ਹੈ, ਫਿਰ ਹੁਣ ਤੁਸੀਂ ਜੇ ਨਹੀਂ ਸੁਣਨੀ ਤਾਂ ਤੁਹਾਡੀ ਮਰਜ਼ੀ ਹੈ।
2: ਪਿਆਰ ਗੱਲ ਜੀ ਪਿਆਰ।
0: ਚਲੋ ਠੀਕ ਹੈ ਕੋਈ ਨਾ, ਬਹੁਤ ਧੰਨਵਾਦ ਜੀ, ਸ਼ੁਕਰੀਆ ਤੁਹਾਡਾ, ਧੰਨ ਬਹੁਤ ਸਾਰਾ ਪਿਆਰ ਤੁਹਾਨੂੰ। ਠੀਕ ਹੈ ਦੇਖੋ ਕਹਿੰਦੇ ਵੀ ਤੁਸੀਂ ਨਾ ਕਹੋ, ਹੁਣ ਮੈਂ ਫਿਰ ਕੀ, ਠੀਕ ਹੈ ਮੈਂ ਆਪਦਾ ਕੋਈ ਓਪੀਨੀਅਨ ਹੀ ਨਾ ਰੱਖਾਂ, ਮੈਂ ਕੁਛ ਕਵਾਂ ਹੀ ਨਾ। ਠੀਕ ਹੈ ਚਲੋ, ਜਿਹਨਾਂ ਨੇ ਆਪਦਾ ਓਪੀਨੀਅਨ ਦੇਣਾ ਭਾਜੀ, ਕਹਿੰਦੇ ਕਿ ਤੁਸੀਂ ਕਿਉਂ ਕਹਿੰਦੇ ਹੋ ਤੁਸੀਂ ਨਾ ਕਿਆ ਕਰਵਾਏ। ਹੁਣ ਯਾਰ ਮੈਂ ਤੁਹਾਨੂੰ ਇਗਜ਼ਾਮਪਲ ਦਿੱਤੇ ਨੇ ਬੜੇ ਵੱਖਰੇ ਵੱਖਰੇ, ਐਂਡ ਦੁਨੀਆਂ 'ਤੇ ਯਾਰ ਜੋ ਹੋ ਰਿਹਾ ਉਹ ਕਹਿਣਾ ਹੀ ਆ, ਹੋਰ ਕੀ ਆਪਾਂ ਕਰਨ ਨੂੰ ਇੱਥੇ ਆਏ ਹਾਂ, ਓਪੀਨੀਅਨ ਦੇਣੇ ਆ ਆਪਾਂ, ਆਪਣਾ ਕੋਈ ਵਿਚਾਰ ਰੱਖਣਾ, ਅਸੀਂ ਕਹਿ ਲਓ ਕਿ ਪ੍ਰੋਗਰਾਮ ਕਰ ਰਹੇ ਹਾਂ, ਕੋਈ ਨਾ ਕੋਈ ਜ਼ਰੂਰ ਵਿਚਾਰ ਦੇਣ ਲਈ ਬੈਠੇ ਹਾਂ। ਹੁਣ ਐਵੇਂ ਤਾਂ ਨਹੀਂ ਵੀ ਬਸ ਸੁਣ ਲਿਆ, ਠੀਕ ਹੈ ਤੁਹਾਡੀ ਗੱਲ, ਓਕੇ ਦੈਟਸ ਇਟ ਖਤਮ। ਸੋ ਖੈਰ 905-600-3337 ਨੰਬਰ ਹੈ ਆਪਣਾ, 905-673-3337। ਮੈਂ ਇੰਨੀ ਗੱਲ ਕੀਤੀ ਸੀ, ਮੈਂ ਕਿਹਾ ਜਿੱਥੇ ਪਿਆਰ ਹੁੰਦਾ ਉੱਥੇ ਕਈ ਵਾਰ ਹੋ ਜਾਂਦਾ, ਜੇ ਕੋਈ ਮੁੰਡਾ ਉਹਦਾ ਉਹਨੂੰ ਕਿਸੇ ਗੋਰੀ ਨਾਲ ਪਿਆਰ ਹੋ ਗਿਆ ਤਾਂ ਯਾਰ ਹੋ ਜਾਂਦਾ, ਤੁਸੀਂ ਕਈ ਵਾਰ ਯੂ ਨੋ ਹੁਣ ਅਟਰੈਕਟਿਡ ਹੋ ਜਾਂਦੇ ਹੋ ਕਿਸੇ ਹੋਰ ਕਮਿਊਨਿਟੀ ਨੂੰ। ਹੁਣ ਇਹ ਅਸਲੀਅਤ ਹੈ, ਮੈਂ ਕਿਹੜਾ ਕੋਈ ਝੂਠ ਬੋਲ ਰਿਹਾ, ਜਾਂ ਤਾਂ ਹੋਵੇ ਵੀ ਕੋਈ ਗਲਤ ਗੱਲ ਕਹਿ ਰਹੇ ਹਾਂ, ਕੋਈ ਵਲਗਰ ਗੱਲ ਕਹਿ ਰਹੇ ਹਾਂ ਕੋਈ। ਮੈਂ ਖੈਰ ਓਕੇ, ਮੈਂ ਇੱਕ ਨੰਬਰ ਦਿੰਦਾ ਤੁਹਾਨੂੰ ਫਿਲਹਾਲ, ਗਲੋਬਲ ਕੰਫਰਟ ਏਅਰ। ਸੋ ਹੀਟ ਬਾਹਲੀ ਹੋ ਜਾਂਦੀ ਹੈ ਨਾ, ਏ ਸੀ ਦੀ ਲੋੜ ਪੈਂਦੀ ਹੈ, ਏ ਸੀ ਚਲਾਓ ਫੁੱਲ ਬਲਾਸਟ 'ਤੇ। ਸੋ ਨਵਾਂ ਏ ਸੀ ਚਾਹੀਦਾ, ਨਵਾਂ ਫਰਨਿਸ ਚਾਹੀਦਾ, ਤੁਹਾਨੂੰ $1800 ਤੱਕ ਦਾ ਰੀਬੇਟ ਮਿਲ ਰਿਹਾ, ਯਾਦ ਰੱਖੋ ਤੁਸੀਂ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਹੋਣਾ ਨੂੰ। ਨੰਬਰ ਹੈ 905-790-9080, 905-790-9080। ਐਂਡ ਨਵੀਂ ਫਰਨਿਸ, ਨਵਾਂ ਏ ਸੀ ਜਾਂ ਏ ਸੀ ਫਰਨਿਸ ਦੀ ਰਿਪੇਅਰ ਕਰਾਉਣੀ ਆ, 905-790-9080 ਜੀ, 0790। ਹੈਲੋ
3: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
3: ਸਤਿ ਸ਼੍ਰੀ ਅਕਾਲ, ਮੈਂ ਤਾਂ ਇੱਕੋ ਮਿੰਟ ਸੁਣੀਆਂ ਗੱਲ, ਪਰ ਮੈਂ ਤੁਹਾਡੀ ਗੱਲ, ਤੁਹਾਡੀ ਆਵਾਜ਼ ਬਹੁਤ ਦੂਰ ਤੱਕ ਜਾਂਦੀ ਆ, ਮਿਲੀਅਨ ਲੋਕਾਂ ਤੱਕ। ਕਹਿਣ ਦਾ ਉਹਨਾਂ ਦਾ ਮਤਲਬ ਇਹ ਆ ਵੀ ਜੇ ਤੁਸੀਂ ਮੁੱਢ ਤੁਸੀਂ ਬੰਨਦੇ ਹੋ, ਮੈਂ ਬਹੁਤ ਵਾਰੀ ਕੁਛ ਸੁਣਿਆ ਵੀ ਮੁੱਢ ਸਟਾਰਟਿੰਗ ਤੁਹਾਡੇ ਵੀ ਤੁਸੀਂ ਤਾਂ ਨਾ ਕਹੋ, ਕਹਿਣ ਦਾ ਮਤਲਬ ਇਹ ਆ ਸੀਗਾ, ਹੋਰ ਨਹੀਂ। ਉਹਦਾ ਪਿਆਰ ਤਾਂ ਜਿਵੇਂ ਕਰਨਾ ਕਰ ਹੀ ਲੈਣਾ ਨਾ ਵੀ ਜੀ।
0: ਨਹੀਂ ਪਰ ਜਿਹੜੀ ਚੀਜ਼ ਭਾਜੀ ਦੁਨੀਆਂ ਤੇ ਹੋ ਰਹੀ ਹੈ ਆਪਾਂ ਕਿਉਂ ਨਾ ਕਹੀਏ, ਜਾਂ ਤਾਂ ਹੋਵੇ ਕੋਈ ਆਪਾਂ ਬਹੁਤ ਮਾੜੀ ਗੱਲ ਕਹਿ ਰਹੇ ਹਾਂ,
3: ਰੋਕ ਨਹੀਂ ਸਕਦਾ ਕੋਈ, ਕੋਈ ਰੋਕ ਨਹੀਂ ਸਕਦਾ।
0: ਨਹੀਂ ਪਰ ਉਹੀ ਨਾ, ਜੇ ਕੋਈ ਬਾਹਲੀ ਮਾੜੀ ਗੱਲ ਆਪਾਂ ਕਹਿ ਰਹੇ ਹਾਂ ਫਿਰ ਤਾਂ ਚਲੋ ਮੰਨ ਲਿਆ, ਪਰ ਜਦੋਂ ਕੋਈ ਆਪਾਂ ਬੁਰੀ ਗੱਲ ਕਹਿ ਹੀ ਨਹੀਂ ਰਹੇ ਫਿਰ ਕੀ? ਨਹੀਂ ਮੈਂ ਨੀ ਕਹਿ ਰਿਹਾ ਕਿ ਕਰੋ ਭਾਜੀ, ਮੈਂ ਇਹ ਕਿਹਾ, ਮੈਂ ਕਿਹਾ ਹੋ ਜਾਂਦਾ।
3: ਹਾਂ ਉਹਨਾਂ ਤਾਂ ਰੁਕਦਾ ਤਾਂ ਨਹੀਂ ਰਹਿੰਦਾ ਵੀ ਤਿੰਨ ਰਹਿਣੀ, ਹੁਣ ਬਹੁਤਾ ਰਹਿੰਦਾ ਵੀ ਨੀ ਨਾ,
0: ਡਿਪੈਂਡ ਕਰਦਾ, ਕਈਆਂ ਦਾ ਰਹਿ ਵੀ ਜਾਂਦਾ ਭਾਜੀ, ਕਈ 25 ਕਈ 50-60 ਸਾਲ ਵੀ ਰਹਿ ਜਾਂਦੇ। ਚਲੋ ਠੀਕ ਹੈ, ਧੰਨਵਾਦ। ਆਏ ਕਿਵੇਂ ਯਾਰ, ਵੀ ਲਾ ਕਹੋ ਜਿਹੜੀ ਗੱਲ ਹੁੰਦੀ ਹੈ ਅਸਲੀਅਤ ਦੇ ਵਿੱਚੋਂ ਕਿਉਂ ਨਾ ਕਹੀਏ। 0026 ਹੈਲੋ,
4: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਰ, ਤੁਸੀਂ ਆਪਣੇ ਕਲਚਰ ਤੋਂ ਬਾਹਰ ਜੇ ਕੋਈ ਵਿਆਹ ਵੂ ਕਰਾ ਰਹੇ ਨੇ।
4: ਹਾਂਜੀ ਉਹ ਤਾਂ ਹੈ, ਉਹ ਜਾਣਗੇ ਇਸੇ ਕਰਕੇ ਨਾ ਕਿ ਉਹਨਾਂ ਨੂੰ ਪਸੰਦ ਆ ਕੋਈ, ਅਸੀਂ ਜਾਣਗੇ ਨਾ ਉਹਨਾਂ ਕੋਲ, ਅਸੀਂ ਤਾਂ ਉਹ ਤਾਂ ਓਬਵੀਅਸਲੀ ਉਹ ਤਾਂ ਹੋਣਾ ਹੀ ਹੋਣਾ, ਲਵ ਤਾਂ ਹੋਣਾ ਹੀ ਹੋਣਾ।
0: ਮੈਂ ਤਾਂ ਭਾਜੀ ਇਹ ਕਹਿ ਰਹੇ ਵੀ ਅਗਲੇ ਦੀ ਮਰਜ਼ੀ ਹੈ। ਆਪਣੇ ਕਮਿਊਨਿਟੀ ਚੋਂ ਬਾਹਰ ਕਦੇ ਨਾ ਕਰਾਓ, ਫਿਰ ਦੂਜੇ ਕਹਿਣਗੇ ਵੀ ਤੂੰ ਐ ਕਿਉਂ ਕਹਿ ਰਿਹਾ, ਵੀ ਨਹੀਂ ਕਰਨਾ ਚਾਹੀਦਾ, ਅਗਲੇ ਦੀ ਮਰਜ਼ੀ ਹੈ ਜਿਵੇਂ ਮਰਜ਼ੀ ਕਰੇ।
4: ਨਾ ਜੀ ਮੇਰੇ ਹਿਸਾਬ ਨਾਲ ਤਾਂ ਮੇਰੇ ਘਰ ਦਾ ਠੀਕ ਸੀਗੇ, ਕਹਿੰਦਾ ਜਿੱਥੇ ਮਰਜ਼ੀ ਕਰਾਓ, ਜੋ ਮਰਜ਼ੀ ਕਰੋ, ਜਿੱਥੇ ਤੁਸੀਂ ਖੁਸ਼ ਹੋ ਉੱਥੇ ਖੁਸ਼ ਰਹੋ।
0: ਮੇਰਾ ਵੀ ਭਾਜੀ ਇਹੀ ਦੇਖੋ